ਜਗਿੰਦਰਪਾਲ ਮੱਲ ਜੀ ਤੁਹਾਡਾ ਇੱਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗੌਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅੜੀ ਕਰ ਰਹੇ ਨੇ, ਆਓ ਤੇ ਉਹਨਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜਗਿੰਦਰਪਾਲ ਮੱਲ ਜੀ।

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਬੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃったー。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: Guapa Radio.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਹੈ, ਇਸ ਦੇ ਵਿੱਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੋਖੂ ਜੀ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿੱਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿੱਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦੜਾਂ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋਈ ਹਾਹ ਦਾ ਨਾਰਾ ਮਾਰਨ ਲਈ ਕੋਈ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ, ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤ ਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ। ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ। ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ। ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ, ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ, ਹੋਇਆ ਸਮੇਂ ਦਾ ਐਲਾਨ। ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦਾ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ। ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਹੋ ਜੀ, ਬਹੁਤ ਬਹੁਤ ਧੰਨਵਾਦ ਜੀ।
1: ਕੁਝ ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ
0: ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ।

ਹੁਣ ਚੱਲਣਾ ਨੀ ਤੇਰਾ ਕੋਈ ਜ਼ੋਰ ਵੇਲੜਾ, ਹੁਣ ਚੱਲਣਾ ਨੀ। ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ। ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ, ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰਤੀ।

ਤੇਰੇ ਜ਼ੁਲਮਾਂ ਦੀ, ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਏ ਤੇਰੇ ਜ਼ੁਲਮਾਂ ਦੀ। ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਘੁੱਗੀਆਂ ਦੇ ਬੱਚਿਆਂ

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੌਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ। ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਹਿਊ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਾਰ ਦੇ ਵਿੱਚ ਹਰਵੰਸ ਸਿੰਘ ਹਿਊ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਖਾਵੋ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁਬਾ ਬੱਬਰ ਸ਼ੇਰੋ ਗੱਜ ਪਵੇ ਚਮਦਾਨੀ। ਦੂਜੀ ਕਵਿਤਾ ਗਾ ਰਿਹਾ ਵਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਵਕਤ ਆ ਗਿਆ ਚਿੜੀਆਂ ਕੋਲੋਂ ਬਾਜ ਤੜਾਉਣੇ ਦਾ, ਬਣ ਕੇ ਹਿੰਦ ਦੀ ਚਾਦਰ ਲੋਟੂ ਰਾਜ ਪਜਾਉਣੇ ਦਾ, ਪੈਣੀ ਲੋੜ ਅਸਾਂ ਨੂੰ।

ਦੀ ਆਖਰੀ ਬੰਦਾ ਜੀ ਉਹ ਬਾਰਸ ਬਣ ਕੇ ਭਗਤ ਸਰਾਬੇ ਭਰ ਗਏ ਵੀਰਾਂ ਦੇਹ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ। ਓਕੇ ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹੀਮਾ ਤੋਂ ਖੈਰਨੂ ਮਹਿਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਭਾਵੇਂ ਉਨ੍ਹਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ, ਪਰ ਉਨ੍ਹਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਨ੍ਹਾਂ ਦੀ ਕਵਿਤਾ ਦਾ ਸਿਰਲੇਖ ਹੈ ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮਹਿਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ
2: ਥੈਂਕ ਯੂ। ਟੁਡੇ ਦ ਪੋਇਮ ਦੈਟ ਆਮ ਗੋਇੰ ਟੂ ਰੀਡ

0: Well, they must be. Into bay or rigs were built, threshed out as neither through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮਿਆ ਕੁਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਇਸ ਵੇਲੇ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਅਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਅਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਅਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਅਤੇ ਉਹ ਰੇਡੀਓ ਅਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਅਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਅਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਹੁਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਅਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫਿਰ ਉਹਨਾਂ ਦਾ ਨਿੱਘਾ ਸਵਾਗਤ ਹੈ।
3: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਆਪਣਾ ਦੇਸ਼ ਚੋਂ ਭੁੱਖ ਮਿਟਾਈ, ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰੇਸ ਦੀ ਕਿਸਮਤ

ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਅਤ

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾਮ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿ ਲਹਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਏ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੇ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ। ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊਂ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫਿਰ ਦੁਆਬਾ ਰੇਡੀਓ ਵਿੱਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਚੁੱਕ ਚੁਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਅਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ, ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ ਹੈ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਕਿ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ਼੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ, ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ, ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕੰਨ ਲਾ ਕੇ ਸੁਣ ਹੁਕਮ, ਕੰਨ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ। ਖੜਾ ਬੇਬਸ ਹੋ ਕੇ, ਖੜਾ ਬੇਬਸ ਹੋ ਕੇ ਮਾਣ ਰੱਖ ਦਸਤਾਰ ਦਾ। ਆਜਾ ਪੁੱਤਾ ਜਾ ਬਾਪੂ ਤਰਨੇ ਚ ਵਾਜਾ ਮਾਰ ਦਾ, ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰ ਦਾ। ਮਾਂ ਪੁੱਤ ਦੇ

0: होश उठे सरकार दा, वेख के हजूम उठे होश सरकार दा। आजो पुतो आजो बापू तरने च वाजा मार दा, कट्ठे होके आजो अन दाता है पुकार दा। कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮਾਲੀ ਜੀ, ਤੇ ਉਹ ਆਪਣੇ ਪਿੰਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮਾਲੀ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜ਼ਿਕੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਚੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਹੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜਲੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਹੈ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਚੰਪ ਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਹਿਊ ਜੀ ਦਾ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। दोस्तों अज मैं गीत पेश कर जा रहा हाँ। एक किसान के दर्दों को बयान करता हुआ गीत है।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: द्वापर रेडियो।
1: जी दोस्तों, सारे दोस्तों का दुआबा रेडियो के मंच उत्ते निघा स्वागत है। लैके हाजिर हाँ तुहाडी कचहरी च फिर तो एक बार नवा नवेला प्रोग्राम जिंदगी नामा हाले दुनिया। आप सब नू आदाब सलाम नमस्ते ते प्यार भरी निकी सत श्री अकाल। दोस्तो उम्मीद करदे आ सब राजी खुशी होणगे ते परिवारां दे विच बैठे होणगे। गल्लां बातां लैके फिर तो हाजिर आ कल दी तरह ही ते सोमवार तो लैके फ्राइडे वाले दिन तक तुहाडा मेरा राबता इसे तरह बरकरार रहिंदा है जी। ते गल्लां बातां नवीआं नवेलीआं हर रोज़ दी अपडेट ते जिंदगी दे नाल कुछ जुड़ियां गल्लां बातां तुहाडे नाल सांझीआं करदे आ। ते अज भी उसे ही रीति रिवाज के तहत 1 अक्तूबर महीने की भी समाप्ति हो गई है। अपना पिछला महीना जिहड़ा समाप्त हो गया ते 1 अक्तूबर का दिहाड़ा जिहड़ा चढ़ गया ते 226 का दिन है ते वीरवार वाला दोस्तों। ते अज वैसे अपने नाल समाजी सिंह शमी जी जुड़ते होंगे है पर कुछ जरूरी कमां काजां दे कारण थोड़ा जिहा अज इस हफ्ते वह नहीं शिरकत कर पाउणगे ते तुहाडा मेरा राबता इसे तरह बरकरार रहेगा। ते गल्लां बातां दी शुरुआत करते हां। समां ते स्थिति फिनलैंड दीआं घड़ियां दे उत्ते इस वक्त शाम दे 7:00 ते घड़ियां दे उत्ते तकरीबन 8 मिनट दा समां है। भारत दे विच रात दे 9:38 ते यूके दे विच शाम दे 5:00 जिहड़े ने अपने 8 मिनट ने ते कैलिफोर्निया ते वैंकूवर दे विच सवेर दा समां है 9:08 दा। ते इसे तरह ही जड़ा न्यूयॉर्क ते टोरंटो दीआं घड़ियां उत्ते दुपहर दे 12:08 ने। यूरोप दे विच शाम दे इस वक्त 6:08 दा समां है। ते अपने अपने मुल्कां दे हिसाब दे नाल समें नूं जरूर मिला लिया करो ते दोस्तां मित्रां तक चंगा लगे तां प्रोग्राम जरूर पहुंचा लिया करो। ते लो फिर दोस्तों करदे आं शुरुआत अज दे प्रोग्राम दी ते अज दे विचार दे नाल शुरुआत करांगे। ते वैसे पहलां अज दा जड़ा रखिया सी आपां विशा खूनदान पर आउण वाले दिनां दे विच जरूर इहदे उत्ते चर्चा करांगे। ते अज दुनिया पद्धर दे उत्ते इस नूं मनाया जा रहा ते उहदे बारे भी संखेप दे विच गल करांगे। उम्मीद करदे आं तुहाडे तक आवाज़ ते अंदाज़ वधिया तरीके दे नाल पहुंच रही होगी भारत तों लै के देश विदेश दीआं खबरां। ते इस तरह ही नाल दी नाल गल्लां बातां आखिरी फैसला आ चुक्या है ते मिलो हुण पक्का DGP देखदे आं की बणदा है की कहिंदे ने अकाली नवां एजेंडा जड़ा की पेश करदे ने। जेबा भरिया ने खजाना खाली है ते जग्गी जोल हुणी दी रिहाई जड़ी है ओहो मंजूर कर ली गई है ते रिहा आखिरकार करना ही पिया है। इस तरह दीआं खबरां ने ते होर विचार चर्चा होवेगी। नाल जुड़नगे अपने एडवोकेट राजन सैनी जी भी कुछ ही पलां तक ते उहनां दे नाल भी वार्तालाप की शुरुआत करांगे। ते इसे तरह बात पाउंदे आ अज दे विचार दे नाल। कहिंदे ने कि असी सालां दी गिणती दे नाल बुढ़े नहीं हुंदे सगों नैतिकता तो जिहड़ा किनारा कशी कर लैंदे आ उहदे नाल बुढ़े जरूर हो जांदे आ। ते अज दे दिहाड़े दे उत्ते 1 अक्तूबर 1847 दे विच समाजिक सरगर्म आगू श्रीमती एनी बैसट दा जिहड़ा सी लंदन दे विच जन्म हुंदा है ते 1854 दे विच भारत दे विच डाक टिकट जिहड़ी आ शुरू हुंदी है। 1918 ਦੇ ਵਿੱਚ ਸ਼ਹੀਦ ਸਤਿਆਨੰਦ ਸਰਕਾਰ ਦੀ ਹਵਾਲਾਤ ਦੇ ਵਿੱਚ ਜਿਹੜੀ ਸੀ ਸ਼ਹੀਦੀ ਹੁੰਦੀ ਹੈ। 1938 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਲੜਕੇ ਦੇ ਵਿਆਹ ਦੀ ਜਿਹੜੀ ਉਮਰ 18 ਸਾਲ ਤੋਂ 21 ਸਾਲ ਦੇ ਉੱਤੇ ਤੇ ਲੜਕੀ ਦੀ ਜਿਹੜੀ ਸੀ 15 ਤੋਂ 18 ਸਾਲ ਜਿਹੜੀ ਸੀ ਕਰ ਦਿੱਤੀ ਗਈ ਸੀ ਵਿਆਹ ਦੇ ਲਈ। 1949 ਦੇ ਵਿੱਚ ਕਾ ਮਾਓ ਜੇ ਤੁੰਗ ਦੀ ਜਿਹੜੀ ਹੈ ਅਗਵਾਈ ਹੇਠ ਕਮਿਊਨਿਸਟ ਪਾਰਟੀ ਨੇ ਚੀਨ ਦੇ ਵਿੱਚ ਰਾਜ ਸੱਤਾ ਜਿਹੜੀ ਸੰਭਾਲ ਲਈ। ਵਿਸ਼ਵ ਬਜ਼ੁਰਗ ਦਿਵਸ ਵੀ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਜੋ ਕਿ 1991 ਦੇ ਵਿੱਚ ਸ਼ੁਰੂ ਹੋਇਆ ਸੀ। ਵਿਸ਼ਵ ਸਵੈ ਇੱਛਕ ਖੂਨਦਾਨ ਦਿਵਸ ਦੇ ਵਜੋਂ ਵੀ ਇਸ ਨੂੰ ਮਨਾਇਆ ਜਾਂਦਾ ਹੈ। ਵਰਲਡ ਜਿਹੜਾ ਹੈਬੀਟੇਟ ਡੇ ਜਾਂ ਫਰੋਮ ਜਿਹੜਾ ਸ਼ੁਰੂ ਹੁੰਦਾ ਹੈ 1985 ਤੋਂ। ਬਜ਼ੁਰਗਾਂ ਦੀ ਗੱਲ ਆਈ ਹੈ ਤੇ ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਬਜ਼ੁਰਗ ਹੁੰਦੇ ਨੇ ਬੋਹੜ ਦੀਆਂ ਛਾਵਾਂ ਵਰਗੇ ਨਸੀਬਾਂ ਵਾਲੇ ਛਾਵਾਂ ਮਾਣਦੇ ਨੇ। UN ਜਿਹੜਾ ਉਹਨੇ 14 ਦਸੰਬਰ 1990 ਨੂੰ ਇੱਕ ਮਤੇ ਰਾਹੀਂ 1 ਅਕਤੂਬਰ ਨੂੰ ਵਿਸ਼ਵ ਬਜ਼ੁਰਗ ਦਿਵਸ ਜਿਹੜਾ ਸੀ ਮਨਾਉਣ ਦਾ ਫੈਸਲਾ ਕਰ ਲਿਆ। 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ 2.77 ਲੱਖ ਆਬਾਦੀ ਦੇ ਵਿੱਚੋਂ 100 ਸਾਲ ਦੀ ਉਮਰ ਤੋਂ ਵੱਧ ਲਗਭਗ 19,000 ਬਜ਼ੁਰਗਾਂ ਵਿੱਚੋਂ 10,000 ਤੋਂ ਵੱਧ ਔਰਤਾਂ ਸੀ। 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਭਾਰਤ ਦੇ ਵਿੱਚ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਗਿਣਤੀ ਵਿੱਚ ਪੰਜਾਬ ਜਿਹੜਾ ਚੌਥੇ ਨੰਬਰ ਦੇ ਉੱਤੇ ਹੈ। ਕੇਰਲਾ, ਗੁਜਰਾਤ, ਦਿੱਲੀ, ਕਰਨਾਟਕ ਰਾਜਾਂ ਦੇ ਵਿੱਚ ਲੰਮੀ ਉਮਰ ਵਾਲੇ ਬਜ਼ੁਰਗ ਜ਼ਿਆਦਾ ਨੇ। ਜਾਪਾਨ ਦੇ ਵਿੱਚ ਸਤੰਬਰ ਦੇ ਤੀਜੇ ਸੋਮਵਾਰ ਨੂੰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਦਿਵਸ ਜਿਹੜਾ ਮਨਾਇਆ ਜਾਂਦਾ, ਜਿਹੜਾ ਕਿ ਪਿਛਲੇ ਦਿਨਾਂ 'ਚ ਆਪਾਂ ਗੱਲ ਵੀ ਕੀਤੀ ਸੀ ਕਿ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਬਜ਼ੁਰਗਾਂ ਦੀ ਜਾਪਾਨ ਦੇ ਵਿੱਚ ਹੋ ਚੁੱਕੀ ਹੈ। ਉੱਥੇ ਚੰਗੀਆਂ ਸਹੂਲਤਾਂ ਦੇ ਕਾਰਨ ਬਜ਼ੁਰਗਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ 1966 ਦੇ ਵਿੱਚ 100 ਸਾਲ ਤੋਂ ਵੱਧ ਵਾਲੇ ਕੁਝ ਸੈਂਕੜੇ ਹੀ ਬਜ਼ੁਰਗ ਨੇ ਸਨ, ਪਰ 1998 ਦੇ ਵਿੱਚ 10,000 ਤੇ 2014 ਦੇ ਵਿੱਚ ਮਨਾਏ ਬਜ਼ੁਰਗ ਸਨਮਾਨ ਦਿਵਸ ਦੇ ਉੱਤੇ ਜਿਹੜੇ ਸਨ ਤਕਰੀਬਨ 60,000 ਨੂੰ ਚਾਂਦੀ ਦੀਆਂ ਪਲੇਟਾਂ ਦੇ ਕੇ ਸਨਮਾਨਿਤ ਕਰ ਦਿੱਤਾ ਗਿਆ। ਜਾਪਾਨ ਦੇ ਵਿੱਚ 100 ਤੋਂ ਵੱਧ ਵਾਲੇ ਜਿਹੜੇ ਨੇ 100 ਸਾਲ ਤੋਂ ਉਮਰ ਤੋਂ ਵੱਧ 67,782 ਬਜ਼ੁਰਗ ਨੇ ਤੇ 12,70,00,000 ਸੇਵਾ ਮੁਕਤ ਜ਼ਿੰਦਗੀ ਦਾ ਜਿਹੜਾ ਆਨੰਦ ਮਾਣ ਰਹੇ ਹੈ। ਭਾਰਤ ਦੇ ਵਿੱਚ ਔਸਤ ਉਮਰ 65 ਸਾਲ ਹੈ ਤੇ ਰੂਸ ਦੇ ਵਿੱਚ 70, ਚੀਨ ਦੇ ਵਿੱਚ 75, ਅਮਰੀਕਾ ਚ ਜਿਹੜੀ ਹੈ ਆਪਣੀ ਤਕਰੀਬਨ 80 ਸਾਲ ਤੇ ਇੰਗਲੈਂਡ ਦੇ ਵਿੱਚ 81 ਤੇ ਆਸਟ੍ਰੇਲੀਆ ਦੇ ਵਿੱਚ 83 ਸਾਲ ਤੇ ਜਾਪਾਨ ਦੇ ਵਿੱਚ ਜਿਹੜਾ 84.6 ਸਾਲ ਮੰਨੀ ਜਾਂਦੀ ਹੈ। ਬਜ਼ੁਰਗਾਂ ਦੇ ਵਿੱਚ ਆਮ ਤੌਰ ਦੇ ਉੱਤੇ ਸ਼ੂਗਰ, ਜੋੜ ਦਰਦ, ਤਣਾਅ, ਉਦਾਸੀ, ਉੱਚਾ ਸੁਣਨਾ, ਨਜ਼ਰ ਕਮਜ਼ੋਰ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਕੁਝ ਲੋਕ ਬਜ਼ੁਰਗਾਂ ਨੂੰ ਆਪਣੇ ਤੇ ਬੋਝ ਸਮਝਣ ਲੱਗ ਪੈਂਦੇ ਹੈ। ਮਾਪਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਕਾਨੂੰਨ 2007 ਬਣਿਆ, ਜਿਸ ਦੇ ਵਿੱਚ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਨ ਤੇ ਜਾਂ ਘਰੋਂ ਕੱਢਣ ਦੇ ਉੱਤੇ ਸਜ਼ਾ ਤੇ ਜੁਰਮਾਨਾ ਰੱਖੇ ਗਏ। 70% ਬਜ਼ੁਰਗ ਆਪਣੇ ਹੱਥੀਂ ਬਣਾਏ ਘਰਾਂ ਦੇ ਵਿੱਚ ਬੇਗਾਨੇ ਹੋ ਜਾਂਦੇ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਬਣਾਏ ਨਵੇਂ ਕਾਨੂੰਨ ਦੇ ਅਨੁਸਾਰ ਮਾਪਿਆਂ ਵੱਲੋਂ ਪਹਿਲਾਂ ਕੀਤੀ ਵਸੀਅਤ ਰੱਦ ਵੀ ਕੀਤੀ ਜਾ ਸਕਦੀ ਹੈ ਜੇ ਬੱਚੇ ਜਿਹੜੇ ਨੇ ਉਹਨਾਂ ਤੋਂ ਮੱਲੋ ਮੱਲੀ ਜਾਂ ਉਹਨਾਂ ਦੀ ਮਰਜ਼ੀ ਤੋਂ ਬਗੈਰ ਸਾਰਾ ਕੁਝ ਆਪਣੇ ਨਾਂ ਕਰਾ ਲੈਂਦੇ ਹੈ ਤਾਂ ਫਿਰ ਉਹਨਾਂ ਦੇ ਜਿਹੜਾ ਰਹਿਣ ਸਹਿਣ ਦਾ ਢੰਗ ਬੋਲਚਾਲ ਦਾ ਬਦਲਦਾ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਇੱਥੇ ਮਾਲਕ ਹੈ ਪਰ ਉਹ ਆਪਣੀ ਗਲਤ ਫੈਮਿਲੀ ਦੇ ਵਿੱਚ ਨੇ। ਜਿੰਨਾ ਚਿਰ ਉਹ ਜਿਉਂਦੇ ਨੇ ਚਾਹੇ ਉਹਨਾਂ ਨੇ ਆਪਣੀ ਪ੍ਰਾਪਰਟੀ ਜ਼ਮੀਨ ਉਹਨਾਂ ਦੇ ਨਾਂ ਕਰ ਦਿੱਤੀ ਹੈ ਪਰ ਜੇ ਉਹ ਚਾਹਣ ਕਿ ਸਾਡੇ ਨਾਲ ਚੰਗਾ ਬਿਹੇਵ ਨਹੀਂ ਕੀਤਾ ਜਾਂਦਾ, ਸਾਡੀ ਪੁੱਛ ਪੜਤਾਲ ਕੋਈ ਨਹੀਂ ਹੈ, ਤਾਂ ਉਹਨਾਂ ਤੋਂ ਜਿਹੜੀ ਹੈ ਉਹ ਸਾਰਾ ਕੁਝ ਵਾਪਸ ਵੀ ਲਿਆ ਜਾ ਸਕਦਾ ਹੈ। ਵੱਧ ਰਹੇ ਬਿਰਧ ਆਸ਼ਰਮਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਯਤਨ ਕਰੀਏ ਤੇ ਜਿਹੜਾ ਹੈਵਨਲੀ ਪੈਲਸ ਦੁਰਾਹਾ ਲੁਧਿਆਣਾ ਦੇ ਵਿੱਚ ਬਜ਼ੁਰਗਾਂ ਸੀਨੀਅਰ ਸਿਟੀਜ਼ਨ ਦੇ ਲਈ 14 ਏਕੜ ਦੇ ਵਿੱਚ ਬਣਿਆ ਹੋਇਆ ਹੈ। ਇੱਥੇ 5 ਤਾਰਾ ਜਿੰਨੀ ਸਹੂਲਤਾਂ, ਸਫਾਈ ਤੇ ਹਰਿਆਵਲ ਨਜ਼ਰ ਆਉਂਦੀ ਹੈ। ਥੀਏਟਰ, ਲਾਇਬ੍ਰੇਰੀ, ਡਾਕਟਰੀ, ਵਾਈਫਾਈ ਆਦਿ ਸਹੂਲਤਾਂ ਨੇ ਤੇ ਇੱਥੇ ਮਨਮਰਜ਼ੀ ਦੇ ਨਾਲ ਬਜ਼ੁਰਗ ਆਉਂਦੇ ਨੇ ਤੇ ਬਜ਼ੁਰਗਾਂ ਨੂੰ ਪਿਆਰ, ਸਾਥ, ਸਕੂਨ ਤੇ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਜਿਹੜੇ ਲੋਕ ਬਜ਼ੁਰਗਾਂ ਜਾਂ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ ਉਹ ਜ਼ਿੰਦਗੀ ਦੇ ਵਿੱਚ ਸਿਰ ਉੱਚਾ ਕਰਕੇ ਹੱਥ ਨਹੀਂ ਮਿਲਾ ਸਕਦੇ। ਘਰ ਦੇ ਵਿੱਚ ਨਾ ਮੰਦਰ ਬਣਨਾ ਹੈ, ਨਾ ਕੋਈ ਦੇਵਤਾ ਰੱਖਣਾ ਹੈ, ਪਰ ਬਜ਼ੁਰਗਾਂ ਦੇ ਲਈ ਜਗ੍ਹਾ ਘਰ ਦੇ ਵਿੱਚ ਸਦਾ ਰੱਖਣੀ ਹੈ। ਜੀ ਦੋਸਤੋ, ਇਹ ਸੀ ਜੀ ਬਜ਼ੁਰਗਾਂ ਦਾ ਦਿਨ, ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ। ਵਿਸ਼ਵ ਬਜ਼ੁਰਗ ਦਿਵਸ 1991 ਦੇ ਵਿੱਚ ਸ਼ੁਰੂ ਹੋਇਆ ਤੇ ਜਾਪਾਨ ਦੀਆਂ ਪਿਛਲੇ ਦਿਨਾਂ 'ਚ ਆਪਾਂ ਰਿਪੋਰਟਾਂ ਕੀਤੀਆਂ ਜਿੱਥੇ ਸਭ ਤੋਂ ਵੱਧ ਬਜ਼ੁਰਗ ਨੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਮੁਲਕ ਆਉਂਦੇ ਆ, ਪਰ ਪੰਜਾਬ ਵੀ ਇਸ ਦੇ ਵਿੱਚ ਜਿਹੜਾ ਸ਼ਾਮਲ ਹੋ ਚੁੱਕਿਆ। ਖੂਨਦਾਨ ਜਿਹੜਾ ਅੱਜ ਦਾ ਵਿਸ਼ਾ ਸੀਗਾ ਕਰਨਾ, ਪਰ ਕੁਝ ਕਾਰਨਾਂ ਕਰਕੇ ਉਹ ਪਿੱਛੇ ਰਹਿ ਗਿਆ, ਉਹਦੀ ਬਾਤ ਪਾਉਂਦੇ ਆ। ਕੌਮੀ ਸਵੈ ਇੱਛਾ ਖੂਨਦਾਨ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਪਹਿਲੀ ਵਾਰ 1 ਅਕਤੂਬਰ 1975 ਨੂੰ ਇੰਡੀਅਨ ਸੋਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਐਂਡ ਇਮੀਨੋ ਹਿਮੈਟਾਲੋਜੀ ਦੇ ਵੱਲੋਂ ਮਨਾਇਆ ਗਿਆ। ਇਸ ਸੁਸਾਇਟੀ ਦਾ ਸਥਾਪਨਾ ਕੀਤੀ ਗਈ ਸੀ 1971 ਦੇ ਵਿੱਚ ਡਾਕਟਰ ਜੇ ਜੀ ਜੋਲੀ ਤੇ ਸਵਰੂਪ ਕ੍ਰਿਸ਼ੇਨ ਨੇ ਕੀਤੀ ਸੀਗੀ ਤੇ ਮਨੁੱਖ ਦੇ ਖੂਨ ਦਾ ਇੱਕ ਗਰੁੱਪ ਜਿਹੜਾ ਏ ਬੀ ਓ ਤੇ ਈ ਬੀ ਹੁੰਦਾ ਹੈ ਤੇ ਜਿਸ ਦੇ ਬਾਰੇ ਹਰੇਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਮੌਕੇ ਮਰੀਜ਼ ਨੂੰ ਉਸਦੇ ਗਰੁੱਪ ਦਾ ਖੂਨ ਦੇ ਕੇ ਬਚਾਇਆ ਜਾ ਸਕੇ। ਲਗਭਗ 400 ਸਾਲ ਪਹਿਲਾਂ ਵਿਗਿਆਨੀਆਂ ਨੇ ਮਨੁੱਖੀ ਸਰੀਰ ਦੇ ਖੂਨ ਸੰਬੰਧੀ ਤਜਰਬੇ ਸ਼ੁਰੂ ਕਰ ਦਿੱਤੇ ਸੀ। ਖੂਨ ਦੇ ਗਰੁੱਪ ਦਾ ਸਭ ਤੋਂ ਪਹਿਲਾਂ 1901 ਦੇ ਵਿੱਚ ਅਮਰੀਕਾ ਦੇ ਜੀਵ ਵਿਗਿਆਨੀ ਕਾਰਲ ਲੈਂਡਸ ਟੇਨਰ ਨੇ ਜਿਹੜਾ ਸੀ ਲਿਆ ਸੀਗਾ ਤੇ 1907 ਦੇ ਵਿੱਚ ਡਾਕਟਰ ਰੀਓਬਸ ਉਟਨਬਰਗ ਨੇ ਖੂਨ ਦਾ ਜਿਹੜਾ ਆਦਾਨ ਪ੍ਰਦਾਨ ਕੀਤਾ ਸੀ। ਕਾਰਲ ਲੈਂਡਸਟੇਨਰ ਨੂੰ ਜਿਹੜਾ ਉਸਦੀਆਂ ਸੇਵਾਵਾਂ ਦੇ ਲਈ 1930 ਦੇ ਵਿੱਚ ਨੋਬਲ ਇਨਾਮ ਦੇ ਨਾਲ ਨਵਾਜਿਆ ਗਿਆ ਤੇ 1946 ਦੇ ਵਿੱਚ ਲਾਸਕਰ ਐਵਾਰਡ ਜਿਹੜਾ ਨਾਲ ਸਨਮਾਨਿਤ ਕੀਤਾ ਗਿਆ। ਖੂਨਦਾਨ ਕਰਨ ਵਾਲੇ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ। ਖੂਨ ਦੇ ਲਾਲ ਸੈੱਲ ਬਣਨ ਦੀ ਪ੍ਰਕਿਰਿਆ ਤੇਜ਼ ਹੋਣ ਨਾਲ ਵਿਅਕਤੀ ਤਾਜ਼ਗੀ ਮਹਿਸੂਸ ਕਰਦੇ ਹੈ। ਹਰ ਸਾਲ ਦੇਸ਼ ਦੇ ਵਿੱਚ 9 ਮਿਲੀਅਨ ਖੂਨ ਜਿਹੜਾ ਇਕੱਠਾ ਕੀਤਾ ਜਾਂਦਾ ਹੈ, ਜਦਕਿ 12 ਮਿਲੀਅਨ ਖੂਨ ਦੀ ਲੋੜ ਹੁੰਦੀ ਹੈ ਤੇ 70% ਲੋਕ ਸਵੈ ਇੱਛੁਕ ਤੇ 30% ਜਿਹੜੇ ਨੇ ਲੋਕ ਖੂਨ ਦੇ ਰਿਸ਼ਤੇਦਾਰ ਦੋਸਤ ਦਿੰਦੇ ਨੇ ਤੇ ਇੱਕ ਦਿਨ ਦੇ ਵਿੱਚ 38,000 ਤੋਂ ਵੱਧ ਖੂਨ ਦੇਣ ਵਾਲਿਆਂ ਦੀ ਲੋੜ ਹੁੰਦੀ ਹੈ। ਤ੍ਰਿਪੁਰਾ ਵਿੱਚ 93% ਲੋਕ ਖੂਨਦਾਨ ਕਰਦੇ ਹੈ, ਜਦਕਿ ਤਾਮਿਲਨਾਡੂ ਜਿਹੜਾ ਹੈਗਾ ਉਹਦੇ ਵਿੱਚ ਮਹਾਰਾਸ਼ਟਰ ਵੀ ਖੂਨਦਾਨ ਦੇਣ ਦੇ ਵਿੱਚ ਅੱਗੇ ਨੇ। ਸਵਿਟਜ਼ਰਲੈਂਡ ਦੇ ਵਿੱਚ 1,000 ਪਿੱਛੇ ਨੇ ਤੇ 113 ਲੋਕ ਨੇ 1,000 ਦੇ ਪਿੱਛੇ ਜਿਹੜੇ ਖੂਨਦਾਨ ਕਰਦੇ ਹੈ। ਜਪਾਨ ਦੇ ਵਿੱਚ 70 ਤੇ ਭਾਰਤ ਦੇ ਵਿੱਚ 8 ਲੋਕ ਖੂਨਦਾਨ ਕਰਦੇ ਨੇ। ਉਹ ਗਰੁੱਪ ਦੀ ਸਭ ਤੋਂ ਵੱਧ ਇੱਥੇ ਜਿਹੜੀ ਮੰਗ ਹੁੰਦੀ ਹੈ ਕਿਉਂਕਿ ਉਹਦਾ ਹਰ ਕਿਸੇ ਨੂੰ ਜਿਹੜਾ ਖੂਨ ਚੜਾਇਆ ਜਾ ਸਕਦਾ। ਖੂਨਦਾਨ ਦਿਵਸ ਦੇ ਉੱਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਲਾਏ ਜਾਂਦੇ ਆ। ਰੈੱਡ ਕਰਾਸ ਸੁਸਾਇਟੀ ਵੱਲੋਂ ਭਾਰਤ ਦੇ ਵਿੱਚ ਵੀ ਬਲੱਡ ਬੈਂਕ ਸਥਾਪਿਤ ਨੇ ਤੇ ਜਿੱਥੇ ਐਮਰਜੈਂਸੀ ਦੇ ਵਿੱਚ ਖੂਨ ਲਿਆ ਤੇ ਦਿੱਤਾ ਜਾ ਸਕਦਾ। ਖੂਨ ਦਾ ਦਾਨ ਪ੍ਰਦਾਨ ਕਰਨ ਸਮੇਂ ਜਾਤ ਪਾਤ, ਊਚ ਨੀਚ ਜਾਂ ਧਰਮ ਨਹੀਂ ਵੇਖਿਆ ਜਾਂਦਾ। ਸਾਰਿਆਂ ਦੇ ਖੂਨ ਦਾ ਗਰੁੱਪ ਤਾਂ ਹੋਰ ਹੋ ਸਕਦਾ ਹੈ, ਪਰ ਰੰਗ ਨਹੀਂ, ਰੰਗ ਲਾਲ ਹੀ ਰਹੇਗਾ। ਖੂਨਦਾਨ ਜੀਵਨਦਾਨ, ਖੂਨਦਾਨ ਮਹਾਨਦਾਨ ਜਿਹੜਾ ਮੰਨਿਆ ਜਾਂਦਾ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਦਿਨ ਦੇ ਉੱਤੇ ਬਜ਼ੁਰਗਾਂ ਦਾ ਦਿਨ ਤੇ ਨਾਲ ਖੂਨਦਾਨ ਦਾ ਦਿਨ ਹੈ ਤੇ ਉਹਦੀ ਆਪਾਂ ਸੰਖੇਪ ਦੇ ਵਿੱਚ ਸ਼ੁਰੂਆਤ ਕਰ ਦਿੱਤੀ ਹੈ ਤੁਹਾਡੇ ਨਾਲ। ਤੇ ਅੱਗੇ ਖਬਰਾਂ ਦੇ ਵੱਲ ਨੂੰ ਚੱਲਦੇ ਆ, ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਵੀ ਸ਼ੁਰੂਆਤ ਕਰਦੇ ਆ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ, ਹੌਲੀ ਹੌਲੀ ਨਾਲ ਜੁੜ ਰਹੇ ਨੇ ਤੇ ਸਤਨਾਮ ਜਾਣੀਆਂ ਚਾਲ ਜੀ, ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਜੀ ਤੇ ਮੁਹੰਮਦ ਜੀ, ਆਪਣੇ ਜਗਸੀਰ ਸਿੰਘ ਬਾਈ ਜੀ ਤੇ ਸਾਰੇ ਦੋਸਤ ਜੁੜੇ ਹੋਏ ਨੇ। ਜਦੋਂ ਲੋਵਰ ਕਰਦੇ ਆ ਸ਼ੁਰੂਆਤ ਅਗਲੀਆਂ ਗੱਲਾਂ ਬਾਤਾਂ ਦੀ। ਆਖਰੀ ਫੈਸਲਾ, ਮਿਲੋ ਹੁਣ ਪੱਕਾ DGP, ਦੇਖਦੇ ਆ ਕੀ ਬਣਦਾ ਹੈ ਕਿਉਂਕਿ ਕੋਰਟ ਤੋਂ ਜਿਹੜੇ ਨੇ ਹੁਕਮ ਆ ਗਏ ਨੇ। ਕੀ ਕਹਿੰਦੇ ਨੇ ਅਕਾਲੀ, ਨਵਾਂ ਮੈਨੀਫੈਸਟੋ ਲੈ ਕੇ 8 ਤਰੀਕ ਨੂੰ ਧੜਥੱਲੀ ਮਚਾ ਰਹੇ ਨੇ ਤੇ ਦੂਸਰੇ ਪਾਸੇ ਜੇਬਾਂ ਭਰੀਆਂ ਖਜ਼ਾਨਾ ਖਾਲੀ। ਜੱਗੀ ਜੌਹਲ ਦੀ ਰਿਹਾਈ ਹੋ ਚੁੱਕੀ ਹੈ, ਅੱਜ 2:30 ਦਾ ਸਮਾਂ ਸੀ ਤੇ ਉਸ ਤੋਂ ਬਾਅਦ ਉਹ ਦੇਖਦੇ ਆ ਹੁਣ ਕੀ ਕੁਝ ਜਿਹੜਾ ਅੱਗੇ ਵਾਪਰਦਾ ਹੈ। ਖ਼ਬਰਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਕਾਂਗਰਸ ਤੋਂ ਲੈ ਕੇ ਹੋਰ ਸਾਰੇ ਸਿਲਸਿਲੇ ਜਿਹੜੇ ਬਣ ਰਹੇ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਇਸੇ ਤਰ੍ਹਾਂ LPU ਮਾਮਲੇ ਦੇ ਵਿੱਚ 3 ਗ੍ਰਿਫਤਾਰੀਆਂ ਹੋਈਆਂ ਨੇ, ਉਹਦੀ ਜਾਂਚ ਜਿਹੜੀ ਚੱਲ ਪਈ ਹੈ ਤੇ ਤਾਰਾਂ ਜਿਹੜੀਆਂ ਨੇ ਬੰਬਈ ਤੱਕ ਪੁੱਜ ਗਈਆਂ ਨੇ। ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਉੱਤੇ ਹਾਈਕੋਰਟ ਦਾ ਰੁੱਖ ਜਿਹੜਾ ਸਾਹਮਣੇ ਆਇਆ। ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਹੋ ਚੁੱਕੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀਆਂ ਤਿਆਰੀਆਂ ਵੀ ਪੂਰੀਆਂ ਜਿਹੜੀਆਂ ਨੇ ਆਰੰਭ ਦਿੱਤੀਆਂ ਗਈਆਂ ਨੇ। ਤੇ ਪੰਜਾਬ ਦੀ ਕੀ ਜਿਹੜੀ ਸਿਆਸਤ ਹੈ, ਕਿਸੇ ਵੱਡੇ ਸਿਆਸੀ ਦੰਗਲ ਦੇ ਵੱਲ ਨੂੰ ਵੱਧ ਰਹੀ ਹੈ। ਦੂਸਰੇ ਪਾਸੇ ਦੇਸ਼ ਵਿਦੇਸ਼ ਦੇ ਵਿੱਚ ਵੀ ਕਈ ਵੱਡੇ ਸਵਾਲ ਨੇ, ਜਿਵੇਂ ਕਿ UPSC ਦੇ 100 ਸਾਲ ਪੂਰੇ ਹੋਏ ਨੇ ਤੇ ਮੋਦੀ ਸਾਹਿਬ ਨੇ ਉਹਦੇ ਉੱਤੇ ਭਾਸ਼ਣ ਦਿੱਤਾ ਹੈ। 2047 ਦੇ ਭਾਰਤ ਦੇ ਲਈ ਸਿਵਲ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਫਲਾਈ ਡੁਬਈ ਕੱਲ ਰਾਤੀ ਔਜਲਾ ਸਾਹਿਬ ਨੇ ਖ਼ਬਰ ਸਾਂਝੀ ਕੀਤੀ ਸੀ, ਕਮੈਂਟ ਕੀਤਾ ਸੀ ਕਿ ਉਹ ਜਹਾਜ਼ ਡਿਗਨੋ ਡਿਗਨੋ ਬਚਿਆ, ਦੁਰਘਟਨਾ ਵੱਡੀ ਵਾਪਰ ਨਹੀਂ ਸੀ, ਪਰ ਉਹਦੀਆਂ ਜਿਹੜੀਆਂ ਨੇ ਨਵੀਆਂ ਜਿਹੜੀਆਂ ਅਪਡੇਟ ਆ ਚੁੱਕੀਆਂ ਨੇ ਤੇ ਭਾਰਤ ਦਾ ਜਿਹੜਾ ਪਾਇਲਟ ਸੀ ਉਹਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਬਚਾਉਣ ਦੇ ਵਿੱਚ ਅੱਜ ਵਾਹਵਾ ਖੱਟ ਰਹੇ ਨੇ। ਤੇ ਇਸੇ ਤਰ੍ਹਾਂ UN ਦੇ ਅਗਲੇ ਮੁਖੀ ਜਿਹੜੇ ਵਜੋਂ ਔਰਤ ਦੀ ਚੋਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਅਮਰੀਕੀ ਫੌਜ ਦੇ ਵਿੱਚ ਪ੍ਰਸਤਾਵਿਤ ਬਦਲਾਅ ਕੀਤੇ ਜਾ ਰਹੇ ਨੇ। ਇਰਾਨੀ ਵਫਦ ਨੂੰ ਨਿਊਯਾਰਕ ਛੱਡਣ ਦੇ ਅਮਰੀਕਾ ਵੱਲੋਂ ਹੁਕਮ ਹੋ ਗਏ ਨੇ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਡੇ ਵੀ ਵਿਚਾਰਾਂ ਦੀ ਦੋਸਤੋ ਉਡੀਕ ਰਹੇਗੀ ਤੇ ਕਿਹੜਾ ਮੁੱਦਾ ਪੰਜਾਬ ਤੇ ਦੁਨੀਆਂ ਦੇ ਭਵਿੱਖ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ, ਇਹਦੇ ਵਿੱਚ ਤੁਸੀਂ ਵੀ ਆਪਣਾ ਜ਼ਿਕਰ ਕਰ ਸਕਦੇ ਹੋ, ਆਦਾਨ ਪ੍ਰਦਾਨ ਕਰ ਸਕਦੇ ਹੋ। ਤੇ ਲਾਈਨਾਂ ਇਸੇ ਕਰਕੇ ਆਪਾਂ ਨਾਲ ਰੱਖਦੇ ਹਾਂ, ਖੋਲਦੇ ਹਾਂ ਤੁਹਾਡੇ ਲਈ। ਤੇ ਸਭ ਤੋਂ ਪਹਿਲਾਂ 15-20 ਮਿੰਟ ਮੈਂ ਆਪਣੇ ਵੱਲੋਂ ਲਾਉਣ ਦੀ ਕੋਸ਼ਿਸ਼ ਕਰਦਾ ਤੇ ਵਿਸਤਾਰ ਦੇ ਵਿੱਚ ਖ਼ਬਰਾਂ ਨੂੰ ਪਛਾਣਦੇ ਹਾਂ ਤੇ ਫਿਰ ਉਹਦੇ ਉੱਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। LPU ਤੋਂ ਸ਼ੁਰੂਆਤ ਕਰੀਏ ਤੇ ਉਹਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਤੇ ਪੁਲਿਸ ਨੇ 3 ਮੁਲਜ਼ਮ ਗ੍ਰਿਫਤਾਰ ਕੀਤੇ ਆ। ਮੁੰਬਈ ਦੇ ਨਾਲ ਜੁੜੇ ਤਾਰ ਨੇ ਲਵਲੀ ਪ੍ਰੋਫੈਸ਼ਨਲ ਹਿੰਸਾ ਮਾਮਲਾ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨੋਂ ਮੁਲਜ਼ਮ ਯੂਨੀਵਰਸਿਟੀ ਦੇ ਵਿੱਚ ਭੰਨ ਤੋੜ ਦੇ ਵਿੱਚ ਸ਼ਾਮਲ ਸਨ। ਮਾਮਲੇ ਦੀ ਜਾਂਚ ਦੇ ਲਈ ਦੋ ਵਿਸ਼ੇਸ਼ ਜਾਂਚ ਟੀਮਾਂ ਇਹਦੇ ਉੱਤੇ ਜਿਹੜੀਆਂ ਗਠਨ ਕੀਤੀਆਂ ਗਈਆਂ ਤੇ SIT ਬਣਾਈਆਂ ਗਈਆਂ। ਮੁਲਜ਼ਮਾਂ ਦੇ ਵਿੱਚੋਂ ਇੱਕ ਫਗਵਾੜਾ ਦੇ ਟਿੱਬੀ ਮੁਹੱਲੇ ਦਾ ਰਹਿਣ ਵਾਲਾ 20 ਸਾਲਾ ਗਗਨ ਸ਼ਾਮਲ ਹੈ। ਪੁਲਿਸ ਇੱਕ ਮੁਲਜ਼ਮ ਨੂੰ ਮੁੰਬਈ ਤੋਂ ਲੈ ਕੇ ਆਈ ਹੈ ਤੇ ਉੱਥੇ ਹੀ ਪੁਲਿਸ ਨੇ ਜਾਂਚ ਦੇ ਲਈ 163, 105 ਤੇ 106 ਨੰਬਰ ਦੀਆਂ FIR ਦੀਆਂ ਜਿਹੜੀ ਆ ਉਹਦੀ ਜਾਂਚ ਦੇ ਲਈ ਇੱਕ ਵੱਖਰੀ SIT ਜਿਹੜੀ ਬਣਾਤੀ ਹੈ। ਇੱਕ SIT ਯੂਨੀਵਰਸਿਟੀ ਤੇ ਨੇੜਲੇ ਇਲਾਕਿਆਂ ਦੇ CCTV ਕੈਮਰੇ ਤੇ ਡਿਜੀਟਲ ਐਵੀਡੈਂਸ ਇਕੱਠੇ ਕਰਨ ਦੇ ਵਿੱਚ ਜੁਟੀ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਗਨ ਦੇ ਮਾਮੇ ਨੇ ਦੱਸਿਆ ਕਿ ਪੁਲਿਸ ਉਸਨੂੰ ਕਿਸ ਮਾਮਲੇ ਦੇ ਵਿੱਚ ਲੈ ਕੇ ਆਈ ਹੈ ਇਸ ਦੇ ਬਾਰੇ ਕੁਝ ਨਹੀਂ ਦੱਸ ਰਹੀ ਤੇ ਗਗਨ ਕੱਲ੍ਹ ਤੋਂ ਕਹਿੰਦੇ ਆ ਲਾਪਤਾ ਹੈ ਤੇ ਦੇਖਦੇ ਆ ਇਹਦੇ ਵਿੱਚ ਹੋਰ ਅਗਲੀਆਂ ਨਵੀਆਂ ਅਪਡੇਟਸ ਕੀ ਆਉਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਬਾਰੇ ਹਾਈਕੋਰਟ ਸਖ਼ਤ ਹੋ ਗਿਆ। ਪੰਜਾਬ ਦੇ ਵਿੱਚ ਰੈਗੂਲਰ DGP ਲਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ। ਇਸ ਦੇ ਦੌਰਾਨ ਅਦਾਲਤ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਤੋਂ ਜਵਾਬ ਮੰਗ ਲਿਆ। ਹਾਈਕੋਰਟ ਨੇ ਮੁੱਖ ਸਕੱਤਰ ਨੂੰ 10 ਦਿਨਾਂ ਦੇ ਅੰਦਰ ਅੰਦਰ ਇਸ ਦੇ ਬਾਰੇ ਸਪਸ਼ਟ ਜਿਹੜਾ ਨਿਰਦੇਸ਼ ਦਿੱਤੇ ਨੇ ਕਿ ਇਹਦਾ ਸਪਸ਼ਟ ਕਰੋ ਭਾਈ ਕਿ ਸੂਬੇ ਦੇ ਵਿੱਚ ਰੈਗੂਲਰ DGP ਕਦੋਂ ਨਿਯੁਕਤ ਕੀਤਾ ਜਾਏਗਾ। ਤੁਹਾਡੇ 5 ਸਾਲ ਵੀ ਪੂਰੇ ਹੋ ਚੱਲੇ ਨੇ। ਅਦਾਲਤ ਦਾ ਕਹਿਣਾ ਹੈ ਕਿ DGP ਦਾ ਜਿਹੜਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ ਤੇ ਇਸ ਦੇ ਨਾਲ ਪੂਰੇ ਸੂਬੇ ਦੀ ਕਾਨੂੰਨ ਵਿਵਸਥਾ ਜੁੜੀ ਹੁੰਦੀ ਹੈ। ਇਸ ਦੇ ਕਾਰਨ ਇਸ ਮਹੱਤਵਪੂਰਨ ਅਹੁਦੇ ਨੂੰ ਅੰਤਰਮ ਜਾਂ ਅਸਥਾਈ ਪ੍ਰਬੰਧ ਜਿਹੜਾ ਰਾਹੀਂ ਅਣਮਿੱਥੇ ਸਮੇਂ ਦੇ ਲਈ ਨਹੀਂ ਚਲਾਇਆ ਜਾ ਸਕਦਾ। ਸਰਕਾਰ ਦੇ ਵੱਲੋਂ ਭੇਜੀ ਗਈ ਸੂਚੀ ਦੇ ਵਿੱਚ ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ ਦਾ ਨਾਂ ਪ੍ਰਮੁੱਖਤਾ ਦੇ ਨਾਲ ਸ਼ਾਮਲ ਹੈ। ਉਨ੍ਹਾਂ ਦੇ ਨਾਲ ਹੀ 1992 ਬੈਚ ਦੇ ਜਿਹੜੇ ਨੇ ਸ਼ਰਦ ਸਤੀਆ ਚੌਹਾਨ, ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਨਾਂ ਵੀ ਜਿਹੜੇ ਭੇਜੇ ਨੇ। 1993 ਬੈਚ ਦੇ ਵਿੱਚੋਂ ਗੁਰਪ੍ਰੀਤ ਕੌਰ ਦਿਓ, ਜਤਿੰਦਰ ਕੁਮਾਰ ਜੈਨ ਅਤੇ ਸ਼ਸ਼ੀ ਪ੍ਰਭਾ ਦਵੇਦੀ ਦੇ ਨਾਂ ਵੀ ਜਿਹੜੇ ਸ਼ਾਮਲ ਨੇ, ਜਦੋਂ ਕਿ 1994 ਬੈਂਚ ਦੇ ਜਿਹੜਾ ਬੈਚ ਦੇ ਸੁਧਾਸ਼ੂ, ਸ਼ੇਖਰ, ਸ਼੍ਰੀਵਾਸਤਵ ਸਮੇਤ 7 ਹੋਰ ਅਧਿਕਾਰੀਆਂ ਦੇ ਨਾਂ ਇਸ ਸੂਚੀ ਦਾ ਹਿੱਸਾ ਬਣੇ ਨੇ। ਦੂਜੇ ਪਾਸੇ 1999 ਜਿਹੜਾ ਬੈਚ ਦੇ ਸਮੰਤ ਗੋਇਲ ਨੇ ਇਸ ਅਹੁਦੇ ਦੇ ਲਈ ਅਸਮਰਥਾ ਪ੍ਰਗਟਾਈ ਹੈ ਤੇ ਅਰਪਿਤ ਸ਼ੁਕਲਾ ਤੇ ਈਸ਼ਵਰ ਸਿੰਘ ਸੇਵਾ ਮੁਕਤ ਦੇ ਨੇੜੇ ਹੋਣ ਦੇ ਕਾਰਨ ਇਸ ਦੌੜ ਦੇ ਵਿੱਚੋਂ ਜਿਹੜੇ ਨੇ ਬਾਹਰ ਨੇ। ਦੂਸਰੇ ਪਾਸੇ ਗੱਲ ਕਰਦੇ ਹਾਂ, ਵਧਾਈਆਂ ਵੀ ਨਾਲ ਨਾਲ ਦੇ ਲਈਏ, ਦਾਦਾ ਬਣੇ ਨੇ ਨਵਜੋਤ ਸਿੰਘ ਸਿੱਧੂ ਤੇ ਖੁਸ਼ੀਆਂ ਮਨਾ ਰਹੇ ਨੇ ਜੀ ਪਰਿਵਾਰ ਦੇ ਵਿੱਚ ਬੈਠ ਕੇ। ਇਸੇ ਤਰ੍ਹਾਂ ਚਲੋ ਚੰਗੀ ਗੱਲ ਹੈ, ਆਰੀਆ ਸਿੱਧੂ ਉਹਦਾ ਨਾਂ ਰੱਖਿਆ ਗਿਆ ਪਰਿਵਾਰ ਦੇ ਵਿੱਚ, ਨਵਾਂ ਜੀ ਆਇਆ ਜੀ। ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਨੇ ਤੇ ਉਹਨਾਂ ਦੇ ਪੁੱਤ ਕਰਨ ਤੇ ਨੂੰ ਇਨਾਇਤ ਦੇ ਘਰ ਧੀ ਦਾ ਜਿਹੜਾ ਜਨਮ ਹੋਇਆ ਤੇ ਮੁਬਾਰਕਬਾਦ ਹੈ ਜੀ ਦੁਆਬਾ ਰੇਡੀਓ ਪਰਿਵਾਰ ਵੱਲੋਂ ਵੀ ਤੁਹਾਨੂੰ ਸਭ ਨੂੰ। ਇਸੇ ਤਰ੍ਹਾਂ ਜਗਤਾਰ ਸਿੰਘ ਉਰਫ ਜੱਗੀ ਜੋਲ ਜ਼ਮਾਨਤ ਮਿਲਣ ਮਗਰੋਂ ਰਿਹਾਅ ਹੋ ਗਏ ਨੇ। ਜਗਤਾਰ ਸਿੰਘ ਜੋਲ ਉਰਫ ਜੱਗੀ ਜੋਲ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ। ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ UAP ਦੇ ਜਿਹੜਾ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੋਲ ਨੂੰ ਜਿਹੜਾ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਤੇ ਉਦੋਂ ਤੋਂ ਲੈ ਕੇ ਉਹ ਭਾਰਤੀ ਜੇਲ੍ਹ ਦੇ ਵਿੱਚ ਬੰਦ ਸਨ। ਅਦਾਲਤ ਦਸਤਾਵੇਜ਼ ਜਿਹੜੇ ਨੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਸੀ ਤੇ ਕਈ ਹੋਰ ਪਹਿਲੂਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੱਗੀ ਜੋਲ ਦੀ ਜ਼ਮਾਨਤ ਦੇ ਆਦੇਸ਼ ਦਿੱਤੇ ਗਏ ਸਨ। ਹਾਲਾਂਕਿ ਇਹ ਜ਼ਮਾਨਤ ਉਨ੍ਹਾਂ ਨੂੰ ਕਈ ਸਖ਼ਤ ਜਿਹੜਾ ਸ਼ਰਤਾਂ ਦੇ ਆਧਾਰ ਦੇ ਉੱਤੇ ਦਿੱਤੀ ਗਈ ਸੀ। ਜ਼ਮਾਨਤ ਦੇ ਫੈਸਲੇ ਦੇ ਬਾਰੇ ਜੱਗੀ ਜੋਲ ਦੇ ਜਿਹੜਾ ਸਹੁਰਾ ਬਲਵਿੰਦਰ ਸਿੰਘ ਢਿੰਡਾ ਹੁਣਾਂ ਕਿਹਾ ਸੀ ਕਿ ਉਨ੍ਹਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਸੀ ਤੇ ਉਨ੍ਹਾਂ ਕਿਹਾ ਸੀ ਕਿ ਇਹ 8-9 ਸਾਲ ਉਨ੍ਹਾਂ ਦੇ ਪਰਿਵਾਰ ਅਤੇ ਧੀ ਦੇ ਲਈ ਬਹੁਤ ਔਖੇ ਗੁਜ਼ਰੇ ਨੇ। ਬਚਾਅ ਪੱਖ ਦੇ ਵਿੱਚ ਤੇ ਅਦਾਲਤ ਨੇ ਆਪਣੇ ਆਦੇਸ਼ ਦੇ ਵਿੱਚ ਇਹਦੇ ਬਾਰੇ ਕੀ ਕਿਹਾ। ਦਰਅਸਲ ਜਗਤਾਰ ਸਿੰਘ ਜੋਲ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਦੇ ਵੱਲੋਂ ਫੜਿਆ ਗਿਆ ਤੇ ਵਕੀਲ ਜਸਪਾਲ

ਇਸੇ ਤਰ੍ਹਾਂ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਜਗਤਾਰ ਸਿੰਘ 8 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਸਨ ਤੇ ਮੁਕੱਦਮੇ ਦੀ ਸੁਣਵਾਈ ਅਜੇ ਵੀ ਜਿਹੜਾ ਕਾਫੀ ਲੰਮੀ ਚੱਲਣੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਗਵਾਹਾਂ ਦੀ ਗਵਾਹੀ ਅਜੇ ਬਾਕੀ ਸੀ। ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ। ਬਚਾਅ ਪੱਖ ਨੇ ਦੱਸਿਆ ਕਿ 4 ਮਾਰਚ 2025 ਨੂੰ ਮੋਗਾ ਦੀ ਅਦਾਲਤ ਨੇ ਇਕ ਹੋਰ ਮਾਮਲੇ 'ਚ ਜਗਤਾਰ ਸਿੰਘ ਜੌਲ ਨੂੰ ਸਾਰੇ ਹੀ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀਗਾ। ਅਦਾਲਤ ਦੇ ਵਿਚ ਦਲੀਲ ਦਿੱਤੀ ਗਈ ਸੀ ਕਿ ਜਗਤਾਰ ਸਿੰਘ ਵਿਦੇਸ਼ੀ ਨਾਗਰਿਕ ਸਨ ਤੇ ਉਨ੍ਹਾਂ ਦੇ ਦੇਸ਼ ਤੋਂ ਬਾਹਰ ਚਲੇ ਜਾਣ ਦਾ ਖਤਰਾ ਹੋ ਸਕਦਾ ਸੀ, ਜਿਸ ਦੇ ਬਾਰੇ ਹਾਈਕੋਰਟ ਨੇ ਕਿਹਾ ਸੀ ਕਿ ਸਿਰਫ ਵਿਦੇਸ਼ੀ ਨਾਗਰਿਕ ਹੋਣ ਦੇ ਆਧਾਰ ਦੇ ਉੱਤੇ ਉਨ੍ਹਾਂ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ ਹੈ। ਇਸ ਦੀ ਬਜਾਏ ਜ਼ਮਾਨਤ ਦੀਆਂ ਅਜਿਹੀਆਂ ਸ਼ਰਤਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਖਤਰੇ ਨੂੰ ਕੰਟਰੋਲ ਕੀਤਾ ਜਾ ਸਕੇ। ਇਨ੍ਹਾਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਦਿੱਲੀ ਹਾਈਕੋਰਟ ਨੇ ਟ੍ਰਾਇਲ ਕੋਰਟ ਦੇ ਪੁਰਾਣੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ ਤੇ ਜਗਤਾਰ ਸਿੰਘ ਜੌਲ ਨੂੰ ਜ਼ਮਾਨਤ ਜਿਹੜੀ ਸੀ ਦੇ ਦਿੱਤੀ ਸੀ। ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਸਹਿਮਤੀ ਬਣਨ ਤੱਕ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ 2026 ਨੂੰ ਮੁਅੱਤਲ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਹੁਣਾਂ ਨੇ ਜਿਹੜਾ ਜਥੇਦਾਰ ਨੇ ਉੱਥੋਂ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਕਿਉਂਕਿ ਅੱਜ ਆਖਰੀ ਦਿਨ ਦੇ ਉੱਤੇ ਟੀਮ ਤਾਂ ਜਿਹੜੀ ਗਠਿਤ ਕਰ ਦਿੱਤੀ ਸੀ ਇਹਨਾਂ ਨੇ 7 ਵਿਅਕਤੀਆਂ ਦੀ, ਪਰ ਜਿਹੜਾ ਓਫੀਸ਼ੀਅਲ ਤੌਰ ਦੇ ਉੱਤੇ ਖਬਰਾਂ ਲੱਗ ਗਈਆਂ ਸਾਰਾ ਕੁਝ ਹੋ ਗਿਆ, ਪਰ ਉਹ ਇੱਕ ਖਬਰੀ ਇਸ਼ਤਿਹਾਰ ਹੀ ਸੀਗਾ ਤੇ ਆਖਰ ਦੇ ਵਿੱਚ ਅੱਜ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਸੁਚੇਤ ਕੀਤਾ ਹੈ ਤੇ ਲੈਟਰ ਉਹਨਾਂ ਨੂੰ ਮਿਲਿਆ ਤੇ ਜਥੇਦਾਰ ਸਾਹਿਬ ਨੇ ਕੜਵੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਸੁਚੇਤ ਵੀ ਕੀਤਾ ਇਹਦੇ ਬਾਰੇ। ਪੰਜਾਬ ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ 'ਚ ਸਹਿਮਤੀ ਨਹੀਂ ਬਣ ਜਾਂਦੀ, ਪੰਜਾਬ ਸਰਕਾਰ ਨੂੰ ਇਸ ਕਾਨੂੰਨ ਨੂੰ ਮੁਅੱਤਲ ਰੱਖਣ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ। ਸਰਕਾਰ ਦੇ ਵੱਲੋਂ ਅੱਜ ਇੱਕ ਪੱਤਰ ਭੇਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕੀਤਾ ਗਿਆ ਇਸ ਕਾਨੂੰਨ ਦੇ ਮਾਮਲੇ ਦੇ ਉੱਤੇ ਮਸਲੇ ਦੇ ਉੱਤੇ ਚਰਚਾ ਕਰਨ ਦੇ ਲਈ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਦੇ ਵਿੱਚ ਲਿਆ ਦਿੱਤੀ ਗਈ ਹੈ ਤੇ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੇ ਇਸ ਗੱਲ ਦੇ ਉੱਤੇ ਖੇਦ ਜਿਹੜਾ ਪ੍ਰਗਟਾਇਆ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ ਹੈ, ਉਸਦੀ ਪਹੁੰਚ ਗੈਰ ਜ਼ਿੰਮੇਵਾਰੀ ਵਾਲੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਨੂੰਨ ਦੇ ਵਿੱਚ ਸਿੱਖ ਭਾਵਨਾਵਾਂ ਦੇ ਅਨੁਸਾਰ ਵਧੇਰੀ ਸੋਧ ਕਰਨ ਦੇ ਲਈ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਸਰਕਾਰ ਨੇ ਸਮਾਂ ਪੂਰਾ ਹੋਣ ਦੇ ਆਖਰੀ ਦਿਨ ਦੇ ਉੱਤੇ 30 ਸਤੰਬਰ ਨੂੰ ਕੱਲ ਬੀਤੇ 'ਚ ਕਮੇਟੀ ਸੰਬੰਧੀ ਸਿਰਫ ਜਾਣਕਾਰੀ ਭੇਜੀ ਹੈ ਜਦਕਿ ਕਾਰਜ ਕੁਝ ਵੀ ਨਹੀਂ ਕੀਤਾ ਇਹਦੇ ਉੱਤੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਮਾਹੌਲ ਬਣ ਰਿਹਾ ਤੇ 6 ਅਕਤੂਬਰ ਤੋਂ ਡੋਰ ਟੂ ਡੋਰ ਕੈਂਪਨ ਸ਼ੁਰੂ ਜਿਹੜੀ ਹੈ ਕਰਨਗੇ ਹੁਣ ਕੰਪੇਨ ਸੁਖਬੀਰ ਸਿੰਘ ਬਾਦਲ ਵੀ, ਅਕਾਲੀ ਦਲ ਵਾਲੇ ਵੀ ਪੂਰੇ ਪੱਬਾਂ ਭਰ ਹੋ ਗਏ ਨੇ, ਉਨ੍ਹਾਂ ਦੀ ਅੱਗੇ ਜਾ ਕੇ ਖਬਰ ਲੈਂਦੇ ਹਾਂ। ਮਨੀਸ਼ ਸਿਸੋਦੀਆ ਨੇ ਮੇਰੀ ਦਿੱਲੀ ਵਾਲੀ ਕੋਠੀ ਵਰਤੀ, ਹਰਭਜਨ ਸਿੰਘ ਹੁਣ ਵੀ ਬੋਲੇ ਨੇ ਬੀਜੇਪੀ ਤੋਂ। ਭਾਜਪਾ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਜਲੰਧਰ ਦੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਜਿਹੜੇ ਆਏ ਰੈਲੀ ਦੇ ਮੌਕੇ ਦੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿਚ ਦਿੱਲੀ ਤੋਂ ਲੋਕ ਲਿਆਉਣ ਦਾ ਜਿਹੜਾ ਦੋਸ਼ ਲਾਇਆ। ਇਸ ਦੇ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਵਿਚ ਉਨ੍ਹਾਂ ਦੀ ਆਪਣੀ ਕੋਠੀ ਨੰਬਰ 32 ਵਰਤੀ ਸੀ। ਆਪ ਦੇ ਵੱਲੋਂ ਪੰਜਾਬ ਦੇ ਵਿਚ ਲਿਆਂਦੇ ਗਏ ਬਾਹਰਲੇ ਲੋਕਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਆਪ ਦੇ ਪੰਜਾਬ ਦੇ ਵਿਚ ਤੈਨਾਤ ਸਾਰੇ ਅਧਿਕਾਰੀ ਦਿੱਲੀ ਤੋਂ ਨੇ, ਕਿ ਪੰਜਾਬੀਆਂ ਨੂੰ ਕੰਮ ਕਰਨਾ ਨਹੀਂ ਆਉਂਦਾ, ਕਿ ਉਹ ਦਫ਼ਤਰ ਚਲਾਉਣਾ ਨਹੀਂ ਜਾਣਦੇ। ਦਿੱਲੀ ਦੇ ਵਿਚ ਮੇਰੀ ਆਪਣੀ ਕੋਠੀ ਨੰਬਰ 32 ਮਨੀਸ਼ ਸਿਸੋਦੀਆ ਦੇ ਵੱਲੋਂ ਵਰਤੀ ਗਈ ਤੇ ਅਸ਼ੋਕ ਮਿੱਤਲ ਦਾ ਘਰ ਦਿੱਲੀ ਦੇ ਵਿਚ ਹੈ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਰਤਿਆ ਗਿਆ ਸੀ। ਕੇਜਰੀਵਾਲ ਉਥੋਂ ਮਾਮਲੇ ਚਲਾਉਣ ਵਾਲਾ ਕੌਣ ਹੁੰਦਾ ਹੈ? ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦਾ ਵੀ ਜ਼ਿਕਰ ਕੀਤਾ ਤੇ ਆਮ ਆਦਮੀ ਪਾਰਟੀ ਦੀ ਮੈਗਾ ਰੈਲੀ ਦੇ ਦੌਰਾਨ ਵਜਾਏ ਗਏ ਗੀਤਾਂ ਦੀ ਚੋਣ ਦੇ ਉੱਤੇ ਵੀ ਸਵਾਲ ਉਠਾ ਦਿੱਤੇ ਤੇ ਉਹ ਭਗਤ ਸਿੰਘ ਨੂੰ ਯਾਦ ਕਰਨ ਵਾਲੇ ਸਮਾਗਮ ਦੇ ਵਿਚ ਕਿਹੜੇ ਗੀਤ ਚਲਾ ਰਹੇ ਨੇ, ਕਿ ਉਹ ਦੇਸ਼ ਭਗਤੀ ਦੇ ਗੀਤ ਨਹੀਂ ਚਲਾ ਸਕੇ? ਇਹ ਸਾਰੇ ਸਵਾਲ ਉਨ੍ਹਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਹੈਰੋਇਨ ਬਰਾਮਦਗੀ ਮਾਮਲਾ ਜਿਹੜਾ DSP ਗੁਰਸ਼ੇਰ ਸੰਧੂ ਸਮੇਤ ਗਵਾਹਾਂ ਦੇ ਬਿਆਨਾਂ ਦੇ ਵਿਚ ਫਰਕ ਦੇਖਿਆ ਗਿਆ ਤੇ 3 ਮੁਲਜ਼ਮ ਜਿਹੜੇ ਉਹਦੇ ਵਿਚ ਬਰੀ ਕਰ ਦਿੱਤੇ ਗਏ ਨੇ। ਮੁਹਾਲੀ ਦੀ ਇਕ ਵਿਸ਼ੇਸ਼ ਅਦਾਲਤ ਨੇ 1045 ਕਿਲੋ ਹੈਰੋਇਨ ਜਿਹੜੀ ਹੈ ਰੱਖਣ ਦੇ NDPS ਐਕਟ ਦੇ ਮਾਮਲੇ ਦੇ ਵਿਚ 3 ਮੁਲਜ਼ਮਾਂ ਨੂੰ ਬਰੀ ਕਰ ਛੱਡਿਆ। ਇਸ ਮਾਮਲੇ ਦੇ ਵਿਚ DSP

0: ਗੁਰਸ਼ੇਰ ਸਿੰਘ ਸੰਧੂ ਸਮੇਤ 10 ਸਰਕਾਰੀ ਗਵਾਹਾਂ ਦੇ ਬਿਆਨ ਆਪਸ ਦੇ ਵਿਚ ਵਿਰੋਧੀ ਪਾਏ ਗਏ ਨੇ ਤੇ ਪੁਲਿਸ ਅਧਿਕਾਰੀ NDP ਐਸ ਐਕਟ ਦਾ ਜਿਹੜਾ ਕੇਸ ਦਰਜ ਕਰਨ ਦੀ ਲਾਜ਼ਮੀ ਪ੍ਰਕਿਰਿਆ ਦੀ ਪਾਲਣਾ ਕਰਨ ਦੇ ਵਿਚ ਸਫਲ ਰਹੇ ਨੇ। ਫੇਜ਼ 1 ਜਿਹੜਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ 4 ਜੂਨ 2020 ਨੂੰ ਫੇਜ਼ 7 ਦੇ ਵਿਚ ਇੰਡਸਟਰੀਅਲ ਏਰੀਆ ਦੇ ਵਿਚ ਸਿਰਸਾ ਦੇ ਰਹਿਣ ਵਾਲੇ ਸਚਿਨ ਕੁਮਾਰ ਅਤੇ ਜਸਬੀਰ ਕੌਰ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਖਰੜ ਦੇ ਰਹਿਣ ਵਾਲੇ ਰਘਬੀਰ ਸਿੰਘ ਦੀ ਗ੍ਰਿਫ਼ਤਾਰੀ ਹੋਈ, ਜਿਸ ਕੋਲੋਂ 1 ਦਿਨ ਦੇ ਬਾਅਦ 45 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ ਤੇ ਤਿੰਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਵਾਲਿਆਂ ਨੇ ਹੀ ਉਨ੍ਹਾਂ ਦੇ ਘਰਾਂ ਤੋਂ ਜਿਹੜਾ ਚੁੱਕਿਆ ਸੀਗਾ। ਅਦਾਲਤ ਦੇ ਵਿਚ DSP ਸੰਧੂ ਨੇ ਬਿਆਨ ਦਿੱਤਾ ਕਿ ਪੁਲਿਸ ਪਾਰਟੀ ਉਸ ਦਿਨ ਦੁਪਹਿਰ 1:30 ਵਜੇ ਦੇ ਕਰੀਬ ਇੰਡਸਟਰੀਅਲ ਏਰੀਆ ਫੇਜ਼ 7 ਦੇ ਮੋਹਾਲੀ ਨੇੜੇ ਕੋਈ ਸੁਤੰਤਰ ਗਵਾਹ ਲੱਭਣ ਦੇ ਵਿਚ ਸਫਲ ਰਹੀ ਹੈ। ਬਚਾਅ ਪੱਖ ਦੇ ਵਕੀਲ CS ਬਾਵਾ ਨੇ ਦਸਿਆ ਕਿ ਫੇਜ਼ 1 ਪੁਲਿਸ ਸਟੇਸ਼ਨ ਵਿਖੇ 4 ਜੂਨ 2020 ਨੂੰ NDPS ਐਕਟ ਦੀਆਂ ਧਾਰਾਵਾਂ 21 ਤੇ 22 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ 24 ਨਵੰਬਰ 2021 ਨੂੰ ਦੋਸ਼ ਤੈਅ ਕੀਤੇ ਗਏ ਸਨ। ਇਸੇ ਤਰ੍ਹਾਂ ਹੀ ਕਾਂਗਰਸ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਦੀ ਛੁੱਟੀ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਆਪ ਹੀ ਅਨਾਊਂਸ ਕਰ ਦਿੱਤਾ, ਵੜਿੰਗ ਨੇ ਖੁਦ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਨਵੀਂ ਕਮਾਨ ਦੇ ਐਲਾਨ ਤੋਂ ਐਨ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਹੀ ਆਪਣੇ ਆਪ ਨੂੰ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕਾਂਗਰਸ ਆਗੂ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਆਪਣੇ ਐਕਸ ਦੇ ਉੱਤੇ ਖਾਤੇ ਤੇ ਖੁਦ ਹੀ ਜਿਹੜਾ ਖਾਤਾ ਖੋਲ੍ਹ ਦਿੱਤਾ ਤੇ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ ਹੈ। ਰਾਜਾ ਵੜਿੰਗ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ। ਦੂਸਰੇ ਪਾਸੇ ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਦੇ ਚਰਚੇ ਨੇ ਤੇ ਉਹਦਾ ਵੀ ਖੁਲਾਸਾ ਅੱਗੇ ਜਾ ਕੇ ਕਰਦਿਆਂ ਕੀ ਕੁਝ ਹੋ ਸਕਦਾ। ਇਸੇ ਤਰ੍ਹਾਂ ਪੰਜਾਬ ਅਸੈਂਬਲੀ ਇਲੈਕਸ਼ਨ 2027 ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਆਰੰਭ ਕਰਤੀਆਂ ਨੇ, ਤੇਜ਼ ਕੀਤੀਆਂ ਨੇ। ਪਾਰਟੀ ਵੱਲੋਂ 1 ਨਵੰਬਰ ਨੂੰ ਜਾਰੀ ਹੋਵੇਗਾ ਹੁਣ 1 ਮਹੀਨੇ ਬਾਅਦ ਮੈਨੀਫੈਸਟੋ ਤੇ 8 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਜਿਹੜੀ ਮੈਗਾ ਰੈਲੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰਤੀਆਂ ਤੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿਚ ਹੋਏ ਸਾਰੇ ਹਲਕਾ ਇੰਚਾਰਜਾਂ ਤੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਦੇ ਦੌਰਾਨ ਚੋਣ ਰਣਨੀਤੀ ਨੂੰ ਲੈ ਕੇ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ। ਮੀਟਿੰਗ ਦੇ ਵਿਚ ਉਲੀਕੇ ਗਏ ਪ੍ਰੋਗਰਾਮਾਂ ਦੇ ਤਹਿਤ ਪ੍ਰਧਾਨ ਜਿਹੜੇ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 6 ਅਕਤੂਬਰ ਨੂੰ ਅਟਾਰੀ ਤੋਂ ਘਰ ਘਰ ਪਹੁੰਚ ਕੇ ਜਿਹੜਾ ਚੋਣ ਘੋਸ਼ਣਾ ਪੱਤਰ ਦੇ ਬਾਰੇ ਆਪ ਜਿਹੜਾ ਆਮ ਲੋਕਾਂ ਦੀ ਸਲਾਹ ਲੈਣਗੇ। ਇਸ ਦੇ ਦੌਰਾਨ ਸਾਰੇ ਆਗੂ ਆਪਣੇ ਆਪਣੇ ਹਲਕੇ ਦੇ ਵਿਚ ਮੁਹਿੰਮ ਚਲਾਉਣਗੇ। ਇਸ ਦੇ ਨਾਲ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ 5 ਅਕਤੂਬਰ ਤੋਂ ਮਾਵਾਂ ਧੀਆਂ ਦੀ ਲਲਕਾਰ ਤੇ ਬੰਦ ਕਰੋ ਨਸ਼ੇ ਦਾ ਕਾਰੋਬਾਰ ਨਾਮੀ ਵਿਸ਼ੇਸ਼ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਜਾਏਗੀ। ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਪਾਰਟੀ ਦੇ ਵੱਲੋਂ ਆਪਣਾ ਅਧਿਕਾਰਤ ਚੋਣ ਘੋਸ਼ਣਾ ਪੱਤਰ ਜਾਰੀ ਕੀਤਾ ਜਾਏਗਾ, ਜਦਕਿ 10 ਨਵੰਬਰ ਤੋਂ ਪੰਜਾਬ ਭਰ ਦੇ ਵਿਚ ਪਾਰਟੀ ਵੱਲੋਂ ਵਿਸ਼ੇਸ਼ ਯਾਤਰਾ ਕੱਢੀ ਜਾਏਗੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਦੇ ਉੱਤੇ 8 ਦਸੰਬਰ ਨੂੰ ਮੋਗਾ ਦੇ ਕਿੱਲੀ ਚਾਲਾਂ ਵਿਖੇ ਜਿਹੜਾ ਇਕ ਵਿਸ਼ਾਲ ਜਿਹੜਾ ਸੂਬਾ ਪੱਧਰੀ ਰੈਲੀ ਹੋਏਗੀ। ਅਕਾਲੀ ਦਲ ਦੇ ਕਥਿਤ ਕੂੜ ਪ੍ਰਚਾਰ ਦੇ ਵਿਰੁੱਧ ਕਾਰਵਾਈ ਜਿਹੜੀ ਹੈ ਕਰਨ ਦੇ ਲਈ ਅਰਸ਼ਦੀਪ ਕਲੇਰ ਦੀ ਜਿਹੜੀ ਅਗਵਾਈ ਹੇਠ 11 ਮੈਂਬਰੀ ਵਕੀਲਾਂ ਦੀ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਨੂੰ ਵਿਚਾਰੇਗੀ ਤੇ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਮਾਣਹਾਨੀ ਦੇ ਨੋਟਿਸ ਭੇਜਣ ਸਮੇਤ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿਚ ਕਹਿੰਦੇ ਨਾਲ ਲਿਆਵੇਗੀ। ਤੇ ਇਕ ਸੰਖੇਪ ਚ ਖ਼ਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। UPSC 100 ਸਾਲ ਜਿਹੜੇ ਪੂਰੇ ਹੋਏ ਨੇ। 2047 ਦੇ ਭਾਰਤ ਨੂੰ ਧਿਆਨ ਦੇ ਵਿਚ ਰੱਖਦਿਆਂ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਦੇ ਵਿਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ, ਮੋਦੀ ਸਾਹਿਬ ਇਹ ਗੱਲ ਕਹਿੰਦੇ ਨੇ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ UPSC ਕਿਹਾ ਜਾਂਦਾ ਹੈ, ਉਹਦੇ 100 ਸਾਲ ਪੂਰੇ ਹੋਣ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵਿਚ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਚ ਮਹੱਤਵਪੂਰਨ ਬਦਲਾਅ ਲਿਆਉਣ ਦੇ ਉੱਤੇ ਜ਼ੋਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਰਤੀ ਜਾਂ ਮੌਜੂਦਾ ਜਿਹੜੀ ਇਹਦੇ ਵਿਚ ਭਰਤੀ ਹੈ, ਪ੍ਰਣਾਲੀ ਅਜਿਹੇ ਅਧਿਕਾਰੀਆਂ ਨੂੰ ਤਿਆਰ ਕਰਨ ਵਾਲੀ ਹੋਣੀ ਚਾਹੀਦੀ ਹੈ ਜੋ 2047 ਤੱਕ ਦੇ ਵਧੇਰੇ ਸ਼ਹਿਰੀ ਤਕਨਾਲੋਜੀ ਸੰਚਾਲਿਤ ਤੇ ਉੱਚ ਜਨਤਕ ਉਮੀਦਾਂ ਵਾਲੇ ਭਾਰਤ ਦੀ ਅਗਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਸਮਰੱਥ ਹੋਣ। UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਉਹ ਅਟੁੱਟ ਭਰੋਸਾ ਹੈ ਜੋ ਇਸ ਨੇ ਬੀਤੀ 1 ਸਦੀ ਦੇ ਵਿਚ ਕਮਾਇਆ। ਸਮੇਂ ਦੇ ਨਾਲ ਸਰਕਾਰਾਂ, ਤਕਨੀਕ ਅਤੇ ਪਾਠਕ੍ਰਮ ਭਾਵੇਂ ਬਦਲੇ ਨੇ, ਪਰ ਇਸ ਸੰਸਥਾ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਅੱਜ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਇਸ ਦੇ ਨਾਲ ਹੀ ਉਹ ਉਹਨਾਂ ਰਾਸ਼ਟਰ ਨਿਰਮਾਣ ਦੇ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਜਿਹੜਾ ਅਹਿਮ ਯੋਗਦਾਨ ਨੂੰ ਵੀ ਯਾਦ ਕੀਤਾ ਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਹੋਵੇ ਮੁੱਖ ਆਧਾਰ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 20 ਤੋਂ 25 ਸਾਲਾਂ ਦੇ ਵਿੱਚ ਦੇਸ਼ ਦੇ ਲਈ ਬੇਹੱਦ ਅਹਿਮ ਨੇ। ਇਸ ਦੇ ਲਈ ਚੋਣ ਸੰਸਥਾਵਾਂ ਨੂੰ ਭਰਤੀ ਦੇ ਕੇਂਦਰ ਦੇ ਵਿੱਚ ਦੋ ਮੁੱਖ ਜਿਹੜੇ ਨੇ ਕਸੌਟੀਆਂ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਨੂੰ ਰੱਖਣਾ ਪਵੇਗਾ। ਉਹਨਾਂ ਦਾ ਵਿਸ਼ੇਸ਼ ਜ਼ੋਰ ਇਸ ਦੇ ਗੱਲ ਦੇ ਉੱਤੇ ਵੀ ਸੀ ਕਿ ਸਿਵਲ ਸੇਵਾਵਾਂ ਦੇ ਵਿੱਚ ਆਉਣ ਵਾਲੇ ਨੌਜਵਾਨਾਂ ਦੀ ਮਾਨਸਿਕਤਾ ਤੇ ਪ੍ਰੋਫਾਈਲ ਨੂੰ ਸਮਝਣ ਦੀ ਜ਼ਰੂਰਤ ਹੈ। ਪ੍ਰੀਖਿਆ ਵਾਂ ਜਿਹੜੀਆਂ ਨੇ ਸਿਰਫ ਉਮੀਦਵਾਰਾਂ ਦੀ ਗਿਆਨ ਪਰਖ ਤੱਕ ਸੀਮਤ ਨਾ ਹੋਣ, ਸਗੋਂ ਇਹ ਵੀ ਪਰਖਣ ਕਿ ਉਹ ਨੌਜਵਾਨ ਅਸਲ ਦੇ ਵਿੱਚ ਜਨਤਕ ਸੇਵਾ ਦੇ ਵਿੱਚ ਕਿਉਂ ਆਉਣਾ ਚਾਹੁੰਦੇ ਨੇ। ਉਨ੍ਹਾਂ ਸੁਝਾਅ ਦਿੱਤਾ ਕਿ ਸਿਖਲਾਈ ਦੀ ਸ਼ੁਰੂਆਤ ਦੇ ਵਿੱਚ ਉਮੀਦਵਾਰਾਂ ਨੂੰ ਇਹ ਲਿਖਤੀ ਰੂਪ ਦੇ ਵਿੱਚ ਦਰਜ ਕਰਨਾ ਚਾਹੀਦਾ ਕਿ ਉਨ੍ਹਾਂ ਨੇ ਸੇਵਾ ਦਾ ਇਹ ਰਾਹ ਕਿਉਂ ਚੁਣਿਆ, ਤਾਂ ਜੋ ਭਵਿੱਖ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਹ ਆਪਣੇ ਅਸਲ ਉਦੇਸ਼ ਪ੍ਰਤੀ ਜਿਹੜਾ ਹਮੇਸ਼ਾ ਜਾਗਰੂਕ ਜਿਹੜਾ ਕਹਿੰਦੇ ਨਾਲ ਨਾਲ ਰਹਿਣ। ਤੇ AI ਦਾ ਵੀ ਜ਼ਿਕਰ ਕੀਤਾ ਹੈ, ਹੋਰ ਸਾਰਾ ਚੀਜ਼ਾਂ ਰੀਅਲ ਅਸਟੇਟ ਦਾ, ਰੀਅਲ ਟਾਈਮ ਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕੀਤੀਆਂ ਨੇ ਉਹਨਾਂ ਨੇ। ਤੇ ਲਓ ਫਿਰ ਆਪਾਂ ਚੱਲਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਕੋਲ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ, ਜੀ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ
1: ਭਾਰੇ ਸਾਹਿਬ, ਗੁਰਬਾਣੀ ਦਾ ਨਾ ਇੱਕ ਕਥਨ ਆ, ਉਹ ਕਹਿੰਦੇ ਨੀਚੋ ਉੱਚ ਕਰੇ ਮੇਰਾ ਗੋਬਿੰਦ।
0: ਬਿਲਕੁਲ ਜੀ,
1: ਹਾਂਜੀ। ਤੇ ਇਹਦਾ ਨਾ ਅਰਥ ਬੜਾ ਡੂੰਘਾ ਹੈਗਾ ਆ ਕਿ ਪਰਮਾਤਮਾ ਜਿਹੜਾ ਹੈਗਾ ਨੀਚੋ ਬੰਦੇ ਨੂੰ ਉੱਚਾ ਬਣਾ ਦਿੰਦਾ ਆ, ਹਾਂਜੀ। ਕਿਸੇ ਨੂੰ ਵੀ ਜਿੱਦਾਂ ਕਹਿੰਦੇ ਵੀ ਕਾਂ ਨੂੰ ਜਿਹੜਾ ਆ ਤੇ ਉਹ ਹੰਸ ਬਣਾ ਸਕਦਾ ਆ, ਇਹ ਪਰਮਾਤਮਾ ਦੀ ਪਾਵਰ ਆ। ਪਰ ਜਦੋਂ ਬੁੱਧੀ ਭ੍ਰਿਸ਼ਟ ਦੀ ਆ ਨਾ ਜੀ ਬੰਦੇ ਦੀ, ਉਹ ਇਹਨੂੰ ਵੀ ਜਿਹੜਾ ਆ, ਹੁਣ ਰਾਜੇ ਵੜਿੰਗ ਨੂੰ ਗੁਰਬਾਣੀ ਵਿਚਾਰੇ ਨੂੰ ਮੇਰੇ ਵਾਂਗੂ ਬੋਲਣੀ ਤਾਂ ਆਉਂਦੀ ਨੀ ਜੀ, ਉਹ ਕਰੀ ਚੱਲੇ ਜੀ ਉੱਚੋ ਨੀਚ ਕਰੇ ਮੇਰਾ ਗੋਬਿੰਦ, ਉੱਚੋ ਨੀਚ ਕਰੇ ਮੇਰਾ ਗੋਬਿੰਦ। ਮੈਂ ਉਦਣ ਹੀ ਸਮਝ ਗਿਆ ਸੀ, ਮੈਂ ਕਿਹਾ ਹੁਣ ਉੱਚੋ ਨੀਚ ਹੀ ਜਾਣਾ ਆ, ਅਜੀ ਨੀਚੋ ਊਚ ਤਾਂ ਉਹਨੇ ਕਰ ਦਿੱਤਾ ਸੀ।
0: ਬਿਲਕੁਲ,
1: ਤੋ ਰਾਜੇ ਵੜਿੰਗ ਹੋਣਾ ਦੀ ਤਾਂ ਜਿਹੜੀ ਜਿਹੜਾ ਹੈ ਨਾ ਆਖਰੀ ਫੈਸਲਾ ਤੁਸੀਂ ਲਿਖਿਆ ਆ ਪਹਿਲਾਂ
0: ਜੀ,
1: ਉਹ ਆਖਰੀ ਫੈਸਲਾ ਇਹ ਹੀ ਆ ਕਿ ਜਿਹੜਾ ਆ ਹੁਣ ਪੰਜਾਬ ਵਾਲੇ ਕਾਂਗਰਸੀਆਂ ਦੀ ਨਿਗਾਹ ਦਿੱਲੀ ਵੱਲ ਨੂੰ ਲੱਗੀ ਆ ਜੀ,
0: ਜੀ
1: ਪੀ ਉੱਥੇ ਟਾਸ ਪਾਉਂਦੇ ਪਏ ਆ ਵੀ ਕਿਹੜਾ ਜੀ,
0: ਜੀ
1: ਵਿਜੇ ਇੰਦਰ ਸਿੰਗਲਾ ਦੇ ਉੱਤੇ ਜਿਹੜਾ ਆ ਉਹਨਾਂ ਦੀ ਚਰਚਾ ਬਹੁਤ ਜ਼ਿਆਦਾ ਆ
0: ਜੀ,
1: ਵੀ ਸਭ ਤੋਂ ਅੱਗੇ ਕਹਿੰਦੇ ਜੀ ਉਹਨਾਂ ਦਾ ਨਾਂ ਚੱਲ ਰਿਹਾ
0: ਜੀ, ਮਿੱਤਰਾਂ ਦਾ ਨਾਂ ਚੱਲਦਾ ਕਹਿੰਦੇ ਜੀ।
1: ਬਿਲਕੁਲ ਜੀ, ਪਰ ਜਿੱਥੇ ਤੱਕ ਜਿਹੜਾ ਹੈਗਾ ਆ ਵੀ ਵਿਜੇ ਇੰਦਰ ਸਿੰਗਲਾ ਵੀ ਪੂਰੇ ਪੰਜਾਬ ਦੇ ਲੀਡਰ ਨਹੀਂ, ਆਖਰ ਇੱਕ ਵੱਡੀ ਪਾਰਟੀ ਆ, ਨੈਸ਼ਨਲ ਪਾਰਟੀ ਉਹਦਾ ਜਿਹੜਾ ਆ
0: ਜੀ
1: ਵੀ ਲੀਡਰ ਜਿਹੜਾ ਆ ਸਟੇਟ ਲੀਡਰ
0: ਜੀ,
1: ਉਹ ਕੋਈ ਏਦਾਂ ਦਾ ਬੰਦਾ ਹੋਣਾ ਚਾਹੀਦਾ ਵੀ ਜਿਹਦਾ ਆਪਣੇ ਹਰ ਹਲਕੇ ਦੇ ਉੱਤੇ ਉਹਦੀ ਇੰਡੀਵਿਜੁਅਲ ਪਹਿਚਾਣ ਹੋਵੇ
0: ਜੀ,
1: ਲੋਕੀ ਉਹਨੂੰ ਜਾਣਦੇ ਹੋਣ ਜੀ,
0: ਜੀ
1: ਜਾਂ ਉਹ ਵਿਚ ਰਿਹਾ ਹੋਵੇ ਪਿੱਛੇ। ਪਿਛਲੇ 5 ਸਾਲਾਂ ਦੇ ਵਿੱਚ ਇਹ ਲੀਡਰ ਤਾਂ ਕਦੀ ਐਕਟਿਵ ਦੇਖਿਆ ਹੀ ਨਹੀਂ ਜੀ,
0: ਜੀ
1: ਜਿਹੜੇ ਲੀਡਰ ਐਕਟਿਵ ਹੈਗੇ ਸੀਗੇ ਜਾਂ ਪ੍ਰਗਟ ਸਿੰਘ ਹੋਣੀ ਆ, ਉਹਨਾਂ ਦੀ ਮਤਲਬ ਆਪਣੇ ਆਪ ਦੇ ਵਿੱਚ ਹੀ ਪਹਿਚਾਣ ਆ, ਉਹ ਦੇ ਆਰ ਹੀ ਇਜ਼ ਮੈਨ ਆਫ ਨੈਸ਼ਨਲ ਰਿਪਿਊਟ
0: ਜੀ,
1: ਜਾਂ ਖਹਿਰਾ ਸਾਹਿਬ ਆ ਵੀ ਉਹ ਆਪਣੇ ਕੰਮਾਂ ਕਰਕੇ ਜਾਣੇ ਜਾਂਦੇ ਆ।
0: ਬਿਲਕੁਲ
1: ਜੀ, ਪੂਰੀ ਕਾਂਗਰਸ ਨੂੰ ਇੱਕ ਪਿੱਚ ਤਿਆਰ ਕਰਕੇ ਦੇ ਦਿੱਤੀ ਸੀ, ਪਰ ਇਹ ਬੈਟਿੰਗ ਹੀ ਨਾ ਕਰ ਸਕੇ, ਉਹਨਾਂ ਦੀ ਬੈਕ ਤੇ ਆਏ ਹੀ ਨੀ ਜੀ,
0: ਜੀ
1: ਉਲਟਾ ਰਾਜੇ ਵੜਿੰਗ ਨੇ ਤਾਂ ਜਿਹੜਾ ਹੈਗਾ ਆ ਨਾ ਜੀ ਦੱਸ ਦਿੱਤਾ ਵੀ ਹਾਂ ਮੈਂ ਜਦੋਂ ਜਦੋਂ ਵੀ ਮਤਲਬ ਆਮ ਆਦਮੀ ਪਾਰਟੀ ਜਿਹੜੀ ਆ ਮੁਸ਼ਕਿਲ ਚ ਖੜੀ ਹੋਈ ਆ, ਉਦੋਂ ਹੀ ਰਾਜਾ ਵੜਿੰਗ ਆਪਣੀ ਪਾਰਟੀ ਨੂੰ ਛੱਡ ਕੇ ਤੇ ਉਧਰਲੇ ਪਾਸੇ ਉਹਨਾਂ ਨੂੰ ਆਕਸੀਜਨ ਸਪਲਾਈ ਕਰਨ ਵਿੱਚ ਸਹਾਈ ਹੋਇਆ ਜੀ।
0: ਜੀ
1: ਇਹਨਾਂ ਦੀ ਨਾ ਆਪਸੀ ਜਿਹੜੀ ਆ ਖਿੱਚ ਤੂ, ਉਹਦੇ ਨਾਲ ਜਿਹੜਾ ਜਦੋਂ ਕੋਲੈਕਟਿਵ ਮਈਅਰ ਕਿਤੇ ਹੁੰਦਾ ਨਾ ਜੀ, ਉਹਦਾ ਮਤਲਬ ਐਕਸ਼ਨ ਹੁੰਦਾ ਆ, ਇਹ ਇਹਨਾਂ ਦੀ ਆਪਸੀ ਖਿੱਚ ਤੂ ਜਿਹੜੀ ਆ, ਜੇ ਵਿਧਾਨ ਸਭਾ ਦੇ ਵਿੱਚ ਕੋਈ ਗੱਲ ਹੋਈ ਸੀ ਤੇ ਉੱਥੇ ਜਿਹੜਾ ਆ ਖਹਿਰਾ ਸਾਹਿਬ ਨੇ ਤਾਂ ਕੋਈ ਗੱਲ ਕਹੀ ਤੇ ਉਹਦੇ ਤੇ ਜਿਹੜਾ ਆ ਮਾਫੀ ਪਹਿਲਾਂ ਜਿਹੜਾ ਆ LOP ਮੰਗ ਗਿਆ ਜੀ, ਉਹ ਇਸ ਕਰਕੇ ਮੰਗ ਗਿਆ ਕਿ ਉਹਨੇ ਖਹਿਰੇ ਨੂੰ ਗਲਤ ਸਾਬਤ ਕਰਨਾ ਸੀ
0: ਜੀ,
1: ਕੋਈ ਬੰਦਾ ਮਤਲਬ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਕਰਦੇ ਕਿ ਇਹਨਾਂ ਦੇ ਨਾਲ ਦਾ ਜਾਂ ਇਹਨਾਂ ਦੀ ਪਾਰਟੀ ਦਾ ਲੀਡਰ ਕੋਈ ਵੱਡਾ ਬਣ ਜਾਏ
0: ਜੀ,
1: ਜਦੋਂ ਏਦਾਂ ਦੀ ਸੋਚ ਹੁੰਦੀ ਨਾ ਫੇਰ ਉਹ ਪਾਰਟੀ ਨੂੰ ਨੁਕਸਾਨ ਕਰਦੀ ਹੁੰਦੀ ਆ ਜੀ।
0: ਜੀ
1: ਹੁਣ ਜੇ ਤਾਂ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਂਦਾ ਆ ਤੇ ਦੈਨ ਇਹ ਮੇਰੀ ਪਰਸਨਲ ਆਬਜ਼ਰਵੇਸ਼ਨ ਆ ਜੀ, ਮੈਂ ਮਤਲਬ ਜਿਹੜਾ ਹੈਗਾ ਆ ਬਹੁਤਾ ਜ਼ਿਆਦਾ ਤਾਂ ਨਹੀਂ ਮਤਲਬ ਰਾਜਨੀਤਿਕ
0: ਜੀ,
1: ਪਰ ਇਹ ਜਿਹੜਾ ਆ ਮੇਰੀ ਆਪਣੀ ਪਰਸਨਲ ਆਬਜ਼ਰਵੇਸ਼ਨ ਆ ਕਿ ਪ੍ਰਗਟ ਸਿੰਘ ਜਿਹੜਾ ਆ ਉਹ ਇਹਦੇ ਨਾਲੋਂ ਸਿੰਗਲੇ ਨਾਲੋਂ ਬੈਟਰ ਕੈਂਡੀਡੇਟ ਹੋਊਗਾ ਜੀ।
0: ਜੀ
1: ਤੇ ਬਾਕੀ ਦੇਖਦੇ ਹੈਗੇ ਆ ਕਿ ਉਹਨਾਂ ਦਾ ਪੈਮਾਨਾ ਕੀ ਆ ਜੀ, ਉਹਨਾਂ ਦੇ ਨਜ਼ਰੇ ਅਨਾਇਤ ਕਿੱਥੇ ਹੁੰਦੀ ਆ ਜੀ,
0: ਜੀ
1: ਕਿਉਂਕਿ ਐਡਾ ਵੱਡਾ ਫੈਸਲਾ ਇਹਨਾਂ ਨੇ ਮਤਲਬ ਜਿਹੜਾ ਬਹੁਤ ਦੇਰ ਪਹਿਲਾਂ ਲੈ ਲੈਣਾ ਚਾਹੀਦਾ ਸੀ, ਪਤਾ ਨੀ ਕਿਉਂ ਆਪਣੀ ਈਗੋ ਪ੍ਰੋਬਲਮ ਕਰਕੇ ਜਿਹੜਾ ਆ ਰਾਹੁਲ ਗਾਂਧੀ ਇੱਥੇ ਅੜੇ ਰਹੇ ਜੀ।
0: ਜੀ
1: ਉਹ ਤਾਂ ਹੁਣ ਸਚਿਨ ਪਾਇਲਟ ਨੇ ਆ ਕੇ ਜਾ ਕੇ ਦੱਸਿਆ ਵੀ ਭਾਈ ਉਹ ਤਾਂ ਸਾਰੇ ਕਾਂਗਰਸੀਆਂ ਨੂੰ ਤੋੜ ਤੋੜ ਲਾਈ ਜਾਂਦਾ ਜੀ,
0: ਜੀ
1: ਕਿ ਟਿਕਟਾਂ ਤਾਂ ਮੈਂ ਦੇਣੀਆਂ ਹੈ ਜੀ, ਫਲਾਨੇ ਨੂੰ ਨੀ ਦੇਣੀ, ਧਿਮਕੜੇ ਨੂੰ ਨੀ ਦੇਣੀ, ਉਹ ਸਾਰੇ ਪੁਰਾਣੇ ਕਾਂਗਰਸੀਆਂ ਨੂੰ ਲਾਈ ਜਾਂਦਾ ਸੀ ਗਲੋਂ,
0: ਜੀ
1: ਤੇ ਨਵੀਂ ਆਪਣੀ ਟੀਮ ਇੱਕ ਤਿਆਰ ਕਰੀ ਜਾਂਦਾ ਸੀ ਸਟੇਟ ਦੇ ਵਿੱਚ,
0: ਜੀ
1: ਜਿਹਦਾ ਕੋਆਰਡੀਨੇਸ਼ਨ ਜਿਹੜਾ ਆ ਆਪਣੇ ਆਪਣੇ ਜਿਹੜੀਆਂ ਕੰਸਟੀਚੁਐਂਸੀ ਉਹਦੇ ਵਿੱਚ ਹੀ ਕਲੈਸ਼ ਪੈਣ ਦੀ ਸੰਭਾਵਨਾ ਸੀ ਜੀ।
0: ਜੀ
1: ਹੁੰਦਾ ਤਾਂ ਇਹ ਆ ਨਾ ਜੀ ਰਾਜਨੀਤੀ ਦੇ ਵਿੱਚ ਕਿ ਇੱਕ ਚੇਨ ਸਿਸਟਮ ਹੁੰਦਾ ਆ ਜੀ, ਪੀ ਉਹ ਜਿੱਦਾਂ ਲੈਡਰ ਆ ਵੀ ਡੰਡੇ ਤੇ ਡੰਡਾ, ਡੰਡੇ ਤੇ ਡੰਡਾ, ਇਸੇ ਤਰੀਕੇ ਨਾਲ ਹੀ ਚੱਲਦਾ ਨਾ ਜੀ, ਵੀ
0: ਜੀ
1: ਥੱਲੇ ਲੈਵਲ ਤੋਂ ਉੱਪਰ ਉੱਪਰ ਤੋਂ ਹੋਰ ਉੱਤੇ ਜੀ।
0: ਜੀ
1: ਉਹ ਇਹ ਹੁਣ ਗੱਲ ਏਦਾਂ ਇਹਨਾਂ ਨੇ ਜਿਹੜਾ ਆ ਉਹ ਇਸ ਚੀਜ਼ ਨੂੰ ਵਿੱਚੋਂ ਇੱਕ ਡੰਡਾ ਹੀ ਮਿਸ ਕਰ ਦੇਣਾ ਜੀ, ਵੀ ਉਹਦੀ
0: ਜੀ
1: ਜਗ੍ਹਾ ਮੈਂ ਉਹ ਲਿਆਉਣਾ ਜੀ, ਉਹ ਥੋੜੀ ਆਰਬਿਟਰੇਰੀ ਸੀਗਾ ਜੀ, ਮਨ ਮਰਜ਼ੀ ਦੀ ਗੱਲ ਸੀ।
0: ਜੀ
1: ਦੂਜਾ ਇਹ ਹੈਗਾ ਆ ਕਿ ਜਦੋਂ ਤੁਹਾਡੇ ਐਕਟ ਐਂਡ ਐਕਸ਼ਨ ਰਿਪਲਾਈ ਕਰਦੇ ਹੋਣ ਨਾ ਜੀ,
0: ਜੀ
1: ਇਹਨਾਂ ਦੇ ਐਕਟ ਐਂਡ ਐਕਸ਼ਨ ਤਾਂ ਦੱਸਦੇ ਹੀ ਸੀਗੇ ਜੀ ਕਿ
0: ਜੀ
1: ਇਹ ਆਮ ਆਦਮੀ ਪਾਰਟੀ ਦੇ ਨਾਲ ਕੰਪਰੋਮਾਈਜ਼ਡ ਆ,
0: ਜੀ
1: ਔਰ ਇਹ ਚੀਜ਼ ਜਿਹੜੀ ਆ ਇੱਥੇ ਸੁਖਜਿੰਦਰ ਰੰਧਾਵੇ ਨੇ ਰਾਹੁਲ ਗਾਂਧੀ ਦੇ ਵਿਜ਼ਿਟ ਦੇ ਉੱਤੇ ਕਹੀ ਵੀ ਸੀ ਜੀ ਕਿ
0: ਜੀ
1: ਸਾਨੂੰ ਕੰਪਰੋਮਾਈਜ਼ਡ ਪ੍ਰਧਾਨ ਨਹੀਂ ਚਾਹੀਦਾ।
0: ਜੀ
1: ਵੱਖਰੀ ਗੱਲ ਆ ਕਿ ਰਾਜਾ ਵੜਿੰਗ ਉਸ ਚੀਜ਼ ਨੂੰ ਟਵਿਸਟ ਕਰ ਗਿਆ ਸੀ,
0: ਜੀ
1: ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਇੱਕ ਦੂਜੇ ਵੱਲ ਨੂੰ ਗੋਲੀ ਰੇੜਦੇ ਸੀ, ਅਲਟੀਮੇਟਲੀ ਜਿਹੜੀ ਹੈਗੀ ਆ ਈਗੋ ਵੀ ਬੋਲਦੀ ਸੀ ਰਾਜਾ ਵੜਿੰਗ ਦੇ ਵਿੱਚ, ਉਹ
0: ਜੀ
1: ਉਹਨੂੰ ਜਿਹੜਾ ਆ ਆਪਣੇ ਆਪ ਹੀ ਉਹਨੇ ਜਿਹੜਾ ਆ ਐਲਾਨ ਕਰ ਦਿੱਤਾ ਜੀ,
0: ਜੀ
1: ਤੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਲਿਖ ਦਿੱਤਾ ਵੀ ਐਕਸ ਪ੍ਰੈਜ਼ੀਡੈਂਟ ਹੈ ਜੀ, ਤੇ ਉਹ ਤੋਂ ਪਤਾ ਲੱਗ ਗਿਆ ਵੀ ਹਾਂ ਜੀ ਇਹ ਇਹਨਾਂ ਕੋਲੋਂ ਤਾਂ ਰਿਜ਼ਾਈਨ ਲੈ ਲਿਆ ਆ ਤੇ ਉਹ ਅਕਸੈਪਟ ਵੀ ਹੋ ਗਿਆ ਆ ਜੀ,
0: ਜੀ
1: ਤੇ ਹੁਣ ਉਮੀਦ ਆ ਵੀ ਕੱਲ ਨੂੰ ਜਿਹੜਾ ਆ ਕਹਿੰਦੇ ਨਾਂ ਦੀ ਸਿਲੈਕਸ਼ਨ ਹੋ ਜਾਊਗੀ,
0: ਬਿਲਕੁਲ
1: ਕਿਉਂਕਿ ਇਹ ਵੀ ਰਾਜਾ ਵੜਿੰਗ ਵੀ ਦਿੱਲੀ ਪਹੁੰਚ ਗਿਆ ਆ ਜੀ,
0: ਜੀ
1: ਹੋ ਸਕਦਾ ਆ ਕਿਸੇ ਕਾਂਗਰਸ ਰੂਲਡ ਸਟੇਟ ਦਾ ਇੰਚਾਰਜ ਇਹਨਾਂ ਨੂੰ ਲਾ ਦੇਣ ਜੀ,
0: ਬਿਲਕੁਲ ਆ ਜੀ,
1: ਤੇ ਇਹ ਵੀ ਜਿੱਦਾਂ ਬਾਕੀ ਆ ਕੇ ਬਾਲਮੀਰ ਦੇ ਠੱਗ ਜਿਹੜੇ ਆ ਮਜੇ ਕਰਦੇ ਸੀ, ਇਹ
0: ਜੀ
1: ਵੀ ਪੰਜਾਬ ਦੇ ਜਿਹੜੇ ਹੈਗੇ ਆ ਹੋਣਹਾਰ ਇਹ ਜਾ
0: ਜੀ
1: ਕੇ ਤੇ ਆਪਣਾ ਉੱਥੇ ਇੰਜੋਏ ਕਰਨ ਦੂਜੀ ਕਿਸੇ ਸਟੇਟ ਦੇ ਵਿੱਚ ਜੀ।
0: ਬਿਲਕੁਲ ਆ ਜੀ,
1: ਬਾਕੀ ਇੱਥੇ ਦੀ ਪੋਲਿਟਿਕਸ ਦੇਖਦੇ ਹੈਗੇ ਆ ਜੀ ਕਿ ਜਿਹੜਾ ਨਾਂ ਆਉਂਦਾ ਆ ਉਹ ਕਿੱਦਾਂ ਕਿ ਜਿਹੜਾ ਆ ਸੈਟਿਸਫੈਕਟਰੀ ਹੁੰਦਾ ਆ
0: ਜੀ,
1: ਤੇ ਉਹਦੇ ਨਾਲ ਕਾਂਗਰਸ ਦੀ ਜਿਹੜੀ ਆ ਵੀ ਮਨੋਬਲ ਦੇ ਉੱਤੇ ਕਿੱਦਾਂ ਦਾ ਫਰਕ ਪੈਂਦਾ ਆ,
0: ਜੀ
1: ਸਮਾਂ ਬਹੁਤ ਥੋੜਾ ਰਹਿ ਗਿਆ ਜੀ, ਇਹੋ ਜਿਹਾ ਡਿਸੀਜਨ ਜਿਹੜਾ ਆ ਪਹਿਲਾਂ ਲੈ ਲੈਣਾ ਚਾਹੀਦਾ ਆ ਜੀ,
0: ਜੀ
1: ਤੇ ਜਦੋਂ ਤੁਹਾਨੂੰ ਪਤਾ ਸੀ ਤੁਹਾਡੀ ਸਟੇਟ ਦੇ ਵਿੱਚ ਰਿਸੈਂਟਮੈਂਟ ਹੈਗੀ ਆ ਜੀ, ਲੋਕੀ ਨਿਰਾਸ਼ ਆ ਜੀ ਕਾਂਗਰਸ ਤੋਂ, ਤੇ ਲੀਡਰ ਵੀ ਕਾਂਗਰਸ ਦੇ ਨਿਰਾਸ਼ ਹੈਗੇ ਸੀ, ਉਹ ਆਪਣੀ ਸੈਂਟਰ ਹਾਈ ਕਮਾਂਡ ਤੋਂ ਨਿਰਾਸ਼ ਸੀ ਜੀ,
0: ਜੀ
1: ਤੇ ਇਸ ਕਰਕੇ ਉਹਨਾਂ ਨੂੰ ਸੈਂਟੀਮੈਂਟਸ ਉਹਨਾਂ ਦੇ ਨੂੰ ਓਨਰ ਜ਼ਰੂਰ ਕਰਨਾ ਚਾਹੀਦਾ ਸੀਗਾ ਜੀ,
0: ਜੀ
1: ਤੇ ਐਨੀਵੇ ਵੀ ਜੇ ਹੁਣ ਵੀ ਜਿਹੜਾ ਆ ਸੰਭਲਦੇ ਹੈਗੇ ਆ ਤੇ ਹੋ ਸਕਦਾ ਆ ਜੀ ਇਲੈਕਸ਼ਨ ਦੇ ਵਿੱਚ ਕੁਝ ਗੁੱਡ ਰਿਜ਼ਲਟ ਜਿਹੜੇ ਆ ਇਹਨਾਂ ਨੂੰ ਦੇਖਣ ਨੂੰ ਮਿਲ ਜਾਣ ਜੀ।
0: ਮਿਲ ਜਾਣ ਜੀ। ਤੇ ਸੈਣੀ ਸਾਹਿਬ ਅਕਾਲੀ ਦਲ ਜਿਹੜਾ ਹੈ ਉਹ ਆਪਣਾ ਮੈਨੀਫੈਸਟੋ ਦਾ ਐਲਾਨ ਕਰ ਦਿੱਤਾ ਉਹਨਾਂ ਨੇ, ਕਹਿੰਦੇ ਕਿ 1 ਨਵੰਬਰ ਨੂੰ ਅਸੀਂ ਨਸ਼ਰ ਕਰ ਦੇਣਾ ਜੀ ਮੈਨੀਫੈਸਟੋ, ਤੇ 8 ਦਸੰਬਰ ਨੂੰ ਮੋਗਾ ਦੇ ਵਿੱਚ ਵੱਡੀ ਜਿਹੜੀ ਹੈ ਫਿਰ ਰੈਲੀ ਕਰਨ ਜਾ ਰਹੇ ਨੇ, ਤੇ ਨੋਕ ਕਰਨਗੇ ਜੀ ਆਪਣੇ ਘਰਾਂ ਦੇ ਡੋਰਾਂ ਨੂੰ ਹੁਣ ਆਪ ਜਾ ਕੇ ਜੀ।
1: ਚਲੋ ਚੰਗੀ ਗੱਲ ਹੈ ਜੀ, ਵੈਸੇ ਪਰ ਸਾਹਿਬ ਜਿਹੜਾ ਹੈ ਨਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਮਤਲਬ ਜਾਂ ਤਾਂ ਇਹਨਾਂ ਨੂੰ ਆਪਣਾ ਹੋਰੋਸਕੋਪ ਚੈੱਕ ਕਰਾ ਲੈਣਾ ਚਾਹੀਦਾ, ਕਿਤੋਂ ਇਹਨਾਂ ਦੇ ਦਿਨ ਜਿਹੜੇ ਆ ਇਹਨਾਂ ਦੇ ਸਟਾਰ ਠੀਕ ਨਹੀਂ ਚੱਲਦੇ ਪਏ
0: ਜੀ, ਨਹੀਂ ਕਰੋ ਕੋਈ ਅਪਾ
1: ਜੋ
0: ਹੋ
1: ਸਰ। ਹਾਂਜੀ ਆਏ ਨੀ ਨਾ, ਜੇ ਕੋਈ ਫੀਸ ਫੂਸ ਦੇਣਗੇ ਤਾਂ ਹੀ ਕਰਾਂਗੇ ਜੀ, ਏਦਾਂ ਥੋੜਾ ਹੈਗੇ ਆ, ਰਾਹੂ ਕੇਤੂ ਅੱਗੇ ਪਿੱਛੇ ਕਰਨੇ ਪੈਂਦੇ ਆ, ਮਾੜਾ ਹੀ ਬੜਾ ਜ਼ੋਰ ਲੱਗਦਾ,
0: ਦਰਿਆ ਤੇ ਬਿਠਾ ਕੇ ਕਰਾਓ ਕੋਈ ਨਾ ਕੋਈ ਆਗੂ ਕਬਾਲ ਕੇ ਕਰੋ ਕੁਛ ਇਹਨਾਂ ਦਾ ਹੱਲ।
1: ਭਾਰੇ ਸਾਹਿਬ ਦੇਖੋ ਕਾਰ ਸੇਵਾ ਦੇ ਨਾਲ ਨੀ ਹੁੰਦਾ ਸਾਰਾ ਕੰਮ
0: ਜੀ,
1: ਤੇ ਨਾਲੇ ਇਹਨਾਂ ਨੇ ਕਿਹੜਾ ਪੱਲਿਓ ਦੇਣਾ ਹੈਗਾ ਆ, ਜੇ ਬਹਿਰੀਨ ਵਾਲੀ ਬੀਬੀ ਨੂੰ 1 ਲੱਖ ਰੁਪਇਆ ਦੇ ਸਕਦੇ ਆ ਤੇ ਮੇਰੇ ਵਰਗੇ ਡੋੜਵੰਦ ਨੂੰ ਜੇ ਦੇਣਗੇ ਤੇ ਤਾਂ ਕੀ ਕਰ ਸਕਦੇ ਆ ਜੀ।
0: ਨਹੀਂ ਸੈਣੀ ਸਾਹਿਬ ਏਦਾਂ ਨਹੀਂ, ਦੇਖੋ ਹੁਣ ਵੱਡੇ ਬਾਦਲ ਸਾਹਿਬ ਤਾਂ ਆਪ ਆਪਣੇ ਸਿਕਿਉਰਿਟੀ ਪਰਸਨ ਤੋਂ ਜਿਹੜਾ ਮੱਥਾ ਟੇਕਦੇ ਨੇ ਲੈ ਕੇ ਜੀ, ਹੁਣ ਪਤਾ ਨੀ ਕਿ ਉਹਨਾਂ ਦਾ ਬਟੂਆ ਸੀ ਕਿ ਸਿਕਿਉਰਿਟੀ ਵਾਲੇ ਦਾ ਸੀਗਾ ਜੀ, ਕਿੱਥੋਂ ਭਾਲਦੇ ਹੋ ਜੀ, ਆਪਾਂ ਆਸਾ ਛੱਡ ਦਈਏ। ਹਾਂਜੀ
1: ਫੇਰ ਸੰਘਰਸ਼ ਕਰਦੇ ਰਹਿਣ ਜੀ, ਇਹ ਤਾਂ ਆਪ ਮਹਿਸੂਸ ਕਰਦੇ ਜੀ।
0: ਜੀ
1: ਅੱਜ ਦਲਜੀਤ ਚੀਮੇ ਦੇ ਵੀ ਇਹ ਗੱਲ ਕਹੀ ਆ ਜੀ,
0: ਹਾਂਜੀ,
1: ਵੀ ਜੋ ਆ ਮੌਜੂਦਾ ਘਟਨਾਵਾਂ ਜਿਹੜੀਆਂ ਘਟੀਆਂ ਹੈਗੀਆਂ ਆ, ਇਹਦੇ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਠੇਸ ਲੱਗੀ ਆ ਜੀ।
0: ਬਿਲਕੁਲ,
1: ਖਾਸ ਕਰਕੇ ਹੁਣ ਜਿਹੜੀ ਉਹ ਫਿਕਰ ਆ ਗਈ ਨਾ ਜੀ,
0: ਜੀ
1: ਉਹਨੇ ਤਾਂ ਇਹਨਾਂ ਨੂੰ ਬਿਲਕੁਲ ਜ਼ਮੀਨ ਤੇ ਲਿਆਂਦਾ ਜੀ, ਕਿ 1 ਲੱਖ ਰੁਪਇਆ ਜਿਹੜਾ ਆ ਵੀ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਉਹ ਉਸ ਬੀਬੀ ਨੂੰ ਦਿੱਤਾ ਗਿਆ ਜੀ।
0: ਜੀ
1: ਜੇ ਉਹ 1 ਲੱਖ ਰੁਪਈਏ ਦਾ ਬਿੱਲ ਪਾਸ ਹੋ ਰਿਹਾ ਆ ਜੀ, ਔਰ ਫੇਰ ਜਿਹੜਾ ਇਹਨਾਂ ਦਾ ਡਰਾਈਵਰ ਹੈਗਾ ਸੀਗਾ ਜੀ ਮੋਹਨ ਸਿੰਘ, ਉਹ ਸਾਰੀ ਗੱਲ ਦੱਸ ਕੇ ਗਿਆ ਕਿ ਆਹ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਇਹ ਸ਼੍ਰੋਮਣੀ ਕਮੇਟੀ ਦੇ ਕਲਾਸ 4 ਵਰਕਰ ਤੋਂ ਲੈ ਕੇ ਉੱਪਰ ਜਿਹੜਾ ਤੱਕ ਸਾਰਿਆਂ ਨੂੰ ਪਤਾ ਸੀ ਜੀ, ਤੇ ਉਹ ਤਾਂ ਫੇਰ ਸਾਰੇ ਗਿਲਟੀ ਹੋ ਗਏ ਜੀ।
0: ਜੀ
1: ਹੁਣ ਜਿਹੜੀਆਂ ਸਰਾਂ ਹੈਗੀ ਆ ਨਾ ਜੀ, ਇਟ ਇਜ ਨੋਟ ਇਹ ਸੈਪਰੇਟ ਪਰਮਾਈਸਿਸ
0: ਜੀ,
1: ਹਾਂਜੀ, ਇਟ ਇਜ ਪਾਰਟ ਆਫ ਗੁਰੂ ਘਰ
0: ਜੀ।
1: ਇੱਥੇ ਜਿਹੜਾ ਆ ਸਰਾਂ ਦੇ ਵਿੱਚ ਕੀਤਾ ਹੋਇਆ ਅਪਰਾਧ ਗੁਰੂ ਘਰ ਦੇ ਵਿੱਚ ਉਹ ਕੀਤਾ ਹੋਇਆ ਅਪਰਾਧ ਹੀ ਮੰਨਿਆ ਜਾਏਗਾ
0: ਜੀ।
1: ਸੋ ਇਸ ਕਰਕੇ ਬਾਕੀ ਮੈਨੀਫੈਸਟੋ ਦੇ ਵਿੱਚ ਦੇਖੋ, ਪਰ ਜਦੋਂ ਨਾ ਆਪਣਾ ਕੋਰ ਵੋਟਰ ਨਾਰਾਜ਼ ਹੋਵੇ ਨਾ, ਤੇ ਫਿਰ ਦੂਜਿਆਂ ਤੋਂ ਬਹੁਤੀ ਉਮੀਦ ਨੀ ਕਰਨੀ ਚਾਹੀਦੀ। ਤੁਸੀਂ ਜਿਹੜਾ ਹੈਗਾ ਪਹਿਲਾਂ ਕੋਰ ਵੋਟਰ ਆ ਉਹਨੂੰ ਤਾਂ ਐਡਰੈਸ ਕਰੋ
0: ਜੀ।
1: ਅਕਾਲੀ ਦਲ ਦੀ ਸਟਰੈਂਥ ਤਾਂ ਸਿੱਖ ਹੀ ਆ ਨਾ, ਜੇ ਸਿੱਖ ਹੀ ਉਹ ਤੋਂ ਨਿਰਾਸ਼ ਹੈਗੇ ਆ ਤੇ ਫਿਰ ਅਕਾਲੀ ਦਲ ਜਿਹੜਾ ਆ ਉਹ ਸੰਘਰਸ਼ ਹੀ ਕਰੇਗਾ। ਮੈਂ ਮਤਲਬ ਜਿਆਦਾ ਦਿਲ ਨਹੀਂ ਤੋੜਦਾ, ਨਹੀਂ ਤਾਂ ਜਿਹੜਾ ਆ ਸਾਫ ਸ਼ਬਦਾਂ ਦੇ ਵਿੱਚ ਫਿਰ ਬਾਅਦ ਚ ਲੱਭਣਾ ਕੀ ਆ ਉਥੋਂ
0: ਜੀ।
1: ਇਸੇ ਤਰ੍ਹਾਂ ਮੰਨ ਲਓ ਬੀਜੇਪੀ ਆ, ਬੀਜੇਪੀ ਦਾ ਜਿਹੜਾ ਕੋਰ ਵੋਟਰ ਆ ਉਹ ਹੈ ਬਣੀਆਂ
0: ਜੀ,
1: ਦੁਕਾਨਦਾਰ
0: ਜੀ।
1: ਜੇ ਉਹ ਦੁਕਾਨਦਾਰ ਜਿਹੜਾ ਬਿਜ਼ਨਸਮੈਨ ਆ ਉਹ ਨਿਰਾਸ਼ ਹੋਊਗਾ ਤੇ ਉਹ ਬੀਜੇਪੀ ਫਿਰ ਕੀ ਭਾਲਦੀ ਹੈ ਜੀ।
0: ਨਹੀਂ ਪਰ ਅਕਾਲੀਆਂ ਨੂੰ ਯਾਦ ਜ਼ਰੂਰ ਆਇਆ ਸੈਣੀ ਸਾਹਿਬ, ਆਖਰ ਦੇ ਵਿੱਚ ਇੰਨੀਆਂ ਮੁਹਿੰਮਾਂ ਚੱਲ ਗਈਆਂ ਕਿਸਾਨਾਂ ਦੀਆਂ, ਹੋਰ ਸਾਰਾ ਕੁਝ ਹੋ ਗਿਆ, ਪ੍ਰੋਟੈਸਟ ਹੋਏ ਨੇ, ਹਰ ਤੀਜੇ ਦਿਨ ਸੜਕਾਂ ਘੇਰ ਕੇ ਰੇਲਾਂ ਰੋਕ ਕੇ ਸਾਰੇ ਪ੍ਰਦਰਸ਼ਨ ਕੀਤੇ ਆ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਪਰ ਆਖਰ ਦੇ ਵਿੱਚ ਇਹਨਾਂ ਨੂੰ ਵੀ ਹੁਣ ਜਿਹੜਾ ਨਾ ਜਿਹੜੇ ਆਪਣੇ ਕਿਸਾਨ ਨੇ ਜਾਂ ਫਸਲਾਂ ਦੇ ਭਾਅ ਚੇਤੇ ਆ ਗਏ ਨੇ, ਕਹਿੰਦੇ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਉਹਨੇ ਲੰਘੇ ਦਿਨਾਂ ਦੇ ਵਿੱਚ ਕਣਕ ਦਾ ਭਾਅ ਜਿਹੜਾ ਸੀ 25 ਰੁਪਏ ਕੁਇੰਟਲ ਵਧਾਇਆ ਸੀਗਾ, ਤੇ ਉਹ ਵਾਧੇ ਨੂੰ ਕਹਿੰਦੇ ਨਿਗੂਣਾ ਕਰਾਰ ਦਿੱਤਾ ਇਹਨਾਂ ਨੇ, ਤੇ ਪਾਰਟੀ ਆਗੂਆਂ ਨੇ ਆਖਿਆ ਕਿ ਦੇਸ਼ ਦੇ ਵਿੱਚ ਮਹਿੰਗਾਈ ਤੇਜ਼ ਹੋ ਰਹੀ ਹੈ ਭਾਈ, ਤੇ ਲਾਗਤਾਂ ਜਿਹੜੀਆਂ ਨੇ ਖੇਤੀ ਦੇ ਵਿੱਚ ਵੱਧ ਰਹੀਆਂ ਨੇ, ਤੇ ਇਸ ਤਰ੍ਹਾਂ ਦੇ ਜਿਹੜੇ ਨੇ ਵਾਧਾ ਜਿਹੜਾ ਹੋ ਚੁੱਕਿਆ, ਤੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਮਾਮੂਲੀ ਵਾਧਾ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ, ਨਾ ਕਾਫੀ ਹੈ, ਤੇ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਜਿਹੜੀ ਅਪੀਲ ਕੀਤੀ ਹੈ ਕਿ ਕਣਕ ਦੇ ਭਾਅ ਦੇ ਵਿੱਚ ਕੀਤੇ ਗਏ ਵਾਧੇ ਜਿਹੜਾ ਉੱਤੇ ਮੁੜ ਵਿਚਾਰ ਕਰ ਲਵੇ ਭਾਈ ਜਿਹੜਾ ਥੋੜਾ ਜਿਹਾ।
1: ਭਾਈ ਸਾਹਿਬ ਪਿਛਲੇ ਮਹੀਨੇ ਤੋਂ ਮੇਰੇ ਦੁੱਧ ਦੇ ਬਿੱਲ ਦੇ ਵਿੱਚ ਹੀ 1000 ਰੁਪਇਆ ਵਾਧਾ ਹੋ ਗਿਆ।
0: ਬਿਲਕੁਲ ਆ ਜੀ,
1: ਹਾਂਜੀ, ਤੇ ਪੈਟਰੋਲ ਦੇ ਵਿੱਚ ਜਿਹੜਾ ਹੈਗਾ ਆ 1200 ਰੁਪਇਆ ਜਿਹੜਾ ਆ ਮੈਨੂੰ ਵੱਧ ਖਰਚਣਾ ਪੈ ਰਿਹਾ ਜੀ।
0: ਜੀ
1: ਹਾਂਜੀ, ਜਿੰਨੇ ਦਿਨ ਦਾ ਉਨੇ ਦਾ ਜਿੰਨੇ ਦਾ ਪੈਟਰੋਲ, ਹਾਂਜੀ 2200 ਰੁਪਏ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਮੇਰੀ ਇਨਕਮ ਜਿਹੜੀ ਆ ਉਹ ਉਹਦੀ ਲਈ
0: ਵਧੀ,
1: ਹਾਂਜੀ ਉਹ ਉੱਥੇ ਹੀ ਖੜੀ ਹੈਗੀ ਆ। ਇਹ ਤਾਂ ਉਹ ਦੋ ਖਰਚੇ ਸੀ ਜਿਹੜੇ ਮੈਂ ਤੁਹਾਨੂੰ ਐਪਰੈਂਟਲੀ ਗਿਣਾਤੇ ਆ ਜੀ। ਉਹ ਤੋਂ ਇਲਾਵਾ ਜਿਹੜੀ ਸਬਜ਼ੀ 500 ਰੁਪਏ ਦੀ ਆਉਂਦੀ ਸੀਗੀ ਜੀ, ਉਹ ਇਸ ਵੇਲੇ 1000 ਰੁਪਏ ਦੀ ਆਉਂਦੀ ਹੈਗੀ ਆ। 3-4 ਦਿਨ ਦੀ ਇਕੱਠੀ ਲੈਣਾ ਹੁੰਦਾ ਮੈਂ ਜੀ, ਉਹ ਉੱਥੇ ਜਿਹੜਾ ਆ ਉੱਥੇ ਵੀ ਮਤਲਬ ਡਬਲ ਰੇਟ ਹੋ ਗਿਆ ਜੀ। ਹਰ ਇੱਕ ਜਗ੍ਹਾ ਤੁਸੀਂ ਰੇਟ ਡਬਲ ਹੋਏ ਹੈਗੇ ਆ ਜੀ, ਤੇ ਫਿਰ ਇਹ ਮਹਿੰਗਾਈ ਜਿਹੜੀ ਆ ਜਦੋਂ ਇੱਕ ਬੰਦਾ ਐਜ਼ ਏ ਕੰਜ਼ਿਊਮਰ ਪੇ ਕਰਦਾ ਨਾ ਜੀ, ਉਹਨੂੰ ਦੁੱਖ ਲੱਗਦਾ।
0: ਬਿਲਕੁਲ,
1: ਜਦੋਂ ਮੈਨੂੰ ਅੱਜ 1 ਤਰੀਕ ਸੀ ਜੀ, ਜਦੋਂ ਮੈਂ ਮਤਲਬ ਦੁੱਧ ਦੇ ਪੈਸੇ ਸਵੇਰੇ ਨਾਲ ਹੀ, ਕਿਉਂਕਿ ਮੈਂ 30 ਤਰੀਕ ਨੂੰ ਕਲੀਅਰ ਕਰ ਦਿੰਦਾ, ਕੱਲ ਜਦੋਂ ਮੈਂ ਦੇਣਾ ਹੈਗਾ ਸ਼ਾਮ ਨੂੰ ਉਹਨਾਂ ਨੂੰ ਪੈਸੇ ਦੇਣ ਗਿਆ ਤੇ ਮੈਨੂੰ ਉਹਨਾਂ ਨੇ ਦੱਸਿਆ ਜੀ ਵੀ ਦੁੱਧ ਅਸੀਂ 10 ਰੁਪਏ ਰੇਟ ਵਧਾ ਤਾ ਜੀ।
0: ਜੀ
1: ਹੁਣ 10 ਰੁਪਈਏ ਜਿਹੜੇ ਆ ਬੀਨਸ ਸਮਥਿੰਗ ਕੇ 10-12% ਜਿਹੜਾ ਆ ਹਾਈਕ ਹੋ ਗਈ ਜੀ।
0: ਬਿਲਕੁਲ,
1: ਜੇ 12% ਹਾਈਕ ਹੋ ਗਈ ਹੈਗੀ ਜੀ, ਕਿ ਕੀ ਸਾਡੀਆਂ ਇਨਕਮ ਜਿਹੜੀਆਂ ਹੈਗੀਆਂ ਉਹ 12% ਜਿਹੜੀਆਂ ਹੈਗੀਆਂ ਵੱਧ ਰਹੀਆਂ ਜੀ।
0: ਜੀ ਨਹੀਂ ਜੀ,
1: ਇਹ ਤਾਂ ਕੱਲੀ ਕੱਲੀ ਲੋੜ ਤੇ ਆ ਨਾ ਜੀ। ਹੁਣ ਜਿਹੜੀ ਕਣਕ ਦੀ ਗੱਲ ਕਰਦੇ ਆ ਤੁਸੀਂ ਵੀ ਕਣਕ ਦਾ ਭਾਅ ਵਧਿਆ ਜੀ, ਪਰ ਇਹ ਸਾਹਿਬ ਮੈਂ ਨਾ ਮਤਲਬ ਬੜਾ ਸੰਕੋਚ ਕੇ ਵੀ ਤੇ ਬੜਾ ਮਤਲਬ ਜਿਹੜਾ ਹੈਗਾ ਨਾ ਇਹ ਵਿਚਾਰ ਕੇ ਇਹ ਗੱਲ ਕਹਿ ਰਿਹਾ ਜੀ।
0: ਜੀ
1: ਕਿਸਾਨ ਇਹ ਗੱਲ ਕਹਿੰਦਾ ਹੈਗਾ ਆ ਜੀ, ਉਹ ਠੀਕ ਆ ਆਪਣੀਆਂ ਲਾਗਤ ਕਰਕੇ ਕਹਿ ਰਿਹਾ ਆ ਜੀ, ਸਾਰਾ ਕੁਛ ਕਹਿ ਰਿਹਾ ਜੀ। ਉਹ ਤਾਂ ਕਹਿੰਦੇ ਹੈਗੇ ਵੀ ਸਾਡੀ ਲਾਗਤ ਤੇ ਸਾਡੀ ਮਿਹਨਤ ਦਾ ਮੁੱਲ ਪਾਇਆ ਜਾਵੇ ਤਾਂ
0: ਜੀ
1: 7,000 ਨੂੰ ਜਿਹੜੀ ਆ ਕਣਕ ਜਾਣੀ ਚਾਹੀਦੀ ਆ ਜੀ,
0: ਜੀ
1: ਜੋ ਸਾਰੇ ਜਿਹੜੇ ਆ ਪ੍ਰਾਈਸ ਇੰਡੈਕਸ ਨਾਲ ਜੇ ਉਹਨੂੰ ਮੇਲ ਖਿਲਾਉਂਦੇ ਆ। ਤੇ
0: ਜੀ
1: ਕੀ ਇੱਕ ਰਿਕਸ਼ਾ ਚਲਾਉਣ ਵਾਲਾ ਜਾਂ ਛੋਟਾ ਜਿਹੜਾ ਵਪਾਰੀ ਆ ਜਾਂ ਹੋਰ
0: ਜੀ
1: ਜਿਹਨਾਂ ਨੇ ਕਣਕ ਮੁੱਲ ਲੈ ਕੇ ਖਾਣੀ ਆ, ਕੀ ਉਹ ਰੋਟੀ ਖਾ ਸਕੇਗਾ ਜੀ?
0: ਜੀ
1: ਜਿਹੜੀ ਹਾਂਜੀ ਜਿਹੜੇ ਬੰਦੇ ਉਹ ਜਿਹਨਾਂ ਦੀ ਅਰਨਿੰਗ ਘੱਟ ਹੈਗੀ ਆ ਜੀ, ਡੇ ਟੂ ਡੇ ਕਮਾਉਂਦੇ ਆ, ਉਹਨਾਂ ਵਾਸਤੇ ਤਾਂ ਰੋਟੀ ਜਿਹੜੀ ਹੈਗੀ ਆ ਖਾਣੀ ਵੀ ਔਖੀ ਹੋ ਜਾਏਗੀ ਜੀ।
0: ਇੱਥੇ ਸੈਣੀ ਸਾਹਿਬ ਸਵਾਲ ਇਹ ਹੋਣਾ
1: ਕਿਉਂਕਿ
0: ਚਾਹੀਦਾ ਸਾਡੇ ਆਮ ਲੋਕਾਂ ਦਾ ਵੀ ਆਪਣਾ ਵੀ ਕਿ ਇਹਦੇ ਵਿੱਚ ਸਮਾਂ ਕਿ ਸਾਡੀ ਸੈਲਰੀ ਵਧਾਉਣ ਦੇ ਨਾਲੋਂ ਭਾਈ ਤੁਸੀਂ ਮਹਿੰਗਾਈ ਨੂੰ ਕਾਬੂ ਕਰੋ।
1: ਬਿਲਕੁਲ ਜੀ ਬਿਲਕੁਲ ਉਹੀ
0: ਜੀ
1: ਗੱਲ ਆ ਨਾ ਜੀ, ਉਹਨਾਂ ਦੀ ਜਿਹੜੀ ਹੈਗੀ ਆ ਸਬਸਿਡੀਜ਼ ਜਿਹੜੀ ਆ ਉਹਨਾਂ ਦਾ ਰੈਸ਼ਨਲਾਈਜੇਸ਼ਨ ਹੋਵੇ,
0: ਬਿਲਕੁਲ
1: ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਲਾਗਤ ਤਾਂ ਹੀ ਘਟੂਗੀ ਨਾ ਜੀ,
0: ਜੀ
1: ਵੀ ਜੇ ਸਬਸਿਡੀ ਜਿਹੜੀ ਆ ਉਹਦਾ ਰੈਸ਼ਨਲਾਈਜੇਸ਼ਨ ਹੋ ਕੇ।
0: ਜੀ
1: ਸਰ ਉੱਥੇ ਤਾਂ ਕੁੰਡੀ ਲੱਗਦੀ ਆ ਜੀ,
0: ਜੀ
1: ਉੱਥੇ ਯੂਰੀਏ ਦੇ ਉੱਤੇ ਸਬਸਿਡੀ ਮਿਲਦੀ ਆ ਜੀ। ਹੁਣ
0: ਜੀ
1: ਇਹਨਾਂ ਨੇ ਕੀਤਾ ਹੈਗਾ ਆ ਆ ਕੇ ਥੋੜਾ ਬਹੁਤਾ ਫਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ
0: ਜੀ
1: ਕਿ ਜਿਹੜਾ ਯੂਰੀਆ ਕਿਸਾਨਾਂ ਲਈ ਸਬਸਿਡਾਈਜ਼ ਰੇਟ ਤੇ ਆਉਂਦਾ ਆ ਜੀ,
0: ਜੀ
1: ਉਹ ਤਾਂ ਸਾਰਾ ਫੈਕਟਰੀਆਂ ਚੱਕਲ ਜਾਂਦੀਆਂ ਸੀ ਜਿੱਥੇ ਕਮਰਸ਼ਲੀ ਜਿਹੜਾ ਉਹਨਾਂ ਨੂੰ ਲੈਣਾ ਪੈਂਦਾ ਸੀ
0: ਜੀ
1: ਮਾਰਕੀਟ ਦੇ ਵਿੱਚੋਂ,
0: ਜੀ
1: ਕਿਉਂਕਿ ਉੱਥੇ ਜਿਹੜੇ ਆ ਇੰਡਸਟਰੀ ਦੇ ਵਿੱਚ ਵੀ ਯੂਰੀਆ ਯੂਜ਼ ਹੁੰਦਾ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਆ ਬਾਕੀ ਜਿਹੜੇ ਵੱਡੇ ਕਿਸਾਨ ਜਿਹੜੇ ਹੈਗੇ ਆ ਜੀ, ਉਹਨਾਂ ਨੂੰ ਜਿਹੜੀ ਆ ਪ੍ਰੋਡਕਸ਼ਨ ਕੋਸਟ ਜਿਹੜੀ ਆ ਘੱਟ ਪੈਂਦੀ ਆ ਜੀ,
0: ਜੀ
1: ਜਿੰਨਾ ਛੋਟਾ ਕਿਸਾਨ ਹੈਗਾ ਆ ਉਹਦੀ ਪ੍ਰੋਡਕਸ਼ਨ ਕੋਸਟ ਓਨੀ ਵੱਧ
0: ਵੱਧ
1: ਜਾਂਦੀ ਆ
0: ਪੈਣੀ ਹੈ
1: ਜੀ।
0: ਜੀ ਬਿਲਕੁਲ ਹੈ।
1: ਸੋ ਇਸ ਕਰਕੇ ਸਭ ਤੋਂ ਜਿੱਥੇ ਮਾਰ ਖਾਂਦਾ ਹੈਗਾ ਨਾ ਜੀ, ਉੱਥੇ ਜਿਹੜਾ ਇਹ ਆ ਵੀ ਗਰੀਬ ਬੰਦਾ ਹੀ ਮਾਰ ਖਾਂਦਾ ਆ ਜੀ, ਛੋਟਾ
0: ਜੀ
1: ਜ਼ਿਮੀਦਾਰ ਮਾਰ ਖਾਂਦਾ ਆ, ਤੇ ਉਧਰੋਂ ਜਿਹੜਾ ਹੈਗਾ ਆ ਛੋਟਾ ਦੁਕਾਨਦਾਰ, ਛੋਟਾ ਬਿਜ਼ਨਸਮੈਨ, ਛੋਟਾ ਕੋਈ ਰਿਕਸ਼ੇ ਵਾਲਾ, ਮਜ਼ਦੂਰ ਤਬਕਾ, ਇਹ
0: ਜੀ
1: ਮਾਰ ਖਾਂਦਾ ਹੈ ਜੀ।
0: ਬਿਲਕੁਲ ਹੈ ਜੀ। ਇਹਦੇ ਵਿੱਚ ਦੇਖੋ
1: ਸਰਕਾਰਾਂ ਜਿਹੜੀਆਂ
0: ਜੀ,
1: ਹੈਗੀਆਂ,
0: ਹਾਂਜੀ ਹਾਂਜੀ
1: ਸਰਕਾਰਾਂ ਜਿਹੜੀਆਂ ਆ ਸਬਸਿਡੀ ਜਿਹੜੀਆਂ ਦਿੰਦੀਆਂ ਆ, ਦੈਟ ਇਜ਼ ਟੂ ਏ ਮਰਸੀ,
0: ਜੀ
1: ਦੈਟ ਇਜ਼ ਨਾਟ ਏ ਪ੍ਰਿਵਿਲੇਜ, ਦੈਟ
0: ਜੀ
1: ਇਜ਼ ਅ ਮਰਸੀ। ਉਹ ਦਇਆ ਆਇਆ ਅਗਲੇ ਦੀ ਮਨ ਚ ਆਇਆ ਤੇ ਉਹਨੇ ਦਇਆ ਕਰ ਦਿੱਤੀ ਜੀ, ਉਹ
0: ਜੀ
1: ਕੋਈ ਹੈ ਨੀ ਜੀ। ਅੱਜ ਵੀ ਮੇਰੇ ਨਾਲ ਇੱਕ ਬੰਦਾ ਮੇਰਾ ਜਿਹੜਾ ਹੈਗਾ ਆ ਭਈ, ਮੇਰੇ ਕੋਲ ਮੁੰਡਾ ਆਉਂਦਾ ਆ ਖੇਤ ਦੇ ਵਿੱਚ ਕੰਮ ਕੁੰਮ ਕਰਨ, ਉਹ
0: ਜੀ
1: ਮੈਨੂੰ ਕਹਿੰਦਾ ਦੁਬਾਰਾ ਕਿੱਟਾਂ ਆ ਗਈਆਂ ਹੈ
0: ਅੱਛਾ
1: ਜੀ,
0: ਜੀ
1: ਉਹ ਰਾਸ਼ਨ ਕਿੱਟਾਂ ਕਿਤੇ ਦੁਬਾਰਾ ਆ ਗਈਆਂ, ਕਹਿੰਦਾ ਜੀ ਵੰਡਣ ਲਈ।
0: ਜੀ
1: ਤੇ ਮੈਂ ਕਿਹਾ ਫੇਰ ਤੈਨੂੰ ਤਾਂ ਮੌਜ ਲੱਗ ਗਈ ਤੇ ਤੈਨੂੰ
0: ਜੀ
1: ਕਿੱਟ ਨਹੀਂ, ਕਹਿੰਦਾ ਮੇਰੇ ਆਧਾਰ ਕਾਰਡ ਦੇ ਉੱਤੇ ਜਿਹੜਾ ਆ ਭਈ ਕੋਈ ਹੈਗਾ ਇਸ ਜੀ ਅਪਡੇਟ ਨਹੀਂ ਸੀ ਹੋਇਆ ਤੇ ਇਸ ਕਰਕੇ ਮੈਨੂੰ ਕਿੱਟ ਨਹੀਂ ਮਿਲੀ।
0: ਜੀ
1: ਮੈਂ ਕਿਹਾ ਵੀ ਜਿਹੜੇ ਨੀਡੀ ਬੰਦੇ ਹੈਗੇ ਆ ਉਹਨਾਂ ਦੇ ਤਾਂ ਤੁਸੀਂ ਟੈਕਨੀਕਲ ਡਿਫੈਕਟ ਦੇ ਆਧਾਰ ਤੇ ਜਿਹੜਾ ਆ
0: ਜੀ
1: ਉਹ ਤੁਸੀਂ ਉਹਨਾਂ ਨੂੰ ਡਿਨਾਈ ਕਰ ਰਹੇ ਹੈਗੇ ਆ ਜੀ।
0: ਜੀ
1: ਸੋ ਇਸ ਕਰਕੇ ਉੱਥੇ ਫੇਰ ਜਿਹੜਾ ਆ ਉਹ ਮਤਲਬ ਦੈਟ ਇਜ਼ ਮਰਸੀ ਜਿਹੜੀ ਮੈਂ ਗੱਲ ਕਹੀ, ਉਹ ਤਾਂ ਫੇਰ ਮਰਸੀ ਆ ਨਾ ਜੀ, ਅਗਲੇ ਦੀ
0: ਜੀ
1: ਦਇਆ ਆ ਜੇ ਦੇ ਦੇਵੇ ਤੇ ਜੀ, ਨਹੀਂ
0: ਜੀ
1: ਤਾਂ ਅਦਰਵਾਈਜ਼ ਜੇ ਅੜ ਗਿਆ ਤੇ ਅੜ ਜਾਏਗਾ।
0: ਬਿਲਕੁਲ ਆ ਜੀ। ਆ
1: ਸੋ
0: ਦੇਖੋ
1: ਇਸ ਕਰਕੇ ਨੀਡੀ ਬੰਦੇ,
0: ਜੀ
1: ਨੀਡੀ ਬੰਦੇ ਜਿਹੜੇ ਆ ਉਹਨਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈਗਾ, ਜਿਹੜੀ ਖੇਤੀ ਦੀ ਲਾਗਤ ਆ ਉਹ ਘਟਣੀ ਚਾਹੀਦੀ ਹੈਗੀ ਆ
0: ਚਾਹੀਦੀ ਹੈ
1: ਜੀ,
0: ਜੀ।
1: ਤੇ ਕੁਝ ਫਸਲ ਜਿਹੜੀ ਹੈਗੀ ਆ ਜਾਂ ਜੋ ਆਨੇ ਆ ਉਹ ਇੰਨੇ ਕੁ ਵਾਜਬ ਰੇਟ ਤੇ ਜ਼ਰੂਰ ਮਿਲਣਾ ਚਾਹੀਦਾ ਕਿ ਹਰ ਇੱਕ ਦੇ ਮੂੰਹ ਦੇ ਵਿੱਚ ਪੈ ਸਕੇ
0: ਜੀ,
1: ਤੇ ਹਰ ਇੱਕ ਬੰਦਾ ਜਿਹੜਾ ਹੈਗਾ ਆਪ ਖਰੀਦ ਕੇ ਰੋਟੀ ਖਾ ਸਕੇ ਜੀ।
0: ਉਹ
1: ਕੀ ਬਾਰੇ ਸਾਹਿਬ
0: ਪੈਣ ਕਿੱਥੇ ਦੇਣਾ ਸੈਣੀ ਸਾਹਿਬ? ਆ ਦੇਖੋ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਤੇ ਅੱਜ ਨਿਊਯਾਰਕ ਦੇ ਵਿੱਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਸਾਡੇ ਆਪਣੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਉਹਨਾਂ ਨੇ ਇਹ ਚੇਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਦੁਨੀਆ ਦੇ ਉੱਤੇ ਜਿਹੜਾ ਭਿਆਨਕ ਭੋਜਨ ਦਾ ਖਤਰਾ ਜਿਹੜਾ ਸੰਕਟ ਮੰਡਰਾਏਗਾ ਜੀ। ਉਹ ਲੋਕਾਂ ਨੂੰ ਹੌਸਲਾ ਅਫਜ਼ਾਈ ਦਾ ਕੀ ਦੇਣੀ ਆ, ਹੋਰ ਡਰਾ ਡਰਾ ਮਾਰ ਦੇਣਾ ਇਹਨਾਂ ਨੇ ਜੀ।
1: ਭਾਈ ਸਾਹਿਬ ਇਹ ਨਾ ਕੌਂਸਪੀਰੇਸੀ
0: ਹਾਂ
1: ਹੁੰਦੀ ਹੈ
0: ਬਿਲਕੁਲ
1: ਵੱਡੇ
0: ਹੈ ਜੀ
1: ਪੱਧਰ ਤੇ, ਜਦੋਂ ਕੋਈ ਏਦਾਂ ਦਾ ਲੀਡਰ ਗੱਲ ਕਰਦਾ ਨਾ ਜੀ,
0: ਜੀ
1: ਉਹ ਬੜੀ ਵੱਡੀ ਕੌਂਸਪੀਰੇਸੀ ਹੁੰਦੀ ਹੈ
0: ਬਿਲਕੁਲ
1: ਜੀ।
0: ਹੈ ਜੀ ਬਿਲਕੁਲ ਹੈ।
1: ਮੈਂ ਨਾ ਅੱਜ ਤੋਂ ਕਈ ਸਾਲ ਪਹਿਲਾਂ ਨਾ ਸ਼ਰਦ ਪਵਾਰ ਹੁੰਦਾ ਸੀਗਾ ਐਗਰੀਕਲਚਰ ਮਿਨਿਸਟਰ
0: ਜੀ,
1: ਹੈ ਜੀ, ਉਹਨੇ ਨਾ ਮਤਲਬ ਇੱਕ ਗੰਨੇ ਦੇ ਬਾਰੇ ਜਿਹੜੀ ਆ ਖਬਰ ਜਿਹੜੀ ਆ ਉਹ ਨੈਸ਼ਨਲ ਟੀਵੀ ਦੇ ਉੱਤੇ ਇੱਕ ਗੱਲ ਕਹਿਤੀ ਕਿਤੇ ਇੱਕ ਗੰਨੇ ਦੀ ਸ਼ਾਰਟੇਜ ਬਹੁਤ ਆ
0: ਜੀ
1: ਇਸ ਵਾਰ,
0: ਜੀ
1: ਇੰਨੀ ਗੱਲ ਕਹੀ ਅਗਲੇ ਦਿਨ ਹੀ ਖੰਡ ਦਾ ਰੇਟ ਜਿਹੜਾ ਆ 7 ਰੁਪਏ ਵੱਧ ਗਿਆ ਕਿਲੋ
0: ਵਧ ਗਿਆ।
1: ਬਗਰੀ ਹਾਂਜੀ। ਉਹ ਬਾਅਦ ਵਿੱਚ ਪਤਾ ਲੱਗਾ ਕਿ ਗੰਨੇ ਦੀ ਕੋਈ ਕਮੀ ਨਹੀਂ ਸੀ,
0: ਜੀ
1: ਉਹਦੀਆਂ ਆਪਣੀਆਂ ਸ਼ੂਗਰ ਮਿਲ ਹੈਗੀਆਂ ਸੀਗੀਆਂ ਤੇ ਉਹਨੇ ਰੇਟ ਵਧਾਉਣਾ ਸੀ ਜੀ।
0: ਜੀ ਬਿਲਕੁਲ ਹੈ ਜੀ।
1: ਬਾਅਦ ਦੇ ਵਿੱਚ ਜਦੋਂ ਹੈਗਾ ਜੀ ਕਮਾਈ ਕਰ ਲਈ 15 ਕੁ ਦਿਨ 20 ਦਿਨ ਬਾਅਦ ਕਹਿਤਾ ਵੀ ਜਿਹੜੀ ਆ ਉਹ ਰਿਪੋਰਟ ਜਿਹੜੀ ਆ ਠੀਕ ਨਹੀਂ ਸੀਗੀ, ਗੰਨਾ ਸਫੀਸ਼ੈਂਟ ਹੈਗਾ ਆ
0: ਜੀ
1: ਤੇ ਮਿੱਲਾਂ ਦੇ ਵਿੱਚ ਆ ਰਿਹਾ ਆ ਤੇ ਕੋਈ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ
0: ਬਿਲਕੁਲ
1: ਹੈ
0: ਹੈ ਜੀ।
1: ਜੀ, ਕਿਉਂਕਿ ਉਦੋਂ ਤੱਕ ਜਿਹੜਾ ਆ ਪ੍ਰਧਾਨ ਮੰਤਰੀ ਆਪਣੇ ਡਾਕਟਰ ਮਨਮੋਹਨ ਸਿੰਘ ਸੀਗੇ ਜੀ,
0: ਜੀ
1: ਉਹਨਾਂ ਨੇ ਕਿਹਾ ਵੀ ਜੇ ਇੰਨਾ ਇੱਕਦਮ ਖੰਡ ਇੰਨੀ ਵਧੀ ਹੈਗੀ ਆ, ਰੇਟ ਵਧਿਆ ਹੈਗਾ ਆ, ਜੇ ਸ਼ੋਰਟੇਜ ਹੈਗੀ ਆ ਤੇ ਤਾਂ ਹੀ ਰੇਟ ਵਧੇ ਹੋਣਗੇ ਵੀ ਆਪਾਂ ਇੰਪੋਰਟ ਕਰ ਲੈਨੇ ਆ। ਉਹ ਇੰਪੋਰਟ
0: ਜੀ
1: ਦੀ ਖਬਰ ਆਈ ਆ ਤੇ ਨਾਲ ਹੀ ਉਹਨੇ ਇੱਧਰ ਕਰਕੇ ਤੇ ਇੱਧਰ ਫਿਰ ਜਿਹੜਾ ਸਟੇਟਮੈਂਟ ਦੇ ਕੇ ਤੇ ਉਹ
0: ਬਿਲਕੁਲ ਹੈ ਜੀ।
1: ਕੰਟਰੋਲ ਕਰ ਲਈਆਂ ਇੱਥੇ ਵਾਲੀਆਂ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ,
1: ਤੋ
0: ਹਾਂਜੀ, ਇੱਕ ਤਰ੍ਹਾਂ ਦੀ ਘਟਨਾ ਜਿਹੜੀ ਵਾਪਰਦੀ ਹੈ ਮੁੜ ਕੇ ਫਿਰ ਪੰਜਾਬ ਦੇ ਵਿੱਚ, ਉੱਥੇ ਦੁਬਾਰਾ ਫਿਰ ਉਹ ਤਰ੍ਹਾਂ ਦੀਆਂ ਘਟਨਾਵਾਂ ਵਾਰ ਵਾਰ ਵੀ ਵਾਪਰਦੀਆਂ ਨੇ। ਤੇ ਇੱਕ ਤੂਰ ਬੰਜਾਰਾ ਜਿਹੜਾ ਹੋਰ ਬਣ ਗਿਆ, ਭਾਣਾ ਵਾਪਰ ਗਿਆ, ਜਬਰੀ ਪੋਸਟਮਾਰਟਮ ਹੋ ਗਿਆ, ਜਬਰੀ ਸਰਕਾਰ ਜਿਹੜੀ ਹੈ ਸੰਸਕਾਰ ਕਰਾ ਦਿੰਦੀ ਹੈ, ਤਰਲੇ ਪਾਉਂਦੀ ਮਾਂ ਦੀ ਜਿਹੜਾ ਕਿਸੇ ਨੇ ਹੂਕ ਨਹੀਂ ਸੁਣੀ ਹੈ, ਕਨੋਈ ਦੇ ਦਲਿਤ ਨੌਜਵਾਨ ਦਾ ਪੁਲਿਸ ਪੈਰੇ ਹੇਠ ਜਿਹੜਾ ਸੰਸਕਾਰ ਕਰਾ ਦਿੱਤਾ ਗਿਆ, ਪਰਿਵਾਰਕ ਮੈਂਬਰਾਂ ਨੂੰ ਥਾਣੇ ਬੰਦ ਕਰ ਦਿੱਤਾ ਗਿਆ, ਕੀ ਹਾਲਾਤ ਨੇ ਜੀ?
1: ਭਾਰੇ ਸਾਹਿਬ, ਇਹ ਨਾ ਸੁਨਾਮ ਏਰੀਆ ਦੀ ਘਟਨਾ ਹੈਗੀ ਆ ਜੀ,
0: ਜੀ
1: ਤੇ ਸੰਨੀ ਨਾਂ ਦਾ 23 ਸਾਲ ਦੀ ਉਮਰ ਦਾ ਮੁੰਡਾ ਸੀਗਾ ਜੀ।
0: ਜੀ
1: ਉਹਨੇ ਜਿੱਦਾਂ ਪਹਿਲਾਂ ਹੋਇਆ ਸੀ ਨਾ ਜੀ, ਉਹ ਆਪਣਾ ਗੁਲਜ਼ਾਰ ਵਾਲਾ ਕੇਸ ਜਿਹਦੇ ਵਿੱਚ ਸੁਸਾਈਡ ਕੀਤੀ ਸੀ ਤੇ ਦੋਸ਼ੀ ਜਿਹੜਾ ਆ ਉਹਨੇ ਵਿੱਤ ਮੰਤਰੀ ਨੂੰ ਕਿਹਾ ਸੀ ਤੇ ਆਪਣਾ ਜਿਹੜਾ ਆ ਹਾਂਜੀ, ਉਹ ਇਸੇ ਤਰੀਕੇ ਨਾਲ ਜਿਹੜਾ ਆ ਇੱਥੇ ਵੀ ਸਰਪੰਚ ਤੇ ਹੋਰ ਬੰਦਿਆਂ ਦੀ ਜਾਤੀ ਤੋਂ ਦੁਖੀ ਹੋ ਕੇ ਉਹ ਬੰਦੇ ਨੇ ਸੁਸਾਈਡ ਕੀਤਾ ਜਦੋਂ ਉਹਦੀ ਪ੍ਰੋਟੈਸਟ ਕਰ ਰਹੇ ਸੀ ਤੇ ਉਦੋਂ ਜਿਹੜਾ ਹੈਗਾ ਆ ਇਹ ਉੱਥੇ ਕੰਮ ਇਸ ਤਰ੍ਹਾਂ ਦਾ ਹੋਇਆ ਕਿ ਉਹਦੇ ਪਰਿਵਾਰ ਦੇ ਜਿਹੜੇ ਜੀ ਆ ਜੀ ਉਹਨਾਂ ਨੂੰ
0: ਜੀ
1: ਧੂਰੀ ਥਾਣੇ ਦੇ ਵਿੱਚ ਬੰਦ ਕਰਕੇ
0: ਜੀ
1: ਤੇ
0: ਉਹਨਾਂ ਦੀ
1: ਪੁਲਿਸ ਵਾਲਿਆਂ ਨੇ ਜਬਰਦਸਤੀ ਉਹਦਾ ਜਿਹੜਾ ਆ ਪੋਸਟਮਾਰਟਮ ਕਰਕੇ, ਦੇਖੋ ਪੋਸਟਮਾਰਟਮ ਤੇ ਜਿਹੜਾ ਆ ਵੀ ਨਹੀਂ ਤਾਂ ਕਿਥ ਐਂਡ ਕਿਨ ਦੇ ਜਿਹੜੇ ਹੈਗੇ ਆ ਸਿਗਨੇਚਰ ਹੁੰਦੇ ਆ ਜੀ,
0: ਜੀ
1: ਉਹਨਾਂ ਡਾਕਟਰਾਂ ਦੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਜਿਹੜਾ ਨੀਅਰੈਸਟ ਰਿਲੇਸ਼ਨਸ਼ਿਪ ਦੇ ਵਿੱਚ ਹੋਵੇ ਉਹਦੇ ਸਿਗਨੇਚਰ ਜ਼ਰੂਰ ਕਰਵਾਏ ਜਾਣ ਜੀ,
0: ਜੀ
1: ਉਹ ਕੰਸੈਂਟ ਲੈ ਕੇ ਪੋਸਟਮਾਰਟਮ ਕਰਦੇ ਜੀ।
0: ਬਿਲਕੁਲ ਹੈ ਜੀ।
1: ਹਾਂਜੀ, ਤੇ ਪੋਸਟਮਾਰਟਮ ਜਿਹੜਾ ਹੈਗਾ ਆ ਉਹ ਪਤਾ ਨੀ ਕਿਸੇ ਡਾਕਟਰ ਨੇ ਕਰ ਦਿੱਤਾ ਜੀ ਜਾਂ ਸਿਗਨੇਚਰ ਫੋਰਜ ਕੀਤੇ ਹੋਣਗੇ ਜੀ ਉਹਨਾਂ ਦੇ ਪਰਿਵਾਰ ਦੇ ਕਿਸੇ ਜੀ ਦੇ,
0: ਜੀ
1: ਤੇ ਉਹ ਦੇਖੋ ਲਾਸ਼ ਲੈਣ ਵਾਸਤੇ ਤਰਸਦੇ ਰਹੇ ਤੇ ਉਹ ਲਾਸ਼ ਵੀ ਨੀ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਤੇ ਉਹਦਾ ਸੰਸਕਾਰ ਵੀ ਕਰ ਦਿੱਤਾ ਜੀ। ਪਿੰਡ ਵਾਲਿਆਂ ਨੇ ਇਹ ਸੋਚਿਆ ਵੀ ਧੱਕਾ ਹੋ ਰਿਹਾ ਹੈਗਾ ਆ, ਚਲੋ ਕੋਈ ਗੱਲ ਨੀ ਵੀ ਜਿਹਨਾਂ ਨੇ ਪੋਸਟਮਾਰਟਮ ਵੀ ਕਰਾ ਲਿਆ ਕ੍ਰਿਮੇਸ਼ਨ ਤਾਂ ਆ ਕੇ ਪਿੰਡ ਹੀ ਕਰਨਗੇ, ਪਿੰਡ ਵਾਲੇ ਪਿੰਡ ਉਡੀਕਦੇ ਰਹੇ ਤੇ ਇਹਨਾਂ ਦੇ ਦੂਜੇ ਪਿੰਡ ਜਿਹੜਾ ਹੈਗਾ ਆ GT ਰੋਡ ਦੇ ਨਾਲ ਪਿੰਡ ਲੱਗਦਾ ਸੀ ਉੱਥੇ ਸੰਸਕਾਰ ਕਰ ਦਿੱਤਾ ਜੀ। ਤੇ ਇਸ ਤਰੀਕੇ ਦੇ ਨਾਲ ਉਸ ਪਰਿਵਾਰ ਦੀਆਂ ਵੀਡੀਓ ਆਈਆਂ ਆ ਜਿੱਦਾਂ ਪੁਲਿਸ ਨੇ ਉਹਨਾਂ ਨੂੰ ਟ੍ਰੀਟ ਕੀਤਾ ਜੀ, ਬਸ ਸਮਝ ਲੋ ਜੀ ਵੀ ਅੰਗਰੇਜ਼ ਦਾ ਰਾਜ ਯਾਦ ਕਰਾਤਾ ਅੱਜ ਤਾਂ।
0: ਬਿਲਕੁਲ ਹੈ ਜੀ, ਬਿਲਕੁਲ।
1: ਹੁਣ ਮੀਡੀਆ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਇੰਨੀ ਕੁ ਜ਼ਿਆਦਾ ਬੁਰਾ ਬਣਾਇਆ ਆ ਪੰਜਾਬ ਦੇ ਸੰਗੀਤਾ ਲੋਕ ਤਾਂ ਸਿਰ ਫੜ ਕੇ ਬੈਠੇ ਆ ਵੀ ਇਹ ਕੀ ਹੋਣ ਲੱਗ ਪਿਆ ਜੀ।
0: ਬਿਲਕੁਲ।
1: ਸੋ ਆਏ ਦਿਨ ਭਾਰੇ ਸਾਹਿਬ ਇੱਕ ਜਿਹੜਾ ਦਿਨ ਬੀਤਦਾ ਨਾ ਉਦਣ ਜਿਹੜੀ ਘਟਨਾ ਸ਼ੌਕ ਦੇ ਕੇ ਜਾਂਦੀ ਆ ਨਾ ਅਗਲੇ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਏਦਾਂ ਦੀ ਵਾਪਰ ਜਾਂਦੀ ਹੈ ਉਹ ਤੋਂ ਵੀ ਵੱਡਾ ਸ਼ੌਕ ਦੇ ਕੇ
0: ਜਾਂਦੀ ਹੈ ਜੀ। ਬਿਲਕੁਲ ਹੈ ਜੀ।
1: ਇਸ ਘਟਨਾ ਨੇ ਜਿਹੜਾ ਹੈਗਾ ਇਹ ਸਰ ਮੈਂ ਵੀ ਮਤਲਬ ਜਿਹੜਾ ਹੈਗਾ ਨਾ ਖਬਰ ਮੈਂ ਹੋ ਸਕਦਾ ਜਾਂ ਕਿਸੇ ਤੱਥਾਂ ਦੇ ਵਿੱਚ ਗਲਤ ਬੋਲ ਗਿਆ ਹੋਵਾਂ ਕਿਉਂਕਿ ਮੈਂ ਕਨਫਿਊਜ਼ਡ ਆ ਕਿ ਉਹਨੇ ਸੁਸਾਈਡ ਕੀਤਾ ਆ ਜਾਂ ਉਹਦੀ ਕਸਟੋਡੀਅਲ ਡੈਥ ਹੈਗੀ ਆ ਜੀ, ਇਹ ਤੇ ਮੈਂ ਕਨਫਿਊਜ਼ਡ ਆ ਜੀ।
0: ਨਹੀਂ ਆਪਾਂ ਕਲੀਅਰ ਕਰ ਲੈਂਦੇ ਆ, ਸੈਣੀ ਸਾਹਿਬ ਦੇ ਵਿੱਚ ਹੈਗਾ ਪਿੰਡ ਜਿਹੜਾ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਜੋ ਘਟਨਾ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ, ਇਸੇ ਤਰ੍ਹਾਂ ਜਿਹੜਾ ਉਹਦੇ ਵਿੱਚ ਪੁਲਿਸ ਨੇ ਪਿੰਡ ਕਨੋਈ ਦੇ 23 ਸਾਲਾਂ ਨੌਜਵਾਨ ਜਿਹੜਾ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਇਨਸਾਫ਼ ਦੇ ਲਈ ਸਿਵਲ ਹਸਪਤਾਲ ਜਿਹੜਾ ਇਹ ਸਾਰਾ ਕੁਝ ਕਾਰਾ ਕੀਤਾ ਹੈ ਜੀ, ਤੇ ਮੋਰ ਚੋਰੀ ਅੱਗੇ ਜਿਹੜਾ 6 ਦਿਨਾਂ ਤੋਂ ਧਰਨੇ ਦੇ ਉੱਤੇ ਬੈਠੇ ਸੀਗੇ ਉਹ ਇਸ ਦੇ ਕਾਰਨ, ਤੇ ਸੁਸਾਈਡ ਕੀਤਾ ਤੇ ਪੀੜਤ ਪਰਿਵਾਰ ਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਨੂੰ ਜਬਰੀ ਜਿਹੜਾ ਚੁੱਕ ਲਿਆ ਗਿਆ ਇਹਦੇ ਵਿੱਚ, ਤੇ ਮੋਰ ਚਰੀ ਅੱਗੇ ਜਿਹੜਾ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਸੀ ਕਿ ਵੇਖੋ ਸ਼ਰੇਆਮ ਧੱਕਾ ਮੇਰੇ ਨਾਲ, ਨਾਲੇ ਮੇਰਾ ਪੁੱਤ ਮਾਰਤਾ ਤੇ ਨਾਲੇ ਪੁਲਿਸ ਘੜੀਸ ਕੇ ਲਿਜਾ ਰਹੀ ਹੈ ਜੀ, ਤੇ ਤਰਲੇ ਪਾਉਂਦੀ ਮਾਂ ਦੀਆਂ ਜਿਹੜੀਆਂ ਚੀਕਾਂ ਕਿਸੇ ਨਾਲ ਸੁਣੀਆਂ ਤੇ ਮਹਿਲਾ ਪੁਲਿਸ ਲੱਤਾਂ ਬਾਹਾਂ ਤੋਂ ਘੜੀਜਦੀ ਹੋਈ ਚੁੱਕ ਕੇ ਲੈ ਗਈ ਨਾਲ ਤੇ ਪਰਿਵਾਰਕ ਜਿਹੜੇ ਮੈਂਬਰਾਂ ਦੇ ਧਰਨਾਕਾਰੀ ਸਨ ਉਹ ਪੁਲਿਸ ਥਾਣਾ ਧੂਰੀ ਦੇ ਵਿਚ ਬੰਦ ਕਰਕੇ ਪਿੱਛੋਂ ਪ੍ਰਸ਼ਾਸਨ ਪੁਲਿਸ ਨੇ ਖੁਦ ਹੀ ਜਿਹੜਾ ਪੋਸਟਮਾਰਟਮ ਸ਼ੁਰੂ ਕਰਤਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਹੈ ਤੇ ਪਿੰਡ ਕਨੋਈ ਦੀ ਜਿਹੜੀ ਸੀ ਬਜਾਏ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਵਿਖੇ ਭਾਰੀ ਪੁਲਿਸ ਤੈਨਾਤ ਕਰਕੇ ਮ੍ਰਿਤਕ ਦਾ ਜਿਹੜਾ ਅੰਤਮ ਸੰਸਕਾਰ ਵੀ ਕਰਤਾ ਤੇ ਉਹਦਾ ਇਹ ਤਾਂ ਫਿਰ ਨਜਾਇਜ਼ ਹੀ ਹੈ ਸੈਣੀ ਸਾਹਿਬ ਹੋ ਰਿਹਾ ਜੋ ਹੋ ਰਿਹਾ ਭਈ ਤੁਹਾਨੂੰ ਚਲੋ ਪਰਿਵਾਰਕ ਮੈਂਬਰ ਆ ਉਹਨਾਂ ਦਾ ਉਹ ਤਾਂ ਹੱਕ ਤਾਂ ਪਰਿਵਾਰ ਦਾ ਬਣਦਾ ਇਹ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ ਕਿ ਪੁਲਿਸ ਨੂੰ ਇਹ ਹੈਗਾ ਕਿ ਉਹ ਕਿਹੜਾ ਲਵਾਰਸ ਸੀਗਾ ਜਿਹੜਾ ਚੱਕ ਕੇ ਫੂਕ ਦਿੱਤਾ ਉਹਨੂੰ
1: ਸਰ ਉੱਥੇ ਜਿਹੜਾ ਹੈਗਾ ਆ ਨਾ ਜੀ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਪਰਚਾ ਤਾਂ ਜਿਹੜਾ ਹੈਗਾ ਆ ਉਹ ਮੰਗ ਕਰਦੇ ਨਾਲ ਐਸਸੀ ਐਕਟ ਜਿਹੜਾ ਆ ਉਹ ਲਾਉਣ ਦੀ ਮੰਗ ਸੀ ਇਹਦੇ ਕਰਕੇ ਧਰਨਾ ਸੀ ਜੀ ਹਾਂਜੀ ਤੇ ਮੈਂ ਜਿਹੜਾ ਕਸਟੋਡੀਅਲ ਵਾਲੀ ਦੇ ਵਿੱਚ ਤਾਂ ਕਨਫਿਊਜ਼ ਹੋਇਆ ਜੀ ਇੱਕ ਥੋੜੇ ਦਿਨ ਪਹਿਲਾਂ ਸੰਗਰੂਰ ਦੇ ਵਿੱਚ ਹੀ ਘਟਨਾ ਵਾਪਰੀ ਸੀ ਇੱਕ ਡਰਾਈਵਰ ਜਿਹੜਾ ਸੀਗਾ ਉਹਨੂੰ ਕੋਲ ਲੈ ਗਏ ਸੀ ਚੱਕ ਕੇ ਜੀ ਉਹਨੂੰ ਜਦੋਂ ਉੱਥੇ ਲੈ ਕੇ ਗਏ ਸੀ ਥਾਣੇ ਲੈ ਕੇ ਗਏ ਸੀ ਉੱਥੇ ਕਸਟਡੀ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜੀ ਸੋ ਇਸ ਕਰਕੇ ਜਿਹੜਾ ਆ ਮੁੜ ਕੇ ਫਿਰ ਇਹ ਇਸੇ ਤਰੀਕੇ ਨਾਲ ਉਹਨੂੰ ਟ੍ਰੀਟ ਕੀਤਾ ਸੀ
0: ਇਹਨੇ ਜੀ ਜ਼ਹਿਰ ਖਾ ਲਈ ਸੀ ਸੈਣੀ ਸਾਹਿਬ ਜ਼ਹਿਰ ਨਿਕਲ ਕੇ ਦਵਾਈ ਨਿਕਲ ਕੇ ਇਹਨੇ ਖੁਦਕੁਸ਼ੀ ਕਰ ਲਈ ਸੀ ਤੇ ਪੀੜਤ ਜਿਹੜਾ ਪਰਿਵਾਰ ਸੀ ਉਹਨੇ ਪਿੰਡ ਦੇ ਸਰਪੰਚ ਸਣੇ ਚਾਰ ਜਣਿਆਂ ਦਾ ਖੁਦਕੁਸ਼ੀ ਦੇ ਲਈ ਜ਼ਿੰਮੇਵਾਰੀ ਉਹਨਾਂ ਨੂੰ ਠਹਿਰਾਇਆ ਸੀਗਾ ਤੇ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੁੰਦਾ ਜੀ 25 ਸਤੰਬਰ ਨੂੰ ਇਹ ਘਟਨਾ ਵਾਪਰਦੀ ਹੈ 26 ਸਤੰਬਰ ਤੋਂ ਪੀੜਤ ਜਿਹੜਾ ਸੀਗਾ ਪਰਿਵਾਰ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਸਿਵਲ ਹਸਪਤਾਲ ਦੇ ਮੂਹਰੇ ਜਿਹੜਾ ਸੀ ਮੋਰਚਰੀ ਦੇ ਅੱਗੇ ਜਿਹੜਾ ਦਿਨ ਰਾਤ ਧਰਨੇ ਦੇ ਉੱਤੇ ਰੋਸ ਤੇ ਬੈਠਾ ਹੋਇਆ ਸੀ
1: ਹਾਂਜੀ ਸਰ ਜੀ ਉਹ ਸਨਦੀਪ ਦਾ ਨਾਂ ਸੰਨੀ ਆ ਨਾ ਜੀ ਇਹਦਾ ਨਿਕਨੇਮ ਸੰਨੀ ਆ ਜੀ
0: ਜੀ
1: ਹਾਂਜੀ ਉਹ ਇਸ ਕਰਕੇ ਵੀ ਉਹ ਕਿਉਂਕਿ ਉੱਥੇ ਮਾਂ ਵੀ ਸੀ ਮੇਰਾ ਸੰਨੀ ਜਿਹੜਾ ਹੈਗਾ ਆ ਨਾਲੇ ਮਾਰ ਦਿੱਤਾ ਤੇ ਮੈਨੂੰ ਜਿਹੜਾ ਆ ਉਹ ਤਰੀਕੇ ਨਾਲ ਉਹ ਵਿਰਲਾਪ ਜਿਹੜੇ ਆ ਸਰ ਦੇਖਦੇ ਹੁੰਦੇ ਸਰ ਕੀ ਪਤਾ ਕਰੇ ਜੀ
0: ਬਿਲਕੁਲ ਜੀ
1: ਉਹ ਬਾਰੇ ਸਾਹਿਬ ਕਈ ਵਾਰੀ ਤਾਂ ਖੂਨ ਖੋਲਣ ਲੱਗ ਪੈਂਦਾ ਆ ਜੋ ਹਾਲਾਤ ਇਹਨਾਂ ਨੇ ਬਣਾਏ ਹੈਗੇ ਆ ਜੀ ਦਿਲ ਨੀ ਕਰਦਾ ਹੈਗਾ ਆ ਵੀ ਚਲੋ ਆਪਾਂ ਕਿਸੇ ਦਾ ਕ੍ਰਿਟਿਸਿਜ਼ਮ ਕਰੀਏ ਵੀ ਹਾਂ ਠੀਕ ਆ ਜੀ ਅਸੀਂ ਵੋਟਾਂ ਦੇ ਕੇ ਤੇ ਚੁਣੇ ਆ ਨਾ ਜੀ ਅਸੀਂ ਬੜੀ ਉਮੀਦ ਨਾਲ ਇਹ ਸਰਕਾਰ ਲੈ ਕੇ ਆਏ ਸੀਗੇ ਪਰ ਇਹ ਹੁਣ ਹਾਲਾਤ ਇਹ ਹੈਗੇ ਆ ਕਿ ਕਈ ਪਿੰਡਾਂ ਦੇ ਵਿੱਚ ਵੋਟ ਲੱਗਦੇ ਪਏ ਇਸ ਚੀਜ਼ ਤੇ ਭਾਈ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਦੇ ਵਿੱਚ ਵੋਟ ਮੰਗਣ ਨਾ ਆਉਣ ਜੀ
0: ਬਿਲਕੁਲ ਹੈ ਜੀ ਤੇ ਸਹੀ ਸਾਹਿਬ ਇਸੇ ਤਰ੍ਹਾਂ ਐਲਪੀਯੂ ਦਾ ਮਾਮਲਾ ਜਿਹੜਾ ਸੀ ਉਹਦੇ ਵਿੱਚ 3 ਮੁਲਜ਼ਮ ਗ੍ਰਿਫਤਾਰ ਕੀਤੇ ਉਹਨਾਂ ਦੀ ਪੁੱਛ ਪੜਤਾਲ ਜਾਰੀ ਹੈ ਤੇ ਆਲੇ ਦੁਆਲੇ ਦੇ ਵਿੱਚ ਵੀ ਜਿਹੜਾ ਸੀਸੀਟੀਵੀਆਂ ਦੀ ਖੰਗੋਲ ਹੋ ਰਹੀ ਹੈ ਹੋਰ ਸਾਰਾ ਚੀਜ਼ਾਂ ਨੇ ਇੱਕ ਵਿਅਕਤੀ ਜਿਹੜਾ ਬੰਬਈ ਤੋਂ ਵੀ ਚੱਕ ਕੇ ਲਿਆਂਦਾ ਹੈ ਤਾਰਾਂ ਸਿੱਧੀਆਂ ਬੰਬੇ ਤੱਕ ਜੋੜਤੀਆਂ ਜੀ
1: ਮਤਲਬ ਨਾ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਲੁੱਟ ਕਿੱਡੀ ਵੱਡੀ ਪੱਧਰ ਤੇ ਹੋਈ ਆ ਜੀ
0: ਜੀ
1: ਉਹ ਹੁਣ ਚਲੋ ਸੀਸੀਟੀਵੀ ਦੀਆਂ ਫੁਟੇਜ ਆ ਰਹੀਆਂ ਹੈ ਨਾ ਜੀ
0: ਜੀ
1: ਉੱਥੇ ਤਾਂ ਸਰ ਮਾਸਕ ਪਾ ਕੇ ਜਿੱਦਾਂ ਗੁੰਡੇ ਬੜੇ ਹੁੰਦੇ ਆ ਦੈਟ ਵਾਜ਼ ਏ ਡਿਜ਼ਾਈਨਡ ਮਤਲਬ ਜਿਹੜਾ ਹੈਗਾ ਆ ਇਹ ਸਾਰਾ ਕੁਛ ਡਿਜ਼ਾਈਨਡ ਸੀਗਾ ਜੀ
0: ਜੀ
1: ਉੱਥੇ ਉਹਨਾਂ ਨੇ ਏਡੀ ਕੁ ਲੁੱਟ ਕੀਤੀ ਹੈਗੀ ਆ ਜੀ ਕਿ ਆਲੇ ਦੁਆਲੇ ਦੇ ਜਿਹੜੇ ਸ਼ੋਰੂਮ ਸੀ ਉਹਨਾਂ ਚ ਇਹ ਵਿਦਿਆਰਥੀਆਂ ਦਾ ਤਾਂ ਕੰਮ ਹੋ ਹੀ ਨੀ ਸਕਦਾ ਸਰ ਵਿਦਿਆਰਥੀ ਤਾਂ ਇੱਕ ਟੁੱਥ ਬਰੱਸ਼ ਵੀ ਲੈਂਦਾ ਹੈਗਾ ਆ ਜਿਹੜਾ ਹੋਸਟਲ ਚ ਵੀ ਰਹਿੰਦਾ ਹੋਊਗਾ ਜੀ ਉਹ ਕੋਈ ਟੁੱਥ ਬਰੱਸ਼ ਵੀ ਲੈਣ ਆਉਂਦਾ ਨਾ ਜੇਬ ਚ ਪੈਸੇ ਪਾ ਕੇ ਆਉਂਦਾ ਇਹਦਾ ਟੁੱਥ ਬਰੱਸ਼ ਲੈ ਕੇ ਜਾਂਦਾ ਜੀ ਤੇ ਉਹ ਜਿਹੜਾ ਕਿਉਂਕਿ ਅੰਦਰ ਹੀ ਇਹਨਾਂ ਨੇ ਸਟੋਰ ਵੀ ਬਣਾਏ ਆ ਅੰਦਰ ਕੰਟੀਨ ਜਿਹੜੀ ਹੈਗੀ ਆ ਕੰਟੀਨ ਵੀ ਬਣੀਆਂ ਆ ਅੰਦਰ ਜਿਹੜੀ ਹੈਗੀ ਆ ਉਹ ਤੁਹਾਨੂੰ ਡੇਲੀ ਯੂਜ ਦੀ ਹਰ ਇੱਕ ਆਈਟਮ ਮਿਲ ਜਾਂਦੀ ਆ ਜੀ ਇਹ ਈਵਨ ਜਿਹੜੇ ਆ ਨਾ ਬੱਚਿਆਂ ਲਈ ਜੇ ਕੋਈ ਮਤਲਬ ਜਿਹੜੀ ਪਰਸਿਸ ਆ ਜਾਂ ਹੋਰ ਆ ਜਾਂ ਡਰੈਸਿਸ ਆ ਉਹ ਵੀ ਅਵੇਲੇਬਲ ਹੈਗੀਆਂ ਜੀ ਤੇ ਕਿਉਂਕਿ ਮਾਰਕੀਟ ਬਹੁਤ ਵੱਡੀ ਹੈਗੀ ਆ 40-45 ਹਜ਼ਾਰ ਬੱਚਾ ਜਿਹੜਾ ਹੈਗਾ ਜਿੱਥੇ ਪੜ੍ਹਦਾ ਹੋਵੇ ਉੱਥੇ ਬੜੀ ਵੱਡੀ ਮਾਰਕੀਟ ਹੈਗੀ ਆ ਜੀ ਤੋ ਆਲੇ ਦੁਆਲੇ ਵੀ ਜਿਹੜਾ ਆ ਉਹ ਬਹੁਤ ਵੱਡੀ ਮਾਰਕੀਟ ਹੈਗੀ ਸੀ ਜੀ ਪਰ ਇਸ ਮੌਬ ਦੀ ਆੜ ਦੇ ਵਿੱਚ ਜਿਹੜਾ ਆ ਬਹੁਤ ਲੁੱਟ ਮਾਰ ਤਕੜੇ ਪੱਧਰ ਤੇ ਹੋਈ ਆ ਜੀ ਤੇ ਉਹ ਜਦੋਂ ਮਾਸਕ ਪਾਇਆ ਆ ਤੇ ਇੱਕ ਬੰਦਾ ਅੱਗੇ ਵੱਧਦਾ ਪਿਆ ਉਹ ਦੂਜਾ ਇਸ਼ਾਰਾ ਕਰਦਾ ਹੈਗਾ ਆ ਜੀ ਉਹਨੂੰ ਤੇ ਉਸ ਕਹਿੰਦੇ ਆ ਜੀ ਵੀ ਉਹ ਜਿਹੜਾ ਬੰਦਾ ਜਿਹੜਾ ਆ ਲੀਡ ਕਰ ਰਿਹਾ ਸੀ ਹੀ ਵਾਜ਼ ਏ ਸੋਸ਼ਲ ਇਨਫਲੂਐਂਸਰ
0: ਜੀ
1: ਹਾਂਜੀ ਉਹ ਮੀਡੀਆ ਦੇ ਨਾਲ ਕੋਈ ਜੁੜਿਆ ਆ ਬੰਦਾ ਹੈਗਾ ਸੀ ਜੀ ਤੇ ਉਹ ਮਤਲਬ ਇਸ਼ਾਰਾ ਦਿੱਤਾ ਆ ਉਹ ਡਾਂਗ ਲੈ ਕੇ ਬੰਦੇ ਅੰਦਰ ਆਉਂਦੇ ਹੈਗੇ ਜੀ ਤੇ ਉਹ ਤੋਂ ਅੱਗੇ ਮੌਬ ਜਿਹੜਾ ਆ ਚੱਲਦਾ ਆ ਜੀ ਤੇ ਹੌਲੀ ਹੌਲੀ ਫੁਟੇਜ ਆ ਰਹੀਆਂ ਹੈਗੀਆਂ ਜੀ ਓਦਾਂ ਤੇ ਇਹਨਾਂ ਨੇ ਸੀਸੀਟੀਵੀ ਕੈਮਰੇ ਕਾਫੀ ਤੋੜਨ ਦੀ ਕੋਸ਼ਿਸ਼ ਕੀਤੀ ਜੀ ਤੇ ਜਿਹੜੇ ਬਚ ਗਏ ਉਹਨਾਂ ਦੇ ਵਿੱਚ ਜਿਹੜੀਆਂ ਫੁਟੇਜ ਆ ਹੀ ਜਾਂਦੀਆਂ ਹੈਗੀਆਂ ਜੀ
0: ਬਿਲਕੁਲ ਆ ਜੀ ਆਲੇ ਦੁਆਲੇ ਦੇ ਵਿੱਚ ਉਹ ਕਰ ਰਹੇ ਨੇ ਕੈਪਚਰ ਜੀ ਹਾਂਜੀ ਤੇ ਸੈਣੀ ਸਾਹਿਬ
1: ਹਾਂਜੀ
0: ਇਹ ਖੂਨ ਖਰਾਬਾ ਜਾਂ ਲਾ ਐਂਡ ਆਰਡਰ ਪੰਜਾਬ ਦੀ ਗੱਲ ਕਰੀਏ, ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਬਣ ਗਈਆਂ, ਸਰਕਾਰਾਂ ਆਪਣਾ ਰਾਜਭਾਗ ਵੀ ਭੋਗ ਗਈਆਂ, ਨਵਾਂ ਸਾਰਾ ਕੁਝ ਫਿਰ ਤੋਂ ਤਬਦੀਲੀ ਹੋਣ ਦੀ ਜਾਂ ਨਾ ਤਬਦੀਲੀ ਹੋਣ ਦੀਆਂ ਚਰਚਾਵਾਂ 2027 ਦੀਆਂ ਚੱਲ ਰਹੀਆਂ ਨੇ ਚੋਣਾਂ ਦੀਆਂ, ਪਰ ਡੀਜੀਪੀ ਜਿਹੜੇ ਨੇ ਪੰਜਾਬ ਦੇ ਉਹ ਪੱਕੇ ਨਹੀਂ ਕੀਤੇ ਗਏ ਤੇ ਹਾਈ ਕੋਰਟ ਨੇ ਅੱਜ ਸਖ਼ਤ ਜਿਹੜਾ ਇਹਦੇ ਉੱਤੇ ਐਕਸ਼ਨ ਲਿਆ 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਸਪਸ਼ਟ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ ਜੀ।
1: ਹਾਂਜੀ 13 ਤਰੀਕ ਉਹਨਾਂ ਨੇ ਰੱਖੀ ਹੈ ਵੀ 13 ਤਰੀਕ ਨੂੰ ਜਿਹੜਾ ਆ ਚੀਫ ਸੈਕਟਰੀ ਰਿਪੋਰਟ ਕਰਨ ਕਿ ਉਹਨਾਂ ਨੇ UPSC ਤੋਂ ਜਿਹੜਾ ਆ ਵੀ ਪਾਸ ਹੋ ਕੇ ਆਇਆ ਆ ਨਾ ਜੀ ਪੈਨਲ, ਉਹਦੇ ਵਿੱਚੋਂ ਜਿਹੜਾ ਆ ਵੀ ਜਿਹੜਾ ਇਹਨਾਂ ਨੇ ਚੂਜ ਕਰਨਾ ਸੀ, ਇੱਕ ਬੰਦਾ ਤਿੰਨ ਬੰਦੇ ਆ ਜਾਂਦੇ ਨਾ ਜੀ ਫਾਈਨਲ ਹੋ ਕੇ ਉੱਥੋਂ, ਤੇ ਤਿੰਨਾਂ ਚੋਂ ਕੋਈ ਲਾ ਲਓ, ਉਹ ਸਟੇਟ ਦੀ ਚੋਇਸ ਹੁੰਦੀ ਵੀ ਤੁਸੀਂ ਉਹਨੂੰ ਕਿਉਂ ਨੀ ਲਾਇਆ ਜੀ, ਤੇ ਪੱਕਾ ਹੈ ਜੀ। ਤੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਆ ਉਹ ਗਾਈਡਲਾਈਨ ਹੈਗੀਆਂ ਉਹਨੂੰ ਵਾਇਓਲੇਟ ਕੀਤਾ ਜਾ ਰਿਹਾ ਆ ਜੀ, ਇੰਨੇ ਸਾਲ ਤੋਂ ਕੱਚਾ DGP ਰੱਖਿਆ ਆ ਜੀ। ਤੇ ਭਾਰਤ ਸਾਹਿਬ ਤੁਸੀਂ ਹੈਰਾਨ ਹੋਵੋਗੇ, ਤਿੰਨ ਬੰਦੇ ਇੱਦਾਂ ਦੇ ਹੈਗੇ ਸੀ ਜਿਹੜੇ ਆਪਣੀ ਟਰਮ ਉਡੀਕਦੇ ਉਡੀਕਦੇ ਰਿਟਾਇਰ ਹੋ ਗਏ ਜੀ,
0: ਬਿਲਕੁਲ,
1: ਕਿਉਂਕਿ ਉਹਨਾਂ ਨੂੰ ਅਪਰਚੁਨਿਟੀ ਸੀ, ਕਿਸੇ ਨੇ 6 ਮਹੀਨੇ ਰਹਿਣਾ ਸੀ, ਕਿਸੇ ਨੇ 8 ਮਹੀਨੇ ਰਹਿਣਾ ਸੀ, ਜਾਏ ਜੀ ਵੈਸੇ ਤਾਂ 2 ਸਾਲ ਦੀ ਨੌਕਰੀ ਰਹਿੰਦੀ ਹੋਵੇ ਤੇ ਤਾਂ ਪੱਕਾ ਲਾਉਂਦੇ ਹੈਗੇ ਆ ਜੀ, ਪਰ ਇਹ ਜਿਹੜਾ ਹੈਗਾ ਜੀ ਵੀ ਉਹਨਾਂ ਦੀਆਂ ਸੀਨੀਓਰਿਟੀ ਜਿਹੜੀ ਆ ਇਹਦੇ ਨਾਲ ਉਹ ਸੀਨੀਅਰ ਬੰਦੇ ਜਿਹੜੇ ਹੈਗੇ ਸੀਗੇ ਉਹ ਰਿਟਾਇਰ ਹੋ ਗਏ ਜੀ। ਇਹ ਭਾਈ ਸਾਹਿਬ ਹੁਣੀ ਜਿਹੜੇ ਹੈਗੇ ਆ ਉਦੋਂ ਦੇ ਕੇਜਰੀਵਾਲ ਕਿਰਪਾ ਸਦਕਾ ਉੱਥੇ ਟਿਕੇ ਆ ਜੀ, ਕੱਚਾ ਉਹਨਾਂ ਨੇ ਇਸ ਕਰਕੇ ਰੱਖਿਆ ਆ ਜੀ ਕਿ ਜੇ ਕਿਸੇ ਨੂੰ ਕੱਚਾ ਕੀਤਾ ਆ ਹੋਏ ਤੇ ਉਹਦੇ ਕੋਲ ਜੋ ਮਰਜ਼ੀ ਕੰਮ ਲੈ ਲਓ ਜੀ,
0: ਬਿਲਕੁਲ ਆ ਜੀ।
1: ਸੋ ਇਸ ਕਰਕੇ ਆ ਹੁਣ 13 ਤਰੀਕ ਪਈ ਆ ਜੀ। ਤੇ ਪਰ ਇਸ ਵਿੱਚ ਨਾ ਤੁਸੀਂ ਦੇਖਿਆ ਹੋਣਾ, ਇੱਕ ਤੁਸੀਂ ਗੁਰਸ਼ੇਰ ਸਿੰਘ DSP ਦੀ ਖਬਰ ਵੀ ਕੀਤੀ ਹੈਗੀ ਜੀ, ਉਹਦੀ ਵਜ੍ਹਾ ਕਰਕੇ ਵੀ ਇਹ ਉਹ ਜਿਹੜਾ ਹੈਗਾ ਡਰੱਗ ਵਾਲਾ ਕੇਸ ਬਰੀ ਹੋ ਗਿਆ ਜੀ।
0: ਹਾਂਜੀ
1: ਸਰ, ਇਹ ਟੇਂਟਡ ਆਫੀਸਰ ਆ, ਇਹਨੂੰ ਪਿੱਛੇ ਜੇ ਇਹਦਾ ਨਾਂ ਪਹਿਲਾਂ ਵੀ ਚਰਚਾ ਦੇ ਵਿੱਚ ਆਇਆ ਸੀ ਜਦੋਂ ਮਤਲਬ ਹਨਾ ਜੀ ਉਹ ਲਾਰੈਂਸ ਬਿਸ਼ਨੋਈ ਦੀ ਜਿਹੜੀ ਹੈਗੀ ਆ ਇੰਟਰਵਿਊ ਕਰਵਾਉਣ ਦੇ ਵਿੱਚ ਇਹਨੂੰ ਇਹਦੇ ਪੈਨਲਾਈਜ਼ ਕੀਤਾ ਸੀ ਜੀ।
0: ਤੇ
1: ਇਹ ਟੇਂਟਡ ਆਫੀਸਰ ਹੈਗਾ ਆ ਜੀ। ਸਰ ਇਹ ਜਿਹੜੇ ਲੋਕ ਆ ਨਾ ਜੀ ਇਹ ਜਾਣ ਬੁੱਝ ਕੇ ਆ ਵੀ ਉਹ ਕਹਿੰਦੇ ਹੈਗੇ ਨਾ ਜੀ ਵੀ ਕੇਸ ਦੇ ਵਿੱਚ ਫਸਾਉਂਦੇ ਵੀ ਆਪ ਹੀ ਆ ਤੇ ਕਢਾਉਂਦੇ ਵੀ ਆਪ ਹੀ ਆ, ਤੇ ਇਹਨਾਂ ਦਾ ਟਰਮਸ ਐਂਡ ਕੰਡੀਸ਼ਨ ਦੇ ਉੱਤੇ ਸਮਝੌਤੇ ਕਰ ਲੈਂਦੇ ਮੁਲਜ਼ਮਾਨ ਆ ਜੀ।
0: ਜੀ ਬਿਲਕੁਲ ਆ ਜੀ, ਦਰੁਸਤ ਹੈ ਜੀ।
1: ਹਾਂਜੀ ਇਹਦੇ ਵਿੱਚ ਨਾ ਉਹ ਜਿਹੜਾ ਹੈਗਾ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਸੀ ਕਿ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਆ ਖਰਾਬ ਹੋਣ ਦਾ ਕਾਰਨ ਇੱਕ ਜਿਹੜਾ ਆ ਪੁਲਿਸ ਦੇ ਅੰਦਰ ਵੱਧਦੀ ਟੈਂਸ਼ਨ ਜਿਹੜੀ ਆ
0: ਜੀ,
1: ਪਰ ਇਸ ਚੀਜ਼ ਨੂੰ ਇਗਨੋਰ ਥੋੜਾ ਕੀਤਾ ਜਾ ਸਕਦਾ ਆ। ਮੰਨ ਲਓ ਗੌਰਵ ਯਾਦਵ ਦਾ ਜਿਹੜਾ ਆ ਸੀਨੀਅਰ ਆ ਉਹ ਇਹਦੇ ਸਬੋਰਡੀਨੇਟ ਕੰਮ ਕਰਦਾ ਹੋਵੇ ਹਾਂਜੀ, ਤੇ ਇਹ ਜੂਨੀਅਰ ਜਿਹੜਾ ਹੈਗਾ ਆ ਉਹ ਵੱਡੀ ਪੋਸਟ ਤੇ ਬੈਠਾ ਹੋਵੇ, ਇਹ ਉਹ ਸੀਨੀਅਰ ਬਰਦਾਸ਼ਤ ਕਰੂਗਾ ਕਿ ਇਸ ਚੀਜ਼ ਦਾ ਲਾ ਐਂਡ ਆਰਡਰ ਦਾ ਕ੍ਰੈਡਿਟ ਇਹਨਾਂ ਨੂੰ ਮਿਲੇ ਜੀ।
0: ਪਰ ਸਰਕਾਰ ਵੀ ਇਹਦੇ ਵਿੱਚ ਸਰਕਾਰਾਂ ਨੂੰ ਕੋਈ ਮਤਲਬ ਕਿ ਫਰਕ ਪੈਂਦਾ ਜੇ ਮਤਲਬ ਕਿ ਇੰਡੀਪੈਂਡੈਂਟ ਘੱਟੋ ਘੱਟ ਨਹੀਂ DGP ਨੂੰ ਜੇ ਪੱਕਾ ਕਰ ਦਿੱਤਾ ਜਾਂਦਾ ਜਾਂ ਸ਼ੁਰੂ ਦੇ ਵਿੱਚ ਹੀ, ਕਿ ਉਹਨਾਂ ਦਾ ਥੋੜਾ ਜਿਹਾ ਆਪਣਾ ਮਨੋਬਲ ਵੀ ਜਿਹੜਾ ਵੱਧ ਜਾਂਦਾ ਹੈ, ਉਹਨਾਂ ਦਾ ਕੰਟਰੋਲ ਆਪਣੀ ਪੁਲਿਸ ਡਿਪਾਰਟਮੈਂਟ ਦੇ ਉੱਤੇ ਵੱਧ ਜਾਂਦਾ ਹੈ, ਸਰਕਾਰਾਂ ਦਾ ਇੰਟਰਫੇਅਰ ਥੋੜਾ ਜਿਹਾ ਉਹਦੇ ਵਿੱਚ ਘੱਟ ਜਾਂਦਾ ਹੈ, ਇੱਕ ਕਾਰਨ ਇਹ ਵੀ ਹੋ ਸਕਦੇ ਆ।
1: ਭਾਰੀ ਸਾਹਿਬ ਬਟ ਨੈਚੁਰਲ ਆ, ਇਹ ਤਾਂ ਹਿਊਮਨ ਸਾਈਕੋਲੋਜੀ ਆ ਜੀ। ਜੇ ਮੈਨੂੰ ਪਤਾ ਹੋਵੇ ਕਿ ਮੈਂ ਜੋ ਮਰਜ਼ੀ ਕਰਾਂ ਤੇ ਮੈਨੂੰ ਨਹੀਂ ਹਿਲਾ ਸਕਦੇ ਭਾਈ
0: ਜੀ,
1: ਤੇ ਮੈਂ ਉਹ ਕਰੂੰਗਾ ਜੋ ਜਸਟਿਸ ਹੋਊਗਾ ਜੀ।
0: ਜੀ
1: ਸਰਕਾਰ ਮੈਨੂੰ 20 ਵਾਰੀ ਕਵੇ ਜੀ, ਮੈਂ ਉਹ ਕਰੂੰਗਾ ਕਿ ਜੋ ਮੇਰੇ ਪਬਲਿਕ ਦੇ ਹਿੱਤ ਵਿੱਚ ਹੋਊਗਾ। ਉਸ ਵੇਲੇ ਜਵੀਰ ਵੀ ਜਾਗ ਪੈਂਦੀ ਹੈਗੀ, ਭਾਈ ਮੈਂ ਤਨਖਾਹ ਲੈਣਾ ਹੈਗਾ, ਮੈਂ ਸਹੁੰ ਖਾਧੀ ਆ ਜੀ, ਠੀਕ ਆ ਜੀ। ਇਹ ਸਾਰੀਆਂ ਸੌਵਾਂ ਭੁੱਲ ਜਾਂਦੀਆਂ ਜਦੋਂ ਬੰਦੇ ਦੀ ਆਪਣੀ ਜਿਹੜੀ ਚੇਅਰ ਇਨਸਕਿਓਰ ਹੋਵੇ ਜੀ।
0: ਜੀ ਵਾਲੀ ਸਰਕਾਰ ਇਹ ਆਪਣੇ ਮੈਨੀਫੈਸਟੋ ਦੇ ਵਿੱਚ ਪਾਏਗੀ ਕਿ ਏਦਾਂ ਦੇ ਡਿਪਾਰਟਮੈਂਟ ਦੇ ਜਿਹੜੇ ਉੱਚ ਅਧਿਕਾਰੀ ਨੇ ਜਿਨ੍ਹਾਂ ਨੇ ਮਾਈ ਬਾਪ ਕਹਿ ਸਕਦੇ ਹਾਂ ਸਿੱਧੇ ਤੌਰ ਦੇ ਉੱਤੇ, ਕਿ ਉਹਨਾਂ ਨੂੰ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਪਹਿਲਾਂ ਸਭ ਪਹਿਲੀ ਸ਼ਰਤ ਹੋਏਗੀ ਕਿ ਪੱਕਾ ਕੀਤਾ ਜਾਏਗਾ ਜੀ, ਉਸ ਤੋਂ ਬਾਅਦ ਦੇਖਾਂਗੇ ਬਾਕੀ ਕੰਮ ਜੀ।
1: ਨਹੀਂ ਤੇ ਉਹਨਾਂ ਨੇ 5 ਸਾਲ ਰਾਜ ਨੀ ਕਰਨਾ, ਤੁਹਾਡਾ ਹੀ ਖਿਆਲ ਹੈ, ਉਹਨਾਂ ਨੇ ਜਾਤੀਆਂ ਨੀ ਕਰਨੀਆਂ। ਪਰ ਸਾਹਿਬ ਇਹ ਤਾਂ ਜਿਹੜਾ ਹੈਗਾ ਏਦਾਂ ਨਾ ਕਹੋ ਤੁਸੀਂ, ਹੁਣ ਤੁਸੀਂ ਸਾਰਾ ਕੁਛ ਹੀ ਕਹਿੰਦੇ ਹੈਗੇ ਵੀ ਇੱਥੇ ਸਤਿਯੁਗ ਆ ਜਾਏ
0: जी
1: सरकार बदलनी है, युग नहीं बदलना। हाँ जी
0: जुग बदल गए, बिल्कुल है जी
1: हाँ, फिर
0: ये
1: तुसी तो
0: गल्ला
1: सोचते हैगे भी सरकार बदल दे नाल युग बदल जाऊगा, युग नहीं
0: जी
1: बदलना सरकार बदलनी है।
0: बदलनी
1: इस
0: है
1: करके उन्हां ने भी यह कुछ करना या थोड़ा किसी लिमिट च कर लैण ते
0: कर
1: चंगा जी।
0: लेंगे
1: 4.5 साल का कच्चा तुरिया फिरदा, उन्हूं आप नूं शर्म आउंदी होनी है, भावें तो जनानी भी
0: बिल्कुल
1: कहती होवे जा होवे
0: बिल्कुल
1: कच्चिया, तू तो कच्चा ही रहना है जी। तो
0: जी
1: इस करके
0: जी ते सैनी साहब
1: हुण हाई
0: जगतार
1: कोर्ट च
0: सिंह उर्फ जग्गी जो पिछले समय तो 2017 तो ब्याह करवाउण आए ते उत्थे सारा कुछ उस तरह बाद गिरफ्तारियां हुंदियां ने, अंदर फसे ने, टारगेट किलिंग दे मामले, होर सारा सिलसिला पिया कि एक एग्जाम्पल दे तौर दे उत्ते किया जा सकदा है कि पिछले दिनां दे विच जिहड़ा फैसला आया कि अपना नाल दी नाल अगले तो अगले केसां दे विच फसाया जांदा है, वह किते ना किते असरदार भी आम पब्लिक जां इस तरह दे लोकां नूं जिहड़ा उलझाया जांदा है, खासकर NRI-आं नूं जां होर सारे चक्करां च पाया जांदा है, ते लोकल भी हो हैगे ने सारे, बहुत सारे केस ने, वह चाहे मिनिस्टरां दे MLA-आं दे उत्ते ने जां आम जनता दे उत्ते भी ने, उहनूं वध तों वध कह सकदे अगे तों अगे पाया जांदा है कि एक केस की समाप्ति होंदी है दूसरा ठोक दिता जाता उहदे उत्ते नाल ही अरेस्ट की जाती है, पर पिछले दिनों जो फैसला आया उहदा किते ना किते असर देखदे हो इस चीज दे विच आखिरकार जग्गी जौहल नूं फिर रिहा करना ही पिया जी।
1: ਭਾਲੇ ਸਾਹਿਬ ਏਦਾਂ ਆ, ਰਿਹਾ ਨੀ ਕੀਤਾ ਸਰ, ਉਹ ਬੇਲ ਦਿੱਤੀ ਆ।
0: ਜੀ
1: ਬੇਲ ਦੇ ਕੇ ਜਿਹੜਾ ਹੈਗਾ ਆ ਨਾ, ਜਮਾਨਤ ਤੇ ਰਿਹਾ ਕੀਤਾ।
0: ਜਮਾਨਤ ਮਿਲਣ ਮਗਰੋਂ
1: ਜਿਹੜਾ ਕੱਲਾ
0: ਹੋਏ
1: ਰਿਹਾ
0: ਰਿਹਾ
1: ਕਰਨਾ
0: ਲਿਖਿਆ
1: ਹੈਗਾ
0: ਜੀ
1: ਆ, ਉਹ ਤਾਂ ਹੈਗਾ ਵੀ ਹਾਂ ਐਕੁਇਟਲ ਹੋ ਗਈ ਜੀ,
0: ਜਿਹੜਾ
1: ਐਕੁਇਟਲ ਨਹੀਂ ਹੋਈ,
0: ਜੀ
1: ਇਹ ਕੇਸਾਂ ਦੇ ਵਿੱਚ ਜਮਾਨਤ ਹੋਈ ਸੀ।
0: ਜੀ
1: ਪਰ ਕਮਾਲ ਦੀ ਗੱਲ ਇਹ ਹੈਗੀ ਆ ਕਿ ਜਮਾਨਤ ਹੋਈ ਦੇ ਬਾਵਜੂਦ ਬੇਲ ਬੌਂਡ ਨਹੀਂ ਸੀ ਭਰੇ ਜਾ ਰਹੇ, ਜਾਂ ਕੀ ਇਹੋ ਜਿਹਾ ਚੱਕਰ ਸੀਗਾ ਜਿਹਦੇ ਵਿੱਚ ਕੀ ਟੈਕਨੀਕਲ ਹਿੱਚ ਸੀਗੀ
0: ਜੀ
1: ਕਿ ਸੁਪੀਰੀਅਰ ਕੋਰਟ ਦੇ ਵਿੱਚ ਦੁਬਾਰਾ ਉਹਨਾਂ ਨੂੰ ਮੂਵ ਕਰਨਾ ਪਿਆ ਜੀ, ਵੀ ਸਾਨੂੰ ਜਮਾਨਤ ਨਹੀਂ ਮਿਲ ਰਹੀ, ਬੰਦਾ ਸਾਡਾ ਬਾਹਰ ਨਹੀਂ ਕੱਢਿਆ ਜਾ ਰਿਹਾ ਜੀ।
0: ਬਿਲਕੁਲ ਹੈ ਜੀ
1: ਸਰ ਹਾਈ ਕੋਰਟ ਦਾ ਹੋਵੇ ਆਰਡਰ ਬੇਲ ਦਾ, ਤੇ
0: ਜੀ
1: ਉੱਥੇ ਜਿਹੜੀਆਂ ਲੋਅਰ ਕੋਰਟ ਜਿਹੜੀਆਂ ਹੈਗੀਆਂ ਉਹ ਬੇਲ ਨਾ ਲੈਣ, ਇਹ ਕਿੱਦਾਂ ਹੋ ਸਕਦਾ ਆ ਜੀ?
0: ਜੀ
1: ਉਹ ਕਿਸੇ ਟੈਕਨੀਕਲ ਗਰਾਊਂਡ ਤੇ ਰਿਫਿਊਜ਼ ਕਰਦੀਆਂ ਹੋਣਗੀਆਂ ਜੀ, ਜਾਂ ਕਿਸੇ ਗੱਲ ਦੇ ਉੱਤੇ
0: ਜੀ
1: ਉਹ ਕਿਸੇ ਨਾ ਕਿਸੇ ਗੱਲ ਤੇ ਹੜਿੱਕਾ ਹੀ ਲਾ ਦੇਣਾ ਹੁੰਦਾ ਨਾ ਜੀ।
0: ਜੀ
1: ਮੰਨ ਲਓ ਜੀ ਇਹਦਾ ਕੋਈ ਲੋਕਲ ਹੈ ਨੀ ਗਾ ਜੀ, ਜਿਹੜਾ ਇਹ ਬੇਲ ਬੌਂਡ ਭਰਨ ਵਾਲਾ ਕੋਈ ਲੋਕਲ ਬੰਦਾ ਹੈ ਨੀ ਗਾ ਜੀ,
0: ਜੀ
1: ਹੈ ਜੀ, ਉਹ ਪ੍ਰੋਸੈਸ ਦੇ ਵਿੱਚ ਟਾਈਮ ਲਾ ਦਿੰਦੇ। ਅਦਰਵਾਈਜ਼ ਜਿਹੜਾ ਹੈਗਾ ਜਦੋਂ ਬੇਲ ਬੌਂਡ ਭਰੇ ਜਾਣ, ਉਹ ਤੋਂ ਬਾਅਦ ਪੁਲਿਸ ਨਾ ਛੱਡੇ,
0: ਜੀ
1: ਦੈਟ ਕਸਟਡੀ ਵਿਲ ਬੀ ਡਿਕਲੇਅਰਡ ਐਜ਼ ਇਲੀਗਲ ਕਸਟਡੀ
0: ਜੀ
1: ਔਰ ਰੋਂਗਫੁਲ ਕਨਫਾਈਨਮੈਂਟ ਦੇ ਅੰਦਰ ਜਿਹੜਾ ਹੈਗਾ ਪਰਚਾ ਦਰਜ ਹੋ ਸਕਦਾ ਜੀ ਉਸ IO ਤੇ ਜਾਂ ਉਸ ਥਾਣੇ ਇੰਚਾਰਜ ਤੇ,
0: ਜੀ
1: ਜੇਲ੍ਹ ਪ੍ਰਸ਼ਾਸਨ ਤੇ, ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਛੱਡਣਾ ਜੀ, ਉਹ ਇਲੀਗਲ ਕਸਟਡੀ ਹੋ ਜਾਂਦੀ ਆ ਜੀ।
0: ਜੀ
1: ਪਰ ਕਿਉਂਕਿ ਇੱਥੇ ਜਿਹੜਾ ਹੈਗਾ ਆ ਉਹ ਬੇਲ ਬੌਂਡ ਹੀ ਨਹੀਂ ਸੀ ਭਰੇ ਜਾ ਰਹੇ ਜੀ,
0: ਜੀ
1: ਉਹ ਇੱਥੇ ਤੱਕ ਕੋਰਟ ਨੇ ਵੀ ਦੇਖਿਆ ਵੀ ਸਾਡੀ ਵੀ ਡਾਇਰੈਕਸ਼ਨ ਜਿਹੜੀ ਆ ਉਹਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ,
0: ਜੀ
1: ਇਸੇ ਕਰਕੇ ਉਹਨਾਂ ਨੇ 2:30 ਵਜੇ ਦਾ ਟਾਈਮ ਦਿੱਤਾ ਸੀ,
0: ਜੀ
1: 2:30 ਵਜੇ ਤੱਕ ਜਿਹੜਾ ਹੈਗਾ ਆ ਵੀ ਬੰਦਾ ਰਿਲੀਜ਼ ਕਰੋ ਜੀ ਹਰ ਹਾਲਤ ਚ,
0: ਬਿਲਕੁਲ ਹੈ ਜੀ
1: ਤੇ ਉਹ ਫੇਰ ਉਹਨਾਂ ਦੇ ਜਿਹੜਾ ਹੈਗਾ ਆ ਬੇਲ ਦੇ ਉੱਤੇ ਰਿਹਾ ਹੋ ਗਏ ਆ ਜੀ।
0: ਜੀ
1: ਤੇ ਇੱਕ ਔਜਲਾ ਸਾਹਿਬ ਨੇ ਕੱਲ ਮੈਨੂੰ ਸਵਾਲ ਪੁੱਛਿਆ ਸੀਗਾ ਜੀ
0: ਜੀ
1: ਕਿ ਕੀ ਇਹ ਕੰਪਨਸੇਸ਼ਨ ਲਈ ਜਿਹੜਾ ਸੂ ਕਰ ਸਕਦਾ, ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਜੀ ਨਹੀਂ,
0: ਜੀ
1: ਇਹਨਾਂ ਨੂੰ ਬੇਲ ਮਿਲੀ ਆ ਤੇ ਅਜੇ ਤੱਕ ਜਿਹੜਾ ਆ ਇਹ ਬਰੀ ਨਹੀਂ ਹੋਏ,
0: ਦੇਸ਼ ਤੋਂ ਬਾਹਰ ਵੀ
1: ਇਹ
0: ਮੇਰੇ
1: ਜਿਹੜਾ
0: ਖਿਆਲ ਨਾਲ
1: ਆ
0: ਜਾ ਸਕਣਗੇ ਕਿਉਂਕਿ ਜਿਹੜੀ
1: ਨਹੀਂ ਜਾ
0: ਕੰਡੀਸ਼ਨ
1: ਸਕਦੇ ਜੀ,
0: ਲਾਈਆਂ
1: ਨਹੀਂ
0: ਹੁੰਦੀਆਂ
1: ਜਾ ਸਕਦੇ ਜਦ ਤੱਕ ਟ੍ਰਾਇਲ ਚੱਲਦਾ ਹੈਗਾ ਤਦ ਤੱਕ
0: ਜੀ,
1: ਜਿਹੜਾ ਨਹੀਂ ਉਹਨਾਂ ਦਾ ਪਾਸਪੋਰਟ ਸਰੈਂਡਰ ਕਰਾਇਆ
0: ਭਾਰਤ ਨੂੰ
1: ਹੋਊਗਾ
0: ਛੱਡ
1: ਜੀ।
0: ਕੇ ਨਹੀਂ ਜਾ ਸਕਦੇ ਜੀ,
1: ਵੈਸੇ ਮੈਂ ਤਾਂ ਇੱਕ ਇਹਨਾਂ ਦਾ ਨਾ ਮਤਲਬ ਜਿਹੜਾ ਹੈਗਾ ਵੀ ਜੇ ਉਹਨਾਂ ਵੱਲੋਂ ਮੈਂ ਇੱਕ ਗੱਲ ਬੋਲਣੀ ਹੋਵੇ ਨਾ ਜੀ
0: ਜੀ
1: ਭਾਰਤੀ ਕਾਨੂੰਨ ਨੂੰ, ਤੇ
0: ਜੀ
1: ਮੈਂ ਇਹੀ ਗੱਲ ਕਹੂੰਗੀ ਔਰ ਕਹੂੰਗਾ ਵੀ ਜਿਹੜਾ ਹੈ ਉਹ ਇੱਕ ਗੀਤ ਨਹੀਂ ਸੀਗਾ ਜੀ, ਵੀ
0: ਜੀ
1: ਏਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਹੈ
0: ਬਿਲਕੁਲ
1: ਜੀ।
0: ਹੈ ਜੀ
1: ਨੋ ਇੱਕ ਇੱਕ ਸਰ ਇੱਕ ਮੰਨ ਲਓ ਭਾਰੇ ਮੈਂ ਮਤਲਬ ਦੋਨੇ
0: ਜੀ
1: ਪੋਸੀਬਿਲਟੀਆਂ ਰੱਖਦਾ
0: ਜੀ
1: ਵੀ ਇੱਕ ਉਹਨਾਂ ਦੇ ਦੇਖੋ ਜੋ ਅੱਜ ਤੱਕ ਦਾ ਸਾਨੂੰ ਪਤਾ ਆ
0: ਜੀ
1: ਵੀ ਇੱਕ ਉਸ ਬੰਦੇ ਦੇ ਖਾਤੇ ਦੇ ਵਿੱਚੋਂ ਟ੍ਰਾਂਜੈਕਸ਼ਨ ਹੋਈ ਸੀ
0: ਜੀ
1: ਜਿਹੜੀ ਜਿਹੜੇ ਉਹਨਾਂ ਬੰਦਿਆਂ ਦੇ ਖਾਤੇ ਚ ਹੋਈ ਸੀ
0: ਜੀ
1: ਜਿਹੜੇ ਬੰਦਿਆਂ ਨੇ ਇੱਕ ਕਿਲਿੰਗ ਨੂੰ ਅੰਜਾਮ ਦਿੱਤਾ ਸੀ,
0: ਜੀ
1: ਤੇ ਬਾਅਦ ਚ ਪਤਾ ਲੱਗਿਆ ਕਿ ਉਸ ਕਿਲਿੰਗ ਦੀ ਗੱਲਬਾਤ ਦੇ ਵਿੱਚ ਇਹਨਾਂ ਦੀ ਵੀ ਸ਼ਮੂਲੀਅਤ ਸੀਗੀ।
0: ਬਿਲਕੁਲ ਹੈ ਜੀ,
1: ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਆਰਗੇਨਾਈਜ਼ਡ ਕ੍ਰਾਈਮ ਹੋਏ ਸੀਗੇ ਜੀ,
0: ਜੀ
1: ਜਿਹਦੇ ਵਿੱਚ ਪੈਸਾ ਵਿਦੇਸ਼ ਤੋਂ ਆਇਆ ਸੀ ਜੀ।
0: ਜੀ
1: ਹੁਣ ਇੱਕ ਟ੍ਰਾਂਜੈਕਸ਼ਨ ਕਰਕੇ ਇੰਟੈਂਸ਼ਨਲ ਔਰ ਅਨਇੰਟੈਂਸ਼ਨਲ
0: ਜੀ
1: ਉਹ ਜਿਹੜਾ ਹੈਗਾ ਆ ਵੀ ਜੋ ਹੋਇਆ ਸੀ ਜੀ ਉਹਦੇ ਕਰਕੇ 9 ਸਾਲ ਬੰਦਾ ਜੇਲ੍ਹ ਦੇ ਵਿੱਚ ਬੈਠਾ ਰਿਹਾ ਵਿਦਆਊਟ ਜਿਹੜਾ ਹੈਗਾ ਆ
0: ਜੀ
1: ਵੀ ਕਹਿੰਦੀ ਚਲਾਨ ਤੇ ਵਿਦਾਊਟ ਐਨੀ ਟਰਾਇਲ 9 ਸਾਲ ਜੇ ਕੋਈ ਅੰਦਰ ਰਹਿ ਜਾਂਦਾ ਆ ਨਾ ਜੀ,
0: ਜੀ
1: ਤੇ ਫਿਰ ਮੇਰੇ ਮੂੰਹੋਂ ਤਾਂ ਇਹੀ ਗੱਲ ਨਿਕਲਣੀ ਸੀ ਨਾ ਜੀ,
0: ਜੀ
1: ਤੇ ਏਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਹੈ
0: ਬਣਾ
1: ਜੀ।
0: ਕੇ ਬਹਿ ਗਏ ਜੀ,
1: ਤੇ
0: ਬਿਲਕੁਲ ਹੈ ਜੀ।
1: ਉਹ ਏਜੰਸੀਆਂ ਤਾਂ ਅਜੇ ਵੀ ਨਹੀਂ ਸੀ ਛੱਡਣ ਨੂੰ, ਇਹ
0: ਜੀ
1: ਤਾਂ ਕੁਦਰਤੀ ਕੋਰਟ ਨੇ ਜਿਹੜਾ ਹੈਗਾ ਆ ਵੀ ਸਖਤੀ ਦਿਖਾਈ ਆ ਤੇ ਤਾਂ ਉਹ ਬਾਹਰ ਆਏ ਆ ਜੀ।
0: ਬਿਲਕੁਲ ਹੈ
1: ਤੇ
0: ਜੀ,
1: ਬਾਕੀ ਜਿਹੜਾ ਹੈ ਨਾ ਜੀ, ਸਾਡੇ ਮੁਲਕ ਦੇ ਵਿੱਚ ਜਦੋਂ ਬੰਦੇ ਨੂੰ ਛੱਡਦੇ ਆ ਨਾ, ਇੰਨਾ ਕੁ ਹਰਾਸ ਕਰਕੇ ਛੱਡਦੇ ਹੈਗੇ ਆ, ਤੇ ਉਹ ਵਿਚਾਰਾ ਕੰਪਨਸੇਸ਼ਨ ਦੀ ਤਾਂ ਗੱਲ ਕੀ, ਉਹ ਕਹਿੰਦਾ ਮੈਂ ਅਦਾਲਤਾਂ ਦੇ
0: ਜਾਨ
1: ਕੋਰਟਾਂ ਦੇ
0: ਛੱਡੋ
1: ਦਾਦਿਓ
0: ਮੇਰੀ
1: ਦੀ
0: ਜੀ।
1: ਨਹੀਂ ਲੰਘਣਾ ਜੀ,
0: ਬਿਲਕੁਲ ਹੈ
1: ਹੈ
0: ਜੀ,
1: ਜੀ ਮੇਰੀ ਜਾਨ ਛੱਡੋ, ਮੈਂ ਨਹੀਂ ਮੁੜ ਕੇ ਦੇਖਦਾ ਇੱਧਰ ਨੂੰ।
0: ਬਿਲਕੁਲ ਹੈ
1: ਸੋ ਇਸ ਕਰਕੇ ਉਹ ਜਿਹੜਾ ਕੰਪਨਸੇਸ਼ਨ ਜਿਹੜੀ ਹੈ ਉਹ ਕੋਈ ਨਹੀਂ ਕਲੇਮ ਕਰਦਾ, ਇੱਥੇ ਅਗਲੇ ਕਹਿੰਦੇ ਜਾਨ 2500 ਲੱਖੋਂ ਪਾਏ ਜੀ
0: ਲੱਖੋਂ ਪਾਏ ਜੀ, ਤੇ ਜਾਨ ਬਚੀਸ
1: ਜੀ
0: ਨੂੰ
1: ਪਰ
0: ਲੱਖੋਂ ਪਾਏ ਸੈਣੀ ਸਾਹਿਬ, ਪਰ ਪੰਜਾਬ ਸਰਕਾਰ ਜਿਹੜੀ ਹੈ ਸਿਰਫ ਸਾਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਵਿੱਚ 226 ਮੁਅੱਤਲ ਕਰੇ ਜਿਹੜੇ ਨੇ, ਜਥੇਦਾਰ ਸਾਹਿਬ ਨੇ ਇਹ ਬਿਆਨ ਦੇ ਦਿੱਤਾ ਹੈ। ਭਾਈ ਇਹ ਕਹਿੰਦੇ ਸਾਡੇ ਨਾਲ ਇਹ ਵੀ ਖੇਡਾਂ ਹੀ ਖੇਡ ਰਹੇ ਨੇ। ਦੇਖ ਲਓ ਆਖਰੀ ਖਬਰਾਂ ਪਹਿਲਾਂ ਲਵਾ ਦਿੱਤੀਆਂ ਪਿਛਲੇ ਮਹੀਨੇ ਚ ਕਿ ਅਸੀਂ ਭਾਈ ਗਠਨ ਕਰ ਦਿੱਤੀ ਹੈ, ਜਿਸ ਦੇ ਵਿੱਚ ਧੁੰਮਾ ਸਾਹਿਬ ਵੀ ਨੇ ਨਾਲ ਤੇ ਹੋਰ ਸਾਰੀਆਂ ਚੀਜ਼ਾਂ ਨੇ ਕਮੇਟੀ ਦਾ। ਤੇ ਅਸਲ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਖੱਤ ਜਿਹੜਾ ਹੈ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਦਾ ਹੈ ਜੀ ਕਿ ਭਾਈ ਆਹ ਗਠਨ ਕਰ ਦਿੱਤੀ ਹੈ ਜੀ, ਤੇ 2 ਮਹੀਨੇ ਇੱਦਾਂ ਹੀ ਨਿਗਾ ਦਿੱਤੇ ਫਿਰ ਜੀ।
1: ਗੱਲ ਏਦਾਂ ਹੈਗੀ ਆ ਜੀ ਵੀ ਇਹਨਾਂ ਦਾ ਤਾਂ ਐਕਟ ਐਂਡ ਐਕਸ਼ਨ ਦੇਖ ਕੇ ਥੋੜੀ ਥੋੜੀ ਰਾਜਨੀਤੀ ਦਾ ਸਾਨੂੰ ਵੀ ਸਮਝ ਆਉਣ ਲੱਗ ਪਈ ਆ ਜੀ
0: ਜੀ।
1: ਵੀ ਲੋਕਾਂ ਨੂੰ ਤੁਸੀਂ ਜਿਹੜਾ ਪ੍ਰਚਾਰ ਉਦੋਂ ਕਰ ਦਿੱਤਾ, ਤੇ ਹੁਣ ਜਿਹੜਾ ਹੈਗਾ ਆ ਇੱਥੇ ਆ ਕੇ ਇਹਨਾਂ ਨੂੰ ਕਹਿ ਤਾ ਚਿੱਠੀ ਪਾਤੀ, ਆਫੀਸ਼ੀਅਲ ਲੈਟਰ ਹੁਣ ਭੇਜ ਦਿੱਤਾ ਜੀ,
0: ਆਖਰੀ ਤਰੀਕ ਨੂੰ ਮਿਲਦੀ ਹੈ ਜੀ।
1: ਹਾਂ ਜੀ ਇਹ ਗੱਲ ਤਾਂ ਪਿਛਲੇ ਮਹੀਨੇ ਦੀ ਹੈਗੀ, ਉਦੋਂ ਜਦੋਂ ਕਿਹਾ ਸੀਗਾ ਜੀ ਇਹਨਾਂ ਨੇ ਕਮੇਟੀ ਬਣਾ ਤੀ ਸਾਰਾ ਕੁਛ ਜੀ, ਗਿਆਨੀ ਰਘਵੀਰ ਸਿੰਘ ਜਿਹੜਾ ਆ ਉਸ ਕਮੇਟੀ ਚ ਰੱਖ ਦਿੱਤੇ ਜੀ,
0: ਜੀ
1: ਤੋ ਉਹ ਜਿਹੜੀ ਕਮੇਟੀ ਬਣਾਈ ਆ ਉਹ ਵੀ ਆਈ ਵਾਸ਼ ਆ ਜੀ।
0: ਜੀ
1: ਭਗਵੰਤ ਮਾਨ ਹੋਣਾ ਦਾ ਇੱਕ ਸੁਭਾਅ ਆ ਜੀ,
0: ਜੀ
1: ਵੀ ਉਹ ਸੁਭਾਅ ਦੇ ਇੰਨੇ ਜਿੱਦੀ ਆ ਵੀ ਜਿਹੜਾ ਕੰਮ ਉਹਨਾਂ ਨੇ ਨਹੀਂ ਕਰਨਾ ਉਹ ਨਹੀਂ ਕਰਨਾ, ਜੋ ਮਰਜ਼ੀ ਕਰ ਲਓ, ਚਾਹੇ ਉਹਨਾਂ ਨੂੰ ਪੰਥ ਚੋ ਛੇਕੋ ਤੇ ਚਾਹੇ ਜਿੱਥੋਂ ਮਰਜ਼ੀ ਛੇਕੋ, ਉਹ ਉਹਨਾਂ ਨੇ ਨਹੀਂ ਉਹ ਜਦੋਂ ਤਿਆਰ ਹੀ ਹੈ ਨੀ ਸੀ ਇਸ ਗੱਲ ਦੇ ਉੱਤੇ ਹੈ ਜੀ। ਤੁਸੀਂ ਵਿਧਾਨ ਜਿੰਨੇ ਮਰਜ਼ੀ MLA ਸੱਦ ਲਏ ਇੱਥੇ, ਸਾਰੇ ਐਡਮਿਟ ਕਰਕੇ ਗਏ ਵੀ ਅਸੀਂ ਨੀ ਪੜ੍ਹੇ ਆਇਆ ਜੀ, ਤੇ ਪੜ੍ਹੇ ਆਇਆ ਉਹਨਾਂ ਨੇ ਵੀ, ਕਿਉਂਕਿ ਜੋ ਉਹ ਬੋਲੀ ਜਾਂਦੇ ਉਹ ਐਕਟ ਚ ਹੈ ਨੀ ਲਿਖਿਆ ਆ, ਹੈਰਾਨ ਸਾਰੀ ਆ ਵੀ ਇਹ ਕਿਹੜਾ ਮੰਦ ਬੁੱਧੀ ਵਾਲਾ ਚੈਪਟਰ ਦੱਸੀ ਜਾਂਦੇ ਹੈਗੇ ਜੀ, ਉਹਦਾ ਮਾਂ ਪਿਓ ਜਿਹੜਾ ਆ ਉਹ ਰਿਸਪੋਨਸੀਬਲ ਹੋਊਗਾ, ਉਹ ਕਿੱਥੋਂ ਪੜ੍ਹ ਕੇ ਜਿਹੜਾ ਆ ਦੱਸੀ ਜਾਂਦੇ ਹੈਗੇ ਆ ਜੀ, ਪਤਾ ਹੀ ਨੀ ਕਿਸੇ ਨੂੰ।
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਭ ਆਈ ਵਾਸ਼ ਆ ਜੀ, ਕਰਨਾ ਕੁਰਨਾ ਕੁਛ ਨੀ, ਪਿੱਛੇ ਮਹੀਨੇ ਦਾ 4 ਰਹਿ ਗਏ ਆ ਜੀ, ਫੇਰ ਕੋਡ ਆਫ ਕੰਡਕਟ ਲੱਗ ਜਾਣਾ ਜੀ। ਹੁਣ ਤਾਂ ਇਹ ਹੈਗਾ ਆ ਕਿ ਬਾਹਰ ਪ੍ਰਚਾਰ ਕਰਨ ਨੂੰ ਜਿਹੜਾ ਆ ਇਹਨਾਂ ਕੋਲ ਹੈਗਾ ਆ ਜੀ ਮਟੀਰੀਅਲ। ਬਾਕੀ ਭਾਰਤ ਸਾਹਿਬ ਮੈਂ ਇੱਕ ਚੀਜ਼ ਜ਼ਰੂਰ ਦੇਖੀ ਹੈਗੀ
0: ਜੀ,
1: ਤੇ ਉਹ ਮੈਂ ਸ਼ਬਦ ਵਰਤਣਾ ਨੀ ਚਾਹੁੰਦਾ ਹੈਗਾ ਜੀ, ਕਿ ਇਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਦਾ ਐਕਟ ਐਂਡ ਕੰਡਕਟ ਦੇਖ ਕੇ ਮੈਂ ਹੈਰਾਨ ਰਹਿ ਜਾਂਦਾ ਹੈਗਾ, ਜਿੱਦਾਂ ਕਿਸੇ ਦੀ ਬੁੱਧੀ ਤੇ ਪੜਦਾ ਹੀ ਪੈ ਜਾਂਦਾ ਨਾ ਜੀ।
0: ਜੀ
1: ਉਹ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ, ਆ ਜਿਹੜੀ ਗਾਇਤਰੀ ਬਿਸ਼ਨੋਈ ਦੇ ਕੇਸ ਦੇ ਵਿੱਚ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ ਸਰ, ਕਮਾਲ ਹੀ ਹੋਈ ਪਈ ਹੈਗੀ। ਇਹਨਾਂ ਲੋਕੀ ਇਹ ਸਮਝਦੇ ਨੀ ਕਿ ਇਹਨਾਂ ਨੂੰ ਸਮਝ ਹੀ ਹੈ ਨੀ ਕਿ ਜੀ ਵੀ ਤੁਹਾਡੀ ਸਟੇਟ ਪੰਜਾਬ ਦਾ ਹਿੱਤ ਕਿਸੇ ਨੂੰ ਨੀਗਾ, ਬਸ ਉਹਨਾਂ ਨੂੰ ਤਾਂ ਇਹ ਹੈਗਾ ਆ ਵੀ ਹਾਂ ਜੀ ਵੀ ਸਾਡਾ ਨਿੱਜ ਕੀ ਹੈਗਾ ਜੀ, ਸਾਡੀ ਪਾਰਟੀ ਆ ਇਹ ਆਊਗੀ ਤੇ ਸਾਡੀਆਂ ਚੰਮਦੀਆਂ ਚੱਲਣਗੀਆਂ ਜੀ।
0: ਜੀ
1: ਬਾਕੀ ਕਹਿੰਦੇ ਅੱਜੇ ਦੂਜੇ ਤੇ ਵਰਕਰ ਦੀ ਕੋਈ ਨੀ ਕਰਦੇ ਜੀ,
0: ਜੀ
1: ਜੋ ਇਹਨਾਂ ਦੇ ਬੰਦੇ ਜਿਹੜੇ ਬਾਹਰ ਆਏ ਹੈਗੇ ਉਹੀ ਦੱਸਦੇ ਆ ਜੀ।
0: ਜੀ ਇਹ
1: ਸੋ ਪਤਾ ਨੀ
0: ਸੱਚ ਨਾ,
1: ਇਹ
0: ਉਹ
1: ਹੈਗਾ ਜੀ
0: ਕਬੂਤਰ ਨੇ ਜਿਹੜੇ ਅੱਖਾਂ ਮੀਟ ਕੇ ਬੈਠੇ ਨੇ
1: ਸਰ, ਭੇਡਾਂ ਕਹਿੰਦੇ ਆ ਲੋਕੀ, ਮੈਂ ਨਹੀਂ ਕਹਿੰਦਾ ਜੀ, ਸੋਸ਼ਲ ਮੀਡੀਆ ਤੇ ਇੱਦਾਂ ਕਿਹਾ ਆ ਹੁੰਦਾ ਜੀ।
0: ਜੀ
1: ਔਰ ਇਹਨਾਂ ਦਾ ਐਕਟ ਐਂਡ ਐਕਸ਼ਨ ਵੀ ਇਹੀ ਮਤਲਬ ਜਿਹੜਾ ਆ ਉਹ ਲੱਗਦਾ ਆ ਜੀ, ਪਤਾ ਵੀ ਉਹ ਇਸੇ ਤਰੀਕੇ ਨਾਲ ਰਿਐਕਟ ਕਰਦੇ ਆ, ਜਿੱਦਾਂ ਨੂੰ ਇੱਕ ਭੇਡ ਤੁਰ ਪੈਂਦੀ ਬਾਕੀ ਵੀ ਉਧਰ ਨੂੰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ,
1: ਹਾਂ ਜੀ
0: ਗਿਆਨੀ ਹਰਪ੍ਰੀਤ ਸਿੰਘ ਸਿੱਖ ਸਿਆਸਤ ਦੀ ਗੱਲ ਚੱਲ ਰਹੀ ਹੈ, ਉਹਨਾਂ ਨੇ ਵੀ ਖੁੱਲਾ ਖੱਤ ਲਿਖ ਦਿੱਤਾ ਜੀ, ਪੱਤਰ ਲਿਖ ਦਿੱਤਾ, ਸੋਰੀ ਖੱਤ ਨਹੀਂ ਕਹਿ ਸਕਦੇ, ਪੱਤਰ ਜੀ, ਪੱਤਰ ਲਿਖ ਦਿੱਤਾ ਖੁੱਲਾ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ, ਜਥੇਦਾਰ ਸਾਹਿਬਾਨ ਨੂੰ, ਤੇ ਜਥੇਦਾਰ ਜਿਹੜੇ ਆਪਣੇ ਪਹਿਲੇ ਜਥੇਦਾਰ ਸਨ ਪੁਨਰ ਸੁਰਜੀਤ ਵਾਲੇ, ਤੇ ਉਹਨਾਂ ਨੇ ਖੱਤ ਲਿਖਿਆ ਤੇ ਓਬਜੈਕਸ਼ਨ ਕੀਤਾ, ਦੋਸ਼ ਲਾਏ ਨੇ ਕਿ ਭਾਈ ਜਿਹੜੇ ਇੱਕ ਪਾਸੜ ਫੈਸਲੇ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਉੱਤੇ ਸੰਬੰਧਿਤ ਧਿਰਾਂ ਤੋਂ ਸਪਸ਼ਟੀਕਰਨ ਲਏ ਬਿਨਾਂ ਹੀ ਕਹਿੰਦੇ ਧਿਰ ਨੂੰ ਖੁਸ਼ ਕਰਨ ਦੇ ਲਈ, ਇੱਕ ਧਿਰ ਨੂੰ ਤੁਸੀਂ ਜਿਹੜਾ ਕੋਸ਼ਿਸ਼ਾਂ ਕਰੀ ਜਾ ਰਹੇ ਹੋ ਤੇ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਵਾਪਰੀ ਘਟਨਾ ਸੰਬੰਧੀ ਕਹਿੰਦੇ ਨੇ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਮੁੱਖ ਮੰਤਰੀ ਨੂੰ ਮਿਲੇ ਨੇ ਤਾਂ ਉਹਨਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਹੜਾ ਕੀਤੀ ਗਈ ਮੁਲਾਕਾਤ, ਜਿਵੇਂ ਕਿ ਕੱਲ ਦੋ ਵਿਅਕਤੀਆਂ ਦਾ ਜ਼ਿਕਰ ਹੋਇਆ ਸੀ ਜੀ, ਉਹਨਾਂ ਨੂੰ ਸਪਸ਼ਟੀਕਰਨ ਮੰਗਿਆ, ਉਹਨਾਂ ਨੂੰ ਸਮਾਂ ਦਿੱਤਾ ਹੋਇਆ ਤੇ ਇਸੇ ਤਰ੍ਹਾਂ ਉਹਨਾਂ ਨੇ ਫਿਰ ਆਪਣਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਕਿਹਾ ਕਿ 2 ਦਸੰਬਰ 2024 ਨੂੰ ਜੋ ਅਸੀਂ ਫੈਸਲਾ ਸੁਣਾਇਆ ਸੀ ਉਹਦਾ ਜਿਹੜਾ ਇਤਿਹਾਸਕ ਤੱਥਾਂ ਦਾ ਜ਼ਿਕਰ ਕੀਤਾ, ਰੋਸ਼ਨੀ ਪਾ ਦਿੱਤੀ।
1: ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਹੈਗਾ ਆ ਜੀ, ਤੇ ਮੈਂ ਕਿਉਂ ਪਿੱਛੇ ਰਹਿ ਜਾ
0: ਜੀ?
1: ਹਾਂਜੀ, ਸੋ ਸਵਾਲ ਇਹ ਹੈਗਾ ਆ ਕਿ ਭਾਈ ਜਦੋਂ ਤੂੰ ਫੈਸਲੇ ਸੁਣਾਉਂਦਾ ਪਿਆ ਸੀ, ਤੂੰ ਉਹਨਾਂ ਨੂੰ ਜਿਹੜਾ ਇਤਿਹਾਸਕ ਤੱਥ ਦੱਸਦਾ ਪਿਆ ਆ, ਇਤਿਹਾਸ ਇਹ ਵੀ ਕਹਿੰਦਾ ਹੈਗਾ ਆ ਜੀ ਕਿ ਵੱਖਰੇ ਚੁੱਲੇ ਸਮੇਟੋ ਤੇ ਆਪ ਤੂੰ ਵੱਖਰਾ ਚੁੱਲਾ ਬਣਾ ਕੇ ਤੇ ਆਪ ਪ੍ਰਧਾਨ ਬਣ ਕੇ ਬਹਿ ਗਿਆ, ਇਹ ਤੈਨੂੰ ਕਿਹਨੇ ਕਿਹਾ ਸੀ? ਤੇ ਜੱਜ ਜਿਹੜਾ ਹੈਗਾ ਕਦੀ ਕਦੀ ਏਦਾਂ ਦੇਖਿਆ ਹੈਗਾ ਕਿਸੇ ਜੱਜ ਕੋਲ ਫੈਸਲਾ ਕਰਾਉਣ ਜਾਏ ਜੀ ਵੀ ਹਾਂ ਜੀ ਆ ਜਾਇਦਾਦ ਮੇਰੀ ਆ ਕਿ ਏ ਦੀ ਆ ਕਿ ਬੀ ਦੀ ਆ? ਜੱਜ ਕਹਿੰਦਾ ਕੋਈ ਗੱਲ ਨੀ, ਏਦਾਂ ਏ ਦੀ ਆ ਨਾ ਬੀ ਦੀ ਆ, ਇਹ ਤਾਂ ਮੇਰੀ ਆ ਹੈ ਜੀ, ਆ ਫੈਸਲਾ ਇਹ ਦੇ ਤਾ ਜੀ, ਨਾ ਤੇਰੀ ਹੈ ਨਾ ਮੇਰੀ ਹੈ, ਹੈ ਜੀ ਇਹਨਾਂ ਦੀ ਆ ਜੀ। ਤੇ ਉਹ ਇਸ ਕਰਕੇ
0: ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਜਿਹੜਾ ਬੀਬੀ ਦਾ ਪਿਛਲੇ ਦਿਨਾਂ ਚ ਰੋਲਾ ਪਿਆ, ਇਹਨਾਂ ਨੇ ਆਪਣੇ ਮੂੰਹੋਂ ਸਟੇਟਮੈਂਟ ਦਿੱਤੀ ਹੈ ਮੀਡੀਆ ਦੇ ਵਿੱਚ ਕਿ ਮੈਨੂੰ ਟਾਰਗੇਟ ਕੀਤਾ ਜਾਣਾ ਸੀ, ਮੈਨੂੰ ਬਦਨਾਮ ਕਰਨਾ ਸੀ, ਮੇਰੇ ਤੇ ਤੋਹਮਤਾਂ ਲਾਉਣੀਆਂ ਸੀ, ਪਰ ਹਜੇ ਤੱਕ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਤਾਂ ਪੱਤਰ ਲਿਖ ਦਿੱਤਾ, ਪਰ FIR ਦਰਜ ਕਿਉਂ ਨੀ ਕਰਾਈ ਜੀ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ, ਜੇ ਇਹਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਮੈਨੂੰ ਬਦਨਾਮ ਕਰਨਾ ਸੀ?
1: ਸਰ ਕੁਛ ਵੀ ਨਹੀਂ
0: ਜੀ,
1: ਇਹਨਾਂ ਦਾ ਵੀ ਇਹ ਸੁਰਖੀਆਂ ਦੇ ਵਿੱਚ ਕਿੱਦਾਂ ਰਵਾਂ ਤੇ ਆਪਣੇ ਆਪ ਨੂੰ ਮੈਂ ਸਿਆਣਾ ਕਿੱਦਾਂ ਸਾਬਿਤ ਕਰਾਂ?
0: ਬਿਲਕੁਲ,
1: ਤੁਸੀਂ ਇਹਨਾਂ ਦੇ ਐਕਟ ਐਂਡ ਐਕਸ਼ਨ ਤੋਂ ਤਾਂ ਬੀਬੀ ਜਗੀਰ ਕੌਰ ਸੈਟਿਸਫਾਈ ਨਹੀਂ
0: ਜੀ,
1: ਸੋ ਇਸ ਕਰਕੇ ਜਿਹੜਾ ਆ ਗੱਲ ਏਦਾਂ ਹੈ ਜੀ ਕਿ ਇਹਨਾਂ ਦਾ ਬਾਦਲਾਂ ਨੇ ਇਹਨਾਂ ਨੂੰ ਲਾਇਆ ਜੀ,
0: ਜੀ
1: ਇਹਨਾਂ ਨੇ ਜਿਹੜਾ ਆ ਜੋ ਵੀ ਨੁਕਸਾਨ ਕਰ ਸਕਣਾ ਬਾਦਲਾਂ ਦਾ ਉਹ ਕਰਨਾ ਆ, ਇਹ ਆਪਸ ਦੇ ਵਿੱਚ ਭੁੱਲ ਜਾਂਦੇ ਹੈਗੇ ਆ ਕਿ ਭਾਈ ਇਸ ਚੀਜ਼ ਦੇ ਨਾਲ ਧਰਮ ਦਾ ਵੀ ਹੇਠੀ ਹੁੰਦੀ ਆ, ਧਰਮ ਦਾ ਵੀ ਨੁਕਸਾਨ ਹੁੰਦਾ, ਇਹਨਾਂ ਚੋਂ ਕੋਈ ਜਵਾਨ ਬੰਦ ਕਰ ਲਏ
0: ਜੀ,
1: ਹਾਂਜੀ ਤਾਂ ਹੀ ਜਿਹੜਾ ਆ ਵੀ ਧਰਮ ਦਾ ਭਲੇ ਵਾਸਤੇ ਕੋਈ ਜਵਾਨ ਬੰਦ ਕਰ ਲਏ, ਨਾ ਕਿਸੇ ਚ ਕੁਰਬਾਨੀ ਦਾ ਜਜ਼ਬਾ ਆ, ਨਾ ਕਿਸੇ ਚ ਤਿਆਗ ਦੀ ਭਾਵਨਾ ਆ, ਵੀ ਭਾਈ ਤੂੰ ਚੁੱਪ ਕਰ ਜਾ, ਤੂੰ ਆਪਣਾ ਹੀ ਜਿਹੜਾ ਟਿੰਡ ਚਕਾਨਾ ਪਾਈ ਫਿਰਦਾ, ਮਿਲਣਾ ਤੈਨੂੰ ਕੱਖ ਵੀ ਨੀ ਇੱਥੋਂ, ਹੈ ਜੀ ਉਧਰ ਵਾਰਸ ਪੰਜਾਬ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਤੇ ਇਹਨਾਂ ਦੇ ਪੱਲੇ ਰਹਿਣ ਦੇਣਾ ਕੁਛ ਜੀ?
0: ਨਾਲੇ ਇਹਨਾਂ ਨੂੰ ਤਾਂ ਜ਼ੋਰ ਲਾਉਣਾ ਚਾਹੀਦਾ ਵੀ ਭਾਈ ਆਪਣੀ ਪਾਰਟੀ ਰਜਿਸਟਰ ਕਰਾਓ, ਜ਼ੋਰ ਉਧਰ ਨੂੰ ਲਾਓ ਪਹਿਲਾਂ ਤਾਂ।
1: ਸਰ ਬੇਨਤੀ ਇਹ ਆ ਵੀ ਜੇ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਫੈਬਰੀਕੇਟ ਹੁੰਦੀਆਂ ਹੈਗੀਆਂ ਆ, ਵੱਡੀਆਂ ਜਾਂਦੀਆਂ ਆ, ਤੇ ਫੇਰ ਉਹ ਜਾਣੀਆਂ ਕਿੱਥੇ ਆ? ਜਾਂ ਬਾਦਲ ਦਲੋਂ ਚੱਲ ਜਾਣਗੀਆਂ ਜੀ, ਤੇ ਜਾਂ ਜਿਹੜੀਆਂ ਹੈਗੀਆਂ, ਮੈਂ ਪੰਥਕ ਵੋਟ ਦੀ ਗੱਲ ਕਰ ਰਿਹਾ ਜੀ, ਓਦਾਂ ਤਾਂ ਕਾਂਗਰਸ ਕੋਲ ਵੀ ਸਿੱਖ ਵੋਟ ਹੈਗੇ ਆ ਤੇ ਸਾਰਿਆਂ ਕੋਲ ਹੋਣਗੇ ਜੀ, ਬੀਜੇਪੀ ਤੋਂ ਵੀ ਹੈਗੇ ਆ, ਪਰ ਜਿਹੜੀ ਅਕਾਲੀ ਵੋਟ ਹੈਗੀ ਸੀਗੀ, ਅਕਾਲੀ ਵੋਟ ਤਾਂ ਦੋ ਹਿੱਸਿਆਂ ਦੇ ਵਿੱਚ ਵੰਡ ਹੋਣੀ ਆ ਜੀ, ਜਾਂ ਉਹਨਾਂ ਕੋਲ ਵਾਰਸ ਪੰਜਾਬ ਕੋਲ ਜਾਣੀ ਆ ਤੇ ਜਾਂ ਅਕਾਲੀ ਦਲ ਬਾਦਲ ਕੋਲ ਜਾਣੀ ਆ, ਇਹ ਤਾਂ ਨਾ ਤਿੰਨਾਂ ਦੇ ਵਿੱਚ ਨਾ 13 ਚ ਨਾ 12 ਚ ਨਾ ਹੈ ਜੀ 17 ਚ, ਇਹ ਵਿਚਾਰੇ ਜਿਹੜੇ ਹੈਗੇ ਆਪਣੀ ਹੋਣ ਦੀ ਦੇਖੀ ਜਾਂਦੇ ਹੈਗੇ ਆ ਜੀ, ਆਪਣੇ ਲੀਡਰ ਇਹਨਾਂ ਦੇ ਇਹ ਆਲੀ ਹੋਣੀ ਛੱਡ ਕੇ ਚੱਲ ਗਏ, ਹੁਣ ਤੁਹਾਡੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੈ ਕੀ ਆ ਜੀ? ਸਿਰਫ ਇੱਕ ਤੁਸੀਂ ਸਾਬਕਾ ਜਥੇਦਾਰ ਹੋ, ਹੋਰ ਤਾਂ ਕੁਛ ਨੀ ਨਾ
0: ਜੀ। ਬਿਲਕੁਲ,
1: ਇਹ ਆਪਣੇ ਆਪ ਨੂੰ ਧਰਮ ਦੇ ਬਹੁਤ ਗਿਆਤਾ
0: ਜੀ।
1: ਸਰ ਗੱਲ ਇਹ ਤਾਂ ਹੈ ਜੇ ਕੋਈ ਬੰਦਾ ਸਿਫਤ ਕਰੇ ਨਾ ਬੰਦੇ ਦੀ ਤੇ ਉਹ ਨੈਚੁਰਲ ਜਿਹੜੀ ਹੈਗੀ ਆ ਰਿਸਪੈਕਟ ਮੰਨੀ ਜਾਂਦੀ ਆ।
0: ਬਿਲਕੁਲ,
1: ਕੋਈ ਬੰਦਾ ਜਿਹੜਾ ਹੈਗਾ ਆ ਆਪਣੇ ਆਪ ਨੂੰ ਜਦੋਂ ਅਸਟੈਬਲਿਸ਼ ਕਰਨ ਲੱਗ ਪਏ ਨਾ ਵੀ ਮੈਂ ਜਿਆਦਾ ਸਿਆਣਾ ਆ, ਸਾਹਮਣੇ ਵਾਲਾ ਬੇਵਕੂਫ ਆ, ਉਹਦੇ ਨਾਲ ਫਿਰ ਆਪਣਾ ਮਾਣ ਹੀ ਘਟਦਾ ਹੁੰਦਾ, ਇੱਜ਼ਤ ਨੀ ਮਿਲਦੀ ਹੁੰਦੀ।
0: ਬਿਲਕੁਲ ਆ ਜੀ, ਤੇ ਸੈਣੀ ਸਾਹਿਬ ਤੁਸੀਂ ਇਆਲੀ ਸਾਹਿਬ ਦੀ ਗੱਲ ਕੀਤੀ ਆ, ਜੇ ਹੁਣ ਪਾਰਟੀ ਰਜਿਸਟਰ ਨਹੀਂ ਹੁੰਦੀ ਜਾਂ ਹੋਰ ਸਾਰੀਆਂ ਕਾਨੂੰਨੀ ਦਿੱਕਤਾਂ ਜਾਂ ਹੋਰ ਜੋ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਮੱਦੇ ਨਜ਼ਰ, ਇਆਲੀ ਸਾਹਿਬ ਕੀ ਸੋਚਦੇ ਹੋਣਗੇ ਹੁਣ ਜੀ, ਮੈਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ, ਜਾਂ ਉਹਨਾਂ ਦਾ ਕੀ ਰਾਜਨੀਤਿਕ ਫਿਊਚਰ ਅੱਗੇ ਰਹਿ ਗਿਆ ਜੀ?
1: ਨਹੀਂ ਨਹੀਂ ਭਾਰੇ ਸਾਹਿਬ, ਪਾਰਟੀ ਰਜਿਸਟਰ ਹੋ ਜਾਣੀ ਹੈਗੀ ਆ ਜੀ, ਤੇ ਉਹ ਚਾਹੇ ਕੋਈ ਲੀਗਲ ਐਕਸ਼ਨ ਦੇ ਨਾਲ ਹੋ ਜਾਏ, ਚਾਹੇ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਨਾਲ ਹੋ ਜਾਏ ਜੀ, ਪਾਰਟੀ ਰਜਿਸਟਰ ਹੋਏਗੀ। ਇਹ ਨੀ ਹੈਗਾ ਕਿ ਪਾਰਟੀ ਨੂੰ ਜਿਹੜੇ ਆ ਜਿਸ ਐਂਗਲ ਦੇ ਨਾਲ ਇਹ ਦੇਖ ਰਹੇ ਹੈਗੇ ਆ, ਇਹ ਡਿਲੇ ਕਰ ਸਕਦੇ ਆ, ਡਿਨਾਈ ਨਹੀਂ ਕਰ ਸਕਦੇ
0: ਜੀ। ਜੀ
1: ਹਾਂ ਜੀ, ਡਿਲੇ ਕਰਨਗੇ ਉਹ ਆਪਣੇ ਰਾਜਨੀਤਿਕ ਸਵਾਰਥਾਂ ਕਰਕੇ ਕਰਨਗੇ ਜੀ, ਬਟ ਡਿਨਾਈ ਨਹੀਂ ਕਰ ਸਕਦੇ। ਆਖਰ ਕਾਂਸਟੀਟਿਊਸ਼ਨ ਤਾਂ ਇਸ ਕੰਟਰੀ ਦਾ ਹੈ ਹੀ ਆ ਨਾ ਜੀ,
0: ਪਰ ਇਹਦੇ ਵਿੱਚ ਵੀ ਤਾਂ ਸੈਣੀ ਸਾਹਿਬ
1: ਕਰਦਾ ਹੀ ਆ, ਕੋਟਾਂ ਹੈਗੀਆਂ।
0: ਸੈਣੀ ਸਾਹਿਬ ਇਹਦੇ ਵਿੱਚ ਵੀ ਤਾਂ ਸਿਆਸਤ ਜਾਂ ਇੱਕ ਪਾਰਟੀ ਨੂੰ ਉਭਾਰਨ ਦੇ ਨਜ਼ਰੀਏ ਦੇ ਨਾਲ ਦੇਖਿਆ ਜਾ ਸਕਦਾ ਕਿ ਉਹਨੂੰ ਹਰ ਰੋਜ਼ ਹੀ ਖਬਰਾਂ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਕੋਈ ਨਾ ਕੋਈ ਚਰਚਾ ਉਹਨਾਂ ਦੇ ਬਾਰੇ ਚੱਲੀ ਜਾਵੇ ਜੀ।
1: ਪਰ ਸਾਹਿਬ ਇਹ ਜੋ ਕੁਛ ਹੋ ਰਿਹਾ ਨਾ, ਨੈਚੁਰਲ ਹੋ ਰਿਹਾ ਆ, ਤੁਸੀਂ ਇਹ ਨਾ ਸੋਚੋ ਇੰਟੈਂਸ਼ਨਲ ਹੋ ਰਿਹਾ
0: ਜੀ,
1: ਇਹ ਨੈਚੁਰਲ ਹੋ ਰਿਹਾ ਹੈਗਾ ਆ। ਕੁਛ ਨਾ ਕੁਛ ਘਟਨਾਵਾਂ ਹੀ ਇਸ ਤਰੀਕੇ ਨਾਲ ਵਾਪਰ
0: ਜੀ। ਜੀ ਸੈਣੀ ਸਾਹਿਬ, ਲਓ ਜੀ ਸੈਣੀ ਸਾਹਿਬ ਦਾ ਫੋਨ ਲੱਗਦਾ ਕਿ ਜਵਾਬ ਦੇ ਗਿਆ, ਤੇ ਚਲੋ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਦੁਬਾਰਾ ਨਾਲ ਲੈਣ ਦੇ ਲਈ। ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ, +358449761 ਬਾਰ ਸਟੂਡੀਓ

0: ਸੋ ਮੇਰੀ ਮੇਰੀ ਬੇਨਤੀ ਆ ਕਿ ਜਿਹੜੀ ਇਹ ਗੱਲ ਕਰਦੇ ਸੀ ਆਪਾਂ, ਇਹ ਜੋ ਕੁਛ ਵਾਪਰ ਰਿਹਾ ਇਹ ਨੈਚੁਰਲੀ ਆ, ਉਹ ਖਬਰਾਂ ਦੇ ਵਿੱਚ ਜਿਹੜਾ ਹੈਗਾ ਆਉਣ, ਹਰ ਇੱਕ ਬੰਦਾ ਜਿਹੜਾ ਰਾਜਨੀਤੀ ਦੇ ਵਿੱਚ ਆਉਂਦਾ ਹੈਗਾ ਨਾ ਜੀ, ਉਹ ਖਬਰਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਤਾਂ ਕਰਦਾ ਹੀ ਹੁੰਦਾ ਜੀ, ਤੇ ਬਾਕੀ ਉਹ ਰਜਿਸਟ੍ਰੇਸ਼ਨ ਜ਼ਰੂਰ ਹੋ ਜਾਣੀ ਆ ਜੀ, ਮੈਨੂੰ ਉਮੀਦ ਆ ਜੀ। ਜੀ ਭਾਰਤ ਸਾਹਿਬ ਥੈਂਕ ਯੂ ਜੀ,
1: ਸੱਠ ਅੱਠਾ ਕਰ ਲੈਣੇ ਥੋੜਾ ਜਿਹਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਅਗਲਿਆਂ ਨੂੰ ਪਤਾ ਕਿ ਤੁਸੀਂ ਬਿਨਾਂ ਕਿਸੇ ਲਾਲਚ ਲੋਭ ਤੋਂ ਬਿਨਾਂ ਹਮੇਸ਼ਾ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਹੋ ਜੀ। ਤੇ ਅੱਗੇ ਲਿਖਦੇ ਨੇ ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਜੋ ਰੋਲਾ ਪਾ ਰਹੇ ਹੋ, ਸੁਣਨੇ ਵਾਲੇ ਤਾਂ ਕਹਿੰਦੇ ਸੌ ਰਹੇ ਨੇ
0: ਇਹਦਾ ਮਤਲਬ ਗੱਲ ਤੁਹਾਡੇ ਤੱਕ ਪਹੁੰਚ ਗਈ ਹੈਗੀ ਆ, ਤੇ ਫੇਰ ਇਹਦਾ ਐਕਸ਼ਨ ਵੀ ਹੋ ਜਾਊਗਾ ਜੀ, ਕਿਹੜੀ ਗੱਲ ਆ
1: ਜੀ।
0: ਆਪਾਂ ਗੱਲਾਂ ਲਾ ਕੇ ਘਰ ਦੇ ਬਾਹਰ ਰੱਖ ਦੇਣਾ ਹੈਗਾ ਆ ਜੀ, ਵਧੇ ਖਰਚੇ ਹਾਂਜੀ, ਆਪਾਂ ਜਿਹੜਾ ਹੈਗਾ ਪਾ ਜਾਣਗੇ ਜੀ ਜਿੱਦਾਂ ਮਰਜ਼ੀ
1: ਜੀ।
0: ਉਹ ਜਿੱਦਾਂ ਨਾ ਜੀ ਇੱਕ ਸੜਕ ਨੀ ਪੱਕੀ ਕਰਾਈ, ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ ਸੀ ਬਾਜ਼ਾਰ ਦੇ ਵਿੱਚ
1: ਜੀ,
0: ਹਾਂਜੀ ਤੁਸੀਂ ਖਬਰ ਕੀਤੀ ਵੀ ਸੀਗੀ ਵੀ ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ, ਉਹਨਾਂ ਨੇ ਗੱਲੇ ਦੇ ਵਿੱਚ ਪੈਸੇ ਪਾਏ ਗਏ, 1.5-2 ਲੱਖ ਰੁਪਇਆ ਹੋਇਆ, ਉਹਨਾਂ ਨੇ ਸੜਕ ਬਣਾ ਲਈ ਤੇ ਇਹਨਾਂ ਤੇ ਪਰਚਾ ਦਰਜ ਕਰ ਦਿੱਤਾ ਵੀ ਸੜਕ ਨਾਲ ਛੇੜਛਾੜ
1: ਛੇੜਛਾੜ ਹੋ ਗਈ ਸੜਕ ਤੇ।
0: ਉਹ ਬਣਾਉਣ ਵਾਲੇ ਕਾਂਗਰਸੀ ਸੀ ਵਿਚਾਰੇ, ਉਹਨਾਂ ਦੇ ਉਹ ਖਹਿਰਾ ਸਾਹਿਬ ਦੇ ਹੀ ਬੰਦੇ ਸੀ ਤੇ ਖਹਿਰਾ ਸਾਹਿਬ ਦੀ ਕੰਸਟੀਚੁਐਂਸੀ ਆ ਜੀ, ਆਪਣੇ ਕੱਕੜ ਸਾਹਿਬ ਆਏ ਆ ਕਈ ਵਾਰੀ ਆਪਣੇ ਪ੍ਰੋਗਰਾਮਾਂ ਚ ਸ਼ਾਮਲ ਵੀ ਹੁੰਦੇ ਰਹੇ ਜੀ।
1: ਹਾਂਜੀ ਥੈਂਕ ਯੂ,
0: ਠੀਕ ਹੈ ਭਾਰਤ ਸਾਹਿਬ ਦਿਓ ਇਜਾਜ਼ਤ ਜੀ, ਬਾਬਾ ਸਾਹਿਬ ਰੁਕੋ ਆ ਜਾਓ ਜੀ, ਹੁਣ ਚੱਲੀਏ ਫੇਰ, ਥੈਂਕ ਯੂ ਜੀ, ਸ਼ੁਕਰੀਆ ਜੀ,
1: ਸਤਿ ਸ੍ਰੀ
0: ਅਕਾਲ
1: ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਖੁੱਲੀਆਂ ਨੇ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲੋ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ, 2-3 ਖਬਰਾਂ ਨੇ ਵਿਦੇਸ਼ਾਂ ਦੀਆਂ ਵੀ, ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ, ਟਰੰਪ ਕੀ ਕੁਝ ਕਾਰੇ ਕਰ ਰਿਹਾ ਤੇ ਉਹਦੀ ਜਿਹੜੀ ਆ ਖਬਰ ਲੈ ਕੇ ਫਿਰ ਆਪਾਂ ਕਹਾਣੀ ਦੇ ਨਾਲ ਤੁਹਾਨੂੰ ਜਿਹੜਾ ਨਾਲ ਜੋੜਦੇ ਆ ਕੁਝ ਹੀ ਪਲਾਂ ਦੇ ਵਿੱਚ। ਤੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ। ਫਲਾਈਟ ਦੁਬਈ ਫਲਾਈਟ ਜਿਹੜੀ ਹੈ ਕੱਲ ਰਾਤੀ ਔਜਲਾ ਸਾਹਿਬ ਨੇ ਜਿਵੇਂ ਖਬਰ ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ ਹੋ ਚੁੱਕੇ ਨੇ। ਫਲਾਈਟ ਦੁਬਈ ਜਹਾਜ਼ ਹਾਦਸੇ ਦੇ ਵਿੱਚ ਕੋ ਪਾਇਲਟ ਦੀ ਗ੍ਰਿਫਤਾਰੀ ਦੇ ਬਾਵਜੂਦ ਸਾਜ਼ਿਸ਼ ਪਿਛਲਾ ਜਿਹੜਾ ਕਾਰਨ ਰਹੱਸ ਬਣਿਆ ਹੋਇਆ। ਇਜ਼ਰਾਈਲ ਜਾ ਰਹੀ ਉਡਾਨ ਦੇ ਵਿੱਚ ਆਪਣੇ ਕਪਤਾਨ ਨੂੰ ਚਾਕੂ ਮਾਰਨ ਵਾਲੇ ਓਮਾਨੀ ਕੋ ਪਾਇਲਟ ਦੀ ਪਛਾਣ ਤੇ ਮਕਸਦ ਪਛਾਣ ਨੇ ਅਣਪਛਾਤੇ ਬਣੇ ਹੋਏ ਨੇ ਤੇ ਹਾਲਾਂਕਿ ਵੀਰਵਾਰ ਨੂੰ ਅੱਜ ਜਾਂਚਕਰਤਾਵਾਂ ਦੇ ਵੱਲੋਂ ਹੋਰ ਜਾਣਕਾਰੀ ਹਾਸਲ ਕਰਨ ਦੇ ਜੱਦੋਜਹਿਦ ਵੀ ਕੀਤੀ ਗਈ ਹੈ। ਇਸ ਹਾਦਸੇ ਦੇ ਕਾਰਨ ਜਹਾਜ਼ ਖਤਰਨਾਕ ਤਰੀਕੇ ਦੇ ਨਾਲ ਹੇਠਾਂ ਡਿੱਗ ਗਿਆ ਸੀ ਤੇ ਤਕਰੀਬਨ 5 ਕਿਲੋਮੀਟਰ ਦੇ ਤਕਰੀਬਨ ਇਸ ਨੂੰ ਜਿਹੜਾ ਸਾਊਦੀ ਅਰਬ ਦੇ ਵਿੱਚ ਉਤਰਨ ਦੇ ਲਈ ਮਜਬੂਰ ਹੋਣਾ ਪਿਆ ਸੀ। ਸੰਯੁਕਤ ਅਰਬ ਇਮਰਾਤ ਜਿਹੜਾ ਤੋਂ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾ ਰਹੇ 174 ਲੋਕਾਂ ਨੂੰ ਲੈ ਕੇ ਜਿਹੜੀ ਇਹ ਫਲਾਈਟ ਜਾ ਰਹੀ ਸੀ ਤੇ ਉਡਾਨ ਦੇ ਵਿੱਚ ਸਵਾਰ ਸਨ ਲੋਕ ਤੇ ਇਜ਼ਰਾਈਲੀ ਯਾਤਰੀਆਂ ਨੇ ਦੱਸਿਆ ਕਿ ਕਿਵੇਂ ਲਹੂ ਲੁਹਾਨ ਭਾਰਤੀ ਕਪਤਾਨ ਨੇ ਉਨ੍ਹਾਂ ਨੂੰ ਅੰਦਰ ਆਉਣ ਦੇ ਲਈ ਕਾਕਪਿਟ ਦਾ ਜਿਹੜਾ ਦਰਵਾਜ਼ਾ ਖੋਲਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋ ਪਾਇਲਟ ਦੇ ਨਾਲ ਹੱਥੋਪਾਈ ਕੀਤੀ ਤੇ ਇੰਨੇ ਤਿੱਖੇ ਜਿਹੜਾ ਉਤਾਰਨ ਨੂੰ ਜਿਹੜਾ ਸੀ ਆਪਣੇ ਚਾਕੂ ਜਿਹੜਾ ਸੀ ਉਹਨਾਂ ਦੇ ਕੋਲ ਇੰਨੇ ਤਿੱਖੇ ਉਹਨਾਂ ਦੇ ਉੱਤੇ ਵਾਰ ਹੋਏ, ਸਥਿਰ ਕੀਤਾ ਕਿ ਜਹਾਜ਼ ਦਾ ਜਿਹੜਾ ਰਡਾਰ ਸੀਗਾ ਉਖੜ ਗਿਆ ਸੀਗਾ। ਇਜ਼ਰਾਈਲ ਦੀ ਪ੍ਰਧਾਨਗੀ ਜਿਹੜੀ ਅਧੀਨ ਸਾਂਝੇ ਕੀਤੇ ਗਏ ਇੱਕ ਨਵੇਂ ਬਿਆਨ ਦੇ ਵਿੱਚ ਬਚਾਅ ਕਰਨ ਵਾਲਿਆਂ ਦੇ ਵਿੱਚੋਂ ਇੱਕ ਅਸਾਫ ਰਾਜੂਆਨ ਨੇ ਕਿਹਾ ਕਿ ਅਸੀਂ ਬੇਵੱਸ ਮਹਿਸੂਸ ਕੀਤਾ ਤੇ ਅਸਮਾਨ ਦੇ ਵਿੱਚ ਲਟਕ ਰਹੇ ਸਾਂ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਕਿਸ ਦੇ ਵੱਲ ਜਿਹੜਾ ਰੁੱਖ ਕਰੀਏ, ਪਰ ਇਹ ਸਭ ਬਚਣ ਦੇ ਲਈ ਜਿਹੜਾ ਇੱਕ ਸਹਿਜ ਜਿਹੜੀ ਪ੍ਰਵਿਰਤੀ ਸੀਗੀ। ਸਾਊਦੀ ਤੇ UAE ਦੇ ਜਿਹੜੇ ਨੇ ਅਧਿਕਾਰੀਆਂ ਨੇ ਇਹ ਪੁਸ਼ਟੀ ਕਰਨ ਤੋਂ ਇਲਾਵਾ ਕਿ ਜਾਂਚ ਚੱਲ ਰਹੀ ਹੈ ਜਨਤਕ ਤੌਰ ਦੇ ਉੱਤੇ ਬਹੁਤ ਘੱਟ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਂਜਾਹੂ ਨੇ ਕਿਹਾ ਕਿ ਕੋ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਾਊਦੀ ਅਰਬ ਦੇ ਵਿੱਚ ਭਾਰਤੀ ਦੂਤਾਵਾਸ ਨੇ ਰਾਤੋ ਰਾਤ ਕਿਹਾ ਕਿ ਕੈਪਟਨ ਸਿਮਤ ਮਛਾਰ ਜਿਨ੍ਹਾਂ ਨੂੰ ਉਡਾਨ ਦੇ ਇੱਕ ਹੋਰ ਹੀਰੋ ਦੇ ਵਜੋਂ ਵਿਆਪਕ ਤੌਰ ਦੇ ਉੱਤੇ ਸ਼ਲਾਘਾ ਮਿਲੀ ਹੈ, ਕਥਿਤ ਤੌਰ ਦੇ ਉੱਤੇ ਸਥਿਰ ਹਾਲਤ ਦੇ ਵਿੱਚ ਨੇ। ਗ੍ਰਿਫਤਾਰ ਕੀਤੇ ਗਏ ਕੋ ਪਾਇਲਟ ਦੀ ਹਾਲਤ ਸਪਸ਼ਟ ਨਹੀਂ ਸੀਗੀ। ਬੁੱਧਵਾਰ ਸ਼ਾਮ ਨੂੰ ਪ੍ਰਸਾਰਿਤ ਇੱਕ CNN ਇੰਟਰਵਿਊ ਦੇ ਵਿੱਚ ਨੇਤਾਂਜਾਹੂ ਨੇ ਕਿਹਾ ਕਿ ਹਮਲਾਵਰ ਓਮਾਨ ਦਾ ਨਾਗਰਿਕ ਸੀਗਾ ਤੇ ਸਾਊਦੀ ਅਰਬ ਦੇ ਵਿੱਚ ਉਸਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਤੇ ਨੇਤਾਂਜਾਹੂ ਨੇ ਫੋਨ ਦੇ ਉੱਤੇ ਇਸ ਘਟਨਾ ਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਕੀਤੀ ਕੀਤੀ ਹੈ ਤੇ ਜਾਪਦਾ ਸੀ ਕਿ ਕੋ ਪਾਇਲਟ ਸ਼ਾਇਦ ਕੋਈ ਅੱਤਵਾਦੀ ਸੀਗਾ ਜਾਂ ਫਿਰ ਸ਼ਾਇਦ ਕੋਈ ਪਾਗਲ ਵਿਅਕਤੀ ਸੀ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ

0: ਬਿਨ ਜਾਇਦ ਅਲ ਨਾਹਯਾਨ ਦੇ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਜ਼ਰਾਈਲ ਸ਼ੱਕੀ ਵਿਅਕਤੀ ਦੀ ਪੁੱਛਗਿੱਛ ਦੇ ਵਿਚ ਸ਼ਾਮਲ ਹੋਵੇਗਾ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਵਿਚ ਸਵਾਰ ਲੋਕ ਇਜ਼ਰਾਈਲ, ਭਾਰਤ ਅਤੇ UAE ਤੋਂ ਸਨ ਉਹਦੇ ਵਿਚ ਬੈਠੇ ਹੋਏ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ 4 ਯਾਤਰੀਆਂ ਦੇ ਕੋਲ ਅਮਰੀਕੀ ਨਾਗਰਿਕਤਾ ਸੀਗੀ। ਫਲਾਈ ਦੁਬਈ ਨੇ ਕਿਹਾ ਕਿ ਜਾਂਚ ਹੋਣ ਤੱਕ ਜਿਹੜਾ ਇਜ਼ਰਾਈਲ ਦੇ ਲਈ ਤੇ ਇੱਥੋਂ ਆਉਣ ਵਾਲੀਆਂ ਉਸਦੀਆਂ ਉਡਾਨਾਂ ਮੁਅੱਤਲ ਰਹਿਣਗੀਆਂ ਤੇ ਨੇਤਨਯਾਹੂ ਨੇ ਪਿਛਲੇ ਦਿਨਾਂ ਦੇ ਵਿਚ ਅਸਪਸ਼ਟ ਜਿਹੜਾ ਵਧੀਆ ਸੁਰੱਖਿਆ ਖਤਰਿਆਂ ਦੇ ਬਾਰੇ ਚੇਤਾਵਨੀ ਵੀ ਇਹਦੇ ਬਾਰੇ ਦਿੱਤੀ ਸੀ। ਫਲਾਈ ਜਿਹੜਾ ਹੈ ਆਪਣਾ ਟਰਾਡਾਰ 24 ਦੇ ਅਨੁਸਾਰ ਦੁਬਈ ਛੱਡਣ ਤੋਂ ਲਗਭਗ 2.5 ਘੰਟੇ ਬਾਅਦ ਹੋਈ ਹਫੜਾ ਦਫੜੀ ਦੇ ਵਿਚ ਉਡਾਨ ਲਗਭਗ 1 ਮਿੰਟ ਦੇ ਵਿਚ 33,000 ਫੁੱਟ ਤੋਂ 17,000 ਫੁੱਟ ਜਿਹੜਾ ਲਗਭਗ 10,000 ਮੀਟਰ ਤੋਂ 5,100 ਮੀਟਰ ਤੱਕ ਜਿਹੜਾ ਹੇਠਾਂ ਉਤਰੀ, ਜਿਸ ਤੋਂ ਬਾਅਦ ਜਾਰਡਨ ਦੀ ਸਰਹੱਦ ਦੇ ਨੇੜੇ ਇਕ ਅਨਿਯਮਤ ਚੱਕਰ ਲਗਾਇਆ ਤੇ ਲਗਭਗ 1 ਘੰਟੇ ਦੇ ਬਾਅਦ ਸਾਊਦੀ ਸ਼ਹਿਰ ਤਬੂਕ ਦੇ ਵਿਚ ਜਿਹੜੇ ਉਤਾਰੀ ਗਈ ਤੇ ਫਲਾਈਟ ਰਡਾਰ 24 ਨੇ ਜਹਾਜ਼ ਦੀ ਪਛਾਣ ਬੋਇੰਗ 737 ਮੈਕਸ 8 ਵਜੋਂ ਜਿਹੜੀ ਕੀਤੀ। ਇੱਕ ਵਿਅਕਤੀ ਜਿਸਨੇ ਏਅਰ ਟ੍ਰੈਫਿਕ ਕੰਟਰੋਲ ਦੇ ਨਾਲ ਉਡਾਨ ਦੇ ਸੰਚਾਰ ਨੂੰ ਸੁਣਿਆ ਸੀਗਾ, ਉਹਨੇ ਦੱਸਿਆ ਕਿ ਪਿਛੋਕੜ ਦੇ ਵਿਚ ਯਾਤਰੀਆਂ ਦੇ ਚੀਕਣ ਦੇ ਦੌਰਾਨ ਆਖਰਕਾਰ ਤਬੂਕ ਦੇ ਵਿਚ ਉਤਰਨ ਤੋਂ ਪਹਿਲਾਂ ਸਾਊਦੀ ਅਰਬ ਤੇ ਜਾਰਡਨ ਦੇ ਦੁਆਰਾ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀ ਤੇ ਪਾਇਲਟ ਦੀ ਆਵਾਜ਼ ਕੰਬ ਰਹੀ ਸੀ ਜਦੋਂ ਉਹਨੇ ਮੇਡੇ ਬੁਲਾਇਆ ਤੇ ਕਿਹਾ ਕਿ ਅਗਵਾ ਹਾਈਜੈਕ ਹੋ ਰਹੀ ਹੈ। ਏਅਰ ਟ੍ਰੈਫਿਕ ਕੰਟਰੋਲ ਆਪਰੇਟਰਾਂ ਨੇ ਇਨਕਾਰ ਕਰਨ ਦਾ ਜਿਹੜਾ ਕੋਈ ਕਾਰਨ ਨਹੀਂ ਦੱਸਿਆ ਤੇ ਸੰਚਾਰ ਸੁਣਨ ਵਾਲੇ ਵਿਅਕਤੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਦੇ ਕੋਲ ਮੀਡੀਆ ਦੇ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਸੀਗਾ। ਦੂਸਰੇ ਪਾਸੇ ਕਿਸੇ ਔਰਤ ਨੂੰ UN ਮੁਖੀ ਚੋਣਾਂ ਦੇ ਲਈ ਦਬਾਅ ਜਿਹੜਾ ਵੱਧ ਰਿਹਾ। ਸਾਰਾ ਹੈਡਰਿਕਸ ਨੇ ਜਿਹੜਾ ਮਿਲ ਰਹੀ ਹੈ ਉਹਨੂੰ ਹਮਾਇਤ ਦਾ ਸਵਾਗਤ ਕੀਤਾ ਹੈ। ਅਜਿਹੇ ਸਮੇਂ ਜਦੋਂ ਲਿੰਗੀ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਸੰਯੁਕਤ ਰਾਸ਼ਟਰ UN ਦੇ ਜਿਹੜਾ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦੇ ਲਈ ਦਬਾਅ ਜਿਹੜਾ ਵੱਧ ਰਿਹਾ, ਅਜਿਹਾ ਲੰਘੇ 80 ਸਾਲਾਂ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੋ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜਿਹੜੀ ਹੈ ਜੈਂਡਰ ਸਨੈਪਸ਼ਾਟ ਜਿਹੜੀ ਹੈ ਰਿਪੋਰਟ ਦੇ ਅਨੁਸਾਰ ਪ੍ਰਗਤੀ ਦੀ ਮੌਜੂਦਾ ਜਿਹੜੀ ਹੈ ਦਰ ਦੇ ਨਾਲ ਲਿੰਗੀ ਬਰਾਬਰੀ ਹਾਸਲ ਕਰਨ ਦੇ ਵਿਚ 171 ਸਾਲ ਲੱਗਣਗੇ ਹੋਰ ਕਹਿੰਦੇ ਤੇ ਸੰਯੁਕਤ ਰਾਸ਼ਟਰ ਦੀ ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਡਰਿਕਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਆਮ ਸਭਾ ਦੇ ਵਿਚ ਆਲਮੀ ਆਗੂਆਂ ਦੀ ਹਾਲ ਦੇ ਵਿਚ ਮੁਕੰਮਲ ਹੋਈ ਸਾਲਾਨਾ ਮੀਟਿੰਗ ਨੁਮਾਇੰਦਗੀ ਤੇ ਵਿਸ਼ਾ ਵਸਤੂ ਦੋਵਾਂ ਹੀ ਜਿਹੜਾ ਮਾਮਲਿਆਂ ਦੇ ਵਿਚ ਪੁਰਸ਼ਾਂ ਦੀ ਮਾਲਕੀ ਵਾਲੀ ਦੁਨੀਆਂ ਨੂੰ ਜਿਹੜਾ ਦਰਸਾਉਂਦੀ ਹੈ ਤੇ ਉਨ੍ਹਾਂ ਨੇ ਅਗਲੇ UN ਮੁਖੀ ਵਜੋਂ ਕਿਸੇ ਔਰਤ ਦੀ ਜਿਹੜੀ ਹੈ ਸੰਭਾਵੀ ਤੌਰ ਦੇ ਉੱਤੇ ਚੋਣ ਦੇ ਲਈ ਮਿਲ ਰਹੀ ਹਮਾਇਤ ਦਾ ਸਵਾਗਤ ਵੀ ਕੀਤਾ ਹੈ। ਨੋਬੈਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਰਟਾ ਨੇ ਕਿਹਾ ਕਿ 80 ਤੋਂ ਵੱਧ ਸਾਲਾਂ ਦੇ ਬਾਅਦ ਵੀ ਸਾਡੇ ਵਿਚ ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਬੇਦਾਗ ਤੇ ਇਮਾਨਦਾਰ ਔਰਤਾਂ ਨੂੰ ਚੁਣ ਸਕੀਏ ਇਹਦੇ ਵਿਚ ਵੀ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ। ਦੋ ਖ਼ਬਰਾਂ ਨੇ ਆਪਣੇ ਜਨਰਲਾਂ ਦੀ ਜਿਹੜੀ ਗਿਣਤੀ ਦੇ ਵਿਚ ਹੋਵੇਗੀ 20% ਕਟੌਤੀ, ਹੇਕ ਸਿਤ ਨੇ ਜਿਹੜਾ ਇਹਦੇ ਬਾਰੇ ਐਲਾਨ ਕੀਤਾ ਹੈ। ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਕ ਸਿਤ ਨੇ ਕੱਲ ਬੀਤੇ ਰਾਤ ਦੇ ਵਿਚ ਆਪਣੇ ਸਾਲਾਨਾ ਸਟੇਟ ਆਫ਼ ਦਾ ਫੋਰਸ ਸੰਬੋਧਨ ਦੇ ਵਿਚ ਅਮਰੀਕੀ ਫੌਜ ਦੇ ਵਿਚ ਕੁਝ ਵੱਡੇ ਬਦਲਾਅ ਦਾ ਐਲਾਨ ਕਰਤਾ ਹੈ। ਇਨ੍ਹਾਂ ਦੇ ਵਿਚ ਇਕ ਨਵੀਂ ਡਰੋਨ ਕਮਾਂਡ ਦੀ ਸਿਰਜਣਾ ਤੇ ਦੇਸ਼ ਦੇ ਜਨਰਲਾਂ ਅਤੇ ਐਡਮਿਰਲਾਂ ਦੇ ਵਿਚ 20% ਕਟੌਤੀ ਸ਼ਾਮਲ ਦੱਸੀ ਹੈ। ਹੇਕ ਸਿਤ ਨੇ ਕਿਹਾ ਕਿ ਪੈਟਾਗਨ ਸਪੇਸ ਐਕਸ ਦੇ CEO ਐਲਨ ਮਸਕ ਤੇ ਸਾਬਕਾ ਹਾਊਸ ਸਪੀਕਰ ਨਿਊਟ ਗਿੰਗਰਿਚ ਦੀ ਜਿਹੜੀ ਹੈ ਅਗਵਾਈ ਦੇ ਵਿਚ ਯੁੱਧ ਦੇ ਭਵਿੱਖ ਦਾ ਅਧਿਐਨ ਕਰਨ ਦੇ ਲਈ ਇਕ ਪਹਿਲਕਦਮੀ ਵੀ ਸ਼ੁਰੂ ਜਿਹੜੀ ਹੈ ਕਰੇਗਾ। ਉਨ੍ਹਾਂ ਕਿਹਾ ਕਿ ਰੱਖਿਆ ਵਿਭਾਗ ਧਾਰਮਿਕ ਮਾਮਲਿਆਂ ਦਾ ਇਕ ਦਫ਼ਤਰ ਬਣਾਏਗਾ ਤੇ 40 ਸਾਲਾਂ ਦੇ ਵਿਚ ਪਹਿਲੀ ਵਾਰ ਇਕ ਨਵਾਂ ਫੌਜੀ ਅੱਡਾ ਬਣਾਉਣ ਦੀ ਯੋਜਨਾ ਬਣਾ ਰਿਹਾ। ਹੇਕ ਸਿਤ ਨੇ ਵਰਜੀਨੀਆ ਦੇ ਵਿਚ ਮਰੀਨ ਕੋਰ ਬੇਸ ਕੁਆਇਟਿਕੋ ਵਿਖੇ ਜੂਨੀਅਰ ਅਧਿਕਾਰੀਆਂ ਤੇ ਭਰਤੀ ਕੀਤੇ ਕਰਮਚਾਰੀਆਂ ਦੇ ਇਕ ਲੀਡਰਸ਼ਿਪ ਸਮੂਹ ਦੇ ਸਾਹਮਣੇ ਇਹ ਐਲਾਨ ਕਰ ਦਿੱਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਹੇਕ ਸਿਤ ਨੇ ਆਪਣੇ ਸੰਬੋਧਨ ਦੇ ਵਿਚ ਅਜਿਹੇ ਐਲਾਨ ਕੀਤੇ ਨੇ। ਹਾਲਾਂਕਿ ਅਮਰੀਕੀ ਫੌਜ ਇਰਾਨ ਦੇ ਨਾਲ 7 ਮਹੀਨਿਆਂ ਤੋਂ ਚੱਲ ਰਹੀ ਜੰਗ ਦੇ ਵਿਚ ਰੁੱਝੀ ਹੋਈ ਹੈ ਜਿਸਦਾ ਕੋਈ ਸਪਸ਼ਟ ਅੰਤ ਨਜ਼ਰ ਨਹੀਂ ਆ ਰਿਹਾ। ਇਸ ਨੇ ਵੈਨਜ਼ੂਏਲਾ ਦੇ ਨੇਤਾ ਨਿਕੋਲਸਨ ਮਾਦੂਰੋ ਨੂੰ ਵੀ ਫੜ ਲਿਆ ਤੇ ਲਾਤੀਨੀ ਅਮਰੀਕਾ ਦੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਚ ਕਥਿਤ ਤੌਰ ਦੇ ਉਤੇ ਸ਼ਾਮਲ ਕਿਸ਼ਤੀਆਂ ਤੇ ਉਤੇ ਹਮਲਿਆਂ ਦੇ ਵਿਚ 200 ਤੋਂ ਵੱਧ ਲੋਕਾਂ ਨੂੰ ਮਾਰ ਮੁਕਾਇਆ ਤੇ ਨਾਲ ਹੀ ਦੁਨੀਆਂ ਭਰ ਦੇ ਹੋਰ ਕਾਰਜਾਂ ਦੇ ਵਿਚ ਵੀ ਤੇ ਸਟੇਟ ਆਫ਼ ਦਾ ਫੋਰਸ ਸੰਬੋਧਨ ਪੈਟਾਗਨ ਦੇ ਨੇਤਾਵਾਂ ਦੇ ਵਿਚ ਆਮ ਨਹੀਂ ਹਨ ਜੀ। ਦੂਸਰੇ ਪਾਸੇ ਇਰਾਨ ਵਫ਼ਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ, ਰੂਬੀਓ ਨੇ ਦੇ ਦਿੱਤਾ ਇਹਦੇ ਬਾਰੇ ਹੁਕਮ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਿਹੜਾ ਇਰਾਨ ਦੇ ਵਿਦੇਸ਼ ਮੰਤਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਵਫ਼ਦ ਨੂੰ ਤੈਅ ਸਮੇਂ ਤੋਂ ਪਹਿਲਾਂ ਨਿਊਯਾਰਕ ਛੱਡਣ ਦਾ ਹੁਕਮ ਦੇ ਦਿੱਤਾ। ਦੋ ਅਮਰੀਕੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਦੇ ਬਾਵਜੂਦ ਟਰੰਪ ਦੇ ਪ੍ਰਸ਼ਾਸਨ ਨੇ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿਚ ਸ਼ਾਮਲ ਹੋਣ ਦੇ ਲਈ ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਉਨ੍ਹਾਂ ਦੇ ਵਫ਼ਦਾਂ ਨੂੰ ਵੀਜ਼ਾ ਜਾਰੀ ਕੀਤਾ ਸੀ, ਹਾਲਾਂਕਿ ਉਨ੍ਹਾਂ ਦੇ ਉਤੇ ਸਖ਼ਤ ਪਾਬੰਦੀਆਂ ਸਨ। ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਪਿਛਲੇ ਜਿਹੜਾ ਹਫ਼ਤੇ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਇਕ ਦਿਨ ਬਾਅਦ ਨਿਊਯਾਰਕ ਛੱਡ ਗਏ ਸਨ, ਜਦੋਂ ਕਿ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨਿਊਯਾਰਕ ਦੇ ਵਿਚ ਹੀ ਰਹੇ। ਉਹ ਕਥਿਤ ਤੌਰ ਦੇ ਉਤੇ ਹੋਰਮੁਜ਼ ਸਟਰੇਟ ਨੂੰ ਖੋਲਣ, ਟਕਰਾਅ ਨੂੰ ਖਤਮ ਕਰਨ ਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉਪਰ ਜਿਹੜਾ ਗੱਲਬਾਤ ਮੁੜ ਸ਼ੁਰੂ ਕਰਨ ਦੇ ਉਤੇ ਅਮਰੀਕਾ ਨਾਲ ਅਸਿੱਧੇ ਗੱਲਬਾਤ ਦੇ ਵਿਚ ਸ਼ਾਮਲ ਹੋਣ ਦੇ ਲਈ ਰੁਕੇ ਸਨ। ਕੁਝ ਰਿਪੋਰਟਾਂ ਜੋ ਦਰਸਾਉਂਦੀਆਂ ਨੇ ਉਹ ਅਰਾਕਚੀ ਨੇ ਬੁੱਧਵਾਰ ਨੂੰ ਤੱਕ ਜਿਹੜਾ ਸੀ ਕੱਲ ਬੀਤੇ ਤੱਕ ਨਿਊਯਾਰਕ ਦੇ ਵਿਚ ਰਹਿਣ ਦੀ ਯੋਜਨਾ ਬਣਾਈ ਸੀ ਤੇ ਦੋ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਹਫ਼ਤੇ ਦੇ ਅੰਤ ਦੇ ਵਿਚ ਇਰਾਨੀ ਤੇ ਕਤਰ ਦੇ ਵਿਚੋਲਿਆਂ ਵਿਚਕਾਰ ਹੋਈਆਂ ਮੀਟਿੰਗਾਂ ਦੇ ਵਿਚ ਬਹੁਤ ਘੱਟ ਪ੍ਰਗਤੀ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਹੋਣ ਦੇ ਬਾਅਦ ਰੂਬੀਓ ਦਾ ਸਬਰ ਜਿਹੜਾ ਟੁੱਟਿਆ ਤੇ ਉਹਨੇ ਸੋਮਵਾਰ ਨੂੰ ਜਿਹੜਾ ਇਰਾਨੀ ਵਫ਼ਦ ਨੂੰ ਦੱਸਿਆ ਕਿ ਅਰਾਕਚੀ ਤੇ ਉਸਦੇ ਸਾਥੀਆਂ ਨੂੰ ਤੁਰੰਤ ਨਿਊਯਾਰਕ ਛੱਡ ਦੇਣਾ ਚਾਹੀਦਾ ਹੈ ਤੇ ਫੈਸਲੇ ਤੋਂ ਜਾਣੂ ਦੋਵੇਂ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇਹ ਗੱਲਬਾਤ ਵੀ ਜਿਹੜੀ ਹੈ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਖੁੱਲੀਆਂ ਨੇ, ਇੱਕ ਦੋ ਪਲ ਕਾਲ ਕਰ ਸਕਦੇ ਹੋ ਤੇ ਫਿਰ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਦੇ ਸਿਲਸਿਲੇ ਦੇ ਵਿਚ ਤੇ ਫਿਰ ਆਪਾਂ ਆਗਿਆ ਦੇ ਵੱਲ ਨੂੰ ਵਧਾਂਗੇ। +358 44976 1962 ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਲਈ ਕਾਲ ਜਿਹੜੀ ਹੈ ਖੁੱਲੀ ਹੋਈ ਹੈ ਜੀ ਲਾਈਨ, ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਦੀ ਸਾਂਝ ਪਾਵਾਂਗੇ ਤੇ ਉਸ ਵਕਤ ਦੇ ਵਿਚ ਮੈਂ ਦੋਸਤੋ ਮਾਫ਼ੀ ਚਾਹਵਾਂਗਾ, ਫਿਰ ਮੈਂ ਕਾਲ ਨਹੀਂ ਲੈ ਪਾਵਾਂਗਾ ਤੇ ਹੁਣ ਤੁਸੀਂ ਆਪਣੀ ਗੱਲਬਾਤ ਰੱਖ ਸਕਦੇ ਹੋ ਜਾਂ ਫਿਰ ਕਹਾਣੀ ਤੋਂ ਬਾਅਦ ਤੁਹਾਡੇ ਲਈ ਲਾਈਨ ਜਿਹੜੀ ਖੋਲ ਦਿੱਤੀ ਜਾਏਗੀ। ਤੇ ਲੋ ਆਪਣੀ ਆਵਾਜ਼ ਸੁਣ ਕੇ ਨਾਲ ਆਪਣੇ ਜੁੜ ਚੁੱਕੇ ਨੇ ਮੁਹੰਮਦ ਜੀ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਸੈਣੀ ਸਾਹਿਬ ਨੂੰ ਨੀਂਦ ਚੰਗੀ ਆ ਜਾਏਗੀ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਜੀ ਆਨੂੰ ਜੀ।
1: ਬਿਲਕੁਲ ਇਸੇ ਤਰ੍ਹਾਂ ਹੀ ਆ ਜੀ ਜੀ, ਖਬਰਾਂ ਮੈਂ ਵੀ ਸੁਣ ਰਿਹਾ ਸੀ ਤੇ ਬਿਲਕੁਲ ਹਾਲਾਤ ਜਿਹੜੇ ਹੈਗੇ ਆ ਚੇਂਜ ਹੋ ਰਹੇ ਆ, ਲੇਕਿਨ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਬਈ ਦੁਆ ਹੈਗੀ ਆ ਉਸ ਅਕਾਲ ਪੁਰਖ ਦੇ ਅੱਗੇ ਕੋਈ ਨਾ ਕੋਈ ਜ਼ਰੂਰ ਸ਼ਖਸੀਅਤ ਸਾਹਮਣੇ ਆ ਬਈ ਜਿਹੜਾ ਹੈਗਾ ਜਿਹਦਾ ਇੰਤਜ਼ਾਰ ਹੈਗਾ ਹਨਾ ਵਧੀਆ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਜਿਹੜਾ ਕਮਾਂਡ ਸੰਭਾਲੇ ਤੇ ਜਿਹੜਾ ਹੈਗਾ ਆਵਾਮ ਦਾ ਜਿਹੜੇ ਹੱਕ ਹਕੂਕ ਉਹਨਾਂ ਦੀਆਂ ਗੱਲਾਂ ਕਰੇ ਜਾਂ ਉਹਨਾਂ ਨੂੰ ਪ੍ਰੈਕਟੀਕਲੀ ਜਿਹੜਾ ਹੈਗਾ ਲਾਗੂ ਕਰੇ ਹਨਾ, ਜਿਹੜਾ ਸਾਰਿਆਂ ਦੇ ਸਾਰੇ ਖੁਸ਼ ਰਹਿਣ
0: ਜੀ,
1: ਚਾਹੇ ਉਹ ਕਿਸਾਨ ਆ ਚਾਹੇ ਉਹ ਜਵਾਨ ਆ ਚਾਹੇ ਉਹ ਮਤਲਬ ਕਿ ਆਮ ਆਵਾਮ ਆ ਸਾਰੇ ਜਿਹੜੇ ਹੈਗੇ ਸੁੱਖ ਦਾ ਸਾਹ ਲੈਣ ਜਿਹੜਾ ਹੈਗਾ
0: ਜੀ।
1: ਮੇਰੀਆਂ ਤਾਂ ਦਿਲੀ ਦੁਆਵਾਂ ਹੈਗੀਆਂ ਆਪਣੀਆਂ ਸਾਰਿਆਂ ਦੀਆਂ ਵੀ ਇਹੋ ਜਿਹਾ
0: ਦੁਆਵਾਂ
1: ਆਉਣਾ ਚਾਹੀਦਾ, ਜ਼ਰੂਰਤ ਹੈਗੀ ਆ ਵਕਤ ਦੀ ਆਵਾਜ਼ ਹੈ
0: ਜੀ
1: ਤੇ ਬਹੁਤ ਸੋਹਣਾ ਜਿਹੜਾ ਹੈਗਾ। ਬਾਕੀ ਜਿਹੜਾ ਹੈਗਾ ਸਾਨੂੰ ਦੇਖੋ ਜ਼ਿੰਦਗੀ ਬੜੀ ਖੂਬਸੂਰਤ ਹੈ ਵੀਰ ਭਗਵੰਤ ਜੀ, ਸਾਨੂੰ ਹਮੇਸ਼ਾ ਜਿਹੜਾ ਹੈਗਾ ਇਹ ਕਹਿੰਦੇ ਨਾ ਨੈਵਰ ਗਿਵ ਅਪ ਇਨ ਯੂਅਰ ਲਾਈਫ,
0: ਕਦੇ ਵੀ
1: ਗਿਵ ਅਪ ਨਹੀਂ ਕਰਨਾ ਹੈਗਾ, ਹਮੇਸ਼ਾ ਅੱਗੇ ਚੱਲਦੇ ਰਹੋ
0: ਜੀ,
1: ਫਿਰ ਉਹ ਦਿਨ ਦੂਰ ਨਹੀਂ ਹੈ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਣੇ। ਸਕਸੈਸਫੁਲ ਫਲਾਈਟ ਭਰੋ ਹਨਾ, ਸਕਸੈਸਫੁਲ ਫਲਾਈਟ ਭਰਨ ਤੋਂ ਬਾਅਦ ਜਦੋਂ ਤੁਸੀਂ ਆਪਣਾ ਮਕਸਦ ਹਾਸਲ ਕਰ ਲੈਂਦੇ ਹੋ ਫਿਰ ਸਕਸੈਸਫੁਲ ਲੈਂਡਿੰਗ ਵੀ ਜ਼ਰੂਰੀ ਹੈ।
0: ਬਿਲਕੁਲ ਜੀ,
1: ਇਸੇ ਕਰਕੇ ਕਹਿੰਦੇ ਗੋ ਕੌਨਫੀਡੈਂਟਲੀ ਇਨ ਦਾ ਡਾਇਰੈਕਸ਼ਨ ਆਫ ਯੂਅਰ ਡ੍ਰੀਮ, ਡਾਇਰੈਕਸ਼ਨ ਬਹੁਤ ਜ਼ਰੂਰੀ ਆ, ਕੌਨਫੀਡੈਂਟਲੀ ਵੀ ਜਾਣਾ ਹੈਗਾ ਲੇਕਿਨ ਡਾਇਰੈਕਸ਼ਨ ਵੀ ਸਹੀ
0: ਜ਼ਰੂਰੀ ਹੈ ਜੀ ਜੀ।
1: ਤੇ ਲਓ ਜੀ ਫਿਰ ਥੋੜਾ ਜਿਹਾ ਰੂਹਦਾਰੀ ਕਰ ਲਈਏ, ਇੱਕ ਸੌਂਗ ਹੈਗਾ ਛੋਟਾ ਜਿਹਾ
0: ਆਉਣ ਦਿਓ ਜੀ, ਆਉਣ ਦਿਓ,
1: ਹਾਂ ਹਿੰਦੀ ਦੇ ਵਿੱਚ ਹੈਗਾ, ਮੈਂ ਸ਼ੁਰੂ ਕਰਦਾ ਜੀ।

0: ਜੀ,
1: ਵਾਹ
0: ਥੈਂਕ
1: ਜੀ,
0: ਯੂ ਸੋ ਮਚ।
1: ਥੈਂਕ ਯੂ ਜੀ, ਮਾਮਾ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਹਰ ਵਾਰ ਦੀ ਤਰ੍ਹਾਂ,
0: ਸ਼ੁਕਰੀਆ
1: ਥੈਂਕ ਯੂ, ਸਤਿ ਸ਼੍ਰੀ ਅਕਾਲ
0: ਸ਼ੁਕਰੀਆ।
1: ਜੀ ਦੋਸਤੋ, ਅਸੀਂ ਦੁਬਈ ਤੋਂ ਮੁਹੰਮਦ ਜੀ, ਤੇ ਨਾਲ ਆਪਾਂ ਫਿਰ ਨਵੀਂ ਜੁਗਤ ਤੁਹਾਨੂੰ ਸੁਣਾਉਂਦੇ ਹਾਂ, ਅੰਮ੍ਰਿਤ ਕੌਰ ਬਟਰੁੱਖਾ ਉਹਨਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ, ਪਰ ਉਸ ਤੋਂ ਪਹਿਲਾਂ ਕੁਝ ਤੁਹਾਡੇ ਸੁਨੇਹੇ ਨੇ, ਉਹਨਾਂ ਦੀ ਨਾਲ ਨਾਲ ਥੋੜੀ ਜਿਹੀ ਸਾਂਝ ਪਾ ਕੇ ਫਿਰ ਅੱਗੇ ਵੱਧਦੇ ਹਾਂ, ਜਿਸ ਦੇ ਵਿੱਚ ਗੱਲਬਾਤ ਦੋਸਤ ਮਿੱਤਰ ਆਪਸ ਦੇ ਵਿੱਚ ਵੀ ਕਰ ਰਹੇ ਨੇ, ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਮੁਹੰਮਦ ਜੀ ਨੇ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਜਗਸੀਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਦਵਿੰਦਰ ਭਾਰਤ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ, ਤੇ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਦੋਸਤਾਂ ਨੇ, ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਭੇਜਦੇ ਨੇ, ਸ਼ੁਕਰੀਆ ਜੀ, ਧੰਨਵਾਦ, ਤੇ ਔਜਲਾ ਸਾਹਿਬ ਲਿਖਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਔਜਲਾ ਸਾਹਿਬ ਦੇ ਕੁਝ ਸੁਨੇਹੇ ਹੋਰ ਸੀ, ਕਹਿੰਦੇ ਬੜਿੰਗ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਜੀ, ਤੇ ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਇਹ ਸਾਂਝਾ ਕਰ ਦਿੱਤਾ ਸੀ ਸੁਨੇਹਾ, ਤੇ ਅੱਗੇ ਲਿਖਿਆ ਸੀ ਪਹਿਲਾਂ ਉਹਨਾਂ ਨੇ, ਇਲਾਜ ਬਿਮਾਰੀ ਦਾ ਹੁੰਦਾ, ਹਿੱਲੇ ਦਾ ਕੋਈ ਇਲਾਜ ਨਹੀਂ ਹੈ ਜੀ, ਇਹ ਹਾਲ ਹੀ ਕਾਂਗਰਸ ਦੇ ਹਨ ਜੀ ਕਹਿੰਦੇ, ਤੇ ਜਟਵੈੜ ਬਾਈ ਜੀ ਲਿਖਦੇ ਆ ਆਪਣੇ ਗੁਰੀਮਾਨ ਜੀ, ਬਿਲਕੁਲ ਸਹੀ ਸੈਣੀ ਸਾਹਿਬ, ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਮਸਲਾ ਸਾਰਾ ਕੁਰਸੀ ਦਾ ਹੈ ਜੀ, ਤੇ ਨਾ ਯੁੱਗ ਬਦਲਣਾ ਨਾ ਸਿਆਸਤਦਾਨ ਕਹਿੰਦੇ ਬਦਲਨੇ ਆ ਜੀ, ਮੁਕੱਦਰ ਜੀ ਕਹਿੰਦੇ ਆ ਕਿਹੜਾ ਸੱਤ ਯੁੱਗ ਜੀ, ਕਿਆ ਬਾਤ ਹੈ ਜੀ, ਤੇ ਜਟਵੈੜ ਬਾਈ ਜੀ ਕਹਿੰਦੇ ਆ ਮੁਕੱਦਰ ਬਾਈ ਨਾਮ ਹੀ ਕਹਿੰਦੇ ਸੱਤ ਯੁੱਗ ਹੈ, ਨਾ ਤੁਸੀਂ ਦੇਖਿਆ ਨਾ ਅਸੀਂ ਦੇਖਿਆ, ਅੱਗੇ ਕਹਿੰਦੇ ਨੇ ਪਰ ਸੈਣੀ ਸਾਹਿਬ ਡੈਨੀਅਲ ਨੂੰ ਅਮਰੀਕਾ ਦੇ ਦਬਾਅ ਦੇ ਵਿੱਚ ਬੇਲ ਵੀ ਕਹਿੰਦੇ ਦੇ ਦਿੱਤੀ ਸੀ, ਤੇ ਅਮਰੀਕਾ ਵੀ ਚਲਾ ਗਿਆ, ਤੇ ਮੇਨਮਾਰ ਜਿਹੜਾ ਸੀਗਾ ਉਹਦੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਫੜਿਆ ਉਹਨੂੰ, ਤੇ ਅਮਰੀਕਾ ਤੋਂ ਡਰ ਫਿਰ ਬੰਦਾ ਅਮਰੀਕਾ ਭੇਜ ਦਿੱਤਾ ਸੀ, ਹਾਂਜੀ ਉਹ ਅੰਬੈਸੀਆਂ ਦੇ ਵਿੱਚ ਬਹਿ ਜਾਂਦੇ ਆ, ਕਿੰਨਾ ਚਿਰ ਇੱਥੇ ਦੇਖੋ ਆ ਅਮਰੀਕਾ ਦੁਬਈ ਸੋਰੀ ਇੰਗਲੈਂਡ ਦੇ ਵਿੱਚ ਬੈਠੇ ਨੇ ਜਾਂ ਸਵਿਟਜ਼ਰਲੈਂਡ ਦੀਆਂ ਅੰਬੈਸੀਆਂ ਚ ਲੋਕ ਬੈਠੇ ਨੇ, ਤੇ ਬਹੁਤ ਸਾਰੇ ਵੱਡੇ ਵੱਡੇ ਕੇਸ ਹੈ ਜੀ, ਉਹ ਇੱਦਾਂ ਫਿਰ ਹਿਲਾ ਨਹੀਂ ਨਾ ਸਕਦੇ, ਕਿਸੇ ਨੂੰ ਕੱਢ ਕੇ ਲਿਜਾ ਨਹੀਂ ਸਕਦੇ ਜੀ। ਜਟਵੈੜ ਬਾਈ ਜੀ ਕਹਿੰਦੇ ਆ ਡੂੰਘੇ ਬਾਈ ਤੁਸੀਂ ਸੋਚਦੇ ਹੋ ਜੀ, ਤੇ ਔਜਲਾ ਸਾਹਿਬ ਕਹਿੰਦੇ ਆ ਗੱਲ ਕਹਿਣ ਤੇ ਕਰਨ ਦੇ ਵਿੱਚ ਫਰਕ ਹੁੰਦਾ, ਜਦੋਂ ਰੁੱਖੀ ਤੇ ਕੁੱਲੀ ਦੇ ਵਿੱਚ ਰਹਿਣਾ ਪੈਂਦਾ ਪਤਾ ਉਦੋਂ ਲੱਗਦਾ, ਬਿਲਕੁਲ ਦਰੁਸਤ ਹੈ ਜੀ ਔਜਲਾ ਸਾਹਿਬ, ਤੇ ਮੁਕੱਦਰ ਜੀ ਕਹਿੰਦੇ ਬਥੇਰੇ ਮਹਿਲਾਂ ਵਾਲੇ ਕਿਉਂ ਤੰਗ ਹੋ ਜਾਂਦੇ ਆ ਤੇ ਕਿਉਂ ਉਹ ਫਰਕ ਪਾ ਲੈਂਦੇ ਜੇ ਮਹਿਲਾਂ ਦੇ ਵਿੱਚ ਹੀ ਕਹਿੰਦੇ ਸਾਰਾ ਕੁਝ ਹੁੰਦਾ ਜੀ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਤੇ ਆਪਣੇ ਦੁੰਮੇ ਵਾਲੇ ਦਾ ਬੜਾ ਪਿਆਰਾ ਗੀਤ ਹੈ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਵਿਛੜ ਕੇ ਇਹ ਭੁਲੇਖਾ ਪਾਲ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਕਹਿੰਦੇ ਜੀ, ਕਿਆ ਬਾਤ ਹੈ ਜੀ, ਵਿਛੜ ਕੇ ਇਹ ਭੁਲੇਖਾ ਪਾਲ ਕੇ ਜਿਹੜਾ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਹੈ ਇਸੇ ਬਹਾਨੇ ਨਾਲ। ਗੁਰੂ ਜੀ ਨੂੰ ਲਿਖਦੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੂ ਜੀ ਵੈਸੇ ਤਾਂ ਇਟਲੀ ਦੇ ਨੇਵੀ ਵਾਲੇ ਵੀ ਕਹਿੰਦੇ ਜ਼ਮਾਨਤ ਤੇ ਛੱਡ ਕੇ ਇਟਲੀ ਭੇਜ ਦਿੱਤੇ ਸੀ ਮਨਮੋਹਨ ਸਿੰਘ ਵੇਲੇ ਜੀ, ਤੇ ਪਰ ਹੁਣ ਕਹਿੰਦੇ ਹਾਲਾਤ ਵੱਖਰੇ ਆ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਸ਼ੁਕਰੀਆ ਅਦਾ ਕਰ ਰਹੇ ਆ, ਤੇ ਠੀਕ ਹੈ ਬਾਈ ਜੀ ਕਹਿੰਦੇ ਆਪਣੇ ਮੁਕੱਦਰ ਜੀ, ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਲੋ ਦੋਸਤੋ ਚੱਲਦੇ ਆ, ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ, ਹੁਣ ਗੈਰ ਕਾਨੂੰਨੀ ਰਹਿ ਰਹੇ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਨੂੰ ਜਿਹੜੀ ਆ ਚੁਣੌਤੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਅਮਰੀਕਾ ਚ ਵੀ ਬਣ ਰਹੇ ਨੇ, ਉਤੋਂ ਮਿਡ ਟਰਮ ਚੋਣਾਂ ਨੇ ਤੇ ਪੰਗੇ ਲੈਣੋਂ ਹਜੇ ਵੀ ਨਹੀਂ ਹਟਦਾ, ਤੇ ਉਹਦੇ ਵਿੱਚ ਜਿਹੜੀਆਂ ਨਵੀਆਂ ਅਪਡੇਟਾਂ ਵੀ ਆ ਰਹੀਆਂ ਹੈ। ਇਸੇ ਤਰ੍ਹਾਂ ਹੀ ਗ੍ਰਿਫਤਾਰ ਜਿਹੜੇ ਨੇ, ਗ੍ਰਿਫਤਾਰੀ ਤੋਂ ਬਾਅਦ ਆਲ ਇਜ਼ ਵੈਲ ਕਹਿਣ ਵਾਲੀ ਜਿਹੜੀ ਮਹਿਲਾ ਪੁਲਿਸ ਇੰਸਪੈਕਟਰ ਸੀਗੀ ਸੁਨੀਤਾ ਬਾਵਾ, ਨੌਕਰੀ ਤੋਂ ਬਰਖਾਸਤ ਕਰ ਦਿੱਤੀ ਗਈ ਹੈ। ਤੇ ਲੋ ਫਿਰ ਚੱਲਦੇ ਹਾਂ ਆਪਾਂ ਅੱਜ ਦੀ ਕਹਾਣੀ ਦੇ ਉੱਤੇ, ਤੇ ਆਖਰ ਦੇ ਵਿੱਚ ਤੁਹਾਡੀਆਂ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਤੇ ਗੱਲਬਾਤ ਕਰਦੇ ਹਾਂ ਕਹਾਣੀ ਦੀ, ਇਹ ਕਹਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਹੈ ਤੇ ਕਿੱਥੇ ਲਿਜਾਣਾ ਚਾਹੁੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਤੇ ਉਹਦੇ ਵੱਲ ਨੂੰ ਮਾਹੌਲ ਬਣਾਉਂਦੇ ਹਾਂ, ਚੱਲਦੇ ਹਾਂ, ਤੇ ਫਿਰ ਆਪਾਂ ਅਗਲੀਆਂ ਗੱਲਾਂ ਬਾਤਾਂ ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤਾਂ ਜ਼ਰੂਰ ਤੁਹਾਡੇ ਨਾਲ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਂਦੇ ਜਾਂਦੇ ਜੀ। ਦੋਸਤੋ ਇਹ ਕਹਾਣੀ ਹੈ ਨਵੀਂ ਜੁਗਤ, ਨਵੀਂ ਜੁਗਤ ਅੰਮ੍ਰਿਤ ਕੌਰ ਬਟਰੁੱਖਾ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ, ਤੇ ਉਹਨਾਂ ਦੀਆਂ ਕਹਾਣੀਆਂ ਦਾ ਸਿਲਸਿਲਾ ਤੁਹਾਡੇ ਨਾਲ ਚਲਾਇਆ ਹੋਇਆ, ਤੇ ਅੱਜ ਇੱਕ ਫਿਰ ਤੋਂ ਨਵੀਂ ਕਹਾਣੀ ਦੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਅੰਮ੍ਰਿਤ ਕੌਰ ਬਟਰੁੱਖਾ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਤੇ ਕਹਾਣੀ ਹੈ ਨਵੀਂ ਜੁਗਤ।
2: Thank you.
1: ਉਂ ਜੇ ਮੈਂ ਬਿਰਧ ਆਸ਼ਰਮਾਂ ਦੇ ਵਿੱਚ ਵਗ ਜਾਂ ਉੱਥੇ ਵੱਧ ਸੇਵਾ ਹੋਇਆ ਕਰੂ ਮੇਰੀ। ਸੱਸ ਦੇ ਬੋਲ ਸੁਣ ਕੇ ਰਸੋਈ ਦੇ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਹੜੀ ਸੀ ਜਿਵੇਂ ਕੁਝ ਸਮੇਂ ਦੇ ਲਈ ਸੁਣ ਲਈ ਸਮੇਂ ਲਈ ਜਿਹੜਾ ਸੀ ਸੋਨੇ ਹੀ ਹੋ ਗਈ ਇਹ ਸਭ ਕੁਝ ਸੁਣ ਕੇ। ਇੱਕ ਛੁਰੀ ਨਹੀਂ ਨਹੀਂ ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ ਧਾਰ ਚੀਜ਼ ਜਿਹੜੀ ਸੀ ਉਸਦੇ ਕੰਨਾਂ ਦੇ ਵਿੱਚੋਂ ਹੁੰਦੀ ਹੋਈ ਗਲੇ ਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਦੇ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਦੇ ਵਿੱਚ ਪਸਲੀਆਂ ਦੇ ਹੇਠਾਂ ਜਾ ਰੁਕੀ ਜਿੱਥੇ ਉਹਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ। ਦਰਦ ਥੋੜਾ ਕੁ ਵਧਿਆ ਮੋਢੇ ਦੇ ਵਿੱਚ ਵੀ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਦੇ ਵਿੱਚ ਖੱਬੇ ਪਾਸੇ ਜਾ ਕੇ ਰੁਕ ਤੁਰਿਆ। ਦੋ ਚਾਰ ਸਕਿੰਟਾਂ ਦੀ ਇਹ ਪ੍ਰਕਿਰਿਆ ਜਾਨ ਸੂਤ ਕੇ ਲੈ ਗਈ। 20-25 ਸਾਲ ਦੀ ਮਿਹਨਤ ਰੁੜਦੀ ਜਾਪੀ। ਇਸ ਸਾਰੀ ਪ੍ਰਕਿਰਿਆ ਦੇ ਨਾਲ ਦਿਲ ਦਿਮਾਗ ਨਪੀੜਿਆ ਗਿਆ ਤੇ ਉਸਦੇ ਵਿੱਚੋਂ ਨਿਕਲਿਆ ਸੱਤ ਖਾਰੇ ਪਾਣੀ ਦਾ ਰੂਪ ਲੈ ਅੱਖਾਂ ਦੇ ਵਿੱਚ ਆ ਉਤਰਿਆ ਜਾਣੀ ਕਿ ਹੰਝੂ ਜਿਹੜੇ ਕਿਰਨ ਲੱਗ ਗਏ। ਰਸੋਈ ਦੇ ਵਿੱਚ ਪਈਆਂ ਵਸਤਾਂ ਤੇ ਦੁੱਧ ਧੁੰਦ ਜਿਹੀ ਛਾ ਗਈ। ਨਾ ਨਾ ਵਸਤਾਂ ਤੇ ਧੁੰਦ ਨਹੀਂ ਸੀ ਧੁੰਦ ਤਾਂ ਦ੍ਰਿਸ਼ਟੀ ਦੇ ਵਿੱਚ ਸੀ। ਛਿੱਲੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਹਟ ਬੁੱਲਾਂ ਦੇ ਉੱਤੇ ਫੈਲੀ। ਵੱਡਾ ਸਾਰਾ ਸਾਹ ਭਰ ਕੇ ਖਿੜਕੀ ਦੇ ਵਿੱਚੋਂ ਅਸਮਾਨ ਦੇ ਵੱਲ ਨੂੰ ਆਪਣੇ ਵਕੀਲ ਤੇ ਜੱਜ ਨੂੰ ਸਾਹਮਣੇ ਮਹਿਸੂਸ ਕੀਤਾ ਤੇ ਬੁੱਲਾਂ ਦਾ ਸੀਟੀ ਮਾਰਨ ਵਾਲਾ ਆਕਾਰ ਬਣਾ ਕੇ ਫੂ ਫੂ ਕਰਕੇ ਸਾਰੀ ਹਵਾ ਜਿਹੜੀ ਸੀ ਬਾਹਰ ਨੂੰ ਕੱਢ ਛੱਡੀ। ਦੋ ਤਿੰਨ ਵਾਰ ਏਦਾਂ ਕਰਨ ਦੇ ਉੱਤੇ ਥੋੜਾ ਚੈਨ ਜਿਹਾ ਆਇਆ ਲੰਬੇ ਸਾਹ ਲੈ ਜਾਣੀ। ਇਸ ਤਰ੍ਹਾਂ ਡੂੰਘੇ ਸਾਹ ਭਰਨ ਦੇ ਉੱਤੇ ਕੱਢਣ ਦੀ ਜੁਗਤ ਉਸਦੇ ਪਤੀ ਨੇ ਉਸਨੂੰ ਜਿਹੜਾ ਦਿਨ ਦੱਸੀ ਸੀਗੀ ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਹੋ ਗਈ ਸੀ। ਉਸਦਾ ਜੀ ਕਰ ਰਿਹਾ ਸੀ ਘਰ ਦਾ ਸਾਰਾ ਸਮਾਨ ਤੋੜ ਦੇਵੇ ਭਾਂਡੇ ਗਲੀ ਦੇ ਵਿੱਚ ਵਗਾ ਕੇ ਮਾਰੇ ਪਾਗਲਾਂ ਵਾਂਗ ਚੀਕਾਂ ਮਾਰੇ ਤੇ ਰੋਈਏ ਚੜ ਜੇ ਤੇ ਮੁੜ ਕੇ ਨਾ ਥਿਆਵੇ ਕਿਸੇ ਨੂੰ ਵੀ। ਉਸ ਦਿਨ ਬੇਬੇ ਨੇ ਉਸਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਹੀਆਂ ਨੇ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ। ਭਾਵੇਂ ਉਹ ਕੁਝ ਨਾ ਬੋਲਦੀ ਫਿਰ ਵੀ ਬੇਬੇ ਆਖ ਦਿੰਦੀ ਤੂੰ ਮੈਨੂੰ ਮਾਰ ਕੇ ਰਾਜੀ ਹੈ ਮੈਨੂੰ ਘਰੋਂ ਕੱਢ ਕੇ ਰਾਜੀ ਹੈ। ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਹਦਾ ਜਿਹੜਾ ਜੀ ਕਰਦਾ ਘਰ ਛੱਡ ਕੇ ਚਲੀ ਜਾਵੇ ਕਿਧਰੇ। ਉਸਦੀ ਸ਼ਕਲ ਸੂਰਤ ਠੀਕ ਸੀ ਨਾ ਬਹੁਤੀ ਚੰਗੀ ਨਾ ਬਹੁਤੀ ਮਾੜੀ। ਬੇਬੇ ਨੇ ਆਖਿਆ ਮੈਂ ਤਾਂ ਵਿਆਹ ਨੂੰ ਹੀ ਤੇਰੀ ਬੁੱਥੜੀ ਦੇਖ ਲਈ ਸੀ ਕਿ ਤੇਰੇ ਨੀ ਜਵਾਕ ਹੁੰਦਾ ਹੁਣ। ਜਵਾਬ ਤਾਂ ਹੈ ਹੀ ਸੀ ਇਸ ਗੱਲ ਦਾ ਪਰ ਜ਼ਬਾਨ ਦੇ ਉੱਤੇ ਨਹੀਂ ਲਿਆਂਦਾ। ਕਈ ਵਾਰ ਮਨ ਨੇ ਉਬਾਲਾ ਖਾਧਾ ਕਿ ਆਖ ਹੀ ਦੇ ਆਖ ਹੀ ਦਮਾਏ ਨੂੰ ਕਿਸੇ ਨਾ ਕਿਸੇ ਤਾਂ। ਜਦੋਂ ਮੈਨੂੰ ਦੇਖਣ ਗਏ ਸੀ ਨਾ ਬੂਥੜੀ ਤਾਂ ਉਦੋਂ ਵੀ ਇਹੀ ਸੀ ਤੇ ਹੁਣ ਵੀ ਇਹੀ ਹੈ। ਜੇ ਤੁਸੀਂ ਐਡੇ ਹੀ ਅੰਤਰਜਾਮੀ ਹੋ ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖਰਾਬ ਕੀਤਾ ਕਿਉਂ ਖਰਾਬ ਕੀਤੀ ਹੈ ਮੇਰੇ ਨਾਲ ਵਿਆਹ ਕੇ ਉਹਨੂੰ ਕਿਉਂ ਜ਼ਿੰਦਗੀ ਉਹਦੀ ਬਰਬਾਦ ਕਰਕੇ ਰੱਖ ਦਿੱਤੀ। ਪਰ ਲੜਾਈ ਤੇ ਲੱਸੀ ਦਾ ਕੀ ਵਧਾਉਣਾ ਸੀ ਉਹ ਸਭ ਹੰਜਮ ਕਰਨਾ ਜਾਣੀ ਕਿ ਹਜ਼ਮ ਕਰਨਾ ਸਹਿਜ ਦੇ ਨਾਲ ਤਾਂ ਨਹੀਂ ਸੀਗਾ। ਗੱਲ ਇੱਕ ਨਹੀਂ ਸੀ ਹੁੰਦੀ ਪੂਰੀ ਲਿਸਟ ਤਿਆਰ ਹੁੰਦੀ ਸੀਗੀ। ਕੁਝ ਉਹਨਾਂ ਗੱਲਾਂ ਦੇ ਉੱਤੇ ਮਿਹਣੇ ਜਿਹੜੀਆਂ ਉਸੇ ਦੇ ਪੇਕੇ ਪਰਿਵਾਰ ਦੇ ਜੀਆਂ ਦੇ ਵੱਲੋਂ ਆਪਣੇ ਘਰ ਦੇ ਅੰਦਰੂਨੀ ਝਗੜੇ ਦੱਸੇ ਹੋਏ ਨੇ ਉਹ ਸੋਚਦੀ ਪਤਾ ਨਹੀਂ ਮੇਰੇ ਆਪਣਿਆਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜੀਆਂ ਗੱਲਾਂ ਰਾਹੀਂ ਉਹ ਆਪਣੇ ਪਰਿਵਾਰ ਦੇ ਦੂਜੇ ਜੀਆਂ ਦੇ ਔਗਣ ਫਰੋਲ ਜਾਂਦੇ ਨੇ ਉਹ ਸਾਰੀਆਂ ਗੱਲਾਂ ਦੇ ਬੰਬ ਬਣ ਕੇ ਉਹਨਾਂ ਦੀਆਂ ਧੀਆਂ ਭੈਣਾਂ ਦੇ ਸਿਰ ਹੀ ਫਟਣਗੇ। ਉਹਨੂੰ ਕੋਈ ਠਾਰ ਨਹੀਂ ਸੀਗੀ ਦੁੱਖੜੇ ਰੋਣ ਲਈ। ਉਸਦੇ ਪਤੀ ਨੇ ਉਸਨੂੰ ਬਾਂਹ ਤੋਂ ਫੜਿਆ ਤੇ ਬਾਹਰ ਰੁੱਖਾਂ ਹੇਠਾਂ ਲੈ ਗਿਆ ਵਾਰ ਵਾਰ ਅੰਦਰ ਹਵਾ ਭਰਨ ਤੇ ਛੱਡਣ ਨੂੰ ਕਹਿ ਰਿਹਾ ਕਿ ਲੰਬੇ ਸਾਹ ਲੈ ਲੰਬਾ ਸਾਹ ਖਿੱਚ ਤੇ ਛੱਡ ਮੈਂ ਵੀ ਏਦਾਂ ਹੀ ਆਪਣੀ ਭਰੀ ਛਾਤੀ ਖਾਲੀ ਕਰਦਾ ਹੁੰਦਾ। ਉਹਨੇ ਜਦੋਂ ਇਹ ਆਖਿਆ ਸੀ ਨਾ ਤਾਂ ਪਤਨੀ ਹੈਰਾਨੀ ਦੇ ਨਾਲ ਉਸਦੇ ਵੱਲ ਦੇਖਦੀ ਰਹੀ। ਮੈਂ ਵੀ ਇਨਸਾਨ ਹਾਂ ਮੈਨੂੰ ਵੀ ਤਕਲੀਫ ਹੁੰਦੀ ਹੈ ਕਦੇ ਘਰੋਂ ਤੇ ਕਦੇ ਬਾਹਰੋਂ। ਬਾਹਰੋਂ ਮਤਲਬ ਪਤਨੀ ਨੇ ਪੁੱਛਿਆ ਸੀ। ਜਿੱਥੇ ਮੈਂ ਨੌਕਰੀ ਕਰ ਰਿਹਾ ਨਾ, ਮੇਰੇ ਸਾਥੀ ਕਰਮਚਾਰੀ ਥੱਬਾ ਤਨਖਾਹਾਂ ਦਾ ਲੈ ਕੇ ਵੀ ਕੰਮ ਦੇ ਵਿੱਚ ਇਮਾਨਦਾਰ ਨਹੀਂ। ਮੈਂ ਕੁਝ ਨਹੀਂ ਕਰ ਸਕਦਾ, ਬਸ ਮਨ ਕਲਪਦਾ ਮੇਰਾ ਦੇਖ ਕੇ। ਪਤੀ ਦੀ ਇਸੇ ਇਮਾਨਦਾਰੀ ਤੇ ਨੇਕੀ ਤੇ ਉਹ ਫਿਦਾ ਸੀਗੀ। ਮਾਣ ਮਹਿਸੂਸ ਕਰਦੀ ਸੀ। ਹੋਰ ਵਿਚਾਰਾਂ ਦੇ ਵਿੱਚ ਮਤਭੇਦ ਜ਼ਰੂਰ ਹੁੰਦਿਆਂ ਵੀ ਇੱਕ ਦੂਜੇ ਦੇ ਉੱਤੇ ਅੰਤਾਂ ਦਾ ਭਰੋਸਾ ਕਰਦੇ। ਇਹੋ ਜਿਹੇ ਭਰੋਸੇ ਕਮਾਏ ਜਾਂਦੇ ਨੇ, ਪਰ ਉਹਨਾਂ ਦੇ ਵਿੱਚ ਸਹਿਜੇ ਹੀ ਜਿਹੜਾ ਇਸ ਦੇ ਲਈ ਬੇ ਔਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਨੇ। ਪਤੀ ਦੀ ਗੱਲ ਸੁਣ ਕੇ ਉਸਦਾ ਆਪਣੀ ਤਕਲੀਫ਼ ਦੇ ਵੱਲੋਂ ਧਿਆਨ ਹਟਿਆ। ਘਰ ਦੇ ਵਿੱਚ ਮੈਂ ਸਾਰਾ ਕੁਝ ਅੱਖੀ ਦੇਖਦਾ ਹਾਂ, ਕੋਈ ਦੱਸੇ ਨਾ ਮੈਨੂੰ, ਚਾਹੇ ਦੱਸੇ ਚਾਹੇ ਨਾ ਦੱਸੇ, ਪਰ ਮੈਨੂੰ ਸਭ ਪਤਾ ਹੈ। ਤੂੰ ਸਹੀ ਹੋਵੇ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਆਖ ਸਕਦਾ। ਮੇਰੀ ਮਾਂ, ਮੇਰੀਆਂ ਭੈਣਾਂ, ਮੇਰੇ ਰਿਸ਼ਤੇਦਾਰ ਇਹੀ ਕਹਿਣਗੇ, ਤੂੰ ਮੈਨੂੰ ਵੱਸ ਦੇ ਵਿੱਚ ਕਰ ਲਿਆ, ਤੇਰੇ ਲਈ ਤਾਂ ਹੋਰ ਔਖਾ ਹੋ ਜਾਣਾ ਹੈ। ਫਿਰ ਮੈਨੂੰ ਪਤਾ ਹੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ। ਇੱਕ ਰੱਬ ਤੋਂ ਡਰਨ ਵਾਲੇ ਬੰਦੇ ਦੇ ਲਈ ਆਪਣਿਆਂ ਨਾਲ ਲੜਨਾ ਸਭ ਤੋਂ ਵੱਧ ਔਖਾ ਹੁੰਦਾ ਹੈ। ਮਾਂ ਦੇ ਲਈ ਆਪਣੇ ਫਰਜ਼ ਨਿਭਾਉਣੇ ਜ਼ਰੂਰੀ ਨੇ। ਤੇ ਮੈਂ ਕਿੱਧਰ ਜਾਵਾਂ ਫਿਰ? ਪਤਨੀ ਨੇ ਪਤੀ ਦੇ ਚਿਹਰੇ ਦੇ ਵੱਲ ਦੇਖਦਿਆਂ ਆਖਿਆ, ਕਿਤੇ ਵੀ ਨਹੀਂ, ਤੈਨੂੰ ਕਿਉਂ ਜ਼ਰੂਰਤ ਹੈ? ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਹੀ ਮਾਂ ਕਰਕੇ ਹੋਇਆ ਹੈ। ਚੰਗਾ ਕਹੇ ਮਾੜਾ ਕਹੇ ਸਭ ਸਿਰ ਮੱਥੇ ਹੈ। ਆਹ ਤਾਂ ਕੋਈ ਗੱਲ ਨਾ ਬਣੀ, ਫਿਰ ਆਪਣਾ ਜੀਵਨ ਤਾਂ ਗਿਆ। 20-22 ਸਾਲ ਲੰਘ ਗਏ ਮਾਂ ਦੀਆਂ ਗਲਤ ਫਹਿਮੀਆਂ ਦੀਆਂ ਸਫਾਈਆਂ ਦਿੰਦੇ ਹੋਏ। ਕੀ ਕਰੀਏ ਫਿਰ? ਤੂੰ ਹੀ ਦੱਸ। ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੀ ਕੋਈ ਕਦਰ ਨਹੀਂ ਕਰਦਾ। ਪਿੰਡ ਵਾਲੀ ਭਰਜਾਈ ਨਾਲ ਮਾਂ ਦੀ ਬਣਦੀ ਨਹੀਂ, ਇਸ ਦੇ ਲਈ ਉਹਨਾਂ ਦੇ ਕੋਲ ਭੇਜਣ ਦਾ ਤਾਂ ਵਰਕਾ ਹੀ ਪਾੜ ਦੇ ਤੂੰ। ਉਹ ਥੋੜੀ ਦੇਰ ਚੁੱਪ ਕਰ ਗਿਆ। ਪਤਨੀ ਸੁੰਨੀਆਂ ਜਿਹੀਆਂ ਅੱਖਾਂ ਦੇ ਨਾਲ ਅਸਮਾਨ ਦੇ ਵੱਲ ਦੇਖ ਰਹੀ ਹੈ। ਉਹ ਫਿਰ ਬੋਲਿਆ, ਬੇਬੇ ਭੈਣ ਹੋਰਾਂ ਦੇ ਕੋਲ ਵੀ ਮਹੀਨਾ 20 ਦਿਨ ਇਸ ਕਰਕੇ ਲਾ ਆਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਹਨਾਂ ਦੇ ਆਪਣੇ ਬਜ਼ੁਰਗ ਨਹੀਂ, ਉਹ ਬੇਬੇ ਦੇ ਨਾਲ ਲੱਗੀਆਂ ਰਹਿੰਦੀਆਂ ਨੇ। ਬੇਬੇ ਉਹਨਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਰਹਿੰਦੀ ਹੈ ਉਹ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ। ਕਿਉਂ ਕਿਉਂ ਮੰਨ ਲੈਂਦੀਆਂ ਨੇ ਸੱਚ? ਫਿਰ ਪਤਨੀ ਦੇ ਸਵਾਲ ਉਸਨੂੰ ਪਰੇਸ਼ਾਨ ਕਰ ਰਹੇ ਨੇ। ਕਿਉਂਕਿ ਬੇਬੇ ਉਹਨਾਂ ਦੀ ਮਾਂ ਹੈ, ਬੇਬੇ ਆਪਦੀ ਹਾਲਤ ਤਰਸਯੋਗ ਬਣਾ ਕੇ ਦੱਸ ਦਿੰਦੀ ਹੈ। ਤੁਸੀਂ ਵੀ ਤਾਂ ਉਹਨਾਂ ਦੇ ਭਰਾ ਹੋ, ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸਦੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਦੇ ਨਾਲ ਉਹਨਾਂ ਦਾ ਭਰਾ ਵੀ ਔਖਾ ਹੁੰਦਾ ਹੈ। ਸਿੱਧੀ ਜਿਹੀ ਗੱਲ ਹੈ, ਬੇਬੇ ਨੂੰ ਕੋਈ ਨਹੀਂ ਸਮਝ ਸਕਦਾ। ਵੈਸੇ ਇਹਨਾਂ ਗੱਲਾਂ ਦਾ ਕੋਈ ਇਲਾਜ ਹੈ? ਤੂੰ ਦੱਸ, ਉਦਾਸੀ ਜਿਹੀ ਆਵਾਜ਼ ਦੇ ਵਿੱਚ ਉਸਨੇ ਪੁੱਛ ਹੀ ਲਿਆ। ਕੋਈ ਇਲਾਜ ਨਹੀਂ, ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਿਹੀ ਹੁੰਦੀ ਹੈ। ਉਹਨੇ ਕੌੜੀ ਸੱਚਾਈ ਆਖ ਦਿੱਤੀ ਸੀ। ਇਸ ਗੱਲ ਦੇ ਵਿੱਚ ਸਿਰੇ ਦੀ ਬੇਬਸੀ ਵੀ ਸੀ। ਇੰਨਾ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪ ਚਾਪ ਉੱਡਦੇ ਪਰਿੰਦਿਆਂ ਦੇ ਵੱਲ ਤੇ ਹਵਾ ਦੇ ਨਾਲ ਰੁੱਖਾਂ ਦੇ ਝੂਮਦੇ ਪੱਤਿਆਂ ਵੱਲ ਨੂੰ ਦੇਖਦੇ ਰਹੇ ਸਨ ਦੋਹੇ ਮੀਆਂ ਬੀਬੀ। ਪਤਾ ਨਹੀਂ ਕੁਝ ਔੜ ਵੀ ਨਹੀਂ ਸੀ ਰਿਹਾ ਤੇ ਗੱਲ ਕਰਨ ਦੇ ਲਈ ਜਾਂ ਫਿਰ ਕਹਿਣ ਦੇ ਲਈ ਬਹੁਤ ਕੁਝ ਸੀ, ਉਹ ਕਹਿਣਾ ਨਹੀਂ ਸੀ ਚਾਹੁੰਦੇ। ਕਈ ਉਲਝਣਾਂ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ, ਬਸ ਉਹਨਾਂ ਦੀ ਉਲਝਣ ਵੀ ਇਸੇ ਹੀ ਤਰ੍ਹਾਂ ਸੀ। ਏਦਾਂ ਦੀਆਂ ਗੱਲਾਂ ਤਾਂ ਕੁਝ ਕੁ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਸਨ, ਪਰ ਅੱਜ ਤਾਂ ਮਾਂ ਦੇ ਮੂੰਹੋਂ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੁਛ ਹੋਰ ਏ ਤਰ੍ਹਾਂ ਦਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਸੀ। ਲੱਗਦਾ ਸੀ ਕਿ ਗਲਤੀ ਦੇ ਨਾਲ ਕਹਿ ਬੈਠੀ ਬੇਬੇ ਕਿਤੇ। ਪੁੱਤ ਨੇ ਕਿਹਾ, ਬੇਬੇ ਬਿਰਧ ਆਸ਼ਰਮ ਵਾਲੇ ਏਦਾਂ ਨਹੀਂ ਰੱਖਦੇ, ਉਹ ਪਤਾ ਕਰਦੇ ਨੇ ਆਲੇ ਦੁਆਲਿਓ ਕਿ ਬਜ਼ੁਰਗ ਨੂੰ ਪਰਿਵਾਰ ਦੇ ਵੱਲੋਂ ਸੱਚੀ ਕੋਈ ਤਕਲੀਫ਼ ਹੈ ਜਾਂ ਨਹੀਂ। ਉਹਨਾਂ ਨੂੰ ਮੈਂ ਦੱਸੂ ਮੇਰੀ ਕਿੰਨੀ ਕੁ ਪੁੱਛ ਕਰਦੇ ਹੋ? ਮੇਰੀ ਜਾਤ ਨਹੀਂ ਪੁੱਛਦੇ ਕਿਸੇ ਕੰਮ ਦੇ ਵਿੱਚ, ਆਪੇ ਨਿਕਲੂ ਜਲੂਸ ਜਦੋਂ ਨੈੱਟ ਦੇ ਉੱਤੇ ਪਾਇਆ। ਬੇਬੇ ਬੁੜਕ ਬੁੜਕ ਬੋਲ ਰਹੀ ਹੈ, ਉਹ ਤਾਂ ਜਿਵੇਂ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀਗੀ। ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁਝ ਬੇਬੇ ਆਖ ਰਹੀ ਹੈ, ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਰਹਿਣ ਦਿੱਤੀ ਮਨ ਮਰਜ਼ੀ ਦਾ ਖਾਂਦੀ ਪੈਣ ਦੀ, ਮਨ ਮਰਜ਼ੀ ਦੇ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੀ ਆਉਂਦੀ, ਮਨ ਮਰਜ਼ੀ ਦੇ ਨਾਲ ਸੌਂਦੀ ਜਾਗਦੀ। ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਨਾਲ ਵਿਚਾਰ ਮੇਲ ਨਹੀਂ ਸਨ ਖਾਂਦੇ ਮੇਰੇ। ਜੇ ਬੇਬੇ ਦੀ ਗੱਲ ਨੂੰ ਗਲਤ ਆਖਿਆ ਜਾਂਦਾ ਤਾਂ ਉਹ ਹਰਖ ਜਾਂਦੀ ਤੇ ਬੁੜਬੁੜ ਕਰੀ ਜਾਂਦੀ। ਇਸ ਦੇ ਲਈ ਚੁੱਪ ਹੀ ਜਿਹੜੀ ਭਲੀ ਸਮਝਦੇ ਸੀ। ਬੇਬੇ ਨੇ ਉਹਨਾਂ ਦੀ ਜਵਾਬ ਦੇਣ ਵਾਲੀ ਗੱਲ ਦੇ ਉੱਤੇ ਤਾਂ ਖਿੱਚਣਾ ਹੀ ਸੀਗਾ, ਚੁੱਪ ਤੇ ਵੀ ਖਿੱਚਦੀ, ਵੱਧ ਦੁਆਵਾਂ ਦੇਣ ਲੱਗਦੀ। ਲੱਗੀ ਵੀ ਨਾ ਧੀ ਵੇਖਦੀ ਨਾ ਪੁੱਤ ਦੇਖਦੀ, ਜਿਹੜਾ ਵੀ ਉਸਦੀ ਹਾਂ ਦੇ ਵਿੱਚ ਹਾਂ ਨਾ ਮਿਲਾਉਂਦਾ ਉਸੇ ਨੂੰ ਸਰਾਪ ਦੇਣ ਲੱਗਿਆਂ ਦੇਰ ਨਾ ਲਾਉਂਦੀ। ਮਾਂ ਦੀਆਂ ਗੱਲਾਂ ਤੋਂ ਬਹੁਤ ਵਾਰ ਪੁੱਤ ਨੂੰ ਸ਼ਰਮਸਾਰ ਹੋਣਾ ਪੈਂਦਾ ਸੀ। ਕੰਮ ਵਾਲੀ ਕਈ ਵਾਰ ਜਦੋਂ ਚਾਹ ਪੀਂਦੀ ਜਾਂ ਰੋਟੀ ਖਾਂਦੀ ਤਾਂ ਉਹਨੂੰ ਆਖਦੀ, ਖਾ ਪੀ ਕੇ ਵਗ ਜਿਆ ਕਰ, ਕੰਮ ਕਰਨ ਦੀ ਕੀ ਜ਼ਰੂਰਤ ਹੈ। ਪੁੱਤ ਨੂੰ ਜੇ ਕਿਸੇ ਗਰੀਬ ਗੁਰਬੇ ਨੂੰ ਗਰਮੀ ਸਰਦੀ ਲੋੜ ਮੁਤਾਬਕ ਕੋਈ ਕੱਪੜਾ ਲੀੜਾ ਲੈ ਦਿੰਦੇ ਤਾਂ ਵੀ ਤਾਂ ਕਲੇਸ਼ ਕਰਦੀ, ਆਖਦੀ, ਮੈਨੂੰ ਪੁੱਛੇ ਬਿਨਾਂ ਹੀ ਫੈਸਲੇ ਲੈਂਦੇ ਨੇ ਇਹ ਧੀਆਂ ਦੇ ਕੋਲ। ਰੋਂਦੀ ਕਰਲਾਉਂਦੀ ਕਿ ਉਸਦੀ ਘਰ ਦੇ ਵਿੱਚ ਕੋਈ ਪੁੱਛ ਗਿੱਛ ਨਹੀਂ ਕਰਦਾ ਕੋਈ ਵੀ। ਜੇ ਕਿਤੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿਸੇ ਗਰੀਬ ਨੂੰ ਕੁਝ ਦਿੱਤਾ ਤਾਂ ਆਖਦੀ, ਅਗਲੇ ਜਨਮ ਦੇ ਵਿੱਚ ਤੁਹਾਨੂੰ ਵੀ ਇਹਨਾਂ ਵਰਗੇ ਮੰਗਤੇ ਬਣਨਾ ਪਊਗਾ। ਇਹ ਸਾਰਾ ਕੁਝ ਲੈਣ ਵਾਸਤੇ ਉਹ ਦੋਵੇਂ ਜੀ ਲੋੜਵੰਦ ਦੀ ਮਦਦ ਕਰਨ ਵਾਲੇ ਸਨ। ਬੇਬੇ ਨੂੰ ਇਹ ਸਭ ਪਸੰਦ ਨਹੀਂ ਸੀ ਕਿ ਉਹ ਮਦਦ ਕਰਦੇ ਆ। ਬੇਬੇ ਦੀ ਸਾਂਭ ਸੰਭਾਲ ਵੱਲੋਂ ਦੋਵੇਂ ਜੀਆਂ ਦੇ ਵੱਲੋਂ ਕੋਈ ਕਮੀ ਨਹੀਂ ਰਹੀ, ਪਰ ਬੇਬੇ ਦਾ ਮਨ ਨੂੰਹ ਤੇ ਕਦੇ ਨਾ ਧਿੱਜਦਾ ਸੀਗਾ। ਪੁੱਤ ਪੂਰਾ ਤੜਫ ਤੜਫ ਕੇ ਜਮਾਂ ਬਿਮਾਰਾਂ ਵਾਂਗ ਹੋ ਜਾਂਦਾ, ਪਰ ਬੇਬੇ ਨੂੰ ਸਿਰਫ ਆਪ ਦੀ ਫਿਕਰ ਰਹਿੰਦੀ ਸੀ। ਨੂੰਹ ਦੇ ਪੇਕਿਆਂ ਦਾ ਕੋਈ ਆ ਜਾਂਦਾ ਤਾਂ ਉਸਦੀ ਬੁੜਬੁੜ ਜਿਹੜੀ ਸੀ ਸ਼ੁਰੂ ਹੋ ਜਾਂਦੀ। ਗੱਲਾਂ ਬਾਤਾਂ ਦੇ ਵਿੱਚ ਤਾਂ ਬੇਬੇ ਬਥੇਰੀ ਚੰਗੀ ਸੀ, ਪਰ ਜਦੋਂ ਕਿਸੇ ਦੇ ਬਾਅਦ ਪੈ ਜਾਂਦੀ ਸੀ ਨਾ, ਕਈ ਕਈ ਦਿਨ ਖਹਿੜਾ ਨਾ ਛੱਡਦੀ ਸੀ। ਧੀਆਂ ਦੇ ਕੋਲ ਸਾਰਾ ਇਲਜ਼ਾਮ ਨੂੰਹ ਪੁੱਤ ਦੇ ਉੱਤੇ ਹੀ ਲਾ ਦਿੰਦੀ। ਅੱਗੋਂ ਨੂੰਹ ਪੁੱਤ ਭਾਵੇਂ ਹੱਥ ਜੋੜ ਜੋੜ ਕੇ ਸ਼ਾਂਤੀ ਦੀ ਭੀਖ ਮੰਗਣ, ਪਰ ਉਸਨੂੰ ਕੋਈ ਫਰਕ ਨਾ ਪੈਂਦਾ। ਸੱਸ ਨੂੰਹ ਦੀ ਬੋਲਚਾਲ ਬੰਦ ਹੋ ਜਾਂਦੀ। ਪੁੱਤ ਵਿਚਾਰਾ ਆਪਣੀਆਂ ਤਕਲੀਫਾਂ ਲੁਕਾਉਂਦਾ ਮਾਂ ਨੂੰ ਡਾਕਟਰਾਂ ਦੇ ਕੋਲ ਚੁੱਕੀ ਫਿਰਦਾ। ਰਿਪੋਰਟਾਂ ਕਰਵਾਈਆਂ ਜਾਂਦੀਆਂ, ਬਿਮਾਰੀ ਕੋਈ ਨਾ ਆਉਂਦੀ। ਸਾਰਾ ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ, ਉਸੇ ਕਾਰਨ ਸਰੀਰ ਨੂੰ ਤਕਲੀਫ ਹੋਣ ਲੱਗ ਪੈਂਦੀ। ਘਰ ਦੇ ਵਿੱਚ ਸੁੰਨ ਪਸਰੀ ਰਹਿੰਦੀ। ਪਤੀ ਪਤਨੀ ਆਪਸ ਦੇ ਵਿੱਚ ਵੀ ਕੋਈ ਗੱਲਬਾਤ ਨਾ ਕਰਦੇ, ਹੱਸਣਾ ਖੇਡਣਾ ਤਾਂ ਬੜੀ ਦੂਰ ਦੀ ਗੱਲ ਸੀ। ਘਰ ਦਾ ਮਾਹੌਲ ਦੇਖ ਕੇ ਗੁਆਂਢ ਦੇ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ। ਕਈ ਵਾਰ ਮਨ ਭਰ ਭਰ ਕੇ ਆਉਂਦਾ, ਕਿੰਨੀ ਕੁ ਮਾੜੀ ਕਿਸਮਤ ਲਿਖਾ ਕੇ ਲਿਆਏ ਆ ਸੀ। ਫਿਰ ਰੱਬ ਦੇ ਨਾਲ ਝਗੜੇ ਝੇੜੇ ਚੱਲਦੇ ਰਹਿੰਦੇ। ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ। ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਤੇ ਸੰਤਾਪ ਦੇ ਵਿੱਚੋਂ ਨਿਕਲਣ ਦੇ ਲਈ ਕੋਈ ਢੰਗ ਤਰੀਕਾ ਸੋਚ ਲੈਂਦੇ। ਕਈ ਵਾਰ ਬੇਬੇ ਕਦੇ ਕਦਾਈ ਆਉਣ ਵਾਲੇ ਰਿਸ਼ਤੇਦਾਰਾਂ ਦੇ ਕੋਲ ਰੋਣ ਲੱਗ ਜਾਂਦੀ, ਆਖਦੀ, ਮੈਨੂੰ ਤਾਂ ਇਹਨਾਂ ਦਾ ਫਿਕਰ ਮਾਰਦਾ। ਉਹ ਸੋਚਦੇ, ਇਹ ਕਿਹੋ ਜਿਹਾ ਫਿਕਰ ਹੈ ਬੇਬੇ ਦਾ ਜਿਹੜਾ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਸੂਲੀ ਦੇ ਉੱਤੇ ਟੰਗ ਦਿੰਦਾ। ਜਿੱਥੋਂ ਵੀ ਉਹਨਾਂ ਇਲਾਜ ਕਰਵਾਇਆ ਤਾਂ ਡਾਕਟਰ ਉਹਨਾਂ ਨੂੰ ਆਖਦੇ, ਨੁਕਸ ਤਾਂ ਕੋਈ ਨਹੀਂ ਰਿਪੋਰਟਾਂ ਦੇ ਵਿੱਚ ਭਾਈ, ਪਰ ਖੁਸ਼ ਰਹਿਣਾ ਜ਼ਰੂਰੀ ਹੈ ਤੁਹਾਡੇ ਲਈ। ਪਰ ਰਿਸ਼ਤੇਦਾਰਾਂ ਤੇ ਬੇਬੇ ਦੇ ਫਿਕਰ ਨੇ ਉਹਨਾਂ ਨੂੰ ਕਦੇ ਖੁਸ਼ ਰਹਿਣ ਹੀ ਨਹੀਂ ਦਿੱਤਾ। ਇੱਕ ਦਿਨ ਰਾਤ ਦੇ 8:30 ਵਜੇ ਬੇਬੇ ਨੇ ਆਪਣੇ ਬਿਲਕੁਲ ਨਾਲ ਲੱਗਦੇ ਕਮਰੇ ਦੇ ਵਿੱਚੋਂ ਫੋਨ ਕੀਤਾ, ਪੁੱਤ ਉੱਠ ਕੇ ਮਾਂ ਦੇ ਕੋਲ ਚਲਿਆ ਗਿਆ। ਮਾਤਾ ਫਿਰ ਭਰੀ ਪੀਤੀ ਨੇ ਬਹੁਤ ਸੁਣਾਈਆਂ। ਪਤਨੀ ਰੱਬ ਅੱਗੇ ਹੱਥ ਜੋੜਦੀ ਰਹੀ, ਮਾਲਕਾ ਤਾਕਤ ਬਖਸ਼ ਸਭ ਕੁਝ ਸਹਿਣ ਦੇ ਲਈ ਸਾਨੂੰ। ਪਤੀ ਘੰਟੇ ਕੁ ਬਾਅਦ ਫਿਰ ਆਇਆ, ਕੰਬਲ ਖਿੱਚ ਕੇ ਉੱਪਰ ਲੈਂਦਿਆਂ ਹੌਕਾ ਜਿਹਾ ਲੈ ਕੇ ਬੋਲਿਆ, ਆਪਣੀ ਤਾਂ ਜ਼ਿੰਦਗੀ ਖਰਾਬ ਹੀ ਹੈ ਬਸ। ਦੋਵੇਂ ਬਿਨਾਂ ਬੋਲਿਆਂ ਚੁੱਪ ਕਰਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ। ਪਤਨੀ ਨੇ ਕਿਹਾ, ਇਹੋ ਜਿਹੇ ਮਾਹੌਲ ਦੇ ਵਿੱਚ ਰਹਿਣਾ ਆਪਾਂ ਨੂੰ ਮਾਰ ਦਿਓ ਕਿਉਂ ਨਾ, ਆਪਾਂ ਵੱਖਰੇ ਵੱਖਰੇ ਹੋ ਜਾਈਏ। ਮੈਨੂੰ ਕੁਝ ਨਹੀਂ ਚਾਹੀਦਾ, ਨਾ ਖਰਚਾ ਨਾ ਜਾਇਦਾਦ ਦੇ ਵਿੱਚੋਂ ਹਿੱਸਾ। ਤੇਰਾ ਦਿਮਾਗ ਤਾਂ ਠੀਕ ਹੈ, ਪਤੀ ਬੋਲਿਆ, ਬੇਬੇ ਤੁਹਾਨੂੰ ਤਾਂ ਪਿਆਰ ਕਰਦੀ ਹੋਊ, ਪਰ ਮੇਰੇ ਕਰਕੇ ਤੁਹਾਡੇ ਨਾਲ ਵੀ ਲੜਦੀ ਫਿਰਦੀ ਹੈ, ਇਸੇ ਕਾਰਨ ਤੁਹਾਡੀ ਸਿਹਤ ਦਿਨੋ ਦਿਨ ਨਿਗਰਦੀ ਜਾਂਦੀ ਹੈ। ਮੈਂ ਨਾ ਹੋਊਂਗੀ ਸਭ ਠੀਕ ਹੋ ਜਾਊਗਾ। ਫਿਰ ਬੇਬੇ ਨੇ ਕਿਹੜੀ ਗੱਲੋਂ ਹਰਖਣਾ ਹੈ। ਪਤੀ ਦੀ ਚਿੰਤਾ ਦੂਰ ਕਰਨ ਦਾ ਉਸਨੂੰ ਹੋਰ ਕੋਈ ਹੱਲ ਨਾ ਲੱਭਿਆ। ਹੁਣ ਇਸ ਚਿੰਤਾ ਦੇ ਵਿੱਚ ਨੀਂਦ ਨਹੀਂ ਸੀ ਆ ਰਹੀ। ਜੇ ਭਲਾ ਸੱਚੀ ਹੀ ਅੱਡ ਹੋਣਾ ਪੈ ਗਿਆ ਫਿਰ ਕੀ ਬਣੂਗਾ, ਉਹ ਸੋਚਣ ਲੱਗ ਪਿਆ। ਬੇਬੇ ਫੇਰ ਰਿਸ਼ਤੇਦਾਰਾਂ ਨੂੰ ਇਕੱਠੇ ਕਰੋ, ਜਿਹੜਿਆਂ ਨੇ ਆਪਣੇ ਮਾਪਿਆਂ ਦਾ ਕਦੇ 25 ਦਿਨ ਵੀ ਧਿਆਨ ਨਹੀਂ ਰੱਖਿਆ ਹੋਣਾ ਉਹ 25 ਸਾਲ ਧਿਆਨ ਰੱਖਣ ਵਾਲਿਆਂ ਦੇ ਵਿੱਚ ਨੁਕਸ ਮਾਰਨਗੇ, ਉਹਨਾਂ ਨੂੰ ਸਮਝਾਉਣਗੇ। ਕਲੇਸ਼ ਵਧਣ ਦੇ ਡਰੋਂ ਉਹ ਫਿਰ ਸਿਰ ਨੀਵਾਂ ਕਰਕੇ ਜ਼ਿੰਦਗੀ ਦੇ ਨਾਲ ਸਮਝੌਤੇ ਕਰਨਗੇ, ਮਨ ਸ਼ਾਂਤ ਕਰਨ ਦੇ ਲਈ ਯੁਕਤਾਂ ਸੋਚਣਗੇ। ਉਹਨਾਂ ਸੋਚਿਆ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਆਪੇ ਹੀ ਆਪਦੇ ਮਨ ਨੂੰ ਜਿਹੜਾ ਸਮਝਾ ਲੈਣਾ ਚਾਹੀਦਾ ਹੈ ਸਾਨੂੰ। ਕਈ ਵਾਰ ਤਾਂ ਉਹ ਆਪਣੇ ਆਪ ਨੂੰ 2 ਸਿਫਰਾਂ ਆਖਦੇ ਸੀ, ਜਾਣੀ ਕਿ 0 ਸੀ, ਜਿਨ੍ਹਾਂ ਦੇ ਨਾਲ ਕੋਈ ਹੋਰ ਅੰਕ ਲੱਗਿਆ ਹੀ ਨਹੀਂ ਹੈ। ਆਪਣੀ ਮਰਜ਼ੀ ਦਾ ਨਾ ਕਦੇ ਖਾਇਆ ਨਾ ਹੰਡਾਇਆ, ਫਿਰ ਵੀ ਮਿਹਣੇ ਤਾਨਿਆਂ ਭਰੀ ਜ਼ਿੰਦਗੀ ਬਤੀਤ ਕਰ ਛੱਡੀ। ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ, ਪਤਨੀ ਦੇ ਮੂੰਹੋਂ ਅੱਡ ਹੋਣ ਵਾਲੀ ਗੱਲ ਸੁਣ ਕੇ ਤਾਂ ਤਾਣਾ ਹੋਰ ਵੀ ਉਲਝਦਾ ਜਾ ਪਿਆ। ਪਤੀ ਨੇ ਉੱਠ ਕੇ ਬੱਤੀ ਜਲਾ ਲਈ, ਜਾਣੀ ਕਿ ਬੱਤੀ ਜਗਾ ਲਈ, ਇੱਕ ਕਾਗਜ਼ ਤੇ ਪੈਨ ਲੈ ਲਿਆ। ਆਹ ਦੇਖ, ਆਖਦਿਆਂ ਕਾਗਜ਼ ਦੇ ਉੱਤੇ 2 ਸਿਫਰਾਂ ਬਣਾਤੀਆਂ। ਪਤਨੀ ਉੱਠ ਕੇ ਬੈਠ ਗਈ। ਇਹ ਕੀ ਹੈ ਭਲਾ, ਉਹਨੇ ਪੁੱਛਿਆ। ਇੱਕ ਮੈਂ ਆ ਤੇ ਇੱਕ ਤੂੰ, ਜਾਣੀ ਕਿ ਇੱਕ ਤੁਸੀਂ ਹੋ। ਉਹਨਾਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਪਤੀ ਨੇ ਸਿਫਰਾਂ ਦੇ ਨਾਲ ਇੱਕ ਪੈਨ ਰੱਖ ਦਿੱਤਾ। ਹੁਣ ਦੇਖ, ਆਹ ਬਣ ਗਏ ਆਪਾਂ 100, ਜਾਣੀ ਕਿ ਇੱਕ ਆ ਬਣਾ ਦਿੱਤਾ। ਇਸਦੀ ਮਦਦ ਦੇ ਨਾਲ ਪਤੀ ਦੀ ਗੱਲ ਦੇ ਵਿੱਚੋਂ ਹੀ ਟੋਕਦਿਆਂ ਪਤਨੀ ਬੋਲੀ, ਆਪਾਂ 100 ਕਿਵੇਂ ਹੋ ਸਕਦੇ ਆ, ਅੱਧੇ ਅਧੂਰੇ ਆ ਆਪਾਂ ਤਾਂ। ਆਹੋ, ਅਧੂਰੇ ਆ ਤਾਂ ਹੀ 100 ਆਖਿਆ, ਨਹੀਂ ਤਾਂ 200 ਨਾ ਹੁੰਦੇ ਆਪਾਂ ਦੋਵੇਂ ਮਿਲ ਕੇ। ਚੱਲ ਧਿਆਨ ਦੇ ਨਾਲ ਸੁਣ, ਹੁਣ ਜਦੋਂ ਵੀ ਦਿਮਾਗ ਉਲਝਣ ਤਾਣੀ ਦੇ ਵਿੱਚ ਫਸੇ ਨਾ, ਇਹ ਪੈਨ ਦੇ ਨਾਲ ਕਦੇ ਤੂੰ ਆਪਣੀ ਵਿਥਿਆ ਲਿਖੀ ਕਦੇ ਮੈਂ ਕਦੇ ਜੱਗ ਬੀਤੀ ਵੀ ਲਿਖਾਂਗੇ। ਮੈਂ ਤੇਰਾ ਲਿਖਿਆ ਪੜਿਆ ਕਰੂੰਗਾ, ਫਿਰ ਤੂੰ ਮੇਰਾ ਲਿਖਿਆ ਪੜਿਆ ਕਰੀ। ਇਸ ਨਵੀਂ ਜੁਗਤ ਨੇ ਉਹਨਾਂ ਦੇ ਮਨ ਨੂੰ ਧਰਵਾਸ ਜਿਹਾ ਦੇ ਦਿੱਤਾ। ਥੋੜੀ ਦੇਰ ਬਾਅਦ ਉਹ ਸਿਫਰਾਂ ਤੋਂ 100 ਬਣੇ, ਘੂਕ ਸੁੱਤੇ ਪਏ ਸਨ। ਜੀ ਦੋਸਤੋ, ਇਹ ਸੀ ਜੀ ਮਨੋਵਿਗਿਆਨਿਕ ਇੱਕ ਕਹਾਣੀ ਹੈ। ਕਈ ਵਾਰੀ ਮਾਹੌਲ ਹੀ ਇੱਦਾਂ ਦਾ ਘਰਾਂ ਦੇ ਵਿੱਚ ਬਣ ਜਾਂਦਾ ਹੈ। ਚਲੋ, ਔਲਾਦ ਹੋਣੀ ਨਾ ਹੋਣੀ ਉਹ ਕੁਦਰਤ ਦੇ ਹੱਥ ਹੈ, 2 ਸਰੀਰਾਂ ਦੇ ਹੱਥ ਹੈ, ਤੇ ਬਾਅਦ ਘੱਟ ਕਿਸੇ ਦੇ ਵਿੱਚ ਵੀ ਹੋ ਸਕਦੀ ਹੈ। ਉਹ ਸਾਰੀਆਂ ਚੀਜ਼ਾਂ ਨੇ, ਮੈਡੀਕਲ ਇਸ਼ੂ ਨੇ, ਪਰ ਜੋ ਹਾਲਾਤ ਸਾਡੇ ਉਹ ਘਰਾਂ ਦੇ ਵਿੱਚ ਬਣ ਜਾਂਦੇ ਆ ਬਜ਼ੁਰਗਾਂ ਦੇ ਰਾਹੀਂ, ਚਾਹੇ ਉਹਨਾਂ ਦੀ ਜਿੰਨੀ ਮਰਜ਼ੀ ਸੇਵਾ ਕਰ ਲਓ, ਜੋ ਮਰਜ਼ੀ ਕਰ ਲਓ, ਪਰ ਨੁਕਤਾਚੀਨੀ ਉਹਨਾਂ ਨੇ ਕਿਸੇ ਨਾ ਕਿਸੇ ਗੱਲ ਦੇ ਵਿੱਚ ਕੱਢੀ ਜਾਣੀ ਹੈ। ਤੇ ਪਰ ਕੁਝ ਲੋਕ ਹੁੰਦੇ ਨੇ ਇਸ ਤਰ੍ਹਾਂ ਚੁੱਪ ਚਪੀਤੇ ਕੱਟ ਜਾਂਦੇ ਆ, ਤੇ ਕੁਝ ਅਗਲੇ ਕਹਿੰਦੇ ਆ ਚੱਕੋ ਭਾਈ ਆਪਣਾ ਤੇ ਆਪਾਂ ਚੱਲੇ ਆ, ਜੋ ਮਰਜ਼ੀ ਕਰੋ। ਤੇ ਕੱਲ ਔਜਲਾ ਸਾਹਿਬ ਨੇ ਇੱਕ ਵੀਡੀਓ ਭੇਜੀ ਮੈਨੂੰ, ਤੇ ਇੱਕ ਬਾਬੇ ਨੂੰ ਜਿਹੜਾ ਇਸੇ ਕਲਾ ਕਲੇਸ਼ ਦੇ ਵਿੱਚ ਆਪਣੀ ਘਰ ਵਾਲੀ ਨੂੰ ਉਹ ਬਾਬੇ ਦੇ ਕੋਲ ਛੱਡਿਆ ਆ, ਕਿਉਂਕਿ ਸੱਸ ਨੂੰ ਉਹਦੀ ਉਹਨਾਂ ਦੇ ਨਾਲ ਬਣਦੀ ਨਹੀਂ ਸੀ ਇੱਕ ਦੂਸਰੇ ਦੇ ਵਿੱਚ। ਤੇ ਉਹ ਕਹਿੰਦਾ, ਜੀ ਮਾਂ ਦੇ 80 ਸਾਲਾਂ ਦੀ ਆ, ਮੈਂ ਸੋਚਿਆ ਕਿ 80 ਸਾਲਾਂ ਦਾ ਜਿਹੜਾ ਪਿਆਰ ਮੁਹੱਬਤ ਹੈ ਉਹਨੂੰ ਮੈਂ ਰੱਖਾਂ ਕਿ ਜਿਹੜਾ 35-40 ਸਾਲਾਂ ਦਾ ਹੈ ਉਹਨੂੰ ਰੱਖਾਂ। ਕਹਿੰਦਾ, ਚਲੋ ਮਾਂ ਤਾਂ ਜਿਹੜੀ ਬਜ਼ੁਰਗ ਹੈ ਉਹ ਰੋਟੀ ਪਾਣੀ ਪਕਾ ਨਹੀਂ ਸਕਦੀ, ਤੇ ਉਹਦੀ ਜ਼ਿੰਮੇਵਾਰੀ ਮੈਂ ਆਪ ਆਪਣੇ ਸਿਰ ਲੈਣਾ, ਆਪੇ ਹੱਥੀਂ ਪਕਾਏਗਾ, ਖਿਲਾਏਗਾ, ਸਾਰਾ ਕੁਝ ਕਰਾਂਗਾ, ਦੇਖ ਰੇਖ। ਤੇ ਬਾਬਾ ਜੀ ਡੇਰੇ ਵਾਲੇ ਨੂੰ ਕਹਿੰਦਾ, ਤੁਸੀਂ ਮੇਰੀ ਜਿਹੜੀ ਹੈ ਪਤਨੀ ਹੈ ਇਹਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ ਜੀ। ਤੇ ਉਹ ਆਪਣੀ ਪਤਨੀ ਜਿਹੜੀ ਹੈ ਉੱਥੇ ਛੱਡ ਆਉਂਦਾ। ਪਤਾ ਨਹੀਂ ਇਹ ਹਕੀਕਤ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਹੈ, ਪਰ ਹਾਲਾਤ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੇ ਆਲੇ ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਦੇਖਣ ਨੂੰ ਜਿਹੜੇ ਮਿਲਦੇ ਆ। ਤੇ ਇਹ ਸੀ ਦੋਸਤੋ ਕਹਾਣੀ ਨਵੀਂ ਜੁਗਤ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇਡੀਓ ਦਾ ਮੰਚ। ਤੇ ਕਲਾ ਕਲੇਸ਼ ਤੋਂ ਦੋਸਤੋ ਬਚਣ ਦੀ ਜ਼ਰੂਰਤ ਹੈ, ਤੇ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ, ਤੇ ਇਹ ਸੁਨੇਹਾ ਦਿੰਦੀ ਹੋਈ ਕਹਾਣੀ ਹੈ। ਆਪ ਵੀ ਖੁਸ਼ ਰਹੋ ਤੇ ਪਰਿਵਾਰ ਦੇ ਵਿੱਚ ਦੂਸਰਿਆਂ ਨੂੰ ਵੀ ਖੁਸ਼ ਰਹਿਣ ਦਿਓ। ਜੀ ਦੋਸਤੋ, ਇਹ ਸੀ ਜੀ ਅੱਜ ਕਹਾਣੀ, ਤੇ ਨਾਲ ਦੀ ਨਾਲ ਫਿਰ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾ ਕੇ ਤੇ ਆਗਿਆ ਲੈਂਦੇ ਹਾਂ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਮੁਹੰਮਦ ਜੀ ਕਹਿੰਦੇ ਆ, ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਹੈ ਜੀ, ਸ਼ੁਕਰੀਆ ਜੀ। ਵੀਰ ਭੁਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਆਪਣੇ ਮੁਹੰਮਦ ਜੀ, ਪਸੰਦ ਕੀਤੀ ਕਹਾਣੀ ਤੁਸੀਂ। ਤੇ ਲਓ ਫਿਰ ਸਮਾਂ ਵੀ ਆਪਣਾ ਸਮਾਪਤ ਹੋ ਗਿਆ ਦੋਸਤੋ, 2 ਘੰਟੇ ਤੇ 4-5 ਮਿੰਟ ਦਾ ਪ੍ਰੋਗਰਾਮ ਹੋ ਗਿਆ ਅੱਜ, ਇੱਥੇ ਹੀ ਲੈਂਦੇ ਆ ਗਿਆ, ਥੋੜਾ ਥਕਾਵਟ ਵੀ ਹੈ। ਤੇ ਕੱਲ੍ਹ ਨੂੰ ਫਿਰ ਆਪਾਂ ਚਾਹੇ ਲੰਮਾ ਸਮਾਂ ਵੀ ਲਾ ਲਾਂਗੇ, ਕਿਉਂਕਿ ਨਾਵਲ ਕਿਤਾਬ ਵੀ ਸਾਂਝੀ ਕਰਨੀ ਹੁੰਦੀ ਆ, ਕਿਤਾਬ ਪੰਜਾਬ, ਉਹਨੂੰ ਵੀ ਬਹੁਤ ਸਾਰਾ ਮੁਹੱਬਤ ਪਿਆਰ ਤੁਸੀਂ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਅਤੇ ਉਹ ਚੈਪਟਰ ਸਾਰੇ ਵੱਖਰੇ ਕਰਕੇ ਪਾ ਦਿੱਤੇ ਜਾਂਦੇ ਆ। ਕੱਲ੍ਹ ਨੂੰ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਸੈਗਮੈਂਟ ਲੈ ਕੇ ਵੀ ਹਾਜ਼ਰ ਹੋਵਾਂਗੇ, ਅਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਅਤੇ ਅੱਜ ਦਾ ਵਿਚਾਰ ਅਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਰਹੇਗਾ। ਅਤੇ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੁਝ ਰਹਿ ਗਿਆ ਹੋਵੇ ਉਹਦੇ ਲਈ ਵੀ ਮਾਫ਼ੀ ਜੀ, ਅਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਉਹਦੇ ਲਈ ਮਾਫ਼ੀ, ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਦਿਲੋਂ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਅਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ। ਦੋਸਤੋ ਲੋ ਮੈਨੂੰ ਦਿਓ ਆਗਿਆ, ਅਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਕਿਉਂਕਿ ਉਹਦੇ ਉੱਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਟੈਲੀਗ੍ਰਾਮ ਦੇ ਵਿੱਚ ਵੀ ਸਾਨੂੰ ਸਰਚ ਕਰ ਸਕਦੇ ਹੋ ਦੁਆਬਾ ਰੇਡੀਓ ਦੇ ਨਾਂ ਤੇ। ਇਸੇ ਤਰ੍ਹਾਂ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਦੋਸਤੋ ਆਪਣਾ ਪਿਆਰਾ ਜਿਹਾ ਨਾਮ ਲੈ ਕੇ +358 44 954 1962 ਸਟੂਡੀਓ ਦਾ ਨੰਬਰ ਹੈ ਜੋ ਤੁਸੀਂ ਮੇਰੇ ਸਿਰ ਦੇ ਉੱਪਰ ਦੇਖ ਰਹੇ ਹੋ, ਜਿੱਥੇ ਲਾਈਵ ਟਾਲਕ ਸ਼ੋ ਲਿਖਿਆ ਹੋਇਆ ਜੀ, ਤੇ ਉੱਪਰਲੀ ਲਾਈਨ ਦੇ ਵਿੱਚ ਲਗਾਤਾਰਤਾ ਦੇ ਵਿੱਚ ਉਹ ਚੱਲਦਾ ਰਹਿੰਦਾ ਨੰਬਰ। ਇਹ ਜਿਹੜਾ ਆਪਣਾ ਵਟਸਐਪ ਗਰੁੱਪ ਦਾ ਵਟਸਐਪ ਦਾ ਜਿਹੜਾ ਨੰਬਰ ਹੈ, ਤੇ ਇਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਚਾਹੇ ਚੰਦ ਤੇ ਬੈਠੇ ਹੋ ਤੇ ਚਾਹੇ ਧਰਤੀ ਤੇ ਹੋ ਜਾਂ ਹੋਰ ਕਿਸੇ ਪਲੈਨਟ ਤੇ ਜਿੱਥੇ ਇੰਟਰਨੈਟ ਕੰਮ ਕਰਦਾ, ਤੇ ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਇਸ ਚੈਨਲ ਦੇ ਰਾਹੀਂ ਬੁਲੰਦ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਫੇਸਬੁੱਕ ਨੂੰ ਫੋਲੋ ਕਰੋ, ਜੁਆਇਨ ਕਰੋ ਦੋਸਤੋ, ਤੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਪ੍ਰੋਗਰਾਮਾਂ ਦਾ ਆਡੀਓ ਦੇ ਰੂਪ ਦੇ ਵਿੱਚ ਆਨੰਦ ਮਾਣ ਸਕਦੇ ਹੋ, ਤੇ ਵੈਬਸਾਈਟ ਦੇ ਉੱਤੇ ਆਡੀਓ ਤੇ ਵੀਡੀਓ ਦੋਵੇਂ ਰੂਪਾਂ ਦੇ ਵਿੱਚ, ਤੇ ਟੈਲੀਗ੍ਰਾਮ ਦੇ ਉੱਤੇ ਵੀ ਇਸੇ ਤਰ੍ਹਾਂ ਆਨੰਦ ਮਾਣ ਸਕਦੇ ਹੋ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਈ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਆਵਾਜ਼ ਵੀ ਤੁਹਾਡੇ ਤੱਕ, ਅੰਦਾਜ਼ ਵੀ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਹੁਣ ਤੋਂ ਲੈ ਕੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਜ਼ਿੰਦਗੀ ਨਾਮਾ ਹਾਲ ਦੁਨੀਆ ਪ੍ਰੋਗਰਾਮ ਦੇ ਵਿੱਚ ਲਾਈਵ ਦੇ ਦੌਰਾਨ ਬਣਿਆ ਰਹੇਗਾ, ਜਿਹਦੇ ਵਿੱਚ ਅੱਜ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ, ਉਸ ਤੋਂ ਬਾਅਦ ਦੇਸ਼ ਭੇਦ ਦੀਆਂ ਖ਼ਬਰਾਂ, ਜਨਮ ਦਿਨ ਦੀ ਵਧਾਈ ਤੇ ਅਮਿਤ ਸ਼ਾਹ ਫੇਰੀ ਪਾਈ, ਖਹਿਰੇ ਕੀਤੀ ਧੁਲਾਈ ਤੇ ਵਾਰਸ ਦੇ ਦੁਹਾਈ ਦਾ ਜ਼ਿਕਰ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਤੇ ਨਾਲ ਦੀ ਨਾਲ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਜਵਾਬ ਕਰਨਾ ਹੋਵੇ ਜਾਂ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਰਹੇਗਾ। ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਬਾਤਾਂ ਤੇ ਅੱਜ ਕੋਸ਼ਿਸ਼ ਕਰਾਂਗੇ, ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਤੁਹਾਨੂੰ ਇੱਕ ਕਹਾਣੀ ਜਿਹੜੀ ਹੈ ਜ਼ਰੂਰ ਸੁਣਾਵਾਂਗੇ ਤੇ ਕੱਢ ਰੱਖੀ ਹੈ ਤੇ ਉਹ ਤੁਹਾਡੀ ਝੋਲੀ ਵੀ ਪਾਵਾਂਗੇ। ਤੇ ਜੇ ਸਮਾਂ ਜਿਵੇਂ ਵੀ ਜਿੱਦਾਂ ਜਿੱਦਾਂ ਸਬੱਬ ਬਣਦਾ ਉਸ ਤਰ੍ਹਾਂ ਆਪਾਂ ਹੌਲੀ ਹੌਲੀ ਚੱਲਦੇ ਰਹਿਣਾ। ਤੇ ਪ੍ਰੋਗਰਾਮਾਂ ਦੇ ਵਿੱਚ ਦੋਸਤੋ ਜੁੜਨ ਦੇ ਲਈ ਤੁਸੀਂ ਦੁਆਬਾ ਰੇਡੀਓ ਨੂੰ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਫੇਸਬੁੱਕ ਦੇ ਉੱਤੇ ਜਿਹੜਾ ਹੈ ਸਰਚ ਕਰ ਸਕਦੇ ਹੋ ਤੇ ਦੁਆਬਾ ਰੇਡੀਓ ਦਾ ਗਰੁੱਪ ਹੈ ਉਹਨੂੰ ਜੁਆਇਨ ਕਰ ਸਕਦੇ ਹੋ ਆਪਣਾ ਓਫੀਸ਼ੀਅਲ ਤੌਰ ਦੇ ਉੱਤੇ, ਵਟਸਐਪ ਗਰੁੱਪ ਦੇ ਵਿੱਚ ਵੀ ਤੇ ਟੈਲੀਗ੍ਰਾਮ ਦੇ ਉੱਤੇ ਵੀ ਅਵੇਲੇਬਲ ਹੈ, ਉਹਦੇ ਵਿੱਚ ਵੀ ਸਰਚ ਕਰ ਸਕਦੇ ਹੋ। ਤੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:00 ਸ਼ਾਮ ਦੇ 5 ਮਿੰਟ ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਦਾ ਸਮਾਂ ਹੋ ਗਿਆ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਤੇ ਯੂਕੇ ਦੇ ਵਿੱਚ ਸ਼ਾਮ ਦੇ 5:05 ਹੋਏ ਨੇ। ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:06 ਨੇ, 5 ਮਿੰਟ ਨੇ। ਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:00 ਤੇ ਰਾਤ ਦੇ ਆਪਣੇ 35 ਮਿੰਟ ਦਾ ਜਿਹੜਾ ਸਮਾਂ ਘੜੀਆਂ ਦੇ ਉੱਤੇ ਦਰਸਾਇਆ ਜਿਹੜਾ ਦਿਖਾਈ ਦੇ ਰਿਹਾ ਜੀ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਨਾਲ ਪ੍ਰੋਗਰਾਮ ਦੇ ਵਿੱਚ, ਅੱਜ ਦੇ ਵਿਚਾਰ ਦੇ ਨਾਲ। ਤੇ 30 ਸਤੰਬਰ ਦਾ ਦਿਹਾੜਾ 2026 ਤੇ ਬੁੱਧ ਕੰਮ ਸ਼ੁੱਧ। ਕਹਿੰਦੇ ਨੇ ਕਿ ਪੈਸਾ ਕਮਾਉਣਾ ਕੋਈ ਬੁਰੀ ਗੱਲ ਨਹੀਂ ਹੈ, ਪਰ ਪੈਸਾ ਲੁੱਟਣਾ ਤੇ ਲੁੱਟ ਲੁੱਟ ਕੇ ਅੰਦਰ ਭਰਨਾ, ਜਦਕਿ ਦੂਜੇ ਪਾਸੇ ਦੇਸ਼ ਦੇ ਕਰੋੜਾਂ ਆਦਮੀ ਪੈਸੇ ਦੀ ਅਣਹੋਣ ਦੇ ਕਾਰਨ ਅੱਡੀਆਂ ਰਗੜ ਰਹੇ ਹੋਣ, ਤੇ ਕਦੀ ਨਾ ਬਖਸ਼ਿਆ ਜਾਣ ਵਾਲਾ ਜਿਹੜਾ ਗੁਨਾਹ ਹੈ, ਨਾਨਕ ਸਿੰਘ ਹੁਣੀ ਆਪਣੀ ਲਿਖਤ ਦੇ ਵਿੱਚ ਲਿਖਦੇ ਨੇ। ਇਸੇ ਤਰ੍ਹਾਂ ਦੁਨੀਆਦਾਰੀ ਦੇ ਉੱਤੇ ਜੋ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ ਤੇ ਦੇਸ਼ਤੇ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਹਾਂ। ਤੇ 30 ਸਪਤੰਬਰ 1892 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਪੰਜਾਬੀ ਰੰਗ ਮੰਚ ਦੇ ਮੋਢੀ ਈਸ਼ਵਰ ਚੰਦਰ ਦਾ ਜਿਹੜਾ ਜਨਮ ਹੁੰਦਾ ਹੈ। 1928 ਦੇ ਵਿੱਚ ਵਿਗਿਆਨੀ ਅਲੈਗਜ਼ੈਂਡਰ ਫਲੈਮਿੰਗ ਨੇ ਜਿਹੜਾ ਸੀ ਪੈਨਸਲੀਨ ਦੀ ਖੋਜ ਕੀਤੀ ਸੀ, ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹਦਾ ਪੈਨਸਲੀਨ ਦਾ ਜਿਹੜਾ ਉਹ ਯੂਜ਼ ਕਰਦੇ ਨੇ, ਸਰਬੱਤ ਦੇ ਭਲੇ ਦੀ ਗੱਲ ਆਉਂਦੀ ਹੈ। 1992 ਦੇ ਵਿੱਚ ਰੂਸ ਦੇ ਵਿੱਚ ਲੋਕਾਂ ਨੂੰ ਪ੍ਰਾਈਵੇਟ ਜਾਇਦਾਦ ਰੱਖਣ ਦੇ ਉੱਤੇ ਬਿਜ਼ਨਸ ਕਰਨ ਦਾ ਜਿਹੜਾ ਹੱਕ ਦੇ ਦਿੱਤਾ ਗਿਆ ਸੀ। ਤੇ ਪੰਜਾਬੀ ਨਾਟਕਕਾਰ ਈਸ਼ਵਰ ਚੰਦਰ ਨੰਦਾ ਉਹਨਾਂ ਦਾ ਜ਼ਿਕਰ ਆਇਆ, ਉਹਨਾਂ ਨੂੰ ਥੋੜਾ ਜਿਹਾ ਯਾਦ ਕਰਦੇ ਹਾਂ, ਜੋ ਕਿ 30 ਸਤੰਬਰ 1892 ਨੂੰ ਪਿੰਡ ਗਾਂਧੀਆਂ ਪਨਿਆੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਾਲਾ ਭਾਗਮਲ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਤੇ ਬਚਪਨ ਦੇ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਦੇ ਕਾਰਨ ਉਹਨਾਂ ਨੇ ਜਿਹੜਾ ਬੜੀ ਗਰੀਬੀ ਦੇ ਦਿਨ ਵੀ ਦੇਖੇ, ਪਰ ਫਿਰ ਵੀ ਪੜ੍ਹਨ ਦੀ ਜਿਹੜੀ ਲਗਨ ਹੈ ਮੱਧਮ ਨਾ ਪੈਣ ਦਿੱਤੀ। ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚੋਂ ਉਹਨਾਂ ਨੇ ਪਹਿਲਾਂ BA ਆਨਰਸ ਅਤੇ ਫਿਰ ਅੰਗਰੇਜ਼ੀ ਦੀ MA ਜਿਹੜੀ ਸੀ ਪੰਜਾਬੀ ਯੂਨੀਵਰਸਿਟੀ ਲਾਹੌਰ ਦੇ ਵਿੱਚੋਂ ਅਵਲ ਜਾਣੀ ਕਿ ਪਹਿਲੇ ਰਹਿ ਕੇ ਜਿਹੜਾ ਪਾਸ ਕੀਤੀ। ਫਿਰ ਉਹ ਦਿਆਲ ਸਿੰਘ ਕਾਲਜ ਦੇ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਜਿਹੜੇ ਲੱਗ ਜਾਂਦੇ ਹੈ। ਉਹਨਾਂ ਨੂੰ ਜਿਹੜਾ ਸੀ ਬਚਪਨ ਤੋਂ ਹੀ ਰਾਸਲੀਲਾ, ਰਾਮਲੀਲਾ, ਲੋਕ ਨਾਟਕ, ਖੇਡਾਂ ਤੇ ਤਮਾਸ਼ੇ ਵੇਖਣ ਦਾ ਜਿਹੜਾ ਬਹੁਤ ਸ਼ੌਕ ਸੀ। ਸਕੂਲਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਆਪ ਨਾਟਕਾਂ ਦੇ ਵਿੱਚ ਅਦਾਕਾਰੀ ਵੀ ਕੀਤੀ। ਕਾਲਜ ਦੀ ਪੜ੍ਹਾਈ ਦੇ ਦੌਰਾਨ ਉਸਦਾ ਜਿਹੜਾ ਮੇਲ ਨਾਟਕ ਸੀਗਾ, ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ ਮਿਸਿਜ਼ ਨੋਰਾ ਰਿਚਰਡਸ ਦੇ ਨਾਲ ਜਿਹੜਾ ਹੁੰਦਾ ਹੈ, ਤੇ ਉਸਦੀ ਪ੍ਰੇਰਨਾ ਸਦਕਾ IC ਨੰਦਾ ਨੇ ਨਾਟਕ ਲਿਖਣੇ ਤੇ ਖੇਡਣੇ ਸ਼ੁਰੂ ਕਰ ਦਿੱਤੇ। ਦੁਲਹਨ ਉਸਦਾ ਜਿਹੜਾ ਸੀ ਪਹਿਲਾ ਇਕਾਂਗੀ ਸੀਗੀ,
ਜੋ ਕਿ ਉਸਨੇ ਸੰਨ 1913 ਦੇ ਵਿੱਚ ਕਿਸੇ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਲਿਖਿਆ ਤੇ ਪਹਿਲਾ ਇਨਾਮ ਜਿਹੜਾ ਹਾਸਲ ਕੀਤਾ। ਇਸ ਤੋਂ ਬਾਅਦ ਨੰਦਾ ਨੇ ਪੰਜਾਬੀ ਨਾਟਕ ਸਾਹਿਤ ਨੂੰ ਜਿਹੜਾ ਚਾਰ ਪੂਰੇ ਨਾਟਕ ਸਬਦਰਾ 1920 ਦੇ ਵਿੱਚ ਵਰ ਘਰ ਜਾਂ ਲੀਲੀ ਦਾ ਜਿਹੜਾ ਵਿਆਹ 1928 ਦੇ ਵਿੱਚ ਸ਼ਾਮੂ ਸ਼ਾਹ 1928 ਦੇ ਵਿੱਚ ਸੋਸ਼ਲ ਸਰਕਲ 1949 ਦੇ ਵਿੱਚ ਦਿੱਤੇ ਤੇ ਨੰਦਾ ਦੇ ਇਕਾਂਗੀ ਸੰਗ੍ਰਹਿ ਝਲਕਾਰੇ ਲਿਸ਼ਕਾਰੇ ਤੇ ਚਮਕਾਰੇ ਪੀਜੂ ਪਟਿਆਲਾ ਨੇ ਪ੍ਰਕਾਸ਼ਿਤ ਕੀਤੇ ਜੋ ਪ੍ਰੋਫੈਸਰ ਹਰਚੰਦ ਸਿੰਘ ਹੋਣਾ ਨੇ ਉਹਨਾਂ ਦੇ ਨਾਟਕ ਸੰਪਾਦਿਤ ਕੀਤੇ ਤੇ ਉਹਨਾਂ ਦਾ 3 ਸਤੰਬਰ 1965 ਨੂੰ ਜਿਹੜਾ ਦੇਹਾਂਤ ਹੁੰਦਾ ਹੈ। ਇਸੇ ਤਰ੍ਹਾਂ ਕਾਲਾ ਪਾਣੀ ਸਮੇਂ ਸਮੇਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਕਾਲੇ ਪਾਣੀ ਦੀਆਂ ਸਜ਼ਾਵਾਂ ਵੀ ਮਿਲੀਆਂ, ਹੋਰ ਸਾਰਾ ਕੁਝ ਬਣਦਾ ਹੈ ਜੋ ਕੁਝ ਵਾਪਰਿਆ ਆਪਣੇ ਇਤਿਹਾਸਾਂ ਦੇ ਵਿੱਚ। ਤੇ ਕਾਲੇ ਪਾਣੀ ਨੂੰ ਜਿਹੜਾ ਸੀ ਅਲਕਲਾਈਨ ਵਾਟਰ ਵੀ ਜਿਹੜਾ ਕਿਹਾ ਜਾਂਦਾ ਜਾਂ ਖਾਰਾ ਪਾਣੀ ਵੀ ਕਿਹਾ ਜਾਂਦਾ ਹੈ। ਅਲਕਲਾਈਨ ਆਇਨਾਈਡਸ ਵਾਟਰ ਜਿਹੜਾ AKW ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਐਵੀਡੈਂਸ ਬੇਸਡ ਕੰਪਲੀਮੈਂਟਰੀ ਐਂਡ ਅਲਟਰਨੇਟਿਵ ਮੈਡੀਸਨ ਦੇ ਅਨੁਸਾਰ ਜਿਹੜਾ ਜੇਕਰ ਸਰੀਰਕ ਕਸਰਤ ਤੋਂ ਬਾਅਦ ਕਾਲੇ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਜਦੋਂ ਪਸੀਨਾ ਬਹੁਤ ਜ਼ਿਆਦਾ ਨਿਕਲਦਾ ਹੈ ਸਰੀਰ ਦੇ ਵਿੱਚੋਂ, ਜੋ ਸਰੀਰ ਨੂੰ ਇਲੈਕਟ੍ਰੋਲਾਈਟਸ ਦੀ ਜਿਹੜੀ ਹੈ ਸਪਲਾਈ ਕੀਤੀ ਜਾਂਦੀ ਹੈ, ਤੇ ਕੁਝ ਮਦਦਗਾਰ ਹੁੰਦੀ ਹੈ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਹੁੰਦੇ ਹੈ। ਨਿਯਮਤ ਪੀਣ ਵਾਲੇ ਪਾਣੀ ਦੀ ਜਿਹੜੀ ਤੁਲਨਾ ਦੇ ਵਿੱਚ ਇਹ ਕਾਲਾ ਪਾਣੀ ਜ਼ਿਆਦਾ ਖਾਰਾ ਹੁੰਦਾ ਹੈ। ਦੂਜੇ ਪਾਸੇ ਇੱਕ ਖੋਜ ਹੈ ਜੋ ਦਰਸਾਉਂਦੀ ਹੈ ਕਿ ਕਾਲੇ ਪਾਣੀ ਦੇ ਲੰਬੇ ਸਮੇਂ ਦੇ ਵਿੱਚ ਮਾੜੇ ਪ੍ਰਭਾਵ ਹੋ ਸਕਦੇ ਨੇ। ਕਾਲੇ ਪਾਣੀ ਦੀ ਅੱਧਾ ਲੀਟਰ ਦੀ ਬੋਤਲ ਦੀ ਕੀਮਤ 100 ਰੁਪਏ ਹੈ ਤੇ ਦੂਜੇ ਪਾਸੇ ਕੁਝ ਕੰਪਨੀਆਂ ਇਸ਼ਤਿਹਾਰ ਦੇ ਰਹੀਆਂ ਨੇ ਕਿ ਖਾਰਾ ਪਾਣੀ ਜਿਸਦਾ pH ਲੈਵਲ ਜਿਹੜਾ ਹੁੰਦਾ ਹੈ 7 ਤੋਂ ਉੱਪਰ ਹੈ, ਉਮਰ ਵਧਣ ਦੇ ਨਿਸ਼ਾਨਾਂ ਨੂੰ ਜਿਹੜਾ ਘਟਾ ਦੇਵੇਗਾ, ਕਿਉਂਕਿ ਇੱਕ ਜ਼ਹਿਰੀਲਾਪਨ ਹੋ ਜਾਂਦਾ ਉਹਦੇ ਵਿੱਚ, ਕਹਿ ਲਓ ਕਿ ਕੈਮੀਕਲ ਵਾਲਾ ਹਾਲਾਤ ਬਣ ਜਾਂਦੇ ਨੇ ਜਦੋਂ pH ਲੈਵਲ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਹਾਈ ਹੋਵੇ। EBCAM ਦੇ ਜਿਹੜੇ ਖੋਜਕਰਤਾਵਾਂ ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਅਜਿਹੇ ਦਵਾਈਆਂ ਦਾ ਸਮਰਥਨ ਕਰਨ ਵਾਲੇ ਸਬੂਤ ਨਹੀਂ ਮਿਲੇ ਨੇ। ਕਾਲਾ ਪਾਣੀ ਵੇਚਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਉਪਰੋਕਤ ਪ੍ਰਕਿਰਿਆਵਾਂ ਦੇ ਬਿਹਤਰ ਕੰਮਕਾਜ ਦੇ ਲਈ ਕਾਲੇ ਪਾਣੀ ਨੂੰ ਬਣਾਉਣ ਦੇ ਲਈ 70 ਤੋਂ ਵੱਧ ਖਣਿਜਾਂ ਨੂੰ ਇਸ ਦੇ ਵਿੱਚ ਸ਼ਾਮਲ ਕਰ ਰਹੀਆਂ, ਪਰ ਇਹਨਾਂ ਚੀਜ਼ਾਂ ਤੋਂ ਬਚੋ ਭਾਈ। ਇਸ ਦੇ ਲਈ ਇਹ ਜਾਣਕਾਰੀ ਸਾਂਝੀ ਕਰ ਰਿਹਾ ਕਿਉਂਕਿ ਬਹੁਤ ਸਾਰੇ ਬਾਬੇ ਜਾਂ ਬਹੁਤ ਸਾਰੇ ਐਸੇ ਲੋਕ ਜੋ ਦੇਸੀ ਨੁਸਖੇ ਕਰਦੇ ਆ ਇਹੋ ਜਿਹੀਆਂ ਚੀਜ਼ਾਂ, ਮਤਲਬ ਕਿ ਲੋਕਾਂ ਨੂੰ ਦੇ ਦਿੰਦੇ ਆ ਕਿਉਂਕਿ ਉਹਨਾਂ ਨੂੰ ਤਾਂ ਸ਼ੂਸ਼ਾ ਉਹਨਾਂ ਨੇ ਛੱਡਣਾ ਹੁੰਦਾ, ਪਰ ਕਿਸੇ ਦੀ ਜਾਨ ਜਾਵੇ ਜਾਂ ਰਵੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਨੇ, ਪਰ ਹਾਲਾਂਕਿ ਖਣਿਜਾਂ ਦਾ ਅਨੁਪਾਤ ਕੰਪਨੀਆਂ ਦੇ ਮੁਤਾਬਕ ਵੱਖਰਾ ਵੱਖਰਾ ਹੋ ਸਕਦਾ ਤੇ ਹੁੰਦਾ ਹੈ। ਕੁੱਲ ਮਿਲਾ ਕੇ ਕੰਪਨੀਆਂ ਦਾ ਕਹਿਣਾ ਕਿ ਕਾਲਾ ਪਾਣੀ ਜੈਵਿਕ ਪ੍ਰਕਿਰਿਆਵਾਂ ਦੀ ਦਰ ਨੂੰ ਜਿਹੜਾ ਵਧਾਉਣ, ਪਾਚਨ ਕਿਰਿਆ ਨੂੰ ਸੁਧਾਰਨ ਤੇ ਐਸੀਡਿਟੀ ਨੂੰ ਘਟਾਉਣ, ਪ੍ਰਤੀਰੋਧਕ ਸ਼ਕਤੀਆਂ ਨੂੰ ਵਿਕਸਿਤ ਕਰਨ ਆਦਿ ਦੇ ਵਿੱਚ ਮਦਦ ਕਰਦਾ ਹੈ, ਪਰ ਕਿਸੇ ਵੀ ਡਾਕਟਰ ਦੀ ਸਲਾਹ ਜਾਂ ਚੰਗਾ ਜਿਹੜਾ ਕੋਈ ਇਹਨਾਂ ਚੀਜ਼ਾਂ ਦਾ ਮਾਹਰ ਹੈ ਭਾਈ ਉਹਦੀ ਸਲਾਹ ਤੋਂ ਬਗੈਰ ਇਹਨਾਂ ਚੀਜ਼ਾਂ ਦਾ ਸੇਵਨ ਨਾ ਕਰੋ, ਅਸੀਂ ਤਾਂ ਇਹੀ ਕਵਾਂਗੇ। ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਖਬਰਾਂ ਦੇ ਉੱਤੇ ਚੱਲਦੇ ਹਾਂ ਦੋਸਤੋ, ਤੇ ਖਬਰਾਂ ਕੀ ਕਹਿੰਦੀਆਂ ਨੇ ਤੇ ਹੋਰ ਸਾਰੇ ਸਿਲਸਿਲੇ ਆਪਾਂ ਫਰੋਲਦੇ ਹਾਂ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਜਨਮ ਦਿਨ ਦੀ ਵਧਾਈ ਦੇਵਾਂਗੇ ਤੇ ਸਮਾਜੀਤ ਸਿੰਘ ਸ਼ੰਮੀ ਹੋਣਾ ਦਾ ਅੱਜ ਬਰਥਡੇ ਹੈ ਜੀ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਹੱਸਦੇ ਵੱਸਦੇ ਰਹੋ ਤੇ ਨਾਲ ਦੋਸਤਾਂ ਮਿੱਤਰਾਂ ਨੂੰ ਮਹਿਫਲ ਮਿੱਤਰਾਂ ਦੇ ਵਿੱਚ ਵੀ ਜਿਹੜਾ ਹਸਾਉਂਦੇ ਰਹੋ ਤੇ ਹਾਸਿਆਂ ਦੀ ਪਟਾਰੀ ਖੋਲਦੇ ਰਹੋ। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ। ਤੇ ਦੂਸਰੇ ਪਾਸੇ ਇਸੇ ਤਰਜ ਦੇ ਉੱਤੇ ਆਪਾਂ ਭਗਤ ਸਿੰਘ ਉਹਨਾਂ ਦੇ ਜਨਮ ਦਿਨ ਦੀਆਂ ਵੀ ਕੁਝ ਤੰਦਾਂ ਜਿਹੜੀਆਂ ਨੇ ਅੱਗੇ ਜਾ ਕੇ ਸੈਣੀ ਸਾਹਿਬ ਦੇ ਨਾਲ ਪਾਵਾਂਗੇ ਤੇ 1600 ਬੱਸਾਂ ਜਿਹੜੀਆਂ ਨੇ ਉਹ ਭਜਾਵਾਂਗੇ। ਯਾਦਵਿੰਦਰ ਵਿਦੇਸ਼ਾ ਜੀ ਸਵੀਡਨ ਤੋਂ ਜੁੜ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਹਾਂ। ਤੇ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰ ਲਈਏ ਥੋੜੀ ਜੀ। ਪੰਜਾਬ ਦੀ ਸਿਆਸਤ ਜਿਹੜੀ ਹੈ, ਅਮਿਤ ਸ਼ਾਹ ਹੋਣੀ ਫੇਰੀ ਪਾਈ ਹੈ ਤੇ ਖਹਿਰੇ ਕੀਤੀ ਧੁਲਾਈ ਹੈ ਤੇ ਵਾਰਸ ਦੇਣ ਦੁਹਾਈ ਹੈ, ਜਿਹਦੇ ਵਿੱਚ ਗੱਲ ਕਰਦੇ ਹਾਂ ਕਿ 2027 ਦੀਆਂ ਚੋਣਾਂ ਦੇ ਨਾਲ ਬਹੁਤ ਸਾਰੇ ਮੁੱਦੇ ਜੁੜੇ ਨੇ, ਪੱਤੇ ਜਿਹੜੇ ਅਜੇ ਬੰਦ ਵੀ ਨੇ ਤੇ ਖੁੱਲ੍ਹੇ ਵੀ ਨੇ। ਤੇ BJP ਜਿਹੜੀ ਹੈ ਉਹ ਚਾਹੇ ਕਹਿੰਦੀ ਹੈ ਭਾਈ ਅਕਾਲੀ ਦਲ ਦੇ ਨਾਲ ਹੱਥ ਨਹੀਂ ਮਿਲਾਉਣਾ ਤੇ ਦੂਜੇ ਕਹਿੰਦੇ ਅਸੀਂ ਨਹੀਂ ਮਿਲਾਉਣਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਕੁਝ ਵਾਪਰਦਾ ਹੈ। ਵਾਰਸ ਪੰਜਾਬ ਵਾਲੇ ਜਿਹੜੇ ਨੇ ਦੁਹਾਈ ਪਾ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਰਜਿਸਟਰ ਨਹੀਂ ਹੋ ਰਹੀ ਹੈ ਜੀ, ਬਹੁਤ ਸਾਰੇ ਵਿਵਾਦ ਜੁੜੇ ਹੋਏ ਨੇ।
ਨਸ਼ਿਆਂ ਦਾ ਮੁੱਦਾ ਜਿਹੜਾ ਪੂਰਾ ਚਰਚਾ ਦੇ ਵਿੱਚ ਹੈ। 2027 ਦੀਆਂ ਚੋਣਾਂ ਦੇ ਵਿੱਚ ਤੇ ਅਮਿਤ ਸ਼ਾਹ ਹੁਣੀ ਜਲੰਧਰ ਦੀ ਫੇਰੀ ਜਿਹੜੀ ਪਾ ਗਏ ਨੇ ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚਰਚਾ ਹੋ ਰਹੀ ਹੈ ਤੇ ਚਰਚਾਵਾਂ ਇਹ ਵੀ ਨੇ ਕਿ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਗਾਂਧੀ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਨੇ। ਹੋ ਸਕਦਾ ਹੈ ਕਿ ਵਾਪਸੀ ਵੀ ਹੋ ਸਕਦੀ ਹੈ, ਪਰ ਉਹਨਾਂ ਨੇ ਟ੍ਰਿਬਿਊਨ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇੱਕ ਇਸ਼ਾਰਾ ਜ਼ਰੂਰ ਕੀਤਾ ਹੈ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜੇ ਪਾਸੇ ਉਹ ਭਾਰੂ ਪੈਂਦੇ ਨੇ। ਅਕਾਲ ਤਖ਼ਤ ਸਾਹਿਬ ਤੇ SGPC ਦੇ ਮਾਮਲੇ ਜਿਹੜੇ ਨੇ ਉਲਝੇ ਪਏ ਨੇ, ਉਹਨਾਂ ਦੀ ਵੀ ਗੱਲ ਕਰਦੇ ਅੱਗੇ ਜਾ ਕੇ ਤੇ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਨੇ। ਪਾਵਰਕੌਮ ਦੇ ਟੈਂਡਰ ਦੇ ਉੱਤੇ ਸਵਾਲ ਉੱਠ ਗਏ ਨੇ ਤੇ ਬਹੁਤ ਵੱਡੇ ਘੁਟਾਲੇ ਸਾਹਮਣੇ ਆ ਰਹੇ ਨੇ। ਡਰੱਗ ਕੇਸ ਦੀ ਸਿੱਟ ਜਿਹੜੀ ਹੈ ਜਾਂਚ ਤੇ ED ਦੀ ਮੁਹਾਲੀ ਕਾਰਵਾਈ ਸਮੇਤ ਕਈ ਅਹਿਮ ਜਿਹੜੇ ਮਾਮਲੇ ਸਾਹਮਣੇ ਨੇ। ਇਸੇ ਤਰ੍ਹਾਂ SIR ਦਾ ਮੁੱਦਾ ਜਿਹੜਾ ਉਹਦੇ ਵਿੱਚ ਨਵੀਂ ਅਪਡੇਟ ਆਈ ਹੈ। ਫਾਰਮ ਜਿਹੜਾ 6 ਹੈ ਉਹਦਾ ਬਦਲਾਅ ਕਰ ਦਿੱਤਾ ਗਿਆ, ਜਿੱਦਾਂ ਪਹਿਲਾਂ ਸੀ ਉਦਾਂ ਹੀ ਰਹੇਗਾ, ਪਰ 13-14 ਕਰੋੜ ਜਿਹੜੀਆਂ ਵੋਟਾਂ ਨੇ ਉਹ ਜ਼ਰੂਰ ਜਿਹੜੇ ਨੇ ਕਿਸੇ ਦੇ ਦੇਣਦਾਰ ਨਹੀਂ ਹੈ ਤੇ ਅੱਗੇ ਤੋਂ ਜਿਹੜੇ ਕਹਿੰਦੇ ਇਹ ਚੀਜ਼ਾਂ ਨਾ ਹੋਣਗੀਆਂ। ਕਾਫ਼ੀ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਡਿਮਾਂਡ ਉੱਠ ਰਹੀ ਹੈ, SIR ਦੇ ਖਿਲਾਫ਼ ਜਿਹੜੀ ਮੁਹਿੰਮ ਚੱਲ ਰਹੀ ਹੈ। ਇੰਡੀਆ ਗੱਠਜੋੜ ਦੀ ਅੱਜ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਵੀ ਕੁਝ ਐਲਾਨ ਕੀਤੇ ਹੈ। ਅਮਰੀਕਾ ਇਰਾਨ ਤਣਾਅ ਜਿਹੜਾ ਵੱਧ ਰਿਹਾ ਤੇ ਇਰਾਕ ਦੇ ਵਿੱਚੋਂ ਅਮਰੀਕੀ ਫੌਜ ਦੀ ਜਿਹੜੀ ਵਾਪਸੀ, ਜਿਹਦੇ ਕਰਕੇ ਇਰਾਕ ਜਿਹੜਾ ਇੰਡੀਪੈਂਡੈਂਟ ਹੋਣ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸ਼ੋ ਕਰ ਰਿਹਾ ਤੇ ਅਖੀਰਲੇ ਫੌਜੀ ਵੀ ਜਿਹੜੇ ਨੇ ਉੱਥੋਂ ਵਾਪਸੀ ਜਿਹੜੀ ਹੈ ਅਮਰੀਕਾ ਦੇ ਵੱਲੋਂ ਕਰਾ ਲਈ ਗਈ ਹੈ। ਬ੍ਰਿਟੇਨ ਦੇ ਵਿੱਚ ਜਿਹੜਾ ਵਿਕਰਮ ਦਿਗਵਾ ਦੀ ਅਪੀਲ ਤੇ ਦੁਨੀਆਂ ਦੀਆਂ ਹੋਰ ਵੱਡੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਲੋ ਫਿਰ ਓਪਨ ਟਾਕ ਹੋਏਗੀ ਤੇ ਤੁਹਾਡੇ ਸਵਾਲ ਜਵਾਬ ਜਜ਼ਬਾਤ ਵੀ ਨਾਲ ਨਾਲ ਜਿਹੜੇ ਚੱਲਣਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਹੁਣਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ। ਯਾਦਵਿੰਦਰ ਜੀ, ਮੈਂ 15 ਮਿੰਟ ਤੱਕ ਤੁਹਾਨੂੰ ਦੁਬਾਰਾ ਲਾ ਲਾ।

ਕਿ ਕੱਲ ਜਦੋਂ ਉਨ੍ਹਾਂ ਨੂੰ ਵਿਜੀਲੈਂਸ ਅਧਿਕਾਰੀ ਮੋਗਾ ਅਦਾਲਤ ਦੇ ਵਿਚ ਪੇਸ਼ੀ ਦੇ ਲਈ ਲੈ ਕੇ ਆਏ ਨੇ ਤਾਂ ਉਸਦੇ ਨਾਲ ਇੱਕ ਦੋਸ਼ੀ ਜਿਹੜਾ ਵਾਲਾ ਵਿਹਾਰ ਜਿਹੜਾ ਨਜ਼ਰੀ ਪਿਆ ਹੈ ਜਿੱਦਾਂ ਕਿ ਉਹ ਦੋਸ਼ੀ ਹੋਣ। ਇੰਸਪੈਕਟਰ ਸੁਨੀਤਾ ਰਾਣੀ ਦਾ ਚਿਹਰਾ ਜਿਹੜਾ ਢਕਿਆ ਹੋਇਆ ਸੀ ਤੇ ਉਸਨੂੰ ਇੱਕ ਮੁਜਰਮ ਵਾਂਗ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਦਿਲਚਸਪ ਗੱਲ ਇਹ ਵੀ ਰਹੀ ਕਿ ਵਿਜੀਲੈਂਸ ਵਾਲੇ ਉਸਨੂੰ ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਨੇ ਤੇ ਪੱਤਰਕਾਰਾਂ ਤੋਂ ਬਚਾ ਕੇ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਉਹਨਾਂ ਨੂੰ ਤੇ ਅਦਾਲਤੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਵੀ ਪੂਰਾ ਇੱਕ ਘੰਟਾ ਅਦਾਲਤ ਦੇ ਕਮਰੇ ਦੇ ਵਿਚ ਬਿਠਾਈ ਰੱਖਿਆ ਗਿਆ। ਜਦੋਂ ਤੇਜ਼ੀ ਦੇ ਨਾਲ ਅਧਿਕਾਰੀ ਉਸਨੂੰ ਗੱਡੀ ਦੇ ਵੱਲ ਨੂੰ ਲੈ ਕੇ ਤੁਰੇ ਤੇ ਪੱਤਰਕਾਰਾਂ ਨੇ ਉਸ ਉੱਪਰ ਸਵਾਲਾਂ ਦੀ ਬਰਸਾਤ ਕੀਤੀ ਤੇ ਉਸਨੂੰ ਵਾਰ ਵਾਰ ਜਿਹੜਾ ਆਲ ਇਜ਼ ਵੈਲ ਦੇ ਬਾਰੇ ਪੁੱਛਿਆ ਗਿਆ ਤਾਂ ਮਹਿਲਾ ਇੰਸਪੈਕਟਰ ਨੇ ਕੋਈ ਉਹਦੇ ਉੱਤੇ ਜਵਾਬ ਨਾ ਦਿੱਤਾ। ਦੂਸਰੇ ਪਾਸੇ ਅਮਿਤ ਸ਼ਾਹ ਹੋਣਾ ਦੀ ਅੱਜ ਦੀ ਫੇਰੀ। ਭਾਜਪਾ 229 ਦੇ ਅੰਤ ਤੱਕ ਕਹਿੰਦੇ ਪੰਜਾਬ ਨੂੰ ਚਿੱਟਾ ਮੁਕਤ ਕਰ ਦੇਵੇਗੀ ਤੇ ਗ੍ਰਹਿ ਮੰਤਰੀ ਦਾ ਇਹ ਦਾਅਵਾ ਜਿਹੜਾ ਅੱਜ ਸਾਹਮਣੇ ਆਇਆ ਹੈ ਪਰ ਲੱਗਦਾ ਕਿ ਹੁਣ ਚੋਣਾਂ ਜਿਹੜੀਆਂ ਨੇ ਚਿੱਟੇ ਦੇ ਮਸਲੇ ਦੇ ਉੱਤੇ ਹੀ ਹੋਣਗੀਆਂ। ਅੱਜ ਸਵੇਰੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਰ ਨੂੰ ਬੰਬ ਦੇ ਨਾਲ ਉਡਾਉਂਦੀਆਂ ਮਿਲੀਆਂ ਜਿਹੜੀਆਂ ਖਾਲਿਸਤਾਨੀ ਧਮਕੀਆਂ ਤੋਂ ਬਾਅਦ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਵੱਲੋਂ ਮੰਦਰ ਜਿਹੜਾ ਹੈ ਪਰਿਸਰ ਅਤੇ ਆਸ ਪਾਸ ਦੇ ਜਿਹੜੇ ਇਲਾਕੇ ਹੈ ਉਹਨਾਂ ਦੇ ਵਿੱਚ ਸੁਰੱਖਿਆ ਜਿਹੜੀ ਜਲੰਧਰ ਦੇ ਵਿੱਚ ਵਧਾ ਦਿੱਤੀ ਗਈ ਸੀ ਤੇ ਜਲੰਧਰ ਦੇ ਕਈ ਨਿੱਜੀ ਸਕੂਲਾਂ ਨੂੰ ਸਵੇਰੇ 7:07 ਦੇ ਉੱਤੇ ਪ੍ਰਾਪਤ ਇੱਕ ਸਨਸਨੀਖੇਜ ਈਮੇਲ ਜਿਹੜੀ ਹੈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਦੇ ਉੱਤੇ IED ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਈਮੇਲ ਦੇ ਵਿੱਚ ਖਾਸ ਸਮਾਂ ਤੈਅ ਕਰਦਿਆਂ ਚੇਤਾਵਨੀ ਦਿੱਤੀ ਗਈ ਕਿ ਜਲੰਧਰ ਦੇ ਸਕੂਲਾਂ ਦੇ ਵਿੱਚ ਸਵੇਰੇ 11:11 ਦੇ ਉੱਤੇ ਸ਼੍ਰੀ ਦੇਵੀ ਜਿਹੜੇ ਆਪਣੇ ਤਲਾਬ ਜਿਹੜਾ ਹੈਗਾ ਸ਼੍ਰੀ ਦੇਵੀ ਤਲਾਬ ਜਿਹੜਾ ਹੈ ਮੰਦਰ ਹੈ ਉੱਥੇ ਤੇ ਉਹਦੇ ਵਿੱਚ ਦੁਪਹਿਰ 12:11 ਦੇ ਉੱਤੇ ਅਦਾਲਤ ਕੰਪਲੈਕਸ ਦੇ ਵਿੱਚ 2:11 ਤੇ ਇੱਕ ਦਫ਼ਤਰ ਦੇ ਵਿੱਚ ਦੁਪਹਿਰ 3:11 ਦੇ ਉੱਤੇ ਧਮਾਕੇ ਕੀਤੇ ਜਾਣਗੇ। ਇਸ ਈਮੇਲ ਦੀ ਜ਼ਿੰਮੇਵਾਰੀ ਖਾਲਿਸਤਾਨ ਆਰਮੀ ਜਿਹੜੀ ਉਹਦੇ ਵੱਲੋਂ ਲਈ ਗਈ ਤੇ ਈਮੇਲ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਅਤੇ ਰੈਲੀ ਵਾਲੀ ਥਾਂ ਵੱਲੋਂ ਲੋਕਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਦੇ ਵਿੱਚ ਬੰਬ ਫਿੱਟ ਕੀਤੇ ਗਏ ਸਨ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਦੇ ਵਿੱਚ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਹੋ ਰਹੀ ਫੇਰੀ ਦੇ ਵਾਲੇ ਦਿਨ ਹੀ ਸ਼ਹਿਰ ਦੇ ਮੁੱਖ ਚੌਂਕਾਂ ਤੇ ਸੜਕਾਂ ਦੇ ਉੱਤੇ ਭਾਜਪਾ ਸਰਕਾਰ ਤੋਂ ਤਿੱਖੇ ਸਵਾਲ ਪੁੱਛਦੇ ਹੋਏ ਕਈ ਹੋਰਡਿੰਗਸ ਲਗਾਏ ਗਏ। ਰੈਲੀ ਦੇ ਵੱਲ ਜਾਂਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਉੱਤੇ ਇੱਕ ਪਾਸੇ ਜਿੱਥੇ ਭਾਜਪਾ ਦੇ ਵੱਲੋਂ ਅਮਿਤ ਸ਼ਾਹ ਦੇ ਸਵਾਗਤੀ ਬੋਰਡ ਲਗਾਏ ਗਏ ਉੱਥੇ ਹੀ ਉਹਨਾਂ ਦੇ ਵਿਚਕਾਰ ਲਗਾਏ ਗਏ ਇਨ੍ਹਾਂ ਨਵੇਂ ਭਾਜਪਾ ਵਿਰੋਧੀ ਹੋਰਡਿੰਗਾਂ ਦੇ ਭਾਜਪਾ ਲੀਡਰਸ਼ਿਪ ਦੀਆਂ ਚਿੰਤਾਵਾਂ ਵਧਾ ਕੇ ਰੱਖ ਦਿੱਤੀਆਂ। ਇਨ੍ਹਾਂ ਹੋਰਡਿੰਗ ਰਾਹੀਂ ਗੁਜਰਾਤ ਸਰਹੱਦ ਤੋਂ ਪੰਜਾਬ ਦੇ ਵਿੱਚ ਆ ਰਹੇ ਨਸ਼ਿਆਂ ਦੀ ਸਪਲਾਈ ਰੋਕਣ ਦੇ ਵਿੱਚ ਕੇਂਦਰ ਦੀ ਅਸਫਲਤਾ ਦੇ ਉੱਤੇ ਸਵਾਲ ਚੁੱਕੇ ਗਏ। ਇੱਕ ਹੋਰਡਿੰਗ ਤੇ ਪੰਜਾਬੀ ਦੇ ਵਿੱਚ ਪੰਜਾਬੀ ਚ ਲਿਖਿਆ ਕਿ ਭਾਜਪਾ ਨੂੰ ਸਵਾਲ ਹੈ ਪੰਜਾਬ ਦੇ ਵਿੱਚ ਭਾਜਪਾ ਗੁਜਰਾਤ ਤੋਂ ਨਸ਼ੇ ਦੀ ਤਸਕਰੀ ਕਿਉਂ ਕਰਵਾ ਰਹੀ ਹੈ ਤੇ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਉਹੀ ਕਰਵਾ ਰਹੀਆਂ ਨੇ ਸਾਰਾ ਕੁਝ ਇੱਕ ਦੂਸਰੇ ਨੂੰ ਦਿਖਾ ਰਹੀਆਂ ਨੇ। ਇਨ੍ਹਾਂ ਹੋਰਡਿੰਗਾਂ ਦੇ ਰਾਹੀਂ ਹਰਿਆਣਾ ਤੇ ਰਾਜਸਥਾਨ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਵਿਵਾਦ ਤੇ ਵੀ ਜਿਹੜਾ ਕੇਂਦਰ ਸਰਕਾਰ ਦਾ ਰੁੱਖ ਸਪਸ਼ਟ ਕਰਨ ਦੀ ਮੰਗ ਕੀਤੀ ਗਈ ਤੇ ਅਮਿਤ ਸ਼ਾਹ ਦੀ ਤਸਵੀਰ ਵਾਲੇ ਇੱਕ ਹੋਰਡਿੰਗ ਦੇ ਉੱਤੇ ਲਿਖਿਆ ਗਿਆ ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ। ਇਨ੍ਹਾਂ ਬੋਰਡਾਂ ਦੇ ਉੱਤੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਖਿਆ ਗਿਆ ਤੇ ਫਿਲਹਾਲ ਨਗਰ ਨਿਗਮ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹਟਾਉਣ ਦੇ ਲਈ ਕੋਈ ਵੀ ਕਾਰਵਾਈ ਨਾ ਕੀਤੀ ਗਈ। ਇਹ ਹੋਰਡਿੰਗਸ ਜਿਹੜੀਆਂ ਨੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ ਤੇ ਹੋਰ ਆਸ ਪਾਸ ਦੇ ਸ਼ਹਿਰਾਂ ਨੂੰ ਜਲੰਧਰ ਦੇ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ ਜਿਹੜੇ ਨੇ ਉਨ੍ਹਾਂ ਦੇ ਉੱਥੇ ਥਾਵਾਂ ਦੇ ਉੱਤੇ ਲਗਾਏ ਗਏ ਦਿਖੇ ਨੇ। ਦੂਸਰੇ ਪਾਸੇ ਬਹਿਰੀਨ ਵਾਲੀ ਬੀਬੀ ਮਾਮਲਾ, ਉਹਦੀ ਜਾਂਚ ਜਿਹੜੀ ਹੈ CBI ਨੂੰ ਸੌਂਪੇ ਸਰਕਾਰ ਜਿਹੜਾ ਸ਼੍ਰੋਮਣੀ ਕਮੇਟੀ ਆਪਣੇ ਧਾਮੀ ਸਾਹਿਬ ਜਿਹੜੇ ਨੇ ਉਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਰਾਜੋਆਣਾ ਦੀ ਰਹਿਮ ਦੀ ਅਪੀਲ ਵਾਪਸ ਲੈਣ ਦੇ ਬਾਰੇ ਅਕਾਲ ਤਖ਼ਤ ਸਾਹਿਬ ਨੂੰ ਵੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੇ ਪੰਜਾਬ ਸਰਕਾਰ ਤੋਂ ਮੰਗ ਰੱਖੀ ਹੈ ਕਿ ਬਹਿਰੀਨ ਤੋਂ ਆਈ ਬੀਬੀ ਦੇ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਜਿਹੜੀ ਹੈ CBI ਨੂੰ ਸੌਂਪੀ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੇਕਰ ਸਰਕਾਰ ਨੇ 3 ਦਿਨਾਂ ਦੇ ਵਿੱਚ ਇਹ ਮੰਗ ਨਾ ਮੰਨੀ, ਉਹਨਾਂ ਦੀ ਜਿਹੜੀ ਮੰਗ ਹੈ ਉਹ ਰੱਖੀ ਉਹ ਨਾ ਮੰਨੀ ਤਾਂ ਕਮੇਟੀ ਦਾ ਇੱਕ ਵਫਦ ਜਿਹੜਾ ਰਾਜਪਾਲ ਨੂੰ ਫਿਰ ਤੋਂ ਮਿਲੇਗਾ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖਤਾ ਦੇ ਲਈ CBI ਜਾਂਚ ਜ਼ਰੂਰੀ ਹੈ ਕਿਉਂਕਿ ਕਮੇਟੀ ਵੱਲੋਂ ਬਣਾਈ ਗਈ 5 ਮੈਂਬਰੀ ਜਾਂਚ ਤੇ ਬੇਲੋੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਜਾਂਚ ਦੇ ਉੱਤੇ ਸ਼ੱਕ ਹੈ ਤਾਂ ਕਿ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਨਿਰਪੱਖ ਹੋਵੇਗੀ।
ਉਨ੍ਹਾਂ ਸਪਸ਼ਟ ਕੀਤਾ ਕਿ ਐਸ ਜੀ ਪੀ ਸੀ ਦੀ

0: ਆਪਣੀ ਜਾਂਚ ਕਮੇਟੀ ਵੀ ਕੰਮ ਜਿਹੜੀ ਹੈ ਜਾਰੀ ਰੱਖੇਗੀ ਤੇ ਰਿਪੋਰਟ ਜਨਤਕ ਕੀਤੀ ਜਾਵੇਗੀ। ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਜਿਹੜੀ ਅਪੀਲ ਦਾ ਮਾਮਲਾ ਵੀ ਵਿਚਾਰਿਆ ਗਿਆ ਤੇ ਪ੍ਰਧਾਨ ਨੇ ਦੱਸਿਆ ਕਿ ਰਾਜੋਆਣਾ ਖੁਦ ਫਾਂਸੀ ਦੇ ਲਈ ਤਿਆਰ ਨੇ ਤੇ ਉਹਨਾਂ ਨੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਇੱਛਾ ਜਤਾਈ ਹੈ। ਇਸ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਦੇ ਬਾਰੇ ਢੁਕਵਾਂ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ। ਪਰ ਇਹਦੇ ਵਿੱਚ ਦੇਖਿਆ ਜਾਵੇ ਹੁਣ ਵਿਅਕਤੀ ਜਿਹੜਾ ਆਪ ਹੈ ਆਪਣੀ ਕਹਿ ਰਿਹਾ ਉਹ ਗੱਲਬਾਤ ਤੇ ਇਹਦੇ ਵਿੱਚ ਕਿਸੇ ਦੀ ਇਜਾਜ਼ਤ ਚਾਹੀਦੀ ਹੈ ਜੀ। ਵੈਸੇ ਇੱਥੇ ਕੋਈ ਡਿਸਾਈਡ ਕਰ ਸਕਦਾ ਕਿ ਮਤਲਬ ਕਿ ਉਹ ਮੌਤ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਹੈ ਜਾਂ ਅਪੀਲ ਜਿਹੜੀ ਆ ਵਾਪਸ ਲਈ ਜਾਵੇ ਜਾਂ ਨਾ ਲਈ ਜਾਵੇ। ਸਮਝੋ ਗੱਲ ਬਾਹਰ ਹੀ ਹੈ, ਕਈ ਵਾਰੀ ਹੁੰਦੀ ਹੈ। ਇੰਡੀਪੈਂਡੈਂਟ ਨੇ, ਉਹ ਅਡਲਟ ਨੇ, ਆਪਣਾ ਚੰਗਾ ਮਾੜਾ ਸਾਰਾ ਕੁਝ ਵਿਚਾਰ ਸਕਦੇ ਹੈ, ਪਰ ਪੋਲੀਟੀਕਲ ਏਜੰਡਾ ਜੀ ਸਾਰਾ ਕੁਝ, ਸਿਆਸਤ ਚੱਲਦੀ ਹੈ। ਸ਼੍ਰੋਮਣੀ ਕਮੇਟੀ ਐਕਟ ਦੇ ਬਾਰੇ ਕੁਝ ਸਿੱਖ ਜਥੇਬੰਦੀਆਂ ਦੀ ਮੰਗਾਂ ਨੂੰ ਮੁੱਢੋਂ ਹੀ ਨਕਾਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਕਾਨੂੰਨ ਹੈ ਅਤੇ ਹਰਿਆਣਾ ਵਾਂਗ ਇੱਥੇ ਸਰਕਾਰੀ ਦਖਲ ਅੰਦਾਜ਼ੀ ਦੀ ਲੋੜ ਨਹੀਂ ਹੈ। ਪ੍ਰਧਾਨ ਦੇ ਘਰ ਬਾਹਰ ਦੇ ਦਿੱਤੇ ਜਿਹੜਾ ਜਾ ਰਹੇ ਧਰਨਿਆਂ ਨੂੰ ਉਨ੍ਹਾਂ ਸਿਆਸਤ ਦੇ ਉੱਤੋਂ ਪ੍ਰੇਰਿਤ ਦੱਸਿਆ। ਇਸ ਤੋਂ ਇਲਾਵਾ ਮੀਰੀ ਪੀਰੀ ਖਾਲਸਾ ਮਾਰਚ ਨੂੰ ਸਫਲ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਨਸ਼ਾ ਪ੍ਰਭਾਵਿਤ ਪਰਿਵਾਰ ਮਿਲੇ ਨੇ ਤੇ ਕਈ ਨੌਜਵਾਨਾਂ ਨੇ ਅੰਮ੍ਰਿਤ ਛੱਕ ਕੇ ਗੁਰੂ ਦੇ ਨਾਲ ਜੁੜਨ ਦਾ ਪ੍ਰਣ ਕੀਤਾ ਤੇ ਮੀਟਿੰਗ ਦੇ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਮਿੱਠੂ ਸਿੰਘ ਕਾਣੇਕੇ ਨੂੰ ਜਿਹੜਾ ਸੀ ਜਥੇਦਾਰ ਦੇ ਆਦੇਸ਼ ਦੇ ਉੱਤੇ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਪੰਜਾਬ ਕਾਂਗਰਸ ਨਿਊ ਪ੍ਰੈਜ਼ੀਡੈਂਟ ਦਾ ਰੋਲਾ ਫਿਰ ਤੋਂ ਪੈਣਾ ਸ਼ੁਰੂ ਹੋ ਗਿਆ। ਰਾਜਾ ਵੜਿੰਗ ਦੀ ਜਗ੍ਹਾ ਲੈਣ ਦੇ ਲਈ ਰੇਸ ਦੇ ਵਿੱਚ ਪ੍ਰਗਟ ਸਿੰਘ, ਸੁਖਬਿੰਦਰ ਸਰਕਾਰੀਆ ਤੇ ਔਜਲਾ ਦੇ ਨਾਮ ਜਿਹੜੇ ਅੱਗੇ ਆ ਚੁੱਕੇ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPCC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਬਦੀਲੀ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਦੇ ਉੱਤੇ ਜਿਹੜੀਆਂ ਨੇ ਟਿੱਕੀਆਂ ਹੋਈਆਂ ਨੇ। ਭਾਵੇਂ ਇਸ ਦੇ ਬਾਰੇ ਅਧਿਕਾਰਤ ਐਲਾਨ ਜਲਦ ਹੀ ਹੋਣ ਦੀ ਉਮੀਦ ਦੱਸੀ ਗਈ ਹੈ, ਪਰ ਪਾਰਟੀ ਹਲਕਿਆਂ ਦੇ ਵਿੱਚ ਚਰਚਾ ਜਿਹੜੀ ਚੱਲ ਪਈ ਹੈ। ਸਾਬਕਾ ਓਲੰਪੀਅਨ ਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ, ਰਾਜਾ ਸਾਂਸੀ ਤੋਂ ਮੌਜੂਦਾ ਵਿਧਾਇਕ ਸੁਖਬਿੰਦਰ ਸਰਕਾਰੀਆ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੋਰੀ ਦਾਅਵੇਦਾਰਾਂ ਦੇ ਵਿੱਚ ਸ਼ਾਮਲ ਨੇ ਤੇ ਸਾਰੇ ਜੱਟ ਸਿੱਖ ਚਿਹਰੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਸਾਬਕਾ ਮੰਤਰੀ ਪ੍ਰਗਟ ਸਿੰਘ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਹੁੰਦਿਆਂ PPCC ਦੇ ਜਨਰਲ ਸਕੱਤਰ ਸੰਗਠਨ ਦੇ ਵਜੋਂ ਸੇਵਾ ਨਿਭਾ ਚੁੱਕੇ ਹੈ। ਦੂਜੇ ਪਾਸੇ ਸੁਖਬਿੰਦਰ ਸਰਕਾਰੀਆ PPCC ਦੇ ਵਿੱਚ ਮੀਤ ਪ੍ਰਧਾਨ ਰਹਿਣ ਦੇ ਨਾਲ ਨਾਲ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਤੇ ਜਦਕਿ ਔਜਲਾ ਦੋ ਵਾਰ ਸੰਸਦ ਮੈਂਬਰ ਬਣ ਚੁੱਕੇ ਹੈ। ਜੋ ਗੱਲਾਂ ਬਾਤਾਂ ਵਿੱਚੋਂ ਨਿਕਲ ਕੇ ਆ ਰਹੀਆਂ ਨੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪਾਰਟੀ ਹਾਈਕਮਾਂਡ ਦੇ ਵੱਲੋਂ ਆਗੂਆਂ ਦੇ 3 ਮੈਂਬਰੀ ਪੈਨਲ ਨੂੰ ਜਿਹੜਾ ਸ਼ਾਰਟ ਲਿਸਟ ਜਿਹੜਾ ਕੀਤਾ ਗਿਆ, ਰਾਹੁਲ ਗਾਂਧੀ ਤੇ ਪ੍ਰਿਯੰਕਾ ਵਾਡਰਾ ਤੋਂ ਇਲਾਵਾ ਸੋਨੀਆ ਗਾਂਧੀ ਦੇ ਵੱਲੋਂ ਵੀ PPCC ਪ੍ਰਧਾਨ ਦੇ ਅਹੁਦੇ ਦੇ ਲਈ ਸੂਬਾ ਇਕਾਈ ਦੇ ਵਜੋਂ ਸਭ ਤੋਂ ਯੋਗ ਚਿਹਰਿਆਂ ਦੀ ਚੋਣ ਕਰਨ ਚ ਅਹਿਮ ਭੂਮਿਕਾ ਜਿਹੜੇ ਨਿਭਾਏ ਜਾਣ ਦੀ ਸੂਚਨਾ ਜਿਹੜੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਸੋਨੀਆ ਗਾਂਧੀ ਨੇ ਇਸ ਮਾਮਲੇ ਦੇ ਉੱਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ। ਹਾਲਾਂਕਿ ਉਹ ਜਿਹੜੇ ਨੇ ਚਾਹੇ BJP ਦੇ ਵਿੱਚ ਨੇ, ਕੈਪਟਨ ਅਮਰਿੰਦਰ ਸਿੰਘ ਜੋ ਹੁਣ ਭਾਜਪਾ ਦੇ ਵਿੱਚ ਨੇ, ਉਨ੍ਹਾਂ ਨੇ ਟ੍ਰਿਬਿਊਨ ਦਫ਼ਤਰ ਦੇ ਵਿਖੇ ਇੱਕ ਜਿਹੜਾ ਤਾਜ਼ਾ ਇੰਟਰਵਿਊ ਵਿੱਚ ਇਹ ਵੀ ਕਿਹਾ ਸੀ ਕਿ ਕੋਈ ਸਲਾਹ ਦੇਣ ਤੋਂ ਇਨਕਾਰ ਕੀਤਾ ਹੈ ਤੇ ਪਰ ਉਨ੍ਹਾਂ ਗਾਂਧੀ ਪਰਿਵਾਰ ਦੇ ਨਾਲ ਆਪਣੇ ਨਿੱਜੀ ਸੰਬੰਧ ਹੋਣ ਦੀ ਗੱਲ ਜ਼ਰੂਰ ਜਿਹੜੀ ਹੈ ਸਵੀਕਾਰ ਕਰ ਲਈ ਹੈ ਤੇ ਹੋ ਸਕਦਾ ਹੈ ਕਿ ਭਾਈ ਅਸੈਪਟ ਕਰ ਲਈ ਜਾਵੇ ਵਾਪਸੀ ਵੀ। ਬਾਕੀ ਦੇਖਦੇ ਹਾਂ ਕਿੱਧਰ ਨੂੰ ਪਾਸੇ ਜਿਹੜਾ ਭਾਰ ਜ਼ਿਆਦਾ ਪੈਂਦਾ ਹੈ। ਆਮ ਆਦਮੀ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਕੁਝ ਸਵਾਲ ਚੁੱਕੇ ਨੇ ਤੇ ਕੇਂਦਰੀ ਜਾਂਚ ਏਜੰਸੀ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਕੀ ਕੀਤਾ ਹੈ। ਨੀਲ ਗਰਗ ਨੇ ਇਹ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਵਾਲਾਂ ਦੀ ਬੁਛਾਰ ਜਿਹੜੀ ਕਰ ਛੱਡੀ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਲੜਾਈ ਲੜ ਰਹੀ ਹੈ, ਪਰ ਨਸ਼ਿਆਂ ਦੀ ਰੋਕਥਾਮ ਸਿਰਫ ਕਿਸੇ ਇੱਕ ਸੂਬੇ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਜਲੰਧਰ ਰੈਲੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਸਿੱਧੇ ਸਵਾਲ ਕਰਦਿਆਂ ਨੀਲ ਗਰਗ ਨੇ ਪੁੱਛਿਆ ਕਿ BSF ਤੇ ਨਾਰਕੋਟਿਕਸ ਕੰਟਰੋਲ ਬਿਊਰੋ ਵਰਗੀਆਂ ਕੇਂਦਰੀ ਏਜੰਸੀਆਂ ਕਿਸ ਦੇ ਅਧੀਨ ਕੰਮ ਕਰਦੀਆਂ ਨੇ। ਉਨ੍ਹਾਂ ਸਵਾਲ ਕੀਤਾ ਕਿ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਨ ਦੇ ਲਈ ਕੇਂਦਰੀ ਏਜੰਸੀਆਂ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਤੇ ਸਰਹੱਦਾਂ ਦੇ ਰਾਹੀਂ ਹੋ ਰਹੀ ਤਸਕਰੀ ਨੂੰ ਰੋਕਣ ਦੇ ਵਿੱਚ ਕੇਂਦਰ ਸਰਕਾਰ ਨੇ ਨਤੀਜੇ ਕੀ ਰਹੇ ਨੇ। ਆਪ ਆਗੂ ਨੇ ਕਿਹਾ ਕਿ ਪੰਜਾਬ ਨੂੰ ਭਾਸ਼ਣਾਂ ਦੀ ਨਹੀਂ ਸਗੋਂ ਠੋਸ ਜਵਾਬਾਂ ਤੇ ਨਤੀਜਿਆਂ ਦੀ ਜ਼ਰੂਰਤ ਹੈ। ਭਾਈ ਇਹ ਗੱਲ ਤੁਹਾਡੀ ਆਪਣੀ ਕਹੀ, ਤੁਹਾਡੇ ਉੱਤੇ ਵੀ ਢੁਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਦੋਸ਼ ਲਗਾਉਣ ਦੀ ਬਜਾਏ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਲਈ ਆਪਣਾ ਸਪਸ਼ਟ ਜਿਹੜਾ ਰੋਡ ਮੈਪ ਦੇਵੇ। ਪੰਜਾਬ ਦੇ ਲੋਕ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਇਸ ਦੇ ਬਾਰੇ ਸਪਸ਼ਟੀਕਰਨ ਦੀ ਉਡੀਕ ਜਿਹੜੀ ਹੈ ਕਰ ਰਹੇ ਨੇ। ਦੂਸਰੇ ਪਾਸੇ ਸੀਐਮ ਭਗਵੰਤ ਮਾਨ ਸਾਹਿਬ ਨਾਲ ਮੁਲਾਕਾਤਾਂ ਹੋ ਰਹੀਆਂ ਨੇ, ਉਹ ਜਿਹੜੀਆਂ ਨੇ ਭਾਰੀ ਪੈ ਗਈਆਂ ਨੇ। ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਨਾਨਕਸਰ ਕਲੇਰਾਂ ਜਗਰਾਓ ਲੁਧਿਆਣਾ ਦੇ ਵਿੱਚ ਜਿਹੜਾ ਪੈਂਦਾ ਹੈ, ਤੋਂ ਬਾਬਾ ਲੱਖਾ ਸਿੰਘ ਕੋਲੋਂ ਵੀ ਸਪਸ਼ਟੀਕਰਨ ਨਾਲ ਮੰਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਰਵਾਈ ਕਰਦਿਆਂ ਉਨ੍ਹਾਂ ਦੇ ਕੋਲੋਂ 10 ਦਿਨਾਂ ਦੇ ਵਿੱਚ ਸਪਸ਼ਟੀਕਰਨ ਮੰਗ ਲਿਆ ਗਿਆ। ਇਸ ਦੇ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ 71 ਤਾਵਾਂ ਦੇ ਵਿੱਚ ਹਿੱਸਾ ਲੈਣ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਦੋ ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਨ ਦੱਸੇ ਜਾ ਰਹੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਇਨ੍ਹਾਂ ਦੋਵਾਂ ਨੂੰ ਪੱਤਰ ਵੀ ਜਿਹੜੇ ਜਾਰੀ ਹੋ ਗਏ ਨੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਵੀ ਪੱਤਰ ਭੇਜਿਆ ਗਿਆ ਤੇ ਇਨ੍ਹਾਂ ਦੋ ਮੈਂਬਰਾਂ ਦੇ ਉੱਤੇ ਲਾਈ ਗਈ ਰੋਕ ਜਿਹੜੀ ਹੈ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਹੈ। ਬਤੌਰ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਹੁੰਦੇ ਹੋਏ ਇਨ੍ਹਾਂ ਮੈਂਬਰਾਂ ਦੀ ਜ਼ਿੰਮੇਵਾਰੀ ਸੀਗੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਤੇ ਇਸ ਉੱਪਰ ਪਹਿਰਾ ਦਿੰਦੇ, ਪਰ ਇਨ੍ਹਾਂ ਨੇ ਮਨਮਰਜ਼ੀ ਕਰਦਿਆਂ ਆਦੇਸ਼ਾਂ ਦੀ ਅਵੱਗਿਆ ਕੀਤੀ ਹੈ ਤੇ ਦੋਵੇਂ ਜਦੋਂ ਤੱਕ ਸਪਸ਼ਟੀਕਰਨ ਦੇ ਕੇ ਲੰਘੇ, ਇਨ੍ਹਾਂ ਦੇ ਉੱਤੇ ਜੋ ਲੱਗੇ ਹੋਏ ਨੇ ਦੋਸ਼ ਉਨ੍ਹਾਂ ਤੋਂ ਸੁਰਖਰੂਹ ਨਹੀਂ ਹੋ ਜਾਂਦੇ। ਇਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਰੋਕ ਲਾਈ ਗਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇਹ ਪੱਤਰ 29 ਸਤੰਬਰ ਨੂੰ ਜਾਰੀ ਜਾਣੀ ਕਿ ਕੱਲ੍ਹ ਬੀਤੇ ਦੇ ਵਿੱਚ ਕੀਤਾ ਹੈ, ਜਦੋਂ ਕਿ ਦੋਵਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਪੱਤਰ 30 ਸਤੰਬਰ ਨੂੰ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਇੱਕ ਘੁਟਾਲਾ ਸਾਹਮਣੇ ਆਉਂਦਾ ਤੇ ਨਾਲ ਹੀ ਉੱਪਰ ਸੀਪ ਲੱਗ ਜਾਂਦੀ ਹੈ। PSPCL ਟੈਂਡਰ ਕੰਟਰੋਵਰਸੀ ਜਿਹੜੀ ਹੈ, ਪਾਵਰਕੌਮ ਦੇ 75 ਕਰੋੜ ਦੇ ਟੈਂਡਰ ਸ਼ੱਕ ਦੇ ਘੇਰੇ ਦੇ ਵਿੱਚ ਆ ਗਏ ਨੇ ਤੇ ਸ਼ਰਤਾਂ ਬਦਲਣ ਦੇ ਕਾਰਨ ਦੋ ਕੰਪਨੀਆਂ ਮੁਕਾਬਲੇ ਦੇ ਵਿੱਚੋਂ ਬਾਹਰ ਹੋਈਆਂ ਨੇ। ਤਕਨੀਕੀ ਸ਼ਰਤਾਂ ਦੇ ਵਿੱਚ ਅਚਾਨਕ ਕੀਤੀ ਹੈ ਤਬਦੀਲੀ ਦੇ ਕਾਰਨ ਦੋ ਬੋਲੀਕਾਰ ਕੰਪਨੀਆਂ ਦੇ ਮੁਕਾਬਲੇ ਦੇ ਵਿੱਚੋਂ ਬਾਹਰ ਹੋਣ ਮਗਰੋਂ ਪਾਵਰਕੌਮ ਦੇ ਵੱਲੋਂ 66 KV ਸਬ ਸਟੇਸ਼ਨਾਂ ਦੇ ਲਈ 75 ਕਰੋੜ ਰੁਪਏ ਦੀ ਲਾਗਤ ਦੇ ਨਾਲ ਖਰੀਦੇ ਜਾਣ ਵਾਲੇ ਉਪਕਰਨਾਂ ਦਾ ਟੈਂਡਰ ਸਿੱਧਾ ਸ਼ੱਕ ਦੇ ਘੇਰੇ ਦੇ ਵਿੱਚ ਆ ਚੁੱਕਿਆ। ਪਾਵਰਕੌਮ ਦੇ ਵੱਲੋਂ ਇਨ੍ਹਾਂ ਸਬ ਸਟੇਸ਼ਨਾਂ ਦੇ ਲਈ 11 KV ਵੈਕਿਊਮ ਸਰਕਟ ਬ੍ਰੇਕਰਾਂ ਦੇ 900 ਯੂਨਿਟ ਖਰੀਦੇ ਜਾਣੇ ਨੇ। ਤਕਨੀਕੀ ਸ਼ਰਤਾਂ ਜਿਹੜੀਆਂ ਨੇ ਬਦਲਣ ਮਗਰੋਂ ਹੁਣ ਮੈਦਾਨ ਦੇ ਵਿੱਚ ਕੇਂਦਰ ਸਰਕਾਰ ਦੇ ਅਧਾਰੇ ਤੋਂ ਇਲਾਵਾ ਸਿਰਫ ਇੱਕ ਪ੍ਰਾਈਵੇਟ ਕੰਪਨੀ ਰਹਿ ਗਈ ਹੈ। ਇਸ ਤਬਦੀਲੀ ਦੇ ਕਾਰਨ ਨਾ ਸਿਰਫ ਮੁਕਾਬਲਾ ਘਟਿਆ ਸਗੋਂ ਖਰੀਦ ਦੀ ਲਾਗਤ ਦੇ ਵਿੱਚ ਵੀ ਵਾਧਾ ਹੋ ਗਿਆ। ਪਾਵਰਕੌਮ ਨੇ 25 ਜੂਨ ਨੂੰ ਇਨ੍ਹਾਂ ਉਪਕਰਨਾਂ ਦੀ ਖਰੀਦ ਦੇ ਲਈ ਜਿਹੜਾ ਸੀ ਟੈਂਡਰ ਖੋਲ੍ਹੇ ਸਨ, ਜਿਸ ਦੇ ਵਿੱਚ 4 ਕੰਪਨੀਆਂ ਨੇ ਦਿਲਚਸਪੀ ਦਿਖਾਈ, ਪਰ ਬਾਅਦ ਦੇ ਵਿੱਚ ਇਹ ਟੈਂਡਰ ਰੱਦ ਕਰ ਦਿੱਤਾ ਗਿਆ। ਫਿਰ 14 ਅਗਸਤ ਨੂੰ ਬੋਰਡ ਮੀਟਿੰਗ ਦੇ ਦੌਰਾਨ ਟੈਂਡਰ ਦੇ ਵਿੱਚੋਂ ਅਹਿਮ ਸ਼ਰਤਾਂ ਹਟਾ ਕੇ ਸ਼ਰਤਾਂ ਦੇ ਵਿੱਚ ਸੋਧ ਕਰ ਦਿੱਤੀ ਗਈ। ਸੋਧ ਤੋਂ ਬਾਅਦ 20 ਅਗਸਤ ਨੂੰ ਨਵਾਂ ਟੈਂਡਰ ਜਾਰੀ ਕੀਤਾ ਗਿਆ। ਮੁਤਾਬਕ ਜੋ ਦੱਸਿਆ ਜਾ ਰਿਹਾ ਹੈ, ਜਾਣਕਾਰੀ ਮੁਤਾਬਕ ਇੱਕ ਸੀਨੀਅਰ ਡਾਇਰੈਕਟਰ ਦੇ ਵੱਲੋਂ ਜਿਹੜਾ ਸੀ ਇਤਰਾਜ਼ ਜਤਾਉਣ ਮਗਰੋਂ ਇਹ ਜ਼ਿੰਮੇਵਾਰੀ ਕਿਸੇ ਹੋਰ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਸੀ। ਨਵੇਂ ਟੈਂਡਰ ਦੇ ਵਿੱਚ 4 ਕੰਪਨੀਆਂ ਨੇ ਸ਼ਮੂਲੀਅਤ ਕੀਤੀ, ਪਰ ਸ਼ਰਤਾਂ ਬਦਲਣ ਦੇ ਕਾਰਨ 2 ਕੰਪਨੀਆਂ ਅਯੋਗ ਕਰਾਰ ਦੇ ਦਿੱਤੀਆਂ ਗਈਆਂ। ਹੁਣ ਸਿਰਫ਼ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟਡ ਜਿਹੜੀ ਹੈ ਤੇ ਮੈਸਰਜ ਸਟੈਲਮੈਕ ਦੀ ਮੈਕ ਹੀ ਜਿਹੜੀ ਹੈ ਮੁਕਾਬਲੇ ਦੇ ਵਿੱਚ ਬਚੀਆਂ ਨੇ। ਮੈਸਰਜ ਸਟੈਲਮੈਕ ਪਾਵਰਕੌਮ ਦੀ ਪੁਰਾਣੀ ਸਪਲਾਇਰ ਕੰਪਨੀ ਹੈ ਤੇ ਪਾਵਰਕੌਮ ਦੇ ਨਵੇਂ ਟੈਂਡਰ ਦੀਆਂ ਦਰਾਂ ਟਰਾਸਕੋ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅਜਿਹੇ ਹੀ ਟੈਂਡਰਾਂ ਦੀਆਂ ਦਰਾਂ ਦੇ ਨਾਲੋਂ 12% ਵੱਧ ਨੇ। ਟਰਾਸਕੋ ਨੇ 220 KV ਅਤੇ 132 KV ਸਬ ਸਟੇਸ਼ਨਾਂ ਦੇ ਲਈ ਵੈਕਿਊਮ ਸਰਕਟ ਬ੍ਰੇਕਰਾਂ ਦੀ ਖਰੀਦ ਦੇ ਲਈ ਮੁੱਢਰੀ ਮੱਦ ਦੇ ਆਧਾਰ ਦੇ ਉੱਤੇ ਟੈਂਡਰ ਅਲਾਟ ਕੀਤੇ ਨੇ, ਜਿਨ੍ਹਾਂ ਨੂੰ ਟਰਾਸਕੋ ਦੀ ਬੋਰਡ ਮੀਟਿੰਗ ਦੇ ਵਿੱਚ ਪ੍ਰਵਾਨਗੀ ਜਿਹੜੀ ਹੈ ਦਿੱਤੀ ਗਈ ਹੈ। ਦੂਸਰੀ ਤਰਫ ਜਿਹੜਾ ਟੂ ਟੂ ਕਰਾਉਂਦੇ ਕਰਾਉਂਦੇ ਹੁਣ ਦੇਖਦੇ ਹਾਂ ਕੀ ਕੁਝ ਬਣਦਾ ਹੈ ਕਿ ਹਰ ਸਮੇਂ ਕੁਝ ਨਾ ਕੁਝ ਕੇਸ ਜਿਹੜੇ ਨਿਕਲ ਕੇ ਸਾਹਮਣੇ ਆ ਜਾਂਦੇ ਨੇ। ਜਿਹੜਾ 6,000 ਕਰੋੜ ਦਾ ਡਰੱਗ ਕੇਸ ਹੈ, ਸਿੱਟ ਦੇ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਜਗਦੀਸ਼ ਭੋਲਾ 5 ਅਕਤੂਬਰ ਨੂੰ ਤਲਬ ਕੀਤੇ ਗਏ ਨੇ। ਪਹਿਲੀ ਵਾਰ ਆਹਮੋ ਸਾਹਮਣੇ ਕਹਿੰਦੇ ਬਿਠਾ ਕੇ ਹੋ ਸਕਦੀ ਹੈ ਪੁੱਛ ਪੜਤਾਲ ਇਹਨਾਂ ਤੋਂ। 6,000 ਕਰੋੜ ਰੁਪਏ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਦੇ ਲਈ ਸਮਨ ਜਾਰੀ ਕਰਤੇ ਹੈ। ਇਸ ਮਾਮਲੇ ਦੇ ਵਿਚ ਐਸ ਆਈ ਟੀ ਦੇ ਵੱਲੋਂ ਡਰੱਗ ਰੈਕਟ ਦੇ ਮੁੱਖ ਦੋਸ਼ੀ ਜਿਹੜੇ ਨੇ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ ਤਲਬ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਦੇ ਵੱਲੋਂ ਪਹਿਲੀ ਵਾਰ ਦੋਵਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਜਿਹੜੀ ਕੀਤੀ ਜਾ ਸਕਦੀ ਹੈ ਤੇ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ 2013-14 ਦੇ ਜਗਦੀਸ਼ ਭੋਲਾ ਡਰੱਗ ਰੈਕਟ ਦੇ ਵਿਚ ਉਭਰਿਆ ਸੀ ਤੇ ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਾਂਚ ਦੇ ਦੌਰਾਨ ਇਸ ਮਨੀ ਲਾਂਡਰਿੰਗ ਤੇ ਡਰੱਗ ਰੈਕਟ ਦੇ ਨੈਟਵਰਕ ਨੂੰ 6,000 ਕਰੋੜ ਰੁਪਏ ਤੱਕ ਦੱਸਿਆ ਸੀਗਾ। ਜਿਸ ਤੋਂ ਬਾਅਦ 2014 ਦੇ ਵਿਚ ਭੋਲਾ ਨੇ ਮਜੀਠੀਆ ਦਾ ਨਾਂ ਲਿਆ ਤੇ ਪੰਜਾਬ ਪੁਲਿਸ ਨੇ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਦੀ ਸਿਫਾਰਸ਼ ਦੇ ਆਧਾਰ ਤੇ ਦਸੰਬਰ 2021 ਦੇ ਵਿਚ ਮਜੀਠੀਆ ਵਿਰੁੱਧ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਦੇਖਦਿਆਂ ਆਉਣ ਵਾਲੇ ਸਮੇਂ ਦੇ ਵਿਚ ਕੀ ਕੁਝ ਹੁਣ ਵਾਪਰਦਾ ਹੈ। ਇਸੇ ਤਰ੍ਹਾਂ ਈਡੀ ਦੀ ਰੇਡ ਜਿਹੜੀ ਮੋਹਾਲੀ ਚ ਹੋਈ ਹੈ ਲਗਾਤਾਰ 2-3 ਦਿਨ ਚੱਲਦੀ ਰਹੀ ਹੈ। ਟੀਡੀ ਇਨਫਰਾ ਟੈਕ ਦੇ ਦਫ਼ਤਰ ਦੇ ਉੱਤੇ ਤੀਜੇ ਦਿਨ ਵੀ ਜਾਂਚ ਜਾਰੀ ਰਹੀ ਹੈ ਤੇ ਮੋਹਾਲੀ ਸਿਟੀ ਸੈਂਟਰ ਸਥਿਤ ਐਸ ਟੀ ਜੇ ਗਰੁੱਪ ਵੀ ਜਿਹੜਾ ਨਿਸ਼ਾਨੇ ਦੇ ਉੱਤੇ ਰਿਹਾ। ਮੋਹਾਲੀ ਦੇ ਸੈਕਟਰ 119 ਸਥਿਤ TDI ਇਨਫਰਾ ਟੈਕ ਲਿਮਿਟਡ ਜਿਹੜੀ ਹੈ ਉਹਦੇ ਦਫ਼ਤਰ ਦੇ ਵਿਚ ਈਡੀ ਦੇ ਛਾਪੇ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੇ ਨੇ। ਈਡੀ ਵੱਲੋਂ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਮ ਦੇ ਵੱਡੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਦੂਜੇ ਪਾਸੇ ਈਡੀ ਨੇ ਏਅਰਪੋਰਟ ਰੋਡ ਦੇ ਉੱਤੇ ਐਰੋ ਸਿਟੀ ਦੇ ਮੋਹਾਲੀ ਸਿਟੀ ਸੈਂਟਰ 2 ਦੀ 6ਵੀਂ ਮੰਜ਼ਿਲ ਦੇ ਉੱਤੇ ਸਥਿਤ ਐਸ ਟੀ ਜੇ ਗਰੁੱਪ ਜਿਹੜਾ ਦੇ ਦਫ਼ਤਰ ਦੇ ਉੱਤੇ ਵੀ ਮੰਗਲਵਾਰ ਕੱਲ ਬੀਤੇ ਚ ਦੁਪਹਿਰ ਨੂੰ ਛਾਪਾ ਮਾਰਿਆ ਜੋ ਕਿ ਅਜੇ ਵੀ ਜਾਰੀ ਦੱਸਿਆ ਜਾ ਰਿਹਾ। ਈਡੀ ਦੀ ਜਿਹੜੀ ਕਰੀਬ 15 ਮੈਂਬਰੀ ਟੀਮ ਸੀ RPF ਦੇ ਜਵਾਨਾਂ ਨਾਲ 28 ਸਤੰਬਰ ਨੂੰ ਸਵੇਰੇ 11 ਵਜੇ TDI ਹਾਊਸ ਸੈਕਟਰ 119 ਦੇ ਦਫ਼ਤਰ ਪਹੁੰਚੀ ਸੀਗੀ। ਅਧਿਕਾਰੀਆਂ ਨੇ ਦਫ਼ਤਰ ਪਹੁੰਚਦਿਆਂ ਹੀ ਕੰਪਿਊਟਰ ਇਲੈਕਟ੍ਰਾਨਿਕ ਉਪਕਰਨ ਤੇ ਅਹਿਮ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਚ ਲਿਆ ਤੇ ਛਾਪੇ ਦੇ ਦੌਰਾਨ ਮੌਕੇ ਦੇ ਉੱਤੇ ਮੌਜੂਦ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਮੋਬਾਈਲ ਫੋਨ ਵੀ ਜ਼ਬਤ ਕੀਤੇ। ਜਾਂਚ ਦਾ ਦਾਇਰਾ ਇੰਨਾ ਵਿਆਪਕ ਸੀਗਾ ਕਿ ਮੰਗਲਵਾਰ ਕੱਲ ਰਾਤੀ ਸ਼ਾਮ ਨੂੰ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਰਾਤ ਰੁਕਣ ਦੇ ਲਈ ਦਫ਼ਤਰ ਦੇ ਅੰਦਰ ਹੀ ਗੱਦੇ ਜਿਹੜੇ ਮੰਗਵਾ ਲਏ ਗਏ ਤੇ ਰਾਤ ਉਨ੍ਹਾਂ ਨੇ ਫਿਰ ਉੱਥੇ ਹੀ ਕੱਟੀ ਹੈ। ਦੂਸਰੇ ਪਾਸੇ SIR ਮੁੱਦੇ ਦੇ ਉੱਤੇ ਗੱਲ ਕਰਦੇ ਹਾਂ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੰਡੀਆ ਗੱਠਜੋੜ ਹਮਲਾਵਰ ਹੋ ਗਿਆ। ਸੰਵਿਧਾਨ ਬਚਾਓ ਰੈਲੀ ਅਤੇ ਚੋਣ ਕਮਿਸ਼ਨ ਦੇ ਵੱਲ ਮਾਰਚ ਕੱਢਣਗੇ ਵਿਰੋਧੀ ਆਗੂ, ਇਹ ਗੱਲਬਾਤ ਸਾਹਮਣੇ ਆ ਰਹੀ ਹੈ। ਇੰਡੀਆ ਗੱਠਜੋੜ ਨੇ ਬੁੱਧਵਾਰ ਅੱਜ SIR ਮੁੱਦੇ ਦੇ ਉੱਤੇ ਇੱਕ ਸਾਂਝੇ ਐਕਸ਼ਨ ਪਲਾਨ ਨੂੰ ਅੰਤਿਮ ਰੂਪ ਦੇ ਦਿੱਤਾ ਜਿਸ ਦੇ ਵਿਚ ਰੈਲੀਆਂ ਤੇ ਸੰਵਿਧਾਨ ਬਚਾਓ ਮਾਰਚ ਕੱਢਣਾ ਸ਼ਾਮਲ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਜਿਹੜੇ ਖੜਗੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਸਹਿਮਤ ਨੇ ਕਿ ਚੋਣਾਂ ਜਿਹੜੀਆਂ ਨੇ EVM ਦੀ ਬਜਾਏ ਬੈਲਟ ਪੇਪਰਾਂ ਦੇ ਰਾਹੀਂ ਹੋਣੀਆਂ ਚਾਹੀਦੀਆਂ ਨੇ। ਵਿਰੋਧੀ ਧਿਰ ਦੇ ਨੇਤਾਵਾਂ ਜਿਨ੍ਹਾਂ ਦੇ ਵਿਚ ਖੜਗੇ, ਕਾਂਗਰਸ ਦੇ ਸਾਬਕਾ ਮੁਖੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, TMC ਮੁਖੀ ਮਮਤਾ ਬੈਨਰਜੀ, ਜੰਮੂ ਕਸ਼ਮੀਰ ਦੇ ਮੁਖੀ ਮੁੱਖ ਮੰਤਰੀ ਜਿਹੜੇ ਨੇ ਉਮਰ ਅਬਦੁੱਲਾ, RJD ਦੇ ਤੇਜਸਵੀ ਯਾਦਵ ਤੇ NCP ਜਿਹੜੀ ਹੈ ਸੰਸਦ ਮੈਂਬਰ ਸੁਪ੍ਰੀਆ ਸੁਲੇ ਸ਼ਾਮਲ ਨੇ ਦੀ 3.5 ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ। ਬੈਠਕ ਤੋਂ ਬਾਅਦ ਨੇਤਾਵਾਂ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਵਿਚ ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਸਾਂਝੇ ਐਕਸ਼ਨ ਪਲਾਨ ਦੇ ਬਾਰੇ ਫੈਸਲਾ ਕੀਤਾ ਤੇ ਖੜਗੇ ਨੇ ਦੱਸਿਆ ਕਿ ਪਾਰਟੀਆਂ ਨੇ ਫੈਸਲਾ ਕੀਤਾ ਹੈ ਕਿ ਨੌਜਵਾਨਾਂ ਤੇ ਗੈਰ ਸਰਕਾਰੀ ਸੰਗਠਨਾਂ NGOs ਨੂੰ ਨਾਲ ਲੈ ਕੇ 2-8 ਅਕਤੂਬਰ ਤੱਕ ਸੰਵਿਧਾਨ ਬਚਾਓ ਮਾਰਚ ਕੱਢੇ ਜਾਣਗੇ ਤੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਤੇ 6 ਅਕਤੂਬਰ ਨੂੰ ਸਾਰੇ ਵਿਰੋਧੀ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਵੱਲ ਨੂੰ ਜਿਹੜਾ ਮਾਰਚ ਕਰਨਗੇ। ਚੋਣ ਕਮਿਸ਼ਨ ਦੀ ਗੱਲ ਆਈ ਹੈ, ਇਹ ਖ਼ਬਰ ਲੈ ਕੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜੋ ਮਸਲਾ ਪਿਛਲੇ ਦਿਨਾਂ ਦੇ ਵਿਚ ਕਾਫ਼ੀ ਉਭਰ ਰਿਹਾ ਸੀਗਾ, ਇਲੈਕਸ਼ਨ ਕਮਿਸ਼ਨ ਨੇ ਵੋਟਰ ਫਾਰਮ ਜਿਹੜਾ 6 ਹੈ ਉਹਦੇ ਵਿਚੋਂ ਵਿਵਾਦਿਤ ਘੋਸ਼ਣਾ ਪੱਤਰ ਹਟਾ ਦਿੱਤਾ ਹੈ। ਹੁਣ ਨਵੇਂ ਵੋਟਰਾਂ ਨੂੰ ਸਿਰਫ਼ ਪੁਰਾਣਾ ਕਾਨੂੰਨੀ ਫਾਰਮ ਹੀ ਜਿਹੜਾ ਭਰਨਾ ਪਵੇਗਾ। ਭਾਰਤੀ ਚੋਣ ਕਮਿਸ਼ਨ ECI ਨੇ ਆਨਲਾਈਨ ਫਾਰਮ 6 ਨਾਲ ਜੁੜੇ ਉਸ ਵਿਵਾਦ ਜਿਹੜਾ ਸੀਗਾ ਵਿਵਾਦਿਤ ਘੋਸ਼ਣਾ ਪੱਤਰ ਨੂੰ ਵਾਪਸ ਲੈ ਲਿਆ ਜਿਸ ਨੂੰ ਨਵੇਂ ਵੋਟਰ ਵੋਟਰ ਸੂਚੀ ਦੇ ਵਿਚ ਨਾਮ ਸ਼ਾਮਲ ਕਰਨ ਦੇ ਲਈ ਭਰਦੇ ਸਨ। 26 ਸਤੰਬਰ ਨੂੰ ਹੋਈ ਕਮਿਸ਼ਨ ਦੀ ਮੀਟਿੰਗ ਦੇ ਵਿਚ ਇਹ ਫੈਸਲਾ ਲਿਆ ਗਿਆ ਜਿਨ੍ਹਾਂ ਸੂਬਿਆਂ ਦੇ ਵਿਚ SIR ਪੂਰੀ ਹੋ ਚੁੱਕੀ ਹੈ ਜਾਂ ਜਿੱਥੇ ਇਹ ਸ਼ੁਰੂ ਹੋਣੀ ਹੈ ਉੱਥੇ ਹੁਣ ਇਹ ਘੋਸ਼ਣਾ ਪੱਤਰ ਦੀ ਕੋਈ ਜ਼ਰੂਰਤ ਨਹੀਂ ਰਹੀ ਹੈ, ਨਹੀਂ ਹੋਵੇਗੀ। ਕਮਿਸ਼ਨ ਨੇ ਸਰਬਸੰਮਤੀ ਦੇ ਨਾਲ ਤੈਅ ਕੀਤਾ ਕਿ SIR ਜਾਂ ਗੈਰ SIR ਸਮੇਂ ਦੇ ਦੌਰਾਨ ਫਾਰਮ 6 ਦੇ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਪਹਿਲਾਂ ਜਿਨ੍ਹਾਂ ਸੂਬਿਆਂ ਦੇ ਵਿਚ ਐਸ ਆਈ ਆਰ ਕਰਵਾਈ ਗਈ ਸੀ ਉਥੇ ਇਹ ਵਾਧੂ ਦਸਤਾਵੇਜ਼ ਮੰਗਿਆ ਗਿਆ ਸੀ ਤੇ 26 ਸਤੰਬਰ ਨੂੰ ਇਹ ਲੋੜ ਹਟਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ, ਪਰ ਕਮਿਸ਼ਨ ਦੇ ਵੱਲੋਂ ਜਾਰੀ ਅਧਿਕਾਰਤ ਪ੍ਰੈਸ ਨੋਟ ਦੇ ਵਿਚ ਇਸ ਦਾ ਕੋਈ ਵੀ ਜ਼ਿਕਰ ਨਹੀਂ ਹੋਇਆ, ਜਿਸ ਦੇ ਨਾਲ ਉਲਝਣ ਪੈਦਾ ਹੋ ਗਈ ਸੀ। ਜਿਨ੍ਹਾਂ ਸੂਬਿਆਂ ਦੇ ਵਿਚ ਐਸ ਆਈ ਆਰ ਪੂਰੀ ਹੋ ਚੁੱਕੀ ਹੈ ਉਥੇ ਈਸੀ ਨੈਟ ਐਪ ਜਿਹੜਾ ਹੈ ਤੇ ਪੋਰਟਲ ਤੋਂ ਇਹ ਵਾਧੂ ਘੋਸ਼ਣਾ ਪੱਤਰ ਹਟਾ ਦਿੱਤਾ ਗਿਆ, ਜਿਸਦੇ ਨਾਲ ਨਵੇਂ ਬਿਨੈਕਾਰਾਂ ਨੂੰ ਜਿਹੜਾ ਹੈ ਸਿਰਫ 1960 ਦੇ ਨਿਯਮਾਂ ਦੇ ਤਹਿਤ ਤੈਅਸ਼ੁਦਾ ਕਾਨੂੰਨੀ ਫਾਰਮ 6 ਹੀ ਭਰਨਾ ਪਵੇਗਾ। ਹਾਲਾਂਕਿ ਜਿੱਥੇ ਐਸ ਆਈ ਆਰ ਅਜੇ ਜਾਰੀ ਹੈ ਉਥੇ ਇਹ ਪੋਰਟਲ ਦੇ ਉੱਤੇ ਮੌਜੂਦ ਹੈ। ਇਹ ਬਦਲਾਅ ਉਸ ਸਮੇਂ ਸਾਹਮਣੇ ਆਇਆ ਜਦੋਂ ਚੋਣ ਪੈਨਲ ਦੇ ਅੰਦਰ ਹੀ ਫਾਰਮ 6 ਦੇ ਵਿਚ ਬਦਲਾਅ ਨੂੰ ਲੈ ਕੇ ਵਿਵਾਦ ਖੜਾ ਹੋਇਆ। ਚੋਣ ਕਮਿਸ਼ਨਰਾਂ ਐਸ ਐਸ ਸੰਧੂ ਤੇ ਵਿਵੇਕ ਜੋਸ਼ੀ ਨੇ ਇਤਰਾਜ਼ ਜਤਾਇਆ ਸੀ ਕਿ ਨਿਯਮਾਂ ਦੇ ਵਿਚ ਸੋਧ ਕੀਤੇ ਬਿਨਾਂ ਹੀ ਫਾਰਮ ਦੇ ਵਿਚ ਬਦਲਾਅ ਜਿਹੜਾ ਨਹੀਂ ਕੀਤਾ ਜਾ ਸਕਦਾ। ਲੋ ਦੋਸਤੋ, ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਸਾਰੇ ਦੋਸਤ ਪਿਆਰ ਮੁਹੱਬਤ ਦੇ ਰਹੇ ਨੇ ਜੀ ਤੇ ਨਾਲ ਨਾਲ ਸ਼ਮੀ ਜੀ ਨੂੰ ਹੈਪੀ ਬਰਥਡੇ ਵੀ ਕਰ ਰਹੇ ਨੇ ਜੀ ਤੇ ਟੀਮ ਦੇ ਵੱਲੋਂ ਵੀ ਸੁਨੇਹਾ ਆ ਗਿਆ, ਸ਼ੁਕਰੀਆ ਕਰ ਰਹੇ ਨੇ। ਤੇ ਚੱਲਦੇ ਆਪਾਂ ਦੋਸਤੋ ਫਿਰ ਗੱਲਾਂ ਬਾਤਾਂ ਦੇ ਉੱਤੇ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਕੀ ਕਿਵੇਂ ਆ ਸੈਣੀ ਸਾਹਿਬ?
1: ਹਾਲ ਚਾਲ ਵਧੀਆ ਜੀ
0: ਜੀ।
1: ਮੈਂ ਕਿਹਾ ਅੱਜ ਦਾ ਪ੍ਰੋਗਰਾਮ ਦਾ ਜਿਹੜਾ ਸ਼੍ਰੀ ਗਣੇਸ਼ ਕਰਨ ਤੋਂ ਪਹਿਲਾਂ ਸ਼ਮੀ ਜੀ ਨੂੰ ਮੁਬਾਰਕਾਂ ਦੇ ਦਈਏ
0: ਜੀ।
1: ਤੇ ਜਿਹੜਾ ਆਪਾਂ ਹੈਡਿੰਗ ਵੀ ਰੱਖਿਆ ਜਨਮ ਦਿਨ ਦੀ ਵਧਾਈ, ਉਹ ਦੇਖੋ ਜੀ ਅਸੀਂ ਇੱਕ ਹੈਡਿੰਗ ਦੇ ਵਿੱਚ ਦੋ ਚੀਜ਼ਾਂ ਕਵਰ ਕਰ ਰਹੇ ਹਾਂ ਜੀ। ਇੱਕ ਤਾਂ ਸ਼ਮੀ ਜੀ ਨੂੰ ਵਧਾਈ ਦੇ ਰਹੇ ਹੈਗੇ ਹਾਂ ਤੇ ਇੱਕ ਜਿਹੜੀ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਜੀ, ਤੇ ਉਹਦੇ ਵਿੱਚ ਜਿਹੜੀ ਵਧਾਈ ਦਿੱਤੀ ਗਈ ਹੈਗੀ ਸਰਕਾਰ ਵੱਲੋਂ, ਜਿਹਦੇ ਤੇ ਦੱਸਦੇ ਜੀ ਕਿ 10 ਕਰੋੜ ਰੁਪਇਆ ਖਰਚ ਆਇਆ ਜੀ। ਮੈਂ ਕਿਹਾ ਉਹਦੇ ਬਾਰੇ ਵੀ ਨਾਲ ਚਰਚਾ ਹੋ ਜਾਊਗੀ ਜੀ।
0: ਜਰੂਰ ਜੀ ਜਰੂਰ।
1: ਭਾਰੇ ਸਾਹਿਬ ਦੱਸਦੇ ਆ ਜੀ ਵੀ 1600 ਤਾਂ ਸਰਕਾਰੀ ਬੱਸ ਲਾਈ ਸੀ ਉਸ ਫੰਕਸ਼ਨ ਵਾਸਤੇ ਜੀ।
0: ਕਿਆ ਬਾਤ ਹੈ ਜੀ।
1: ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਕੈਂਪਸ ਆ ਉੱਥੇ ਜਿਹੜਾ ਆ ਇਹ ਗੈਦਰਿੰਗ ਕੀਤੀ ਸੀ ਜੀ ਬੀਏਯੂ ਦੇ ਵਿੱਚ, ਤੇ ਉੱਥੇ ਬੜਾ ਕਹਿੰਦੇ ਜੀ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੰਕਸ਼ਨ ਅਟੈਂਡ ਕੀਤਾ ਜੀ ਇਹ
0: ਜੀ।
1: ਔਰ ਜਿਹੜੀਆਂ ਅੱਗੇ ਗੱਲਾਂ ਸੁਣਨ ਵਿੱਚ ਆਈਆਂ ਜੀ ਵੀ ਭਗਤ ਸਿੰਘ ਵੀ ਵਿਚਾਰਾ ਰੋਂਦਾ ਹੋਊਗਾ ਵੀ ਇਹ ਕੌਣ ਬੰਦੇ ਆ ਜੀ ਜਿਹੜੇ ਮੇਰਾ ਜਨਮ ਦਿਨ ਇਸ ਤਰੀਕੇ ਨਾਲ ਮਨਾ ਰਹੇ ਆ ਜੀ।
0: ਜੀ
1: ਕਿ ਵੀਆਈਪੀ ਨੂੰ ਜਿਹੜਾ ਆ ਰੋਟੀ ਦੇ ਵਿੱਚ ਨੌਨ ਵੈਜ ਪਰੋਸਿਆ ਗਿਆ ਜੀ।
0: ਕਿਆ ਬਾਤ ਹੈ ਜੀ।
1: ਲੋਕਾਂ ਦੀ ਇੰਟਰਟੇਨਮੈਂਟ ਵਾਸਤੇ ਹੈਗਾ ਆ ਜੀ ਰਣਜੀਤ ਬਾਵਾ ਲਾਇਆ ਗਿਆ
0: ਜੀ।
1: ਹਾਂਜੀ, ਤੇ ਮੇਰਾ ਖਿਆਲ ਨਹੀਂ ਕਿ ਭਗਤ ਸਿੰਘ ਦੀ ਸੋਚ ਦਾ ਤੇ ਇਹਨਾਂ ਦੇ ਉਸ ਫੰਕਸ਼ਨ ਦਾ ਕੋਈ ਆਪਸ ਦੇ ਵਿੱਚ ਤਾਲਮੇਲ ਬੈਠਦਾ ਹੋਊਗਾ ਜੀ। ਭਗਤ ਸਿੰਘ ਹੁਣੀ ਤਾਂ ਜਿਹੜਾ ਆ ਉਹਨਾਂ ਦੀ ਸੋਚ ਤੁਸੀਂ ਦੇਖੋ ਇੱਕ ਇਨਕਲਾਬੀ ਸੋਚ, ਤੇ ਇਹ ਜਿਹੜੇ ਨਕਲੀ ਇਨਕਲਾਬੀ ਆ ਜੀ ਇਹਨਾਂ ਦਾ ਕੰਮ ਇਹ ਆ ਕਿ ਬਈ ਬ੍ਰਾਂਡ ਜਿਹੜਾ ਹੈਗਾ ਆ ਉਹ ਬ੍ਰਾਂਡ ਕਿਸੇ ਦਾ ਚੋਰੀ ਕਰ ਲਓ, ਉਹ ਤੋਂ ਬਾਅਦ ਜਿਹੜਾ ਆ ਉਸ ਬ੍ਰਾਂਡ ਥੱਲੇ ਆਪਣਾ ਨਕਲੀ ਸਮਾਨ ਜਿੱਦਾਂ ਮਰਜ਼ੀ ਵੇਚੀ ਜਾਓ।
0: ਬਿਲਕੁਲ।
1: ਹੁਣ 10 ਕਰੋੜ ਰੁਪਇਆ ਜਿਹੜਾ ਖਰਚਣਾ ਜੀ ਕਿੱਥੇ ਕਦੇ ਜਿਹੜੇ ਆ ਵਾਜਬ ਆ ਉਸ ਸਟੇਟ ਵੱਲੋਂ ਜਿੱਥੇ ਜਿਹੜਾ ਆ ਮੁਲਾਜ਼ਮਾਂ ਦਾ TA ਜਿਹੜਾ ਆ ਉਹ ਦੇਣ ਵਾਸਤੇ ਪੈਸੇ ਨਾ ਹੋਣ ਜੀ। ਨਵੀਂ ਇੰਪਲਾਇਮੈਂਟ ਜਨਰੇਟ ਹੁੰਦੀ ਆ ਤੇ ਉਹਦੇ ਵਾਸਤੇ ਤਨਖਾਹ ਹੈ ਨੀ ਜੀ, ਇਸ ਕਰਕੇ ਉਹ ਜਿਹੜੀਆਂ ਨਿਯੁਕਤੀਆਂ ਨੀ ਹੁੰਦੀਆਂ
0: ਜੀ।
1: ਮੁਲਾਜ਼ਮ ਵੱਧ ਰਿਟਾਇਰ ਹੋ ਰਹੇ ਆ ਤੇ ਭਰਤੀ ਘੱਟ ਹੋ ਰਹੇ ਆ ਜੀ।
0: ਜੀ
1: ਤੁਸੀਂ ਕਿਸੇ ਵੀ ਸੈਕਟਰ ਦੇ ਵਿੱਚ ਚੱਲ ਜਾਓ ਸਰ, ਅਫਸਰਸ਼ਾਹੀ ਦੀ ਗਿਣਤੀ ਵੱਧ ਆ ਇਸ ਵੇਲੇ ਤੇ ਜਿਹੜੇ ਥੱਲੇ ਬੰਦਿਆਂ ਨੇ ਐਗਜ਼ੀਕਿਊਟ ਕਰਨੇ ਆ ਆਰਡਰ ਉਹਨਾਂ ਦੀ ਗਿਣਤੀ ਘੱਟ ਆ ਜੀ।
0: ਜੀ
1: ਜਿੱਥੇ 16 ਬੰਦੇ ਚਾਹੀਦੇ ਹੈਗੇ ਕੰਮ ਤੇ ਉੱਥੇ 4 ਬੰਦੇ ਆਪਣਾ ਕੰਮ ਚਲਾ ਰਹੇ ਹੈਗੇ ਆ ਜੀ। ਇਹ ਉਹਨਾਂ ਬੰਦਿਆਂ ਨੂੰ ਪਤਾ ਉਹਨਾਂ ਨੇ ਜਿਹੜਾ ਹੈ ਨਾ ਮਜਬੂਰੀ ਦੇ ਵਿੱਚ ਕੰਮ ਕਰ ਰਹੇ ਆ, ਅਦਰਵਾਈਜ਼ ਉਹਨਾਂ ਵਾਸਤੇ ਇੰਨਾ ਔਖਾ ਹੈਗਾ ਆ ਜੀ ਜਿੰਨੀ ਕੁ ਤਨਖਾਹ ਉਹਨਾਂ ਨੂੰ ਮਿਲਦੀ ਆ ਉਹਦੇ ਵਿੱਚ ਉਹ 4-4 ਬੰਦਿਆਂ ਦਾ ਕੰਮ ਉਹਨਾਂ ਕੋਲੋਂ ਲਿਆ ਜਾ ਰਿਹਾ
0: ਜੀ।
1: ਤੁਸੀਂ PSPCL ਦੇ ਲਾ ਲੋ ਜੀ, ਮੇਨਟੇਨੈਂਸ ਦੇ ਉੱਤੇ ਜਿਹੜਾ ਆ ਇਹਨਾਂ ਨੇ ਬੰਦੇ ਨੀ ਕਦੀ ਰੱਖੇ ਜੀ।
0: ਬਿਲਕੁਲ।
1: ਉਹ ਬੰਦੇ ਜਿਹੜੇ ਰੱਖੇ ਕੰਟ੍ਰੈਕਟ ਦੇ ਉੱਤੇ ਰੱਖੇ ਹਰ ਇੱਕ ਚੀਜ਼ ਦਾ ਗਾਂ ਠੇਕਾ ਤੋਰਿਆ ਆ ਜੀ।
0: ਜੀ
1: ਮੇਨਟੇਨੈਂਸ ਦਾ ਠੇਕਾ ਜੀ ਉਹ ਅੱਗੇ ਜਿਹੜਾ ਆ ਉਹਨਾਂ ਨੇ ਗਾਂ ਸਬਲੈਟ ਕੀਤਾ ਆ ਕੰਮ ਜੀ।
0: ਜੀ
1: ਸੋ ਇਸ ਕਰਕੇ ਜਿਹੜੇ ਜੋ ਸੁਪਨਾ ਦੇਖਿਆ ਹੋਊਗਾ ਆਜ਼ਾਦੀ ਦੇ ਦੀਵਾਨਿਆਂ ਨੇ ਉਹ ਸੁਪਨਾ ਜਿਹੜਾ ਆ ਉਹਨਾਂ ਦਾ ਚਕਨਾ ਚੂਰ ਹੀ ਹੋਇਆ ਜੀ।
0: ਜੀ
1: ਇਹ ਤਾਂ ਇੱਕ ਅਪਰਚੁਨਿਟੀ ਜਿਹੜੀ ਆ ਇਹਨਾਂ ਨੂੰ ਮਿਲ ਗਈ, ਉਹਦੇ ਵਿੱਚ ਜਿਹੜਾ ਆ ਸਿਆਸਤ ਨੇ ਜਿਹੜਾ ਆ ਉਹਨਾਂ ਬੰਦਿਆਂ ਦੀਆਂ ਕੁਰਬਾਨੀਆਂ ਨੂੰ ਵੀ ਰੋਲ ਕੇ ਰੱਖ ਦਿੱਤਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਦੇਖੋ ਨਾ ਪਬਲਿਕ ਸੈਕਟਰ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਤੁਸੀਂ ਉਹ ਇਸ ਕੰਮ ਲਈ ਵਰਤਦੇ ਆ ਜੀ।
0: ਜੀ
1: ਹੁਣ ਇੱਕ ਬੱਸ ਦਾ ਇਹ ਤਾਂ ਉਹ ਖਰਚੇ ਸੀ ਜਿਹੜੇ ਜਿਹੜੇ ਆ ਉਹ ਅਕਾਊਂਟ ਫਾਰ ਹੋ ਗਏ ਜੀ ਕੱਲ।
0: ਜੀ
1: ਆਹ ਜਿਹੜੇ ਖਰਚੇ ਆ ਵੀ ਹਾਂਜੀ ਵੀ ਸਰਕਾਰੀ ਬੱਸਾਂ 1600 ਬੱਸ ਜਿਹੜੀ ਲਾਈ ਏ ਜੀ,
0: ਬਿਲਕੁਲ
1: ਉਹਦਾ ਜਿਹੜਾ ਤੁਸੀਂ ਖਰਚਾ ਤੁਸੀਂ ਉਹਦਾ ਕਿਰਾਇਆ ਪਾਓ ਜੀ। ਇੱਕ ਬੱਸ ਜੇ 5000 ਰੁਪਏ ਅਰਨ ਕਰਦੀ ਹੈ ਦਿਨ ਦੇ ਵਿੱਚ ਤੇ ਕਿੰਨਾ ਜਿਹੜਾ ਹੈ 4-5 ਹਜ਼ਾਰ ਤਾਂ ਮਿਨੀਮਮ ਬੱਸ ਅਰਨ ਕਰਦੀ ਹੈ ਨਾ ਜੀ, ਔਰ ਕਿੰਨਾ ਮਤਲਬ ਉਹ ਜਿਹੜਾ ਨੁਕਸਾਨ ਇਸ ਚੀਜ਼ ਨਾਲ ਕੀਤਾ ਜੀ। ਔਰ ਉਹਦੀ ਆਊਟਪੁੱਟ ਕੀ ਹੋਈ ਹੈ ਜੀ, ਤੁਸੀਂ ਬਸ ਇੰਟਰਟੇਨਮੈਂਟ ਕਰਕੇ ਤੇ ਚਲ ਗਏ ਜੀ, ਕੋਈ ਜਿਹੜਾ ਕੰਸਟਰਕਟਿਵ ਕੰਮ ਤਾਂ ਨਾ ਨਾ ਹੋਇਆ ਪੰਜਾਬ ਲਈ।
0: ਬਿਲਕੁਲ ਹੈ ਜੀ, ਉਹਨਾਂ ਦੇ ਨਾਂ ਦੇ ਉੱਤੇ ਕੋਈ ਲਾਇਬ੍ਰੇਰੀ ਖੋਲ ਦਿਓ ਵੱਡੀ, ਕੋਈ ਚਾਹੇ ਲੁਧਿਆਣੇ ਨੂੰ ਦੇ ਦਿਓ, ਚਾਹੇ ਜਲੰਧਰ ਨੂੰ ਦੇ ਦਿਓ, ਜਾਂ ਨਵੇਂ ਸ਼ਹਿਰ ਦੇ ਵਿੱਚ ਰੋਪੜ ਦੇ ਵਿੱਚ ਦੇ ਦਿਓ, ਬੰਗਿਆਂ ਦੇ ਵਿੱਚ ਦੇ ਦਿਓ, ਉਹਨਾਂ ਦੇ ਏਰੀਏ ਨੂੰ ਕਿਤੇ ਵੀ ਆ, ਕੋਈ ਕੋਈ ਚੱਜ ਦਾ ਕੋਈ ਹਸਪਤਾਲ ਦੇ ਦਿਓ, ਜਾਂ ਕੋਈ ਸਕੂਲ ਉਹਨਾਂ ਦੇ ਨਾਂ ਦੇ ਉੱਤੇ ਖੋਲ ਦਿਓ ਸੈਣੀ ਸਾਹਿਬ, ਜਿਹੜਾ ਲੋਕਾਂ ਦੇ ਕੰਮ ਆਵੇ ਜੀ।
1: ਇਨਫਰਾਸਟ੍ਰਕਚਰ ਤੇ ਤਾਂ ਪੈਸਾ ਖਰਚਦਾ ਹੀ ਨਹੀਂ ਜੀ,
0: ਜੀ
1: ਇੰਟਰਟੇਨਮੈਂਟ ਤੇ ਪੈਸਾ ਖਰਚਦੇ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਔਰ ਇਹ ਇੰਟਰਟੇਨਮੈਂਟ ਨੂੰ ਹੀ ਦੱਸੀ ਜਾਂਦੇ ਹੈਗੇ ਆ ਪ੍ਰੋਗਰੈਸ ਜੀ।
0: ਜੀ
1: ਸੋ ਇਸ ਕਰਕੇ ਜਿਹੜੇ ਬੰਦੇ ਬੁੱਧੀਜੀਵੀ ਪੰਜਾਬ ਦਾ ਹਿੱਤ ਸੋਚਦੇ ਹੈਗੇ ਨਾ ਜੀ, ਉਹ ਤਾਂ ਸਿਰ ਫੜ ਕੇ ਬੈਠੇ ਆ, ਇਹ ਹੋ ਕੀ ਰਿਹਾ ਜੀ।
0: ਜੀ
1: ਜਿੱਥੇ ਤੱਕ ਹੁਣ ਅੱਗੇ ਆ ਜਾਓ ਜੀ ਤੁਸੀਂ, ਖਹਿਰਾ ਸਾਹਿਬ ਨੇ ਤਾਂ ਅੱਜ ਫੇਰ ਜਿਹੜਾ ਹੈਗਾ ਗਵਰਨਰ ਸਾਹਿਬ ਨੂੰ ਵੀ ਜਾ ਕੇ ਦਿਆ ਉਹ ਲਿਸਟ ਜੀ।
0: ਬਿਲਕੁਲ ਜੀ,
1: ਤੇ ਪੰਜਾਬ ਦੀਆਂ ਕੋਠੀਆਂ ਦੇ ਵਿੱਚ
0: ਜੀ,
1: ਹਾਂਜੀ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਗਵਰਨਰ ਸਾਹਿਬ ਨੂੰ ਲਿਸਟ ਦਿੱਤੀ ਹੈਗੀ, ਵੱਖਰੇ ਵੱਖਰੇ ਚੈਨਲਾਂ ਤੇ ਉਹਨਾਂ ਨੇ ਇੰਟਰਵਿਊ ਵੀ ਦਿੱਤੀਆਂ ਆਪਣੀਆਂ
0: ਜੀ,
1: ਤੇ ਭਾਈ ਇਹ ਕੋਠੀਆਂ ਦੇ ਵਿੱਚ ਜਿਹੜੇ ਬੰਦੇ ਬੈਠੇ ਹੈਗੇ ਜੀ ਤੇ ਉਹਨਾਂ ਦੇ ਉੱਥੇ ਬਹਿਣਾ ਵਾਜਬ ਨਹੀਂ ਹੈ, ਉਹ ਇਲੀਗੈਲਿਟੀ ਹੈ ਜੀ। ਤੇ
0: ਉਹ ਤਾਂ ਇੱਥੇ ਤੱਕ ਵੀ ਸਿਆਣੇ ਸਾਹਿਬ ਕਹਿ ਗਏ ਖਹਿਰਾ ਸਾਹਿਬ ਕਿ ਜੇ ਮੈਂ ਇਹਨਾਂ ਦੀ ਉਹ ਚੀਜ਼ਾਂ ਨਸ਼ਰ ਕਰ ਦਿੱਤੀਆਂ ਨਾ, ਪਬਲਿਕ ਕਰ ਦਿੱਤੀਆਂ, ਤਾਂ ਇਹਨਾਂ ਦਾ ਸਿਆਸੀ ਮਤਲਬ ਕਿ ਗਲਾ ਘੁੱਟ ਹੋ ਜਾਣਾ ਕੁਝ ਲੋਕਾਂ ਦਾ ਜੀ।
1: ਹਾਂਜੀ ਉਹ ਦੱਸਦੇ ਸੀ ਵੀ ਸਿਆਸੀ ਭਵਿੱਖ ਖਤਮ ਹੋ ਜਾਏਗਾ
0: ਜੀ,
1: ਉਹ ਇੱਕ ਤਾਂ ਡੇਟ ਵੀ ਦੱਸਦੇ ਪਏ ਆ ਕੋਈ 10 ਸਤੰਬਰ ਦੇ ਵਿੱਚ ਤੇ ਮੋਗੇ ਦੇ ਹੋਟਲ ਦੇ ਵਿੱਚ ਕੌਣ ਕੌਣ ਰੁਕਿਆ ਸੀ
0: ਜੀ,
1: ਉਹ ਆਪਣੀ ਇੰਟਰਵਿਊ ਚ ਬਾਰ ਬਾਰ ਹਰ ਇੰਟਰਵਿਊ ਚ ਅੰਡਰਲਾਈਨ ਕਰਦੇ ਪਏ ਆ
0: ਜੀ।
1: ਜੇ ਉਹ ਅੰਡਰਲਾਈਨ ਕਰਦੇ ਹੈਗੇ ਤੇ ਦੈਟ ਮੀਨਸ ਉਹਨਾਂ ਕੋਈ ਸਫੀਸ਼ੀਐਂਟ ਐਵੀਡੈਂਸ ਹੋਊਗਾ
0: ਜੀ,
1: ਜਿਹੜਾ ਕਿ ਸਰਕਾਰ ਨੂੰ ਕਟਹਿਰੇ ਚ ਖੜਾ ਕਰਦਾ ਹੋਊਗਾ ਜਾਂ ਕਿਸੇ ਪ੍ਰੋਮੀਨੈਂਟ ਸ਼ਖਸੀਅਤ ਨੂੰ ਕਟਹਿਰੇ ਚ ਖੜਾ ਕਰਦਾ ਹੋਊਗਾ
0: ਜੀ।
1: ਸੋ ਇਸ ਕਰਕੇ ਪਰ ਸਭ ਹੈ ਤਾਂ ਜਿਹੜਾ ਆ ਦੇਖੋ ਅਸੀਂ ਵੀ ਮਹਿਸੂਸ ਕਰਦੇ ਹੈਗੇ ਆ
0: ਜੀ
1: ਕਿ ਸਰਕਾਰਾਂ ਤਾਂ ਬਹੁਤ ਆਈਆਂ ਜੀ
0: ਜੀ,
1: ਪਰ ਇਸ ਤਰੀਕੇ ਦੇ ਨਾਲ ਰਿਮੋਟ ਨਾਲ ਚੱਲਣ ਵਾਲੀ ਸਰਕਾਰ ਇਹ ਪਹਿਲੀ ਦੇਖੀ ਜੀ।
0: ਬਿਲਕੁਲ ਹੈ ਜੀ,
1: ਫਿਰ ਦੇਖੋ ਇਹ ਕਿੰਨਾ ਦੇਖੋ ਇਹ ਤਾਂ ਬਾਅਦ ਦੇ ਵਿੱਚ ਜਦੋਂ ਨਾ ਜੇ ਇਹ ਪਾਰਟੀ ਪਾਵਰ ਦੇ ਵਿੱਚ ਨਾ ਆਈ
0: ਜੀ,
1: ਉਹ ਤੋਂ ਬਾਅਦ ਇਹਨਾਂ ਬੰਦਿਆਂ ਨੇ ਜਿਹੜੇ ਬੰਦੇ ਜਿਹੜੇ ਅੱਜ ਜਿਹੜੇ ਆ ਇਹਨਾਂ ਦੇ ਗੁਲਾਮ ਬਣ ਕੇ ਬੈਠੇ ਹੈਗੇ ਨਾ ਇਹੀ ਇਹਨਾਂ ਦੀ ਅਸਲੀਅਤ ਦੱਸਣਗੇ ਜੀ।
0: ਜੀ
1: ਉਹ ਸੰਧਵਾ ਸਾਹਿਬ ਦੀ ਜਿਹੜੀ ਹੈਗੀ ਆ ਉਹ ਦਾਨ ਵਾਲੀ ਲਿਸਟ ਦਾ ਬਾਹਰ ਆਈ ਹੈ ਜੀ, ਵੀ ਇਹਨਾਂ ਦੇ ਸਾਰੇ ਮੰਤਰੀ ਜਿਹੜੇ ਆ MLA ਉਹ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਆ 10-10 ਹਜ਼ਾਰ ਰੁਪਇਆ ਪਾਰਟੀ ਨੂੰ ਪੇ ਕਰਦੇ ਆ ਜੀ।
0: ਬਿਲਕੁਲ ਹੈ ਜੀ, ਚੰਦਾ ਦਿੰਦੇ ਆ ਜੀ, ਕੱਲ ਖਬਰ ਰਿਪੋਰਟ
1: ਉਹਨੂੰ ਚੰਦਾ ਦਿੰਦੇ ਹੈਗੇ ਆ ਸਰ, ਉੱਥੇ ਨਾ ਤਾਂ ਸ਼ੋਅ ਕਰਨਾ ਪੈਂਦਾ ਉੱਥੇ ਇਨਕਮ ਟੈਕਸ ਦੀ ਰਿਬੇਟ ਮਿਲਦੀ ਆ।
0: ਬਿਲਕੁਲ ਹੈ ਜੀ,
1: ਉਹ ਤਾਂ ਕਰਕੇ ਜਿਹੜਾ ਹੈਗਾ ਆ ਸ਼ੋਅ ਕਰਦੇ ਹੁੰਦੇ ਹੈਗੇ ਆ ਜੀ ਕਿ ਉਹ ਇਨਕਮ ਟੈਕਸ ਦੀ ਰਿਬੇਟ ਜਿਹੜੀ ਮਿਲ ਜਾਂਦੀ ਫਿਰ ਉਹਦੇ ਤੇ
0: ਜੀ। ਤੇ ਇਹਨਾਂ ਕਿਹੜਾ ਸੈਂਸ ਸਾਹਿਬ ਆਪ ਭਰਨਾ ਹੁੰਦਾ ਉਹ ਤਾਂ ਸਰਕਾਰਾਂ ਹੀ ਭਰਦੀਆਂ ਨੇ ਇਨਕਮ ਟੈਕਸ ਵੀ ਇਹਨਾਂ ਦਾ।
1: ਹਾਂਜੀ ਉਹ ਤਾਂ ਗੱਲ ਠੀਕ ਹੈ, ਇਹਦਾ ਲੌਂਗ ਰਨ ਲੈ ਲੈਣਗੇ ਜੀ, ਅਵੇਲ ਕਰ ਲੈਣਗੇ, ਬਟ ਐਟ ਦਾ ਸੇਮ ਟਾਈਮ ਤੁਸੀਂ ਇਹ ਦੇਖੋ ਸਹੀ ਕਿ ਪਾਰਟੀ ਦਾ ਮੁਖੀ ਜਿਹੜਾ ਆ ਉਹ ਇਮਾਨਦਾਰੀ ਦਾ ਚੋਲਾ ਪਾ ਕੇ ਤੇ ਉਹ ਕਿਸ ਕਿਥੋਂ ਪੈਸਾ ਜਿਹੜਾ ਹੈਗਾ ਆ ਖਿੱਚ ਕੇ ਲਿਜਾ ਰਹੇ ਜੀ। ਪੰਜਾਬ ਦਾ ਜਿਹੜੇ ਰਿਸੋਰਸਿਸ ਆ ਉਹਨਾਂ ਦੀ ਲੁੱਟ ਹੋਈ, ਪੰਜਾਬ ਦੇ ਜਿਹੜੇ ਹੈਗੇ ਆ ਰਾਈਟਸ ਜਿਹੜੇ ਹੈਗੇ ਸੀ ਉਹਨਾਂ ਦੀ ਲੁੱਟ ਹੋਈ। ਇਹ ਕੋਠੀਆਂ ਜਿਹੜੀਆਂ ਕਿ ਮੰਤਰੀਆਂ ਦੇ ਰਹਿਣ ਵਾਸਤੇ ਹੈਗੀਆਂ ਸੀ ਜੀ, ਜਿਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ ਜੀ, ਉਹਨਾਂ ਬੰਦਿਆਂ ਦਾ ਜਿਹੜਾ ਹੈਗਾ ਆ ਤੁਸੀਂ ਮਜਬੂਰੀ ਬਣ ਜਾਂਦੀ ਹੈ ਜੀ, ਸ਼ੌਂਕ ਨਾਲ ਤਾਂ ਕੋਈ ਨੀ ਇਹੋ ਜਿਹਾ ਕੰਮ ਕਰਦਾ, ਮਜਬੂਰੀ ਬਣ ਜਾਂਦੀ ਜੀ।
0: ਇਹਨਾਂ ਬੰਦਿਆਂ ਨੂੰ ਕਿੰਨਾ
1: ਫਲਾਈਟ ਕਰਦੇ ਆ,
0: ਤੀਰਥ ਯਾਤਰਾਵਾਂ ਬੱਸਾਂ ਚੱਲਦੀਆਂ, ਜਿਹਨੂੰ ਠੇਕਾ ਦਿੱਤਾ ਉਹ ਵੀ ਮੰਤਰੀ ਦੀਆਂ ਕੋਠੀਆਂ ਚ ਰਹਿ ਰਹੇ ਨੇ
1: ਹਾਂਜੀ
0: ਜੀ।
1: ਉਹ ਜਿਹੜਾ ਹੈਗਾ ਉਹ ਤਾਂ ਮਤਲਬ ਦੇਰ ਸ਼ਾਮ ਉਹਨਾਂ ਨੇ ਇਹ ਭੇਤ ਖੋਲਿਆ ਜੀ।
0: ਜੀ
1: ਉਹ ਪਹਿਲਾਂ ਬਾਰ ਬਾਰ ਕਹਿੰਦੇ ਸੀਗੇ ਜੀ ਮੈਂ ਖੋਲ ਦੂੰਗਾ ਭੇਤ, ਕੌਣ ਆ ਜੀ ਕਿੱਦਾਂ ਆ ਜੀ,
0: ਜੀ
1: ਤੇ ਉਹ ਉਹਨਾਂ ਨੇ ਦੱਸ ਦਿੱਤਾ ਜੀ ਵੀ ਇੱਥੇ ਹੀ ਰਹਿੰਦੇ ਹੈਗੇ ਆ ਜੀ ਉਹ ਵੀ
0: ਜੀ।
1: ਤੇ ਉਹ ਪਤਾ ਨੀ ਜੀ ਸਾਰੇ ਇਹਨਾਂ ਦੇ ਆਪਣੇ ਹੀ ਕਹਿੰਦੇ ਹੈਗੇ ਆ ਜੀ। ਬਾਕੀ ਟੈਂਡਰ ਜਿਹੜੇ ਹੈਗੇ ਤੁਸੀਂ ਦੇਖੋ ਟੈਂਡਰ ਪ੍ਰਕਿਰਿਆ ਦੇ ਵਿੱਚ ਇੰਨਾ ਜ਼ਿਆਦਾ ਹੇਰਾ ਫੇਰੀ ਹੈਗੀ ਆ ਜੀ ਕਿ ਜੇ ਕੋਈ ਸੈਂਟਰ ਦੀ ਏਜੰਸੀ ਨੇ ਇਸ ਚੀਜ਼ ਦੀ ਜਾਂਚ ਕਰ ਲਈ ਤੇ ਇਹ ਜਿਹੜਾ ਆ ਬਹੁਤ ਕੁਛ ਖੁਲਾਸੇ ਹੋਣਗੇ ਜੀ।
0: ਬਿਲਕੁਲ ਹੈ ਜੀ, 75 ਕਰੋੜ ਰੁਪਏ।
1: ਪਰ ਮੈਂ ਤਾਂ ਹੁਣ ਇੱਕ ਗੱਲ ਤੋਂ ਕਨਫਰਮ ਆ ਜੀ ਵੀ ਇਹ ਜਿਹੜਾ 2.5-3 ਲੱਖ ਕਰੋੜ ਕਰਜ਼ਾ ਇਹਨਾਂ ਨੇ ਚਾੜਿਆ ਨਾ ਜੀ, ਇਹਨਾਂ ਨੇ ਜਿਹੜਾ ਚਾੜਿਆ ਹੈਗਾ ਆ ਉਹ ਪੈਸਾ ਜਿਹੜਾ ਆ ਉਹ ਏਦਾਂ ਹੀ ਗਿਆ ਜੀ।
0: ਜੀ
1: 2.5-3 ਲੱਖ ਕਰੋੜ ਰੁਪਇਆ ਥੋੜਾ ਨੀ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਉਹ ਪੈਸਾ ਜੇ ਲੁੱਟ ਹੋਈ ਹੈਗੀ ਆ ਨਾ ਜੀ ਉਹਦੇ ਵਿੱਚ ਪੰਜਾਬ ਤੇ ਕੀ ਲੱਗਾ ਜੀ, ਇਨਫਰਾਸਟ੍ਰਕਚਰ ਦੇ ਤਾਂ ਹੁਣ ਕੁਛ ਵੀ ਨੀ ਜੀ। ਮਾਨ ਸਾਹਿਬ ਕਹਿੰਦੇ ਸੜਕਾਂ ਬਣਾਈਆਂ ਜੀ, ਉਹ ਸੜਕਾਂ ਤੁਹਾਡੀਆਂ ਰੋਜ਼ ਲੋਕੀ ਜਿਹੜੇ ਹੈਗੇ ਆ ਮਜ਼ਾਕ ਦੇ ਪਾਤਰ ਬਣਦੇ ਆ, ਤੁਸੀਂ ਲੋਕੀ ਹੱਥ ਨਾਲ ਪੱਟ ਕੇ ਦਿਖਾ ਦਿੰਦੇ ਆ ਜੀ।
0: ਬਿਲਕੁਲ ਹੈ ਜੀ, ਪਰ ਸਾਈਂ ਸਾਹਿਬ ਜਿੱਦਾਂ ਈਡੀ ਜਾਂ ਇਹ ਸਾਰੀਆਂ ਏਜੰਸੀਆਂ ਐਕਟਿਵ ਨੇ, ਇੰਨਾ ਕੁਝ ਇਹਨਾਂ ਨੂੰ ਮਿਲ ਵੀ ਰਿਹਾ ਜਾਂ ਖਬਰਾਂ ਦੇ ਵਿੱਚ ਵੀ ਆ ਰਿਹਾ, ਪਰ ਅਸਲ ਦੇ ਵਿੱਚ ਆਖਰ ਦੇ ਵਿੱਚ ਰਿਜ਼ਲਟ ਕੀ ਦੇਖਦੇ ਹੋ ਇਹਨਾਂ ਚੀਜ਼ਾਂ ਦਾ?
1: ਪਰ ਸਾਹਿਬ ਇਸ ਚੀਜ਼ ਦਾ ਤਾਂ ਆਪਾਂ ਪਹਿਲਾਂ ਵੀ ਜਿਹੜਾ ਆ 2-4 ਦਿਨ ਪਹਿਲਾਂ ਦੇ ਪ੍ਰੋਗਰਾਮ ਦੇ ਵਿੱਚ ਵੀ ਇਹੀ ਗੱਲ ਜਦੋਂ ਮੈਂ ਕਹੀ ਸੀ ਕਿ ਭਾਈ ਇਹ ਏਜੰਸੀ ਜਿਹੜੀਆਂ ਹੈਗੀਆਂ ਆ ਇਹਨਾਂ ਦੀ ਵੀ ਰੈਪੂਟੇਸ਼ਨ ਦਾ ਸਵਾਲ ਆ
0: ਜੀ,
1: ਇਹ ਕਿਉਂ ਨੀ ਜਿਹੜੀ ਆ ਪ੍ਰੋਸੈਸ ਆ ਉਹਨੂੰ ਕਨਕਲੂਡ ਕਰਦੀ, ਕਿਸੇ ਜਿਹੜਾ ਗਿਲਟੀ ਹੈਗਾ ਆ ਉਹਨੂੰ ਐਂਡ ਤੱਕ ਰਿਜ਼ਲਟ ਤੱਕ ਲੈ ਕੇ ਜਾਂਦੇ ਜੀ, ਤੇ ਉਹਨਾਂ ਦਾ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਬਕਾਇਦਾ ਤੌਰ ਤੇ।
0: ਇਹ ਕੋਈ ਐਕਸ਼ਨ ਨਹੀਂ ਕਰਦੇ ਤਾਂ ਉਹ ਜਿਹੜੇ ਲੋਕ ਨੇ ਇਹਨਾਂ ਚੀਜ਼ਾਂ ਦੇ ਵਿੱਚ ਘਿਰਦੇ ਨੇ, ਉਹ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਇਨਵੋਲਵ ਨੇ ਜਾਂ ਪਾਰਟੀਆਂ ਤੋਂ ਬਾਹਰ ਵੀ ਨੇ, ਬਹੁਤ ਸਾਰੇ ਡੀਲਰ ਨੇ ਜਾਂ ਕਾਰੋਬਾਰੀਏ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤਾਂ ਕਿਤੇ ਨਾ ਕਿਤੇ ਜੇ ਐਕਸ਼ਨ ਨਹੀਂ ਹੁੰਦਾ ਤੇ ਉਹਨਾਂ ਦਾ ਉਹਨਾਂ ਨੂੰ ਹੋਰ ਨੀ ਸ਼ੈ ਮਿਲਦੀ ਜੀ, ਜੇ ਉਹ ਤਾਂ ਹੋਰ ਵੀ ਅੱਗੇ ਤੋਂ ਵੱਧ ਕਰਨਗੇ ਫਿਰ ਅਗਲੇ ਸਮਿਆਂ ਦੇ ਕਹਿਣਾ ਕਿਹੜਾ ਕੋਈ ਐਕਸ਼ਨ ਹੁੰਦਾ, ਬਸ ਰੋਲਾ ਰੱਪਾ ਪੈ ਕੇ ਅਖਬਾਰਾਂ ਦੇ ਵਿੱਚ ਸੁਰਖੀਆਂ ਲੱਗ ਜਾਂਦੀਆਂ, ਮੀਡੀਆ ਦੇ ਵਿੱਚ ਗੱਲ ਹੋ ਜਾਂਦੀ ਹੈ, ਬਸ ਉੱਥੇ ਕੰਮ ਠੱਪ ਹੋ ਜਾਂਦਾ ਜੀ।
1: ਪਰ ਐਕਸਪੋਜ਼ ਤਾਂ ਹੋਊਗਾ ਨਾ, ਹੁਣ ਕੱਲ ਨੂੰ ਅਕਤੂਬਰ ਮਹੀਨਾ ਚੜ ਜਾਣਾ ਜੀ,
0: ਜੀ
1: ਮਹੀਨੇ ਤਾਂ ਰਹਿ ਗਏ ਹੈਗੇ ਜੀ 4 ਇਹਨਾਂ ਦੇ ਕੰਮ ਕਾਰ ਦੇ
0: ਜੀ,
1: ਬਾਕੀ ਤਾਂ 2 ਮਹੀਨੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹੋ ਜਾਣਾ ਸੀ ਜੀ।
0: ਜੀ
1: ਤੇ ਉਹ ਕਿਉਂਕਿ 16 ਦੇ ਨੇੜੇ ਤੇੜੇ ਇਹਨਾਂ ਨੇ ਸਹੁੰ ਚੱਕੀ ਸੀ ਜੀ, ਉਹ ਉਦੋਂ ਤੋਂ ਮਤਲਬ ਚੱਲ ਪਏਗਾ ਜੀ, ਉਹ ਤੋਂ ਪਹਿਲਾਂ ਪਹਿਲਾਂ ਜਿਹੜੀ ਆ ਸਰਕਾਰ ਬਣਨੀ ਆ ਜੀ, ਉਹ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਪ੍ਰੋਸੈਸ ਕੰਕਲੂਡ ਹੋਣੀ ਆ ਜੀ, ਉਹਦੇ ਤੇ ਨਾਲ ਹੀ ਜਿਹੜਾ ਆ। ਸੋ ਇਸ ਕਰਕੇ ਇਹ 4 ਮਹੀਨੇ ਜਿਹੜੇ ਅੱਗੇ ਆ ਰਹੇ ਨਾ ਜੀ, ਇਹ ਪੰਜਾਬ ਲਈ ਬਹੁਤ ਭਾਰੀ ਆ।
0: ਬਿਲਕੁਲ, ਭਾਰੀ ਕਿਉਂ ਹੈਗੀ ਆ ਜੀ, ਹੋਈ ਆ ਉਹਦੇ ਵਿੱਚ ਨਸ਼ਰ ਹੋਇਆ ਕੁਝ ਨਾ ਕੁਝ ਚੀਜ਼ਾਂ।
1: ਹਾਂਜੀ, ਅਮਿਤ ਸ਼ਾਹ ਦੀ ਜਿਹੜੀ ਤੁਸੀਂ ਰੈਲੀ ਦੇਖੋ
0: ਜੀ,
1: ਜਿਹੜਾ ਰੈਲੀ ਤੇ ਤਾਂ ਮੈਂ ਬਾਅਦ ਚ ਫੋਕਸ ਕਰਦਾ ਹੈਗਾ ਆ, ਉਸ ਰੈਲੀ ਨੂੰ ਜਿਹੜਾ ਆ ਉਹ ਤੋਂ ਪਹਿਲਾਂ ਉਹਨਾਂ ਦੀ ਯਾਤਰਾ ਦੇ ਦੌਰਾਨ ਜਿਹੜੇ ਬੋਰਡਾਂ ਦੀ ਤੁਸੀਂ ਗੱਲ ਕੀਤੀ
0: ਹੈਗੀ,
1: ਬੋਰਡ ਕਿਹਦੇ ਬਣਵਾਏ ਹੋਣਗੇ? ਬਟ ਨੈਚੁਰਲੀ ਆ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ ਉਹ ਉਹਦੀ ਮਰਜ਼ੀ ਤੋਂ ਬਿਨਾਂ ਥੋੜਾ ਬੋਰਡ ਲੱਗ ਗਏ ਹੋਣਗੇ ਜੀ।
0: ਬਿਲਕੁਲ,
1: ਬੋਰਡ ਲਵਾਏ ਵੀ ਉਹਨਾਂ ਨੇ ਹੋਣਗੇ ਜੀ, ਉਹਨਾਂ ਨੂੰ ਵੀ ਦਿਸ ਰਿਹਾ ਹੈਗਾ ਆ ਕਿ ਭਾਜਪਾ ਸਾਡੀ ਵੀਕ ਨਰਵ ਦੇ ਉੱਤੇ ਜਿਹੜਾ ਹੈਗਾ ਆ ਉਹ ਹੱਥ ਰੱਖ ਰਹੀ ਹੈ ਜੀ।
0: ਬਿਲਕੁਲ ਹੈ ਜੀ,
1: ਉਹ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਏਡੀ ਤਕੜੀ ਮੁਹਿੰਮ ਚਲਾਈ ਜੀ, ਤੇ ਉਹਦੇ ਬਾਵਜੂਦ ਉਹਦੇ ਰਿਜ਼ਲਟ ਇਹ ਆ ਰਹੇ ਹੈਗੇ ਆ ਜੀ ਕਿ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਨਾਲ ਜਿਹੜਾ ਆ ਬੱਚਿਆਂ ਦੀ ਮੌਤ ਹੋ ਰਹੀ ਜੀ।
0: ਜੀ
1: ਅਮਿਤ ਸ਼ਾਹ ਹੋਣਾ ਦੀ ਜਿਹੜੀ ਰੈਲੀ ਆ ਜੇ ਉੱਥੇ ਫੋਕਸ ਕਰਾਂ ਜੀ, ਉਹ ਕਹਿੰਦੇ ਮੁੱਦੇ ਤਾਂ ਸਾਡੇ ਕੋਲ ਬਹੁਤ ਆ ਪਰ ਅਸੀਂ ਜਿਹੜਾ ਫੋਕਸ ਕਰਾਂਗੇ ਤੇ ਨਸ਼ੇ ਤੇ ਹੀ ਕਰਾਂਗੇ
0: ਜੀ,
1: ਤੇ 29 December ਤੋਂ ਜਿਹੜਾ ਹੈਗਾ ਆ ਵੀ ਪਹਿਲਾਂ ਐਨ ਬਿਲਕੁਲ ਇਹਦੀ ਰੈਡੀਕੇਸ਼ਨ ਹੋ ਜਾਏਗੀ, ਇਹ ਜੜੋਂ ਅਸੀਂ ਪੱਟ ਦਿਆਂਗੇ ਜੀ, ਖਤਮ ਕਰ ਦਿਆਂਗੇ ਜੀ।
0: ਜੀ
1: ਮੀਨਿੰਗ ਦੇਰ ਬਾਈ ਕਿ ਸਾਨੂੰ ਫੇਰ ਐਕਸਪਲਾਇਟ ਕੀਤਾ ਜਾਏਗਾ
0: ਜੀ।
1: ਦੂਜੀ ਗੱਲ ਵੀ ਜਾਂ ਤਾਂ ਇਹਨਾਂ ਨੂੰ ਮਿਲਣਾ ਮੁਲਣਾ ਕੁਛ ਨੀ ਜੀ, ਜੋ ਮੈਂ ਅੱਜ ਲਾਇਆ ਨਾ ਇਹਨਾਂ ਦਾ ਹਿਸਾਬ ਕਿਤਾਬ, ਜੇ ਤੁਹਾਡੇ ਕੋਈ ਰੋਡ ਮੈਪ ਹੀ ਹੈ ਨਹੀਂ ਤੁਸੀਂ ਕੀ ਕਰੋਗੇ? ਤੁਸੀਂ ਗਲੀ ਗਲੀ ਦੇ ਵਿੱਚ ਫੌਜ ਲਾ ਦਿਓਗੇ, ਪੁਲਿਸ ਲਾ ਦਿਓਗੇ, ਕੀ ਕਰੋਗੇ ਤੁਸੀਂ? ਤੁਸੀਂ ਕੋਈ ਨੀਤੀ ਤਾਂ ਦੱਸੋ
0: ਜੀ।
1: ਪਰ ਵਿੱਚ ਜਿਹੜਾ ਹੈਗਾ ਆ ਜਿਹੜੇ ਇਹ ਚਿੱਟਿਆ ਜਿਹੜਾ ਹੈਗਾ ਜਿਹਦੇ ਨਾਲ ਮੌਤਾਂ ਹੋ ਰਹੀਆਂ ਜੀ, ਨਸ਼ਾ ਉਹ ਵੀ ਆ ਜੀ, ਸਾਡੇ ਜਿਹੜੀ ਸਟੇਟ ਆ ਉੱਥੇ ਤਾਂ ਡਿਬੇਟ ਚੱਲਦੀ ਪਈ ਹੈਗੀ ਆ ਕਿ ਰਵਾਇਤੀ ਨਸ਼ਿਆਂ ਨੂੰ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਜੀ, ਪੇ ਉਹਦੇ ਠੇਕੇ ਖੋਲੋ ਜੀ।
0: ਨਾਲੇ ਸੈਣੀ ਸਾਹਿਬ ਜਿਹੜਾ ਜਾਮਬਾਜੀ ਕਰ ਰਹੇ ਨੇ ਕਿ ਭਾਈ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਹੋਰ, ਚਾਹੇ ਉਹ ਨਾਰਕੋਟਿਕਸ ਹੈਗੀ ਆ ਜਾਂ ਹੋਰ ਨੇ ਕਿ ਜਾਂ ਫੌਜਾਂ ਵੀ ਬਾਰਡਰ ਦੇ ਉੱਤੇ ਲੱਗੀਆਂ, ਮਸਲਾ ਤਾਂ ਬਾਹਰੋਂ ਤਾਂ ਕੁਝ ਉਹ ਚੀਜ਼ਾਂ ਨਹੀਂ ਆ ਰਹੀਆਂ, ਇਹ ਸਾਰਾ ਕੁਝ ਬਣ ਤਾਂ ਘਰ ਦੇ ਵਿੱਚ ਹੀ ਰਿਹਾ ਹੈ, ਇੱਕ ਦੂਸਰੇ ਨੂੰ ਬਸ ਦੂਸ਼ਣਬਾਜੀ ਕਰ ਰਹੇ ਨੇ ਜੀ।
1: ਪਰ ਸਾਹਿਬ ਉਹਨਾਂ ਨੂੰ ਨਾ ਦਰਅਸਲ ਮੈਂ ਤਾਂ ਇਹੀ ਗੱਲ ਕਹਿੰਦਾ ਨਾ ਵੀ ਜੇ ਇਸ ਵਿਸ਼ੇ ਤੇ ਉੱਤੇ ਹੀ ਕਰਨੀ ਸੀ ਨਾ ਤੁਸੀਂ
0: ਜੀ,
1: ਤੇ ਇਹਦੇ ਤੇ ਵੀ ਇਹਨਾਂ ਦਾ ਹੋਮਵਰਕ ਜਿਹੜਾ ਆ ਮੈਨੂੰ ਸੈਟੀਸਫੈਕਟਰੀ ਨਹੀਂ ਲੱਗਾ।
0: ਬਿਲਕੁਲ,
1: ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ, ਤੁਹਾਨੂੰ ਨੀ ਪਤਾ ਕਿ ਇਸ ਸਟੇਟ ਦੇ ਵਿੱਚ ਜਿਹੜਾ ਬੰਦੇ ਨਸ਼ਾ ਕੰਜ਼ੂਮ ਕਰਦੇ ਆ ਉਹਦੇ ਵਿੱਚ ਜਿਹੜਾ ਆ ਵੀ 50% ਜਿਹੜੇ ਹੈਗੇ ਆ ਉਹ ਹਰਬਲ ਨਸ਼ੇ ਦੇ ਉੱਤੇ ਲੱਗੇ ਹੈਗੇ ਆ ਜੀ,
0: ਤੇ
1: 50% ਉਹ ਹੈਗੇ ਆ ਜਿਹੜੇ ਰਵਾਇਤੀ ਨਸ਼ੇ ਤੇ ਲੱਗੇ ਆ ਜੀ। ਹੁੰਦਾ ਕੀ ਆ, ਸਖਤੀ ਤੁਸੀਂ ਕਰਦੇ ਆ ਨਸ਼ੇ ਵਾਲਿਆਂ ਦੇ, ਰਵਾਇਤੀ ਨਸ਼ੇ ਜਿਹੜੇ ਕਿ ਬਹੁਤੇ ਨੁਕਸਾਨਦਾਇਕ ਨਹੀਂ ਗਏ ਤੇ ਬੰਦੇ ਆਪਣੀ ਜ਼ਿੰਦਗੀ ਜੀ ਲੈਂਦੇ ਆ ਜੀ, ਉਹ ਫੋਕਸ ਉਹਨਾਂ ਤੇ ਹੋ ਜਾਂਦਾ ਹੈਗਾ, ਸਟਿਕਨੈਸ ਉਹਨਾਂ ਤੇ ਹੋ ਜਾਂਦੀ ਹੈਗੀ ਆ, ਉਹ ਸਟਿਕਨੈਸ ਹੋਣ ਦੇ ਨਾਲ ਜਿਹੜਾ ਆ ਉਹਨਾਂ ਨੂੰ ਸਫ਼ਰ ਕਰਨਾ ਪੈਂਦਾ ਜੀ।
0: ਜੀ,
1: ਸਟੇਟ ਦੇ ਵਿੱਚ ਤਾਂ ਮੰਗ ਹੋ ਰਹੀ ਹੈ ਕਿ ਰਵਾਇਤੀ ਨਸ਼ਿਆਂ ਦੇ ਨਾਲ ਜਿਹੜਾ ਹੈਗਾ ਜੇ ਉਹਦੀ ਖੁੱਲ ਹੋਵੇ ਤੇ ਇਹ ਜਿਹੜੇ ਦੂਜੇ ਨਸ਼ੇ ਹੈਗੇ ਆ ਉਹਨਾਂ ਨੂੰ ਵੀ ਠੱਲ ਪਾਈ ਜਾ ਸਕਦੀ ਹੈਗੀ ਆ, ਕਿਉਂਕਿ ਤੁਸੀਂ ਜਿਹੜਾ ਜੀਵ ਥੱਲੇ ਰੱਖਣ ਵਾਲੀ ਗੋਲੀ ਦੇ ਨਾਲ ਜਿਹੜਾ ਆ ਇਹਨੂੰ ਕੰਟਰੋਲ ਕਰਨਾ ਚਾਹੁੰਦੇ ਆ ਜੀ, ਉਹ ਜਿਹੜਾ ਆ ਉਹ ਹਾਰਮਫੁੱਲ ਆ। ਉਹਦੇ ਕੰਪੈਰੀਜ਼ਨ ਦੇ ਵਿੱਚ ਜੇ ਕਿਤੇ ਰਵਾਇਤੀ ਨਸ਼ੇ ਦਾ ਜਿਹੜਾ ਹੈਗਾ ਆ ਉਹਦਾ ਆਸਰਾ ਲਿਆ ਜਾਵੇ ਤੇ ਹੌਲੀ ਹੌਲੀ ਬੰਦਾ ਇਸ ਦਲਦਲ ਦੇ ਵਿੱਚੋਂ ਨਿਕਲ ਵੀ ਸਕਦਾ ਆ ਜੀ।
0: ਬਿਲਕੁਲ
1: ਜੀ, ਉਹ ਅਫੋਰਡ ਕਰਦਾ ਹੈਗਾ ਆ, ਨਹੀਂ ਵੀ ਨਿਕਲਦਾ ਤਾਂ ਵੀ ਉਹ ਆਪਣੀ ਜਿਹੜੀ ਆ ਸਧਾਰਨ ਜ਼ਿੰਦਗੀ ਜਿਹੜੀ ਹੈਗੀ ਉਹ ਆਰਾਮ ਨਾਲ ਜੀ ਲੈਂਦਾ ਆ ਜੀ, ਉਹ ਮਾਰੂ ਨਹੀਂ ਗੇ। ਸਵਾਲ ਤਾਂ ਇਹ ਆ ਜੀ, ਤੁਹਾਡਾ ਹੋਮਵਰਕ ਹੀ ਕੋਈ ਨੀ ਹੈਗਾ, ਤੁਸੀਂ ਇੱਥੇ ਆ ਕੇ ਜਿਹੜਾ ਹੈਗਾ ਆ ਤੁਸੀਂ, ਕਿਉਂਕਿ ਤੁਸੀਂ ਤਾਂ ਸਾਰਿਆਂ ਨੂੰ ਇਕੁਅਲੀ ਟ੍ਰੀਟ ਕਰਨਾ ਆ, ਨਾਰਕੋਟਿਕ ਐਕਟ ਦੇ ਥੱਲੇ ਜਿਹੜੇ ਵੀ ਚੀਜ਼ਾਂ ਨਸ਼ੇ ਦੇ ਵਿੱਚ ਆ ਜਾਂਦੀਆਂ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟ ਕਰਨਾ ਜੀ।
0: ਜੀ ਬਿਲਕੁਲ,
1: ਤੇ ਫੇਰ ਤੁਹਾਡੀ ਇਸ ਧਮਕੀ ਦਾ ਜਿਹੜਾ ਹੈਗਾ ਆ ਅਸਰ ਪੋਜ਼ਿਟਿਵ ਜਾਊਗਾ ਕਿ ਨੈਗੇਟਿਵ ਜਾਊਗਾ ਜੀ,
0: ਉਹ ਤਾਂ ਹੁਣ ਧਮਕੀ ਦਾ ਤੁਹਾਨੂੰ ਲਾਭ ਮਿਲਣਾ ਆ ਸੈਣੀ ਸਾਹਿਬ ਦਿੱਤੀ ਸੀ ਵੀ ਸਾਰੇ ਜਿਹੜੇ ਕੰਮ ਵਪਾਰ ਕਰਦੇ ਨੇ ਬਾਹਰ ਨਿਕਲ ਜਾਓ ਜੀ, ਪੰਜਾਬ ਚੋਂ ਭੱਜ ਜਾਓ ਜੀ, ਆ ਕਰ ਦਿਆਂਗੇ ਉਹ ਕਰ ਦਿਆਂਗੇ, ਕੋਈ ਤਾਂ ਇਹ ਵੀ ਕਹਿੰਦੇ ਸੀਗੇ ਜੀ।
1: ਪਰ ਇਹ ਸਾਹਿਬ ਕੀ ਦੱਸੀਏ ਕੇਜਰੀਵਾਲ ਸਾਹਿਬ ਦੀਆਂ
0: ਜੀ,
1: ਉਹ ਜਦੋਂ ਜਦੋਂ ਉਹ ਕਹਿੰਦੇ ਰਹੇ ਹੈਗੇ ਆ ਉਦੋਂ ਉਦੋਂ ਹੀ ਜਿਹੜਾ ਆ ਅਗਲੇ ਦਿਨ ਰਿਜ਼ਲਟ ਜਿਹੜੇ ਆ ਨੈਗੇਟਿਵ ਹੀ ਆਏ ਆ
0: ਜੀ। ਬਿਲਕੁਲ ਜੀ,
1: ਇਹ ਪਤਾ ਨੀ ਬਟ ਇਟ ਵਾਜ਼ ਏ ਕੋਇਨਸੀਡੈਂਸ, ਇਹ ਮਤਲਬ ਜਦੋਂ ਵੀ ਉਹਨਾਂ ਨੇ ਇਸ ਚੀਜ਼ ਦਾ ਕਿਹਾ ਉਹ ਤੋਂ ਬਾਅਦ ਰਿਜ਼ਲਟ ਜਿਹੜਾ ਹੈਗਾ ਆ ਉਹ ਨੈਗੇਟਿਵ ਹੀ ਆਇਆ
0: ਜੀ। ਬਿਲਕੁਲ,
1: ਸੋ ਇਸ ਕਰਕੇ ਇਹਨਾਂ ਤੋਂ ਤਾਂ ਚਲੋ ਉਮੀਦ ਨਹੀਂ ਕੀਤੀ ਜਾ ਸਕਦੀ ਜੀ, ਪਰ ਸਵਾਲ ਤਾਂ ਪਰ ਕੋਈ ਵੀ ਸਰਕਾਰ ਆ ਜਾਏ, ਇਹ ਆ ਜਾਣ ਕੋਈ ਆ ਜਾਣ ਜੀ, ਪੰਜਾਬ ਦੇ ਬੰਦਿਆਂ ਨੂੰ ਜਿਹੜੇ ਜੰਪਲ ਹੈਗੇ ਆ ਇੱਥੇ ਦੇ ਰਹਿਣ ਵਾਲੇ ਆ ਨਾ ਜੀ, ਉਹਨਾਂ ਤੋਂ ਇਲਾਵਾ ਹੋਰ ਕੋਈ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਸਕਦਾ।
0: ਬਿਲਕੁਲ ਜੀ, ਨਾਲੇ ਦੇਖੋ ਉਹਦੇ ਵਿੱਚ
1: ਪੋਲੀਟੀਕਲ ਲੀਡਰਾਂ ਦੀ ਕੀ ਪ੍ਰੋਬਲਮ ਹੈਗੀ ਜੀ, ਪੋਲੀਟੀਕਲ ਲੀਡਰ ਜਿਹੜੇ ਹੈਗੇ ਸਾਰੇ ਡਾਕਟਰ ਗਾਂਧੀ ਵਰਗੇ ਨਹੀਂ ਹੋ ਸਕਦੇ ਜਿਹੜੇ ਕਿ ਇਸ ਚੀਜ਼ ਨੂੰ ਬਿਨਾਂ ਵਿਚਾਰੇ ਕਿ ਭਾਈ ਮੈਨੂੰ ਕੱਲ ਨੂੰ ਲੋਕ ਕੀ ਕਹਿਣਗੇ, ਉਹ ਜੋ ਸੱਚ ਆ ਉਹ ਅੱਗੇ ਰੱਖਦੇ ਹੈਗੇ ਜੀ। ਉਹਨਾਂ ਨੇ ਰਵਾਇਤੀ ਜਿਹੜੀ ਹੈਗੀ ਆ ਉਹ ਨਸ਼ਿਆਂ ਦੀ ਜਿਹੜੀ ਆ ਉਸ ਦੀ ਖੇਤੀ ਦੀ ਜਿਹੜੀ ਆ ਮੰਗ ਕੀਤੀ ਸੀ ਉਹਨਾਂ ਨੇ, ਇਸੇ ਕਰਕੇ ਕੀਤੀ ਸੀ ਵੀ ਬਾਈ ਪ੍ਰੋਡਕਟ ਤੋਂ ਤੁਸੀਂ ਬਾਅਦ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਜਦੋਂ ਲੈ ਜਾਂਦੇ ਹੈਗੇ ਆ ਮੁੜ ਕੇ ਜਿਹੜਾ ਆ ਵਪਾਰੀ ਦੇ ਹੱਥ ਦੇ ਦਿੰਦੇ ਆ, ਵਪਾਰੀ ਦੇ ਹੱਥ ਚੋਂ ਜਿਹੜਾ ਆ ਫਿਰ ਇਹ ਮੈਡੀਸਨ ਦੇ ਰੂਪ ਦੇ ਵਿੱਚ ਬਣ ਕੇ ਆਉਂਦਾ ਆ ਜੀ, ਜਿਹਦੀ ਕੀਮਤ 10,000 ਗੁਣਾ ਜ਼ਿਆਦਾ ਹੁੰਦੀ ਹੈਗੀ ਆ ਜੀ, ਉਹ ਲੋਕਾਂ ਨੂੰ ਸੇਵਨ ਕਰਾਉਂਦੇ ਹੈਗੇ ਆ ਤੇ ਉਹ ਨਸ਼ਾ ਨਹੀਂ ਗਿਣਿਆ ਜਾਂਦਾ ਜੀ, ਬਟ ਇਹ ਚੀਜ਼ ਜਿਹੜੀ ਹੈਗੀ ਆ ਉਹ ਮਤਲਬ ਨਸ਼ਾ ਦੱਸਦੇ ਹੈਗੇ ਰਵਾਇਤੀ ਨਸ਼ੇ ਨੂੰ ਤੁਸੀਂ।
0: ਬਿਲਕੁਲ,
1: ਸੋ ਇਸ ਕਰਕੇ ਪਹਿਲਾਂ ਤਾਂ ਤੁਸੀਂ ਫੋਕਸ ਕਰੋ ਤੇ ਜਿਹੜਾ ਇੱਥੇ ਦਾ ਬੰਦਾ ਹੋਏਗਾ ਉਹ ਇਸ ਚੀਜ਼ ਨੂੰ ਸਮਝਦਾ ਆ ਜੀ, ਤੇ ਜਿਹੜਾ ਆ ਆਪਾਂ ਚਿੱਟੇ ਦੀ ਗੱਲ ਕਰਦੇ ਹੈਗੇ ਆ ਵੀ ਜਿਹੜਾ ਮਾਰੂ ਨਸ਼ਾ ਆ ਜਾਂ ਆਹ ਜਿਹੜੇ ਆ ਕੈਪਸੂਲ ਪਰੈਗਾ ਪਰੂਗਾ ਹੋਰ ਚੀਜ਼ਾਂ ਜਿਹੜੀਆਂ ਆਇਆ ਜੀ ਕੈਮੀਕਲ ਨਸ਼ੇ ਜਿਹੜੇ ਆ ਉਹਨਾਂ ਦੀ ਗੱਲ ਕਰਦੇ ਹੈਗੇ ਆ ਜੀ, ਉਹਨਾਂ ਦੇ ਉੱਤੇ ਸਟਿਕਨੈਸ ਹੋਣੀ ਬਹੁਤ ਜ਼ਰੂਰੀ ਆ ਜੀ, ਤੇ ਉਹਨਾਂ ਦਾ ਮੰਨ ਲਓ ਤੁਸੀਂ ਜਿਹੜਾ ਹੈਗਾ ਇਹ ਆ ਕੇ ਜਿਹੜੀ ਆ ਬਹੁਤ ਸਖਤੀ ਕਰ ਦਿੰਦੇ ਆ ਜੀ, ਵਿਕਣ ਹੀ ਨਹੀਂ ਦਿੰਦੇ ਜੀ, ਤੇ ਜਿਹੜੇ ਅਡਿਕਟ ਆ ਉਹਨਾਂ ਬਾਰੇ ਤੁਸੀਂ ਕੀ ਸੋਚਿਆ ਜੀ?
0: ਬਿਲਕੁਲ ਆ ਜੀ,
1: ਉਹ ਤਾਂ ਤੜਫਣਗੇ ਜੀ, ਉਹ ਤਾਂ ਬਿਨਾਂ ਤੋੜਨਾ ਮਰ ਜਾਣਗੇ ਜੀ, ਅੱਗੇ ਜਿਹੜਾ ਆ ਮਰਦੇ ਹੈਗੇ ਆ ਵੀ ਡਿਊ ਟੂ ਇਨਫੀਰੀਅਰ ਕੁਆਲਿਟੀ ਕਰਕੇ ਜਾਂ ਐਕਸੈਸਿਵ ਡੋਜ਼ ਕਰਕੇ ਮਰਦੇ ਹੈਗੇ ਆ, ਫਿਰ ਉਹ ਤੋੜ ਚ ਮਰ ਜਾਣਗੇ ਜੀ, ਉਹਨਾਂ ਦਾ ਤਾਂ ਮਰਨਾ ਤੈਅ ਹੀ ਆ ਫਿਰ
0: ਜੀ।
1: ਤੁਹਾਡੇ ਕੋਲ ਨਾਲ ਕੋਈ ਨੀਤੀ ਵੀ ਤਾਂ ਹੋਣੀ ਚਾਹੀਦੀ ਆ ਨਾ ਜੀ, ਵੀ ਜਿਹੜੇ ਕੰਜ਼ਿਊਮ ਕਰਦੇ ਆ ਉਹ ਤਾਂ ਵਿਕਟਿਮ ਆ, ਉਹ ਵਿਕਟਿਮ ਆ ਪੇਸ਼ੈਂਟ ਆ, ਉਹਨਾਂ ਨੂੰ ਟ੍ਰੀਟ ਤੁਸੀਂ ਕਿੱਦਾਂ ਕਰੋਗੇ ਪਹਿਲਾਂ ਉਹ ਤਾਂ ਦੱਸੋ, ਬੰਦ ਤਾਂ ਤੁਸੀਂ ਕਰ ਲਓਗੇ ਹਾਂਜੀ, ਪਰ ਤੁਸੀਂ ਦੂਜਾ ਇਹ ਕਿ ਜਿਹੜੀਆਂ ਬਾਹਰਲੀਆਂ ਸਟੇਟਾਂ ਜਿੱਥੇ ਤੁਹਾਡੀਆਂ ਬੀਜੇਪੀ ਰੂਲਡ ਸਟੇਟ ਹੈਗੀਆਂ, ਜੇ ਉੱਥੋਂ ਜਿਹੜੀ ਡਰੱਗ ਨਿਕਲਦੀ ਹੈਗੀ ਆ ਉਹਦਾ ਇੰਨਾ ਪ੍ਰਚਾਰ ਨਹੀਂ ਹੁੰਦਾ ਜੀ, ਨਾ ਉਹਦੇ ਬਾਰੇ ਤੁਸੀਂ ਗੱਲ ਹੀ ਕਰਦੇ ਆ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਗੱਲ ਕਰਦੇ ਪੰਜਾਬ ਦੀ ਗੱਲ ਕਰਦੇ, ਮੈਨੂੰ ਲੱਗਦਾ ਹੈਗਾ ਕਿ ਪੰਜਾਬ ਨੂੰ ਜਾਣ ਬੁੱਝ ਕੇ ਫੋਕਸ ਕਰਕੇ ਤੇ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਹੈ ਜੀ,
0: ਨੋ ਡਾਊਟ ਚੱਕਿਆ ਜਾ ਰਿਹਾ। ਬਿਲਕੁਲ ਹੈ ਜੀ, ਹਰ ਪਾਰਟੀ
1: ਹਾਂਜੀ ਪ੍ਰੋਬਲਮ ਸਾਡੇ ਹੈਗੀ ਆ, ਪ੍ਰੋਬਲਮ ਨੂੰ ਨੀ ਆਪਾਂ ਇਗਨੋਰ ਕਰ ਸਕਦੇ, ਪ੍ਰੋਬਲਮ ਹੈਗੀ ਆ, ਪਰ ਪ੍ਰੋਬਲਮ ਨੂੰ ਤੁਸੀਂ ਜਿਹੜਾ ਹੈਗਾ ਆ ਨਾ ਤਾਂ ਜਿਹੜਾ ਆ ਉਹਨੂੰ ਅਨਾਲਿਸਿਸ ਕਰਦੇ ਆ ਵੀ ਕੀ ਪ੍ਰੋਬਲਮ ਆ, ਕਿੰਨੇ ਤਰ੍ਹਾਂ ਦੇ ਲੋਕ ਨਸ਼ੇ ਕੰਜ਼ਿਊਮ ਕਰਦੇ ਆ, ਕਿਹੜੇ ਨਸ਼ਿਆਂ ਦੇ ਕਰਕੇ ਜਿਹੜਾ ਹੈਗਾ ਆ ਮੌਤਾਂ ਹੋ ਰਹੀਆਂ ਆ, ਉਹ ਨਸ਼ੇ ਜਿਹੜੇ ਜਿਹੜਾ ਨਾ ਮੌਤਾਂ ਹੋ ਰਹੀਆਂ ਆ, ਲੋਕ ਉਹੀ ਕਿਉਂ ਕੰਜ਼ਿਊਮ ਕਰਦੇ ਹੈਗੇ ਆ, ਕਿਉਂਕਿ ਰਵਾਇਤੀ ਨਸ਼ੇ ਮਿਲ ਨਹੀਂ ਰਹੇ, ਜਦੋਂ ਮਿਲ ਨਹੀਂ ਰਹੇ ਤੇ ਦੂਜੇ ਨਸ਼ੇ ਇਹਨਾਂ ਦੀ ਸਮਗਲਿੰਗ ਜ਼ਿਆਦਾ ਹੁੰਦੀ ਹੈ, ਕਿਉਂਕਿ ਇਹ ਥੋੜੀ ਜਿਹੀ ਪੁੜੀ ਜੀ ਦੇ ਵਿੱਚ ਪੈਸੇ ਵੱਧ ਬਣ ਜਾਂਦੇ ਹੈਗੇ ਜੀ, ਫੀਸ ਘੱਟ ਲੈਂਦੀ ਚੀਜ਼, ਇਸ ਕਰਕੇ ਇਹਦਾ ਜਿਹੜਾ ਆ
0: ਬਸ ਸਿਆਸਤ ਸਿਆਸਤ ਖੇਡ ਰਹੇ ਨੇ, ਨਾ ਇਹਨਾਂ ਨੂੰ ਕਿਸੇ ਨੂੰ ਹੈਗਾ ਜੀ ਕਰ ਲਈਏ ਸੁਧਾਰ ਜਾਂ ਕਰਾ ਲਈਏ ਸੁਧਾਰ, ਜੇ ਇੰਨਾ ਹੀ ਹੋਵੇ ਤਾਂ ਉੱਪਰੋਂ ਸਖਤੀ ਹੋ ਸਕਦੀ ਹੈ, ਸਾਰਾ ਕੁਝ ਕੀਤਾ ਜਾ ਸਕਦਾ ਕਰਨਾ ਹੋਵੇ ਤਾਂ, ਪਰ ਸਿਆਸਤ ਰਾਸ ਆਉਂਦੀ ਹੈ ਨਾ, ਹਰ ਪਾਰਟੀ ਦੇ ਚੀਜ਼ ਰਾਸ ਆ ਰਹੀ ਹੈ, ਨਸ਼ਾ ਬਦਨਾਮ ਹੋਵੇ ਚਾਹੇ ਉਹ ਸੰਸਥਾਵਾਂ ਹੋਣ ਚਾਹੇ ਉਹ ਪੰਜਾਬ ਹੋਵੇ, ਪੰਜਾਬ ਦੇ ਲੋਕ ਹੋਣ, ਉਹਨਾਂ ਨੇ ਕੀ ਕਰਨਾ, ਢੱਠੇ ਗੂਹ ਚ ਪੈਣ ਜੀ, ਸਾਨੂੰ ਤਾਂ ਵੋਟ ਚਾਹੀਦੀ ਹੈ ਜੀ, ਉਹ ਚਾਹੇ ਪਾਣੀਆਂ ਦੇ ਮੁੱਦੇ ਦੇ ਉੱਤੇ ਹੋਵੇ, ਚਾਹੇ ਨਸ਼ੇ ਦੇ ਮੁੱਦੇ ਦੇ ਉੱਤੇ ਹੋਵੇ, ਜਾਂ ਉਹ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਹੋਵੇ।
1: ਪਰ ਸਾਹਿਬ ਮੈਂ ਤਾਂ ਅੱਜ ਦੀ ਅਮਿਤ ਸ਼ਾਹ ਹੋਣਾ ਦੀ ਰੈਲੀ ਦੀ ਗੱਲ ਕਰ ਰਿਹਾ ਹੈਗਾ
0: ਜੀ,
1: ਕਿ ਉਹਨਾਂ ਦੀ ਰੈਲੀ ਦੇ ਵਿੱਚੋਂ ਮੈਨੂੰ ਕੁਛ ਵੀ ਇਹੋ ਜਿਹਾ ਨਹੀਂ ਲੱਗਾ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਅਟਰੈਕਟ ਕਰ ਸਕੇ ਕਿ ਹਾਂ ਜੀ, ਜਾਂ ਉਹਨਾਂ ਲੋਕਾਂ ਦਾ ਜਿਹੜਾ ਫੇਸ ਜਿਹੜਾ ਆ ਇਹਨਾਂ ਦਾ ਕੌਨਫੀਡੈਂਸ ਗੇਨ ਕੀਤਾ ਜਾ ਸਕੇ ਕਿ ਭਾਈ ਇਹਨਾਂ ਨੂੰ ਵੋਟ ਪਾ ਕੇ ਬਣਾ ਦਿਓ, ਇਹ ਬੈਟਰ ਕਰ ਸਕਦੇ ਹੋਣਗੇ ਜੀ। ਸੋ ਇਸ ਕਰਕੇ ਮੈਂ ਅਮਿਤ ਸ਼ਾਹ ਦੀ ਰੈਲੀ ਜਿਹੜੀ ਹੈਗੀ ਆ ਵਿਦਆਊਟ ਐਨੀ ਹੋਮਵਰਕ, ਮੇਰੀ ਆਪਣੀ ਰੇਟਿੰਗ ਆ ਜੀ, ਵਿਦਆਊਟ ਐਨੀ ਹੋਮਵਰਕ, ਵਿਦਆਊਟ ਅਨਲ ਸਿੰਘ ਦੀ ਪ੍ਰੋਬਲਮ, ਉਹ ਜਿਹੜੀ ਹੈਗੀ ਆ ਰੈਲੀ ਹੋਈ ਹੈਗੀ ਆ ਜੀ, ਮੈਨੂੰ ਨੀ ਲੱਗਦਾ ਕਿ ਕੋਈ ਉਹ ਬਹੁਤ ਜ਼ਿਆਦਾ ਛਾਪ ਛੱਡੇਗੀ, ਤੇ ਜਾਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਆ ਕੋਈ ਉਹਨਾਂ ਨੂੰ ਵੋਟ ਪਾਉਣ ਦੀ ਤਰਜੀਹ ਮਿਲੇ ਉਹਦੇ ਬਾਰੇ ਕੋਈ ਸੋਚਣਗੇ ਜੀ।
0: ਜੀ ਸੈਣੀ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਕੁਝ ਹੀ ਦਿਨ ਹੋਏ ਨੇ, ਟਾਈਗਰ ਅਭੀ ਜਿੰਦਾ ਹੈ, ਉਹਨੇ ਫਿਰ ਦਹਾੜ ਮਾਰੀ ਸੀ ਤੇ ਮੁੜ ਕੇ ਫਿਰ 6,000 ਕਰੋੜ ਦਾ ਡਰੱਗ ਕੇਸ ਭੋਲੇ ਵਾਲਾ ਫਿਰ ਕੱਢ ਕੇ ਲਿਆ ਜੀ, ਸਮਣ ਕਰਤੇ।
1: ਇਹ ਤੋਂ ਵੱਡਾ ਕਾਨੂੰਨ ਦਾ ਕੋਝਾ ਮਜ਼ਾਕ ਹੀ ਨਹੀਂ ਹੋ ਸਕਦਾ ਜੀ।
0: ਜੀ
1: 4 ਸਾਲ ਤੱਕ ਤੁਹਾਡੀ ਇੱਕ ਪਾਰਟੀ ਦੀ ਸੱਤਾ ਰਹੀ 4 ਸਾਲ, ਉਹ ਤੋਂ ਪਹਿਲਾਂ ਵੀ ਜਿਹੜੇ ਹੈਗਾ ਆ ਇਹ ਚੀਜ਼ਾਂ ਚੱਲਦੀਆਂ ਰਹੀਆਂ 5 ਸਾਲ ਕੈਪਟਨ ਸਮੇਂ ਜੀ। ਚਲੋ ਪਰਚਾ ਦਰਜ ਕੀਤਾ ਤੁਸੀਂ ਆ ਕੇ ਜਿਹੜਾ ਆ ਲਾਸਟ ਚੰਨੀ ਦੇ ਟਾਈਮ ਦੇ ਵਿੱਚ
0: ਜੀ,
1: ਪਰ ਇਹਨਾਂ 4 ਸਾਲ ਜਿਸ ਜਿਹੜੀ ਹੈਗੀ ਆ ਕਿਸੇ ਓਫੈਂਸ ਦੇ ਵਿੱਚ ਇਨਵੈਸਟੀਗੇਸ਼ਨ ਹੀ ਨਾ ਕੰਪਲੀਟ ਹੋਵੇ
0: ਜੀ,
1: ਇਹ ਤੋਂ ਵੱਡੀ ਹੋਰ ਕਾਨੂੰਨ ਦੀ ਕੀ ਤਰਾਸਗੀ ਹੋਊਗੀ ਜੀ।
0: ਬਿਲਕੁਲ ਹੈ ਜੀ, ਕਾਫੀ ਤਨਖਾਹ ਦਿੰਦੇ ਹੋ ਇਹਨਾਂ ਨੂੰ ਜਿਹੜੀਆਂ ਹੈਗੀਆਂ ਨੇ ਜੀ, ਚਾਹੇ ਉਹ CID ਆ ਚਾਹੇ ਉਹ ਬਿਊਰੋਕਰੇਸੀ ਹੈਗੀ ਆ ਜਾਂ ਸਾਰੇ ਮਹਿਕਮੇ ਨੇ, ਕਿੱਥੇ ਖੜੇ ਨੇ ਜੀ ਉਹ, ਜਵਾਬਦੇਹੀ ਕਿਸੇ ਦੀ ਕੋਈ ਨਹੀਂ ਹੈ।
1: ਸਰ ਮੈਂ ਸੁਪਰੀਮ ਕੋਰਟ ਦੇ ਵਿੱਚ ਹੋਵਾਂ ਨਾ ਤਾਂ ਮੈਂ ਇਹ ਜਿਹੜਾ ਸਾਹਮਣੇ ਆ ਇਹਨੂੰ ਕੁਐਸ਼ ਹੀ ਕਰ ਦਿਆਂ
0: ਜੀ,
1: ਤੇ ਭਾਈ ਤੁਹਾਨੂੰ 4 ਸਾਲ ਬਾਅਦ ਚੇਤਾ ਆਇਆ ਹੈਗਾ, ਹਾਂਜੀ ਰੋਜ਼ ਤੁਸੀਂ ਜੇ ਕਿਤੇ ਕਨਕਲੂਡ ਕਰਨਾ ਸੀ, ਜਦੋਂ ਬੰਦਾ ਬੋਲੇ ਤੁਸੀਂ ਇੱਕ ਤਲਵਾਰ ਬੰਦੇ ਦੇ ਸਿਰ ਤੇ ਲਟਕਾਈ ਰੱਖਦੇ ਹੈਗੇ ਆ ਜੀ, ਤਾਂ ਕਿ ਉਹਨੂੰ ਜਿਹੜਾ ਆ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਅੰਦਰ ਭੇਜ ਦਿਓ ਜੀ।
0: ਜੀ
1: ਫਿਰ ਸਾਡੇ ਕਾਨੂੰਨ ਦੇ ਵੀ ਸਿਸਟਮ ਦਾ ਇਹ ਹੈ ਕਿ ਪਹਿਲਾਂ ਲੋਅਰ ਕੋਰਟ ਦੇ ਵਿੱਚ ਜਾਓ ਜੀ, ਲੋਅਰ ਕੋਰਟ ਤੋਂ ਫਿਰ ਹਾਈ ਕੋਰਟ ਦੇ ਵਿੱਚ ਜਾਓ ਜੀ, ਹਾਈ ਕੋਰਟ ਤੋਂ ਫਿਰ ਸੁਪਰੀਮ ਕੋਰਟ ਚ ਜਾਓ ਜੀ।
0: ਜੀ
1: ਵੈਸੇ ਬਟ ਜਿਹੜਾ ਹੈ ਆਪਾਂ ਤੁਹਾਨੂੰ ਪਤਾ 2-4 ਦਿਨ ਪਹਿਲਾਂ ਇੱਕ ਜੱਜਮੈਂਟ ਦਾ ਜ਼ਿਕਰ ਕੀਤਾ ਸੀ, ਮੈਨੂੰ ਲੱਗਦਾ ਆ ਕਿ ਇਸ ਵਾਰੀ ਇਹਨਾਂ ਕੋਲੋਂ ਨਾ ਮਤਲਬ ਜਿੱਦਾਂ ਇਹਨਾਂ ਦੇ ਮਨ ਚ ਆਇਆ ਵੀ ਹਾਂ ਜੀ ਉੱਥੇ ਸਿੱਟ ਬਣਾ ਨੇ ਸੱਦ ਲਿਆ ਆ ਜੀ, ਤੇ ਜੇ ਅਰੈਸਟ ਕਰਨਾ ਹੋਊਗਾ ਤੇ ਉਸ ਜੱਜਮੈਂਟ ਦੀ ਨਜ਼ਰ ਦੇ ਵਿੱਚ ਜਿਹੜਾ ਆ ਅਰੈਸਟ ਕਰਨ ਵਾਸਤੇ ਮੈਜਿਸਟ੍ਰੇਟ ਦੀ ਪਰਮਿਸ਼ਨ ਲੈਣੀ ਪਊਗੀ ਜੀ।
0: ਜੀ
1: ਆਪਾਂ 2-3 ਦਿਨ ਪਹਿਲਾਂ ਹੀ ਕੀਤੀ ਹੈ ਨਾ ਜੀ, ਹਾਂਜੀ ਉਹ ਜੱਜਮੈਂਟ ਦੇ ਮੁਤਾਬਕ ਜਿਹੜਾ ਆ ਵੀ ਉਸੇ ਫੈਂਸ ਦੇ ਵਿੱਚ ਜਿਹੜਾ ਆ ਵੀ ਜੇ ਤੁਸੀਂ ਦੁਬਾਰਾ ਫੜਨਾ ਹੈ ਜਾਂ ਕਿਸੇ ਦੂਜੇ ਕੇਸ ਦੇ ਵਿੱਚ ਫੜਨਾ ਆ, ਇੱਕ ਤਾਂ IO ਉਹੋ ਨਹੀਂ ਹੋਣਾ ਚਾਹੀਦਾ, ਦੂਜਾ ਜਿਹੜਾ ਆ ਵੀ ਜੇ ਤੁਸੀਂ ਕੋਰਟ ਦੀ ਪਰਮਿਸ਼ਨ ਲੈ ਕੇ ਮੈਜਿਸਟ੍ਰੇਟ 7 ਦਿਨਾਂ ਚ ਫੈਸਲਾ ਕਰੂਗਾ ਤੇ ਫਿਰ ਤੁਸੀਂ ਅਰੈਸਟ ਜਿਹੜੀ ਹੈਗੀ ਆ ਕਰ ਸਕਦੇ ਹੈਗੇ ਆ, ਹਾਂਜੀ ਤੇ ਬਾਕੀ ਦੇਖੋ ਜੀ। ਹੁਣ 1 FIR ਦੇ ਵਿੱਚ ਵਾਰ ਵਾਰ ਜਿਹੜਾ ਹੈਗਾ ਕੁਛ ਨਾ ਅਰੈਸਟ ਕਰ ਨਹੀਂ ਸਕਦੇ, ਬੇਲ ਤੇ ਆ ਜੀ, ਤੇ ਉਹਦੇ ਵਿੱਚ ਅਫੈਂਸ ਜਿਹੜਾ ਆ ਜਾਂ ਤਾਂ ਵਧਾਉਣਗੇ ਘਟਾਉਣਗੇ ਜੇ ਅਰੈਸਟ ਕਰਨਾ ਹੋਊਗਾ ਜੀ ਤੇ ਉਹਦੀ ਐਂਟੀਸਪੇਟਰੀ ਬੇਲ ਦੇ ਚਾਂਸਿਸ ਜ਼ਿਆਦਾ ਹੈਗੇ ਆ ਜੀ ਤੇ ਇੰਨਾ ਈਜ਼ੀ ਨਹੀਂ ਹੋਊਗਾ ਭਈ ਜਿੱਦਾਂ ਉਹਨਾਂ ਨੇ ਦੱਸਿਆ ਅੱਗੇ ਤਾਂ ਜਿੱਦਾਂ ਹੀ ਬੰਦਾ ਜਾਂਦਾ ਹੁੰਦਾ ਸੀਗਾ ਜੀ ਚਾਰ ਕੁ ਸਵਾਲ ਪੁੱਛ ਕੇ ਤੇ ਉਹਨੂੰ ਅਰੈਸਟ ਬਾਹਰ ਸੁਨੇਹਾ ਦੇ ਦਿੰਦੇ ਸੀ ਜੀ ਵੀ ਅਸੀਂ ਅਰੈਸਟ ਪਾ ਲਈ ਆ
0: ਬਿਲਕੁਲ
1: ਉਹ ਕੰਮ ਔਖਾ ਆ ਜੀ
0: ਬਾਹਰ ਨਹੀਂ ਨਿਕਲ ਦਿੰਦੇ ਸੀ ਜੀ ਨਾਲ ਦੇ ਨਾਲ ਬਿਲਕੁਲ
1: ਹਾਂਜੀ ਉਹ ਜਿਹੜਾ ਹੈਗਾ ਆ
0: ਜੀ
1: ਜੇ ਤਾਂ ਮਤਲਬ ਜਿਹੜੇ ਇਹਨਾਂ ਦੇ ਅਵੇਅਰ ਹੋਣਗੇ ਕਾਨੂੰਨ ਦੇ ਪ੍ਰਤੀ ਜੀ ਅਫਸਰ ਤੇ ਫੇਰ ਤਾਂ ਜਿਹੜਾ ਹੈਗਾ ਹੈ ਇੱਦਾਂ ਦਾ ਰਿਸਕ ਨਹੀਂ ਲੈਣਗੇ ਬਾਕੀ 4 ਮਹੀਨੇ ਰਹਿ ਗਏ ਹੈਗੇ ਆ ਜੀ 4 ਮਹੀਨਿਆਂ ਦੇ ਵਿੱਚ ਜਿਹੜਾ ਆ ਇੱਥੇ ਹੋਰ ਕੁਛ ਨਹੀਂ ਹੋਣਾ ਬਦਲਾਖੋਰੀ ਬਦਲਾਖੋਰੀ ਦੀ ਸਿਆਸਤ ਹੋਣੀ ਹੈ ਜੀ ਉਹਦਾ ਨੁਕਸਾਨ ਆਮ ਜਨਤਾ ਨੂੰ ਹੋਣਾ ਆ ਜੀ
0: ਬਿਲਕੁਲ
1: ਮੈਂ ਤਾਂ ਪਰ ਬਾਰ ਬਾਰ ਜਿਹੜਾ ਹੈਗਾ ਨਾ ਮੇਰਾ ਧਿਆਨ ਫਿਰ ਉਧਰ ਹੀ ਚੱਲ ਜਾਂਦਾ ਅਮਿਤ ਸ਼ਾਹ ਤੇ ਆਏ ਸੀ ਤੁਸੀਂ ਰਾਜੋਆਣਾ ਬਾਰੇ ਕੋਈ ਮਤਲਬ ਐਲਾਨ ਕਰ ਜਾਂਦੇ ਭਾਈ ਪੰਜਾਬੀ ਉਹ ਤੁਹਾਨੂੰ ਹਫਤੇ ਦੇ ਵਿੱਚ ਕੋਈ ਨਾ ਕੋਈ ਚੰਗੀ ਖਬਰ ਮਿਲ ਜਾਏਗੀ ਹਾਂਜੀ ਅਸੀਂ ਬਹੁਤ ਛੇਤੀ ਰਾਜੋਆਣਾ ਦੇ ਉੱਤੇ ਫੈਸਲਾ ਕਰਨ ਜਾ ਰਹੇ ਹਾਂ ਇੰਨੀ ਗੱਲ ਹੀ ਕਰ ਜਾਂਦੇ ਤੇ ਪੰਜਾਬ ਦੇ ਲੋਕ ਜਿਹੜੇ ਆਸਮੰਦ ਹੋ ਜਾਂਦੇ ਇਹਨਾਂ ਦੀ ਆਏ ਦਾ ਕੋਈ ਫਾਇਦਾ ਹੋ ਜਾਂਦਾ
0: ਜਿੱਦਾਂ ਮਰਜ਼ੀ ਲੁੱਟ ਕੇ ਲੈ ਜਾਂਦੇ ਜੀ
1: ਪਤਾ ਨੀ ਜਿਹੜੇ ਸਲਾਹਕਾਰ ਹੈਗੇ ਆ ਜਿਹੜੇ ਨਮੂਨੇ ਇਹਨਾਂ ਦੇ ਨਾਲ ਤੁਰੇ ਆ ਪਹਿਲਾਂ ਕਾਂਗਰਸ ਚ ਸੀਗੇ ਹੁਣ ਨਾਲ ਇਹਨਾਂ ਦੇ ਤੁਰੇ ਹੈਗੇ ਆ ਕੋਰ ਵੋਟਰ ਤਾਂ ਭਾਜਪਾ ਦਾ ਵੀ ਉਹਨਾਂ ਤੋਂ ਪਿੱਛੇ ਆ ਜੀ
0: ਬਿਲਕੁਲ
1: ਨਾ ਉਹ ਉਹਨਾਂ ਨੂੰ ਤਰਜੀਹ ਦਿੰਦੇ ਹੈਗੇ ਆ ਜੀ
0: ਜੀ
1: ਜੀ
0: ਸੈਣੀ ਸਾਹਿਬ ਗੱਲਬਾਤ ਕਾਂਗਰਸ ਦੀ ਵੀ ਥੋੜੀ ਜਿਹੀ ਕਰਦੇ ਆ ਤੇ ਕਾਂਗਰਸ ਦੇ ਜੋ ਹਾਲਾਤ ਨੇ ਪਿਛਲੇ ਸਮਿਆਂ ਤੋਂ ਬੀਜੇਪੀ ਦੇ ਵਿੱਚ ਜਿਹੜਾ ਆਪਣੇ ਕੈਪਟਨ ਅਮਰਿੰਦਰ ਸਿੰਘ ਗਏ ਤੇ ਉਸ ਕਹਿੰਦੇ ਮੇਰੇ ਕੋਲ ਬੀਜੇਪੀ ਵਾਲੇ ਭਾਈ ਸਲਾਹ ਮਸ਼ਵਰਾ ਨਹੀਂ ਲੈਂਦੇ ਮੈਂ ਤਾਂ ਜ਼ਮੀਨੀ ਹਾਲਾਤ ਤੋਂ ਪੂਰੇ ਪੰਜਾਬ ਦੇ ਨਾਲ ਵਾਕਫ ਹਾਂ ਕਿੱਦਾਂ ਦੀ ਮਾਨਸਿਕਤਾ ਹੈ ਸਾਰਾ ਕੁਝ ਹੈ ਪਰ ਜ਼ਰੂਰ ਸਲਾਹ ਜਿਹੜੀ ਹੈ ਗਾਂਧੀ ਪਰਿਵਾਰ ਨੇ ਜ਼ਰੂਰ ਲੈ ਲਈ ਹੈ ਉਹਨਾਂ ਤੋਂ ਸਲਾਹ ਮਸ਼ਵਰਾ ਕੀਤਾ ਹੈ ਪਰ ਦੂਸਰੇ ਪਾਸੇ ਕੈਪਟਨ ਆਪਣੇ ਰਾਜਾ ਵੜਿੰਗ ਉਹਨਾਂ ਦਾ ਪਿਛਲੇ ਸਮੇਂ ਤੋਂ ਪ੍ਰਧਾਨਗੀ ਦਾ ਰੋਲਾ ਪੈਂਦਾ ਆ ਰਿਹਾ ਹੈ ਤੇ ਹੁਣ ਜਿਹੜੇ ਨੇ ਕੁਝ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਜਿਹਦੇ ਵਿੱਚ ਸੁਖਬਿੰਦਰ ਸਰਕਾਰੀਆ ਤੇ ਪ੍ਰਗਟ ਸਿੰਘ ਹੁਣੀ ਪਹਿਲਾਂ ਸਭ ਤੋਂ ਉੱਪਰ ਨੇ ਉਹਨਾਂ ਦੇ ਜਿਹੜਾ ਰੇਸ ਦੇ ਵਿੱਚ ਤੇ ਔਜਲਾ ਉਹਨਾਂ ਦਾ ਨਾਮ ਜਿਹੜਾ ਇਹਦੇ ਵਿੱਚ ਆਇਆ ਇਹਨਾਂ ਤਿੰਨਾਂ ਦੇ ਵਿੱਚੋਂ ਹੋ ਸਕਦਾ ਮਤਲਬ ਕਿ ਪ੍ਰਧਾਨ ਪੰਜਾਬ ਦੇ ਬਣ ਸਕਦੇ ਆ ਕਾਂਗਰਸ ਦੇ ਪਰ ਦੂਸਰੇ ਪਾਸੇ ਨਾਲ ਇਹ ਵੀ ਸਾਹਮਣੇ ਆ ਰਿਹਾ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਵੀ ਵਾਪਸੀ ਹੋ ਸਕਦੀ ਹੈ ਪਰ ਇਹ ਕੁਐਸਚਨ ਮਾਰਕ ਹੈ ਜੀ ਅਜੇ
1: ਭਾਰੀ ਸਾਹਿਬ ਮੈਨੂੰ ਨੀ ਪਤਾ ਵੀ ਇਹਦੇ ਕੋਲ ਕਿਹੜੀ PhD ਵਾਲੀ ਕਿਤਾਬ ਹੈਗੀ ਆ ਜੀ ਇਹਨਾਂ ਨੂੰ ਇਹ ਨੀ ਪਤਾ ਵੀ ਮੇਰਾ ਸਮਾਂ ਹੁਣ ਨਿਕਲ ਗਿਆ ਜੀ
0: ਜੀ
1: ਜੇ ਤੂੰ ਇੱਕ ਵਿਧਾਇਕ ਦੀ ਸੀਟ ਜਿੱਤਣ ਵਾਸਤੇ ਤੈਨੂੰ ਕੱਟਾ ਦਾਨ ਕਰਨਾ ਪਵੇ
0: ਜੀ
1: ਹਾਂਜੀ ਤੇ ਹਾਰ ਫੇਰ ਤੂੰ ਜਾਵੇਂ
0: ਜੀ
1: ਤੇ ਹੁਣ ਮਤਲਬ ਤੁਸੀਂ ਸੋਚੋ ਵੀ ਪੰਜਾਬ ਦੇ ਬਾਰੇ ਮੈਨੂੰ ਬਹੁਤ ਕੁਛ ਪਤਾ ਜੇ ਪਤਾ ਸੀ ਤੇ ਭਾਈ ਜਦੋਂ ਤੁਹਾਡਾ ਆਪਣਾ ਰਾਜ ਸੀਗਾ ਉਦੋਂ ਤੁਸੀਂ ਇੰਪਲੀਮੈਂਟ ਕਿਉਂ ਨਾ ਕਰ ਲਿਆ
0: ਜੀ
1: ਜੇ ਤੁਸੀਂ 2 ਟਰਮ ਰਾਜ ਕਰਕੇ ਵੀ ਜਿਹੜਾ ਆ ਤੇ ਦੁਖੀ ਹੋਇਆ ਨੇ ਤਾਂ ਕਾਂਗਰਸ ਨੇ ਤੁਹਾਨੂੰ ਜਿਹੜਾ ਆ ਕਾਂਗਰਸ ਦਾ ਪੱਠਾ ਤਾਂ ਤੁਸੀਂ ਬਿਠਾਇਆ ਜੀ ਦੂਜੀ ਟਰਮ ਚ
0: ਜੀ
1: ਤੁਸੀਂ ਅੰਦਰੋਂ ਹੀ ਨੀ ਨਿਕਲੇ ਜੀ
0: ਜੇ
1: ਨਿਕਲਦੇ ਸੀ ਚੁੱਪ ਕਰਕੇ ਬਾਹਰ ਨਿਕਲ ਕੇ ਤੇ ਆਨਲਾਈਨ ਇੱਕ ਫੋਨ ਲਾ ਲੈਂਦੇ ਸੀ
0: ਜੀ
1: ਫੇਰ ਜਿਹੜਾ ਹੈਗਾ 10-11 ਵਜੇ ਉੱਠ ਕੇ ਤੇ ਬਾਅਦ ਚ ਪੁੱਛਣਾ ਹਾਉ ਇਜ਼ ਮਾਈ ਸਟੇਟ
0: ਹਾਂਜੀ
1: ਵੀ ਜਿੱਦਾਂ ਤੁਸੀਂ ਤਾਂ ਰਾਜਾ ਸ਼ਾਹੀ ਜਿਹੜੀ ਹੈਗੀ ਆ ਉਹ ਜ਼ਿੰਦਗੀ ਹੰਢਾਈ ਆ ਜੀ
0: ਬਿਲਕੁਲ
1: ਮਹਿਫਲਾਂ ਲਾਈਆਂ ਜੀ ਪਾਕਿਸਤਾਨ ਤੋਂ ਇੱਕ ਜਿਹੜੀ ਲੇਡੀ ਆਈ ਉਹ ਤੁਹਾਡਾ ਜਿਹੜੇ ਹੈਗੇ ਆ ਸਾਰਾ ਕੁਛ ਜਿਹੜਾ ਤਪ ਤੇਜ ਉਹ ਲੈ ਗਈ ਜੀ ਪਿੱਛੇ ਕੀ ਰਹਿ ਗਿਆ ਜੀ ਸਾਰੀਆਂ ਬਦਲੀਆਂ ਉਹ ਲੇਡੀ ਕਰਾਉਂਦੀ ਹੁੰਦੀ ਸੀ ਜੀ
0: ਜੇ
1: ਅੱਜ ਦਿੱਲੀ ਵਾਲਿਆਂ ਦੀ ਗੱਲ ਕਰਦੇ ਹੈਗੇ ਇਹ ਕਲਚਰ ਵੀ ਤਾਂ ਤੁਸੀਂ ਕੈਪਟਨ ਸਾਹਿਬ ਲਿਆਂਦਾ
0: ਬਿਲਕੁਲ
1: ਤੁਹਾਡੇ ਉੱਥੇ ਇੱਥੇ ਇੱਕ ਵਿਦੇਸ਼ੀ ਔਰਤ ਆ ਕੇ ਜਿਹੜਾ ਹੈਗਾ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਟਰਫੇਅਰ ਕਰਦੀ ਸੀ
0: ਜੀ
1: ਔਰ ਤੁਸੀਂ ਬਰਦਾਸ਼ਤ ਕਰਦੇ ਸੀ ਜੀ
0: ਬਿਲਕੁਲ
1: ਰੋਜ਼ ਤੁਹਾਡੇ ਮਹਿਫਲਾਂ ਲੱਗਦੀਆਂ ਸੀ ਸਾਰੇ ਚਰਚੇ ਸੀ ਜਨਤਾ ਦਾ ਕਿਹਨੂੰ ਖਿਆਲ ਸੀ ਉਸ ਵੇਲੇ
0: ਜੀ
1: ਅੱਜ ਤੁਸੀਂ ਕਹਿੰਦੇ ਮੇਰੇ ਕੋਲੋਂ ਸਲਾਹ ਨਹੀਂ ਲੈਂਦੇ ਮੈਨੂੰ ਤਜਰਬਾ ਬਹੁਤ ਹੈਗਾ ਆ ਔਰ ਕਿੱਡੀ ਵੱਡੀ ਤਰਾਸਦੀ ਹੈਗੀ ਆ ਕਿ ਇੱਕ ਸਿਆਣੇ ਬੰਦੇ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਮੈਂ ਸਿਆਣਾ ਆ ਯਾਰ ਮੇਰੀ ਸਲਾਹ ਲੈ ਲਓ
0: ਬਿਲਕੁਲ
1: ਹਾਂਜੀ
0: ਅੱਗੇ ਕਹਿੰਦੇ ਹੁੰਦੇ ਸੀ ਸਿਆਣੇ ਨੂੰ
1: ਮਤਲਬ ਇਹ ਹੈਗੀ ਵੀ ਤੁਹਾਡੀ ਸਿਆਣਪ ਜਿਹੜੀ ਆ ਖੂੰਜੇ ਲੱਗ ਗਈ ਹੈਗੀ ਆ ਹੁਣ ਹੋਰ ਸਿਆਣੇ ਬਥੇਰੇ ਪੈਦਾ ਹੋ ਗਏ ਆ
0: ਬਿਲਕੁਲ
1: ਜਿੱਥੇ ਤੱਕ ਹੈਗਾ ਜੀ ਪ੍ਰਗਟ ਸਿੰਘ ਤੇ
0: ਹਾਂਜੀ
1: ਔਜਲਾ ਸਾਹਿਬ ਦਾ ਪਰ ਔਜਲਾ ਸਾਹਿਬ ਤੇ ਪ੍ਰਗਟ ਸਿੰਘ ਦੋਨੇ ਮੈਚੋਰਡ ਬੰਦੇ ਹੈਗੇ ਆ ਫਾਲਤੂ ਨੀ ਕਿਸੇ ਨੂੰ ਬੋਲਦੇ ਜੀ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਅਬਿਲਟੀ ਰੱਖਦੇ ਆ ਜੀ ਜੇ ਇਹਨਾਂ ਦੋਨਾਂ ਦੇ ਵਿੱਚ ਆ ਜਾਂਦਾ ਜੀ ਤੁਸੀਂ ਰਾਜੇ ਵੜਿੰਗ ਦਾ ਤਾਂ ਤੁਸੀਂ ਆਹ ਕਿਰਦਾਰ ਦੇਖੋ ਜੀ ਸਾਰੀ ਆਮ ਆਦਮੀ ਪਾਰਟੀ ਬੈਕ ਫੁੱਟ ਤੇ ਗਈ ਸੀ ਜੀ
0: ਬਿਲਕੁਲ
1: ਬਿਸ਼ਨੋਈ ਵਾਲੇ ਕਾਂਡ ਦੇ ਵਿੱਚ
0: ਜੀ
1: ਜਦੋਂ ਕਿ ਖਹਿਰਾ ਸਾਹਿਬ ਅਗਰੈਸਿਵ ਹੋਏ ਤੇ ਇਹ ਬੈਕ ਫੁੱਟ ਤੇ ਗਏ ਸੀ ਕਿਉਂਕਿ ਉਹ ਲੇਡੀ ਨੇ ਜਿਹੜਾ ਢਾਈ ਤਿੰਨ ਮਿੰਟ ਦੇ ਵਿੱਚ ਸਾਰਾ ਕੁਛ ਹੀ ਡਿਸਕਲੋਜ਼ ਕਰ ਗਈ ਜੀ, ਸਾਰੀਆਂ ਕੋਠੀਆਂ ਦਾ ਪਤਾ ਲੱਗ ਗਿਆ ਸਾਰਾ, ਜਿਹੜੀ ਚੀਜ਼ ਜਿਹੜੀ ਇੱਕ ਚੀਜ਼ ਹੁੰਦੀ ਹੈ ਵੈਸੇ ਗੱਲ ਕਹਿਣੀ, ਕਿਸੇ ਨੂੰ ਪਤਾ ਨਹੀਂ ਸੀ ਵੀ ਕੌਣ ਬਿਸ਼ਨੋਈ ਤੇ ਕੌਣ ਕੇਜੀ, ਜਦੋਂ ਤੂੰ ਬਾਹਰ ਆ ਕੇ ਜਿਹੜਾ ਹੈਗਾ ਆ ਆਪਣੇ ਬੋਲ ਬਾਣੀ ਦੇ ਨਾਲ ਏਦਾਂ ਕਰਕੇ ਜਿਹੜਾ ਕਿ ਪੰਜਾਬੀ ਬਰਦਾਸ਼ਤ ਹੀ ਨਹੀਂ ਕਰ ਸਕਦੇ ਇਸ ਚੀਜ਼ ਨੂੰ, ਹਾਂਜੀ ਉਹ ਤੂੰ ਆ ਕੇ ਬੋਲੀ ਹੈਗੀ ਆ, ਉਹਦੇ ਨਾਲ ਸਾਰਾ ਪਤਾ ਲੱਗ ਗਿਆ, ਨਾਲ ਤੂੰ ਕੋਠੀਆਂ ਵੀ ਦਿਖਾ ਤੀਆਂ ਵੀ ਆਹ ਕੋਠੀਆਂ ਹੈਗੀਆਂ, ਅਸੀਂ ਤਾਂ ਡਾਕਟਰ ਬਲਵੀਰ ਵਾਲੀ ਚ ਰਹਿੰਦੇ ਹਾਂ ਜੀ, ਤੇ ਉਥੋਂ ਪਤਾ ਲੱਗ ਗਿਆ ਸਾਰਾ। ਉਹ ਸਾਰੀ ਆਮ ਆਦਮੀ ਪਾਰਟੀ ਬੈਕ ਫੁੱਟ ਤੇ ਸੀ, ਤੇ ਇਹ ਭਾਈ ਸਾਹਿਬ ਰਾਜਾ ਵੜਿੰਗ ਜਿਹੜਾ ਹੈਗਾ ਆ ਇਹ ਮਾਫ਼ੀ ਮੰਗ ਕੇ ਚੱਲ ਗਿਆ ਜੀ ਉਹਦੇ ਕੋਲੋਂ, ਲੇਡੀ ਕੋਲੋਂ।
0: ਬਿਲਕੁਲ ਹੈ ਜੀ,
1: ਹਾਂਜੀ ਭਾਈ ਤੈਨੂੰ ਕਿਹਨੇ ਕਿਹਾ ਮਾਫ਼ੀ ਮੰਗ, ਤੇਰੇ ਤੇ ਕੋਈ ਡਿਫੇਮੇਸ਼ਨ ਹੋਣਾ, ਸਹਿਰਾ ਸਾਹਿਬ ਆਪ ਹੀ ਦੇਖਣਗੇ ਭਾਈ, ਜੇ ਤੂੰ ਉਹ ਕਹਿੰਦੇ ਹੁੰਦੇ ਨਾ ਵੀ ਸਾਥ ਨਹੀਂ ਦੇ ਸਕਦੇ ਤਾਂ ਤੁਸੀਂ ਅਗਲੇ ਬੰਦੇ ਨੂੰ ਜਿਹੜਾ ਹੈਗਾ ਆ ਉਹਦਾ ਕੰਮ ਖਰਾਬ ਤਾਂ ਨਾ ਕਰਕੇ ਜਾਓ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ,
1: ਤੁਸੀਂ ਤਾਂ ਆਮ ਆਦਮੀ ਪਾਰਟੀ ਨੂੰ ਜਦੋਂ ਜਦੋਂ ਆਕਸੀਜਨ ਦੀ ਲੋੜ ਪਈ ਹੈਗੀ ਤੁਸੀਂ ਆ ਕੇ ਆਕਸੀਜਨ ਪ੍ਰੋਵਾਈਡ ਕੀਤੀ, ਫੇਰ ਤੁਸੀਂ ਕਹਿੰਦੇ ਹੈਗੇ ਆ ਕਿ ਮੈਂ ਕੰਪਰੋਮਾਈਜ਼ਡ ਨਹੀਂ ਗਾ,
0: ਨਹੀਂ ਗਾ ਹੈਗਾ
1: ਤਾਂ ਭਾਈ ਤਾਂ ਸਪਸ਼ਟ ਪਤਾ ਲੱਗਦਾ ਹੈਗਾ ਭਾਈ ਭਾਈ ਤੁਹਾਡਾ ਕਾਂਗਰਸ ਦਾ ਬੇੜਾ ਗਰਕ ਹੀ ਤਾਂ ਹੋਇਆ ਕਿ ਤੁਹਾਡਾ ਪ੍ਰਧਾਨ ਹੀ ਕੰਪਰੋਮਾਈਜ਼ਡ ਸੀਗਾ ਜੀ, ਤੇ 4.5 ਸਾਲ ਉਹਨੇ ਨਾ ਤਾਂ ਕੋਈ ਧਰਨਾ ਲਾਇਆ ਜੀ, ਨਾ ਕਿਸੇ ਸਰਕਾਰ ਦੀ ਕਿਸੇ ਨੀਤੀ ਦਾ ਵਿਰੋਧ ਕੀਤਾ ਜੀ।
0: ਜੀ ਬਿਲਕੁਲ ਹੈ ਜੀ, ਵੈਸੇ ਅੱਜ ਪ੍ਰਧਾਨ ਸਿੰਘ ਬਾਜਵਾ ਸਾਹਿਬ ਨੂੰ ਵੀ ਪੁੱਛਿਆ ਗਿਆ ਕਿ ਪ੍ਰਧਾਨ ਦੇ ਬਾਰੇ, ਤਾਂ ਪੱਤਰਕਾਰਾਂ ਨੇ ਸਵਾਲ ਕੀਤਾ, ਉਹ ਕਹਿੰਦੇ ਭਾਈ ਪਤਾ ਨਹੀਂ, ਕਹਿੰਦੇ ਕਦੋਂ ਮੌਸਮ ਬਦਲ ਜਾਂਦਾ ਜਾਂ ਬੱਦਲ ਆ ਜਾਂਦੇ ਆ ਤੇ ਕਦੋਂ ਕਹਿੰਦੇ ਪ੍ਰਧਾਨ ਬਦਲ ਜਾਵੇ ਪਤਾ ਨਹੀਂ, ਕਹਿ ਨਹੀਂ ਸਕਦੇ ਕਹਿੰਦੇ ਕੁਛ ਜੀ।
1: ਪਰ ਮੈਨੂੰ ਇਹ ਹੈਗਾ ਜੀ ਵੀ ਰਾਹੁਲ ਗਾਂਧੀ ਹੋਣੀ ਨਾ
0: ਜੀ
1: ਫੈਸਲਾ ਲੈਣ ਦੇ ਵਿੱਚ ਬਹੁਤ ਦੇਰੀ ਕਰ ਜਾਂਦੇ,
0: ਪਰ ਅਜੇ ਵੀ ਸਮਾਂ ਹੈਗਾ, ਚੰਗਾ ਸਮਾਂ ਹੈ ਸੈਣੀ ਸਾਹਿਬ, ਜੇ ਲੈ ਲੈਣੇ ਇਸ ਸਮੇਂ ਦੇ ਵਿੱਚ ਫੈਸਲਾ ਚੰਗਾ ਹੋ ਸਕਦਾ ਕੋਈ
1: ਸਰ, ਉਹ ਤਾਂ ਤੁਸੀਂ ਆਪ ਹੀ ਇਹ ਖਬਰ ਕੀਤੀ ਵੀ ਕੈਪਟਨ ਅਮਰਿੰਦਰ ਸਿੰਘ ਵੱਲ ਦੇਖ ਤੇ ਫਿਰੇ ਰਿਹਾ ਜੀ, ਤੇ ਉਹਨੂੰ ਉਦੋਂ ਲਾਇਆ ਕਿਹਨੇ ਸੀ, ਲਾਇਆ ਵੀ ਤਾਂ ਰਾਹੁਲ ਗਾਂਧੀ ਹੋਣਾ ਨਹੀਂ ਸੀਗਾ, ਇਹਨਾਂ ਦੀ ਟੀਮ ਜਿਹੜੀ ਹੈਗੀ ਪਹਿਲਾਂ ਲੱਗੀ ਸੀ,
0: ਬਿਲਕੁਲ
1: ਇੱਕ ਸਾਰਾ ਸ਼ਡਯੰਤਰ ਤੁਸੀਂ ਰਚਿਆ ਜੀ, ਹਾਂਜੀ ਉਸ ਕਰਕੇ ਤੁਸੀਂ ਜਿਹੜਾ ਆ ਉਥੋਂ ਦਿੱਲੀਓਂ ਬੰਦਾ ਭੇਜਿਆ, ਉਹ ਆ ਕੇ ਪਹਿਲਾਂ ਚੰਨੀ ਨੂੰ ਮਿਲਿਆ, ਚੰਨੀ ਨੂੰ ਨਾਲ ਲੈ ਕੇ ਤੇ ਉਹਨਾਂ ਨੇ ਇਸ ਚੀਜ਼ ਨੂੰ ਤੇ ਹੋਰ ਬੰਦੇ ਪਹਿਲਾਂ ਇਹ ਜਿਹੜਾ ਆ ਰੰਧਾਵੇ ਉਹਨਾਂ ਨੂੰ ਮਿਲ ਕੇ ਤੇ ਫਿਰ ਉਹਨਾਂ ਨੇ ਇੱਕ ਜਿਹੜੀ ਟੀਮ ਬਣਾਈ, ਟੀਮ ਬਣਾ ਕੇ ਨਾਲ ਸਿੱਧੂ ਨੂੰ ਵਿੱਚ ਲਿਆ ਜੀ,
0: ਜੀ ਬਿਲਕੁਲ
1: ਉਹ ਸਾਰਾ ਕੁਛ ਕਰਕੇ ਕੈਪਟਨ ਵਾਜ ਏ ਫੋਰਸ ਟੂ ਬੀ ਰੈਕਨ ਵਿਦ,
0: ਹੈਂਜੀ
1: ਕੈਪਟਨ ਇੱਕ ਫੋਰਸ ਸੀ ਜੀ, ਕੈਪਟਨ ਨੂੰ ਇਹਨਾਂ ਨੇ ਢਾਇਆ ਸਾਜਿਸ਼ ਨਾਲ
0: ਜੀ,
1: ਹੁਣ ਉਹਦਾ ਜਿਹੜਾ ਹੈਗਾ ਰਿਜ਼ਲਟ ਭੁਗਤ ਰਹੇ ਹੈਗੇ ਆ ਕਿ ਇੱਕ ਬੰਦੇ ਦੀ ਕਮਾਂਡ ਥੱਲੇ ਕਾਂਗਰਸ ਆ ਹੀ ਨਹੀਂ ਰਹੀ ਜੀ,
0: ਜੀ ਬਿਲਕੁਲ।
1: ਪਰ ਹੁਣ ਸਵਾਲ ਇਹ ਹੈਗਾ ਆ ਕਿ ਕੈਪਟਨ ਸਾਹਿਬ ਦੀ ਤਰਾਸਦੀ ਇਹ ਆ ਕਿ ਉਹਨਾਂ ਨੂੰ ਜਿੱਥੇ ਉਹ ਚੱਲ ਗਏ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ, ਦੁੱਖ ਆਇਆ ਜੀ, ਉਹਨਾਂ ਨੂੰ ਚੁੱਪ ਕਰਕੇ ਸਾਇਲੈਂਟ ਹੋ ਕੇ ਬਹਿ ਜਾਣਾ ਚਾਹੀਦਾ ਸੀ, ਅੱਜ ਸਾਰਿਆਂ ਨੇ ਆਵਾਜ਼ਾਂ ਮਾਰਨੀਆਂ ਸੀ, ਉਹ ਤੁਹਾਡੀ ਇੱਜ਼ਤ ਸੀ ਜੀ, ਤੁਸੀਂ ਜਿਹੜਾ ਆ ਬੁਢਾਪੇ ਜਾ ਕੇ ਗਲਤ ਮੂਵ ਖੇਡ ਗਏ ਜੀ,
0: ਖੇਡ ਗਏ
1: ਤੁਸੀਂ ਉੱਥੇ ਚੱਲ ਗਏ ਜਿੱਥੇ ਜਿਹੜਾ ਹੈਗਾ ਅਸੀਂ ਬੇਕਦਰਾਂ ਨਾਲ ਲਾ ਕੇ ਯਾਰੀ ਹੈ ਜੀ,
0: ਜੀ
1: ਆਪਣੀ ਕਦਰ ਗਵਾ ਬੈਠੇ, ਬਸ ਆਹ ਚੱਕਰ ਆ ਜੀ।
0: ਤੇ ਸੈਣੀ ਸਾਹਿਬ ਆਪਣੇ ਨਾਲ ਦੋ ਸਰੋਤੇ ਨੇ ਸੰਖੇਪ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣ ਕੇ ਇੱਕ ਦੋ ਖਬਰਾਂ ਹੋਰ ਕਰਨੀਆਂ ਨੇ, ਤੇ ਗੁਰੀਮਾਨ ਜੀ ਜੁੜੇ ਹੋਏ ਨੇ ਬਹੁਤ ਚਿਰ ਤੋਂ ਪਹਿਲਾਂ, ਉਹਨਾਂ ਦੀ ਗੱਲ ਸੁਣਦੇ ਆ, ਨਾਲ ਮੁਕੱਦਰ ਜੀ ਵੀ ਉਹਨਾਂ ਦੀ ਵੀ ਗੱਲ ਸੁਣਦੇ,
1: ਸੁਣੋ ਸੁਣੋ ਗੁਰੀਮਾਨ ਜੀ ਬਹੁਤ ਦਿਨਾਂ ਬਾਅਦ ਆਏ ਆ ਜੀ,
0: ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ,
2: ਗਾਇਤਰੀ ਵਾਲਾ ਪਰ ਇਹਨਾਂ ਤੋਂ ਨਿਬੇੜਨਾ ਨੀ ਹੈਗਾ ਸੌਦਾ ਇਹ
0: ਜੀ,
2: ਤੇ ਦੂਸਰੀ ਗੱਲ ਹੁਣ ਮਜੀਠੀਆ ਦੇ ਖਿਲਾਫ਼ ਇਹ ਰੌਲਾ ਪਾ ਰਹੇ ਹੈ ਵੀ ਉਹ ਦੁਬਾਰਾ ਕੇਸ ਉੱਪਰ ਕਰ ਲਿਆ ਜਾਂ ਹੁਣ ਫਾਇਦਾ ਫਰੋਣਾ ਲੱਪੇ, ਪਹਿਲਾਂ ਮੈਨੂੰ ਇਹ ਦੱਸੋ ਵੀ 2013 ਦਾ ਕੇਸ ਚੱਲ ਰਿਹਾ ਹੋ, 40,000 ਪੰਨਿਆਂ ਦੀ ਜਿਹੜੀ ਫਾਈਲ ਬਣੀ ਹੋਵੇ, ਤੇ ਤੁਹਾਨੂੰ ਵਿਆਜ ਮਤਲਬ ਆਹ ਸਿੱਟ ਨੂੰ ਹੁਣ ਦੁਬਾਰਾ ਬਿਆਨ ਈਡੀ ਨੂੰ ਦੁਬਾਰਾ ਬਿਆਨ ਦਰਜ ਕਰਨ ਹੁਣ ਦਿੱਤੇ ਆ ਜੀ ਇਹਨਾਂ
0: ਨੇ ਜੀ,
2: ਵੀ ਇੰਨੇ ਚਿਰ ਤੋਂ ਜੇ ਕੋਈ ਤੁਹਾਡੇ ਕੋਲ ਅਥੈਂਟੀਕੇਸ਼ਨ ਹੈਗੀ ਹੈ ਤੁਹਾਨੂੰ ਪਤਾ ਵੀ ਉਹ ਬੰਦਾ ਜਾਂ ਨਸ਼ੇ ਦਾ ਵਪਾਰੀ ਹੈ ਜਾਂ ਪੈਸੇ ਦਾ ਲੈਣ ਦੇਣ ਕਰਦਾ, ਤੂੰ ਚੱਕ ਕੇ ਹੁਣ ਤੱਕ ਅੰਦਰ ਕਾਹਦਾ ਨੀ ਕੀਤਾ ਨਾ
0: ਜੀ,
2: ਹੁਣ ਜਦੋਂ ਮਤਲਬ ਗਾਇਤਰੀ ਬਿਸ਼ਨੋਈ ਦਾ ਰੌਲਾ ਪੈ ਗਿਆ ਨਸ਼ੇ ਨੂੰ ਲੈ ਕੇ, ਪਤਾ ਵੀ ਅਸੀਂ ਟਾਰਗੇਟ ਹੋ ਰਹੇ ਹਾਂ ਤਾਂ ਹੁਣ ਮਜੀਠੀਆ ਦੀ ਫਾਈਲ ਕਢਾ ਲਓ, ਵੀ ਮਤਲਬ ਇਹਨਾਂ ਦਾ ਕੰਮ ਇਹੀ ਹੈ ਵੀ ਜਦੋਂ ਕੋਈ ਸਹੀ ਮੁੱਦਾ ਉੱਠਣ ਲੱਗਦਾ ਨਾ ਲੋਕਾਂ ਦਾ ਮਾਇੰਡ ਡਾਇਵਰਟ ਕਰਕੇ ਦੂਜੇ ਪਾਸੇ ਕਰ ਦਿੰਦੇ,
0: ਧਿਆਨ ਬਦਲਦੇ ਆ ਜੀ,
2: ਵੀ ਆਪਣੀ ਸਾਡੀ ਚੋਰੀ ਲੁਕ ਜੇ ਜੀ,
0: ਜੀ ਬਿਲਕੁਲ ਹੈ ਜੀ,
2: ਤੇ ਹੁਣ ਤੁਸੀਂ ਆਹ ਦੇਖਿਆ ਪੱਤਰਕਾਰਾਂ ਦਾ ਤਾਂਤਾ ਲੱਗਿਆ ਹੋਇਆ ਜੀ, ਸਾਡੇ 39 ਸੈਕਟਰ ਜਾ ਕੇ ਦੇਖੋ ਉੱਥੇ, ਮੈਂ ਕਹਿੰਦਾ ਰੋਜ਼ 2-4 ਪੱਤਰਕਾਰ ਆਉਂਦੇ, ਪਹਿਲਾਂ ਤਾਂ ਉੱਥੇ 2 ਜਣੇ ਪੁਲਿਸ ਦੀ ਨਫਰੀ ਦੀ, ਹੁਣ ਉੱਥੇ ਨਫਰੀ ਘੱਟੋ ਘੱਟ 50-60 ਬੰਦਿਆਂ ਦੀ ਕਰ ਦਿੱਤੀ ਹੋਈ ਹੈ, ਤੁਸੀਂ ਚੋਰ ਨਹੀਂ ਹੈ, ਤੁਹਾਨੂੰ ਅੰਦਰ ਦਿਖਾਣ ਤੁਹਾਨੂੰ ਪ੍ਰੋਬਲਮ ਕੀ ਹੈ ਕਿਸੇ
0: ਜੀ,
2: ਪੰਜਾਬ ਦੇ ਪੱਤਰਕਾਰ ਹੋ ਗਏ, ਪੰਜਾਬ ਦੇ ਲੋਕ ਹੋ ਗਏ, ਅੰਦਰ ਨੀ ਜਾ ਸਕਦੇ, ਦਿੱਲੀ ਤੋਂ ਆ ਕੇ ਉਹ ਬੰਦੇ ਉੱਥੇ ਰਹਿ ਸਕਦੇ,
0: ਜਾਖੜ ਸਾਹਿਬ ਨੂੰ ਨਹੀਂ ਐਂਟਰ ਕਰਨ ਦਿੱਤਾ, ਉਹਨਾਂ ਨੇ ਤਾਂ ਆਨਲਾਈਨ ਬੁੱਕ ਵੀ ਕਰਾਇਆ ਜੀ,
2: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਹਾਂਜੀ ਉਹ ਵੀ ਗੱਲ ਤੁਹਾਡੇ ਸਾਹਮਣੇ ਹੈ, ਪਰ ਆ ਦੂਸਰੀ ਹੁਣ ਤੁਸੀਂ ਮੈਂ ਹੁਣ ਮੈਨੂੰ ਕਹਿਣਾ ਨੀ ਚਾਹੀਦਾ ਆ ਜਿਵੇਂ ਸੈਣੀ ਸਾਹਿਬ ਦੱਸਦੇ ਸੀਗੇ ਜਦੋਂ ਖਹਿਰਾ ਸਾਹਿਬ ਨੇ ਮੁੱਦਾ ਚੁੱਕਿਆ ਖਹਿਰਾ ਸਾਹਿਬ ਨੇ ਇੱਕ ਮੁੱਦੇ ਨੂੰ ਚੱਕ ਕੇ ਅੱਗੇ ਉਭਾਰ ਰਹੇ ਨੇ ਵੀ ਇਹ ਤਾਂ ਰਾਜਾ ਸਾਹਿਬ ਨੂੰ ਜਾ ਕੇ ਮਾਫੀਆ ਮੰਗਣ ਦੀ ਕੀ ਲੋੜ ਪਈ
0: ਜ਼ਰੂਰਤ ਹੈ
2: ਮੈਨੂੰ ਤਾਂ ਇਹ ਲੱਗਦਾ ਵੀ ਉਹਨੂੰ ਬਸਾਲਾ ਜਿਹੜਾ ਬਸਾਲਾ ਕੇਸ ਹੈ ਇਹਨਾਂ ਨੂੰ ਉਹਦੀ ਫਾਈਲ ਖੁੱਲਦੀ ਨਜ਼ਰ ਆਉਂਦੀ ਹੈ ਤਾਂ ਜਾ ਕੇ ਮਾਫੀਆ ਮੰਗੀ ਜਾਂਦੇ ਬਾਹਰ
0: ਜੀ ਜੀ ਜੀ
2: ਮਤਲਬ ਇਹ ਨਾ ਮਤਲਬ ਕਾਂਗਰਸ ਦਾ ਇਸ ਟਾਈਮ ਕੋਈ ਮੌਕਾ ਨੀ ਹਜੇ ਛੱਡਦੀ ਜਿੱਥੇ ਆਪਣੀ ਨੱਕ ਵੱਡੀ ਨਾ ਕਰਾਉਂਦੀ
0: ਬਿਲਕੁਲ ਹੈ ਜੀ
2: ਆ ਚੰਨੀ ਹੋ ਗਿਆ ਜੀ ਇੱਕ ਰਾਜਾ ਬੜੀ ਹੋ ਗਿਆ ਇਹ ਦੋਨੋਂ ਮਤਲਬ ਕਾਂਗਰਸ ਨੂੰ ਉੱਪਰ ਉੱਠਣ ਹੀ ਨੀ ਦਿੰਦੇ ਹੈਗੇ ਬਾਕੀ ਤੁਹਾਨੂੰ ਪਤਾ ਜੀ ਅਕਾਲੀ ਵਾਲੇ ਕੰਮ ਚ ਹੁਣ ਜਿਹੜਾ ਚਾਵਲ ਵਾਲੇ ਕੇਸ ਓਪਨ ਕਰਕੇ ਬੈਠੇ ਵੀ ਚਾਵਲਾਂ ਨੇ ਆਹ ਕਰ ਲਿਆ ਚਾਵਲਾਂ ਨੇ ਉਹ ਕਰ ਦਿੱਤਾ ਵੀ ਤੁਸੀਂ ਇਹ ਦੇਖੋ ਵੀ ਇੱਕ ਮਹੀਨੇ ਤੋਂ ਬੀਬੀ ਪਹਿਲੀ ਗੱਲ ਜੇ ਬੀਬੀ ਨਾਲ ਬਲਾਤਕਾਰ ਹੋਇਆ ਉਹ ਸੜਨ ਕਿਉਂਦੀ ਰਿਪੋਰਟ ਦਰਜ ਕਰਾਣਗੇ ਉਹਦੀ ਮੈਡੀਕਲ ਰਿਪੋਰਟ ਕਿੱਥੇ ਹੈ ਜੀ ਇੱਕ ਮਹੀਨੇ ਬਾਅਦ ਤੁਸੀਂ ਜਾ ਕੇ ਉਹਨੂੰ ਕੇਸ ਨੂੰ ਹਾਈਪ ਦੇਣ ਲੱਗ ਪੈਂਦੇ ਆ ਜਦਕਿ ਉਹ ਤਾਂ ਬੀਬੀ ਦਾ ਤਾਂ ਪਹਿਲੀ ਨਾ ਸਾਡੇ ਨਾਭੇ ਦੇ ਵਿੱਚ ਹੀ ਕੇਸ ਦਰਜ ਹੈ ਜੀ ਉਹ ਕਿਤੇ ਮਤਲਬ ਦੁੱਧ ਝੋਟੀ ਥੋੜੀ ਹੈ ਜੀ ਉਹ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਮਤਲਬ ਇਹ
0: ਦੇਖੋ 8-10 ਮਹੀਨੇ ਉਹ ਬਾਹਰ ਰਹੀ ਹੈ ਕੋਈ ਪਰਿਵਾਰ ਦਾ ਮੈਂਬਰ ਪੁੱਛਣ ਵਾਲਾ ਨੀ ਭਾਈ ਤੂੰ ਕਿੱਧਰ ਤੁਰੀ ਫਿਰਦੀ ਆ ਘਰ ਪਰਿਵਾਰ ਵੀ ਸਾਹਣਾ ਆ ਜੀ
2: ਬਿਲਕੁਲ ਬਿਲਕੁਲ ਬਿਲਕੁਲ ਜੀ ਤੁਹਾਡੇ ਤੁਸੀਂ ਚਲੋ ਸਾਡੇ ਨਾਲ ਵੱਧ ਸਿਆਣੇ ਤੁਸੀਂ ਦੇਖ ਹੀ ਰਹੇ ਹੈ ਵੀ ਪਤਾ ਨੀ ਇਹ ਇਹਨਾਂ ਨੂੰ ਕਿੱਦਾਂ ਅੱਗੇ ਲੈ ਕੇ ਆ ਰਹੇ ਹੈ ਕੀ ਸਾਹਮਣੇ ਦੁਨੀਆਂ ਦੇ ਲੈ ਕੇ ਆਉਣਾ ਚਾਹੁੰਦੇ ਪਰ ਜਿੱਥੇ ਤੱਕ ਮੈਨੂੰ ਲੱਗਦਾ ਇਹਨਾਂ ਕੋਲ ਮਤਲਬ ਕੋਈ ਵੀ ਅੱਜ ਤੱਕ ਆਪਣੀ ਉਪਲਬਧੀ ਕਰਾਉਣ ਲਈ ਮਾਨ ਸਾਹਿਬ ਕੋਲ ਕੋਈ ਸਟੇਜ ਤੇ ਗੱਲ ਹੈ ਨੀ ਇਹ ਦੱਸਣ ਵੀ ਅਸੀਂ ਆਹ ਕੀਤਾ ਉੱਤੇ ਸਟੇਜਾਂ ਜਾ ਕੇ ਬੀਬੀ ਨੂੰ ਟੂ ਟੂ ਚੇਤੇ ਕਰਾਉਣੀ ਹੈ ਜਾਂ ਵਿਰੋਧੀਆਂ ਨੂੰ ਟਾਰਗੇਟ ਕਰ ਰਹੇ ਹੋਰ ਕੋਈ ਗੱਲ ਹੀ ਨੀ ਹੈਗੀ ਜੀ
0: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ
2: ਇਹਨਾਂ ਦਾ ਕੌਣ ਸਾਥ ਦਊਗਾ ਇਹਨਾਂ ਦੇ ਆਪਣੇ ਮੰਤਰੀ ਦੇ ਬਿਆਨ ਨੇ ਜੀ ਉਹਨਾਂ ਦੀ ਆਪਸੀ ਵੀ ਸਾਨੂੰ 20 ਸੀਟਾਂ ਤੋਂ ਵੱਧ ਨੀ ਆਉਂਦੀਆਂ ਹੁਣ ਜੇ ਤੁਹਾਨੂੰ ਪਤਾ ਵੀ ਜੇ ਤੁਸੀਂ ਕੀਤਾ ਹੀ ਤਾਂ ਤੁਹਾਨੂੰ 20 ਤੋਂ ਵੱਧ ਕਿੱਥੋਂ ਆ ਜਾਣਗੀਆਂ
0: ਬਿਲਕੁਲ ਹੈ ਜੀ
2: ਬਸ ਜੀ ਇਹ ਮਤਲਬ ਮੂਰਖ ਵਾਲੀ ਸਿਆਸਤ ਹੋ ਰਹੀ ਹੈ ਹਰ ਪਾਸੇ ਬਾਕੀ ਅਕਾਲੀਆਂ ਜਿੱਦਾਂ ਤੁਸੀਂ ਕਹਿ ਸਕਦੇ ਵੀ ਗ੍ਰਹਿ ਮਾੜੇ ਚੱਲਦੇ ਜੀ ਉਹ 2 ਸਟੈਪ ਅੱਗੇ ਆਉਂਦੇ ਨੇ 15 ਸਟੈਪ ਪਿੱਛੇ ਨੂੰ ਜਾਂਦੇ
0: ਪਿੱਛੇ ਚਲੇ ਜਾਂਦੇ ਜੀ ਬਿਲਕੁਲ ਹੈ ਜੀ
2: ਬਸ ਬਿਲਕੁਲ
1: ਗ੍ਰਹਿ ਚਾਲੀ ਮਾੜੀ ਬਾਕੀ ਮੈਨੂੰ ਲੱਗਦਾ ਹੈਗਾ ਇੱਕ ਦਿਨ ਏਦਾਂ ਦਾ ਵੀ ਆ ਜਾਣਾ ਹੈਗਾ ਆ ਵੀ ਉਹ ਜਨਾਨੀ ਨਾ ਕਿਤੇ ਇਹ ਗੱਲ ਕਹਿ ਜਾਏ ਕਿ ਮੈਂ ਭਾਈ ਭਟਕ ਗਈ ਸੀ ਤੇ ਮੈਨੂੰ ਗੁਮਰਾਹ ਕਰ ਲਿਆ ਸੀ ਤੇ ਮੇਰੇ ਨਾਲ ਏਦਾਂ ਦਾ ਕੁਛ ਨੀ ਵਾਪਰਿਆ ਜੀ ਕਿਤੇ ਇਹੋ ਜੀ ਗੱਲ ਨਾ ਹੋ ਜਾਏ ਜੀ
0: ਹੋ ਜਾਏ ਜੀ ਬਿਲਕੁਲ
1: ਕਿਉਂਕਿ ਪਰਾ ਨੀ ਹੈਗਾ ਜੀ ਵੀ ਇਹ ਜੋ ਕੁਛ ਹੋ ਰਿਹਾ ਹੈਗਾ ਆ ਕਿਉਂਕਿ ਵਾਕਈ ਭਰਾ ਸਾਹਿਬ ਮੈਡੀਕਲ ਤੋਂ ਬਿਨਾਂ ਜਿਹੜਾ ਆ ਰੇਪ ਕੇਸ ਦਰਜ ਨਹੀਂ ਹੁੰਦਾ
0: ਨਹੀਂ ਹੁੰਦਾ ਜੀ
1: ਉਹਦੀ ਇਨਵੈਸਟੀਗੇਸ਼ਨ ਹੁੰਦੀ ਬਕਾਇਦਾ ਤੌਰ ਤੇ ਇੱਕ ਤੁਸੀਂ ਐਲੀਗੇਸ਼ਨ ਲਾਇਆ ਵਿਦਆਊਟ ਐਨੀ ਮੈਡੀਕਲ ਜਿਹੜਾ ਆ ਤੇ ਤੁਸੀਂ ਸਪੈਸੀਫਿਕ ਡੇਟ ਜਿਹੜੀਆਂ ਜਿਹੜੀਆਂ ਹੈਗੀਆਂ ਦੱਸੋ ਜੀ
0: ਜਦੋਂ ਤੁਹਾਡੇ ਨਾਲ ਹੋਇਆ ਤੁਸੀਂ ਉਸੇ ਵੇਲੇ ਕਰਨੀ ਪਊਗੀ ਬਿਲਕੁਲ ਚਾਰਜ ਸ਼ੀਟ ਤਾਂ ਦੇਣੀ ਪਊਗੀ
1: ਉਸ ਸਰ ਉਸ ਇੰਸੀਡੈਂਟ ਤੋਂ ਬਾਅਦ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਡੀ ਲੈ ਕੇ ਚੰਡੀਗੜ੍ਹ ਤੱਕ ਜਾਂਦੇ ਰਹੇ ਆ ਦਵਾਈਆਂ ਲੈਣ ਜਾਂਦੇ ਰਹੇ ਹੈਗੇ ਆ ਸਾਰਾ ਕੁਛ ਕਰਦੇ ਰਹੇ ਹੈਗੇ ਆ ਰਸਤੇ ਚ ਥਾਣਾ ਕਿਤੇ ਨੀ ਆਇਆ ਸੀਗਾ ਤੁਸੀਂ ਥਾਣੇ ਚ ਕਿਉਂ ਨੀ ਦੱਸਿਆ ਮਤਲਬ ਇਹ ਹੈਗਾ ਕਿ ਪਹਿਲੀ ਵਾਰੀ ਵੀ ਤੁਹਾਡੀ ਕੰਸੈਂਟ ਸੀ ਦੂਜੀ ਵਾਰੀ ਵੀ ਤੁਹਾਡੀ ਕੰਸੈਂਟ ਸੀ ਤੀਜੀ ਵਾਰੀ ਤੁਹਾਡੀ ਵਿਦਆਊਟ ਕੰਸੈਂਟ ਹੋ ਗਿਆ ਤੇ ਤੁਸੀਂ ਉਹਨੂੰ ਰੇਪ ਦੱਸਣ ਲੱਗ
0: ਪਏ ਇਹਨਾਂ ਦਾ ਵੀ ਤਾਂ ਨਿੱਜ ਸੀ ਨਾ ਪੈਸੇ ਵੀ ਮਿਲਦੇ ਸੀ ਗੱਡੀਆਂ ਵੀ ਮਿਲਦੀਆਂ ਸੀ ਦਵਾਈਆਂ ਵੀ ਮਿਲਦੀਆਂ ਸੀ ਤਾਂ ਹੋਰ ਨਿੱਜ ਵੀ ਤਾਂ ਇਹਨਾਂ ਦਾ ਵੀ ਤਾਂ ਸੀਗਾ ਨਾ ਉਸ ਚੀਜ਼ ਦੇ ਵਿੱਚ
1: ਫੇਮ ਹੈ ਤਾਂ ਕੰਸੈਂਟ ਹੀ ਹੋਈ ਨਾ ਜੀ ਪਰ ਉਹ ਕੰਸੈਂਟ ਕੰਡੀਸ਼ਨਲ ਸੀ ਜੀ ਇੰਨੇ ਕੁ ਪੈਸੇ ਦੇ ਦਿੰਦੇ ਤੇ ਮੈਂ ਤਾਂ ਵੀ ਨੀ ਸੀ ਆਉਣਾ ਹੁਣ ਵੀ ਨੀ ਆਉਂਦੀ ਮੈਂ ਜੇ ਪੈਸੇ ਪੂਰੇ ਦਿੱਤੇ ਹੁੰਦੇ ਮੈਨੂੰ ਪੈਸੇ ਤਾਂ ਮੈਨੂੰ 1,00,000 ਰੁਪਏ ਹੀ ਦਿੱਤਾ
0: ਹਾਂਜੀ
1: ਇਸ ਕਰਕੇ ਦੇਖੋ ਜੋ ਹਾਲਾਤ ਆ ਚੰਗਾ ਨੀ ਲੱਗਦਾ ਸਾਨੂੰ ਵੀ ਏਦਾਂ ਦੀ ਗੱਲ ਬੋਲਣੀ ਨਹੀਂ ਚਾਹੀਦੀ ਕਿਸੇ ਲੇਡੀ ਦੀ ਸ਼ਾਨ ਦੇ ਖਿਲਾਫ ਤੇ ਮਾਫ਼ੀ ਵੀ ਚਾਹੁੰਦੇ ਹੈਗੇ ਆ ਪਰ ਨਹੀਂ ਸਰ ਜੋ ਹਾਲਾਤ ਦਿਸਦੇ ਹੈਗੇ ਆ ਉਹਦੇ ਲਈ ਮਜਬੂਰ ਹੋ ਜਾਂਦਾ ਬੰਦਾ ਕਿਉਂਕਿ ਤੁਹਾਡੇ ਕੇਸ ਦੇ ਫੈਕਟਸ ਹੀ ਏਦਾਂ ਦੇ ਹੈਗੇ ਆ ਔਰ ਉਹਦੇ ਤੇ ਬੰਦਾ ਬੋਲਣ ਲਈ ਮਜਬੂਰ ਹੋ ਜਾਂਦਾ ਜੀ ਹੁਣ ਬੀਬੀ ਰੂਪ ਕੌਰ ਆ ਗਏ ਜੀ ਉਹ ਕਹਿੰਦੇ ਹੈਗੇ ਆ ਜੀ ਕਿ ਪਹਿਲਾਂ ਹੁਣ ਇਹ ਨੀ ਪਤਾ ਇਹ ਸਾਰੀ ਕਨਕੋਕਟਡ ਡਿਜ਼ਾਈਨ ਆ ਕਿਸੇ ਦਾ ਹਾਂਜੀ ਉਹਨਾਂ ਨੇ ਆ ਕੇ ਜਿਹੜਾ ਆ ਜਦੋਂ ਆ ਗੱਲਬਾਤ ਕੀਤੀ ਅਗਲਿਆਂ ਨੇ ਕਿਹਾ ਵੀ ਪਾਰਟੀ ਤੋਂ ਬਾਹਰ ਜਾਂਦੇ ਉਹਨਾਂ ਨੇ ਉਹਨੂੰ ਹੀ ਕਾਹਲੀ ਕਰਦੇ ਆ ਜੀ ਫਟਾਫਟ ਪਾਰਟੀ ਚੋਂ ਬਾਹਰ ਕੱਢ ਦਿੱਤਾ ਜੀ ਹੁਣ ਉਹ ਸਕਿਉਰਿਟੀ ਉਹਨਾਂ ਨੇ ਲੈ ਲਈ ਆ ਜੀ
0: ਜਿਵੇਂ ਕਿ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਐਸ ਜੀ ਪੀ ਸੀ ਦੀਆਂ ਚੋਣਾਂ ਨੂੰ ਉਭਾਰ ਦੇਣ ਦੇ ਵਿਚ ਵੀ ਕਿਤੇ ਨਾ ਕਿਤੇ ਇਹ ਚੀਜ਼ ਕੀਤੀ ਜਾ ਰਹੀ ਆ ਹੋਰ ਬਹੁਤ ਸਾਰੇ ਹੱਥ ਕੰਡੇ ਜਾਂ ਹੋਰ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ ਵੱਖਰੀਆਂ ਅਕਾਲੀ ਦਲ ਦੇ ਵਿੱਚੋਂ ਪਾਰਟੀਆਂ ਖੜੀਆਂ ਕਰਵਾ ਕੇ ਵੀ ਦੇਖ ਲਈਆਂ, ਉਹ ਵੀ ਨਹੀਂ ਦਾਲ ਗਲੀ। ਤੇ ਹੁਣ ਇਹ ਪਤਾ ਕਿਤੇ ਨਾ ਕਿਤੇ, ਕਿਉਂਕਿ ਮੀਡੀਆ ਦੇ ਵਿੱਚ ਇਹ ਵੀ ਚਰਚਾ ਜ਼ਿਆਦਾ ਚੱਲ ਪਈ ਹੈ ਕਿ IGPC ਦੀਆਂ ਚੋਣਾਂ ਨਹੀਂ ਕਰਾਈਆਂ ਜਾਂਦੀਆਂ, 15 ਸਾਲ ਹੋ ਗਏ ਨੇ, ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਉਭਾਰਨ ਦੀ ਚੀਜ਼ ਕਹਿ ਸਕਦੇ ਆ।
1: ਪਰ ਸਾਹਿਬ ਇਸ ਵੇਲੇ ਜੋ ਹਾਲਾਤ ਹੈਗੇ ਆ, ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ, ਉਹ ਤੋਂ ਵੀ ਡਿਨਾਈ ਨਹੀਂ ਕੀਤਾ ਜਾ ਸਕਦਾ
0: ਜੀ।
1: ਪੀ ਇਹ ਭਾਈ ਇੰਨੇ ਸਾਲ ਹੋ ਗਏ ਆ ਤੇ ਇਹੀ ਬੰਦੇ ਬੈਠੇ ਹੈਗੇ ਆ ਜੀ,
0: ਤੇ
1: ਇਹਨਾਂ ਇੱਕ ਖੁਦ ਇਹਨਾਂ ਦੇ ਮੂੰਹੋਂ ਵੀ ਇਹ ਗੱਲ ਨਿਕਲੇ ਵੀ ਭਾਈ ਚੋਣਾਂ ਕਰਾਓ ਜੀ,
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਆ, ਕਿਸੇ ਚੀਜ਼ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਜੀ। ਲੈ ਲਓ ਜੀ ਮੁਕੱਦਰ
0: ਜੀ ਨੂੰ ਫੇਰ ਆਪਾਂ ਸਤਿ ਸ੍ਰੀ ਅਕਾਲ ਜੀ, ਅਨੂ ਜੀ ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਭਾਈ ਜੀ, ਸੈਣੀ ਭਾਈ ਜੀ,
0: ਸਤਿ ਸ੍ਰੀ ਅਕਾਲ ਜੀ, ਕੀ ਹਾਲ
1: ਚਾਲ? ਸਤਿ ਸ੍ਰੀ ਅਕਾਲ ਵੀਰ ਜੀ,
2: ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਤਾਂ ਚਲੋ ਕਹਿਣਾ ਤਾਂ ਕੀ ਆ ਭਾਰਤ ਭਾਈ ਜੀ, ਆਪਾਂ ਨਾ ਮੈਂ ਤੁਸੀਂ ਜਿਵੇਂ ਗੱਲਬਾਤ ਕਰਦੇ ਹੋ
0: ਜੀ,
2: ਤੇ ਗੱਲ ਇਹ ਆ ਭਾਰਤ ਭਾਈ ਜੀ, ਆਪਾਂ ਨਾ ਕੱਲੀ ਸਿਰਫ ਆਮ ਆਦਮੀ ਪਾਰਟੀ, ਮੈਂ ਜੋ ਮੈਨੂੰ ਲੱਗਦਾ ਕੱਲੀ ਉਹਨਾਂ ਦੀ ਗੱਲ ਨਾ ਕਰੀਏ।

0: ਇਹ ਨੀ ਚੰਗੇ ਜਾਂ ਦੂਜਾ ਨੀ ਕੋਈ
1: ਜੀ।
0: ਤੁਸੀਂ ਮੇਰੇ ਤੋਂ ਭਾਰਤ ਬਾਈ ਜੀ ਲਿਖਾ ਕੇ ਲੈ ਲਿਓ, ਤੁਸੀਂ ਜੇ ਮੈਨੂੰ ਨੀ ਪਤਾ ਵੀ ਸੱਤਾ ਬਦਲਣੀ ਹੈ ਕਿ ਨਹੀਂ ਬਦਲਣੀ, ਜਿੱਦਣ ਇਹਨਾਂ ਦੀ ਥਾਂ ਤੇ ਦੂਜੀ ਸਰਕਾਰ ਆ ਗਈ
1: ਜੀ,
0: ਤੁਸੀਂ ਮੈਨੂੰ ਵਿਖਾ ਰਹੇ ਹੋ ਜਿਵੇਂ ਦਾ ਸਿਸਟਮ ਬਾਈ ਜੀ ਸਾਰਾ ਪਿੱਛੇ ਦਾ ਸਿਸਟਮ ਹੈਗਾ ਇੱਕੋ ਹੀ ਚੱਲਦਾ
1: ਜੀ।
0: ਉਹਦੇ ਚ ਮੈਂ ਮੈਨੂੰ ਆਪਾਂ ਹੋ ਸਕਦਾ ਵੀ ਮੈਨੂੰ ਫਰਕ ਨਾ ਪੈਂਦਾ ਹੋਵੇ, ਮੈਂ ਕਹਿ ਸਕਦਾ ਵੀ ਉਹ ਵੀ ਮੰਨ ਲਓ ਮੇਰਾ ਕੰਮ ਕਾਰ ਠੀਕ ਹੈ, ਮੇਰਾ ਚੱਲੀ ਕਹਿੰਦਾ ਮੈਂ ਕਿਤੇ ਸਰਕਾਰ ਬਾਰੇ ਗੱਲ ਨੀ ਕਰਦਾ
1: ਜੀ,
0: ਮੈਂ ਉਹਦੇ ਬਾਰੇ ਮੰਨ ਲਓ ਵੀ ਉਹ ਗੱਲ ਕਰਦਾ, ਕਹਾਣੀ ਤਾਂ ਇੱਕੋ ਹੀ ਆ ਬਾਈ
1: ਜੀ।
0: ਮੈਂ ਹੁਣ ਕੱਲ ਕੁੱਕੀ ਗੱਲ ਸਾਹਿਬ ਦਾ ਪ੍ਰੋਗਰਾਮ ਸੁਣਦਾ ਪਿਆ
1: ਜੀ
0: ਧਵਾਣਾ ਸਾਹਿਬ ਦੇ ਨਾਲ
1: ਜੀ,
0: ਕਹਿੰਦੇ ਵੀ ਕੁੱਕੀ ਗੱਲ ਸਾਹਿਬ ਕਹਿੰਦੇ ਬਹੁਤ ਬਹੁਤ ਵੀ ਬਹੁਤ ਵਧੀਆ ਬੰਦੇ ਨੇ, ਬਹੁਤ ਵਿਜਨਰੀ ਬੰਦੇ ਨੇ
1: ਜੀ,
0: ਪਰ ਮੈਂ ਕੁੱਕੀ ਗੱਲ ਸਾਹਿਬ ਨੂੰ ਮੇਰਾ ਸਵਾਲ ਮੈਂ ਟਵਾਣਾ ਸਾਹਿਬ ਨੂੰ ਕਰਾਂਗਾ ਵੀ ਜਿਹੜਾ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਹੁੰਦਿਆਂ ਤੁਸੀਂ ਦੱਸੋ ਮੈਨੂੰ ਵੀ ਉਹਨਾਂ ਨੇ ਕਿਹੜਾ ਕਿਹੜਾ ਡਿਸੀਜਨ ਇਹੋ ਜਿਹਾ ਲਿਆ ਵੀ ਜਿੱਥੇ ਪੰਜਾਬ ਨੂੰ ਕੋਈ ਫਰਕ ਪਿਆ ਹੋਵੇ
1: ਜੀ,
0: ਕਿਹੜੇ ਵਿਜਨਰੀ ਬੰਦੇ ਸੀ ਜਿੰਨੇ ਪੰਜਾਬ ਦੇ ਖਜ਼ਾਨੇ ਸੀ, ਭਾਵੇਂ ਰੇਤਾ ਹੋਵੇ ਭਾਵੇਂ ਲੀਕਰ ਹੋਵੇ, ਉਹ ਪਹਿਲਾਂ ਕਾਂਗਰਸੀ ਲੁੱਟਦੇ ਸੀ, ਹੁਣ ਝਾੜੂ ਵਾਲੇ ਲੁੱਟਦੇ ਪਏ ਨੇ, ਕੱਲ ਨੂੰ ਅਕਾਲੀ ਲੈ ਜਾਣਗੇ ਇਹਦੇ ਉੱਤੇ, ਇਹੀ ਕਹਾਣੀ ਹੋਣੀ ਹੈ।
1: ਪਰ ਮੁਕੱਦਰ ਬਾਈ ਜੀ ਕਿਸੇ ਹੱਲ ਦੇ ਉੱਤੇ ਤਾਂ ਪਹੁੰਚਣਾ ਪਵੇਗਾ ਨਾ, ਫੇਰ
0: ਕੋਈ ਨਹੀਂ ਭਾਰਤ ਬਾਈ ਜੀ ਤੁਸੀਂ ਮੇਰੇ ਤੋਂ ਲਿਖ ਕੇ ਠੀਕ ਹੈ, ਤੁਸੀਂ ਆਪਣੇ ਥਾਂ ਤੇ ਸੈੱਟ ਹੋ, ਸੈਣੀ ਬਾਈ ਜੀ ਆਪਣੇ ਥਾਂ ਤੇ ਸੈੱਟ ਹੋ ਸਕਦੇ, ਕੋਈ ਕਿਤੇ ਸੈੱਟ ਹੋ ਸਕਦਾ, ਹੋ ਸਕਦਾ ਮੈਨੂੰ ਫਰਕ ਨਾ ਪੈਂਦਾ ਹੋਵੇ
1: ਜੀ,
0: ਜੋ ਸਾਡੇ ਦੇਸ਼ ਦਾ ਸਿਸਟਮ ਹੈ ਨਾ ਬਾਈ ਜੀ
1: ਜੀ,
0: ਉਹ ਕਹਾਣੀ ਸਾਰੀ ਉਹ ਸਿਸਟਮ ਤੇ ਟਿਕੀ ਹੈ, ਉਹ ਪੰਜ ਕੁ ਸਾਲਾਂ ਬਾਅਦ ਨਾ ਇੱਕ ਗੁੱਸਾ ਮੰਨ ਲਓ ਮੇਰਾ ਇੱਕ ਸਰਕਾਰ ਤੇ ਗੁੱਸਾ ਹੁੰਦਾ, ਮੈਂ ਉਹਨੂੰ ਲਾ ਦੇਣਾ
1: ਜੀ,
0: ਦੂਜੇ ਨੂੰ ਲੈ ਆਉਣਾ, ਦੂਜੇ ਨੂੰ ਲਾ ਦੇਣਾ, ਤੀਜੇ ਨੂੰ ਲੈ ਆਉਣਾ, ਜੇ ਪਿਛਲੀਆਂ ਸਰਕਾਰਾਂ ਇੰਨੀਆਂ ਵਧੀਆ ਸੀ ਟਿੱਪਣੀ ਨੀ ਕਰ ਸਕਦਾ ਹੈਗਾ, ਪਰ ਜੋ ਮੈਂ ਆਪਣੇ ਆਪਣੇ ਦੇਸ਼ ਦਾ ਸਿਸਟਮ ਵੇਖਦਾ ਪਿਆ
1: ਜੀ,
0: ਇੱਥੇ ਕਹਾਣੀ ਇੱਕੋ ਹੀ ਹੈ, ਤੁਸੀਂ ਲਿਖ ਕੇ ਲੈ ਲਿਓ, ਜੇ ਮੇਰੀ ਜ਼ਿੰਦਗੀ ਚ ਨੁਕਸਾਨ ਹੋਊਗਾ ਮੈਂ ਝੂਠਾ ਹੋ ਜਾ, ਮੇਰੀ ਖੁਸ਼ਕਿਸਮਤ ਹੀ ਹੈ
1: ਜੀ,
0: ਝਾੜੂ ਵਾਲਿਆਂ ਨੂੰ ਲੈ ਆਓ, ਅਕਾਲੀਆਂ ਨੂੰ ਲੈ ਆਓ, ਕਾਂਗਰਸੀਆਂ ਨੂੰ ਲੈ ਆਓ, ਕਿਸੇ ਨੂੰ ਲੈ ਆਓ
1: ਜੀ,
0: ਮੈਂ ਤੁਹਾਨੂੰ ਆਪਣਾ 2-4-10% ਨੁਕਸਾਨ ਹੁੰਦਾ ਵਿਖਾ ਦੂੰਗਾ ਭਾਰਤ ਬਾਈ ਜੀ,
1: ਉਹ ਬਾਈ ਜੀ ਮੈਂ ਤਾਂ
0: ਜੇ ਮੈਨੂੰ ਕੋਈ ਦਾਅਵਾ ਕਰਕੇ ਵਿਖਾ ਦੇ,
1: ਮੈਂ ਤਾਂ ਉਹਦੇ ਤੇ ਗੱਲ ਹੀ ਨਹੀਂ ਕਰਦਾ ਕਿ ਕਿਹਨੂੰ ਲੈ ਕੇ ਆਈਏ,
0: ਅਸੀਂ ਉਸ ਗੱਲ ਤੇ ਬਾਈ ਜੀ ਭਾਰਤ ਬਾਈ ਜੀ ਅਸੀਂ ਸਿਸਟਮ ਤੇ ਗੱਲ ਹੀ ਨਹੀਂ ਕਰਦੇ, ਅਸੀਂ ਸਿਰਫ ਬੰਦੇ ਬਦਲਣ ਦੀ ਗੱਲ ਕਰਦੇ ਹਾਂ, ਇਹਨੂੰ ਲਾ ਲਓ ਇਹਨੂੰ ਚੜਾ ਲਓ ਇਹਨੂੰ ਲਾ ਲਓ ਇਹਨੂੰ ਚੜਾ ਲਓ, ਸਾਡੀ ਮੰਨ ਲਓ ਪੱਤਰਕਾਰਾਂ ਦੀ ਜਾਂ ਦੂਜੀ ਦੀ ਗੱਲ ਹੀ ਇਹੀ ਹੈ, ਕਿਉਂਕਿ ਮੈਂ ਤਾਂ ਕਈ ਵਾਰੀ ਭਾਰਤ ਬਾਈ ਜੀ ਮੈਂ ਤਾਂ ਤੁਸੀਂ ਬਾਹਰ ਬੈਠੇ ਹੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਭਾਰਤ ਬਾਈ ਜੀ, ਮੈਂ ਅਕਸਰ ਸੋਚਦਾ ਹੁੰਦਾ ਕਈ ਵਾਰੀ ਮੈਂ ਵੈਸੇ ਵੀ ਜੇ ਮੰਨ ਲਓ ਵੀ ਜੇ ਆਪਾਂ ਸੋਚਦੇ ਹਾਂ ਵੀ ਜੇ ਸਾਰਾ ਕੁਛ ਹੀ ਠੀਕ ਹੋ ਜਾਏ, ਕੋਈ ਇਸ਼ੂ ਹੀ ਨਾ ਹੋਵੇ
1: ਜੀ,
0: ਫਿਰ ਪੱਤਰਕਾਰਾਂ ਦੀ ਕੀ ਲੋੜ ਹੈ ਬਾਈ ਜੀ, ਲੋੜ ਹੀ ਕਹਾਣੀ ਹੈ, ਸਾਰਾ ਕੁਛ ਸਮੂਥ ਚੱਲਦਾ ਹੋਵੇ ਸਾਰੀ ਕਹਾਣੀ ਹੈ,
1: ਓਪੋਜੀਸ਼ਨ ਲੈ ਕੇ ਆਓ, ਮੈਂ ਤਾਂ ਪਾਰਟੀ ਕਿਸੇ ਨੂੰ ਲਿਆਉਣ ਦੀ ਗੱਲ ਹੀ ਨੀ ਕਰਦਾ,
0: ਓਪੋਜੀਸ਼ਨ ਨੀ ਭਾਰਤ ਬਾਈ ਜੀ, ਓਪੋਜੀਸ਼ਨ ਕਿੱਥੋਂ ਆਊਗੀ, ਇਹੀ ਤਾਂ
1: ਪੈਦਾ ਕਰਦੀਆਂ ਨਾ ਪਾਰਟੀਆਂ, ਤਾਂ ਅਗਲੇ ਪੈਦਾ ਕਰੀ ਜਾਂਦੇ ਆ, ਓਪੋਜੀਸ਼ਨ ਤਾਂ ਲੋਕਾਂ ਦੇ ਹੱਥ ਦੇ ਵਿੱਚ ਪੈਦਾ ਕਰਨ,
0: ਲੋਕ ਤਾਂ ਬਾਈ ਜੀ ਆਪ ਟਵਾਣਾ ਸਾਹਿਬ ਰੋਜ਼ ਕਹਿੰਦੇ ਆ, ਤੁਸੀਂ ਦੇਖੋ, ਨਹੀਂ ਤੁਸੀਂ ਦੇਖੋ ਭਾਰਤ ਬਾਈ ਜੀ, ਆਮ ਬੰਦਿਆਂ ਦੀ ਤੁਸੀਂ ਛੱਡ ਦੋ ਗੱਲ
1: ਜੀ,
0: ਅੱਜ ਉਹ ਜਿਹੜਾ ਅਕਸਰ ਹੀ ਉਹ ਟਵਾਣਾ ਸਾਹਿਬ ਨਾਂ ਲੈਂਦੇ ਹੁੰਦੇ ਆ, ਉਹ ਜਿਹੜਾ ਮਹਾਰਾਸ਼ਟਰ ਵਾਲਾ ਉਹ ਕੀ ਕਰਾਟ ਕੀ ਉਹ ਬਾਬਾ ਜਿਹੜਾ ਸੀ ਉਹ
1: ਜੀ,
0: ਉਹ ਪੜ੍ਹੀਆਂ ਲਿਖੀਆਂ ਬੀਬੀਆਂ ਬਾਬੇ ਉਧਰ ਤੁਰੀਆਂ ਜਾਂਦੀਆਂ, ਤੁਸੀਂ ਛੱਡ ਦੋ ਓਪੋਜੀਸ਼ਨ ਵਾਲੀ ਆਮ ਬੰਦਿਆਂ ਦੀ ਕਹਾਣੀ, ਜਿਹਨਾਂ ਨੇ 2 ਟਾਈਮ ਦੀ ਰੋਟੀ ਪਕਾਉਣੀ ਤੇ ਖਾਣੀ ਹੈ, ਉਹ ਕਿਹੜੀ ਓਪੋਜੀਸ਼ਨ ਬਾਰੇ ਸੋਚਦੇ ਨੇ ਜੀ, ਉਹਨਾਂ ਨੂੰ ਤਾਂ ਬਸ ਓਨੀ ਓਨਾ ਕੁ ਫਿਕਰ ਹੈ ਵੀ ਬਸ ਵੀ ਸਾਡੇ 2 ਟਾਈਮ ਦੀ ਹੁਣ ਅਕਾਲੀ ਦਲ ਦੇ ਮਗਰ ਬਥੇਰੀ ਆਪਾਂ ਦੇਖਦੇ ਹਾਂ ਵੀ ਜਾਂ ਹੋਰਾਂ ਦੇ ਪਿੱਛੇ ਫਿਰਦੇ ਨੇ ਜੀ, ਕੋਈ ਸਾਡਾ ਘਰ ਬਣਾ ਦੇ ਜੀ, ਕੋਈ ਕੁਛ ਕਰਦੇ ਜੀ, ਉਹਨਾਂ ਦੀ ਛੋਟੀਆਂ ਛੋਟੀਆਂ ਲੋੜਾਂ ਨੇ ਬਾਈ ਜੀ, ਇਸ ਦੇਸ਼ ਦੇ ਵਿੱਚ ਕਿਹੜੀ ਓਪੋਜੀਸ਼ਨ ਤੁਸੀਂ ਭਾਲਦੇ ਹੋ
1: ਜੀ,
0: ਅਸੀਂ ਪੜ੍ਹੇ ਲਿਖੇ ਲੋਕ ਨੀ, ਮੈਂ ਭਾਰਤ ਬਾਈ ਜੀ ਮੈਨੂੰ ਅਫਸੋਸ ਇਸ ਗੱਲ ਤੇ ਹੈ
1: ਜੀ,
0: ਵੀ ਅਸੀਂ ਪੜ੍ਹੇ ਲਿਖੇ ਲੋਕ ਜਿਹੜੇ ਅਸੀਂ ਮੇਰੇ ਵਰਗੇ ਲਾ ਲਓ, ਮੈਂ ਤਾਂ ਬਹੁਤਾ ਪੜ੍ਹਿਆ ਲਿਖਿਆ ਨੀ ਹੈਗਾ, ਮੈਂ ਐਵੇਂ ਕਵਾਂ

0: जी
1: मैं अपने उन्हां च शामिल कर ला,
0: जी
1: मैं उन्हें जोगा है नहीं। पर असी खुद नहीं बाई जी उस हद तक सोचते हैं कि असी तो यह सोचने हैं भी भगवंत मान नूं चुन लिया ते हुण इहनूं
0: जी
1: हटाउणा है ते दूजे नूं बिठाउणा है, बस
0: जी
1: कहानी इन्नी हो साडी
0: थैंक यू जी,
1: है।
0: थैंक यू, शुक्रिया
1: इस करके तुसीं मैं तुहानूं भारद भाई जी एक गल मैं तुहानूं कहण गया वा,
0: जी।
1: तुसीं मेरी गल ते मैं मेरा मेरी खुशकिस्मती होवेगी जे मैं झूठा होवां।
0: जी
1: इस तों बाद जिहड़ी वी सरकार बणेगी
0: जी
1: मैं कहिंदा भगवंत मान दी सरकार बदल के होर बण जे
0: जी
1: ते मैं तुहानूं साल बाद भारद भाई जी पुछांगा भी
0: जी
1: कित्थे आ उह रंगला पंजाब, बस
0: जरूर जी,
1: कहानी इन्नी हो गई।
0: जरूर जी,
1: ते
0: थैंक
1: तुसीं मैनूं
0: यू, जरूर
1: जवाब
0: जरूर
1: दिओ
0: जरूर
1: ओहदा
0: जरूर जी।
1: भी भी आ इत्थे है,
0: ओ
1: बस
0: भाई जी,
1: कहानी इन्नी है।
0: थैंक यू बहुत बहुत शुक्रिया, थैंक यू सर
1: ठीक
0: जी,
1: है भाई, सत श्री अकाल भाई
0: शुक्रिया
1: जी,
0: जी। दोस्तों ऐसा जी
1: जय
0: मुकद्दर
1: श्री
0: भाई
1: अकाल।
0: जी, हाँ जी सैनी साहब जी, आनू जी,
1: ਇੱਦਾਂ ਨਾ ਜੀ, ਕੈਪਟਨ ਸਾਹਿਬ ਬਾਰੇ ਤਾਂ ਜਿਹੜੀ ਗੱਲ ਕਹਿ ਕੇ ਗਏ, ਮੈਂ ਤਾਂ ਉਹਦੇ ਬਾਰੇ ਪਹਿਲਾਂ ਹੀ ਕਹਿਤਾ ਹੈਗਾ ਨਾ ਜੀ।
0: ਜੀ
1: ਉਹ ਕਿਸੇ ਨੇ ਕਿਹਾ ਸੀਗਾ, ਕੋਈ ਬਾਬਾ ਗਿਆ ਕਿਸੇ ਦੇ ਖੈਰ ਲੈਣ ਬੀਬੀ ਕੋਲ, ਤੇ ਬੀਬੀ ਨੂੰ ਕਹਿੰਦਾ ਬੀਬੀ ਬੇੜਾ ਬੜਾ ਸੋਹਣਾ ਬੰਨਿਆ ਆ, ਕਹਿੰਦੀ ਰੰਡੀ ਵੀ ਇਹਦੀ ਕੀਤੀ ਆ ਜੀ। ਹਾਂਜੀ, ਤੋ ਇਸ ਕਰਕੇ ਭਾਈ ਇਹ ਚਿੱਟੀ ਚੁਨੀ ਕੈਪਟਨ ਹੀ ਤੋਂ ਆ ਗਿਆ ਆ।
0: ਬਿਲਕੁਲ ਹੈ
1: ਹਾਂਜੀ,
0: ਜੀ, ਬਿਲਕੁਲ ਹੈ ਜੀ,
1: ਇਸ ਕਰਕੇ ਹੁਣ ਜਿੱਥੇ ਤੱਕ ਮੁਕੱਦਰ ਵੀਰ ਜੀ ਗੱਲ ਕਰਦੇ ਆ ਵੀ ਹਾਂਜੀ ਵੀ ਸਿਸਟਮ ਦੀ ਗੱਲ ਕਰਦੇ ਆ ਨਾ,
0: ਜੀ
1: ਹੁਣ ਮੁਕੱਦਰ ਵੀਰ ਜੀ ਸਿਸਟਮ ਆਮ ਬੰਦਾ ਦੇ ਨਹੀਂ ਬਦਲਣਾ, ਅਸੀਂ
0: ਜੀ
1: ਜਿਨ੍ਹਾਂ ਨੂੰ ਚੁਣਦੇ ਆ ਨਾ ਜੀ, ਉਹਨਾਂ ਨੂੰ ਚੁਣਦੇ ਹੀ ਇਸੇ ਕਰਕੇ ਆ ਕਿ ਉਹ ਇੱਕ ਏਦਾਂ ਦਾ ਸਿਸਟਮ, ਏਦਾਂ ਦਾ ਨਿਯਾਮ ਕ੍ਰੀਏਟ ਕਰਨ।
0: ਜੀ
1: ਦੇਖੋ, ਕਾਨੂੰਨ ਘੜਨ ਦੀ ਪਾਵਰ ਉਹਨਾਂ ਕੋਲ ਹੁੰਦੀ ਆ ਜੀ,
0: ਬਿਲਕੁਲ ਹੈ,
1: ਸਿਸਟਮ ਬਣਾਉਣ ਦੀ ਪਾਵਰ ਉਹਨਾਂ ਕੋਲ ਹੁੰਦੀ ਆ।
0: ਜੀ
1: ਅਸੀਂ ਵੀ ਚਾਹੁੰਦੇ ਹੈਗੇ ਆ ਕਿ ਰੋਸ਼ਨ ਦਿਮਾਗ ਬੰਦੇ ਅੱਗੇ ਆਉਣ, ਉਹ ਆ ਕੇ ਇੱਕ ਵਧੀਆ ਸਿਸਟਮ ਬਣਾਉਣ ਜੀ, ਉਸ ਸਿਸਟਮ ਦੇ ਤਹਿਤ ਸਾਡੇ ਬੱਚਿਆਂ ਨੂੰ ਤੈਅ ਸਮੇਂ ਅੰਦਰ ਉਹਨਾਂ ਦੇ ਐਗਜ਼ਾਮ ਹੋਣ,
0: ਜੀ
1: ਤੈਅ ਸਮੇਂ ਅੰਦਰ ਉਹਨਾਂ ਨੂੰ ਰੁਜ਼ਗਾਰ ਮਿਲੇ, ਤੇ ਉਹਦੇ ਵਿੱਚ ਜਿਹੜਾ ਆ ਉਹਨਾਂ ਦਾ ਟਾਈਮ ਵੇਸਟ ਨਾ ਜਾਵੇ,
0: ਜੀ
1: ਤੇ ਕਰਪਸ਼ਨ ਮੁਕਤ ਜਿਹੜਾ ਹੈਗਾ ਆ ਪ੍ਰਸ਼ਾਸਨ ਹੋਵੇ, ਇਹ ਚੀਜ਼ਾਂ ਦਾ ਸੁਪਨਾ ਲੈ ਕੇ ਹੀ ਤਾਂ ਅਸੀਂ ਵੋਟਾਂ ਪਾਉਂਦੇ ਹੈਗੇ ਆ ਜੀ।
0: ਬਿਲਕੁਲ
1: ਕਰੀਏ ਕੀ, ਜਿਨ੍ਹਾਂ ਨੂੰ ਚੁਣਦੇ ਹੈਗੇ ਆ ਜੇ ਉਹ ਫੇਰ ਆ ਕੇ ਸਿਸਟਮ ਇੰਨਾ ਹਾਵੀ ਆ, ਉਹ
0: ਜੀ
1: ਜਿਹੜਾ ਸਿਸਟਮ ਆ ਉਹ ਸਿਸਟਮ ਬਦਲਣ ਤੋਂ ਪਹਿਲਾਂ ਹੀ ਉਹ ਪਹਿਲੇ ਸਿਸਟਮ ਦੇ ਵਿੱਚ ਇਨਵੋਲਵ ਹੋ
0: ਹੋ
1: ਜਾਂਦੇ ਹੈਗੇ
0: ਜਾਂਦੇ
1: ਆ
0: ਹੈ ਜੀ,
1: ਜੀ ਕਿਉਂਕਿ ਸਿਸਟਮ ਇੰਨਾ ਕਰਪਟ ਆ, ਉਹ ਬੰਦੇ ਨੂੰ ਇੰਨਾ ਈਜ਼ੀ ਮਨੀ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਆ,
0: ਜੀ
1: ਉਹ ਫਿਰ ਐਸ਼ ਪ੍ਰਸਤੀ ਚ ਪੈ ਜਾਂਦਾ ਜੀ।
0: ਬਿਲਕੁਲ ਹੈ ਜੀ,
1: ਕੈਪਟਨਸੀ ਤਾਂ ਉਹ ਰਾਤ ਨੂੰ ਮਹਿਫਲਾਂ ਲੱਗਦੀਆਂ ਸੀਗੀਆਂ ਤੇ ਉੱਥੇ ਵਿਦੇਸ਼ੀ ਦਾਰੂ ਪੀਂਦੇ ਸੀ ਜੀ,
0: ਜੀ
1: ਹੋਣ ਵਾਲੇ ਆ ਤੇ ਤਾਂ ਵੀ ਉਹਨਾਂ ਦਾ ਵੀ ਇਹੀ ਪਤਾ ਲੱਗਦਾ ਹੈ ਜੀ,
0: ਬਿਲਕੁਲ ਹੈ ਜੀ,
1: ਤੇ ਬਾਕੀ ਉਹ ਵਿਲਾਸਤਾ ਦੀ ਜਿੰਦਗੀ ਇਹ ਸਿਸਟਮ ਦੇ ਦਿੰਦਾ ਹੈ ਜੀ ਨੇਤਾਵਾਂ ਨੂੰ,
0: ਨਾਲੇ
1: ਉਹ ਜਿਹੜੀ
0: ਦੇਖੋ
1: ਵਿਲਾਸਤਾ ਆ ਉਹ ਫਿਰ ਜਿਹੜਾ ਕੁਝ ਕਰਨ ਨਹੀਂ ਦਿੰਦੀ ਜੀ।
0: ਸੈਣੀ ਸਾਹਿਬ, ਹੁਣ ਜੇ ਇਸ ਆਸ ਦੇ ਨਾਲ ਆਪਾਂ ਇਹ ਸਾਰੀ ਚੀਜ਼ ਨੂੰ ਛੱਡ ਦਈਏ, ਤਾਂ ਫਿਰ ਤਾਂ ਗਦਰੀ ਬਾਬੇ ਤੋਂ ਲੈ ਕੇ ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਯੋਧੇ ਹੋਏ ਨੇ, ਗੁਰੂ ਸਾਹਿਬ ਹੋਏ ਨੇ, ਜਾਂ ਉਹ ਤੋਂ ਪਿਛਲੀਆਂ ਗੱਲਾਂ ਕਰ ਲਈਏ, ਅੱਜ ਦੀਆਂ ਗੱਲਾਂ ਕਰ ਲਈਏ, ਜਿਹੜਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਦੇਸ਼ ਨੂੰ, ਚਾਹੇ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦੇ ਨਾਮ ਨੇ, ਚਾਹੇ ਕਾਲੇ ਪਾਲੀਆਂ ਦੀਆਂ ਜੇਲ੍ਹਾਂ ਕੱਟੀਆਂ ਨੇ, ਆਪਣੀਆਂ ਜ਼ਮੀਨਾਂ ਕੁਰਕਰ ਕਰਾਈਆਂ ਨੇ, ਫਿਰ ਤਾਂ ਉਹਨਾਂ ਨੂੰ ਵੀ ਕੋਈ ਜ਼ਰੂਰਤ ਹੀ ਨਹੀਂ ਸੀ ਇਹਨਾਂ ਚੀਜ਼ਾਂ ਦੇ ਬਾਰੇ ਸੋਚਣ ਦੀ ਵੀ ਅਸੀਂ ਕੀ ਨਵੇਂ ਇੱਕ ਸਮਾਜ ਨੂੰ ਸਿਰਜਣਾ ਚਾਹੁੰਦੇ ਹਾਂ, ਇੱਕ ਨਵਾਂ ਸੁਪਨਾ ਸਾਡਾ ਹੈ ਜੀ।
1: ਭਾਰਤ ਸਾਹਿਬ, ਤੁਸੀਂ ਠੀਕ ਕਹਿੰਦੇ ਹੈਗੇ ਆ, ਪਰ
0: ਜੀ
1: ਕੀ ਹੈ, ਮਨੁੱਖ ਦੀ ਪ੍ਰਵਿਰਤੀ ਹੈ ਸੰਘਰਸ਼ ਕਰਨਾ,
0: ਬਿਲਕੁਲ ਹੈ ਜੀ,
1: ਅਸੀਂ ਸੰਘਰਸ਼ ਕਰਨਾ ਹੈਗਾ ਆ, ਅਸੀਂ ਜੋ ਇੱਥੇ ਦਾ ਨਿਜ਼ਾਮ ਆ ਉਹ ਤੋਂ ਬਾਹਰ ਥੋੜਾ ਜਾ ਸਕਦੇ
0: ਬਿਲਕੁਲ
1: ਹੈਗੇ
0: ਹੈ
1: ਆ ਜੀ,
0: ਜੀ
1: ਜਾਂ ਤਾਂ ਫਿਰ ਬਿਲਕੁਲ ਤੁਸੀਂ ਜਿਹੜਾ ਹੈਗਾ ਆ ਜੀ ਸਭ ਕੁਝ ਛੱਡ ਛਡਾ ਕੇ ਜੀ ਦੇ ਸਾਧ ਬਣ ਜਾਓ,
0: ਬਿਲਕੁਲ,
1: ਜਾਂ ਸਭ ਕੁਝ ਜੇ ਸਿਸਟਮ ਚ ਰਹਿੰਦੇ ਹੈਗੇ ਆ, ਅਸੀਂ ਗ੍ਰਸਤੀ ਆ, ਬੱਚੇ ਪਾਲਣੇ ਆ, ਅੱਜ ਸਾਨੂੰ ਨਹੀਂ ਲੋੜ ਹੈਗੀ ਜੀ ਸਿਸਟਮ ਦੀ, ਜਿੱਦਾਂ ਇਹਨਾਂ ਦੇ ਵੀ ਇੰਡੀਪੈਂਡੈਂਟ ਬਿਜਨਸ ਆ, ਮੁਕੱਦਰ ਜੀ ਦਾ ਵੀ, ਮੇਰਾ ਵੀ ਇੰਡੀਪੈਂਡੈਂਟ ਬਿਜਨਸ ਆ, ਅਸੀਂ ਰਾਜਨੀਤਿਕ ਜਿਹੜੀ ਹੈਗੀ ਆ ਮਤਲਬ ਪ੍ਰਣਾਲੀ ਤੋਂ ਨਹੀਂ ਕੁਛ ਜਿਹੜਾ ਲੈਣਾ ਹੁੰਦਾ ਹੈਗਾ, ਸਾਡਾ ਕੋਈ ਸਵਾਰਥ ਨਹੀਂ ਹੈ, ਪਰ ਇਹ ਕਿੱਥੇ ਗਰੰਟੀ ਹੈਗੀ ਕਿ ਕੱਲ ਨੂੰ ਸਾਡੇ ਬੱਚਿਆਂ ਨੇ ਇਹ ਕੰਮ ਨਹੀਂ ਕਰਨਾ ਹੈਗਾ ਜਾਂ ਕਿਸੇ ਸਰਕਾਰੀ ਗੱਲ ਦੇ ਵਿੱਚ ਨਹੀਂ ਇਨਵੋਲਵ ਹੋਣਗੇ ਜੀ।
0: ਜੀ
1: ਸੋ ਅਸੀਂ ਇੱਕ ਸਿਸਟਮ ਜਿਹੜਾ ਆ ਉਹਦੇ ਨਿਰਮਾਣ ਵਾਸਤੇ ਹੀ ਰੋਸ਼ਨ ਦਿਮਾਗ ਬੰਦਿਆਂ ਦੀ ਭਾਲ ਕਰਦੇ ਆ ਜੀ, ਮੇਰੀ ਇਹ ਬੇਨਤੀ ਸੀ।
0: ਬਿਲਕੁਲ ਦਰੁਸਤ ਹੈ ਜੀ, ਤੇ ਸੈਂਟ ਸਾਹਿਬ ਆਖਰ ਦੇ ਵਿੱਚ ਜਾਂਦੇ ਜਾਂਦੇ ਆਪਣੇ ਜਿਹੜੇ ਨੇ ਵਾਰਸ ਪੰਜਾਬ ਵਾਲੇ ਨੇ ਜੀ, ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਉਂਦੀਆਂ ਨੇ, ਪਹਿਲਾਂ ਤਾਂ ਕਹਿੰਦੇ ਜੀ ਅਸੀਂ ਆਪਣੇ ਆਪ ਇੰਡੀਪੈਂਡੈਂਟ ਸਾਰਾ ਕੁਝ ਕਰਾਂਗੇ, ਵਿੱਚੇ ਸਮਝੌਤੇ ਦੀ ਗੱਲ ਹੁੰਦੀ ਸੀ, ਪਰ ਹੁਣ ਇਹਨਾਂ ਦੀ ਪਾਰਟੀ ਨਹੀਂ ਰਜਿਸਟਰ ਹੋ ਰਹੀ ਜੀ।
1: ਉਹ ਦੇਖੋ ਜੀ, ਗੱਲ ਇੱਦਾਂ ਹੈਗੀ ਆ, ਉਹ ਚੋਣ ਕਮਿਸ਼ਨ ਜਿਹੜਾ ਹੈਗਾ ਆ ਉਹ ਇਹਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਉਹ ਇੱਥੇ ਕਿੰਤੂ ਕਰ ਰਿਹਾ ਹੈਗਾ ਜੀ ਕਿ ਇਸ ਚੀਜ਼ ਦਾ ਵੈਰੀਫਾਈ ਕਰਦੇ ਹੈਗੇ ਆ ਜੀ ਕਿ ਪਾਰਟੀ ਜਿਹੜੀ ਆ ਉਹਦਾ ਨੈਸ਼ਨਲ ਕਰੈਕਟਰ ਕਿੱਦਾਂ ਦਾ ਆ ਜੀ। ਹੈ ਤਾਂ ਇਹ ਜਿਹੜੀ ਗੱਲ ਉਹ ਕਹਿ ਰਿਹਾ ਹੈਗਾ ਜੀ, ਇਟ ਇਜ਼ ਬਿਯੋਂਡ ਦੀ ਜੁਰਿਸਡਿਕਸ਼ਨ ਆਫ ਇਲੈਕਸ਼ਨ ਕਮਿਸ਼ਨਰ।
0: ਜੀ
1: ਇਲੈਕਸ਼ਨ ਕਮਿਸ਼ਨਰ ਨੇ ਤਾਂ ਇਹ ਆ ਜੀ ਕਿ ਤੁਹਾਡੀਆਂ ਰਿਕੁਆਇਰਮੈਂਟ ਕੀ ਆ, ਉਹ ਦੱਸੋ
0: ਜੀ,
1: ਜੇ ਉਹਦੇ ਵਿੱਚ ਕੋਈ ਫੁੱਲ ਫਿੱਲ ਨਹੀਂ ਹੁੰਦਾ ਹੈਗਾ ਜਾਂ ਕੋਈ ਤਕਨੀਕੀ ਨੁਕਸ ਹੈਗਾ ਆ ਤੇ ਉਹ ਦੱਸੋ ਤੁਸੀਂ
0: ਜੀ।
1: ਤੁਸੀਂ ਜਿਹੜਾ ਹੈਗਾ ਆ ਕਿਸੇ ਚੀਜ਼ ਨੂੰ ਜੱਜ ਕਰਨ ਵਾਲੇ ਕੌਣ ਹੁੰਦੇ ਹੈਗੇ ਆ ਜੀ, ਕਿਸੇ ਦਾ ਨੈਸ਼ਨਲ ਕਰੈਕਟਰ ਹੈਗਾ ਜਾਂ ਹੈ ਨਹੀਂ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਗਏ ਸੀ। ਉਹ ਕੱਲ ਤੱਕ ਦਾ ਟਾਈਮ ਹੈਗਾ ਆ ਇਹਨਾਂ ਨੂੰ ਦਿੱਤਾ, ਕੱਲ ਪਹਿਲੀ ਤਰੀਕ ਹੈਗੀ ਆ ਜੀ, ਇੱਕ ਤਰੀਕ ਜਿਹੜੀ ਆ ਉਹ ਜੱਜ ਸਾਹਿਬ ਨੇ ਦਿੱਤੀ ਹੈਗੀ ਵੀ ਜਾਓ ਦੱਸੋ, ਤੇ ਨਾਲ ਇਹ ਵੀ ਦੱਸੋ ਕਿ ਕਿਤੇ ਇਹੋ ਜਿਹੀ ਗੱਲ ਤਾਂ ਨੀ ਕਿ ਇਹਨਾਂ ਤੋਂ ਬਾਅਦ ਕਿਸੇ ਨੇ ਅਪਲਾਈ ਕੀਤਾ ਹੋਵੇ ਤੇ ਤੁਸੀਂ ਉਹਨੂੰ ਰਜਿਸਟਰ ਕਰ ਲਿਆ ਹੋਵੇ ਤੇ ਇਹਨਾਂ ਨੂੰ ਅਜੇ ਤੱਕ ਨਾ ਕੀਤਾ ਹੋਵੇ।
0: ਕੀ ਬਾਤ ਹੈ ਜੀ, ਜੀ
1: ਹਾਂਜੀ
0: ਜੀ,
1: ਉਹ ਪੁੱਛਣਗੇ ਜੀ, ਉੱਥੇ ਸਪਸ਼ਟ ਜਿਹੜਾ ਹੋ ਜਾਊਗਾ ਹੋ ਜਾਏਗਾ ਜੀ, ਮੈਨੂੰ ਲੱਗਦਾ ਹੈਗਾ ਹੋਰ ਕੁਛ ਨੀ ਹੈਗਾ, ਹੋ ਜਾਏਗਾ। ਪਰ ਇਹ ਆ ਕਿ ਇਹਨਾਂ ਨੇ ਰਾਈਟ ਟਾਈਮ ਦੇ ਉੱਤੇ ਹਾਈ ਕੋਰਟ ਮੂਵ ਕਰ ਲਿਆ, ਨਹੀਂ ਤਾਂ ਇਹੋ ਜਿਹੇ ਕੰਮ ਜਿਹੜੇ ਹੈਗੇ ਨਾ ਪੋਲੀਟੀਕਲ ਕੰਮ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨਰ ਤਾਂ ਜਿਹੜਾ ਆ ਜੋ ਸੈਂਟਰ ਹਰੀ ਝੰਡੀ ਦਿੰਦਾ ਉਹੀ ਕਰਦਾ ਜੀ, ਬਾਕੀ ਕੁਛ ਨੀ ਕਰਦੇ ਜੀ।
0: ਬਿਲਕੁਲ,
1: ਸੋ ਮਿਲ ਜਾਏਗਾ ਜੀ, ਹੋ ਜਾਏਗੀ ਰਜਿਸਟਰ, ਕਿਉਂਕਿ ਮਾਮਲਾ ਕੋਰਟ ਚ ਆ ਗਿਆ
0: ਜੀ। ਸੈਣੀ ਸਾਹਿਬ ਆਖਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਗੱਲ ਕਰਕੇ ਫਿਰ ਜਾਂਦੇ ਜਾਂਦੇ ਜ਼ਰੂਰ ਆਪਣੀ ਗੱਲ ਵੀ ਕਰਿਓ ਜਾਂ ਪਹਿਲਾਂ ਕਰ ਲਓ ਤੁਸੀਂ ਗੱਲ। ਹਾਂਜੀ,
1: ਤੁਸੀਂ SIR ਦੀ ਗੱਲ ਕਰਨ ਲੱਗੇ ਹੈਗੇ ਆ ਜੀ,
0: ਫਾਰਮ 6 ਦੇ ਵਿੱਚ ਦੇਖੋ ਸਟੈਪ ਬੈਕ ਕਰਨਾ ਪੈ ਗਿਆ ਜੀ, ਕਹਿੰਦੇ ਪਹਿਲਾ ਫਾਰਮ ਵਿੱਚ ਪਰ ਜਿਹੜੇ 13,000-14,000 ਜਿਹੜੀਆਂ ਵੋਟਾਂ ਜਿਹੜੀਆਂ ਨੇ ਉਹ ਕੱਟ ਹੋ ਗਈਆਂ ਜਾਂ ਕਿਤੇ ਬਾਹਰ ਹੋ ਗਈਆਂ।
1: 14 ਕਰੋੜ ਸਰ, 14 ਕਰੋੜ,
0: ਹਾਂਜੀ
1: 14 ਕਰੋੜ, 13-14 ਕਰੋੜ ਆ ਜੀ,
0: ਬਿਲਕੁਲ ਜੀ,
1: ਹਾਂਜੀ। ਸੋ ਇਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਜਿਹੜੇ ਇੱਥੋਂ ਛੱਡ ਹੋਏ ਆ ਜੀ, ਔਰ ਉਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਆਪੋਜੀਸ਼ਨ ਪਾਰਟੀਆਂ ਲੈਣਗੀਆਂ ਜੀ। ਔਰ ਕਾਰਨ ਇਹ ਹੈਗਾ ਨਾ ਜੀ, ਉਹ 14 ਕਰੋੜ ਬੰਦੇ ਉਹ ਨੀ ਹੈਗੇ ਕਿ ਜਿਹੜੇ ਨਜ਼ਰ ਨਹੀਂ ਆ ਰਹੇ, ਉਹ ਸਾਹਮਣੇ ਨਜ਼ਰ ਆ ਰਹੇ ਹੈਗੇ ਆ ਬੰਦੇ ਜਿਹੜੇ ਹੈਗੇ ਆ ਜੀ, ਪ੍ਰੋਮੀਨੈਂਟ ਬੰਦੇ ਜਿਹੜੇ ਆ ਉਹਨਾਂ ਦੇ ਵਿੱਚ ਮਿਸ ਹੋਏ ਜੀ ਉਸ ਫਾਰਮ 6 ਕਰਕੇ ਜੀ। ਹੁਣ ਜਿਹੜਾ ਹੈਗਾ ਪੁਰਾਣਾ ਫਾਰਮ ਭਾਈ ਤੁਸੀਂ ਇੱਥੇ ਅੰਡਰਟੇਕਿੰਗ ਦੇਣੀ ਹੈ ਕਿ ਮੇਰੀ ਇਸ ਵੋਟ ਤੋਂ ਇਲਾਵਾ ਹੋਰ ਕਿਸੇ ਸਟੇਸ਼ਨ ਤੇ ਵੋਟ ਹੈ ਨਹੀਂ ਜੀ।
0: ਪਰ ਸਹੀ ਸਾਹਿਬ ਇਹਦੇ ਵਿੱਚ ਵੀ ਤਾਂ ਦੋ ਰਾਹ ਆ ਨਾ, ਜਿੱਥੇ SIR ਚ ਹੋ ਚੁੱਕੀ ਹੈ ਉੱਥੇ ਫਾਰਮ ਜਿਹੜਾ ਪੁਰਾਣਾ ਲਾਗੂ ਕਰਤਾ, ਤੇ ਜਿੱਥੇ ਹੁਣ ਜਿਹੜੀ ਆ ਹੋ ਰਹੀ ਹੈ ਉਸੇ ਉੱਥੇ ਪੋਰਟਲ ਦੇ ਉੱਤੇ ਉਹੀ ਫਾਰਮ ਚੱਲ ਰਿਹਾ ਜਿੰਨਾ ਚਿਰ SIR ਚੱਲ ਰਹੀ ਹੈ ਜੀ। ਇਹ ਦੋ ਚਿੱਤੀ ਨੀ ਪੈਦਾ ਕਰਤੀ ਹੋਰ ਵੀ ਇਹਨਾਂ ਨੇ, ਜਿਆਦਾ ਤੁਸੀਂ ਸਾਰਾ ਕੁਝ ਕੈਂਸਲ ਕਰ ਦਿਓ ਜੀ।
1: ਨਹੀਂ ਸਰ, ਹੁਣ ਜਿੱਥੇ ਹੋਏਗੀ ਉੱਥੇ ਜਿਹੜਾ ਹੈਗਾ ਆ ਪੁਰਾਣਾ ਫਾਰਮ ਲੱਗ ਜਾਏਗਾ
0: ਜੀ,
1: ਜਿੱਥੇ ਜਿਹੜਾ ਹੋ ਚੁੱਕੀ ਆ ਉਹ ਐਜ਼ ਇਟ ਇਜ਼ ਹੀ ਰਹੇਗੀ
0: ਜਿਹੜੀ ਚੱਲ ਰਹੀ ਹੈ ਜੀ,
1: ਕਿਉਂਕਿ ਉੱਥੇ ਤਾਂ ਦੁਬਾਰਾ ਫਾਰਮ
0: ਜਿਹੜੇ ਸੂਬਿਆਂ ਚ ਚੱਲ ਰਹੀਆਂ ਸਾਰੀ ਦਾ ਉੱਥੇ ਤਾਂ ਇਹੀ ਲਾਗੂ ਕੀਤਾ ਹੋਇਆ ਨਾ ਨਵਾਂ ਫਾਰਮ।
1: ਨਹੀਂ ਸਰ, ਨਹੀਂ
0: ਜੀ,
1: ਉੱਥੇ ਪੁਰਾਣਾ ਹੁਣ ਅੱਗੇ ਲੱਗੇਗਾ ਜੀ, ਪੁਰਾਣੇ ਫਾਰਮ ਦੇ ਅਨੁਸਾਰ ਹੋ ਜਾਏਗਾ ਤੇ ਜਿਹੜਾ ਆ ਉਹ ਨਵੇਂ ਫਾਰਮ ਨਾਲ ਜਿਹੜਾ ਹੈਗਾ ਉਹ ਜਾਣੀ ਕਿ ਨਵਾਂ ਫਾਰਮ ਖਤਮ ਕਰ ਦਿੱਤਾ, ਪੁਰਾਣੇ ਫਾਰਮ ਦੇ ਨਾਲ ਹੀ ਹੁਣ ਅੱਗੇ ਹੋਏਗੀ ਪ੍ਰੋਸੈਸ।
0: ਠੀਕ ਹੈ ਜੀ, ਠੀਕ ਹੈ ਜੀ,
1: ਹਾਂਜੀ। ਸੋ ਇਸ ਕਰਕੇ ਉਹ ਬੈਕ ਆਊਟ ਤਾਂ ਹੀ ਹੋਏ ਨਾ, ਵੀ ਬੈਕ ਆਊਟ ਤਾਂ ਹੋਏ ਹੈਗੇ ਤੇ ਹੁਣ ਜਿਹੜੀਆਂ ਨਵੀਂ ਜਿੱਥੇ ਰਹਿੰਦੀ ਹੈਗੀ ਆ ਤਾਂ ਕਿ ਉੱਥੇ ਕੋਈ ਹਰਡਲ ਨਾ ਆ ਸਕੇ ਤੇ ਕੰਮ ਕੰਟੀਨਿਊ ਹੋ ਜਾਏ
0: ਜੀ। ਬਿਲਕੁਲ ਹੈ ਜੀ, ਦਰੁਸਤ ਹੈ ਜੀ ਜੀ।
1: ਪਰ ਆਪੋਜੀਸ਼ਨ ਪਾਰਟੀਆਂ ਛੱਡਣਗੀਆਂ ਨੇ ਜੀ ਇਹ ਮੁੱਦਾ, ਉਹਨਾਂ ਨੇ ਤਾਂ ਗਰਾਊਂਡ ਤੇ ਲੈ ਕੇ ਜਾਣਾ, ਸੁਪਰੀਮ ਕੋਰਟ 'ਚ ਵੀ ਲੱਗਾ ਉਹ,
0: ਅੱਜ ਉਹਨਾਂ ਦੀ ਬੈਠਕ ਵੀ ਹੋਈ ਆ, ਫਿਰ ਸਿਰ ਮਲਾਏ ਨੇ ਉਹਨਾਂ ਨੇ, ਬਾਕੀ ਦੇਖਦੇ ਆ ਅੱਗੇ ਜਾ ਕੇ ਕੀ ਕਰਦੇ ਆ ਜੀ।
1: ਹੁਣ ਤਾਂ ਉਹ ਇਸ ਐਕਸਟੈਂਟ ਤੱਕ ਗਏ ਹੈਗੇ ਆ ਵੀ ਭਾਈ ਇੱਥੇ ਜਿਹੜਾ ਆ ਮੇਰੇ ਇਹਨਾਂ ਨੂੰ ਵੋਟਾਂ ਜਿਹੜੀਆਂ ਪਈਆਂ ਆ ਉਹ ਵੋਟਾਂ ਨਹੀਂ ਪਈਆਂ, ਇਹਨਾਂ ਨੇ ਵੋਟ ਚੋਰੀ ਦੇ ਨਾਲ ਹੀ ਸਰਕਾਰ ਬਣੀ ਹੈਗੀ ਆ
0: ਜੀ,
1: ਤੇ ਇਸ ਕਰਕੇ ਜਿਹੜਾ ਆ ਇਹ ਸਰਕਾਰ ਨੂੰ ਇਹਨਾਂ ਨੂੰ ਹੀ ਰਿਜ਼ਾਈਨ, ਇਹਨਾਂ ਦਾ ਹੀ ਮੰਗਦੇ ਪਏ, ਪ੍ਰਾਈਮ ਮਿਨਿਸਟਰ ਦਾ ਹੀ ਰਿਜ਼ਾਈਨ ਮੰਗਦੇ ਪਏ ਆ ਜੀ ਉਹ ਇਸ ਚੀਜ਼ ਤੇ, ਔਰ ਇਹ ਇਸ਼ੂ ਨੂੰ ਜਿਹੜਾ ਆ ਉਹ ਗਰਮ ਕਰਨਗੇ ਜੀ ਪੂਰਾ। ਹਾਂਜੀ, ਉਧਰੋਂ ਕਾਕਰੋਚ ਜਨਤਾ ਪਾਰਟੀ ਵੀ ਜਿਹੜੀ ਆ ਉਹ ਵੀ ਨਾਲ ਆ ਗਈ ਹੈਗੀ ਆ ਜੀ, ਉਹ ਵੀ ਇਸ ਇਸ਼ੂ ਦੇ ਉੱਤੇ ਆਪਣਾ ਜਿਹੜਾ ਆ ਉਹਨਾਂ ਨੇ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਹੀ ਆ ਜੀ। ਉਧਰੋਂ ਯੂਥ ਜਿਹੜਾ ਹੈਗਾ, ਮੈਂ LPU ਦਾ ਜਿਹੜਾ ਉਹ ਦੱਸਣਾ ਸੀਗਾ ਜੀ, ਵੀ LPU ਦਾ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਉਹਦੇ ਤੇ ਸੈਂਟਰ ਦਾ ਜਵਾਬ ਆ ਗਿਆ ਜੀ। ਉਹ ਕਹਿੰਦੇ ਹੈਗੇ ਆ ਜੀ ਵੀ ਸਾਰਾ ਜੋ ਕੁਛ ਹੋਇਆ ਜੀ ਇੱਥੇ ਬਾਹਰੀ ਬੰਦਿਆਂ ਨੇ ਜਿਹੜਾ ਆ ਡਿਜ਼ਾਈਨ ਦੇ ਥਰੂ ਕੀਤਾ ਹੈਗਾ ਜੀ, ਤੇ ਸਿਰਫ ਇੱਕ ਸੀਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ, ਰੈਪੂਟੇਸ਼ਨ ਯੂਨੀਵਰਸਿਟੀ ਦੇ ਨੂੰ ਖਰਾਬ ਕਰਨ ਦੀ ਇੰਟੈਂਸ਼ਨ ਦੇ ਨਾਲ ਇਹ ਸਾਰਾ ਕੁਛ ਹੋਇਆ ਜੀ, ਜਦ ਕਿ ਨਾ ਤਾਂ ਕੋਈ ਵਿਕਟਿਮ ਹੈਗਾ ਆ ਜੀ, ਨਾ ਕੋਈ ਡੈਡ ਬੋਡੀ ਆ, ਨਾ ਕੋਈ ਵਿਕਟਿਮ ਆ ਤੇ ਨਾ ਕੋਈ ਪੇਰੈਂਟਸ ਆ, ਉਹ ਜਿਹੜਾ ਵੀ ਆ ਕੇ ਕੰਪਲੇਂਟ ਫਾਈਲ ਕਰੇ ਜੀ। ਸੋ ਇਸ ਕਰਕੇ ਜਿਹੜਾ ਆ ਇਹਦੀ ਮਨਿਊਟਲੀ ਇਨਕੁਆਇਰੀ ਮੇਰਾ ਖਿਆਲ ਹੋਊਗੀ ਜੀ, ਅੱਗੇ ਹੋ ਸਕਦਾ ਹੈਗਾ ਆ ਜੀ ਭਾਵੇਂ ਸੈਂਟਰ ਏਜੰਸੀ ਨੂੰ ਹੀ ਦੇ ਦੇਣ ਜੀ।
0: ਬਿਲਕੁਲ ਹੈ ਜੀ, ਪਰ ਸੈਣੀ ਸਾਹਿਬ ਅੱਜ ਅਮਿਤ ਸ਼ਾਹ ਹੁਣੀ ਜਲੰਧਰ ਦੇ ਵਿੱਚ ਹੀ ਹਾਜ਼ਰ ਸਨ, ਇਹਦੇ ਉੱਤੇ ਕੋਈ ਦੋ ਸ਼ਬਦ ਤੱਕ ਨਹੀਂ ਬੋਲੇ ਜੀ, ਨਾਲ ਉਹਨਾਂ ਦੇ ਆਪਣੇ ਇਸ ਯੂਨੀਵਰਸਿਟੀ ਦੇ ਕਰਤਾ ਧਰਤਾ ਵੀ ਨਜ਼ਰ ਆਏ ਨੇ।
1: ਬਾਰੇ ਸਾਹਿਬ ਉਹਨਾਂ ਨੂੰ ਹੋਮਵਰਕ ਹੈ ਨੀ ਹੈਗਾ ਜੀ।
0: ਜੀ
1: ਮੈਂ ਤਦੇ ਤਾਂ ਉਹਨਾਂ ਦੀ ਸਾਰੀ ਮੈਂ ਤਾਂ ਸਾਰੀ ਮਤਲਬ ਜਿਹੜੇ ਹੈਗੇ ਆ ਉਹਨਾਂ ਦੇ ਆਉਣ ਦਾ ਜਾਣ ਦਾ ਸਾਰਾ ਕੁਛ ਜਿਹੜਾ ਹੈਗਾ ਆ ਵੀ ਮੈਨੂੰ ਮੀਨਿੰਗਲੈਸ ਲੱਗਿਆ। ਮੈਨੂੰ ਨੀ ਲੱਗਦਾ ਹੈਗਾ, ਪਹਿਲਾਂ ਭਾਜਪਾ ਦੀ ਰੈਲੀ ਵੀ ਏਦਾਂ ਦੀ ਗਈ ਆ ਫਲੋਪ, ਤੇ ਹੁਣ ਉਹਨਾਂ ਦੇ ਆ ਕੇ ਜਿਹੜਾ ਜਾਣਾ ਵੀ ਜਿਹੜਾ ਆ ਕੋਈ ਪੰਜਾਬ ਨੂੰ ਇਮਪ੍ਰੈਸ ਨਹੀਂ ਕਰ ਸਕੇ। ਮੈਂ ਤਾਂ ਕਿਹਾ ਨਾ ਜੀ, ਇੱਕ ਆਉਂਦਿਆਂ ਨਾਲ ਹੀ ਇੱਕ ਗੱਲ ਕਹਿ ਦਿੰਦੇ, ਹਾਂ ਜੀ ਵੀ ਤੁਹਾਡੇ ਜਿਹੜੇ ਆ ਸਿੱਖ ਇਸ਼ੂਜ ਹੈਗੇ ਆ ਜਾਂ ਸਟੇਟ ਇਸ਼ੂਜ ਆ ਉਹਨਾਂ ਨੂੰ ਅਸੀਂ ਛੇਤੀ ਤੋਂ ਛੇਤੀ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਦੇਖ ਵੀ ਲਿਓ, ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਵੀ ਮਿਲ ਜਾਣਗੇ। ਸਾਡੀ ਸਰਕਾਰ ਆ ਗਈ ਤੇ ਤੁਹਾਡੇ ਸਾਰੇ ਇਸ਼ੂ ਰਿਜ਼ੋਲਵ ਕਰ ਦਿਆਂਗੇ। ਆ ਕੱਲਾ ਜਿਹੜਾ ਨਸ਼ਾ ਨਸ਼ਾ ਰੌਲਾ ਪਾ ਕੇ ਚੱਲ ਗਏ, ਨਸ਼ਾ ਤਾਂ ਅੱਧਾ ਪੰਜਾਬ ਰਵਾਇਤੀ ਨਸ਼ੇ ਖਾਂਦਾ ਹੈ ਤੇ ਮੁੜ ਕੇ ਫਿਰ ਅੱਧਾ ਪੰਜਾਬ ਜਿਹੜਾ ਦੂਜਾ ਖਾਂਦਾ, ਤੁਸੀਂ ਸਾਰਿਆਂ ਤੇ ਹੀ ਪਾਬੰਦੀ ਲਾ ਦਿਓਗੇ ਜੀ ਤੇ ਤੁਹਾਨੂੰ ਵੋਟ ਕੇ ਨਿਭਾਉਣੀ ਆ ਜੀ। ਤੇ ਇਸ ਕਰਕੇ ਵਿਦਆਊਟ ਐਨੀ ਹੋਮਵਰਕ ਸੀ ਜੀ ਉਹ ਰੈਲੀ ਜੀ, ਮੈਂ ਮਤਲਬ ਇਸ ਚੀਜ਼ ਨੂੰ ਮੰਨਦਾ ਜੀ। ਤੇ ਮੈਨੂੰ ਲੱਗਦਾ ਵੀ ਨੀ ਵੀ ਇਹਨਾਂ ਨੂੰ ਕੋਈ ਵੋਟ ਇਸ ਤਰੀਕੇ ਨਾਲ ਪੈਣੀ ਹੈਗੀ ਜੀ, ਜਦ ਤੱਕ ਇਹ ਚੀਜ਼ ਨੂੰ ਮੁੱਦਿਆਂ ਨੂੰ ਅੰਡਰਸਟੈਂਡ ਨਹੀਂ ਕਰਨਗੇ ਜੀ,
0: ਜਾਂ
1: ਪੰਜਾਬੀਆਂ ਦੀ ਸਾਈਕੀ ਨੂੰ ਅੰਡਰਸਟੈਂਡ ਨਹੀਂ ਕਰਨਗੇ। ਬਿਲਕੁਲ ਸਰ, ਬਿਲਕੁਲ ਜੀ,
0: ਥੈਂਕ ਯੂ ਸਰ, ਠੀਕ ਹੈ ਬਾਈ ਸਰ, ਸ਼ੁਕਰੀਆ ਸ਼ੁਕਰੀਆ,
1: ਥੈਂਕ ਯੂ ਜੀ, ਸ਼ੁਕਰੀਆ ਸ਼ੁਕਰੀਆ, ਗ੍ਰੇਟਫੁਲ ਸਰ, ਸਤਿ ਸ੍ਰੀ ਅਕਾਲ
0: ਜੀ। ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ ਵੱਖਰੇ ਵੱਖਰੇ ਇਸ਼ੂਆਂ ਦੇ ਉੱਤੇ, ਤੁਹਾਡੇ ਵੀ ਵਿਚਾਰ ਨਾਲ ਦੀ ਨਾਲ ਆ ਰਹੇ ਨੇ। ਸਾਰੇ ਦੋਸਤਾਂ ਦਾ ਸਵਾਗਤ ਹੈ। ਜਲੌਰ ਸਿੰਘ ਬਾਈ ਜੀ, ਮੰਨ ਲਵੋ ਕਹਿੰਦੇ ਸਾਰੇ ਮਾੜੇ, ਫਿਰ ਇਲਾਜ ਵੀ ਦੱਸੋ ਔਲਖ ਸਾਹਿਬ, ਕੋਈ ਤਾਂ ਚੁਣਨਾ ਪਵੇਗਾ ਜੀ ਇਹਨਾਂ ਦੇ ਵਿੱਚੋਂ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਉਹਨਾਂ ਨੂੰ ਵੀ ਅੱਗੇ ਜਾ ਕੇ ਲਵਾਂਗੇ। ਤੇ ਅੱਗੇ ਬਹੁਤ ਸਾਰੇ ਸੁਨੇਹੇ ਮੁਕੱਦਰ ਜੀ ਦੇ ਵੀ ਨੇ ਤੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ। ਆਖਰ ਦੇ ਵਿੱਚ ਦੋਸਤੋ ਮੈਂ ਜ਼ਰੂਰ ਸੁਨੇਹੇ ਲੈ ਲਵਾਂਗਾ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਲਾਈਨਾਂ ਖੁੱਲੀਆਂ ਨੇ, ਕਾਲ ਕਰ ਸਕਦੇ ਹੋ, ਨਾਲ ਜੁੜ ਸਕਦੇ ਹੋ ਤੇ ਸਾਂਝ ਪਾ ਸਕਦੇ ਹੋ। ਤੁਹਾਡੇ ਮਨ ਦੇ ਵਿੱਚ ਵੀ ਕੋਈ ਵਿਚਾਰ ਜਿਹੜੇ ਨੇ ਉਪਜ ਰਹੇ ਨੇ ਜਾਂ ਉਬਾਲੇ ਮਾਰ ਰਹੇ ਨੇ ਜੀ, ਤਾਂ ਜ਼ਰੂਰ ਨਿੱਘਾ ਸਵਾਗਤ ਹੈ। ਇਸੇ ਕਰਕੇ ਆਪਣਾ ਮਨ ਚ ਇਹ ਜਿਹੜੀ ਆ ਲਾਈਨ ਤੁਹਾਡੇ ਲਈ ਮੁਹੱਈਆ ਕਰਵਾਈ ਹੋਈ ਹੈ। ਹਰ ਕੋਈ ਆ ਵਿਅਕਤੀ, ਸਰੋਤਾ, ਪਰਿਵਾਰ ਦਾ ਮੈਂਬਰ, ਹੋਰ ਕੋਈ ਵੀ ਚਾਹੇ ਆਪਣੇ ਪਰਿਵਾਰ ਦੇ ਮੈਂਬਰ ਦੇ ਵਿੱਚ ਨਹੀਂ ਵੀ ਹੈ ਦੁਆਬਾ ਰੇਡੀਓ ਦੇ, ਤਾਂ ਉਹ ਵੀ ਆਪਣੇ ਆ ਕੇ ਜਜ਼ਬਾਤ ਤੇ ਉੱਤੇ ਗੱਲਬਾਤ ਜ਼ਰੂਰ ਕਰ ਸਕਦਾ ਹੈ। ਅਗਲੀਆਂ ਖ਼ਬਰਾਂ ਦੇ ਵੱਲ ਨੂੰ ਵੱਧਦਿਆਂ ਤੇ ਦੋਸਤੋ ਆਪਣੇ ਨਾਲ ਮੁਹੰਮਦ ਜੀ ਜੁੜ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਤੇ ਥੋੜਾ ਜਿਹਾ ਮਾਹੌਲ ਬਦਲਣ ਦੀ ਕੋਸ਼ਿਸ਼ ਕਰਨਗੇ ਲੱਗਦਾ। ਤੇ ਉਸ ਤੋਂ ਬਾਅਦ ਫਿਰ ਜਸ਼ਨ ਮਨਾਉਂਦੇ ਆ ਨਾਲ ਆਜ਼ਾਦ ਹੋ ਗਿਆ ਇਰਾਕ ਹੈ ਤੇ ਅਮਰੀਕਾ ਨੇ 20 ਸਾਲ ਦੇ ਬਾਅਦ ਵਾਪਸੀ ਕਰ ਲਈ ਹੈ ਤੇ ਵਾਪਸ ਸੱਦ ਲਈ ਹੈ ਉੱਥੇ ਦੀ ਫੌਜ, ਜਿਹੜੀ ਅਮਰੀਕਨ ਫੌਜ ਉੱਥੇ ਬੈਠੀ ਸੀ। ਤੇ ਇਸ ਤਰ੍ਹਾਂ ਦੇ ਮੁੱਦੇ ਅੱਗੇ ਜਾ ਕੇ ਵਿਚਾਰਦੇ ਆ। ਤੇ ਮੁਹੰਮਦ ਜੀ, ਜੀਆਂ ਨੂੰ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ, ਮਾਨਮਤੀ ਸੋਤੇ ਵੀ ਜਿਹੜਾ ਹੈਗਾ ਜਿੰਦੇ ਵਾਸਤੇ ਰਹਿਣ ਤੇ ਜੀ ਪਰਮਿਸ਼ਨ ਚੜ੍ਹਦੀ ਕਲਾ ਚਿਰ ਵੀ ਦਿੱਲੀ ਤੋਂ ਆਵਾਂ।
0: ਥੈਂਕ ਯੂ ਜੀ, ਥੈਂਕ ਯੂ
2: ਜੀ, ਜੀ ਆਗਰੀ ਵੈਲਕਮ। ਤੇ ਬੜਾ ਸੋਹਣਾ ਸੋਹਣੀ ਗੱਲਬਾਤ ਹੋਈ ਆ। ਬਿਲਕੁਲ ਸੂਰਤ ਹਾਲ ਜਿਹੜੀ ਹੈਗੀ ਆ, ਜੋ ਇਸ ਵੇਲੇ ਮੌਜੂਦਾ ਹੈਗੀ ਆ, ਉਹ ਸਾਰਿਆਂ ਦੇ ਸਾਹਮਣੇ ਹੈ
0: ਜੀ।
2: ਮਸਲੇ ਮਸਾਇਦ ਵੀ ਹੈ ਆ,
0: ਬਿਲਕੁਲ
2: ਗੱਲ ਤਾਂ ਇਹੋ ਹੀ ਹੈਗਾ। ਹੁਣ ਆਪਾਂ ਨਾ ਜੇ ਹੁਣ ਆਪਾਂ ਕਰੀ ਤਾਂ ਜਾਣੇ ਵੀ ਆਹ ਵੀ ਮਸਲਾ ਹੈਗਾ, ਆਹ ਵੀ ਗੱਲ ਤਾਂ ਇਹ ਹੈਗਾ ਵੀ ਸੋਲੂਸ਼ਨ ਵੀ
0: ਬਿਲਕੁਲ
2: ਇਹੋ ਹੀ ਆ, ਕਿਉਂਕਿ ਉਹ ਤਾਂ ਵਿੱਚ ਵਿਚਾਲੇ ਹੀ ਰਹਿ ਜਾਂਦਾ ਹੈਗਾ, ਸੋਲੂਸ਼ਨ ਵੀ ਕਰੋ। ਹੁਣ ਜਿਵੇਂ ਗੱਲਾਂ ਰੈਲੀਆਂ ਦਾ ਵੀ ਅਜੇ ਰਾਜਨ ਸੈਣੀ ਸਾਹਿਬ ਕਹਿ ਰਹੇ ਸੀ ਹੁਣੇ ਹੁਣੇ ਪੀ ਦਾ ਵੀ ਰੈਲੀਆਂ ਵੀ ਹੋਈ ਜਾਂਦੀਆਂ
0: ਜੀ,
2: ਉਹ ਰੈਲੀ ਦੇ ਤਾਂ ਹੀ ਉਹ ਰੈਲੀ ਦਾ ਕੁਛ ਜਿਹੜਾ ਹੈਗਾ ਜਿਹੜਾ ਮਕਸਦ ਪੂਰ ਹੋਵੇਗਾ
0: ਤੇ
2: ਬਈ ਕੁਛ ਕਰਕੇ ਵੀ ਜਾਓ ਹਨਾ
0: ਹੈਗਾ
2: ਕੋਈ ਜਿਹੜਾ ਹੈਗਾ। ਫਿਰ ਅਸੀਂ ਵੀ ਇਹੋ ਹੀ ਕਹਿੰਦੇ ਰਹਿੰਦੇ ਵੀ ਆਵਾਮ ਦਾ ਜਿਹੜਾ ਹੈਗਾ ਕੋਈ ਸੁੱਖ ਦਾ ਸਾਹ ਲੱਭੇ, ਕੋਈ ਉਹਨਾਂ ਦੇ ਵੀ ਪੱਖ ਦੇ ਵਿੱਚ ਕੋਈ ਗੱਲ ਕਵੋ ਜਿਹੜਾ ਹੈਗਾ ਜਾਂ ਉਹਨਾਂ ਦੇ
0: ਜਿਹੜੇ
2: ਹੈਗੇ ਉਹਨਾਂ ਜਿਹੀਆਂ ਗੱਲਾਂ ਕਰੋ ਹਨਾ, ਤਾਂ ਫਿਰ ਹੀ ਜਿਹੜਾ ਹੈਗਾ ਕਿਸੇ ਪਾਸੇ ਗੱਲ ਲੱਗਦੀ ਹੁਣ। ਚਲੋ ਦੁਆਵਾਂ ਸਾਡੀਆਂ ਹੈਗੀਆਂ, ਕੋਈ ਨਾ ਕੋਈ ਜ਼ਰੂਰ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ, ਕੋਈ ਨਾ ਕੋਈ ਸ਼ਖਸ ਜ਼ਰੂਰ ਆਵੇ ਜਿਹੜਾ ਹੈਗਾ ਉਹ ਸਾਰੇ ਪਾਸੇ ਸ਼ਾਂਤੀ ਹੋ ਜਾਵੇ ਤੇ ਸਹੀ ਢੰਗ ਦੇ ਨਾਲ ਸਿਸਟਮ ਚੱਲੇ ਜਿਹੜਾ ਹੈਗਾ
0: ਜੀ। ਬਿਲਕੁਲ
2: ਸਾਡੀਆਂ ਦੁਆਵਾਂ ਹੈਗੀਆਂ ਜੀ, ਬਿਲਕੁਲ
0: ਜੀ।
2: ਤੇ ਚਲੋ ਫਿਰ ਰੂਦਾਰੀ ਕਰ ਲਈਏ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਥੋੜਾ
0: ਜਿਹਾ ਜ਼ਰੂਰ ਜ਼ਰੂਰ ਜ਼ਰੂਰ
2: ਜੀ, ਗਜ਼ਲ ਟਾਈਪ ਹੀ ਹੈਗਾ,
0: ਆਉਣ ਦਿਓ ਜੀ, ਆਉਣ ਦਿਓ ਜੀ
2: ਜੀ।

0: ਲੈ ਗਿਆ ਦਿਲ ਦਾ ਜਾਨੀ, ਅਸਾਂ ਤੇਰੇ ਬਾਜੋਂ ਪਰ ਨਹੀਂ ਉਹ ਜੀਣਾ, ਅਸਾਂ ਤੇਰੇ ਬਾਜੋਂ ਪਲ ਨਹੀਂ ਉਹ ਜੀਣਾ, ਅਸਾਂ ਤੇਰੀ ਬਾਜੋਂ ਪਲ ਨਹੀਂ ਉਹ ਜੀਣਾ, ਤੇ ਗੱਲ ਸਾਡੀ ਪੱਲੇ ਬਨ ਲੈ, ਅਸਾਂ ਤੇਰੀ ਬਾਜੋਂ ਪਲ ਨਹੀਂ ਉਹ ਜੀਣਾ।
1: ਵਾਹ ਜੀ,

ਇੰਦਰਾਂ ਉਸਾਉਂਦੇ ਜਿਨ੍ਹਾਂ ਨੂੰ ਤੰਗ ਸੱਜਣਾ ਦੀ ਕਥੇ ਸੁੱਖਾਂ ਦੀਆਂ ਨੀਂਦਰਾਂ ਨਾ ਸੌਂਦੇ ਐਵੇਂ।

0: शालारे ने परी तो खाली।
1: क्या बात है,
0: थैंक यू सो मच,
1: क्या बात है जी। नजारा आ
0: शुक्रिया।
1: गया दोस्तों दे सुनेहे ते तुसी सानू बखरी ही दुनिया दे विच लै गए जी। किथे सियासत लड़ाइयां झगड़े खून खराबे एक दूसरे दे उत्ते तौमता ते दूसरे पासे प्यार मोहब्बत दा स्वर्ग दी गल ते स्वर्ग दे विच सानू नरक चो कढ के स्वर्ग च लै के चले हो जी।
0: शुक्रिया भी तुसन
1: हांजी
0: दिते।
1: मामा जी
0: थैंक यू सो
1: नजारा आ
0: मच,
1: गया जी, सच्ची
0: हमेशा
1: गल है।
0: हमेशा जींदे वास्ते रहो।
1: थैंक यू
0: थैंक
1: जी,
0: यू सो
1: थैंक
0: मच।
1: यू, सत श्री अकाल जी, शुक्रिया जी। जी दोस्तों इस जी दुबई तो मोहम्मद जी क्या बात है, नजारा बन गए ने, दोस्त भी पूरा एप्रीशिएट कर रहे ने ते बहुत बहुत शुक्रिया सारे दोस्तों दा। ते लो दोस्तों विदेशी खबरां दे वल नूं दबा दबा भजदे आ, समा भी बड़ी तेजी दे नाल भजदा जांदा, 20-25 मिंट आपां होर लाउणे आ जे। ते खुशी दी गल इह वी है कि इराक दे विच इन्ना कुछ करन तों बाद, होण तों बाद, दबदबा जां लड़ाइयां झगड़े होण तों बाद अमेरिका हुण वापसी कर रहा, चाहे अफगानिस्तान तों कीती है ते वापसी हो चुकी है हुण, ते सद लई है वापस फौज अमेरिका ने 20 साल दे बाद। अमेरिकी फौज बुधवार 30 सितंबर 2026 तक अज जानी इराक दे विच अपने आखिरी फौजी अड्डिया नूं खाली करके पूरी तरह बाहर निकल रही है। इस दे नाल ही इराक दे विच 20 सालां तों वध समय तों चली आ रही जिहड़ी है अमेरिकी फौजी मौजूदगी दा अंत हो गया है। इस वापसी दी योजना 2024 जिहड़ी सी विच उस समय दे अमेरिकी राष्ट्रपति जो बाइडन दे शासन काल दे दौरान तय कीती गई सी, जिस नूं हुण डोनल्ड ट्रंप दे प्रशासन दे वल्लों अंतम रूप दित्ता गया। सैनी साहब एक मिनट होल्ड रखना, मैं खबर कंप्लीट कर लवां। ईरान ते उसदे हमायती जिहड़े ने शिया अतवादी धड़िया ने इराक दे विच अमेरिकी फौज दी इस वापसी नूं अपनी वड्डी इतिहासक जित दस्सिया। इराक दे विच इस्लामिक जिहड़ी है रेजिस्टेंस दे कमांडर अबू मुजतबा अल जासीरी ने कहा है कि यह इराक की जित है, इतिहास के अमेरिकी कब्जे का जिहड़ा काला पन्ना बंद हो रहा है। इराकी सुरक्षा माहरां दे अनुसार अमेरिकी फौज जिहड़ी है उहदे जाण दे नाल इराक दे विच जो खालीपन पैदा होवेगा उसका जिहड़ा सीधा फायदा है ईरान नूं मिलेगा, क्योंकि अमेरिकी फौज खेतर दे विच ईरानी प्रभाव नूं रोकण लई इक संतुलन दा जिहड़ा सी काम करदी सी। उत्थे कई माहरां दा इह वी मन्नणा कहना है कि इराक अजे अपने दम दे उत्ते पूरी सुरक्षा की जिम्मेवारी सामभन दे लई तैयार नहीं है। कुरदिश जिहड़े लोग ने उत्थे दे, चाहे वह तुर्किश कुरदिश ने ते चाहे अपने इराकी कुरदिश ने जो अपना खिता मंगते ने। कुरदिश कमांडर सिरवान बारजानी ने दस्या कि अमेरिकी वापसी की खबर तो बाद पिछले दो हफ्तों तो ISIS दे स्लीपर सैलां दीयां गतिविधियां दे विच तेजी देखी गई है ते इराक नूं अमेरिकी इंटैलीजेंस ड्रोन सपोर्ट अते लॉजिस्टिक मदद बंद होण दे नाल ISIS नूं मुड संगठित होण दा मौका मिल सकदा है। उत्थे ही किरकूक दे जिहड़े सीनियर सुरक्षा अधिकारी कर्नल खालिद अल ਬਿਆਤੀ ਦਾ ਅਨੁਸਾਰ ਜਿਹੜਾ ISIS ਇਸ ਵਾਪਸੀ ਦੇ ਦੌਰਾਨ ਵੱਡੇ ਆਤਮਘਾਤੀ ਹਮਲੇ ਕਰਨ ਦੀ ਜਿਹੜੀ ਹੈ ਫਰਾਕ ਦੇ ਵਿੱਚ ਵੀ ਦੱਸੀ ਗਈ ਹੈ। ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਜੀ।
2: ਹਾਂਜੀ ਮਾਫੀ ਜੀ, ਮੈਨੂੰ ਆਉਣਾ ਪਿਆ, ਜ਼ਰੂਰੀ ਸੀਗਾ। ਹਾਂਜੀ ਮੈਂ ਤਾਂ ਜੀ ਮੁਹੰਮਦ ਸਾਹਿਬ ਦਾ ਜਿਹੜਾ ਸ਼ੁਕਰੀਆ ਅਦਾ ਕਰਨ ਆਇਆ ਸੀਗਾ ਜੀ, ਨਜ਼ਾਰਾ ਆ ਗਿਆ ਸਰ, ਅੱਜ ਤਾਂ ਰੂਹ ਰਾਜੀ ਹੋ ਗਈ।
1: ਬਿਲਕੁਲ
2: ਧਰਮ ਨਾਲ ਸੱਚੀ ਗੱਲ ਆ ਵੀ ਮੈਂ ਨਾ ਹੁਣ ਇੱਕ ਵਾਰੀ ਰਿਪੀਟ ਦੇ ਉੱਤੇ ਫੇਰ ਸੁਣ ਕੇ ਤੇ ਫੇਰ ਸੁਣਾ ਜੀ, ਤੇ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ। ਤੇ ਦੂਜਾ ਪਾਰੇ ਸਾਹਿਬ ਜਿਹੜਾ ਹੈਗਾ, ਮੇਰੇ ਖਿਆਲ ਤੁਸੀਂ AI ਵਗੈਰਾ ਤਾਂ ਜਾਣਦੇ ਹੀ ਹੈਗੇ ਆ ਜੀ, ਤੇ ਮੈਂ ਦੇਖਿਆ ਤੁਸੀਂ ਜਿਹੜਾ ਹੈਗਾ ਆ ਬਈ ਸਰਦੀ ਆ ਗਈ ਆ ਤੇ ਤੁਸੀਂ ਆ ਕੋਟੀ ਕੋਟੀ ਪਾ ਕੇ ਪ੍ਰੋਗਰਾਮ ਕਰਦੇ ਆ ਜੀ, ਤੇ ਮੇਰੀ ਫੋਟੋ ਤੁਸੀਂ ਇਕੱਲੀ ਕਮੀਜ਼ ਨਾਲ ਲਾਈ, ਇੰਨਾ ਗਰੀਬ ਨਾ ਕਰੋ, ਭਾਵਾਂ AI ਨਾਲ ਹੀ ਕੋਟੀ ਪਾ ਦਿਓ, ਨਹੀਂ ਤਾਂ ਮੇਰੇ ਕੋਟ ਵਾਲੀ ਫੋਟੋ ਲਾ ਲਓ ਜੀ, ਮੈਨੂੰ ਠੰਡ ਬਹੁਤ ਲੱਗਦੀ ਹੈ ਜੀ ਏਦਾਂ ਦੀ ਫੋਟੋ ਦੇਖ ਕੇ।
1: ਤੁਸੀਂ ਹਨਾ ਏਦਾਂ ਕਰੋ, ਤੁਸੀਂ ਆ ਤੁਸੀਂ ਗਰਮੀਆਂ ਦੇ ਵਿੱਚ ਹੀ ਕੋਟ ਪਾ ਕੇ ਤੇ ਫੋਟੋ ਖਿਚਾ ਕੇ ਭੇਜੋ ਜੀ।
2: ਤੁਸੀਂ ਗਰਮੀਆਂ ਚ ਮੇਰੇ ਕੋਟ ਪਵਾਈ ਰੱਖਿਆ ਤੇ ਸਰਦੀਆਂ ਦੇ ਵਿੱਚ ਮੇਰੀ ਕੱਲੀ ਕਮੀਜ਼ ਆ, ਤੇ ਮੈਂ ਦੇਖ ਕੇ ਜਿਹੜਾ ਹੈਗਾ ਮੈਂ ਕਿਹਾ ਯਾਰ ਸਾਰੇ ਸੋਚਣਗੇ ਕਿ ਵੀ ਬੰਦਾ ਜਿਹੜਾ ਹੈਗਾ ਆ ਇਹਦੇ ਕੋਲ ਤਾਂ ਕੋਟੀ ਵੀ ਹੈ
1: ਨਹੀਂ,
2: ਕੋਟੀ ਲਾ ਕੇ ਪਾ ਦਿਆ ਕਰੋ। ਹਾਂਜੀ ਥੈਂਕ ਯੂ ਸਰ, ਸ਼ੁਕਰੀਆ ਜੀ, ਥੈਂਕ ਯੂ, ਗ੍ਰੇਟਫੁਲ,
1: ਸ਼ੁਕਰੀਆ ਜੀ। ਜੀ ਦੋਸਤੋ ਤੇ ਬ੍ਰਿਟਿਸ਼ ਸਿੱਖ ਗੱਲਬਾਤ ਕਰਦੇ ਆ। ਬ੍ਰਿਟਿਸ਼ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਘਟਨਾ ਵਾਪਰੀ ਸੀਗੀ, ਜਿਹੜਾ ਕਿ ਇੱਕ ਕਤਲ ਵਿਕਰਮ ਦਿਗਵਾ ਜਿਹੜਾ ਸੀ ਨਾਮ ਦਾ ਲੜਕਾ ਸੀਗਾ, ਉਹਨੇ ਇੱਕ ਗੋਰਾ ਆਦਮੀ ਜਿਹੜਾ ਸੀ ਉਹਦਾ ਕਤਲ ਕਰ ਦਿੱਤਾ ਸੀ, ਤੇ ਉਹਦੇ ਵਿੱਚ ਹੁਣ ਜਿਹੜਾ ਉਹਨੂੰ ਉਮਰ ਕੈਦ ਦੀ ਸਜ਼ਾ ਦੇ ਖਿਲਾਫ਼ ਅਪੀਲ ਦੀ ਇਜਾਜ਼ਤ ਮਿਲ ਗਈ ਹੈ। ਦੱਖਣੀ ਪੂਰਬੀ ਇੰਗਲੈਂਡ ਦੇ ਵਿਚ 18 ਸਾਲਾਂ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਚ ਉਮਰ ਕੈਦ ਦੀ ਸਜ਼ਾ ਦੇ ਵਾਲੇ 23 ਸਾਲਾਂ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਮੰਗਲਵਾਰ ਕੱਲ ਬੀਤੇ ਦੇ ਵਿਚ ਆਪਣੀ ਸਜ਼ਾ ਦੇ ਖਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਵਿਕਰਮ ਦਿਗਵਾ ਨੂੰ ਜਿਹੜਾ ਸੀ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸਨੇ ਅਦਾਲਤ ਦੇ ਵਿਚ ਆਪਣੇ ਬਚਾਅ ਦੇ ਲਈ ਧਾਰਮਿਕ ਕਾਰਨਾਂ ਦੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਤੇ ਉਸਨੇ ਕਿਹਾ ਸੀ ਕਿ ਉਸਦੇ ਕੋਲ ਕਿਰਪਾਨ ਸੀਗੀ ਨਾ ਕਿ ਚਾਕੂ, ਜਿਸ ਨੂੰ ਜਿਹੜਾ ਸਿੱਖ ਬਰਤਾਨੀਆ ਦੇ ਵਿਚ ਕਾਨੂੰਨੀ ਤੌਰ ਦੇ ਉੱਤੇ ਆਪਣੇ ਕੋਲ ਰੱਖ ਸਕਦੇ ਨੇ। ਅਦਾਲਤ ਦੇ ਮੁਤਾਬਕ ਹੈਨਰੀ ਨੇ ਦਿਗਵਾ ਨੂੰ ਜਿਹੜਾ ਸੀ ਸਿਰਫ਼ ਉਹ ਪੁੱਛਿਆ ਸੀ ਕਿ ਤੁਸੀਂ ਬੁਰੇ ਆਦਮੀ ਹੋ। ਦਿਗਵਾ ਦੇ ਵੱਲੋਂ ਉਸਨੇ ਉੱਤੇ ਜਿਹੜਾ ਨਸਲੀ ਟਿੱਪਣੀ ਕਰਨ ਦਾ ਦਾਅਵਾ ਅਦਾਲਤ ਨੇ ਜਿਹੜਾ ਰੱਦ ਕਰਤਾ ਸੀ ਤੇ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਦੇ ਵਿਚ ਸਾਊਥੈਂਪਟਨ ਦੇ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਜਿਹੜੀ ਸੀ ਉਹਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। ਅਦਾਲਤ ਦੇ ਮੁਤਾਬਕ ਨੋਵਾਕ ਜਿਹੜਾ ਸੀਗਾ ਪੋਰਟਸ ਵੁੱਡ ਦੇ ਵਿਚ ਰਾਤ ਬਾਹਰ ਬਿਤਾਉਣ ਮਗਰੋਂ ਘਰ ਪਰਤ ਰਿਹਾ ਸੀ ਜਦੋਂ ਦਿਗਵਾ ਨੇ ਉਸਦੇ ਉੱਤੇ 5 ਵਾਰ ਜਿਹੜਾ ਵਾਰ ਕੀਤੇ ਹੈ। ਜੂਨ ਦੇ ਵਿਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਪੈਰੋਲ ਦੇ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ ਘੱਟ 21 ਸਾਲ ਜੇਲ੍ਹ ਦੇ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਉਸਨੂੰ 5 ਨਵੰਬਰ ਨੂੰ ਕੋਰਟ ਆਫ ਅਪੀਲ ਦੇ ਵਿਚ ਸਜ਼ਾ ਦੀ ਜਿਹੜੀ ਆ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਉਸਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਦੇ ਖਿਲਾਫ਼ ਵੀ ਅਪੀਲ ਕਰਨ ਦੀ ਅਰਜ਼ੀ ਦਿੱਤੀ ਹੈ ਜਿਸ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਫੈਸਲਾ ਜਿਹੜਾ ਕੀਤਾ ਜਾਵੇਗਾ। ਅਮਰੀਕਾ ਨੂੰ ਚਲੀਏ ਤੇ US ਇਰਾਨ ਜਿਹੜਾ ਹੈ ਸੈਕਸ਼ਨਸ ਲੱਗੇ ਨੇ, ਰੋਕਾਂ ਲਾ ਦਿੱਤੀਆਂ ਨੇ, ਕੁਝ ਪਾਬੰਦੀਆਂ ਲਾ ਦਿੱਤੀਆਂ ਨੇ। ਅਮਰੀਕਾ ਵੱਲੋਂ ਇਰਾਨ ਦੀ ਫੌਜੀ ਸਪਲਾਈ ਦੇ ਲਈ ਮਦਦ ਕਰਨ ਵਾਲਿਆਂ ਦੇ ਉੱਤੇ ਨਵੀਆਂ ਪਾਬੰਦੀਆਂ ਲੱਗੀਆਂ ਨੇ। ਅਮਰੀਕਾ ਨੇ ਅੱਜ ਅਜਿਹੇ ਵਿਅਕਤੀਆਂ ਤੇ ਕੰਪਨੀਆਂ ਖਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਉੱਤੇ ਇਰਾਨ ਦੀ ਫੌਜੀ ਸਪਲਾਈ ਚੇਨ ਦੇ ਲਈ ਵਿੱਤੀ ਸਹਾਇਤਾ ਦੇਣ ਦੇ ਦੋਸ਼ ਲਾਏ ਗਏ ਨੇ ਤੇ ਟਰੰਪ ਪ੍ਰਸ਼ਾਸਨ ਵੱਲੋਂ ਇਰਾਨ ਦੇ ਖਿਲਾਫ਼ ਆਰਥਿਕ ਦਬਾਅ ਦੀ ਮੁਹਿੰਮ ਅੱਗੇ ਵਧਾਈ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਮੁੜ ਸ਼ੁਰੂ ਹੋਈ ਕੂਟਨੀਤਿਕ ਗੱਲਬਾਤ ਦੇ ਜਾਰੀ ਰਹਿਣ ਦੇ ਬਾਰੇ ਸਪਸ਼ਟਤਾ ਅਜੇ ਤੱਕ ਨਹੀਂ ਹੋਈ ਹੈ। ਅਮਰੀਕੀ ਖਜ਼ਾਨਾ ਵਿਭਾਗ ਦੀ ਹਾਲੀਆ ਕਾਰਵਾਈ ਪ੍ਰਸ਼ਾਸਨ ਦੀ ਆਪਰੇਸ਼ਨ ਇਕਨਾਮਿਕ ਆਊਟਕਾਸਟ ਮੁਹਿੰਮ ਦਾ ਹਿੱਸਾ ਹੈ ਤੇ ਇਹ ਜਿਹੜਾ ਇਸ ਮੁਹਿੰਮ ਦਾ ਉਦੇਸ਼ ਪਹਿਲਾਂ ਹੀ ਵੱਡੀਆਂ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਇਹ ਜਿਹੜੀ ਹੈ ਇਰਾਨੀ ਸਰਕਾਰ ਦੇ ਲਈ ਮਹੱਤਵਪੂਰਨ ਵਿੱਤੀ ਸਹਾਰਿਆਂ ਨੂੰ ਖਤਮ ਕਰਨਾ ਹੈ, ਜਾਣੀ ਕਿ ਉਹਨਾਂ ਨੂੰ ਕਮਜ਼ੋਰ ਕਰ ਦਿਓ ਪੈਸੇ ਧੇਲੇ ਦੇ ਉੱਤੇ, ਕਿਉਂਕਿ ਬਹੁਤ ਵੱਡੇ ਉਹਦੇ ਉੱਤੇ ਜਿਹੜਾ ਇਕਨੋਮਿਕ ਇਫੈਕਟ ਜਿਹੜਾ ਉੱਥੇ ਪੈ ਰਿਹਾ ਹੈ। ਖਜ਼ਾਨਾ ਮੰਤਰੀ ਸਕਾਟ ਬੈਸਟ ਨੇ ਕਿਹਾ ਇਹਦੇ ਬਾਰੇ ਕਿ ਕਹਿੰਦੇ ਨੇ ਖਜ਼ਾਨਾ ਵਿਭਾਗ ਅਜਿਹੇ ਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਬਰਦਾਸ਼ਤ ਨਹੀਂ ਕਰੇਗਾ ਤੇ ਇਰਾਨ ਨੂੰ ਸਹੂਲਤ ਦੇਣ ਵਾਲਿਆਂ ਦੀ ਪਛਾਣ, ਉਨ੍ਹਾਂ ਦਾ ਪਰਦਾਫਾਸ਼ ਤੇ ਉਨ੍ਹਾਂ ਨੂੰ ਅਲੱਗ ਥਲੱਗ ਕਰਨਾ ਜਾਰੀ ਰੱਖੇਗਾ। ਇਰਾਨ ਜਿਹੜਾ ਹਾਂਗਕਾਂਗ ਅਤੇ ਪਾਕਿਸਤਾਨ ਦੇ ਵਿਚ ਸਥਿਤ 10 ਵਿਅਕਤੀਆਂ ਤੇ ਸੰਸਥਾਵਾਂ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ ਨੇ ਨਵੀਆਂ। ਅਮਰੀਕਾ ਨੇ ਉਨ੍ਹਾਂ ਦੇ ਉੱਤੇ ਇਰਾਨ ਦੇ ਰੱਖਿਆ ਮੰਤਰਾਲੇ ਲਈ ਹਥਿਆਰ ਅਤੇ ਹਥਿਆਰਾਂ ਦੇ ਪੁਰਜੇ ਹਾਸਲ ਕਰਨ ਦੇ ਵਿਚ ਮਦਦ ਕਰਨ ਦੇ ਦੋਸ਼ ਲਾਏ ਨੇ ਤੇ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਨੂੰ 7 ਦਿਨਾਂ ਜਿਹੜਾ 7 ਮਹੀਨੇ ਹੋ ਚੁੱਕੇ ਨੇ ਤੇ ਜੋ ਮਸਲਾ ਜਿਹੜਾ ਹਜੇ ਹੱਲ ਹੁੰਦਾ ਨਜ਼ਰ ਨਹੀਂ ਹੁੰਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਹੀ ਬੋਲ ਜਿਹੜੇ ਨੇ ਕਈ ਵਾਰੀ ਉਹਨੂੰ ਸੁਰਖੀਆਂ ਦੇ ਵਿਚ ਲੈ ਆਉਂਦੇ ਆ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਬੋਲਦਾ ਕੀ ਆ, ਕਿਹਦੇ ਲਈ ਬੋਲ ਰਿਹਾ, ਕਰ ਕੀ ਕਰ ਰਿਹਾ, ਮੇਰਾ ਬਿਹੇਵ ਕੀ ਹੈ, ਮੇਰੀ ਬੋਡੀ ਲੈਂਗੁਏਜ ਕੀ ਕਹਿੰਦੀ ਹੈ ਤੇ ਮੇਰਾ ਦਿਮਾਗ ਜਿਹੜਾ ਉਹਦੇ ਨਾਲ ਮੇਲ ਨਹੀਂ ਖਾਂਦਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ, ਇਹ ਗੱਲਬਾਤ ਕਹਿ ਦਿੱਤੀ ਹੈ ਗੂਗਲ ਦੇ ਜਿਹੜਾ ਸੁੰਦਰ ਪਿਚਾਈ ਨੂੰ ਜੋ ਕਿ CEO ਨੇ ਉੱਥੇ ਦੇ, ਤੇ ਅਜੀਬੋ ਗਰੀਬ ਜਿਹੜਾ ਕੰਪਲੀਮੈਂਟ ਉਹਨਾਂ ਨੂੰ ਦੇ ਦਿੱਤਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ। ਆਪਣੇ ਬੇਬਾਗ ਅਤੇ ਅਨੋਖੇ ਬਿਆਨਾਂ ਦੇ ਲਈ ਮਸ਼ਹੂਰ ਅਮਰੀਕੀ ਰਾਸ਼ਟਰਪਤੀ ਟਰੰਪ ਇੱਕ ਵਾਰ ਫਿਰ ਚਰਚਾ ਦੇ ਵਿਚ ਆ ਗਿਆ। ਇਸ ਵਾਰ ਉਨ੍ਹਾਂ ਨੇ ਵਾਈਟ ਹਾਊਸ ਦੇ ਵਿਚ ਹੋਏ ਇੱਕ ਹਾਈ ਪ੍ਰੋਫਾਈਲ ਲੰਚ ਤੋਂ ਬਾਅਦ ਗੂਗਲ ਦੇ CEO ਸੁੰਦਰ ਪਿਚਾਈ ਬਾਰੇ ਇੱਕ ਅਜੀਬ ਜਿਹੜੀ ਤੇ ਦਿਲਚਸਪ ਟਿੱਪਣੀ ਕਰ ਦਿੱਤੀ। ਟਰੰਪ ਨੇ ਪਿਚਾਈ ਨੂੰ ਜਿਹੜਾ ਸਭ ਦੇ ਸਾਹਮਣੇ ਮੌਨਸਟਰ ਕਹਿ ਦਿੱਤਾ। ਇਸ ਤੋਂ ਬਾਅਦ ਇਹ ਦਿਲਚਸਪ ਵਾਕਿਆ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਪੂਰੇ ਮਾਮਲੇ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਕਿ ਟੈਕ ਜਗਤ ਦੇ ਜਿਹੜੇ ਨੇ ਦਿਗਜਾਂ ਦੇ ਨਾਲ ਹੋਈ ਇਸ ਮੀਟਿੰਗ ਤੋਂ ਬਾਅਦ ਟਰੰਪ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਤੇ ਇਸ ਦੇ ਦੌਰਾਨ ਹੀ ਸਾਰੇ ਟੈਕ ਦਿਗਜ ਉੱਥੇ ਖੜੇ ਸਨ। ਉਹ ਚਾਹੇ ਐਲਨ ਮਸਕ ਹੈ, ਚਾਹੇ ਹੋਰ ਬਹੁਤ ਵੱਡੇ ਵੱਡੇ ਲੋਕ ਜਿਹੜੇ ਕੰਪਨੀਆਂ ਚਲਾਉਂਦੇ ਹੈ ਉੱਥੇ ਮੌਜੂਦ ਸਨ। ਟਰੰਪ ਨੇ ਸੁੰਦਰ ਪਿਚਾਈ ਨੂੰ ਮੌਨਸਟਰ ਕਿਹਾ ਤੇ ਪਰ ਇਸ ਦੇ ਨਾਲ ਹੀ ਉਨ੍ਹਾਂ ਦੀ ਸਾਦਗੀ ਦੇ ਉੱਤੇ ਘੱਟ ਜਿਹੜਾ ਲਾਈ ਮਲਾਈਟ ਦੇ ਵਿੱਚ ਰਹਿਣ ਦੀ ਜਿਹੜੀ ਆਦਤ ਵੀ ਆਦਤ ਹੈ ਜਿਹੜੀ ਉਹਦੀ ਜੰਮ ਕੇ ਤਾਰੀਫ ਵੀ ਕੀਤੀ। ਵਾਈਟ ਹਾਊਸ ਦੇ ਵਿੱਚ ਟੈਕਨੋਲੋਜੀ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਲੰਚ ਤੋਂ ਬਾਅਦ ਜਦੋਂ ਟਰੰਪ ਪੱਤਰਕਾਰਾਂ ਦੇ ਨਾਲ ਗੱਲ ਕਰ ਰਹੇ ਸਨ ਤੇ ਉਹਨਾਂ ਨੇ ਸੁੰਦਰ ਪਿਚਾਈ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਆਦਮੀ ਇੱਕ ਮੌਨਸਟਰ ਹੈ ਤੇ ਕੋਈ ਇਸ ਨੂੰ ਜਾਣ ਦਾ ਧੱਕ ਨਹੀਂ ਹੈ। ਉਹਨਾਂ ਕਿਹਾ ਕਿ ਸ਼ਾਨਦਾਰ ਜ਼ਿੰਦਗੀ ਹੈ ਇਹਦੀ, ਇੱਕ ਮੌਨਸਟਰ ਹੋਣਾ ਤੇ ਇਸ ਤਰ੍ਹਾਂ ਮੀਡੀਆ ਦੇ ਉੱਤੇ ਜਨਤਾ ਦੇ ਸਾਹਮਣੇ ਨਾ ਆਉਣਾ ਪਵੇ। ਇਸ ਪੂਰੀ ਗੱਲਬਾਤ ਦੀ ਸ਼ੁਰੂਆਤ ਉਸ ਸਮੇਂ ਜਿਹੜੀ ਹੋਈ ਹੈ ਜਦੋਂ ਟਰੰਪ ਨੇ ਸੁੰਦਰ ਪਿਚਾਈ ਨੂੰ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਕੁਝ ਗੱਲ ਕਰਨ ਦੇ ਲਈ ਕਿਹਾ ਸੀਗਾ। ਜਿਵੇਂ ਹੀ ਗੂਗਲ ਦੇ ਸੀਈਓ ਨੇ ਜਵਾਬ ਦੇਣਾ ਸ਼ੁਰੂ ਕੀਤਾ ਤੇ ਟਰੰਪ ਨੇ ਉਹਨਾਂ ਨੂੰ ਵਿਚਕਾਰੋਂ ਹੀ ਰੋਕ ਦਿਆ। ਉੱਥੇ ਮੌਜੂਦ ਹੋਰ ਟੈਕ ਜਿਹੜੇ ਨੇ ਦਿਗਜਾਂ ਦੇ ਰੁਤਬੇ ਦਾ ਜ਼ਿਕਰ ਕੀਤਾ। ਇਸੇ ਦੌਰਾਨ ਗੱਲਾਂ ਬਾਤਾਂ ਪੱਤਰਕਾਰਾਂ ਨਾਲ ਕਰਦੇ ਹੋਏ ਇੱਕ ਹੋਰ ਦਿਲਚਸਪ ਵਾਕਿਆ ਵਾਪਰਿਆ ਉਸ ਵੇਲੇ ਸਾਹਮਣੇ ਆਇਆ ਜਦੋਂ ਟਰੰਪ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਇਹ ਲੋਕ ਕੌਣ ਨੇ, ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਨੇ। ਇਸ ਤੋਂ ਬਾਅਦ ਪਿਚਾਈ ਦਾ ਨਾਮ ਲੈਂਦਿਆਂ ਉਹਨਾਂ ਕਿਹਾ ਕਿ ਤੁਹਾਨੂੰ ਸਿਰਫ ਇੰਨਾ ਜਾਣਨ ਦੀ ਜ਼ਰੂਰਤ ਹੈ ਸੁੰਦਰ ਸੁੰਦਰ ਇਹਨਾਂ ਦਾ ਨਾਮ ਹੈ। ਦੂਜੇ ਪਾਸੇ ਟਰੰਪ ਦੀ ਇਸ ਅਜੀਬੋ ਗਰੀਬ ਟਿੱਪਣੀ ਦੇ ਉੱਤੇ ਤਾਰੀਫ ਦੇ ਉੱਤੇ ਸੁੰਦਰ ਪਿਚਾਈ ਨੇ ਵੀ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਚੁਟਕੀ ਲੈ ਲਈ। ਪਿਚਾਈ ਨੇ ਕਿਹਾ ਕਿ ਉਮੀਦ ਹੈ ਕਿ ਇਹ ਜਿਹੜਾ ਟੈਗ ਲਾਈਨ ਮੈਂ ਇੱਕ ਮੌਨਸਟਰ ਹਾਂ ਤੋਂ ਬਿਹਤਰ ਹੋਵੇਗੀ। ਕਾਰਪੋਰੇਟ ਤੇ ਟੈਕ ਜਗਤ ਜਿਹੜਾ ਹੈ ਉਹਦੇ ਵਿੱਚ ਕਈ ਵਾਰ ਮੌਨਸਟਰ ਸ਼ਬਦ ਜਿਹੜਾ ਉਹਦੀ ਵਰਤੋਂ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੇ ਵਿਸ਼ਾਲ ਪੈਮਾਨੇ ਦੇ ਉੱਤੇ ਉਸਦੇ ਵੱਡੇ ਪ੍ਰਭਾਵ ਨੂੰ ਦਰਸਾਉਣ ਦੇ ਲਈ ਵੀ ਜਿਹੜੀ ਕੀਤੀ ਜਾਂਦੀ ਹੈ। ਮਤਲਬ ਕਿ ਇਹਦੇ ਵਿੱਚੋਂ ਵੀ ਪਬਲਿਸਿਟੀ ਮਿਲਦੀ ਹੈ, ਪੈਸਾ ਇਹ ਵੀ ਲੋਕ ਕਮਾਉਂਦੇ ਨੇ। ਇੱਕ ਸ਼ੋਸ਼ਾ ਨਹੀਂ ਹੈ, ਇਹਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਛੁਪੀਆਂ ਹੁੰਦੀਆਂ ਨੇ ਕਿ ਇਹਨੂੰ ਕਿੱਦਾਂ ਸੰਬੋਧਨ ਕਰਨਾ ਹੈ, ਕਿਹਨੂੰ ਹਾਈਲਾਈਟ ਕਰਨਾ, ਕਿਹਨੂੰ ਥੱਲੇ ਦੱਬਣਾ ਹੈ। ਇਹ ਸਾਰਾ ਸਿਲਸਿਲਾ ਵੱਡੇ ਪੋਲੀਟਿਕਸਾਂ ਦੇ ਵਿੱਚ ਚੱਲਦਾ ਹੈ। ਆਖਰ ਦੇ ਵਿੱਚ ਨੋਬਲ ਦਾ ਕਲੇਸ਼ ਜਿਹੜਾ ਹੈਗਾ, ਟਰੰਪ ਇਹਦੇ ਉੱਤੇ ਹਾਵੀ ਹੋਣਾ ਚਾਹੁੰਦਾ ਸੀ ਪਰ ਹੁਣ ਕੈਨੇਡਾ ਵਾਲਾ ਗੁਆਂਢੀ ਜਿਹੜਾ ਸ਼ਰੀਕ ਨੂੰ ਕਹਿ ਸਕਦੇ ਹਾਂ ਉਹ ਪੇਚਾ ਲੜਾ ਰਿਹਾ। ਹੁਣ ਦੇਖਦੇ ਹਾਂ ਕਿ ਟਰੰਪ ਨੂੰ ਜਿਹੜਾ ਨੋਬਲ ਪ੍ਰਾਈਜ਼ ਜਿਹੜਾ ਮਿਲਦਾ ਹੈ ਜਾਂ ਫਿਰ ਮਿਲਦਾ ਹੈ ਭਾਈ ਆਪਣੇ ਕੈਨੇਡੀ ਨੂੰ, ਸੋਰੀ ਕੈਨੇਡੀ ਨਹੀਂ ਆਪਣੇ ਮਾਰਕ ਕਾਰਨੀ ਨੂੰ। ਨੋਬਲ ਅਤੇ ਪਰਸਨ ਆਫ ਦੀ ਈਅਰ ਦੇ ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ ਦੇ ਉੱਤੇ ਚਰਚਾ ਹੋ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2026 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਦੇ ਬਾਵਜੂਦ ਆਪਣੇ ਦੇਸ਼ ਦਾ ਮਜ਼ਬੂਤੀ ਦੇ ਨਾਲ ਬਚਾਅ ਕਰਕੇ ਵਿਸ਼ਵ ਪੱਧਰ ਦੇ ਉੱਤੇ ਆਪਣੀ ਪਛਾਣ ਜਿਹੜੀ ਬਣਾਈ ਹੈ। ਇਸ ਰੁੱਖ ਦੇ ਕਾਰਨ ਹੀ ਉਨ੍ਹਾਂ ਨੂੰ ਹੁਣ ਨੋਬਲ ਸ਼ਾਂਤੀ ਪੁਰਸਕਾਰ ਜਿਹੜਾ ਅਤੇ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਈਅਰ ਵਰਗੇ ਵਕਾਰੀ ਸਨਮਾਨਾਂ ਦੇ ਲਈ ਦਾਅਵੇਦਾਰ ਜਿਹੜਾ ਮੰਨਿਆ ਜਾ ਰਿਹਾ। ਭਵਿੱਖਬਾਣੀ ਕਰਨ ਵਾਲੇ ਜੁੜੇ ਬਾਜ਼ਾਰ ਦੇ ਵਿੱਚ ਕਾਰਨੀ ਦੇ ਦੋਵੇਂ ਸਨਮਾਨ ਜਿੱਤਣ ਦੀਆਂ ਜਿਹੜੀਆਂ ਸੰਭਾਵਨਾਵਾਂ ਦੇ ਬਾਰੇ ਅੰਦਾਜ਼ੇ ਲਗਾ ਰਹੇ ਨੇ। ਅਮਰੀਕੀ ਭਵਿੱਖਬਾਣੀ ਬਾਜ਼ਾਰ ਕਲਸ਼ੀ ਤੇ ਸੋਮਵਾਰ ਨੂੰ ਜਿਹੜਾ ਕਾਰਨੀ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਸੰਭਾਵੀ ਜੇਤੂਆਂ ਦੀ ਸੂਚੀ ਦੇ ਵਿੱਚ ਮੋਹਰੀ ਰਹੇ ਨੇ। ਵਪਾਰੀਆਂ ਨੇ ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਅਨੁਮਾਨ 14% ਲਗਾਇਆ ਪਰ ਬਾਅਦ ਦੇ ਵਿੱਚ ਇਹ ਅੰਕੜਾ ਘਟ ਗਿਆ ਜੋ ਇਨ੍ਹਾਂ ਭਵਿੱਖਬਾਣੀਆਂ ਦੇ ਅੰਦਾਜ਼ੇ ਦੀਆਂ ਅਟਕਲਾਂ ਦੇ ਉੱਤੇ ਆਧਾਰਿਤ ਜਿਹੜਾ ਪ੍ਰਕਿਰਤੀ ਨੂੰ ਜਿਹੜਾ ਦਰਸਾਉਂਦਾ ਹੈ। ਇਸ ਗੱਲ ਦਾ ਕੋਈ ਜਨਤਕ ਸਬੂਤ ਨਹੀਂ ਹੈ ਕਿ ਕਾਰਨੀ ਨੂੰ 9 ਅਕਤੂਬਰ ਨੂੰ ਓਸਲੋ ਦੇ ਵਿੱਚ ਨੋਬਲ ਕਮੇਟੀ ਦੇ ਦੁਆਰਾ ਐਲਾਨੀ ਜਾਣ ਵਾਲੀ ਗੁਪਤ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਹਾਲਾਂਕਿ ਨੋਬਲ ਪੁਰਸਕਾਰ ਨੂੰ ਲੈ ਕੇ ਜਿਹੜਾ ਜਾਰੀ ਚਰਚਾ ਨੇ ਕਾਰਨੀ ਦੇ ਉਸ ਸੰਦੇਸ਼ ਦੇ ਵੱਲ ਵੀ ਧਿਆਨ ਖਿੱਚਿਆ ਜਿਸ ਨੇ ਉਸਦੀ ਵਿਸ਼ਵ ਵਿਆਪੀ ਮਾਨਤਾ ਵਧਾਈ ਹੈ ਤੇ ਮੱਧਮ ਸ਼ਕਤੀਆਂ ਦੇ ਵੱਲ ਵਾਲੇ ਦੇਸ਼ਾਂ ਨੂੰ ਆਪਣੀ ਪ੍ਰਭੂ ਸੱਤਾ ਦੀ ਰੱਖਿਆ ਦੇ ਲਈ ਇਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਵੱਡੀਆਂ ਸ਼ਕਤੀਆਂ ਆਰਥਿਕ ਤੇ ਫੌਜੀ ਦਬਾਅ ਦੀ ਵਰਤੋਂ ਵਧਾ ਰਹੀਆਂ ਨੇ। ਇਹ ਬਿਆਨ ਜਿਹੜੇ ਸੀ ਦਿੱਤੇ ਸੀ ਉਸ ਸਮੇਂ ਚੈਲੰਜ ਕੀਤਾ ਸੀ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਜਦੋਂ ਇਹ ਸਾਰੇ ਜੀ ਜਿਹੜਾ 20 ਜਾਂ ਹੋਰ ਸਾਰੇ ਮੁੱਦੇ ਜਿਹੜੇ ਨੇ ਉੱਠੇ ਸਨ ਉਹਨਾਂ ਸਮਿਆਂ ਦੇ ਵਿੱਚ ਕਾਰਨੀ ਨੇ ਬਿਆਨ ਦਿੱਤੇ ਸਨ। ਟਾਈਮ ਨੇ ਕਾਰਨੀ ਨੂੰ 2026 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਸੀ ਤੇ ਕਿਹਾ ਸੀ ਕਿ ਟਰੰਪ ਦੇ ਟਰੰਪ ਦੇ ਦਬਾਅ ਦੇ ਸਾਹਮਣੇ ਉਸਦੀ ਦ੍ਰਿੜਤਾ ਦੇ ਕਾਰਨ ਜਿਹੜਾ ਸੀਗਾ ਉਸਦੀ ਪ੍ਰਸਿੱਧੀ ਵਧੀ ਹੈ ਤੇ ਮੰਗਲਵਾਰ ਨੂੰ ਕਾਰਨੀ ਨੂੰ ਪ੍ਰਮੁੱਖ ਪੂਰਵ ਅਨੁਮਾਨ ਬਾਜ਼ਾਰਾਂ ਦੇ ਵਿੱਚ ਪਰਸਨ ਆਫ ਦੀ ਈਅਰ ਦੇ ਲਈ ਕਾਰਨੀ ਦੂਜੇ ਸਥਾਨ ਦੇ ਉੱਤੇ ਸਨ ਜਦਕਿ ਨਿਊਯਾਰਕ ਦੇ ਮੇਅਰ ਜਿਹੜੇ ਨੇ ਜੋਹਰਾਨ ਮਮਦਾਨੀ ਜੋ ਇਹ ਵੀ ਟਰੰਪ ਦੇ ਨਾਲ ਜਿਹੜੀ ਹੈ ਇੱਕ ਦੂਸਰੇ ਨਾਲ ਖਾਇਬਾਜ਼ੀ ਚੱਲਦੀ ਹੈ ਉਹਨਾਂ ਤੋਂ ਅੱਗੇ ਸਨ। ਕਾਰਨੀ ਨੇ ਜਨਵਰੀ ਦੇ ਵਿੱਚ ਸਵਿਟਜ਼ਰਲੈਂਡ ਦੇ ਦੋਵਾਸ ਦੇ ਵਿੱਚ ਕਿਹਾ ਸੀ ਕਿ ਪੁਰਾਣਾ ਅੰਤਰਰਾਸ਼ਟਰੀ ਵਿਵਸਥਾ ਵਾਪਸ ਨਹੀਂ ਆਵੇਗੀ ਤੇ ਮੱਧ ਸ਼ਕਤੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਉਸਨੇ ਕੈਨੇਡਾ ਨੂੰ ਯੂਰਪ ਦੇ ਨੇੜੇ ਲਿਆਉਣ ਅਤੇ ਏਸ਼ੀਆ ਦੇ ਵਿੱਚ ਨਵੇਂ ਭਾਈਵਾਲਾਂ ਦੀ ਭਾਲ ਕਰਨ ਦੇ ਲਈ ਯਤਨ ਤੇਜ਼ ਕਰ ਦਿੱਤੇ ਸਨ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਆਖਰ ਦੇ ਵਿੱਚ ਕੁਝ ਦੋਸਤ ਜਿਹੜੀ ਕਾਲ ਕਰ ਰਹੇ ਸੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਨਾਲ ਨਾਲ ਤੁਹਾਡੇ ਸੁਨੇਹੇ ਵੀ ਲੈਂਦੇ ਹਾਂ। ਜਿਹੜੇ ਦੋਸਤਾਂ ਨੇ ਸੁਨੇਹੇ ਭੇਜੇ ਨੇ ਉਹਨਾਂ ਦੀ ਵੀ ਬਾਤ ਪਾਉਂਦੇ ਹਾਂ। ਤੇ ਸਟੂਡੀਓ ਦਾ ਨੰਬਰ +352 44976 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਦੋਸਤੋ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਸੁਨੇਹਾ ਆਇਆ ਸੀ ਭਾਰਤ ਸਾਹਿਬ ਤੇ ਆ ਜਾਓ ਜੀ ਕਹਿੰਦੇ ਪਿਆਰਿਓ ਸੱਜਣੋ ਤੇ ਸਤਿ ਸ੍ਰੀ ਅਕਾਲ ਜੀ ਲਾਈਕ ਨੰਬਰ 1 ਭੇਜਿਆ ਉਹਨਾਂ ਨੇ ਤੇ ਮਾਲ ਜੀ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਆਪਣੇ ਜਲੌਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਸਭ ਸਰੋਤਾ ਵੀਰਾਂ ਨੂੰ ਕਹਿੰਦੇ ਨੇ ਜੀ ਤੇ ਨਾਲ ਦੀ ਨਾਲ ਹੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਜੀਆਂ ਨੂੰ ਜੀ ਕਹਿੰਦੇ ਆ ਤੇ ਦਵਿੰਦਰ ਭਾਰਤ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਸ਼ੰਮੀ ਵੀਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਭੇਜਦੇ ਆ। ਜਲੂਰ ਸਿੰਘ ਬਾਈ ਜੀ ਵੀ ਕਹਿੰਦੇ ਆ ਸਤਿ ਸ੍ਰੀ ਅਕਾਲ ਤੇ ਲੋ ਆਪਣੇ ਨਾਲ ਜੁੜ ਗਏ ਨੇ ਸਾਡੇ ਗੁਆਂਢੀ ਸਵੀਡਨ ਤੋਂ ਤੇ ਯਾਦਵਿੰਦਰ ਵਿਦੇਸ਼ਾ ਜੀ ਉਹਨਾਂ ਦੀ ਗੱਲਬਾਤ ਸੁਣਦੇ ਫਿਰ ਤੁਹਾਡੇ ਜਿਹੜੇ ਸੁਨੇਹੇ ਵੀ ਸਾਂਝੇ ਕਰਦੇ ਆ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ।
3: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਭੁਪਿੰਦਰ ਭਾਜੀ। ਉਹ ਮੈਂ ਐਕਚੁਅਲੀ ਨਾ ਕੰਮ ਤੇ ਨੇ, ਮੇਰੇ ਕੋਲ ਉਦੋਂ ਟਾਈਮ ਹੈਗਾ, ਹੁਣ ਹੀ ਮੇਰੇ ਕੋਲ 5 ਮਿੰਟ ਦਾ ਟਾਈਮ ਆ।
1: ਜਰੂਰ ਜਰੂਰ, ਕਰੋ ਕਰੋ ਆਪਣੀ ਗੱਲ।
3: ਪਹਿਲਾਂ ਤੇ ਸ਼ੰਮੀ ਜੀ ਹੋਣਾ ਨੂੰ ਵਧਾਈ ਹੋਵੇ ਜਨਮ ਦਿਨ ਦੀ, ਬਹੁਤ ਬਹੁਤ
1: ਥੈਂਕ ਯੂ ਜੀ, ਥੈਂਕ ਯੂ ਤੁਹਾਨੂੰ ਵੀ।
3: ਬਾਕੀ ਮੈਂ ਸੁਣਿਆ ਪ੍ਰੋਗਰਾਮ ਕਾਫੀ
1: ਜੀ,
3: ਤੇ ਸੈਣੀ ਸਾਹਿਬ ਦਾ ਵੀ ਜਿੱਦਾਂ ਉਹ ਗੱਲਬਾਤ ਸਾਰੀ ਚੱਲਣ ਡਈ
1: ਜੀ,
3: ਤੇ ਭਗਤ ਸਿੰਘ ਦੇ ਜਨਮ ਦਿਨ ਦੀ ਵੀ ਵਧਾਈ ਹੋਵੇ।
1: ਬਿਲਕੁਲ,
3: ਪਰ ਉਹ ਜਨਮ ਦਿਨ ਜਿਦਾਂ ਜਿਹੜਾ
1: ਜੀ ਬਿਲਕੁਲ
3: ਨਹੀਂ, ਉਹੋ ਹੀ ਵਧਾਈਆਂ ਰਹਿ ਗਈਆਂ। ਪਰ ਉਹ ਜੇ ਭਗਤ ਸਿੰਘ ਹੁਣੀ ਜਿੰਦਾ ਵੀ ਹੁੰਦੇ ਤੇ ਉਹਨਾਂ ਵਧਾਈ ਲੈਣੀ ਨੀ, ਇਹੋ ਜਿਹੀ ਵਧਾਈ ਹੋਈ, ਇਹੋ ਜਿਹੀ ਥੋੜਾ ਉਹਨਾਂ ਸੋਚ ਹੀ ਉਹਨਾਂ ਦੀ
1: ਜੀ,
3: ਕਿ ਤੁਸੀਂ ਕਰੋੜਾਂ ਰੁਪਇਆ ਲਾ ਕੇ ਤੁਸੀਂ ਉਹ ਜਿਹੜਾ ਕਰੋੜਾਂ ਰੁਪਇਆ ਤੁਸੀਂ ਹੋਰ ਕਿਤੇ ਜਗ੍ਹਾ ਤੇ ਲਾਓ। ਇਦਾਂ ਨਾ ਸੇਮ ਹੀ, ਇਦਾਂ ਨਾ ਸੇਮ ਕੰਮ ਦੂਜੀ ਪਾਰਟੀ ਨੇ ਕੀਤਾ ਇਹ ਆਪਣਾ ਕਰਤਾਰਪੁਰ ਲਾ ਕੇ, ਹੁਣ ਨਾਦਰੀ ਮੈਂ ਲੈਣਾ ਉਹ ਜਗ੍ਹਾ ਬਣਾ ਕੇ ਇਹਨਾਂ ਨੇ
1: ਜੀ,
3: ਤੇ ਉਹਦਾ 1 ਰੁਪਈਏ ਦਾ ਫਾਇਦਾ ਨੀ ਹੋਇਆ
1: ਜੀ।
3: ਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਨੀ, ਲੋਕਾਂ ਨੂੰ ਚਾਹੀਦੀਆਂ ਜਿਹੜੀਆਂ ਸਿੱਖਿਆ ਹੋਈ, ਤੁਸੀਂ ਹੋਸਪਿਟਲ ਹੋਇਆ ਆਪਣਾ, ਐਜੂਕੇਸ਼ਨ ਹੋਇਆ ਆਪਣਾ, ਮੈਡੀਕਲ ਹੋਇਆ, ਤੇ ਇਹ ਚੀਜ਼ਾਂ ਚਾਹੀਦੀਆਂ। ਬਾਕੀ ਤੁਸੀਂ ਆਪ ਹੀ ਫਿਰ ਕਰਜ਼ਾ ਵੀ ਚੁੱਕਦੇ ਜੇ ਉਹਨਾਂ ਚੀਜ਼ਾਂ ਉੱਥੇ ਦਿਖਾਉਣਾ ਉੱਥੇ।
1: ਬਿਲਕੁਲ,
3: ਹੋ ਸਕਦਾ ਕਿ ਜਨਮ ਦਿਨ ਪਹਿਲਾਂ ਨੇ ਕਦੀ ਮਨਾਇਆ ਨੀ, 3 ਸਾਲਾਂ ਦੇ ਵਿੱਚ ਏਡਾ ਤਕੜਾ ਕਰਕੇ ਜਨਮ ਦਿਨ ਆਇਆ ਰਕਮ ਬਣਾ ਲਿਆ ਇਲੈਕਸ਼ਨ ਦੇ ਲਾਗੇ
1: ਜੀ।
3: ਇਹ ਸਾਰੇ ਭਰਮਾਉਣ ਦੇ ਢੰਗ ਵਾ ਦੂਜੇ ਲੋਕਾਂ ਨੂੰ, ਜਨਤਾ ਨੂੰ ਕਿਸੇ ਤਰੀਕੇ ਨਾਲ ਭਰਮਾ ਕੇ ਵਿੱਚ ਲਿਆਂਦਾ ਜਾਵੇ ਤੇ ਉਹਨਾਂ ਨੇ ਵੋਟਾਂ ਲਈਆਂ ਜਾਣ
1: ਜੀ।
3: ਤੇ ਗੱਲ ਹੁਣ ਪਹਿਲਾਂ ਨੇ ਇਹਨਾਂ ਨੂੰ ਕਦੀ ਚੇਤਾ ਨੀ ਨਾ, ਪਹਿਲਾਂ ਤੇ ਕਦੀ ਇਹਨਾਂ ਨੂੰ ਇਹ ਵੀ ਨੀ ਚੇਤਾ ਆਇਆ ਕਿ ਉਹਨਾਂ ਦੀ ਉਹਦੀ ਮਾਤਾ ਦੀ ਵੀ ਡੈਥ ਹੋਈ ਪਿੱਛੇ
1: ਜੀ,
3: ਕਿ ਤੁਸੀਂ ਉਹਦਾ ਵੀ ਹੁਣ ਲਾ ਲਓ ਕਿ ਕਾਮਾ ਘਾਟੂ ਮਾਰੂ ਦੇ ਜਿੰਨੇ ਸ਼ਹੀਦ ਲਾ ਲਓ, ਆਪਣੇ ਗਦਰੀ ਬਾਬਿਆਂ ਦਾ ਮੇਲਾ ਉੱਥੇ ਕਿੰਨੇ ਕੁ ਜਾਣੇ ਮਨਾਉਂਦੇ ਹੁੰਦੇ ਲੁਧਿਆਣੇ ਦੇ ਵਿੱਚ, ਗਿਣਤੀ ਦੇ ਲੋਕ ਆਉਂਦੇ ਜਾਂ ਪ੍ਰੋਫੈਸਰ ਹੁੰਦੇ ਜਾਂ ਕੋਈ ਕਵੀ ਰਾਈਟਰ ਹੁੰਦੇ, ਹੋਰ ਤੇ ਕੋਈ ਉੱਥੇ ਪਹੁੰਚਦਾ ਨੀ ਹੁੰਦਾ। ਉਹ ਨੀ ਕਦੀ ਉਹ ਸ਼ਹੀਦੀਆਂ ਨੇ ਕੋਈ ਵੀ ਨੀ ਇਹਨਾਂ ਨੇ ਕਦੀ ਯਾਦ ਕੀਤੀਆਂ। ਪਰ ਆਹ ਜਿਹੜਾ ਵਾ ਲੋਕਾਂ ਨੂੰ ਵੀ ਸਿਆਣੇ ਹੋਣਾ ਪੈਣਾ, ਮੈਂ ਤਾਂ ਇਹੋ ਗੱਲ ਕਰਨੀ ਕਿ ਲੋਕਾਂ ਨੂੰ ਸਿਆਣਾ ਹੋਣਾ ਪੈਣਾ ਕਿ ਭਈ ਇਲੈਕਸ਼ਨ ਕਰਕੇ ਸਭ ਕੁਝ ਹੋਣ ਡਿਆ।
1: ਬਿਲਕੁਲ,
3: ਤੁਹਾਨੂੰ ਪਹਿਲਾਂ ਬਾਕੀ ਤੁਸੀਂ ਪਬਲਿਕ ਟਰਾਂਸਪੋਰਟ ਨੂੰ ਵਰਤਣ ਡੇ ਜੇ, ਕਿੰਨੇ ਲੋਕਾਂ ਨੇ ਉੱਥੇ ਆਪਣੇ ਕੰਮਾਂ ਦੇ, ਕਿੰਨਾ ਨੇ ਸਕੂਲਾਂ ਚ ਜਾਣਾ, ਕਈਆਂ ਜਗ੍ਹਾ ਤੇ ਜਾਣਾ, ਚਲੋ ਛੁੱਟੀ ਹੋਰ ਜਦੋਂ ਛੁੱਟੀ ਹੋਊਗੀ
1: ਜੀ,
3: ਪਰ ਕਿਸੇ ਹੋਸਪਿਟਲ ਜਾਣਾ, ਕਦੇ ਕਿਤੇ ਜਾਣਾ, ਤੁਸੀਂ ਬੱਸਾਂ ਦੇ ਵਿੱਚ ਬਹਿ ਕੇ ਤੁਸੀਂ ਦੂਜੇ ਬੰਨੇ ਲਾਤੀਆਂ।
1: ਬਿਲਕੁਲ,
3: ਉਹ ਪਤਾ ਜਿਹਾ ਨੀ ਲੱਗਦਾ, ਉਹ ਜਿੱਦਾਂ ਨਾ ਮਲਗੋਬਾ ਜਿਹਾ ਬਣ ਗਿਆ ਪੰਜਾਬ ਦੇ ਵਿੱਚ, ਪਤਾ ਨੀ ਲੱਗਦਾ ਚੰਗਾ ਕਿਹੜਾ ਤੇ ਮਾੜਾ ਕਿਹੜਾ
1: ਜੀ। ਭਰੋਸਾ ਜਿੰਨਾ ਕੁ ਮਾੜਾ ਮੋਟਾ ਲੋਕਾਂ ਦਾ ਭਰੋਸਾ ਸੀ ਕਿਸੇ ਪਾਰਟੀ ਤੇ, ਭਰੋਸਾ ਚੱਕ ਹੋ ਗਿਆ ਜੀ।
3: ਨਹੀਂ ਮੈਨੂੰ ਸਮਝ ਨੀ ਲੱਗਦੀ, ਖਜ਼ਾਨਾ ਭਰਿਆ ਵਾ ਕੇ ਖਜ਼ਾਨਾ ਇੰਨਾ ਕੁ ਭਰਿਆ ਵਾ ਕੇ ਜਾਣ ਜੇ ਖਜ਼ਾਨਾ ਖਾਲੀ, ਮੈਨੂੰ ਲੱਗਦਾ ਖਜ਼ਾਨਾ ਨੱਕੋ ਨੱਕ ਭਰਿਆ, ਜਿਹੜਾ ਮਿੰਟੋ ਮਿੰਟ ਪੈਸੇ ਕੱਢ ਕੇ ਇੱਧਰ ਲਾ ਦਿੰਦੇ, ਕਈ ਨਾ ਕੁਛ ਕਰ ਦਿੰਦੇ
1: ਜੀ,
3: ਕਈ ਨਾ ਕਿਸੇ ਦੇ, ਨਾਲੇ ਉਹ ਮੋਦੀ ਜਿਹੜੇ ਆਪਣੇ ਆਏ
1: ਉੱਪਰੋਂ
3: ਅਮਿਤ ਸ਼ਾਹ ਹੋਣੀ, ਅਮਿਤ ਸ਼ਾਹ ਹੋਣਾ ਨੇ ਆਣ ਕੇ, ਉਹ ਵੀ ਚਲੋ ਇਹੋ ਜਿਹੇ ਤੋੜਕਾ ਖੇਡਣ ਡੇ, ਫਰਕ ਤੇ ਇਹਦਾ ਕੋਈ ਪੈਣਾ ਨੀ ਹੈ। ਬਾਕੀ ਆ ਨਸ਼ੇ ਪੱਤੇ ਵਾਲਾ ਕੰਮ ਜਿਹੜਾ ਵਾ, ਨਸ਼ੇ ਪੱਤੇ ਵਾਲਾ ਕੰਮ ਮੈਨੂੰ ਨੀ ਲੱਗਦਾ ਕਿ ਛੇਤੀ ਇੱਦਾਂ ਚੀਜ਼ਾਂ ਨਾਲ ਖਤਮ ਹੋਊਗਾ, ਭਾਵੇਂ ਤੁਸੀਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਆ ਜੇ, ਭਾਵੇਂ ਅੰਮ੍ਰਿਤਪਾਲ ਆ ਜੇ, ਇਹ ਕੰਮ ਇੱਦਾਂ ਰੁਕਣਾ ਇਹ ਨੀ।
1: ਬਿਲਕੁਲ,
3: ਤੇ ਨਾਲੇ ਇਹਨਾਂ ਨੇ ਜਿਹੜਾ ਉਦੋਂ ਆਪਣੀ ਹੱਦਾਂ ਚੇਂਜ ਕਰਕੇ ਜਿਹੜੀ BSF ਲਿਆਂਦੀ ਸੀ ਪੰਜਾਬ ਦੇ ਵਿੱਚ ਨਸ਼ਾ ਰੋਕਣਾ, ਤੇ ਉਹ ਫਿਰ ਉੱਥੇ ਰੋਟੀਆਂ ਪਕਾਉਣ ਨੂੰ ਰੱਖੀ ਆ ਕੇ, ਉਹਨਾਂ ਨੂੰ ਕੋਈ ਪਤਾ ਨੀ ਜੇ ਹਜੇ ਵੀ 100 ਫੁੱਟ ਕੀ ਇਹਨਾਂ ਦੇ ਮੀਟਰ ਅੰਦਰ ਆ ਗਏ ਆ, 50 ਕਿਲੋਮੀਟਰ ਅੰਦਰ ਆ ਗਏ ਆ, ਤੇ ਉਹਨਾਂ ਕੋਲ ਹਜੇ ਵੀ ਨੀ ਰੋਕਦਾ ਕੋ
1: ਜੀ,
3: ਫਿਰ ਤੇ ਕੋਈ ਵੀ ਨੀ ਰੋਕ ਸਕਦਾ, ਜੇ ਫੌਜ ਨੀ ਰੋਕ ਸਕਦੀ।
1: ਬਿਲਕੁਲ,
3: ਫਿਰ ਉਹ ਗੱਲ ਬਣਦਾ, ਫਿਰ ਪੰਜਾਬ ਚ ਹੀ ਬਣ ਰਿਹਾ ਕਿ ਇਹਨਾਂ ਕਿਸੇ ਜਗ੍ਹਾ ਤੇ ਬਣ ਰਿਹਾ ਹੋਊਗਾ
1: ਜੀ।
3: ਚਲੋ ਠੀਕ ਆ ਜੀ,
1: ਥੈਂਕ ਯੂ ਯਾਦਵਿੰਦਰ ਜੀ ਵਿਚਾਰਾਂ ਲਈ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਜੀ ਯਾਦਵਿੰਦਰ ਵਿਦੇਸ਼ਾ ਜੀ ਜੁੜੇ ਸੀ ਨਾਲ ਸਵੀਡਨ ਤੋਂ, ਨਾਲ ਸਾਡੇ ਗੁਆਂਢੀ ਮੁਲਕ ਤੋਂ, ਤੇ ਅਗਲੀਆਂ ਸੁਨੇਹੇ ਤੁਹਾਡੇ ਲੈ ਕੇ ਫਿਰ ਆਪਣੇ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਆ, ਲਾਈਕ ਨੰਬਰ 4 ਭੇਜਦੇ ਨੇ, ਤੇ ਇਸੇ ਤਰ੍ਹਾਂ ਹੀ ਆਪਣੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ। ਰਾਜਨ ਜੀ ਕਹਿੰਦੇ ਆ ਸ਼ਮੀ ਜੀ ਨੂੰ ਸਤਿ ਸ੍ਰੀ ਅਕਾਲ ਤੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅੱਲਾ ਤੁਹਾਨੂੰ ਕਹਿੰਦੇ ਦੁੱਧ ਦੇਵੇ ਨਾਲੇ ਦੇਵੇ ਮਲਾਈ ਕਹਿੰਦੇ ਜੀ, ਤੇ ਕਿਆ ਬਾਤ ਹੈ ਜੀ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਆਪਣੇ ਜਗਸੀਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ। ਇਸੇ ਤਰ੍ਹਾਂ ਮੁਕੱਦਰ ਸਿੰਘ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਤੇ ਸ਼ਮੀ ਬਾਈ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ। ਤੇ ਔਜਲਾ ਸਾਹਿਬ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਪਿਆਰਿਆਂ ਨੂੰ, ਤੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸ਼ੁਕਰੀਆ ਅਦਾ ਕੀਤਾ ਗਿਆ ਸਾਰੇ ਸੱਜਣਾਂ ਦਾ, ਮਿੱਤਰਾਂ ਦਾ, ਜਿਨ੍ਹਾਂ ਨੇ ਵਿਸ਼ ਕੀਤਾ ਜੀ ਸ਼ਮੀ ਜੀ ਨੂੰ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਜੀਆਂ ਨੂੰ ਜੀਰਾ ਸਾਹਿਬ ਸਵਾਗਤ ਹੈ, ਮੁਬਾਰਕਾਂ ਸ਼ਮੀ ਜੀ, ਸਮਰਜੀਤ ਸਿੰਘ ਸ਼ਮੀ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਕਹਿੰਦੇ ਜੀ, ਲੱਖ ਲੱਖ ਵਧਾਈਆਂ ਹੋਣ ਤੁਹਾਨੂੰ, ਜੀਰਾ ਸਾਹਿਬ ਭੇਜਦੇ ਨੇ। ਤੇ ਆਪਣੇ ਅਮਰਿੰਦਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਜੀ, ਨਵੇਂ ਦੋਸਤ ਆਪਣੇ ਨਾਲ ਜੁੜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ। ਖੁਸ਼ੀ ਹੁੰਦੀ ਹੈ ਜਦੋਂ ਕੋਈ ਨਵਾਂ ਦੋਸਤ ਜੁੜਦਾ, ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਹੋਰ ਵਾਧਾ ਹੁੰਦਾ ਹੈ। ਜੀਆਂ ਨੂੰ ਜੀ ਸਵਾਗਤ ਹੈ, ਤੇ ਰਜਿੰਦਰ ਮਿੱਤਲ ਵੀਰ ਜੀ ਸਤਿ ਸ੍ਰੀ ਅਕਾਲ, ਉਹਨਾਂ ਨੂੰ ਵੀ ਭੇਜਦੇ ਆ ਆਪਣੇ ਅਮਰਿੰਦਰ ਜੀ। ਤੇ ਸ਼ਮੀ ਬਾਈ ਜਨਮ ਦਿਨ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੇ ਸ਼ੁਕਰੀਆ ਬਾਈ ਜੀ, ਧੰਨਵਾਦ। ਤੇ ਗੁਰੀਮਾਨ ਜੀ ਕਹਿੰਦੇ ਆ ਸ਼ਮੀ ਬਾਈ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਗੁਰੀ ਬਾਈ ਜੀ ਨੇ ਬਹੁਤ ਸਾਰੇ ਦੋਸਤਾਂ ਨੂੰ, ਸਾਰਿਆਂ ਨੂੰ ਕੱਲਾ ਕੱਲਾ ਨਾਮ ਲੈ ਕੇ ਸਤਿ ਸ੍ਰੀ ਅਕਾਲ ਭੇਜੀ ਆ, ਸਾਰੇ ਕਬੂਲ ਕਰਨਾ ਜੀ ਸ਼ੋਰ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਆਪਣੇ ਪੁਰੇਵਾਲ ਸਾਹਿਬ ਫਰਾਂਸ ਤੋਂ ਆਇਆ ਜੀ, ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਗੁਰੀਮਾਨ ਜੀ ਕਹਿੰਦੇ ਆ ਪੁਰੇਵਾਲ ਜੀ ਸਤਿ ਸ੍ਰੀ ਅਕਾਲ, ਤੇ ਇਸੇ ਤਰ੍ਹਾਂ ਗੁਰੀਮਾਲ ਜੀ ਦੇ ਸੁਨੇਹੇ ਨੇ, ਬਿਲਕੁਲ ਭਾਰਤ ਜੀ, ਬਸ ਇਹਨਾਂ ਬਿਸ਼ਰਮਾ ਨੂੰ ਬਸ ਪੈਸੇ ਚਾਹੀਦੇ ਆ, ਬਾਕੀ ਸੈਣੀ ਸਾਹਿਬ ਮੈਂ ਵੀ ਅੱਜ ਹੀ ਲਿਖਿਆ ਸੀ, ਅਮਿਤ ਸ਼ਾਹ ਦੀ ਗੱਲਬਾਤ ਦੇ ਵਿੱਚ ਕੋਈ ਦਮ ਖੰਮ ਨਹੀਂ ਸੀ ਜੀ। ਅੱਗੇ ਲਿਖਦੇ ਨੇ ਭਾਰਤ ਸਾਹਿਬ ਮਖੌਲ ਬਣਾਇਆ ਜਾ ਰਿਹਾ, 213 ਦਾ ਕੇਸ ਆ ਭੋਲੇ ਦਾ, ਤੇ 226 ਚੱਲ ਰਿਹਾ, ਤੇ 40,000 ਪੰਨਿਆਂ ਦੀ ਰਿਪੋਰਟ ਹੈ ਹੁਣ ਤੱਕ, ਦੋਸ਼ ਮਜਿਠਿਆ ਉੱਤੇ ਸਿੱਧੇ ਹੀ ਨਹੀਂ ਹੋਇਆ ਜੀ, ਤੇ ਸਿੱਧੇ ਨਹੀਂ ਹੋਇਆ। ਹੁਣ ਲੋਕਾਂ ਦਾ ਧਿਆਨ ਗਾਇਤਰੀ ਤੋਂ, ਨਸ਼ੇ ਦੇ ਰੋਲੇ ਤੋਂ ਕਹਿੰਦੇ ਡਾਇਵਰਟ ਕੀਤਾ ਜਾ ਰਿਹਾ ਜੀ। ਮੁਹੰਮਦ ਜੀ ਕਿਉਂ ਕਹਿੰਦੇ ਨੇ ਨਾ ਕਿ ਛੋਟੀ ਲਕੀਰ ਮਿਟਾਉਣ ਨੂੰ ਉੱਤੋਂ ਥੋੜੀ ਜਿਹੀ ਵੱਡੀ ਖਿੱਚ ਦਿਓ ਤੇ ਆਪੇ ਲਕੀਰ ਮਿਟ ਜਾਂਦੀ ਹੈ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਸਤਿ ਸ੍ਰੀ ਅਕਾਲ ਭੇਜੀ ਆ, ਪ੍ਰੋਗਰਾਮ ਪਸੰਦ ਕਰਦੇ ਨੇ ਤੇ ਸ਼ੁਕਰੀਆ ਅਦਾ ਕਰ ਰਹੇ। ਨਾਲ ਨਾਲ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਕਹਿੰਦੇ ਆ ਬੈਸਟ ਵਿਸ਼ਿਸ ਫੋਰ ਬਰਥਡੇ ਫੈਮਿਲੀ ਜੀ। ਤੇ ਗੁਰੂ ਜੀ ਕਹਿੰਦੇ ਹੋਵੇ ਗਾਜੀ ਸੈਣੀ ਸਾਹਿਬ, ਜ਼ਰੂਰ ਹੋਵੇਗਾ, ਮੈਂ ਖੁਦ ਇਸ ਗੱਲ ਦੀ ਉਡੀਕ ਕਰ ਰਿਹਾ ਜੀ। ਤੇ ਹਰਵਿੰਦਰ ਜੋਲ ਜੀ ਨੂੰ ਸਤਿ ਸ੍ਰੀ ਅਕਾਲ ਗੁਰੂ ਜੀ ਨੇ ਭੇਜੀ ਹੈ ਭੈਣ ਜੀ ਨੂੰ। ਤੇ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਜੀ ਅਨੂ ਜੀ ਬਾਈ ਜੀ ਸਵਾਗਤ ਹੈ। ਗੁਰੂ ਜੀ ਕਹਿੰਦੇ ਮਸਲਾ ਸੈਣੀ ਸਾਹਿਬ, ਬੀਬੀ ਦਾ ਮਸਲਾ ਜਾਂ ਕੋਈ ਟਿਕਟ ਦਾ ਹੋਵੇਗਾ ਜਾਂ ਪੈਸੇ ਦਾ ਹੋਵੇਗਾ ਜੀ, ਹੋਰ ਕੁਝ ਨਹੀਂ ਇਹਦੇ ਵਿੱਚੋਂ ਨਿਕਲਣਾ। ਗੁਰੂ ਜੀ ਕਹਿੰਦੇ ਆ ਰਾਜੀਵ ਕੁਮਾਰ ਵੀਰ ਜੀ ਸਤਿ ਸ੍ਰੀ ਅਕਾਲ, ਤੇ ਗੁਰੂ ਜੀ ਨੂੰ ਸਤਿ ਸ੍ਰੀ ਅਕਾਲ ਰਾਜੀਵ ਕੁਮਾਰ ਜੀ ਨੇ ਭੇਜੀ ਹੈ। ਗੁਰੂ ਜੀ ਲਿਖਦੇ ਮੁਕੱਦਰ ਬਾਈ ਜੀ, ਹੁਣ ਇਹ ਬੀਬੀ ਦਾ ਕੇਸ SGPC ਦੀ ਚੋਣਾਂ ਕਰਵਾ ਕੇ ਹੀ ਕਹਿੰਦੇ ਮੰਨੂਗੀ। ਤੁਸੀਂ ਗੱਲ ਮੁਕੱਦਰ ਬਾਈ ਸਹੀ ਕਰ ਰਹੇ ਆ, ਤੁਹਾਡਾ ਤਰਕ ਵੀ ਠੀਕ ਹੈ, ਤੇ ਆਵੇ ਕੋਈ ਵੀ ਪੰਜਾਬ ਦਾ ਮਾਹੌਲ ਸੁਖਾਵਾਂ ਹੁੰਦਿਆਂ ਨਜ਼ਰ ਨਹੀਂ ਆਉਂਦਾ ਜੀ। ਗੁਰੂ ਜੀ ਕਹਿੰਦੇ ਆ ਮੁਕੱਦਰ ਬਾਈ ਜੇ ਕਿੱਥੇ ਗਿਆ ਜੀ, ਹਾਂਜੀ ਮੁਕੱਦਰ ਬਾਈ ਜੀ, ਕੈਪਟਨ ਸਾਹਿਬ ਨੇ ਕੁਝ ਨਹੀਂ ਸਹੀ ਕੀਤਾ, ਕੰਮ ਤਾਂ ਕਹਿੰਦੇ ਉਹਦਾ ਨਤੀਜਾ ਮਿਲ ਵੀ ਗਿਆ, ਤੇ ਜਾਂਦੇ ਲੱਗੇ ਸਿਆਸਤ ਦੇ ਵਿੱਚੋਂ ਜੀ। ਅੱਗੇ ਲਿਖਦੇ ਨੇ ਕਿ ਕੋਈ ਸ਼ੱਕ ਨਹੀਂ, ਆਮ ਲੋਕਾਂ ਨੂੰ ਆਰਾਮ ਨਹੀਂ ਮਿਲਦਾ, ਲੋਕ ਵੋਟਾਂ ਦੇ ਕੇ ਵੀ ਕਹਿੰਦੇ ਰੋਂਦੇ ਤੰਗ ਹੁੰਦੇ ਨਜ਼ਰ ਆਉਣਗੇ। ਦੁੱਖ ਮੁਕੱਦਰ ਬਾਈ ਦਾ ਕਹਿੰਦੇ ਵੀ ਸਹੀ ਹੈ, ਤੇ ਓਵਰਆਲ ਹੀ ਕਹਿੰਦੇ ਬੇੜਾ ਗਰਕ ਹੈ ਜੀ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਆ ਕਿ ਅਸੀਂ ਤਾਂ ਆਪ ਸੋਚਦੇ ਹਾਂ ਕਿ ਅਸੀਂ ਲੋਕ ਆਪ ਅੱਗੇ ਆਈਏ ਜਾਂ ਹੋਰ ਕਿਹੜਾ ਚੰਗਾ ਲੈ ਕੇ ਆਈਏ ਜੋ ਪੰਜਾਬ ਨੂੰ ਔਖੀ ਘੜੀ ਨੂੰ ਲੈ ਕੇ ਕਹਿੰਦੇ ਬਾਹਰ ਆਵੇ ਔਖੀ ਘੜੀ ਚੋਂ, ਤੇ ਜਜ਼ਬਾਤੀ ਬੰਦਾ ਬਾਈ ਸਾਡਾ ਮੁਕੱਦਰ ਵੀਰ। ਗੁਰੂ ਜੀ ਹੱਸ ਵੀ ਰਹੇ ਨੇ ਨਾਲ, ਤੇ ਆਪਣੇ ਜਲੌਰ ਸਿੰਘ ਬਾਈ ਜੀ ਲਿਖਦੇ ਆ ਭਾਰਤ ਦੇ ਸੈਣੀ ਸਾਹਿਬ ਦੀ ਗੱਲ ਦੀ ਰੂਪ ਰੇਖਾ ਹੀ ਕਹਿੰਦੇ ਬਦਲ ਦਿੱਤੀ ਮੁਕੱਦਰ ਵੀਰ ਨੇ। ਤੇ ਮੁਕੱਦਰ ਜੀ ਕਹਿੰਦੇ ਆ ਗੁਰੀਮਾਨ ਬਾਈ ਜੀ ਸ਼ੁਕਰੀਆ ਜੀ, ਤੇ ਸਤਿ ਸ਼੍ਰੀ ਅਕਾਲ ਭੇਜੀ ਇੱਕ ਦੂਸਰੇ ਨੂੰ। ਜਲੌਰ ਸਿੰਘ ਬਾਈ ਜੀ ਨੂੰ ਅੰਗੂਠਾ ਖੜਾ ਕਰ ਦਿੱਤਾ ਮੁਕੱਦਰ ਜੀ ਨੇ। ਤੇ ਗੁਰੀ ਜੀ ਕਹਿੰਦੇ ਆ ਬਿਲਕੁਲ ਭਾਰਤ ਸਾਹਿਬ ਲੜਨਾ ਸਾਡਾ ਕੰਮ ਹੈ ਤੇ ਅਸੀਂ ਲੜਦੇ ਰਹਿਣਾ ਹੈ ਜੀ। ਮੁਕੱਦਰ ਜੀ ਲਿਖਦੇ ਆ ਕਿ ਜੀ ਸੈਣੀ ਬਾਈ ਜੀ ਗੱਲ ਤੁਹਾਡੀ ਵੀ ਦਰੁਸਤ ਹੈ ਤੇ ਅਸੀਂ ਤੇ ਇੱਕ ਦੂਜੇ ਦੀਆਂ ਗੱਲਾਂ ਚੋਂ ਪੜਚੋਲ ਕਰਦੇ ਰਹਿੰਦੇ ਹਾਂ, ਬਸ ਅੰਗੂਠੇ ਖੜੇ ਕਰ ਦਿੱਤੇ ਆ ਨਾਲ। ਜਲੌਰ ਸਿੰਘ ਬਾਈ ਜੀ ਕਹਿੰਦੇ ਕੈਪਟਨ ਦਾ ਕੀਤਾ ਬੇੜਾ ਗਰਕ, ਕਾਂਗਰਸ ਉਭਰੀ ਨਹੀਂ ਸੀ, ਵੜਿੰਗ ਨੇ ਤਾਂ ਕਹਿੰਦੇ ਖੂੰਜੇ ਲਾ ਛੱਡੀ ਹੈ ਤੇ ਕਾਂਗਰਸ ਵੜਿੰਗ ਕਾਂਗਰਸ ਦਾ ਘੱਟ ਆਪ ਦਾ ਪ੍ਰਧਾਨ ਲੱਗਦਾ ਜਿਵੇਂ ਕਾਰਜਗੁਜ਼ਾਰੀ ਜਿਹੜੀ ਹੈ ਉਹ ਕਰਦੇ ਹੈ। ਅੱਗੇ ਲਿਖਦੇ ਨੇ ਮੰਨ ਲਵੋ ਸਾਰੇ ਮਾੜੇ, ਫਿਰ ਇਲਾਜ ਵੀ ਦੱਸੋ ਔਲਖ ਸਾਹਿਬ, ਕੋਈ ਤਾਂ ਕਹਿੰਦੇ ਚੁਣਨਾ ਪਵੇਗਾ ਇਹਨਾਂ ਚੋਂ। ਤੇ ਮੁਹੰਮਦ ਜੀ ਸੋਰੀ ਆਪਣੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਲਿਖਦੇ ਆ ਸ਼ੰਮੀ ਬਾਈ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਮਾਨ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਗੁਰੀਮਾਨ ਜੀ ਨੇ ਭੇਜੀ ਹੈ। ਗੁਰੂ ਜੀ ਲਿਖਦੇ ਆ ਕਿ ਵਿਕਟਮ ਅਤੇ ਡੈਡ ਬਾਡੀ ਹੈ ਹੀ ਨਹੀਂ ਜੀ, ਜਾਂ ਗਾਇਬ ਕੀਤੀਆਂ ਗਈਆਂ ਨੇ ਇਹ ਨਹੀਂ ਸਮਝ ਲੱਗੀ ਜੀ। ਤੇ ਬਿਲਕੁਲ ਸੈਣੀ ਸਾਹਿਬ ਕੋਈ ਦਮ ਖੰਮ ਨਹੀਂ ਨਜ਼ਰ ਆਇਆ ਅਮਿਤ ਸ਼ਾਹ ਦੀ ਗੱਲਬਾਤ ਦੇ ਨਾਲ। ਤੇ ਰੈਲੀ ਦੇ ਵਿੱਚ ਰਵਾਇਤੀ ਨਸ਼ੇ ਫੜ ਫੜ ਥਾਣਿਆਂ ਦੇ ਵਿੱਚ ਜਾ ਰਹੇ ਹੈ, ਚਿੱਟਾ ਸ਼ਰੇਆਮ ਵੇਖ ਰਿਹਾ ਤੇ ਧੰਨਵਾਦ ਸੈਣੀ ਸਾਹਿਬ ਕਹਿੰਦੇ ਨੇ ਗੁਰੀਮਾਨ ਜੀ। ਇਸੇ ਤਰ੍ਹਾਂ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਨਜ਼ਾਰਾ ਆ ਗਿਆ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ ਤੇ ਸ਼ੁਕਰੀਆ ਗੁਰੀਮਾਨ ਜੀ ਦਾ ਵੀ ਕਰਦੇ ਆ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ। ਤੇ ਥੈਂਕ ਯੂ ਸੈਣੀ ਸਾਹਿਬ ਦਾ ਕਰਦੇ ਨੇ ਜੀ ਜਲੌਰ ਸਿੰਘ ਜੀ। ਤੇ ਜਲੌਰ ਸਿੰਘ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ, ਸ਼ੁਕਰੀਆ ਕਰ ਰਹੇ ਨੇ ਰਾਜਨ ਸੈਣੀ ਸਾਹਿਬ। ਗੁਰੂ ਜੀ ਕਹਿੰਦੇ ਪੰਜਾਬ ਨੂੰ ਦੇਣ ਲੱਗੇ ਖਜ਼ਾਨੇ ਦਾ ਮੂੰਹ ਖੋਲਣ ਲੱਗੇ ਅਮਿਤ ਸ਼ਾਹ ਜੀ ਦੀ ਆਵਾਜ਼ ਬੰਦ ਰਹਿੰਦੀ ਹੈ ਜੀ। ਮੁਹੰਮਦ ਵੀਰ ਜੀ ਬਹੁਤ ਖੂਬ ਜੀ, ਕਿਆ ਬਾਤਾਂ, ਨਜ਼ਾਰਾ ਆ ਗਿਆ ਕਹਿੰਦੇ ਗੁਰੂ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਗ੍ਰੇਟ ਜੀ, ਲਾਜਵਾਬ, ਵਾਹ ਜੀ ਵਾਹ, ਬਖਸ਼ੀ ਜੀ ਕਮਾਲ ਕਰਤੀ ਹੈ। ਰਾਜਨ ਸੈਣੀ ਸਾਹਿਬ ਆ ਕੇ ਕਹਿ ਵੀ ਗਏ ਸਨ ਤੇ ਕਹਿੰਦੇ ਵਾਹ ਜੀ ਵਾਹ, ਬਖਸ਼ੀ ਜੀ ਨਜ਼ਾਰਾ ਆ ਗਿਆ ਜੀ ਅੱਜ ਤਾਂ ਕਹਿੰਦੇ। ਜਲੌਰ ਸਿੰਘ ਜੀ ਲਿਖਦੇ ਆ ਕਿ ਰੂਹ ਲੈ ਗਿਆ ਦਿਲਾਂ ਦਾ ਜਾਨੀ, ਵਾਹ ਕਿਆ ਬਾਤ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ ਰੂਹ ਬਣ ਬੁੱਤ ਰਹਿ ਗਿਆ, ਜਿੰਦ ਕੋਈ ਹੋਰ ਲੈ ਗਿਆ, ਕਿਆ ਬਾਤ ਹੈ। ਤੇ ਨਾਲ ਗੁਲਾਬ ਦਾ ਫੁੱਲ ਭੇਜ ਦਿੱਤਾ, ਪਿਆਰੀਆਂ ਸਤਰਾਂ ਜਦੋਂ ਗੁਣ ਗੁਣਾਉਂਦੇ ਨੇ ਤੇ ਦੋਸਤ ਆਪਣਾ ਵੀ ਚੇਤਾ ਨਾਲ ਕਰਦੇ ਆ ਉਹ। ਮੁਹੰਮਦ ਜੀ ਲਿਖਦੇ ਆ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਸਾਹਿਬ ਤੇ ਸਾਰੇ ਦੋਸਤਾਂ ਦਾ। ਜਲੌਰ ਸਿੰਘ ਜੀ ਲਿਖਦੇ ਆ ਅੱਜ ਟਿਵਾਣਾ ਸਾਹਿਬ ਜੀ ਦੀ ਕਮੀ ਪੂਰੀ ਕਰ ਦਿੱਤੀ ਸੈਣੀ ਸਾਹਿਬ ਤੇ ਭਾਰਤ ਸਾਹਿਬ ਜੀ ਨੇ, ਹੁਣ ਸਕੂਨ ਦੀ ਨੀਂਦ ਕਹਿੰਦੇ ਸੋਵਾਂ, ਕਿਆ ਬਾਤ ਹੈ ਜੀ। ਸ਼ੁਕਰੀਆ ਬਾਈ ਜੀ ਪਿਆਰ ਮੁਹੱਬਤ ਦੇ ਲਈ ਜੀ। ਤੇ ਬਿਲਕੁਲ ਜੀ ਕਮੀ ਰਹਿੰਦੀ ਹੈ, ਸਾਨੂੰ ਵੀ ਰਹਿੰਦੀ ਹੈ ਜਦੋਂ ਟਿਵਾਣਾ ਸਾਹਿਬ ਨੂੰ ਚਲੋ ਅਸੀਂ ਵੀ ਸੁਣਦੇ ਹਾਂ ਤੇ ਸਾਨੂੰ ਵੀ ਕਮੀ ਕਈ ਵਾਰੀ ਮਹਿਸੂਸ ਜ਼ਰੂਰ ਹੁੰਦੀ ਹੈ ਕਿਉਂਕਿ ਜਿਸ ਚੀਜ਼ ਦੇ ਨਾਲ ਲਗਾਵ ਹੁੰਦਾ ਹੈ, ਜੁੜੇ ਹੁੰਦੇ ਹਾਂ, ਉਹ ਜੇ ਉਹ ਚੀਜ਼ ਰੁਟੀਨ ਦੇ ਵਿੱਚੋਂ ਮਿਸ ਹੋ ਜਾਵੇ ਇੱਦਾਂ ਲੱਗਦਾ ਕਿ ਕੁਝ ਨਾ ਕੁਝ ਜਿਹੜਾ ਅੱਜ ਕੀਤਾ ਨਹੀਂ ਗਾ ਜੀ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਸਾਹਿਬ। ਤੇ ਔਜਲਾ ਸਾਹਿਬ ਲਿਖਦੇ ਨੇ ਦੁਬਈ ਦੇ ਵਿੱਚ ਪਾਇਲਟ ਦੇ ਵੱਲੋਂ ਦਰਦਨਾਕ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਕਹਿੰਦੇ ਜੀ, ਉਹਨਾਂ ਨੇ ਖ਼ਬਰ ਭੇਜੀ ਹੈ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਅਪਡੇਟ ਕਰਨ ਦੇ ਲਈ। ਤੇ ਵਾਓ ਬਖਸ਼ੀ ਜੀ ਕਹਿੰਦੇ ਨੇ ਸੁਰਿੰਦਰ ਮਾਲ ਜੀ ਕਿਆ ਬਾਤਾਂ। ਤੇ US ਤੋਂ ਲਿਖਦੇ ਨੇ ਐਪਰੀਸ਼ੀਏਟ ਕਰਦੇ ਨੇ। ਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਦੇ ਆ। ਤੇ ਜਲੌਰ ਵੀਰ ਸੌਣ ਦਵਾਈ ਡਬਲ ਸ਼ਾਮ ਨੂੰ ਕਹਿੰਦੇ ਜੀ ਜੀ ਆਪਣੇ ਸਵੇਰੇ ਟਵਾਣਾ ਸਾਹਿਬ ਤੇ ਸ਼ਾਮ ਨੂੰ ਜਾਣੀ ਕਿ ਦੁਆਬਾ ਰੇਡੀਓ। ਤੇ ਜਲੌਰ ਸਿੰਘ ਜੀ ਕਹਿੰਦੇ ਆ ਗੁੱਡ ਨਾਈਟ ਆਲ ਜੀ ਫਰੈਂਡਸ, ਬਹੁਤ ਬਹੁਤ ਸ਼ੁਕਰੀਆ ਬਾਈ ਜੀ ਨਾਲ ਜੁੜਨ ਦੇ ਲਈ। ਤੇ ਔਜਲਾ ਸਾਹਿਬ ਕਹਿੰਦੇ ਲੱਗਦਾ ਨੀਂਦ ਉੱਡ ਗਈ ਰਾਜਨ ਜੀ। ਜਲੌਰ ਸਿੰਘ ਜੀ ਕਹਿੰਦੇ ਆ ਆਈ ਨੋ ਡਰਿੰਕ ਬਰੋ। ਤੇ ਔਜਲਾ ਸਾਹਿਬ ਕਹਿੰਦੇ ਆ ਪਰ ਜੋ ਤੁਹਾਡਾ ਮਕਸਦ ਹੈ ਉਹ ਪੂਰਾ ਨਹੀਂ ਹੋਣਾ ਰਾਜਨ ਜੀ ਭਾਰਤ ਦੇ ਵੱਲੋਂ। ਕਿਆ ਬਾਤ ਆ ਜੀ, ਨਹੀਂ ਕੋਟੀ ਦਾ ਆਪਾਂ ਦੇਵਾਂਗੇ ਜੀ, ਏਦਾਂ ਦੀ ਗੱਲ ਨਹੀਂ ਸੀ ਔਜਲਾ ਸਾਹਿਬ, ਕੋਟੀ ਦਾ ਤੁਹਾਨੂੰ ਵੀ ਦੇਵਾਂਗੇ ਤੇ ਰਾਜਨ ਸੈਣੀ ਸਾਹਿਬ ਨੂੰ ਵੀ ਦੇਵਾਂਗੇ। ਤੇ ਗੁੱਡ ਜਲੌਰ ਜੀ ਹਲਦੀ ਵਾਲਾ ਦੁੱਧ ਕਹਿੰਦੇ ਪੀਓ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਸਿਸਟਰ ਸੁਰਿੰਦਰ ਮਾਲ ਜੀ, ਤੇ ਸ਼ੁਕਰੀਆ ਜੀ ਵੀਰ ਗੁਰੀਮਾਨ ਜੀ, ਤੇ ਜੀਂਦੇ ਵਸਦੇ ਰਹੋ ਜੀ ਵੀਰ ਰਾਜਨ ਸੈਣੀ ਜੀ। ਤੇ ਆਖਰੀ ਸੁਨੇਹਾ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਉਹ ਗਰਾਊਂਡ ਦਾ ਹਾਲ ਵੇਖੋ, ਉਸਦਾ ਸਤਿਆਨਾਸ਼ ਕਰ ਛੱਡਿਆ ਦਿੱਤਾ ਜਿੱਥੇ ਸਰਕਾਰੀ ਤੌਰ ਦੇ ਉੱਤੇ ਜਨਮ ਦਿਨ ਮਨਾਇਆ ਗਿਆ। ਸੁਰਿੰਦਰ ਜੀ ਕਹਿੰਦੇ ਇਟਸ ਟਰੂ ਜੀ ਤੇ ਐਕਸੀਲੈਂਟ ਕਹਿੰਦੇ ਨੇ ਮੁਹੰਮਦ ਜੀ ਪ੍ਰੋਗਰਾਮ ਟੂਡੇ ਜੀ ਸ਼ੁਕਰੀਆ ਜੀ ਦੋਸਤੋ ਇਹ ਸਾਰਾ ਪ੍ਰੋਗਰਾਮ ਐਕਸੀਲੈਂਟ ਤੁਹਾਡੇ ਪਿਆਰ ਮੁਹੱਬਤ ਦੇ ਨਾਲ ਹੀ ਬਣਦਾ ਹੈ ਤੁਹਾਡੇ ਜਦੋਂ ਤੁਸੀਂ ਵੱਧ ਚੜ ਕੇ ਜੁੜਦੇ ਹੋ ਉਦੋਂ ਹੀ ਇਹ ਸਾਰਾ ਕੁਝ ਸੰਪੂਰਨ ਹੁੰਦਾ ਹੈ ਤੇ ਇੱਕ ਦੂਸਰੇ ਦਾ ਸਾਥ ਦੀ ਸਾਨੂੰ ਇੱਥੇ ਤੱਕ ਲੈ ਆਉਂਦਾ ਹੈ ਤਾਂ ਹੀ ਆਪਾਂ ਇੱਥੇ ਬੈਠ ਕੇ ਦੋ ਢਾਈ ਘੰਟੇ ਲਾ ਜਾਂਦੇ ਹਾਂ ਤੇ ਦੋ ਕਹਾਣੀ ਅੱਜ ਰਹਿ ਗਈ ਤੇ ਕੋਈ ਨੀ ਕੱਲ ਨੂੰ ਜਾਂ ਫਿਰ ਕਿਸੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਸਾਂਝੀ ਕਰ ਲਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ ਯੂਟਿਊਬ ਨੂੰ ਲਾਈਕ ਤੇ ਸ਼ੇਅਰ ਕਰੋ ਦੋਸਤਾਂ ਤੱਕ ਫੋਲੋ ਕਰੋ ਤੇ ਫੇਸਬੁੱਕ ਪੇਜ ਨੂੰ ਵੀ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਦੁਆਬਾ ਰੇਡੀਓ ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਵਾਧੂ ਦਾ ਕੋਈ ਸੁਨੇਹਾ ਨਹੀਂ ਹੁੰਦਾ ਸਿਰਫ ਪ੍ਰੋਗਰਾਮ ਲਾਈਵ ਦੇ ਲਿੰਕ ਹੁੰਦੇ ਆ ਤੇ ਕੁਝ ਜਾਣਕਾਰੀ ਜੇ ਹੋਵੇ ਤਾਂ ਉਹ ਅਪਡੇਟ ਹੁੰਦੀ ਹੈ ਦਿਹਾੜੀ ਦੇ ਵਿੱਚ ਇੱਕ ਜਾਂ ਦੋ ਵੱਧ ਤੋਂ ਵੱਧ ਤੁਹਾਨੂੰ ਜਿਹੜੇ ਨੇ ਉੱਥੇ ਡਿਸਟਰਬ ਕਰੀਦਾ ਮੈਸੇਜ ਆਉਂਦੇ ਉਸ ਤੋਂ ਵੱਧ ਨਹੀਂ ਕੋਈ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਕੋਈ ਖਾਸ ਤਿਉਹਾਰ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਹੁੰਦਾ ਜੀ ਤੇ ਉਹਦੇ ਵਿੱਚ ਜੁਆਇਨ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਪਿਆਰਾ ਜਿਹਾ ਨਾਮ ਤੇ ਨੰਬਰ ਲਿਖ ਕੇ ਭੇਜ ਦਿਓ ਤੇ ਥੱਲੇ ਲਿਖ ਦਿਓ ਵੀ ਗਰੁੱਪ ਦੇ ਵਿੱਚ ਜਿਹੜਾ ਪਾਲੋ ਜੀ ਤੇ ਉਹਦੇ ਵਿੱਚ ਤੁਸੀਂ ਜੁੜ ਸਕਦੇ ਹੋ ਇਸੇ ਤਰ੍ਹਾਂ ਟੈਲੀਗ੍ਰਾਮ ਦੇ ਉੱਤੇ ਸਾਨੂੰ ਜਿਹੜਾ ਲੱਭ ਸਕਦੇ ਹੋ ਜੀ ਤੇ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਦਾ ਓਫੀਸ਼ੀਅਲ ਪੇਜ ਹੈਗਾ ਜੀ ਆਪਣੀ ਉੱਥੇ ਚੈਨਲ ਚੱਲਦਾ ਜੀ ਉਹਦੇ ਉੱਤੇ ਨਾਲ ਜੁੜ ਸਕਦੇ ਹੋ ਜਿਵੇਂ ਸਾਰੇ ਦੋਸਤ ਜੁੜੇ ਹੋਏ ਨੇ ਜੇ ਉਹਦੇ ਉੱਤੋਂ ਤੁਸੀਂ ਉਸਨੂੰ ਬੈਲ ਆਈਕੋਨ ਨੂੰ ਜਿਹੜਾ ਨਹੀਂ ਕਲਿੱਕ ਕੀਤਾ ਤਾਂ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਂਦਾ ਹੈ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਤੁਹਾਨੂੰ ਨਾਲ ਨਾਲ ਜੋੜ ਲੈਂਦਾ ਜੀ ਆਪੇ ਹੀ ਤੇ ਲੋ ਦੋਸਤੋ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਜੇ ਕਿਸੇ ਦੋਸਤ ਦਾ ਕਮੈਂਟ ਰਹਿ ਗਿਆ ਹੋਵੇ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਕੋਸ਼ਿਸ਼ ਰਹੇਗੀ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰੀਏ ਬਾਕੀ ਜਿਵੇਂ ਸਮਾਂ ਤੇ ਜਿਹੜਾ ਹਾਲਾਤ ਇਜਾਜ਼ਤ ਦੇਣਗੇ ਉਸਦੇ ਮੁਤਾਬਕ ਆਪਾਂ ਕੱਲ੍ਹ ਨੂੰ ਜੁੜਾਂਗੇ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭੈਣਗੀ ਸਤਿ ਸ੍ਰੀ ਅਕਾਲ ਹੈ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਵੱਧ ਘੱਟ ਬੋਲ ਗਏ ਤਾਂ ਮਾਫ਼ੀ ਚਾਹਾਂਗੇ ਸਤਿ ਸ੍ਰੀ ਅਕਾਲ ਜੀ ਇਸ ਦੇ ਨਾਲ ਹੀ ਜੀ।

0: ಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਮਾਫ਼ੀ ਚਾਹੁੰਦੇ ਹਾਂ ਥੋੜ੍ਹਾ ਜਿਹਾ ਲੇਟ ਹੋਏ ਹਾਂ ਜੀ, ਤੇ ਗੱਡੀ ਲਈ ਦੇ ਉੱਤੇ ਪਾਉਂਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤੇ ਨਾਲ ਦੀ ਨਾਲ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਪ੍ਰੋਗਰਾਮ। ਤੇ ਅੱਜ ਸਭ ਤੋਂ ਪਹਿਲਾਂ ਦੇਸ਼ ਭੇਤ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਹੀ ਆਪਾਂ ਗੱਲਾਂ ਬਾਤਾਂ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਹੋਰ ਸਾਰਾ ਸਿਲਸਿਲਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:12 ਦਾ ਸਮਾਂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਤਕਰੀਬਨ 9:00 ਰਾਤ ਦੇ 42 ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੁੱਪਾਂ ਦੇ ਵਿੱਚ ਦੋਸਤੋ ਇੱਕ ਦੋ ਜਿਹੜੇ ਹੈਗੇ ਨੇ ਆਪਣੇ ਕੋਲ, ਉਹਨਾਂ ਦੇ ਵਿੱਚ ਮੈਂ ਪ੍ਰੋਗਰਾਮ ਦੀ ਨਾਲ ਨਾਲ ਸਾਂਝ ਪਾ ਦਵਾਂ, ਫਿਰ ਆਪਾਂ ਗੱਡੀ ਪਾਉਂਦੇ ਹਾਂ ਲੀਹ ਦੇ ਉੱਤੇ। ਤੇ ਚੱਲ ਸੋ ਚੱਲ, ਫਿਰ ਆਪਾਂ ਬਰੇਕ ਨਹੀਂ ਲਾਉਣੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ ਨੇ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਵਟਸਐਪ, ਯੂਟਿਊਬ ਐਪ ਦੇ ਉੱਤੇ ਦੋਸਤੋ ਪ੍ਰੋਗਰਾਮਾਂ

ਸਵਾਦ ਲੈਣਾ ਹੀ ਹੁੰਦਾ ਹੈ ਤੇ ਜਿਸ ਦਾ ਨਤੀਜਾ ਪੇਟ ਨੂੰ ਵੀ ਜਿਹੜਾ ਭੁਗਤਣਾ ਪੈਂਦਾ ਹੈ। ਵੈਸੇ ਜ਼ੁਬਾਨ ਦੇ ਵਿੱਚੋਂ ਨਿਕਲਿਆ ਕੋਈ ਵੀ ਸ਼ਬਦ ਹੈ ਕਈ ਵਾਰੀ ਹੱਡੀਆਂ ਵੀ ਤੁੜਵਾ ਦਿੰਦਾ ਹੈ, ਕਿਉਂਕਿ ਕਹਿੰਦੇ ਜੀਭ ਦੇ ਵਿੱਚ ਕਿਉਂਕਿ ਹੱਡੀ ਨਹੀਂ ਹੁੰਦੀ ਤੇ ਉਹ ਬਚੀ ਰਹਿੰਦੀ ਹੈ, ਪਰ ਕੁੱਟ ਜਿਹੜੀ ਹੈ ਜ਼ਰੂਰ ਪਵਾ ਦਿੰਦੀ ਹੈ। 29 ਸਪਤੰਬਰ 1913 ਦੇ ਵਿੱਚ ਚਲੀਏ ਤੇ ਜਦੋਂ ਅੱਜ ਦੁਨੀਆਂ ਦੇ ਉੱਤੇ ਆਪਾਂ ਇੱਕ ਪਾਸੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ, ਦੂਸਰੇ ਪਾਸੇ ਤੇਲ ਦੇ ਖਾਤਰ ਜਿਹੜਾ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਜੰਗਾਂ ਹੋ ਰਹੀਆਂ ਨੇ, ਤੇ ਉਹ ਵੀ ਸਮਾਂ ਸੀ ਜਦੋਂ ਡੀਜ਼ਲ ਇੰਜਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਡੀਜ਼ਲ ਇੰਜਨ ਦੇ ਖੋਜੀ ਰੁਡੋਲਫ ਡੀਜ਼ਲ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ 29 ਸਪਤੰਬਰ 1913 ਦੇ ਵਿੱਚ। 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਬਜਬਜ ਘਾਟ ਦੇ ਉੱਤੇ ਪਹੁੰਚ ਗਿਆ ਤੇ 1925 ਦੇ ਵਿੱਚ ਫਰਾਂਸ ਦਾ ਰਾਸ਼ਟਰਪਤੀ ਦੇ ਨੋਬਲ ਸ਼ਾਂਤੀ ਇਨਾਮ ਜੇਤੂ ਲਿਓਨ ਬਰਗਿਆਸ ਦਾ ਜਿਹੜਾ ਦੇਹਾਂਤ ਹੁੰਦਾ ਹੈ। 1932 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਹੋਏ ਨੇ ਆਸ਼ੂਤੋਸ ਕੋਇਲਾ ਦਾ ਜਿਹੜਾ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ 1942 ਦੇ ਵਿੱਚ ਕ੍ਰਾਂਤੀਕਾਰੀ ਵਿਰਾਗਨਾ ਮਤੇਗਨੀ ਹਾਜ਼ਰੀ ਪੁਲਿਸ ਫਾਇਰਿੰਗ ਦੇ ਵਿੱਚ ਸ਼ਹੀਦ ਹੁੰਦੇ ਨੇ। 1944 ਦੇ ਵਿੱਚ ਰੂਸ ਫੌਜਾਂ ਵੱਲੋਂ ਯੁਗੋਸਲਾਵੀਆ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ 1985 ਚ ਪੰਜਾਬ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਜਿਹੜੇ ਨੇ ਬਣ ਜਾਂਦੇ ਨੇ ਤੇ 2010 ਦੇ ਵਿੱਚ ਆਧਾਰ ਜਾਂ ਵਿਲੱਖਣ ਸ਼ਨਾਖਤੀ ਨੰਬਰ ਭਾਰਤ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਅੱਜ ਦਿਲ ਦਾ ਦਿਵਸ ਵੀ ਹੈ ਦੋਸਤੋ, ਵਿਸ਼ਵ ਦਿਲ ਦਿਵਸ ਜਿਹੜਾ ਵਰਲਡ ਵਾਈਡ ਮਨਾਇਆ ਜਾ ਰਿਹਾ ਉਹਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਅੱਗੇ ਵੱਧਦੇ ਹਾਂ। 1999 ਦੇ ਵਿੱਚ ਵਿਸ਼ਵ ਦਿਲ ਦਿਵਸ ਜਿਹੜਾ ਸੀ ਸ਼ੁਰੂ ਕੀਤਾ ਜਾਂਦਾ ਹੈ। ਗੈਰ ਸਰਕਾਰੀ ਸੰਸਥਾਵਾਂ ਵਿਸ਼ਵ ਦਿਲ ਫੈਡਰੇਸ਼ਨ ਨੇ ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ ਦੇ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ ਇਹ ਦਿਨ ਜਿਹੜਾ ਸੀ 29 ਸਤੰਬਰ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ। ਦਿਲ ਜਿਹੜਾ ਸਰੀਰ ਦਾ ਉਹ ਸੰਡੋਲ ਅੰਗ ਹੈ ਜੋ ਸਾਡੇ ਸਰੀਰ ਦਾ ਮੁੱਖ ਪ੍ਰਬੰਧਕ ਹੈ। ਇਸ ਦੇ ਸਿਸਟਮ ਨੈਟਵਰਕ ਦੇ ਵਿੱਚ ਧਮਣੀ ਕੋਸ਼ਿਕਾਵਾਂ ਤੇ ਨਾੜਾਂ ਜੋ ਖੂਨ ਲਿਆਉਣ ਤੇ ਲਿਜਾਣ ਦਾ ਜਿਹੜਾ ਪ੍ਰਬੰਧ ਕਰਦੀਆਂ ਨੇ। ਤਾਜ਼ਾ ਸਰਵੇ ਜੋ ਦੇਸ਼ ਦੇ 24 ਰਾਜਾਂ ਦੇ 18 ਲੱਖ ਲੋਕਾਂ ਦੇ ਉੱਤੇ ਕੀਤਾ ਗਿਆ ਉਹਦੇ ਅਨੁਸਾਰ ਜਿਹੜਾ ਹਰ ਤੀਜਾ ਭਾਰਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੈ। 60% ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਕਸਰ ਕੀ ਹੈ। ਇਲਾਜ ਦੇ ਬਾਵਜੂਦ 42% ਬਿਨਾਂ ਕੰਟਰੋਲ ਇਸ ਦੇ ਸ਼ਿਕਾਰ ਨੇ। ਪੰਜਾਬ ਦੇ ਵਿੱਚ ਕੁਝ ਸਾਲ ਪਹਿਲਾਂ ਦੇ ਸਰਵੇ ਮੁਤਾਬਕ ਪੰਜਾਬ ਦੇ ਵਿੱਚ 30 ਲੱਖ ਤੋਂ ਵੱਧ ਹਾਈ BP ਜਿਹੜੇ ਨੇ ਜਾਣੀ ਕਿ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਸਨ। ਕੁੱਲ ਮਰੀਜ਼ਾਂ ਦੇ ਵਿੱਚੋਂ 10% ਹਸਪਤਾਲਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਨੇ ਤੇ ਜਿਹੜੇ ਪਹੁੰਚਦੇ ਨੇ ਉਹਨਾਂ ਦੇ ਵਿੱਚੋਂ ਵੀ 10% ਮਰ ਜਾਂਦੇ ਹੈ। ਪਹਿਲੇ ਦੌਰੇ ਜਿਹੜੇ ਨੇ 40 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਜਿਹੜੇ ਨੇ ਆਉਂਦੇ ਨੇ ਤੇ 2016 ਦੇ ਵਿੱਚ ਦਿੱਲੀ ਦੇ ਵਿੱਚ 16,665 ਲੋਕਾਂ ਦੀ ਮੌਤ ਦਿਲ ਦੀਆਂ ਬਿਮਾਰੀਆਂ ਨਾਲ ਹੋਈਆਂ, ਜਿਸ ਦੇ ਵਿੱਚ 1591 ਮੌਤਾਂ ਉਥੋਂ ਦੇ ਹਸਪਤਾਲ ਦੇ ਵਿੱਚ ਹੁੰਦੀਆਂ। ਇਸ ਦੇ ਮੁੱਖ ਕਾਰਨ ਤੰਬਾਕੂ ਜਾਂ ਜ਼ਹਿਰ ਜਿਹੜੇ ਸਿਗਰਟ ਪੀਂਦੇ ਨੇ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ, ਜ਼ਿਆਦਾ ਬੈਠਣ ਦੇ ਨਾਲ ਮੋਟਾਪਾ, ਲੋੜ ਤੋਂ ਵੱਧ ਖੁਰਾਕ, ਖਾਣ ਪੀਣ ਦੀਆਂ ਸ਼ੈਲੀ ਦੇ ਵਿੱਚ ਆ ਰਹੀ ਤਬਦੀਲੀ ਤੇ ਖਾਣ ਪੀਣ ਵਾਲੀਆਂ ਸਬਜ਼ੀਆਂ, ਫਲ, ਦੁੱਧ ਤੇ ਚੀਜ਼ਾਂ ਦੇ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ, ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਮੁੱਖ ਜਿਹੜਾ ਇਹਦਾ ਕਾਰਨ ਹੈ। ਬਚਾਓ ਤੰਬਾਕੂ ਸਿਗਰਟ ਤੋਂ ਪਰਹੇਜ਼, 20-25 ਮਿੰਟ ਕਸਰਤ ਜਾਂ ਸੈਰ, ਖੁਰਾਕ ਲੋੜ ਤੋਂ ਵੱਧ ਨਾ ਲਈ ਜਾਵੇ, ਸਾਹ ਲੈਣ ਦੇ ਵਿੱਚ ਤਕਲੀਫ, ਦਿਲ ਕੱਚਾ ਹੋਣਾ, ਪਸੀਨਾ ਆਉਣਾ, ਬਾਂਹ ਜਾਂ ਮੋਢੇ ਦੇ ਵਿੱਚ ਦਰਦ ਤੇ ਛਾਤੀ 'ਚ ਦਰਦ ਹੋਣ ਤੇ ਤੁਰੰਤ ਹਸਪਤਾਲ ਦੀ ਘੰਟੀ ਖੜਕਾਓ ਤੇ ਭਾਈ ਆਪਣੀ ਜਾਨ ਬਚਾਓ। ਖੰਘ ਕੇ ਜਿਹੜਾ ਸਾਹ ਨੂੰ ਲਿਆ ਜਾਵੇ, ਇਸ ਕਰਕੇ ਜਿਹੜੇ ਇਹ ਕਾਰਨ ਜਿਹੜੇ ਦੱਸੇ ਜਾਂਦੇ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। 1914 ਦੀ ਗੱਲ ਕਰ ਲਈਏ, ਬਜਬਜ ਘਾਟ ਦੀ ਥੋੜਾ ਜਿਹਾ ਸਾਕਾ ਜਿਹੜਾ ਵਾਪਰਿਆ। 1914 ਦੇ ਵਿੱਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਜੋ ਕਿ ਵਪਾਰ ਕਰਨ ਸਿੰਘਾਪੁਰ ਗਏ ਤੇ ਉਹਨਾਂ ਨੇ ਇੱਕ ਜਪਾਨੀ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਦੇ ਉੱਤੇ ਲਿਆ। ਉਸ ਦੇ ਵਿੱਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ। ਇਸ ਤੋਂ ਇਲਾਵਾ ਕੋਲਾ ਵੇਚਣ ਦੇ ਲਈ ਲੱਦਿਆ ਹੋਇਆ ਸੀ ਤੇ ਉਹਨਾਂ ਨੂੰ ਲੈ ਕੇ ਕੈਨੇਡਾ ਦੇ ਵੱਲ ਨੂੰ ਰਵਾਨਾ ਹੁੰਦਾ ਹੈ, ਪਰ ਉਥੋਂ ਦੀ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਵੈਂਕੂਵਰ ਬੰਦਰਗਾਹ ਦੇ ਉੱਤੇ ਉਤਰਨ ਦੀ ਜਿਹੜੀ ਇਜਾਜ਼ਤ ਨਾ ਦਿੱਤੀ। ਸਿਰਫ 4 ਬਿਮਾਰ ਯਾਤਰੀ ਹੀ ਉਤਾਰੇ ਗਏ। 2 ਮਹੀਨੇ ਠਹਿਰਨ ਉਪਰੰਤ 23 ਜੁਲਾਈ 1914 ਨੂੰ ਜਹਾਜ਼ ਵਾਪਸ ਭਾਰਤ ਜਿਹੜਾ ਚੱਲ ਪਿਆ। 27 ਸਤੰਬਰ ਨੂੰ ਕਲਕੱਤਾ ਲਾਗੇ ਪਹੁੰਚਦਾ ਹੈ, ਬੰਦਰਗਾਹ ਦੇ ਉੱਤੇ ਪੁੱਜਿਆ ਤੇ ਇੱਕ ਵਰਤਾਨਵੀ ਜੰਗੀ ਜਹਾਜ਼ ਨੇ ਬੰਦਰਗਾਹ ਤੋਂ ਜਿਹੜਾ ਸੀ ਪਿੱਛੇ ਕਾਮਾਗਾਟਾ ਮਾਰੂ ਜਹਾਜ਼ ਨੂੰ ਰੋਕ ਲਿਆ।
29 ਸਤੰਬਰ ਨੂੰ ਬਜਬਜ ਘਾਟ ਦੇ ਉੱਤੇ ਬਾਬਾ ਗੁਰਦਿੱਤ ਸਿੰਘ ਤੇ ਉਨ੍ਹਾਂ ਦੇ ਨਾਲ 20 ਹੋਰ ਯਾਤਰੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਦਾ ਵਿਰੋਧ ਹੋਇਆ।

0: ਇਸ ਸਮੇਂ ਉੱਥੇ ਹੋਈ ਪੁਲਿਸ ਤੇ ਯਾਤਰੀਆਂ ਵਿਚਕਾਰ ਝੜਪ ਦੇ ਵਿਚ 21 ਯਾਤਰੀ ਸ਼ਹੀਦ ਹੋ ਗਏ। ਬਾਬਾ ਗੁਰਦਿੱਤ ਸਿੰਘ ਗੁਣਾ ਤੇ ਕੁਝ ਸਾਥੀ ਬਚ ਨਿਕਲਦੇ ਨੇ ਤੇ ਇਸ ਘਟਨਾ ਦਾ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿਚ ਗਦਰੀਆਂ ਉਪਰ ਬਹੁਤ ਹੀ ਜਿਹੜਾ ਅਸਰ ਹੋਇਆ। ਬਰਕਤੁੱਲਾ ਤਾਰਕ ਨਾਥ ਦਾਸ ਤੇ ਬਾਬਾ ਸੋਹਣ ਸਿੰਘ ਭਕਣਾ ਗਦਰੀਆਂ ਨੇ ਕੈਲੀਫੋਰਨੀਆ ਤੇ ਹੋਰ ਥਾਵਾਂ ਉਪਰ ਜਲੂਸ ਕੱਢ ਕੇ ਰੋਸ ਪ੍ਰਗਟ ਕੀਤਾ। 1952 ਦੇ ਵਿਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣਾਂ ਨੇ ਬਜਬਜ ਘਾਟ ਸਥਾਨ ਦੇ ਉੱਤੇ ਸ਼ਹੀਦੀ ਯਾਦਗਾਰ ਦਾ ਉਦਘਾਟਨ ਕੀਤਾ ਤੇ 2006 ਦੇ ਵਿਚ ਕੈਨੇਡਾ ਦੇ PM ਸਟੀਫਨ ਹਾਰਪਰ ਤੇ 2016 ਦੇ ਵਿਚ PM ਟਰੂਡੋ ਨੇ ਇਸ ਘਟਨਾ ਦੇ ਲਈ ਮਾਫ਼ੀ ਵੀ ਮੰਗੀ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿਚੋਂ ਗੱਲਾਂ ਬਾਤਾਂ ਤੇ ਅੱਗੇ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਨਾਲ ਨਾਲ ਸ਼ੁਰੂ ਕਰਦੇ ਹਾਂ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ ਤੇ ਉਹਦੀ ਬਾਤ ਪਾਉਂਦੇ ਹਾਂ। ਸਿਆਸਤ ਦੇ ਨਾਲ ਜੁੜੇ ਹੋਏ ਮੁੱਦੇ ਨੇ ਤੇ ਜੋ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਸਿਸਟਮ ਤੇ ਆਉਣ ਵਾਲੇ ਕੱਲ੍ਹ ਦੇ ਨਾਲ ਜੁੜੇ ਵੱਡੇ ਸਵਾਲ ਨੇ। ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦੇ ਲਈ 42.786 ਕਰੋੜ ਦੀ ਜਿਹੜੀ ਮਨਜ਼ੂਰੀ, CCL ਕਿਸਾਨਾਂ ਦੇ ਭੁਗਤਾਨ ਦੀ ਤਿਆਰੀ ਤੇ LPU ਹਿੰਸਾ ਦੀ CBI ਜਾਂਚ ਦੀ ਮੰਗ, SGPC ਤੇ ਬਹਿਰੀਨ ਮਾਮਲੇ ਨੂੰ ਲੈ ਕੇ ਉੱਠ ਰਹੇ ਨਵੇਂ ਸਵਾਲ, ਅਕਾਲੀ ਦਲ ਦੀ ਅੰਦਰੂਨੀ ਕਾਰਵਾਈ, ਪੰਜਾਬ ਦੀ ਸਿਆਸੀ ਫੰਡਿੰਗ ਤੇ ਸੁਨੀਲ ਜਾਖੜ ਦਾ ਵਿਰੋਧ ਤੇ ਚੋਣ ਕਮਿਸ਼ਨ ਦੇ ਨਾਲ ਜੁੜੀ ਸੁਪਰੀਮ ਕੋਰਟ ਦੀ ਕਾਰਵਾਈ, ਹਰ ਮੁੱਦੇ ਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਗੋਲਡੀ ਬਰਾੜ ਦੇ ਬਾਰੇ FBI ਦੀ ਕਾਰਵਾਈ ਤੇ 657 ਕਰੋੜ ਦੇ ਕਥਿਤ ਬੈਂਕ ਘੁਟਾਲੇ ਦੀ CBI ਦੀ ਜਾਂਚ ਤੇ ਅਮਰੀਕਾ ਦੀਆਂ ਦਵਾਈਆਂ ਤੇ ਟੈਰਿਫ ਨੀਤੀ ਦੇ ਵਿਚ ਜਿਹੜਾ ਨਵਾਂ ਅਪਡੇਟ ਆਈ ਹੈ, ਬਦਲਾਅ ਹੋਇਆ, ਪਾਕਿਸਤਾਨੀ ਹਵਾਈ ਖੇਤਰ ਕਾਰਨ ਭਾਰਤੀ ਜਿਹੜੀਆਂ ਉਡਾਨਾਂ ਪਰੇਸ਼ਾਨ ਨੇ ਤੇ ਹੈਰਾਨ ਨੇ ਤੇ ਉਹ ਨਵਾਂ ਰੂਟ ਲੱਭ ਰਹੀਆਂ ਨੇ ਚੀਨ ਤੋਂ। ਹੁਣ PM ਮੋਦੀ ਦੀ ਡਿਗਰੀ ਦੇ ਨਾਲ ਜੁੜਿਆ ਹੋਇਆ ਅਦਾਲਤੀ ਮਾਮਲਾ, ਕੇਜਰੀਵਾਲ ਸਾਹਿਬ ਉਹਦੇ ਵਿਚ ਘੇਰੇ ਦੇ ਵਿਚ ਆ ਰਹੇ ਨੇ, ਜੁਰਮਾਨਾ ਭੁਗਤਣਾ ਹੀ ਪਏਗਾ। ਪੰਜਾਬ ਦੇ ਵਿਚ ਧਾਰਮਿਕ ਬਿਆਨਾਂ ਨੂੰ ਲੈ ਕੇ ਵਿਵਾਦ ਉੱਠ ਰਹੇ ਨੇ, ਇਹ ਸਭ ਜਿਹੜਾ ਅੱਜ ਦੇ ਵਿਸ਼ੇ ਦੇ ਵਿਚ ਹੋਣਗੇ ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਤੇ ਚੱਲਦੇ ਹਾਂ ਝੋਨੇ ਦੀ ਖਰੀਦ ਦੇ ਲਈ। ਝੋਨੇ ਦੀ ਖਰੀਦ ਦੀ ਗੱਲ ਕਰੀਏ ਤਾਂ ਜਿਹਦੇ ਵਿਚ 42,786 ਕਰੋੜ ਦੀ ਨਗਦ ਕਰਜ਼ਾ ਹੱਦ ਜਿਹੜੀ ਹੈ ਮਨਜ਼ੂਰ ਕਰ ਲਈ ਗਈ ਹੈ। ਕਟਾਰੂ ਚੱਕ ਦੇ ਵੱਲੋਂ ਕਿਸਾਨਾਂ ਨੂੰ ਫਸਲ ਦਾ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸੂਬੇ ਦੇ ਵਿਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖਰੀਦ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਚ ਝੋਨੇ ਦੀ ਖਰੀਦ ਤੋਂ ਪਹਿਲਾਂ ਅਕਤੂਬਰ ਮਹੀਨੇ ਲਈ 42,786.68 ਕਰੋੜ ਰੁਪਏ ਦੀ ਜਿਹੜੀ ਨਗਦ ਕਰਜ਼ਾ ਹੱਦ ਹੈ CCL ਨੂੰ ਮਨਜ਼ੂਰੀ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਕੀਤਾ ਹੈ। ਉਨ੍ਹਾਂ ਦੱਸਿਆ ਕਿ CCL ਦੀ ਮਨਜ਼ੂਰੀ ਮਿਲਣ ਦੇ ਨਾਲ ਸੂਬਾ ਸਰਕਾਰ ਵੱਲੋਂ ਖਰੀਦੇ ਜਾਣ ਵਾਲੇ ਝੋਨੇ ਦੇ ਲਈ ਕਿਸਾਨਾਂ ਨੂੰ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਇਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਦੀਆਂ ਮੰਡੀਆਂ ਦੇ ਵਿਚ ਝੋਨੇ ਦੀ ਭਰਾਈ ਦੇ ਲਈ 5 ਲੱਖ ਬਾਰਦਾਨਾ ਵੀ ਪਹੁੰਚ ਚੁੱਕਿਆ ਹੈ ਤੇ ਪੰਜਾਬ ਸਰਕਾਰ ਨੇ ਝੋਨੇ ਦੇ ਖਰੀਦ ਸੀਜ਼ਨ 2026-27 ਦੇ ਦੌਰਾਨ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ। ਇਸ ਸੀਜ਼ਨ ਦੇ ਦੌਰਾਨ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਖਰੀਦੀ ਜਾਏਗੀ। ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਦੇ ਲਈ ਸੂਬੇ ਭਰ ਦੇ ਵਿਚ 1887 ਮੰਡੀਆਂ ਨੋਟੀਫਾਈ ਕੀਤੀਆਂ ਜਾ ਚੁੱਕੀਆਂ ਨੇ। ਜ਼ਰੂਰਤ ਅਨੁਸਾਰ ਹੋਰ ਮੰਡੀਆਂ ਵੀ ਕਾਰਜਸ਼ੀਲ ਕੀਤੀਆਂ ਜਾਣਗੀਆਂ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਫਸਲ ਦਾ 1-1 ਦਾਣਾ ਜਿਵੇਂ ਹਰ ਸਾਲ ਖਰੀਦੀ ਹੈ ਉਸੇ ਤਰ੍ਹਾਂ ਹੀ ਕਹਿੰਦੇ ਖਰੀਦੇਗੀ ਤੇ ਬਾਹਰੀ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਚ 1 ਵੀ ਦਾਣਾ ਕਹਿੰਦੇ ਨਹੀਂ ਆਉਣ ਦੇਗੀ। ਕੈਬਨਿਟ ਮੰਤਰੀ ਨੇ ਭਰੋਸਾ ਦਵਾਇਆ ਕਿ ਖਰੀਦ ਸੀਜ਼ਨ ਦੇ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਇਸਦਾ ਨਿਰਵਿਘਨ ਸੰਚਾਲਨ ਯਕੀਨੀ ਬਣਾਉਣ ਦੇ ਲਈ ਉਹ ਖੁਦ ਅਤੇ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕ ਮੰਡੀਆਂ ਦਾ ਕਹਿੰਦੇ ਖੁਦ ਦੌਰਾ ਕਰਨਗੇ। ਇਸ ਸਾਲ ਤਾਂ ਕਰਨਗੇ ਭਾਈ, ਕਿਉਂਕਿ ਚੋਣਾਂ ਦਾ ਵੀ ਸਮਾਂ ਹੈ, ਨਹੀਂ ਤਾਂ ਉਦਾਂ ਕੌਣ ਬਾਤ ਪੁੱਛਦਾ ਹੈ। LPU ਵਾਇਲੈਂਸ ਜਿਹੜਾ ਹੋਇਆ ਹਾਈਕੋਰਟ ਦੇ ਵਿਚ CBI ਜਾਂਚ ਦੇ ਲਈ ਪਟੀਸ਼ਨ ਦਾਖਲ ਹੋ ਗਈ ਹੈ ਤੇ ਸਿਆਸੀ ਪਿਛੋਕੜ ਤੇ ਸਾਜ਼ਿਸ਼ ਦੇ ਵੱਲ ਇਸ਼ਾਰਾ ਹੋ ਰਿਹਾ। ਪੰਜਾਬ ਤੇ ਹਰਿਆਣਾ ਹਾਈਕੋਰਟ ਬੁੱਧਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਆ ਉਹਦੇ ਵਿਚ ਹੋਈ ਹਿੰਸਾ ਤੇ ਭੰਨ ਤੋੜ ਦੀ ਕੇਂਦਰੀ ਜਾਂਚ ਬਿਊਰੋ CBI ਤੋਂ ਜਿਹੜੀ ਜਾਂਚ ਕਰਵਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਦੇ ਉੱਤੇ ਜਿਹੜੀ ਆ ਕੱਲ ਨੂੰ ਸੁਣਵਾਈ ਜਿਹੜੀ ਆ ਕਰ ਸਕਦੀ ਹੈ। ਦੂਸਰੇ ਪਾਸੇ ਅਮਰਜੀਤ ਚਾਵਲਾ ਕੇਸ ਵਰਗੇ ਹੋਰ ਮਾਮਲੇ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਬੀਬੀ ਰੂਪ ਕੌਰ ਸੰਧੂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਰਖਾਸਤ ਕਰ ਦਿੱਤੇ। ਕੱਲ ਥੋੜਾ ਜਿਹਾ ਇਸ਼ਾਰਾ ਆਪਾਂ ਕੀਤਾ ਸੀ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸੈਕਟਰੀ ਸੰਯੁਕਤ ਸਕੱਤਰ ਜਿਹੜੇ ਨੇ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਤੇ ਇਹ ਕਾਰਵਾਈ ਰੂਪ ਕੌਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਦਾ ਪਰਦਾਫਾਸ਼ਤ ਕਰਨ ਦੇ ਕੀਤੇ ਗਏ ਦਾਅਵਿਆਂ ਤੋਂ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਹੁਣਾਂ ਕੀਤਾ ਤੇ ਉਨ੍ਹਾਂ ਦੱਸਿਆ ਕਿ ਰੂਪ ਕੌਰ ਨੂੰ ਵਾਰ ਵਾਰ ਸ਼ਾਸਨਹੀਨਤਾ ਕਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਦੇ ਤਹਿਤ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬਕਾਇਦਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਗਿਆ। ਰੂਪ ਕੌਰ ਨੇ 19 ਸਤੰਬਰ ਨੂੰ ਬਹਿਰੀਨ ਤੋਂ ਆਈ ਔਰਤ ਨੂੰ ਕੈਮਰੇ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿੱਚ ਹੋਈ ਘਟਨਾ ਜਿਹੜੀ ਹੈ ਸੰਬੰਧੀ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ FIR ਦੇ ਵਿੱਚ ਲਗਾਏ ਗਏ ਦੋਸ਼ਾਂ ਨੂੰ ਦੁਹਰਾਇਆ ਸੀਗਾ। ਦੂਸਰੇ ਪਾਸੇ ਸਿਆਸੀ ਚੰਦਾ ਪੰਜਾਬ ਦੇ ਵਿੱਚੋਂ ਆਪ ਨੂੰ ਮਿਲੇ ਗੱਫੇ ਨੇ ਤੇ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿੱਚ ਮੋਹਰੀ ਨੇ ਤੇ 5 ਵਿਧਾਇਕਾਂ ਦੇ ਉੱਤੇ 3 ਵਜ਼ੀਰਾਂ ਨੇ ਚੰਦਾ ਜਿਹੜਾ ਦਿੱਤਾ ਹੈ। ਆਮ ਆਦਮੀ ਪਾਰਟੀ ਆਪ ਨੂੰ ਪੰਜਾਬ ਦੇ ਵਿੱਚੋਂ ਮਿਲੇ ਸਿਆਸੀ ਚੰਦੇ ਦੇ ਵਿੱਚ ਐਤਕੀ ਉਛਾਲ ਆਇਆ। ਆਪ ਨੂੰ ਸਿਆਸੀ ਚੰਦੇ ਦਾ ਸਭ ਤੋਂ ਵੱਡਾ ਦਾਨ ਸੰਸਦ ਮੈਂਬਰ ਰਜਿੰਦਰ ਗੁਪਤਾ ਤੋਂ ਮਿਲਿਆ ਤੇ ਜੋ ਹੁਣ ਭਾਜਪਾ ਹੀ ਨੇ। ਰਜਿੰਦਰ ਗੁਪਤਾ ਨੇ 9 ਜਨਵਰੀ 2026 ਨੂੰ ਆਮ ਆਦਮੀ ਪਾਰਟੀ ਨੂੰ 5 ਕਰੋੜ ਰੁਪਏ ਦਾ ਸਿਆਸੀ ਚੰਦਾ ਚੈੱਕ ਨੰਬਰ ਜਿਹੜਾ ਦਿੱਤਾ ਸੀਗਾ ਤਹਿਤ 001845 ਦੇ ਉੱਤੇ ਤਹਿਤ ਦਿੱਤਾ। ਕਰੀਬ 3 ਮਹੀਨੇ ਮਗਰੋਂ ਹੀ ਰਜਿੰਦਰ ਗੁਪਤਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਆਮ ਆਦਮੀ ਪਾਰਟੀ ਨੂੰ ਰਜਿੰਦਰ ਗੁਪਤਾ ਦੇ ਭਾਜਪਾ ਦੇ ਵਿੱਚ ਚਲੇ ਜਾਣ ਦੇ ਨਾਲ ਵਿੱਤੀ ਸੱਟ ਵੀ ਕਹਿੰਦੇ ਵੱਜੀ ਹੈ। ਭਾਰਤੀ ਚੋਣ ਕਮਿਸ਼ਨ ਦੇ ਕੋਲ 17 ਸਤੰਬਰ 2026 ਨੂੰ ਦਿੱਤੇ ਵੇਰਵਿਆਂ ਦੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਸਾਲ 2025 ਤੇ 26 ਦੇ ਦੌਰਾਨ ਪਿਛਲੇ ਵਰ੍ਹਿਆਂ ਦੇ ਨਾਲੋਂ ਸਭ ਤੋਂ ਵੱਧ ਚੰਦਾ ਪੰਜਾਬ ਦੇ ਵਿੱਚੋਂ ਮਿਲਿਆ। ਪੰਜਾਬ ਚੋਂ ਇਸ ਵਰ੍ਹੇ ਦੌਰਾਨ ਜਿਹੜਾ ਆਪ ਨੂੰ 5.08 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਜਦੋਂ ਕਿ ਸਾਲ 2024-25 ਦੇ ਵਿੱਚ ਇਹ ਚੰਦਾ 71.00 ਲੱਖ ਰੁਪਏ ਸੀ ਯਾਨੀ 71 ਲੱਖ। ਇਸ ਤਰ੍ਹਾਂ ਆਪ ਨੂੰ ਪੰਜਾਬ ਚੋਂ ਸਾਲ 2023-24 ਦੇ ਵਿੱਚ 11.50 ਲੱਖ ਰੁਪਏ ਤੇ ਸਾਲ 2022-23 ਦੇ ਵਿੱਚ 44.60 ਲੱਖ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਸੀ। ਆਪ ਸਰਕਾਰ ਬਣਨ ਮਗਰੋਂ ਆਮ ਆਦਮੀ ਪਾਰਟੀ ਨੂੰ 4 ਵਰ੍ਹਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਕੁੱਲ 6.35 ਕਰੋੜ ਰੁਪਏ ਦਾ ਸਿਆਸੀ ਚੰਦਾ ਮਿਲਿਆ। ਆਮ ਆਦਮੀ ਪਾਰਟੀ ਨੂੰ ਸਮੁੱਚੇ ਦੇਸ਼ ਦੇ ਵਿੱਚੋਂ ਸਾਲ 2025-26 ਦੌਰਾਨ 12.09 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਤੇ ਪੰਜਾਬ ਚੋਂ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿੱਚ ਮੋਹਰੀ ਰਹੇ। ਸੰਸਦ ਮੈਂਬਰ ਰਜਿੰਦਰ ਗੁਪਤਾ ਦੇ ਕੋਲ 5,053 ਕਰੋੜ ਰੁਪਏ ਦੀ ਜਿਹੜੀ ਸੀ ਜਾਇਦਾਦ ਦੀ ਮਾਲਕੀ ਹੈ ਤੇ ਉਹ ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਦੌਲਤ ਦੇ ਮਾਮਲੇ ਚ ਦੂਜੇ ਨੰਬਰ ਤੇ ਨੇ। ਰੁਝਾਨ ਦੇਖੀਏ ਤਾਂ ਪੰਜਾਬ ਦੇ ਵਿੱਚੋਂ ਆਪ ਦੇ ਨਾਲੋਂ ਵੱਧ ਚੰਦਾ ਭਾਜਪਾ ਨੂੰ ਮਿਲ ਰਿਹਾ। ਆਪ ਨੂੰ ਸਾਲ 2025-26 ਦੌਰਾਨ 5 ਵਿਧਾਇਕਾਂ ਤੇ 3 ਵਜ਼ੀਰਾਂ ਤੋਂ ਇਲਾਵਾ 1 ਸੰਸਦ ਮੈਂਬਰ ਨੇ ਚੰਦਾ ਦਿੱਤਾ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹੇਰ ਨੇ ਹਰ ਮਹੀਨੇ ਚੰਦਾ ਦਿੱਤਾ ਤੇ 1 ਵਰ੍ਹੇ ਦੇ ਦੌਰਾਨ 1.20 ਲੱਖ ਰੁਪਏ ਪਾਰਟੀ ਨੂੰ ਚੰਦੇ ਦੇ ਵਜੋਂ ਦਿੱਤੇ ਨੇ। ਵਜ਼ੀਰਾਂ ਦੇ ਵਿੱਚੋਂ ਡਾਕਟਰ ਬਲਵੀਰ ਸਿੰਘ ਨੇ 25,200 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1.20 ਲੱਖ ਰੁਪਏ ਤੇ ਡਾਕਟਰ ਰਵੀਜੋਤ ਨੇ 25,200 ਰੁਪਏ ਦਿੱਤੇ ਨੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੇ 1,20,000 ਰੁਪਈਆ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ 96,000 ਰੁਪਏ ਦਾ ਚੰਦਾ ਦਿੱਤਾ ਹੈ। ਇਸੇ ਤਰ੍ਹਾਂ ਸਰਬਜੀਤ ਕੌਰ ਮਾਣੂਕੇ ਜਿਹੜੇ ਨੇ ਉਨ੍ਹਾਂ ਨੇ 96,000, ਕੁਲਵੰਤ ਸਿੰਘ ਪੰਡੋਰੀ ਨੇ 85,200 ਰੁਪਏ, ਕੁਲਦੀਪ ਸਿੰਘ ਧਾਲੀਵਾਲ ਨੇ 25,200 ਰੁਪਏ, ਪ੍ਰਿੰਸੀਪਲ ਬੁੱਧ ਰਾਮ ਨੇ 1,20,000 ਰੁਪਏ ਤੇ ਚੇਤਨ ਸਿੰਘ ਜੋੜੇ ਮਾਜਰਾ ਹੁਣਾਂ ਨੇ 25,200 ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ ਤੇ ਪਟਿਆਲਾ ਦੇ ਪਿੰਡ ਫਤਿਹਗੜ੍ਹ ਰਾਜਪੂਤਾਂ ਦੇ ਗੁਰਦੇਵ ਸਿੰਘ ਨੇ ਵੀ ਪਾਰਟੀ ਨੂੰ 25,200 ਰੁਪਏ ਤੇ ਪਟਿਆਲਾ ਦੇ ਜਗਦੀਪ ਸਿੰਘ ਉਨ੍ਹਾਂ ਨੇ 36,000 ਰੁਪਏ ਦਾ ਚੰਦਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਲ 2024-25 ਦੇ ਦੌਰਾਨ ਪੰਜਾਬ ਦੇ ਵਿੱਚੋਂ ਆਪ ਦੇ ਨਾਲੋਂ ਵੱਧ ਚੰਦਾ ਮਿਲਿਆ ਜੋ ਕਿ 1.81 ਕਰੋੜ ਰੁਪਏ ਜਿਹੜਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ ਨੇ ਸੁਨੀਲ ਜਾਖੜ। ਅੱਜ ਕਾਫ਼ੀ ਵਿਵਾਦ ਜਿਹੜਾ ਬਣਿਆ ਤੇ ਬਹੁਤ ਸਾਰੇ ਖੁਲਾਸੇ ਵੀ ਹੋਏ ਨੇ ਨੂੰ ਪੁਲਿਸ ਨੇ ਰੋਕਿਆ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ 39 ਵਿਖੇ ਸਥਿਤ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚ ਗਏ ਜਿਨ੍ਹਾਂ ਨੂੰ ਪੁਲਿਸ ਨੇ ਬਾਹਰ ਰੋਕ ਛੱਡਿਆ। ਇਸ ਦੇ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਸੈਕਟਰ 39 ਵਿਖੇ ਸਥਿਤ ਸਰਕਟ ਹਾਊਸ ਦੇ ਵਿਚ ਕਮਰਾ ਬੁੱਕ ਕਰਾਇਆ ਹੋਇਆ ਪਰ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਜਾਖੜ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਵਿਚ ਬਾਹਰੀ ਵਿਅਕਤੀ ਰਹਿ ਸਕਦੇ ਨੇ ਤੇ ਰਹਿ ਰਹੇ ਨੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਗਮਾਂਡਾ ਅਤੇ ਹੋਰ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਨੂੰ ਬਾਹਰੀ ਵਿਅਕਤੀਆਂ ਦੇ ਵੱਲੋਂ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਗਲਤ ਹੈ ਤੇ ਭਾਜਪਾ ਦੇ ਵੱਲੋਂ ਪਹਿਲਾਂ ਸਰਕਾਰੀ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚੋਂ ਬਾਹਰੀਆਂ ਨੂੰ ਕੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਸਫਾਇਆ ਕੀਤਾ ਜਾਵੇਗਾ। ਪੰਥਕ ਅਸੈਂਬਲੀ ਦੇ ਵੱਲੋਂ ਐਸ ਜੀ ਪੀ ਸੀ ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਗਿਆ ਤੇ ਬਹਿਰੀਨ ਮਾਮਲੇ ਦੇ ਵਿੱਚ ਘੇਰੀ ਹੈ ਸੰਸਥਾ ਚੁੱਕੇ ਨੇ ਵੱਡੇ ਸਵਾਲ। ਗਿਆਨੀ ਕੇਵਲ ਸਿੰਘ ਤੇ ਸੁਖਦੇਵ ਸਿੰਘ ਭੋਰ ਸਮੇਤ ਪ੍ਰਮੁੱਖ ਆਗੂਆਂ ਨੇ ਸ਼ਾਖ ਬਚਾਉਣ ਦੇ ਲਈ ਮੰਗੀ ਹੈ ਨਿਰਪੱਖ ਜਾਂਚ ਦੇ ਵਿੱਚ ਤੇ ਧਾਮੀ ਵਿਰੁੱਧ ਰੋਸ ਜਿਹੜਾ ਤੇਜ਼ ਕੀਤਾ ਗਿਆ ਹੈ। ਵੱਖ ਵੱਖ ਸਿੱਖ ਆਗੂਆਂ ਵੱਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂ ਦੇ ਉੱਤੇ ਇੱਕ ਖੁੱਲ੍ਹਾ ਪੱਤਰ ਲਿਖਿਆ। ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਸਥਾਵਾਂ ਜਿਹੜੀਆਂ ਨੇ ਸੰਸਥਾ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਵਾਪਰੀਆਂ ਹਾਲੀਆ ਘਟਨਾਵਾਂ ਦੇ ਮਾਮਲੇ ਦੇ ਵਿੱਚ ਯੋਗ ਮੰਚ ਉੱਤੇ ਜਿਹੜਾ ਸਵਾਲ ਚੁੱਕਣ। ਬਹਿਰੀਨ ਤੋਂ ਆਈ ਇੱਕ ਬੀਬੀ ਵੱਲੋਂ ਹਾਲ ਹੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਉੱਤੇ ਲਾਏ ਗਏ ਗੰਭੀਰ ਦੋਸ਼ਾਂ ਤੇ ਕੀਤੇ ਗਏ ਖੁਲਾਸੇ ਤੋਂ ਬਾਅਦ ਇਹ ਮਾਮਲਾ ਪੰਥਕ ਸਫਾਂ ਦੇ ਵਿੱਚ ਭਖਦਾ ਜਾ ਰਿਹਾ। ਇਸ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਮੁੱਦਿਆਂ ਦੇ ਉੱਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਕੋਲੋਂ ਜਿਹੜਾ ਜਵਾਬ ਮੰਗਿਆ ਜਾ ਰਿਹਾ ਤੇ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ਼ ਵੀ ਮੁਜ਼ਾਹਰੇ ਹੋ ਰਹੇ ਨੇ। ਅੱਜ ਇਸੇ ਮਾਮਲੇ ਨੂੰ ਲੈ ਕੇ ਪੰਥਕ ਅਸੈਂਬਲੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਨਾਂ ਇੱਕ ਖੁੱਲ੍ਹਾ ਪੱਤਰ ਲਿਖਿਆ ਗਿਆ। ਇਹ ਪੱਤਰ ਲਿਖਣ ਵਾਲਿਆਂ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੋਰ, ਐਡਵੋਕੇਟ ਨਵਕਿਰਨ ਸਿੰਘ, ਗੁਰਮੀਤ ਗਿਆਨ ਮਿਸ਼ਨਰੀ ਕਾਲਜ ਤੋਂ ਰਾਣਾ ਇੰਦਰਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਖੁਸ਼ਹਾਲ ਸਿੰਘ, ਪ੍ਰੋਫੈਸਰ ਬਲਵਿੰਦਰ ਸਿੰਘ, ਬਲਵਿੰਦਰਪਾਲ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਤੋਂ ਅਮਰਜੀਤ ਸਿੰਘ ਤੇ ਮਨਜਿੰਦਰ ਕੌਰ ਲੁਧਿਆਣਾ, ਵਿਰਸਾ ਫਾਊਂਡੇਸ਼ਨ ਲੁਧਿਆਣਾ ਤੋਂ ਸੰਚੋਲਨ ਬੀਰ ਸਿੰਘ, ਸਿੱਖ ਮਿਸ਼ਨਰੀ ਕਾਲਜ ਤੋਂ ਪਰਮਜੀਤ ਸਿੰਘ ਤੇ ਸੁਰਿੰਦਰਪਾਲ ਸਿੰਘ ਜਲੰਧਰ ਸ਼ਾਮਲ ਰਹੇ ਨੇ। ਦੂਸਰੇ ਪਾਸੇ ਕਿਹੋ ਜਿਹੇ ਹਾਲਾਤ ਨੇ ਦੇਖੋ ਵੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਣੀ, ਪਰ ਕਹਿੰਦੇ ਨੇ ਆਪਣੇ ਕੋਲ ਆਪਣੀ ਸੇਫਟੀ ਦੇ ਲਈ ਔਰਤਾਂ ਜਿਹੜੀਆਂ ਨੇ ਏਅਰ ਗਨ ਰੱਖਣ ਜੀ, ਸਵੈ ਰੱਖਿਆ ਦੇ ਲਈ ਏਅਰ ਪਿਸਤੌਲ ਰੱਖਣ ਕੁੜੀਆਂ। ਇਹ ਗੱਲ ਕਹੀ ਹੈ ਬਿਹਾਰ ਘਟਨਾ ਤੋਂ ਬਾਅਦ ਦਿਸ਼ਾ ਜਿਹੜੇ ਨੇ ਪਾਟਨੀ ਦਾ ਜਿਹੜਾ ਬਿਆਨ ਆਇਆ ਉਹਦੀ ਭੈਣ ਦਾ। ਮਹਿਲਾਵਾਂ ਦੇ ਨਾਲ ਹੁੰਦੀ ਛੇੜਛਾੜ ਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵੱਧਦੀਆਂ ਘਟਨਾਵਾਂ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬਾਲੀਵੁੱਡ ਅਦਾਕਾਰ ਦਿਸ਼ਾ ਪਾਟਨੀ ਦੀ ਭੈਣ ਜਿਹੜੀ ਹੈ ਮੇਜਰ ਖੁਸ਼ਬੂ ਪਾਟਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਤੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਏਅਰ ਪਿਸਤੌਲ CO2 ਨਾਲ ਨਜ਼ਰ ਆ ਰਹੀ ਖੁਸ਼ਬੂ ਪਾਟਨੀ ਨੇ ਦੇਸ਼ ਦੀਆਂ ਕੁੜੀਆਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਦਾ ਹੋਕਾ ਜਿਹੜਾ ਦੇ ਦਿੱਤਾ। ਬਿਹਾਰ ਦੇ ਜੁਮਈ ਵਿੱਚ ਹੋਈ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ 'ਚ ਖੁਸ਼ਬੂ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਤੇ ਉਨ੍ਹਾਂ ਸਲਾਹ ਦਿੱਤੀ ਹੈ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਦੇ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਲੈਣੀ ਚਾਹੀਦੀ ਹੈ ਤੇ ਆਤਮ ਰੱਖਿਆ ਵਾਸਤੇ ਏਅਰ ਪਿਸਤੌਲ ਜਿਹੜੀ ਹੈ ਕੋਲ ਪਿਸਟਲ ਕਹਿ ਲਓ ਉਹ ਰੱਖਣੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਕੋਈ ਅਸਲ ਹਥਿਆਰ ਨਹੀਂ ਹੈ, ਸਗੋਂ ਇਸ ਦੀ ਮੈਗਜ਼ੀਨ ਦੇ ਵਿੱਚ ਅਸਲ ਗੋਲੀਆਂ ਦੀ ਥਾਂ ਜਿਹੜਾ ਛਰੇ ਭਰੇ ਹੁੰਦੇ ਆ, ਛੋਟੀਆਂ ਬਾਲਸ ਹੁੰਦੀਆਂ ਨੇ ਪਲਾਸਟਿਕ ਦੀਆਂ ਬਣੀਆਂ ਹੋਈਆਂ, ਜਿਸ ਨੂੰ ਵੀਡੀਓ ਦੇ ਵਿੱਚ ਉਨ੍ਹਾਂ ਖੁਦ ਜਿਹੜਾ ਚਲਾ ਕੇ ਵੀ ਦੇਖਾਇਆ ਤੇ ਖੁਸ਼ਬੂ ਮੁਤਾਬਕ ਇਸ ਏਅਰ ਪਿਸਤੌਲ ਨੂੰ ਰੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੈਂਸ ਦੀ ਜ਼ਰੂਰਤ ਨਹੀਂ ਹੁੰਦੀ, ਪਰ ਸੰਕਟ ਦੇ ਸਮੇਂ ਦੇ ਬਚਾਅ ਦੇ ਵਿੱਚ ਜਿਹੜਾ ਇਸ ਕਾਰਗਰ ਸਾਬਤ ਜਿਹੜਾ ਹੋ ਸਕਦੀ ਹੈ। ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਵੀ ਉਨ੍ਹਾਂ ਦੱਸੀ ਹੈ 70,000 ਰੁਪਏ ਦੱਸੀ ਹੈ ਤੇ ਇੰਨੇ ਦਾ ਤਾਂ ਅਸਲੀ ਆ ਜਾਂਦਾ ਸੀ। ਮੇਜਰ ਖੁਸ਼ਬੂ ਪਾਟਨੀ ਅਕਸਰ ਦੇਸ਼ ਦੇ ਭਖਦੇ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ ਤੇ ਉਨ੍ਹਾਂ ਇਹ ਵੀ ਵੀਡੀਓ ਜਿਹੜੀ ਇੰਟਰਨੈਟ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਤੇ ਆਤਮ ਰੱਖਿਆ ਦੇ ਤੌਰ ਦੇ ਉੱਤੇ ਤਰੀਕਿਆਂ ਦੇ ਬਾਰੇ ਇੱਕ ਨਵੀਂ ਬੈਂਚ ਜਿਹੜੀ ਛੇੜ ਕੇ ਰੱਖ ਦਿੱਤੀ ਹੈ। ਦੂਸਰੇ ਪਾਸੇ ਗਿਨੇਸ਼ ਕੁਮਾਰ ਜਿਹੜੇ ਨੇ CEC ਵਿਰੁੱਧ ਪਹੁੰਚੀ ਹੈ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ। ਇਹਦੇ ਵਿੱਚ ਚੋਣ ਕਮਿਸ਼ਨਰਾਂ ਦੇ ਵਿਰੋਧ ਦੇ ਬਾਵਜੂਦ ਇੱਕ ਤਰਫ਼ਾ ਫੈਸਲਾ ਲੈਣ ਦੇ ਦੋਸ਼ ਲੱਗ ਰਹੇ ਨੇ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਸਿੱਟ ਜਾਂਚ ਦੀ ਮੰਗ ਜਿਹੜੀ ਕਰ ਲਈ ਗਈ ਹੈ। ਸੁਪਰੀਮ ਕੋਰਟ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਜਿਹੜੇ ਨੇ ਕੁਮਾਰ ਨੂੰ ਅਹੁਦੇ ਦੇ ਉੱਤੇ ਕੰਮ ਕਾਜ ਤੋਂ ਰੋਕਾਂ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਿਆ। ਭਾਰਤ ਦੇ ਮੁੱਖ ਜੱਜ ਜਿਹੜੇ ਨੇ ਸੀ ਜੀ ਆਈ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਵਿਕਾਸ ਸਿੰਘ ਵੱਲੋਂ ਰਾਕੇਸ਼ ਕੁਮਾਰ ਸਿੰਘ ਦੁਆਰਾ ਦਾਇਰ ਪਟੀਸ਼ਨ ਨੂੰ ਜਲਦ ਸੂਚੀਬੰਦ ਕਰਨ ਦੀ ਕੀਤੀ ਹੈ ਅਪੀਲ ਕੀਤੀ ਹੈ ਤੇ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਅਦਾਲਤ ਦੇ ਵਿੱਚ ਪੱਖ ਰੱਖਦਿਆਂ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਜਿਹੜਾ ਬਹੁ ਮੈਂਬਰੀ ਸੰਸਥਾ ਹੈ ਤੇ ਕਾਨੂੰਨ ਢਾਂਚੇ ਤਹਿਤ ਇਸ ਦੇ ਸਾਰੇ ਫੈਸਲੇ ਜਿੱਥੋਂ ਤੱਕ ਹੋ ਸਕੇ ਜਿਹੜਾ ਰਜ਼ਾਮੰਦੀ ਦੇ ਨਾਲ ਲਏ ਜਾਣੇ ਚਾਹੀਦੇ ਨੇ, ਜਦੋਂ ਕਿ ਮਤਭੇਦ ਦੀ ਸਥਿਤੀ ਦੇ ਵਿੱਚ ਫੈਸਲਾ ਬਹੁਮਤ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ। ਬੈਂਚ ਇਸ ਜਿਸ ਦੇ ਵਿੱਚ ਜਸਟਿਸ ਜੋਏਮਾਲੀਆ ਬਾਗਚੀ ਤੇ ਜਸਟਿਸ ਵੀ ਮੋਹਣਾ ਵੀ ਸ਼ਾਮਲ ਨੇ, ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਦਾਈ ਐਸ ਆਈ ਆਰ ਦੇ ਉੱਤੇ ਬਾਕੀ ਦੋ ਚੋਣ ਕਮਿਸ਼ਨਰਾਂ ਦੇ ਵੱਲੋਂ ਜਿਤਾਏ ਇਤਰਾਜ਼ਾਂ ਦੇ ਉੱਤੇ ਬਾਵਜੂਦ ਫੈਸਲੇ ਲਏ ਗਏ, ਜੋ ਕਿ ਇੱਕ ਗੰਭੀਰ ਮਾਮਲਾ ਹੈ। ਪਟੀਸ਼ਨ ਚ ਅਕਤੂਬਰ 2025 ਤੋਂ ਅਗਸਤ 2026 ਦੇ ਦਰਮਿਆਨ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ, ਜਿਸਦੇ ਅਨੁਸਾਰ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਦੇ ਵੱਲੋਂ ਲਿਖਤੀ ਇਤਰਾਜ਼ ਦਰਜ ਕਰਵਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਦੇ ਨਾਂ ਦੇ ਉੱਤੇ ਲਗਭਗ 14 ਅਹਿਮ ਫੈਸਲੇ ਲਏ ਗਏ ਨੇ। ਇਸ ਦੇ ਆਧਾਰ ਦੇ ਉੱਤੇ ਪਟੀਸ਼ਨ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਕਮਿਸ਼ਨਰ ਵਜੋਂ ਕੰਮ ਕਰਨ ਤੋਂ ਰੋਕਣ, ਮਾਮਲੇ ਦੀ ਸੁਣਵਾਈ ਤੱਕ ਉਨ੍ਹਾਂ ਨੂੰ ਮੁਅੱਤਲ ਕਰਨ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਐਸ ਆਈ ਟੀ ਗਠਿਤ ਕਰਨ ਦੀ ਮੰਗ ਜਿਹੜੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਫਾਰਮ 6 ਜਿਹੜਾ ਹੈ ਅਤੇ ਵੋਟਰ ਸੂਚੀ ਦੇ ਡਾਟਾ ਪ੍ਰਣਾਲੀ ਵਿੱਚ ਕੋਈ ਵੀ ਅਜਿਹਾ ਬਦਲਾਅ ਨਾ ਕੀਤਾ ਜਾਵੇ ਜਿਸ ਦੇ ਨਾਲ ਯੋਗ ਨਾਗਰਿਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚੋਂ ਖਾਰਜ ਹੋਣ। ਸੀਈਸੀ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਇਹ ਦੂਜੀ ਪਟੀਸ਼ਨ ਹੈ। ਇਸ ਤੋਂ ਪਹਿਲਾਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਵੀ ਐਸ ਆਈ ਆਰ ਦੇ ਦੌਰਾਨ ਜਿਹੜਾ ਸੀ 13 ਕਰੋੜ ਵੋਟਰਾਂ ਦੇ ਨਾਂ ਕਥਿਤ ਤੌਰ ਤੇ ਹਟਾਏ ਜਾਣ ਦੇ ਮਾਮਲੇ ਦੇ ਵਿੱਚ ਸੀਈਸੀ ਜਿਹੜਾ ਵਿਰੁੱਧ ਅਪਰਾਧਿਕ ਕਾਰਵਾਈ ਤੇ ਨਿਆਇਕ ਜਾਂਚ ਦੀ ਮੰਗ ਵੀ ਜਿਹੜੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ 657 ਕਰੋੜ ਦੇ ਬੈਂਕ ਘੁਟਾਲੇ ਪਿੱਛੇ ਰਾਸ ਲੀਲਾ ਮਾਸਟਰ ਮਾਈਂਡ ਨੇ ਪ੍ਰੇਮਿਕਾ ਤੇ ਉੱਤੇ ਲੁਟਾ ਦਿੱਤੇ ਨੇ ਕਰੋੜਾਂ ਰੁਪਏ। ਸੀਬੀਆਈ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ। ਦਿੱਲੀ ਦੇ ਵਿੱਚ 4 ਕਰੋੜ ਦਾ ਬੰਗਲਾ ਤੇ ਹਰ ਮਹੀਨੇ 10 ਲੱਖ ਦਾ ਖਰਚਾ ਹੈ। ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਏ 657 ਕਰੋੜ ਰੁਪਏ ਦੇ ਚਰਚਿਤ ਬੈਂਕ ਘੁਟਾਲੇ ਦੀ ਤਹਿਤ ਜਿਹੜਾ ਤਹਿ ਤੱਕ ਪਹੁੰਚਦਿਆਂ ਹੋਇਆਂ ਸੀਬੀਆਈ ਦੀ ਜਾਂਚ ਦੇ ਵਿੱਚ ਇੱਕ ਹੈਰਾਨਕੁੰਨ ਜਿਹੜਾ ਦਾਸਤਾਨ ਜਿਹੜੀ ਸਾਹਮਣੇ ਆ ਗਈ ਹੈ, ਜਿਸ ਦੇ ਦੌਰਾਨ ਸਰਕਾਰੀ ਵਿਭਾਗਾਂ ਦੇ ਖਾਤਿਆਂ ਦੇ ਵਿੱਚੋਂ ਅਰਬਾਂ ਰੁਪਏ ਦੀ ਹੇਰਾਫੇਰੀ ਕੀਤੀ ਜਾ ਰਹੀ ਸੀ ਤੇ ਉਸੇ ਦੌਰਾਨ ਹੀ ਇਸ ਖੇਡ ਦਾ ਮਾਸਟਰ ਮਾਈਂਡ ਆਪਣੀ ਡਾਂਸਰ ਪ੍ਰੇਮਿਕਾ ਦੇ ਉੱਤੇ ਸਰਕਾਰੀ ਖਜ਼ਾਨੇ ਦਾ ਪੈਸਾ ਪਾਣੀ ਵਾਂਗ ਜਿਹੜਾ ਬਹਾ ਰਿਹਾ ਸੀ। ਸੀਬੀਆਈ ਦੀ ਜਾਂਚ ਦੇ ਮੁਤਾਬਕ ਵਿਆਹਿਆ ਹੋਣ ਦੇ ਬਾਵਜੂਦ ਇਸ ਘੁਟਾਲੇ ਦੇ ਮੁੱਖ ਮਾਸਟਰ ਮਾਈਂਡ ਰਿਬਬ ਰਿਸ਼ੀ ਦੀ ਮਾਰਚ ਅਪ੍ਰੈਲ 2025 ਦੇ ਵਿੱਚ ਚੰਡੀਗੜ੍ਹ ਦੇ ਇੱਕ ਸਮਾਗਮ ਦੇ ਦੌਰਾਨ ਇੱਕ ਮਹਿਲਾ ਡਾਂਸਰ ਦੇ ਨਾਲ ਅੱਖ ਲੜ ਜਾਂਦੀ ਹੈ ਤੇ ਇਸ ਤੋਂ ਬਾਅਦ ਜੈਪੁਰ ਦੇ ਇੱਕ ਫਾਰਮ ਹਾਊਸ ਪਾਰਟੀ ਤੇ ਮੁੰਬਈ ਦੇ ਮਹਿੰਗੇ ਹੋਟਲ ਦੇ ਵਿੱਚ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਜਿੱਥੇ ਰਿਸ਼ੀ ਨੇ ਆਪਣੇ ਆਪ ਨੂੰ ਚੋਲ ਦਰਾਮਦ ਬਰਾਮਦ ਦਾ ਜਿਹੜਾ ਵਪਾਰੀ ਤੇ ਆਈ ਡੀ ਐਫ ਸੀ ਫਸਟ ਬੈਂਕ ਦਾ ਸ਼ਾਖਾ ਪ੍ਰਬੰਧਕ ਦੱਸ ਕੇ ਪ੍ਰੇਮ ਦਾ ਜਿਹੜਾ ਇਜ਼ਹਾਰ ਕਰ ਦਿੱਤਾ ਤੇ ਰਿਸ਼ੀ ਨੇ ਐਸ ਆਰ ਆਰ ਪਲੈਨਿੰਗ ਗੁਰੂਜ਼ ਨਾਮ ਦੀ ਸ਼ੈੱਲ ਕੰਪਨੀ ਰਾਹੀਂ ਸਰਕਾਰੀ ਫੰਡਾਂ ਦੀ ਲੁੱਟ ਕੀਤੀ। ਬਿਹਾਰ ਦੇ ਸਿਵਾਨ ਦੇ ਨਾਲ ਸੰਬੰਧਿਤ ਇਹ ਮਹਿਲਾ ਡਾਂਸਰ ਹੁਣ ਸੀਬੀਆਈ ਦੀ ਮਹੱਤਵਪੂਰਨ ਗਵਾਹ ਬਣ ਚੁੱਕੀ ਹੈ। ਉਸਦੇ ਬਿਆਨਾਂ ਦੇ ਮੁਤਾਬਕ ਆਈਏਐਸ ਅਧਿਕਾਰੀ ਪੰਕਜ ਅਗਰਵਾਲ ਨੇ ਰਿਸ਼ੀ ਦੇ ਨਾਲ ਮਿਲ ਕੇ ਆਪਣੇ ਅਧੀਨ ਜਿਹੜਾ ਉਹਦੇ ਸਕੂਲ ਸਿੱਖਿਆ ਤੇ ਖੇਤੀਬਾੜੀ ਵਿਭਾਗਾਂ ਚੋਂ 60.54 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ। ਰਿਸ਼ੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਇਸ ਡਾਂਸਰ ਦੇ ਨਾਲ ਵਿਆਹ ਜਿਹੜਾ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ ਤੇ ਆਪਣੀ ਪ੍ਰੇਮਿਕਾ ਨੂੰ ਡਾਂਸ ਦਾ ਪੇਸ਼ਾ ਛਡਵਾਉਣ ਬਦਲੇ ਰਿਸ਼ੀ ਉਸ ਨੂੰ ਅਗਸਤ 2025 ਤੋਂ ਜਨਵਰੀ 2026 ਤੱਕ ਹਰ ਮਹੀਨੇ 8 ਤੋਂ 10 ਲੱਖ ਰੁਪਏ ਦਿੰਦਾ ਰਿਹਾ, ਜੋ ਕੁੱਲ 56 ਲੱਖ ਰੁਪਏ ਬਣ ਜਾਂਦੇ ਆ। ਇਸ ਤੋਂ ਇਲਾਵਾ ਦਿੱਲੀ ਦੇ ਦਵਾਰਕਾ ਇਲਾਕੇ ਦੇ ਵਿੱਚ ਉਸਦੇ ਲਈ 4 ਕਰੋੜ ਦਾ ਜਿਹੜਾ ਆਲੀਸ਼ਾਨ ਜਿਹੜਾ ਮਕਾਨ ਖਰੀਦਿਆ ਗਿਆ, ਜਿਸਦੇ ਵਿੱਚੋਂ ਵੱਡੀ ਰਕਮ ਰਿਸ਼ੀ ਨੇ ਜਿਹੜਾ ਨਗਦ ਅਦਾ ਕੀਤੀ ਤੇ ਉਹ ਜਨਵਰੀ 2026 ਤੋਂ ਇਸੇ ਮਕਾਨ ਦੇ ਵਿੱਚ ਰਹਿ ਰਹੀ ਹੈ। ਦੋਵਾਂ ਨੇ ਚੰਡੀਗੜ੍ਹ ਦੇ ਨੋਵੋਟੇਲ ਹਾਲੀਡੇ ਇਨ ਹਿਆਤ ਅਤੇ ਦਿੱਲੀ ਦੇ ਆਈ ਟੀ ਸੀ ਮੌਰੀਆ ਸਮੇਤ ਗੋਆ ਦੇ ਤਾਜ ਹੋਟਲ ਦੇ ਵਿੱਚ ਠਾਠ ਪਾਠ ਦੇ ਨਾਲ ਸਮਾਂ ਵੀ ਬਿਤਾਇਆ। ਇਸ ਤੋਂ ਇਲਾਵਾ ਮਕਾਊ, ਥਾਈਲੈਂਡ, ਦੁਬਈ ਦੇ ਮਹਿੰਗੇ ਦੌਰੇ ਕੀਤੇ। ਦੁਬਈ ਦੇ ਬੁਰਜ ਅਲ ਅਰਬ ਦੇ ਵਿੱਚ ਠਹਿਰਨ ਦੇ ਦੌਰਾਨ ਰਿਸ਼ੀ ਨੇ ਉੱਥੇ 4 ਬੈਡਰੂਮ ਵਾਲੀ ਜਿਹੜੀ ਸੀ ਡੁਪਲੈਕਸ ਵਿਲਾ ਦਿਖਾ ਕੇ ਭਵਿੱਖ ਦੇ ਵਿੱਚ ਉੱਥੇ ਪੱਕੇ ਤੌਰ ਦੇ ਉੱਤੇ ਵਸਣ ਦਾ ਦਾਅਵਾ ਕੀਤਾ ਤੇ ਇੱਕ ਲੈਂਡ ਕਰੂਜ਼ਰ ਗੱਡੀ ਵੀ ਜਿਹੜੀ ਆ ਬੁੱਕ ਕੀਤੀ। ਸੀਬੀਆਈ ਦੀ ਪੜਤਾਲ ਦੇ ਵਿੱਚ ਸਭ ਤੋਂ ਸ਼ਰਮਨਾਕ ਖੁਲਾਸਾ ਇਹ ਹੋਇਆ ਕਿ ਜੀਰਕਪੁਰ ਦੇ ਜੇਡ ਮੈਨਰ ਵਿਖੇ ਰਿਸ਼ੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਰੰਗ ਰਲੀਆਂ ਦੇ ਵਿੱਚ ਹਰਿਆਣਾ ਦੇ ਉੱਚ ਅਧਿਕਾਰੀ ਸ਼ਿਰਕਤ ਜਿਹੜਾ ਕਰਦੇ ਸਨ। ਇਨ੍ਹਾਂ ਪਾਰਟੀਆਂ ਦੇ ਵਿੱਚ ਨਚਾਰਾਂ ਦੇ ਉੱਤੇ ਸਰਕਾਰੀ ਲੁੱਟ ਦੇ ਨੋਟ ਵਾਰੇ ਜਾਂਦੇ ਸਨ, ਇਸਕੋਰਟ ਸੇਵਾਵਾਂ ਜਿਹੜੀਆਂ ਸਨ ਲਈਆਂ ਜਾਂਦੀਆਂ ਸਨ ਤੇ ਡਾਂਸਰ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਅਜਿਹੀਆਂ 6 ਤੋਂ 7 ਪਾਰਟੀਆਂ ਦੇ ਵਿੱਚ ਹਿੱਸਾ ਲਿਆ। ਜਾਂਚ ਏਜੰਸੀ ਨੇ ਗਵਾਹ ਦਾ ਜਿਹੜਾ ਸੈਮਸੰਗ ਜੈਡ ਫੋਲਡ ਫੋਨ ਜ਼ਬਤ ਕਰ ਲਿਆ ਤੇ CBI ਦੇ ਅਨੁਸਾਰ ਰਿਸ਼ੀ ਨੇ ਸ਼ੈਲ ਕੰਪਨੀਆਂ ਰਾਹੀਂ ਆਪਣੇ ਤੇ ਆਪਣੀ ਪਤਨੀ ਦਿਵਿਆ ਅਰੋੜਾ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਤਬਦੀਲ ਕੀਤੇ। ਸਰਕਾਰੀ ਖਾਤਿਆਂ ਦੇ ਵਿੱਚੋਂ ਕੁੱਲ 187.35 ਕਰੋੜ ਰੁਪਏ ਦੀਆਂ 25 ਗੈਰ ਕਾਨੂੰਨੀਆਂ ਟਰਾਂਸਜੈਕਸ਼ਨਾਂ ਨੂੰ ਜਿਹੜਾ ਅੰਜਾਮ ਵੀ ਦਿੱਤਾ ਦੱਸਿਆ ਗਿਆ। ਤੇ ਗੋਲਡੀ ਬਰਾੜ ਨੂੰ ਜਿਹੜਾ FBI ਨੇ ਅਮੈਰੀਕਨ FBI ਨੇ ਜਿਹੜਾ 9.5 ਕਰੋੜ ਰੁਪਏ ਉਹਦੇ ਸਿਰ ਦੇ ਉੱਤੇ ਇਨਾਮ ਰੱਖ ਦਿੱਤਾ ਹੈ, ਐਲਾਨ ਦਿੱਤਾ ਤੇ ਅਮੈਰੀਕਾ ਦੀ 10 ਮੋਸਟ ਵਾਂਟਡ ਜਿਹੜਾ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ। ਦੂਸਰੇ ਪਾਸੇ ਜਥੇਦਾਰ ਗੜਗਾਜ ਟੇਕ ਸਿੰਘ ਧਨੌਲਾ ਤੇ ਆਪਣੇ SGPC ਪ੍ਰਧਾਨ ਵੱਲੋਂ ਰਾਜੋਆਣਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਅੱਜ ਉਹਨਾਂ ਦਾ ਚੈੱਕਅਪ ਵੀ ਸੀਗਾ ਜੀ, ਉਹ ਵੀ ਕਰਾਇਆ ਗਿਆ ਤੇ ਸ਼ਾਇਦ ਓਪਰੇਟ ਕਰਨਾ ਸੀਗਾ ਅੱਖਾਂ ਦਾ ਜੋ ਕੁਛ ਸੀਗਾ ਤੇ ਉਹਨਾਂ ਨੂੰ ਵਾਪਸ ਫਿਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ, ਜਥੇਦਾਰ ਟੇਕ ਸਿੰਘ ਧਨੌਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ ਨੇ। ਮੁਲਾਕਾਤ ਤੋਂ ਬਾਅਦ ਆਗੂਆਂ ਨੇ ਮੀਡੀਆ ਨਾਲ ਗੱਲ ਕੀਤੀ ਹੈ ਤੇ ਇਸ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਇੱਕ ਵਾਰ ਫਿਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇਗੀ ਤੇ ਇਸ ਮਾਮਲੇ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਉਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸਿੱਧੀ ਚਿੱਠੀ ਲਿਖੀ ਸੀ ਭਾਈ ਜਾਂ ਇੱਧਰ ਕਰੋ ਤੇ ਜਾਂ ਉਧਰ ਕਰ ਦਿਓ, ਮੇਰਾ ਮਸਲਾ ਜਿਹੜਾ ਹੱਲ ਕਰ ਦਿਓ। ਪਰ ਵਿੱਚ ਫਿਰ ਹੁਣ ਸਿਆਸਤ ਜਿਹੜੀ ਆ ਰਹੀ ਹੈ ਜੀ ਤੇ ਦੇਖਦੇ ਹਾਂ ਕੀ ਕੁਝ ਬਣਦਾ। ਦੂਸਰੇ ਪਾਸੇ ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ ਦੇ ਬਿਆਨਾਂ ਦੇ ਉੱਤੇ ਭੜਕੀ ਹੈ ਸ਼ਾਹੀ ਇਮਾਮ, ਭੜਕੇ ਨੇ ਤੇ ਕੇਸ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਹੈ ਉਹ ਖਬਰ ਕਰਾਂਗੇ ਅੱਗੇ ਜਾ ਕੇ। ਤੇ ਮੋਦੀ ਸਾਹਿਬ ਜਿਹੜੇ ਨੇ PM ਦੀ ਡਿਗਰੀ ਦਾ ਮਾਮਲਾ ਜਿਹੜਾ ਪਿਛਲੇ ਸਮੇਂ ਤੋਂ ਚੱਲ ਰਿਹਾ ਤੇ ਹਾਈ ਕੋਰਟ ਦੇ ਵੱਲੋਂ ਕੇਜਰੀਵਾਲ ਦੀ ਅਪੀਲ ਖਾਰਜ ਕਰ ਦਿੱਤੀ ਹੈ ਤੇ 25,000 ਰੁਪਏ ਦਾ ਜੁਰਮਾਨਾ ਬਰਕਰਾਰ ਜਿਹੜਾ ਰੱਖ ਦਿੱਤਾ। ਤੇ ਲੋ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਫਿਰ ਜ਼ਿੰਦਗੀ ਬਾਰੇ ਕੋਈ ਨਾ ਕੋਈ ਗੱਲਾਂ ਬਾਤਾਂ ਕਰਦੇ ਹਾਂ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ ਆਨੂ ਜੀ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਆਨੂ ਜੀ ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ, ਕੀ ਕਰਾਈ ਜਾਂਦੇ ਹੋ ਤੁਸੀਂ?
1: ਹਾਲ ਚਾਲ ਵਧੀਆ ਜੀ।
0: ਭਾਰਤ ਦੇ ਵਿੱਚ ਵੀ ਹੈ ਸੈਣੀ ਸਾਹਿਬ, ਭਾਰਤ ਦੇ ਵਿੱਚ ਵੀ ਐਬਸਟੀਨ ਫਾਈਲਾਂ ਖੁਲਾਈ ਜਾਂਦੇ ਹੋ ਤੁਸੀਂ ਮੰਤਰੀਆਂ ਸੰਤਰੀਆਂ ਦੀਆਂ?
1: ਭਾਰੇ ਸਾਹਿਬ ਉਹ ਤਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਤੁਹਾਨੂੰ ਕੱਲ ਵੀ ਦੱਸਿਆ ਸੀਗਾ ਜੀ, ਇਹਨਾਂ ਨੂੰ ਭੁਗਤਣਾ ਤਾਂ ਪੈਣਾ ਜੀ ਹਰ ਇੱਕ ਬੰਦੇ ਨੂੰ।
0: ਨਹੀਂ ਮੈਂ ਤਾਂ ਇਹ ਸੋਚਦਾ ਸੀ, ਕੋਈ ਗੱਲ ਨਹੀਂ, ਮੈਂ ਤਾਂ ਇਹ ਸੋਚਦਾ ਸੀ ਸੈਣੀ ਸਾਹਿਬ ਆ ਜਿਹੜਾ 657 ਕਰੋੜ ਵਾਲਾ ਬੈਂਕ ਘੁਟਾਲਾ ਹੋਇਆ, ਇਹ ਬੰਦਾ ਜਿਹੜਾ ਇਹ ਦੇਖ ਲੋ ਛੋਟਾ ਐਬਸੈਂਟ ਬਣ ਗਿਆ ਜੀ ਆਪਣਾ ਇੰਡੀਆ ਦਾ।
1: ਹਾਂਜੀ ਚੱਲਦਾ ਸੀ, ਇਹ ਤਾਂ CBI ਨੇ ਕੱਢ ਲਿਆ ਹੈਗਾ ਆ ਜੀ, ਇਸ ਕਰਕੇ ਕਿ ਸ਼ੈਲ ਕੰਪਨੀਆਂ ਦੇ ਰਾਹੀਂ ਜਿਹੜਾ ਆ ਵੀ ਉਹਨੇ ਪੈਸਾ ਆਪਣੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਬੈਂਕਾਂ ਦੇ ਵਿੱਚ। ਸਵਾਲ ਤਾਂ ਇਹ ਆ ਨਾ ਜੀ ਕਿ ਬੈਂਕਾਂ ਦੀ ਆਪਣੀ ਨਿਗਰਾਨੀ ਕੀ ਆ?
0: ਕੀ ਆ ਜੀ? ਬਿਲਕੁਲ
1: ਗੱਲ ਇਹ ਆ ਨਾ ਕਿ ਬੈਂਕਾਂ ਦੇ ਵਿੱਚੋਂ ਪੈਸਾ ਜਾ ਰਿਹਾ ਹੈਗਾ ਆ, ਉਹ ਤੁਸੀਂ ਦੇਖੋ ਤਾਂ ਸਹੀ ਕਿੱਥੋਂ ਜਾ ਰਿਹਾ ਆ, ਤੇ ਬੈਂਕਾਂ ਦੇ ਵਿੱਚ ਜਿਹੜੇ ਆ
0: ਜੀ
1: ਉਹ ਤੁਹਾਡਾ ਆਪਣਾ ਆਡਿਟ ਹੁੰਦਾ ਹੀ ਕੋਈ ਨੀ ਗਾ, ਜਦਕਿ ਹਰ ਇੱਕ ਬੈਂਕ ਦੇ ਵਿੱਚ ਤੇ ਆਡੀਟਰ ਜਿਹੜੇ ਹੈਗੇ ਆ ਹਰ 3 ਮਹੀਨਿਆਂ ਬਾਅਦ ਆਉਂਦੇ ਹੈਗੇ ਆ ਜੀ, ਤੇ ਉਹ ਉੱਥੇ ਬੈਂਕ ਦਾ ਆਡਿਟ ਕਰਦੇ ਆ ਜੀ। ਜੇ ਇੰਡੀਵਿਜੁਅਲ ਸ਼ਾਖ ਦੇ ਉੱਤੇ ਹਰ ਇੱਕ ਸ਼ਾਖ ਦੇ ਉੱਤੇ ਜਿਹੜਾ ਆ ਆਡਿਟ ਹੁੰਦਾ ਆ ਤੇ ਫਿਰ ਇਹ ਪੈਸਾ ਏਦਾਂ ਕਿੱਦਾਂ ਉੱਡ ਜਾਂਦਾ ਜੀ?
0: ਬਿਲਕੁਲ,
1: ਇਹ ਮਤਲਬ ਤਾਂ ਇਹ ਹੈਗਾ ਆ, ਇਟ ਮੀਨਸ ਕਿ ਤੁਸੀਂ ਜੋ ਕਰਦੇ ਹੈਗੇ ਆ ਉਹ ਕਾਗਜ਼ੀ ਕਾਰਵਾਈ ਕਰਦੇ ਹੈਗੇ, ਪ੍ਰੈਕਟੀਕਲੀ ਜਿਹੜਾ ਹੈਗਾ ਆ ਉਹ ਕਰਦੇ ਵੀ ਇੱਦਾਂ ਹੀ ਆ ਸਰ, ਮੈਨੂੰ ਪਤਾ ਆ ਸਰ, ਮੈਂ ਜਾਤੀ ਤੌਰ ਤੇ ਜਾਣਦਾ ਆ ਕਿ ਜਦੋਂ ਆਡਿਟ ਟੀਮ ਆਈ ਹੁੰਦੀ ਆ ਜੀ, ਉਹਨਾਂ ਨੂੰ ਕਿਸੇ ਹੋਟਲ ਦੇ ਵਿੱਚ ਲੈ ਜਾਣਾ ਜੀ, ਉੱਥੋਂ ਚੰਗਾ ਖਾਣਾ ਖਿਲਾ ਦੇਣਾ ਜੀ, ਉਹਨਾਂ ਨੇ ਇੱਕ ਦੋ ਦਿਨ ਲਾਣੇ ਜੀ, ਫਿਰ ਉਹਨਾਂ ਨੂੰ ਕੋਈ ਪਿਕਚਰ ਦਿਖਾ ਦੇਣੀ ਜੀ, ਬਸ ਉਹਨਾਂ ਨੇ ਓਕੇ ਓਕੇ ਕਰਕੇ ਤੇ ਚੱਲ ਜਾਣਾ ਜੀ। ਜੇ ਸਹੀ ਮਹੀਨੇ ਦੇ ਵਿੱਚ ਆਡਿਟ ਕੀਤਾ ਜਾਵੇ ਤੇ ਪਤਾ ਲੱਗਦਾ ਹੀ ਆ ਵੀ ਹਾਂ ਜੀ ਵੀ ਇੱਥੋਂ ਪੈਸਾ ਇੰਨਾ ਨਿਕਲਿਆ ਹੈਗਾ ਜੀ, ਤੇ ਵਿਦਆਊਟ ਐਨੀ ਲੀਗਲ ਜਿਹੜੀ ਟ੍ਰਾਂਜੈਕਸ਼ਨ ਇਹ ਪੈਸਾ ਗਿਆ ਆ ਜੀ।
0: ਜੀ ਬਿਲਕੁਲ ਹੈ ਜੀ।
1: ਤੇ ਜਿੱਥੇ ਤੱਕ ਸ਼ੈਲ ਐਡੀਆਂ ਇੰਨੀਆਂ ਇੰਸਟੀਟਿਊਸ਼ਨਾਂ ਤੁਸੀਂ ਬਣਾਈਆਂ ਹੈਗੀਆਂ ਜੀ, ਆਰ ਬੀ ਆਈ ਬਣਾਈ ਆ, ਸਾਰੀਆਂ ਇੰਸਟੀਟਿਊਸ਼ਨਾਂ ਬਣਾਈਆਂ ਹੈਗੀਆਂ, ਉਹ ਕਾਹਦੇ ਵਾਸਤੇ ਬਣਾਈਆਂ ਗਈਆ? ਇਸੇ ਕਰਕੇ ਆ ਕਿ ਇਹ ਪਬਲਿਕ ਫੰਡ ਜਿਹੜਾ ਹੈਗਾ ਆ ਇਹਦੀ ਸਿਕਿਉਰਿਟੀ ਵਾਸਤੇ ਆ ਜੀ।
0: ਜੀ।
1: ਤੇ ਜੇ ਫੇਰ ਵੀ ਜੇ ਪੈਸਾ ਗੈਪ ਹੁੰਦਾ ਹੈਗਾ ਆ ਤੇ ਫੇਰ ਉਹਦੇ ਵਾਸਤੇ ਆਮ ਜਨਤਾ ਤਾਂ ਨੀ ਨਾ ਜ਼ਿੰਮੇਵਾਰ ਜੀ?
0: ਬਿਲਕੁਲ ਹੈ ਜੀ।
1: ਤੇ ਹਾਲਾਤ ਇਹ ਹੈਗੇ ਆ ਜੀ ਸਰ, ਇਸ ਸਰਕਾਰ ਦੇ ਆਉਣ ਤੋਂ ਬਾਅਦ ਨਾ ਜੀ, 14 ਤੋਂ ਬਾਅਦ
0: ਜੀ,
1: ਬੈਂਕਿੰਗ ਸੈਕਟਰ ਨੇ ਜਿਹੜਾ ਆ ਨਾ ਜੀ, ਉਹ ਕੰਜ਼ਿਊਮਰ ਨੂੰ ਏਦਾਂ ਚਟਿਆ
0: ਜੀ,
1: ਨੋ ਡਾਊਟ। ਪਹਿਲਾਂ ਤਾਂ ਦੇਖੋ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਆ ਕਿ ਸਾਰਿਆਂ ਬੰਦਿਆਂ ਦੇ ਜਿਹੜੇ ਆ ਬੈਂਕ ਖਾਤੇ ਹੋਣੇ ਚਾਹੀਦੇ ਹੈਗੇ ਜੀ, ਹਰ ਇੱਕ ਸਹੂਲਤ ਜਿਹੜੀ ਆ ਉਹ ਬੈਂਕ ਦੇ ਰਾਹੀਂ ਜੋੜ ਦਿੱਤੀ ਜੀ।
0: ਜੀ।
1: ਨੋਟਬੰਦੀ ਕੀਤੀ ਤੇ ਨੋਟ ਜਿਹੜੇ ਹੈਗੇ ਆ ਬੈਂਕ ਨੂੰ ਵਾਪਸ ਹੋਣੇ ਹੈਗੇ ਆ ਜੀ, ਜੋ ਲੋਕਾਂ ਨੇ ਆਪਣੀ ਜਮ੍ਹਾਂ ਪੂੰਜੀ ਕਿਸੇ ਨੇ 25 ਸਾਲ ਦੇ ਵਿੱਚ ਕਿਸੇ ਨੇ 30 ਸਾਲ ਚ ਘਰ ਦੇ ਵਿੱਚ ਇਕੱਠੀ ਕਰਕੇ ਰੱਖੀ ਸੀ ਉਸ ਸਮੇਂ ਵਾਸਤੇ, ਵੀ ਜਦੋਂ ਕਿਤੇ ਮਾੜਾ ਸਮਾਂ ਆਵੇ ਤੇ ਇਹ ਪੈਸਾ ਜਿਹੜਾ ਵਰਤਿਆ ਜਾ ਸਕਦਾ ਹੈਗਾ ਜੀ, ਉਹ ਮਿੱਟੀ ਕਰ ਦਿੱਤਾ ਜੀ। ਪਰ ਸਰ ਮੈਂ ਤਾਂ ਚਲੋ ਆਪਾਂ ਜਿਹੜਾ ਹੈਗਾ ਆ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਸਰ, ਉਹ ਤੋਂ ਬਾਅਦ ਜਿਹੜਾ ਹੈਗਾ ਆ ਘਰਾਂ ਚੋਂ ਬਰਕਤ ਹੀ ਉੱਡ ਗਈ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਮੁੜ ਕੇ ਜਿਹੜਾ ਹੈਗਾ ਆ ਉਹ ਬੰਦਾ ਰੱਖ ਹੀ ਨੀ ਸਕਿਆ ਜੀ, ਉਹਨੇ ਦੇਖੋ ਲੇਡੀਜ਼ ਨੇ ਕਿੱਦਾਂ ਬਚਾ ਬਚੂ ਕੇ ਰੱਖੇ ਹੁੰਦੇ ਆ ਜੀ ਆਦਮੀਆਂ ਤੋਂ ਚੋਰੀ, ਵੀ ਕਿਸੇ ਵੇਲੇ ਜੇ ਏਦਾਂ ਦੀ ਗੱਲ ਪਈ ਤੇ ਫੇਰ ਜਿਹੜਾ ਆ ਉਹ ਪੈਸੇ ਕੱਢੇ ਜਾ ਸਕਦੇ ਆ ਜੀ। ਉਹ ਸਾਰਾ ਪੈਸਾ ਜਿਹੜਾ ਆ ਘਰਾਂ ਚੋਂ ਕੱਢ ਲਿਆ ਜੀ, ਉਹ ਪਹੁੰਚ ਗਿਆ ਬੈਂਕਾਂ ਦੇ ਵਿੱਚ ਤੇ ਜਿੰਨਾ ਦਾਅਵੇ ਕੀਤੇ ਸੀ, ਜਿੰਨੀ ਕੁ ਕਰੰਸੀ ਇਹਨਾਂ ਨੇ ਛਾਪੀ ਸੀ ਉਹ ਤੋਂ ਵੱਧ ਜਿਹੜੀ ਹੈਗੀ ਆ ਉਹ ਜਮ੍ਹਾਂ ਹੋ ਗਈ
0: ਜੀ,
1: ਉਹ ਵੀ ਇੱਕ ਸਿਰਦਰਦੀ ਬਣ ਗਈ
0: ਜੀ।
1: ਉਹ ਤੋਂ ਬਾਅਦ ਕੀ ਹੋਇਆ ਜੀ ਕਿ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਾ ਤਾ ਜੀ, ਲੋਕੀ ਵਿਚਾਰੇ ਜਿਹੜੇ ਹੈਗੇ ਆ ਖੱਜਲ ਖਰਾਬ, ਜੇ ਕਿਸੇ ਨੇ ਧੀ ਦਾ ਪੁੱਤ ਦਾ ਵਿਆਹ ਰੱਖਿਆ ਆ ਸੀ ਉਹ ਪਰੇਸ਼ਾਨ ਜੀ, ਲਾਈਨਾਂ ਚ ਲੱਗੇ ਬੰਦੇ ਜਿਹੜੇ ਹੈਗੇ ਉਹਨਾਂ ਦੀ ਡੈਥ ਵੀ ਹੋ ਗਈ ਹਾਰਟ ਅਟੈਕ ਨਾਲ
0: ਜੀ।
1: ਕਿਸੇ ਨੇ ਪੁੱਛਿਆ ਜੀ, ਔਰ 16-17 ਬੰਦਿਆਂ ਦੀ ਡੈਥ ਹੋਈ ਸੀ ਜੀ ਉਹਨਾਂ ਦਿਨਾਂ ਦੇ ਵਿੱਚ
0: ਜੀ,
1: ਉਹ ਕਿਹਦੀ ਗਲਤੀ ਸੀਗੀ ਜੀ ਸਰਕਾਰਾਂ ਦੀ?
0: ਉਧਰੋਂ
1: ਏਟੀਐਮ ਜਿਹੜੇ ਚੱਲਣ ਨਾ, ਕਾਰਨ ਇਹ ਕਿ ਪਹਿਲਾਂ ਉਸ ਚੀਜ਼ ਨੂੰ ਵਿਚਾਰਿਆ ਹੀ ਨਹੀਂ ਵੀ ਜਿਹੜੇ ਨਵੇਂ ਨੋਟ ਅਸੀਂ ਲਿਆ ਰਹੇ ਹੈਗੇ ਆ ਮਾਰਕੀਟ ਦੇ ਵਿੱਚ, ਉਹਨਾਂ ਦਾ ਸਾਈਜ਼ ਜਿਹੜਾ ਆ ਏਟੀਐਮ ਦੇ ਵਿੱਚ ਜਿਹੜੀਆਂ ਮਸ਼ੀਨਾਂ ਆ ਉਹਨਾਂ ਦਾ ਜਿਹੜਾ ਆ ਉਹ ਸਾਈਜ਼ ਦਾ ਡਿਫਰੈਂਸ ਸੀਗਾ, ਤੇ ਫੇਰ ਜਿਹੜਾ ਆ ਉਹ ਖੜੇ ਪੈਰ ਜਿਹੜੇ ਆ ਸਾਰੀਆਂ ਮਸ਼ੀਨਾਂ ਦੇ ਜਿਹੜੇ ਆ ਉਹ ਬਦਲੇ ਜੀ, ਇਹਨਾਂ ਨੇ ਪੁਰਜੇ ਬਦਲ ਗਏ ਤਾਂ ਕਿ ਉਸ ਨੋਟਾਂ ਦੇ ਸਾਈਜ਼ ਦੇ ਪੁਰਜੇ ਜਿਹੜੇ ਪਾਏ ਤਾਂ ਕਿ ਉਹ ਆਪਰੇਟ ਹੋ ਸਕਣ ਜੀ।
0: ਬਿਲਕੁਲ ਹੈ ਜੀ।
1: ਸੋ ਇਹਨੇ ਫੇਲਰ ਵਿਦਆਊਟ ਐਨੀ ਹੋਮਵਰਕ ਇਹਨਾਂ ਨੇ ਉਹ ਕੰਮ ਕੀਤਾ ਜੀ, ਤੇ ਜਿਹੜੇ ਬੇਈਮਾਨ ਬੈਂਕ ਮੈਨੇਜਰ ਸੀ ਉਹਨਾਂ ਦਿਨਾਂ ਦੇ ਵਿੱਚ ਬਣ ਗਏ ਜੀ। ਉਹਨਾਂ ਨੇ ਬੈਂਕਾਂ ਤੋਂ ਨਵੀਂ ਕਰੰਸੀ ਦੇਈ ਗਏ ਜੀ, 25-25% ਲਈ ਗਏ ਜੀ, ਤੇ ਅਲਟੀਮੇਟਲੀ ਉੱਥੇ ਫਿਰ ਗਿਣਤਾ ਹੁੰਦਾ ਨੀ ਸੀ ਜੀ ਇਹ ਅਮਾਊਂਟ ਲੋਕਾਂ ਨੇ ਕੀਤਾ ਜਾਂ ਬੈਂਕ ਮੈਨੇਜਰਾਂ ਨਾਲ ਮਿਲ ਕੇ ਜਾਂ ਬੈਂਕ ਇੰਪਲਾਈਜ ਨਾਲ ਮਿਲ ਕੇ ਜੀ, ਜਾਲੀ ਨੋਟ ਵੀ ਜਮ੍ਹਾਂ ਕਰਾ ਕੇ ਤੇ ਅਸਲੀ ਲੈ ਗਏ ਜੀ।
0: ਜੀ
1: ਉਹ ਅਲਟੀਮੇਟਲੀ ਕੀ ਹੋਇਆ ਜੀ ਵੀ ਉਹ ਜਿਹੜਾ ਜੋ ਇਹਨਾਂ ਨੇ ਕਹਿੰਦੇ ਸੀ ਗੋਲ ਅਚੀਵ ਕਰਨਾ, ਉਹ ਤਾਂ ਗੋਲ ਪਤਾ ਨੀ ਕੋਈ ਅਚੀਵ ਹੋਇਆ ਜਾਂ ਨਹੀਂ ਹੋਇਆ ਜੀ, ਵੀ ਇਹ ਹੈਗੀ ਆ ਕਿ ਜਨਤਾ ਦੀ ਅਨਰੈਸਟ ਜ਼ਰੂਰ ਹੋਈ ਜੀ।
0: ਬਿਲਕੁਲ ਹੈ ਜੀ, ਬਿਲਕੁਲ
1: ਇਹੀ ਹੈਗਾ ਨਾ ਜੀ। ਹੁਣ ਜੇ ਸ਼ੈਲ ਕੰਪਨੀਆਂ ਦੀ ਗੱਲ ਕਰਦੇ ਹੈਗੇ ਆ ਤਾਂ ਤੁਸੀਂ ਸ਼ੈਲ ਕੰਪਨੀਆਂ ਤੇ ਨਿਗਾਹ ਕਿਨ ਰੱਖਣੀ? ਆਮ ਪਬਲਿਕ ਨੇ ਰੱਖਣੀ ਆ, ਤੁਹਾਡੇ ਕੋਲ ਇੰਨੀਆਂ ਜ਼ਿਆਦੀਆਂ ਇੰਸਟੀਟਿਊਸ਼ਨ ਆ, ਤੁਸੀਂ ਕਿਉਂ ਨੀ ਉਹਦੇ ਤੇ ਜਿਹੜਾ ਹੈਗਾ ਚੈੱਕ ਰੱਖਦੇ?
0: ਨਾਲੇ ਦੇਖੋ ਪਹਿਲਾਂ ਬਹੁਤ ਭਰੋਸਾ ਹੁੰਦਾ ਸੀ ਸੈਣੀ ਸਾਹਿਬ ਲੋਕਾਂ ਦਾ ਹਨਾ, ਸਰਕਾਰੀ ਜਿਹੜੇ ਬੈਂਕ ਸੀਗੇ ਉਹਨਾਂ ਦੇ ਉੱਤੇ ਬਹੁਤ ਭਰੋਸਾ, ਚਾਹੇ ਪ੍ਰਾਈਵੇਟ ਬਹੁਤ ਸਾਰੀਆਂ ਬੈਂਕਾਂ ਭੱਜ ਭੁੱਜ ਜਾਂਦੀਆਂ ਸੀ, ਪਰ ਜ਼ਿਆਦਾ ਲੋਕ ਜਿਹੜੇ ਸੀ ਇਹਨਾਂ ਨੂੰ ਚੀਜ਼ਾਂ ਨੂੰ ਅਹਿਮੀਅਤ ਜ਼ਿਆਦਾ ਦਿੰਦੇ ਸੀ ਕਿ ਸਰਕਾਰੀ ਬੈਂਕ ਕਦੇ ਭੱਜ ਨਹੀਂ ਸਕਦੀ ਜਾਂ ਉਹਨਾਂ, ਪਰ ਹੁਣ ਵਿਸ਼ਵਾਸ ਤਾਂ ਇਹਨਾਂ ਤੇ ਵੀ ਨਹੀਂ ਕੀਤਾ ਜਾ ਸਕਦਾ।
1: ਭਾਰੇ ਸਾਹਿਬ 500-600 ਕਰੋੜ ਰੁਪਇਆ ਥੋੜਾ ਹੁੰਦਾ ਆ ਵੀ ਇੱਕ ਬੰਦਾ ਜਿਹੜਾ ਹੈਗਾ ਆ ਵੀ ਇੱਕ, ਹਾਂਜੀ ਇੱਕ ਉਹ ਜਿਹੜਾ ਹੈਗਾ ਲੈ ਜਾਣ ਜੀ। ਫੇਰ ਤੁਹਾਡੇ ਜਿਹੜੇ ਆ ਬੈਂਕਾਂ ਦੇ ਵਿੱਚ ਤੁਸੀਂ ਮਿਨੀਮਮ ਬੈਂਕ ਬੈਲੈਂਸ ਦੇ ਨਾਂ ਦੇ ਉੱਤੇ ਪਹਿਲਾਂ ਜਿਹੜੇ ਆ ਏਡੀ ਮੋਟੀ ਰਕਮ ਜਿਹੜੀ ਆ ਉਹ ਆਪਣੇ ਬੈਂਕਾਂ ਦੇ ਵਿੱਚ ਜਮ੍ਹਾਂ ਕਰ ਲਈ ਜੀ,
0: ਫੇਰ
1: ਅੱਗੇ ਇੰਟਰਸਟ ਮਿਲਦਾ ਹੁੰਦਾ ਸੀ, ਤੁਸੀਂ ਇੰਟਰਸਟ ਦੇ ਉੱਤੇ TDS ਲਾਤਾ ਜੀ, ਇੰਟਰਸਟ ਦੇ ਉੱਤੇ ਜਿਹੜਾ ਆ ਫਿਰ ਤੁਸੀਂ ਟੈਕਸ ਲਾਤਾ ਉਹਨੂੰ ਇਨਕਮ ਦੇ ਵਿੱਚ ਸ਼ੋ ਕਰਕੇ ਜੀ, ਵੀ ਉਹ ਇਨਕਮ ਆ ਤੁਹਾਡੀ, ਤੇ ਇਨਕਮ ਦੇ ਉੱਤੇ ਫਿਰ ਟੈਕਸ ਲਾਤਾ।
0: ਕਮਾਈ ਆਪ ਕਰੀ ਜਾਂਦੇ ਜੀ, ਉਹ ਚੀਜ਼ਾਂ ਉਹ ਸਾਰਾ ਪੈਸਾ ਲਾ ਕੇ
1: ਤੁਸੀਂ ਹਾਲਾਤ
0: ਸਾਰਾ ਕੁਝ ਸ਼ੇਅਰ ਬਾਜ਼ਾਰ ਚ ਪਾ ਦਿੰਦੇ ਆ, ਉਹਦੇ ਤੋਂ ਆਪ ਕਮਾਈ ਜਾਂਦੇ ਆ ਜੀ ਉਹਨਾਂ ਚਿਰ।
1: ਇੱਥੇ ਤੱਕ ਬੇੜਾ ਗਰਕ ਕੀਤਾ ਜੀ, LIC ਦਾ ਪੈਸਾ ਜਿਹੜਾ ਅਡਾਨੀ ਦੀ ਕੰਪਨੀ ਚ ਲਾਤਾ, LIC ਜਿਹੜੀ ਸਭ ਤੋਂ ਸਿਕਿਉਰਡ ਔਰ ਸਭ ਤੋਂ ਅਰਨਿੰਗ ਤੇ ਰਿਪਿਊਟਡ ਮਤਲਬ ਜਿਹੜੀ ਹੈਗੀ ਆ ਸਕੀ ਜੀ ਤੇ ਕੰਪਨੀ, ਉਹਦਾ ਬੇੜਾ ਗਰਕ ਕਰ ਦਿੱਤਾ ਜੀ।
0: ਉਹ ਤੁਹਾਨੂੰ ਚੇਤਾ ਹੋਣਾ ਸੈਣੀ ਸਾਹਿਬ, 2 ਮਹੀਨੇ ਪਹਿਲਾਂ ਖਬਰ ਕੀਤੀ ਸੀ ਇਹ।
1: ਹਾਂਜੀ ਹਾਂਜੀ ਹਾਂਜੀ, ਉਹ ਸਰ ਇਹ ਕੰਟੀਨਿਊਸਲੀ ਚੱਲਦੀ ਹੈਗੀ ਆ। ਤੁਸੀਂ ਅੱਗੇ ਕਹਿੰਦੇ ਸੀ ਨਾ LIC ਹੈ ਜੀ, ਜੀਵਨ ਕੇ ਸਾਥ ਵੀ ਤੇ ਜੀਵਨ ਕੇ ਬਾਅਦ ਵੀ, ਹੁਣ ਤਾਂ ਇਹ ਨੀ ਪਤਾ ਵੀ ਜੀਵਨ ਕੇ ਸਾਥ ਵੀ ਇਹਨੇ ਦੇਣੇ ਵਾਪਸ ਕੇ ਨਹੀਂ ਦੇਣੇ ਜੀ, ਬਾਅਦ ਦਾ ਕਹਿੰਦੇ ਦੇਖਿਆ ਜੀ।
0: ਹਾਂ ਜੀਰਾ ਸਾਹਿਬ ਲਿਖਦੇ ਕਹਿੰਦੇ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ ਨੋਟਬੰਦੀ।
1: ਹਾਂਜੀ ਹਾਂਜੀ ਹਾਂਜੀ
0: ਜੀ,
1: ਚਲੋ ਠੀਕ ਗੱਲ ਹੈ ਜੀ। ਕੁੜਮਣੀ ਦੇ ਪੈਸੇ ਮਿਲਣੇ ਤਾਂ ਚੰਗੀ ਗੱਲ ਹੈ, ਜੀਰਾ ਸਾਹਿਬ ਤਾਂ ਖੁਸ਼ ਹੋ ਗਏ ਹੁਣੇ ਇਹ ਸੁਣ ਕੇ।
0: ਬਿਲਕੁਲ। ਪਰ ਸੈਣੀ ਸਾਹਿਬ ਜਿਹੜਾ ਸਿਆਸੀ ਜਾਂਦਾ ਆਉਂਦਾ ਹੈ ਉਹਦੇ ਉੱਤੇ ਕੋਈ ਲਗਾਮ ਨਹੀਂ ਹੈ, ਪਤਾ ਨੀ ਕੋਈ ਬਾਹਰ ਰੱਖ ਜਾਂਦਾ ਹੈ ਜਿੱਦਾਂ ਗੁਰੂ ਘਰਾਂ ਦੇ ਵਿੱਚ ਜਾਂ ਮੰਦਰਾਂ ਮਸਜਿਦਾਂ ਦੇ ਵਿੱਚ ਕੋਈ ਨਾ ਕੋਈ ਬਾਹਰ ਚੁੱਪ ਚੁਪੀਤੇ ਰੱਖ ਜਾਂਦਾ ਹੈ, ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਚੰਦੇ ਦੇ ਨਾਮ ਦੇ ਉੱਤੇ ਦੇਈ ਜਾਂਦੇ ਆ, ਉਹਨਾਂ ਦੇ ਉੱਤੇ ਕਦੇ ਟੈਕਸ ਟੁਕਸ ਹੋਊਗਾ ਜਾਂ ਕਿੱਦਾਂ ਹੋਊਗਾ, ਸ਼ੋ ਹੋਊਗਾ ਕਿ ਕਿੰਨਾ ਕੁ ਮਿਲਦਾ ਇਹਨਾਂ ਨੂੰ, ਕਿੰਨੇ ਕੁ ਗੱਫੇ ਮਿਲਦੇ ਨੇ। ਤੇ ਦੂਜੇ ਪਾਸੇ ਟਰੰਪ ਜਿਹੜਾ ਉਹ ਪੂਰੀ ਤੜਤੱਲੀ ਮਚਾ ਰਿਹਾ ਜੀ ਉਧਰ ਅਮਰੀਕਾ ਦੇ ਵਿੱਚ, ਇਹਨੂੰ ਵੀ ਗੁੜਤੀ ਸਾਡੇ ਵਾਲਿਆਂ ਨੇ ਲਾ ਦਿੱਤੀ ਹੈ, ਉਹ ਵੀ ਜਨਤਾ ਦੇ ਟੈਕਸਾਂ ਦਾ ਪੈਸਾ ਜਿਹੜਾ ਆਪਣੀਆਂ ਮਸ਼ਹੂਰੀਆਂ ਤੇ ਉੱਤੇ ਉਡਾ ਰਿਹਾ ਜੀ।
1: ਪਰ ਇੱਕ ਨਾ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਪਾਰਦਰਸ਼ਤਾ ਜਿਹੜੀ ਆ ਨਾ
0: ਜੀ,
1: ਉਹ ਤੇ ਉਹਨਾਂ ਨੇ ਬੜੀ ਮਤਲਬ ਫੋਕਸ ਕੀਤਾ ਸੀ, RTI ਵੀ ਉਦੋਂ ਹੀ ਆਈ ਜੀ।
0: ਹਾਂਜੀ ਹਾਂਜੀ,
1: ਉਹਨਾਂ ਨੇ ਪਾਰਦਰਸ਼ਤਾ ਦੇ ਉੱਤੇ, ਚਾਹੇ ਉਹਨਾਂ ਨੂੰ ਬਾਅਦ ਦੇ ਵਿੱਚ ਆਪਣੇ ਕ੍ਰਿਟਿਸਿਜ਼ਮ ਵੀ ਸਹਿਣਾ ਪਿਆ, ਕਿਉਂਕਿ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਦੇ ਵਿੱਚ ਵੀ ਜਿਹੜਾ ਜੋ ਹੋ ਰਿਹਾ ਸੀਗਾ ਉਹ ਵੀ ਉਜਾਗਰ ਹੋਇਆ ਤੇ RTI ਦੇ ਰਾਹੀਂ ਹੀ ਹੋਇਆ ਜੀ। ਇਸ ਸਰਕਾਰ ਨੇ ਤਾਂ ਜਿਹੜਾ ਹੈਗਾ ਆ ਉਹ ਤੋਂ ਬਾਅਦ ਫਿਰ ਮੁੜ ਕੇ ਭੇਤ ਦੇਣਾ ਹੀ ਬੰਦ ਕਰ ਦਿੱਤਾ ਜੀ।
0: ਬਿਲਕੁਲ,
1: ਇੱਥੇ ਤੱਕ ਕੋਰੋਨਾ ਦੇ ਵਿੱਚ ਵੀ ਕਮਾ ਕੇ ਗਏ ਜੀ ਇਹ ਤਾਂ
0: ਜੀ,
1: ਤੇ ਐਡੀਆਂ ਐਡੀਆਂ ਵੱਡੀਆਂ ਆਪਣੀਆਂ ਪਾਰਟੀਆਂ ਦੇ ਦਫ਼ਤਰ ਬਣੇ ਇਸੇ ਚੰਦੇ ਦੇ ਨਾਲ ਜੀ, ਇਹ ਚੰਦਾ ਜਿਹੜਾ ਹੈਗਾ ਦੇ ਦਿੰਦੇ ਸੀਗੇ ਜੀ, ਉਹਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਫੈਸਿਲਿਟੀਆਂ ਮਿਲ ਜਾਂਦੀਆਂ ਹੈਗੀਆਂ ਸੀ
0: ਜੀ।
1: ਸੋ ਇਸ ਕਰਕੇ ਇਹਨਾਂ ਨੇ ਮਤਲਬ ਜਿਹੜੀ ਲੁੱਟ ਨੂੰ ਲੀਗਲ ਕੀਤਾ ਜੀ ਇੱਕ ਕਿਸਮ ਦਾ
0: ਜੀ,
1: ਇਲੈਕਸ਼ਨ ਬੌਂਡ ਬਣਾ ਤੇ ਜੀ, ਉਹ ਜਿਹੜਾ ਹੈਗੇ ਆ ਉਹਦੇ ਵਿੱਚ ਚੰਦਾ ਬੌਂਡ ਤੁਸੀਂ ਖਰੀਦ ਲਓ ਜੀ, ਤੁਹਾਨੂੰ 20,000 ਤੋਂ ਉੱਤੇ ਜਿਹੜਾ ਹੈਗਾ ਆ ਉਹ ਤਾਂ ਦੱਸਣਾ ਪਊਗਾ। ਉਹ ਕਰਦੇ ਸੀ 20,000 ਤੋਂ ਘੱਟ ਰੱਖ ਲੈਂਦੇ ਸੀ, 19,999 ਤੱਕ ਦਾ ਜਿਹੜਾ ਹੈਗਾ ਆ ਉਹਦੀ ਕੋਈ ਰਸੀਦ ਨੀ ਕੋਈ ਕੁਛ ਨੀ ਜੀ, ਉਹ ਜਿਹੜਾ ਮਰਜ਼ੀ ਦੇ ਜਾਏ ਜੀ, ਉਹ ਘਰ ਹੀ ਏਦਾਂ ਦਿੰਦੇ ਸੀਗੇ ਜੀ ਵੀ ਲਓ ਜੀ ਚਲੋ ਜਿੱਦਾਂ ਮਰਜ਼ੀ ਵੀ ਸਾਨੂੰ ਆਏ ਜੀ 19,999
0: ਜੀ,
1: 20,000 ਤੋਂ ਉੱਤੇ ਆਇਆ ਜੀ ਕੋਈ ਨੀ
0: ਆਇਆ ਕੋਈ,
1: ਉਹ ਇਸੇ ਕਰਕੇ ਉਹ ਮਤਲਬ ਇਹ ਹੈਗਾ ਆ ਕਿ ਪਤਾ ਹੀ ਨੀ ਕਿੰਨਾ ਕੁ ਅਮਾਊਂਟ ਜਿਹੜਾ ਹੈਗਾ ਆ ਪੋਲੀਟੀਕਲ ਪਾਰਟੀਆਂ ਕੋਲ ਪਿਆ ਆ ਜੀ
0: ਜੀ,
1: ਤੇ ਇਸੇ ਕਰਕੇ ਇਲੈਕਸ਼ਨ ਮਹਿੰਗੇ ਤੋਂ ਮਹਿੰਗੇ ਹੋਈ ਜਾਂਦੇ ਆ ਜੀ। ਦੂਜਾ ਇਹ ਆ ਕਿ ਦੋ ਤਰੀਕਿਆਂ ਦੇ ਜਿਹੜੀ ਹੈਗੀ ਆ, ਅੱਗੇ ਨਾ ਜੀ ਇਕਦਾਂ ਸੀਗਾ ਕਿ ਜਿਹੜੇ ਕੁਛ ਕੁ ਲੋਕ ਕਹਿੰਦੇ ਗਰੀਬੀ ਰੇਖਾ ਇੱਕ ਹੈਗੀ ਆ ਜੀ, ਤੇ ਗਰੀਬੀ ਰੇਖਾ ਤੋਂ ਉੱਪਰ ਉੱਠੇ ਸੀ ਥੋੜੇ ਲੋਕ
0: ਜੀ।
1: ਇੱਥੇ ਕੀ ਹੋਇਆ ਹੈਗਾ ਆ ਜੀ, ਜਦੋਂ ਇਹ ਸਰਕਾਰ ਆਈ ਆ 15 ਸਾਲ ਦੇ ਰਜੀਮ ਦੇ ਵਿੱਚ ਉਹ ਐਡਵਰਸ ਹੋ ਗਿਆ ਜੀ
0: ਜੀ,
1: ਜਿਹੜਾ ਇਹ ਲੈਵਲ ਜਿਹੜਾ ਹੈਗਾ ਆ ਕਿ ਤੁਸੀਂ ਯਕੀਨ ਕਰਿਓ ਕਿ ਆਮ ਜਨਤਾ ਜਿਹੜੀ ਹੈਗੀ ਆ ਵੀ ਅਮੀਰ ਵੱਧ ਗਏ ਜੀ, ਤੇ ਅਮੀਰਾਂ ਦੇ ਵਿੱਚ ਜਿਹੜੇ ਹੈਗੇ ਅਰਬਪਤੀ ਆ ਉਹ ਵੱਧ ਗਏ ਜੀ, ਤੇ ਗਰੀਬ ਜਿਹੜੇ ਹੈਗੇ ਆ ਉਹ ਉਧਰੋਂ ਗਰੀਬ ਵੱਧ ਗਏ ਜੀ, ਤੇ ਮਿਡਲ ਕਲਾਸ ਖਤਮ ਹੋ ਗਈ ਜੀ,
0: ਵੱਧ ਤੋਂ ਵੱਧ ਹੋ ਗਏ,
1: ਮਿਡਲ ਕਲਾਸ ਘਟੀ ਆ, ਮਿਡਲ ਕਲਾਸ ਘਟੀ ਆ ਜੀ, ਤੇ ਬਾਕੀ ਜਿਹੜੇ ਹੈਗੇ ਆ ਗਰੀਬਾਂ ਦੀ ਗਿਣਤੀ ਚ, ਕਿਉਂਕਿ ਮਿਡਲ ਕਲਾਸ ਜਿਹੜੀ ਆ ਉਹ ਉਧਰ ਗਰੀਬੀ ਰੇਖਾ ਵੱਲੋਂ ਧੱਕੀ ਗਈ ਜੀ,
0: ਧੱਕੀ ਗਈ ਜੀ, ਕਿੰਨਾ ਚਿਰ ਜੇਬ ਚੋਂ ਘੱਟ ਘੱਟ ਲਾਈ ਜਾਣਗੇ ਉਹ ਵੀ। ਬਿਲਕੁਲ ਹੈ ਜੀ,
1: ਉਹ ਕੱਲ ਅੱਜ ਕਿਤੇ ਡਿਸਕਸ਼ਨ ਕਰਦੇ ਸੀ ਵੀ ਦੇਖੋ ਚਾਈਨਾ ਦੇ ਵਿੱਚ ਜਿਹੜਾ ਆ ਵੀ ਚਾਈਨਾ ਦੀ GDP ਕਿੰਨੀ ਵੱਡੀ ਆ ਇੰਡੀਆ ਨਾਲੋਂ
0: ਜੀ,
1: ਹਾਂਜੀ, ਉੱਥੇ ਕਿੰਨੇ ਕੁ ਅਡਾਨੀ ਅੰਬਾਨੀ ਹੈਗੇ ਆ ਜੀ
0: ਜੀ,
1: ਸਾਡੇ ਜਿਹੜੇ ਹੈਗੇ ਆ ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਕਿੰਨੇ ਅਮੀਰ ਆ ਜੀ
0: ਜੀ।
1: ਸਰ ਇੱਥੇ ਓਬਾਮਾ ਜਦੋਂ ਆਇਆ ਸੀ ਨਾ ਜੀ, ਓਬਾਮਾ ਨੇ ਦੇਖਿਆ ਉਹ ਕਹਿੰਦਾ ਵੀ ਭਾਰਤ ਦੇ ਵਿੱਚ ਏਦਾਂ ਦੇ ਮਤਲਬ ਜਿਹੜੇ ਹੈਗੇ ਆ ਲੋਕ ਬੈਠੇ ਆ ਭਾਰਤ ਦੀ ਜਨਤਾ ਗਰੀਬ ਆ, ਪਰ ਉਹਨਾਂ ਗਰੀਬਾਂ ਦੇ ਵਿੱਚ ਹੀ ਉਦਯੋਗਪਤੀ ਇੰਨੇ ਕੁ ਅਮੀਰ ਹੈਗੇ ਜਿਹੜੇ ਰਾਜਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਹੈਗੇ ਆ, ਤੇ ਆਮ ਲੋਕ ਜਿਹੜੇ ਆ ਕੀੜੇ ਮਕੌੜਿਆਂ ਦੀ ਜ਼ਿੰਦਗੀ ਬਤੀਤ ਕਰਦੇ ਆ। ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਜੀ, ਉਹਨੇ ਕਿਤਾਬ ਲਿਖੀ ਇਸ ਚੀਜ਼ ਤੇ ਜਾ ਕੇ।
0: ਜੀ ਬਿਲਕੁਲ ਹੈ ਜੀ,
1: ਮਾੜੀ ਕਿਸਮਤ ਇਹਨਾਂ ਦੀ ਫਿਰ ਮਨਮੋਹਨ ਆਪਣੇ ਮੋਦੀ ਸਾਹਿਬ ਵੀ ਜਿਹੜੇ ਹੈਗੇ ਆ ਸੂਟ 15 ਲੱਖ ਦਾ ਪਾ ਕੇ ਤੇ ਬਹਿ ਗਏ ਉਹਦੇ ਅੱਗੇ, ਉਹ ਵੀ ਦੇਖਦੇ ਕਿ ਅਸੀਂ ਗਏ ਭਾਈ ਗਰੀਬ ਦੇਸ਼ ਦਾ ਜਿਹੜਾ ਹੈਗਾ ਅਮੀਰ ਪ੍ਰਧਾਨ ਮੰਤਰੀ
0: ਜੀ,
1: ਤੇ ਉਹ ਇਸ ਕਰਕੇ ਪਤਾ ਨੀ ਕੀ ਇਹ ਸ਼ੋ ਕਰਨਾ ਚਾਹੁੰਦੇ ਹੈਗੇ ਆ ਜੀ।
0: ਬਿਲਕੁਲ,
1: ਜਦੋਂ ਇੱਕ ਪਾਸੇ ਜਦੋਂ ਉੱਪਰਲੇ ਲੈਵਲ ਤੇ ਹੁੰਦਾ ਨਾ ਜੀ, ਜਦੋਂ ਕਰਪਸ਼ਨ ਉੱਪਰਲੇ ਲੈਵਲ ਤੋਂ ਚੱਲ ਪੈਂਦੀ ਹੈ ਨਾ ਜੀ, ਫਿਰ ਉੱਥੇ ਥੱਲੇ ਕੰਟਰੋਲ ਨਹੀਂ ਹੋ ਸਕਦਾ ਜੀ,
0: ਨਹੀਂ ਹੋ ਸਕਦਾ ਬਿਲਕੁਲ ਜੀ।
1: ਜਿਸ ਦੇਸ਼ ਦਾ ਰਾਜਾ ਅਮੀਰ ਇਮਾਨਦਾਰ ਨੀ ਨਾ ਜੀ, ਉੱਥੇ ਦੀ ਪ੍ਰਜਾ ਜਿਹੜੀ ਆ ਉਹ ਇਮਾਨਦਾਰ ਨਹੀਂ ਹੋ ਸਕਦੀ ਜੀ।
0: ਬਿਲਕੁਲ ਜੀ, ਤੇ ਸੈਣੀ ਸਾਹਿਬ ਜਦੋਂ ਇਮਾਨਦਾਰੀ ਦੀ ਗੱਲ, ਕੱਟੜ ਇਮਾਨਦਾਰੀ ਦੀ ਗੱਲ ਕਰਦੇ, ਕੋਠੀਆਂ ਦਾ ਰੌਲਾ ਫਿਰ ਪੈਣ ਲੱਗ ਗਿਆ ਜੀ ਕਿ ਕੋਠੀ ਕੋਠੀ ਖੇਡ ਰਹੇ ਨੇ। ਅੱਜ ਜਾਖੜ ਸਾਹਿਬ ਪਹੁੰਚੇ ਨੇ, ਉਹਨਾਂ ਆਨਲਾਈਨ ਬੁੱਕ ਵੀ ਕਰਾਇਆ ਆਪਣਾ ਸਾਰਾ ਕੁਝ, ਫਿਰ ਵੀ ਨੀ ਉਹਨਾਂ ਨੂੰ ਅੰਦਰ ਵੜਨ ਦਿੱਤਾ ਨਾ ਮੀਡੀਆ ਨੂੰ ਵੜਨ ਦਿੰਦੇ ਜੀ।
1: ਸਰ ਇੱਥੇ ਇਹਨਾਂ ਕੋਠੀਆਂ ਦੇ ਵਿੱਚ ਇੱਕ ਸਰਕਟ ਹਾਊਸ ਆ ਜਿੱਥੇ ਕਮਰਾ ਉਹਨਾਂ ਨੇ ਬੁੱਕ ਕਰਾਇਆ ਆਇਆ ਸੀ, ਔਰ ਮਜੇ ਦੀ ਗੱਲ ਇਹ ਆ ਵੀ ਇਹਨਾਂ ਦੀ ਬੁਕਿੰਗ ਕਨਫਰਮ ਕੀਤੀ ਸੀ।
0: ਬਿਲਕੁਲ,
1: ਤੇ ਮੁੜ ਕੇ ਬਾਹਰ ਇਹਨਾਂ ਨੇ ਪੁਲਿਸ ਲਾਈ ਸੀਗੀ ਜੀ ਵੀ ਅੰਦਰ ਜਾਣ ਨੀ ਦੇਣਾ ਜੀ, ਕਿਉਂਕਿ ਸਾਰੇ ਪਾਸੇ ਉਹ ਕੋਠੀਆਂ ਦਾ ਰੌਲਾ ਪੈਣ ਲੱਗ ਪਿਆ ਤੇ ਕਰਕੇ ਜੀ।
0: ਹਾਂਜੀ ਬਿਲਕੁਲ ਜੀ,
1: ਦੁੱਖ ਦੀ ਗੱਲ ਇਹ ਆ ਕਿ ਜਿਹੜੇ 92 ਚੁਣ ਕੇ ਭੇਜੇ ਸੀਗੇ ਜੀ ਉਹ ਮਿੱਟੀ ਦੇ ਮਾਧੋ ਨਿਕਲੇ ਜੀ।
0: ਸੈਣੀ ਸਾਹਿਬ ਮੰਤਰੀ ਬਾਹਰ ਕਿਸੇ ਨੇ
1: ਕੋਈ ਦਮ ਦਿਖਾਇਆ ਹੀ ਨਹੀਂ,
0: ਉੱਥੇ ਟੀਮਾਂ ਜਾਂ ਹੋਰ ਸਾਰੇ ਜਿਹੜੇ ਨੇ ਵਾਧੂ ਘਾਟੂ ਲੋਕ ਨੇ, ਕੋਈ ਅਹੁਦਾ ਨਹੀਂ ਗਾ ਜਾਂ ਸਲਾਹਕਾਰ ਨੇ, ਉਹ ਤੁਰੇ ਫਿਰਦੇ ਆ ਜੀ ਮੰਤਰੀ।
1: ਮੈਨੂੰ ਤਾਂ ਲੱਗਦਾ ਭਾਰੀ ਸਾਹਿਬ ਇਹਨਾਂ ਦੇ ਬ੍ਰੇਨ ਵਾਸ਼ ਕਰ ਦਿੱਤੇ
0: ਜੀ,
1: ਇਹਨਾਂ ਨੂੰ ਨੀ ਪਤਾ ਵੀ ਗਰਾਊਂਡ ਰਿਐਲਿਟੀ ਕੀ ਹੈਗੀ ਆ
0: ਜੀ,
1: ਕਿ ਭਾਈ ਜੇ ਸਾਨੂੰ ਪਾਰਟੀ ਟਿਕਟ ਦੇ ਵੀ ਦਵੇ ਤਾਂ ਵੀ ਅਸੀਂ ਜਿੱਤਣਾ ਨੀ, ਇਸ ਕਰਕੇ ਨੀ ਜਿੱਤਣਾ ਵੀ ਲੋਕਾਂ ਦੀ ਰਿਸੈਂਟਮੈਂਟ ਬਹੁਤ ਜ਼ਿਆਦਾ ਹੋ ਗਈ ਆ ਵੀ ਇਹ ਸਰਕਾਰ ਨੇ ਜਿਹੜਾ ਆ ਵੀ ਕੋਈ ਵਰਗ ਐਸਾ ਨਹੀਂ ਗਾ ਜਿਹੜਾ ਸੁਖੀ ਹੋਵੇ
0: ਜੀ,
1: ਹੈ ਜੀ ਕਿਸਾਨ ਇਹਨਾਂ ਨੇ ਕੁੱਟ ਦਿੱਤੇ, ਸਫਾਈ ਕਰਮਚਾਰੀ ਇਹਨਾਂ ਨੇ ਕੁੱਟ ਸਿੱਟੇ, ਮੁਲਾਜ਼ਮ ਇਹਨਾਂ ਨੇ ਕੁੱਟ ਸਿੱਟੇ, ਸਾਰੇ ਤਾਂ ਨਾਰਾਜ਼ ਹੈਗੇ ਆ, ਫੇਰ ਵੀ ਤੁਸੀਂ ਉਹਨਾਂ ਬੰਦਿਆਂ ਦੀਆਂ ਚਮਚਾਗਿਰੀਆਂ ਕਰਦੇ ਹੈਗੇ ਆ ਜੀ, ਉਹਨਾਂ ਦੇ ਖਿਲਾਫ ਨੀ ਬੋਲਦੇ, ਤੁਹਾਨੂੰ ਵੀ ਪਤਾ ਆ ਵੀ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੇ ਆ ਉਹ ਠੀਕ ਨਹੀਂ ਹੈਗੇ, ਉਹ ਦਿੱਲੀਓ ਜਿਹੜੇ ਜਿੰਨੇ ਫੇਲਰ ਬੰਦੇ ਹੈਗੇ ਸੀ ਜਿੰਨੇ ਉੱਥੇ ਜਿਹੜੇ ਹਾਰੇ ਸੀ ਸਾਰੇ ਹੀ ਆ ਕੇ ਇੱਥੇ ਪੰਜਾਬ ਦੇ ਵਿੱਚ ਜਿੱਤਿਆਂ ਨਾਲੋਂ ਵੱਧ ਤਨਖਾਹਾਂ ਲੈਣ ਲੱਗੇ ਆ ਜੀ, ਤੁਹਾਡੇ ਇੱਕ ਵਿਧਾਇਕ ਨਾਲੋਂ ਵੱਧ ਸੈਲਰੀ ਜਿਹੜਾ ਹੈਗਾ ਇੱਕ ਅਬਜ਼ਰਵਰ ਲੈਣ ਲੱਗਾ ਆ, ਉਹ ਕਿੱਡਾ ਕੁ ਜਿਹੜਾ ਆ, ਫੇਰ ਤਾਂ ਇੱਕ ਚਪੇੜ ਤਾਂ ਇਹ ਜਿਹੜੀ ਹੈਗੀ IAS ਦੇ ਮੂੰਹ ਤੇ ਵੀ ਹੈਗੀ ਆ ਜੀ, ਕਿ ਇਹ ਬਿਊਰੋਕਰੇਸੀ ਜਿਹੜੀ ਆ ਕੀ ਕਰਦੀ ਆ, ਜੇ ਪਾਲਿਸੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਬਣਾਉਣੀਆਂ ਤੇ
0: ਬਿਊਰੋਕਰੇਸੀ ਕੰਟਰੋਲ ਕਰ ਕੀਤੀ ਹੋਈ ਆ ਜੀ ਪੂਰੇ। ਬਿਲਕੁਲ
1: ਹਾਂਜੀ, ਬਿਊਰੋਕਰੇਸੀ ਦੀ ਕੋਈ ਵਿਦਾਊਟ ਐਨੀ ਪਾਸਿੰਗ ਆਫ ਐਨੀ ਐਗਜ਼ਾਮੀਨੇਸ਼ਨ ਉਹ ਮਤਲਬ ਜਿਹੜਾ ਆ ਉਹਨਾਂ ਨੂੰ ਸੁਪਰਸੀਡ ਕਰਦੇ ਪਏ ਆ
0: ਜੀ। ਬਿਲਕੁਲ,
1: ਤੇ ਬਿਊਰੋਕਰੇਸੀ ਨੂੰ ਜਿਹੜਾ ਆ ਉਹ ਇਸ ਚੀਜ਼ ਤੇ ਅਪੋਜ਼ ਕਰਨਾ ਚਾਹੀਦਾ ਵੀ ਭਾਈ ਅਸੀਂ ਨੀ ਕਰਦੇ ਹੈਗੇ, ਪਰ ਕਾਰਨ ਇਹ ਆ ਕਿ ਸਵਾਰਥਾਂ ਨਾਲ ਨਿੱਜ ਨਾਲ ਜੁੜੇ ਆ ਸਾਰੇ ਜਣੇ ਕਿ ਹਾਂਜੀ ਮੈਨੂੰ ਕੀ ਲੋੜ ਹੈਗੀ ਆ, ਮੈਂ ਆਪਣਾ ਜਿਹੜਾ ਮੇਰਾ ਲੋਟ ਲੱਗਾ ਰਹਿਣਾ ਚਾਹੀਦਾ
0: ਜੀ,
1: ਉਹ ਇਸ ਕਰਕੇ ਉਹ ਅਗਲੇ ਇਸ ਚੀਜ਼ ਦਾ ਫਾਇਦਾ ਲੈਂਦੇ ਜੀ ਡਿਵਾਈਡ ਐਂਡ ਰੂਲ ਦਾ
0: ਜੀ। ਬਿਲਕੁਲ ਜੀ,
1: ਸੋ ਇਸ ਕਰਕੇ ਜੀ ਬਾਕੀ ਸਰ ਜਿਹੜੇ ਅੱਜ ਹੈਗਾ ਆ ਵੀ ਆਪਾਂ ਖਬਰਾਂ ਦਾ ਹੈਡਿੰਗ ਦਿੱਤਾ ਸੀ ਵੀ ਬੋਲ ਮੋਹਨ ਪਿਆਰੇ, ਤੇ ਮੋਹਨ ਸਿੰਘ ਜਿਹੜਾ ਹੈਗਾ ਆ ਅੱਜ ਜਿਹੜਾ ਆ ਉਹ ਚਾਵਲੇ ਵਾਲੇ ਕੇਸ ਦੇ ਵਿੱਚ ਮੋਹਨ ਸਿੰਘ ਹੈਗਾ ਡਰਾਈਵਰ ਜੀ,
0: ਬੀਬੀ ਰੂਪ ਕੌਰ ਜਿਹੜਾ ਦਿਖਾਉਗੀ ਆਪਣਾ ਰੂਪ ਹੁਣ ਚੰਗੀ ਤਰ੍ਹਾਂ,
1: ਉਹ ਵੀ ਦਿਖਾਏਗੀ ਜੀ। ਪਹਿਲਾਂ ਤਾਂ ਮੋਹਨ ਸਿੰਘ ਜਿਹੜਾ ਆ ਉਹਨੇ ਬਿਆਨ ਦੇ ਦਿੱਤੇ ਜੀ, ਉਹਨੇ ਖੁਲਾਸੇ ਕਰ ਦਿੱਤੇ ਆ
0: ਜੀ
1: ਕਿ ਭਾਈ ਇਹ 10 ਮਹੀਨੇ ਬੀਬੀ ਉੱਥੇ ਰਹੀ ਆ, ਇਹ ਡਰਾਈਵਰ ਸੀ ਇਹ ਲੈ ਕੇ ਜਾਂਦਾ ਰਿਹਾ ਨਾ ਜੀ ਦਵਾਈ ਲੈਣ ਵਾਸਤੇ ਚੰਡੀਗੜ੍ਹ ਜਾਂਦਾ ਰਿਹਾ
0: ਜੀ,
1: ਉਹ ਦੱਸਦੇ ਆ ਜੀ ਵੀ 1 ਲੱਖ ਰੁਪਇਆ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਬੀਬੀ ਨੂੰ ਦਿੱਤਾ ਗਿਆ
0: ਜੀ,
1: ਸੋ ਇਸ ਕਰਕੇ ਹੁਣ ਤਾਂ ਮਤਲਬ ਇਹ ਆ ਵੀ ਜੇ ਇਹ ਪੈਸੇ ਦਿੱਤੇ ਗਏ ਹੈਗੇ ਆ ਤੇ ਇਹ ਨਹੀਂ ਹੋ ਸਕਦਾ ਵੀ SGPC ਦੇ ਜਿਹੜਾ ਪ੍ਰਧਾਨ ਆ ਉਹਦੀ ਕੰਸੈਂਟ ਤੋਂ ਬਿਨਾਂ ਜਾਂ ਉਹਦੀ ਨੌਲੇਜ ਤੋਂ ਬਿਨਾਂ ਜਿਹੜਾ ਆ ਪੈਸੇ ਦਿੱਤੇ ਗਏ ਹੋਣਗੇ ਜੀ,
0: ਜੀ
1: ਉਹਨੂੰ ਕਿਉਂ ਪੈਸੇ ਦਿੱਤੇ, ਕਾਹਦੇ ਪੈਸੇ ਦਿੱਤੇ, ਕੀ ਉਹ ਸਵਾਰਤੀ ਸੀ ਜੀ, ਕਿਹੜਾ ਉਹ ਧਰਮ ਪ੍ਰਚਾਰ ਕਰਦੀ ਪਈ ਸੀ ਜੀ, ਇੱਥੇ ਬਿਠਾਈ ਸੀ ਬੀਬੀ ਉਹ
0: ਜੀ,
1: ਸੋ ਇਸ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਅਕਿਊਜ਼ਿੰਗ ਫਿੰਗਰ ਜਿਹੜੀਆਂ ਇਹਨਾਂ ਤੇ ਰੇਜ਼ ਹੋ ਰਹੀਆਂ ਜੀ, ਉਹ ਹੁਣ ਮੋਹਨ ਸਿੰਘ ਦੇ ਖੁਲਾਸੇ ਹੋ ਗਏ ਜੀ, ਉਹ ਚਰਚਾ ਦੇ ਵਿੱਚ ਰਹਿਣੇ ਆ, ਉਧਰੋਂ ਬੀਬੀ ਰੂਪ ਕੌਰ ਸੰਧੂ ਉਹ ਜਿਹੜੀ ਇਹਨਾਂ ਦੀ ਬੁਲਾਰਾ ਸੀ ਜੀ, ਉਹਨਾਂ ਨੇ ਮਤਲਬ ਇਸਤਰੀ ਵਿੰਗ ਦਾ ਬੁਲਾਰਾ ਸੀ, ਉਹਨਾਂ ਨੇ
0: ਹਰਗੋਬਿੰਦ ਕੌਰ
1: ਇਹ ਗੱਲ ਕਹੀ ਕਿ ਭਾਈ ਇਸ ਜਿਹੜੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੇਰੇ ਕੋ ਹੋਰ ਵੀ ਲੇਡੀਜ਼ ਦੀਆਂ ਕੰਪਲੇਂਟ ਆਈਆਂ
0: ਜੀ।
1: ਅਕਾਲੀ ਦਲ ਨੇ ਜਿਹੜਾ ਆ ਇਕਦਮ ਰਿਐਕਟ ਕਰਦੇ ਹੋਏ ਜੀ ਉਹਨੂੰ ਪਾਰਟੀ ਚੋਂ ਕੱਢ ਦਿੱਤਾ
0: ਜੀ।
1: ਉਹਨਾਂ ਦਾ ਗਿਲਾ ਇਹ ਸੀ ਤੇ ਨਾਲ ਜਿਹੜਾ ਆ ਉਹਨਾਂ ਦਾ ਗਿਲਾ ਇਹ ਸੀ ਕਿ ਭਾਈ ਜੇ ਮੇਰੇ ਵਿਰੁੱਧ ਕੋਈ ਗੱਲ ਹੈਗੀ ਸੀ ਉਹ ਤਾਂ ਜਾਣੀ ਚਾਹੀਦੀ ਸੀ ਡਿਸਿਪਲਨਰੀ ਕਮੇਟੀ ਨੂੰ ਜੀ। ਉਹ ਡਿਸਿਪਲਨਰ ਜੇ ਮੈਂ ਦੇਖਿਆ ਵੀ ਡਿਸਿਪਲਨ ਕੋਈ ਭੰਗ ਕੀਤਾ ਹੁੰਦਾ ਤੇ ਫਿਰ ਜਿਹੜਾ ਮੇਰੀ ਸੁਣਵਾਈ ਹੋਣੀ ਸੀ, ਅਪਰਚੁਨਿਟੀ ਆਫ ਬੀਇੰਗ ਹਰਡ ਜਿਹੜੀ ਉਹ ਦੇਣੀ ਚਾਹੀਦੀ ਸੀ ਜੀ, ਤੇ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਫੋਲੋ ਕਰਨਾ ਚਾਹੀਦਾ ਸੀ ਤੇ ਉਹ ਬਿਨਾਂ ਕਿਸੇ ਸੁਣਵਾਈ ਦੇ ਅਗਲੇ ਬੰਦੇ ਨੂੰ ਤੁਸੀਂ ਕੱਢ ਦਿੱਤਾ ਜੀ। ਤੇ ਉਹ ਤੋਂ ਬਾਅਦ ਫਿਰ ਅਗਲਾ ਬੰਦਾ ਕਹਿੰਦਾ ਠੀਕ ਗੱਲ ਹੈਗੀ ਆ ਜੋ ਮੇਰੀ ਨੌਲੇਜ ਚ ਆ ਜਾਂ ਇਸ ਤਰੀਕੇ ਨਾਲ ਆਇਆ ਹੈਗਾ ਤੇ ਉਹ ਮੈਂ ਜਿਹੜਾ ਇਹ ਜਨਤਕ ਕਰੂੰ। ਉਹਨਾਂ ਤੇ ਦੋ ਤਿੰਨ ਬੰਦਿਆਂ ਵੱਲ ਨੂੰ ਇਸ਼ਾਰੇ ਵੀ ਕਰ ਦਿੱਤੇ ਜਿਹੜੇ ਅਕਾਲੀ ਦਲ ਦੇ ਵਿੱਚ ਜਿਹੜੇ ਆ ਵੱਡੇ ਲੀਡਰ ਬਣੇ ਆ ਜੀ, ਤੇ ਕੋਈ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਵੀ ਹੈਗਾ ਜੀ ਵੀ ਉਹਨਾਂ ਨੇ ਵੀ ਇਹ ਗੁਰਦੁਆਰਿਆਂ ਦੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਪਵਿੱਤਰਤਾ ਭੰਗ ਕੀਤੀ ਆ ਜੀ।
0: ਜੀ
1: ਸੋ ਉਹ ਹੁਣ ਵੋਕਲ ਜ਼ਿਆਦਾ ਹੋ ਗਏ ਜੀ ਸਗੋਂ
0: ਜੀ।
1: ਤੇ ਜਿੱਥੇ ਤੱਕ ਜਿਹੜਾ ਆ ਉਹਨਾਂ ਨੂੰ ਜੇ ਕੁਐਸਚਨ ਕੀਤਾ ਗਿਆ ਕਿ ਭਾਈ ਜਿਹੜੀ ਆ ਭਾਈ ਤੁਸੀਂ ਆਪਣੀ ਮਰਜ਼ੀ ਨਾਲ ਉਸ ਬੀਬੀ ਨੂੰ ਪ੍ਰੈਸ ਕਾਨਫਰੰਸ ਚ ਲੈ ਕੇ ਆਏ ਸੀ ਤੇ ਉੱਥੇ ਉਹਨਾਂ ਦਾ ਜਵਾਬ ਇਹ ਸੀ ਕਿ ਨਹੀਂ ਜੀ ਨਹੀਂ ਜੀ ਮੈਨੂੰ ਤਾਂ ਜਿਹੜਾ ਹੈਗਾ ਆ ਪਾਰਟੀ ਤੋਂ ਹੀ ਸੁਨੇਹਾ ਲੱਗਾ ਸੀ ਤਾਂ ਹੀ ਮੈਂ ਉਹਨੂੰ ਲੈ ਕੇ ਆਈ ਸੀ
0: ਜੀ।
1: ਤੇ ਸਮਝਦਾਰ ਬੰਦੇ ਤਾਂ ਇਹ ਵਿਚਾਰ ਕਰਦੇ ਆ ਕਿ ਹੋ ਸਕਦਾ ਆ ਇਹ ਗੱਲ ਸਹੀ ਵੀ ਹੋਵੇ
0: ਜੀ,
1: ਕਿਉਂਕਿ ਜਦੋਂ ਉਹ ਬੀਬੀ ਮੀਡੀਆ ਦੇ ਵਿੱਚ ਆਈ ਆ ਉਹ ਤੋਂ ਬਾਅਦ ਹੀ ਭਈ ਲੋਕਾਂ ਨੂੰ ਮਤਲਬ ਥੋੜਾ ਦਈ ਤਾਂ ਬਹਿਰੀਨ ਵਾਲੀ ਬੀਬੀ, ਬਹਿਰੀਨ ਵਾਲੀ ਬੀਬੀ ਹਰ ਇੱਕ ਦੀ ਇਮੈਜੀਨੇਸ਼ਨ ਸੀਗਾ, ਪਤਾ ਨੀ ਕਿਹਦੇ ਨਾਲ ਮਤਲਬ ਜਿਹੜੀ ਆ ਧੱਕਾ ਹੋ ਗਿਆ
0: ਜੀ।
1: ਜਦੋਂ ਉਹ ਬੀਬੀ ਆਈ ਉਹਦੀ ਏਜ ਦੇਖ ਕੇ ਜਾਂ ਉਹਦਾ ਹਿਸਾਬ ਕਿਤਾਬ ਦੇਖ ਕੇ ਤੇ ਜਾਂ ਉਹਦਾ ਪਿਛਲਾ ਰੈਕਰਡ ਦੇਖ ਕੇ ਤੇ ਹਰ ਕੋਈ ਕਹਿਣ ਲੱਗ ਪਿਆ ਕਿ ਬੀਬੀ ਜੀ ਇਹ ਮਤਲਬ ਜਿਹੜਾ ਇਹ ਆ ਭਈ ਇੱਡੀ ਗੱਲ ਸੌਖੀ ਨੀ ਜਿੱਡੀ ਤੁਸੀਂ ਬਣਾ ਕੇ ਬਹਿ ਗਏ ਹੈਂਜੀ। ਤੇ ਉਹ ਉਹਨਾਂ ਵੱਲ ਨੂੰ ਵੀ ਜਿਹੜਾ ਆ ਵੀ ਦੋਸ਼ ਜਿਹੜੇ ਆ ਲੱਗੇ ਵੀ ਉਹਨਾਂ ਤੇ ਵੀ ਪਾਈ ਇਸੇ ਕਰਕੇ ਪਹਿਲਾਂ ਜਿਹੜੇ ਆ ਕ੍ਰਿਮੀਨਲ ਕੇਸਿਸ ਦੇ ਵਿੱਚ ਇਨਵੋਲਵ ਸੀ ਤੇ ਤੁਹਾਡਾ ਕਿਹੜਾ ਨਵਾਂ ਕੰਮ ਹੈ ਪਰਚਾ ਦਰਜ ਕਰਾਉਣਾ, ਤੁਸੀਂ ਪਹਿਲਾਂ ਵੀ ਕਰਾਇਆ ਸੀ ਜੀ, ਇਹ ਸਾਰੇ ਦੋਸ਼ ਬਲਡੂਆ ਸਾਹਿਬ ਨੇ ਲਾ ਤੇ
0: ਜੀ।
1: ਇਸ ਕਰਕੇ ਉਹ ਹਾਲਾਤ ਦੇਖਦੇ ਹੋਏ ਲੱਗਦਾ ਆ ਕਿ ਬੀਬੀ ਜਿਹੜੀ ਆ ਰੂਪ ਕੌਰ ਸੰਧੂ ਉਹ ਸੱਚ ਬੋਲ ਰਹੀ ਆ, ਹੋ ਸਕਦਾ ਆ। ਮੈਂ ਇਸ ਗੱਲ ਦੇ ਉੱਤੇ ਤਾਂ ਮਤਲਬ ਯਕੀਨ ਨਾਲ ਨਹੀਂ ਕਹਿ ਸਕਦਾ ਵੀ ਉੱਪਰ ਸੁਖਬੀਰ ਬਾਦਲ ਹੋਣਾ ਤੱਕ ਇਸ ਗੱਲ ਦਾ ਜਿਹੜਾ ਆ ਪਤਾ ਹੋਊਗਾ। ਇਹ ਜਿਹੜੇ ਕਈ ਵਾਰੀ ਥੱਲੜੇ ਲੈਵਲ ਦੇ ਲੀਡਰ ਹੁੰਦੇ ਆ ਨਾ ਜੀ, ਉਹੋ ਹੀ ਕੌਨਸਪੀਰੇਸੀ ਰਚਦੇ ਰਹਿੰਦੇ ਹੈਗੇ, ਉਹੋ ਹੀ ਆਪਣੀ ਇਮੈਜੀਨੇਸ਼ਨ ਚਲਾਉਂਦੇ ਰਹਿੰਦੇ, ਆਪਾਂ ਇੱਦਾਂ ਕਰ ਲੈਨੇ ਆਪਾਂ ਇੱਦਾਂ ਕਰ ਲੈਨੇ ਆ।
0: ਨਾਲੇ ਸਾਈਂ ਸਾਹਿਬ ਜਿਹੜਾ ਫੰਡਿੰਗ ਦਾ ਮਾਮਲਾ ਵੀ ਇਹਨਾਂ ਨੇ ਚੱਕਿਆ, ਹੁਣ ਦੇਖੋ ਬਹੁਤ ਸਾਰੀ ਕੁੰਡੀ ਲੱਗਦੀ ਹੈ, ਹੁਣ ਕਹਿ ਸਕਦੇ ਆ ਬਹੁਤ ਸਾਰੇ ਗੁਰੂ ਘਰ ਨੇ ਜਾਂ ਕੋਈ ਵੀ ਸੰਸਥਾ ਲਾ ਲਓ, ਕੋਈ ਕਲੀਨ ਚਿੱਟ ਨਹੀਂ ਦੇ ਰਿਹਾ SGPC ਨੂੰ, ਪਰ ਉਹਨਾਂ ਦਾ ਇਹ ਫਰਜ਼ ਵੀ ਬਣਦਾ ਕਿ ਨਿਗਰਾਨੀ ਤੇ ਡੰਡਾ ਕੁੰਡਾ ਪੂਰਾ ਰੱਖਣ, ਉਹਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਗੱਲਬਾਤ ਤੇ ਨਾਲ ਦੀ ਨਾਲ ਕੀਤਾ ਜਾਣਾ ਚਾਹੀਦਾ ਐਕਸ਼ਨ। ਪਰ ਉੱਥੇ ਜਿਹੜੇ ਨੇ ਹਰ ਗੁਰੂ ਘਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਉਹ ਸਾਰਾ ਦੇਖ ਰੇਖ ਕਰਦੇ ਨੇ, ਉੱਥੇ ਲੋਕਲ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਨੱਕ ਥੱਲੇ ਜੋ ਕੁਝ ਹੁੰਦਾ, ਕਈ ਵਾਰੀ ਉੱਪਰਲੇ ਪਾਸੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਤੱਕ ਵੀ ਗੱਲ ਨਹੀਂ ਪਹੁੰਚਦੀ ਹੋਏਗੀ, ਤਾਂ ਏਦਾਂ ਹੀ ਹੁਣ SGPC ਦੇ ਪ੍ਰਧਾਨ ਤੱਕ ਵੀ ਕੀ ਪਤਾ ਹੁਣ ਥੱਲੇ ਨੱਕ ਦੇ ਕੀ ਕੁਝ ਹੋਈ ਜਾਂਦਾ ਜੀ, ਉਹਦੇ ਘੇ ਚੋਰੀ ਹੁੰਦਾ ਹੈ ਪ੍ਰਸ਼ਾਦ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ, ਕਿੰਨਾ ਰਾਸ਼ਨ ਆਉਂਦਾ ਉਹਦੇ ਵਿੱਚ, ਕਿੰਨੀ ਕੁੰਡੀ ਲੱਗਦੀ ਹੈ, ਏਦਾਂ ਹੀ ਹੁਣ ਫੰਡਿੰਗ ਆ ਜਾਂ ਪ੍ਰਚਾਰ ਦੇ ਨਾਮ ਦੇ ਉੱਤੇ ਉਹਦੇ ਵਿੱਚ ਵੀ ਤਾਂ ਕੁੰਡੀ ਲੱਗ ਹੀ ਸਕਦੀ ਹੈ, ਏਦਾਂ ਬਥੇਰਾ ਕੁਝ ਕੀਤਾ ਜਾ ਸਕਦਾ ਜੀ।
1: ਪਰ ਸਾਹਿਬ ਤੁਸੀਂ ਕੋਈ ਅੰਗਰੇਜ਼ੀ ਦਵਾਈ ਦੀ ਸ਼ੀਸ਼ੀ ਦੇਖੋ ਤੇ ਉੱਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਨਾ ਜੀ।
0: ਹਾਂਜੀ ਬਿਲਕੁਲ ਜੀ,
1: ਉਹ ਐਕਸਪਾਇਰੀ ਡੇਟ ਤੋਂ ਬਾਅਦ ਜੇ ਆਪਾਂ ਉਹ ਦਵਾਈ ਖਾਣੇ ਆ ਤੇ ਦੋ ਗੱਲਾਂ ਹੋ ਸਕਦੀਆਂ
0: ਜੀ,
1: ਇੱਕ ਤਾਂ ਇਹ ਕਿ ਉਹ ਦਵਾਈ ਅਸਰ ਨਾ ਕਰੇ ਤੇ ਆਪਾਂ ਨੂੰ ਮਤਲਬ ਜਿਹੜਾ ਹੈਗਾ, ਜਾਂ ਉਹ ਦਵਾਈ ਐਡਵਰਸ ਅਸਰ ਕਰੇ, ਠੀਕ ਹੈ ਜੀ। ਹੁਣ ਇਹਨਾਂ ਦੀ ਵੀ ਤਾਂ ਟਰਮ ਲਿਖੀ ਹੈਗੀ ਸੀ ਜੀ 5 ਸਾਲ
0: ਜੀ, ਬਿਲਕੁਲ
1: 15 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਏ, ਇਹਨਾਂ ਬੰਦਿਆਂ ਨੂੰ ਤਾਂ ਸੈਂਟਰ ਕੋਲ ਆਪ ਹੀ ਛੱਡ ਕੇ ਚਲ ਜਾਣਾ ਚਾਹੀਦਾ ਵੀ ਭਾਈ 15 ਸਾਲ ਹੋ ਗਏ ਸਾਡੇ ਇਲੈਕਸ਼ਨ ਕਰਵਾਓ, ਅਸੀਂ ਫਰੈਸ਼ਨੈਸ ਚਾਹੁੰਦੇ ਹਾਂ, ਅਸੀਂ ਦੁਬਾਰਾ ਜਿਹੜਾ ਮੈਂਡੇਟ ਚਾਹੁੰਦੇ ਹਾਂ ਜੀ। ਤੁਹਾਡੇ ਕੋਲ ਮੈਂਡੇਟ 15 ਸਾਲ ਪੁਰਾਣਾ, 36 ਬੰਦੇ ਵਿੱਚੋਂ ਮਰ ਗਏ 150 ਚੋਂ
0: ਜੀ,
1: ਹਾਂਜੀ, ਤੇ ਕੋਈ ਨੋਮੀਨੇਸ਼ਨ ਵਾਲੀ ਪ੍ਰਕਿਰਿਆ ਵੀ ਹੈ ਨਹੀਂ ਗੀ ਵੀ ਹਾਂ ਜੀ ਉਹ ਪੂਰੀ ਕਰ ਰਹੇ ਜਾਣਗੇ
0: ਜੀ।
1: ਤੂੰ 15 ਸਾਲ ਪੁਰਾਣਾ ਮੈਂਡੇਟ ਲੈ ਕੇ ਤੇ ਤੁਸੀਂ ਜਿਹੜਾ ਆ ਇਨ ਅਬਿਲਟੀ ਵਾਲੇ ਬੰਦਿਆਂ ਨੂੰ ਤੁਸੀਂ ਉੱਥੇ ਜਿਹੜਾ ਆ ਰੱਖਿਆ ਆ ਜੀ,
0: ਜੀ
1: ਉਹਨਾਂ ਬੰਦਿਆਂ ਨੇ ਉਹਨਾਂ ਨੂੰ ਆਪਣੇ ਆਪ ਤਾਂ ਨਹੀਂ ਇਸ ਚੀਜ਼ ਦਾ ਮਹਿਸੂਸ ਹੁੰਦਾ ਹੋਣਾ, ਪਰ ਗਰਾਊਂਡ ਦੇ ਉੱਤੇ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈ ਰਿਹਾ ਜੀ,
0: ਸੰਸਥਾਵਾਂ ਨੂੰ ਪੈ ਰਿਹਾ ਨਾ,
1: ਲੋਕਾਂ ਦਾ ਫੇਥ ਜਿਹੜਾ ਹੈਗਾ ਆ ਉਹ ਟੁੱਟ ਰਿਹਾ ਜੀ। ਤੁਸੀਂ ਗੁਰੂ ਘਰਾਂ ਨੂੰ ਜਿਹੜਾ ਹੈਗਾ ਆ ਇਮਾਰਤਾਂ ਦੇ ਵਿੱਚ ਬਦਲ ਦਿੱਤਾ
0: ਜੀ,
1: ਤੁਸੀਂ ਉਹਨਾਂ ਦੀ ਡੈਫੀਨੇਸ਼ਨ ਗੁਰੂ ਘਰ ਤੋਂ ਇਮਾਰਤ ਵਿੱਚ ਲਿਜਾਣ ਦੇ ਵਿੱਚ ਤੁਹਾਡਾ, ਤੁਸੀਂ ਜਿਹਨਾਂ ਨੇ ਧਰਮ ਪ੍ਰਚਾਰ ਕਰਨਾ ਸੀ ਤੁਸੀਂ ਜਿਹੜਾ ਹੈਗਾ ਆ ਗਿਲਟੀ ਆ ਇਸ ਚੀਜ਼ ਵਾਸਤੇ ਕਿ ਲੋਕਾਂ ਦਾ ਮੋਹ ਭੰਗ ਕਰਨ ਦੇ ਵਿੱਚ ਜੀ।
0: ਬਿਲਕੁਲ ਜੀ, ਗਿਲਟੀ ਤਾਂ ਸੈਣੀ ਸਾਹਿਬ ਬੀਬੀ ਰੂਪ ਕੌਰ ਵੀ ਓਨੀ ਹੈ, ਜੇ ਹੁਣ ਪਾਰਟੀ ਦੇ ਹਿਸਾਬ ਦੇ ਨਾਲ ਚੱਲੀ ਹੈ ਤਾਂ ਉੱਥੇ ਸਾਰਾ ਕੁਝ, ਹੁਣ ਇਹ ਸਾਰਾ ਕੁਝ ਰਲਿਆ ਮਿਲਿਆ ਹੀ ਚੱਲਦਾ ਉਸ ਹਿਸਾਬ ਦੇ ਨਾਲ, ਇਹਨਾਂ ਨੂੰ ਸੰਸਥਾ ਜਾਂ ਸਾਡੇ ਇਤਿਹਾਸ ਦੇ ਨਾਲ ਕੀ ਲੈਣ ਦੇਣਾ, ਬਸ ਇਹਨਾਂ ਜਿੱਦਾਂ ਮੋਹਰੇ ਵਰਤੇ ਜਾਂਦੇ ਨੇ ਚਲਾਏ ਜਾਂਦੇ ਆ ਹਰ ਕੋਈ, ਜਦੋਂ ਬਾਜੀ ਪੁੱਠੀ ਪੈ ਜਾਂਦੀ ਹੈ ਫਿਰ ਇਹਨਾਂ ਵਰਗੇ ਵੀ ਬੋਲਣ ਲੱਗ ਜਾਂਦੇ ਨੇ ਬਾਹਰ ਆ ਕੇ, ਪਤਾ ਕਿ ਸਾਰੀ ਗੱਲ ਮੇਰੇ ਉੱਤੇ ਆਏਗੀ ਜੀ।
1: ਪਰ ਸਭ ਗੱਲ ਏਦਾਂ ਹੈਗੀ ਆ, ਹਰ ਇੱਕ ਬੰਦਾ ਜਿਹੜਾ ਇੱਥੇ ਬੋਲ ਰਿਹਾ ਉਹਨੂੰ ਇਹ ਨਾ ਸੋਚੋ ਕਿ ਉਹ ਜੋ ਬੋਲ ਰਿਹਾ ਸੱਚ ਬੋਲ ਰਿਹਾ ਆ, ਉਹਦੇ ਸੱਚ ਦੇ ਪਿੱਛੇ ਵੀ ਜਿਹੜਾ ਹੈਗਾ ਆ ਹੋ ਸਕਦਾ ਆ ਉਹਦਾ ਕੋਈ ਮੋਟਿਵ ਹੋਵੇ
0: ਜੀ,
1: ਉਹਦਾ ਮੋਟਿਵ ਬਿਹਾਇੰਡ ਹੋਵੇ ਕਿ ਹਾਂ ਜੀ ਮੈਂ ਹੁਣ ਇਹਨਾਂ ਕੋਲੋਂ ਗੁੱਡ ਬਾਏ ਕਹੀਏ, ਇਹਨਾਂ ਦਾ ਤਾਂ ਰੈਪੂਟੇਸ਼ਨ ਖਰਾਬ ਹੋ ਗਈ ਆ, ਉਧਰ ਵਾਰਸ ਪੰਜਾਬ ਜਿਹੜਾ ਹੈਗਾ ਆ ਉਹ ਚੱਲ ਰਿਹਾ ਆ ਜੀ, ਇਸ ਵੇਲੇ ਮਾਰਕੀਟ ਚ ਨਵਾਂ ਸਿੱਕਾ
0: ਤੇ
1: ਆਮ ਆਦਮੀ ਉੱਥੇ ਜਿਹੜਾ ਆ, ਹਾਂ ਬਿਲਕੁਲ ਜੀ ਆਪਸ਼ਨਸ ਤੇ ਆਰ ਦੇਅਰ। ਦੂਜਾ ਇਹ ਆ ਕਿ ਅਕਾਲੀ ਦਲ ਦੀ ਬੈਡ ਲੱਕ ਇਹ ਹੈਗੀ ਆ ਕਿ ਆਮ ਆਦਮੀ ਪਾਰਟੀ ਨੇ ਹੁਣ ਇਹਨਾਂ ਨੂੰ ਮੌਕਾ ਨਹੀਂ ਦੇਣਾ, ਉਹਨਾਂ ਨੇ ਹਰ 7 ਦਿਨਾਂ ਬਾਅਦ ਇੱਕ ਅੱਧਾ ਬੰਦਾ ਇਸੇ ਕੇਸ ਦੇ ਵਿੱਚ ਜਿਹੜਾ ਚੱਕਿਆ ਕਰਨਾ ਤੇ 4 ਦਿਨ ਉਹਦੇ ਚਰਚੇ ਕਰਾਇਆ ਕਰਨੇ ਆ ਜੀ ਮੀਡੀਆ ਚ, ਜਿੱਦਣ ਉਹਨਾਂ ਦਾ ਮਤਲਬ ਜਿਹੜਾ ਆ ਕੋਈ ਵੱਡਾ ਜਿਹੜਾ ਹੈਗਾ ਆ ਉਹਨਾਂ ਕੋਲੋਂ ਕਾਂਡ ਹੋ ਗਿਆ, ਉਹਨਾਂ ਨੇ ਇਹਨਾਂ ਦਾ ਕੋਈ ਵੱਡਾ ਕਾਂਡ ਜਿਹੜਾ ਆ ਉਹ ਬਾਹਰ ਕੱਢ ਲਿਆ ਕਰਨਾ ਹੈਗਾ ਤਾਂ ਕਿ ਉਹ ਉਹਨੂੰ ਓਵਰਲੈਪ ਕਰ ਲੈ
0: ਜੀ। ਬਿਲਕੁਲ,
1: ਇਸ ਕਰਕੇ
0: ਇਹ ਮੁੱਦਾ ਸੈਣੀ ਸਾਹਿਬ ਹੋਰ ਭਖੇਗਾ, ਕਿਉਂਕਿ ਦੇਖੋ ਹੁਣ ਜਿਹੜੀਆਂ ਵਿਰੋਧੀ ਧਿਰਾਂ ਵੀ ਨੇ ਚਾਹੇ ਉਹ ਸਿੱਖ ਸਿਆਸਤ ਦੀਆਂ ਨੇ, ਆਪਸ ਦੇ ਵਿੱਚ ਇੱਕ ਦੂਸਰੇ ਦੀਆਂ ਲੱਤਾਂ ਖਿੱਚ ਰਹੇ ਨੇ ਕੁਰਸੀ ਦੇ ਬਾਬਤ ਜਾਂ ਹੋਰ ਸਾਰੀਆਂ ਸੰਸਥਾਵਾਂ ਨੂੰ ਕੈਪਚਰ ਕਰਨ ਦੇ ਲਈ। ਇਸੇ ਤਰ੍ਹਾਂ ਪੰਥਕ ਅਸੈਂਬਲੀ ਦੇ ਵੱਲੋਂ SGPC ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਵੀ ਲਿਖ ਦਿੱਤਾ ਗਿਆ ਤੇ ਬਹਿਰੀਨ ਮਾਮਲੇ ਦੇ ਵਿੱਚ ਸੰਸਥਾ ਨੂੰ ਘੇਰਿਆ ਜਾ ਰਿਹਾ ਤੇ ਸਵਾਲ ਵੀ ਚੁੱਕਿਆ, ਜਿਸ ਦੇ ਵਿੱਚ ਸੁਖਦੇਵ ਸਿੰਘ ਭੋਰ ਤੇ ਹੋਰ ਉਹਨਾਂ ਦੇ ਨਾਲ ਦੇ ਜਿਹੜੇ ਮੈਂਬਰ ਨੇ ਜੀ ਉਹਨਾਂ ਨੇ ਇਹ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਕਿ ਸਾਡੇ ਜਿਹੜੇ ਗੁਰੂ ਧਾਮਾਂ ਦਾ ਜਿਹੜਾ ਆਪਣਾ ਸਨਮਾਨ ਹੈ ਉਹਨੂੰ ਬਹਾਲ ਰੱਖਣ ਦੇ ਲਈ ਜਿਹੜੀ ਜ਼ਰੂਰਤ ਹੈ ਜੀ ਕਰਨ ਦੀ।
1: ਸਰ ਦੇਖੋ ਹੁਣ ਜਦੋਂ ਕੋਈ ਪੋਲੀਟੀਕਲ ਪਾਰਟੀ ਬਣੀ ਹੈਗੀ ਆ ਜੀ ਉਹਦੇ ਕੋਲ ਏਜੰਡਾ ਤਾਂ ਚਾਹੀਦਾ ਨਾ ਜੀ,
0: ਜੀ
1: ਵੋਟਾਂ ਤਾਂ ਉਹਨੇ ਇਸੇ ਸਮਾਜ ਚੋਂ ਲੈਣੀਆਂ
0: ਜੀ।
1: ਕੱਲ ਤੱਕ ਉਹੀ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਪ੍ਰੋਟੈਕਟ ਕਰਦੇ ਸੀ, ਅੱਜ ਉਹੀ ਬੰਦੇ ਜਿਹੜੇ ਹੈਗੇ ਆ ਜਦੋਂ ਮਾਰਕੀਟ ਚ ਆਪ ਆ ਗਏ ਹੈਗੇ ਆ ਜੀ ਤੇ ਉਹਨਾਂ ਨੂੰ ਤੁਹਾਡੇ ਜਿਹੜੇ ਆ ਉਹ ਕਿਉਂ ਸਪੇਅਰ ਕਰਨਗੇ ਜੀ, ਤੁਹਾਨੂੰ ਉਹ ਹਰ ਗੱਲ ਕਰਨਗੇ ਜੀ ਬਿਲਕੁਲ। ਪਰ ਜੋ ਕੁਛ ਹੋ ਰਿਹਾ ਹੈਗਾ ਨਾ ਜੀ ਇੱਕ ਆਮ ਸਿੱਖ ਦੇ ਨਜ਼ਰੀਏ ਨਾਲ ਜੇ ਸੋਚਿਆ ਜਾਵੇ ਉਹ ਮਾੜਾ ਹੋ ਰਿਹਾ ਜੀ,
0: ਮਾੜਾ ਹੋ ਰਿਹਾ ਜੀ,
1: ਉਹ ਮਾੜਾ ਹੋ ਰਿਹਾ ਜੀ। ਅਕਾਲੀ ਦਲ ਤਾਂ ਮਤਲਬ ਇਹ ਹੈਗਾ ਆ ਸਾਡੀ ਰੀਜਨਲ ਪਾਰਟੀ ਗਿਣੀ ਜਾਂਦੀ ਸੀ ਕਿ ਸਟੇਟ ਦੀ ਰੀਜਨਲ ਪਾਰਟੀ ਆ ਜੀ, ਆ ਜੋ ਹਾਲਾਤ ਤੁਸੀਂ ਆ ਕੋਠੀਆਂ ਵਾਲਿਆਂ ਚੱਕਰਾਂ ਦੇ ਵਿੱਚ ਦੇਖੇ ਜੀ ਵੀ ਕਿੰਨਾ ਕੁ ਪੈਸਾ ਜਿਹੜਾ ਆ ਉਧਰ ਜਾ ਰਿਹਾ ਜੀ, ED ਵਾਲੇ ਫੇਰ ਮੁੜ ਕੇ ਇੱਥੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਜੀ,
0: ਬਿਲਕੁਲ
1: ਉਹ ਹੁਣ ਵੀ ਜਿੱਦਣ ਆਉਂਦੇ ਹੈਗੇ ਆ 1,000-1,500 ਕਰੋੜ ਦਾ ਘਟਾਲਾ ਕੱਢ ਜਾਂਦੇ ਆ ਜੀ ਉਹ,
0: ਬਿਲਕੁਲ
1: ਤੇ ਔਰ ਉੱਥੇ ਪਤਾ ਵੀ ਲੱਗਦਾ ਹੈਗਾ ਆ ਜੀ ਵੀ ਇਹ ਸਟੇਟ ਐਕਸਚਰ ਨੂੰ ਜਿਹੜੀ ਆ ਉਹ ਚੂਨਾ ਲੱਗਾ ਆ ਜੀ ਤੇ ਉਹ ਪ੍ਰਾਈਵੇਟਲੀ ਜਿਹੜਾ ਆ ਬੈਨੀਫਿਟ ਹੋਏ ਆ ਜੀ
0: ਜੀ।
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਉਹਦੇ ਨਾਲ ਪੰਜਾਬ ਹੋਰ ਪਿੱਛੇ ਕਿਉਂ ਪਿਆ ਜੀ, ਇਸੇ ਕਰਕੇ ਪਿੱਛੇ ਪਿਆ
0: ਜੀ ਬਿਲਕੁਲ ਜੀ।
1: ਸਾਡੇ ਜਿਹੜੇ ਪ੍ਰੋਟੈਕਟਰ ਸੀਗੇ ਉਹਨਾਂ ਨੇ ਸਾਡੇ ਜਿਹੜੇ ਹੈਗੇ ਆ ਪ੍ਰੋਟੈਕਸ਼ਨ ਕਰਨ ਦੀ ਬਜਾਏ ਉਹਨਾਂ ਨੇ ਆਪਣੀ ਕੁਰਸੀ ਦੀ ਪ੍ਰੋਟੈਕਸ਼ਨ ਜਿਹੜੀ ਆ ਉਹਨੂੰ ਤਰਜੀਹ ਦਿੱਤੀ ਆ ਜੀ। ਉਹ ਹੁਣ ਦੇਖੋ ਨਾ ਤੁਸੀਂ ਕੀ ਉਹ ਦੇਵਮਾਨ ਆ,
0: ਹਾਂਜੀ ਹਾਂਜੀ,
1: ਉਹ ਖਹਿਰਾ ਸਾਹਿਬ ਨੂੰ ਧਮਕੀ ਦੇਈ ਜਾਂਦਾ ਜੀ ਹੈ ਖਹਿਰਾ ਤੂੰ ਗਲਤ ਜਗ੍ਹਾ ਤੇ ਪੰਗਾ ਲੈ ਲਿਆ ਹਾਂਜੀ, ਤੂੰ ਸਾਡੀ ਹਾਂਜੀ ਤੁਸੀਂ ਸਾਡੀ ਧੀ ਭੈਣ ਨੂੰ ਏਦਾਂ ਕਿਹਾ ਜੀ, ਤੂੰ ਸਾਡੀ ਭੈਣ ਨੂੰ ਏਦਾਂ ਕਿਹਾ ਜੀ, ਉਹ ਭਾਈ ਭੈਣ ਤੁਸੀਂ ਰਾਜਸਥਾਨ ਚ ਵਾਲੀ ਭੈਣ ਨਹੀਂ ਦਿਸਦੀ ਹੈਗੀ, ਤੁਹਾਨੂੰ ਪੰਜਾਬ ਦੀਆਂ ਭੈਣਾਂ ਨਹੀਂ ਦਿਸਦੀਆਂ ਹਾਂਜੀ,
0: ਪੰਜਾਬ ਤੋਂ ਬਾਹਰ ਇੰਨਾ ਕੁਝ ਜਦੋਂ ਵਾਪਰਦਾ ਉਦੋਂ ਨੀ ਉਹਨਾਂ ਨੂੰ ਦੀਦਾ ਵੀ ਆਹ ਕੀ ਹੋ ਰਿਹਾ ਜੀ। ਉਹਨਾਂ ਦੀਆਂ ਧੀਆਂ ਭੈਣਾਂ ਨੀ ਹੁੰਦੀਆਂ ਪੰਜਾਬ ਵਾਲੀਆਂ ਉਦੋਂ।
1: ਗੱਲ ਤਾਂ ਇਹ ਹੈਗੀ ਆ ਜੀ ਕਿ ਖਹਿਰਾ ਸਾਹਿਬ ਨੇ ਤਾਂ ਇੱਕ ਤੁਣਕਾ ਲਾਇਆ ਸੀਗਾ ਜੀ, ਜਿਹੜੀ ਚੀਜ਼ ਜਿਹੜੀ ਉਹ ਸਾਬਤ ਕਰਨੀ ਚਾਹੁੰਦੇ ਸੀ ਉਹ ਇੱਕ ਉਸ ਬੀਬੀ ਦੇ ਰਿਐਕਸ਼ਨ ਨਾਲ ਸਾਰਾ ਕੁਝ ਹੀ ਸਾਬਤ ਹੋ ਗਿਆ ਜੀ। ਪਤਾ ਵੀ ਲੱਗ ਗਿਆ ਵੀ ਹਾਂ ਜੀ ਕੋਠੀਆਂ ਚ ਕੌਣ ਆ ਤੇ ਕਿੱਦਾਂ ਆ ਜੀ।
0: ਪਰ ਸੈਣੀ ਸਾਹਿਬ ਜਿੰਨਾ ਅਸੀਂ ਕਹਿ ਸਕਦੇ ਕਿ ਸਭਿਅਤ ਬੰਦੀ ਜਿਹੜਾ ਦਿਖਾਵਾ ਕਰਦੇ ਕਿ ਅਸੀਂ ਇੰਨੇ ਸਭਿਅਤ ਹੈਗੇ ਆ ਅਸਲ ਦੇ ਵਿੱਚ ਜੀ, ਕਈ ਵਾਰੀ ਸ਼ੱਕ ਜਾ
1: ਨਹੀਂ ਸਰ ਨਹੀਂ ਸਰ ਨਹੀਂ
0: ਜੀ
1: ਕਹਿਣ ਦੀ ਗੱਲ ਹੀ ਹੈਗੀ ਆ ਜੀ, ਜਿੱਦਾਂ ਮਰਜ਼ੀ ਹੈ ਜੀ
0: ਜੀ।
1: ਮੈਂ ਮਤਲਬ ਝੂਠ ਨੀ ਕਹਿੰਦਾ, ਮੈਂ ਕੱਲ ਔਜਲਾ ਸਾਹਿਬ ਨੂੰ ਦੱਸਦਾ ਪਿਆ ਸੀ
0: ਜੀ,
1: ਮੈਨੂੰ ਲੱਭੀ ਕਿਤੇ ਚੰਦਨ ਦੀ ਲੱਕੜ, ਉਹ ਚੰਦਨ ਦੀ ਲੱਕੜ ਬੜੀ ਪਿਓਰ ਸੀਗੀ ਹੈਂਜੀ, ਤੇ ਮੈਂ ਮਤਲਬ ਜਿਹੜਾ ਆ ਉਹ ਚੰਦਨ ਦੀ ਲੱਕੜ ਰਗੜ ਕੇ ਤੇ ਮੱਥੇ ਨੂੰ ਲਾ ਲਿਆ ਹੈਂਜੀ ਚੰਦਨ
0: ਚੰਦਨ। ਅੱਛਾ ਜੀ।
1: ਉਹ ਮੇਰੇ ਬੇਟੇ ਨੇ ਮੈਨੂੰ ਟੋਕ ਦਿੱਤਾ, ਮੈਨੂੰ ਬੇਟਾ ਕਹਿੰਦਾ ਬੰਦਾ ਜਿਹੜਾ ਬਾਹਰੀ ਦਿਖਾਵਾ ਕਰਦਾ ਹੁੰਦਾ ਉਸੇ ਚੀਜ਼ ਦਾ ਕਰਦਾ ਹੁੰਦਾ ਜਿਹਦੀ ਅੰਦਰੋਂ ਕਮੀ ਹੁੰਦੀ ਹੈ ਜੀ।
0: ਅੱਛਾ ਜੀ ਜੀ ਕਿਆ ਬਾਤ ਹੈ।
1: ਤੋ ਇਸ ਕਰਕੇ ਮਤਲਬ ਇਹ ਆ ਕਿ ਅਸੀਂ ਜੋ ਪਟੈਂਡ ਕਰਦੇ ਆ ਅਸੀਂ ਉਹ ਹੈ ਜੀ
0: ਬਿਲਕੁਲ ਹੈ ਜੀ।
1: ਇਹ ਚੀਜ਼ਾਂ ਸਟੈਬਲਿਸ਼ ਕਰਨ ਦੀ ਲੋੜ ਨੀ ਪੈਂਦੀ ਸਰ, ਜੇ ਗੁਣ ਤੁਹਾਡੇ ਕੋਲ ਹੈਗਾ ਨਾ ਜੀ ਤੁਹਾਨੂੰ ਦੱਸਣ ਦੀ ਲੋੜ ਨੀ ਪੈਂਦੀ, ਗੁਣ ਨੇ ਆਪਣੇ ਆਪ ਬਾਹਰ ਆ ਜਾਣਾ। ਇਸੇ ਤਰੀਕੇ ਨਾਲ ਔਗਣ ਹਾਂਜੀ ਇਸੇ ਤਰੀਕੇ ਨਾਲ ਔਗਣ ਦੀ ਗੱਲ ਆ ਜੀ, ਵਰਚੂ ਐਂਡ ਵਾਈਸ ਆਰ ਜਿਹੜੀ ਹੈਗੀ ਨਾ ਦੋਨੇ ਚੀਜ਼ਾਂ ਹੁੰਦੀਆਂ, ਪਰ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਦੱਸਣ ਦੀ ਲੋੜ ਨੀ ਪੈਂਦੀ, ਉਹ ਆਪਣੇ ਆਪ ਹੀ ਬਾਹਰ ਆ ਜਾਂਦੇ। ਦਿਖਾਵਾ ਜਿਸ ਚੀਜ਼ ਦਾ ਕਰਦੇ ਹੈਗੇ ਆ ਉਸ ਚੀਜ਼ ਦੀ ਕਮੀ ਹੁੰਦੀ ਆ ਜੀ।
0: ਤੇ ਦੂਸਰੇ ਪਾਸੇ ਸੈਣੀ ਸਾਹਿਬ ਸਿੱਖ ਸਿਆਸਤ ਦੀ ਥੋੜੀ ਜਿਹੀ ਗੱਲ ਕਰਦੇ ਆ, ਪਿਛਲੇ ਦਿਨਾਂ ਦੇ ਵਿੱਚ ਰਾਜੋਆਣਾ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਿੱਧੇ ਤੌਰ ਦੇ ਉੱਤੇ ਬਿਨਾਂ ਵਿਚੋਲੇ ਦੇ ਇੱਕ ਲੈਟਰ ਲਿਖਿਆ ਸੀ, ਚਿੱਠੀ ਪਾ ਦਿੱਤੀ ਸੀ, ਉਹਦਾ ਅਜੇ ਤੱਕ ਜਵਾਬ ਆਇਆ ਨਹੀਂ ਆਇਆ, ਉਹ ਤਾਂ ਹਜੇ ਚਲੋ ਪਤਾ ਨਹੀਂ ਹੈ, ਉਹਦੇ ਬਾਰੇ ਅਪਡੇਟ ਕੋਈ ਨਹੀਂ ਆਈ ਉਸ ਤੋਂ ਬਾਅਦ। ਪਰ ਜਥੇਦਾਰ ਗੜਗੱਜ ਤੇਗ ਸਿੰਘ ਧਨੌਲਾ ਤੇ ਐਸ ਜੀ ਪੀ ਸੀ ਪ੍ਰਧਾਨ ਧਾਮੀ ਸਾਹਿਬ ਅੱਜ ਰਾਜੋਆਣਾ ਸਾਹਿਬ ਨੂੰ ਫਿਰ ਜਿਹੜਾ ਨੇ ਆਪਣਾ ਭਰੋਸਾ ਦੇ ਕੇ ਆਏ ਨੇ ਤੇ ਕਹਿੰਦੇ 11 ਮੈਂਬਰੀ ਟੀਮ ਜਿਹੜੀ ਆ ਉਹ ਗੱਲਬਾਤ ਜ਼ਰੂਰ ਕਰੇਗੀ ਇਹਦੇ ਉੱਤੇ ਤੇ ਨਾਲ, ਪਰ ਉਹ ਤਾਂ ਕਹਿੰਦੇ ਨੇ ਕਿ ਭਾਈ ਮੇਰਾ ਇੱਕ ਪਾਸਾ ਕਰ ਦਿਓ, ਜਾਂ ਤਾਂ ਇੱਧਰ ਕਰ ਦਿਓ ਤੇ ਜਾਂ ਤਾਂ ਫਿਰ ਉੱਧਰ ਕਰ ਦਿਓ ਜੀ।
1: ਪਰ ਮੈਂ ਤਾਂ ਬੇਨਤੀ ਕੀਤੀ ਹੈ ਪਹਿਲਾਂ ਹੀ ਤੁਹਾਨੂੰ ਐਕਸਪਾਇਰ ਦਵਾਈ ਅਸਰ ਨਹੀਂ ਕਰਦੀ ਹੁੰਦੀ, ਏਦਾਂ ਹੀ ਇਹਨਾਂ ਬੰਦਿਆਂ ਦੀ ਜਿਹੜੀ ਹੈਗੀ ਕੀਮਤ ਹੀ ਹੈ ਨੀ ਕੋਈ
0: ਜੀ।
1: ਦੇਖੋ ਜਥੇਦਾਰ ਸਾਹਿਬ ਕਿਹਨੂੰ ਰੀਪ੍ਰਜੈਂਟ ਕਰਦੇ ਆ, ਐਸ ਜੀ ਪੀ ਸੀ ਨੂੰ, ਐਸ ਜੀ ਪੀ ਸੀ ਜਿਹੜੀ ਹੈਗੀ ਆ ਉਹ ਕਿਹਨੂੰ ਕਿਹਦੇ ਨਾਲ, ਉਹ ਕੰਬੀਨੇਸ਼ਨ ਆਫ ਜਿਹੜੇ ਹੈਗੇ ਆ ਐਸ ਜੀ ਪੀ ਸੀ ਮੈਂਬਰਸ, ਉਹਨਾਂ ਦੀ ਚੁਣਿੰਦਾ ਜਮਾਤ ਆ ਜੀ। ਚੋਣ ਕਦੋਂ ਹੋਈ? 15 ਸਾਲ ਪਹਿਲਾਂ ਜੀ। ਸੋ ਇਸ ਕਰਕੇ ਇਹਨਾਂ ਲੋਕਾਂ ਦੀ ਇਹਨਾਂ ਨੂੰ ਇਹ ਨੀ ਪਤਾ ਵੀ ਸਾਡੇ ਜਿਹੜੇ ਹੈਗੇ ਆ ਜੋ ਸਾਡਾ ਅਸਰ ਜਾਂ ਜੋ ਸਾਡੀ ਪਾਵਰ ਚਾਹੀਦੀ ਸੀ ਸਾਡੇ ਕੋਲ ਮੈਂਡੇਟ ਹੀ ਹੈ ਨੀ ਗਾ।
0: ਬਿਲਕੁਲ,
1: ਜੇ ਅੱਜ ਤਾਂ ਸਾਡੇ ਕੋਲ ਮੈਂਡੇਟ ਹੀ ਹੈ ਨੀ ਗਾ ਤੇ ਫਿਰ ਅਸੀਂ ਕਿਹੜੇ ਮਤਲਬ ਜਿਹੜੀ ਆ ਕਿਸ ਸਟਰੈਂਥ ਨਾਲ ਕਿਸੇ ਨਾਲ ਗੱਲ ਕਰ ਸਕਦੇ ਆ ਜੀ।
0: ਜੀ ਬਿਲਕੁਲ,
1: ਇਹੀ ਤੁਹਾਨੂੰ ਮਤਲਬ ਐਸ ਜੀ ਪੀ ਸੀ ਦਾ ਪ੍ਰਧਾਨ ਜਿਹੜਾ ਆ ਉਹ ਸਮਾਂ ਮੰਗਦਾ ਤਾਂ ਨੀ ਸਮਾਂ ਮਿਲਦਾ ਜੀ ਉੱਥੋਂ ਪ੍ਰਧਾਨ ਮੰਤਰੀ ਕੋਲੋਂ ਜਾਂ ਅਮਿਤ ਸ਼ਾਹ ਕੋਲੋਂ ਹੈ ਜੀ। ਸੋ ਇਸ ਕਰਕੇ ਇਹਨਾਂ ਨੇ ਕਿੰਨਾ ਗੱਲ ਕਰਨੀ ਜੀ, ਉਹ ਤਾਂ ਹੁਣ ਉਸ ਪਾਰਟੀ ਨੇ ਇਲੈਕਸ਼ਨ ਲੜਨਾ ਆ ਜੀ, ਹੋ ਸਕਦਾ ਹੈ ਉਹ ਆਪਣੀ ਸਹੂਲਤ ਅਨੁਸਾਰ ਜਿਹੜਾ ਆ ਕੋਈ ਫੈਸਲਾ ਲੈ ਲਵੇ ਜੀ।
0: ਬਿਲਕੁਲ ਹੈ ਜੀ। ਤੇ ਸੈਂਟ ਸਾਹਿਬ ਅਗਲੀ ਇੱਕ ਦੋ ਖਬਰਾਂ,
1: 550 ਸਾਲਾਂ
0: ਹਾਂਜੀ ਹਾਂਜੀ
1: 550 ਸਾਲਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਨੋਟੀਫਿਕੇਸ਼ਨ ਵੀ ਹੋ ਗਿਆ ਸੀ,
0: ਜਾਰੀ ਹੋ ਗਿਆ ਸੀ।
1: ਉਹ ਤੋਂ ਬਾਅਦ ਉਹਨਾਂ ਨੇ ਇੱਕ ਦੇਖਿਆ ਵੀ ਅਸੀਂ ਜਿਹੜਾ ਆ ਵੀ ਜਿਹੜਾ ਨੂੰ ਅਸੀਂ ਅਬਲਾਈਜ਼ ਕਰਨ ਜਾ ਰਹੇ ਹੈਗੇ ਇਹਨਾਂ ਦੇ ਤਾਂ ਪੱਲੇ ਹੀ ਕੁਛ ਨੀ ਗਾ ਜੀ,
0: ਜੀ
1: ਨਾ ਹੀ ਸਾਨੂੰ ਇਹ ਕੋਈ ਬੈਨੀਫਿਟ ਇਸ ਚੀਜ਼ ਦਾ ਦਵਾ ਸਕਦੇ ਹੈਗੇ ਆ, ਤੇ ਮੁੱਦਾ ਪਿਓਰਲੀ ਪੋਲੀਟੀਕਲ ਆ ਜੀ, ਤੇ ਇਸ ਕਰਕੇ ਉਹਨਾਂ ਨੇ ਪੋਲੀਟੀਕਲ ਡਿਸੀਜਨ ਜਿਹੜਾ ਹੈਗਾ ਆ ਵਿਦ ਪੋਲੀਟੀਕਲ ਮਾਇੰਡ ਤੇ ਅਕੋਰਡਿੰਗ ਟੂ ਦੇਅਰ ਕਨਵੀਨੀਅੰਸ ਉਹ ਮਤਲਬ ਡਿਸੀਜਨ ਲੈਣਗੇ ਜੇ ਉਹਨਾਂ ਨੇ ਇਲੈਕਸ਼ਨ ਲੜਨਾ ਆ ਔਰ ਉਹ ਚਾਹੁੰਦੇ ਹੈਗੇ ਆ ਵੀ ਅਸੀਂ ਕੁਛ ਗੇਨ ਕਰਨਾ ਆ, ਉਹਨਾਂ ਨੂੰ ਏਦਾਂ ਦਾ ਕੋਈ ਡੇਅਰਿੰਗ ਸਟੈਪ ਜ਼ਰੂਰ ਮਤਲਬ ਉਠਾਉਣਾ ਪਏਗਾ ਤੇ ਇਹੋ ਜਿਹੇ ਕੁਛ ਨਾ ਕੁਛ ਫੈਸਲੇ ਜ਼ਰੂਰ ਕਰਨੇ ਪੈਣਗੇ ਜੀ।
0: ਬਿਲਕੁਲ ਹੈ ਜੀ। ਸੈਣ ਸਾਹਿਬ ਇੱਕ ਦੋ ਖਬਰਾਂ ਲੈਣ ਤੋਂ ਪਹਿਲਾਂ ਹੋਰ ਆਖਰ ਦੇ ਵਿੱਚ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵੱਧਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਜਿਨ੍ਹਾਂ ਨੂੰ ਪਤਾ ਨਾ ਵੀ ਸਾਡੀਆਂ ਟਿਕਟਾਂ ਕੱਟ ਹੋਣੀਆਂ ਉਹਨਾਂ ਦਾ ਹੁਣ ਰਾਟ ਪਾਉਣਾ ਬਣਦਾ ਨਾ,
0: ਬਣਦਾ ਹੈ ਜੀ,
2: ਸਮਝਦੇ ਹੋ
0: ਜੀ।
2: ਹੋਰ ਕੋਈ ਮੰਤਰੀ
1: ਟਿਕਟ ਦੇ ਵੀ ਦੇਵੇ ਕਾਮਯਾਬ ਤਾਂ ਹੋਣਾ ਹੀ ਨੀ ਗੇ ਜੀ।
2: ਨਹੀਂ ਨਾ ਹੋਣ ਬਾਅਦ ਦੀ ਗੱਲ ਹੈ, ਪਰ ਗੱਲ ਹੈਗੀ ਵੀ ਇਹਨਾਂ ਦੀ ਵੀ ਤਾਂ ਬੇਇੱਜ਼ਤੀ ਹੋਣੀ ਹੈ ਜਾਂ ਟਿਕਟ ਨੀ ਮਿਲਣੀ ਇਹਨਾਂ ਨੂੰ। ਹੁਣ ਜਦੋਂ ਸ਼ਰੇਆਮ ਦੇਖੋ ਜਦੋਂ ਸਿਟਿੰਗ MLA ਆ ਤੇ ਫਿਰ ਹਲਕਾ ਇੰਚਾਰਜ ਲਾਉਣ ਦੀ ਕੀ ਲੋੜ ਹੁੰਦੀ, ਜਿੱਥੋਂ MLA ਜਿੱਤਿਆ ਹੋਵੇ ਉੱਥੇ ਤਾਂ ਲੋੜ ਹੀ ਨੀ ਪੈਂਦੀ ਹਲਕਾ ਇੰਚਾਰਜ ਦੀ। MLA ਦੇ ਹੁੰਦੇ ਹੋਏ ਲੱਗ ਰਹੇ ਨੇ ਸਿਟਿੰਗ MLA ਦੇ ਹਲਕਾ ਇੰਚਾਰਜ ਦਾ ਮਤਲਬ ਕੱਟੀ ਜਾਣੀ ਆ, ਉਹ ਸਾਰਿਆਂ ਨੂੰ ਵੱਧ ਤਾਂ ਉਹੀ ਬੋਲਦੇ ਨੇ ਨਾ।
1: ਹਾਂਜੀ ਹਾਂਜੀ,
2: ਬਾਕੀ ਆ ਤੁਸੀਂ ਨੋਟਬੰਦੀ ਦੀ ਗੱਲ ਕਰੀ ਸੀ, ਦੇਖੋ ਤੁਹਾਡੇ ਲਈ ਤਾਂ ਕਿੰਨਾ ਵਧੀਆ ਸੰਦੇਸ਼ ਸੀਗਾ ਉਸ ਵਕਤ, ਤੁਹਾਡੇ ਜ਼ਿਲ੍ਹੇ ਦਾ ਮੁਖੀ ਪੁਲਿਸ ਮੁਖੀ ਡਾਲਰਾਂ 'ਚ ਕੰਮ ਕਰਦਾ ਸੀ, ਤੁਹਾਨੂੰ ਫਿਰ ਵੀ ਪਤਾ ਨਹੀਂ ਲੱਗਿਆ ਵੀ ਭਾਈ ਨੋਟਬੰਦੀ ਹੋ ਸਕਦੀ ਹੈ।
0: ਹਾਂਜੀ ਕੀ ਬਾਤ ਹੈ, ਕਿਤੇ ਡੂੰਘੀ ਵਾਰੀ ਸਾਡਾ ਦੇਖ ਲਓ ਨਾ।
1: ਹਾਂਜੀ

0: ਬੁਖਾਰ ਸੰਦੂਕ ਸਪੈਰੀ ਦਵਾਈ ਆ, ਹੁਣ ਦੇਖਿਓ ਅਸਲ ਹੁੰਦਾ
1: ਨਾਲੇ ਸੌਦਾ ਵੇਚਣ ਵਾਲਿਆਂ ਨੇ ਆਪਣਾ
0: ਹੁੰਦਾ ਨੀ,
1: ਨਵਾਂ
0: ਉਹ
1: ਸੌਦਾ
0: ਪੇਟ
1: ਵੀ
0: ਚ
1: ਤਾਂ ਵੇਚਣਾ
0: ਇਨਫੈਕਸ਼ਨ ਨੀ
1: ਹੁੰਦਾ ਜੀ।
0: ਕਰਦੀ ਹੁੰਦੀ ਜੀ, ਉਹ ਪੇਟ ਚ ਇਨਫੈਕਸ਼ਨ ਹੀ ਹੋਣੀ ਆ।
1: ਨਹੀਂ ਨਹੀਂ ਸੈਣੀ ਸਾਹਿਬ,
0: ਕੁਛ
1: ਉਹ ਸੌਦਾ ਵੇਚਣ ਵਾਲਿਆਂ ਨੇ ਵਹਿਮ ਪਾਇਆ ਹੁੰਦਾ ਜੀ, ਡੇਟ ਐਕਸਪਾਇਰ ਹੋ ਗਏ, ਕਈ ਵਾਰੀ ਸੌਦਾ ਵੇਚ ਜਾਂਦਾ ਜੀ।
0: ਦੇਖੋ
1: ਬਸ
0: ਸਾਡੇ
1: ਫਿਰ
0: ਪੰਜਾਬ
1: ਜਿੱਦਾਂ ਦਾ
0: ਦੇ
1: ਤੁਸੀਂ ਗੱਲ ਕਰਦੇ ਆ ਉਸ ਹਿਸਾਬ ਦਾ ਹੀ ਅਸਰ ਆ।
0: 4.5 ਸਾਲ ਲੰਘ ਗਏ ਰਾਜੇ ਜੀ, ਪੰਜਾਬ ਦਾ ਕੋਈ ਮੁੱਦਾ ਨਹੀਂ। ਇਲੈਕਸ਼ਨ ਆ ਰਹੀ ਹੈ, ਪੰਜਾਬ ਦਾ ਕੋਈ ਮੁੱਦਾ ਨਹੀਂ। ਕੋਈ
1: ਜੀ
0: ਪੰਜਾਬ ਬਚਾਓ ਰੈਲੀ ਕੱਢ ਰਿਹਾ, ਕੋਈ ਪੰਜਾਬ ਨਸ਼ਾ ਮੁਕਤ ਰੈਲੀ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਕਿਤੇ ਪੰਜਾਬ ਉਹ ਤੇ ਤਵਾ ਲਾਈ ਜਾਂਦੇ ਨੇ, ਉਹ ਤੇ ਤਵਾ ਲਾਈ ਜਾਂਦੇ ਨੇ। ਉਹ ਕਹਿੰਦਾ ਟੂ ਟੂ ਹੋਈ ਜੇ, ਉਹ ਕਹਿੰਦਾ ਨਹੀਂ
1: ਜੀ
0: ਹੋਈ ਜੇ, ਹਾਂਜੀ ਉਹ ਕਹਿੰਦਾ ਟੂ ਟੂ ਹੋਊਗੀ 1 ਅਕਤੂਬਰ ਨੂੰ। ਆਹ
1: ਜੀ
0: ਆਹ ਮੁੱਦੇ ਨੇ ਸਾਡੇ ਪੰਜਾਬ ਦੇ,
1: ਬਿਲਕੁਲ ਹੈ ਜੀ,
0: ਤੇ ਲੁੱਟਣ ਵਾਲੇ ਲੁੱਟੇ ਲੁੱਟੀ ਜਾ ਰਹੇ ਨੇ ਜੀ।
1: ਲੁੱਟੀ ਜਾਂਦੇ ਨੇ ਜੀ।
0: ਆ ਸਰਕਟ ਹਾਊਸ ਖਬਰਾਂ ਪਹਿਲਾਂ ਹੀ ਬੁੱਕ ਹੋਵੇ ਜੀ, ਸਰਕਟ ਹਾਊਸ ਦੇ ਵਿੱਚ ਖਬਰਾਂ ਕੌਣ ਬੈਠੇ ਹੋਣੇ ਨੇ, ਜੇ
1: ਜੀ
0: ਬੰਦੇ ਹੀ ਇੰਨੀ ਜਾਣੇ ਇੰਨੀ ਆਈ ਹੋਈ ਆ, ਫਿਰ ਜਨ ਘਰ ਫੁੱਲ ਆ, ਫਿਰ ਉਹ ਕਿਸੇ ਦੇ ਘਰੇ ਬਿਠਾ ਦਿੰਦੇ ਹੁੰਦੇ ਨੇ, ਕਿਤੇ ਤਾਂ ਬਿਠਾ
1: ਜੀ
0: ਲੈਣੀ ਹੋ ਜਾਣੇ ਹੁਣ।
1: ਜੀ ਇਹ ਤਾਂ
0: ਇਹ
1: ਉਹ
0: ਹੁੰਦਾ
1: ਜਿਹੜਾ
0: ਰਾਜੇ
1: ਹੋ
0: ਤੇ
1: ਸਕਦਾ ਵੀ
0: ਜਿਹੜੀ ਪਹਿਲਾਂ ਖਬਰ, ਕਰਦੇ ਸੀ ਨਾ
1: ਹਾਂਜੀ
0: ਵੀ ਇਹ IAS ਲੋਬੀ ਨੀ ਬੋਲਦੀ, ਕੋਈ ਨੀ ਬੋਲਦੀ ਜਾਂ MLA, ਇਹਨਾਂ ਨੇ 1 ਸਾਲ ਇਹਨਾਂ ਨੂੰ ਪੂਰੀ ਛੁੱਟੀ ਦੇ ਕੇ ਰੱਖੀ ਹੈ,
1: ਜੀ
0: ਸਾਰੇ ਕਾਣੇ ਕਰਕੇ ਇਹਨਾਂ ਦੀਆਂ ਮੂਵੀ, ਜਿਹੜੀ ਇਹਨਾਂ ਦੀ ਨੀਤੀ ਹੈ ਨਾ ਮੂਵੀਆਂ ਬਣਾਉਣੀਆਂ, ਇਹਨਾਂ ਨੂੰ ਕੈਪਚਰ ਕਰਨਾ, ਸਾਰੇ ਇਹਨਾਂ ਨੇ ਕਾਣੇ ਕਰੇ ਹੋਏ ਨੇ,
1: ਕੀਤੇ
0: 28
1: ਹੋਏ
0: ਕਾਣਾ
1: ਨੇ ਜੀ।
0: ਕਰਤਾ, ਤੇ ਫਿਰ ਬੋਲਣਾ ਕੀ ਨੀ ਹੈ, ਕਿਉਂਕਿ ਇਸੇ ਨੀਤੀ ਨਾਲ ਹੀ ਅੱਗੇ ਵਧੇ ਹੋਏ ਨੇ ਨਾ,
1: ਵਧੇ ਹੋਏ ਨੇ ਜੀ।
0: ਇਹਨਾਂ ਨੇ
1: ਬਿਲਕੁਲ
0: ਤਾਂ ਆਪਦੇ ਬੰਦੇ ਨੀ ਛੱਡੇ ਹੋਏ
1: ਜੀ,
0: ਇਹ ਆਪਦੇ
1: ਬਿਲਕੁਲ
0: ਬੰਦੇ ਨੇ ਇੱਕ ਦੂਜੇ ਦੀ ਮੂਵੀ ਬਣਾ ਕੇ ਰੱਖੀ ਹੋਈ ਨੇ, ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਖੋਤੇ ਭਰੋਸਾ ਹੈ ਨੀ, ਇਹ ਪਾਰਟੀ ਇਹ ਜੀ ਹੈ
1: ਜੀ,
0: ਤੇ ਉਹ ਫਿਰ ਉਹ ਬੋਲਣਾ ਕੀ ਨੀ ਪੰਜਾਬ ਦੇ ਹੱਕ ਚ।
1: ਬਿਲਕੁਲ ਹੈ ਜੀ, ਬਿਲਕੁਲ ਹੈ,
0: ਬਿਲਕੁਲ ਠੀਕ ਜੀ, ਧੰਨਵਾਦ ਜੀ ਰਾਜ ਜੀ, ਆਜੋ
1: ਥੈਂਕ ਯੂ ਔਜਲਾ ਸਾਹਿਬ, ਬਹੁਤ
0: ਥੈਂਕ ਯੂ ਸਰ,
1: ਸ਼ੁਕਰੀਆ,
0: ਥੈਂਕ ਯੂ ਜੀ,
1: ਥੈਂਕ ਯੂ, ਸਤਿ ਸ੍ਰੀ ਅਕਾਲ।
0: ਸ਼ੁਕਰੀਆ।
1: ਤੇ ਸੈਣੀ
0: ਸਾਹਿਬ,
1: ਸਤਿ ਸ੍ਰੀ ਅਕਾਲ। ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ, ਪਤਾ ਨਹੀਂ ਹੈਗਾ ਕਿ ਨਹੀਂ ਹੈ, ਪਰ ਨਾਂ ਨਾਲ ਲੱਗਾ ਹੋਇਆ। ਤੇ ਸ਼ਾਹੀ ਇਮਾਮ ਤੇ ਜਿਹੜੇ ਨੇ ਕ੍ਰਿਸ਼ਨ ਭਾਈਚਾਰੇ ਦੇ ਕੁਝ ਓਬਜੈਕਸ਼ਨ ਉੱਠੇ ਨੇ ਜੀ, ਤੇ ਚੰਡੀਗੜ੍ਹ ਸੋਰੀ ਲੁਧਿਆਣੇ ਦੇ ਵਿੱਚ ਇਹੀ ਕਹਿ ਰਿਹਾ ਜੀ, ਪਾਗਲ ਲੁਧਿਆਣੇ ਵਾਲਿਓ।
0: ਬਿਲਕੁਲ ਪਾਗਲੋ, ਲੁਧਿਆਣਾ ਕੇ ਪਾਗਲੋ
1: ਜੀ,
0: ਭਾਰੇ ਸਾਹਿਬ ਇਹ ਬੰਦੇ ਉਹ ਬੰਦੇ ਆ ਜਿਹਨਾਂ ਨੂੰ ਮੇਰਾ ਖਿਆਲ ਆ ਵੀ ਧਰਮ ਦੇ ਨਾਂ ਦੀ ਕੋਈ ਚੀਜ਼ ਪਤਾ ਹੀ ਕੁਛ ਨੀ ਹੈਗੀ, ਤੇ ਧਰਮ ਗੁਰੂ ਕਹਾ ਰਹੇ ਆ
1: ਜੀ।
0: ਜੇ ਪਰਮਾਤਮਾ ਇੱਕ ਆ ਤੇ ਫਿਰ ਉੱਥੇ ਉੱਪਰ ਜਾ ਕੇ ਚਾਰ ਹੋ ਜਾਂਦੇ ਆ
1: ਜੀ,
0: ਭਈ ਮੁਸਲਮਾਨਾਂ ਦਾ ਹੋਰ ਪਰਮਾਤਮਾ ਆ, ਹਿੰਦੂਆਂ ਦਾ ਹੋਰ ਆ, ਤੇ ਸਿੱਖਾਂ ਦਾ ਹੋਰ ਆ, ਹੈ ਜੀ,
1: ਜੀ
0: ਤੇ ਕ੍ਰਿਸਚਨਾਂ ਦਾ ਹੋਰ ਆ
1: ਜੀ।
0: ਰਸਤੇ ਵੱਖਰੇ ਵੱਖਰੇ ਹੋ ਸਕਦੇ ਹੈਗੇ, ਮੰਜ਼ਿਲ ਸਾਰਿਆਂ ਦੀ ਇੱਕ ਆ ਜੀ।
1: ਜੀ
0: ਜਿੱਦਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ, ਨਮਸਤਤਮ ਬੇ ਮਜ਼ਬਾ,
1: ਜੀ
0: ਤੇ ਜਿਹਦਾ ਕੋਈ ਮਜ਼ਬ ਨਹੀਂ
1: ਜੀ,
0: ਹੈ ਜੀ, ਉਹਨੂੰ ਨਮਸਕਾਰ ਆ
1: ਜੀ।
0: ਸੋ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਪਤਾ ਹੀ ਕੁਛ ਨੀ ਜੀ, ਉੱਥੇ ਕੀ ਕਹਿੰਦਾ ਜੀ ਇਹ
1: ਜੀ
0: ਕਿ ਸਿੱਖਾਂ ਨੂੰ ਛੱਡ ਕੇ ਤੇ ਸਾਧੂ ਜਿਹੜੇ ਸਨਾਤਨੀ ਆ ਉਹਨਾਂ ਨੂੰ ਛੱਡ ਕੇ
1: ਜੀ
0: ਹੋਰ ਕੋਈ ਸਾਡੇ ਦਰਬਾਰ ਚ ਆ ਜਾਏ ਤੇ ਕਹਿੰਦਾ ਪੈਂਟ ਗੀਲੀ ਹੋ ਜਾਏਗੀ।
1: ਬਿਲਕੁਲ
0: ਹਾਂਜੀ, ਉਹ ਫਿਰ ਛੱਡ ਕੇ ਕੌਣ ਹੋਏ ਜੀ, ਉਹ ਮੁਸਲਮਾਨ ਤੇ ਕ੍ਰਿਸਚਨ ਹੀ ਹੋਏ ਨਾ ਜੀ।
1: ਬਿਲਕੁਲ,
0: ਉਹਨਾਂ ਨੇ ਕਿਹਾ ਵੀ ਭਾਈ ਤੂੰ ਇੱਥੇ ਜਿਹੜਾ ਹੈਗਾ ਆ ਇਹ ਜ਼ਹਿਰ ਫੈਲਾਉਣ ਵਾਲੇ ਬੰਦੇ ਤੁਸੀਂ, ਮਤਲਬ ਜਿਹੜਾ ਆ ਤੁਸੀਂ ਆਪਣੇ ਆਪ ਦੇ ਉੱਤੇ ਜਿੰਨਾ ਮਰਜ਼ੀ ਪ੍ਰਾਊਡ ਕਰੋ, ਆਪਣੀਆਂ ਜਿਹੜੀਆਂ ਮਰਜ਼ੀ ਸਿਫਤਾਂ ਕਰੋ
1: ਜੀ,
0: ਪਰ ਤੁਹਾਨੂੰ ਜਿਹੜਾ ਆ ਦੂਜੇ ਨੂੰ ਮਤਲਬ ਬੁਰਾ ਕਹਿਣ ਦਾ ਹੱਕ ਕੀ ਆ ਜੀ।
1: ਜੀ
0: ਇਹ ਤਾਂ ਵੈਸੇ ਜਿਹੜਾ ਹੈ ਸੰਨੀ ਦਿਓਲ ਦੀ ਫਿਲਮ ਚ ਵੀ ਕਹਿੰਦਾ ਸੀ, ਕਹਿੰਦਾ ਵੀ ਭਾਈ ਤੁਸੀਂ ਜਿੰਦਾਬਾਦ ਆ ਜਿੰਦਾਬਾਦ ਆ, ਪਰ ਅਸੀਂ ਕਿਉਂ ਮੁਰਦਾਬਾਦ ਬਾਈ।
1: ਬਿਲਕੁਲ ਜੀ,
0: ਠੀਕ ਹੈ ਜੀ, ਸਾਨੂੰ ਕੋਈ ਇਤਰਾਜ ਨੀ, ਤੁਸੀਂ ਜਿੰਦਾਬਾਦ
1: ਜੀ।
0: ਇਸੇ ਤਰੀਕੇ ਨਾਲ ਇਹ ਹੈਗਾ ਆ ਜੀ ਕਿ ਇਹ ਬੰਦੇ ਜਾਣ ਬੁੱਝ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਆ, ਜ਼ਹਿਰ ਬੀਜਦੇ ਆ ਜੀ,
1: ਸ਼ਰਾਰਤ
0: ਔਰ ਸ਼ਰਾਰਤ ਕਰਦੇ ਆ। ਅਸੀਂ ਆਪਣਿਆਂ ਨੂੰ ਬਹੁਤ ਕੰਡੈਮ ਕਰ ਲੈਂਦੇ ਹੈਗੇ ਜਦੋਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਆ ਜਾਂ ਹੋਰ ਕਰਦੇ ਆ ਜੀ, ਜਾਂ ਆਪਣੇ ਜਿਹੜੇ ਆ ਅਲੱਗ ਖਿੱਤੇ ਦੀ ਮੰਗ ਕਰਦੇ ਆ, ਅਸੀਂ ਉਹਨਾਂ ਨੂੰ ਕੰਡੈਮ ਕਰਦੇ ਆ ਕਿ ਭਾਈ ਇੱਕ ਭਾਈਚਾਰਕ ਸਾਂਝ ਹੈਗੀ ਆ, ਪੰਜਾਬ ਤਾਂ ਖਿੱਤਾ ਹੀ ਬਹੁਤ ਪਿਆਰਾ ਆ,
1: ਹਾਂਜੀ,
0: ਜੀ ਇੱਥੇ ਤਾਂ ਇੰਨਾ ਜਿਆਦਾ ਜਿਹੜਾ ਹੈਗਾ ਆ ਆਪਸ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜਾ ਆ ਇੰਨਾ ਕਾਲਾ ਦੌਰ ਚੱਲਿਆ, ਤਾਂ ਵੀ ਜਿਹੜਾ ਆ ਵੀ ਅੰਦਰੋਂ ਜਿਹੜਾ ਆ ਇੱਕ ਦੂਜੇ ਨਾਲ ਜੜਾਵ ਏਦਾਂ ਦਾ ਸੀਗਾ ਵੀ ਕਦੀ ਕੋਈ ਇੱਥੇ ਦੰਗਿਆ ਨਾਂ ਦੀ ਕੋਈ ਚੀਜ਼ ਨਹੀਂ ਹੋਈ ਵੀ ਹਾਂ ਜੀ, ਤੇ ਜੇ ਉਹ ਕਿਸੇ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹਨੂੰ ਦੋਨਾਂ ਭਾਈਚਾਰਿਆਂ ਨੇ ਹੀ ਬੁਰਾ ਬਣਾਇਆ
1: ਜੀ।

0: ਲੋਕ ਜਿਹੜੇ ਆਉਂਦੇ ਹੈਗੇ ਆ, ਫਿਰ ਇਹ ਜਦੋਂ ਇਹ ਇੱਦਾਂ ਦੇ ਨਾਅਰੇ ਲਾਉਂਦੇ ਹੈਗੇ ਆ, ਉਹ ਇਨਡਾਇਰੈਕਟਲੀ ਤਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ, ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੈਗੇ ਆ ਤੇ ਉਹ ਗੁਨਾਹ ਨੀ ਗਾ, ਉਹ ਕ੍ਰਾਈਮ ਨੀ ਗਾ,
1: ਜੀ
0: ਤੇ ਫਿਰ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਾ ਕ੍ਰਾਈਮ ਕਿੱਦਾਂ ਹੋ ਗਿਆ ਜੀ?
1: ਬਿਲਕੁਲ ਹੈ ਜੀ
0: ਸੋ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਹੈਗੀ ਆ।
1: ਜੀ
0: ਬੀਜੇਪੀ ਦਾ ਜਿਹੜਾ ਹੈਗਾ ਵੋਟ ਬੈਂਕ ਇਹਨਾਂ ਚੀਜ਼ਾਂ ਨਾਲ ਵਧਣਾ ਨੀ ਗਾ, ਘਟਣਾ ਹੀ ਆ ਜੀ,
1: ਘਟਣਾ ਹੀ ਆ ਜੀ ਪੰਜਾਬ ਚ ਤਾਂ ਖਾਸ ਕਰਕੇ ਜੀ।
0: ਕਿਉਂਕਿ ਦੇਖੋ ਰਾਜ ਕਰਦੀ ਪਾਰਟੀ ਤੇ ਆਪੋਜੀਸ਼ਨ ਦੇ ਵਿੱਚ ਬਹੁਤ ਛੋਟਾ ਜਿਹਾ ਫਰਕ ਹੁੰਦਾ ਆ ਜੀ,
1: ਜੀ
0: ਖਾਸ ਕਰਕੇ ਜਿਹੜਾ ਆ ਉੱਪਰਲਾ ਇਲੈਕਸ਼ਨ ਹੁੰਦਾ ਉਹਦੇ ਵਿੱਚ ਜੀ,
1: ਜੀ
0: ਤੇ ਉਹਦੇ ਵਿੱਚ ਜਿਹੜਾ ਆ ਹੁਣ ਕਿਉਂਕਿ ਪਾਰਟੀਆਂ ਬਹੁਤ ਜ਼ਿਆਦੀਆਂ ਹੈਗੀਆਂ ਆ, ਇਹ 33% ਨਾਲ ਸਰਕਾਰ ਬਣੀ ਆ ਜੀ, ਇਹ
1: ਜੀ
0: ਜਿਹੜੀ ਸਰਕਾਰ ਦਾਵਾ ਕਰਦੀ 38% ਦੇ, ਮਤਲਬ 62% ਤਾਂ ਵੋਟਾਂ ਜਿਹੜੀਆਂ ਤੁਹਾਡੇ ਖਿਲਾਫ ਹੈ ਨਾ ਜੀ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਇਹ ਇਹਦੇ ਨਾਲ ਜਿਹੜਾ ਆ ਵੀ ਜੇ ਕੋਈ ਇੱਕ ਪਾਰਟੀ ਸੋਚੇ ਕਿ ਹਾਂ ਜੀ ਮਾਹੌਲ ਬਣੂਗਾ ਜਾਂ ਏਦਾਂ ਕਰਕੇ, ਉਹਨੇ ਪੰਜਾਬ ਦਾ ਹਿੰਦੂ ਵੀ ਏਦਾਂ ਦਾ ਹੈ ਨਹੀਂ ਗਾ ਕਿ ਇਹਨਾਂ ਚੀਜ਼ਾਂ ਨੂੰ ਪਸੰਦ ਕਰੇ ਜੀ, ਇਹੋ ਜਿਹੇ ਲੋਕ ਨੁਕਸਾਨ ਕਰਦੇ ਜੀ। ਤੇ ਉਹਨਾਂ ਨੇ ਹੁਣ ਜਿਹੜੀ ਹੈਗੀ ਆ ਹੁਣ ਹੈਗਾ ਕੀ ਆ ਜੀ ਕਿ ਸਾਡੇ ਇੱਥੇ ਜਿਹੜੀ ਰਾਜ ਕਰਦੀ ਪਾਰਟੀ ਆ ਉਹ ਵੀ ਕਹਿੰਦੇ ਤਾਂ ਕੁਛ ਹੈਗੇ ਸੀ ਕਿ ਅਸੀਂ ਬਦਲਾਅ ਵਾਲੇ ਹੈਗੇ ਆ ਜੀ,
1: ਜੀ
0: ਤੇ ਪਰ ਧਰਮ ਦੀ ਸਿਆਸਤ ਕਰਨ ਪਿੱਛੇ ਉਹ ਵੀ ਨੀ ਹਟੇ ਜੀ,
1: ਨਹੀਂ ਹਟੇ।
0: ਏਕ ਸ਼ਾਮ ਸ਼ਿਵਕੇ ਨਾਮ ਵਿਹੜਾ ਨਹੀਂ ਸ਼ੁਰੂ ਕੀਤੀ, ਤੀਰਥ ਯਾਤਰਾ ਲੈ ਕੇ ਤੁਰੇ ਇਹੀ ਤੁਰੇ ਹੈਗੇ ਆ ਜੀ।
1: ਜੀ
0: ਮੈਂ ਤਾਂ ਕਹਿੰਦਾ ਆਹ ਤੀਰਥ ਯਾਤਰਾ ਵਾਲੀ ਬੱਸ ਤੁਸੀਂ ਸਾਰੇ ਪਾਸੇ ਘੁਮਾਉਂਦੇ ਹੈਗੇ ਆ, ਉਹ ਬਜ਼ੁਰਗਾਂ ਨੂੰ ਇੱਕ ਗੱਲ ਸਾਇੰਸ ਸਿਟੀ ਕਪੂਰਥਲਾ ਹੀ ਦਿਖਾ ਦਿਆ ਕਰੋ, ਉੱਥੇ ਕੋਈ 3D ਮੂਵੀ ਦਿਖਾ ਦਿਓ ਹਾਂਜੀ ਐਸਟ੍ਰੋਲੋਜੀ ਦੇ ਉੱਤੇ, ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗੇ ਵੀ ਭਾਈ ਉਹ ਜਿਹੜੇ ਅਸੀਂ ਅੱਜ ਤੱਕ ਜਿਹੜੇ ਆ ਵਹਿਮਾਂ ਭਰਮਾਂ ਚ ਪਏ ਰਹੇ ਉਹ ਹੈ ਕੀ ਚੀਜ਼ ਆ ਜੀ,
1: ਸਾਡੀ ਦੁਨੀਆ ਤੋਂ ਬਾਹਰ ਵੀ ਕੁਝ ਬਸਦਾ ਆ। ਬਿਲਕੁਲ
0: ਹਾਂ ਬਿਲਕੁਲ ਜੀ, ਉਹਨਾਂ ਦੇ ਦਿਮਾਗ ਖੋਲਣ ਮਾੜੇ ਮੋਟੇ
1: ਜੀ,
0: ਤੁਸੀਂ ਪਤਾ ਨੀ ਕਿਹੜੇ ਰਿਚੁਅਲ ਫੋਲੋ ਕਰਦੇ ਆਰਾਮ ਨਾਲ। ਅੱਛਾ ਫਿਰ ਪਰ ਦੇਖੋ ਜਿੱਦਾਂ ਦੀਆਂ ਵੀਡੀਓ ਪਹਿਲਾਂ ਪਹਿਲਾਂ ਆਉਂਦੀਆਂ ਸੀਗੀਆਂ ਹੁਣ ਤਾਂ ਬੰਦ ਹੀ ਕਰ ਦਿੱਤੀਆਂ ਹੈਗੀਆਂ ਜੀ, ਜਾ ਕੇ ਉੱਥੇ ਹੋਟਲਾਂ ਚ ਰਹਿੰਦੇ ਆ ਜੀ,
1: ਬਿਲਕੁਲ
0: ਤੇ ਪੂਰਾ ਜੋ ਇੰਜੋਏ ਕਰਦੇ ਆ ਜੀ ਅਗਲੇ,
1: ਜੀ ਬਿਲਕੁਲ ਹੈ ਜੀ ਦਰੁਸਤ ਹੈ ਜੀ।
0: ਹਾਂਜੀ ਸਵੇਰ ਨੂੰ ਮੱਥੇ ਟੇਕਦੇ ਆ ਜੀ, ਰਾਤ ਨੂੰ ਜਿਹੜਾ ਹੈਗਾ ਆ ਵੀ ਉਹ
1: ਮੱਥੇ ਟਕਾਉਂਦੇ
0: ਆ, ਮਹਿਫਲ ਵੀ ਸਜਾਈਆਂ ਜੀ।
1: ਸੋ
0: ਇਸ ਕਰਕੇ ਪਹਿਲਾਂ ਪਹਿਲਾਂ ਆਈਆਂ ਸਰ ਵੀਡੀਓ ਏਦਾਂ ਦੀ ਆਈਆਂ, ਤੇ ਫੇਰ ਉਹ ਤੋਂ ਬਾਅਦ ਚੈੱਕ ਲੱਗ ਗਿਆ ਵੀ ਭਾਈ ਏਦਾਂ ਬਾਹਰ ਨਾ ਦੱਸੋ, ਇਹਦੇ ਨਾਲ ਬਦਨਾਮੀ ਹੁੰਦੀ, ਤੁਹਾਨੂੰ ਅਸੀਂ ਖੁਸ਼ ਕਰਕੇ ਲਿਜਾਣਾ ਜੀ। ਔਰ ਇਹਨਾਂ ਚੀਜ਼ਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਸਰ ਤੇ ਜਿੰਨਾ ਜਿਹੜਾ ਹੈਗਾ ਆ 25 ਸਾਲ ਦੇ ਵਿੱਚ ਜਿਹੜਾ ਇਹ ਕਰਜ਼ਾ ਚੜਿਆ
1: ਜੀ,
0: ਉਹਨਾਂ ਜਿਹੜਾ ਇਹ ਜੇ 5 ਸਾਲਾਂ ਚ ਚਾੜ ਰਹੇ ਆ ਤੇ ਇਹਦਾ ਮਤਲਬ ਇਹ ਵੀ ਅਸੀਂ ਕੰਮ ਕਰ ਰਹੇ ਆ
1: ਜੀ,
0: ਹੈ ਜੀ
1: ਜੀ। ਉਹਨਾਂ ਤਾਂ ਕਾਲੇ ਦੌਰ ਦੇ ਵਿੱਚ ਜਿੱਦਾਂ ਕਹਿੰਦੇ ਆ ਬਾਦਲਾਂ ਨੇ ਚੜਾਇਆ ਜਾਂ ਸਾਰਾ ਕੁਝ ਕਹਿ ਲੋ ਕਰਾਇਆ ਜਾਂ ਉਹਦੇ ਵਿੱਚ ਚੜ ਗਿਆ, ਉਹਨਾਂ ਤਾਂ ਲੱਗਦਾ ਕਿ ਉਹ ਚ ਨਹੀਂ ਚੜਿਆ ਹੋਣਾ ਜਿੰਨਾ ਇਹਨਾਂ ਨੇ ਚਾੜ ਦਿੱਤਾ ਜੀ 5 ਸਾਲਾਂ ਚ।
0: ਭਾਰਤ ਸਾਹਿਬ 3 ਲੱਖ ਕਰੋੜ ਰੁਪਏ ਨੂੰ ਢੁਕਣਾ ਆ ਜਿਹੜਾ ਇਹਨਾਂ ਦੇ ਦੁਆਰਾ ਹੀ ਚੱਕਿਆ ਗਿਆ ਹੋਣਾ, ਕਿੰਨੇ ਅਟੈਚੀ ਧੋਏ ਢੋਏ ਆ, ਕਿੰਨਾ ਜਿਹੜਾ ਹੈਗਾ ਪੈਸਾ ਇਥੋਂ ਜਿਹੜੇ। ਅੱਛਾ ਇਹ ਤਾਂ ਉਹ ਜਿਹੜਾ ਕਰਜ਼ਾ ਚੱਕ ਲਿਆ ਹੈਗਾ ਆ, ਜਿਹੜੇ ਨੈਚੁਰਲ ਰਿਸੋਰਸਿਸ ਨੂੰ ਲੁੱਟ ਕੇ ਲਗਾਏ ਆ ਉਹ ਮਾਈਨਿੰਗ ਨੂੰ ਲੁੱਟਿਆ, ਉਹ ਤਾਂ ਕਿਸੇ ਗਿਣਤੀ ਚ ਹੀ ਨੀ ਜੀ। ਸੋ ਸਟੇਟ ਦੇ ਪੱਲੇ ਕੱਖ ਨੀ ਛੱਡ ਕੇ ਜਾਣਾ ਜੀ। ਭਾਰਤ ਸਾਹਿਬ ਤੁਹਾਨੂੰ ਹੋਰ ਇੱਕ ਇਨਫੋਰਮੇਸ਼ਨ ਦਈਏ ਜੀ, ਇੱਥੇ ਨਾ ਪਿੰਡਾਂ ਦੇ ਵਿੱਚ ਮੇਰੇ ਖਿਆਲ ਟਵਾਣਾ ਸਾਹਿਬ ਨੇ ਵੀ ਖਬਰ ਕੀਤੀ ਸੀ ਸਵੇਰੇ ਵੀ ਡਰੋਨ ਦੇ ਉੱਤੇ ਏਦਾਂ ਕਰਕੇ ਹੈਗਾ ਜੀ, ਵੀ ਡਰੋਨ ਨਾਲ ਜਿਹੜਾ ਆ ਹਾਂਜੀ ਵੀ ਉਹ ਡਰੋਨ ਘੁੰਮਦੇ ਤੇ ਜਿਹਦੇ ਤੇ ਕਿਸਾਨਾਂ ਚ ਸਹਿਮ ਹੋਇਆ ਵੀ ਭਾਈ ਇਹ ਡਰੋਨ ਸਾਡੇ ਖੇਤਾਂ ਚ ਕਿਉਂ ਘੁੰਮਦੇ ਫੜੇ ਵੀ। ਅੱਛਾ ਸਾਡੇ ਵੀ ਇਧਰ ਪਿੰਡਾਂ ਦੇ ਵਿੱਚ ਜੀ ਉਹ ਪ੍ਰਾਈਵੇਟ ਕੰਪਨੀਆਂ ਵੀ ਜਿਹੜੀਆਂ ਹੈਗੀਆਂ ਨਾ ਜੀ, ਉਹ ਵੀ ਡਰੋਨ ਉਡਾ ਕੇ ਤੇ ਏਰੀਆ ਅਸੈਸ ਕਰ ਰਹੀਆਂ ਵੀ ਕਿੱਥੋਂ ਆਬਾਦੀ ਤੋਂ ਲੈ ਕੇ ਦੂਜੇ ਪਿੰਡ ਦੀ ਆਬਾਦੀ ਤੱਕ ਕਿੰਨਾ ਏਰੀਆ ਜਿਹੜਾ ਆ ਐਗਰੀਕਲਚਰ ਲੈਂਡ ਦਾ ਹੈਗਾ ਆ ਜੀ, ਵੀ ਕੱਲ ਨੂੰ ਜੇ ਕੋਈ ਪ੍ਰੋਜੈਕਟ ਹਾਂ ਜੀ ਵੀ ਜੇ ਕੋਈ ਨੇੜੇ ਨੇੜੇ ਪਿੰਡ ਹੈਗੇ ਆ ਤੇ ਫੇਰ ਏਰੀਆ ਘੱਟ ਆ ਜੀ, ਤੇ ਜੇ ਮਤਲਬ ਦੂਰ ਦੂਰ ਪਿੰਡ ਹੈਗੇ ਆ ਤੇ ਏਰੀਆ ਵੱਧ ਹੈਗਾ ਆ ਜੀ, ਵੀ ਜਿਹਦੇ ਵਿੱਚੋਂ ਜਿਹੜਾ ਆ ਵੀ ਆਬਾਦੀ ਨਾ ਆਉਂਦੀ ਹੋਵੇ, ਨਾ ਕਮਰਸ਼ੀਅਲ ਦੀ ਪੇਮੈਂਟ ਕਰਨੀ ਪਵੇ ਜੀ, ਤੇ ਐਗਰੀਕਲਚਰ ਦਾ ਜੋ ਐਕੁਜੀਸ਼ਨ ਦਾ ਰੇਟ ਹੈਗਾ ਆ ਉੱਥੇ ਸਰਕਾਰੀ ਲਿਸਟਾਂ ਲੈ ਕੇ ਜਾਂਦੇ ਪਏ ਆ ਜੀ ਉੱਥੋਂ ਤਹਿਸੀਲ ਦੇ ਵਿੱਚੋਂ ਜੀ।
1: ਕਿਆ ਬਾਤ ਹੈ ਜੀ, ਡਾਟਾ ਇਕੱਠਾ ਹੋ ਗਿਆ।
0: ਸੋ ਇਸ ਕਰਕੇ ਪ੍ਰਾਈਵੇਟ ਕੰਪਨੀਆਂ ਆਪਣੇ ਲੈਵਲ ਤੇ ਕਰਾ ਰਹੀਆਂ ਹੈਗੀਆਂ ਆ ਜੀ, ਉਹਨਾਂ ਨੂੰ ਕਿਹੜਾ ਕੋਈ DC ਨੇ ਪੁੱਛਿਆ ਜਾਂ ਕਿਸੇ ਨੇ ਪਰਮਿਸ਼ਨ ਦਿੱਤੀ ਜਾਂ ਜਿੱਦਾਂ ਮਰਜ਼ੀ
1: ਜੀ,
0: ਪਤਾ ਨੀ ਕਿੰਨੀਆਂ ਦਿੱਲੀ ਦੀਆਂ ਕੰਪਨੀਆਂ ਇੱਥੇ ਘੁੰਮਦੀਆਂ ਪਈਆਂ ਜੀ, ਨੋਇਡਾ ਦੀਆਂ ਕੰਪਨੀਆਂ ਹੈਗੀਆਂ UP ਰਜਿਸਟਰਡ ਉਹ ਇੱਥੇ ਆਈਆਂ ਹੈਗੀਆਂ ਜੀ। ਸੋ ਇਸ ਕਰਕੇ ਜਿਹੜਾ ਆ ਪੰਜਾਬ ਨੂੰ ਤਾਂ ਲੁੱਟਣਾ ਹੀ ਲੁੱਟਣਾ ਹੈਗਾ ਜੀ ਤੇ ਦੇਖੋ ਅੱਗੇ ਇਲੈਕਸ਼ਨ ਦੇ ਵਿਚ ਕਿੱਦਾਂ ਹੁੰਦਾ ਆ ਤੇ ਵਾਗਡੋਰ ਕਿਹੜਾ ਬੰਦਾ ਸਾਂਭਦਾ ਆ ਜੀ
1: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਆਪਣੇ FBI ਦੀ ਗੱਲ ਕਰ ਲਈ ਹੈ ਗੋਲਡੀ ਬਰਾੜ ਜਿਹਦੇ ਉੱਤੇ ਪਹਿਲਾਂ $1,00,000 ਦਾ ਸੀਗਾ ਨਾਮ ਸੀਗਾ ਹੁਣ ਵਧਾ ਕੇ $1,00,000 ਕਰ ਦਿੱਤਾ ਉਹਦੇ ਕੀ ਹਾਲਾਤ ਨੇ ਜੀ
0: ਬਿਲਕੁਲ ਜੀ ਪਹਿਲਾਂ 1 million ਦਾ ਜਿਹੜਾ ਹੈਗਾ ਆ ਇਨਾਮ ਜਦੋਂ ਕਹਿੰਦੇ ਪੈਦਾ ਹੋਏ ਸੀ ਇੱਕ ਪੁਲਿਸ ਵਾਲੇ ਦੇ ਘਰ ਪੈਦਾ ਹੋਏ ਸੀ
1: ਜੀ
0: ਹਾਂਜੀ ਚੰਗੀ ਸਕੂਲਿੰਗ ਹੋਈ ਜੀ
1: ਜੀ
0: ਪੜਾਈ ਵੀ ਵਧੀਆ ਕੀਤੀ ਜੀ
1: ਜੀ
0: ਪਰ ਦੇਖੋ ਜਿਸ ਦੁਨੀਆਂ ਦੇ ਵਿਚ ਚੱਲ ਗਏ ਵੀ ਜੇ ਕ੍ਰਾਈਮ ਦੀ ਦੁਨੀਆਂ ਚ ਉਥੇ ਜਾ ਕੇ ਮਾਪਿਆਂ ਨੇ ਕਦੀ ਸੋਚਿਆ ਹੋਊਗਾ ਕਿ ਸਾਡੇ ਮੁੰਡੇ ਤੇ ਅਮੇਰਿਕਾ ਦੀ ਸਰਕਾਰ ਚ 1 million ਦਾ ਇਨਾਮ ਰੱਖੂਗੀ ਜੀ
1: ਜੀ ਬਿਲਕੁਲ
0: ਓਹਦੀ ਇਨਫੋਰਮੇਸ਼ਨ ਦੇਣ ਵਾਲੇ ਨੂੰ ਜੀ
1: ਜੀ
0: ਲੋ ਇਨਫੋਰਮੇਸ਼ਨ ਤਾਂ ਸਾਡੇ ਕੋਲੋਂ ਲੈ ਲਓ ਜੀ ਭੇਜੋ ਨੇ 1 million ਦੀ ਤੂੰ ਭਾਈ ਸਾਡੇ ਇੰਡੀਆ ਚ ਹੈ ਨਹੀਂ ਗਾ ਇਹਤੋਂ ਸੋਲਿਡ ਲੈਣੀ ਹੈ ਤੇ ਮਾਨ ਸਾਹਿਬ ਕੋਲ ਲੈ ਲਓ ਜੀ ਉਹਨਾਂ ਨੇ ਗੁਜਰਾਤ ਦੀਆਂ ਚੋਣਾਂ ਚ ਕਿਹਾ ਸੀ ਬੀਇੰਗ ਹੈਡ ਆਫ ਦਾ ਸਟੇਟ ਮੈਂ ਦੱਸਦਾ ਵੀ ਉਹਨੂੰ ਫੜ ਲਿਆ ਅਮੈਰਿਕਾ ਚ ਹੈ ਜੀ ਉਹ ਹੁਣ ਸਾਡਾ ਹੈਡ ਆਫ ਦਾ ਸਟੇਟ ਏਦਾਂ ਦੀ ਇਨਫੋਰਮੇਸ਼ਨ ਦਿੰਦਾ ਪਿਆ ਤੇ ਬਾਕੀਆਂ ਦੇ
1: ਜੀ
0: ਸਰ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਆ ਇਹਨਾਂ ਨੇ ਸ਼ੁਰੂ ਕੀਤਾ ਉਹਦੇ ਨਾਲ ਸਾਰੇ ਦੇਸ਼ਾਂ ਜਿਹੜੇ ਹੈਗੇ ਆ ਉਹਦੇ ਵਿਚ ਅਨਰੈਸਟ ਹੋਈ ਏਦਾਂ ਦੀਆਂ ਜਿਹੜੀਆਂ ਫਰੌਤੀਆਂ ਦੀਆਂ ਕਾਲਾਂ ਇਹ ਸਾਰੇ ਬਿਜਨਸ ਜਿਹੜੇ ਹੈਗੇ ਨਾ ਜੀ ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਆ ਉਹਨਾਂ ਨੇ ਨੁਕਸਾਨ ਕੀਤਾ ਸਾਰਿਆਂ ਦੇਸ਼ਾਂ ਦਾ ਜੀ ਹੁਣ ਜਿਹੜਾ ਆ ਤੁਸੀਂ ਇਹ ਦੇਖੋ ਇੱਕ ਦਿਨ ਏਦਾਂ ਦਾ ਆਇਆ ਕਿ 5 ਦੇਸ਼ਾਂ ਦੀਆਂ ਜਿਹੜੀਆਂ ਏਜੰਸੀਜ਼ ਉਹਨਾਂ ਨੇ ਜਿਹਨੂੰ ਹੈਡ FBI ਕਰ ਰਹੀ ਸੀ ਉੱਥੇ ਦੀਆਂ CIA ਨੇ ਉਹਨਾਂ ਨੇ ਸਾਰੀਆਂ ਏਜੰਸੀ ਨੇ ਇੰਡੀਆ ਨੂੰ ਵਾਰਨ ਕੀਤਾ ਕਿ ਤੁਹਾਡੀਆਂ ਜੇਲਾਂ ਚ ਬੈਠੇ ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕ੍ਰਾਈਮ ਦੇ ਵਿਚ ਇਨਵੋਲਵ ਆ ਤੇ ਦੂਜੇ ਦੇਸ਼ਾਂ ਦੇ ਵਿਚ ਇੰਟਰਫੇਅਰ ਕਰਕੇ ਤੇ ਉੱਥੇ ਦੇ ਬੰਦਿਆਂ ਨੂੰ ਟਾਰਗੇਟ ਕਰ ਰਹੇ ਆ ਜੀ ਤੇ ਤੁਸੀਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਚੈੱਕ ਲਗਾ ਲਓ ਅਦਰਵਾਈਜ਼ ਤੁਹਾਨੂੰ ਕੰਸੀਕੁਐਂਸਿਸ ਭੁਗਤਣੇ ਪੈਣਗੇ
1: ਬਿਲਕੁਲ
0: ਬੜੀ ਸ਼ਰਮ ਦੀ ਗੱਲ ਆ ਜੀ
1: ਜੀ
0: ਸਾਡੇ ਦੇਸ਼ ਨੂੰ ਦੂਜੇ ਦੇਸ਼ ਦੀ ਇੱਕ ਏਜੰਸੀ ਜਿਹੜੀ ਆ ਉਹ ਵਾਰਨ ਕਰ ਰਹੀ ਆ ਤੇ ਨਾਲ ਥ੍ਰੈਟ ਕਰ ਰਹੀ ਆ ਕਿ ਤੁਹਾਨੂੰ ਕੰਸੀਕੁਐਂਸਿਸ ਬੀਅਰ ਕਰਨੇ ਪੈਣਗੇ
1: ਬਿਲਕੁਲ ਹੈ ਜੀ ਬਿਲਕੁਲ ਦਰੁਸਤ
0: ਤੋ ਇਸ ਕਰਕੇ ਜੀ ਇਨਾਮ 1 million ਦਾ ਹੋ ਗਿਆ ਜੀ ਤੇ ਗੁਣਾ ਗਣਾ ਕਰਕੇ ਤੇ 9.5 crore ਬਣਿਆ ਜੀ ਕਹਿੰਦੇ
1: ਕੀ ਬਾਤ ਹੈ ਜੀ ਕੀ ਬਾਤ ਹੈ
0: ਤੋ ਇਸ ਕਰਕੇ 9.5 crore ਦਾ ਇਨਾਮ ਹੈ ਜੀ
1: ਜੀ
0: ਦੇਖੋ ਵੈਸੇ ਵੀ ਜਿਹੜਾ ਹੈਗਾ ਇਹ ਕ੍ਰਾਈਮ ਦੀ ਲਾਈਫ ਜਿਹੜੀ ਆ ਉਹ ਛੋਟੀ ਹੁੰਦੀ ਹੈਗੀ ਆ
1: ਪਿਛਲੇ ਸਮੇ ਤੋਂ ਰਾਹੁਲ ਗਾਂਧੀ ਜਾਂ ਕੇਜਰੀਵਾਲ ਲੰਮੇ ਸਮੇ ਤੋਂ ਇਹ ਮੁੱਦਾ ਉਠਾਉਂਦੇ ਆ ਰਹੇ ਨੇ ਨਰਿੰਦਰ ਮੋਦੀ ਹੁਣਾਂ ਦੀ ਡਿਗਰੀ ਦੇ ਬਾਰੇ ਪਰ ਕੇਜਰੀਵਾਲ ਹੁਣਾਂ ਨੇ ਵੀ ਜਿਹੜਾ ਗੁਜਰਾਤ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਉਹ ਅਪੀਲ ਖਾਰਜ ਕਰਤੀ ਹੈ ਜਿਹਦੇ ਵਿਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਜਨਤਕ ਕਰਨ ਦੇ ਜਿਹੜੇ ਨਿਰਦੇਸ਼ ਨੂੰ ਰੱਦ ਕਰਨ ਵਾਲੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਤੇ ਬਕਾਇਦਾ 25,000 rupees ਦਾ ਜੁਰਮਾਨਾ ਕਹਿੰਦੇ ਬਰਕਰਾਰ ਰੱਖਿਆ ਭੁਗਤਣਾ ਹੀ ਪਵੇਗਾ ਜੀ ਉਹ ਤਾਂ
0: ਪਰ ਸਭ ਗੱਲ ਇੱਦਾਂ ਹੈਗੀ ਆ
1: ਜੀ
0: ਨਰਿੰਦਰ ਮੋਦੀ ਨੇ BA ਪਾਸ ਕੀਤੀ ਜਾਂ ਨਹੀਂ ਕੀਤੀ ਉਹਦੇ ਨਾਲ ਜਿਹੜਾ ਹੈਗਾ ਆ ਕੀ ਉਸ ਪੋਸਟ ਦੀ ਕੋਈ ਕੁਆਲੀਫਿਕੇਸ਼ਨ ਹੈਗੀ ਆ ਜੀ ਵੀ ਰੱਖੀ ਵੀ ਹਾਂ ਜੀ ਭਾਈ ਇੰਨਾ ਪਾਸ ਹੋਣਾ ਚਾਹੀਦਾ ਜੀ
1: ਜੀ
0: ਤੁਸੀਂ ਰੱਖਿਆ ਹਾਂ ਜੀ ਪ੍ਰਧਾਨ ਮੰਤਰੀ ਗ੍ਰੈਜੂਏਟ ਹੋਣਾ ਚਾਹੀਦਾ ਹੈਗਾ ਤੇ ਉਹਨੇ ਜਦੋਂ ਅਪਲਾਈ ਕੀਤਾ ਤੇ ਨਾਲ ਡਿਗਰੀ ਲਾਈ
1: ਜੀ ਜਾਂ ਇਹ ਹੋਣਾ ਚਾਹੀਦਾ ਸਿਆਸਤ ਦੀ ਪੜ੍ਹਾਈ ਦਾ ਇੱਕ ਕੋਰਸ ਹੋਣਾ ਚਾਹੀਦਾ ਜਿਹੜੇ ਨਵੇਂ ਆ ਰਹੇ ਨੇ ਜਾਂ ਤਾਂ ਇੱਦਾਂ ਕਰ ਦੇਣ ਫਿਰ ਸਾਰਿਆਂ ਨੂੰ ਉਹਦੇ ਵਿੱਚ ਦੀ ਲੰਘ ਕੇ ਜਾਣਾ ਪਵੇਗਾ ਉਸ ਪ੍ਰਣਾਲੀ ਦੇ ਵਿੱਚ ਦੀ
0: ਬਿਲਕੁਲ ਠੀਕ ਗੱਲ ਹੈਗੀ ਆ ਪਰ ਇਹ ਤਾਂ ਠੀਕ ਆ ਇਹ ਤਾਂ ਸਿਰਫ ਇੱਕ ਜਿਹੜਾ ਆ ਡਿਫੇਮ ਕਰਨ ਦਾ ਇੱਕ ਜ਼ਰੀਆ ਆ
1: ਜੀ ਮੁੱਦਾ ਖੜਾ
0: ਉਹ ਪੜਿਆ ਹੋਇਆ ਜਾਂ ਨਹੀਂ ਪੜਿਆ ਆ ਹੀ ਇਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ
1: ਬਣਿਆ ਹੋਇਆ
0: ਫਾਰ ਦਾ ਲਾਸਟ 13 years ਹਾਂਜੀ ਉਹਦੀ ਕੁਆਲੀਫਿਕੇਸ਼ਨ ਇਹੀ ਆ ਕਿ ਉਹ ਪ੍ਰਧਾਨ ਮੰਤਰੀ ਆ ਜੀ
1: ਜੀ
0: ਔਰ ਉਹ ਉੱਥੇ ਤੱਕ ਕਿੱਦਾਂ ਪਹੁੰਚਿਆ ਹੈਗਾ ਆ ਉਹ ਉਹਦਾ ਜ਼ਰੀਆ ਹੈਗਾ ਆ ਜੀ ਉਹਦੀ ਮੈਨੇਜਮੈਂਟ ਆ ਜੀ ਉਹ ਉਹਦਾ ਸਕਿੱਲ ਆ ਜੀ
1: ਜੀ ਨਹੀਂ ਆਪ ਤੇ ਆਪ ਵੀ ਤਾਂ ਮੁੱਦਾ ਚੱਕਦਾ ਹੀ ਆ ਕਹਿੰਦਾ ਹੀ ਆ ਕਿ ਮੈਂ ਵੀ ਸੀਗਾ ਜਿਹੜਾ ਇਨਕਮ ਟੈਕਸ ਵਿਭਾਗ ਦੇ ਵਿਚ ਵੱਡੇ ਅਹੁਦੇ ਦੇ ਉੱਤੇ ਸੀਗਾ ਜਾਂ ਉਹ ਪਾਠਕ ਹੋਣੀ ਜਾਂ ਹੋਰ ਸਾਰੇ ਕਹਿੰਦੇ ਨੇ ਮੈਂ IAS ਬਣਨ ਲੱਗਿਆ ਸੀ PCS ਸੀਗਾ ਜੀ ਜੇ ਸੀ ਜੀ ਉਹ ਸੀਗਾ ਜੀ ਸਾਰਾ ਕੁਝ ਛੱਡ ਦਿੱਤਾ ਮਾਨ ਸਾਹਿਬ ਕਹਿੰਦੇ ਨੇ ਮੈਂ ਤਾਂ ਆਪਣਾ ਸਾਰਾ ਬੜਾ ਮਸ਼ਹੂਰ ਸੀਗਾ ਮੈਂ ਆਪਣਾ ਜਿਹੜਾ ਸੀਗਾ ਸਾਰਾ ਇੰਟਰਟੇਨਮੈਂਟ ਦਾ ਕੰਮ ਹੀ ਛੱਡ ਕੇ ਤਾਂ ਆਪਣੇ ਪਰਿਵਾਰ ਬਾਰ ਦਿੱਤਾ ਜੀ ਪੰਜਾਬ ਦੇ ਉੱਤੋਂ ਸਾਰਾ ਕੁਝ ਇਹ ਵੀ ਤਾਂ ਦਾਅਵੇ ਕਰਦਾ ਹੀ ਆ
0: ਭਾਰਤ ਸਾਹਿਬ ਹੋਰ ਸੁਣ ਲੋ ਜਦੋਂ ਇਹਨਾਂ ਦੀ ਪਹਿਲੀ ਸਰਕਾਰ ਬਣੀ ਇਹਨਾਂ ਨੇ ਕਾਨੂੰਨ ਮੰਤਰੀ ਬਣਾ ਤਾ ਸੋਮਨਾਥ ਭਾਰਤੀ ਜਿਹੜਾ ਕਿ ਪੇਸ਼ੇ ਤੋਂ ਵਕੀਲ ਸੀਗਾ ਜੀ ਉਹ ਮੁੜ ਕੇ ਜਿਹੜਾ ਹੈਗਾ ਜੀ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਦੇ ਵੱਲ ਹਾਈ ਕੋਰਟ ਦੇ ਜੱਜਾਂ ਦੇ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਲੈਣ ਲੱਗਾ ਜੀ ਉਹ ਕਿਸੇ ਨੂੰ ਪਤਾ ਲੱਗ ਗਿਆ ਵੀ ਭਾਈ ਉਹਨਾਂ ਨੇ ਕਿਹਾ ਵੀ ਇਹਨੇ ਲਾ ਕਿੱਥੋਂ ਕੀਤਾ ਆ ਇਹਨੂੰ ਤਾਂ ਲਾ ਦੀ ਏ ਵੀ ਸੀ ਨੀ ਪਤਾ ਹਾਂਜੀ ਉਹ ਜਦੋਂ ਉਹਨਾਂ ਨੇ ਜਿਹੜਾ ਹੈਗਾ ਜਾਂ ਫੈਕਟ ਚੈੱਕ ਕਰਾਇਆ ਤੇ ਪਤਾ ਲੱਗਾ ਉਹਦੀ ਡਿਗਰੀ ਜਾਲੀ ਹੈ ਜੀ ਉਹਦੀ ਜਨਾਨੀ ਨੇ ਉਹਦਾ ਪਹਿਲਾਂ ਹੀ ਕੇਸ ਚੱਲਦਾ ਸੀ ਕੁੱਟਮਾਰ ਕੀਤੀ ਸੀ ਤੇ ਉਹ ਜਿਹੜਾ ਆ ਉਹ ਮੰਤਰੀ ਹੁੰਦਿਆਂ ਆ ਉਹਨੇ ਕੁੱਟਮਾਰ ਕੀਤੀ ਤੇ ਉਹਦਾ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੇਸ ਚੱਲਦਾ ਪਿਆ ਸੀ ਉਹ ਆਪਣਾ ਇਨਫਲੂਐਂਸ ਵਰਤਦਾ ਸੀ ਤੇ ਬਾਅਦ ਚ ਪਤਾ ਲੱਗਾ ਫਿਰ ਇਹਨਾਂ ਨੇ ਜਿਹੜਾ ਆ ਪਾਰਟੀ ਉਹਦੇ ਤੋਂ ਜਿਹੜਾ ਆ ਫਾਰਗ ਕੀਤਾ ਜੀ ਉਹਦੇ ਨਾਲ ਇਹਨਾਂ ਦੀ ਬਦਨਾਮੀ ਹੋਈ ਉਹ ਤੋਂ ਬਾਅਦ ਕੀ ਸੋਮਨਾਥ ਭਾਰਤੀ ਤੇ ਤੁਸੀਂ ਕੀ ਐਕਸ਼ਨ ਲਿਆ ਬਈ
1: ਜੀ
0: ਉਹ ਤਾਂ ਪ੍ਰੋਫੈਸ਼ਨਲ ਵਕੀਲ ਸੀਗਾ ਜਿਹੜਾ ਜਾਲੀ ਡਿਗਰੀ ਲਈ ਫਿਰਦਾ ਸੀਗਾ ਜੀ
1: ਬਿਲਕੁਲ
0: ਜਾਂ ਤਾਂ ਤੁਹਾਡੇ ਪੇਸ਼ੇ ਦੀ ਜਿਹੜੀ ਹੈਗੀ ਰਿਕੁਆਇਰਮੈਂਟ ਹੋਵੇ ਤੇ ਫਿਰ ਤੁਸੀਂ ਜਿਹੜਾ ਆ ਵੀ ਉੱਥੇ ਕਹਿ ਸਕਦੇ ਹੈਗੇ ਆ ਜੀ ਕਿ ਪ੍ਰਧਾਨ ਮੰਤਰੀ ਜੀ ਕੁਰਸੀ ਵਾਸਤੇ ਗ੍ਰੈਜੂਏਟ ਹੋਣਾ ਜਰੂਰੀ ਸੀਗਾ ਜਾਂ ਪੋਸਟ ਗ੍ਰੈਜੂਏਟ ਹੋਣਾ ਜਰੂਰੀ ਸੀ
1: ਤੇ
0: ਇਹਨਾਂ ਨੇ ਕੋਈ ਫੇਕ ਡਿਗਰੀ ਲਾਈ ਹੈਗੀ ਆ ਇਹਨਾਂ ਨੇ ਕੋਈ ਡਿਗਰੀ ਨੀ ਸੋ ਇਹ ਤਾਂ ਐਵੇਂ ਇਸ਼ੂ ਬਣਾ ਕੇ ਤੇ ਲੋਕਾਂ ਨੂੰ ਜਿਹੜਾ ਆ ਗੁਮਰਾਹ ਕਰਨ ਵਾਲੀਆਂ ਗੱਲਾਂ ਆ ਜੀ ਤੇ
1: ਫਾਲਤੂ ਦੇ ਝਪੇਲਿਆਂ
0: ਬਾਕੀ ਨਹੀਂ ਜੀ ਫਾਲਤੂ ਲੋਕਾਂ ਧਿਆਨ ਜਿਹੜਾ ਹੈਗਾ ਮੁੱਦਿਆਂ ਤੋਂ ਹਟਾ ਕੇ ਦੇਣਾ ਚੀਜ਼ਾਂ ਨੂੰ ਵੱਲ ਨੂੰ ਪਾਉਣਾ ਹੈਗਾ ਜੀ
1: ਜੀ
0: ਬਾਕੀ ਲੋਕੀ ਕਹਿੰਦੇ ਹੈਗੇ ਆ ਜੀ ਹੈ ਜੀ ਬੀਜੇਪੀ ਦੀ ਬੀ ਟੀਮ ਆ ਜੀ
1: ਜੀ ਬਿਲਕੁਲ ਹੈ ਜੀ
0: ਦੂਜੀ ਗੱਲ ਇਹ ਜੀ ਆਰ ਐਸ ਐਸ 50 ਸਾਲ ਅੱਗੇ ਸੋਚਦੀ ਆ
1: ਜੀ ਬਿਲਕੁਲ ਹੈ ਜੀ ਬਿਲਕੁਲ
0: ਉਹਨਾਂ ਨੂੰ ਇਹ ਹੈਗਾ ਜਿੱਦਣ ਇਹਨਾਂ ਦਾ ਕਰਿਸ਼ਮਾ ਖਤਮ ਹੋ ਗਿਆ ਤੇ ਫਿਰ ਸਾਡੇ ਕੋਲ ਜਿਹੜਾ ਆ ਇੱਕ ਸਬਸਟੀਟਿਊਟ ਹੈਗਾ ਆ ਜੀ ਕਾਂਗਰਸ ਦਾ ਵਿਕਲਪ ਜਿਹੜਾ ਆ ਉਹਨਾਂ ਨੇ ਰੱਖਿਆ ਆ ਜੀ ਕੋਲ
1: ਬਿਲਕੁਲ ਹੈ ਜੀ
0: ਯਾਨੀ ਕਿ ਮੇਨ ਟਾਇਰ ਜੇ ਘਸ ਗਏ ਤੇ ਸਟਿਪਣੀ ਚਾੜ ਲਾਂਗੇ
1: ਜੀ
0: ਇਸੇ ਕਰਕੇ ਦੇਖਦੇ ਹੈਗੇ ਵਾਰ ਵਾਰ ਜਾ ਕੇ ਇਹ ਆਪ ਘਸਾ ਘਸਾ ਕੇ ਆਉਂਦੇ ਹੈਗੇ ਵੀ ਤੁਹਾਡਾ ਮੇਨ ਟਾਇਰ ਘਸ ਗਿਆ ਸਾਨੂੰ ਚਾੜੋ
1: ਬਿਲਕੁਲ
0: ਹਾਂਜੀ
1: ਬਿਲਕੁਲ
0: ਦੇਖੋ ਬਿਲਕੁਲ ਜੀ ਉਹਨਾਂ ਦੇ ਉਹ ਰਾਮ ਰਾਮ ਜਪਦੇ ਹੈਗੇ ਇਹਨਾਂ ਨੇ ਹਨੂੰਮਾਨ ਪੇਟੈਂਟ ਕਰਾ ਲਿਆ ਆਪਣਾ
1: ਹਾਂਜੀ
0: ਭਾਈ ਰਾਮ ਚੰਦਰ ਜੀ ਤੋਂ ਬਾਅਦ ਹਨੂੰਮਾਨ ਜੀ ਦਾ ਹੀ ਆਉਣਾ ਵੀ ਠੀਕ ਗੱਲ ਹੈਗੀ ਆ ਜੀ ਇਹਨਾਂ ਨੂੰ ਹੁਣ ਇਹਨਾਂ ਨੂੰ ਵਰਤੋ
1: ਦੂਸਰੇ ਰਾਮ ਦੇ ਭਗਤ ਨੇ ਉਹ ਹਨੂੰਮਾਨ ਦੇ ਭਗਤ ਨੇ ਜੀ
0: ਜਾ ਕੇ ਸਾਰੇ ਇੱਕ ਆਈ ਐਸ ਅਫਸਰ ਹੋਵੇ ਆਈ ਆਰ ਐਸ ਅਫਸਰ ਹੋਵੇ ਜਾ ਕੇ ਗੁਜਰਾਤ ਦੇ ਇਲੈਕਸ਼ਨਾਂ ਦੇ ਵਿੱਚ ਕਵੇ ਤੇ ਭਾਈ ਭਾਰਤ ਦੇ ਨੋਟਾਂ ਦੇ ਵਿੱਚ ਬਰਕਤ ਹੈ ਨੀ ਕਿ ਇੱਥੇ ਲਕਸ਼ਮੀ ਦੀ ਫੋਟੋ ਲੱਗਣੀ ਚਾਹੀਦੀ ਆ
1: ਨਾਲੇ ਸੈਣੀ ਸਰ ਇੰਨਾ ਹੀ ਇਮਾਨਦਾਰ ਸੀ ਆਪਣੇ ਉਸ ਸਮੇਂ ਦੇ ਵਿੱਚ ਆਫਿਸਰ ਦੇ ਅਹੁਦੇ ਦੇ ਉੱਤੇ ਕੋਈ ਹੈਗਾ ਕੋਈ ਕੇਸ ਇਹਨਾਂ ਦਾ ਕਦੇ ਅਖਬਾਰ ਦੇ ਵਿੱਚ ਸੁਰਖੀ ਲੱਗੀ ਹੋਵੇ ਕਿ ਇਹਨਾਂ ਨੇ ਇੰਨੇ ਕੇਸ ਫੜੇ ਆ ਜੀ ਆਹ ਕੀਤਾ ਜੀ
0: ਉਹ ਜਾਂਦੇ ਹੀ ਨੀ ਸੀ ਟੀਵੀ ਆਦਮੀ ਦਫ਼ਤਰ ਜਾਂਦੇ ਹੀ ਨੀ ਸੀਗੇ ਜੀ ਇਹ ਤਾਂ ਜਾਂਦੇ ਹੀ ਨੀ ਸੀ ਦਫ਼ਤਰ
1: ਜੀ
0: ਉਹ ਕਈ ਬੰਦੇ ਹੁੰਦੇ ਹੈਗੇ ਆ ਜੀ ਤਾਂ ਕਿ ਇਹ ਹੋਰ ਹੋਰ ਕੰਮ ਹੀ ਕਰਦੇ ਰਹੇ ਜੀ ਲਾਈਮ ਲਾਈਟ ਚ ਆਏ ਸੀ ਬਾਕੀ ਸਰਕਾਰੀ ਨੌਕਰੀ ਦੇ ਵਿੱਚ ਜਿਹੜਾ ਕੰਮ ਕਰਕੇ ਤਨਖਾਹ ਲਏ ਉਹਨੂੰ ਤਾਂ ਚੰਗਾ ਹੀ ਨੀ ਸਮਝਦੇ
1: ਬਿਲਕੁਲ
0: ਨਿਸ਼ਾਨਾ ਇਹਨਾਂ ਦਾ ਇਹੀ ਸੀਗਾ ਵੀ ਪੋਲੀਟਿਕਸ ਚ ਜਾਵਾਂਗੇ ਆਰਾਮ ਨਾਲ ਬਿਨਾਂ ਕੰਮ ਕੀਤੇ ਜਿਹੜਾ ਆ ਉਹਨਾਂ ਨੇ ਉੱਥੇ ਵੀ ਬਿਨਾਂ ਕੰਮ ਕੀਤੇ ਤਨਖਾਹ ਲਈ ਹੈ ਤੇ ਇੱਥੇ ਬਿਨਾਂ ਕੰਮ ਕੀਤੇ ਬਿਨਾਂ ਅਹੁਦਾ
1: ਗਮਾਂਡਾ ਦੇ ਉੱਤੇ ਪਿਆ ਆਪਣਾ ਛਾਪੇਮਾਰੀ ਹੋਈ ਆ ਜਾਂ ਚੋਣਾਂ ਤੋਂ ਪਹਿਲਾਂ ਜੋ ਕੁਝ ਵੀ ਹੋਇਆ ਜਾਂ ਸਾਰੇ ਹਾਲਾਤ ਜੋ ਨਜ਼ਰ ਆ ਰਹੇ ਨੇ ਮੈਂ ਕੱਲ ਪਰਸੋਂ ਇਹ ਚੀਜ਼ ਸੋਚਦਾ ਸੀਗਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਜਦੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸੀ ਤੇ ਇਹਨਾਂ ਦੇ ਬਹੁਤ ਵੱਡੇ ਆਫਿਸ ਨੂੰ ਇੱਕ ਨਾ ਜਿੱਥੇ ਰਿਕਾਰਡ ਹੁੰਦਾ ਬਕਾਇਦਾ ਉਹ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਤੇ ਸਾਰਾ ਕੁਝ ਉਹ ਕਹਿ ਸਕਦੇ ਆ ਕਿ ਸਵਾਈ ਕਰ ਛੱਡਿਆ ਤੇ ਕਿਤੇ ਨਾ ਕਿਤੇ ਸ਼ੱਕ ਹੈਗਾ ਕੇਂਦਰ ਨੂੰ ਵੀ ਜਾਂ ਹੋਰ ਸਾਰੇ ਹਿਸਾਬ ਕਿਤਾਬ ਨਾਲ ਦੇਖਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਸਾਰਾ ਰਿਕਾਰਡ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨੂੰ ਪਹਿਲਾਂ ਹੀ ਸਾਂਭ ਲਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵੀ ਪੰਜਾਬ ਦੇ ਨਾਲ ਵਾਪਰਿਆ ਜਾਂ ਧਾਂਦਲੀਆਂ ਜਾਂ ਹੋਰ ਸਾਰਾ ਸਿਲਸਿਲਾ ਚੱਲਿਆ ਉਹ ਕਿਤੇ ਨਾ ਕਿਤੇ ਖੁਲਾਸੇ ਬਾਅਦ ਦੇ ਵਿੱਚ ਵੀ ਹੋ ਸਕਣ
0: ਆਈਡੀਆ ਦੇ ਰਹੇ ਉਹਨਾਂ ਨੂੰ
1: ਨਹੀਂ ਇਹ ਤਾਂ ਪਹਿਲਾਂ ਹੀ ਕਰ ਚੁੱਕੇ ਆ ਨਾ ਮੈਂ ਇਸ ਕਰਕੇ ਮੈਨੂੰ ਉਹ ਯਾਦ ਆਇਆ
0: ਇੱਥੇ ਵੀ ਤਾਂ ਤੁਸੀਂ ਆਈਡੀਆ ਦੇ ਰਹੇ ਹੈਗੇ ਵੀ ਜਾਂਦੇ ਜਾਂਦੇ ਅੱਗ ਲਾ ਜਾਓ ਆਰਾਮ ਨਾਲ ਚੁੱਪ ਕਰਕੇ
1: ਜੀ ਨਹੀਂ ਪਰ ਦੇਖੋ ਕਿੱਡੀ ਉਹ ਤਾਂ ਪਹਿਲਾਂ ਹੁਸ਼ਿਆਰ ਨੇ ਇਹਨਾਂ ਚੀਜ਼ਾਂ ਤੋਂ ਹੁਣ ਅਗਲੇ ਈਡੀ ਐਵੇਂ ਤਾਂ ਨਹੀਂ ਤੁਰੀ ਫਿਰਦੇ ਜੀ
0: ਇੱਕ ਵੱਡੇ ਚੈਨਲ ਦੇ ਐਂਕਰ ਵੀ ਜਿਹੜੇ ਆ ਉਹ ਕਿਤੇ ਕਾਲੇ ਦੌਰ ਦੇ ਵਿੱਚ ਬਾਹਰ ਗਏ ਜੀ ਕਿਤੇ ਇੱਥੇ ਉਹਨਾਂ ਨੂੰ ਕਰ ਦਿੱਤਾ ਸੀ ਪਰਚਾ ਪੁਰਚਾ ਜਿਹਾ
1: ਜੀ
0: ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜੀ 18-20 ਸਾਲ ਬਾਅਦ ਜਿਹੜਾ ਆ ਤੇ ਓਹਨਾ ਨੂੰ ਵਾਪਸ ਆਉਣ ਦਾ ਮੌਕਾ ਮਿਲਿਆ ਕਿਉਂਕਿ ਓਹਨਾ ਨੇ ਕਿਹਾ ਚੱਲ ਮੈਂ ਹੁਣ ਜਾਣਾ ਹੀ ਜਾਣਾ ਆ ਤੇ ਓਹਨਾ ਨੇ ਐਂਟੀਸਪੇਟਰੀ ਬੇਲ ਲਾਈ ਤੇ ਉਹ ਕਹਿੰਦੇ ਕੋਈ ਐਫ ਆਈ ਆਰ ਦਰਜ
1: ਅੱਛਾ ਜੀ
0: ਉਹ ਕਹਿੰਦੇ ਇਹ ਕਿੱਦਾਂ ਹੋ ਸਕਦਾ ਜੀ
1: ਜੀ
0: ਉਹ ਕਹਿੰਦੇ ਜੀ ਏਦਾਂ ਹੋਇਆ ਜੀ ਵੀ ਉਦੋਂ ਇਹਨਾਂ ਦਾ ਡਿਸਟ੍ਰਿਕਟ ਕੋਈ ਹੋਰ ਸੀਗਾ ਬਾਅਦ ਦੇ ਵਿਚ ਇਹਨਾਂ ਦਾ ਪਿੰਡ ਜਿਹੜੇ ਡਿਸਟ੍ਰਿਕਟ ਦੇ ਵਿਚ ਪਿਆ ਤੇ ਉਹ ਟਰੱਕ ਦੇ ਵਿਚ ਜਿਹੜਾ ਆ ਤੇ ਉਥੋਂ ਰਿਕਾਰਡ ਲੈ ਕੇ ਆਉਂਦਾ ਸੀ ਟਰੱਕ ਤੇ ਉੱਥੇ ਅੱਗ ਹੀ ਲੱਗ ਗਈ ਟਰੱਕ ਨੂੰ
1: ਅੱਛਾ
0: ਉਹ ਸਾਰਾ ਹੀ ਜਿਹੜਾ ਹੈਗਾ ਆ ਰਿਕਾਰਡ ਇਹਦਾ ਹੀ ਸਵਾਹਾ ਹੋ ਗਿਆ
1: ਸਵਾਹ ਕਰਤਾ ਜੀ ਕਿਆ ਬਾਤ ਹੈ ਜੀ
0: ਬਿਲਕੁਲ ਜੀ ਸਨ ਇਹ ਸਨ 98 ਦੀ ਗੱਲ ਆ ਜੀ
1: ਜੀ ਜੀ
0: ਸਨ 2000 ਦੇ ਵਿਚ ਹੁਸ਼ਿਆਰਪੁਰ ਰਿਕਾਰਡ ਰੂਮ ਨੂੰ ਅੱਗ ਲਾਈ ਜੀ
1: ਲੱਗ ਗਈ ਜੀ
0: ਹਾਂਜੀ ਓਹਨੂੰ ਲੱਗੀ ਤੇ ਫੇਰ ਉੱਥੇ ਕਈਆਂ ਦਾ ਜਿਹੜਾ ਹੈਗਾ ਆ ਵੀ ਸਵਾਹਾ ਹੋਇਆ ਜੀ ਜਿਹੜਾ ਨੂੰ ਸੁਪਰੀਮ ਕੋਰਟ ਨੇ ਵੀ ਸਜ਼ਾ ਕੀਤੀਆਂ ਹੀ ਸੀ ਨਾ ਜੀ ਉਹਦਾ ਰਿਕਾਰਡ ਹੈਗਾ ਸੀਗਾ ਜੀ ਉਹਦੇ ਵਿਚ ਸਾਰਾ ਤੇ ਉਹ ਬੰਦੇ ਫੇਰ ਜਿਹੜੇ ਆ ਵੀ ਅੱਗ ਲੱਗਣ ਤੋਂ ਬਾਅਦ ਹੀ ਪਿੰਡ ਆਉਣਾ ਸ਼ੁਰੂ ਹੋਏ ਜੀ
1: ਜੀ ਜੀ ਜੀ ਕਿਆ ਬਾਤ ਹੈ ਜੀ
0: ਸੋ ਇਸ ਕਰਕੇ ਇਹ ਤਾਂ ਤੁਸੀਂ ਆਈਡੀਆ ਦਿੱਤਾ ਉਹਨਾਂ ਨੂੰ ਵੀ ਜਾਂਦੇ ਜਾਂਦੇ ਭਾਈ ਆਪਣੇ ਕਾਗਜ਼ ਜਿਹੜੇ ਰਹਿੰਦੇ ਹੋਣਗੇ ਉਹ ਫੂਕ ਜਾਇਓ ਨਹੀਂ ਤਾਂ ਜਿਹਦੀ ਵੀ ਸਰਕਾਰ ਆ ਗਈ ਉਹਨਾਂ ਛੱਡਣਾ ਹੈ ਨੀ
1: ਕੱਲ ਪਰਸੋਂ ਨਾ ਮਨ ਦੇ ਵਿਚ ਇਹ ਗੱਲ ਆਈ ਪਤਾ ਨੀ ਕਿਥੋਂ ਆਈ ਕੋਈ ਗੱਲ ਬਾਤ ਚੱਲਦੀ ਸੀ ਸ਼ਾਇਦ ਤੇ ਮੈਂ ਇਹ ਸੋਚਦਾ ਸੀ ਦਿੱਲੀ ਦੇ ਵਿਚ ਵੀ ਏਦਾਂ ਇਹਨਾਂ ਦੀ ਸਰਕਾਰ ਜਾਣ ਤੋਂ ਪਹਿਲਾਂ ਵਾਪਰਿਆ ਇਹ ਚੀਜ਼ ਵਾਪਰੀ ਹੈ
0: ਇਥੇ ਵੀ ਹੋਊਗਾ ਜੀ ਇਥੇ ਵੀ ਹੋਊਗਾ
1: ਜੀ
0: ਲੱਗਦਾ ਆ ਜੀ ਜੋ ਤੁਸੀਂ ਬੋਲਿਆ ਨਾ ਉਹ ਮੈਨੂੰ ਲੱਗਦਾ ਸੱਚ ਹੋਊਗਾ ਜੀ
1: ਨਾ ਵਾਪਰੇ ਜੀ ਏਦਾਂ ਦੀਆਂ ਚੀਜ਼ਾਂ ਚਲੋ ਆਖਿਰਕਾਰ
0: ਸਾਰੇ ਏਦਾਂ ਦੀਆਂ ਚੀਜ਼ਾਂ ਵਾਪਰਦੀਆਂ ਨੀ ਹੁੰਦੀਆਂ ਏਦਾਂ ਦੀਆਂ ਵਾਪਰਾਈਆਂ ਜਾਂਦੀਆਂ ਹੁੰਦੀਆਂ
1: ਜਾਂਦੀਆਂ ਨੇ ਜੀ ਬਿਲਕੁਲ ਜੀ
0: ਦੇਖੋ ਮੈਂ ਨਾ ਉਹ ਦਵਿੰਦਰਪਾਲ ਹੋਣਾ ਨੇ ਪ੍ਰੋਫੈਸਰ ਭੱਟੀ ਨਾਲ ਜਿਹੜੀ ਹੈ ਇੰਟਰਵਿਊ ਕੀਤੀ ਸੀ
1: ਜੀ
0: ਉਹਦੇ ਵਿਚ ਜਿਹੜਾ ਆ ਉਹ ਭੱਟੀ ਸਾਹਿਬ ਨੇ ਜਿਹੜੀ ਗੱਲ ਕਹੀ ਮੈਨੂੰ ਹਰਵਿੰਦਰ ਭੱਟੀ ਹੋਣਾ ਨੇ
1: ਜੀ
0: ਉਹ ਕਹਿੰਦੇ ਵੀ ਕਿੱਡਾ ਦੇਖੋ ਸਾਡਾ ਜਿਹੜੀ ਹੈਗੀ ਤਰਾਸਦੀ ਆ
1: ਜੀ
0: ਕਿ 3 ਦਿਨ ਹੋ ਗਏ ਨਾ ਡੀਜੀਪੀ ਨੂੰ ਪਤਾ ਹੈਗਾ ਵੀ ਹੋਇਆ ਕੀ ਆ ਨਾ ਕਾਲਜ ਐਡਮਿਨਿਸਟ੍ਰੇਸ਼ਨ ਨੂੰ ਪਤਾ ਨਾ ਬੱਚਿਆਂ ਨੂੰ ਹੀ ਪਤਾ ਆ
1: ਜੀ
0: ਨਾ ਸਟੂਡੈਂਟਸ ਨੂੰ ਪਤਾ ਵੀ ਕੀ ਹੋਇਆ
1: ਜੀ
0: ਕੋਈ ਬੰਦਾ ਕਾਰਨ ਦੱਸ ਹੀ ਨਹੀਂ ਸਕਦਾ ਵੀ ਆ ਘਟਨਾ ਵਾਪਰੀ ਆ ਤੇ ਵਾਪਰੀ ਕੀ ਆ
1: ਜੀ
0: ਤੇ ਐਡਾ ਵੱਡਾ ਨੁਕਸਾਨ ਹੋ ਗਿਆ ਜੀ
1: ਜੀ
0: ਸੋ ਇਸ ਕਰਕੇ ਇਹਦੇ ਤੇ ਤਾਂ ਜਿਹੜਾ ਆ ਨਾ ਜੀ ਉਹ ਇਹ ਹੁਣ ਇਨਕੁਆਇਰੀ ਹੋਊਗੀ ਤੇ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਆ ਉਹਨਾਂ ਦਾ ਹੈਗਾ ਆ ਵੀ ਆਪਾਂ ਜਿਹੜਾ ਆ ਇਹਦੀ ਇਕਵਿਜ਼ਿੰਗ ਫਿੰਗਰ ਜਿਹੜੀ ਆ ਬੀਜੇਪੀ ਵੱਲ ਨੂੰ ਮੋੜ ਦਈਏ
1: ਜੀ
0: ਤੇ ਸੈਂਟਰ ਫੋਰਸਿਸ ਆਊਗੀ ਤੇ ਉਹਨਾਂ ਦਾ ਹੁਣ ਆਇਆ ਵੀ ਆਪਾਂ ਇੱਧਰ ਨੂੰ ਮੋੜ ਦਈਏ ਬੈਟਰ ਇਹ ਹੈਗਾ ਆ ਕਿ ਇਹਦੀ ਸੀਬੀਆਈ ਇਨਕੁਆਇਰੀ ਕਰਵਾ ਲੈਣੀ ਚਾਹੀਦੀ ਆ
1: ਜੀ
0: ਵੈਸੇ ਇਹਦੇ ਬਾਰੇ ਇੱਕ PIL ਪੈ ਗਈ ਆ ਜੀ ਹਾਈ ਕੋਰਟ ਦੇ ਵਿਚ
1: ਜੀ
0: ਇਸੇ ਕਰਕੇ ਇਹਨੂੰ ਖਬਰਾਂ ਦੇ ਹੈਡ ਚ ਰੱਖਿਆ ਸੀ ਵੀ ਇਹਦੀ PIL ਪੈ ਗਈ ਆ
1: ਜੀ
0: ਤੇ ਇਹਦੇ ਤੇ ਸੁਣਵਾਈ ਹੋਣੀ ਆ ਜੀ ਹੁਣ ਉਹ ਹਾਂ ਜੀ ਤੇ ਹੋ ਸਕਦਾ ਹੈਗਾ ਆ ਵੀ ਇਹਦੀ ਕਿਉਂਕਿ ਜੱਜਸ ਵੀ ਇਹਦੇ ਤੇ ਕੰਸਰਨ ਰੱਖਦੇ ਸੀ ਵੀ ਇਹ ਜੋ ਹੋਇਆ ਵੀ ਦੋਵਾਂ ਦਿਨਾਂ ਦੇ ਵਿਚ ਦੋ ਯੂਨੀਵਰਸਿਟੀਆਂ ਦੇ ਵਿਚ ਏਦਾਂ ਕਰਕੇ ਹੰਗਾਮਾ ਹੋ ਜਾਣਾ ਤੇ ਇੱਥੇ ਲਵਲੀ ਯੂਨੀਵਰਸਿਟੀ ਦਾ ਏਡਾ ਵੱਡਾ ਨੁਕਸਾਨ ਹੋ ਜਾਣਾ
1: ਜੀ
0: ਤੇ ਇਹ ਵੀ ਗੱਲ ਜਿਹੜੀ ਹੈਗੀ ਏ ਤੋਂ ਇਗਨੋਰ ਨੀ ਕੀਤਾ ਜਾਂਦਾ ਕਹਿੰਦੇ ਵੀ ਬਾਹਰੀ ਬੰਦੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਜਿਹੜਾ ਆ ਪੀ ਇਹ ਇੰਨੇ ਤੋੜ ਭੰਨ ਜਿਹੜੀ ਅੰਦਰ ਕੀਤੀ ਆ ਉਹਨਾਂ ਨੇ ਕੀਤੀ ਆ ਰਹੀ ਆ
1: ਜੀ ਉਹ ਪਰਨਾ ਜਿਹਾ ਲਪੇਟਿਆ ਹੋਇਆ ਮੂਲ ਮਤਲਬ ਕਿ ਨਹੀਂ ਦਿਖਦਾ ਹੈ ਜੀ ਉਹ ਹੱਥ ਦੇ ਵਿਚ ਡਾਂਗਾ ਡੂੰਗਾ ਫੜੀਆਂ ਹੋਈਆਂ ਅੰਦਰ ਐਂਟਰ ਹੁੰਦਾ ਬੰਦਾ ਇੱਕ ਦਿਖਾਈ ਦੇ ਰਿਹਾ ਉਹ ਵੀਡੀਓ ਅੱਜ ਕੱਲ ਦੇ ਵਿਚ ਹੀ ਆਈ ਹੈ ਜੀ ਤੇ ਬੱਚੇ ਵੀ ਜਿਹੜੇ ਬੋਲ ਰਹੇ ਨੇ ਅਸਲ ਦੇ ਵਿਚ ਇੱਥੇ ਪਹਿਲਾਂ ਵੀ ਕੁਝ ਚੀਜ਼ਾਂ ਵਾਪਰੀਆਂ ਨੇ ਤੇ ਉਹਨਾਂ ਨੂੰ ਵੀ ਲਕੋਸ਼ ਪੋ ਗਿਆ ਤੇ ਦੂਸਰੇ ਪਾਸੇ ਸਿਆਸੀ ਏਜੰਡਾ ਵੀ ਬਣ ਗਿਆ ਜੀ ਹਨਾ ਦੇਖੋ ਉਹ ਦੋਵੇਂ ਪਾਸੇ ਫਿਰ ਬੀਜੇਪੀ ਘਿਰਦੀ ਆ ਜੀ ਕਿਉਂਕਿ ਉਹ ਬੀਜੇਪੀ ਦੇ ਵਿਚ ਪਹਿਲਾਂ ਆਮ ਆਦਮੀ ਪਾਰਟੀ ਚ ਸੀਗੇ ਤਾਂ ਇਹਨਾਂ ਦਾ ਕਿਤੇ ਨਾ ਕਿਤੇ ਉਹ ਵੀ ਜ਼ੋਰ ਲੱਗਿਆ ਹੋਇਆ ਨਾ ਉਹਨੂੰ ਬਦਨਾਮ ਕੀਤਾ ਜਾਵੇ ਜੀ ਤੇ ਪਰ ਵਾਪਰਿਆ ਕਹਿ ਰਹੇ ਨੇ ਵਾਪਰੀਆਂ ਨੇ ਚੀਜ਼ਾਂ ਪਰ ਅੰਦਰ ਖਾਤੇ ਜਿਹੜੀਆਂ ਅਸਲ ਅਸਲੀਅਤ ਆ ਸੈਣੀ ਸਾਹਿਬ ਜਿੱਥੋਂ ਗੱਲ ਸ਼ੁਰੂ ਹੋਈ ਹੈ ਉਹ ਕਿਤੇ ਨਾ ਕਿਤੇ ਲੁਕੋ ਲਈ ਗਈ ਅੰਦਰ ਖਾਤੇ ਜੀ
0: ਪਰ ਸਾਹਿਬ ਇਹ ਤਾਂ ਦੇਖੋ ਪ੍ਰਾਈਵੇਟ ਯੂਨੀਵਰਸਿਟੀਆਂ ਇੰਨੀਆਂ ਕਰੋਕ ਹੁੰਦੀਆਂ
1: ਜੀ
0: ਇਹ ਬੱਚਾ ਜਿਹੜਾ ਸਟੂਡੈਂਟ ਐਡਮਿਸ਼ਨ ਲੈਂਦਾ ਹੈਗਾ ਆ ਤੇ ਸਟੂਡੈਂਟ ਕੋ ਐਫੀਡੈਵਿਟ ਲੈਂਦੇ ਹੈਗੇ ਆ ਤੇ ਤੈਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਆ ਕਿਤੇ ਵੀ ਇਲੀਗਲ ਐਕਟੀਵਿਟੀ ਦੇ ਵਿਚ ਜਾਂ ਕਿਤੇ ਵੀ ਯੂਨੀਅਨ ਦੇ ਵਿਚ ਪਾਰਟੀਸਪੇਟ ਕੀਤਾ ਤੇ ਤੈਨੂੰ ਜਿਹੜਾ ਅਸੀਂ ਜੋ ਬਿਨਾਂ ਕਾਰਨ ਦੱਸੇ ਜਿਹੜਾ ਆ ਵੀ ਇਥੋਂ ਕਾਲਜ ਚੋਂ ਕੱਢ ਸਕਦੇ ਆ ਯੂਨੀਵਰਸਿਟੀ ਚੋਂ ਕੱਢ ਸਕਦੇ ਆ ਇਸੇ ਤਰੀਕੇ ਨਾਲ ਮਾਂ ਬਾਪ ਕੋਲ
1: ਸੀਸੀਟੀਵੀ ਦੇਖੋ ਕਿੱਡੇ ਵੱਡੇ, ਇੱਕ ਉਹਦੇ ਵਿੱਚ ਇਹ ਨਹੀਂ ਕਿ ਥੋੜੇ ਬੱਚੇ ਰਹਿੰਦੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਦਰ ਬੱਚੇ ਰਹਿੰਦੇ ਆ, ਸਾਰਾ ਕੁਝ ਹੈ, ਸਿਕਿਉਰਿਟੀ ਹੈ, ਕੈਮਰੇ ਲੱਗੇ ਹੋਣਗੇ, ਸੀਸੀਟੀਵੀ। ਕੋਈ ਵੀ ਖਬਰ ਦੇ ਵਿੱਚ ਜਾਂ ਕੋਈ ਟਿੱਪਣੀ ਨਹੀਂ ਆਈ ਕਿ ਸੀਸੀਟੀਵੀਆਂ ਦੀ ਜਿਹੜੀ ਹੈ ਕੈਮਰਿਆਂ ਦੀ ਖੰਘੋਲ ਕੀਤੀ ਜਾ ਰਹੀ ਹੈ ਜਾਂ ਦੇਖ ਪਰਖ ਕਰ ਰਹੇ ਆ ਉਹਨਾਂ ਦੇ ਵਿੱਚ ਕੀ ਦਿਖਾਈ ਦਿੰਦਾ ਖਬਰ ਦੇ ਵਿੱਚ ਜਾਂ ਮੀਡੀਆ ਦੇ ਵਿੱਚ, ਕਦੇ ਹੁਣ ਤੱਕ ਗੱਲ ਆਈ ਹੈ ਇਹ?
0: ਸਰ ਭੰਨ ਦਿੱਤੇ ਉਹ ਕੈਮਰੇ ਸਾਰੇ
1: ਜੀ,
0: ਉਹ ਜਿਹੜਾ ਹੈਗਾ ਅੰਦਰ ਸਰ, ਤੁਸੀਂ ਜਿਦਾਂ ਭੂਤ ਨੱਚੇ ਹੁੰਦੇ ਏਦਾਂ ਹੋਇਆ ਉੱਥੇ।
1: ਹਾਂਜੀ ਬਿਲਕੁਲ
0: ਸਰ, ਜਿਹੜੇ ਸਟੂਡੈਂਟਸ ਹੁੰਦੇ ਆ ਨਾ ਜੀ, ਉਹ ਜਿੱਦਾਂ ਦਾ ਮਰਜ਼ੀ ਹੋਵੇ, ਵੀ ਉਹ ਲੜਕੀਆਂ ਦੇ ਹੋਸਟਲ ਵੱਲੋਂ ਨਹੀਂ ਜਾਂਦੇ ਹੈਗੇ, ਇਹ ਲੜਕੀਆਂ ਦੇ ਹੋਸਟਲ ਵੱਲੋਂ ਜਿਹੜਾ ਹਜੂਮ ਆ ਇਹ ਗਿਆ ਉੱਥੇ, ਕਮਰੇ ਜਿਹੜੇ ਭੰਨ ਕੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਕੁੜੀਆਂ ਨੇ ਕਿਹਾ ਵੀ ਅਸੀਂ ਦਰਵਾਜ਼ੇ ਬੰਦ ਕਰਕੇ, ਤੇ ਉਹਨਾਂ ਨੇ ਫੇਰ ਸਾਡੇ ਦਰਵਾਜ਼ੇ ਭੰਨਣੇ ਸ਼ੁਰੂ ਕੀਤੇ, ਅਸੀਂ ਨਾਲ ਬੈੱਡ ਲਾਏ ਜੀ, ਤੇ ਬੈੱਡ ਜਿਹੜੇ ਹੈਗੇ ਖਿੱਚ ਕੇ ਤੇ ਨਾਲ ਦਰਵਾਜ਼ਿਆਂ ਦੇ ਲਾਏ, ਕਿਤੇ ਦਰਵਾਜ਼ਾ ਖੋਲ ਨਾ ਜਾਏ ਜੀ। ਇਸ ਤਰੀਕੇ ਨਾਲ ਉੱਥੇ ਦਾ ਹਾਲਾਤ ਬਣੇ ਜੀ। ਤੁਸੀਂ ਇਮੇਜਿਨ ਕਰੋ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਕਿੰਨਾ ਜਿਹੜਾ ਇਸ ਚੀਜ਼ ਦਾ ਰਹੂਗਾ ਜੀ ਖੌਫ
1: ਜੀ।
0: ਜੀ ਭਾਰਤ ਸਾਹਿਬ,
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਜਲੰਧਰ ਦੇ ਵਿੱਚ ਬੀਜੇਪੀ ਦੀ ਗੱਲ ਹੋਈ ਹੈ ਤੇ ਸ਼ਾਹ ਹੁਣੀ ਆ ਰਹੇ ਨੇ ਜੀ, ਅਮਿਤ ਸ਼ਾਹ ਹੁਣੀ।
0: ਹਾਂਜੀ ਕੱਲ ਨੂੰ ਆ ਰਹੇ ਜੀ, ਅਮਿਤ ਸ਼ਾਹ ਹੁਣੀ ਆ ਰਹੇ ਜੀ। ਭਾਰਤ ਸਾਹਿਬ ਯਾਤਰਾ ਤੇ ਇਹਨਾਂ ਦੀ ਫਲਾਪ ਜਿਹੀ ਗਈ ਹੈਗੀ ਹੈ ਜੀ। ਮੈਂ ਬੜਾ ਡਰਦਾ ਸੀ, ਮੈਂ ਉਸ ਰੂਟ ਤੇ ਟਰੈਵਲ ਕਰ ਰਿਹਾ ਸੀ ਵੀ ਮੈਨੂੰ ਯਾਤਰਾ ਅੱਗੇ ਮਿਲ ਜਾਣੀ ਤੇ ਪਤਾ ਨੀ ਕਿੰਨੀ ਦੇਰ ਮੈਨੂੰ ਖੜਨਾ ਪੈਣਾ ਜੀ। ਉਹ ਮੈਂ ਜਦੋਂ ਆਇਆ ਤੇ ਦੇਖਿਆ ਤੇ ਇੱਕ ਜਗ੍ਹਾ ਮੈਨੂੰ ਗੱਡੀ ਸਾਈਡ ਤੇ ਕੀਤੀ ਤੇ ਇਹਨਾਂ ਦੀਆਂ ਤਿੰਨ ਗੱਡੀਆਂ ਨਿਕਲ ਗਈਆਂ, ਮੁੜ ਕੇ ਕੋਈ ਦੇਖਿਆ ਹੀ ਨੀ। ਉਹ ਬਾਵਾ ਜਿਹਾ ਰੰਗ ਦੀਆਂ ਹੈਗੀਆਂ ਸੀ ਜੀ, ਇਹਨਾਂ ਨੇ ਜਿੱਦਾਂ ਭਗਵਾਨ ਕਰਨ ਕੀਤਾ ਆ ਉਹ ਤਿੰਨ ਗੱਡੀਆਂ ਦੇ ਉੱਤੇ ਜੀ, ਤੇ ਹੈ ਨੀ ਸਰ
1: ਜੀ ਬਿਲਕੁਲ ਹੈ ਜੀ,
0: ਕੋਈ ਰਿਸਪੋਂਸ ਮਿਲਿਆ ਨੀ ਜੀ ਇਹਨਾਂ ਨੂੰ
1: ਜੀ।
0: ਜੀ ਸਰ
1: ਥੈਂਕ ਯੂ ਸੈਣੀ ਸਾਹਿਬ,
0: ਠੀਕ ਹੈ ਦਿਓ ਇਜਾਜ਼ਤ ਜੀ, ਸਮਾਂ। ਥੈਂਕ ਯੂ ਜੀ, ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਮਾਮਾ ਜੀ ਹੈਗੇ ਆ ਜੀ?
1: ਹਾਂਜੀ ਹਾਂਜੀ, ਸੁਨੇਹੇ ਆਏ ਹੋਣੇ ਉਡੀਕ ਦੇ ਵਿੱਚ ਨੇ,
0: ਤੇ ਫੇਰ ਬਸ ਫੇਰ ਲਾ ਦਿਓ ਛੇਤੀ ਜੀ। ਕੱਲ ਵੀ ਮੈਂ ਨਾ ਸਵੇਰੇ ਉੱਠ ਕੇ ਸੁਣਨਾ ਪਿਆ ਮੈਨੂੰ,
1: ਨਾਲ ਹੀ ਸੁਣਾ ਦੇਣਾ
0: ਜੀ, ਨਾਲ ਹੀ ਜੋੜ ਦਿਓ ਜੀ। ਥੈਂਕ ਯੂ, ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਗੁਰੀ ਸਾਹਿਬ ਬਹੁਤ ਸਾਰੇ ਸੁਨੇਹੇ ਭੇਜ ਰਹੇ ਨੇ। ਬਾਈ ਜੀ ਕਾਲ ਕਰ ਲਿਆ ਕਰੋ, ਗੱਲਬਾਤ ਵੀ ਹੋ ਜਾਂਦੀ ਹੈ ਨਾਲ ਨਾਲ, ਤੇ ਮੈਨੂੰ ਥੋੜਾ ਜਿਹਾ ਕਈ ਵਾਰੀ ਔਖਾ ਹੋ ਜਾਂਦਾ ਹੈ ਕਿਉਂਕਿ ਸੁਨੇਹੇ ਨਾਲ ਨਾਲ ਲੈਣ ਦੀ, ਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲ ਵੀ ਕਹਿ ਸਕਦੇ ਹੋ, ਇਸ ਲਈ ਆਪਾਂ ਫੋਨ ਲਾਈਨਾਂ ਖੋਲੀਆਂ ਹੁੰਦੀਆਂ ਨੇ, ਤੇ ਕਾਲ ਕਰਕੇ ਆਪਣੇ ਜਜ਼ਬਾਤ ਆਪਣੀ ਜ਼ੁਬਾਨੀ ਵੀ ਜਿਹੜੇ ਨੇ ਉਹਨਾਂ ਦੀ ਵੀ ਸਾਂਝ ਪਾ ਸਕਦੇ ਹੋ। ਤੇ ਲੋ ਦੋਸਤੋ, ਕੁਝ ਵਿਦੇਸ਼ੀ ਖਬਰਾਂ ਨੇ ਤਦ ਤੱਕ ਜਿੰਨਾ ਚਿਰ ਕਾਲ ਆਉਂਦੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਸੁਣਦੇ ਹਾਂ ਤੇ ਹੋਰ ਜ਼ਿੰਦਗੀ ਦੇ ਤਜਰਬਿਆਂ ਤੋਂ ਜਿਹੜੀਆਂ ਲਿਖਤਾਂ ਨੇ ਉਹ ਕੀ ਸਾਨੂੰ ਸਿਖਾਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 4497-1962 ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਬਾਈ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ ਜੀ, ਉਹਨਾਂ ਦਾ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸੇ ਤਰ੍ਹਾਂ ਅੱਗੇ ਵੱਧਦੇ ਹਾਂ ਜੀ, ਤੇ US ਦੇ ਵਿੱਚ ਚੱਲਦੇ ਹਾਂ। ਥੋੜੀ ਜਿਹੀ ਇੰਪੋਰਟ ਡਿਊਟੀ ਦੇ ਵਿੱਚ ਥੋੜੀ ਜਿਹੀ ਨਰਮੀ ਜਿਹੜੀ ਹੈ ਟਰੰਪ ਦੇ ਬਿਹੇਵ ਦੇ ਵਿੱਚ ਆਉਣ ਲੱਗੀ ਹੈ। ਅਮਰੀਕਾ ਵੱਲੋਂ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ, ਵਿਸ਼ੇਸ਼ ਦਵਾਈਆਂ ਦੇ ਉੱਤੇ 100% ਆਯਾਤ ਡਿਊਟੀ ਖਤਮ ਕਰਤੀ ਹੈ, ਕਿਉਂਕਿ ਭਾਈ ਜ਼ਰੂਰਤ ਹੈ ਉੱਥੋਂ, ਹੁਣ ਹੋਰ ਕਿੱਥੋਂ ਲਿਆਉਣੀਆਂ ਨੇ। ਅਮਰੀਕਾ ਨੇ ਐਲਾਨ ਕੀਤਾ ਕਿ ਭਾਰਤ ਦੇ ਸਮੇਤ 19 ਹੋਰ ਭਾਈਵਾਲ ਖੇਤਰਾਂ ਤੋਂ ਮੰਗਵਾਈਆਂ ਜਾਣ ਵਾਲੀਆਂ ਖਾਸ ਸਪੈਸ਼ਲਿਟੀ ਦਵਾਈਆਂ ਤੇ ਉਹਨਾਂ ਦੀ ਸਮੱਗਰੀ ਜਿਹੜੀ ਹੈ, ਕੰਪੋਨੈਂਟਸ ਜਿਹੜੇ ਨੇ, ਉੱਤੇ ਕੋਈ ਆਯਾਤ ਡਿਊਟੀ ਨਹੀਂ ਲੱਗੇਗੀ। ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਲਿਆ ਗਿਆ ਜਦੋਂ ਅਮਰੀਕਾ ਕੁਝ ਖਾਸ ਪੈਂਟੈਂਟ ਜਿਹੜੀਆਂ ਨੇ ਫਾਰਮਾਸਿਊਟੀਕਲ ਉਤਪਾਦਾਂ ਦੇ ਉੱਤੇ ਪੂਰੇ 100% ਟੈਰਿਫ ਦੇ ਵੱਲ ਵੱਧ ਰਿਹਾ। ਅਮਰੀਕੀ ਵਣਜ ਵਿਭਾਗ ਦੇ ਵੱਲੋਂ ਫੈਡਰਲ ਰਜਿਸਟਰ ਦੇ ਵਿੱਚ ਇੱਕ ਅਧਿਕਾਰਤ ਸੂਚੀ ਜਾਰੀ ਕੀਤੀ ਹੈ, ਤੇ ਜਿਸ ਦੇ ਵਿੱਚ ਉਹਨਾਂ ਦੇਸ਼ਾਂ ਤੇ ਖੇਤਰਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਯੋਗ ਫਾਰਮਾਸਿਊਟੀਕਲ ਉਤਪਾਦਾਂ ਨੂੰ 0 ਟੈਰਿਫ ਜਿਹੜਾ ਬਿਨਾਂ ਕਿਸੇ ਟੈਕਸ ਦੀ ਛੋਟ ਮਿਲੇਗੀ। ਇਹ 0 ਟੈਰਿਫ ਨੀਤੀ ਹਰ ਦਵਾਈ ਦੇ ਉੱਤੇ ਲਾਗੂ ਨਹੀਂ ਹੁੰਦੀ ਹੈ, ਸਿਰਫ ਕੁਝ ਹੀ ਜਿਹੜੇ ਖਾਸ ਸਪੈਸ਼ਲਿਟੀ ਫਾਰਮਾਸਿਊਟੀਕਲ ਉਤਪਾਦਾਂ ਤੱਕ ਹੀ ਸੀਮਤ ਹੈ। ਇਨ੍ਹਾਂ ਦੇ ਵਿੱਚ ਦੁਰਲੱਭ ਬਿਮਾਰੀਆਂ ਦੇ ਇਲਾਜ ਦੇ ਲਈ ਦਵਾਈਆਂ, ਪਰਮਾਣੂ ਦਵਾਈਆਂ, ਨਿਊਕਲੀਅਰ ਜਿਹੜੀ ਮੈਡੀਸਨਜ਼ ਹੈ, ਜਾਂ ਪਲਾਜ਼ਮਾ ਤੋਂ ਤਿਆਰ ਥੈਰਾਪੀਆਂ ਤੇ ਬੱਚਾ ਪੈਦਾ ਕਰਨ ਦੀ ਸਮਰੱਥਾ ਫਰਟੀਲਿਟੀ ਜਿਹੜੀ ਹੈ ਨਾਲ ਜੁੜੀਆਂ ਦਵਾਈਆਂ ਸ਼ਾਮਲ ਨੇ। ਇਸ ਛੋਟ ਦੇ ਵਿੱਚ ਸੈੱਲ ਅਤੇ ਜੀਨ ਥੈਰਾਪੀਆਂ, ਐਂਟੀਬਾਡੀ ਡਰੱਗ, ਕੰਜੂਗੇਟਸ ਜਿਹੜੇ ਨੇ, ADCS ਤੇ ਰਸਾਇਣਿਕ ਜਿਹੜੇ ਨੇ ਜੈਵਿਕ ਰੇਡੀਓਲੋਜੀਕਲ ਤੇ ਪਰਮਾਣੂ ਖਤਰਿਆਂ ਦੇ ਨਾਲ ਨਜਿੱਠਣ ਦੇ ਲਈ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਵੀ ਸ਼ਾਮਲ ਨੇ ਤੇ ਪਸ਼ੂਆਂ ਦੀਆਂ ਕੁਝ ਦਵਾਈਆਂ ਨੂੰ ਵੀ ਇਸ ਦੇ ਵਿਚ ਜਿਹੜਾ ਸ਼ਾਮਲ ਕੀਤਾ ਗਿਆ ਦੱਸਿਆ ਜਾ ਰਿਹਾ। ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਦੇ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿਚ ਹੈ ਭਾਰਤ, ਕਿਉਂਕਿ ਇਹਦੇ ਵਿਚ ਬਹੁਤ ਵੱਡੀ ਜਿਹੜੀ ਹੈ ਜਿਹੜਾ ਕਮਾਈ ਕਰ ਰਿਹਾ ਜੀ ਆਪਣਾ ਕਹਿ ਸਕਦੇ ਹਾਂ ਪਾਕਿਸਤਾਨ ਜਿਹੜਾ ਵੱਡੇ ਪੱਧਰ ਦੇ ਉੱਤੇ ਕਮਾਈ ਕਰ ਰਿਹਾ ਜੋ ਹੋਰ ਜਿਹੜੀਆਂ ਫਲਾਈਟਾਂ ਤੋਂ ਲੈ ਰਿਹਾ ਭਾਰਤ ਦੀਆਂ ਜਿਹੜੀ ਏਅਰ ਜਿਹੜਾ ਸਪੇਸ ਆ ਉਹ ਬੰਦ ਕੀਤਾ ਹੋਇਆ ਤੇ ਇਹਦੇ ਵਿਚ ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿਚ ਹੈ ਜੀ ਆਪਣਾ ਭਾਰਤ ਤੇ ਸ਼ਿਨ ਜਿਆਂਗ ਦੇ ਹਵਾਈ ਖੇਤਰ ਦੀ ਵਰਤੋਂ ਦੇ ਲਈ ਚੀਨ ਦੇ ਨਾਲ ਗੱਲਬਾਤ ਦੀ ਸੰਭਾਵਨਾ ਜਿਹੜੀ ਹੈ ਜਾਰੀ ਹੈ। ਭਾਰਤ ਆਪਣੀਆਂ ਹਵਾਈ ਕੰਪਨੀਆਂ ਜਿਹੜੀਆਂ ਨੇ ਉਹਦੇ ਲਈ ਚੀਨ ਦੇ ਸ਼ਿਨ ਜਿਆਂਗ ਹਵਾਈ ਖੇਤਰ ਰਾਹੀਂ ਬਦਲਵੇਂ ਹਵਾਈ ਰੂਟ ਦੀ ਸਹੂਲਤ ਹਾਸਲ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਕਰ ਰਿਹਾ। ਇਸ ਕਦਮ ਦੇ ਨਾਲ ਯੂਰਪ ਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਨਾਂ ਦਾ ਸਫ਼ਰ ਕਾਫ਼ੀ ਛੋਟਾ ਹੋ ਸਕਦਾ ਹੈ। ਇਸ ਦੇ ਨਾਲ ਪਾਕਿਸਤਾਨ ਦੇ ਵੱਲੋਂ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਲਗਾਤਾਰ ਬੰਦ ਰੱਖਣ ਦੇ ਕਾਰਨ ਪੈਣ ਵਾਲਾ ਵਾਧੂ ਜਿਹੜਾ ਵਿੱਤੀ ਬੋਝ ਹੈ ਉਹਦੀ ਘਾਟ ਜਿਹੜੀ ਹੈ ਘੱਟ ਸਕਦਾ ਹੈ। ਬਦਲਵੇਂ ਹਵਾਈ ਰੂਟਾਂ ਦੀ ਵਰਤੋਂ ਦਾ ਮੁੱਦਾ ਭਾਰਤ ਅਤੇ ਚੀਨ ਦੇ ਦਰਮਿਆਨ ਵਿਆਪਕ ਪੱਧਰ ਦੇ ਉੱਤੇ ਚੱਲ ਰਹੀ ਗੱਲਬਾਤ ਦਾ ਹਿੱਸਾ ਰਿਹਾ। ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਤੇ ਤੇਜ਼ੀ ਨਾਲ ਵੱਧ ਰਹੇ ਹਵਾਬਾਜ਼ੀ ਖੇਤਰ ਨੂੰ ਸਹਿਯੋਗ ਦੇਣ ਦੇ ਲਈ ਨਵੇਂ ਰਸਤੇ ਜਿਹੜੇ ਲੱਭ ਰਹੀ ਹੈ। ਇਸ ਤਰ੍ਹਾਂ ਦੀ ਜਿਹੜੀ ਕਿਸੇ ਵੀ ਵਿਵਸਥਾ ਦੇ ਲਈ ਚੀਨੀ ਅਧਿਕਾਰੀਆਂ ਦੀ ਮਨਜ਼ੂਰੀ ਲਾਜ਼ਮੀ ਹੋਏਗੀ ਤੇ ਕਿਉਂਕਿ ਸ਼ਿਨ ਜਿਆਂਗ ਦੇ ਹਵਾਈ ਖੇਤਰ ਦੇ ਕੁਝ ਹਿੱਸੇ ਅਜੇ ਵੀ ਫੌਜ ਦੇ ਕੰਟਰੋਲ ਦੇ ਹੇਠ ਨੇ। ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਮੁੜ ਨਹੀਂ ਖੋਲਿਆ ਤੇ ਇਸ ਦੇ ਕਾਰਨ ਭਾਰਤੀ ਹਵਾਈ ਕੰਪਨੀਆਂ ਖਾਸ ਕਰਕੇ ਏਅਰ ਇੰਡੀਆ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਨੇ। ਯੂਰਪ, ਅਮਰੀਕਾ ਤੇ ਕੈਨੇਡਾ ਜਾਣ ਵਾਲੀਆਂ ਉਡਾਨਾਂ ਨੂੰ ਹੁਣ ਅਰਬ ਸਾਗਰ ਤੇ ਮੱਧ ਏਸ਼ੀਆ ਦੇ ਉੱਪਰੋਂ ਜਿਹੜਾ ਲੰਬੇ ਰੂਟ ਲੈਣੇ ਪੈ ਰਹੇ ਨੇ। ਇਸ ਕਾਰਨ ਜਹਾਜ਼ਾਂ ਦੇ ਵਿਚ ਵਧੇਰੇ ਤੇਲ ਜਿਹੜਾ ਖਰਚ ਜਿਹੜਾ ਹੁੰਦਾ ਹੈ ਤੇ ਚਾਲਕ ਦਲ ਦਾ ਖਰਚਾ ਵੱਧਦਾ ਹੈ ਤੇ ਯਾਤਰਾ ਦਾ ਸਮਾਂ ਵੀ ਲੰਬਾ ਹੋ ਜਾਂਦਾ ਹੈ। ਹਵਾਬਾਜ਼ੀ ਖੇਤਰ ਦੇ ਅਨੁਮਾਨਾਂ ਅਨੁਸਾਰ ਇਸ ਵਾਧੂ ਸੰਚਾਲਨ ਬੋਝ ਦੇ ਕਾਰਨ ਹਰ ਸਾਲ ਸੈਂਕੜੇ ਮਿਲੀਅਨ ਡਾਲਰ ਦਾ ਵਾਧੂ ਖਰਚਾ ਪੈਦਾ ਜਿਹੜਾ ਹੋ ਰਿਹਾ ਪੈ ਰਿਹਾ ਤੇ ਏਅਰ ਇੰਡੀਆ ਨੇ ਸਰਕਾਰ ਨੂੰ ਰਸਤਾ ਬਦਲਣ ਦੇ ਲਈ ਚੀਨ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਰਸਮੀ ਅਪੀਲ ਜਿਹੜੀ ਹੈ ਕੀਤੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਅੱਗੇ ਵੱਧਦੇ ਆ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਬਾਜਮਾਨ ਮੱਚੇ ਸੋਤੇ ਜਿਹੜੇ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ
1: ਜੀਆਂ ਨੂੰ,
2: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਜਿਆਂ ਤੇ ਦੁਆਵਾਂ ਤੇ ਬਹੁਤ ਵਧੀਆ ਸੁਣੀ ਗੱਲਬਾਤ।
1: ਥੈਂਕ ਯੂ ਜੀ,
2: ਬੜਾ ਕੁਛ ਜਿਹੜਾ ਹੈਗਾ ਦੇਖੋ ਡੇਲੀ ਜੀ ਇਹ ਤੱਕ ਰੁਟੀਨ ਬਣ ਗਿਆ ਜਿਹੜਾ ਹੈਗਾ ਬਹੁਤ ਕੁਛ ਸਿੱਖਣ ਨੂੰ ਮਿਲਦਾ ਵਾ।
1: ਸ਼ੁਕਰੀਆ,
2: ਸਹੀ ਗੱਲ ਹੈ, ਹਕੀਕਤ ਆ ਨਾ। ਮੈਂ ਪਹਿਲਾਂ ਨਾ ਇੰਨਾ ਕਿੰਨੇ ਨਾ ਜਿਵੇਂ ਜਿਵੇਂ ਇੰਟਰਸਟ ਜਾਗਦਾ ਜਾਂਦਾ
1: ਜੀ,
2: ਬਹੁਤ ਵਧੀਆ ਜੀ ਸੁਣੀ ਗੱਲਬਾਤ ਹੁੰਦੀ ਆ, ਦਮਦਾਰ ਬੜਾ ਕੁਛ, ਅਸੀਂ ਮੈਂ ਤਾਂ ਸਿੱਖ ਰਿਹਾ ਹਾਂ, ਵਾਕਈ ਬੜਾ ਕੁਛ ਸਿੱਖਣ ਨੂੰ ਮਿਲਦਾ ਹੈਗਾ।
1: ਬਿਲਕੁਲ,
2: ਹਮੇਸ਼ਾ ਕਹਿੰਦੇ ਨਾ ਜਦੋਂ ਆਪਾਂ ਇੱਕ ਕਹਿੰਦੇ ਖਾਲੀ ਖਾਲੀ ਖਾਲੀ ਹੋ ਕੇ ਆਪਣੇ ਆਪ ਨੂੰ ਸਮਝੋ ਮੈਂ ਖਾਲੀ ਹਾਂ
1: ਜੀ,
2: ਬੰਦਾ ਕਿਹੜਾ ਬੜਾ ਕੁਛ ਸਿੱਖ ਜਾਂਦਾ ਹੈ।
1: ਬਿਲਕੁਲ ਜੀ,
2: ਬਾਕੀ ਜਿਹੜਾ ਹੈਗਾ ਸੋਹਣੀ ਗੱਲਬਾਤ ਆ। ਬਾਕੀ ਹਾਲਾਤ ਵਾਕਈ ਜਿਹੜੇ ਹੈਗੇ ਅਗਲਾ ਜਿਸ ਤਰ੍ਹਾਂ ਦੇ ਬਣੇ ਪਏ ਹੈਗੇ ਆ ਤੇ ਇਹ ਗੱਲਾਂ ਪਹਿਲਾਂ ਵੀ ਹੋਈਆਂ, ਵਾਕਈ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ ਤੇ ਲਾਜ਼ਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਸ਼ਖਸ ਜਿਹੜਾ ਹੈਗਾ ਲਾਜ਼ਮ ਅੱਗੇ ਆਉਣਾ ਚਾਹੀਦਾ ਹੈਗਾ
1: ਜੀ,
2: ਜਿਹੜਾ ਮਤਲਬ ਜਿਹੜਾ ਹੈਗਾ ਇੱਕ ਸੋਹਣੀ ਸੋਚ ਲੈ ਕੇ ਅੱਗੇ ਚੱਲੇ, ਜਿਹੜਾ ਹੈਗਾ ਭਲੇ ਦੀ ਭਾਵਨਾ ਨੂੰ ਲੈ ਕੇ ਸਾਰਿਆਂ ਨੂੰ ਸੁੱਖ ਦਾ ਸਾਹ ਆਵੇ, ਹੈ ਨਾ
1: ਜੀ। ਬਿਲਕੁਲ,
2: ਤੇ ਚਲੋ ਦੇਖਦੇ ਆ, ਸਾਡੀਆਂ ਦੁਆਵਾਂ ਹੈਗੀਆਂ ਜ਼ਰੂਰ ਇਸ ਤਰ੍ਹਾਂ ਆਉਣਾ ਚਾਹੀਦਾ ਹੈਗਾ
1: ਜੀ,
2: ਕਹਿੰਦੇ ਨਾ ਵਕਤ ਦੇ ਨਾਲ ਸਾਰੇ ਕੰਮ। ਤੇ ਮੈਂ ਇੱਕ ਗਜ਼ਲ ਲੈ ਕੇ ਆਇਆ ਆਪਣਾ,
1: ਜ਼ਰੂਰ ਜ਼ਰੂਰ ਆਉਣ ਦਿਓ ਜੀ, ਆਉਣ ਦਿਓ ਆਉਣ ਦਿਓ,
2: ਤੁਹਾਨੂੰ ਸੁਣਾ
1: ਸੁਣਾ ਦਿਓ ਜੀ
2: ਜੀ ਦਿੱਲੀ ਦੇ ਵਿੱਚ
1: ਜੀ।
2: ਲੋ

ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਬਹੁਤ ਖੂਬਸੂਰਤ ਜੀ, ਥੈਂਕ ਯੂ, ਧੰਨਵਾਦ ਜੁੜਨ ਦੇ ਲਈ ਨਾਲ ਫਿਰ ਤੋਂ ਜੀ, ਤੇ ਸੈਣੀ ਸਾਹਿਬ ਜੀ ਕਹਿੰਦੇ ਆ ਜਾਓ ਜੀ, ਆ ਜਾਓ ਜੀ, ਆਵਾਜ਼ਾਂ ਮਾਰ ਰਹੇ ਸੀ ਜੀ, ਮੁਹੰਮਦ ਜੀ ਦੀ ਸ਼ੁਰੂ ਦੇ ਵਿਚ ਥੋੜੀ ਜਿਹੀ ਆਵਾਜ਼ ਘੱਟ ਆਈ ਹੈ ਤੇ ਵਿਚ ਬੰਦ ਵੀ ਹੋਈ ਹੈ, ਤੇ ਗੁਰੂ ਜੀ ਨੇ ਤੇ ਆਪਣੇ ਰਾਜਨ ਸੈਣੀ ਸਾਹਿਬ ਨੇ ਕੀਤਾ ਸੀਗਾ ਜੀ ਸੁਚੇਤ, ਤੇ ਹੁਣ ਜਿਹੜੀ ਆ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਤੇ ਉਹਨਾਂ ਦੀ ਆਵਾਜ਼ ਵੀ ਜਿਹੜੀ ਪਹੁੰਚ ਗਈ ਸੀ ਸਹੀ ਸਲਾਮਤ। ਤੇ ਦੋਸਤੋ ਆਖਰ ਦੇ ਵਿੱਚ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੱਲ ਕਰਦੇ ਆ, ਜਿਵੇਂ ਮੁਹੰਮਦ ਜੀ ਨੇ ਵੀ ਕਿਹਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਤੇ ਸਿੱਖਣ ਨੂੰ ਜਿਹੜਾ ਗਲਤੀਆਂ ਨਾ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਿੱਖਾਂਗੇ ਕਿਵੇਂ, ਇਹ ਵੀ ਸਵਾਲ ਖੜਾ ਹੁੰਦਾ ਹੈ। ਪਰ ਬਾਰ ਬਾਰ ਗਲਤੀ ਕਰਨਾ, ਇੱਕੋ ਚੀਜ਼ ਦੁਹਰਾਉਣਾ, ਉਹ ਵੀ ਫਿਰ ਕਿਤੇ ਨਾ ਕਿਤੇ ਗਲਤ ਚੀਜ਼ ਹੈ। ਪਰ ਗਲਤੀਆਂ ਤੋਂ ਜਿਹੜਾ ਸਿੱਖਣ ਦੀ ਕਲਾ ਹੈ ਉਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਸੁਖਵੰਤ ਸਿੰਘ ਜੀ ਲਿਖਦੇ ਆ, ਗਲਤੀਆਂ ਤੋਂ ਸਿੱਖਣ ਦੀ ਕਲਾ ਕਿਵੇਂ ਸਿੱਖਿਆ ਜਾ ਸਕਦਾ ਹੈ, ਕਿਉਂਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ। ਪਰ ਇਹ ਨਹੀਂ ਗੱਲ ਕਿ ਹਰ ਵੇਲੇ ਆਪਾਂ ਗਲਤੀ ਕਰੀ ਜਾਈਏ, ਜੇ ਇੱਕ ਵਾਰੀ ਕਿਸੇ ਚੀਜ਼ ਤੋਂ ਵਰਜਿਆ ਕਿਸੇ ਨੇ ਤੇ ਉਹ ਮਨ ਦੇ ਵਿੱਚ ਚੇਤਿਆਂ ਦੇ ਵਿੱਚ ਜ਼ਰੂਰ ਬਰਕਰਾਰ ਰਹਿਣੀ ਚਾਹੀਦੀ ਹੈ। ਉਹ ਗਲਤੀ ਨੂੰ ਦੁਬਾਰਾ ਦੁਹਰਾਉਣ ਤੋਂ ਪਹਿਲਾਂ ਉਹ ਯਾਦ ਆ ਜਾਂਦੀ ਹੈ। ਖਾਸ ਕਰ ਮੈਨੂੰ ਤਾਂ ਕਿਸੇ ਨੇ ਕੋਈ ਮੈਨੂੰ ਰੋਕਿਆ ਹੋਵੇ, ਟੋਕਿਆ ਹੋਵੇ, ਉਹ ਚੀਜ਼ ਜਿਹੜੀ ਮੇਰੇ ਤੋਂ ਗਲਤ ਹੋਈ ਹੈ, ਤਾਂ ਮੈਨੂੰ ਹਮੇਸ਼ਾ ਉਹ ਵਿਅਕਤੀ ਦਾ ਚਿਹਰਾ ਜਾਂ ਮਨ ਦੇ ਵਿੱਚ ਉਹ ਗੱਲਬਾਤ ਚੇਤੇ ਆ ਜਾਂਦੀ ਹੈ ਕਿ ਨਹੀਂ ਭਾਈ, ਇੱਥੋਂ ਪਹਿਲਾਂ ਵੀ ਕਿਸੇ ਨੇ ਵਰਜਿਆ ਸੀ, ਇਹ ਕੰਮ ਨਹੀਂ ਕਰਨਾ। ਮਨੁੱਖੀ ਜੀਵਨ ਜਿਹੜਾ ਸੰਪੂਰਨਤਾ ਦਾ ਪ੍ਰਤੀਕ ਨਹੀਂ ਹੈ, ਸਗੋਂ ਲਗਾਤਾਰ ਸਿੱਖਣ, ਡਿੱਗਣ ਤੇ ਮੁੜ ਸੰਭਲਣ ਦਾ ਜਿਹੜਾ ਇੱਕ ਲੰਮਾ ਸਫ਼ਰ ਹੈ। ਕੁਦਰਤ ਦਾ ਜਿਹੜਾ ਅਟਲ ਨਿਯਮ ਹੈ ਕਿ ਜਿਹੜਾ ਇਨਸਾਨ ਮੰਜ਼ਿਲ ਦੇ ਵੱਲ ਕਦਮ ਪੁੱਟੇਗਾ, ਉਹ ਰਸਤੇ ਦੇ ਵਿੱਚ ਪਏ ਪੱਥਰਾਂ ਦੇ ਨਾਲ ਠੋਕਰ ਵੀ ਖਾਵੇਗਾ, ਤੇ ਸੰਸਾਰ ਦੇ ਇਤਿਹਾਸ ਦੇ ਵਿੱਚ ਅਜਿਹਾ ਕੋਈ ਵੀ ਵਿਅਕਤੀ ਪੈਦਾ ਨਹੀਂ ਹੋਇਆ ਜਿਹਨੇ ਕਦੇ ਕੋਈ ਭੁੱਲ ਨਾ ਕੀਤੀ ਹੋਵੇ। ਗਲਤੀ ਹੋਣਾ ਇਸ ਗੱਲ ਦਾ ਵੀ ਸਬੂਤ ਹੈ ਕਿ ਇਨਸਾਨ ਜਿਹੜਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਅਸਲ ਮਸਲਾ ਜਿਹੜਾ ਗਲਤੀ ਹੋਣ ਦਾ ਨਹੀਂ, ਸਗੋਂ ਉਸ ਤੋਂ ਬਾਅਦ ਜਿਹੜਾ ਅਪਣਾਏ ਜਾਣ ਵਾਲੇ ਰਵੱਈਏ ਦਾ ਹੁੰਦਾ ਹੈ। ਜਿਹੜਾ ਵੀ ਵਿਅਕਤੀ ਆਪਣੀ ਰੋਜ਼ਾਨਾ ਦੀਆਂ ਛੋਟੀਆਂ ਵੱਡੀਆਂ ਉਕਾਈਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਜਾਂ ਉਹਨਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਜ਼ਿੰਦਗੀ ਭਰ ਇੱਕੋ ਜਿਹੜਾ ਦਾਇਰੇ ਦੇ ਵਿੱਚ ਘੁੰਮਦਾ ਰਹਿੰਦਾ ਹੈ, ਜਾਣੀ ਕਿ ਕੰਫਰਟੇਬਲ ਜ਼ੋਨ ਦੇ ਵਿੱਚ, ਜਿੱਦਾਂ ਬਹੁਤ ਸਾਰੇ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਲੋਕ ਵਸੇ ਨੇ, ਉਹਨਾਂ ਨੇ ਸਿਰਫ ਤੇ ਸਿਰਫ ਬਾਹਰਲੇ ਹੋਰ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਨਹੀਂ ਰੱਖਿਆ, ਸਿਰਫ ਆਪਣੀ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ, ਤੁਰੇ ਫਿਰਦੇ ਨੇ, ਜਾਂ ਉਹੀ ਚੀਜ਼ਾਂ ਬਾਰ ਬਾਰ ਦੁਹਰਾਈਆਂ ਜਾ ਰਹੀਆਂ ਨੇ, ਪਰ ਨਵਾਂ ਕੁਝ ਸਿੱਖਣ ਦਾ ਹੌਸਲਾ ਨਹੀਂ ਹੈ, ਜਾਂ ਉਹ ਕੰਫਰਟੇਬਲ ਜਿਹੜਾ ਜ਼ੋਨ ਹੈ ਉਹਨੂੰ ਤੋੜਨ ਦੀ ਜਿਹੜੀ ਹੈ ਹਿੰਮਤ ਨਹੀਂ ਹੈ, ਰਿਸਕ ਨਹੀਂ ਲੈ ਸਕਦੇ। ਇਸ ਦੇ ਉਲਟ ਜਿਹੜਾ ਇਨਸਾਨ ਆਪਣੀ ਹਰ ਭੁੱਲ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਉਸਦੇ ਵਿੱਚੋਂ ਕੋਈ ਨਾ ਕੋਈ ਸਬਕ ਜਿਹੜਾ ਗ੍ਰਹਿਣ ਕਰ ਲੈਂਦਾ ਹੈ, ਤਾਂ ਉਸਦਾ ਆਉਣ ਵਾਲਾ ਸਮਾਂ ਬੌਧਿਕ, ਸਮਾਜਿਕ ਤੇ ਮਾਨਸਿਕ ਪੱਖੋਂ ਜਿਹੜਾ ਬਹੁਤ ਖੁਸ਼ਹਾਲ ਤੇ ਕਾਮਯਾਬ ਹੋ ਸਕਦਾ ਹੈ। ਸਾਡੇ ਸਮਾਜ ਦੀ ਇੱਕ ਜਿਹੜੀ ਵੱਡੀ ਤਰਾਸਦੀ ਹੈ ਕਿ ਅਸੀਂ ਗਲਤੀ ਮੰਨਣ ਨੂੰ ਆਪਣੀ ਹੇਠੀ ਜਾਂ ਕਮਜ਼ੋਰੀ ਸਮਝ ਲੈਂਦੇ ਹਾਂ, ਭਾਈ ਮੈਂ ਨਹੀਂ ਮੰਨਦਾ, ਭਾਈ ਸੋਰੀ ਤਾਂ ਮਨਵਾਵਾਂਗੇ, ਅਸੀਂ ਮੰਨਦੇ ਥੋੜੀ ਹਾਂ ਗਲਤੀ ਆਪਣੀ। ਸੋਰੀ ਸ਼ਬਦ ਤਾਂ ਕਈ ਵਾਰੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਪੰਜਾਬੀਆਂ ਦੇ ਡਿਕਸ਼ਨਰੀ ਦੇ ਵਿੱਚ ਹੈ ਹੀ ਨਹੀਂ, ਜੇ ਹੈਗਾ ਹੈ ਕਿਸੇ ਨਾ ਕਿਸੇ ਤਾਂ ਉਸ ਚੀਜ਼ ਨੂੰ ਦਿਲੋਂ, ਮਨੋ ਜਾਂ ਆਪਣੀ ਰੂਹ ਦੇ ਅੰਦਰੋਂ ਜਿਹੜਾ ਉਸਨੂੰ ਫੀਲ ਨਹੀਂ ਕਰਦੇ, ਇੱਕ ਬਸ ਸੋਰੀ ਸ਼ਬਦ ਬਾਰ ਬਾਰ ਦੁਹਰਾਉਂਦੇ ਹਾਂ, ਪਰ ਉਹਦਾ ਮਤਲਬ ਅਸੀਂ ਸਮਝੇ ਨਹੀਂ ਕਿ ਅਸਲ ਜਿਹੜੀ ਹੈ ਮਾਨਸਿਕਤਾ ਦੀ ਸਾਡੇ ਅੰਦਰੋਂ ਜਿਹੜੀ ਹੈ ਉਹ ਫੀਲ ਹੋਣੀ ਆ ਚੀਜ਼, ਉਹ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਉਣਾ ਹੈ, ਤਾਂ ਉਦੋਂ ਸੋਰੀ ਮੰਗੀ ਜਾਂਦੀ ਹੈ ਕਿ ਸਿਰਫ ਇਹ ਚਾਰ ਅੱਖਰ ਨਹੀਂ ਗਏ ਕਿ ਸੋਰੀ ਕਹਿ ਦਿਓ ਤੇ ਮਾਮਲਾ ਠੱਪ ਹੋ ਗਿਆ। ਜਦੋਂ ਵੀ ਸਾਡੇ ਕੋਲੋਂ ਕੋਈ ਕੰਮ ਵਿਗੜਦਾ ਹੈ ਤਾਂ ਸਾਡਾ ਮਨ ਸੁਭਾਵਕ ਹੀ ਬਹਾਨੇ ਘੜਨ ਲੱਗ ਪੈਂਦਾ ਹੈ, ਜਾਂ ਉਸਦਾ ਦੋਸ਼ ਜਿਹੜਾ ਹੈ ਹਾਲਾਤ ਤੇ ਦੂਜੇ ਲੋਕਾਂ ਸਿਰ ਮੜਨ ਦੀ ਕੋਸ਼ਿਸ਼ ਕਰਦਾ ਹੈ। ਇਹ ਹੰਕਾਰ ਤੇ ਝੂਠੀ ਅਣਖ ਇਨਸਾਨ ਦੇ ਸਿੱਖਣ ਦੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਉਹ ਚਾਹੇ ਅੱਜ ਸਾਡੇ ਸਮਾਜ ਦੇ ਵਿੱਚ ਉਹ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਨੇ, ਜਾਂ ਜੋ ਵੀ ਸਮਾਜ ਦੇ ਪੱਖ ਤੋਂ ਲੈ ਲਈਏ, ਇੱਕ ਦੂਸਰੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਦੂਸ਼ਣਬਾਜ਼ੀ, ਉਹ ਸਿਆਸੀ ਹੈ, ਚਾਹੇ ਧਰਮ ਦੇ ਵਿੱਚ ਹੈ, ਚਾਹੇ ਪਰਿਵਾਰਾਂ ਦੇ ਵਿੱਚ ਹੈ, ਚਾਹੇ ਉਹ ਰਿਸ਼ਤੇਦਾਰਾਂ ਦੇ ਵਿੱਚ ਹੈ, ਅਗਲੇ ਨੂੰ ਇੰਨਾ ਕੁ ਬਦਨਾਮ ਕਰ ਦਿਓ। ਸਭ ਤੋਂ ਪਹਿਲਾਂ ਜਿਹੜੀ ਕੋਈ ਵੀ ਨੂੰਹ ਘਰ ਦੇ ਵਿੱਚ ਆਉਂਦੀ ਹੈ ਤਾਂ ਉਹਨੂੰ
ਪਲਕਾਂ ਦੇ ਉੱਤੇ ਹੱਥਾਂ ਦੇ ਉੱਤੇ ਤਲੀਆਂ ਦੇ ਉੱਤੇ ਚੁੱਕੀ ਫਿਰਦੇ ਹੈ ਤੇ ਜਦੋਂ ਆਪਣੇ ਥੋੜਾ ਜਿਹਾ ਰੰਗ ਦਿਖਾਉਣ ਲੱਗਦੀ ਹੈ ਅਸਲ ਜੀਵਨ ਨੂੰ ਜਿਹੜਾ ਵਿੱਚ ਘੁਲ ਮਿਲ ਜਾਂਦੀ ਹੈ ਤਾਂ ਫਿਰ ਜਦੋਂ ਉਹ ਤੋਂ ਪਿੱਛਾ ਛਡਾਉਣ ਦੀ ਗੱਲ ਆਉਂਦੀ ਹੈ ਤੇ ਉਸ ਤੋਂ ਬੁਰੀ ਔਰਤ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਐਸੀ ਹੋਏਗੀ ਨਹੀਂ ਪੁਸ਼ਤਾਂ ਤੱਕ ਕਿ ਇੰਨਾ ਕੁ ਬਦਨਾਮ ਕਰ ਦਿਓ ਕਿ ਇਹਦੇ ਵਰਗੀ ਤਾਂ ਕੋਈ ਹੈ ਹੀ ਨਹੀਂ ਹੈ। ਝੂਠੀ ਜਿਹੜੀ ਅਣਖ ਹੈ ਇਨਸਾਨ ਦੇ ਸਿੱਖਣ ਤੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਅਸਲੀਅਤ ਇਹ ਹੈ ਕਿ ਆਪਣੀ ਭੁੱਲ ਨੂੰ ਕਬੂਲ ਕਰਨਾ ਕਮਜ਼ੋਰ ਦਿਲਾਂ ਦਾ ਕੰਮ ਨਹੀਂ, ਹਿੰਮਤ ਵਾਲੇ ਲੋਕਾਂ ਦਾ ਕੰਮ ਹੈ ਤੇ ਅੱਗੇ ਵਧਣ ਦਾ ਕਿ ਹਾਂ ਮੇਤੋਂ ਭੁੱਲ ਹੋਈ ਹੈ, ਸੋਰੀ ਹੈ ਜੀ, ਤੇ ਅੱਗੇ ਆਪਾਂ ਇਸ ਤੋਂ ਨਹੀਂ ਮਤਲਬ ਕਿ ਇੱਦਾਂ ਕਰਾਂਗੇ, ਜੋ ਕੁਝ ਵੀ ਵਾਪਰਿਆ ਤੇ ਉਸ ਨੂੰ ਜਿਹੜਾ ਨਾ ਦੁਹਰਾਉਣ ਦੀ ਵੀ ਜਿਹੜੀ ਆਪਾਂ ਗਰੰਟੀ ਦਿੰਦੇ ਹਾਂ। ਸਗੋਂ ਇਹ ਮਾਨਸਿਕ ਦਲੇਰੀ ਅਤੇ ਉੱਚੇ ਕਿਰਦਾਰ ਦੀ ਨਿਸ਼ਾਨੀ ਹੁੰਦੀ ਹੈ। ਜਿਸ ਪਲ ਅਸੀਂ ਇਹ ਕਹਿਣ ਦੀ ਹਿੰਮਤ ਜੁਟਾ ਲੈਂਦੇ ਹਾਂ ਕਿ ਹਾਂ ਮੇਰਾ ਇਹ ਫੈਸਲਾ ਗਲਤ ਸੀਗਾ, ਠੀਕ ਉਸੇ ਪਲ ਸਾਡਾ ਦਿਮਾਗ ਬਹਾਨਿਆਂ ਦੇ ਵਿੱਚੋਂ ਨਿਕਲ ਕੇ ਸੁਧਾਰ ਦੇ ਰਸਤੇ ਤਲਾਸ਼ਣੇ ਸ਼ੁਰੂ ਕਰ ਦਿੰਦਾ ਹੈ। ਨਹੀਂ ਤਾਂ ਫਿਰ ਉਹ ਮਨ ਦੀਆਂ ਘੜਤਾਂ ਦੇ ਵਿੱਚ ਇਹੋ ਜਿਹੀਆਂ ਕਹਿ ਸਕਦੇ ਹਾਂ ਕਮੀਨੀਆਂ, ਬਹੁਤ ਸਾਰੇ ਥੱਲੇ ਪੱਧਰ ਦੇ ਉੱਤੇ ਅੱਜ ਚਾਹੇ ਉਹ ਸਿਆਸੀ ਰਾਜਨੀਤੀ ਹੋ ਰਹੀ ਹੈ, ਇੰਨੇ ਕੁ ਮਾੜੇ ਪੱਧਰ ਦੇ ਉੱਤੇ ਉਹ ਚਾਹੇ ਸੰਸਥਾਵਾਂ ਨੇ ਉੱਤਰ ਆਉਂਦੀਆਂ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਸੱਚ ਲੁਕਾਉਣ ਦੇ ਲਈ ਹਜ਼ਾਰਾਂ ਝੂਠ ਬੋਲਣੇ ਪੈ ਰਹੇ ਨੇ। ਆਪਣੀ ਕਮੀ ਨੂੰ ਜਾਣ ਲੈਣਾ ਹੀ ਉਸ ਕਮੀ ਨੂੰ ਦੂਰ ਕਰਨ ਦੇ ਵੱਲ ਪੁੱਟਿਆ ਗਿਆ ਪਹਿਲਾ ਕਦਮ ਹੁੰਦਾ ਹੈ। ਜੇਕਰ ਰੋਜ਼ਾਨਾ ਜੀਵਨ ਦੇ ਉੱਤੇ ਝਾਤ ਮਾਰੀਏ ਤਾਂ ਸਾਡੀਆਂ ਜ਼ਿਆਦਾਤਰ ਗਲਤੀਆਂ ਬਹੁਤ ਵੱਡੀਆਂ ਨਹੀਂ ਹੁੰਦੀਆਂ, ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਆਦਤਾਂ ਦੇ ਵਿੱਚ ਲੁਕੀਆਂ ਹੁੰਦੀਆਂ ਨੇ। ਬਿਨਾਂ ਸੋਚੇ ਸਮਝੇ ਕਿਸੇ ਨੂੰ ਕੌੜਾ ਬੋਲ ਦੇਣਾ, ਕੰਮ ਵਾਲੀ ਥਾਂ ਦੇ ਉੱਤੇ ਸਮੇਂ ਦੀ ਕਦਰ ਨਾ ਕਰਨਾ, ਜ਼ਰੂਰੀ ਕੰਮਾਂ ਨੂੰ ਜਿਹੜਾ ਕੱਲ੍ਹ ਤੇ ਟਾਲ ਦੇਣਾ, ਗੁੱਸੇ ਦੇ ਵਿੱਚ ਆ ਕੇ ਕੋਈ ਅਣਸੁਲਝਿਆ ਫੈਸਲਾ ਲੈ ਜਾਣਾ ਜਾਂ ਕਿਸੇ ਦੀ ਗੱਲ ਨੂੰ ਪੂਰਾ ਸੁਣਨ ਤੋਂ ਪਹਿਲਾਂ ਹੀ ਪ੍ਰਤੀਕਰਮ ਦੇ ਦੇਣਾ, ਇਹ ਸਭ ਜਿਵੇਂ ਕਿ ਕਹਿ ਦਿਓ ਕਿ ਆਪਣੇ ਕੋਈ ਕਾਲਰ ਹੀ ਆਉਂਦਾ ਹੈ, ਸੱਜਣ ਮਿੱਤਰ ਦੋਸਤ ਕਾਲ ਕਰਦਾ ਹੈ ਤਾਂ ਅਸੀਂ ਉਹਦੀ ਗੱਲ ਉਹ ਗੱਲ ਸ਼ੁਰੂ ਹੀ ਕਰਦਾ, ਆਪਾਂ ਕਹਿੰਦੇ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਹ ਵੀ ਜਿਹੜੀ ਕਹਿ ਸਕਦੇ ਗਲਤੀ ਹੀ ਹੈ ਸਾਡੀ। ਇਹ ਸਭ ਅਜਿਹੀਆਂ ਭੁੱਲਾਂ ਨੇ ਜੋ ਹੌਲੀ ਹੌਲੀ ਵੱਡੀਆਂ ਮੁਸੀਬਤਾਂ ਦਾ ਰੂਪ ਧਾਰਨ ਕਰਦੀਆਂ ਜਾਂਦੀਆਂ, ਕਿਉਂਕਿ ਸਾਡਾ ਐਟੀਟਿਊਡ ਜਿਹੜਾ ਉਹ ਬਦਲਦਾ ਨਹੀਂ ਹੈ, ਉਸੇ ਤੇ ਉੱਤੇ ਆਧਾਰਿਤ ਰਹਿੰਦੇ ਹਾਂ। ਜੇਕਰ ਹਰ ਇਨਸਾਨ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ 10 ਮਿੰਟ ਕੱਢ ਕੇ ਆਪਣੇ ਪੂਰੇ ਦਿਨ ਦੀ ਜਿਹੜੀ ਹੈ ਸਵੈ ਪੜਚੋਲ ਕਰ ਲਵੇ ਕਿ ਅਸੀਂ ਅੱਜ ਕੀ ਕੀਤਾ ਹੈ, ਕੀ ਚੰਗਾ ਕੀਤਾ, ਕੀ ਮਾੜਾ ਕੀਤਾ, ਕਿਹਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਹੈ, ਕਿਸੇ ਨੂੰ ਮੰਦਾ ਬੋਲਿਆ, ਕਿਸੇ ਨੂੰ ਚੰਗਾ ਬੋਲਿਆ, ਕਿਸੇ ਨੂੰ ਐਪਰੀਸ਼ੀਏਟ ਕੀਤਾ ਹੈ, ਤਾਂ ਉਹ ਸਾਰਾ ਕੁਝ ਸਾਨੂੰ ਚੇਤੇ ਆ ਜਾਏਗਾ। ਕਰੇ ਤਾਂ ਇਹ ਵੇਖੇ ਕਿ ਅੱਜ ਉਸਦੇ ਕੋਲੋਂ ਕਿੱਥੇ ਲਾਪਰਵਾਹੀ ਹੋਈ ਹੈ ਜਾਂ ਕਿੱਥੇ ਉਸਦੇ ਵਤੀਰੇ ਨੇ ਜਿਹੜਾ ਕਿਸੇ ਦਾ ਦਿਲ ਦੁਖਾ ਦਿੱਤਾ ਹੈ, ਤਾਂ ਅਗਲੇ ਦਿਨ ਉਹ ਉਹਨਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚ ਸਕਦਾ ਹੈ। ਇਹ ਨਿਰੰਤਰ ਸਵੈ ਮੁਲਾਂਕਣ ਹੀ ਮਨੁੱਖੀ ਸ਼ਖਸੀਅਤ ਨੂੰ ਤਰਾਸ਼ ਕੇ ਜਿਹੜਾ ਹੀਰੇ ਵਾਂਗ ਚਮਕਾਉਂਦਾ ਹੈ। ਸੈਲਫ ਜਿਹੜੇ ਹੈ ਆਪਣੀ ਸਾਡੀ ਹਿਊਮਨ ਜਿਹੜੀ ਹੈ ਡਿਵੈਲਪਮੈਂਟ ਦੀ ਗੱਲ ਹੈ ਆਪਣੀ। ਦੁਨੀਆਂ ਦੇ ਇਤਿਹਾਸ ਦੇ ਮਹਾਨ ਨਾਇਕਾਂ, ਵਿਗਿਆਨੀਆਂ ਤੇ ਉਦਮੀਆਂ ਦੀਆਂ ਸਫਲਤਾਵਾਂ ਦੇ ਪਿੱਛੇ ਗਲਤੀਆਂ ਤੇ ਅਸਫਲਤਾਵਾਂ ਦੀ ਇੱਕ ਲੰਮੀ ਲੜੀ ਹੁੰਦੀ ਹੈ। ਜਿਵੇਂ ਕਿ ਜਦੋਂ ਪਹਿਲਾਂ ਪਲੇਨ ਬਣਿਆ, ਭਾਈ ਪਤਾ ਨਹੀਂ ਕਿੰਨੇ ਹਜ਼ਾਰਾਂ ਵਾਰੀ ਉਹਨੂੰ ਢਹਿ ਢੇਰੀ ਕੀਤਾ ਹੋਣਾ ਹੈ, ਕਿੰਨੀਆਂ ਸੱਟਾਂ ਲਵਾਈਆਂ ਹੋਣੀਆਂ। ਜਿਵੇਂ ਕਿ ਆਪਾਂ ਛੋਟੇ ਹੁੰਦੇ ਸਾਈਕਲ ਸਿੱਖਦੇ ਹਾਂ, ਪਹਿਲਾਂ ਡਿੱਗਦੇ ਹਾਂ, ਰਗੜਾ ਲਵਾਉਂਦੇ ਹਾਂ ਜਾਂ ਚੱਲਣਾ ਸ਼ੁਰੂ ਕਰਦੇ ਹਾਂ, ਬੱਚੇ ਤੋਂ ਪਹਿਲਾ ਕਦਮ ਪੁੱਟਦੇ ਹਾਂ, ਕਈ ਵਾਰੀ ਡਿੱਗਦੇ ਹਾਂ, ਗੋਡੇ ਛਿੱਲ ਹੁੰਦੇ ਆ, ਰਿੜਦੇ ਹਾਂ, ਫਿਰ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਸਾਈਕਲ ਸਿੱਖਦੇ ਹਾਂ, ਕਦੇ ਕੈਂਚੀ ਚਲਾਉਂਦੇ ਹਾਂ, ਕਦੇ ਇੱਕ ਲੱਤ ਦੇ ਨਾਲ ਮਤਲਬ ਕਿ ਉਹਨੂੰ ਅੱਗੇ ਵਧਾਉਂਦੇ ਹਾਂ ਤੇ ਇੱਕ ਲੱਤ ਜਿਹੜੀ ਹੈ ਜ਼ਮੀਨ ਤੇ ਹੁੰਦੀ ਹੈ, ਫਿਰ ਕੈਂਚੀ ਚਲਾ ਕੇ ਉਸ ਤੋਂ ਬਾਅਦ ਫਿਰ ਡੰਡੇ ਦੇ ਉੱਤੇ ਚਲਾਉਂਦੇ ਹਾਂ, ਡੰਡੇ ਤੋਂ ਬਾਅਦ ਫਿਰ ਕਾਠੀ ਦੇ ਉੱਤੇ ਬਹਿੰਦੇ ਹਾਂ, ਫਿਰ ਬੰਦਾ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਪਰਫੈਕਟ ਹੁੰਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਜੀ, ਕੋਈ ਵੀ ਖੋਜ ਜਾਂ ਪ੍ਰਾਪਤੀ ਪਹਿਲੇ ਹੀ ਯਤਨ ਦੇ ਵਿੱਚ ਸਿਰੇ ਨਹੀਂ ਚੜ ਜਾਂਦੀ। ਬਿਜਲੀ ਦੇ ਬਲਬ ਦੀ ਕਾਢ ਕੱਢਣ ਵੇਲੇ ਥਾਮਸ ਐਡੀਸਨ ਨੇ ਹਜ਼ਾਰਾਂ ਸਫਲ ਪ੍ਰਯੋਗ ਕੀਤੇ ਨੇ, ਪਰ ਉਸਨੇ ਕਦੇ ਵੀ ਉਹਨਾਂ ਨੂੰ ਆਪਣੀ ਹਾਰ ਨਹੀਂ ਮੰਨਿਆ। ਉਸ ਇੱਕ ਗਲਤੀ ਤੋਂ ਸੁਧਾਰ ਕੀਤਾ, ਅੱਗੇ ਅੱਗੇ ਵਧਦਾ ਗਿਆ। ਉਸਦਾ ਕਹਿਣਾ ਸੀਗਾ ਕਿ ਉਸਨੇ ਉਹ ਹਜ਼ਾਰਾਂ ਤਰੀਕੇ ਲੱਭ ਲਏ ਨੇ ਜਿਨ੍ਹਾਂ ਦੇ ਨਾਲ ਬਲਬ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ ਹੈ ਤੇ ਕਿਹੜਾ ਜਾਂਦਾ ਹੈ। ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ, ਕਿਉਂਕਿ ਜੇ ਸਾਰਾ ਕੁਝ ਹੀ ਸਾਨੂੰ ਇੱਥੇ ਧਰਤੀ ਦੇ ਉੱਤੇ ਜੋ ਕੁਝ ਹੋ ਰਿਹਾ ਜੇ ਪਤਾ ਹੋਵੇ ਤਾਂ ਇਨਸਾਨ ਦਾ ਫਿਰ ਟਾਰਗੇਟ ਕੀ ਹੋਏਗਾ ਜ਼ਿੰਦਗੀ ਜਿਉਣ ਦਾ, ਕਾਹਦੇ ਲਈ ਜੀਵੇਗਾ? ਕਿਉਂਕਿ ਹਰ ਰੋਜ਼ ਜਦੋਂ ਸੂਰਜ ਚੜ੍ਹਦਾ ਹੈ ਜਾਂ ਹਰ ਰੋਜ਼ ਰਾਤ ਪੈਂਦੀ ਹੈ
ਤੇ ਅਸੀਂ ਇੱਕ ਨਵੀਂ ਸੋਚ ਦੇ ਨਾਲ ਨਵੇਂ ਤਜਰਬਿਆਂ ਦੇ ਨਾਲ ਜਿਹੜਾ ਉਸ ਨੂੰ ਦਿਨ ਨੂੰ ਬਿਤਾਉਂਦੇ ਹਾਂ ਤੇ ਦਿਨ ਨੂੰ ਜਦੋਂ ਚੜ੍ਹਦਾ ਤੇ ਅਸੀਂ ਅੱਖਾਂ ਖੋਲਦੇ ਹਾਂ ਨਵਾਂ ਦਿਨ ਹੁੰਦਾ ਹੈ ਤੇ ਉਹਦੇ ਵਿੱਚ ਕੁਝ ਨਾ ਕੁਝ ਸਿੱਖਣ ਦੀ ਚਾਹਤ ਹੁੰਦੀ ਹੈ ਇਹੀ ਸਾਡੀ ਜ਼ਿੰਦਗੀ ਦਾ ਜਿਉਣ ਦਾ ਇੱਕ ਮਕਸਦ ਹੈ ਕਿਉਂਕਿ ਇੱਕ ਖਿੱਚ ਹੈ ਸਾਡੇ ਅੱਗੇ ਕਿ ਕੱਲ ਨੂੰ ਕੀ ਹੋਏਗਾ ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ ਗਲਤੀਆਂ ਜ਼ਿੰਦਗੀ ਦੀ ਉਹ ਅਨਮੋਲ ਪਾਠਸ਼ਾਲਾ ਨੇ ਜਿਨ੍ਹਾਂ ਦੇ ਵਿੱਚੋਂ ਮਿਲੀ ਸਿੱਖਿਆ ਕਿਸੇ ਵੀ ਕਿਤਾਬੀ ਗਿਆਨ ਦੇ ਨਾਲੋਂ ਵੱਧ ਪੁਖਤਾ ਹੁੰਦੀ ਹੈ ਇਹਦਾ ਭਾਈ ਇਹ ਮਤਲਬ ਨਹੀਂ ਕਿ ਹਰ ਵੇਲੇ ਗਲਤੀਆਂ ਕਰੀ ਜਾਈਏ ਇਸ ਸੋਚ ਦਾ ਸਭ ਤੋਂ ਵੱਡਾ ਅਸਰ ਸਾਡੇ ਆਪਸੀ ਤੇ ਪਰਿਵਾਰਕ ਰਿਸ਼ਤਿਆਂ ਦੇ ਉੱਤੇ ਪੈਂਦਾ ਹੈ ਅਜੋਕੇ ਦੌਰ ਦੇ ਵਿੱਚ ਜ਼ਿਆਦਾਤਰ ਘਰੇਲੂ ਕਲੇਸ਼ ਤੇ ਦੂਰੀਆਂ ਇਸ ਕਰਕੇ ਪੈਦਾ ਹੁੰਦੀਆਂ ਨੇ ਕਿਉਂਕਿ ਕੋਈ ਵੀ ਧਿਰ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹੁੰਦੀ ਹਰ ਕੋਈ ਦੂਜੇ ਨੂੰ ਗਲਤ ਸਾਬਤ ਕਰਨ ਦੇ ਲਈ ਦੌੜ ਦੇ ਵਿੱਚ ਲੱਗਾ ਰਹਿੰਦਾ ਹੈ ਜਦੋਂ ਇਨਸਾਨ ਇਹ ਸਮਝ ਲੈਂਦਾ ਹੈ ਕਿ ਉਹ ਖੁਦ ਵੀ ਇੱਕ ਜਿਹੜਾ ਆਮ ਹੀ ਇਨਸਾਨ ਹੈ ਕੋਈ ਫਰਿਸ਼ਤਾ ਨਹੀਂ ਉਤਰਿਆ ਰੱਬ ਦਾ ਮਤਲਬ ਕਿ ਕਿਤੋਂ ਉੱਪਰੋਂ ਧਰਤੀ ਦੇ ਉੱਤੇ ਤੇ ਉਸ ਤੋਂ ਵੀ ਭੁੱਲ ਹੋ ਸਕਦੀ ਹੈ ਤਾਂ ਉਸਦੇ ਮਨ ਦੇ ਅੰਦਰ ਨਿਮਰਤਾ ਤੇ ਸਹਿਣਸ਼ੀਲਤਾ ਦਾ ਜਿਹੜਾ ਜਨਮ ਹੋਣ ਲੱਗ ਪੈਂਦਾ ਉਹ ਦੂਜਿਆਂ ਦੀਆਂ ਕਮੀਆਂ ਨੂੰ ਵੀ ਖਿਮਾ ਦੇ ਨਜ਼ਰੀਏ ਦੇ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ ਘਰ ਜਾਂ ਦਫ਼ਤਰ ਦੇ ਵਿੱਚ ਜੇਕਰ ਇੱਕ ਧਿਰ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗ ਲਵੇ ਤਾਂ ਵੱਡੇ ਤੋਂ ਵੱਡਾ ਵਿਵਾਦ ਵੀ ਪਲ ਭਰ ਦੇ ਵਿੱਚ ਸ਼ਾਂਤ ਹੋ ਜਾਂਦਾ ਹੈ ਤੇ ਸੁਭਾਅ ਰਿਸ਼ਤਿਆਂ ਦੇ ਵਿੱਚ ਕੁੜੱਤਣ ਦੀ ਥਾਂ ਦੇ ਉੱਤੇ ਆਪਸੀ ਪਿਆਰ ਤੇ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕਰਦਾ ਹੈ ਸਾਡਾ ਬੀਤਿਆ ਹੋਇਆ ਕੱਲ ਇੱਕ ਬੰਦ ਕਿਤਾਬ ਦੇ ਵਾਂਗ ਹੈ ਜਿਸ ਦੇ ਪੰਨਿਆਂ ਨੂੰ ਹੁਣ ਦੁਬਾਰਾ ਨਹੀਂ ਲਿਖਿਆ ਜਾ ਸਕਦਾ ਉਹ ਲਿਖ ਹੋ ਗਿਆ ਜੋ ਲਿਖਣਾ ਸੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਤੇ ਉਹ ਜਿਹੜਾ ਵਿਹਲੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਆਪਾਂ ਕਰ ਲਿਆ ਇੱਥੇ ਬਹਿ ਗਏ ਜੇ ਨਾ ਬਹਿੰਦੇ ਤਾਂ ਉਹ ਲਿਖਿਆ ਜਾਣਾ ਸੀ ਜੇ ਬਹਿ ਗਏ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਰੇ ਮਿੱਤਰਾਂ ਸੱਜਣਾਂ ਨਾਲ ਕੀਤੀਆਂ ਨੇ ਤੇ ਤੁਹਾਡੇ ਕਮੈਂਟ ਜਿਹੜੇ ਆਏ ਨੇ ਉਹਨਾਂ ਨੂੰ ਪੜ੍ਹਿਆ ਦੇਖਿਆ ਸੁਣਿਆ ਤੇ ਉਹ ਨਹੀਂ ਹੋਣਾ ਸੀ ਤੇ ਇਹ ਜਿਹੜੀ ਮੇਰੀ ਕਿਤਾਬ ਦੇ ਅੱਜ ਦੇ ਪੰਨੇ ਦੇ ਵਿੱਚ ਲਿਖਿਆ ਜਾਣਾ ਸੀ ਪਰ ਅੱਜ 2 ਘੰਟੇ ਜਿਹੜਾ ਤੁਹਾਡੇ ਨਾਲ ਬਿਤਾਏ ਨੇ ਜੋ ਕੁਝ ਤੁਹਾਡੇ ਤੋਂ ਗਿਆਨ ਹਾਸਲ ਕੀਤਾ ਤੁਹਾਡੀਆਂ ਗੱਲਾਂ ਤੋਂ ਸਿੱਖਿਆ ਮੈਂ ਵੀ ਉਹ ਲਿਖਿਆ ਜਾਣਾ ਮੇਰੇ ਅੱਜ ਦੇ ਜਿਹੜਾ ਸਫ਼ਿਆਂ ਦੇ ਵਿੱਚ ਅੱਜ ਦੀ ਤਵਾਰੀਖ ਦੇ ਵਿੱਚ ਪਰ ਸਾਡਾ ਆਉਣ ਵਾਲਾ ਭਲਕ ਜਿਹੜਾ ਇੱਕ ਕੋਰਾ ਕਾਗਜ਼ ਹੈ ਜਿਸ ਦੇ ਉੱਤੇ ਅਸੀਂ ਆਪਣੇ ਤਜਰਬਿਆਂ ਦੀ ਸਿਆਹੀ ਦੇ ਨਾਲ ਇੱਕ ਨਵਾਂ ਇਤਿਹਾਸ ਜਿਹੜਾ ਰਚ ਸਕਦੇ ਹਾਂ ਗਲਤੀਆਂ ਦੇ ਪਰਛਾਵੇਂ ਦੇ ਵਿੱਚ ਜਿਹੜਾ ਡੁੱਬੇ ਰਹਿਣਾ ਜਾਂ ਖੁਦ ਨੂੰ ਕੋਸਦੇ ਰਹਿਣਾ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਹੈ ਸਿਰਫ਼ ਬਿਮਾਰੀਆਂ ਸਹੇੜਦਿਆਂ ਡਿਪਰੈਸ਼ਨ 'ਚ ਜਾਵਾਂਗੇ ਤੇ ਸਮਝਦਾਰੀ ਇਸ ਦੇ ਵਿੱਚ ਹੈ ਕਿ ਅਸੀਂ ਅਤੀਤ ਦੀਆਂ ਭੁੱਲਾਂ ਨੂੰ ਸਿਰਫ਼ ਇੱਕ ਚੇਤਾਵਨੀ ਤੇ ਸਬਕ ਦੇ ਰੂਪ ਦੇ ਵਿੱਚ ਯਾਦ ਰੱਖੀਏ ਜਿਸ ਦਿਨ ਅਸੀਂ ਆਪਣੀ ਹਰ ਗਲਤੀ ਨੂੰ ਇੱਕ ਰਹਿਨੁਮਾ ਮੰਨ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਸਾਡਾ ਆਉਣ ਵਾਲਾ ਸਮਾਂ ਨਾ ਸਿਰਫ਼ ਪਦਾਰਥਕ ਤੌਰ ਦੇ ਉੱਤੇ ਸਫਲ ਹੋਵੇਗਾ ਸਗੋਂ ਅੰਦਰੂਨੀ ਸਕੂਨ ਤੇ ਸਵੈ ਮਾਨ ਦੇ ਨਾਲ ਵੀ ਭਰ ਜਾਵੇਗਾ ਅਸਲ ਦੇ ਵਿੱਚ ਗਲਤੀਆਂ ਤੋਂ ਸਿੱਖਣਾ ਹੀ ਮਨੁੱਖ ਨੂੰ ਸਧਾਰਨ ਤੋਂ ਅਸਧਾਰਨ ਬਣਾਉਣ ਦਾ ਸਭ ਤੋਂ ਕਾਰਗਰ ਜਿਹੜਾ ਨੁਸਖਾ ਹੈ ਜੀ ਦੋਸਤੋ ਬਾ ਕਮਾਲ ਗੱਲਬਾਤ ਜਿਹੜੀ ਸਾਂਝੀ ਕੀਤੀ ਹੈ ਆਪਣੇ ਸੁਖਵੰਤ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ ਬਾ ਕਮਾਲ ਗੱਲ ਹੈ ਬਹਾ ਨਜ਼ਾਰਾ ਆ ਗਿਆ ਕੁਝ ਗੱਲਾਂ ਮੈਂ ਆਪਣੇ ਵੱਲੋਂ ਕੀਤੀਆਂ ਤੇ ਕੁਝ ਇਸ ਆਰਟੀਕਲ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਬਹਾਨੇ ਦੇ ਨਾਲ ਕੁਝ ਨਾ ਕੁਝ ਚੇਤੇ ਆ ਜਾਂਦਾ ਆਪਣੀਆਂ ਗੱਲਾਂ ਵੀ ਤੇ ਨਾਲ ਇਹ ਦੋਸਤੋ ਸੰਪਰਕ ਨੰਬਰ ਉਹਨਾਂ ਦਾ ਹੈ 94175795 ਬਾ ਕਮਾਲ ਉਹਨਾਂ ਦੀ ਕਲਮ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਗਲਤੀਆਂ ਤੋਂ ਸਿੱਖਣ ਦੀ ਕਲਾ ਸੁਖਵੰਤ ਸਿੰਘ ਜੀ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀਆ ਮੰਚ ਤੇ ਇਸੇ ਤਰ੍ਹਾਂ ਦੋਸਤੋ ਆਖਰੀ ਸਮੇਂ ਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਰੇ ਦੋਸਤ ਜੁੜੇ ਹੋਏ ਨੇ ਜਿੰਨੇ ਵੀ ਜੁੜੇ ਹੋਏ ਨੇ ਸ਼ੁਕਰੀਆ ਧੰਨਵਾਦ ਹੈ ਤੇ ਕੱਲ ਵੈਸੇ ਨਜ਼ਮ ਔਜਲਾ ਸਾਹਿਬ ਕਹਿੰਦੇ ਮਹਿਫਲ ਮਿੱਤਰਾਂ ਦੇ ਵਿੱਚ ਸੁਣਾਈ ਸੀ ਤੇ ਉਹਨਾਂ ਦਾ ਸੁਨੇਹਾ ਲੱਗਿਆ ਸੀ ਤੇ ਮੈਂ ਫੇਸਬੁੱਕ ਦੇ ਉੱਤੇ ਪਾਤੀ ਤੇ ਜਾਂਦੇ ਜਾਂਦੇ ਚਲੋ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਕੁਝ ਨਾ ਕੁਝ ਸਿੱਖਦੇ ਹਾਂ ਤਾਂ ਹੀ ਇਹ ਮਨ ਦੇ ਵਿੱਚ ਕਿਤੇ ਨਾ ਕਿਤੇ ਕੁਝ ਜਿਹੜੀਆਂ ਗੱਲਾਂ ਬਾਤਾਂ ਜਜ਼ਬਾਤ ਆਉਂਦੇ ਨੇ ਤੇ ਉਹ ਕਲਮ ਦੇ ਰਾਹੀਂ ਝਰੀਟਾਂ ਦੇ ਰਾਹੀਂ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ ਲਿਖਿਆ ਸੀ ਕਿ ਆਪਣਾਪਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ ਜਦੋਂ ਹਰ ਚੀਜ਼ ਨੂੰ ਆਪਾਂ ਉਸੇ ਦੇ ਬਰਾਬਰ ਖੜਾ ਕਰਕੇ ਦੇਖਦੇ ਹਾਂ ਚਾਹੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨੂੰ ਆਪਣੇ ਆਪ ਨੂੰ ਵੀ ਉੱਥੇ ਖੜ ਕੇ
ਖੜਾ ਕਰਕੇ ਦੇਖਦੇ ਹਾਂ ਉਸ ਹਾਲਾਤਾਂ ਦੇ ਵਿੱਚ, ਉਸ ਸਥਿਤੀ ਦੇ ਵਿੱਚ, ਤਾਂ ਫਿਰ ਸਭ ਹੀ ਮਤਲਬ ਖੋਰ ਲੱਗਦੇ ਹੈ। ਆਪਣਾ ਪੰਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ, ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ। ਪੱਥਰ ਦੇ ਇਸ ਦੌਰ ਦੇ ਵਿੱਚ ਇਨਸਾਨੀਅਤ ਮਰ ਚੱਲੀ, ਹਰ ਰੂਹ ਦੇ ਵਿਹੜੇ ਵਿੱਚ ਮਤਲਬ ਜਿਹਾ ਦਿਸਦਾ ਹੈ। ਵਾਅਦੇ ਜਿਹੜੇ ਕਰਦੇ ਨੇ ਅੰਬਰ ਤੋਂ ਤਾਰੇ ਤੋੜਨ ਦੇ, ਉਹਨਾਂ ਦੇ ਮਨ ਵਿੱਚ ਮਤਲਬ ਜਿਹਾ ਦਿਸਦਾ ਹੈ ਕਿ ਰੋਣਾ ਸਾਨੂੰ ਇਸਦਾ ਕਿ ਗਿਲਾ ਕਰੀਏ ਕਿਸੇ ਤੋਂ, ਆਪਣੇ ਹੀ ਤਰੀਕੇ ਵਿੱਚ ਮਤਲਬ ਜਿਹਾ ਦਿਸਦਾ ਹੈ। ਦਿਲਾਂ ਦੇ ਉੱਤੇ ਪੈ ਗਏ ਰਿਸ਼ਤਿਆਂ ਦੇ ਜੋ ਪਾੜੇ ਨੇ, ਉਹਨਾਂ ਦੀ ਤੜਫ ਵਿੱਚ ਮਤਲਬ ਜਿਹਾ ਦਿਸਦਾ ਹੈ। ਸੁਰਖ ਲਾਲੀ ਹੈ ਅੱਖਾਂ ਅੰਦਰ ਜਾਂ ਹੰਝੂਆਂ ਦਾ ਪਹਿਰਾ ਹੈ, ਹਰ ਇੱਕ ਨਜ਼ਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ। ਬਣ ਕੇ ਜੋ ਬੈਠੇ ਨੇ ਰੈਬਰ ਗਰੀਬ ਲੋਕਾਂ ਦੇ, ਉਹਨਾਂ ਦੇ ਝੰਡੇ ਵਿੱਚ ਮਤਲਬ ਜਿਹਾ ਦਿਸਦਾ ਹੈ। ਛੁਪਾਉਂਦਾ ਫਿਰਦਾ ਹੈ ਜੋ ਭਿੰਦਿਆ ਆਪਣੀ ਹਕੀਕਤ ਨੂੰ, ਉਹਦੇ ਵੀ ਪਰਦੇ ਪਿੱਛੇ ਮਤਲਬ ਜਿਹਾ ਦਿਸਦਾ ਹੈ। ਦੁਆਵਾਂ ਦੇ ਕੇ ਜੋ ਅਕਸਰ ਬੁਲਾਉਂਦੇ ਨੇ ਮਹਿਫਲ ਵਿੱਚ, ਉਹਨਾਂ ਦੇ ਬੁਲਾਵੇ ਵਿੱਚ ਮਤਲਬ ਜਿਹਾ ਦਿਸਦਾ ਹੈ। ਜਗਾਉਂਦੇ ਨੇ ਜੋ ਰਾਹਾਂ ਤੇ ਦੀਵੇ ਪਿਆਰ ਮੁਹੱਬਤ ਦੇ, ਉਹਨਾਂ ਦੇ ਵੀ ਉਜਾਲੇ ਵਿੱਚ ਮਤਲਬ ਜਿਹਾ ਦਿਸਦਾ ਹੈ। ਆਖਿਰ ਚ ਕਿ ਜ਼ਮਾਨੇ ਦੀ ਭੀੜ ਵਿੱਚ ਜੋ ਸਾਡਾ ਹੱਥ ਫੜਦੇ ਨੇ ਉਹਨਾਂ ਦੇ ਸਹਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ। ਲਿਖੀ ਜਾਵੇ ਜੋ ਕਵਿਤਾ ਭਾਰਜ ਕਿਸੇ ਦੀ ਯਾਦ ਵਿੱਚ, ਉਸੇ ਸ਼ੇਰ ਦੇ ਹਰਫ ਵਿੱਚ ਮਤਲਬ ਜਿਹਾ ਦਿਸਦਾ ਹੈ, ਉਸੇ ਸ਼ੇਰ ਦੇ ਅੱਖਰ ਵਿੱਚ ਮਤਲਬ ਜਿਹਾ ਦਿਸਦਾ ਹੈ। ਜੀ ਦੋਸਤੋ, ਇਸ ਦੇ ਨਾਲ ਹੀ ਸਮਾਪਤੀ ਕਰਦੇ ਹਾਂ ਤੇ ਨਾਲ ਤੁਹਾਡੇ ਸੁਨੇਹਾਂ ਦੀ ਜਿਹੜੀ ਹੈ ਹਾਮੀ ਭਰ ਕੇ ਫਿਰ ਆਗਿਆ ਲੈਂਦੇ ਹਾਂ। ਅੱਜ ਇੰਨਾ ਕੁ ਕਬੂਲ ਕਰਨਾ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਆਪਣੇ ਇਸੇ ਤਰ੍ਹਾਂ ਹੀ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਭੇਜੀ ਹੈ ਤੇ ਗੁਲਾਬ ਦੇ ਫੁੱਲ ਭੇਜੇ ਨੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2, ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਨੇ ਪਿਆਰਿਓ, ਤੇ ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ੍ਰੀ ਅਕਾਲ, ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ, ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਫਿਨਲੈਂਡ ਤੋਂ ਸਾਰੇ ਦੁਆਬਾ ਰੇਡੀਓ ਸੁਣਨ ਵਾਲੇ ਮਿੱਤਰਾਂ ਨੂੰ, ਦੋਸਤਾਂ ਨੂੰ, ਸੱਜਣਾਂ ਨੂੰ, ਪਿਆਰਿਆਂ ਨੂੰ। ਤੇ ਜੀਰਾ ਸਾਹਿਬ ਲਿਖਦੇ ਨੇ, ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਤੇ ਜੀਰਾ ਸਾਹਿਬ ਲਿਖਦੇ ਨੇ ਕਿ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ, ਤੇ ਇਹ ਸੀ ਨੋਟਬੰਦੀ। ਔਜਲਾ ਸਾਹਿਬ ਕਹਿੰਦੇ ਨੋਟਬੰਦੀ ਵੇਲੇ ਤੋਂ ਪਹਿਲਾਂ ਜਿਹੜਾ ਸੀ ਡਾਲਰਾਂ ਦੇ ਵਿੱਚ ਰੱਖਣੀ ਚਾਹੀਦੀ ਸੀ ਕਰੰਸੀ। ਰਾਜਨ ਵੀਰ ਜੀ, ਗੁਰੀਮਾਨ ਜੀ ਕਹਿੰਦੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਭਾਜੀ ਨੋਟਬੰਦੀ ਤੋਂ 3 ਸਾਲ ਪਹਿਲਾਂ ਬਾਅਦ ਦੀ ਗੱਲ ਹੈ, ਜੀਰਾ ਜੀ ਕਹਿੰਦੇ ਹੈ। ਗੁਰੀ ਜੀ ਕਹਿੰਦੇ ਹੈ, ਸੁਰਜੀਤ ਭਾਰਤ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਰਜਿੰਦਰ ਜੀਰਾ ਜੀ ਤੇ ਰਾਜਨ ਸੈਣੀ ਜੀ, ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਤੇ ਹਾਲ ਚਾਲ ਪੁੱਛ ਰਹੇ ਨੇ ਆਪਣੇ ਜੀਰਾ ਸਾਹਿਬ ਵੀ, ਤੇ ਗੁਰੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਨੂੰ ਜੀ, ਨਾਮ ਲਿਖ ਕੇ ਕੱਲੇ ਕੱਲੇ ਦਾ ਜੀ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਹੈਗਾ ਜੀ ਆਪਣਾ, ਔਜਲਾ ਸਾਹਿਬ ਲਿਖਦੇ ਨੇ ਤੁਹਾਡੇ ਤਾਂ ਕਹਿੰਦੇ ਹੁੰਦਲ ਇਹ ਹੀ ਸਿਖਾ ਰਿਹਾ ਸੀ ਜੀ, ਮਤਲਬ ਕਿ ਉੱਥੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਫੜਿਆ ਗਿਆ, ਉਹਨਾਂ ਦਾ ਜ਼ਿਕਰ ਕਰ ਰਹੇ ਨੇ ਔਜਲਾ ਸਾਹਿਬ। ਤੇ ਅਗਲਾ ਸੁਨੇਹਾ ਹੈਗਾ ਜੀ ਆਪਣੇ ਕੋਲ ਪੁੱਜਿਆ, ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਹੈ ਕਿ ਨਹੀਂ, ਔਜਲਾ ਸਾਹਿਬ ਦਾ ਸੁਨੇਹਾ ਹੋ ਸਕਦਾ ਸਰਕਟ ਹਾਊਸ ਵੀ ਕਹਿੰਦੇ ਦੱਬਿਆ ਹੋਇਆ ਹੋਵੇ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ, ਸੈਣੀ ਸਾਹਿਬ ਮੋਦੀ ਜੀ ਤਾਂ ਕਹਿੰਦੇ ਭਗਵਾਨ ਆ ਜੀ, ਉਸਦਾ ਕੋਈ ਦੋਸ਼ ਨਹੀਂ ਹੈ ਜੀ। ਤੇ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਆਪਣੇ ਸਤਨਾਮ ਜੀ ਨੇ ਵੀ। ਔਜਲਾ ਸਾਹਿਬ ਲਿਖਦੇ ਨੇ ਬੀਬੀ ਹੁਣ ਪ੍ਰਚਾਰ ਕਰੇਗੀ ਉਹ ਪੈਸੇ ਦਾ ਜੀ। ਤੇ ਗੁਰੀ ਜੀ ਲਿਖਦੇ ਸੈਣੀ ਵੀਰ ਜੀ, ਡਰਾਈਵਰ ਦੇ ਬਿਆਨਾਂ ਤੋਂ ਬਾਅਦ ਅਕਾਲੀਆਂ ਦੀ ਥੂ ਥੂ ਹੋ ਗਈ ਹੈ ਜੀ। ਅਕਾਲੀ ਇਹਨੇ ਅੱਗੇ ਨਹੀਂ ਆਉਂਦੇ ਇੰਨੇ ਜਿੰਨੇ ਇਸ ਧਰਤੀ ਦੇ ਵਿੱਚ ਵੜਦੇ ਜਾ ਰਹੇ ਆ। ਬਹਿਰੀਨ ਵਾਲੀ ਬੀਬੀ ਜੀ ਤਾਂ ਕਹਿੰਦੇ ਹੁਣ ਪੰਜਾਬ ਦੇ ਵਿੱਚ ਸੈਂਟਰ ਆਫ ਅਟਰੈਕਸ਼ਨ ਬਣੇ ਹੋਏ ਆ ਜੀ। ਸੈਣੀ ਵੀਰ ਜੀ, ਹੰਕਾਰਿਆ ਹੋਇਆ ਹਰ ਬੰਦਾ ਮਾੜੀ ਕੀਤੀ ਕਿਸੇ ਦੇ ਵੀ ਪਰ ਭੁਗਤਣੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਪਾਰਟੀ ਨੂੰ ਭੁਗਤਣੀ ਪੈਣੀ ਹੈ ਜੀ। ਗੁਰੀ ਜੀ ਅੱਗੇ ਲਿਖਦੇ ਆ ਕਿ ਸੈਣੀ ਵੀਰ ਜੀ, ਸ਼ਾਇਦ ਪੱਕਾ ਨਹੀਂ ਪਰ ਹੋ ਸਕਦਾ ਕਿ SGPC ਦੀ ਵੋਟਾਂ ਕਰਵਾਉਣ ਦੇ ਲਈ ਇਹ ਕੰਮ ਹੋਇਆ ਹੈ ਜੀ, ਮਤਲਬ ਹੋ ਸਕਦਾ ਹੈ। ਬਿਲਕੁਲ ਹੈ ਜੀ, ਉਹ ਸਾਰੀਆਂ ਚੀਜ਼ਾਂ ਚਾਲਾਂ ਚੱਲੀਆਂ ਜਾਂਦੀਆਂ ਨੇ।
ਤੇ ਇਸੇ ਤਰ੍ਹਾਂ ਓਜਰਾ ਸਾਹਿਬ ਕਹਿੰਦੇ ਆ ਐਕਸਪਾਇਰੀ ਦਵਾਈ ਅਸਰ ਕਰਦੀ ਹੈ ਜੀ। ਤੇ ਮਾਮਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ, ਤੇ ਸੋਹਣਾ ਪ੍ਰੋਗਰਾਮ ਚੱਲ ਰਿਹਾ। ਗੁਰੂ ਜੀ ਕਹਿੰਦੇ ਬਾਈ ਸਾਡੇ ਨਾਭੇ ਦਾ ਉਹ ਸੈਣੀ ਸਾਹਿਬ ਇਹ ਦੇਵਮਾਨ ਸਿਰੇ ਦੀ, ਚਲੋ ਕਾਹਤੋਂ ਆਪਾਂ ਕਹਿਣਾ ਕਿਸੇ ਨੂੰ ਏਦਾਂ, ਹਰ ਕਿਸੇ ਦੇ ਵਿਚਾਰ ਨੇ ਜੀ। ਤੇ ਇਸ ਬੰਦੇ ਨੇ ਤਾਂ ਕਹਿੰਦੇ ਆਪਣੇ ਦਫ਼ਤਰ ਦਾ 3 ਸਾਲਾਂ ਦੀ ਕਿਰਾਇਆ ਨਹੀਂ ਦਿੱਤਾ ਕਹਿੰਦੇ ਜੀ, ਤੇ ਆਪਣੇ ਗੁਆਂਢੀ ਦਾ ਦੁੱਖ ਨਹੀਂ ਪੁੱਛਿਆ। ਦੇਵਮਾਨ ਦੇ ਗੁਆਂਢੀ ਦਾ ਜਿਹੜਾ ਮਦਦ ਮੈਂ ਆਪ ਦਿੱਤੀ ਹੈ ਜੀ ਉਹਨੂੰ ਕਹਿੰਦੇ। ਇਸੇ ਤਰ੍ਹਾਂ ਮੁਹੰਮਦ ਜੀ ਲਿਖਦੇ ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਸਤਿ ਸ੍ਰੀ ਅਕਾਲ ਜੀ ਤੇ ਸਤਿ ਸ੍ਰੀ ਅਕਾਲ ਵੀਰ ਗੁਰੀਮਾਨ ਜੀ। ਗੁਰੂ ਜੀ ਕਹਿੰਦੇ ਬਾਕੀ ਸੈਣੀ ਸਾਹਿਬ ਬੀਬੀ ਦੇ ਮਸਲੇ ਨੇ ਐਸ ਜੀ ਪੀ ਸੀ ਨੂੰ ਕਹਿੰਦੇ ਛੱਡਿਆ ਹੀ ਨਹੀਂ ਕਿਸੇ ਅੱਗੇ ਖੜੇ ਹੋਣ ਦੇ ਲਈ। ਤੇ ਮੈਂ ਤਾਂ ਕਹਿੰਦੇ ਪਹਿਲਾਂ ਹੀ ਦੱਸਿਆ ਦੇਵਮਾਨ ਨੂੰ, ਪਤਾ ਚੱਲ ਗਿਆ ਵੋਟਾਂ ਨੇੜੇ ਆ ਹੁਣ ਤੇ ਇਹਨਾਂ ਨੇ ਬਾਂਦਰ ਨਾਚ ਕਰਨਾ ਹੈ, ਬਾਕੀ ਟਿਕਟ ਨਹੀਂ ਮਿਲਣੀ ਦੇਵਮਾਨ ਨੂੰ ਕਹਿੰਦੇ। ਗੁਰੂ ਜੀ ਕਹਿੰਦੇ ਕਿ ਔਜਲਾ ਵੀਰ ਜੀ ਇਹੋ ਗੱਲ ਮੈਂ ਕਰਦਾ ਚੈਨਲਾਂ ਦੀ ਪੋਸਟਾਂ ਦੇ ਉੱਤੇ, ਕਿਸੇ ਕੋਲ ਮੁੱਦੇ ਹੀ ਨਹੀਂ ਹੈ ਤੇ ਬਸ ਜਾਂ ਬੀਬੀਆਂ ਨੂੰ ਪੈਸੇ ਦੱਸੀ ਜਾਣੇ ਆ ਜਾਂ ਹੋਰਾਂ ਨੂੰ ਭੰਡੀ ਜਾਣਾ, ਹੋਰ ਮੁੱਖ ਮੰਤਰੀ ਪੱਲੇ ਹੈ ਹੀ ਕੁਝ ਨਹੀਂ ਹੈ ਕਹਿੰਦੇ। ਸੈਣੀ ਸਾਹਿਬ ਭਾਲ ਵੀ ਕਹਿੰਦੇ ਸੈਂਟਰ ਸਰਕਾਰ ਹੀ ਰਹੀ ਹੈ ਤੇ ਦੂਜਾ ਮਿਆਂਮਾਰ ਦੇ ਵਿੱਚੋਂ ਵੀ ਜਿਹੜਾ ਸੀ ਆਈ ਏ ਦਾ ਜਿਹੜਾ ਸੀਗਾ ਆਪਣਾ ਜਾਸੂਸ ਸੀਗਾ ਫੜਿਆ ਸੀ, ਉਹ ਵੀ ਤਾਂ ਮੋਦੀ ਸਾਹਿਬ ਨੇ 3 ਮਹੀਨੇ ਦੇ ਵਿੱਚ ਛੱਡ ਦਿੱਤਾ ਤੇ ਮੋਦੀ ਤਾਂ ਅਮਰੀਕਾ ਅੱਗੇ ਨੀਵਾਂ ਵੀ ਪੈ ਗਿਆ। ਕਹਿੰਦੇ ਨੇ ਆਪਣੇ ਲੈ 10 ਪਰਿਵਾਰ ਵਾਰਿਆ ਨਹੀਂ ਦੂਜਾ ਪਰਿਵਾਰ ਵਸਾ ਲਿਆ ਮਾਨ ਸਾਹਿਬ ਨੇ ਤੇ ਇੰਟਰਟੇਨਮੈਂਟ ਛੱਡਿਆ ਕਿੱਥੇ ਹੈ ਹੁਣ, ਸਟੇਜਾਂ ਦੇ ਉੱਤੇ ਜਾ ਕੇ ਵੀ ਤਾਂ ਕਹਿੰਦੇ ਲੋਕਾਂ ਨੂੰ ਇੰਟਰਟੇਨਮੈਂਟ ਹੀ ਕਰਦੇ ਹੈ ਤੇ ਭੰਡਗੀਰੀ ਕਦੇ ਵੀ ਕਹਿੰਦੇ ਨਹੀਂ ਛੱਡੀ ਗਈ ਮਾਨ ਸਾਹਿਬ ਦੇ ਕੋਲੋਂ ਤੇ ਨਾ ਸ਼ਰਾਬ ਛੱਡੀ ਗਈ ਕਹਿੰਦੇ ਜੀ। ਤੇ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਆ ਸ੍ਰੀ ਅਨੰਦਪੁਰ ਸਾਹਿਬ ਸੜਕ ਬਣਾਉਣ ਦੇ ਮਾੜੇ ਹਰਜੋਤ ਬੈਂਸ ਨੇ ਵੀ ਕਹਿੰਦੇ ਨੇ ਕਿ 17 ਪਿੰਡਾਂ ਦਾ ਰਿਕਾਰਡ ਵੀ ਅੱਗ ਲਾ ਦਿੱਤਾ ਤੇ ਹੁਣ ਰਿਕਾਰਡ ਹੈ ਹੀ ਨਹੀਂ ਹੈ ਬਿਲਕੁਲ। ਕਹਿੰਦੇ ਪਲਾਟ ਕੀਤੀਆਂ ਜਾਂਦੀਆਂ ਨੇ ਜੀ ਤੇ ਹੁਣ ਤਾਂ ਕਹਿੰਦੇ ਸਭ ਕੁਝ ਆਨਲਾਈਨ ਦੇ ਵਿੱਚ ਕੰਪਿਊਟਰ ਦੇ ਵਿੱਚ ਫੀਡ ਨਹੀਂ ਕਰਦੇ। ਔਜਲਾ ਸਾਹਿਬ ਇਹ ਆਪਣੇ ਵਾਲਾ ਸਿਸਟਮ ਥੋੜੀ ਹੈ ਜੀ, ਉੱਥੇ ਕਹਿ ਦੇਣਗੇ ਜੀ ਅਜੇ ਚਾੜਿਆ ਹੀ ਨਹੀਂ ਸੀ ਜੀ। ਗੁਰੀਮਾਨ ਜੀ ਕਹਿੰਦੇ ਸੈਣੀ ਸਾਹਿਬ ਅੱਜ DIG ਚਾਹਲ ਦੀ ਇੰਟਰਵਿਊ ਦੇਖੀ ਹੈ ਜੀ, ਉਹ ਤੇ ਦੱਸ ਰਹੇ ਹੈ ਕਿ ਹੁਣ ਬੱਚੇ ਕੁਝ ਨਹੀਂ ਰੋਲਾ ਪਾਉਣਗੇ ਕਿਉਂਕਿ ਅਸੀਂ ਸਾਰੀ ਵੀਡੀਓ ਸਟੂਡੈਂਟਸ ਨੂੰ ਜਿਹੜਾ ਵਿਖਾਈ ਹੈ ਤੇ ਜੋ ਸਟੂਡੈਂਟਸ ਦਾ ਰੋਲਾ ਮੈਨੇਜਮੈਂਟ ਦੇ ਨਾਲ ਉਹ ਅਸੀਂ ਸਾਰੀ ਸੁਲਝਾ ਦਿੱਤਾ ਹੈ ਜੀ ਸਾਰਾ ਹੀ ਕਹਿੰਦੇ ਮਾਮਲਾ ਚੁੱਪ ਹੋ ਗਿਆ ਕਹਿੰਦੇ ਮਤਲਬ ਬਾਕੀ ਕਹਿੰਦੇ ਲਵਲੀ ਯੂਨੀਵਰਸਿਟੀ ਦੇ ਮਾਲਕ ਜਿਹੜੇ ਨੇ ਇੰਸ਼ੋਰੈਂਸ ਸਾਰਿਆਂ ਨੇ ਹੀ ਕਹਿੰਦੇ ਉਹ ਆਪਣਾ ਖਰਚਾ ਕਵਰ ਕਰ ਲੈਣਗੇ ਪਰ ਬੱਚੇ ਜਿਹੜੇ ਵੀਡੀਓ ਦੇ ਵਿੱਚ ਦਿਖ ਰਹੇ ਹੈ ਭੰਨ ਤੋੜ ਕਰਦੇ ਹੋਏ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਜ਼ਰੂਰ ਹੈ ਤੇ ਯੂਨੀਵਰਸਿਟੀ ਜਿਹੜਾ ਇੰਡਸਟਰੀਅਲ ਜਿਹੜਾ

ਨੈਤਿਕ ਨਹੀਂ ਚੱਲ ਰਹੇ, ਕੰਮ ਘੱਟ ਹੈ ਜੀ, ਕਹਿੰਦੇ ਬਸ ਟੈਨਸ਼ਨ ਚ ਆ, ਕ੍ਰੀਏਟ ਹੋ ਜਾਂਦੀ ਹੈ ਕਦੇ ਕਦੇ ਕਹਿੰਦੇ ਜੀ। ਫਿਰ ਸਰ ਸਿਰ ਦੁਖਦਾ ਸੀ ਜੀ ਤੇ ਅੱਜ ਥੋੜਾ ਜਿਹਾ ਕਹਿੰਦੇ ਠੀਕ ਆ ਹੁਣ ਜੀ, ਕਹਿੰਦੇ ਜੀ ਸਿਹਤ ਠੀਕ ਨਹੀਂ ਕਹਿੰਦੇ ਜੀ ਸੀਗੀ ਕੱਲ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਓਕੇ ਪਲੀਜ਼ ਟੇਕ ਕੇਅਰ ਜੀ। ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਰਜਿੰਦਰ ਜੀਰਾ ਜੀ ਨੂੰ, ਰਾਜਨ ਸੈਣੀ ਜੀ ਨੂੰ। ਤੇ ਹਾਂਜੀ ਹਾਂਜੀ ਧੰਨਵਾਦ ਵੀਰ ਜੀ, ਗੁਰੂ ਜੀ ਕਹਿੰਦੇ ਆ। ਤੇ ਸਾਰੇ ਦੋਸਤਾਂ ਦੇ ਸੁਨੇਹੇ ਆਪਾਂ ਕਰ ਹੀ ਦਿੱਤੇ, ਤਕਰੀਬਨ ਆਵਾਜ਼ ਵਿੱਚ ਟੁੱਟੀ ਸੀ ਉਹ ਦਰੁਸਤ ਕਰ ਲਈ ਗਈ, ਸ਼ੁਕਰੀਆ ਦੋਸਤਾਂ ਦਾ ਸੁਚੇਤ ਕਰਨ ਦੇ ਲਈ। ਤੇ ਗੁਰੀ ਮਾਨ ਜੀ ਕਹਿੰਦੇ ਠੀਕ ਹੈ ਹੁਣ। ਤੇ ਲਓ ਦੋਸਤੋ, ਫਿਰ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਸਤਿ ਸ਼੍ਰੀ ਅਕਾਲ, ਇੱਥੇ ਫਤਿਹ ਸਾਂਝੀ ਕਰਦੇ ਹਾਂ। ਤੇ ਕੱਲ੍ਹ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ ਫਿਰ ਤੋਂ 9:30 ਵਜੇ ਦੁਬਾਰਾ ਤੋਂ ਨਵਾਂ ਨਵੇਲਾ ਕੁਝ ਲੈ ਕੇ ਤੇ ਗੱਲਾਂ ਬਾਤਾਂ ਕਰਾਂਗੇ, ਇਸੇ ਤਰ੍ਹਾਂ ਚਰਚਾਵਾਂ ਹੋਣਗੀਆਂ ਤੇ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਪਾਵਾਂਗੇ ਜੀ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਪਿਆਰ ਭਈ ਤੇ ਨਿੱਘੀ ਭੁਪਿੰਦਰ ਭਾਰਤ ਵੱਲੋਂ ਸਤਿ ਸ਼੍ਰੀ ਅਕਾਲ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਹੈ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ ਹੈ.

0: ਉਹ ਸਵਾ 2 ਘੰਟੇ ਇਸੇ ਤਰ੍ਹਾਂ ਰਾਬਤਾ ਤੁਹਾਡਾ ਮੇਰਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਨਵੀਆਂ ਲੈ ਕੇ ਹਾਜ਼ਰ ਹਾਂ। ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਬਾਤ ਪਾਵਾਂਗੇ, ਨਾਲ ਨਾਲ ਜਿਹੜੀਆਂ ਨੇ ਕੁਝ ਨਾ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਸਾਂਝੀਆਂ ਕਰਾਂਗੇ ਤੇ ਭਗਤ ਸਿੰਘ ਹੁਣਾਂ ਦੀ ਜਿਹੜੀ ਹੈ ਯਾਦ ਉਹਨੂੰ ਵੀ ਜਿਹੜੀ ਹੈ ਦੁਹਰਾਵਾਂਗੇ। ਇਸੇ ਤਰ੍ਹਾਂ ਗਲਤੀਆਂ ਤੋਂ ਸਿੱਖਣ ਦੀ ਕਲਾ ਜਿਹੜੀ ਹੈ ਉਹ ਵੀ ਸਿੱਖਾਂਗੇ ਤੇ ਹੋਰ ਬਾਰੇ ਬਹੁਤ ਸਾਰਾ ਸਿਲਸਿਲਾ ਜਿਹੜਾ ਲੈ ਕੇ ਹਾਜ਼ਰ ਆ। ਤੇ ਹੁਣ ਤੋਂ ਤਕਰੀਬਨ 20-25 ਮਿੰਟ ਬਾਅਦ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ ਤੇ ਲਾਈਨਾਂ ਦੇ ਵਿੱਚ ਨਾਲ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ। ਤੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਸਮਾਂ ਤੇ ਸਥਿਤੀ ਦੇ ਵੱਲ ਨੂੰ ਤੇ ਨਾਲ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬੜੇ ਦਿਨਾਂ ਬਾਅਦ ਨਵਦੀਪ ਬਾਈ ਜੀ ਵੀ ਜੁੜੇ ਆ ਦਿੱਲੀ ਵਾਲੇ ਤੇ ਸਤਿ ਸ੍ਰੀ ਅਕਾਲ ਟੂ ਆਲ ਕਹਿੰਦੇ ਨੇ ਤੇ ਸਾਰੇ ਦੋਸਤਾਂ ਦੇ ਲਈ ਪਹਿਲਾਂ ਜਿਹੜੀ ਹੈ ਜਾਣਕਾਰੀ ਜ਼ਰੂਰ ਸਾਂਝੀ ਕਰ ਦਈਏ। ਪਿਛਲੇ ਸਮਿਆਂ ਦੇ ਵਿੱਚ ਕੁਝ ਆਪਣਾ ਜਿਹੜਾ ਐਪ ਹੈ ਉਹਦੇ ਵਿੱਚ ਪ੍ਰੋਬਲਮ ਆ ਰਹੀ ਸੀਗੀ ਤੇ ਉਹ ਹੁਣ ਜਿਹੜੀ ਹੈ ਦਰੁਸਤ ਹੈ ਜੀ, ਉਹਨੂੰ ਅਪਡੇਟ ਕਰ ਦਿੱਤਾ ਗਿਆ ਤੇ ਨਵੇਂ ਫੋਨ ਜਿਹੜੇ ਨੇ ਐਂਡਰੋਇਡ ਜਿਹੜੇ ਨੇ ਉਹ ਜਿਹੜੀ ਆਪਣੀ ਡਾਊਨਲੋਡ ਕਰ ਸਕਦੇ ਨੇ ਦੋਸਤ ਐਪ ਨੂੰ ਤੇ ਉਹਦੇ ਰਾਹੀਂ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਆ ਤੇ ਯੂਟਿਊਬ ਫੇਸਬੁੱਕ ਐਪ ਦੇ ਉੱਤੇ ਵੀ ਜਿਹੜਾ ਨਾਲ ਨਾਲ ਸੁਣ ਸਕਦੇ ਆ ਤੇ ਵੈਬਸਾਈਟ ਦੇ ਉੱਤੇ ਵੀ ਜਾ ਕੇ ਪ੍ਰੋਗਰਾਮ ਦਾ ਆਨੰਦ ਉਸੇ ਤਰ੍ਹਾਂ ਹੀ ਮਾਣ ਸਕਦੇ ਨੇ। ਤੇ ਲੋ ਫਿਰ ਕਰਦੇ ਆ ਸ਼ੁਰੂਆਤ ਦੋਸਤੋ, ਅੱਜ 28 ਸਤੰਬਰ 2026 ਦਾ ਦਿਹਾੜਾ ਹੈ ਤੇ ਪ੍ਰੋਗਰਾਮ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ ਜੀ 12:06 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਹੋ ਗਏ ਨੇ। ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਨੇ ਜੀ ਤੇ ਲੱਗਦਾ ਕਿ ਤਾਰੇ ਟਿਮਟਮਾ ਰਹੇ ਹੋਣਗੇ। ਤੇ ਬਾਕੀ ਤੁਸੀਂ ਦੱਸ ਦਿਓ ਇੰਡੀਆ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਮੌਸਮ ਦੇ ਸਥਿਤੀ ਕੀ ਚੱਲ ਰਹੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:07 ਦਾ ਸਮਾਂ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ ਇਸ ਵਕਤ 5:07 ਹੋ ਚੁੱਕੇ ਹੈ। ਤੇ ਲੋ ਦੋਸਤੋ ਪਾਉਂਦੇ ਆ ਬਾਤ ਅੱਜ ਦੇ ਵਿਚਾਰ ਦੀ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦਾ ਵਿਚਾਰ ਜਿਹੜਾ ਹੈ ਕਹਿੰਦੇ ਕਿ ਮੈਂ ਮੌਤ ਤੋਂ ਕਿਉਂ ਡਰਾਂ, ਇਹ ਸਵਾਲ ਖੜਾ ਕਰਦੇ ਨੇ ਭਗਤ ਸਿੰਘ ਜੀ। ਜਦ ਮੈਂ ਹਾਂ ਮੌਤ ਨਹੀਂ ਤੇ ਜਦ ਮੌਤ ਹੋਵੇਗੀ ਉਸ ਵੇਲੇ ਮੈਂ ਨਹੀਂ ਹੋਵਾਂਗਾ, ਮੈਂ ਉਸ ਚੀਜ਼ ਤੋਂ ਕਿਉਂ ਡਰਾਂ ਜਿਹਦੀ ਹੋਂਦ ਹੀ ਨਹੀਂ, ਜਿਸ ਵੇਲੇ ਮੇਰੀ ਹੋਂਦ ਹੈ। ਤੇ ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ ਵੱਖਰੀ ਵੱਖਰੀ ਦੁਨੀਆਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਕੁਝ ਵਾਪਰਿਆ ਉਹਦੀ ਸੰਖੇਪ ਦੇ ਵਿੱਚ ਝਾਤ ਮਾਰ ਕੇ ਅੱਗੇ ਵੱਧਦੇ ਹਾਂ। ਤੇ ਅੱਜ ਦੁਨੀਆਂ ਦੇ ਵਿੱਚ ਵਰਲਡ ਰੇਬਿਸ ਡੇ ਵੀ ਮਨਾਇਆ ਜਾਂਦਾ ਹੈ, ਕੁੱਤਿਆਂ ਦੇ ਵੱਢਣ ਤੋਂ ਜੋ ਰੇਬਿਸ ਦੀ ਜਿਹੜੀ ਹੈ ਬਿਮਾਰੀ ਫੈਲਦੀ ਹੈ ਤੇ ਉਹ ਤੋਂ ਬਚਣ ਦੇ ਲਈ ਵੀ ਜਿਹੜਾ ਸੁਚੇਤ ਕੀਤਾ ਜਾਂਦਾ ਹੈ। 28 ਸਤੰਬਰ 1895 ਦਾ ਦੋਸਤੋ ਜਦੋਂ ਜ਼ਿਕਰ ਕਰਦੇ ਹਾਂ, ਵਿਗਿਆਨੀ ਲੂਈਸ ਪਾਸਚਰ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ ਤੇ 907 ਦੇ ਵਿੱਚ ਸ਼ਹੀਦ ਭਗਤ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ ਅੱਜ ਉਹਨਾਂ ਨੂੰ ਯਾਦ ਵੀ ਕਰਾਂਗੇ। 1929 ਦੇ ਵਿੱਚ ਭਾਰਤ ਰਤਨ ਦੇ ਦਾਦਾ ਸਾਹਿਬ ਫਾਲਕੇ ਇਨਾਮ ਜੇਤੂ ਕੋਇਲ ਗਾਇਕ ਲਤਾ ਮੰਗੇਸ਼ਕਰ ਦਾ ਇੰਦੌਰ ਦੇ ਵਿੱਚ ਜਨਮ ਹੁੰਦਾ ਹੈ। 1948 ਦੇ ਵਿੱਚ 8 ਫਿਲਮਾਂ ਦੇ ਵਿੱਚ ਐਕਟਿੰਗ ਤੇ 1949 ਦੇ ਵਿੱਚ ਫਿਲਮ ਭੋਲੀ ਦੇ ਵਿੱਚ ਜਿਹੜਾ ਸੀ ਪਹਿਲੇ ਗਾਇਕ ਗੀਤ ਦੇ ਨਾਲ ਗਾਇਕੀ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਉਹਨਾਂ ਨੇ ਤੇ ਵੱਖ ਵੱਖ ਬੋਲੀਆਂ ਦੇ ਵਿੱਚ ਜਿਹੜਾ ਸੀ ਹਜ਼ਾਰਾਂ ਗੀਤ ਤੇ ਭਜਨ ਗਾਏ। ਸ਼ਹੀਦ ਭਗਤ ਸਿੰਘ ਉਹਨਾਂ ਦਾ ਜ਼ਿਕਰ ਆਇਆ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਅੱਗੇ ਜਾ ਕੇ ਗੱਲਬਾਤ ਉਹਨਾਂ ਦੇ ਨਾਲ ਉਹਨਾਂ ਦੇ ਬਾਰੇ ਲੰਬੀ ਹੋਰ ਵੀ ਕਰਾਂਗੇ। 28 ਸਤੰਬਰ 1907 ਸਵੇਰੇ 9:45 ਤੇ ਚੱਕ 105 ਦੇ ਵਿੱਚ ਬੰਗਾ ਤਹਿਸੀਲ ਜੜਾਂ ਵਾਲਾ ਤੇ ਜ਼ਿਲ੍ਹਾ ਲਾਇਲਪੁਰ ਜੋ ਹੁਣ ਫੈਸਲਾਬਾਦ ਪਾਕਿਸਤਾਨ ਬਣ ਗਿਆ, ਵੰਸ਼ਵਲੀ ਸ਼ਹੀਦ ਭਗਤ ਸਿੰਘ ਉਹਨਾਂ ਦੇ ਵੱਡੇ ਵਡੇਰੇ ਮੁਗਲ ਕਾਲ ਸਮੇਂ ਨਾਰਲੀ ਪਿੰਡ ਹੁਣ ਜੋ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਪਾਕਿਸਤਾਨ ਸਰਹੱਦ ਦੇ ਉੱਤੇ ਹੈ ਉਹਦੇ ਵਿੱਚ ਰਹਿੰਦੇ ਸਨ। ਇੱਥੋਂ ਦੇ ਵਸਨੀਕ ਸੰਧੂਆਂ ਦੇ ਬਹਾਦਰ ਰਾਜਾ ਚਰਮਿਕ ਨੇ ਜਿਹੜਾ ਸੀ ਪੋਰਸ ਤੋਂ ਵੀ ਪਹਿਲਾਂ ਯੂਨਾਨੀ ਹਮਲਾਵਾਰਾਂ ਨੂੰ ਭਜਾਇਆ ਸੀ। ਇਸ ਘਰਾਣੇ ਦੇ ਕਰੋੜ ਸਿੰਘੀਆ ਮਿਸਲ ਜਿਹੜੀ ਸੀ ਕਰੋੜ ਸਿੰਘੀਆ ਮਿਸਲ ਦੇ ਸ਼ਾਮ ਸਿੰਘ ਤੇ ਬਘੇਲ ਸਿੰਘ ਹੁਣਾਂ ਨੇ ਲਾਲ ਕਿਲੇ ਦੇ ਉੱਤੇ ਅੱਜ ਤੱਕ ਜਿਹੜਾ ਇੱਕੋ ਵਾਰੀ ਹੀ ਫਤਿਹ ਜਿਹੜੀ ਹੈ ਕੀਤੀ ਹੈ। ਲਾਲ ਕਿਲਾ ਜਿੱਤਿਆ ਸੀ, ਉੱਥੇ ਝੰਡਾ ਲਹਿਰਾਇਆ ਸੀ ਤੇ ਝੰਡਾ ਝੁਲਾਇਆ ਸੀ। ਤੇ ਇਸੇ ਘਰਾਣੇ ਦੇ ਭੀਲਾ ਸਿੰਘ ਨੇ ਨਾਮਧਾਰੀ ਸਿੰਘਾਂ ਦੀ ਖਾਤਰ ਸ਼ਹੀਦੀ ਦਿੱਤੀ ਸੀ। ਇਸ ਪਰਿਵਾਰ ਦਾ ਇੱਕ ਜਿਹੜਾ ਨੌਜਵਾਨ ਸੀ ਰਣੀਆਂ ਬਜ਼ੁਰਗਾਂ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਜਾ ਰਿਹਾ ਸੀ। ਰਾਹ ਦੇ ਵਿੱਚ ਹਨੇਰਾ ਹੋਣ ਦੇ ਉੱਤੇ ਬੜੇ ਗੜੇ ਤੇ ਮਾਲਕ ਦੇ ਕੋਲ ਠਹਿਰ ਗਿਆ ਤੇ ਉਸਨੇ ਜਿਹੜਾ ਸੀਗਾ ਯਾਤਰਾ ਦਾ ਮਕਸਦ ਤੇ ਪਰਿਵਾਰ ਦਾ ਪਿਛੋਕੜ ਜਾਣ ਕੇ ਵਾਪਸੀ ਦੇ ਉੱਤੇ ਆਪਣੀ ਧੀ ਦਾ ਨੌਜਵਾਨ ਦੇ ਨਾਲ ਵਿਆਹ ਕਰ ਦਿੱਤਾ। 1725 ਦੀ ਗੱਲ ਹੈ ਕਰੀਬ ਉਸ ਸਮਿਆਂ ਦੀ ਤੇ ਦਾਜ ਦੇ ਵਿੱਚ ਬੜਾ ਜਿਹੜਾ ਸੀਗਾ ਗੜਾ ਦੇ ਦਿੱਤਾ ਤੇ ਵਿਆਹ ਉਪਰੰਤ ਇਸ ਥਾਂ ਦਾ ਨਾਂ ਜਿਹੜਾ ਸੀ ਖੰਟ ਦੇ ਵਿੱਚ ਮਿਲੇ ਗੜ ਦੇ ਕਾਰਨ ਜਿਹੜਾ ਸੀ ਖੰਟ ਗੜ ਜਿਹੜਾ ਕਲਾਂ ਪੈ ਗਿਆ ਜੋ ਬਾਅਦ ਦੇ ਵਿੱਚ ਹੌਲੀ ਹੌਲੀ ਖਟਕੜ ਕਲਾਂ ਬਣ ਗਿਆ। ਰਣੀਆਂ ਦਾ ਪੁੱਤਰ ਭਾਊ ਸੀ ਜਿਸ ਦੇ ਤਿੰਨ ਪੁੱਤਰ ਲੱਛੀਆ ਧਰਮਾ ਤੇ ਤਾਰਾ ਸਨ। ਤਾਰੇ ਦੇ ਪੁੱਤਰ ਦੀਵਾਨ ਅਮਰ ਸਿੰਘ ਤੇ ਰਾਮ ਸਿੰਘ ਸਨ ਤੇ ਰਾਮ ਸਿੰਘ ਨੂੰ ਸਿੱਖ ਰਾਜ ਦੀ ਸਥਾਪਨਾ ਸਮੇਂ ਵਿਖਾਈ ਬਹਾਦਰੀ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਵੱਡੀ ਜਗੀਰ ਦਿੱਤੀ ਸੀ। ਇਸ ਦੇ ਪੁੱਤਰ ਫਤਿਹ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈਆਂ ਲੜੀਆਂ ਜਿਸ ਦੇ ਕਰਕੇ ਉਸਦੀ ਜਗੀਰ ਘੱਟ ਕਰ ਦਿੱਤੀ ਗਈ ਤੇ ਉਸਦਾ ਪੁੱਤਰ ਖੇਮ ਸਿੰਘ ਕੁਝ ਮੁਤਾਬਿਕ ਜੈਲਦਾਰ ਗੁਰਬਚਨ ਸਿੰਘ ਸੀ ਜਿਸ ਦੇ ਤਿੰਨ ਪੁੱਤਰ ਅਰਜਨ ਸਿੰਘ ਸੁਰਜਨ ਸਿੰਘ ਤੇ ਮੇਹਰ ਸਿੰਘ ਸਨ। ਅੰਗਰੇਜ਼ਾਂ ਨੇ ਜੰਗਲੀ ਇਲਾਕੇ ਨੂੰ ਆਬਾਦ ਕਰਨ ਦੇ ਲਈ ਅਰਜਨ ਸਿੰਘ ਨੂੰ 25 ਏਕੜ ਜ਼ਮੀਨ ਪਿੰਡ ਬੰਗਾ ਚੱਕ 105 ਜ਼ਿਲ੍ਹਾ ਲਾਇਲਪੁਰ ਵਿਖੇ ਜਿਹੜੀ ਦਿੱਤੀ ਤੇ ਇੱਥੇ ਹੀ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ। ਅਰਜਨ ਸਿੰਘ ਦੇ ਤਿੰਨ ਪੁੱਤਰ ਕਿਸ਼ਨ ਸਿੰਘ ਅਜੀਤ ਸਿੰਘ ਤੇ ਸਵਰਨ ਸਿੰਘ ਸੀ ਤੇ ਕਿਸ਼ਨ ਸਿੰਘ ਦੇ ਜਗਤ ਸਿੰਘ ਸ਼ਹੀਦ ਭਗਤ ਸਿੰਘ ਕੁਲਤਾਰ ਸਿੰਘ ਰਜਿੰਦਰ ਸਿੰਘ ਰਣਬੀਰ ਸਿੰਘ ਤੇ ਪੁੱਤਰ ਅਮਰ ਕੌਰ ਸੁਮਿਤਾਰਾ ਤੇ ਸ਼ੁਕੰਤਲਾ ਜਿਹੜੀਆਂ ਪੁੱਤਰੀਆਂ ਸਨ। ਇਨਕਲਾਬ ਦੀ ਜਦੋਂ ਗੱਲ ਆਉਂਦੀ ਹੈ ਜਿੰਦਾਬਾਦ ਦਾ ਨਾਰਾ ਉਰਦੂ ਦੇ ਕਵੀ ਤੇ ਮਸ਼ਹੂਰ ਅਖਬਾਰ ਨਵੀਸ ਸੈਯਦ ਹਸਨ ਫਜ਼ਲ ਉਲ ਹਸਨ ਹਸਰਤ ਮੋਹਣੀ ਨੇ ਜਿਹੜਾ ਬਣਾਇਆ ਸੀਗਾ ਜੋ ਇਹ ਗੀਤ ਸੀਗਾ ਮੇਰਾ ਰੰਗ ਦੇ ਬਸੰਤੀ ਚੋਲਾ। ਗੀਤ ਫਿਲਮ ਸ਼ਹੀਦ ਦੇ ਵਿੱਚ ਪ੍ਰੇਮ ਧਵਨ ਜੋ ਸੀ CPI ਦੇ ਜਿਹੜੇ ਰਹਿ ਚੁੱਕੇ ਮੈਂਬਰ ਨੇ ਲਿਖਿਆ ਸੀ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ। ਲੇਖਕ ਰਾਮ ਪ੍ਰਸ਼ਾਦ ਬਿਸਮਿਲਾ ਸਨ ਮੇਰੀ ਮਾਟੀ ਸੇ ਵੀ ਖੁਸ਼ਬੂ ਇਹ ਵਫਾ ਆਏਗੀ ਤੇ ਲੇਖਕ ਲਾਲ ਚੰਦ ਫਲਕ ਸਨ ਤੇ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਉਹਦੇ ਲੇਖਕ ਸਾਥੀ ਮਹਿੰਦਰ ਜੀ ਨੇ। ਲੋ ਦੋਸਤੋ ਇਹ ਸੀ ਸੰਖੇਪ ਦੇ ਵਿੱਚ ਭਗਤ ਸਿੰਘ ਉਹਨਾਂ ਦਾ ਅੱਜ ਜ਼ਿਕਰ ਤੇ ਅੱਗੇ ਜਾ ਕੇ ਆਪਾਂ ਹੋਰ ਵਿਸਤਾਰ ਚ ਗੱਲ ਕਰਾਂਗੇ ਖਬਰਾਂ ਤੋਂ ਬਾਅਦ ਤੇ ਹੁਣ ਚੱਲਦੇ ਆਪਾਂ ਦੇਸ਼ਪਤੇ ਦੀਆਂ ਖਬਰਾਂ ਦੇ ਵੱਲ ਤੇ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਹਾਲਾਤ ਕੀ ਨੇ ਦੁਨੀਆਦਾਰੀ ਦੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ। ਮਨ ਦੇ ਵਿੱਚ ਤੁਹਾਡੇ ਕੋਈ ਅਬਾਲ ਕੋਈ ਉਛਾਲ ਜਜ਼ਬਾਤ ਉੱਗਦਾ ਹੈ ਤਾਂ ਜ਼ਰੂਰ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਰਹੇਗਾ ਤੇ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਦੋਸਤੋ ਪਾ ਸਕਦੇ ਹੋ। ਤੇ ਲੋ ਫਿਰ ਚੱਲਦੇ ਆ ਆਪਾਂ ਅੱਜ ਦੀਆਂ ਖਬਰਾਂ ਦੇ ਵੱਲ ਨੂੰ ਕੀ ਕਹਿੰਦੀਆਂ ਨੇ ਖਬਰਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਵਿਦਿਆ ਵਿਚਾਰੀ ਅਫਵਾਹਾਂ ਦੀ ਮਾਰੀ ਕੋਠੀ ਦੇ ਚਰਚੇ ਕੌਣ ਭਰੇ ਖਰਚੇ ਆਲ ਇਜ਼ ਵੈਲ ਗੁੱਡ ਬਾਏ ਵਾਰਿਸ ਪੰਜਾਬ ਵਾਲੇ ਨੂੰ ਨਿਰੰਜਨ ਸਿੰਘ ਟੈਲ ਜੀ ਉਹਨਾਂ ਨੇ ਕਹਿ ਦਿੱਤੀ ਹੈ ਬਾਏ ਪਾਏ ਜੀ। ਚਾਰ ਕੁ ਦਿਨਾਂ ਦਾ ਇਹ ਮੇਲਾ ਸੀਗਾ ਤੇ ਲੱਗਦਾ ਕਿ ਕੁਝ ਨਿਰਾਸ਼ ਹੋਏ ਨੇ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਅਸਲੀਅਤ ਸਾਹਮਣੇ ਆ ਗਈ ਜਾਂ ਉਹਨਾਂ ਨੂੰ ਹੀ ਪਾਰਟੀ ਦੇ ਵਿੱਚ ਅਸੈਪਟ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੇ ਮੁੱਦੇ ਜਿਹੜੇ ਚੱਲਦੇ ਆ ਜੀ ਪੰਜਾਬ ਦੇ ਵਿੱਚ ਤੇ LPU ਦਾ ਮੁੱਦਾ ਕਾਫੀ ਜਿਹੜਾ ਵੱਡੇ ਪੱਧਰ ਦੇ ਉੱਤੇ ਵੀਕਐਂਡ ਤੋਂ ਉੱਠ ਰਿਹਾ। ਜਲੰਧਰ ਦੀ ਯੂਨੀਵਰਸਿਟੀ ਲਵਲੀ ਇੰਸਟੀਟਿਊਟ ਜਿਹੜਾ ਉਹਦਾ ਰੋਲਾ ਰੱਪਾ ਕਾਫੀ ਜਿਹੜਾ ਵੀਕਐਂਡ ਦੇ ਵਿੱਚ ਤੇ ਹੁਣ ਵੀ ਪੈ ਰਿਹਾ ਤੇ ਜਿਸ ਦੇ ਵਿੱਚ ਤਕਰੀਬਨ ਜੋ ਅੰਤਰ ਖਾਤੇ ਸੂਤਰਾਂ ਦੇ ਮੁਤਾਬਕ ਸਾਡੇ ਤੱਕ ਖਬਰਾਂ ਪਹੁੰਚੀਆਂ ਨੇ ਤਕਰੀਬਨ 28 ਤੋਂ ਅੱਜ ਤੋਂ ਲੈ ਕੇ 8 ਅਕਤੂਬਰ ਤੱਕ ਯੂਨੀਵਰਸਿਟੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। ਬਾਕੀ ਕਾਰਵਾਈ ਜਾਂ ਹੋਰ ਸਾਰੇ ਸਿਲਸਿਲੇ ਦੇ ਵੱਲ ਝਾਤ ਮਾਰਦੇ ਹਾਂ ਤੇ ਖਬਰਾਂ ਦੇ ਵੱਲ ਨੂੰ ਦੇਖੀਏ ਤੇ ਕਹਿੰਦੇ ਨੇ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ 5 ਸਾਲਾਂ ਤੋਂ ਕਿਉਂ ਰੁਕਿਆ ਪਿਆ ਹੈ। ਜਿਹੜੇ ਦਾਅਵੇ ਤੇ ਵਾਅਦੇ ਕਰਦੇ ਆਏ ਨੇ ਜਿਨ੍ਹਾਂ ਨੇ ਵੋਟਾਂ ਲਈਆਂ ਸਾਰਾ ਕੁਝ ਕੀਤਾ ਭਗਤ ਸਿੰਘ ਉਹਨਾਂ ਦੇ ਨਾਮ ਦੇ ਉੱਤੇ ਪਰ ਉਹਨਾਂ ਦੇ ਐਵਾਰਡ ਹੀ ਨਹੀਂ ਦੇਣ ਨੂੰ ਯਾਦ ਨੇ। LPU ਦੇ ਵਿੱਚ ਵਿਵਾਦ ਦੇ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦਾ ਮਾਮਲਾ ਬਣਿਆ ਹੈ। ਪੁਲਿਸ ਕਾਰਵਾਈ ਤੇ ਰਾਜਨੀਤਿਕ ਦੋਸ਼ਾਂ ਦੀ ਅਸਲ ਤਸਵੀਰ ਕੀ ਹੈ ਉਹਨੂੰ ਪਛਾਣਾਂਗੇ ਤੇ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਮਹਿਲਾ SHO ਦੇ ਬਿਆਨ ਕੀ ਸਵਾਲ ਖੜੇ ਕਰ ਰਹੇ ਨੇ। ਕਹਿੰਦੀ ਹੈ ਆਲ ਇਜ਼ ਵੈਲ ਤੇ ਨਿਰੰਜਨ ਸਿੰਘ ਉਹਨਾਂ ਦਾ ਵਾਰਸ ਪੰਜਾਬ ਤੋਂ ਸਿਰਫ 4 ਦਿਨਾਂ ਬਾਅਦ ਹੀ ਵੱਖ ਹੋਣਾ ਚਮਕੌਰ ਸਿੰਘ ਦੀ ਗ੍ਰਿਫਤਾਰੀ ਤੇ ਪੰਜਾਬ ਦੀ ਸਿਆਸਤ ਕਿੱਧਰ ਦੇ ਵੱਲ ਨੂੰ ਜਾ ਰਹੀ ਹੈ ਤੇ ਖੰਨਾ ਦੇ ਡੋਪ ਟੈਸਟ ਵਿਵਾਦ ਦੇ ਵਿਚ ਪਰਦਾ ਫਾਸ਼ ਕਿੱਥੇ ਨੇ, ਅੰਤਰਰਾਸ਼ਟਰੀ ਮੰਚ ਦੇ ਉੱਤੇ ਵੀ ਸਵਾਲ ਘੱਟ ਨਹੀਂ ਨੇ। ਹੌਰਮੁਜ ਜਲਮਾਰਗ, ਉਹਦਾ ਵਿਵਾਦ ਅਜੇ ਤੱਕ ਚੱਲ ਰਿਹਾ ਹੈ। ਡੀਲ ਜਿਹੜੀ ਦਿੱਤੀ ਸੀ ਈਰਾਨ ਨੇ, ਟਰੰਪ ਨੇ, ਉਹ ਕੈਂਸਲ ਕਰ ਦਿੱਤੀ ਹੈ ਤੇ ਚਾਹੁੰਦਾ ਪਤਾ ਨਹੀਂ ਇਹ ਕੀ ਹੈ। ਦੂਸਰੇ ਪਾਸੇ UNG ਦੇ ਵਿਚ, GA ਦੇ ਵਿਚ ਭਾਰਤ ਦੀ ਗੱਲ ਜਿਹੜੀ ਹੈ ਸਪਸ਼ਟ ਕੀਤੀ ਹੈ। ਭਾਰਤ ਦੀ ਸੰਭਾਵਿਤ ਸਪੇਸ ਕਮਾਂਡ ਜਿਹੜੀ ਹੈ ਉਹਦੇ ਉੱਤੇ ਵੀ, ਜਿਵੇਂ ਟਰੰਪ ਨੇ ਕਿਹਾ ਸੀ ਭਾਈ ਅਸੀਂ ਉੱਥੇ ਆਰਮੀ ਲਾ ਰਹੇ ਹਾਂ, ਲਾ ਦਿੱਤੀ ਹੈ, ਇਸੇ ਤਰ੍ਹਾਂ ਭਾਰਤ ਨੇ ਵੀ ਆਪਣਾ ਜਿਹੜਾ ਬਿਆਨ ਦਿੱਤਾ ਇਹਦੇ ਬਾਰੇ। ਪਾਕਿਸਤਾਨ ਦੇ ਵਿੱਚ ਸਿੱਖ ਆਨੰਦ ਕਾਰਜ ਬਿੱਲ ਜਿਹੜਾ ਉਹਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ, ਇੱਛਾ ਮੌਤ ਤੇ ਪੋਪ ਦੀ ਟਿੱਪਣੀ ਆਈ ਹੈ ਤੇ ਚੀਨ ਦੀ ਮਹਾਨ ਦੀਵਾਰ ਦੇ ਨਾਲ ਜਿਹੜੀ ਹੈ ਹੈਰਾਨ ਕਰਨ ਵਾਲੀ ਖਬਰ ਹੈ। ਉਹਦੇ ਵਿੱਚ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਆਪਣੇ ਨਿੱਜੀ ਫਾਇਦੇ ਲਈ ਲੋਕਾਂ ਨੇ ਜਿਹੜੀ ਹੁਣ ਤੋੜਿਆ ਤੇ ਰਾਸਤਾ ਬਣਾਇਆ ਸੌਖਾ ਲੰਘਣ ਦਾ। ਇਹ ਸਿਰਫ ਖਬਰਾਂ ਦੀ ਪਛਾਣ ਕਰਾਂਗੇ ਆਪਾਂ ਕੀ ਕੁਝ ਕਹਿੰਦੀਆਂ ਨੇ ਦੋਸਤੋ, ਤੇ ਅੱਗੇ ਜਾ ਕੇ ਹੋਰ ਵੀ ਖਬਰਾਂ ਸਾਂਝੀਆਂ ਕਰਦੇ ਹਾਂ। ਤੇ ਲੋ ਫਿਰ ਪਾਉਂਦੇ ਹਾਂ ਬਾਤ ਖਬਰਾਂ ਦੇ ਨਾਲ, ਸ਼ੁਰੂਆਤ ਕਰਦੇ ਹਾਂ ਕੌਣ ਫੜੂ ਬਾਂਹ। ਜਸ਼ਨਾਂ ਦੇ ਵਿੱਚ ਗੁਆਚੇ ਅਵਾਰਡ, 5 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਯੁਵਾ ਅਵਾਰਡ ਦਾ ਸੋਕਾ ਪੈ ਗਿਆ। ਪੰਜਾਬ ਸਰਕਾਰ ਜਦੋਂ ਭਲਕੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਜਾਣੀ ਕਿ ਜਸ਼ਨ ਏ ਇਨਕਲਾਬ ਸਮਾਗਮ ਕਰ ਰਹੀ ਹੈ, ਤਾਂ ਠੀਕ ਉਸ ਵੇਲੇ ਜਵਾਨੀ ਨੂੰ ਸ਼ਹੀਦ ਭਗਤ ਸਿੰਘ ਯੁਵਾ ਅਵਾਰਡ ਨਾ ਮਿਲਣ ਦਾ ਮਲਾਲ ਜਿਹੜਾ ਹੋ ਗਿਆ ਹੈ। ਆਪ ਸਰਕਾਰ ਆਪਣੇ ਕਾਰਜਕਾਲ ਦੇ ਦੌਰਾਨ ਇਹ ਅਵਾਰਡ ਹੀ ਨਹੀਂ ਦੇ ਸਕੀ। ਐਤਕੀ ਤਾਂ ਸਰਕਾਰ ਨੇ ਨੌਜਵਾਨਾਂ ਤੋਂ ਦਰਖਾਸਤਾਂ ਵੀ ਜਿਹੜੀਆਂ ਨਹੀਂ ਮੰਗੀਆਂ। ਪਹਿਲੀ ਦਫ਼ਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਨਾਮ ਵਾਲੇ ਇਕਲੌਤੇ ਪੁਰਸਕਾਰ ਤੋਂ ਬਿਨਾਂ 5 ਵਰੇ ਸੁੱਕੇ ਲੰਘ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦੇ ਦੀ ਸਹੁੰ ਵੀ ਖਟਖੜ ਕਲਾਂ ਦੇ ਵਿੱਚ ਚੁੱਕੀ ਤੇ ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ 28 ਸਤੰਬਰ 2022 ਨੂੰ ਖਟਖੜ ਕਲਾਂ ਦੇ ਵਿੱਚ ਜਿਹੜਾ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਹਰ ਵਰੇ ਰੈਗੂਲਰ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਦੇਵੇਗੀ। ਕਿ ਮੌਜੂਦਾ ਆਪ ਸਰਕਾਰ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਜ਼ਰੂਰ ਲਗਾਈ, ਪਰ ਪੁਰਸਕਾਰ ਦੀ ਅਵਾਰਡ ਰਾਸ਼ੀ ਦੇ ਵਿੱਚ ਕੋਈ ਵਾਧਾ ਕਰਨ ਦੀ ਥਾਂ ਉੱਤੇ ਉਲਟਾ ਇਹ ਅਵਾਰਡ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 'ਚ ਕਟੌਤੀ ਕਰ ਛੱਡੀ ਹੈ। ਆਖਰੀ ਵਾਰ ਮੁੱਖ ਮੰਤਰੀ ਨੇ 23 ਮਾਰਚ 2023 ਨੂੰ 6 ਨੌਜਵਾਨਾਂ ਨੂੰ ਅਵਾਰਡ ਵੰਡੇ ਜੋ ਪਿਛਲੇ ਸਰਕਾਰ ਦੇ ਕਾਰਜਕਾਲ 2021-22 ਦੇ ਨੇ। ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਸਾਲ 2022-23 ਤੋਂ ਲੈ ਕੇ ਕੁਝ ਹੁਣ ਤੱਕ ਸ਼ਹੀਦ ਭਗਤ ਸਿੰਘ ਯੁਵਾ ਅਵਾਰਡ ਦਿੱਤੇ ਹੀ ਨਹੀਂ ਨੇ। ਹਾਲਾਂਕਿ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦੇ ਸਮਾਗਮਾਂ ਦੇ ਵਿੱਚ ਇਨਕਲਾਬੀ ਗੀਤਾਂ ਦੀ ਗੂੰਜ ਪੈਂਦੀ ਹੈ। ਯੁਵਕ ਸੇਵਾਵਾਂ ਵਿਭਾਗ ਦੇ ਵੱਲੋਂ ਹਰ ਜ਼ਿਲ੍ਹੇ ਦੇ 2 ਨੌਜਵਾਨਾਂ ਨੂੰ ਇਸ ਅਵਾਰਡ ਦੇ ਲਈ ਚੁਣਿਆ ਜਾਂਦਾ ਸੀ, ਪਰ ਇਸ ਵਾਰ ਕੋਈ ਵੀ ਨਜ਼ਰ ਹੀ ਨਾ ਪਿਆ। LPU ਪ੍ਰੋਟੈਸਟ ਜਿਹੜਾ ਹੋਇਆ, ਹਾਈਵੇ ਜਾਮ ਤੋਂ ਬਾਅਦ ਕੈਂਪਸ ਦੇ ਵਿੱਚ ਮਾਹੌਲ ਸ਼ਾਂਤ ਹੋਇਆ, 5 ਗ੍ਰਿਫਤਾਰੀਆਂ ਹੋਈਆਂ ਨੇ ਤੇ ਵਾਕੀ ਟਾਕੀ ਜਿਹੜਾ ਬਰਾਮਦ ਹੋਇਆ। LPU ਦੇ ਵਿੱਚ ਜਿਹੜਾ ਨਾਲ ਦੀ ਨਾਲ ਪੰਜਾਬ ਦੇ ਨਾਲ ਨਾਲ ਚਿਤਕਾਰਾ ਯੂਨੀਵਰਸਿਟੀ ਜਿਹੜੀ ਹੈ ਉਹਦੇ ਵਿੱਚ ਵੀ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ ਮੋਟੋ ਜਿਹੜਾ ਨੋਟਿਸ ਲਿਆ ਹੈ ਤੇ ਵਿਦਿਆਰਥਣਾਂ ਦੀ ਜਿਹੜੀ ਸੁਰੱਖਿਆ ਦੇ ਨਾਲ ਸਮਝੌਤਾ ਬਰਦਾਸ਼ਤ ਨਹੀਂ ਕਹਿੰਦੇ। ਕਮਿਸ਼ਨ ਨੇ FIRs ਦੀਆਂ ਜਿਹੜੀਆਂ ਕਾਪੀਆਂ ਦੇ ਉੱਤੇ ਵਿਸਥਾਰਤ ਜਿਹੜੀ ਰਿਪੋਰਟ ਤਲਬ ਕੀਤੀ ਹੈ। ਦੂਸਰੇ ਪਾਸੇ LPU ਜਿਹੜਾ ਮਾਮਲਾ ਹੈ ਜਲੰਧਰ ਦਾ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ DGP ਨੂੰ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਜਾਇਜ਼ਾ ਲੈਣ ਦੀ ਹੁਕਮ ਦਿੱਤੇ ਸਨ ਤੇ ਗਾਇਤਰੀ ਮੁੱਦੇ ਦੇ ਵਿੱਚ, ਬਿਸ਼ਨੋਈ ਦੇ ਵਿੱਚ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਆਪ ਦੇ ਵੱਲੋਂ LPU ਦੇ ਵਿੱਚ ਹੰਗਾਮਾ ਕਹਿੰਦੇ ਕਰਾਇਆ ਹੈ। ਮਨਜਿੰਦਰ ਸਿੰਘ ਸਿਰਸਾ ਦਿੱਲੀ ਤੋਂ ਬਿਆਨ ਦਿੰਦੇ ਹੈ BJP ਦੇ। ਦਿੱਲੀ ਦੇ ਵਾਤਾਵਰਨ ਮੰਤਰੀ ਨੇ ਕੇਜਰੀਵਾਲ ਤੇ ਪੰਜਾਬ ਪੁਲਿਸ ਦੇ ਉੱਤੇ ਸਵਾਲ ਜਿਹੜੇ ਨੇ ਗੰਭੀਰ ਚੁੱਕੇ ਹੈ। LPU ਘਟਨਾ ਜਿਹੜੀ ਹੈ, ਸੁਨੀਲ ਜਾਖੜ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਵੀ ਘੇਰਿਆ। ਉਹਨਾਂ ਵੱਲੋਂ NIA ਦੇ ਨਾਲ ਜਿਹੜੀ ਹੈ ਜਾਂਚ ਦੀ ਮੰਗ ਕਰ ਲਈ ਹੈ ਤੇ ਸ਼ਾਂਤਮਈ ਪ੍ਰਦਰਸ਼ਨ ਦੇ ਵਿੱਚ ਬਾਹਰੀ ਹਥਿਆਰਬੰਦ ਅਨਸਰਾਂ ਦੀ ਘੁਸਪੈਠ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੈ, ਜਾਖੜ ਸਾਹਿਬ ਕਹਿੰਦੇ ਨੇ। LPU ਵਿਵਾਦ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਗੰਭੀਰ ਦੋਸ਼ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁੰਡਾ ਫੋਰਸ ਦੇ ਵਜੋਂ ਕਰ ਰਹੀ ਪੁਲਿਸ ਦਾ ਇਸਤੇਮਾਲ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਅਸਰ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਦੇ ਉੱਤੇ ਵੀ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਵੱਲੋਂ ਹਾਈਵੇ ਦੇ ਦੋਵੇਂ ਪਾਸੇ ਆਵਾਜਾਈ ਰੋਕ ਦਿੱਤੀ ਗਈ ਸੀ ਤੇ ਉਸ ਰੋਕੇ ਜਾਣ ਤੋਂ ਬਾਅਦ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਲੰਧਰ, ਫਗਵਾੜਾ, ਲੁਧਿਆਣਾ, ਦਿੱਲੀ ਸਮੇਤ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਲੋਕ ਘੰਟਿਆਂ ਬੰਦੀ ਜਾਮ ਦੇ ਵਿੱਚ ਫਸੇ ਰਹੇ। ਉਸ ਤੋਂ ਬਾਅਦ ਐਤਵਾਰ ਤੋਂ ਬਾਅਦ ਦਿਨ ਹੋਣ ਦੇ ਕਾਰਨ ਵਿਆਹ ਸਮਾਗਮਾਂ ਦੇ ਲਈ ਜਾਣ ਵਾਲੇ ਲੋਕਾਂ ਤੋਂ ਇਲਾਵਾ ਰੋਜ਼ਾਨਾ ਸਫ਼ਰ ਕਰਨ ਵਾਲੇ ਕਰਮਚਾਰੀਆਂ, ਵਿਦਿਆਰਥੀਆਂ ਤੇ ਹੋਰ ਰਾਹਗੀਰਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਹਾਈਵੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਆਵਾਜਾਈ ਪ੍ਰਭਾਵਿਤ ਰਹੀ ਤੇ ਲੋਕਾਂ ਨੂੰ ਬਦਲਵੇਂ ਰਸਤਿਆਂ ਦੇ ਰਾਹੀਂ ਆਪਣੀ ਮੰਜ਼ਿਲ ਦੇ ਵੱਲ ਜਾਣਾ ਪਿਆ। ਇਸ ਦੇ ਦੌਰਾਨ ਸਥਿਤੀ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਚ ਬਲ ਤੈਨਾਤ ਕੀਤਾ ਗਿਆ ਤੇ 27ਵੀਂ ਬਟਾਲੀਅਨ ਦੀ ਕਮਾਂਡੈਂਟ ਗੁਰਮੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ 5 ਨੌਜਵਾਨਾਂ ਨੂੰ ਹਿਰਾਸਤ ਚ ਲਿਆ ਤੇ ਉਨ੍ਹਾਂ ਦੇ ਕੋਲੋਂ ਇੱਕ ਦਾਤਰ, ਇੱਕ ਵਾਕੀ ਟਾਕੀ ਸੈੱਟ ਬਰਾਮਦ ਹੋਇਆ। ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿਚ ਲਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਹੋ ਰਹੀ ਹੈ। ਉਧਰ ਸੋਮਵਾਰ ਅੱਜ ਯੂਨੀਵਰਸਿਟੀ ਕੈਂਪਸ ਦੇ ਵਿਚ ਸਥਿਤੀ ਸ਼ਾਂਤਮਈ ਬਣੀ ਹੋਈ ਹੈ। ਜਾਂਚ ਕਰ ਰਹੇ SP ਜਾਂਚ ਜਿਹੜੇ ਨੇ ਕਰ ਰਹੇ ਹਰਿੰਦਰ ਗਿੱਲ ਹੋਣਾ ਨੇ ਦੱਸਿਆ ਕਿ ਬੀਤੀ ਰਾਤ ਤੋਂ ਸਥਿਤੀ ਜਿਹੜੀ ਪੂਰੀ ਤਰ੍ਹਾਂ ਸ਼ਾਂਤਮਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 10 ਦਿਨਾਂ ਦੇ ਲਈ ਨਿਯਮਤ ਕਲਾਸਾਂ ਮੁਅੱਤਲ ਕੀਤੇ ਜਾਣ ਦੇ ਕਾਰਨ ਵਿਦਿਆਰਥੀਆਂ ਦੀ ਬੀਤੀ ਰਾਤ ਤੋਂ ਹੀ ਕੈਂਪਸ ਤੋਂ ਬਾਹਰ ਜਾ ਰਹੇ ਨੇ ਆਪਣੇ ਆਪਣੇ ਘਰਾਂ ਨੂੰ, ਕਿਉਂਕਿ ਮਿਡ ਜਿਹੜੀਆਂ ਸੀ ਇਗਜ਼ਾਮ ਜਿਹੜੇ ਸ਼ੁਰੂ ਹੋਣੇ ਸੀਗੇ ਪਰ ਆਹ ਜਿਹੜਾ ਵਿੱਚ ਰੋਲਾ ਰੱਪਾ ਪੈ ਗਿਆ ਤੇ 10 ਦਿਨ ਹੁਣ ਉਹ ਇਗਜ਼ਾਮ ਲੇਟ ਕਰ ਦਿੱਤੇ ਗਏ ਨੇ। SP ਗਿੱਲ ਨੇ ਕਿਹਾ ਕਿ ਇਸ ਸਮੇਂ ਕੈਂਪਸ ਦੇ ਵਿਚ ਕੋਈ ਪ੍ਰਦਰਸ਼ਨ ਜਾਂ ਹੋਰ ਅਜਿਹੀ ਘਟਨਾ ਨਹੀਂ ਹੋ ਰਹੀ। ਸੁਰੱਖਿਆ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਸਾਰੇ ਗੇਟਾਂ ਦੇ ਉੱਤੇ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮ ਜਿਹੜੇ ਨੇ ਤੈਨਾਤ ਕੀਤੇ ਗਏ ਨੇ ਤੇ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਜਿਹੜੀ ਹੈ ਰੱਖੀ ਜਾ ਰਹੀ ਹੈ। ਆਲ ਇਜ਼ ਵੈਲ, ਘਾਟੇ ਵਾਧੇ ਚਲਦੇ ਰਹਿੰਦੇ ਹੈ। 50,000 ਦੀ ਰਿਸ਼ਵਤ ਲੈਂਦੀ ਕਾਬੂ ਮਹਿਲਾ ਇੰਸਪੈਕਟਰ ਦੇ ਬੇਖੌਫ ਜਿਹੜੇ ਬੋਲ ਚਰਚਾ ਦੇ ਵਿਚ ਆਏ ਨੇ। ਪੰਜਾਬ ਦੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਕੋਰਟ ਇਸੇ ਖਾਂ ਦੀ ਮੁੱਖ ਅਫਸਰ ਜਿਹੜੀ ਹੈ SHO ਇੰਸਪੈਕਟਰ ਸੁਨੀਤਾ ਬਾਵਾ ਤੇ ਉਸਦੇ ਗਨਮੈਨ ਹੋਮਗਾਰਡ ਜਵਾਨ ਗੁਰ ਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਖਾਸ ਗੱਲ ਇਹ ਵੀ ਰਹੀ ਕਿ ਗ੍ਰਿਫ਼ਤਾਰੀ ਤੋਂ ਬਾਅਦ ਮਹਿਲਾ ਇੰਸਪੈਕਟਰ ਦਾ ਜਿਹੜਾ ਹੌਸਲਾ ਤੇ ਉਸਦੇ ਵੱਲੋਂ ਦਿੱਤੇ ਗਏ ਬੇਖੌਫ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਫੈਲੇ। ਕੋਰਟ ਇਸੇ ਖਾਂ ਪੁਲਿਸ ਨੇ ਕੁਝ ਦਿਨ ਪਹਿਲਾਂ ਖੋਸਾ ਰਣਧੀਰ ਦੇ ਜਿਹੜਾ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ। ਇਸੇ ਆਧਾਰ ਦੇ ਉੱਤੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਪਿੰਡ ਨੂਰਪੁਰ ਹਕੀਮਾ ਦੇ ਰਾਜਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਕੇਸ ਦੇ ਵਿਚ ਉਲਝਾਉਣ ਦੀਆਂ ਧਮਕੀਆਂ ਦੇ ਕੇ ਪੈਸੇ ਦੀ ਮੰਗ ਕਰ ਰਹੀ ਸੀ। ਥਾਣਾ ਮੁਖੀ ਪਹਿਲਾਂ ਹੀ 50,000 ਰੁਪਏ ਹਾਸਲ ਕਰ ਚੁੱਕੀ ਸੀ ਤੇ ਹੋਰ 50,000 ਰੁਪਏ ਦੀ ਜਿਹੜੀ ਮੰਗ ਕਰ ਰਹੀ ਸੀ। ਪੀੜਤ ਰਾਜਵਿੰਦਰ ਸਿੰਘ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਦੇ ਹੇਠ ਇੱਕ ਟੀਮ ਗਠਿਤ ਕੀਤੀ ਤੇ ਵਿਜੀਲੈਂਸ ਨੇ ਜਾਲ ਵਿਛਾ ਕੇ ਕਹਿੰਦੇ ਸ਼ਨਿਚਰਵਾਰ ਬੀਤੇ ਚ ਦੇਰ ਰਾਤ ਕਰੀਬ 9 ਵਜੇ ਜੀਰਾ ਰੋਡ ਦੇ ਉੱਤੇ ਥਾਣਾ ਮੁਖੀ ਤੇ ਉਸਦੇ ਗਨਮੈਨ ਨੂੰ ਗਵਾਹਾਂ ਦੀ ਹਾਜ਼ਰੀ ਦੇ ਵਿਚ 50,000 ਰੁਪਏ ਦੀ ਰਿਸ਼ਵਤ ਜਿਹੜੀ ਹੈ ਲੈਂਦਿਆਂ ਦਬੋਚ ਲਿਆ ਤੇ ਦੱਸਿਆ ਜਾ ਰਿਹਾ ਕਿ ਸੁਨੀਤਾ ਬਾਵਾ ਪਹਿਲਾਂ ਹੀ ਵਿਜੀਲੈਂਸ ਦੇ ਰਡਾਰ ਦੇ ਉੱਤੇ ਵੀ ਸੀਗੀ। ਦੂਸਰੇ ਪਾਸੇ 4 ਦਿਨ ਪਹਿਲਾਂ ਨਿਰੰਜਨ ਸਿੰਘ ਹੋਣਾ ਨੇ ਵਾਰਸ ਪੰਜਾਬ ਪਾਰਟੀ ਦਾ ਹੱਥ ਫੜਿਆ ਸੀ ਪਰ 4 ਦਿਨਾਂ ਦੇ ਬਾਅਦ ਹੀ ਨਿਰਾਸ਼ਾ ਜਿਹੜੀ ਹੈ ਸਾਹਮਣੇ ਆਈ ਹੈ, ਅਲਵਿਦਾ ਆਖ ਗਏ ਨੇ। ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਨੂੰ ਅੱਜ ਅਲਵਿਦਾ ਆਖ ਦਿੱਤਾ। ਉਹ 4 ਦਿਨ ਪਹਿਲਾਂ ਹੀ ਅਕਾਲੀ ਦਲ ਵਾਰਸ ਪੰਜਾਬ ਦਾ ਪੱਲਾ ਫੜ ਕੇ ਸਿਆਸੀ ਪਾਰੀ ਖੇਡਣ ਦੇ ਲਈ ਮੈਦਾਨ ਦੇ ਵਿਚ ਉਤਰੇ ਸਨ। ਨਸ਼ੇ ਦੇ ਸੌਦਾਗਰਾਂ ਤੇ ਗੈਂਗਸਟਰਵਾਦ ਦੇ ਖਿਲਾਫ ਖੁੱਲ੍ਹ ਕੇ ਬੋਲਣ ਵਾਲੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਦੇ ਵੱਲੋਂ 4 ਦਿਨਾਂ ਦੇ ਵਿਚ ਪਾਰਟੀ ਛੱਡਣ ਤੋਂ ਸਿਆਸੀ ਹਲਕੇ ਹੈਰਾਨ ਨੇ। ਨਿਰੰਜਨ ਸਿੰਘ ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਐਲਾਨ ਕਰ ਦਿੱਤਾ ਕਿ ਪੰਜਾਬ ਦੇ ਵਿਚ ਨਸ਼ਿਆਂ ਦੀਆਂ ਸਮੱਸਿਆਵਾਂ, ਭ੍ਰਿਸ਼ਟਾਚਾਰ, ਗੈਂਗਸਟਰਵਾਦ, ਫਿਰੋਤੀ ਤੇ ਨਸ਼ਿਆਂ ਦੀ ਤਸਕਰੀ ਦੇ ਵਿਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ਤੇ ਇਸ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ ਪਰ ਕੁਝ ਅਜਿਹੇ ਮਤਭੇਦ ਨੇ ਜਿਨ੍ਹਾਂ ਦੇ ਨਾਲ ਉਹ ਸਮਝੌਤਾ ਨਹੀਂ ਕਰ ਸਕਦੇ। ਨਿਰੰਜਨ ਸਿੰਘ ਉਨ੍ਹਾਂ ਨੇ ਅਕਾਲੀ ਦਲ ਵਾਰਸ ਪੰਜਾਬ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਨਿਰੰਜਨ ਸਿੰਘ ਉਨ੍ਹਾਂ ਤੇ ਪੰਜਾਬ ਪੁਲਿਸ ਦੇ ਸਾਬਕਾ DSP ਬਲਵਿੰਦਰ ਸਿੰਘ ਸੇਖੋ 23 ਸਤੰਬਰ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਰਸਮੀ ਤੌਰ ਦੇ ਉੱਤੇ ਸ਼ਮੂਲੀਅਤ ਕੀਤੀ ਸੀ। ਚਰਚੇ ਸਨ ਕਿ ਪਾਰਟੀ ਦੇ ਵੱਲੋਂ ਨਿਰੰਜਨ ਸਿੰਘ ਨੂੰ ਹਲਕਾ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਦੇ ਵਿਚ ਉਤਾਰੇ ਜਾਣ ਦੀਆਂ ਤਿਆਰੀਆਂ ਸੀ। ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਭਾਜਪਾ ਸਰਕਾਰ ਨੇ ਉਸਦੇ ਕਾਰਜਕਾਲ ਦੇ ਦੌਰਾਨ ਸਾਥ ਦਿੱਤਾ ਹੁੰਦਾ ਤਾਂ ਅੱਜ ਨਤੀਜੇ ਹੋਰ ਚੰਗੇ ਹੁੰਦੇ ਤੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਸੀ। 2012 ਤੋਂ 2017 ਤੱਕ ਪੰਜਾਬ ਦੇ ਵਿਚ ਨਸ਼ਾ ਤਸਕਰੀ ਮਾਫੀਆ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕੀਤੀ 71 ਵਿਅਕਤੀਆਂ ਦੇ ਖਿਲਾਫ 7 ਚਾਰਜਸ਼ੀਟ ਦਾਇਰ ਕੀਤੀਆਂ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੇ 25 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਵੀ ਦਵਾਇਆ ਸੀਗਾ। ਦੂਸਰੇ ਪਾਸੇ ਪਾਵਰਕੌਮ ਵੱਲੋਂ ਬਿਜਲੀ ਕੁਨੈਕਸ਼ਨ ਕੱਟਣ ਦੇ ਉੱਤੇ ਰੋਕ ਲਾਈ ਹੈ ਤੇ ਮਾਮਲਾ ਗਲਤ ਜਾਂ ਵੱਧ ਕੇ ਆਏ ਬਿੱਲਾਂ ਦਾ ਜਿਹੜਾ ਦਰਸਾਇਆ ਜਾ ਰਿਹਾ। ਚਰਨਜੀਤ ਭੁੱਲਰ ਹੁਣਾਂ ਦੀ ਰਿਪੋਰਟ ਲੱਗੀ ਹੈ। ਪਾਵਰਕੌਮ ਨੇ ਘਰੇਲੂ ਬਿਜਲੀ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲੇ ਦਿਨਾਂ ਦੇ ਵਿੱਚ ਆਏ ਬਿਜਲੀ ਦੇ ਗਲਤ ਜਾਂ ਵੱਡੇ ਵਧੇ ਹੋਏ ਜਿਹੜੇ ਬਿੱਲ ਹੈ ਉਹਨਾਂ ਦਾ ਬਿੱਲਾਂ ਦੇ ਕਾਰਨ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਤੁਰੰਤ ਪ੍ਰਭਾਵਿਤ ਜਿਹੜਾ ਨਾਲ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ। ਮੀਟਰ ਰੀਡਰਾਂ ਦੀ ਹੜਤਾਲ ਅਤੇ ਤਕਨੀਕੀ ਸਿਸਟਮ ਦੇ ਵਿੱਚ ਤਬਦੀਲੀ ਕਾਰਨ ਵੱਡੀ ਗਿਣਤੀ ਦੇ ਵਿੱਚ ਖਪਤਕਾਰਾਂ ਨੂੰ ਔਸਤ ਆਧਾਰ ਦੇ ਉੱਤੇ ਬਿਜਲੀ ਦੇ ਬਿੱਲ ਭੇਜੇ ਗਏ ਜਿਸ ਤੋਂ ਫੀਲਡ ਦੇ ਵਿੱਚ ਕਾਫੀ ਰੌਲਾ ਵੀ ਪਿਆ। ਗਲਤ ਜਾਂ ਵਧੇ ਬਿੱਲਾਂ ਦੇ ਕਾਰਨ ਖਪਤਕਾਰਾਂ ਨੇ ਸੱਤਾਧਾਰੀ ਧਿਰ ਦੇ ਆਗੂਆਂ ਦੇ ਕੋਲ ਵੀ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧੀ ਧਿਰਾਂ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਗਈ ਤੇ ਪਾਵਰਕੌਮ ਦੇ ਮੈਂਬਰ ਜਿਹੜਾ ਵੱਲੋਂ ਅੱਜ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਤਕਨੀਕੀ ਸਿਸਟਮ ਜਿਹੜਾ SBS ਸਿਸਟਮ ਦੇ ਸਥਿਰ ਹੋਣ ਤੇ ਗਲਤ ਬਿੱਲਾਂ ਦੀ ਦਰੁਸਤੀ ਤੱਕ ਬਕਾਇਆ ਬਿੱਲਾਂ ਦੇ ਆਧਾਰ ਦੇ ਉੱਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ। ਫੀਲਡ ਦਫ਼ਤਰਾਂ ਨੂੰ ਇਸ ਦੇ ਬਾਰੇ ਮੁੱਖ ਦਫ਼ਤਰ ਨੇ ਸੂਚਿਤ ਜਿਹੜੀਆਂ ਸੂਚਨਾ ਭੇਜੀ ਹੈ ਕਿਉਂਕਿ ਫੀਲਡ ਦਫ਼ਤਰਾਂ ਦੇ ਵਿੱਚ ਗਲਤ ਆਏ ਬਿੱਲਾਂ ਦੇ ਕਾਰਨ ਕਾਫੀ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਪਾਵਰਕੌਮ ਦੇ ਤਕਨੀਕੀ ਸਿਸਟਮ ਦੇ ਵਿੱਚ ਬਿੱਲ ਬਕਾਇਆ ਜਾਂ ਡਿਫਾਲਟਰ ਦੇ ਵਜੋਂ ਸ਼ੋ ਹੋ ਰਹੇ ਸਨ ਜਿਸ ਦੇ ਆਧਾਰ ਦੇ ਉੱਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਖਪਤਕਾਰ ਇਸ ਗੱਲੋਂ ਜਿਹੜਾ ਰੋਸ ਦੇ ਵਿੱਚ ਸਨ ਕਿ ਜਦੋਂ ਕਸੂਰ ਸਿਸਟਮ ਦਾ ਹੈ ਤਾਂ ਉਹ ਇਸਦਾ ਖਮਿਆਜ਼ਾ ਕਿਉਂ ਭੁਗਤਣ। ਖਪਤਕਾਰਾਂ ਦੇ ਰੋਸ ਦੇ ਮੱਦੇਨਜ਼ਰ ਪਾਵਰਕੌਮ ਨੇ ਫੌਰੀ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਰੋਕ ਦਿੱਤੀ ਹੈ। ਈਡੀ ਦੀ ਗੱਲ ਕਰ ਲਈਏ, ਈਡੀ ਪਿੱਛਾ ਨਹੀਂ ਛੱਡ ਰਹੀ ਜੀ। ਈਡੀ ਵੱਲੋਂ ਮੁਹਾਲੀ ਦੀ ਰੀਅਲ ਅਸਟੇਟ ਕੰਪਨੀ ਦੇ ਉੱਤੇ ਹੁਣ ਛਾਪੇਮਾਰੀ ਕਰ ਦਿੱਤੀ ਹੈ। ਜ਼ਮੀਨੀ ਮੁਆਵਜ਼ੇ ਤੇ ਕਰੋੜਾਂ ਦੇ ਘੁਟਾਲੇ ਦਾ ਮਾਮਲਾ ਹੈ। TDI ਇਨਫਰਾਟੈਕ ਦੇ ਦਫ਼ਤਰ ਦੇ ਉੱਤੇ ਈਡੀ ਦੀ ਟੀਮ ਦੀ ਛਾਪੇਮਾਰੀ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੁਹਾਲੀ ਦੇ ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਦਫ਼ਤਰ ਦੇ ਉੱਤੇ ਛਾਪਾ ਮਾਰਿਆ। ਗਮਾਂਡਾ ਦਫ਼ਤਰ ਦੇ ਉੱਤੇ ਛਾਪੇਮਾਰੀ ਮਗਰੋਂ ਹੁਣ ਈਡੀ ਦੀ 15 ਮੈਂਬਰ ਟੀਮ ਜਿਹੜੀ ਹੈ ਉਹਨੇ ਅੱਜ TDI ਇਨਫਰਾਟੈਕ ਲਿਮਿਟਡ ਦੇ ਸੈਕਟਰ 119 ਵਿਚਲੇ ਦਫ਼ਤਰ ਦੇ ਉੱਤੇ ਛਾਪੇਮਾਰੀ ਕੀਤੀ ਹੈ। ਈਡੀ ਦੀ ਟੀਮ ਨੇ ਦਫ਼ਤਰ ਦੇ ਵਿੱਚ ਮੌਜੂਦ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਫੌਰੀ ਮੋਬਾਈਲ ਫੋਨ ਜ਼ਬਤ ਕਰ ਲਏ ਤੇ ਰਿਕਾਰਡ ਦੀ ਛਾਣਬੀਨ ਜਿਹੜੀ ਸ਼ੁਰੂ ਕੀਤੀ। ਮੁੱਢਲੀ ਪੜਤਾਲ ਮਗਰੋਂ ਕੁਝ ਮੁਲਾਜ਼ਮਾਂ ਦੇ ਮੋਬਾਈਲ ਬਾਅਦ ਦੇ ਵਿੱਚ ਵਾਪਸ ਕਰ ਦਿੱਤੇ ਗਏ। ਵੇਰਵਿਆਂ ਅਨੁਸਾਰ ਇਹ ਮਾਮਲਾ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਦੇ ਨਾਲ ਜੁੜਿਆ ਹੋਇਆ ਹੈ ਤੇ ਇੱਥੇ ਦੱਸਿਆ ਜਾ ਰਿਹਾ ਕਿ ਈਡੀ ਨੂੰ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ TDI ਖਿਲਾਫ਼ ਸ਼ਿਕਾਇਤ ਵੀ ਮਿਲੀ ਸੀ ਤੇ ਇਸ ਰੀਅਲ ਅਸਟੇਟ ਕੰਪਨੀ ਵੱਲੋਂ PR 6 ਸੜਕ ਦੇ ਜ਼ਮੀਨੀ ਮੁਆਵਜ਼ੇ ਦੇ ਵਿੱਚ ਗੜਬੜ ਕੀਤੀ ਗਈ ਹੈ। ਮਾਸਟਰ ਪਲਾਨ ਦੀ ਜ਼ਮੀਨ ਦਾ CLU ਹੋਣ ਉਪਰੰਤ ਇਸ ਕੰਪਨੀ ਨੇ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਜ਼ਮੀਨਾਂ ਕਰਾ ਲਈਆਂ ਸਨ ਤਾਂ ਜੋ ਵੱਧ ਮੁਆਵਜ਼ਾ ਹਾਸਲ ਕੀਤਾ ਜਾ ਸਕੇ। ਇਸ ਜ਼ਮੀਨ ਦੇ ਵਿੱਚ ਕਰੀਬ 6 ਕਰੋੜ ਦਾ ਘੁਟਾਲਾ ਦੱਸਿਆ ਜਾ ਰਿਹਾ। ਇਸ ਕੰਪਨੀ ਦੇ ਮਾਲਕਾਂ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਰਜਿਸਟਰੀਆਂ ਕਰਾ ਕੇ ਜ਼ਮੀਨ ਦਾ ਵੱਧ ਮੁਆਵਜ਼ਾ ਹਾਸਲ ਕੀਤਾ ਗਿਆ ਸੀ ਜਿਸਦਾ ਰੌਲਾ ਵੀ ਪਹਿਲਾਂ ਪਿਆ। ਬਾਅਦ ਦੇ ਵਿੱਚ ਕੰਪਨੀ ਨੇ ਖੁਦ ਹੀ ਗਮਾਂਡਾ ਦਫ਼ਤਰ ਤੱਕ ਪਹੁੰਚ ਕਰਕੇ ਰਜਿਸਟਰੀਆਂ ਰੱਦ ਕਰਨ ਦੇ ਲਈ ਕਿਹਾ ਸੀ ਤੇ ਇਹ ਵੀ ਕਿਹਾ ਜਾ ਰਿਹਾ ਕਿ ਈਡੀ ਨੇ ਇੱਕ ਹੋਰ ਜ਼ਮੀਨੀ ਮਾਮਲੇ ਦੇ ਵਿੱਚ ਵੀ ਛਾਪੇਮਾਰੀ ਜਿਹੜੀ ਇਹਦੇ ਵਿੱਚ ਕੀਤੀ ਹੈ। LPU ਦੀ ਖ਼ਬਰ ਇੱਕ ਹੋਰ ਆਈ ਹੈ ਕਿ LPU ਪ੍ਰਸ਼ਾਸਨ ਨੇ ਐਤਵਾਰ ਦੇ ਹੰਗਾਮੇ ਦੇ ਲਈ ਬਾਹਰੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਫਗਵਾੜਾ ਸਥਿਤ ਲਵਲੀ ਯੂਨੀਵਰਸਿਟੀ ਜਿਹੜੀ ਹੈ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਇੱਕ ਦਿਨ ਬਾਅਦ ਕੈਂਪਸ ਦੇ ਵਿੱਚ ਸ਼ਾਂਤੀ ਪਰਤਣ ਦੇ ਉੱਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸੋਮਵਾਰ ਅੱਜ ਜਿਹੜਾ ਬਿਆਨ ਦਿੱਤਾ ਹੈ। ਪੁਲਿਸ, ਸਿਵਲ ਪ੍ਰਸ਼ਾਸਨ ਤੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਦੁਹਰਾਇਆ ਗਿਆ ਕਿ ਇੱਕ ਦਿਨ ਪਹਿਲਾਂ ਹੋਏ ਹੰਗਾਮੇ ਦੇ ਲਈ ਬਾਹਰੀ ਲੋਕ ਜ਼ਿੰਮੇਵਾਰ ਸਨ ਤੇ ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਕੈਂਪਸ ਸੁਰੱਖਿਅਤ ਹੈ ਤੇ ਆਮ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਗਈਆਂ ਨੇ। LPU ਦੇ ਵਾਈਸ ਚਾਂਸਲਰ ਜਸਪਾਲ ਸਿੰਘ ਹੁਣਾ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੇ ਸਰਬਸੰਮਤੀ ਦੇ ਨਾਲ ਮੰਨਿਆ ਕਿ ਇਹ ਅਸ਼ਾਂਤੀ ਮੁੱਖ ਤੌਰ ਦੇ ਉੱਤੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਕੈਂਪਸ ਦੇ ਵਿੱਚ ਦਾਖਲ ਹੋਣ ਵਾਲੇ ਬਾਹਰੀ ਲੋਕਾਂ ਦਾ ਨਤੀਜਾ ਸੀਗੀ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ। ਜਸਪਾਲ ਸਿੰਘ ਉਹਨਾਂ ਨੇ ਬਿਆਨ ਦੇ ਵਿੱਚ ਕਿਹਾ ਕਿ ਨਿਰੰਤਰ ਜਤਨਾਂ ਦੇ ਰਾਹੀਂ ਐਲ ਪੀ ਯੂ ਨੇ ਆਪਣੇ ਆਪ ਨੂੰ ਇਕ ਮੋਹਰੀ ਸੰਸਥਾ ਦੇ ਵਜੋਂ ਸਥਾਪਿਤ ਕੀਤਾ ਹੈ ਤੇ ਪੰਜਾਬ ਦੇ ਵਿਚ ਉੱਚ ਸਿੱਖਿਆ ਦੇ ਵਿਕਾਸ ਤੇ ਤਬਦੀਲੀ ਦੀ ਯੋਗਤਾ ਜਿਹੜੀ ਹੈ ਯੋਗਦਾਨ ਪਾਇਆ। ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀ ਜਾਣਕਾਰੀ ਦੀ ਸਮੀਖਿਆ ਕੀਤੀ ਹੈ ਤੇ ਬੇਬੁਨਿਆਦ ਤੇ ਝੂਠੇ ਦਾਅਵਿਆਂ ਦਾ ਜਿਹੜਾ ਸਖ਼ਤੀ ਦੇ ਨਾਲ ਖੰਡਨ ਕੀਤਾ ਹੈ। ਐਲ ਪੀ ਯੂ ਵਿਦਿਆਰਥੀਆਂ ਤੇ ਮਾਪਿਆਂ ਤੇ ਵਿਆਪਕ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਉਹ ਸਿਰਫ਼ ਪ੍ਰਮਾਣਿਤ ਜਾਣਕਾਰੀ ਜਿਹੜੀ ਹੈ ਉਹਦੇ ਉੱਤੇ ਭਰੋਸਾ ਕਰਨ ਤੇ ਸੋਸ਼ਲ ਮੀਡੀਆ ਦੀਆਂ ਫਰਜ਼ੀ ਸਮੱਗਰੀ ਦੇ ਉੱਤੇ ਧਿਆਨ ਨਾ ਦੇਣ। ਜੀ ਦੋਸਤੋ, ਇਹ ਗੱਲਾਂ ਬਾਤਾਂ ਨੇ ਤੇ ਇੱਕ ਖਬਰ ਲੈ ਕੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਦਿੱਲੀ ਏਅਰਪੋਰਟ ਦੇ ਉੱਤੇ ਵਾਰਸ ਪੰਜਾਬ ਦੇ ਆਗੂ ਚਮਕੌਰ ਸਿੰਘ ਧੁੰਨ ਗ੍ਰਿਫ਼ਤਾਰ ਕੀਤੇ ਐ ਤੇ ਪਾਰਟੀ ਨੇ ਦੱਸਿਆ ਸਿਆਸੀ ਸਾਜ਼ਿਸ਼ ਨੂੰ। ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੂੰ ਦਿੱਲੀ ਏਅਰਪੋਰਟ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ। ਤੁਸੀਂ ਪੋਸਟਰ ਦੇ ਵਿੱਚ ਤਸਵੀਰ ਵੀ ਦੇਖੀ ਹੋਏਗੀ, ਇੱਕ ਪਾਸੇ ਖਹਿਰਾ ਸਾਹਿਬ ਨੇ ਤੇ ਦੂਸਰੇ ਪਾਸੇ ਇਹ ਜਿਹੜੇ ਨੇ ਚਮਕੌਰ ਸਿੰਘ ਧੁੰਨ ਹੁੰਦਾ ਦੀ ਫੋਟੋ ਜਿਹੜੀ ਹੈ ਤੁਹਾਨੂੰ ਦਿਖ ਰਹੀ ਹੈ। ਉਹ ਹਾਲ ਹੀ ਦੇ ਵਿੱਚ ਯੂਕੇ ਤੋਂ ਵਾਪਸ ਪਰਤੇ ਸਨ ਤੇ ਇਸ ਦੇ ਦੌਰਾਨ ਚੰਡੀਗੜ੍ਹ ਪੁਲਿਸ ਦੀ ਟੀਮ ਪਹਿਲਾਂ ਤੋਂ ਹੀ ਏਅਰਪੋਰਟ ਦੇ ਉੱਤੇ ਮੌਜੂਦ ਸੀ। ਉਪਲਬਧ ਰਿਪੋਰਟਾਂ ਦੇ ਮੁਤਾਬਕ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰਪੋਰਟ ਤੇ ਰੋਕਿਆ ਗਿਆ ਤੇ ਚੰਡੀਗੜ੍ਹ ਦੇ ਵਿੱਚ ਹੋਏ ਪ੍ਰਦਰਸ਼ਨ ਦੇ ਨਾਲ ਸੰਬੰਧਿਤ ਮਾਮਲੇ ਦੇ ਬਾਰੇ ਪੁਲਿਸ ਕਾਰਵਾਈ ਦੀ ਗੱਲ ਦੱਸੀ ਗਈ ਸੀ। ਚਮਕੌਰ ਸਿੰਘ ਅਕਸਰ ਵਿਵਾਦਾਂ ਦੇ ਵਿੱਚ ਰਹੇ ਨੇ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਧੁੰਨ ਵਾਸੀ ਚਮਕੌਰ ਸਿੰਘ ਦੇ ਖਿਲਾਫ਼ ਚੰਡੀਗੜ੍ਹ ਦੇ ਵਿੱਚ ਕੁਝ ਦਿਨ ਪਹਿਲਾਂ ਧਰਨਾ ਲਗਾਉਣ ਦੇ ਦੌਰਾਨ ਪੁਲਿਸ ਦੇ ਨਾਲ ਝੜਪ ਦਾ ਜਿਹੜਾ ਕੇਸ ਦਰਜ ਕੀਤਾ ਸੀ। ਮਨਪ੍ਰੀਤ ਸਿੰਘ ਆਲੀ ਨੇ ਕਾਰਵਾਈ ਜਿਹੜੀ ਹੈ ਉਹਨੂੰ ਸਿਆਸਤ ਤੋਂ ਜਿਹੜਾ ਪ੍ਰੇਰਿਤ ਦੱਸਿਆ ਤੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਆਲੀ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦੀ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਤੇ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਿੱਚ ਲੱਗੀ ਹੋਈ ਹੈ ਤੇ ਆਲੀ ਨੇ ਦਾਅਵਾ ਕੀਤਾ ਕਿ ਸਰਕਾਰ ਨੂੰ ਡਰ ਹੈ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਸਰਕਾਰ ਬਣ ਸਕਦੀ ਹੈ। ਕਿਆ ਬਾਤ ਹੈ ਜੀ। ਤੇ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਆਪ ਸਰਕਾਰ ਆਪਸ ਦੇ ਵਿੱਚ ਮਿਲ ਕੇ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਤੇ ਇਹ ਦੋਸ਼ ਮਨਪ੍ਰੀਤ ਸਿੰਘ ਆਲੀ ਦੇ ਵੱਲੋਂ ਲਗਾਏ ਗਏ ਨੇ। ਇਨ੍ਹਾਂ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਖਾਲਸਾ, ਹਰਭਜਨ ਸਿੰਘ ਤੂੜ, ਹਰਪਾਲ ਸਿੰਘ ਤੇ ਗੁਰਦੇਵ ਸਿੰਘ ਸੰਧੂ, ਜਸਕਰਨ ਸਿੰਘ ਰਿਆੜ ਹੋਰ ਜਿਹੜੇ ਇੱਥੇ ਸ਼ਾਮਲ ਸਨ ਤੇ ਉਨ੍ਹਾਂ ਨੇ ਵੀ ਜਿਹੜਾ ਜ਼ਿੰਮੇਵਾਰਨਾ ਕਰਾਰ ਦਿੰਦਿਆਂ ਗੈਰ ਜ਼ਿੰਮੇਵਾਰਨਾ ਕਰਾਰ ਦਿੱਤਾ ਹੈ ਤੇ ਚਮਕੌਰ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਜਿਹੜੀ ਰੱਖੀ ਹੈ। ਤੇ ਦੋਸਤੋ, ਦਿੱਲੀ ਦੇ ਵਿੱਚ ਫਿਰ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ, ਮੰਦਭਾਗੀਆਂ ਘਟਨਾ ਜਿਵੇਂ ਪਹਿਲਾਂ ਵਾਪਰੀਆਂ ਨੇ। ਨਿਰਭਯਾ ਕਾਂਡ ਜਿਹੜਾ ਹੋਇਆ ਸੀ ਪਰ ਉਹ ਚੀਜ਼ਾਂ ਨੂੰ ਠੱਲ ਨਹੀਂ ਪਾ ਰਹੇ ਤੇ ਜਿਹੜੀ ਹੈ ਕੋਰਟ ਨੇ ਜਿਹੜੀ ਹੈ ਪੂਰੀ ਸੁਪਰੀਮ ਕੋਰਟ ਦੇ ਵੱਲੋਂ ਇਸ ਦੇ ਵਿੱਚ ਨੋਟਿਸ ਲਿਆ ਗਿਆ ਆਪਣੇ ਆਪ ਦੇ ਉੱਤੇ। ਚਲਦੀ ਬੱਸ ਦੇ ਵਿੱਚ ਨਾਬਾਲਗ ਦੇ ਨਾਲ ਜਬਰ ਜਨਾਹ ਮਾਮਲੇ 'ਚ ਸੁਪਰੀਮ ਕੋਰਟ ਦੇ ਵੱਲੋਂ ਖੁਦ ਨੋਟਿਸ ਲਿਆ ਗਿਆ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਦਿੱਲੀ ਐਨ ਸੀ ਆਰ ਦੇ ਵਿੱਚ ਚਲਦੀ ਬੱਸ ਦੇ ਵਿੱਚ ਇੱਕ ਨਾਬਾਲਗ ਦੇ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਖੁਦ ਨੋਟਿਸ ਲੈਂਦਿਆਂ ਟਿੱਪਣੀ ਕੀਤੀ ਹੈ ਕਿ ਜਿਹੇ ਮਾਮਲੇ ਨੂੰ ਜਿਹੜਾ ਕਾਨੂੰਨ ਲਾਗੂ ਕਰਨ ਦੇ ਵਾਲੇ ਅਥਾਰਟੀਆਂ ਦੇ ਵੱਲੋਂ ਇੱਕ ਜਿਹੜਾ ਹੈ ਪ੍ਰਣਾਲੀਗਤ ਜਿਹੜਾ ਅਸਫਲਤਾ ਨੂੰ ਉਜਾਗਰ ਕਰਦੇ ਨੇ। ਜਸਟਿਸ ਜੇ ਬੀ ਪਾਦਰੀਵਾਲਾ ਤੇ ਕੇ ਵਿਨੋਦ ਚੰਦਰਨ ਨੇ ਬੈਂਚ ਨੇ ਕਿਹਾ ਕਿ ਕੋਈ ਵੀ ਵਿਅਕਤੀ 212 ਦੀ ਨਿਰਭਯਾ ਘਟਨਾ ਦੇ ਨਾਲ ਦੁਖਦਾਈ ਸਮਾਨਤਾਵਾਂ ਖਿੱਚਣ ਤੋਂ ਬਿਨਾਂ ਨਹੀਂ ਰਹਿ ਸਕਦਾ। ਬੈਂਚ ਨੇ ਕਿਹਾ ਕਿ ਦਿੱਲੀ ਐਨ ਸੀ ਆਰ ਦੇ ਵਿੱਚ ਜਬਰ ਜਨਾਹ ਦੇ ਮਾਮਲਿਆਂ ਦੀਆਂ ਰਿਪੋਰਟਾਂ ਕਾਨੂੰਨ ਲਾਗੂ ਕਰਨ ਵਾਲੇ ਅਤੇ ਜਨਤਕ ਪ੍ਰਸ਼ਾਸਨਿਕ ਅਥਾਰਟੀਆਂ ਦੇ ਵੱਲੋਂ ਬੁਨਿਆਦੀ ਜਨਤਕ ਸੁਰੱਖਿਆ ਦੀ ਗਰੰਟੀ ਦੇਣ ਦੇ ਵਿੱਚ ਇੱਕ ਪ੍ਰਣਾਲੀਗਤ ਜਿਹੜਾ ਸਫਲਤਾ ਨੂੰ ਸਪਸ਼ਟ ਤੌਰ ਦੇ ਉੱਤੇ ਉਜਾਗਰ ਕਰਦੀਆਂ ਨੇ। ਸਿਖਰਲੀ ਅਦਾਲਤ ਨੇ ਕਿਹਾ ਕਿ ਰੋਸ਼ਨੀ ਦੀ ਘਾਟ, ਮਾੜੀ ਨਿਗਰਾਨੀ ਤੇ ਹੋਰ ਪ੍ਰਸ਼ਾਸਨਿਕ ਸਹੂਲਤਾਂ ਦੀ ਕਮੀ ਦੇ ਕਾਰਨ ਜਨਤਕ ਥਾਵਾਂ ਜਿਨ੍ਹਾਂ ਦੇ ਵਿੱਚ ਪਾਰਕ ਤੇ ਬੱਸਾਂ ਸ਼ਾਮਲ ਨੇ ਉਨ੍ਹਾਂ ਨੂੰ ਉੱਚ ਜੋਖਮ ਵਾਲੇ ਖੇਤਰ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਗ੍ਰੇਟਰ ਨੋਇਡਾ ਦੇ ਵਿੱਚ ਇੱਕ ਸਲੀਪਰ ਬੱਸ ਦੇ ਵਿੱਚ ਸਵਾਰ ਹੋਈ 16 ਸਾਲਾਂ ਲੜਕੀ ਦੇ ਨਾਲ ਕਥਿਤ ਤੌਰ ਦੇ ਉੱਤੇ ਉਸਦੇ ਕੰਡਕਟਰ ਅਤੇ ਡਰਾਈਵਰ ਦੇ ਵੱਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ ਤੇ ਉਸ ਨੂੰ 4 ਅਗਸਤ ਨੂੰ ਪੁਰਾਣੀ ਦਿੱਲੀ ਦੇ ਵਿੱਚ ਕਸ਼ਮੀਰੀ ਗੇਟ ਤੋਂ 40 ਕਿਲੋਮੀਟਰ ਤੋਂ ਵੱਧ ਦੂਰ ਛੱਡ ਦਿੱਤਾ ਗਿਆ। ਦੋਵੇਂ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਤੇ ਇਸ ਅਪਰਾਧ ਨੇ ਦਿੱਲੀ ਦੇ ਵਿੱਚ 212 ਦੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੀਆਂ ਦੁਖਦਾਈ ਯਾਦਾਂ ਨੂੰ ਤਾਜ਼ਾ ਕੀਤਾ ਹੈ ਜਿਸ ਨੂੰ ਨਿਰਭਯਾ ਕੇਸ ਦੇ ਵਜੋਂ ਜਾਣਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਕੁਝ ਖ਼ਬਰਾਂ। ਡੋਪ ਟੈਸਟ ਦਾ ਵੀ ਜਿਹੜਾ ਜ਼ਿਕਰ ਹੋ ਰਿਹਾ, ਸੈਣੀ ਸਾਹਿਬ ਨੇ ਕਹਿਣਾ ਖ਼ਬਰਾਂ ਤੋਂ ਟਲਦਾ ਨਹੀਂ ਹੈ। ਚਲੋ, ਔਜਲਾ ਸਾਹਿਬ ਦੇ ਇਲਾਕੇ ਦੀ ਖ਼ਬਰ ਹੈ, ਇਹਨੂੰ ਲੈ ਕੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਡੋਪ ਟੈਸਟ ਨੂੰ ਲੈ ਕੇ ਖੰਨਾ ਹਸਪਤਾਲ ਦੇ ਵਿਚ ਮਚਿਆ ਸਿਆਸੀ ਘਮਸਾਨ। ਨਸ਼ਿਆਂ ਦੇ ਮੁੱਦੇ ਦੇ ਉੱਤੇ ਸਿਵਲ ਹਸਪਤਾਲ ਖੰਨਾ ਵਿਖੇ ਸਿਆਸੀ ਆਗੂਆਂ ਦੇ ਹੋਣ ਵਾਲੇ ਡੋਪ ਟੈਸਟ ਮੌਕੇ ਵੱਡਾ ਵਿਵਾਦ ਹੋ ਗਿਆ, ਜਿਸ ਨੇ ਡੋਪ ਟੈਸਟ ਰਿਪੋਰਟ ਦੀ ਥਾਂ ਸੈਂਪਲ ਇਕੱਠਾ ਕਰਨ ਦੀ ਪ੍ਰਕਿਰਿਆ ਤੇ ਹਸਪਤਾਲ ਪ੍ਰਬੰਧਨ ਦੀ ਭੂਮਿਕਾ ਤੇ ਸਵਾਲ ਖੜੇ ਕਰ ਦਿੱਤੇ। ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੀ ਡੋਪ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਗੂਆਂ ਨੇ ਗੰਭੀਰ ਸਵਾਲ ਉਠਾ ਦਿੱਤੇ। ਵਿਵਾਦ ਉਦੋਂ ਸ਼ੁਰੂ ਹੋ ਗਿਆ ਜਦੋਂ ਡੋਪ ਟੈਸਟ ਸਵੇਰੇ 11 ਵਜੇ ਨਿਰਧਾਰਿਤ ਕੀਤਾ ਗਿਆ ਸੀ ਤੇ ਮੰਤਰੀ ਸੌਂਧ ਸਰਕਾਰੀ ਹਸਪਤਾਲ ਦੇ ਵਿਚ ਲਗਭਗ 10 ਮਿੰਟ ਪਹਿਲਾਂ ਪਹੁੰਚ ਗਏ ਤੇ ਉਹ ਸਿੱਧੇ SMO ਦੇ ਡਾਕਟਰ ਮਨਿੰਦਰ ਸਿੰਘ ਭਸੀਨ ਦੇ ਕਮਰੇ ਦੇ ਵਿਚ ਗਏ ਤੇ ਟੈਸਟ ਦੇ ਲਈ ਨਮੂਨਾ ਦਿੱਤਾ ਤੇ ਕੁਝ ਮਿੰਟਾਂ ਬਾਅਦ ਟੈਸਟ ਦਾ ਨਤੀਜਾ ਨੈਗੇਟਿਵ ਘੋਸ਼ਿਤ ਕੀਤਾ ਗਿਆ। ਜਦੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਜਾਦੂ, ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਭਾਜਪਾ ਆਗੂ ਅਨਿਲ ਦੱਤ ਫੱਲੀ, ਅਨੁਜ ਛਾੜੀਆ ਤੇ ਐਡਵੋਕੇਟ ਚਿਰਾਂਸ਼ੂ ਰਤਨ ਸਵੇਰੇ 11 ਵਜੇ ਦੇ ਕਰੀਬ ਹਸਪਤਾਲ ਪੁੱਜੇ ਤਾਂ ਸਥਿਤੀ ਗਰਮਾ ਗਈ। ਉਨ੍ਹਾਂ ਸਵਾਲ ਕੀਤਾ ਕਿ ਮੰਤਰੀ ਜੀ, ਮੰਤਰੀ ਦਾ ਸੈਂਪਲ ਸਮੇਂ ਤੋਂ ਪਹਿਲਾਂ ਕਿਉਂ ਲਿਆ ਗਿਆ ਤੇ ਜਦੋਂ ਕਿ ਸਾਰਿਆਂ ਦੇ ਲਈ ਨਿਰਧਾਰਿਤ ਸਮਾਂ ਤੈਅ ਕੀਤਾ ਗਿਆ ਸੀ ਤੇ ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਦੇ ਵਿਚ ਮੌਜੂਦ ਹੋਰ ਲੈਬ ਟੈਕਨੀਸ਼ੀਅਨਾਂ ਦੀ ਜਿਹੜੀ ਥਾਂ ਮੰਤਰੀ ਦਾ ਸੈਂਪਲ ਲੈਣ ਦੇ ਲਈ ਇਕ ਮਹਿਲਾ ਕਰਮਚਾਰੀ ਨੂੰ ਨਿਯੁਕਤ ਕੀਤਾ ਗਿਆ ਸੀ ਤੇ ਇਸ ਦੇ ਲਈ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਸਪਤਾਲ ਦੇ ਵਿਚ ਹੋਰ ਪੁਰਸ਼ ਲੈਬ ਟੈਕਨੀਸ਼ੀਅਨ ਮੌਜੂਦ ਸਨ ਤਾਂ ਮੰਤਰੀ ਦੀ ਡਿਊਟੀ ਇਕ ਮਹਿਲਾ ਕਰਮਚਾਰੀ ਨੂੰ ਕਿਉਂ ਸੌਂਪੀ ਗਈ ਹੈ। ਵਿਰੋਧੀ ਧਿਰਾਂ ਨੇ ਦੋਸ਼ ਲਗਾਇਆ ਕਿ ਸੈਂਪਲ ਲੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਸੀ ਤੇ ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਡੋਪ ਟੈਸਟ ਦੇ ਲਈ ਇਕੋ ਜਗ੍ਹਾ ਤੇ ਸਮੇਂ ਦੇ ਉੱਤੇ ਪਹੁੰਚੀਆਂ ਸਨ ਤੇ ਪ੍ਰਕਿਰਿਆ ਸਾਰਿਆਂ ਦੇ ਲਈ ਇਕਸਾਰ ਕਿਉਂ ਨਹੀਂ ਸੀ। ਇਨ੍ਹਾਂ ਸਵਾਲਾਂ ਨੂੰ ਲੈ ਕੇ SMO ਦਫ਼ਤਰ ਵਿਖੇ ਆਪ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਆਗੂਆਂ ਵਿਚਕਾਰ ਬਹਿਸ ਛਿੜ ਗਈ, ਜਿਸ ਨੂੰ ਮੌਜੂਦ ਪੁਲਿਸ ਅਧਿਕਾਰੀਆਂ ਨੇ ਦਖਲ ਦੇ ਕੇ ਮੰਤਰੀ ਸੌਂਧ ਨੂੰ ਕਮਰੇ ਤੋਂ ਬਾਹਰ ਕੱਢਿਆ ਤੇ ਇਸ ਦੇ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਇਕ ਦੂਜੇ ਦੇ ਵਿਰੁੱਧ ਨਾਅਰੇਬਾਜ਼ੀ ਵੀ ਪਦ ਚੜ ਕੇ ਕੀਤੀ ਹੈ। ਜੀ ਦੋਸਤੋ, ਇਹ ਸਾਂਝੀ ਅੱਜ ਦੀਆਂ ਕੁਝ ਪੰਜਾਬ ਦੀਆਂ ਤੇ ਕੇਂਦਰ ਦੀਆਂ ਖ਼ਬਰਾਂ ਤੇ ਅੱਗੇ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵਧਾਂਗੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਉਨ੍ਹਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਕਿਵੇਂ ਗਿਆ ਜੀ ਵੀਕਐਂਡ?
1: ਵੀਕਐਂਡ ਵਧੀਆ ਜੀ। ਕਹਿੰਦੇ ਕਬੀਰਾ ਤੇਰੀ ਝੌਂਪੜੀ ਗੱਲ ਕੱਟਿਆਂ ਕੇ ਪਾਸ, ਜੋ ਕਰੇਂਗੇ ਸੋ ਭਰੇਂਗੇ, ਤੂੰ ਕਿਉਂ ਹੋਏ ਉਦਾਸ।
0: ਹਾਂਜੀ, ਕੀ ਬਾਤ ਹੈ ਜੀ।
1: ਇਹ ਤਾਂ ਜਿਹੜਾ ਉਹ ਕਹਿੰਦੇ ਕਰਨੀ ਆਪੋ ਆਪਣੀ, ਜੋ ਕੇ ਨੇੜੇ ਕੇ ਦੂਰ। ਹਰ ਇੱਕ ਬੰਦੇ ਨੇ ਆਪਣਾ ਜਿਹੜਾ ਕੰਮ ਕੀਤਾ ਆ ਉਹਦਾ ਜਿਹੜਾ ਆ ਫਲ, ਉਹਦਾ ਕਰਮ ਫਲ, ਜਿਹੜਾ ਕਰਮ ਦਾ ਬੀਜ ਬੁੱਝਿਆ ਆ ਉਹਦਾ ਫਲ ਭੋਗਣਾ ਹੀ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹੁਣ ਪਹਿਲਾਂ ਤਾਂ ਆਪਾਂ ਜਿਹੜਾ ਹੈਗਾ ਆ ਵਿਦਿਆ ਵਿਚਾਰੀ ਤੇ ਅਫਵਾਹਾਂ ਦੀ ਮਾਰੀ,
0: ਅਫਵਾਹਾਂ ਦੀ ਮਾਰੀ ਜੀ, ਬਿਲਕੁਲ ਹੈ ਜੀ।
1: ਅਸੀਂ
0: ਬਹੁਤ ਨੁਕਸਾਨ ਕਰਾ ਦਿੱਤਾ ਜੀ ਅਫਵਾਹ ਨੇ, ਦੇਖ ਲੋ।
1: ਕਮਾਲ ਦੀ ਗੱਲ ਤਾਂ ਇਹ ਹੈਗੀ ਆ ਭਾਰੇ ਸਾਹਿਬ
0: ਜੀ
1: ਕਿ ਇਹ ਇੱਕ ਸਿਆਸੀ ਡਿਜ਼ਾਈਨ ਸੀਗਾ
0: ਜੀ,
1: ਕੌਨਸਪੀਰੇਸੀ ਸੀ। ਇਹ ਕੀ ਸੀ
0: ਜੀ?
1: ਵਿਦਿਆਰਥੀ ਵਰਗ ਜਿਹਨੂੰ ਆਪਾਂ ਪੜ੍ਹਿਆ ਲਿਖਿਆ ਵਰਗ ਜਿਹੜਾ ਆ
0: ਜੀ,
1: ਜੇ ਉਹ ਇਸ ਤਰੀਕੇ ਨਾਲ ਰਿਐਕਟ ਕਰਦਾ ਆ
0: ਜੀ,
1: ਭਈ ਉਹ ਬਿਨਾਂ ਸੋਚੇ ਸਮਝੇ ਟ੍ਰੈਫਿਕ ਜਾਮ ਸਾਰਾ ਕੁਛ ਜੀ, ਇੰਨਾ 15 ਘੰਟੇ ਦਾ ਜਾਮ ਲੱਗ ਗਿਆ ਜੀ ਉਸ ਰੋਡ ਦੇ ਉੱਤੇ ਜੀ,
0: ਜੀ
1: ਇੰਨੀ ਲੁੱਟ ਮਾਰ ਹੋਈ ਉੱਥੇ, ਤੋੜ ਫੋੜ ਹੋਈ ਜੀ, ਇਹ ਵਿਦਿਆਰਥੀਆਂ ਦੇ ਕੰਮ ਤਾਂ ਨਹੀਂ ਹੋ ਸਕਦੇ
0: ਜੀ।
1: ਹੁਣ ਜੋ ਇੱਥੇ ਜਿਹੜਾ ਹੈਗਾ ਆ ਜੀ ਫੜਿਆ, ਵਾਕੀ ਟਾਕੀ ਵੀ ਫੜ ਲਿਆ ਜੀ,
0: ਜੀ
1: ਬਾਹਰੀ ਬੰਦੇ ਸਰ ਉੱਥੇ ਆਏ ਆ
0: ਜੀ,
1: ਬਾਹਰੀ ਬੰਦੇ ਇੰਟਰ ਕੀਤੇ ਹੈਗੇ ਆ ਜੀ। ਔਰ ਜੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੂੰ ਆਪਾਂ ਬਹੁਤਾ ਪੰਜਾਬ ਵਾਲੇ ਸੀਰੀਅਸਲੀ ਨਹੀਂ ਲੈਂਦੇ,
0: ਬਿਲਕੁਲ,
1: ਪਰ ਜੇ ਉਹ ਗੱਲ ਕਹਿ ਰਹੇ ਹੈਗੇ ਨਾ, ਇਸ ਗੱਲ ਦੇ ਵਿਚ ਥੋੜਾ ਦਮ ਲੱਗਦਾ
0: ਜੀ,
1: ਕਿਉਂਕਿ ਇਸ ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਲ
0: ਜੀ
1: ਰਾਜ ਸਭਾ ਦੇ ਵਿਚ ਜਿਹੜਾ ਹੈਗਾ ਆ ਪਹਿਲਾਂ ਨੋਮੀਨੇਟ ਕਰਕੇ ਭੇਜਿਆ ਤਾਂ ਆਮ ਆਦਮੀ ਪਾਰਟੀ ਨੇ ਸੀ
0: ਜੀ,
1: ਹੁਣ ਆਪ ਵਾਲਿਆਂ ਨੇ ਭੇਜਿਆ ਸੀਗਾ ਜੀ। ਉਦੋਂ ਦੰਤ ਕਥਾਵਾਂ ਸੀਗੀਆਂ, ਲੋਕ ਕਹਿੰਦੇ ਸੀਗੇ ਜੀ ਕਿ ਹੀ ਹੈਡ ਪੇਡ ਦਾ ਪ੍ਰਾਈਜ਼
0: ਹਾਂਜੀ,
1: ਕਿ ਉਹਨੇ ਪੈਸੇ ਦਿੱਤੇ ਆ ਤੇ ਗਜ ਪੜਵਾਇਆ
0: ਜੀ,
1: ਤੇ ਹੁਣ ਜੇ ਪੈਸੇ ਦੇ ਕੇ ਅਗਲੇ ਨੇ ਗਜ ਪੜਵਾਇਆ ਤੇ ਫੇਰ ਅਗਲਾ ਬੰਦਾ ਜਿੱਥੇ ਮਰਜ਼ੀ ਜਾਵੇ, ਫੇਰ ਤੁਹਾਨੂੰ ਗਿਲਾ ਨਹੀਂ ਹੋਣਾ ਚਾਹੀਦਾ
0: ਜੀ।
1: ਅੱਜ ਤੱਕ ਇਸ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਕਦੀ ਏਦਾਂ ਦਾ ਕੰਮ ਨਹੀਂ ਸੀ ਹੋਇਆ ਜੀ, ਇਹ ਪਹਿਲਾ ਇੰਸੀਡੈਂਟ ਆ।
0: ਬਿਲਕੁਲ ਹੈ ਜੀ।
1: ਸਰਕਾਰ ਨੇ ਵੀ ਹੁਣ ਜਦੋਂ ਜਿਹੜਾ ਹੈਗਾ ਅਕਿਊਜ਼ਿੰਗ ਫਿੰਗਰ ਇਹਨਾਂ ਦੇ ਉੱਤੇ ਰੇਜ਼ ਕੀਤੀ ਹੈਗੀ ਆ, ਤੇ ਜਦੋਂ ਸਾਰਾ ਕੁਝ ਹੋ ਚੁੱਕਾ ਜੀ, ਸਭ ਕੁਝ ਲੁੱਟ ਚੁੱਕਿਆ, ਉਸ ਤੋਂ ਬਾਅਦ ਜਿਹੜਾ DGP ਨੂੰ ਇੰਸਟਰਕਸ਼ਨਾਂ ਦੇਤੀਆਂ ਵੀ ਮੌਕੇ ਤੇ ਜਾਇਓ ਜੀ। ਮੌਕੇ ਤੇ ਜਾ ਕੇ ਉਹਨਾਂ ਨੇ ਕੀ ਕਰਨਾ ਜੀ, ਉੱਥੇ ਤਾਂ ਜੋ ਹੋਣਾ ਸੀ ਹੋ ਗਿਆ ਜੀ।
0: ਜੀ
1: ਜਾਂ ਤਾਂ ਇਹਦੇ ਵਿੱਚ ਨਾ ਭਾਰਤ ਸਾਹਿਬ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਆਈਆਂ
0: ਜੀ।
1: ਇੱਕ ਤਾਂ ਇਹ ਕਿ ਸਟੂਡੈਂਟਸ ਦੇ ਵਿੱਚ ਨਾ ਲੀਡਰਸ਼ਿਪ ਵੀ ਚਾਹੀਦੀ ਆ
0: ਜੀ।
1: ਇਹ ਅਨਆਰਗਨਾਈਜ਼ਡ ਜਦੋਂ ਏਦਾਂ ਦਾ ਹੁੰਦਾ ਨਾ ਕੰਮ, ਉੱਥੇ ਜਿਹੜਾ ਹੈਗਾ ਆ ਪੁਲਿਸ ਵਾਸਤੇ ਵੀ ਔਖਾ ਹੁੰਦਾ ਆ ਵੀ ਗੱਲ ਕਰੀਏ ਤੇ ਕਰੀਏ ਕਿਹਦੇ ਨਾਲ
0: ਜੀ।
1: ਜੇ ਵਿਦਿਆਰਥੀਆਂ ਦਾ ਕੋਈ ਆਗੂ ਹੋਵੇ, ਵਿਦਿਆਰਥੀ ਆਗੂ ਹੋਵੇ, ਉਹਨਾਂ ਗੱਲ ਕਰਕੇ ਤੇ ਫੇਰ ਮਸਲੇ ਨੂੰ ਠੰਡਾ ਕੀਤਾ ਜਾ ਸਕਦਾ ਜੀ।
0: ਜੀ
1: ਜਿੱਥੇ ਅਨਆਰਗਨਾਈਜ਼ਡ ਹੈਗਾ ਆ ਜੀ, ਉੱਥੇ ਕੀ ਕਰੋਗੇ ਤੁਸੀਂ
0: ਜੀ। ਇਹਦੇ ਵਿੱਚ ਜੋ ਮੈਂ ਸੁਣ, ਚਲੋ ਅੰਦਰ ਖਾਤੇ ਉੱਥੇ ਜਿੱਥੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਂ ਪਤਾ ਕੀਤਾ ਅਸਲ ਦੇ ਵਿੱਚ ਕਹਾਣੀ ਕੀ ਹੈ, ਪਤਾ ਨਹੀਂ ਇਹ ਸੱਚੀ ਹੈ ਕਿ ਕਿੱਦਾਂ ਹੈ, ਪਰ ਚਲੋ ਜਿੰਨੇ ਮੂੰਹ ਆ ਉਨੀਆਂ ਗੱਲਾਂ ਬਣ ਜਾਂਦੀਆਂ ਨੇ। ਪਰ ਅਸਲ ਕਹਾਣੀ ਉਹ ਦੱਸਦੇ ਆ ਕਿ ਸ਼ੁਰੂ ਹੋਈ ਹੈ, ਜੋ ਮੀਡੀਆ ਦੇ ਵਿੱਚ ਵੀ ਨਸ਼ਰ ਨਹੀਂ ਹੋਈ ਹੈ, ਉਹ ਦੱਸਿਆ ਜਾ ਰਿਹਾ ਕਿ ਦੋ ਇਲੈਕਟ੍ਰੀਸ਼ਨ ਆਏ ਸੀਗੇ ਜੀ ਆਪਣੇ ਗਰਲਸ ਕਾਲਜ ਦੇ, ਗਰਲਸ ਜਿਹੜਾ ਆਪਣਾ ਹੋਸਟਲ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਸੀ ਇਲੈਕਟ੍ਰੀਸਿਟੀ ਦੀ, ਤੇ ਉਹ ਠੀਕ ਕਰਨ ਆਏ ਸੀ, ਤੇ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਜੋ ਛੇੜਛਾੜ ਦਾ ਜਾਂ ਜੋ ਵੀ ਕਹਿੰਦੇ ਆ ਸਰੀਰਕ ਸੰਬੰਧਾਂ ਦੀ ਗੱਲ ਕਰਦੇ ਆ। ਪਰ ਉਹ ਕਿਤੇ ਨਾ ਕਿਤੇ ਸਾਰਾ ਕੁਝ ਹੀ ਦੱਬ ਗਿਆ ਕਿਉਂਕਿ ਸਿਆਸੀ ਮੁੱਦਾ ਬਣ ਗਿਆ ਵੱਡੇ ਪੱਧਰ ਦੇ ਉੱਤੇ, ਤੇ ਅੱਜ ਜਿਹੜੇ ਆਪਣੇ ਸਪੈਸ਼ਲ ਜਿਹੜੇ DGP ਲਾਏ ਸੀਗੇ ਇਸ ਮੁੱਦੇ ਦੇ ਵਿੱਚ, ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਵਾਕੀ ਟਾਕੀ ਜਿਹੜਾ ਫੜਿਆ ਗਿਆ, ਤੁਸੀਂ ਸ਼ੁਰੂਆਤ ਚ ਗੱਲ ਕੀਤੀ ਹੈ, ਉਹ ਬਾਹਰੀ ਨਹੀਂ ਸੀਗਾ, ਸਗੋਂ ਫੌਜ ਦੇ ਅਧਿਕਾਰੀ ਸਨ ਜੀ, ਉਹ ਸੀਗੇ ਜੀ ਕੈਰੀ ਕਰ ਰਹੇ ਇਸ ਚੀਜ਼ ਨੂੰ।
1: ਸਰ ਉੱਥੇ ਜਿਹੜਾ ਹੈਗਾ ਮੌਬ ਨੇ ਪਤਾ ਹੀ ਨਹੀਂ ਕੀ ਕੁਛ ਕੀਤਾ ਹੈਗਾ ਜੀ, ਕੌਣ ਕੌਣ ਉੱਥੋਂ ਲੰਘ ਰਿਹਾ ਹੈਗਾ ਸੀ। ਜਲੰਧਰ ਕੈਂਟ ਨਾਲ ਹੈਗਾ ਆ ਜੀ, ਉੱਥੋਂ ਜਿਹੜਾ ਕੈਂਟ ਵਾਸਤੇ, ਹਾਂਜੀ ਕੈਂਟ ਵਾਸਤੇ ਉਹਨਾਂ ਕੋਲ ਵਾਕੀ ਟਾਕੀ ਹੁੰਦਾ ਆ
0: ਜੀ,
1: ਉਹ ਉੱਥੇ ਦੀ ਸੁਰੱਖਿਆ ਵਾਸਤੇ ਹੈਗਾ ਆ ਜੀ, ਉਹਨਾਂ ਨੇ ਆਪਣੀ ਉੱਥੇ ਲੱਗੀ ਰਹਿੰਦੀ CID ਵਗੈਰਾ ਵੀ ਰਹਿੰਦੀ ਆ, ਆਰਮੀ ਇੰਟੈਲੀਜੈਂਸ ਵੀ ਹੁੰਦੀ ਹੈਗੀ ਆ
0: ਜੀ,
1: ਬਟ ਉਹਨਾਂ ਦਾ ਖੇਤਰ ਥੋੜਾ ਪਿੱਛੇ ਰਹਿ ਜਾਂਦਾ ਜੀ। ਇਹਨਾਂ ਦੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਆ ਕੇ ਜਿਹੜਾ ਹੈਗਾ ਅੱਗੇ ਜਿਹੜਾ ਆ, ਜਾਂ ਤਾਂ ਕੋਈ ਇੱਧਰ ਨੂੰ ਮੂਵ ਕੀਤਾ ਤੇ ਉਹਦੇ ਹੱਥੋਂ ਗਿਆ
0: ਜੀ,
1: ਜਾਂ ਮਤਲਬ ਜਿਹੜਾ ਹੈਗਾ ਆ ਇਸ ਚੀਜ਼ ਦੇ ਵਿੱਚ, ਜਾਂ ਉਹਨਾਂ ਦੇ ਸਿਕਿਉਰਿਟੀ ਵਾਲਿਆਂ ਦਾ ਕਿਸੇ ਦਾ ਹੋਊਗਾ ਜੀ, ਬਟ ਇੰਨੇ ਵੱਡੇ ਮੌਬ ਦੇ ਵਿੱਚ ਜਿਹੜਾ ਆ ਦੁਕਾਨਾਂ ਲੁੱਟਣੀਆਂ। ਸਰ ਵੱਡੀ ਗੱਲ ਤਾਂ ਇਹ ਨਾ ਵੀ ਦੁਕਾਨਾਂ ਜਿਹੜੀਆਂ ਬਾਹਰ ਸਾਈਆਂ ਸੀਗੀਆਂ ਉਹ ਲੁੱਟੀਆਂ ਗਈਆਂ,
0: ਬਿਲਕੁਲ ਜੀ,
1: ਔਰ ਉਹ ਲੁੱਟ ਦਾ ਸਮਾਨ ਜਿਹੜਾ ਹੈਗਾ ਆ ਉਹ ਬਾਹਰੀ ਬੰਦਿਆਂ ਕੋਲੋਂ ਬਰਾਮਦ ਹੋਇਆ ਜੀ। ਦੁਕਾਨ ਉਹ ਕਿਸੇ ਪੁਲਿਸ ਵਾਲਿਆਂ ਨੇ ਇਨੀਸ਼ੀਏਟਿਵ ਨਹੀਂ ਲਿਆ, ਦੁਕਾਨਾਂ ਵਾਲੇ ਆਪ ਦੌੜੇ ਹੈਗੇ ਆ ਵੀ ਹਾਂ ਜੀ ਸਾਡਾ ਸਮਾਨ ਕੌਣ ਲੈ ਕੇ ਜਾ ਰਿਹਾ ਜੀ। ਉਹ ਜਿੱਥੇ ਉਹਨਾਂ ਨੇ ਦੇਖਿਆ ਵੀ ਹਾਂ ਜੀ ਥੈਲੇ ਭਰੇ ਲੈ ਕੇ ਜਾ ਰਹੇ ਸੀ, ਉਹ ਰੋਕੇ ਬੰਦੇ ਦੱਸੋ ਵੀ ਕਿੱਥੇ ਬਿੱਲ ਹੈਗਾ ਤੁਹਾਡੇ ਕੋਲ
0: ਜੀ,
1: ਹਾਂਜੀ ਉਹਨਾਂ ਨੇ ਆਪਣਾ ਸਮਾਨ ਪਛਾਣ ਕੇ ਤੇ ਸਮਾਨ ਰਖਾਇਆ ਜੀ। ਤੋ ਇਸ ਕਰਕੇ ਉੱਥੇ ਜਿੱਦਾਂ ਨਾ ਜੀ ਭੀੜ ਤੰਤਰ ਜਿੱਥੇ ਲਾਗ ਹੋ ਜਾਂਦਾ ਹੈ ਜੀ, ਉੱਥੇ ਜਿਹੜਾ ਆ
0: ਇੱਕੋ ਪਾਸੇ ਨੂੰ ਹੋ ਜਾਂਦੇ ਆ ਫਿਰ, ਬਿਲਕੁਲ ਹੈ ਜੀ।
1: ਇਹ ਭਾਰਤ ਸਾਹਿਬ ਉੱਥੇ ਜਿਹੜਾ ਹੈਗਾ ਆ ਇਹ ਸਿਆਸਤ ਜਿਹੜੀ ਹੈਗੀ ਆ ਨਾ ਜੀ, ਇਹ ਬੜਾ ਗੰਦਾ ਖੇਡ ਖੇਡ ਦੀ
0: ਬਹੁਤ ਬਹੁਤ ਹੈ।
1: ਫਿਰ ਉੱਥੇ ਆ ਉੱਥੇ ਜਿਹੜਾ ਹੈਗਾ ਆ ਪੰਜਾਬੀ ਤੇ ਬਾਹਰੀ ਵਾਲਾ ਮੁੱਦਾ ਉਠਾ ਦਿੱਤਾ ਗਿਆ
0: ਜੀ। ਨਹੀਂ ਉੱਥੇ ਤਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਵੀ ਹੈਗੇ ਆ ਜੀ, ਉਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਜੀ
1: ਹੈਗੇ ਆ ਜੀ, ਗੱਲ ਠੀਕ ਹੈਗੀ ਆ। ਬਾਕੀ ਜਿਹੜਾ ਹੈਗਾ ਆ ਨਾ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ ਆ ਵੀ ਉਹ ਦੋ ਇਲੈਕਟ੍ਰੀਸ਼ੀਅਨ ਆਏ ਸੀ, ਉਹ ਤੋਂ ਅੱਗੇ ਜਿਹੜੀ ਹੈਗੀ ਆ ਨਾ ਇੰਸੀਡੈਂਟ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਸਰਟਨਟੀ ਨਹੀਂ ਹੈ ਜੀ।
0: ਬਿਲਕੁਲ
1: ਉਹ ਕਹਿੰਦੇ ਅਫਵਾਹ ਵੀ, ਉਹ ਜਿਹੜੀ ਹੈਗੀ ਆ ਅਫਵਾਹ ਫੈਲੀ ਹੈ ਇੱਕ ਜੀ, ਵੀ ਉਹਨਾਂ ਦੇ ਆਉਣ ਦੇ ਕਰਕੇ ਗੱਲ ਹੋਸਟਲ ਤੋਂ ਨਿਕਲਦੇ ਬੰਦੇ ਦੇਖੇ ਤੇ ਉੱਥੇ ਅਫਵਾਹ ਫੈਲੀ ਹੈ ਜੀ, ਕਿਉਂਕਿ ਕੋਈ ਵੀ ਵਿਕਟਮ ਸਾਹਮਣੇ ਨਹੀਂ ਆਇਆ।
0: ਨਹੀਂ ਆਇਆ ਜੀ।
1: ਜੇ ਕਿਸੇ ਘਟਨਾ ਕਿਸੇ ਨਾਲ ਹੋਈ ਹੋਵੇ ਤੇ ਕੋਈ ਲੜਕੀ ਕੋਈ ਕੰਪਲੇਨਟ ਤਾਂ ਹੋਵੇ ਨਾ ਜੀ, ਔਰ ਉਹ ਇਸੇ ਕਰਕੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਆ ਵੀ ਵੀਡੀਓ ਵੀ ਬਣਾਇਆ ਉਹ ਉਸ ਕੈਂਪਸ ਦਾ ਜਿਹੜਾ ਹੈਗਾ ਜੀ, ਕਿਸੇ ਤਿੰਨ ਚਾਰ ਲੜਕੀਆਂ ਨੂੰ ਬਿਠਾ ਕੇ ਵੀ ਭਾਈ ਇੱਧਰ ਅਸੀਂ ਸਾਡੀ ਅਸੀਂ ਸੇਫ ਆ, ਸਾਨੂੰ ਕੋਈ ਗੱਲ ਨਹੀਂ ਹੈਗੀ ਜੀ। ਨੋ ਡਾਊਟ ਕੇ ਬਾਅਦ ਦੇ ਵਿੱਚ ਉਹਨਾਂ ਨੇ ਕਲੈਰੀਫਾਈ ਕੀਤਾ ਵੀ ਅਸੀਂ ਇੰਨੀ ਕੁ ਗੱਲ ਕਹੀ ਸੀ ਵੀ ਅਸੀਂ ਸੇਫ ਆ, ਸਾਨੂੰ ਬਾਕੀਆਂ ਦੀ ਗਰੰਟੀ ਨਹੀਂ ਹੈਗੀ, ਇਹ ਸਾਡਾ ਜਿਹੜਾ ਵੀਡੀਓ ਆ ਉੱਥੇ ਤੱਕ ਸਹੀ ਹੈਗਾ ਆ ਜੀ, ਅੱਗੇ ਸਾਨੂੰ ਨਹੀਂ ਪਤਾ ਜੀ।
0: ਪਰ ਕਈ ਸਮੇਂ ਦੇ ਵਿੱਚ ਦੇਖਿਆ ਜਾਵੇ ਐਡੀ ਵੱਡੀ ਸੰਸਥਾ ਹੈ ਜੀ, ਉੱਥੇ ਜਗ੍ਹਾ ਜਗ੍ਹਾ ਚੱਪੇ ਚੱਪੇ ਤੇ ਪੈਰ ਪਰ ਤੇ ਸੀਸੀਟੀਵੀ ਕੈਮਰੇ, ਫੋਟੋਜ, ਵੀਡੀਓਗ੍ਰਾਫੀ ਸਾਰਾ ਕੁਝ ਹੋਣਾ ਹੈ ਜੀ। ਹੋ ਇਹ ਨਹੀਂ ਕਹਿ ਸਕਦੇ ਨਾ ਹੋਵੇ, ਪਰ ਇਹਦੇ ਵਿੱਚ ਕਿਉਂ ਨਹੀਂ, ਉਹ ਚੀਜ਼ਾਂ ਤੋਂ ਕਿਉਂ ਨਹੀਂ ਪੁਲਿਸ ਨੇ ਹਜੇ ਤੱਕ ਇਸ ਦੇ ਵਿੱਚ ਸਪਸ਼ਟੀਕਰਨ, ਜਿੱਦਾਂ ਕਿ ਸਪੈਸ਼ਲ DGP ਲਾਇਆ ਜਾਂ ਆਮ ਆਦਮੀ ਪਾਰਟੀ ਮਾਨ ਸਾਹਿਬ ਦਾ ਵੀ ਕੋਈ ਏਡਾ ਵੱਡਾ ਬਿਆਨ ਨਹੀਂ ਇਹਦੇ ਵਿੱਚ ਹੈਗਾ ਚੀਜ਼ਾਂ ਦੇ ਵਿੱਚ। ਕਿਵੇਂ ਦੇਖਦੇ ਹੋ ਜੇ ਸਿਆਸੀ ਨਜ਼ਰੀਏ ਤੋਂ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਕਿ ਇਹ ਚਾਹੁੰਦੇ ਨੇ ਕਿ ਜੋ ਕੁਝ ਵਾਪਰਿਆ ਉਹ ਸਪਸ਼ਟ ਹੀ ਹੋ ਜਾਵੇ?
1: ਭਾਰੀ ਸਾਹਿਬ ਮੈਂ ਨਾ ਤੁਹਾਨੂੰ ਆਪਣੇ ਮਨ ਦੀ ਗੱਲ ਕਰ ਦੱਸ ਦਿੰਦਾ ਹੈਗਾ ਜੀ।
0: ਜੀ
1: ਇਹ ਸਾਡੇ ਨਾ ਅਸੀਂ ਜਿਹੜੇ ਪੰਜਾਬੀ ਹੈਗੇ ਆ ਨਾ ਜੀ, ਇਹ ਇੱਕ ਚੀਜ਼ ਹੈਗੀ ਆ ਮਾਸ ਹਿਸਟੀਰੀਆ, ਉਹ ਤੋਂ ਪੀੜਿਤ ਆ।
0: ਬਿਲਕੁਲ ਹੈ ਜੀ।
1: ਇਸ ਇੰਸੀਡੈਂਟ ਤੋਂ ਇੱਕ ਦਿਨ ਪਹਿਲਾਂ ਚਟਕਾਰਾ ਯੂਨੀਵਰਸਿਟੀ ਚ ਕੀ ਹੋਇਆ ਜੀ,
0: ਵਾਪਰਿਆ ਜੀ।
1: ਚਟਕਾਲਾ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਕੁੜੀ ਨੂੰ ਜੀ ਚੜੇਲ ਦਿਸੀ ਜੀ।
0: ਜੀ
1: ਹੁਣ ਦੇਖੋ ਜੀ, ਇੱਕ ਚਿੱਕੜੀ ਕੁੜੀ ਨੂੰ ਚੜੇਲ ਦਿਸੀ ਹੈਗੀ, ਪੜ੍ਹਿਆ ਲਿਖਿਆ ਬੰਦਿਆਂ ਦੀ ਸੋਚ ਆ ਜੀ ਇਹ।
0: ਜੀ
1: ਉਹ ਚੜੇਲ ਦਿਸਣ ਤੋਂ ਬਾਅਦ ਜਿਹੜਾ ਹੈਗਾ ਆ ਜੀ ਹੰਗਾਮਾ ਹੋ ਗਿਆ ਜੀ ਉੱਥੇ,
0: ਦੂਜੀ ਨੂੰ ਹਾਰਟ ਅਟੈਕ ਹੋ ਗਿਆ।
1: ਕੀ ਉਹ ਸ਼ਰਾਰਤ ਆ ਜਾਂ ਕੋਈ ਅਬਨੋਰਮੈਲਿਟੀ ਆ ਕਿਸੇ ਚ, ਹੈ ਜੀ ਉਹ ਕੋਈ ਮਾਨਸਿਕ ਰੋਗੀ ਹੈਗਾ ਜੀ ਵਿਦਿਆਰਥੀਆਂ ਦੇ ਵਿੱਚ, ਕਿੱਦਾਂ ਹੈਗਾ ਹੈ ਜੀ ਉਹ? ਪਰ ਕਿੱਡਾ ਵੱਡਾ ਇੰਸੀਡੈਂਟ ਉਹ ਹੋ ਗਿਆ ਸੀ
0: ਜੀ
1: ਉੱਥੋਂ, ਜਿਹੜਾ ਹੈਗਾ ਨਾ ਜੀ ਇਹ ਚੀਜ਼ ਜਿਹੜੀ ਹੈਗੀ ਹੈ, ਜਿਹੜਾ ਮਾਸ ਹਿਸਟੀਰੀਆ ਵੀ ਹੁੰਦਾ ਨਾ ਸਰ, ਇਹਦੇ ਵਾਇਰਸ ਵੀ ਜਿਹੜੇ ਹੈਗੇ ਹਵਾ ਨਾਲ ਹੀ ਟਰੈਵਲ ਕਰ ਜਾਂਦੇ ਆ
0: ਜੀ, ਇਹ
1: ਉਹ ਬਸ ਉਸੇ ਚੀਜ਼ ਕਰਕੇ ਜਿਹੜਾ ਹੈਗਾ ਹੈ ਕਿ ਉੱਥੇ ਹੰਗਾਮਾ ਹੋ ਗਿਆ ਹੈ ਤੇ ਨਾਲ ਤੁਹਾਨੂੰ ਇੱਥੇ ਹੰਗਾਮਾ ਦੇਖਣ ਨੂੰ ਮਿਲ ਜਾਏਗਾ ਜੀ।
0: ਜੀ
1: ਸੋ ਇਸ ਕਰਕੇ ਹੁਣ ਇੱਥੇ ਜਿਹੜਾ ਹੈਗਾ ਆ ਜੋ ਹੋਇਆ ਹੈ ਨਾ ਜੀ, ਜਿੰਨਾ ਅੰਦਰ ਨੁਕਸਾਨ ਹੋਇਆ ਆ ਜੀ, ਉਹ ਤੋਂ ਲੱਗਦਾ ਹੈਗਾ ਆ ਵੀ ਇਹ ਇੱਕ ਡਿਜ਼ਾਈਨਡ ਸੀਗਾ ਜੀ।
0: ਜੀ
1: ਕਿਉਂਕਿ ਅਪਰਚੁਨਿਟੀ ਮਿਲੀ ਆ ਉਹਨੂੰ ਕੈਸ਼ ਕਰ ਲਿਆ ਗਿਆ।
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਮੈਨੂੰ ਇਹਦੇ ਵਿੱਚ ਜ਼ਰੂਰ ਪੋਲੀਟੀਕਲ ਜਿਹੜੀ ਰਾਇਵੈਲਰੀ ਦੀ ਸਮੈਲ ਆ ਰਹੀ ਹੈਗੀ ਆ ਜੀ। ਬਾਕੀ ਵਿਦਿਆਰਥੀ ਕਹਿੰਦੇ ਸੀਗੇ ਵੀ ਚਾਂਸਲਰ ਜਿਹੜਾ ਹੈਗਾ ਆ ਅਸ਼ੋਕ ਮਿੱਤਲ ਉਹ ਆ ਕੇ ਗੱਲ ਕਰੇ
0: ਤੇ
1: ਉਹਨਾਂ ਨੇ, ਪਰ ਐਡਮਿਨਿਸਟ੍ਰੇਸ਼ਨ ਤੇ ਛੱਡਿਆ, ਉਹਨਾਂ ਨੇ ਆਪ ਨਹੀਂ ਆਏ ਜੀ ਸਾਹਮਣੇ। ਤੇ ਬਾਕੀ ਹੁਣ ਦੇਖੋ ਇਨਵੈਸਟੀਗੇਸ਼ਨ ਹੋਊਗੀ, ਜੇ ਫੇਰ ਇਨਵੈਸਟੀਗੇਸ਼ਨ ਹੋਊਗੀ ਫਿਰ ਤਾਂ ਸਭ ਕੁਝ ਸਾਹਮਣੇ ਆ ਜਾਊਗਾ ਜੀ। ਤੇ ਜੇ ਜਿਹੜਾ ਹੈਗਾ ਜੀ ਆ ਵਿੱਚ ਕਿਤੇ ਰੱਤਾ ਭਰ ਵੀ ਇਹਨਾਂ ਦੀ ਆਪਦੀ ਇਨਵੋਲਵਮੈਂਟ ਹੋਈ ਜੀ ਤੇ ਫਿਰ ਜਿਹੜਾ ਹੈਗਾ ਆ ਤੁਹਾਨੂੰ ਪਤਾ ਹੀ ਆ ਫਿਰ ਇੱਥੇ ਤਾਂ ਪੁਲਿਸ ਤੰਤਰ ਜਿਹੜਾ ਆ ਇਸੇ ਤਰੀਕੇ ਨਾਲ ਹੀ ਚੱਲਦਾ ਜੀ।
0: ਬਿਲਕੁਲ ਜੀ। ਪਰ ਇੱਕ ਚੀਜ਼ ਹੈ ਜਿਵੇਂ ਕਿ ਦਿੱਲੀ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਉਹ ਜਾਤ ਪਾਤ ਦੇ ਨਾਂ ਦੇ ਉੱਤੇ ਹੁੰਦਾ ਰਿਹਾ ਹੈ, ਉੱਥੇ ਕਿਹੜਾ NIE ਦੀ ਜਾਂਚ ਜਾਂ ਇਹ ਚੀਜ਼ਾਂ? ਚਲੋ ਮੈਂ ਇਹਦੇ ਵਿੱਚ ਨਹੀਂ ਗਾ ਕਿ ਜਾਂਚ ਹੋਣੀ ਚਾਹੀਦੀ, ਸਾਰੀ ਚੀਜ਼ ਸਾਹਮਣੇ ਹੋਣੀ ਚਾਹੀਦੀ ਆ, ਜਿਹੜਾ ਕਸੂਰਬਾਰ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ, ਅੱਗੇ ਤੋਂ ਉਹਨਾਂ ਨੂੰ ਕੰਨ ਵੀ ਹੋਣੇ ਚਾਹੀਦੇ ਕਿ ਇੱਦਾਂ ਦੀ ਹਰਕਤ ਕਰਨ ਤੋਂ ਮਤਲਬ ਕਿ ਸੋਚਣ ਦੋ ਵਾਰ ਪਹਿਲਾਂ ਕਿ ਹਾਂ ਭਾਈ ਇਹ ਚੀਜ਼ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਪਰ ਜੋ ਕੁਝ ਦਿੱਲੀ ਦੇ ਵਿੱਚ ਚਾਹੇ ਉਹ BJP ਦੀ ਸਰਕਾਰ ਹੈ ਤੇ ਚਾਹੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸੀਗੀ, ਉਹਨਾਂ ਦੇ ਸਮਿਆਂ ਦੇ ਵਿੱਚ ਬਥੇਰਾ ਕੁਝ ਵਾਪਰਿਆ ਯੂਨੀਵਰਸਿਟੀਆਂ ਦੇ ਵਿੱਚ, ਉਹਨੂੰ ਕਿੱਦਾਂ ਦੇਖਦੇ? ਉੱਥੇ ਕਿਸੇ ਨੇ ਮੰਗੀ ਨੀ ਜੀ ਏਦਾਂ ਇਸ ਤਰ੍ਹਾਂ ਦੀ ਜਾਂਚ ਜੀ?
1: ਭਾਰੀ ਸਾਹਿਬ ਇੱਥੇ ਤਾਂ ਕੋਈ ਡਿਨਾਈ ਨਹੀਂ ਕੀਤਾ ਜਾ ਸਕਦਾ, ਉੱਥੇ ਵੀ ਜਿਹੜਾ ਹੈਗਾ ਕਮਿਊਨਿਸਟ ਜਿਹੜੇ ਹੈਗੇ ਆ ਜੀ ਉਹ ਅੰਦਰ ਉਹਨਾਂ ਦਾ ਘਰ ਕੀਤਾ ਆ ਸੀ ਜੀ ਉਹਨਾਂ ਨੇ, ਉੱਥੇ ਵੀ ਜੋ ਕੁਛ ਹੋਇਆ ਜਾਂ ਸਿਆਸੀ ਹੋਇਆ, ਅੱਜ ਤੱਕ ਵਿਦਿਆਰਥੀ ਜਿਹੜੇ ਹੈਗੇ ਆ, ਜਦੋਂ ਵਿਦਿਆਰਥੀਆਂ ਦੇ ਵਿੱਚ ਪੋਲੀਟਿਕਸ ਆ ਗਈ ਜਾਂ ਪੋਲੀਟੀਕਲ ਪਾਰਟੀਆਂ ਨੇ ਵਿਦਿਆਰਥੀਆਂ ਦੇ ਉੱਤੇ ਆਪਣੀ ਲੇਬਲਿੰਗ ਕਰ ਦਿੱਤੀ, ਉਹ ਤੋਂ ਬਾਅਦ ਹੀ ਇਹਨਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਆ ਇਸ ਤਰੀਕੇ ਦੇ ਜਿਹੜੇ ਆ ਹੰਗਾਮੇ ਹੋਏ ਆ ਜੀ।
0: ਚੰਡੀਗੜ੍ਹ ਚ ਦੇਖੋ ਤਾਂ ਕੀ ਕੁਝ ਹੁੰਦਾ ਰਿਹਾ, ਹਜੇ ਵੀ ਹੋਈ ਜਾਂਦਾ ਜੀ।
1: ਹਾਂਜੀ ਉਹ ਇਸੇ ਕਰਕੇ ਹੈਗਾ ਨਾ ਜੀ ਕਿ ਸਿਆਸੀ ਪਾਰਟੀਆਂ ਨੇ ਆਪਣੇ ਲੇਬਲ ਲਾ ਲਏ ਜੀ ਵਿਦਿਆਰਥੀਆਂ ਤੇ ਆਪਣੇ, ਔਰ ਉਹ ਪਾਰਟੀਆਂ ਜਿਹੜੀਆਂ ਹੈਗੀਆਂ ਫਿਰ ਉਹ ਉਹਨਾਂ ਨੂੰ ਵੀ ਹੁੰਦਾ ਆ ਕਿ ਆਪਾਂ ਜਿਹੜਾ ਹੈਗਾ ਆ ਇੱਥੋਂ ਆਪਣੀ ਲੀਡਰਸ਼ਿਪ ਕੱਢੀਏ, ਇੱਥੇ ਆਪਣਾ ਜਿਹੜਾ ਆਧਾਰ ਬਣਾਈਏ ਤੇ ਇੱਥੋਂ ਆਪਾਂ ਜਿਹੜਾ ਆ ਆਪਣਾ ਜਿਹੜੇ ਕੀ ਕਹਿੰਦੇ ਵੋਟ ਬੈਂਕ ਆ ਉਹ ਜੋੜੀਏ ਜੀ। ਸੋ ਇਸ ਕਰਕੇ ਜਿਹੜਾ ਆ ਉਹ ਉਹ ਤੋਂ ਬਾਅਦ ਜਿਹੜਾ ਐਜੂਕੇਸ਼ਨ ਦਾ ਜਿਹੜਾ ਆ ਪਰਪਸ ਜਿਹੜਾ ਹੁੰਦਾ ਨਾ ਜੀ ਉਹ ਥੋੜਾ ਜਿਹਾ ਪਿੱਛੇ ਪੈ ਜਾਂਦਾ ਹੈਗਾ ਆ ਜੀ ਇਹ ਚੀਜ਼ਾਂ ਜਦੋਂ ਹਾਵੀ ਹੋ ਜਾਂਦੀਆਂ ਜੀ।
0: ਬਿਲਕੁਲ।
1: ਹੁਣ 8 ਤਰੀਕ ਤੱਕ ਯੂਨੀਵਰਸਿਟੀ ਬੰਦ ਕੀਤੀ ਜੀ ਅੱਜ ਤੋਂ,
0: ਅੱਜ ਮਿਡ ਟਰਮ ਸ਼ੁਰੂ ਹੋਣੀ ਸੀ ਜੀ, ਬੱਚੇ ਤਾਂ ਤਿਆਰੀ ਕਰਕੇ ਬੈਠੇ ਨੇ ਜੀ ਆਪਣੀ ਮਿਡ ਟਰਮ ਦੀ।
1: ਹਾਂਜੀ ਮਿਡ ਟਰਮ ਐਗਜ਼ਾਮ ਸੀਗੇ ਉਹ ਹੁਣ ਉਹਨਾਂ ਨੇ ਪੋਸਟਪੋਨ ਕੀਤੇ ਹੈਗੇ ਆ, ਪਿੱਛੇ ਕੀਤੇ ਹੈਗੇ ਆ ਜੀ, ਤੇ ਸਾਰਾ ਪੜ੍ਹਾਈ ਦਾ ਸ਼ਡਿਊਲ ਜਿਹੜਾ ਹੈਗਾ ਆ ਉਹ ਡਿਸਟਰਬ ਹੋਣਾ ਆ ਜੀ, ਪੜ੍ਹਨ ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਐਜੂਕੇਸ਼ਨ ਡਿਸਟਰਬ ਹੋਣੀ ਆ ਜੀ, ਤੇ ਸੋ ਕਾਲ ਸਰ ਗੱਲ ਏਦਾਂ ਹੈਗੀ ਆ ਇਹ ਤੋਂ ਸਭ ਤੋਂ ਵੱਡੀ ਗੱਲ
0: ਜੀ
1: ਕਿ ਮੈਂ ਦੱਸਦਾ ਜੀ, ਮੈਂ ਸਨ 96 ਦੇ ਵਿੱਚ ਨਾ ਜੀ ਕੁੰਭ ਨਹਾਉਣ ਚਲਾ ਗਿਆ
0: ਜੀ,
1: ਜੀ ਤੇ 97 ਚ ਲੱਗਾ ਸੀ ਜੀ, 97 ਚ
0: ਜੀ
1: ਉਹ ਉੱਥੇ ਖੋਇਆ ਕੀ ਜੀ, ਉੱਥੇ ਕਿਤੇ ਕੋਈ ਟੈਰਰਿਸਟ ਫੜ ਲਿਆ ਹੋਣਾ ਜਾਂ ਇੱਦਾਂ ਕਰਕੇ ਉਹ ਬੰਬ ਰੱਖਣ ਆਇਆ ਸੀਗਾ ਜੀ, ਉਹ
0: ਜੀ
1: ਟੀਵੀ ਤੇ ਇੱਥੇ ਕਿਤੇ ਖਬਰਾਂ ਚੱਲੀਆਂ, ਸਾਨੂੰ ਤਾਂ ਉੱਥੇ ਭੀੜ ਚ ਪਤਾ ਵੀ ਨਹੀਂ ਗਿਆ ਇੱਦਾਂ ਕਰਕੇ ਹੈਗਾ।
0: ਹਲਾਲਾਲਾ
1: ਜਦੋਂ
0: ਹੋ
1: ਮੈਂ
0: ਗਈ।
1: ਘਰ ਪਹੁੰਚਿਆ ਤੇ ਘਰ ਦੇ ਇੰਨੇ ਫਿਕਰਮੰਦ ਵੀ ਬਰਜ ਨੇ ਉੱਥੇ ਕੀ ਹੋ ਗਿਆ, ਤੇ ਸਾਨੂੰ ਪਤਾ ਹੀ ਨਹੀਂ ਉੱਥੇ,
0: ਜੀ
1: ਠੀਕ ਹੈ ਜੀ।
0: ਇਦਾਂ ਦੇ ਵੀ
1: ਹੁਣ
0: ਖਬਰ
1: ਇੱਦਾਂ ਹੀ
0: ਚੱਲ
1: ਜਿਹੜੇ
0: ਪਏ
1: ਹੈਗੇ ਆ, ਹਾਂ
0: ਜੀ,
1: ਜੀ ਇੱਦਾਂ ਹੀ ਹੈ, ਜਿਹੜੇ ਬੱਚੇ ਮਾਂ ਬਾਪ ਤੋਂ ਏਡੀ ਦੂਰ ਦੂਰੋਂ ਆ ਕੇ ਇੱਥੇ ਦੂਜੀਆਂ ਸਟੇਟਾਂ ਤੋਂ ਬੈਠੇ ਹੈਗੇ, ਦੂਜੇ
0: ਜੀ
1: ਕੰਟਰੀਜ਼ ਤੋਂ ਆ ਕੇ ਬੈਠੇ ਹੈਗੇ ਆ ਜੀ, ਉਹਨਾਂ ਬੱਚਿਆਂ ਦੇ ਪੇਰੈਂਟਸ ਦੇ ਉੱਤੇ ਕੀ ਗੁਜ਼ਰਦੀ ਹੋਊਗੀ ਜੀ,
0: ਬਿਲਕੁਲ।
1: ਉਹ
0: ਉਹ
1: ਆਪਣੇ
0: ਬੱਚੇ
1: ਬੱਚਿਆਂ
0: ਵਾਪਸ
1: ਦੀ
0: ਜਾਣੇ ਸ਼ੁਰੂ
1: ਸਿਕਿਉਰਟੀ ਨੂੰ
0: ਹੋਏ ਨੇ,
1: ਲੈ ਕੇ
0: ਕੱਲ ਦੇ ਸ਼ਾਮ ਦੇ ਸ਼ੁਰੂ ਹੋਏ ਨੇ ਜਾਣ ਦੇ, ਵਾਪਸ ਪਿੰਡਾਂ ਨੂੰ ਸ਼ਹਿਰਾਂ ਨੂੰ ਜਾਈ ਜਾਂਦੇ ਆ ਜੀ ਆਪਣੇ।
1: ਸਰ ਠੀਕ ਗੱਲ ਹੈਗੀ ਆ, ਹੁਣ 10 ਦਿਨ ਵਾਸਤੇ ਯੂਨੀਵਰਸਿਟੀ ਬੰਦ ਹੈ ਜੀ,
0: ਜੀ
1: 10 ਦਿਨਾਂ ਵਾਸਤੇ ਜੇ ਕੋਈ ਬਿਹਾਰ ਦਾ ਸਟੂਡੈਂਟ ਇੱਥੇ ਹੈਗਾ ਆ ਜੀ, ਉਹ
0: ਜੀ
1: ਕਿੰਨੇ 4 ਦਿਨ ਜਾਣ ਲਓ, 4 ਦਿਨ ਆਉਣ ਲਓ, 2 ਦਿਨ
0: ਬਿਲਕੁਲ
1: ਉੱਥੇ ਰਹੂਗਾ ਜੀ।
0: ਬਿਲਕੁਲ ਹੈ ਜੀ।
1: ਕਿਹੜੀਆਂ ਰੇਲਵੇ ਦੀਆਂ ਮਤਲਬ ਜਿਹੜੀਆਂ ਹੈਗੀਆਂ ਟਿਕਟਾਂ ਛੇਤੀ ਮਿਲ ਜਾਂਦੀਆਂ ਜੀ,
0: ਜੀ
1: ਤੋ ਨਾ ਤਾਂ ਏਦਾਂ ਦੇ ਜਿਹੜੇ ਹੈਗੇ ਆ ਬੱਚੇ ਜਿਹੜੇ ਆ ਹੁਣ ਪੜ੍ਹਨ ਵਾਲੇ ਬੱਚੇ ਆ ਉਹ ਤਾਂ ਡਿਸਟਰਬ ਹੁੰਦੇ ਆ ਨਾ ਜੀ,
0: ਬਿਲਕੁਲ ਹੈ ਜੀ, ਬਿਲਕੁਲ।
1: ਤੋ ਇਸ ਕਰਕੇ ਉਹਨਾਂ ਦੇ ਮਾਂ ਬਾਪ ਦੀ ਕੰਡੀਸ਼ਨ ਦੇਖੋ ਵੀ ਉਹ ਕਿੰਨੇ ਫਿਕਰਮੰਦ ਹੋਣਗੇ
0: ਜੀ,
1: ਆਪਣੇ ਬੱਚਿਆਂ ਲੈ ਕੇ ਚਿੰਤਾ, ਭਾਵਾਂ ਬੱਚੇ ਜਿਹੜੇ ਹੈਗੇ ਆ ਸੇਫ ਹੋਣਗੇ ਏਦਾਂ ਦੀ
0: ਜੀ
1: ਕੋਈ ਗੱਲ ਨਹੀਂ ਹੈਗੀ,
0: ਬਿਲਕੁਲ,
1: ਬਟ ਫੇਰ ਵੀ ਉਹਨਾਂ ਦੀ ਚਿੰਤਾ ਜਿਹੜੀ ਹੈਗੀ ਆ ਉਹ ਤਾਂ ਹੋਏਗੀ ਨਾ ਜੀ ਉਹਨਾਂ ਨੂੰ
0: ਜੀ।
1: ਸੋ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਜਿਹੜਾ ਹੈਗਾ, ਮੈਂ ਦੇਖੋ ਇੱਥੇ ਨਾ ਬੜੇ ਕਿੰਤੂ ਪਰੰਤੂ ਹੁੰਦੇ ਜੀ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਇਹਨਾਂ ਨੂੰ ਏਦਾਂ ਮਾਨਤਾ ਦੇਤੀ ਜੀ, ਸਰਕਾਰੀ ਦਾ ਪੱਠਾ ਬੈਠ ਗਿਆ ਜੀ, ਸਰਕਾਰ ਨੇ ਧਿਆਨ ਨਹੀਂ ਦਿੱਤਾ ਸਰਕਾਰੀ ਵੱਲ ਨੂੰ ਜੀ। ਮੇਰੀ ਤੇ ਇੰਨੀ ਬੇਨਤੀ ਆ ਕਿ ਭਾਈ ਹੁਣ ਜੇ ਤੁਹਾਡੇ ਕੋਲ ਇੱਕ ਮਤਲਬ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਹੈਗਾ ਆ, ਚਾਹੇ ਉਹ ਪ੍ਰਾਈਵੇਟ ਹੀ ਆ, ਜੇ ਜਿਹੜਾ ਹੈਗਾ ਆ ਇੱਥੇ ਬਾਹਰਲੀਆਂ ਸਟੇਟਾਂ ਤੋਂ ਆ ਕੇ ਜਿਹੜੇ ਆ ਬੱਚੇ ਜੇ ਪੜ੍ਹਦੇ ਹੈਗੇ ਆ ਤੇ ਸਾਡੀ ਇਕਾਨਮੀ ਦੇ ਵਿੱਚ ਕੁਛ ਕੰਟਰੀਬਿਊਟ ਕਰਦੇ ਹੋਣਗੇ ਜੀ,
0: ਨਾਲੇ ਸੈਣੀ
1: ਉਹ
0: ਸਾਹਿਬ
1: ਬਾਜ਼ਾਰ ਚ ਜਾ ਕੇ ਚੱਪਲ ਵੀ ਖਰੀਦਦੇ ਹੋਣਗੇ ਜੀ,
0: ਸੈਣੀ ਸਾਹਿਬ
1: ਬਾਜ਼ਾਰ ਚ ਜਾ ਕੇ ਕੱਪੜਾ ਵੀ ਖਰੀਦਦੇ ਹੋਣਗੇ ਜੀ,
0: ਵੱਡੀ
1: ਤੋਂ
0: ਪ੍ਰੋਬਲਮ
1: ਇਹ ਸਾਡੀ ਜਿਹੜੀ, ਹਾਂਜੀ
0: ਸੈਣੀ ਸਾਹਿਬ,
1: ਸਾਡੀ ਪੰਜਾਬ ਦੀ ਇਕਾਨਮੀ ਦੇ ਵਿੱਚ ਜੇ ਉਹ
0: ਜੀ
1: ਕੰਟਰੀਬਿਊਟ ਕਰਦੇ ਹੈਗੇ ਆ ਤੇ ਫਿਰ ਇਹਨਾਂ ਨੂੰ ਥੋੜਾ ਜਿਹਾ ਜੇ ਉਹ ਯੂਨੀਵਰਸਿਟੀਆਂ ਦੀ ਚਾਹੇ ਪ੍ਰਾਈਵੇਟ ਆ, ਜੇ ਜੇ ਉਹ ਕੋਈ ਮਤਲਬ ਪ੍ਰੈਸਟੀਜੀਅਸ ਜਿਹੜੇ ਹੈਗੇ ਆ ਵੀ ਪ੍ਰੈਸਟੀਜ ਰੱਖਦੇ ਹੈਗੇ ਆ ਜੀ, ਤੇ ਫਿਰ ਉਹਨਾਂ ਦਾ ਜਿਹੜਾ ਆ ਥੋੜਾ ਬਹੁਤਾ ਸਰਕਾਰ ਨੂੰ ਸੰਜੀਦਾ ਤਰੀਕੇ ਨਾਲ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈਗਾ। ਜਿਹੜੇ ਇਹ ਪ੍ਰਾਈਵੇਟ ਇੰਸਟੀਟਿਊਸ਼ਨ ਹੁੰਦੇ ਆ ਇਹ ਵੀ ਇੱਕ ਕਿਸਮ ਦੀ ਐਸਟ ਹੀ ਹੁੰਦੇ ਆ, ਇਹ
0: ਬਿਲਕੁਲ
1: ਕੰਟਰੀਬਿਊਟ ਇਕਾਨਮੀ ਦੇ ਵਿੱਚ ਤਾਂ ਕਰਦੇ ਹੀ ਆ ਨਾ ਜੀ।
0: ਨਾਲੇ ਦੂਸਰਾ ਪੱਖ ਇਹ ਵੀ ਹੈ ਨਾ ਸੈਣੀ ਸਾਹਿਬ, ਜਿਹੜੇ ਚਲੋ ਖਾਲਸਾ ਕਾਲਜ ਜਲੰਧਰ ਦੀ ਗੱਲ ਕਰਦੇ ਆ ਜਾਂ ਗੌਰਮੈਂਟ ਕਾਲਜਾਂ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਉਹ ਕੋਰਸ ਯਾਨੀ ਕਿ ਜਿਹੜੇ ਪ੍ਰਾਈਵੇਟ ਦੇ ਵਿੱਚ ਅਗਲਿਆਂ ਨੇ ਰੱਖੇ ਹੋਏ ਨੇ ਉਹਨੇ ਅਪਡੇਟ ਕੀਤਾ ਜੀ ਸਮੇਂ ਦੇ ਨਾਲ, ਉਹ ਸਾਡੇ ਉਹ ਜਿਹੜੇ ਗੌਰਮੈਂਟ ਦਾ ਸਿਸਟਮ ਹੈ ਉੱਥੇ ਦਾ ਉੱਥੇ ਖੜਾ ਹੈ ਜੀ, ਪੁਰਾਣੇ ਸਿਸਟਮ ਦੇ ਵਿੱਚ ਉਹਨੂੰ ਅਪਡੇਟ ਤਾਂ ਕਰ ਹੀ ਨਹੀਂ ਰਹੇ ਉਸ ਚੀਜ਼ ਦੇ ਵਿੱਚ ਜੀ, ਤੇ ਬੱਚੇ ਉਹ ਕਿੱਥੋਂ ਡਿਗਰੀਆਂ ਲੈ ਲੈਣਗੇ ਜੀ।
1: ਮੈਂ ਤਾਂ ਬੇਨਤੀ ਇਹ ਕਰ ਰਿਹਾ ਜੀ ਕਿ ਜਿਹੜੇ ਵੀ ਲੀਡਰ ਪੋਲੀਟੀਕਲ ਲੀਡਰ ਜੇ ਕੋਈ ਉਂਗਲੀ ਇਸ ਤਰੀਕੇ ਨਾਲ ਚੱਕਦਾ ਹੈਗਾ ਆ ਜੀ ਭਾਈ ਸਰਕਾਰੀ ਜਿਹੜੀ ਹੈਗੀ ਆ ਪ੍ਰਾਈਵੇਟ ਵਾਲਿਆਂ ਨੂੰ ਤਰਜੀਹ, ਪ੍ਰਾਈਵੇਟ ਵਾਲੇ ਇੱਦਾਂ ਕਮਾ ਰਹੇ ਆ ਜੀ, ਇਹਨਾਂ ਇੰਸਟੀਟਿਊਸ਼ਨਾਂ ਇਹਨਾਂ ਨੂੰ ਮਾਨਤਾ ਨਹੀਂ ਸੀ ਦੇਣੀ ਚਾਹੀਦੀ, ਮੇਰਾ ਸਵਾਲ ਲਿਖਿਆ ਜੇ ਤੁਸੀਂ ਸਰਕਾਰੀ ਸੰਭਾਲ ਲੈਂਦੇ ਤੇ ਇਹਨਾਂ ਦੀ ਲੋੜ ਹੀ ਨਾ ਪੈਂਦੀ,
0: ਬਿਲਕੁਲ ਹੈ ਜੀ,
1: ਤੁਸੀਂ ਸਰਕਾਰੀ ਸੰਭਾਲਿਆ ਹੀ ਉੱਥੇ ਸੰਭਾਲਿਆ ਹੀ ਨਹੀਂ ਜੀ,
0: ਜੀ ਬਿਲਕੁਲ ਹੈ ਜੀ,
1: ਗੌਰਮੈਂਟ ਕਾਲਜਸ ਦੇ ਵਿੱਚ ਤਾਂ ਤੁਹਾਡੇ ਕੋਲ ਰੈਗੂਲਰ ਪ੍ਰੋਫੈਸਰ ਨਹੀਂ ਭਰਤੀ ਹੋਏ,
0: ਨਾਲੇ
1: ਤੁਸੀਂ ਐਜੂਕੇਸ਼ਨ ਸਿਸਟਮ ਨੂੰ ਸਹੀ ਕਰ ਹੀ ਨਹੀਂ ਸਕੇ ਜੀ,
0: ਜੀ ਨਾਲੇ ਤਾਂ ਉੱਥੇ ਤਾਂ ਰਿਜ਼ਰਵ ਸੀਟਾਂ ਜੀ ਜਾਂ ਜਿੰਨੀਆਂ ਸੀਟਾਂ ਕੋਟਾ ਹੈਗਾ ਓਨਾ ਹੀ ਹੋਣਗੇ, ਉਹ ਸਾਰਾ ਪੰਜਾਬ ਥੋੜੀ ਇੱਕੋ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਸਕਦਾ ਜੀ, ਉਹ ਸੀਟਾਂ ਵੀ ਚਾਹੀਦੀਆਂ ਨੇ ਓਨੀਆਂ, ਓਪਨ ਚਾਹੀਦੀਆਂ ਨੇ, ਸਾਰਾ ਕੁਝ ਚਾਹੀਦਾ ਜੀ, ਜਿਹੜੇ ਬੱਚੇ ਰਹਿ ਜਾਂਦੇ ਨੇ ਫਿਰ ਉਹਨਾਂ ਨੇ ਤਾਂ ਕਿਸੇ ਨਾ ਕਿਸੇ ਪਾਸੇ ਨੂੰ ਤਾਂ ਮੂੰਹ ਕਰਨਾ ਹੀ ਆ ਜੀ, ਉਹਨਾਂ ਨੇ ਆਪਣਾ ਸਾਲ ਥੋੜੀ ਗਵਾਉਣਾ ਹੈ ਜੀ।
1: ਪਰ ਸਾਹਿਬ ਉਸ ਤੋਂ ਇਲਾਵਾ ਇਹ ਰੁਜ਼ਗਾਰ ਵੀ ਦਿੰਦੇ ਆ
0: ਜੀ,
1: ਬੱਚੇ ਜਿਹੜੇ ਪੜ੍ਹੇ ਲਿਖੇ ਹੈਗੇ ਨਾ ਜੀ, ਜਿਹੜੇ ਅੱਛੇ ਸ਼ਾਈਨਿੰਗ ਬੱਚੇ ਹੁੰਦੇ ਆ, ਉਹਨਾਂ ਦੀ ਪਲੇਸਮੈਂਟ ਵੀ ਉੱਥੇ ਹੁੰਦੀ ਆ ਜੀ,
0: ਬਿਲਕੁਲ ਆ ਜੀ।
1: ਸੋ ਤੁਸੀਂ ਜਿਹੜਾ ਹੈਗਾ ਜੀ ਜਿਹੜਾ ਸਿਸਟਮ ਦੇ ਵਿੱਚ ਤੁਸੀਂ ਫੇਲ ਹੋਏ, ਪ੍ਰਾਈਵੇਟ ਕਿੱਦਾਂ ਸਕਸੈਸਫੁਲ ਹੋ ਰਿਹਾ ਜੀ,
0: ਜੀ
1: ਕਿਉਂਕਿ ਤੁਹਾਡੇ ਸਵਾਰਥਾਂ ਦੀ ਪੂਰਤੀ ਤੁਹਾਨੂੰ ਹੈ ਹੀ ਨਹੀਂ, ਤੁਹਾਡਾ ਧਿਆਨ ਤਾਂ ਲੁੱਟ ਮਾਰ ਤੇ ਅਤੇ ਆਪਣੀ ਪਾਰਟੀ ਦੇ ਵਾਸਤੇ ਵੋਟਾਂ ਕੱਢਣ ਲਈ ਆ ਜੀ,
0: ਜੀ ਨਾਲੇ ਉਹਨਾਂ ਦਾ ਇੱਕ ਚੀਜ਼ ਹੋਰ ਹੈ, ਮੈਂ ਚਲੋ ਉਹਨਾਂ ਦੀ ਪਬਲਿਸਿਟੀ ਨਹੀਂ ਕਰਦਾ, ਕੁਝ ਚੀਜ਼ਾਂ ਜਾਣਕਾਰੀਆਂ ਉਹਨਾਂ ਦੇ ਬਾਰੇ ਹੈਗੀਆਂ ਨੇ, ਚਲੋ ਕਾਫੀ ਉਹਨਾਂ ਦਾ ਜ਼ਮੀਨਾਂ ਜ਼ਮੂਨਾਂ ਦਾ ਕਾਫੀ ਰੋਲਾ ਪਿਆ, ਚਲੋ ਅਗਲੇ ਦੀ ਮਰਜ਼ੀ ਆ ਕਿਸੇ ਨੇ ਵੇਚਣੀ ਆ ਨਹੀਂ ਵੇਚਣੀ ਆ, ਉਹ ਸਾਰੇ ਚੱਲੀ ਜਾਂਦੇ ਆ ਮਸਲੇ, ਪਰ ਅਗਲਿਆਂ ਨੇ ਮੁੱਲ ਲੈ ਕੇ ਮੁੱਲ ਦੇ ਕੇ ਤਾਰ ਕੇ ਚੀਜ਼ਾਂ ਲੈ ਰਹੇ ਨੇ, ਇਹ ਨਹੀਂ ਭਈ ਮਤਲਬ ਕਿ ਦੱਬ ਲਈ ਜਾਂ ਕਿਸੇ ਦੀ ਜਾਂ ਜਿੱਦਾਂ ਕਰ ਲਈ, ਪਰ ਦੂਸਰੇ ਪਾਸੇ ਉਹਨਾਂ ਦੀਆਂ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਨਾਲ ਡੀਲ ਹੈਗੀ ਹੈ ਜੀ, ਤੁਸੀਂ ਮਤਲਬ ਕਿ ਇੱਕ ਸਾਲ ਬਾਹਰ ਲਾਉਣਾ ਚਾਹੁੰਦੇ ਹੋ ਤਾਂ ਸਿੱਧਾ ਹੀ ਉੱਥੇ ਸਟੱਡੀ ਕਰਕੇ ਆਖਰੀ ਸਾਲ ਤੁਸੀਂ ਉੱਧਰ ਲਾ ਸਕਦੇ ਹੋ। ਬਕਾਇਦਾ ਸਰਟੀਫਿਕੇਟ ਵਗੈਰਾ ਦਿੰਦੇ ਆ, ਉਹ ਸਾਰਾ ਅਰੇਂਜਮੈਂਟ ਵੀ ਕਰਦੇ ਆ ਜੀ। ਉਹ ਹੁਣ ਉਹ ਚੀਜ਼ਾਂ ਉਸ ਲੈਵਲ ਦੀਆਂ ਆਪਣੇ ਉਹ ਗੌਰਮੈਂਟ ਪੱਧਰ ਦੇ ਉੱਤੇ ਜੇ ਕੀਤੀਆਂ ਜਾਣ ਤੇ ਫਿਰ ਉਹ ਕਾਹਤੋਂ ਲੋਕ ਉੱਧਰ ਨੂੰ ਭੱਜਣ ਜੀ।
1: ਪਰ ਸਰ ਜਾਂਦਾ ਹੀ ਉੱਥੇ ਫਿਰ ਜਦੋਂ ਕੋਈ ਆਪਸ਼ਨ ਨੀ ਹੈਗੀ ਜਾਂ ਤੁਹਾਡੇ ਕੋਲ ਹੈ ਨੀ ਗਾ ਜੀ, ਉਹ ਕੋਰਸ ਹੀ ਹੈ ਨੀ ਗਾ, ਤੇ ਫਿਰ ਤੁਸੀਂ ਕੀ ਕਰੋਗੇ, ਉੱਥੇ ਹੀ ਜਾਓਗੇ ਨਾ ਜੀ।
0: ਹੁਣ ਚੰਡੀਗੜ੍ਹ ਮੋਹਾਲੀ ਨੂੰ ਜਾਈਏ ਜੀ, ਉੱਥੇ ਰੋਡ ਤੋਂ ਦਿਖਦਾ, ਮੈਨੂੰ ਪਤਾ ਨੀ ਉਹ ਕਿਹੜਾ ਰੋਡ ਹੈਗਾ, ਮੈਂ ਕਾਫੀ ਸਮਾਂ ਹੋ ਗਿਆ ਗਏ ਨੂੰ, ਤਾਂ ਉੱਥੇ ਤਕਰੀਬਨ 250-300 ਕੇ 400 ਸਾਲ ਦੇ ਵਿੱਚ ਤਕਰੀਬਨ ਇੰਜੀਨੀਅਰ ਪੈਦਾ ਕੀਤੇ ਜਾਂਦੇ ਨੇ, ਤੇ ਸਿੱਧਾ ਉਹਨਾਂ ਦਾ ਕੰਟਰੈਕਟ ਜਿਹੜਾ ਹੈਗਾ ਜੀ ਆਪਣਾ ਅਮੈਰੀਕਨ ਯੂਨੀਵਰਸਿਟੀਆਂ ਦੇ ਨਾਲ ਹੈ ਜੀ, ਅਮੈਰੀਕਨ ਫਰਮਾਂ ਦੇ ਨਾਲ ਹੈ, ਉੱਥੋਂ ਸਿੱਧੀ ਉਹਨਾਂ ਦੀ ਉਹ ਦੇਖਦੇ ਨੇ ਕਿ ਅਸੀਂ ਜੇ ਇੱਥੋਂ ਹੀ ਸਿੱਧਾ ਆਪਣਾ ਫਿਊਚਰ ਦੇਖਦੇ ਨੇ ਜੀ ਲੋਕ, ਭਈ ਇੰਨਾ ਪੈਸਾ ਵੀ ਲਾਉਣਾ ਤੇ ਸਾਨੂੰ ਸਿੱਧੀ ਜੇ ਉੱਥੋਂ ਹੀ ਜੋਬ ਅਪਲਾਈ ਜਾਂ ਅਗਲੇ ਕਰਦੇ ਆ ਤਾਂ ਸਾਨੂੰ ਹੋਰ ਕੀ ਚਾਹੀਦਾ ਜੀ। ਬੱਚਾ ਪੜ੍ਹ ਲਿਖ ਗਿਆ ਤੇ ਮੁੜ ਕੇ ਡਿਗਰੀਆਂ ਚੱਕ ਕੇ ਤੁਰਿਆ ਤਾਂ ਨਹੀਂ ਫਿਰਦਾ, ਅਗਲੇ ਕਿ ਦੇਖਦੇ ਆ ਭਈ ਕਿੱਥੇ ਸਾਨੂੰ ਕਿਹੜਾ ਰਾਹ ਮਿਲਦਾ ਹੈ ਜੀ।
1: ਪਰ ਸਾਹਿਬ ਕਿਸੇ ਟਾਈਮ ਤੇ ਏਦਾਂ ਦਾ ਵਕਤ ਆਇਆ ਕਿ ਇੱਥੇ ਇਹ ਕਾਲਜਸ ਦਾ ਹੜ ਆ ਗਿਆ, ਯੂਨੀਵਰਸਿਟੀਆਂ ਦਾ ਹੜ ਆ ਗਿਆ, ਉਦੋਂ ਬੱਚਿਆਂ ਦਾ ਜਿਹੜਾ ਹੈਗਾ ਸੀਗਾ ਕਿ ਬੱਚਿਆਂ ਨੂੰ ਐਡਮਿਸ਼ਨ ਮਿਲਣੇ ਜਿਹੜੇ ਹੈਗੇ ਆ ਉਹ ਔਖੇ ਸੀ ਤੇ ਉਹਨਾਂ ਦਾ ਚੀਜ਼ ਅਵੇਲੇਬਲ ਹੋ ਗਈ ਜੀ। ਉਹ ਤੋਂ ਬਾਅਦ ਸਿਸਟਮ ਕੀ ਬਣਿਆ ਜੀ ਕਿ ਤੁਸੀਂ ਬੱਚਿਆਂ ਦੀ ਪਲੇਸਮੈਂਟ ਹੀ ਨਹੀਂ ਕਰ ਸਕੇ, ਬੱਚਿਆਂ ਨੇ ਫਿਰ ਚੁਣਿਆ ਜੀ ਰਸਤਾ ਵਿਦੇਸ਼ ਜਾਣ ਦਾ ਜੀ।
0: ਬਿਲਕੁਲ
1: ਕਾਲਜ ਹੋ ਗਿਆ ਖਾਲੀ, ਯੂਨੀਵਰਸਿਟੀਆਂ ਹੋ ਗਈਆਂ ਖਾਲੀ, ਆਈਲੈਟ ਸੈਂਟਰ ਭਰ ਗਏ ਜੀ ਥਾਂ ਥਾਂ ਦੇ ਉੱਤੇ ਆਈਲੈਟ ਸੈਂਟਰ ਜੀ। ਉਸ ਤੋਂ ਬਾਅਦ ਬੱਚਿਆਂ ਦਾ ਵਿਦੇਸ਼ ਜਾਣ ਦਾ, ਤੇ ਜੋ ਅੱਜ ਦੇ ਹਾਲਾਤ ਹੈਗੇ ਆ ਜੀ, ਉਸ ਤੋਂ ਬਾਅਦ ਫਿਰ ਐਜੂਕੇਸ਼ਨ ਵੱਲ ਮੂੰਹ ਕਰਨਾ ਪੈਣਾ ਹੈਗਾ ਜੀ ਬੱਚਿਆਂ ਨੂੰ ਤੇ ਭਾਈ ਇੱਥੇ ਹੀ ਜਿਹੜਾ ਜਿੱਥੇ ਵੀ, ਕਿਉਂਕਿ ਪੂਰੇ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਆ ਇਸ ਚੀਜ਼ ਦਾ ਇੱਕ ਚੱਲ ਪਿਆ ਜੀ, ਵੀ ਬਾਹਰੀ ਬਾਹਰੀ ਜਿਹੜਾ ਚੱਲ ਪਿਆ ਜੀ, ਹਰ ਇੱਕ ਕੰਟਰੀ ਆਪਣੇ ਜਿਹੜਾ ਹੈਗਾ ਆ ਇੰਟਰਸਟ ਦੇ ਉੱਤੇ ਕਨਫਾਈਨ ਹੋ ਗਿਆ ਜੀ। ਸੋ ਅਗਲੇ ਕਹਿੰਦੇ ਆਓ ਜੀ ਮਤਲਬ ਐਜੂਕੇਸ਼ਨ ਲਓ ਜੀ, ਪੈਸੇ ਸਾਨੂੰ ਦਿਓ, ਠੀਕ ਹੈ ਜੀ, ਦੈਨ ਜਦੋਂ ਤੁਹਾਡੇ ਰੁਜ਼ਗਾਰ ਦੀ ਵਾਰੀ ਆਏ ਤੇ ਤੁਸੀਂ ਆਪਣੇ ਜਿਹੜਾ ਹੈਗਾ ਨੇਟਿਵ ਕੰਟਰੀ ਨੂੰ ਕਰ ਜੋ,
0: ਹਾਂਜੀ
1: ਉੱਥੇ ਜਾ ਕੇ ਕਰੋ ਜੀ ਜੋ ਕਰਨਾ। ਸੋ ਇਸ ਕਰਕੇ ਜਿਹੜਾ ਆ ਵੀ ਜੇ ਇਹ ਕਾਲਜਿਸ ਜਾਂ ਯੂਨੀਵਰਸਿਟੀ ਜਿਹੜੀਆਂ ਆ ਜੇ ਬੱਚਿਆਂ ਨੂੰ ਸਿੱਖਿਆ ਦਿੰਦੀਆਂ ਹੈਗੀਆਂ ਤੇ ਉੱਥੇ ਪਲੇਸਮੈਂਟ ਵੀ ਹੁੰਦੀ ਆ ਜੀ, ਜੇ ਪਲੇਸਮੈਂਟ ਹੁੰਦੀ ਆ ਨਾਲ ਜਿਹੜਾ ਹੈਗਾ ਇਕਾਨਮੀ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਵੀ ਹੁੰਦੀ ਆ ਜੀ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ, ਇਹ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਜੀ।
0: ਬਿਲਕੁਲ,
1: ਬਾਕੀ ਜਿੱਥੇ ਤੱਕ ਸਰਕਾਰੀ ਦਾ, ਸਰਕਾਰੀ ਤੁਸੀਂ ਜਿਹੜਾ ਇਹ ਸਿਸਟਮ ਬਣਾ ਹੀ ਨਹੀਂ ਸਕੇ, ਤੁਸੀਂ ਪੇਪਰਾਂ ਦਾ ਕੈਲੰਡਰ ਨਹੀਂ ਬਣਾ ਸਕੇ ਅੱਜ ਤੱਕ, ਹੈਗੀ ਜਿਹੜੀਆਂ ਪੋਸਟਾਂ ਨਿਕਲਣੀਆਂ ਤੁਹਾਡੀਆਂ ਰੈਗੂਲਰ ਨਿਕਲਦੀਆਂ ਜੀ, ਰੈਗੂਲਰ ਤੁਹਾਡੀ ਰਿਟਾਇਰਮੈਂਟ ਹੁੰਦੀ ਹੈਗੀ ਆ ਜੀ, ਤੁਹਾਨੂੰ ਤਾਂ ਪਹਿਲਾਂ ਪਤਾ ਹੁੰਦਾ ਹੈ ਵੀ 31 ਮਾਰਚ ਨੂੰ ਕਿੰਨੇ ਬੰਦੇ ਰਿਟਾਇਰ ਹੋ ਗਏ ਹੋਣਗੇ ਜੀ, ਤੇ 1 ਅਪ੍ਰੈਲ ਨੂੰ ਜਿਹੜਾ ਹੈਗੇ ਆ ਉਹਨੇ ਬੱਚਿਆਂ ਦਾ ਨੋਟੀਫਿਕੇਸ਼ਨ ਆ ਜਾਏ ਜੀ, ਤੇ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਉਹਨਾਂ ਦਾ ਇਗਜ਼ਾਮ ਹੋ ਕੇ ਤੇ ਸਾਰਾ ਫੇਲ ਅਪ ਹੋ ਜਾਏ
0: ਜੀ।
1: ਕਾਰਨ ਇਹ ਕਿ ਤੁਹਾਨੂੰ ਤਨਖਾਹਾਂ ਦੇਣੀਆਂ ਮੁਲਾਜ਼ਮਾਂ ਨੂੰ ਔਖੀਆਂ ਲੱਗਦੀਆਂ ਹੈਗੀਆਂ, ਆਪਣੇ ਭੱਤੇ ਵਧਾਉਣ ਵਾਸਤੇ, ਆਪਣੀ ਸਿਕਿਉਰਿਟੀ ਵਾਸਤੇ, ਜਾਂ ਆਪਣੇ ਵਾਸਤੇ ਜਿਹੜਾ ਹੈਗਾ ਆ ਜੋ ਵੀ ਤੁਸੀਂ ਫੈਸਿਲਿਟੀਜ਼ ਲੈਣੀਆਂ ਜੀ, ਲਗਜ਼ਰੀ ਇੰਜੋਏ ਕਰਨੀ ਆ, ਉਹ ਤੁਸੀਂ ਇੰਜੋਏ ਕਰ ਸਕਦੇ ਆ ਜੀ।
0: ਸੋ
1: ਪੋਲੀਟੀਕਲ ਸਿਸਟਮ ਦਾ ਜਿਹੜਾ ਹੈਗਾ ਹੈ ਜੀ ਬੇੜਾ ਗਰਕ ਕੀਤਾ ਆ, ਹੋਰ ਕੁਛ ਨਹੀਂ ਜੀ। ਸੋ ਇਹ ਜਿਹੜੀ ਹੈਗੀ ਆ ਗੱਲ ਤਾਂ ਕਹਿੰਦੇ ਆ ਵੀ ਅਫਵਾਹ ਤੋਂ ਫੈਲੀ ਸੀ, ਤੇ ਤਾਂ ਹੀ ਇਹਦਾ ਹੈਡਿੰਗ ਆਪਾਂ ਇਹ ਹੀ ਦਿੱਤਾ ਸੀ ਜੀ ਵੀ ਵਿਦਿਆ ਵਿਚਾਰੀ ਤੇ ਅਫਵਾਹਾਂ ਦੀ ਮਾਰੀ ਜੀ। ਉਹ ਚਿਤਕਾਰਾ ਯੂਨੀਵਰਸਿਟੀ ਹੋਵੇ ਚਾਹੇ ਲਵਲੀ ਯੂਨੀਵਰਸਿਟੀ ਹੋਵੇ, ਬਟ ਵਨ ਥਿੰਗ ਇਜ਼ ਵੈਰੀ ਸੈਡ, ਇੱਕ ਭਾਰੀ ਸਾਹਿਬ ਮੇਰੇ ਮਨ ਦੇ ਵਿੱਚ ਹੋਰ ਗੱਲ ਹੈਗੀ, ਉਹ ਅੱਜ ਕਹਿ ਹੀ ਦਿੰਦਾ ਜੀ।
0: ਜ਼ਰੂਰ ਜੀ
1: ਭਾਰੀ ਸਾਹਿਬ, ਇੱਕ ਤਾਂ ਜਿਹੜਾ ਜੋ ਕਲਚਰ ਆ ਗਿਆ ਹੈਗਾ ਜੀ ਸਾਡੇ ਪਹਿਰਾਵਿਆਂ ਦਾ, ਕੁਛ ਕਈ ਵਾਰੀ ਨਾ ਜੀ ਵੀਡੀਓ ਦੇਖਣ ਨੂੰ ਆ ਜਾਂਦੀਆਂ ਸਾਹਮਣੇ ਜੀ, ਕਾਲਜਿਸ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਕਿਸ ਤਰੀਕੇ ਦਾ ਨਾਲ ਰਹਿਣ ਸਹਿਣ ਹੁੰਦਾ ਉਹਨਾਂ ਦਾ ਹੋਸਟਲ ਦੇ ਵਿੱਚ, ਜਾਂ ਉਸ ਉਹ ਸੰਸਕਾਰ ਜਿਹੜੇ ਹੈਗੇ ਆ ਸਾਡੇ ਮਿਸਿੰਗ ਆ ਜੀ ਬੱਚਿਆਂ ਦੇ ਵਿੱਚ, ਅਸੀਂ ਜਿਹੜਾ ਹੈਗਾ ਆ ਕੋਈ ਸੰਸਕਾਰ ਨਾਂ ਦੀ ਚੀਜ਼ ਜਿਹੜੀ ਆ ਨਾ ਉਹ ਫਿਲ ਨਹੀਂ ਕਰ ਸਕੇ
0: ਜੀ।
1: ਜਾਂ ਤਾਂ ਜਿਹੜਾ ਹੈਗਾ ਆ ਵੀ ਦੇਖੋ ਬੱਚੇ ਨੇ ਓਦਾਂ ਦਾ ਜੀਵਨ ਜੀਣਾ ਹੁੰਦਾ ਆ ਵੀ ਜਿੱਦਾਂ ਦਾ ਮਾਂ ਬਾਪ ਜੀਵਨ ਜੀਂਦਾ ਹੈ ਜੀ, ਮੈਂ ਨੀ ਕਹਿੰਦਾ ਸਾਰੇ, ਬਟ ਮੈਜੋਰਿਟੀ ਜਿਹੜੀ ਹੈਗੀ ਆ ਜੀ, ਅੱਛੇ ਬੱਚੇ ਵੀ ਹੈਗੇ ਆ ਜੀ ਇੰਸਟੀਟਿਊਸ਼ਨਾਂ ਚ ਪੜ੍ਹਦੇ ਹੈਗੇ ਆ, ਬਟ ਇਹ ਆ ਕਿ ਸੰਗਤ ਦਾ ਰੰਗ ਫਿਰ ਚੜ ਜਾਂਦਾ ਜੀ ਹੌਲੀ ਹੌਲੀ।
0: ਬਿਲਕੁਲ,
1: ਇਸ ਕਰਕੇ ਜਿਹੜਾ ਹੈਗਾ ਸਾਨੂੰ ਚਾਹੀਦਾ ਆ ਕਿ ਉਹ ਡਿਊਟੀ ਮਾਂ ਬਾਪ ਤੇ ਆ, ਉਹ ਮਾਂ ਬਾਪ ਦੀ ਲੈਕਨੈਸ ਆ, ਜੇ ਮਾਂ ਬਾਪ ਜਿਹੜਾ ਹੈਗਾ ਆ ਸ਼ਾਮ ਨੂੰ 10 ਮਿੰਟ ਮੈਡੀਟੇਸ਼ਨ ਕਰੂਗਾ ਤੇ ਤਾਂ ਹੀ ਬੱਚੇ ਦਾ ਧਿਆਨ ਵੀ ਉਸ ਪਾਸੇ ਜਾਣਾ ਹੈਗਾ, ਜੇ ਨਹੀਂ ਤਾਂ ਚਾਹੇ ਜਿਸ ਮਰਜ਼ੀ ਰੂਪ ਦੇ ਵਿੱਚ ਹੋਵੇ
0: ਜੀ,
1: ਤੁਸੀਂ ਜਿਹੜਾ ਹੈਗਾ ਜੇ ਬੱਚੇ ਨੂੰ ਧਾਰਮਿਕ ਨਾ ਬਣਾਓ, ਬਟ ਓਹਨੂੰ ਇੱਕ ਚੰਗਾ ਇਨਸਾਨ ਤਾਂ ਬਣਾਉਣ ਦੀ ਕੋਸ਼ਿਸ਼ ਕਰੋ।
0: ਬਿਲਕੁਲ,
1: ਮੈਡੀਟੇਸ਼ਨ ਜਿਹੜੀ ਹੈਗੀ ਆ ਟੂ ਟ੍ਰੇਨ ਯੂਅਰ ਟੂ ਟ੍ਰੇਨ ਐਂਡ ਡਿਵੈਲਪ ਯੂਅਰ ਮਾਇੰਡ ਆ ਜੀ, ਕਿ ਆਪਣੇ ਮਾਇੰਡ ਨੂੰ ਤੁਸੀਂ ਹਾਂਜੀ ਡਿਵੈਲਪ ਕਰਨਾ, ਤੁਹਾਡੀ ਸੋਚ ਜਿਹੜੀ ਹੈਗੀ ਆ, ਫਿਰ ਜਿੱਦਾਂ ਦੀ ਆ ਪੈਰਾਨੋਮ ਜਿਹੜਾ ਹੈਗੇ ਕੇਸਿਸ ਜਿੱਦਾਂ ਓਹਨੂੰ ਚੜੇਲਦੀ ਸੀ ਆ ਜੀ, ਕਮ ਸੇ ਕਮ ਚੜੇਲਾ ਤਾਂ ਨਾ ਦਿਸਣ ਜੀ ਪੜ੍ਹਿਆ ਲਿਖਿਆ ਨੂੰ।
0: ਬਿਲਕੁਲ,
1: ਤੋ ਇਸ ਕਰਕੇ ਥੋੜਾ ਬੱਚਿਆਂ ਦੇ ਵਿੱਚ ਵੀ ਨਾ ਸਾਨੂੰ ਬੱਚਿਆਂ ਦੀ ਮਾਨਸਿਕ ਜਿਹੜੀ ਡਿਵੈਲਪਮੈਂਟ ਆ ਨਾ ਜੀ, ਉਹਦੇ ਤੇ ਵੀ ਫੋਕਸ ਕਰਨਾ ਪਊਗਾ। ਇਹਦੇ ਵਾਸਤੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਵੀ ਮਤਲਬ ਥੋੜੀ ਬਹੁਤ ਰਿਸਪੋਂਸੀਬਿਲਟੀ ਓਨ ਕਰਨੀ ਪਏਗੀ, ਕੁਛ ਇੱਕ ਏਦਾਂ ਜੋ ਦੇਖੋ ਜਿਹੜੀ

0: ਤੇ ਉਹਨੂੰ ਟੋਰਚਰ ਕਰਦੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ, ਹੋ ਸਕਦਾ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੀ ਕੁਝ ਚੱਲਿਆ ਹੋਏਗਾ ਕਿ ਉਹ ਇੱਕ ਦੂਸਰੇ ਦੇ ਨਾਲ ਸ਼ਰਾਰਤਾਂ ਕਰਦੇ ਹੋਣਗੇ ਡਰਾਉਣ ਡਰਾਉਣ ਦੀ। ਉਹ ਕਹਿੰਦੀ ਮੈਨੂੰ ਭੂਤ ਦਿਖਿਆ ਜੀ, ਇਹ ਦਿਖਿਆ ਜੀ, ਉਹ ਦਿਖਿਆ ਜੀ, ਉਹ ਤੋਂ ਅਫਵਾਹ ਫੈਲਦੀ ਫੈਲਦੀ ਦੇਖੋ ਕਿੱਥੇ ਤੱਕ ਜਾਨਾਂ ਲੈਣ ਤੱਕ ਚਲ ਗਿਆ ਕੰਮ। ਤੇ ਦੂਸਰਾ ਅਫਵਾਹਾਂ, ਅੱਜ ਕੱਲ AI ਦਾ ਜ਼ਮਾਨਾ ਹੈ ਸੈਣੀ ਸਾਹਿਬ, ਬਹੁਤ ਸੁਚੇਤ। ਮੈਂ ਕੱਲ ਨਾ ਫੇਸਬੁੱਕ ਦੇ ਉੱਤੇ, ਚਲੋ ਥੋੜਾ ਟਾਈਮ ਸੀਗਾ, ਵੀਕਐਂਡ ਹੁੰਦਾ ਤੇ ਬੈਠ ਕੇ ਦੇਖ ਲਈਦਾ ਕੁਝ ਨਾ ਕੁਝ ਮਾੜਾ ਮੋਟਾ, ਤੇ ਫੇਸਬੁੱਕ ਓਪਨ ਕੀਤੀ, ਉੱਥੇ ਪਹਿਲੀ ਕਿਸੇ ਪੇਜ ਨੇ ਖਬਰ ਪਾਈ ਹੋਈ ਕਿ ਇੱਕ ਔਰਤ ਨੇ 4 ਮਤਲਬ ਕਿ ਆਪਣੇ ਕੁੱਤੇ ਦੇ ਬੱਚਿਆਂ ਨੂੰ ਜਨਮ ਦਿੱਤਾ ਸੀ। ਮੈਂ ਕਿਹਾ ਇਹ ਹੋ ਕਿੱਦਾਂ ਸਕਦਾ ਜੀ, ਦੱਸੋ। ਮੈਂ ਉਹਨੂੰ ਮਤਲਬ ਕਿ ਜਾਂਚ ਪੜਤਾਲ ਕਰਨ ਲੱਗ ਗਿਆ, ਮੈਂ ਕਿਹਾ ਯਾਰ ਫੇਕ ਹੈ ਨਾ ਭਾਈ, ਏਦਾਂ ਹੋ ਨਹੀਂ ਸਕਦਾ, ਕਿਉਂਕਿ ਜਿਹੜਾ ਹਿਊਮਨ ਦਾ DNA ਤੇ ਜਿਹੜੇ ਆਪਣੀ ਬਾਇਓਲੋਜੀ ਕਹਿ ਲਓ, ਜਿਹੜੇ ਆਪਣੇ ਜਾਨਵਰ ਨੇ ਉਹਨਾਂ ਦਾ DNA ਟੋਟਲੀ ਡਿਫਰੈਂਟ ਹੁੰਦਾ ਹੈ, ਤੇ ਉਹ ਏਦਾਂ ਮਤਲਬ ਕਿ ਹੋ ਹੀ ਨਹੀਂ ਸਕਦਾ ਜੀ, ਕਦੇ ਦੁਨੀਆਂ ਦੇ ਵਿੱਚ ਇਹ ਚੀਜ਼ ਵਾਪਰ ਨਹੀਂ ਸਕਦੀ ਏਦਾਂ ਜੀ। ਤੇ ਉਹ ਜਦੋਂ ਮੈਂ ਸਾਰਾ ਕੁਝ ਪੜ੍ਹਿਆ ਉਹਦੇ ਬਾਰੇ ਕੀਤਾ, ਦੋਵੇਂ ਪਾਸਿਆਂ ਨੂੰ ਚੈੱਕ ਕੀਤਾ, ਤੇ ਉਹ ਫੇਕ ਸੀਗੀ ਜੀ, ਉਹ AI ਦੇ ਨਾਲ ਬਣਾਈ ਹੋਈ ਖ਼ਬਰ ਸੀਗੀ, ਤੇ ਲੋਕਾਂ ਨੂੰ ਬਸ 4 ਪੈਸਿਆਂ ਦੇ ਲਈ ਜਾਂ ਵਿਊ ਦੇ ਲਈ, ਬਸ ਉਹ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਨਜਾਇਜ਼ ਜਿਹੜਾ ਫਾਇਦਾ ਉਠਾ ਰਹੇ ਨੇ ਜੀ, ਅਫਵਾਹਾਂ ਫੈਲਾ।
1: ਸੋਸ਼ਲ ਮੀਡੀਆ ਤੇ ਫੈਲੀ ਬੜੀ ਜੀ ਖ਼ਬਰ ਉਹ
0: ਜੀ,
1: ਸੋਸ਼ਲ ਮੀਡੀਆ ਤੇ ਬਹੁਤ ਖ਼ਬਰ ਫੈਲੀ, ਤੇ ਨਹੀਂ ਫਿਰ ਤੁਸੀਂ ਤਾਂ ਖੋਜ ਕਰਨ ਲੱਗ ਪਏ, ਤੇ ਅਸੀਂ ਕਹਿ ਤਾ ਸਭ ਸੱਚ ਆ, ਸਭ ਸੱਚ ਆ, ਨਾਲ ਸਾਨੂੰ ਕੀ, ਨਾਲ ਸਾਨੂੰ ਕੀ ਕਹਿ ਦੇਈਦਾ।
0: ਬਿਲਕੁਲ ਉਹ ਤਾਂ ਹੈ ਜੀ, ਕਿਤੇ ਨਾ ਕਿਤੇ ਚਲੋ ਕਿਸੇ ਵੀ ਚੀਜ਼ ਨੂੰ, ਵੈਸੇ ਤਾਂ ਮੈਂ ਸ਼ੇਅਰ ਹੀ ਨਹੀਂ ਕਰਦਾ ਹੁੰਦਾ, ਪਰ ਆਪਣੀ ਨੌਲੇਜ ਲਈ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਇਹ ਨਹੀਂ ਕੱਲਾ ਮਤਲਬ ਹੈ ਕਿ ਸੋਸ਼ਲ ਮੀਡੀਆ ਖੋਲ ਲਿਆ ਬਸ ਅੱਗੇ ਤੋਂ ਅੱਗੇ ਕਰੀ ਜਾਈਏ, ਜੇ ਕੁਝ ਇਸ ਤਰ੍ਹਾਂ ਦੀ ਚੀਜ਼ ਆ ਜਾਂਦੀ ਆ ਨਹੀਂ ਪਤਾ ਤਾਂ ਉਹਦੀ ਪੜਤਾਲ ਕਰ ਲਓ ਥੋੜੀ ਬਹੁਤੀ ਆਪ, ਥੋੜਾ ਗੂਗਲ ਹੀ ਆ ਤੁਹਾਡੇ ਕੋਲ, ਉਹ ਵੀ ਤਾਂ ਫੋਨ ਦੇ ਉੱਤੇ ਹੀ ਸਾਰਾ ਕੁਝ ਹੈਗਾ, ਤੇ ਉਹ ਮਾੜਾ ਜਿਹਾ ਪਾਓ ਤਾਂ ਸਾਰਾ ਕੁਝ ਸਾਹਮਣੇ ਆ ਜਾਂਦਾ ਜੀ ਕਿ ਏਦਾਂ ਹੋ ਸਕਦਾ, ਕਦੀ ਹੋਇਆ ਵੀ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਜੀ।
1: ਮੇਰੇ ਨਾ ਕੋਲ ਮੇਰੇ ਸਾਇੰਸ ਮਾਸਟਰ ਬੈਠੇ ਸੀਗੇ
0: ਜੀ,
1: ਜਿਹਨਾਂ ਕੋਲੋਂ ਅਸੀਂ ਜਿਹੜਾ ਹੈਗਾ ਸਾਇੰਸ ਪੜ੍ਹਦੇ ਰਹੇ ਹੈਗੇ ਸੀ ਜੀ,
0: ਜੀ,
1: ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ 2-3 ਵਾਰੀ ਜਿਹੜਾ ਹੈਗਾ ਆ ਵੀ ਇੱਕ 2-3 ਸੋਰਸਿਸ ਤੋਂ ਆ ਗਈ ਆ, ਇਹ ਕਿਤੇ ਸੱਚ ਹੋ ਗਈ। ਮੈਂ ਕਿਹਾ ਮਾਸਟਰ ਤੁਸੀਂ ਤਾਂ ਸਾਇੰਸ ਟੀਚਰ ਹੈਗੇ ਆ
0: ਜੀ,
1: ਤੇ ਉਹ ਕਹਿੰਦੇ ਯਾਰ ਇੱਦਾਂ ਹੋ ਨਹੀਂ ਸਕਦਾ, ਤੇ ਮੈਂ ਕਿਹਾ ਹੋ ਨਹੀਂ ਸਕਦਾ ਫਿਰ ਤੁਸੀਂ ਵਿਸ਼ਵਾਸ ਕਿਉਂ ਕਰਦੇ ਹੈਗੇ, ਲੈਟ ਇਟ ਇਗਨੋਰ, ਹਾਂਜੀ ਇਹਨੂੰ ਇਗਨੋਰ ਕਰੋ ਮੈਂ ਕਿਹਾ, ਹਾਂਜੀ। ਤੋ ਇਸ ਕਰਕੇ ਜਿਹੜਾ ਹੈਗਾ ਜਿਸ ਚੀਜ਼ ਦੇ ਨਾਲ ਸਾਡਾ ਕੰਸਰਨ ਨਹੀਂ ਹੋਣਾ ਚਾਹੀਦਾ ਉਹਨੂੰ ਪਿੱਛੇ ਛੱਡ ਜਾਣਾ ਚਾਹੀਦਾ ਹੈਗਾ ਆ, ਅਦਰਵਾਈਜ਼ ਤੁਸੀਂ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਇੰਡਲਜ ਹੋ ਜਾਓਗੇ, ਕਿਤੇ ਨਾ ਕਿਤੇ ਉਹਨਾਂ ਬੰਦਿਆਂ ਦਾ ਮਕਸਦ ਪੂਰਾ ਹੋ ਜਾਂਦਾ ਜਿਹੜੇ ਇਹੋ ਜਿਹੀ ਸ਼ਰਾਰਤ ਕਰਦੇ ਆ
0: ਜੀ। ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ
1: ਇਸ ਕਰਕੇ
0: ਆਪਣੇ ਸੁਨੀਤਾ ਬਾਵਾ, SHO ਸੁਨੀਤਾ ਬਾਵਾ ਕਰਦੇ ਨੇ ਦਾਵਾ, ਕਹਿੰਦੇ ਕੋਈ ਗੱਲ ਨਹੀਂ ਵਾਧੇ ਘਾਟੇ ਚੱਲਦੇ ਹੀ ਰਹਿੰਦੇ ਆ, ਆਲ ਇਜ਼ ਵੈਲ ਜੀ।
1: ਮੈਂ ਤਾਂ ਜਿਹੜਾ ਕਿਹਾ ਸੀ ਜੀ ਪਹਿਲਾਂ ਮੈਂ ਬੋਲਿਆ ਜੀ ਇਸੇ ਕਰਕੇ ਕਬੀਰ ਜੀ ਦਾ ਦੋਹਾ, ਕਬੀਰਾ ਤੇਰੀ ਝੌਂਪੜੀ ਗੱਲ ਕੱਟਿਆ ਕੇ ਪਾਸ, ਹਾਂਜੀ ਜੋ ਕਰੇਂਗੇ ਸੋ ਭਰੇਂਗੇ ਤੂੰ ਕਿਉਂ ਭਇਓ ਉਦਾਸ
0: ਜੀ।
1: ਪਰ ਹੁਣ ਜਿਹੜੀ ਹੈਗੀ ਆ ਉਹਦੀ ਗੱਲਬਾਤ ਸੁਣ ਕੇ ਏਦਾਂ ਲੱਗਦਾ ਆ, ਤੇ ਉਹ ਕਹਿੰਦੀ ਹੈਗੀ ਆ ਵੀ ਕੋਈ ਗੱਲ ਨੀ ਆਲ ਇਜ਼ ਵੈਲ, ਨਿਕਲ ਜਾਵਾਂਗੇ ਇਧਰੋਂ ਵੀ, ਹਾਂਜੀ
0: ਜੀ।
1: ਸੋ ਇਸ ਕਰਕੇ ਉਹ ਕਹਿੰਦੇ ਨਾ ਵੀ ਕੋਈ ਵਿਜੀਲੈਂਸ ਨੇ ਬੰਦਾ ਫੜ ਲਿਆ, ਤੇ ਉਹਨਾਂ ਆਪਣੀ ਜਨਾਨੀ ਨੂੰ ਕਹਿੰਦਾ ਭੀ ਕੋਈ ਗੱਲ ਨੀ ਜੇ ਪੈਸੇ ਲੈਂਦਾ ਫੜਿਆ ਗਿਆ ਹੈਗਾ ਆ ਤੇ ਪੈਸੇ ਦੇ ਕੇ ਬਰੀ ਵੀ ਹੋ ਜਾਊਗਾ, ਚਿੰਤਾ ਨਾ ਕਰ। ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਇੱਥੇ ਉਹਨੂੰ ਪਤਾ ਹੈਗਾ ਆ ਜੀ ਵੀ 50,000 ਰੁਪਇਆ ਹੈ
0: ਜੀ,
1: ਇਹ ਕੋਈ SHO ਫੜਿਆ ਵਿੱਚ 50,000 ਰੁਪਇਆ, 50,000 ਰੁਪਇਆ ਕੋਈ ਫੀਸ ਹੁੰਦੀ ਹੈਗੀ SHO
0: ਜੀ,
1: ਹਾਂਜੀ ਉਹ ਤਾਂ ਕਹਿੰਦੇ ਜੀ 10,00,000 ਰੁਪਇਆ ਜਿਹੜਾ ਹੈਗਾ ਕਮਾਉਂਦੀ ਜੀ ਮਹੀਨੇ ਜੀ,
0: ਤੇ
1: ਹਾਂਜੀ ਸੋ ਇਸ ਕਰਕੇ ਉਹ ਹਾਂਜੀ ਹਾਂਜੀ ਹਾਂਜੀ
0: ਜੀ,
1: ਤੇ ਉਹ ਮਤਲਬ ਚੰਗੇ ਪੈਸੇ ਲੈ ਲੈਂਦੇ ਸੀਗੇ ਜੀ, ਤੇ ਇਸ ਕਰਕੇ ਜਿਹੜਾ ਆ ਬਰਕਤ ਆਲੀ ਪੋਸਟ ਆ ਜੀ, ਪਰ ਉਹਨਾਂ ਦਾ ਜਿਹੜਾ ਹੈਗਾ ਆ ਡੇਰਿੰਗ ਸਟਾਈਲ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਛਾ ਗਿਆ
0: ਜੀ
1: ਵੀ ਭਾਈ ਆਲ ਇਜ਼ ਵੈਲ, ਅੱਗੇ ਕਹਿੰਦੀ ਦੇਖੋ ਪੋਜ਼ਿਟਿਵ ਰਹਿਣਾ ਚਾਹੀਦਾ ਹਰ ਜਗ੍ਹਾ ਦੇ ਉੱਤੇ,
0: ਬਿਲਕੁਲ ਕੁਛ ਨੀ ਹੋ ਚੱਲੇ,
1: ਤੇ ਬੀਬੀ ਤੇ ਬੀਬੀ ਤੇ ਵਿਜੀਲੈਂਸ ਦੀ ਪਹਿਲਾਂ ਹੀ ਨਜ਼ਰ ਸੀਗੀ, ਤੇ ਪਹਿਲਾਂ ਵੀ 1-2 ਐਲੀਗੇਸ਼ਨ ਉੱਤੇ ਲੱਗੇ ਸੀਗੇ ਜੀ, ਇਹਦੇ ਵਿੱਚ ਵੀ ਜਿਹੜਾ ਉਹਨੇ ਆਪਣੇ ਬੋਡੀ ਗਾਰਡ ਰਾਹੀਂ ਜਿਹੜਾ ਹੈਗਾ ਆ ਪੈਸਿਆਂ ਦੀ ਮੰਗ ਕੀਤੀ ਸੀ, ਕਿਸੇ ਨੂੰ NDP ਐਕਟ ਦੇ ਪਰਚੇ ਦੇ ਵਿੱਚ ਜਿਹੜਾ ਹੈਗਾ ਥ੍ਰੈਟ ਕਰ ਰਹੀ ਸੀ ਇਨਵੋਲਵ ਕਰਨ ਲਈ, ਇਹ ਪਰ ਵੈਸੇ ਜਿਹੜਾ ਹੈਗਾ ਪੁਲਿਸ ਦੀ ਇਹ ਟੈਂਡੈਂਸੀ ਰਹੀ ਹੈਗੀ ਆ ਜੀ, ਪਹਿਲਾਂ ਵੀ ਏਦਾਂ ਹੀ ਤੁਸੀਂ ਆ ਰਾਜੀਤ ਦਾ ਤਾਂ ਆਪਾਂ ਕੱਲ ਕਰਦੇ ਗਏ ਹੈਗੇ ਪਿੱਛੇ, ਹਾਂਜੀ ਉਹ ਦੇਖੋ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਤੁਸੀਂ ਹੁਣ ਇਸੇ ਜ਼ਿਲ੍ਹੇ

0: ਦੇ ਵਿੱਚ ਹੀ ਜਿਹੜਾ ਇੱਕ ਫਿਰੋਜ਼ਪੁਰ ਤੋਂ ਇੰਸਪੈਕਟਰ ਬਲਦੇਵ ਸਿੰਘ,
1: ਹਾਂਜੀ
0: ਹਾਂਜੀ,
1: ਉਹ ਵੀ ਫੜ ਹੋਇਆ
0: ਬਲਦੇਵ ਸਿੰਘ ਪਤਲੀ, ਹਾਂਜੀ, ਉਹ 3 ਕਿਲੋ ਜਿਹੜਾ ਆ ਉਹ ਹੀਰੋਇਨ ਰੱਖ ਕੇ ਤੇ ਨਾਲ ਜਿਹੜਾ ਆ
1: ਹਥਿਆਰ ਵੀ ਬਰਾਮਦ,
0: 6 ਪਿਸਟਲ ਉਹਦੇ ਕੋਲ, ਹਾਂਜੀ, ਉਹ ਰਿਕਵਰ ਕੀਤੇ ਆ ਜੀ। ਸੋ ਇਹ ਤਾਂ ਉਲਟੀ ਬਾੜ ਖੇਤ ਨੂੰ ਖਾਣ ਲੱਗੀ ਆ ਜੀ, ਤੇ ਪਰ ਇਹ ਆ ਕਿ ਹੌਸਲੇ ਇਹਨਾਂ ਦੇ ਬੁਲੰਦ ਆ ਜੀ। ਉਹਦਾ ਕਾਰਨ ਇਹ ਹੈਗਾ ਆ ਜੀ ਕਿ ਪੁਲਿਸ ਜਦੋਂ ਪੋਲੀਟੀਕਲ ਲੀਡਰਸ਼ਿਪ ਜਿਹੜੀ ਆ ਨਾ ਜੀ, ਉਹ ਮਤਲਬ ਪੁਲਿਸ ਨੂੰ ਐਜ਼ ਏ ਟੂਲ ਵਰਤਦੀ ਆ ਨਾ ਜੀ, ਤੇ ਫਿਰ ਪੁਲਿਸ ਹੋ ਜਾਂਦੀ ਪਾਗੀ
1: ਜੀ,
0: ਕਿਉਂਕਿ ਉਹਨਾਂ ਕੋਲ ਹੁੰਦਾ ਹਥਿਆਰ, ਉਹਨਾਂ ਕੋਲ ਹੁੰਦੀ ਪਾਵਰ
1: ਵੱਡੇ ਪੱਧਰ ਤੇ ਆ ਨਾ ਸੈਣੀ ਸਾਹਿਬ, ਪੋਲੀਟੀਸ਼ੀਅਨ ਦਾ ਇਹਨਾਂ ਚੀਜ਼ਾਂ ਚ। ਕੋਈ ਵੀ ਦੇਖ ਲੋ, ਕੋਈ ਵੀ ਆਧਾਰ ਆਇਆ ਉਹਦੇ ਵਿੱਚ, ਇਹ ਉਹਨਾਂ ਤੋਂ ਬਗੈਰ ਚੱਲਦੇ ਨੀ ਜੀ, ਇੰਡੀਪੈਂਡੈਂਟ ਸਿਸਟਮ ਹੀ ਹੈ ਨੀ ਸਾਡੇ ਉਹ ਜੀ।
0: ਸਰ ਵਿਧਾਇਕ ਆ, ਚਾਹੇ ਮੰਤਰੀ ਆ, ਚਾਹੇ ਮੁੱਖ ਮੰਤਰੀ ਆ, ਸਾਰੇ ਜੋ ਕਮਾਂਡ ਕਰ ਰਹੇ ਆ ਪੁਲਿਸ ਦੇ ਥਰੂ ਹੀ ਕਰ ਰਹੇ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਰਾਜਨੀਤੀ ਤਾਂ ਸਾਰੀ ਪੁਲਿਸ ਦੇ ਰਾਹੀਂ ਹੁੰਦੀ ਪਈ ਆ ਜੀ। ਥਾਣਿਆਂ ਤੋਂ ਇਨਫੋਰਮੇਸ਼ਨ ਜੀ ਵੀ ਕਿੰਨੇ ਕੇਸ ਆਏ ਹੈਗੇ ਆ ਜੀ, ਕਿਹਦਾ ਕਿਹਦਾ ਰਾਜੀਨਾਮਾ ਕਰਾਉਣਾ ਆ, ਕਿਹਦਾ ਚਲਾਨ ਪੇਸ਼ ਕਰਨਾ ਆ, ਕਿਹਦਾ ਚੱਕ ਜੋ ਆਰਾਮ ਨਾਲ FIR ਦਰਜ ਕਰ ਲਓ
1: ਹੈ ਜੀ।
0: ਤੁਸੀਂ ਇੱਕ ਵੀ FIR ਪੰਜਾਬ ਦੇ ਕਿਸੇ ਥਾਣੇ ਚ ਦਰਜ ਕਰਾ ਕੇ ਦਿਖਾ ਦਿਓ ਜੀ,
1: ਜਦ ਤੱਕ
0: ਤੁਸੀਂ MLA ਦਾ ਫੋਨ ਨੀ ਕਰਾਉਂਦੇ।
1: RTI ਸੀਗੀ ਜਿਹੜੀ, SS ਸਰਕਾਰ ਨੇ ਆ ਕੇ RTI ਬੰਦ ਕਰ ਦਿੱਤੀ, ਉਹਦੇ ਨਾਲ ਤਾਂ ਉਹੀ ਚੰਗੀ ਸੀਗੀ, ਇੰਨਾ ਕਲੇਸ਼ ਤਾਂ ਨੀ ਪੈਂਦਾ ਸੀਗਾ।
0: ਠੀਕ ਹੈ ਸਰ, ਉਹ ਗੱਲ ਤੁਹਾਡੀ ਠੀਕ ਹੈਗੀ, ਉਹ ਇਸੇ ਚੀਜ਼ ਦਾ ਸੰਘਰਸ਼ ਇਹਨਾਂ ਨੇ ਆਪ ਹੀ RTI ਵਾਸਤੇ ਕੀਤਾ ਸੀ ਕੇਜਰੀਵਾਲ ਸਾਹਿਬ ਨੇ। ਬਾਅਦ ਦੇ ਵਿੱਚ ਦੇਖੋ, ਲੋਕਾਂ ਨੂੰ ਸਰ ਉਮੀਦਾਂ ਬਹੁਤ ਸੀ ਇਸ ਸਰਕਾਰ ਤੋਂ, ਪਰ ਜਿੰਨੀ ਵੱਡੀ ਉਮੀਦ ਤੇ ਓਡੀ ਵੱਡੀ ਨਿਰਾਸ਼ਾ। ਸੋ ਇਸ ਕਰਕੇ ਜਿਹੜਾ ਹੈਗਾ ਹੁਣ SHO ਸਾਹਿਬ ਦੇ ਜਿਹੜੀ ਆ ਬੋਡੀ ਲੈਂਗੁਏਜ ਤੁਸੀਂ ਦੇਖੋ, ਪਰ ਮੈਨੂੰ ਉਹਨਾਂ ਦੀ ਲੁੱਕ ਤੋਂ ਏਦਾਂ ਲੱਗਦਾ ਹੈਗਾ ਕਿ ਸ਼ੀ ਮਾਈਟ ਬੀ ਏ ਪਲੇਅਰ, ਤੇ
1: ਲੱਗਦੀ ਹੈ ਦੌੜਾਕ ਹੋਣੀ ਹੈ ਜੀ ਜੋ ਉਹਨਾਂ ਦੀ ਬੋਡੀ ਲੈਂਗੁਏਜ ਹੈ। ਬਿਲਕੁਲ ਹੈ,
0: ਕੋਈ ਬਾਸਕਟਬਾਲ ਦੀ ਪਲੇਅਰ ਲੱਗਦੀ ਹੈਗੀ ਕੱਦ ਕਾਠ ਤੋਂ, ਹਾਂਜੀ
1: ਬਿਲਕੁਲ ਹੈ ਜੀ।
0: ਸੋ ਇਸ ਪਰ ਇਹ ਹੈਗਾ ਆ ਵੀ ਬੋਲਬਾਣੀ ਵੀ ਜਿਹੜੀ ਹੈਗੀ ਆ ਬੰਦਿਆਂ ਵਾਂਗੂ ਹੀ ਆ ਜੀ
1: ਜੀ,
0: ਤੇ ਦੇਖੋ ਐਨੀਵੇ। ਪਰ ਮੈਂ ਹੈਰਾਨ ਆ ਸਰ, ਪਰ ਆਮ ਬੰਦਾ ਕੋਈ ਫੜਿਆ ਹੁੰਦਾ ਨਾ ਜੀ, ਤੇ ਉਹ ਜਦੋਂ ਪੇਸ਼ ਕਰਨ ਜਾਂਦੇ ਹੈਗੇ ਨਾ ਜੀ, ਉਹਦੇ ਵਿਚਾਰੇ ਦੇ ਪਾਟੇ ਕੱਪੜੇ ਹੁੰਦੇ ਆ, ਕੁਛ ਨਾ ਹੋਰ ਮੂੰਹ ਲੁਕਾਉਂਦਾ ਹੈਗਾ ਆ ਜੀ, ਐਨ ਰੈਡ ਕਲਰ ਦੀ ਪਾਈ ਸ਼ਰਟ ਹੈ ਜੀ, ਗ੍ਰੀਨ ਕਲਰ ਦੀ ਪੈਂਟ ਪਾਈ ਹੈਗੀ ਤਰ, ਹਾਂਜੀ, ਤੇ ਬੜੇ ਡੇਰਿੰਗ ਹੋ ਕੇ ਉਹਨੇ ਕਿਹਾ ਆਲ ਇਜ਼ ਵੈਲ, ਕੋਈ ਨੀ ਹੁਣ ਜੇਲ੍ਹ ਚ ਜਾਂਦੇ ਹੈਗੇ ਆ, ਫੇਰ ਮੁੜ ਕੇ ਆ ਜਾਂਗੇ।
1: ਤੇ
0: ਉਹ ਸਾਡੇ ਇੱਥੇ ਇੱਕ
1: ਔਜਲਾ ਸਾਹਿਬ ਕਹਿੰਦੇ ਮੋਗਾ ਨਹੀਂ ਰਿਹਾ ਹੁਣ ਚਾਹ ਜੋਗਾ, ਕਹਿੰਦੇ ਹੁਣ ਅੱਗੇ ਵੱਧ ਗਿਆ ਜੀ।
0: ਹਾਂਜੀ, ਕੋਟ ਈਸੇ ਖਾਨ ਦਾ ਹੈਗੀ ਸੀ ਨਾ SHO, ਤਾਂ ਕਰਕੇ ਕਹਿੰਦੇ ਜੀ,
1: ਹਾਂਜੀ ਹਾਂਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ, ਸਾਡੇ ਇੱਕ ਪਟਵਾਰੀ ਫੜ ਹੋ ਗਿਆ ਜੀ, ਵਿਜੀਲੈਂਸ ਨੇ ਫੜ ਲਿਆ ਜੀ ਇੱਥੇ, 10,000 ਰੁਪਇਆ ਰਿਸ਼ਵਤ ਲੈਂਦੇ।
1: ਨਹੀਂ
0: ਸਾਰਿਆਂ ਨੂੰ ਹੁੰਦੀ ਹੈ ਜੀ, ਸਾਰਿਆਂ ਨੂੰ ਹੁੰਦੀ ਆ। ਮੈਂ ਤਾਂ ਉਹਦਾ ਕੱਦ ਕਾਠ ਦੇਖ ਕੇ ਤੇ ਜੇ ਗੱਲ ਕਰਨ ਦਾ ਢੰਗ ਦੇਖ ਕੇ ਜਿਹੜਾ ਹੈਗਾ ਆ ਵੀ ਹਾਂਜੀ ਏਡੀ ਵੱਡੀ ਵਿਲ ਪਾਵਰ ਤਾਂ ਜਿਹੜੀ ਹੈਗੀ ਆ ਉਹ ਪਲੇਅਰ ਦੀ ਹੋ ਸਕਦੀ ਹੈ, ਆਰਡਨਰੀ ਬੰਦੇ ਦੀ ਏਡੀ ਵਿਲ ਪਾਵਰ ਨੀ ਹੋ ਸਕਦੀ ਹੈਗੀ ਜੀ।
1: ਬਿਲਕੁਲ,
0: ਉਹ ਤਾਂ ਇਹ ਵੀ ਇਸ ਸਿਚੁਏਸ਼ਨ ਦੇ ਵਿੱਚ ਵੀ ਠੀਕ ਠਾਕ ਹੈ ਜੀ। ਉਹ ਮੈਂ ਪਟਵਾਰੀ ਦੀ ਗੱਲ ਦੱਸ ਰਿਹਾ ਸੀ ਵੀ 10,000 ਰੁਪਇਆ ਦੇ ਕੇ ਤੇ ਉਹ ਲੈਂਦਾ ਉੱਥੇ ਫੜ ਹੋ ਗਿਆ ਜੀ।
1: ਅੱਛਾ ਜੀ,
0: ਤੇ ਮੁੜ ਕੇ ਜਿਹੜਾ ਹੈਗਾ ਆ ਤੇ ਦੋ ਮਹੀਨੇ ਬਾਅਦ ਉਹਦੀ ਜਮਾਨਤ ਹੋਈ। ਬਾਅਦ ਦੇ ਵਿੱਚ ਜਿਹੜਾ ਹੈਗਾ ਆ ਪਤਾ ਕੀਤਾ, ਕਹਿੰਦੇ ਜੀ ਬੰਦੇ ਘੱਟ ਹੈਗੇ ਆ, ਉਹਨੂੰ ਆ ਕੇ ਪਟਵਾਰੀ ਜੁਆਇਨ ਕਰਾਇਆ ਤੇ ਨਾਲ ਕਹਿੰਦੇ ਜੀ ਗਰਦਾਵਰ ਹੈ ਨੀ, ਗਰਦਾਵਰ ਰਿਟਾਇਰ ਹੋ ਗਿਆ ਤੇ ਉਹਨੂੰ ਪ੍ਰਮੋਟ ਕਰਕੇ ਗਰਦਾਵਰ ਬਣਾਇਆ, ਅੱਜ ਦਸੂਏ ਗਰਦਾਵਰ ਲਗਾਇਆ ਜੀ ਉਹ।
1: ਕਿਆ ਬਾਤ ਹੈ ਜੀ,
0: ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਉਹ ਤੇ ਵਿਜੀਲੈਂਸ ਵਾਲੇ, ਅੱਛਾ ਪਤਾ ਲੱਗਾ ਆਪਣੇ ਵੀ ਨੋਨ ਸੀਗਾ ਜੀ, ਪਤਾ ਲੱਗਾ ਵੀ ਜਿਹੜਾ ਹੈਗਾ ਆ ਵੀ ਵਿਜੀਲੈਂਸ ਵਾਲੇ ਕਹਿੰਦੇ ਵੀ ਚਿੰਤਾ ਨੀ ਕਰਨੀ, ਜੇ ਅਸੀਂ ਤੁਹਾਨੂੰ ਫੜ ਲਿਆ ਹੈਗਾ ਆ ਜਿੱਦਾਂ ਜਿੱਦਾਂ ਅਸੀਂ ਕਹਿੰਦੇ ਆ ਓਦਾਂ ਓਦਾਂ ਕਰੀ ਗਿਆ, ਉਹਦੀ ਘਰ ਵਾਲੀ ਨੂੰ ਕਿਹਾ ਫਲਾਣੇ ਇੰਨੇ ਪੈਸੇ ਫਲਾਣੀ ਜਗ੍ਹਾ ਦੇ ਆ, ਇੰਨੇ ਪੈਸੇ ਫਲਾਣੀ ਜਗ੍ਹਾ ਦੇ ਆ, ਬਸ ਠੀਕ ਠਾਕ ਆ ਜੀ। ਆਪ ਹੀ ਵਿਜੀਲੈਂਸ ਵਾਲੇ ਵਕੀਲ ਕਰਾਉਂਦੇ ਆ, ਆਪ ਹੀ ਜਮਾਨਤ ਕਰਾ ਦਿੰਦੇ ਆ ਤੇ ਆਪ ਹੀ ਜਿਹੜਾ ਹੈਗਾ ਮੁੜ ਕੇ, ਹਾਂਜੀ ਆਪ ਹੀ ਰਸਤਾ ਦੱਸ ਦਿੰਦੇ ਵੀ ਕਿੱਦਾਂ ਜੁਆਇਨ ਕਰਨਾ ਆ, ਆਪ ਹੀ DC ਸਾਹਿਬ ਦੇ ਪੇਸ਼ ਕਰਾ ਕੇ ਚੱਲ ਕਾਨੂੰਨ ਪੱਲੇ ਹੀ ਪੈਸੇ ਨਹੀਂ ਲੈਂਦੇ ਜੀ, ਉਹਦਾ ਰੇਟ ਹੁਣ ਡਬਲ ਹੋ ਗਿਆ ਆ ਤੇ ਕੇਸ ਤੇ ਪੈਸੇ ਬਹੁਤ ਲੱਗ ਗਏ
1: ਹਾਂਜੀ।
0: ਸੋ ਇਸ ਕਰਕੇ ਮਹਾਰਾਜ ਇਸ ਸਿਸਟਮ ਚ ਚੱਲੀ ਜਾਂਦਾ ਜੀ ਸਾਰਾ ਕੁਛ।
1: ਤੇ ਸਿਸਟਮ ਤੋਂ ਸੈਣੀ ਸਾਹਿਬ ਨਿਰਾਸ਼ ED ਦੇ ਆਪਣੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਹੁਣੇ 4 ਦਿਨਾਂ ਦੇ ਵਿੱਚ ਹੀ ਬਾਹਰਲਾ ਰਸਤਾ ਦੇਖ ਗਿਆ ਜੀ, ਕੀ ਕਾਰਨ ਬਣ ਗਏ ਨੇ? ਅਲਵਿਦਾ ਕਹਿ ਦਿੱਤੀ ਵਾਰਸ ਪੰਜਾਬ ਵਾਲਿਆਂ ਨੂੰ, ਬਣੀ ਨੀ
0: ਗੱਲ ਏਦਾਂ ਹੈਗੀ ਆ ਕਿ ਜਦੋਂ ਇਹ ਗਏ ਸੀ ਅਸੀਂ ਤਾਂ ਉਦਣ ਹੀ ਬੜੇ ਹੈਰਾਨ ਸੀ
1: ਜੀ
0: ਵੀ ਇੱਕ ਪਾਸੇ ਤੁਸੀਂ ਜਿਹੜਾ ਆ ਸਰਕਾਰੀ ਮੁਲਾਜ਼ਮ ਰਹੇ ਆ, ਤੁਸੀਂ ਸਾਰੀ ਜਿਹੜਾ ਆ ਸੰਵਿਧਾਨ ਦੇ ਆਲੇ ਦੁਆਲੇ ਹੀ ਘੁੰਮਦੇ ਰਹੇ ਆ ਜੀ, ਇੱਕ ਪਾਸੇ ਤੁਸੀਂ ਪਾਰਟੀ ਉਹ ਜੁਆਇਨ ਕਰਦੇ ਪਏ ਆ ਜਿਹਦੇ ਨਾਲ ਤੁਹਾਡੀ ਆਈਡੀਓਲੋਜੀ ਮੇਲ ਖਾ ਹੀ ਨੀ ਸਕਦੀ
1: ਜੀ,
0: ਉਹ ਪੰਥਕ ਪਾਰਟੀ ਅਗਲੇ ਕਹਿੰਦੇ ਸਾਨੂੰ MLA ਤੋਂ ਵੀ ਜਰੂਰੀ SGPC ਆ
1: ਜੀ,
0: ਹਾਂਜੀ SGPC ਤੇ ਤੁਸੀਂ ਵੋਟਰ ਨੀ ਬਣ ਸਕਦੇ
1: ਜੀ,
0: ਤੇ ਤੁਸੀਂ ਜਿਹੜਾ ਆ ਉਸ ਪਾਰਟੀ ਨੂੰ ਜਾ ਕੇ ਜੁਆਇਨ ਕੀਤਾ ਤੇ ਮੁੜ ਕੇ ਫੇਰ ਤੁਸੀਂ ਜਿਹੜਾ ਹੈਗਾ ਆ ਕਿ ਆਗੂ ਕਿਹਨੂੰ ਮੰਨ ਰਹੇ ਹੋ ਆਪਣਾ? ਹਾਂਜੀ ਉਹ ਮੇਰਾ ਖਿਆਲ ਆ ਵੀ ਉਹਨਾਂ ਨੇ ਕਰਨ ਤੋਂ ਬਾਅਦ ਹੀ ਜਿਹੜਾ ਆ ਸੋਚ ਪਈ ਉਹਨਾਂ ਨੂੰ
1: ਜਾਂ ਮੀਡੀਆ ਦੇ ਵਿੱਚ ਖਬਰਾਂ ਤੋਂ ਬਾਅਦ ਮਨੋ ਮਨ ਦਾ ਆਪਣਾ ਪੜਿਆ ਹੋਣਾ ਅੰਦਰੋਂ ਵੀ ਹਾਂ ਯਾਰ ਕੀ ਕਰੀਏ, ਚੰਗਾ ਲੱਗਦਾ ਕਿੱਦਾਂ ਲੱਗਦਾ, ਲੋਕ ਤਾਂ ਹੁਣੀ ਗਾਲਾਂ ਕੱਢਣ ਲੱਗ ਗਏ ਜਿੱਤਣਾ ਕਿਤੋਂ ਆਪਾਂ ਜੀ।
0: ਦੂਜੀ ਗੱਲ ਹੈ ਸਰ ਕ੍ਰਿਟਿਸਿਜ਼ਮ ਬਹੁਤ ਹੋਇਆ ਜੀ, ਉਹ ਬਿੱਟੂ ਔਲਖ ਨਾਂ ਦਾ ਬੰਦਾ ਹੈਗਾ ਜੀ ਜਿਹੜਾ
1: ਉਹਨਾਂ ਨੇ ਵੀ ਖੁੱਲ ਕੇ
0: ਮਜੀਠੀਆ ਸਾਹਿਬ ਕੇਸ ਉਹਨੇ ਜਿਹੜੀ ਗੱਲ ਦੱਸੀ ਹੈਗੀ ਜੀ ਕਰਪਸ਼ਨ ਦੇ ਐਲੀਗੇਸ਼ਨ ਉਹਨੇ ਇਹਨਾਂ ਤੇ ਲਾ ਤੇ ਔਰ ਫੇਰ ਇਹਨਾਂ ਨੇ ਉਹਦਾ ਐਲੀਗੇਸ਼ਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਜੀ। ਸੋ ਇਸ ਕਰਕੇ ਉਹ ਤਾਂ ਕਹਿੰਦੇ ਹੈਗੇ ਨਾ ਜੀ ਕਿ ਜੇ ਕਿਸੇ ਬੰਦੇ ਨੇ ਆਪਣੇ ਜਿਹੜਾ ਆ ਵੀ ਲੇਖਾ ਦੇਣਾ ਹੋਵੇ ਨਾ ਜੀ ਇਲੈਕਸ਼ਨ ਤੇ ਖੜਾ ਹੋ ਜਾਏ, ਲੋਕੀ ਐਨ ਉਹਦਾ ਜਿਹੜਾ ਬਚਪਨ ਤੋਂ ਲੈ ਕੇ ਤੇ ਕੁੰਡਲੀ ਲੈ ਕੇ ਆ ਜਾਂਦੇ ਹੈਗੇ ਆ, ਤੇਰੇ ਬਾਬੇ ਪੜਦਾਦੇ ਨੇ ਵੀ ਜਿਹੜੇ ਪਾਪ ਕੀਤੇ ਹੋਣਗੇ ਉਹ ਵੀ ਤੁਹਾਨੂੰ ਗਿਣਾ ਜਾਣਗੇ ਜੀ,
1: ਸਾਹਮਣੇ ਆ ਜਾਂਦੇ ਆ ਜੀ, ਬਿਲਕੁਲ ਆ ਜੀ।
0: ਹਾਂਜੀ
1: ਤੇ ਸੈਣੀ ਸਾਹਿਬ ਇਸੇ ਤਰ੍ਹਾਂ ਵਾਰਸ ਪੰਜਾਬ ਦੇ ਆਗੂ ਜਿਹੜੇ ਨੇ ਆ ਰਹੇ ਸੀ ਜੀ ਵਾਪਸ ਜਾਂ ਜਾ ਰਹੇ ਸੀ, ਚਮਕੌਰ ਸਿੰਘ ਧੁਨ ਗ੍ਰਿਫ਼ਤਾਰ ਕਰ ਲਏ ਨੇ ਜੀ ਪਿਛਲੇ ਦਿਨਾਂ ਦੇ ਵਿੱਚ। ਇਹਨਾਂ ਨੇ ਚਾਹੇ ਉਹ ਆਪਣੇ ਬੰਦੀ ਸਿੰਘਾਂ ਦਾ ਜਾਂ ਫਿਰ ਇਆਲੀ ਸਾਹਿਬ ਦੇ ਨਾਲ ਰਲ ਕੇ ਚੰਡੀਗੜ੍ਹ ਦੇ ਵਿੱਚ ਕੀਤਾ ਸੀ, ਉਹ ਕੇਸ ਦੇ ਵਿੱਚ ਗ੍ਰਿਫ਼ਤਾਰ ਕੀਤੇ ਦੱਸੇ ਜਾ ਰਹੇ ਨੇ ਜੀ, UK ਤੋਂ ਵਾਪਸ ਆ ਰਹੇ ਸੀ।
0: ਪਰ ਗੱਲ ਏਦਾਂ ਹੈਗੀ ਆ
1: ਜੀ
0: ਕੱਲਾ UK ਤੋਂ ਵਾਪਸ ਆਏ ਤੇ ਗ੍ਰਿਫ਼ਤਾਰ ਕੀਤੇ ਕੱਲੀ ਇਹ ਖਬਰ ਨਹੀਂ, ਖਬਰ ਦੇ ਅੰਦਰ ਕੁਛ ਹੈਗਾ ਆ ਜੀ, ਉਹ ਅਜੇ ਤੱਕ ਸਾਹਮਣੇ ਨਹੀਂ ਆਇਆ। ਕੀ ਪੈਸਾ ਸੀਗਾ ਕੋਲ
1: ਜੀ,
0: ਕੋਈ ਇਹ ਚੀਜ਼ ਜਿਹੜੀ ਹੈਗੀ ਆ ਵੀ ਜੇ UK ਤੋਂ ਆਏ ਹੈਗੇ ਆ ਪਾਰਟੀ ਫੰਡ ਦੇ ਨਾਂ ਤੋਂ ਉੱਥੋਂ ਕੁਛ ਨਾ ਕੁਛ ਮਿਲਿਆ ਜਰੂਰ ਹੋਊਗਾ ਜੀ।
1: ਸੈਣੀ ਸਾਹਿਬ ਜਦੋਂ UK ਨੂੰ ਚੜੇ ਆ ਇਮੀਗ੍ਰੇਸ਼ਨ ਤੋਂ ਤਾਂ ਉਦੋਂ ਵੀ ਗ੍ਰਿਫ਼ਤਾਰੀ ਤਾਂ ਉਦੋਂ ਵੀ ਹੋ ਸਕਦੀ ਸੀ ਇਸ ਕੇਸ ਦੇ ਵਿੱਚ, ਵੀ ਤੁਸੀਂ ਦੇਸ਼ ਨੂੰ ਛੱਡ ਕੇ ਚੱਲੇ ਹੋ।
0: ਬਿਲਕੁਲ ਜੀ ਬਿਲਕੁਲ, UK ਚ ਗਏ ਹੈਗੇ ਆ ਫੇਰ ਜਾਂਚ ਜਿਹੜੀ ਆ UK ਦੀ ਇਨਫੋਰਮੇਸ਼ਨ ਲੈਣੀ ਆ ਵੀ ਕਿਹਨੂੰ ਕਿਹਨੂੰ ਮਿਲ ਕੇ ਆਏ ਆ ਤੇ ਕੀ ਗੱਲਬਾਤ ਹੋਈ ਹੈਗੀ ਆ ਜੀ, ਜਾਂ ਕੋਈ ਇਨਫੋਰਮੇਸ਼ਨ ਕਢਾਉਣ ਦੀ ਨੀਅਤ ਨਾਲ ਗ੍ਰਿਫ਼ਤਾਰੀ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਦੇਅਰ ਇਜ਼ ਹਿਡਨ ਸਮਥਿੰਗ ਤੇ ਉਹ ਮਤਲਬ ਜਿਹੜਾ ਆ ਆਪੇ ਹੌਲੀ ਹੌਲੀ ਸਾਹਮਣੇ ਆ ਜਾਊਗਾ ਜੀ। ਤੇ ਫਿਲਹਾਲ ਉਹਨਾਂ ਕੋਲ ਕੇਸ ਤਾਂ ਉਹਨਾਂ ਨੇ ਦਰਜ ਕੀਤੇ ਹੈਗੇ, ਵਿੱਚ ਨਾਲ ਉਹਨਾਂ ਨੇ ਉਸ ਜਿਹੜਾ ਮੁਜ਼ਾਹਰਾ ਆ ਉਹਦੇ ਵਿੱਚ ਅਣਪਛਾਤੇ ਵੀ ਬਥੇਰੇ ਰੱਖੇ ਆ ਜੀ, ਜਿਹਨੂੰ ਮਰਜ਼ੀ ਚੱਕ ਲਿਆ ਕਰਨਗੇ ਜੀ ਅਣਪਛਾਤੇ ਦੇ ਨਾਂ ਤੇ, ਇਹ ਵੀ ਪ੍ਰੋਟੈਸਟ ਵਿੱਚ ਸ਼ਾਮਲ ਹੈਗਾ ਸੀ
1: ਜੀ। ਬਿਲਕੁਲ ਹੈ ਤੇ ਸੈਣੀ ਸਾਹਿਬ ਆਖਰੀ ਖਬਰ ਦੇ ਵੱਲ ਨੂੰ ਵੱਧਦੇ ਆ। ਚਲੋ ਨਿਰਭਯਾ ਕਾਂਡ ਹੋਇਆ ਸੀ ਉਹ ਦਿਲ ਦਹਿਲਾਉਣ ਵਾਲਾ, ਚਾਹੇ ਇਸ ਤਰ੍ਹਾਂ ਦੀ ਘਟਨਾ ਕਦੇ ਹੋਵੇ ਵੀ ਨਾ, ਤੇ ਪਰ ਫਿਰ ਵੀ ਜਿਹੜਾ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਲਾਹਣਤਾ ਜ਼ਰੂਰ ਪਾਈਆਂ ਗਈਆਂ ਨੇ, ਉਹਨਾਂ ਨੇ ਖੁਦ ਜਿਹੜਾ ਇਸ ਦੇ ਉੱਤੇ ਨੋਟਿਸ ਲਿਆ ਜੋ ਨੋਇਡਾ ਦੇ ਵਿੱਚ ਵਾਪਰੀ ਹੈ 16 ਸਾਲ ਦੀ ਕੁੜੀ ਦੇ ਨਾਲ ਘਟਨਾ, ਪਰ ਉਹ ਗ੍ਰਿਫ਼ਤਾਰੀਆਂ ਤਾਂ ਹੋ ਗਈਆਂ ਕੰਡਕਟਰ ਤੇ ਡਰਾਈਵਰ ਦੀਆਂ, ਪਰ ਜਿਹੜਾ ਸ਼ਾਸਨ ਹੈ ਜਾਂ ਪ੍ਰਸ਼ਾਸਨ ਹੈ ਉਹਦੇ ਉੱਤੇ ਸਵਾਲ ਫਿਰ ਤੋਂ ਉੱਠੇ ਹੈ ਕਿ ਜੋ ਵੀ ਪ੍ਰਣਾਲੀਗਤ ਅਸਫਲਤਾ ਹੈ ਉਹਦਾ ਜਵਾਬਦੇਹ ਕੌਣ ਹੋਏਗਾ, ਜੋ ਵੀ ਚਾਹੇ ਉਹ ਡਾਰਕ ਜ਼ੋਨ ਹੈਗੇ ਹੈ, ਚਾਹੇ ਰਾਤ ਨੂੰ ਔਰਤਾਂ ਦੇ ਕਹਿ ਸਕਦੇ ਹਾਂ ਕੁੜੀਆਂ ਬਾਹਰ ਨਹੀਂ ਨਿਕਲ ਸਕਦੀਆਂ, ਉਹਨਾਂ ਨੂੰ ਡਰ ਲੱਗਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਘਟਨਾ ਜਦੋਂ ਵਾਪਰਦੀਆਂ ਨੇ, ਤੇ ਪ੍ਰਸ਼ਾਸਨ ਕੀ ਕਰਦਾ ਜੀ ਸਾਰੀ ਇਸ ਸਥਿਤੀ ਦੇ ਵਿੱਚ? ਜਿਹੜੇ ਰੂਲ ਰੈਗੂਲੇਸ਼ਨ ਲਾਗੂ ਹੋਣੇ ਚਾਹੀਦੇ ਹੈ ਜਾਂ ਇੰਨਾ ਪੁਲਿਸ ਰਾਤ ਨੂੰ ਵੀ ਗਸ਼ਤ ਕਰਦੀ ਹੈ ਸਾਰਾ ਕੁਝ ਕਰਦੀ ਹੈ, ਪਰ ਅਸਲ ਦੇ ਵਿੱਚ ਉਹ ਡਿਊਟੀ ਦੇ ਰਹੀ ਹੈ ਕਿ ਸਿਰਫ ਪੈਟਰੋਲ ਫੂਕ ਕੇ ਕਰ ਰਹੀ ਹੈ ਜੀ?
0: ਪਰ ਇਹਦੇ ਨਾ ਦੋ ਪਹਿਲੂ ਆ
1: ਜੀ,
0: ਇੱਕ ਪਹਿਲੂ ਤਾਂ ਇਹ ਆ ਕਿ ਸਾਡੇ ਲੋਕਾਂ ਦੀ ਬਰੋਟ ਅਪ
1: ਜੀ,
0: ਠੀਕ ਹੈ ਜੀ। ਦੂਜਾ ਇਸ ਖਬਰ ਦੀ ਚਰਚਾ ਜਿਹੜੀ ਹੈਗੀ ਆ ਵੀ ਪਹਿਲਾਂ ਜਿਹੜਾ ਆ ਮੈਂ ਆਪਣੇ ਇਟਲੀ ਤੋਂ ਰਾਮ ਬਾਬਾ ਸਿੱਧੂ ਬਾਬੀ ਦੇ ਨਾਲ ਕਰ ਰਿਹਾ ਸੀ ਛੋਟੇ ਬ੍ਰਦਰ ਨਾਲ, ਉਹਨਾਂ ਨੂੰ ਉਹਨਾਂ ਨਾਲ ਵੀ ਇਹ ਜਿਹੜੀ ਗੱਲ ਕੀਤੀ, ਉਹ ਕਹਿੰਦੇ ਵੀ ਭਾਜੀ ਦੇਖੋ ਇੱਥੇ ਜਿਹੜਾ ਹੈਗਾ ਆ ਮਾਹੌਲ ਬਾਹਰਲੇ ਕੰਟਰੀਆਂ ਚ ਇਟਲੀ ਦੇ ਵਿੱਚ ਜਾਂ ਹੋਰ ਕਹਿੰਦੇ ਇੰਨਾ ਖੁੱਲਾ ਆ
1: ਜੀ,
0: ਇੱਥੇ ਜਿਹੜਾ ਹੈਗਾ ਆ ਕੋਈ ਨੈਰੋਨੈਸ ਹੈ ਨੀਗੀ ਜੀ,
1: ਅਸੀਂ
0: ਸ਼ੁਰੂ ਤੋਂ ਲੋਕਾਂ ਦੀ ਬਰੋਟ ਅਪ ਜਿਹੜੀ ਆ ਇਸ ਤਰੀਕੇ ਦੀ ਵੀ ਲੜਕਾ ਤੇ ਲੜਕੀ ਚ ਕੋਈ ਫਰਕ ਹੀ ਹੈ ਨੀ ਗਾ, ਉਹਨਾਂ ਦੇ ਰਾਈਟਸ ਵਿੱਚ ਕੋਈ ਫਰਕ ਨਹੀਂ ਹੈ। ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਸਿਸਟਮ ਹੈ ਨਾ ਕਿ ਅਸੀਂ ਜਿਹੜਾ ਹੈਗਾ ਉਹ ਉਹਦੇ ਕਰਕੇ ਜਿੱਦਾਂ ਨਿਸ਼ੇਧ ਹੀ ਮੰਤਰਣ ਹੈ ਨਾ ਜੀ ਜਿੱਦਾਂ ਆਪਾਂ ਕਹਿੰਦੇ ਹਾਂ ਜੀ, ਉਸ ਚੀਜ਼ ਦੇ ਉੱਤੇ ਕਰਕੇ ਜਿਹੜਾ ਹੈਗਾ ਆ ਸਾਡੀ ਬਰੋਟਅਪ ਏਦਾਂ ਦੀ ਆ। ਦੂਜਾ ਇਹ ਆ ਕਿ ਸਾਡੇ ਜਿਹੜੇ ਆ ਇਹਦੇ ਵਿੱਚ ਦੋਸ਼ੀ ਤਾਂ ਲੜਕਾ ਹੀ ਹੁੰਦਾ ਨਾ ਕਿਤੇ ਨਾ ਕਿਤੇ, ਤੇ ਉਹ ਲੜਕਾ ਕਿਸੇ ਨਾ ਕਿਸੇ ਪਰਿਵਾਰ ਨੂੰ ਤਾਂ ਬਿਲੋਂਗ ਕਰਦਾ ਹੀ ਹੋਊਗਾ
1: ਜੀ।
0: ਕੀ ਉਹਦੇ ਪਰਿਵਾਰ ਦੇ ਵਿੱਚ ਜਿਹੜੀ ਹੈਗੀ ਆ ਇਹੋ ਜਿਹੀ ਕੋਈ ਸਿੱਖਿਆ ਨੀ ਦਿੱਤੀ ਜਾਂਦੀ, ਜੇ ਭੈਣ ਹੈ ਨੀ ਗੀ ਜੇ ਭੈਣ ਹੈਗੀ ਨਹੀਂ ਵੀ ਹੈਗੀ ਤੇ ਤਾਂ ਵੀ ਸਮਾਜ ਦੇ ਵਿੱਚ ਜਿਹੜਾ ਆ ਉਹ ਰਹਿਣਾ, ਇਹ ਪਤਾ ਨੀ ਕੀ ਜਾਨਵਰਾਂ ਵਾਲੀ ਸੋਚ ਹੈਗੀ ਆ ਜੀ।
1: ਜੀ ਬਿਲਕੁਲ।
0: ਸੋ ਇਹ ਪਤਾ ਨੀ ਦੂਜੇ ਦੇ ਜਿਹੜੇ ਸੈਂਟੀਮੈਂਟਸ ਹੈਗੇ ਆ, ਸਾਨੂੰ ਇਨਸਾਨੀਅਤ ਦੀ ਜਿਹੜੀ ਆ ਕਦਰ ਹੀ ਹੈ ਨੀ ਜੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈਗੀ ਆ ਜੀ, ਉਹਦੇ ਵਿੱਚ ਦੋ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਸਾਡੇ ਜਿਹੜੀ ਆ ਸੰਸਕਾਰ ਜਿਹੜੇ ਆ ਉਹ ਡਿਵੈਲਪ ਨਹੀਂ ਹੋ ਰਹੇ ਬੱਚਿਆਂ ਦੇ ਵਿੱਚ ਜੀ।
1: ਬਿਲਕੁਲ।
0: ਆਖਰ ਤਾਂ ਜਿਹੜੇ ਹੈਗੇ ਆ ਉਹ ਲੜਕੇ ਜਿਹੜੇ ਆ ਕਿਸੇ ਤਾਂ ਫੈਮਿਲੀ ਨੂੰ ਬਿਲੋਂਗ ਕਰਦੇ ਹੀ ਹੋਣਗੇ ਨਾ ਜੀ। ਸਾਨੂੰ ਸਮਾਜ ਨੂੰ ਚਾਹੀਦਾ ਹੈਗਾ ਆ ਨਾ ਜੀ, ਘਰਦਿਆਂ ਨੂੰ ਚਾਹੀਦਾ ਆ, ਇਹੋ ਜਿਹੇ ਬੰਦਿਆਂ ਨੂੰ ਐਗਜ਼ਾਮਪਲਰੀ ਪਨਿਸ਼ਮੈਂਟ ਇਹ ਹੋਣੀ ਹੈ ਵੀ ਉਹਨਾਂ ਨੂੰ ਸਮਾਜ ਤੋਂ ਬਿਲਕੁਲ ਕੱਟ ਗਏ, ਉਹਨਾਂ ਨੂੰ ਬਿਲਕੁਲ ਘਰ ਦਾ ਨਾ ਪਿੱਛੇ ਕਰਨ ਨਾ ਕੋਈ ਕਰੇ, ਥੋੜਾ ਜਿਹਾ ਜਿਹੜਾ ਹੈਗਾ ਸਮਾਜ ਨੂੰ ਇਹਦੇ ਪ੍ਰਤੀ ਜਾਗਰਤ ਹੋਣਾ ਪਊਗਾ, ਫੇਰ ਹੀ ਜਾ ਕੇ ਥੋੜੀਆਂ ਇਹ ਘਟਨਾਵਾਂ ਨੂੰ ਠੰਡ ਪਊਗੀ, ਨਹੀਂ ਤਾਂ ਅਦਰਵਾਈਜ਼ ਤਾਂ ਜਿਹੜਾ ਹੈਗਾ ਆ ਬੰਦੇ ਜਾਨਵਰ ਬਣੇ ਫਿਰਦੇ ਆ ਜੀ ਇੱਥੇ।
1: ਬਿਲਕੁਲ।
0: ਇੱਥੇ ਐਜੂਕੇਟਡ ਬੰਦੇ ਦੇਖ ਲਓ ਤੁਸੀਂ, ਉਹਨਾਂ ਦੀ ਜੋ ਸੋਚ ਵੀ ਇੱਦਾਂ ਦੀ ਹੁੰਦੀ ਆ ਜੀ। ਸੋ ਇਸ ਕਰਕੇ ਜਿਹੜਾ ਆ ਕੁਛ ਨਾ ਕੁਛ ਜਿਹੜਾ ਹੈਗਾ ਆ ਹੈ ਆ ਜੀ, ਕਮੀ ਹੈਗੀ ਆ ਇੱਥੇ, ਜਿਹੜਾ ਇਹ ਮਨੋਵਿਗਿਆਨਿਕ ਤੌਰ ਤੇ ਕੰਮ ਕਰਨ ਦੀ ਲੋੜ ਆ ਜੀ,
1: ਜ਼ਰੂਰਤ ਹੈ ਜੀ। ਬਿਲਕੁਲ। ਆ ਦੇਖੋ ਪਿਛਲੇ ਸਮੇਂ ਚ ਚਾਵਲਾ ਹੋਣਾ ਦੀਆਂ ਘਟਨਾਵਾਂ ਜਾਂ ਹੋਰ ਉਸ ਤੋਂ ਪਹਿਲਾਂ ਬਥੇਰੇ ਹੋਏ ਨੇ ਜੀ। ਤੈਣੀ ਸਾਹਿਬ ਇੱਕ ਬੀਬੀ ਦਾ ਬੜਾ ਜ਼ਿਕਰ ਹੋ ਰਿਹਾ ਜੀ, ਅਕਾਲੀ ਦਲ ਨੂੰ ਜਿਹੜੇ ਕਹਿੰਦੇ ਆ ਲੀਹ ਦੇ ਉੱਤੇ ਮਾੜੀ ਮੋਟੀ ਪੈਂਦੀ ਆ, ਕੋਈ ਨਾ ਕੋਈ ਲੋਹਣ ਦੇ ਉੱਤੇ ਉਹਨੂੰ ਤਿਆਰ ਹੋ ਜਾਂਦਾ ਹੈ, ਆਪਣੇ ਬੀਬੀ ਰੂਪ ਕੌਰ ਇਹਦਾ ਜ਼ਿਕਰ ਬੜਾ ਹੋ ਰਿਹਾ ਜੀ।
0: ਦੇਖੋ ਉਹ ਜਿਹੜੀ ਬਹਿਰੀਨ ਵਾਲੀ ਬੀਬੀ ਹੈਗੀ ਆ ਉਹਦੇ ਨਾਲ ਵੀ ਪ੍ਰੈਸ ਕਾਨਫਰੰਸ ਕਰਨ ਵਾਸਤੇ ਬੀਬੀ ਰੂਪ ਕੌਰ ਨਾਲ ਆਏ ਸੀ
1: ਜੀ।
0: ਹੁਣ ਪਤਾ ਨੀ ਅਕਾਲੀ ਦਲ ਦੇ ਅੰਦਰ ਦੀ ਗੱਲ ਹੈਗੀ ਆ ਜੀ, ਹੁਣ ਉਹ ਕਹਿੰਦੇ ਆ ਜੀ ਮੈਂ ਹੋਰ ਚਰਚੇ ਕਰੂੰਗੀ, ਮੈਂ ਹੋਰ ਦੱਸੂਗੀ ਜੀ ਇੱਥੇ ਜੋ ਵੀ ਵਧੀਕੀਆਂ ਹੋ ਰਹੀਆਂ ਜੀ
1: ਜੀ।
0: ਉਹ ਦੇਖੋ ਅਕਾਲੀ ਦਲ ਨੂੰ ਡੈਂਟ ਪੈਣਾ ਹੀ ਪੈਣਾ ਜੀ ਇਸ ਚੀਜ਼ ਦਾ
1: ਜੀ,
0: ਚਾਹੇ ਇਹਨੂੰ ਜਿਹੜਾ ਹੈਗਾ ਆ ਪਹਿਲਾਂ ਸੀਰੀਅਸਲੀ ਨਹੀਂ ਲੈਂਦੇ ਹੋਣਗੇ, ਬਟ ਇਹ ਚੀਜ਼ ਜਿਹੜੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਵੀ ਬੈਕਫੁੱਟ ਤੇ ਲੈ ਕੇ ਗਈ ਆ ਜੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਆ ਜੀ, ਉਹ ਖਹਿਰਾ ਸਾਹਿਬ ਨੇ ਇੱਕ ਡਿਸਕਲੋਜ਼ ਕੀਤਾ ਬੀਬੀ ਬਿਸ਼ਨੋਈ ਬਾਰੇ, ਆਪਾਂ ਖਬਰ ਦੇ ਵਿੱਚ ਹੈਡਲਾਈਨ ਵੀ ਉਹਦੀ ਲਾਈ ਸੀ
1: ਹਾਂਜੀ,
0: ਕੋਠੀ ਨੰਬਰ
1: 952
0: ਹਾਂਜੀ। ਉਹ ਸਵਾਲ ਇਹ ਹੈਗਾ ਕਿ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਲਿਆ ਕੇ ਬਿਠਾਈ ਰਾਜਸਥਾਨ ਤੋਂ ਬੀਬੀ
1: ਜੀ,
0: ਔਰ ਦੱਸਣ ਵਾਲੇ ਤਾਂ ਇੱਥੇ ਤੱਕ ਦੱਸਦੇ ਹੈਗੇ ਆ ਜੀ ਕਿ ਇੱਕ ਅਕਾਲੀ ਦਲ ਦੇ ਹੈਗੇ ਆ ਜੀ ਮਿੱਠਾ ਸਾਹਿਬ, ਉਹਨਾਂ ਨੇ ਕਹਿ ਤਾ ਕਹਿੰਦੇ ਜੀ ਵੀ ਇਹਨੇ ਜਿਹੜਾ ਆ ਇੱਕ ਦਿਨ ਲੁਧਿਆਣੇ ਤੇ ਇੱਕ ਹਵਾਲਾ ਕਾਰੋਬਾਰੀ ਕੋਲ 3 ਕਰੋੜ ਰੁਪਏ ਜਿਹੜੇ ਆ ਉੱਥੇ ਆਪਣੇ ਰਾਜਸਥਾਨ ਭਜਵਾਏ ਜੀ, ਕਿ ਉੱਥੇ ਉਹਦਾ ਹੋਟਲ ਬਣਦਾ ਪਿਆ ਜੀ।
1: ਅੱਛਾ ਜੀ।
0: ਸੋ ਹਾਂਜੀ, ਦਿੱਤੇ ਵੀ ਕਿਸੇ ਪੁਲਿਸ ਅਫਸਰ ਨੇ ਜੀ
1: ਜੀ।
0: ਸੋ ਇਸ ਕਰਕੇ ਮਹਾਰਾਜ ਇੱਥੇ ਪਤਾ ਨੀ ਹੈਗਾ ਕਿੰਨੀ ਕੁ ਲੁੱਟ ਹੋ ਰਹੀ ਹੈ, ਇਹ ਤਾਂ ਪਤਾ ਲੱਗੂਗਾ ਜਦੋਂ ਇਹ ਸਰਕਾਰ ਦਾ ਜਾਣ ਤੋਂ ਬਾਅਦ ਵੀ ਕਿੰਨਾ ਲੁੱਟ ਹੋ ਕੇ ਗਈ ਆ ਜੀ ਪੈਸਾ ਪੰਜਾਬ ਦਾ ਬਾਹਰ।
1: ਬਿਲਕੁਲ ਹੈ ਜੀ ਜੀ
0: ਹਾਂਜੀ, ਪੰਜਾਬ ਦੇ ਵਿੱਚ ਕਮੀ ਕਿਸੇ ਚੀਜ਼ ਦੀ ਨੀ ਗੀ, ਬਸ ਆਹੀ ਆ ਜੀ ਕਿ ਪੰਜਾਬ ਦਾ ਪੈਸਾ ਪਹਿਲਾਂ ਵੀ ਚੰਗੀ ਤਰ੍ਹਾਂ ਨਹੀਂ ਸੀ ਲੱਗਿਆ ਤੇ ਹੁਣ ਵੀ ਨਹੀਂ
1: ਸੁਚੱਜੀ ਤੇ ਇਮਾਨਦਾਰੀ
0: ਨਾ ਜੀ ਨਾ। ਉਹ ਜਿਹੜਾ ਇਹਨਾਂ ਨੇ ਪਹਿਲੇ ਟਾਈਮ ਦੇ ਵਿੱਚ ਹੀ ਮੈਮੋਰੰਡਮ ਆਫ ਅੰਡਰਸਟੈਂਡਿੰਗ ਕਰ ਲਿਆ ਨਾ ਜੀ, ਉਹਦੇ ਨਾਲ ਸਾਰੀ ਦਿੱਲੀ ਦੀ ਟੀਮ ਆ ਕੇ ਬੈਠੀ ਹੋਈ, ਹੁਣ ਰੋਜ਼ ਕੋਠੀਆਂ ਦੀਆਂ ਲਿਸਟਾਂ ਆਈ ਜਾਂਦੀਆਂ ਵੀ ਫਲਾਣੇ ਦੀ ਕੋਠੀ ਚ ਫਲਾਣਾ ਬੈਠਾ, ਫਲਾਣੇ ਦੀ ਕੋਠੀ ਚ ਫਲਾਣਾ ਬੈਠਾ ਜੀ। ਉਹ ਸਾਰਾ ਜਿਹੜਾ ਖਰਚਾ ਜਿਹੜਾ ਹੈਗਾ ਆ, ਦੇਖੋ ਮੰਤਰੀਆਂ ਦੀਆਂ ਕੋਠੀਆਂ ਜਿਹੜੀਆਂ ਹੈਗੀਆਂ ਇੱਕ ਕਾਂਸਟੀਟਿਊਸ਼ਨਲ ਪੋਸਟ ਆ, ਇੱਕ ਕਾਂਸਟੀਟਿਊਸ਼ਨਲ ਪੋਸਟ ਵਿਦਆਊਟ ਐਨੀ ਐਗਜ਼ਾਮ ਤੇ ਵਿਦਆਊਟ ਐਨੀ ਜਿਹੜੀ ਹੈਗੀ ਆ ਵੀ ਕੁਆਲੀਫਿਕੇਸ਼ਨ, ਪਤਾ ਹੀ ਨੀ ਕੀ ਹੈਗਾ ਕੀ ਨਹੀਂ, ਕਿੱਦਾਂ ਅਗਲਿਆਂ ਨੇ ਚੁੱਪ ਕਰਕੇ ਰੱਖਿਆ ਵਿਦਆਊਟ ਐਨੀ ਐਡਵਰਟਾਈਜ਼ਮੈਂਟ, ਤਾਂ ਕਿਸੇ ਨੂੰ ਇੰਪਲਾਇਮੈਂਟ ਦੇ ਹੀ ਨਹੀਂ ਸਕਦੇ ਜੀ।
1: ਪਰ ਸਾਇੰਸ ਸਾਹਿਬ ਜਿਹੜਾ ਇਹਨਾਂ ਨੇ ਐਗਰੀਮੈਂਟ ਕੀਤਾ ਸੀਗਾ ਨੌਲੇਜ ਸ਼ੇਅਰਿੰਗ ਦਾ ਜਾਂ ਕੁਝ ਵੀ, ਕੀ ਉਹਨੂੰ ਮਤਲਬ ਕਿ ਕੋਈ ਚੈਲੰਜ ਕਰ ਸਕਦਾ ਹੈ ਇਸ ਤੇਰੇ ਉੱਤੇ ਵੀ ਏਦਾਂ ਕਿ ਸੱਚੀ ਹੀ ਲਾਅ ਦੇ ਵਿੱਚ ਹੈਗਾ, ਕਰ ਸਕਦੇ ਆ ਕਿ ਵੈਸੇ ਹੀ ਮਤਲਬ ਕਿ ਹੈਗਾ ਇਹ ਸਾਰਾ ਸਿਸਟਮ ਹੈ। ਵੈਸੇ ਤਾਂ ਜਿੱਦਾਂ ਇੱਥੇ ਆਪਾਂ ਕਿਸੇ ਕੰਪਨੀ ਦੇ ਥਰੂ ਕੋਈ ਮੈਨੂੰ ਕੰਮ ਦੇ ਉੱਤੇ ਵੀ ਰੱਖਦਾ ਹੈ, ਬਕਾਇਦਾ ਉਹਦੇ ਐਗਰੀਮੈਂਟ ਦੇ ਵਿੱਚ ਲਿਖਿਆ ਜਾਂਦਾ ਕਿ ਜੋ ਇਹ ਕੰਪਨੀ ਦੀਆਂ ਸ਼ਰਤਾਂ ਨੇ ਜਾਂ ਕੰਪਨੀ ਦੇ ਵਿੱਚ ਜੋ ਵੀ ਨੌਲੇਜ ਆ ਜਾਂ ਇਹ ਕੰਪਨੀ ਦੇ ਵਿੱਚ ਕੁਝ ਵੀ ਵਾਪਰਦਾ ਤੇ ਉਹ ਤੁਸੀਂ ਤੀਸਰੇ ਪਰਸਨ ਦੇ ਨਾਲ ਗੱਲ ਨਹੀਂ ਕਰ ਸਕਦੇ ਤੇ ਉਹ ਨਹੀਂ ਤਾਂ ਫਿਰ ਮੇਰੇ ਉੱਤੇ ਸਾਰੀਆਂ ਚੀਜ਼ਾਂ ਬਲੇਮ ਆ ਸਕਦਾ, ਮੈਨੂੰ ਨੌਕਰੀ ਤੋਂ ਵੀ ਕੱਢ ਸਕਦੇ ਨੇ, ਹੋਰ ਸਾਰੇ ਮਤਲਬ ਕਿ ਸੂਹ ਵੀ ਕਰ ਸਕਦੇ ਨੇ, ਬਥੇਰਾ ਕੁਝ ਹੋ ਸਕਦਾ ਇਹਨਾਂ ਮੁਲਕਾਂ ਚ ਤਾਂ। ਪਰ ਕੀ ਇੰਡੀਆ ਦੇ ਹਿਸਾਬ ਦੇ ਨਾਲ ਏਦਾਂ ਕੋਈ ਪਾਰਟੀ ਕੋਈ ਸੂਬਾ ਦੂਸਰੇ ਸੂਬੇ ਦੇ ਨਾਲ ਕਿ ਏਦਾਂ ਉਹ ਸ਼ੇਅਰਿੰਗ ਕਰ ਸਕਦਾ ਕਿ ਸਿਰਫ ਇਹਦੇ ਵਿੱਚ ਇਹ ਹੈ ਕਿ ਇਹ ਆਪਣੀ ਪਾਰਟੀ ਦੇ ਨਾਲ ਜਾਂ ਸੁਪਰੀਮ ਲੀਡਰਾਂ ਦੇ ਨਾਲ ਇਹ ਚੀਜ਼ ਸ਼ੇਅਰ ਕਰ ਰਹੇ ਨੇ, ਉਹਦੇ ਉੱਤੇ ਕੋਈ ਓਬਜੈਕਸ਼ਨ ਨਹੀਂ ਹੈ?
0: ਸਰ ਕੋਰਟਾਂ ਨੀ ਇਹਨੂੰ ਚੈਲੰਜ ਕਰ ਸਕਦੀਆਂ, ਇਹਦਾ ਚੈਲੰਜ ਹੋਣਾ ਸੀ ਜਿਹੜਾ ਇਹ ਜਿੱਥੋਂ ਇਹ ਪਾਰਟੀ ਬਣੀ ਸੀ ਇਹ ਲੋਕਪਾਲ ਹੈ ਜੀ, ਉਹ ਲੋਕਪਾਲ ਦੀ ਪੋਸਟ ਇੱਕ ਸਾਲ ਹੋ ਗਿਆ ਖਾਲੀ ਪਈ ਹੈਗੀ ਹੈ ਜੀ, ਜਸਟਿਸ ਵਿਨੋਦ ਸ਼ਰਮਾ ਸੀਗੇ ਜੀ ਤੇ ਉਹ ਰਿਟਾਇਰ ਹੋ ਗਏ, ਉਹ ਤੋਂ ਬਾਅਦ ਉਹ ਪੋਸਟ ਫਿਲ ਅਪ ਹੀ ਨਹੀਂ ਕੀਤੀ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਲੋਕਪਾਲ ਇਹਨਾਂ ਨੇ ਜਿਸ ਚੀਜ਼ ਦੇ ਉੱਤੇ ਬੁਨਿਆਦ ਦੇ ਉੱਤੇ ਇਹ ਪਾਰਟੀ ਆਈ ਸੀ, ਇਹਨਾਂ ਨੇ ਤਾਂ ਆਪਣੇ ਪ੍ਰਿੰਸੀਪਲ ਨੂੰ ਮਤਲਬ ਜਿਹੜਾ ਹੈਗਾ ਨਾ ਜੀ ਤੇ ਜਾਨ ਦਿੱਲੀ ਦੀ ਏਤੀ ਕਹਿੰਦੇ ਮਤਲਬ ਜਿਹਨੂੰ ਕਹਿੰਦੇ ਹੁੰਦੇ ਆ ਜੀ, ਉਹਨੂੰ ਬਿਲਕੁਲ ਛੱਡ ਹੀ ਦਿੱਤਾ ਜੀ
1: ਤੇ
0: ਭੁੱਲ ਹੀ ਗਏ ਜੀ ਉਹਨੂੰ।
1: ਜਿਵੇਂ ਦੇਖ ਲਓ ਭਗਤ ਸਿੰਘ ਉਹਨਾਂ ਦੇ ਨਾਂ ਦੇ ਉੱਤੇ ਆਏ ਸੀ ਤਾਂ ਉਹਨਾਂ ਦਾ ਪੁਰਸਕਾਰ ਹੀ ਭੁੱਲ ਗਿਆ ਜੀ,
0: ਉਹ ਦਿੱਤਾ ਹੀ ਨਹੀਂ ਜੀ ਇੰਨੇ ਸਾਲ ਹੋ ਗਏ ਤੇ ਅੱਜ ਅੱਜ ਮਤਲਬ ਇਹਨਾਂ ਦਾ ਹੈਗਾ ਸੀਗਾ ਜੀ ਪੀ ਏ ਯੂ ਦੇ ਵਿੱਚ ਦੇਖਿਆ ਆ ਸੀ ਫੰਕਸ਼ਨ ਕਹਿੰਦੇ ਉੱਥੇ ਕੋਸ਼ਿਸ਼ ਸੀ ਵੀ ਲੱਖ ਬੰਦਾ ਇਕੱਠਾ ਕਰੀਏ ਜੀ, ਤੇ ਪਤਾ ਨੀ ਇਹਨਾਂ ਨੂੰ ਭਗਤ ਸਿੰਘ ਕੌਣ ਤੇ ਕਿੱਦਾਂ ਜੀ, ਪਰ ਇਹ ਹੈਗਾ ਆ ਵੀ ਉਹਦੀ ਫੋਟੋ ਜਰੂਰ ਪੱਗ ਵਾਲੀ, ਉਸ ਪੱਗ ਵਾਲੀਆਂ ਸਾਰੀਆਂ ਬਣ ਗਿਆ, ਇੱਥੇ ਸਾਰੇ ਭਗਤ ਸਿੰਘ ਬਣੇ ਫਿਰਦੇ ਆ ਜੀ ਨਾ ਉਹ ਵੈਸੇ ਤਾਂ ਭਗਤ ਸਿੰਘ ਵੀ ਵਿਚਾਰਾ ਜਿਹੜਾ ਜਿਹਾ ਸੋਚਦਾ ਹੋਊਗਾ ਯਾਰ ਤੇ ਸਾ ਮੇਰੇ ਨਾਂ ਨੂੰ ਏਦਾਂ ਕੈਸ਼ ਕਰਨਗੇ, ਇਹ ਨਹੀਂ ਸੀ ਸੋਚਿਆ ਵੀ ਯਾਦ ਭਾਰਤ ਵਿੱਚ। ਬਾਕੀ ਇਹਨਾਂ ਦਾ ਤਾਂ ਜਿਹੜਾ ਹੈਗਾ ਸਰ ਜਦੋਂ ਨਾ ਸਰਕਾਰਾਂ ਜਿਹੜੀਆਂ ਹੈਗੀਆਂ ਆ ਚੱਲ ਜਾਂਦੀਆਂ ਉਸ ਤੋਂ ਬਾਅਦ ਹੀ ਦੂਜੀਆਂ ਸਰਕਾਰਾਂ ਆ ਕੇ ਉਹਨਾਂ ਦਾ ਆਡਿਟ ਕਰਦੀਆਂ ਹੁੰਦੀਆਂ ਜੀ, ਉਦੋਂ ਪਤਾ ਲੱਗੂ ਜੀ ਵੀ ਕਿੱਥੇ ਕਿੱਥੇ ਕਿੰਨੇ ਕਿੰਨੇ ਗਏ ਜੀ। ਬਾਕੀ ਸਾਡੀ ਬਿਊਰੋਕਰੇਸੀ ਵੀ ਦੋਸ਼ੀ ਆ ਜੀ, ਨਾਲ ਪੰਜਾਬ ਦੀ ਦੋਸ਼ੀ ਹੀ ਬਿਊਰੋਕਰੇਸੀ ਆ ਜੀ, ਬਿਊਰੋਕਰੇਸੀ ਨੂੰ ਚਾਹੀਦਾ ਹੈਗਾ ਆ ਜੀ ਵੀ ਇਹਨਾਂ ਚੀਜ਼ਾਂ ਨੂੰ ਕੰਡੈਮ ਕਰੇ ਜੀ ਵੀ ਓਪਨਲੀ ਵੀ ਭਾਈ ਇਹ ਗਲਤ ਕੰਮ ਹੈਗੇ ਅਸੀਂ ਨੀ ਕਰਨੇ
1: ਜੀ, ਬਿਲਕੁਲ।
0: ਬਿਊਰੋਕਰੇਸੀ ਵੀ ਬੋਲਦੀ ਨਹੀਂ ਜੀ, ਸਾਰਿਆਂ ਨੂੰ ਹੈਗਾ ਜੀ ਵੀ ਚਲੋ ਠੀਕ ਹੈ ਜੀ, ਹਰ ਇੱਕ ਬੰਦਾ ਜਿੱਥੇ ਬੈਠਾ ਆ ਅਗਲਾ ਕਹਿੰਦਾ ਮੈਂ ਜਿੱਥੇ ਬੈਠਾ ਆ ਮੈਂ ਸਿਕਿਉਰ ਰਵਾਂ, ਮੈਨੂੰ ਨੀ ਮਤਲਬ ਪੰਜਾਬ ਜਾਏ ਖੂਹ ਚ
1: ਜੀ।
0: ਸੋ ਇਸ ਕਰਕੇ ਪੰਜਾਬ ਦੇ ਮੁੱਦੇ ਜਿਹੜੇ ਹੈਗੇ ਆ
1: ਬਿਲਕੁਲ ਹੈ ਜੀ। ਸੈਣੀ ਸਾਹਿਬ ਆ ਡੋਪ ਟੈਸਟ ਕਰਦੇ ਕਰਦੇ ਇੱਕ ਦੂਸਰੇ ਨੂੰ ਡੋਪ ਟੈਸਟ ਕਰਨ ਲੱਗ ਗਏ ਸੀ, ਚੱਕਰ ਚੱਲਿਆ ਕੰਨੇ
0: ਬਾਈ ਖੰਨੇ ਵਾਲਿਆਂ ਦਾ ਕੰਮ ਹੀ ਏਦਾਂ ਦਾ ਹੁੰਦਾ, ਹੁਣ ਕੀ ਕਰੇ ਜੀ। ਉਹ ਕਹਿੰਦੇ ਅਸੀਂ ਐਡਵਾਂਸ ਹੀ ਜਿੱਦਾਂ ਕਿਤੇ ਭਰਤੀ ਹੋਣਾ ਹੁੰਦਾ ਨਾ ਇਹਨਾਂ ਨੇ ਸਾਰੇ ਜਣਿਆਂ ਨੇ ਜਿੱਦਾਂ ਟੈਮ ਪਾਇਆ ਆਇਆ ਸੀਗਾ ਜੀ ਵੀ ਇੱਥੇ ਖੰਨੇ ਚ ਨਵਾਂ ਹੀ ਸ਼ੁਰੂ ਹੋ ਗਿਆ ਜੀ ਵੀ ਟੈਮ ਪਾਓ ਜੀ, ਇੰਨੇ ਟੈਮ ਤੇ ਤਾਂ ਜੀ ਵੀ ਭਾਈ ਦੇਖੀਏ ਜੀ ਡੋਪ ਟੈਸਟ ਕਰਾ ਕੇ, ਪਰ ਜਿਹਨੂੰ ਡਾਊਟ ਸੀਗਾ ਉਹਨੇ ਚੁੱਪ ਕਰਕੇ ਜਿਹੜਾ ਇਹ ਸੈਂਪਲ ਕਿਸੇ ਦਾ ਦਿੱਤਾ ਆਰਾਮ ਨਾਲ ਆਪਣਾ ਕਰਾ ਕੇ ਟੈਮ ਤੋਂ ਪਹਿਲਾਂ ਹੀ ਜਿਹੜਾ ਹੈਗਾ ਬਾਹਰ ਗਿਆ। ਹੁਣ ਉਹ ਕਹਿੰਦੇ ਨਾ ਵੀ ਨਾ ਹੇਰਾ ਫੇਰੀ ਹੋ ਗਈ ਸਾਡੇ ਨਾਲ ਤਾਂ, ਹੁਣ ਦਿੱਲੀਓਂ ਕਰਾਉਣੇ ਆ ਕਹਿੰਦੇ ਦਿੱਲੀ ਚੱਲਦੇ ਹੈਗੇ ਆ ਜੀ, ਜਿੱਥੇ ਮਰਜ਼ੀ ਚੱਲ ਜਾਓ
1: ਅਗਲਾ ਨੀ ਹੱਥ ਆਉਂਦਾ ਹੁਣ
0: ਹੁਣ ਨੀ ਹੱਥ ਆਉਂਦਾ, ਭਾਵੇਂ FBI ਦੀ ਲੈਬ ਚ ਜਾ ਕੇ ਕਰਾਇਆ ਉਹਨਾਂ ਨੇ ਉੱਥੇ ਵੀ ਮੈਨੇਜ ਕਰ ਜਾਣਾ।
1: ਬਿਲਕੁਲ ਜੀ। ਤੇ ਸੈਣੀ ਸਾਹਿਬ ਆਖਰੀ ਗੱਲਬਾਤ ਕਰਕੇ ਸਮਾਪਤੀ ਕਰਦਾ, ਤੁਹਾਡੇ ਨਾਲ ਕਾਫੀ ਸਮਾਂ ਲੈ ਲਿਆ।
0: ਹਾਂਜੀ ਇੱਕ ਵਧਾਈ ਦੇ ਦਿਓ ਔਜਲਾ ਸਾਹਿਬ ਨੂੰ, ਔਜਲਾ ਸਾਹਿਬ ਦਾ ਜਾਦੂ ਦਾ ਜਿਹੜਾ ਹੈਗਾ ਇਹਨਾਂ ਦਾ ਦੋਸਤ ਜਾਦੂ ਉਹਦਾ ਵੀ ਨੈਗੇਟਿਵ ਵੀ ਆਇਆ ਜੀ।
1: ਅੱਛਾ ਜੀ ਕਿਆ ਬਾਤ ਹੈ ਜੀ, ਫਿਰ ਤਾਂ ਮੁਬਾਰਕਬਾਦ
0: ਬਣਦੀ ਹੈ ਜੀ ਬਣਦੀ ਆ।
1: ਤੇ ਸੈਣੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਚੱਲੀ ਸੀ ਤੇ ਵਾਰਸ ਪੰਜਾਬ ਵਾਲਿਆਂ ਨੇ ਵੀ ਹੱਲਾਸ਼ੇਰੀ ਮਾਰੀ ਹੈ, ਕਹਿੰਦੇ ਭਾਈ ਆਜੋ ਵੈਲਕਮ ਕਰਾਂਗੇ ਤੁਹਾਡਾ। ਤੇ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਉਹ ਤਾਂ ਕਹਿੰਦੇ ਭਾਈ ਮੈਨੂੰ ਲੈਣਾ ਨਹੀਂ ਇਹਨਾਂ ਨੇ, ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਤੋਂ ਵੱਧ ਜਿਹੜਾ ਪੰਜਾਬ ਨੂੰ ਸਮਝਣ ਵਾਲਾ ਜਾਂ ਪੰਜਾਬ ਨੂੰ ਚਲਾਉਣ ਵਾਲਾ ਜਾਂ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਿਆਂ ਚੋਂ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਕਿ ਕਾਂਗਰਸ ਦੇ ਵਿੱਚ ਉਸ ਪੱਧਰ ਦਾ ਕੋਈ ਲੀਡਰ ਦਿਖਦਾ ਹੈ ਜੀ?
0: ਤੁਸੀਂ ਪਹਿਲਾਂ ਨਾ ਕਮੈਂਟਾਂ ਤੇ ਨਜ਼ਰ ਮਾਰ ਕੇ ਮੈਨੂੰ ਦੱਸੋ ਵੀ ਜੋਲ ਭੈਣ ਜੀ ਹੈਗੇ ਆ?
1: ਨਹੀਂ ਜੋਲ ਭੈਣ ਜੀ ਅੱਜ ਇਸ ਵਕਤ ਤਾਂ ਨਹੀਂ, ਹਾਂਜੀ ਸੁਣ ਰਹੇ ਨੇ ਜੀ, ਸਤਿ ਸ਼੍ਰੀ ਅਕਾਲ ਆਈ ਹੋਈ ਹੈ।
0: ਫੇਰ ਵੀ ਮੈਂ ਦੱਸ ਦਿੰਨਾ
1: ਆ ਗਈ
0: ਭਾਰੇ ਸਾਹਿਬ ਜਿਹੜੀ ਉਹ ਗੁਟਕਾ ਸਾਹਿਬ ਦੀ ਸੌਂ ਖੜਦੀ ਸੀ ਉਹ ਸੀਗਾ ਕਰਮ ਬੀਜ
1: ਜੀ,
0: ਜਿਹੜਾ ਖੁੱਡੇ ਲੈਣ ਲੱਗੇ ਇਹ ਹੈਗਾ ਕਰਮ ਫਲ
1: ਜੀ,
0: ਇਹਨਾਂ ਨੂੰ ਹੁਣ ਕਿਸੇ ਨੇ ਨੀ ਲੈਣਾ, ਇਹ ਜਿੰਨੇ ਮਰਜ਼ੀ ਸਿਆਣੇ ਹੋਣਗੇ
1: ਤੁਹਾਡੀ
0: ਨਜ਼ਰ ਚ ਹੋਣਗੇ।
1: ਚੀਕੂ ਫਲ ਵੀ ਤਾਂ ਬੜਾ ਮਸ਼ਹੂਰ ਹੋਇਆ ਸੀ, ਤੁਸੀਂ ਹੁਣ ਕਿਹੜਾ ਫਲ ਲਾਉਣ ਲੱਗੇ ਹੋ?
0: ਇਹ ਜੀ ਪੰਜਾਬੀਆਂ ਨੇ ਮਸੀਂ ਤਾਂ ਇਹਨੂੰ ਗਲੋਂ ਲਾਇਆ ਜੀ ਤੇ ਹੁਣ ਮੁੜ ਕੇ ਫੇਰ ਇਹਨੂੰ ਗਲ ਨਾ ਲਾਉਣਗੇ, ਇਹ ਤਾਂ MLA ਦੀ ਜਿੱਤਣਾ ਜੀ।
1: ਜੀ
0: ਹੁਣ ਕਿਉਂ ਮਤਲਬ ਜਿਹੜਾ ਹੈਗਾ ਗੱਲ ਤਾਂ ਇਹ ਹੈਗੀ ਆ ਨਾ ਜੀ ਕਿ ਹੁਣ ਜੋ ਹਸ਼ਰ ਇਹਨਾਂ ਨੇ ਕੀਤਾ ਨਾ ਆਮ ਆਦਮੀ ਪਾਰਟੀ ਵਾਲੀਆਂ ਦੀ ਸਰਕਾਰ ਨੇ, ਉਹ ਤੋਂ ਬਾਅਦ ਪੰਜਾਬੀਆਂ ਨੂੰ ਸਾਰੇ ਹੀ ਚੰਗੇ ਲੱਗਣ ਲੱਗ ਪਏ ਵੀ ਆਹ ਵੀ ਸਿਆਣਾ ਆਹ ਵੀ ਸਿਆਣਾ, ਵੀ ਜਿੰਨੇ ਵੀ ਹੈਗੇ ਆ ਸਾਰੇ ਹੀ ਸਿਆਣੇ ਹੈਗੇ ਆ, ਜਿਹੜੇ ਜਿਹਨੂੰ ਮਰਜ਼ੀ ਲੈ ਆਈਏ ਇਹਨਾਂ ਨਾਲੋਂ ਤਾਂ ਚੰਗਾ ਹੀ ਨਿਕਲੂਗਾ।
1: ਹਾਂਜੀ ਜੋ ਇਹ ਲਿਆਂਦੇ ਹੈਗੇ ਮਾਰਦੇ ਤਾਂ ਉਹ ਵੀ ਸੀ ਜੁੱਤੀਆਂ, ਪਰ ਭੇਂ ਭੇਂ ਕੇ ਨਹੀਂ ਮਾਰਦੇ ਸੀ।
0: ਇਹ ਤਾਂ ਸਾਰੀ ਅਕਲ ਹੀ ਦਿੱਲੀਓਂ ਲੈਂਦੇ ਹੈਗੇ ਆ, ਇਹ ਪੰਜਾਬ ਦੀ ਅਕਲ ਹੀ ਵਰਤਦੇ ਸੀ, ਭਾਵੇਂ ਥੋੜੀ ਸੀ ਚਾਹੇ ਬਹੁਤੀ ਸੀ, ਆਪਣੀ ਤਾਂ ਸੀ ਨਾ। ਇਸ ਕਰਕੇ ਬਗਾਨੀ ਅਕਲ ਦੇ ਵਿੱਚ ਜਿਹੜਾ ਹੈਗਾ ਆ ਸਾਨੂੰ ਬਹੁਤ ਕੁਛ ਲਟਾਉਣਾ ਪਿਆ ਜੀ।
1: ਜੀ ਬਿਲਕੁਲ,
0: ਪਰ ਸਾਹਿਬ ਇੱਕ ਸਿਆਸੀ ਜਿਹੜਾ ਹੈਗਾ ਆ ਨਾ ਹੁੰਦਾ ਆ ਵੀ ਸੂਰਜ ਜਦੋਂ ਉਹ ਸੂਰਜ ਡੁੱਬ ਜਾਂਦਾ ਆ ਤੇ ਉਹ ਇੱਕ ਵਾਰੀ ਜਦੋਂ ਡੁੱਬਦਾ ਡੁੱਬਦਾ ਭਾਵਾਂ ਚਮਕਣ ਦੀ ਕੋਸ਼ਿਸ਼ ਕਰਦਾ ਆ, ਜਿੱਦਾਂ ਤੁਹਾਡੇ ਵਰਗੇ ਵਿਦਵਾਨ ਬੰਦੇ ਜਿਹੜੇ ਆ ਉਹ ਇਹ ਗੱਲ ਕਹਿੰਦੇ ਹੈਗੇ ਆ ਜੀ ਵੀ ਹਾਂਜੀ ਉਹ ਸਮਝਦਾਰ ਆ, ਸਮਝਦਾਰ ਆ, ਨੋ ਡਾਊਟ ਸਮਝਦਾਰ ਆ, ਪਰ ਉਹਦੀ ਸਮਝ ਉਦੋਂ ਕਿੱਥੇ ਗਈ ਸੀ ਜਦੋਂ ਜਦੋਂ ਉਹ ਖੁਦ।
1: ਅਸੀਂ ਵਿਦਵਾਨ ਨੀ, ਸਾਡੇ ਤੋਂ ਵੱਡੇ ਵਿਦਵਾਨ ਕਹਿ ਰਹੇ ਨੇ ਜੀ, ਤਾਂ ਕਰਕੇ ਮੈਂ ਸਵਾਲ ਕੀਤਾ ਸੀ।
0: ਮੈਂ ਮੰਨਦਾ ਤੁਹਾਡੀ ਗੱਲ, ਜਿਹੜੇ ਵੀ ਬੰਦੇ ਕਹਿੰਦੇ ਹੈਗੇ ਆ ਉਹਨਾਂ ਨੂੰ ਇਹ ਨੀ ਪਤਾ ਕਿ ਭਾਈ ਜਿਹੜੇ ਆ ਉਹਨੇ ਵੀ ਕੁਰਸੀ ਦੇ ਲਾਲਚ ਵਾਸਤੇ ਜੋ ਕੀਤਾ ਤੇ ਕੁਰਸੀ ਦੇ ਲਾਲਚ ਵਾਸਤੇ ਤੇ ਸੈਲਫ ਜਿਹੜਾ ਆ ਉਹਨੂੰ ਹੀ ਮੁੱਖ ਰੱਖਿਆ। ਸਬਰ ਤਾਂ ਇਹਨਾਂ ਨੂੰ ਹੁੰਦਾ ਹੀ ਨੀ ਜੀ। ਸਰ ਜਿੱਦਾਂ ਉਹ ਕਾਂਗਰਸ ਦੇ ਨੇ ਉਹਨੂੰ ਮਤਲਬ ਸਟੈਪ ਡਾਊਨ ਕੀਤਾ ਸੀਗਾ, ਉਹ ਉੱਥੇ ਬੈਠਾ ਰਹਿੰਦਾ ਆਰਾਮ ਨਾਲ, ਜੋ ਦੇਖਦਾ ਰਹਿੰਦਾ ਵੀ ਹਾਂ ਜੀ ਵੀ ਕੀ ਹੁੰਦਾ ਆ, ਲੋ ਚੁੱਪ ਕਰਕੇ ਜਿਹੜਾ ਆ 6 ਮਹੀਨੇ ਜਿਹੜਾ ਆ ਉਹਨਾਂ ਦੇ ਵਿੱਚ ਹੀ, 6 ਮਹੀਨਿਆਂ ਦੇ ਬਾਅਦ ਫੇਰ ਕਾਂਗਰਸ ਨੇ ਆਪ ਹੀ ਰਿਲਾਈਜ਼ ਕਰਕੇ ਕਹਿ ਦੇਣਾ ਸੀ ਨਹੀਂ ਵੀ ਤੂੰ ਆਪ ਹੀ ਸਾਂਭ, ਇਹ ਤੇ ਸਾਡੇ ਕੋਲੋਂ ਨੀ ਕੰਟਰੋਲ ਹੁੰਦਾ।
1: ਬਿਲਕੁਲ,
0: ਉਦੋਂ ਦੀ ਕਾਂਗਰਸ ਜਿਹੜੀ ਹੈਗੀ ਆ ਵਨ ਮੈਨ ਕਮਾਂਡ ਥੱਲੇ ਤਾਂ ਨਹੀਂ ਨਾ ਆਈ ਜੀ।
1: ਜੀ
0: ਸੋ ਇਸ ਕਰਕੇ ਹੁਣ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਆ, ਉਹ ਸਮਝ ਲੈਣ ਜੀ। ਵੈਸੇ ਵੀ ਜਿਹੜਾ ਆ ਉਹ ਹਰ ਚੀਜ਼ ਦੀ ਏਜ ਐਂਡ ਸਟੇਜ ਹੁੰਦੀ ਆ ਤੇ ਉਮਰ ਵੀ ਹੋ ਗਈ ਹੈਗੀ ਆ, ਦਾੜੀ ਕਾਲੀ ਕਰਨ ਨਾਲ ਜਿਹੜਾ ਆ ਬੰਦਾ ਜਿਹੜਾ ਯੰਗ ਨਹੀਂ ਹੋ ਜਾਂਦਾ, ਉਹ ਫੀਲਿੰਗ ਫੀਲ ਯੰਗ ਹੁੰਦਾ ਆ ਬਟ ਨਾਟ ਯੰਗ।
1: ਹਾਂਜੀ
0: ਉਹ ਜਵਾਨ ਸਮਝਦੇ ਹੋਣਗੇ ਜੀ, ਪਰ ਉਹ ਜਵਾਨ ਹੈ ਨੀ ਗੇ ਜੀ।
1: ਬਿਲਕੁਲ ਹੈ ਜੀ। ਤੇ ਲੋ ਤੁਸੀਂ ਜੋਲ ਭੈਣ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਨਾਲ ਤੋਂ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਅਨੂ ਜੀ।
2: ਸਤਿ ਸ੍ਰੀ ਅਕਾਲ ਸੈਣੀ ਭਾਜੀ, ਤੁਹਾਨੂੰ ਵੀ
0: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ।
2: ਮੈਂ ਸੁਣਦੀ ਅੱਜ ਸ਼ੁਰੂ ਤੋਂ ਹੀ ਲੱਗੀ ਹੋਈ ਆ।
1: ਥੈਂਕ ਯੂ ਜੀ।
2: ਹਾਂਜੀ ਮੈਂ ਸੋਚੀ ਜਾਂਦੀ ਸੁਣੀ ਜਾਂਦੀ ਸੀ ਭਾਜੀ
1: ਜੀ।
2: ਮੈਂ ਤਾਂ ਬਸ ਪਹਿਲਾਂ ਮੈਂ ਸੋਚਦੀ ਸੀ ਇਹ ਤੁਹਾਡੇ। ਹਾਂਜੀ ਹਾਂਜੀ
0: ਮੈਂ ਨਾ ਜੇ ਆਹ ਗੱਲ ਕਰਦਾ ਇਹ ਮੇਰੇ ਤੇ ਹੱਸਣ ਲੱਗ ਪੈਂਦੇ ਹੈਗੇ ਆ, ਫੇਰ ਮੈਂ ਤਾਂ ਕਰਕੇ ਸਿੱਖਾ ਵੀ ਮੇਰੀ ਆਪਣੀ ਵੋਟ ਦੇਖ ਲਾ ਵੀ ਮੇਰੀ ਆਪਣੀ ਵੋਟ ਹੈਗੀ ਆ। ਹਾਂਜੀ
1: ਇਹ ਆਪਣਾ ਬਚਾਅ ਦੇਖ ਖੇਡਦੇ ਆ ਜੀ, ਆਪਣਾ ਬਚਾਅ ਦੇਖ ਕੇ ਖੇਡਦੇ ਆ ਜੀ।
0: ਤੁਸੀਂ ਨਾ ਆਏ ਤੇ ਜੇ ਔਜਲਾ ਸਾਹਿਬ ਆ ਜਾਂਦੇ ਇਹਨਾਂ ਨੇ ਮੈਨੂੰ ਢਾ ਲੈਣਾ ਸੀ। ਹਾਂਜੀ
2: ਮੈਂ ਤਾਂ ਪਹਿਲਾਂ ਹੀ ਮੈਂ ਸੋਚੀ ਜਾਂਦੀ ਸੀ ਅੱਜ, ਮੈਂ ਕਿਹਾ ਨਾ ਜਦੋਂ ਤੁਸੀਂ, ਮੈਂ ਰਾਹ ਚਾਹੁੰਦੀ ਸੀ ਮੇਰੀ ਡਾਕਟਰ ਦੇ ਅਪਾਇੰਟਮੈਂਟਸ ਮੈਂ ਰਾਹ ਚਾਹੁੰਦੀ ਸੁਣੀ ਜਾਵਾਂ
1: ਜੀ।
2: ਤੇ ਜਦੋਂ ਭਾਰਤ ਸਾਹਿਬ ਨੇ ਮੇਨ ਮੇਨ ਖਬਰਾਂ ਪੜ੍ਹੀਆਂ ਤੇ ਮੈਂ ਸੋਚੀ ਜਾਵਾਂ, ਮੈਂ ਕਿਹਾ ਮੈਂ ਸੈਣੀ ਸਾਹਿਬ ਭਾਜੀ ਨੂੰ ਕੁਐਸਚਨ ਕਰਾਂ
1: ਜੀ।
2: ਵੀ ਮੈਨੂੰ ਤਾਂ ਲੱਗਦਾ ਵੀ ਪੰਜਾਬ ਦੇ ਲੋਕ ਮਰੇ ਹੀ ਹੋਏ ਨੇ
1: ਜੀ,
2: ਹਨਾ ਜਮਾ ਹੀ ਮਰ ਗਏ, ਜ਼ਮੀਰ ਹੀ ਹੈ ਨਹੀਂ ਗੀ, ਹਨਾ ਇਹਨਾਂ ਨੂੰ ਪਤਾ ਹੀ ਨੀ ਕੀ ਸਾਡੇ ਨਾਲ ਹੋ ਰਿਹਾ ਤੇ ਕਿੱਥੇ ਤੱਕ। ਪਹਿਲਾਂ ਹੁਣ ਇਹ ਰੱਜ ਗਏ ਸੀਗੇ ਦੇਖ ਲੋ, ਕਾਂਗਰਸ ਤੋਂ ਰੱਜ ਗਏ, ਅਕਾਲੀਆਂ ਤੋਂ ਰੱਜ ਗਏ, ਆਹ ਹੁਣ ਜਿਹੜਾ ਨਿਰੰਜਨ ਸਿੰਘ ਦੀ ਗੱਲ ਕਰਦੇ ਸੀ ਭਾਜੀ, ਮੈਨੂੰ ਲੱਗਦਾ ਯਾਦ ਆ ਨਾ ਇਹਨਾਂ ਨੇ ਜਦੋਂ ਬਾਦਲਾਂ ਦਾ ਕੇਸ ਲਿਆ ਸੀ, ਟ੍ਰਾਂਸਫਰ ਹੋ ਗਈ ਸੀਗੀ, ਯਾਦ ਆ ਨਾ
1: ਤੁਹਾਨੂੰ, ਟ੍ਰਾਂਸਫਰ ਕਰਾਈ ਸੀ ਇਹਨਾਂ ਦੀ। ਹਾਂਜੀ ਬਿਲਕੁਲ
2: ਹਾਂਜੀ, ਉਦੋਂ ਕਿੰਨਾ ਰੌਲਾ ਪਿਆ ਸੀ ਵੀ ਕਿੰਨਾ ਇਮਾਨਦਾਰ ਇਹ
1: ਆਫੀਸਰ
2: ਆ ਤੇ ਇਹ ਬਹੁਤ ਸਖਤੀ ਦੇ ਨਾਲ ਬਹੁਤ ਤਹਿ ਤੱਕ ਸਾਰੀ ਗੱਲਾਂ ਦੇ ਜਾ ਰਿਹਾ ਤੇ ਇਹਦੀ ਟ੍ਰਾਂਸਫਰ ਉੱਥੇ ਕਰਤੀ, ਬੜਾ ਇਹ ਹੋਇਆ ਸੀਗਾ। ਇਹ ਮੇਰਾ ਖਿਆਲ ਅੱਜ ਤੋਂ 13-14 ਸਾਲ ਪਹਿਲਾਂ, 12-13-14 ਸਾਲ ਪਹਿਲਾਂ ਦੀ ਗੱਲ ਹੋਣੀ ਆ ਨਾ ਭਾਜੀ। ਤੇ
0: ਹਾਂਜੀ ਹਾਂਜੀ
2: ਹਾਂਜੀ ਤੇ ਉਹ ਬੰਦਾ ਦੇਖੋ ਤੁਸੀਂ, ਜਿਵੇਂ ਨਾ ਉਹ ਕਹਿੰਦੇ ਨੇ ਵੀ ਉਹ 2 ਦਿਨਾਂ ਚ ਰੱਜ ਵੀ ਗਿਆ ਤੇ ਗਿਆ ਤੇ ਆ ਗਿਆ, ਕੀ ਇਹ ਜਿਵੇਂ ਉਹ ਆਪਣੇ ਕਹਿ ਦਿੰਦੇ ਨੇ ਭਾਜੀ ਵੀ ਨਾ ਉਮਰ ਦੇ ਨਾਲ ਬੰਦਾ ਸਠਿਆ ਜਾਂਦਾ ਵੀ, ਆਪਾਂ ਕਹਿੰਦੇ ਵੀ ਦਿਮਾਗ ਫਿਰ ਜਾਂਦਾ। ਮੈਨੂੰ ਤਾਂ ਲੱਗਦਾ ਹੁਣ ਇਹ ਜਿਹੜਾ ਇੰਨਾ ਪੋਲੂਸ਼ਨ ਹੋਇਆ ਖਾਣ ਦੇ ਵਿੱਚ ਆਲੇ ਦੁਆਲੇ, ਇਹ ਮੈਨੂੰ ਤਾਂ ਲੱਗਦਾ ਏਜ ਦੇ ਉੱਤੇ ਵੀ ਪਈ ਜਾਂਦਾ ਬਹੁਤ
1: ਜ਼ਿਆਦਾ।
2: ਕਿੱਡੀ ਵਧੀਆ
0: ਸਹੀ ਗੱਲ ਹੈ,
2: ਇੰਨਾ ਵਧੀਆ ਤੇ ਉਹ ਵੀ ਤੂੰ ਉੱਤੀ ਕਹਿ ਰਿਹਾ ਤੁਸੀਂ ਕੀ ਲੈਣਾ, ਕੀ ਕਹਿੰਦੇ ਨੇ ਮੱਛੀ ਪੱਥਰ ਚੱਟ ਕੇ ਮੁੜਦੀ ਆ ਉਹ ਵੀ ਤੂੰ ਆਰਾਮ ਨਾਲ ਬੈਠ, ਤੇ 2 ਦਿਨਾਂ ਚ ਗਿਆ ਤੇ 2-4 ਦਿਨਾਂ ਦੇ ਵਿੱਚ ਤੂੰ ਵਾਪਸ ਵੀ ਆ ਗਿਆ ਹਨਾ
1: ਜੀ।
2: ਬਾਕੀ ਹੁਣ ਅਧਿਕਾਰ ਤਾਂ ਦੇਖੋ ਸਾਰਿਆਂ ਦਾ ਬਰਾਬਰ ਦਾ, ਹੁਣ ਸਾਰੇ ਤਾਂ ਰੌਲਾ ਪਾਉਂਦੇ, ਭਾਰਤ ਸਾਹਿਬ ਸਭ ਤੋਂ ਵੱਧ ਰੌਲਾ ਪਾਉਂਦੇ ਨੇ ਵੀ ਬੀਬੀਆਂ ਨੂੰ ਬਰਾਬਰ ਦਾ ਹਥਿਆਰ ਅਧਿਕਾਰ ਦਿੱਤੇ ਜਾਣ, ਜੇ ਕਿਤੇ ਨਹੀਂ ਵੀ ਮਿਲਦੇ ਉਹ ਰੋਜ਼ ਜਿਹੜੀ ਇੰਗਲੈਂਡ ਵਾਲੀ ਮਹਾਰਾਜਾ ਆਪਣਾ ਪੋਤੀ ਆ ਸੀਗੀ ਉਹਦੀ ਰਣਜੀਤ ਸਿੰਘ ਦੀ, ਉਹਨੇ
1: ਅਲੈਗਜ਼ੈਂਡਰ ਜੀ
2: ਹਾਂ ਉਹਨੇ ਦੇਖ ਲੋ ਦਵਾਏ ਸੀਗੇ ਅਧਿਕਾਰ
1: ਵੋਟ ਦਾ ਹੱਕ
2: ਇਸਤਰੀਆਂ ਨੂੰ,
1: ਦਵਾਇਆ ਸੀ ਜੀ
2: ਸਾਰੇ ਨੂੰ
1: ਇੰਗਲੈਂਡ ਚ,
2: ਵੋਟ ਦਾ ਹੱਕ ਦਵਾਇਆ ਹਨਾ। ਤੇ ਹੁਣ ਬੀਬੀਆਂ
1: ਵਿਕਟੋਰੀਆ
2: ਤੁਸੀਂ ਦੱਸੋ ਵੀ ਇਹ ਥੋੜਾ ਚਿਰ ਬਾਅਦ ਹੁਣ ਤੂੰ ਇਹ ਸਾਰਾ ਕੰਮ ਬੰਦਿਆਂ ਨੇ ਕਰੀ ਜਾਣਾ, ਪਹਿਲਾਂ ਥਾਰ ਵਾਲੀ ਬੀਬੀ ਆਈ ਸੀ ਹੁਣ ਇਹ ਆ ਗਈ ਹੋਰ ਹੈ ਸਾਰਾ, ਮਤਲਬ ਕਿ ਹਨਾ
1: ਬਿਲਕੁਲ ਹੈ
2: ਸਾਨੂੰ ਵੀ ਹਿੱਸਾ ਪਾਉਣ ਦੋ ਸਾਰੀਆਂ ਚੀਜ਼ਾਂ ਦੇ ਵਿੱਚ
1: ਜੀ,
2: ਹਨਾ, ਪਹਿਲੀ ਪਤਾ ਲੱਗੂ ਜੇ
0: ਬਰਾਬਰ
2: ਦੀ
0: ਹਿੱਸਾ
1: ਜੀ
2: ਹਾਂ ਹਾਂ ਫਿਰ ਸਾਰੀਆਂ ਬਰਾਬਰ ਦੀਆਂ ਹੋ ਸਭ ਚੀਜ਼ਾਂ ਚ ਹੋਊਗਾ ਫਿਰ ਹੁਣ ਤਾਂ ਹਨਾ,
1: ਬਿਲਕੁਲ ਹੈ ਜੀ।
2: ਫੇਰ ਹੀ ਪਤਾ ਲੱਗੂਗਾ ਵੀ ਅਸੀਂ ਸਾਨੂੰ ਬਰਾਬਰ ਦੇ ਹੱਕ ਨੇ, ਅਸੀਂ ਹੱਕ
1: ਔਰਤਾਂ ਘੱਟ ਥੋੜੀ ਨੇ ਜੀ,
2: ਇਕੱਲੇ
1: ਪਿੱਛੇ ਮਰਦਾਂ ਤੋਂ ਥੋੜੀਆਂ ਥੋੜੀ ਨੇ ਜੀ। ਕਿਹੜਾ ਕੰਮ ਆ ਜਿਹੜਾ ਮਰਦਾਂ, ਦੇਖੋ ਪਲੇਨ ਤੱਕ ਚਲਾਉਣ ਲੱਗ ਗਈ ਆ, ਬਿਲਕੁਲ ਹੈ ਜੀ
2: ਬਿਲਕੁਲ ਹਨਾ।
1: ਜੀ
2: ਤੇ ਇਸ ਕਰਕੇ ਇਹ ਜਿਹੜਾ ਹੁਣ ਹੈਗਾ ਤੁਸੀਂ ਕਹਿੰਦੇ ਸੀਗੇ ਭਗਤ ਸਿੰਘ ਦਾ ਅਵਾਰਡ ਨਹੀਂ ਦਿੱਤਾ, ਹੋਰ ਨਹੀਂ ਉਹ ਤਾਂ
1: ਜੀ
2: ਉਹ ਭਗਤ ਸਿੰਘ ਦਾ ਅਵਾਰਡ ਦੇਣ ਲਈ ਥੋੜੀ ਇਹਨਾਂ ਦੀ ਕੋਈ ਉਹ ਥੋੜੀ ਹੈ, ਕਈ ਕੀ ਕਹਿੰਦੇ ਆਈਡੀਓਲੋਜੀ ਥੋੜੀ ਹੈ ਇਹਨਾਂ ਕੋਲ, ਇਹਨਾਂ ਤਾਂ ਉਹਨੂੰ ਕੈਸ਼ ਕਰਨਾ ਸੀ ਥੋੜਾ ਸਰ ਪਹਿਲਾਂ ਪਹਿਲਾਂ ਸਾਨੂੰ ਇਮੋਸ਼ਨਲ ਕਰ ਲਿਆ ਉੱਥੇ
1: ਜੀ
2: ਜਾ
1: ਜਿੱਦਾਂ
2: ਕੇ
1: ਇਹਨਾਂ ਨੇ ਸੌ
2: ਗਰਾਊਂਡ।
1: ਚੁੱਕੀ ਆ ਨਾ, ਮੈਨੂੰ ਯਾਦ ਹੈ ਚਲੋ ਹਰਬੰਸ ਸਿੰਘ ਜੀ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਉਹ ਪੁਰਾਣੇ ਕਮਿਊਨਿਸਟ ਜੁੜੇ ਹੋਏ ਸੀਗੇ, ਤਾਂ ਉਹਨਾਂ ਨੇ ਸਾਰੀਆਂ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ, ਉਹ ਜਗਾਵਾਂ ਜਿਹੜੀਆਂ ਸਨ, ਚਾਹੇ ਭਗਤ ਸਿੰਘ ਉਹਨਾਂ ਦੀਆਂ ਚਾਰ ਦੀਵਾਰੀ ਕਰੋ ਉਹਨੂੰ ਜਾਂ ਜਗ੍ਹਾ ਦੇ ਉੱਤੇ ਕੋਠਾ ਪਵੋ ਉਹਨੂੰ, ਉਹ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ ਜੀ, ਤੇ ਇਹਨਾਂ ਨੇ ਮਿੰਟ ਲਾਇਆ ਸੋਹ ਚੱਕਣ ਦੇ ਲਈ ਤੇ ਕਿੰਨੇ ਕਿੱਲੇ ਕਣਕ ਬਹਾ ਕੇ ਤਾਂ ਕੰਧ ਢਾ ਕੇ ਤਾਂ ਉਹ ਮਾਰੀ ਹੈ ਜੀ
2: ਦੇਖ ਲੋ
1: ਜੀ
2: ਹਨਾ। ਉਹ ਲੋਕ ਆਪਣਾ ਲੋਕਾਂ ਨੂੰ ਖਾਣ ਨੂੰ ਦਾਣੇ ਹੈ ਨੀ, ਤੇ ਇਹਨਾਂ ਨੇ ਦਿਲੋਂ ਕਣਕ ਵਢਵਾ ਦਿੱਤੀ ਵੀ ਤੁਸੀਂ ਹੋਰ ਕਿਤੇ ਇਹੋ ਜਿਹੀ ਜਗ੍ਹਾ ਤੇ ਕਰ ਲੋ ਜਿੱਥੇ ਕਣਕ ਦਾਣਾ ਅਨਾਜ ਨਾ ਉੱਗਿਆ ਹੋਵੇ, ਪਰ ਅਕਲ ਹੋਊਗੀ ਤਾਂ ਹੀ ਆ ਨਾ ਫਿਰ ਉਹਨਾਂ ਦਾ। ਆ ਹੁਣ ਤੁਹਾਨੂੰ ਮੈਂ ਸੈਣੀ ਸਾਹਿਬ ਭਾਜੀ ਕੱਲ ਮੈਂ ਤੁਹਾਨੂੰ ਇਹਨਾਂ ਨੂੰ ਮੈਂ ਇੱਥੇ ਗੁਰਦੁਆਰਾ ਸਟਾਕਟਨ ਸਾਹਿਬ ਇੱਥੋਂ ਹੈਗਾ ਆਪਣਾ 10-15 ਮਿੰਟ ਹੀ ਲੱਗਦੇ ਨੇ
1: ਜੀ,
2: ਮੈਂ
0: ਠੀਕ ਹੈ ਜੀ
2: ਉੱਥੇ ਲੈ ਕੇ ਜਾਣੀ ਹੁੰਦੀ ਆ, ਹੁਣੇ ਹੀ ਲਿਜਾਣ ਲੱਗੀ ਆ, ਹਜੇ ਮਹੀਨਾ ਕੀ ਹੋਇਆ ਆਹ ਅਗਸਤ ਦੇ ਵਿੱਚ, ਅਗਸਤ ਚ ਉਹ ਬੜੇ ਨੂੰ ਮੇਰੇ ਗ੍ਰੈਂਡਸਨ ਨੂੰ ਮੈਂ ਲੈ ਕੇ ਜਾਣੀ ਆ ਉੱਥੇ ਉੜਾੜਾ ਸਿੱਖਣ ਨੂੰ ਲਈ ਹਨਾ
1: ਜੀ,
2: ਤੇ ਉਹ ਮੈਂ ਰੋਜ਼ ਹਰ ਸੰਡੇ ਨੂੰ ਜਾਣੀ ਆ ਵਧੀਆ ਨਿਆਣਿਆਂ ਨੂੰ, ਉਹਨਾਂ ਨੇ ਜਦੋਂ ਜਾਣੇ ਆ 10:15 10:15 ਉਹਨਾਂ ਨੇ ਚਾਹ ਪਾਣੀ ਬੱਚਿਆਂ ਲਈ ਰੱਖਿਆ ਹੁੰਦਾ, ਫਰਾਈਆਂ ਰੱਖਦੇ ਹੁੰਦੇ ਨੇ, ਪਕੌੜੇ ਪਕੌੜੇ ਰੱਖਦੇ ਨੇ, ਬੱਚਿਆਂ ਨੂੰ ਇਹੀ ਲਾਲਚ ਹੁੰਦਾ ਤੇ ਹਨਾ ਬੁਰਕੀ ਤਾਂ ਸਿੱਟਦੇ ਹੀ ਨੇ ਹਨਾ, ਤੇ ਫੇਰ ਲੰਗਰ ਵੀ ਹੁੰਦਾ ਤੇ ਬੱਚੇ 2 ਘੰਟੇ ਬੈਠ ਕੇ ਸਬਜ਼ੀਆਂ ਦੇ ਨੋ, ਕਰੇਲੇ ਕਰੂਲੇ ਫਰੂਟਾਂ ਦੇ ਨੋ ਜਾਂ ਉੜਾੜਾ ਇਸ ਤਰ੍ਹਾਂ ਦਾ ਕਰਦੇ ਨੇ ਹਨਾ
1: ਜੀ।
2: ਚਲੋ ਤੇ ਉਹ ਮੈਂ ਨਾ ਉੱਥੋਂ ਚ ਮੈਨੂੰ ਉਸ ਗੁਰਦੁਆਰੇ ਮੈਂ ਹਰ ਵਾਰੀ ਤਾਂ ਨੀ ਜਾਈਦਾ ਸੀ, ਪਰ ਉੱਥੇ ਜਿਵੇਂ ਕਦੇ ਕਦੇ ਜਾਈਦਾ ਸੀਗਾ, ਪਰ ਹੁਣ ਜਿਵੇਂ ਹਰ ਸੰਡੇ ਜਾਂਦੀ ਆ ਉਹਨੂੰ ਲੈ ਕੇ ਮੈਂ
1: ਹਾਂਜੀ,
2: ਤੇ ਉਹ ਪੋਸਟਰ ਲੱਗਿਆ ਹੈ ਮੈਂ ਕੱਲ ਭਾਰੇ ਸਾਹਿਬ ਨੂੰ ਭੇਜਿਆ ਸੈਣੀ ਸਾਹਿਬ ਭਾਜੀ, ਉਹਨਾਂ ਨੇ ਨਾ ਲਾਈਨਾਂ ਲਿਖੀਆਂ ਹੋਈਆਂ ਸੀਗੀਆਂ ਸੰਤਰਾ ਪੋਸਟਰ ਦੇ ਉੱਤੇ, ਭਿੰਡਰਾਂ ਵਾਲੇ ਦੀ ਫੋਟੋ ਲਾ ਕੇ, ਜਨਰਲ ਸਵੇਗ ਦੀ ਲਾ ਕੇ, ਇੱਕ ਦੋ ਹੋਰ ਨੇ ਮੈਂ ਹੁਣ ਯਾਦ ਨੀ, ਮੈਂ ਕੱਲ ਭੇਜਿਆ ਸੀ ਤੁਹਾਨੂੰ ਹਨਾ
1: ਜੀ,
2: ਤੇ ਥੱਲੇ 2 ਲਾਈਨਾਂ ਲਿਖੀਆਂ ਹੋਈਆਂ ਉਹ ਸੰਤਰਾਮ ਉਦਾਸੀ ਦੀਆਂ। ਸੈਣੀ ਸਾਹਿਬ ਭਾਜੀ ਉਹਨਾਂ ਨੇ ਪਤਾ ਕੀ ਕੀਤਾ, ਸੰਤਰਾਮ ਉਦਾਸੀ ਦੀ ਜਗ੍ਹਾ ਤੇ ਸੰਤਰਾਮ ਦਾਸੀ ਲਿਖਤਾ
1: ਜੀ,
2: ਤੇ ਨਾ ਮੈਂ ਅੱਗੇ ਕਦੇ ਨਾ ਨੋਟ ਕੀਤਾ, ਹਾਂਜੀ ਵੜਦਿਆਂ ਨੂੰ ਹੁੰਦਾ ਸੀ, ਮੈਂ ਕਦੇ ਨੋਟ ਹੀ ਨਾ ਕੀਤਾ, ਕੱਲ ਮੈਂ ਕੁਦਰਤੀ ਨੋਟ ਕੀਤਾ, ਮੈਂ ਕਿਹਾ ਸੰਤਰਾਮ ਦਾਸੀ, ਮੈਂ ਕਿਹਾ ਵੀ ਇਸ ਤਰ੍ਹਾਂ ਦਾ ਨਾਂ ਤਾਂ ਕੋਈ ਸੁਣਿਆ ਨੀ, ਸੰਤਰਾਮ ਦਾਸੀ ਦਾ ਕੋਈ ਪੋਇਟ ਸੁਣਿਆ ਤਾਂ ਹੈ ਨੀ ਪੰਜਾਬ ਚ, ਕੋਈ ਪੁਰਾਣੇ ਟਾਈਮ ਚ
1: ਵੀ
2: ਹਨਾ, ਤੇ ਮੈਂ ਨਾ ਜਿਵੇਂ ਮੇਰਾ ਦਿਮਾਗ ਚਕਰਾ ਗਿਆ, ਮੈਂ ਕਿਹਾ ਵੀ ਕਿਹੜਾ ਹੋਇਆ ਹਨਾ, ਤੇ ਕਰਦੇ ਕਰਾਉਂਦੇ ਮੈਂ ਥੋੜਾ ਜਿਹਾ ਸਰਚ ਕੀਤਾ, 5-7 ਮਿੰਟ 2 ਮਿੰਟ ਲਾਏ ਮੈਂ ਸਰਚ ਕਰਨ ਤੇ ਮੈਨੂੰ ਪੋਇਮ ਲੱਭੀ ਨਾ, ਤਾਂ ਫੇਰ ਮੈਂ ਤੁਹਾਨੂੰ ਵੀ ਭੇਜੀ ਹਨਾ। ਤੁਸੀਂ ਹੁਣ ਇਹ ਦੇਖੋ ਭਾਜੀ, ਫੇਰ ਮੈਂ ਨਾ ਉੱਥੇ ਉਹਨਾਂ ਨੇ ਇੱਕ ਟੇਬਲ ਲਾਇਆ ਹੋਇਆ ਜਿੱਥੇ ਬਈ ਮੁਕਾਬਲਾ ਕੰਪੀਟੀਸ਼ਨ ਹੋਣਾ ਕੰਠ ਗੁਰਬਾਣੀ ਦਾ, ਵੀ ਮੂੰਹ ਜਵਾਨੀ ਮੇਰੇ ਖਿਆਲ ਉਹ ਮਤਲਬ ਹੋਣਾ ਵੀ ਮੂੰਹ ਜਵਾਨੀ ਜਿਹੜੇ ਗੁਰਬਾਣੀ ਬੱਚੇ ਬੋਲਦੇ ਆ ਉਹਨਾਂ ਲਈ, ਮੈਂ ਉਹਦੇ ਕੋਲ ਚਲੀ ਗਈ, ਮੈਂ ਕਿਹਾ ਬਈ ਮੈਂ ਕਿਹਾ ਜੀ ਆਹ ਜਿਹੜਾ ਬਾਹਰ ਪੋਸਟਰ ਲੱਗਿਆ ਮੈਂ ਕਦੇ ਪੜਿਆ ਹੀ ਨੀ, ਇਹ ਵੀ ਸੰਤ ਰਾਮ ਉਦਾਸੀ ਕੋਈ ਕਵੀ ਹੋਇਆ
1: ਜੀ,
2: ਤੇ ਇਹ ਸੰਤ ਰਾਮ ਉਦਾਸੀ ਆ, ਸੰਤ ਰਾਮ ਉਦਾਸੀ ਦੀ ਕੁੜੀ ਇੱਥੇ ਹੀ ਆ ਬੇਕਰਸਫੀਲਡ, ਇੱਥੋਂ 3 ਘੰਟਿਆਂ ਦਾ ਰਾਹ ਉੱਥੇ ਰਹਿੰਦੀ ਆ, ਹਾਂਜੀ 3 ਘੰਟਿਆਂ ਦਾ ਰਾਹ ਹੈਗਾ ਇੱਥੋਂ, ਆਈ ਸੀ ਪਿਛਲੇ ਸਾਲ ਪ੍ਰੋਗਰਾਮ ਦੇ ਉੱਤੇ ਉਹ
1: ਜੀ,
2: ਤੇ ਕਹਿੰਦਾ ਕਹਿੰਦਾ ਜੀ ਇਹ ਸਵਾਲ ਨਾ ਕੋਈ ਉਠਾਉਂਦਾ ਹੀ ਰਹਿੰਦਾ, ਪਹਿਲਾਂ ਵੀ ਉਠਾਏ ਨੇ ਬਈ, ਫੇਰ ਅਸੀਂ ਪੁੱਛਿਆ ਤੇ ਉਹ ਕਹਿੰਦੇ ਨੇ ਵੀ ਜਿਹੜੀ ਕਿਤਾਬ ਦੇ ਵਿੱਚੋਂ ਅਸੀਂ ਲਾਈਨਾਂ ਲਈਆਂ ਨੇ ਉਹਦੇ ਚ ਸੰਤ ਰਾਮ ਦਾਸੀ ਹੀ ਲਿਖਿਆ ਹੋਇਆ ਸੀਗਾ।
1: ਅੱਛਾ ਜੀ।
2: ਹਨਾ ਮੈਂ ਕਿਹਾ ਵੀ ਉਹਨਾਂ ਨੂੰ ਪਤਾ, ਉਹਨਾਂ ਨੇ ਪਤਾ ਨੀ ਕੀਤਾ ਜਦ ਵੀ ਮੈਨੇਜਮੈਂਟ ਕਮੇਟੀ ਆ, ਇੰਨਾ ਤਾਂ ਹੈਗਾ ਹੀ ਆ, ਇਹ ਤਾਂ ਹੈ ਨੀ ਵੀ ਜਮਾ ਹੀ ਉਹ ਅਨਪੜ੍ਹ ਹੋਣਗੇ। ਅਗਲਾ ਕਹਿੰਦਾ ਵੀ ਸੰਤ ਰਾਮ ਦਾਸ ਜੀ ਕਿਸੇ ਦੁਨੀਆਂ ਦੇ ਕਿਸੇ ਹਿੱਸੇ ਚ ਤਾਂ ਕੋਈ ਪੋਇਟ ਹੋਇਆ ਹੋਣਾ, ਕੋਈ ਉਰਦੂ ਪੋਇਟ, ਕੋਈ ਹਿੰਦੀ ਪੋਇਟ, ਕੋਈ ਫਾਰਸੀ, ਅਰਬੀ, ਕੁਛ ਤਾਂ ਹੋਇਆ ਹੀ ਹੋਊਗਾ। ਤੇ ਕਹਿੰਦਾ ਜੀ ਮੈਂ ਤੁਹਾਡੀ ਗੱਲ ਕਰਾ ਦੂੰਗਾ ਫੇਰ,
1: ਹੈਨਾ।
2: ਤੇ ਮੈਨੂੰ ਕਹਿਣ ਲੱਗਿਆ, ਮੈਂ ਕਿਹਾ ਜੀ ਚਲੋ ਠੀਕ ਆ, ਗੱਲ ਤਾਂ ਕੀ ਕਰਨੀ ਆ, ਮੈਨੂੰ ਤਾਂ ਪਤਾ ਲੱਗ ਗਿਆ ਸੀਗਾ, ਕਿਉਂਕਿ ਵੀ ਫੇਰ ਮੈਂ ਦੇਖਿਓ ਸੈਣੀ ਸਾਹਿਬ ਭਾਜੀ, ਮੈਂ ਨਾ ਉਹ ਆਪਣਾ ਦਰਬਾਰ ਹਾਲ ਦੀਆਂ ਫੋਟੋਆਂ ਭਾਰੇ ਸਾਹਿਬ ਨੂੰ ਭੇਜੀਆਂ। ਇੱਕ ਪਾਸੇ ਲਿਖਿਆ ਹੋਇਆ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਤੇ ਉਹਦੇ ਉਹਦੇ ਥੱਲੜੇ ਪਾਸੇ ਨਾ ਉਹਨਾਂ ਨੇ ਲਿਖਿਆ ਹੋਇਆ ਖਾਲਿਸਤਾਨ ਜਿੰਦਾਬਾਦ।
1: ਇੱਕ ਪਾਸੇ ਤਾਂ ਕਾਮਰੇਡਾਂ ਨੂੰ ਭੰਡਦੇ ਰਹਿੰਦੇ ਆ ਸਾਰੀ ਦਿਹਾੜੀ, ਦੂਸਰੇ ਪਾਸੇ ਉਹੀ ਕਾਮਰੇਡ ਦੀਆਂ ਲਾਈਨਾਂ ਉੱਤੇ ਲਿਖੀਆਂ ਨੇ ਜੀ, ਤੇ ਉੱਪਰਲੇ ਪਾਸੇ ਖਾਲਿਸਤਾਨ ਜਿੰਦਾਬਾਦ ਲਿਖਿਆ।
2: ਹਾਂ ਉਹ ਤੁਸੀਂ ਦੇਖੋ, ਤੁਸੀਂ ਉਹ ਜਿਹੜਾ ਲਿਖਿਆ ਨਾ, ਮੈਂ ਕੱਲ ਫੋਟੋ ਬੈਠੀ ਬੈਠੀ ਖਿੱਚੀ, ਫਿਰ ਮੈਂ ਨਾ ਉਹ ਲਿਖਿਆ ਹੋਇਆ ਪਿਛਲੇ ਪਾਸੇ ਉਹਨਾਂ ਨੇ ਲਿਖ ਕੇ ਬਹੁਤ ਸੋਹਣਾ, ਬਹੁਤ ਹੀ ਸੋਹਣੇ ਅੱਖਰਾਂ ਚ ਲਿਖ ਕੇ ਨੀਲਾ ਜਿਹਾ ਬਣਾ ਕੇ ਉਹਦੇ ਉੱਤੇ ਲਿਖਿਆ ਹੋਇਆ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਤੇ ਫਿਰ ਇੱਕ ਪਾਸੇ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਫਿਰ ਥੱਲੇ ਖਾਲਿਸਤਾਨ ਜਿੰਦਾਬਾਦ, ਮਤਲਬ ਉੱਪਰ ਥੱਲੇ ਲਾਈਨਾਂ ਦੇ ਵਿੱਚ। ਕੱਲ ਉਹਨਾਂ ਨੇ ਪਾਕਿਸਤਾਨ ਦੇ ਜਿਹੜਾ ਸੈਣੀ ਸਾਹਿਬ ਭਾਜੀ, ਜਿਹੜਾ ਉਹਨਾਂ ਦੇ ਪਾਕਿਸਤਾਨ ਮੈਨੇਜਮੈਂਟ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੈ ਨਾ ਰਮੇਸ਼ ਸਿੰਘ, ਲਾਸਟ ਨੇਮ ਉਹਨਾਂ ਨੇ ਕਿ ਦੱਸਿਆ ਸੀਗਾ, ਰਮੇਸ਼ ਸਿੰਘ ਬੜਾ ਸਮਾਰਟ, ਵੈਰੀ ਪਰਸਨੈਲਿਟੀ ਬੰਦਾ ਉਹ ਗੁਰਸਿੱਖ, ਤੇ ਬਹੁਤ ਵਧੀਆ। ਰਮੇਸ਼ ਸਿੰਘ ਲਾਸਟ ਨੇਮ ਕੀ ਆ ਮੈਨੂੰ ਯਾਦ ਨੀ ਆ ਰਿਹਾ ਉਹਦਾ, ਹਨਾ। ਤੇ ਉਹ ਆਏ ਹੋਏ ਸੀਗੇ, ਉਹਨਾਂ ਨੂੰ ਉਹਨਾਂ ਨੇ 5-7 ਮਿੰਟ 10 ਮਿੰਟ ਦਿੱਤੇ, ਤੇ ਉਹਨਾਂ ਨੇ ਬੜਾ ਵਧੀਆ ਕਿਹਾ ਕਿ ਹਾਂ ਵੀ ਆਉਣ ਸੰਗਤਾਂ ਤੇ ਆ, ਤੇ ਕਹਿੰਦੇ ਉਹ ਜਿੱਦਣ ਆਹ ਪਿੱਛੇ ਜੇ ਹੋਇਆ ਸੀ ਨਾ ਆਹ ਜਿੱਦਣ ਕਹਿ ਸੀ ਗੜਗੜਜ ਨੂੰ ਲਾਈਨ ਦੇ ਕੋਲ ਜਾਣ ਨੀ ਦਿੱਤਾ ਹੈਗਾ
1: ਲਾਈਨ
2: ਦੇ ਕੋਲ ਅਰਦਾਸ ਕਰਨ ਦੇ ਲਈ, ਹਾਂਜੀ ਹਾਂਜੀ। ਫਿਰ ਇਹਨੇ ਕਿਹਾ, ਇਹ ਰਮੇਸ਼ ਸਿੰਘ ਨੇ ਕਹਿੰਦਾ ਵੀ ਅਸੀਂ ਉਹਨਾਂ ਦੇ ਜਥੇਦਾਰ ਨੂੰ ਕਿਹਾ ਸੀ ਵੀ ਤੁਸੀਂ ਵੀ ਆਓ ਇੱਧਰ, ਉਧਰਲੇ ਪਾਸੇ ਸੰਗਤਾਂ ਨੇ ਕੀਰਤਨ ਕੀਤਾ ਜਾਂ ਅਰਦਾਸ ਕੀਤੀ, ਤੇ ਬਈ ਸਾਡਾ ਇਹ ਬਾਰਡਰ ਖੋਲਿਆ ਜਾਵੇ ਤੇ ਸੰਗਤਾਂ ਨੂੰ ਦਰਸ਼ਨ ਕਰਨ ਦੀ ਹੋਵੇ ਆ। ਤੇ ਕਹਿੰਦੇ ਵੀ ਉਧਰੋਂ ਜਥੇਦਾਰ ਸਾਹਿਬ ਆਏ, ਉਹ ਤਾਂ ਉਹਨਾਂ ਨੂੰ ਨੇੜੇ ਆਉਣ ਨੀ ਦਿੱਤਾ ਹੈਗਾ, ਹਨਾ। ਤੇ ਫੇਰ ਉਦੋਂ ਬਾਅਦ ਉਹ ਇੱਕ ਭਾਈ ਜਾ ਕੋਈ ਮੈਨੇਜਮੈਂਟ ਕਮੇਟੀ ਦਾ ਹੋਣਾ, ਤੇ ਉਹ ਉੱਠਿਆ ਕਹਿੰਦਾ ਹਾਂ ਵੀ ਇਹਨਾਂ ਨੇ ਬਹੁਤ ਵਧੀਆ ਕਿਹਾ ਸੰਗਤਾਂ ਨੂੰ ਵੀ ਆਉਣ, ਤੇ ਵੀ ਅਸੀਂ ਵੀਜ਼ੇ ਲਈ ਕਹਿ ਕੇ ਜਾਵਾਂਗੇ ਅੰਬੈਸੀ ਨੂੰ, ਅੰਬੈਸੀ ਵੀ ਸਾਰੀਆਂ ਸੰਗ ਜਿਹੜਾ ਵੀ ਆਉਣਾ ਚਾਹੁੰਦਾ ਸ਼ਰਧਾਲੂ ਉਹਨਾਂ ਨੂੰ ਵੀਜ਼ੇ ਲਾਏ ਜਾਣ, ਵੀ ਅਸੀਂ ਚਾਹੁੰਦੇ ਹਾਂ ਵੀ ਸੰਗਤਾਂ ਅਡੋਪਟ ਕਰਨ ਗੁਰਦੁਆਰੇ ਨੂੰ, ਤੇ ਬੱਚਿਆਂ ਨੂੰ ਦੱਸਿਆ ਜਾਵੇ ਆ, ਤੇ ਸਾਰਾ ਕੁਛ ਉਹਨਾਂ ਨੇ ਹਿਸਟਰੀ ਦਾ ਦੱਸਿਆ ਵੀ ਲਾਹੌਰ ਚ ਇੰਨੀ ਹਿਸਟਰੀ ਆਪਣੀ ਪਈ ਆ ਇੱਧਰ ਦੀ, ਹਾਂਜੀ। ਚਲੋ ਫੇਰ ਉਹਨਾਂ ਨੇ ਇਹ ਗੱਲਾਂ ਕਰਨ ਤੋਂ ਬਾਅਦ ਫਿਰ ਕੋਈ ਇੱਕ ਹੋਰ ਬੋਲਿਆ, ਉਹ ਨਾ ਕਹਿੰਦਾ ਵੀ ਹਾਂ ਸਾਡੇ ਦੇਸ਼ ਦੇ ਕਹਿੰਦਾ ਇਹ ਪਾਕਿਸਤਾਨ ਦੇ ਬਾਹਮਣਾਂ ਨੇ ਟੁਕੜੇ ਟੁਕੜੇ ਕਰਤੇ ਆ ਕਰਤਾ। ਅੱਛਾ ਉਹ ਇੱਕ ਕਿਸੇ ਨਾ ਕਿਸੇ ਤਰ੍ਹਾਂ ਪਿਛਲੇ ਹਫਤੇ ਭਾਜੀ ਇਹਨਾਂ ਨੇ ਨਾ ਬੁਲਾਇਆ ਦਿਨ ਸੰਡੇ ਨੂੰ ਜਸਵੰਤ ਸਿੰਘ ਖਾਲੜਾ ਦਾ ਤੇ ਭਾਈ ਦਿਲਾਵਰ ਸਿੰਘ ਦਾ।
1: ਅੱਛਾ ਜੀ,
2: ਹਨਾ
1: ਜੀ,
2: ਹਾਂਜੀ ਭਾਈ ਦਿਲਾਵਰ ਸਿੰਘ, ਹਾਂਜੀ ਭਾਈ ਦਿਲਾਵਰ ਸਿੰਘ ਦੀ ਮਾਤਾ ਜੀ ਆਏ
1: ਜੀ।
2: ਤੁਸੀਂ ਇਹ ਦੇਖੋ ਸੈਣੀ ਸਾਹਿਬ ਭਾਜੀ, ਜਿਵੇਂ ਆਪਣੀਆਂ ਮਾਤਾ ਨੇ ਨਾ ਉਸ ਉਮਰ ਦੀ ਮਾਤਾ ਉਹ
1: ਜੀ,
2: ਬਿਲਕੁਲ ਹੀ ਪੇਂਡੂ ਸਧਾਰਨ ਮਾਤਾ
1: ਜੀ,
2: ਬਿਲਕੁਲ ਹੀ
0: ਜੀ,
2: ਕੋਈ ਉਹਨੂੰ ਇਹ ਨੀ, ਹਾਂਜੀ ਉਹਨੂੰ ਕੁਛ ਜਿਵੇਂ ਆਪਾਂ ਕਹੀਏ ਵੀ ਉਹਨਾਂ ਦੇ ਉਹਦੇ ਪਹਿਰਾਵੇ ਤੋਂ ਜਾਂ ਉਹਦੀ ਤੌਰ ਤੋਂ ਜਿਹੜੀ ਉਹਦੀ ਲੁੱਕ ਸੀ ਉਹ ਤੋਂ ਸਭ ਬਿਲਕੁਲ ਹੀ ਜਿਵੇਂ ਆਪਣੇ ਘਰੇਲੂ ਦੇਸੀ ਬੀਬੀ ਹੁੰਦੀ ਆ ਉਹ ਬੀਬੀ ਉਹਨਾਂ ਨੇ ਲਿਆ ਕੇ ਨਾ ਪਿਛਲੇ ਪਾਸੇ ਉੱਥੇ ਬਿਠਾ
1: ਸਟੇਜ ਤੇ।
2: ਹਾਂਜੀ ਬਸ ਉਹ ਬੋਲੀ ਤਾਂ ਕੁਛ ਹੈ ਨੀ ਕਿਉਂਕਿ ਬਹੁਤ ਹੀ ਸਧਾਰਨ ਬੀਬੀ ਸੀਗੀ ਉਹ, ਹਨਾ। ਤੇ ਫਿਰ ਉਹਦੇ ਬਾਰੇ ਇਹਨਾਂ ਨੇ ਇਤਿਹਾਸ ਪੜ੍ਹਿਆ ਵੀ ਕਿਵੇਂ ਉਹਨੇ ਆਹ ਕੀਤਾ, ਉਹਨੇ ਐਵੇਂ ਕੀਤਾ ਭਾਈ ਦਿਲਾਵਰ ਸਿੰਘ ਨੇ। ਤੇ ਮੈਂ ਕਿਹਾ ਦੇਖੋ ਤੁਸੀਂ ਹਨਾ ਬਈ ਕਿੱਥੇ ਕੀ ਸਿਖਾਈ ਜਾ ਰਹੇ ਨੇ, ਕਿੱਥੇ ਲੈ ਕੇ ਜਾ ਰਹੇ ਨੇ, ਕਿੱਥੇ ਹਨਾ, ਕਿੱਥੇ ਮਤਲਬ ਕਿਹੜੇ ਪਾਸੇ ਨੂੰ ਲੋਕਾਂ ਦਾ ਮਾਇੰਡ ਡਾਇਵਰਟ ਕਰ ਰਹੇ ਨੇ ਇਹ। ਬਈ ਬੈਠੇ ਤਾਂ ਤੁਸੀਂ ਤਾਂ ਇੱਥੇ ਮੌਜ ਨਾਲ ਪੈਸੇ ਲਈ ਬੈਠੇ ਹੋ, ਲੋਕਾਂ ਨੂੰ ਫੇਰ ਉਹੀ ਬੱਚਿਆਂ ਨੂੰ ਤੁਸੀਂ ਉਹੀ ਪੁਠੇਰਾ ਪਾਉਣਾ।
1: ਉਹ ਤਾਂ ਭੈਣ ਜੀ ਉਹ ਦਵਾਣਾ ਸਾਹਿਬ ਦੱਸਦੇ ਹੁੰਦੇ ਸੀ, ਉਹਨਾਂ ਦੇ ਨਾਲ ਯੂਨੀਵਰਸਿਟੀ ਚ ਪੜ੍ਹਦਾ ਹੁੰਦਾ ਸੀ ਦਿਲਾਵਰ, ਤੇ ਬਹੁਤ ਸੈਂਸਿਟਿਵ ਤੇ ਬਹੁਤ ਚੁੱਪ ਚਾਪ ਆਪਣੇ ਆਪ ਦੇ ਵਿੱਚ ਰਹਿੰਦਾ ਹੁੰਦਾ ਸੀ ਜੀ।
2: ਮੈਂ ਕਿਹਾ ਜੀ ਤੁਸੀਂ ਦੱਸੋ ਵੀ ਤੁਸੀਂ ਦੇਖ ਲੋ ਭਾਰਤ ਸਾਹਿਬ ਜਮਾ ਹੀ, ਮਤਲਬ ਜਿਵੇਂ ਮੇਰੀ ਕਿਉਂਕਿ ਹੁਣ ਇੰਨੇ ਸਾਲ ਤਾਂ ਵੈਸੇ ਹੀ ਇਸ ਗੱਲ ਹੋ ਗਏ, ਉਮਰ ਦਾ ਵੀ ਕਿੰਨਾ ਹੁਣ ਜਿਵੇਂ ਸਾਡੀ ਮਦਰ ਉਸ ਏਜ ਦੀ ਉਹ ਤੇ
1: ਬਿਲਕੁਲ ਹੈ ਜੀ
2: ਬਿਲਕੁਲ ਹੀ ਪੇਂਡੂ ਸਧਾਰਨ ਇਹ ਵੀ ਨਹੀਂ ਹੈਗਾ ਵਿਚਾਰੀ ਨੂੰ ਮਤਲਬ ਬਿਲਕੁਲ ਹੀ ਸਧਾਰਨ
1: ਜੀ ਨਾਲੇ ਭੈਣ ਜੀ ਉਹ ਗੁਰਬਾਣੀ ਦੀਆਂ ਵੀ ਤੁੱਕਾਂ ਜਿਹੜੀਆਂ ਨੇ ਜਿਹੜੀਆਂ ਇਹਨਾਂ ਨੂੰ ਰਾਸ ਆਉਂਦੀਆਂ ਨੇ ਉਹ ਹੀ ਉੱਥੇ ਆਪਣੀਆਂ ਲਾਉਂਦੇ ਨੇ ਨਾ ਉਹ ਸਾਰਾ ਕੁਝ ਕਰਦੇ ਆ ਇੱਥੇ ਵੀ ਦੇਖੋ ਹੁਣ ਵੈਸੇ ਜਿਹੜੀ ਸਾਰੀ ਜਿਹੜੀ ਪੂਰੀ ਉਹਨਾਂ ਦੀ ਕਵਿਤਾ ਹੈ ਆਪਣੇ ਸੰਤ ਰਾਮ ਉਦਾਸ ਜੀ ਹੁਣਾਂ ਦੀ ਉਹਦੇ ਵਿੱਚ ਗੁਰੂ ਸਾਹਿਬਾਨਾਂ ਦਾ ਉਹਨਾਂ ਦੀਆਂ ਨਿਸ਼ਾਨੀਆਂ ਦਾ ਜੁਝਾਰੂ ਅਜੀਤ ਸਿੰਘ ਤੇ ਹੋਰ ਉਹਨਾਂ ਦੇ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ ਸਰਸਾ ਦਾ ਜ਼ਿਕਰ ਆਉਂਦਾ ਹੈ ਤੇ ਉੱਪਰ ਉਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਰਾਸ ਆਉਂਦੀਆਂ ਨੇ ਉਹ ਹੀ ਤੋੜ ਮਰੋੜ ਕੇ ਉੱਪਰ ਛਾਪ ਦਿੱਤੀਆਂ ਜੀ ਪਰ ਪੂਰੀ ਜਿਹੜੀ
2: ਪਾਰੇ ਸਾਹਿਬ
1: ਹਾਂਜੀ
2: ਪਾਰੇ ਸਾਹਿਬ ਇਹਨਾਂ ਨੇ ਬਾਹਰਲੇ ਪਾਸੇ ਨਾ ਜਿਵੇਂ ਆਪਾਂ ਦੀਵਾਲੀ ਨੂੰ ਲਾਈਟਾਂ ਲਾਉਂਦੇ ਹੁੰਦੇ ਆ ਨਾ ਬਾਹਰਲੇ ਪਾਸੇ ਲੜੀਆਂ ਲਾ ਦਿੰਦੇ ਆ
1: ਹਾਂਜੀ
2: ਇਸ ਤਰ੍ਹਾਂ ਤਾਂ ਇਹਨਾਂ ਨੇ ਅੱਠ ਅੱਠ ਦਸ ਦਸ ਫੁੱਟ ਲੰਬੀਆਂ ਥੱਲੇ ਨੂੰ ਪੋਸਟਰ ਬਣਾਏ ਹੋਏ ਨੇ ਹਰੇਕ ਹੀ ਜਿਹੜੇ ਆਹ ਦੂਜੇ ਨੇ ਜਿਹਨਾਂ ਨੂੰ ਇਹ ਜੁਝਾਰੂ ਸਿੰਘ ਕਹਿੰਦੇ ਨੇ ਹਨਾ ਚਲੋ ਜੋ ਵੀ ਤੇ ਉਹ ਉਹਨਾਂ ਦੇ ਪੋਸਟਰ ਲਾਏ ਨੇ ਇਹਨਾਂ ਨੇ ਕਿਸੇ ਗਦਰੀ ਬਾਬੇ ਦੇ ਪੋਸਟਰ ਨਹੀਂ ਲਾਏ
1: ਬਿਲਕੁਲ ਹੈ ਜੀ ਬਿਲਕੁਲ ਜਿਹਨਾਂ ਨੇ ਗੁਰੂ ਘਰ ਵਸਾਏ ਨੇ ਜੀ ਇੱਥੇ ਸਾਰਾ ਕੁਝ ਆਪ ਭਾਈ ਸਾਹਿਬਾਨਾਂ ਦੀ ਜਿਹੜੀ ਹੈ ਸੇਵਾ ਵੀ ਨਿਭਾਈ ਅੰਮ੍ਰਿਤ ਵੀ ਛਕੇ ਸਾਰਾ ਕੁਝ ਕੀਤਾ ਹੈ ਬਿਲਕੁਲ ਹੈ
0: ਤੁਹਾਡੀ
2: ਆ ਗੱਲ ਨਾਲ ਮੈਂ ਬਹੁਤਾ ਸਹਿਮਤ ਨੀ ਇਹ ਕਨਫਿਊਜ ਨੀ ਹੈਗੇ
1: ਸਾਰੇ
2: ਮੈਂ ਛੋਟਾ ਜਿਹਾ ਸੋਫਟ ਜਿਹਾ ਵਰਡ ਯੂਜ ਕਰ ਲੈਂਦੀ ਹਾਂ ਮੈਂ ਪੰਜਾਬੀ ਦਾ ਬਹੁਤਾ ਹਾਰਡ ਵਰਡ ਨੀ ਯੂਜ ਕਰਦੀ ਬਸ ਆ ਚਲਾਕੀ ਵਾਲਾ ਬਸ ਠੀਕ ਆ ਇਹ ਇਹਨਾਂ ਨੂੰ ਸਭ ਪਤਾ ਇਹਨਾਂ ਦੇ ਦਿਮਾਗ ਦੇ ਪਿੱਛੇ ਇਹਨਾਂ ਦਾ ਏਮ ਕੀ ਆ ਕੀ ਇਹਨਾਂ ਨੇ ਕਿਵੇਂ ਪੈਸਾ ਉਹ ਨੇ ਇਹ ਹਨਾ ਇੱਕ ਜਿਵੇਂ ਆਪਾਂ ਕਹਿੰਦੇ ਆ ਮਤਲਬ ਚਲੋ ਠੀਕ ਆ ਮੈਂ ਹੁਣ ਕੁਛ ਨੀ ਕਹਿਣਾ ਤੇ
1: ਔਜਲਾ ਸਾਹਿਬ ਨੇ ਨਾਮ ਜਿਹੜਾ ਤੁਸੀਂ ਗੱਲ ਕਰਦੇ ਸੀ ਰਮੇਸ਼ ਸਿੰਘ ਅਰੋੜਾ ਸੀ ਉਹਨਾਂ ਦਾ ਪੂਰਾ ਨਾ
2: ਹਾਂ ਠੀਕ ਆ ਹਾਂਜੀ ਹਾਂਜੀ ਰਮੇਸ਼ ਸਿੰਘ ਅਰੋੜਾ ਬੜੀ ਪਰਸਨੈਲਿਟੀ ਬੜਾ ਹੀ ਥੋੜੀ ਉਮਰ ਦਾ ਹੀ ਹੋਣੇ ਮੇਰੇ ਖਿਆਲ 40-45 ਸਾਲ ਦਾ ਹੀ ਉਹ ਯੰਗ ਜਿਹੀ ਸੀ ਤੇ ਦਾੜੀ ਪ੍ਰਕਾਸ਼ ਕੀਤੀ ਹੋਈ ਤੇ ਬਹੁਤ ਵਧੀਆ ਪੱਗ ਬੰਨੀ ਹੋਈ ਬਹੁਤ ਹੀ ਪਰਸਨੈਲਿਟੀ ਠੀਕ ਸੀ ਪਰਸਨੈਲਿਟੀ ਸੀਗੀ ਤੇ ਬੋਲਦਾ ਵੀ ਠੀਕ ਸੀਗਾ ਚਲੋ ਜਿਵੇਂ ਵੀ ਉਹਨੇ ਤਾਂ ਆਪਦੇ ਕੰਟਰੀ ਦੀ ਹੋਈ ਪ੍ਰੇਸ ਕਰਨੀ ਸੀਗੀ ਹਨਾ
1: ਬਿਲਕੁਲ
2: ਤੇ ਉਹ ਤਾਂ ਕਹਿੰਦੇ ਵੀ ਸਿੱਖਾਂ ਨੇ ਇੱਥੇ ਵਿਤਕਰਾ ਹੁੰਦਾ ਸਾਡੇ ਨਾਲ ਨੀ ਉੱਥੇ ਵਿਤਕਰਾ ਹੁੰਦਾ ਹੈਗਾ ਹਨਾ ਤੇ ਮੈਂ ਕਿਹਾ ਵੀ ਇਹ ਵੀ ਠੀਕ ਆ ਹਨਾ ਤੁਸੀਂ ਤਾਂ ਉਸੇ ਪਾਸੇ ਉਹਨਾਂ ਨੇ ਆਪਣੇ ਕੰਟਰੀ ਵੱਲੋਂ ਹੀ ਬੋਲਣਾ ਥੋੜਾ ਜਿਹਾ ਜੋ ਵੀ ਬੋਲਣਾ ਹਨਾ ਤੇ
0: ਸਾਡਿਆਂ ਨੂੰ ਖਿਲਾਫ ਬੁਲਾ ਲਓ ਤਾਂ ਜਿੰਨਾ ਮਰਜ਼ੀ ਬਿਲਕੁਲ ਸਾਡਿਆਂ ਨੂੰ ਪੰਜਾਬ ਚ ਬੈਠਿਆਂ ਨਾਲ ਵਿਤਕਰਾ ਹੋਈ ਜਾਂਦਾ
1: ਬਿਲਕੁਲ
2: ਤੇ ਹਾਂਜੀ ਹਾਂਜੀ ਠੀਕ ਸੀਗਾ ਵਧੀਆ ਸੀਗਾ ਤੇ ਇਸ ਕਰਕੇ ਮੈਂ ਕਈ ਵਾਰੀ ਸੋਚਦੀ ਹੁੰਦੀ ਆ ਮੈਂ ਦੇਖਦੀ ਹੁੰਦੀ ਮੈਂ ਕਿਹਾ ਵੀ ਚਲੋ ਬਹੁਤ ਇਨਫੋਰਮੇਸ਼ਨ ਹੀ ਸਹੀ ਹੈ ਨਾ
1: ਤੇ
2: ਨਵੀਂ ਤੋਂ ਨਵੀਂ ਇਨਫੋਰਮੇਸ਼ਨ ਮਿਲਦੀ ਆ ਉੱਥੇ ਮੈਂ ਜਦ ਜਾਂਦੀ ਆ ਹਰ ਸੰਡੇ ਨੂੰ ਕੁਛ ਨਾ ਕੁਛ
1: ਜੀ ਇਹਨਾਂ ਦੇ ਇਹ ਆ ਨਾ ਕਿ ਇੱਥੇ ਚਲਾਕੀ ਤਾਂ ਕਰਦੇ ਆ ਕਿਉਂਕਿ ਜਿਹੜੇ ਪੁਰਾਣੇ ਬੱਚੇ ਨੇ ਜਾਂ ਚਲੋ ਮੇਰਾ ਵੀ ਬਰਥ 83 ਦਾ ਹੈ ਚਲੋ ਕੁਝ ਚੀਜ਼ਾਂ ਉਸ ਥੋੜੀ ਬਹੁਤੀ ਸੁਰਤ ਸੰਭਾਲ ਲਈ ਸੀ 92 ਤੱਕ 94 ਤੱਕ ਇਹ ਸਾਰੀ ਚੱਲਦਾ ਰਿਹਾ ਉਸ ਸਮੇਂ ਚ ਤੇ ਉਹਨਾਂ ਨੂੰ ਤੀ ਗਮਰਾਹ ਕਰ ਸਕਦੇ ਪਰ ਜਿਹੜੇ ਨਵੇਂ ਬੱਚੇ ਨੇ ਜਿਹੜੇ 2000 ਦੇ ਜਾਂ ਕਹਿ ਲਓ ਜਾਂ ਇਹਨਾਂ ਮੁਲਕਾਂ ਦੇ ਵਿੱਚ ਜੰਮੇ ਪਲੇ ਆ ਉਹ ਉਹਨਾਂ ਨੂੰ ਜਿਹੜਾ ਬ੍ਰੇਨ ਵਾਸ਼ ਆਸਾਨੀ ਦੇ ਨਾਲ ਉਹ ਚੀਜ਼ਾਂ ਦੇ ਵਿੱਚ ਕਰਦੇ ਆ ਜੀ ਇਹ
2: ਪਰ ਸਭ ਇਹ ਨਾ ਆਪਸ ਵਿੱਚ ਸਿਰ ਪੜਾ ਲੜੀ ਜਾਂਦਾ ਪਰ ਇਹਨਾਂ ਦੇ ਸਿਰ ਹੀ ਬਹੁਤ ਸਟਰੋਂਗ ਨੇ
1: ਬਿਲਕੁਲ ਹੈ ਜੀ
2: ਹਨਾ ਤੇ ਜਿਹੜੇ ਇੱਥੇ ਵੀ ਨੇ ਨਾ ਜਿਹੜੇ ਇਹ ਨੇ ਇਹਨਾਂ ਆਪ ਹੀ ਸਿਰ ਮਾਰੀ ਜਾਂਦੇ ਇੱਕ ਦੂਜੇ ਦੇ ਵਿੱਚ
1: ਜੀ ਬਿਲਕੁਲ ਹੈ ਜੀ
2: ਪਰ ਹੈ ਹੀ ਢੀਠ ਬਹੁਤ ਜ਼ਿਆਦਾ
1: ਜੀ ਭੈਣ ਜੀ ਪਿਛਲੇ ਨਾ ਕੈਨੇਡਾ ਦੀ ਖਬਰ ਕੀਤੀ ਸੀ ਗੁਰੂ ਘਰ ਦਾ ਇਹਨਾਂ ਨੇ ਗਿਰਵੀ ਰੱਖੇ ਹੋਏ ਨੇ ਜੀ
0: ਬਿਲਕੁਲ ਜੀ
2: ਫੇਰ ਉਹ ਤਾਂ ਐਕਚੁਲੀ ਤਾਂ ਇਹ ਸੂਫੀਆਂ ਵਾਲੇ ਤਾਂ ਇਹੀ ਨੇ ਉਹ ਕਹਿੰਦੇ ਵੀ ਗੁਰੂ ਘਰ ਚ ਤਾਂ ਉਹ ਸੂਫੀ ਜਿਵੇਂ ਕਹਿੰਦੇ ਵੀ ਰੱਬ ਤਾਂ ਤੁਹਾਡੇ ਅੰਦਰ ਆ
1: ਬਿਲਕੁਲ
2: ਹਨਾ ਤੇ ਉਹ ਉਹਨਾਂ ਨੇ ਇਹ ਵੀ ਵਿੱਚੋਂ ਵਿੱਚ ਵਿੱਚ ਸਾਰੇ ਪਾਸੇ ਜਿੱਥੇ ਜਿੱਥੇ ਜਿਹੜੀ ਚੀਜ਼ ਲੋਟ ਲੱਗਦੀ ਆ ਲਾਈਨ ਜਿਹੜੀ ਜਿੱਥੇ ਤੁਕ ਜੁੜ ਠੀਕ ਹੁੰਦੀ ਉੱਥੋਂ ਫੜ ਲੈਂਦੇ ਉਹ ਕਹਿੰਦੇ ਵੀ ਗੁਰੂ ਘਰ ਨੂੰ ਕੀ ਆ ਉਹ ਤਾਂ ਕਹਿੰਦੇ ਵੀ ਅੰਦਰ ਆ ਸਾਰਾ ਕੁਛ ਤਾਂ ਕਰਕੇ ਵੀ ਇਹਨੂੰ ਗਿਰਵੀ ਰੱਖ ਵੀ ਦੋ
1: ਬਿਲਕੁਲ
2: ਰੱਬ ਕਿਹੜਾ ਕਿਸੇ ਦੇ ਗਿਰਵੀ ਰੱਖੇ ਤੇ ਉਹ ਕਹਿੰਦੇ ਰੱਬ ਗਿਰਵੀ ਹੋਣਾ ਆ ਤਾਂ ਕਰਕੇ ਇਹਨਾਂ ਦਾ ਡਰ ਚੱਕਿਆ ਹੋਇਆ ਸਾਰਾ ਕੁਛ ਹਾਂਜੀ
0: ਬਿਲਕੁਲ ਜੀ ਇਹ ਤਾਂ ਪੱਕੀਆਂ ਇੱਟਾਂ ਦਾ ਇੱਕ ਕੋਠਾ ਹੈ ਜੀ
2: ਬਿਲਕੁਲ ਬਿਲਕੁਲ
0: ਕਹਿੰਦਾ ਕੋਠਾ ਰੱਬ ਦਾ ਤੇ ਤੇਰਾ ਹੀ ਵਜੂਦ ਹੈ
1: ਬਾਕੀ ਸਭ ਫਜ਼ੂਲ ਹੈ ਸੈਣੀ ਸਾਹਿਬ
0: ਔਰ ਫੀਕ ਤੇਰੇ ਅੰਦਰ ਹੀ ਮੌਜੂਦ ਹੈ, ਕੰਧ ਵਹਿਮ ਦੀ ਤੂੰ ਢਾ ਦੇ ਮਾਰ ਸੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸੁੱਟ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ। ਹਾਂਜੀ
1: ਸੈਣੀ ਸਾਹਿਬ, ਲੋਟੇ ਦਾ ਤਾਂ ਸਾਰਾ ਕੰਮ ਆ ਜੀ, ਲੋਟਾ ਭੰਨ ਤਾ ਮੁੜ ਕੇ ਸੋਟਾ ਕੀ ਕਰੂ।
2: ਚਲੋ ਸੁਣ ਲਿਆ, ਬਹੁਤ ਵਧੀਆ, ਬਹੁਤ
1: ਥੈਂਕ ਯੂ ਭੈਣ ਜੀ,
2: ਚੰਗਾ ਲੱਗਦਾ।
0: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ ਜੀ।
1: ਜੀ ਦੋਸਤੋ, ਇਸ ਤਰ੍ਹਾਂ ਜੀ ਹਰਵਿੰਦਰ ਜੋਲ ਭੈਣ ਜੀ, ਜੀ ਸੈਣੀ ਸਾਹਿਬ ਜਾਂਦੇ ਜਾਂਦੇ ਕੀ ਕਹੋਗੇ?
0: ਮੈਂ ਹੁਣ ਜਾਂਦੇ ਜਾਂਦੇ ਮੁਹੰਮਦ ਸਾਹਿਬ ਦਾ ਜਿਹੜਾ ਗੀਤ ਸੁਣਨਾ ਹੈਗਾ ਆ, ਤੇ ਇਸ ਕਰਕੇ ਮੇਰਾ ਟਾਈਮ ਜਿਹੜਾ ਤੁਸੀਂ ਉਹਨਾਂ ਨੂੰ ਦੇ ਦਿਓ, ਖਬਰਾਂ ਬਾਕੀ ਬਾਅਦ ਚ ਕਰਿਓ, ਜੇ ਉਹ ਆ ਜਾਂਦੇ ਤੇ ਪਹਿਲਾਂ ਉਹਨਾਂ ਦਾ ਗੀਤ ਲਾ ਦਿਓ।
1: ਨਹੀਂ ਤੁਸੀਂ
0: ਸੁਣਾ ਹੁੰਦਾ ਉਹਨਾਂ ਦਾ ਗੀਤ,
1: ਇੱਕ ਖਬਰ ਰਹਿ ਗਈ ਵੈਸੇ ਆ, ਤੁਸੀਂ ਹੁਣੇ ਹੁਣੇ ਬਿੱਲ ਦੇ ਕੇ ਹਟੇ ਹੋ, ਪਾਵਰ ਕੌਮ ਦੇ ਵੱਲੋਂ ਬਿਜਲੀ ਕਨੈਕਸ਼ਨ ਕੱਟਣ ਤੇ ਰੋਕ ਲਾ ਦਿੱਤੀ ਹੈ, ਤੁਸੀਂ ਡਰਿਆ ਨਾ ਕਰੋ।
0: ਉਹ ਲਟੇਰੇ ਆ, ਲਟੇਰੇ ਆ ਜੀ, ਉਹ ਗੱਲ ਇਹ ਤਾਂ ਹੈਗੀ ਜੀ, ਉਹ ਕੁੰਭ ਦਾ ਹੋਇਆ ਮੇਲਾ, ਇੱਕ ਸਾਧੂ ਸੀਗਾ, ਉਹ ਜਿਹੜਾ ਕੁੰਭ ਤੇ ਗਿਆ ਤੇ ਉਹਦਾ ਵਿਚਾਰੇ ਦਾ ਕੰਬਲ ਚੱਕ ਹੋ ਗਿਆ, ਤੇ ਉਹ ਕਿਸੇ ਨੇ ਜਾ ਕੇ ਪੁੱਛਿਆ ਕਿੱਦਾਂ ਕਹਿੰਦਾ ਕਿੱਦਾਂ ਬਾਬਾ ਜੀ ਕੁੰਭ ਨਾ ਆਇਆ ਏ, ਕਹਿੰਦਾ ਕਾਹਦਾ ਕੁੰਭ, ਕਹਿੰਦਾ ਸਭ ਸਾਡਾ ਕੰਬਲ ਚੱਕਣ ਦੀਆਂ ਸਕੀਮਾਂ ਸੀਗੀਆਂ। ਹੈਂਜੀ
1: ਔਜਲਾ ਸਾਹਿਬ ਜੁੜੇ, ਇਹਨਾਂ ਤੋਂ ਗੁਣ ਸਿੱਖੋ ਥੋੜੇ ਜੇ ਬਿਜ਼ਨਸ ਦੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਹਾਂਜੀ ਵੀਰ ਜੀ,
3: ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ, ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ।
3: ਚਲੋ ਭੈਣ ਜੀ, ਵਧੀਆ ਵਿਚਾਰ ਦੱਸ ਕੇ ਗਏ
1: ਜੀ।
3: ਦੇਖੋ ਮੈਂ ਜਿਹੜਾ ਤੁਸੀਂ ਫਿਰੋਜ਼ਪੁਰ ਵਾਲਾ ਇੰਸਪੈਕਟਰ ਫੜਿਆ,
1: ਹਾਂਜੀ
3: ਤੁਸੀਂ ਇਹ ਦੇਖੋ ਵੀ ਅਸੀਂ ਇਹਨਾਂ ਤੋਂ ਕੀ ਪੁਲਿਸ ਵਾਲਿਆਂ ਤੋਂ ਆਸ ਰੱਖਾਂਗੇ। ਇਹ ਕਹਿੰਦੇ ਨੇ ਜੀ ਇਹ ਪੰਜਾਬ ਦੇ ਵਿੱਚੋਂ ਆਹ ਚੀਜ਼ਾਂ ਖਤਮ ਕਰਨ ਨੂੰ ਲੱਗੇ ਹਨ। ਥੋੜੇ ਯਾਦ ਹੋਣਾ ਜਦੋਂ ਰਵੀ ਸਿੱਧੂ ਵਾਲਾ ਕਾਂਡ ਹੋਇਆ ਸੀ
1: ਨਾ ਜੀ, ਬਹੁਤ ਮਸ਼ਹੂਰ ਸੀ।
3: ਮੈਂ ਉਹ ਪਿੰਡ ਨੀ ਯਾਦ ਆ ਰਿਹਾ, ਮੈਂ ਯਾਦ ਕਰ ਰਿਹਾ ਸੀ ਰਾਏਕੋਟ ਦੇ ਕੋਲ ਪਿੰਡ ਆ ਮਾਣੂਕੇ, ਉਹਨਾਂ ਦੇ ਵਿਚਾਲੇ ਜਾਂਦਾ ਪਿੰਡ, ਉੱਥੇ ਦਾ ਇੱਕ ਐਸ ਐਸ ਪੀ ਸੀਗਾ
1: ਜੀ,
3: ਉਹ ਬਾਅਦ ਪਿੰਡ ਨਾਲ ਪਹਿਲਾ ਐਸ ਐਸ ਪੀ ਜਿਹੜਾ ਆਪਦੇ ਨਾਂ ਨਾਲ ਪੁਲਿਸ ਮਹਿਕਮੇ ਚ ਆਪਦਾ ਪਿੰਡ ਲਾਉਂਦਾ ਹੁੰਦਾ ਸੀ, ਰਾਰੇ ਤੇ ਸੀ ਪਿੰਡ ਕੋਈ ਸਮਥਿੰਗ
1: ਜੀ,
3: ਹੈ ਤਾਂ ਉਹ ਐਸ ਐਸ ਪੀ ਬਸ ਬੈਸੀ ਬਾਦਲ ਸਾਹਿਬ ਨਾਲ ਨੇੜ ਤੋਂ ਸੀ, ਉਹਦੇ ਅੱਗੇ ਲੱਗਿਆ ਸੀ
1: ਜੀ।
3: ਉਹ ਉਦੋਂ ਕਰੰਸੀ ਬਹੁਤ ਆਉਂਦੀ ਸੀ ਦੋ ਨੰਬਰ ਦੀ ਉਧਰੋਂ
1: ਜੀ,
3: ਉਹਨੇ ਰਵੀ ਸਿੱਧੂ ਨੂੰ 2 ਕਰੋੜ ਰੁਪਇਆ ਦਿੱਤਾ, ਆਪਦਾ ਮੁੰਡਾ ਪੁਲਿਸ ਚ ਭਰਤੀ ਕਰ ਲਿਆ ਤੇ ਕੁੜੀ ਪੀ ਸੀ ਐਸ ਬਣਾ ਲਈ
1: ਜੀ।
3: ਤੇ ਜਦੋਂ ਉਹਨਾਂ ਨੇ ਪੈਸੇ ਖੋਲੇ ਤੇ ਪੈਸੇ ਜਾਲੀ ਸੀਗੇ।
1: ਅੱਛਾ ਜੀ, ਉੱਪਰ ਲਾ ਤੇ ਥੱਲੇ ਲਾ ਨੋਟ ਸੀ।
3: ਉਹਨਾਂ ਨੇ ਜਾ ਕੇ ਉਹ ਦਿੱਲੀ ਫੂਕੇ, ਫੂਕਣੇ ਕਿਹੜਾ ਸੌਖੇ ਸੀ, 2 ਕਰੋੜ ਕਿਹੜਾ ਥੋੜਾ ਹੁੰਦਾ ਮੇਰੇ ਜਾਣੀ। ਹਾਂ ਚਲੋ, ਉਦੋਂ ਬਾਅਦ ਤਾਂ ਉਹ ਕੇਸ ਹੋ ਗਿਆ ਨਾ, ਉਹਨੂੰ ਕਹਿ ਸਕਦੇ ਸੀ ਕੁਛ, ਮਾੜਾ ਬੰਦਾ ਹੁੰਦਾ ਉਹਨੂੰ ਚੱਕ ਵੀ ਲੈਂਦੇ ਵੀ ਤੂੰ ਸਾਨੂੰ ਗਲਤ ਨੋਟ ਦੇ ਗਿਆ, ਹੁਣ ਇਹ ਵੀ ਨੀ ਕਹਿ ਸਕਦੇ
1: ਜੀ।
3: ਤੇ ਉਹ ਚਲੋ ਬਾਅਦ ਦੇ ਵਿੱਚ ਰਵੀ ਸਿੱਧੂ ਕਾਂਡ ਹੋ ਗਿਆ ਤਾਂ ਬੱਚੇ ਤਾਂ ਉਹਦੇ ਰਹਿ ਗਏ ਸੀ, ਪਰ ਇਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੇ ਲੋਕਾਂ ਦਾ ਤੁਸੀਂ ਕੀ ਆਸ ਰੱਖਦੇ ਹੋ ਕਿ ਇਹ ਮੁਜਰਮ ਨੂੰ ਫੜ ਲੈਣਗੇ?
1: ਨਾ ਜੀ ਨਾ ਜੀ,
3: ਜਿਹੜੇ ਖੁਦ ਆਪ ਕੰਮ ਕਰਦੇ ਨੇ। ਹਾਂਜੀ, ਮੇਰਾ ਸਵਾਲ ਜਿਹੜਾ ਤੁਸੀਂ ਕਰਦੇ ਸੀ ਨਾ ਫਿਰੋਜ਼ਪੁਰ ਵਾਲੇ ਪੁਲਿਸ ਵਾਲੇ ਦਾ, ਜਾਂ ਜਿਹੜੀ ਮੋਗੇ ਫੜੀ ਹੈ, ਤੇ ਤੁਸੀਂ ਇਹਨਾਂ ਤੋਂ ਕੀ ਆਸ ਰੱਖਦੇ ਹੋ ਕਿ ਇਹ
1: ਥਾਰ ਵਾਲੀ ਬੀਬੀ ਪੀਜ਼ਾ ਸੀਗੀ ਪਹਿਲਾਂ, ਥਾਰ ਵਾਲੀ?
3: ਬਿਲਕੁਲ
1: ਜੀ।
3: ਮਾਰੇ ਕਹਿਣ ਦਾ ਮਤਲਬ ਅਸੀਂ ਇਹਨਾਂ ਤੋਂ ਕੀ ਆਸ ਰੱਖਦੇ?
1: ਨਾ ਜੀ ਨਾ
0: ਜੀ ਨਾ ਜੀ ਨਾ
1: ਜੀ।
3: ਹਾਂਜੀ, ਇਹ ਬਸ ਇੱਕ ਨੌਂ ਦੇ ਨੇ ਤੇ ਇੱਕ ਆਪਣੇ, ਗੱਲ ਅਸਲ ਚ ਇਹ ਹੈ ਇਹ ਵੀ ਕੀ ਕਰਨ ਜਿਹਦੇ ਸਾਡੇ ਉੱਪਰ ਬਿਠਾਏ ਹੋਏ ਨੇ ਪਹਿਲਾਂ ਤਾਂ ਉਹ ਲੱਗੇ ਹੋਏ ਨੇ, ਜੇ ਉਹ 100 ਬਣਾਉਂਦੇ ਨੇ ਤਾਂ 50 ਇਹਨਾਂ ਨੂੰ ਬਣਾਉਣੇ ਨੀ ਵਿੱਚੋਂ।
1: ਬਿਲਕੁਲ
3: ਜੀ, ਦੇਖੋ ਵੀ ਅਸੀਂ ਬਾਹਰੋਂ ਮਤਲਬ ਇੱਕ ਦੂਜੇ ਮੁਲਕ ਤੋਂ ਕਰੰਸੀ ਰੋਕਣੀ ਹੈ ਕਿ ਅਸੀਂ ਵੀ ਉਹਦੇ ਵਿੱਚ ਹਿੱਸਾ ਰੱਖਣਾ?
1: ਬਿਲਕੁਲ ਹੈ ਜੀ,
3: ਕਿੱਡੀ ਘਟੀਆ ਗੱਲ ਸੀ ਇਹ। ਫਿਰ ਉਹ ਫੜਿਆ ਗਿਆ ਸੀ, ਮਤਲਬ ਬਾਅਦ ਵਿੱਚ ਤਾਂ ਰਿਟਾਇਰ ਹੋਇਆ, ਵੈਸੇ ਤਾਂ ਉਹ ਰਿਟਾਇਰ ਹੋ ਗਿਆ, ਯਾਰ ਮੂੰਹ ਚ ਨਾਂ ਤੇ ਪਿੰਡ ਫਿਰੀ ਜਾਂਦਾ, ਰਾਏਕੋਟ ਦੇ ਨਾਲੇ ਪਿੰਡ ਉਹਦਾ
1: ਜੀ।
3: ਤੇ ਮਤਲਬ ਅਸੀਂ ਮੇਰੇ ਥੋੜੀ ਜਿਹੀ ਗੱਲ ਚ ਮੇਰੇ ਸਵਾਲ ਤਾਂ ਆਇਆ ਵੀ ਅਸੀਂ ਕੀ ਆਸ ਰੱਖ ਸਕਦੇ ਹਾਂ ਵੀ ਜਿਹੜੀ ਸਾਡੇ ਤੇ ਲਾਈ ਹੋਈ ਹੈ ਇਹਨਾਂ ਨੇ
1: ਜੀ,
3: ਸਾਡੀ ਰੱਖਿਆ ਲਈ, ਉਹੀ ਚੋਰ ਨੇ?
1: ਬਿਲਕੁਲ ਜੀ,
0: ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਵੀਰ ਜੀ, ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਆ।
3: ਕਰੂ ਕੌਣ ਜੀ, ਕੌਣ
0: ਕਰੇ? ਕੋਈ ਸੈਂਟਰ, ਕੋਈ ਸੈਂਟਰ ਏਜੰਸੀ ਕਰੇ ਜੀ। ਗੱਲ ਤਾਂ ਇਹ ਨਾਲ
3: ਵੀ ਉਹੀ ਆ, ਹੁਣ ਤੁਸੀਂ ਫੇਰ ਦੇਖੋ ਚਾਹੇ ਪਟਵਾਰੀ ਫੜੇ ਜਾਂਦੇ ਨੇ, ਚਾਹੇ ਕੋਈ ਵੀ ਫੜਿਆ ਜਾਂਦਾ, ਨਾਲੇ ਤਾਂ ਜਿੰਨੇ ਚਿਰ ਸਸਪੈਂਡ ਰਹਿੰਦੇ ਜਦੋਂ ਬਹਾਰਦੇ ਉਨੀ ਸਰਕਾਰ ਮਿਲ ਜਾਂਦੀ ਉਹਨਾਂ ਨੂੰ।
0: ਹਾਂਜੀ, ਇਕੱਠੇ ਪੈਸੇ ਮਿਲ ਜਾਂਦੇ ਆ,
3: ਇਕੱਠੇ ਪੈਸੇ ਮਿਲ ਜਾਂਦੇ ਨੇ।
0: ਹਾਂਜੀ
3: ਇਹ ਸਸਪੈਂਡ ਹੋਇਆ ਕਿਹੜਾ, ਇਹਨਾਂ ਨੂੰ ਰਾਖ ਨਹੀਂ, ਉਹਦੇ ਸਾਰੇ ਪਾਸੇ ਹੀ ਰਾਖ ਹੈ, ਆ ਤੁਸੀਂ ਦੱਸਿਆ ਪ੍ਰਵਾਈ ਫੇਰ ਰੱਖ ਲਿਆ ਉਹਨਾਂ ਨੇ,
0: ਬਿਲਕੁਲ ਜੀ ਗਰਦਾਵਰ ਬਣਾਤਾ
3: ਜਦੋਂ ਫੜਨ ਵਾਲੇ ਹੀ ਉਹ ਨੇ
1: ਜੀ
0: ਹਾਂਜੀ
3: ਜਿਹੜੇ ਪਹਿਲਾਂ ਹੀ ਆਪ ਉਹਦੇ ਅਰਗੇ ਨੇ, ਇਨਸਾਫ਼ ਕਿੱਥੋਂ ਮਿਲਣਾ?
0: ਬਿਲਕੁਲ
3: ਤੁਸੀਂ ਕਹਿੰਦੇ ਸਕਰੀਨ ਕਰੂ ਕੌਣ ਰਾਜਨ ਜੀ, ਮੈਨੂੰ ਇਹ ਤਾਂ ਦੱਸੋ।
1: ਜੇ ਓਜਲਾ ਸਾਹਿਬ ਸਕਰੀਨਿੰਗ ਕਰਦੇ ਵੀ ਆ ਤਾਂ ਫਿਰ ਉਹਦੇ ਵਿੱਚ ਲੋਕ ਜਿਹੜੇ ਨੇ ਆਪ ਮੁਹਾਰੇ ਹੋ ਜਾਂਦੇ ਨੇ ਜੀ, ਭਈ ਏਦਾਂ ਧੱਕਾ ਹੁੰਦਾ ਜੀ ਉਹ, ਫਿਰ ਸਾਡੇ
3: ਮੇਰੇ ਹਿਸਾਬ ਨਾਲ 70% ਦਾ ਸਾਡੇ ਲੋਕ ਸਭਾ ਚ, 70% ਦਾ ਲੋਕ ਸਭਾ ਚ ਅਪਰਾਧੀ ਬੈਠੇ ਜਿਹਨਾਂ ਨੇ ਇਹ ਘਨੋਣ ਜੁਰਮ ਕੀਤੇ ਹੋਏ, ਤੁਸੀਂ ਕਾਨੂੰਨ ਕਿਤੋਂ ਪਾਲਦੇ?
1: ਨਾ ਨਾ ਨਾ ਨਾ ਹੋ ਹੀ ਨਹੀਂ ਸਕਦਾ ਜੀ, ਇੰਨਾ ਕਰਪਟ ਹੋ ਚੁੱਕਿਆ ਸਾਰਾ ਕੁਝ ਜੀ,
3: ਸਿਸਟਮ ਹੀ ਕਰਪਟ ਹੋ ਚੁੱਕਿਆ
1: ਜੀ।
3: ਮਾੜਾ ਮੋਟਾ ਨਿਆਂ ਤੇ ਭਰੋਸਾ ਸੀਗਾ, ਇਹ ਵੀ ਦੇਖ ਲਓ ਕਿੱਧਰ ਚੱਲੇ ਹੋਏ ਨੇ ਜੀ ਹੁਣ
1: ਜੀ,
3: ਉਹ ਵੀ ਉਸੇ ਤਾਣੇ ਬਾਣੇ ਦੇ, ਜਿਹੜਾ ਕੋਈ ਰਿਟਾਇਰ ਹੁੰਦਾ ਪੋਲੀਟੀਕਲ ਪਾਰਟੀ ਜੁਆਇਨ ਕਰ ਲੈਂਦਾ
1: ਜੀ,
3: ਤੁਸੀਂ ਫਿਰ ਉਹਦਾ ਏਮ ਕੀ ਹੈ ਜੀ? ਤੁਸੀਂ ਇੱਕ ਬੰਦੇ ਦਾ, ਤੁਸੀਂ ਹੋ ਜਾਂ ਕੋਈ ਵੀ ਆ, ਮੈਂ ਜੋਬ ਕਰਦਾ ਜੇ ਮੈਂ 35 ਸਾਲ ਦਾ, ਜੇ ਮੇਰਾ ਏਮ ਹੀ ਉਹ ਹੈ
1: ਬਿਲਕੁਲ,
3: ਤੇ ਫਿਰ ਮੈਂ ਤਾਂ ਉਹੀ ਦੇਖਣਾ ਕਿ ਮਤਲਬ ਕਿਵੇਂ ਇਕੱਠਾ ਕਰਾਂ ਧਨ ਨੂੰ ਖੜ ਕੇ, ਫਿਰ ਮੈਂ MLA ਬਣਾ, ਮੰਤਰੀ ਬਣਾ।
1: ਨਾਲੇ ਓਜਲਾ ਸਾਹਿਬ ਸਵਾਲ ਤਾਂ ਇਹ ਖੜਾ ਹੁੰਦਾ, ਜਦੋਂ ਤੁਸੀਂ ਜੋਬ ਦੇ ਵਿੱਚ ਸੀ ਉਦੋਂ ਕਿਉਂ ਨੀ ਇਨਸਾਫ਼ ਕੀਤਾ, ਬਾਅਦ ਚੋਂ ਕਿਉਂ ਰੋਲਾ ਪਾਉਂਦੇ ਹੋ?
3: ਮੈਂ ਸਾਰਿਆਂ ਨੂੰ ਵੱਧ ਮੈਂ ਹੇਟ ਇਸੇ ਚੀਜ਼ ਨੂੰ ਕਰਦਾ, ਬਾਅਦ ਕਿਤਾਬਾਂ ਕਾਹਦੇ ਵਾਸਤੇ ਲਿਖ,
1: ਕਾਹਦੇ ਲਈ ਕਿਤਾਬਾਂ ਲਿਖਣੀਆਂ, ਜਾਂ ਕਾਹ ਤੋਂ ਰੋਲਾ ਪਾਉਂਦੇ ਹੋ ਮੀਡੀਆ ਦੇ ਵਿੱਚ ਆ ਕੇ ਵੀ ਆਹ ਕੀਤਾ ਉਹ ਕੀਤਾ,
3: ਜਦੋਂ ਤੁਹਾਡੇ ਹੋਰ ਲਿਆਉਣੇ ਹੋ ਲੋਕਾਂ ਦਾ, ਹੋਰ
1: ਐਕਸ਼ਨ ਲਿਆ
3: ਲੋਕਾਂ ਨੂੰ ਅੱਗ ਲਾਉਣੇ ਹੋ,
1: ਮਤਲਬ
3: ਇਹ ਕਿਤਾਬਾਂ ਵੀ ਤਾਂ ਸਾਡੇ ਜਿਹੜੀ ਕੋਈ ਨਵੀਂ ਪੀੜ੍ਹੀ ਪੜ੍ਹਦੀ ਹੈ, ਚਲੋ ਹੁਣ ਕਿਤਾਬ ਲਿਖੀ ਹੈ ਜਿਹੜੇ ਇੱਕ ਬਲੂ ਸਟਾਰ ਦੇ ਉੱਪਰ ਲਿਖੀ ਹੈ, ਉਹ CEO ਦੇ ਵਿੱਚ ਕੁਛ ਅਫਸਰ ਤੁਹਾਡੇ ਸਾਹਿਬ ਨੇ ਵਧੀਆ ਕਿਤਾਬ ਪੜ੍ਹ ਕੇ ਬਣਾਈ, JP
1: ਕੁਲਦੀਪ ਨਈਅਰ ਉਹਨਾਂ ਦੇ ਵੀ ਬਥੇਰੇ
3: ਸਾਰੇ, ਨਹੀਂ ਨਹੀਂ ਇੱਕ ਹੋਰ ਸੀ ਸਿੰਘ ਇੱਥੇ ਰਹਿੰਦਾ ਕੈਨੇਡਾ ਹੁਣ,
1: ਹਾਂਜੀ ਹਾਂਜੀ
3: ਕਣੀ ਢਿੱਲੋਂ ਆ ਕੌਣ ਉਹ, ਮੈਂ ਭੁੱਲ ਗਿਆ ਨਾਮ, ਸ਼ਾਇਦ ਭੈਣ
1: ਜੀ
3: ਜਿਆਦਾ ਜਿਵੇਂ ਟਵਾਣਾ ਸਾਹਿਬ ਵੀ ਪੜ੍ਹ ਕੇ ਸੁਣਾਈ ਸੀ ਉਹਦੀ ਕਿਤਾਬ ਬਲੂ ਸਟਾਰ ਦੇ ਉੱਪਰ
1: ਜੀ,
3: ਮਤਲਬ ਹੁਣ ਉਹ ਇਹੋ ਜਿਹੇ ਖੁਲਾਸੇ ਕਰ ਰਿਹਾ, ਹੁਣ ਉਹਦਾ ਫਾਇਦਾ ਕੀ ਉਹ ਖੁਲਾਸੇ ਕਰਨ ਦਾ
1: ਜੀ, ਹੁਣ ਮੀਡੀਆ ਦੇ ਵਿੱਚ ਦੇਖੋ ਕਿੰਨੇ ਮੀਡੀਆ ਦੇ
3: ਲੜੇ ਨਾ ਉਹ ਰਹੇ, ਨਾ ਮਾਰਨ ਵਾਲੇ ਰਹੇ ਨਾ ਮਰਨ ਵਾਲੇ ਰਹੇ, ਹੁਣ
1: ਬਿਲਕੁਲ
3: ਲੜਨ ਵਾਲੇ ਰਹੇ
1: ਜੀ,
3: ਹੁਣ ਉਹਦਾ ਨਿਕਲਣਾ ਕੀ ਉਹਦੇ ਵਿੱਚੋਂ?
1: ਤੁਸੀਂ ਦੇਖੋ ਕਿੰਨੇ ਮੀਡੀਆ ਦੇ ਵਿੱਚ ਅੱਜ ਕੱਲ ਲੋਕ ਪਿਛਲੇ ਦਿਨਾਂ ਚ ਆਏ ਨੇ, ਜਦੋਂ ਖਾਲੜਾ ਹੁਣਾਂ ਦਾ ਮਸਲਾ ਚੱਲਿਆ, ਮੈਂ ਤਾਂ ਅਖੇ ਜੀ ਇਹਨਾਂ ਦੇ ਨਾਲ ਰਿਹਾ ਜੀ, ਮੈਂ ਤਾਂ ਇਹਨਾਂ ਦਾ ਸੱਜਾ ਹੱਥ ਸੀ ਜੀ, ਮੈਂ ਇਹਨਾਂ ਦਾ ਖੱਬਾ ਹੱਥ ਸੀ ਜੀ,
3: ਤੇ ਤੂੰ ਤੈਨੂੰ ਕਿਉਂ ਨਹੀਂ ਚੱਕਿਆ?
1: ਬਿਲਕੁਲ
3: ਉਹਨੂੰ ਇਕੱਲੇ ਨੂੰ ਕਿਉਂ ਚੱਕਿਆ?
1: ਅਖੇ ਜੀ ਉਹ ਲੁਧਿਆਣਾ ਡਕੈਤੀ ਹੋਈ ਸੀ, ਏਦਾਂ ਹੋਈ ਸੀ ਜੀ, ਓਦਾਂ ਹੋਈ ਸੀ, ਸਾਰੇ ਕੁਝ ਕਰਨ ਭਈ ਕੀਤਾ ਕਿ ਇਹਨਾਂ ਨੇ?
3: ਹਰ ਚੀਜ਼ ਨਾ ਦੇਖੋ, ਅੱਜ ਮੈਂ ਭੈਣ ਜੀ ਦੱਸ ਕੇ ਮਾਤਾ ਖੜੀ ਕਰਤੀ, ਹਰ ਚੀਜ਼ ਨੂੰ ਕੈਸ਼ ਕਰਦੇ ਹੋ, ਚਾਹੇ
1: ਕੈਸ਼ ਕਰਦੇ
3: ਹੋ, ਕੈਸ਼ ਨਹੀਂ ਹੁੰਦਾ, ਹਰ ਚੀਜ਼ ਪਾਸੇ ਕੈਸ਼ ਕਰਨ ਦੀ ਇਹੀ ਕੋਸ਼ਿਸ਼ ਕਰਦੇ।
1: GFS ਆਪਣੇ GBS ਸਿੱਧੂ ਸਾਹਿਬ ਦੀ ਗੱਲ ਕਰਦੇ ਹੋ?
3: ਹਾਂ GBS ਜੋਲ
1: ਭੈਣ ਜੀ ਨੇ ਭੇਜਿਆ। ਹਾਂਜੀ
3: ਹਾਂਜੀ ਹਾਂਜੀ GBS ਸਿੱਧੂ
1: ਜੀ,
3: ਉਹ ਮਤਲਬ ਹੁਣ ਕਿਤਾਬਾਂ ਲਿਖੀ ਜਾਂਦੇ ਨੇ ਉਹ
1: ਜੀ,
3: ਉਹਦਾ ਫਾਇਦਾ ਕੀ ਹੈ? ਉਹਦਾ ਕੀ ਫਾਇਦਾ ਉਸ ਸਿੱਖ ਕੌਮ ਨੂੰ ਲਿਖਣ?
1: ਕੁਛ ਨੇ ਜੀ ਕੁਛ ਨੇ,
3: ਜਿੱਥੇ ਸਾਡਾ ਅਟੈਕ ਹੋਇਆ ਉੱਥੇ ਜਾ ਕੇ ਤਾਂ ਅੱਜ ਦੀ ਪੀੜ੍ਹੀ ਆ ਭੈਣ ਜੀ ਦੇ ਬੱਚੇ ਪੁੱਤੇ ਨੂੰ ਲੈ ਕੇ ਗਏ ਹੁਣ ਇਹਨੇ, ਕਹੀ ਜਾਣ ਜਿੱਦਾਂ ਹੋਰ ਸਮਝ ਜਾ ਕੇ ਵੀ ਇੱਥੇ ਅਟੈਕ ਹੋਏ, ਜੇ ਮੰਨ ਜਾਣ ਕਦੇ ਉਹ ਇਹਨਾਂ ਨੂੰ ਗਲਤ ਕਹਿਣਗੇ, ਉਹ ਤਾਂ ਮਟਾਤਾ ਅਸੀਂ, ਕਿਤਾਬਾਂ ਨੇ ਕੀ ਕਰਨਾ ਸਾਨੂੰ?
1: ਕੁਛ ਨੀ ਜੀ।
3: ਠੀਕ ਆ ਭਰਜਵੀਰ,
1: ਵਧੀਆ, ਬਹੁਤ ਬਹੁਤ ਸ਼ੁਕਰੀਆ ਸੋਹਣੇ ਵਿਚਾਰਾਂ ਲਈ ਜੀ। ਦੋਸਤੋ ਇਹ ਸਾਂਝੀ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਮਾਨ ਸਿੰਘ ਸੈਣੀ ਸਾਹਿਬ ਲਿਖਦੇ ਨੇ, ਇਹ ਬਾਹਰ ਵਾਲੇ ਜਿਹੜੇ ਨੇ ਖਾੜਕੂ ਬਹੁਤੇ ਸਰਕਾਰੀ ਤਿੱਤਰ ਨੇ ਜੀ, ਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ, ਤੇ ਉਹਨਾਂ ਦੀ ਵੀ ਸਾਂਝ ਪਾਵਾਂਗੇ ਅੱਗੇ ਜਾ ਕੇ। ਤੇ ਦੋਸਤੋ ਪ੍ਰੋਗਰਾਮ ਚੰਗਾ ਲੱਗਦਾ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ। ਤੇ UK ਦੀ ਗੱਲ ਕਰਦੇ ਹਾਂ ਥੋੜੀ ਜੀ। UK ਹਵਾਈ ਸੈਨਾ ਦੇ ਅੱਡੇ ਦੇ ਉੱਤੇ ਹਮਲੇ ਦੀ ਸਾਜ਼ਿਸ਼ ਦੇ ਦੋਸ਼ ਦੇ ਵਿੱਚ 5 ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ ਕੀਤੇ ਹੈ। ਅੱਤਵਾਦ ਵਿਰੋਧੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਇਹਦੇ ਵਿੱਚ ਜਾਂਚ, ਤੇ ਨਾਲ ਨਾਲ ਫੋਨ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ। ਬ੍ਰਿਟੇਨ ਦੀ ਗੱਲ ਕਰਕੇ ਮੁਹੰਮਦ ਜੀ ਦੀ ਗੱਲ ਸੁਣਦੇ ਹਾਂ। ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਿਸ ਜਿਹੜੀ ਹੈ CTP ਨੇ ਅੱਜ ਸੋਮਵਾਰ ਕਹਿ ਦਿੱਤਾ ਹੈ ਕਿ ਰਾਇਲ ਏਅਰਫੋਰਸ RAF ਦੇ ਅੱਡੇ ਦੇ ਉੱਤੇ ਵਿਸਫੋਟਕ ਦੇ ਨਾਲ ਜਿਹੜਾ ਹਮਲੇ ਦੀ ਸਾਜ਼ਿਸ਼ ਦੇ ਮਾਮਲੇ ਚ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਸਾਰੇ 5 ਵਿਅਕਤੀ 20 ਤੋਂ 30 ਸਾਲ ਦੀ ਉਮਰ ਦੇ ਬ੍ਰਿਟਿਸ਼ ਨਾਗਰਿਕ ਨੇ। ਦੱਖਣ ਪੱਛਮੀ ਇੰਗਲੈਂਡ ਦੇ ਵਿੱਚ RAF ਏਅਰਫੋਰਡ ਵੱਲ ਜਾ ਰਹੀਆਂ 3 ਸ਼ੱਕੀ ਗੱਡੀਆਂ ਨੂੰ ਐਤਵਾਰ ਨੂੰ ਜਿਹੜਾ ਅਧਿਕਾਰੀਆਂ ਨੇ ਰੋਕਿਆ ਸੀਗਾ, ਜਿਸ ਤੋਂ ਬਾਅਦ CTP ਦੇ ਜਿਹੜਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੇ ਵਿੱਚ ਆਪਣਾ ਗਲੂਸੈਸਟਰ ਸ਼ਾਇਰ ਦੇ ਵੇਲਫੋਰਡ ਇਲਾਕੇ ਦੇ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਉੱਤੇ ਬ੍ਰਿਟਿਸ਼ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਅਪਰਾਧ ਕਰਨ ਤੇ ਅੱਤਵਾਦ ਵਿਰੋਧੀ ਐਕਟ ਦੀ ਧਾਰਾ 5 ਦੇ ਤਹਿਤ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰਨ ਦਾ ਜਿਹੜਾ ਸ਼ੱਕ ਹੈ। CTP ਨੇ ਜਿਹੜਾ ਬਿਆਨ ਦੇ ਵਿਚ ਕਿਹਾ ਕਿ ਲੰਡਨ ਦੇ ਵਿਚ ਰਹਿਣ ਵਾਲੇ ਇਨ੍ਹਾਂ ਲੋਕਾਂ ਨੂੰ ਪੁਲਿਸ ਅਤੇ ਅਪਰਾਧ ਸਬੂਤ ਐਕਟ ਦੇ ਤਹਿਤ ਹਿਰਾਸਤ ਚ ਰੱਖਿਆ ਗਿਆ ਤੇ ਉਨ੍ਹਾਂ ਦੀ ਹਿਰਾਸਤ ਦੀ ਮਿਆਦ ਵਧਾ ਦਿੱਤੀ ਗਈ ਹੈ। ਤੇ ਵੇਲਫੋਰਡ ਦੀ ਇਕ ਜਿਹੜੀ ਸਥਾਨਕ ਮਹਿਲਾ ਕਿਸਾਨ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਦਰਖਤਾਂ ਦੇ ਕੋਲ ਹੁੱਡ ਅਤੇ ਮਾਸਕ ਪਹਿਨੇ ਹੋਏ ਲੋਕਾਂ ਦਾ ਇਕ ਵੱਡਾ ਸਮੂਹ ਦੇਖ ਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਭੇਜੀ ਸੀ ਤੇ ਉਨ੍ਹਾਂ ਨੇ BBC ਨੂੰ ਦੱਸਿਆ ਕਿ ਮੇਰਾ ਮੰਨਣਾ ਹੈ ਕਿ ਮੇਰੇ 999 ਦੇ ਉੱਤੇ ਕੀਤੇ ਗਏ ਫੋਨ ਨੇ ਉਨ੍ਹਾਂ ਦੇ ਮਨਸੂਬਿਆਂ ਦੇ ਉੱਤੇ ਪਾਣੀ ਫੇਰ ਛੱਡਿਆ ਤੇ ਉੱਥੇ ਹੀ ਬ੍ਰਿਟੇਨ ਦੇ ਰੱਖਿਆ ਮੰਤਰੀ ਵੇਸ ਸਟੀਟਿੰਗ ਨੇ ਜਿਹੜਾ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਪਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਕਿਸਾਨ ਨੂੰ ਸ਼ਾਇਦ ਮਾਮਲੇ ਦੀ ਗੰਭੀਰਤਾ ਦਾ ਪੂਰਾ ਅੰਦਾਜ਼ਾ ਨਹੀਂ ਸੀਗਾ ਪਰ ਉਨ੍ਹਾਂ ਦਾ ਧੰਨਵਾਦ ਜ਼ਰੂਰ ਕੀਤਾ ਵੱਡੀ ਘਟਨਾ ਹੋਣ ਤੋਂ ਜਿਹੜਾ ਠੱਲ ਪਾਈ ਹੈ। ਤੇ ਇਸ ਤਰ੍ਹਾਂ ਦੇ ਵੀ ਲੋਕ ਨੇ ਭਾਈ ਕਈ ਸਾਡੇ ਵਰਗੇ ਨੇ ਕਹਿ ਦਿੰਦੇ ਭਾਈ ਸਾਨੂੰ ਕੀ ਹੈ ਜੋ ਕਰਦੇ ਆ ਕਰੀ ਜਾਂਦੋ ਆਪਾਂ ਕਿਉਂ ਵਿੱਚ ਪੈਣਾ ਹੈ ਤੇ ਇਸ ਤਰ੍ਹਾਂ ਦਾ ਵੀ ਮੁੱਦੇ ਚੱਲਦੇ ਆ। ਤੇ ਲੋ ਦੋਸਤੋ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ ਤੇ ਸੈਣੀ ਸਾਹਿਬ ਨੂੰ ਉਨ੍ਹਾਂ ਚਿਰ ਨੀਂਦ ਨਹੀਂ ਆਉਣੀ ਤੇ ਉਹਨਾਂ ਦਾ ਗੀਤ ਸੁਣ ਕੇ ਤੇ ਫਿਰ ਆਪਾਂ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਜਦ ਤੱਕ ਸੈਣੀ ਸਾਹਿਬ ਵੀ ਸੁਣ ਲੈਣਗੇ। ਸਤਿ ਸ੍ਰੀ ਅਕਾਲ ਜੀ ਅਨੂ ਜੀ ਮੁਹੰਮਦ ਜੀ ਸਵਾਗਤ ਹੈ ਜੀ ਅਨੂ ਜੀ
4: ਜੀ ਥੈਂਕ ਯੂ ਸੋ ਮਚ ਵੀਰ ਭਵਿੰਦਰ ਜੀ ਜਿੰਦੇ ਵਾਸਤੇ ਰਹੋ ਤੇ ਮੁਹੰਮਦ ਜੀ ਸੋਚਦੇ ਵੀ ਇਸ ਵਕਤ ਜੋ ਤਸ਼ੀਲਾਂ ਉਹ ਵੀ ਜਿੰਦੇ ਵਾਸਤੇ ਰਹਿਣ ਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਚੱਲੀਆਂ ਮਜੋਲ ਭੈਣ ਜੀ ਵੀ ਆਪਣਾ ਵੀਰ ਸਿਕੰਦਰ ਜੀ ਵੀ ਆਏ ਰਾਜਨ ਸੈਣੀ ਸਾਹਿਬ ਵੀ ਕਿਆ ਬਾਤਾਂ ਬਹੁਤ ਬੜੀ ਦਮਦਾਰ ਗੱਲਬਾਤ ਹੁੰਦੀ ਆ ਤੇ ਬੜਾ ਸੋਹਣਾ ਲੱਗਦਾ ਬੜੀਆਂ ਗੱਲਾਂ ਜਿਹੜਾ ਸਿੱਖਣ ਨੂੰ ਵੀ ਬੜਾ ਕੁਛ ਮਿਲਦਾ
1: ਬਿਲਕੁਲ
4: ਤੇ ਗੱਲਾਂ ਚੱਲਦੀਆਂ ਪਈਆਂ ਸੀ ਬਿਲਕੁਲ ਇਸੇ ਤਰ੍ਹਾਂ ਹੀ ਹੈਗੀ ਵੀ ਆਰ ਆਲ ਰਿਸਪੋਨਸੀਬਲ ਇਹਦੇ ਵਿੱਚ ਜਿਹੜਾ ਹੈਗਾ ਹੁਣ ਜਿਵੇਂ ਹੁਣੇ ਹੁਣੇ ਤੁਸੀਂ ਹਾਲੀ ਇਹ ਗੱਲ ਕਹਿ ਰਹੇ ਸੀ ਵੀ ਜੋ ਹੁੰਦਾ ਹੁੰਦਾ ਰਹਾ ਵੀ ਕਈ ਇਸ ਤਰ੍ਹਾਂ ਦੇ ਵੀ ਸੱਚ ਹੈਗੇ ਆ ਵੀ ਜੋ ਸਾਨੂੰ ਕੀ ਲੱਗੇ ਹਨਾ
1: ਬਿਲਕੁਲ
4: ਇਸ ਤਰ੍ਹਾਂ ਨਹੀਂ ਹੁੰਦਾ ਵੀ ਆਰ ਆਲ ਰਿਸਪੋਨਸੀਬਲ ਕੱਲ ਨੂੰ ਜਦੋਂ ਹਿਸਾਬ ਕਿਤਾਬ ਉਹਨਾਂ ਦੇ ਸਾਰੇ ਗੱਲਾਂ ਪਕੜ ਸਾਰਿਆਂ ਦੀ ਹੋਣੀ
1: ਇਹ ਜੀ ਮੁਹੰਮਦ ਜੀ ਸਿਟੀਜ਼ਨਸ਼ਿਪ ਆ ਇਹ ਤੁਹਾਡੀ ਜ਼ਿੰਮੇਵਾਰੀ ਹੈ ਕੱਲੇ ਇਹ ਨਹੀਂ ਸਿਟੀਜ਼ਨਸ਼ਿਪ ਲੈ ਲਈ ਤੁਸੀਂ ਮਤਲਬ ਕਿ ਦੇਸ਼ ਦੇ ਵਾਸੀ ਬਣ ਗਏ ਇਹ ਜ਼ਿੰਮੇਵਾਰੀਆਂ ਦੇ ਨਾਲ ਤੁਸੀਂ ਬਣਦੇ ਹੋ ਜੀ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਰਹਿ ਰਹੇ ਹੋ ਜੀ
4: ਜ਼ਿੰਮੇਵਾਰੀ ਬਿਲਕੁਲ ਬਿਲਕੁਲ ਮੈਂ ਇਸ ਗੱਲ ਤੋਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਮੁਤਫਿਕ ਹੈਗਾ
1: ਜੀ
4: ਜ਼ਿੰਮੇਵਾਰੀ ਹੈਗੀ ਰਿਸਪੋਨਸੀਬਿਲਟੀ ਆ ਇਸ ਤੋਂ ਨਹੀਂ ਭੱਜਣਾ ਚਾਹੀਦਾ ਸਾਨੂੰ
1: ਜੀ
4: ਹੁਣ ਜੇ ਕਿਸੇ ਨੇ ਨਾ ਅਮਰ ਵਿੱਚ ਮਾਰੂਫ ਨਹੀਂ ਆ ਨਾਲ ਮੁਨਕਰ ਦਾ ਮਾਨਾ ਕੀ ਸੀ ਇਹੋ ਹੀ ਸੀ
1: ਜਿਹੜੇ
4: ਖੁਦ ਚੰਗੇ ਕੰਮ ਕਰਨੇ ਦੂਸਰਿਆਂ ਨੂੰ ਵੀ ਕਹਿਣਾ ਹੈਗਾ
1: ਹੁਣ
4: ਦੂਸਰੇ ਪਾਸੇ ਜੇ ਕੋਈ ਮਾੜਾ ਕਰਦਾ ਪਿਆ ਤੇ ਇਹਦਾ ਮਤਲਬ ਇਹ ਥੋੜਾ ਹੈਗਾ ਵੀ ਤੁਸੀਂ ਦੇਖੀ ਜਾਂਦੇ ਹੈਗੇ ਵੀ ਕਿ ਉਹਨੂੰ ਕਹਿਣਾ ਨੀਗਾ ਨਹੀਂ ਉਹ ਤੋਂ ਵੀ ਉਹਨੂੰ ਕਹੋ ਵੀ ਭਾਈ ਇਹ ਮਾੜਾ ਕੰਮ ਹੈ ਤੇ ਤੇਰਾ ਨੁਕਸਾਨ ਹੋ ਜਾਣਾ ਹੈਗਾ
1: ਤੇ
4: ਤੂੰ ਇਹ ਨਾ ਕਰ ਹੈਨਾ ਤੇ ਕੋਈ ਗੱਲ ਨਹੀਂ ਪਰ ਜਿਹੜਾ ਦੂਸਰਾ ਫੇਜ ਹੈ ਨਾ ਬੜਾ ਡੇਂਜਰਸ ਹੈਗਾ ਪਹਿਲਾਂ ਇਹਦੇ ਵਿੱਚ ਤਾਂ ਕੋਈ ਪੀਸ ਬੋਲਿਆ ਬਈ ਕੋਈ ਚੰਗੇ ਕੰਮ ਕਰ ਉਹਨਾਂ ਨੇ ਤੁਹਾਡੀ ਗੱਲ ਸੁਣ ਲੈਣੀ ਆ ਕਿਉਂਕਿ ਉਹ ਓਪੋਜੀਸ਼ਨ ਨਹੀਂ ਹੋਣੀ ਲੇਕਿਨ ਦੂਸਰਾ ਜਿਹੜਾ ਬੜਾ ਡੇਂਜਰਸ ਇਹ ਚ ਓਪੋਜੀਸ਼ਨ ਹੁੰਦੀ ਆ 100% ਓਪੋਜੀਸ਼ਨ ਆ ਕਿਉਂ ਜਦੋਂ ਮਾੜੇ ਬੰਦੇ ਨੇ ਤੁਸੀਂ ਕਹਿਣਾ ਵੀ ਕੋਈ ਸ਼ਰਾਬ ਪੀਂਦਾ ਜਾਂ ਗਲਤ ਕੰਮ ਕਰ ਜਾਂ ਤੂੰ ਨਾ ਕਰ ਅਗਲਾ ਕਹਿੰਦਾ ਵੀ ਮੈਂ ਤੇਰੇ ਪੀਣ ਦੀ ਗੱਲ ਆ ਗਈ ਤਾਂ
1: ਮੈਂ ਕਹਿੰਦਾ ਮੁੱਲ ਲੈ ਕੇ ਦਿੰਦਾ ਮੈਨੂੰ ਕਹਿੰਦਾ
4: ਹਾਂ ਤੂੰ ਕਿਹੜਾ ਮੁੱਲ ਲੈ ਕੇ ਯਾਨੀ ਯਾਰ ਤੁਸੀਂ ਉਹਦੇ ਫਾਇਦੇ ਦੀ ਗੱਲ ਕਰ ਰਹੇ ਅਗਲਾ ਨਹੀਂ ਲੈਂਦਾ ਇਸ ਚੀਜ਼ ਨੂੰ ਹਨਾ ਉਹ ਆਪਣੇ ਐਂਗਲ ਨਾਲ ਸੋਚ ਰਿਹਾ ਹੈਗਾ ਤੇ ਇਹ ਚੀਜ਼ਾਂ ਹੈਗਾ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ ਲਾਜ਼ਮ ਜਿਹੜਾ ਹੈਗਾ ਇੰਪਰੂਵਮੈਂਟ ਕਰਨੀ ਚਾਹੀਦੀ ਔਰ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੋ ਜਿਹੜਾ ਹੈਗਾ ਦੂਸਰਿਆਂ ਦਾ ਹਾਂ ਕੋਈ ਕਹਿੰਦਾ ਯਾਰ ਇਹ ਬੜੀ ਭਲੇ ਭਾਵਨਾ ਲੈ ਕੇ ਦੂਸਰਿਆਂ ਨੂੰ ਜਿਹੜਾ ਉਪਦੇਸ਼ ਦਿੰਦਾ ਹੈਗਾ ਉਹ ਲੋਕਾਂ ਨੇ ਤੁਹਾਨੂੰ ਕਹਿਣਾ ਹੀ ਕਹਿਣਾ ਓਪੋਜੀਸ਼ਨ ਤੁਹਾਡੀ ਹੋਣੀ ਆ
1: ਲੇਕਿਨ ਕਈ ਵਾਰੀ ਨਾ ਮੁਹੰਮਦ ਜੀ ਤੁਸੀਂ ਆ ਗੱਲ ਕੀਤੀ ਨਾ ਸਰਬੱਤ ਦੇ ਭਲੇ ਦੀ ਕਿ ਭਲੇ ਦਾ ਲੈ ਕੇ ਚੱਲੋ ਕਈ ਵਾਰੀ ਇਹ ਸ਼ੱਕ ਹੁੰਦਾ ਕਿ ਅਸੀਂ ਬਸ ਮੂੰਹੋਂ ਹੀ ਕਹਿੰਦੇ ਆ ਸੱਚ ਦੇ ਵਿੱਚ ਭਲਾ ਨਹੀਂ ਮੰਗਦੇ ਕਿਸੇ ਦਾ ਆਪਣੇ
4: ਉਹੀ ਕਈ ਕਹਿੰਦੇ ਉਪਦੇਸ਼ ਹੀ ਦੇ ਰਿਹਾ ਹੈਗਾ
1: ਜੀ ਬਿਲਕੁਲ
4: ਇਹ ਚੀਜ਼ਾਂ ਹੈਗੀਆਂ ਬਾਕੀ ਚਲੋ ਉੱਪਰ ਵਾਲਾ ਜਿਹੜਾ ਹੈਗਾ ਉਹ ਤਾਂ ਦੇਖਦਾ ਹੀ ਪਿਆ ਨਾ
1: ਕਿਉਂਕਿ
4: ਕੱਲ ਨੂੰ ਅਸੀਂ ਜਿਹੜਾ ਹੈਗਾ ਰਿਸਪੋਨਸੀਬਲ ਆ ਕੱਲ ਨੂੰ ਜਵਾਬ ਤਾਂ ਦੇ ਸਕਦੇ ਹਾਂ ਵੀ
1: ਬਿਲਕੁਲ
4: ਇਹ ਚੀਜ਼ਾਂ ਹੈਗੀਆਂ ਆ ਕੋਈ ਕਹਿੰਦੇ ਸੀ ਐਵੇਂ ਦੇ ਰੱਬ ਰੱਬ ਜ਼ਿਆਦਾ ਕਰਦਾ ਸੀ ਤਾਂ ਜਿਹੜਾ ਹੈਗਾ ਉਸ ਤੋਂ ਆਰਡਰ ਆ ਗਿਆ ਉਹਨਾਂ ਨੇ ਕਿਹਾ ਵੀ ਉਹਨੂੰ ਪਹਿਲੋ ਚੱਕੋ ਰੱਬ ਨੇ ਕਿਹਾ ਉਹ ਕਹਿੰਦੇ ਵੀ ਕਿਉਂ ਜੀ ਉਹ ਤਾਂ ਹਰ ਵੇਲੇ ਮਾਲਾ ਫੜ ਕੇ ਹੱਥ ਚ ਰੱਬ ਰੱਬ ਕਰਦਾ ਰਹਿੰਦਾ ਉਹ ਤਾਂ ਤੁਹਾਡਾ ਨਾਮ ਬੜਾ ਲੈਂਦਾ ਉਹ ਕਹਿੰਦੇ ਨਾਂ ਲੈਣ ਨੂੰ ਕੀ ਕਰਨਾ
1: ਜੀ
4: ਜਿਹੜਾ ਹੈਗਾ ਜਦੋਂ ਜਮਾਨੇ ਚ ਇੰਨਾ ਜ਼ੁਲਮ ਹੋ ਰਿਹਾ ਅਤਿਆਚਾਰ ਹੋ ਰਿਹਾ ਮਾੜੇ ਕੰਮ ਹੋ ਰਿਹਾ ਉਹ ਬਈ ਇਹ ਇਕੱਲਾ ਚੌਂਕੜੀ ਮਾਰ ਕੇ ਰੱਬ ਰੱਬ ਕਰਨਾ ਹੀ ਇਹ ਗੱਲ ਤੋਂ ਇਹ ਨਹੀਂ ਆ ਮਾ ਰੋਕੋ ਜੇ ਕੋਈ ਗਲਤ ਕੰਮ ਕਰਦਾ
1: ਬਿਲਕੁਲ
4: ਜਿਹੜਾ ਹੈਗਾ ਉਹਦਾ ਕੋਈ ਨੁਕਸਾਨ ਕਿਸੇ ਦਾ ਹੁੰਦਾ ਤਾਂ ਉਹਨੂੰ ਰੋਕੋ ਦੱਸੋ ਵੀ ਭਾਈ ਤੇਰਾ ਨੁਕਸਾਨ ਹੋਈ ਜਾ ਰਿਹਾ ਉਹ ਨਾ ਹੋਵੇ ਤੈਨੂੰ ਬਾਅਦ ਚ ਪਤਾ ਲੱਗੇ ਜਦੋਂ ਬਿਲਕੁਲ ਹੀ ਖਤਮ ਹੋ ਗਿਆ ਕੰਮ ਹੈ ਸਮੇਂ ਤੋਂ ਪਹਿਲਾਂ ਪਹਿਲਾਂ ਉਹਨੂੰ ਦੱਸਣਾ ਚਾਹੀਦਾ ਤੇ ਲੋ ਜੀ ਫਿਰ ਰੂਹਦਾਰੀ ਵੀ ਹੋ ਜਾਵੇ
1: ਬਜ਼ੁਰਗ ਨੇ ਗੱਲ ਕਹੀ ਸੀ ਕਿ ਜਿਹੜਾ ਹਨਾ ਜਿਆਦਾ ਵਫ਼ਾਦਾਰ ਵੀ ਬਣਦਾ ਨਾ ਹੱਦ ਤੋਂ ਵੱਧ ਉਹ ਵੀ ਕਿਤੇ ਨਾ ਕਿਤੇ ਧੋਖਾ ਦੇ ਜਾਂਦਾ ਜੀ ਤੇ ਗੱਲ ਆਖਰ ਚ ਉਹੀ ਹੋਈ ਸੀ ਜੀ ਤੇ ਵਫ਼ਾਦਾਰੀ ਵੱਧ ਵੀ ਮਾਰ ਲੈਂਦੀ ਹੈ ਜੀ
4: ਬਿਲਕੁਲ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਜੀ ਵੀ ਚੀਜ਼ ਦੀ ਮਿਕਦਾਰ ਜਿਹੜੀ ਆ ਉਹ ਵੀ ਮਾੜੀ ਹੁੰਦੀ ਆ ਮਿਰਚਾਂ ਜ਼ਿਆਦਾ ਪੈ ਗਈਆਂ ਤੇ ਤਾਂ ਵੀ ਸਬਜ਼ੀ ਦਾ ਸਵਾਦ ਗਿਆ ਘੱਟ ਪਈਆਂ ਦਾ ਕਹਿਣਾ ਫਿੱਕੀ ਆ ਮੀਡੀਅਮ ਜਿਹਾ ਸੋਹਣਾ ਰਹਿੰਦਾ ਹੈਗਾ ਮੀਡੀਅਮ ਜਿਹਾ ਹੋ ਕੇ ਚੱਲਣਾ ਚਾਹੀਦਾ ਸਾਨੂੰ
1: ਬਿਲਕੁਲ ਹੈ ਜੀ

तेरी मैं खुदाई मांग ली, ओ, तेरी मैं खुदाई मांग ली।

0: ਕੀ ਕਿਹੜੀ ਮੈਂ ਖੁਦਾਈ ਮੰਗ ਲਈ ਕਿਹੜੀ ਮੈਂ ਖੁਦਾਈ ਮੰਗ ਲਈ ਮਰੀ ਜਾਣ ਦੇ ਹੋ ਮਰੀ ਜਾਣ ਦੇ ਕਿਸੇ ਦਾ ਮੈਨੂੰ ਹੋ ਕੇ ਕਿਹੜੀ ਮੈਂ ਖੁਦਾਈ ਮੰਗ ਲਈ ਕਿਹੜੀ ਮੈਂ ਖੁਦਾਈ ਮੰਗ ਲਈ।
1: ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਬਖਸ਼ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਸਾਂਝ ਦੇ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਸਾਂਝੀ ਮੁਹੰਮਦ ਜੀ ਤੇ ਪਾਕਿਸਤਾਨ ਨੂੰ ਚੱਲਦੇ ਆ, ਕੁਝ ਜਿਹੜੀਆਂ ਨੇ ਦੋ ਚਾਰ ਖਬਰਾਂ ਨੇ ਤੇ ਉਸ ਤੋਂ ਬਾਅਦ ਸਮਾਪਤੀ ਵੱਲ ਨੂੰ ਵਧਦੇ ਆ। ਤੇ ਔਜਲਾ ਸਾਹਿਬ ਕਹਿੰਦੇ ਆ ਬਖਸ਼ੀ ਜੀ ਰਾਜਨ ਜੀ ਨੂੰ ਤੁਹਾਡੀ ਆਵਾਜ਼ ਦੇ ਨਸ਼ੇ ਦੇ ਉੱਤੇ ਲੱਗ ਗਏ, ਬਾਕੀ ਲੋਰੀਆਂ ਛੱਡ ਗਏ ਆ। ਖੈਬਰ ਪਖਤੂਨਖਵਾ ਦੇ ਵਿਚ ਸਿੱਖ ਆਨੰਦ ਕਾਰਜ ਬਿੱਲ ਦੇ ਉੱਤੇ ਚਰਚਾ ਹੋ ਰਹੀ ਹੈ ਤੇ ਕਾਨੂੰਨ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਬਿੱਲ ਵਿਧਾਨ ਸਭਾ ਦੇ ਵਿਚ ਪੇਸ਼ ਹੋਏਗਾ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਵਿਚ ਸਿੱਖ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੇ ਲਈ ਸਿੱਖ ਆਨੰਦ ਕਾਰਜ ਬਿੱਲ 2026 ਦੇ ਉੱਤੇ ਕਾਨੂੰਨੀ ਘਾੜਿਆਂ, ਸਰਕਾਰੀ ਅਧਿਕਾਰੀਆਂ ਤੇ ਸਿੱਖ ਨੁਮਾਇੰਦਿਆਂ ਨੇ ਵਿਚਾਰ ਚਰਚਾ ਕੀਤੀ ਹੈ ਤੇ ਸੂਬਾ ਅਸੈਂਬਲੀ ਦੇ ਮੈਂਬਰ ਅਤੇ ਘੱਟ ਗਿਣਤੀਆਂ ਦੇ ਬਾਰੇ ਸੰਸਦੀ ਕੋਕਸ ਦੇ ਉਪ ਚੇਅਰਪਰਸਨ ਗੁਰਪਾਲ ਸਿੰਘ ਹੁਣਾਂ ਨੇ ਕਿਹਾ ਹੈ ਕਿ ਇਸ ਸਬੰਧੀ ਕਾਨੂੰਨ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਬਿੱਲ ਕੈਬਨਿਟ ਕਮੇਟੀ ਅਤੇ ਫਿਰ ਵਿਧਾਨ ਸਭਾ ਦੇ ਵਿਚ ਪੇਸ਼ ਕੀਤਾ ਜਿਹੜਾ ਜਾਵੇਗਾ ਤੇ ਪਰਿਵਾਰਕ ਕਾਨੂੰਨਾਂ ਦੇ ਬਾਰੇ ਸਥਾਨਕ ਸਰਕਾਰਾਂ ਦੇ ਆਗੂ ਮੁਹੰਮਦ ਸੈਯਦ ਉਰ ਰਹਿਮਾਨ ਨੇ ਵਿਧਾਨਕ ਅਮਲ ਦੇ ਬਾਰੇ ਮੀਟਿੰਗ ਦੇ ਦੌਰਾਨ ਜਾਣਕਾਰੀ ਦਿੱਤੀ ਹੈ ਤੇ ਪ੍ਰਸਤਾਵਿਤ ਕਾਨੂੰਨ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਤੇ ਆਨੰਦ ਕਾਰਜ ਰਜਿਸਟਰਾਰਾਂ ਨੂੰ ਲਾਇਸੈਂਸ ਜਿਹੜੇ ਨੇ ਦਿੱਤੇ ਜਾਣਗੇ। ਦੂਸਰੇ ਪਾਸੇ ਸਟੇਟ ਆਫ ਹੋਰਮੁਜ਼ ਟਰੰਪ ਵੱਲੋਂ ਹੋਰਮੁਜ਼ ਜਲ ਮਾਰਗ ਖੋਲਣ ਦੇ ਬਾਰੇ ਇਰਾਨ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹੋਰਮੁਜ਼ ਜਲ ਮਾਰਗ ਨੂੰ ਮੁੜ ਖੋਲਣ ਦੇ ਇਰਾਦੇ ਦੇ ਪ੍ਰਸਤਾਵ ਨੂੰ ਰੱਦ ਕਰ ਛੱਡਿਆ ਤੇ ਸ਼ਨੀਵਾਰ ਨੂੰ ਜਿਹੜਾ ਕਾਲਜ ਫੁੱਟਬਾਲ ਮੈਚ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ। ਦੂਸਰੇ ਪਾਸੇ ਟੈਕਸ ਦਾਤਾਵਾਂ ਦੇ ਪੈਸੇ ਦੇ ਨਾਲ ਟਰੰਪ ਵੀ ਪੂਰਾ ਪ੍ਰਚਾਰ ਤੇ ਇਸ਼ਤਿਹਾਰ ਕਰ ਰਹੇ ਨੇ, ਪੂਰੇ ਪ੍ਰਫੁੱਲਤ ਪ੍ਰਸਤਾਰਿਤ ਕੀਤੇ ਹੈ। ਟਰੰਪ ਦਾ ਪ੍ਰਸ਼ਾਸਨ ਮੱਧਕਾਲੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਚਾਰ ਦੇ ਲਈ 2024 ਦੀ ਰਾਸ਼ਟਰਪਤੀ ਚੋਣ ਮੁਹਿੰਮ ਦਾ ਇੱਕ ਟੈਲੀਵਿਜ਼ਨ ਇਸ਼ਤਿਹਾਰ ਟੈਕਸ ਦਾਤਾਵਾਂ ਦੇ ਦੁਆਰਾ ਫੰਡ ਕੀਤੇ ਗਏ ਪੈਸੇ ਤੋਂ ਪ੍ਰਸਾਰਿਤ ਕਰ ਰਿਹਾ। ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਨਿਵਾਸ ਅਤੇ ਦਫ਼ਤਰ ਦਾਅਵਾ ਕਰਦਾ ਹੈ ਕਿ ਇਹ ਸਿਰਫ਼ ਜਨਤਕ

ਸੇਵਾ ਜਿਹੜਾ ਘੋਸ਼ਨਾਵਾਂ ਨੇ ਤੇ 30 ਸੈਕਿੰਡ ਦਾ ਵੀਡੀਓ 2024 ਦੇ ਇੱਕ ਇਸ਼ਤਿਹਾਰ ਦੀ ਲਗਭਗ ਸਟੀਕ ਪ੍ਰਤੀਕਿਰਤੀ ਜਿਹੜੀ ਹੈਗੀ ਹੈ, ਜਿਸ ਦੇ ਵਿੱਚ ਟਰੰਪ ਇੱਕ ਗਲਿਆਰੇ ਦੇ ਉੱਤੇ ਤੁਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਗਲੋਬਲਿਸਟਾਂ ਅਤੇ ਜੰਗ ਕਰਨ ਵਾਲਿਆਂ ਵਿਰੁੱਧ ਨਿਰਣਾਇਕ ਲੜਾਈ ਦੀ ਚੇਤਾਵਨੀ ਸੁਣਾਈ ਦਿੰਦੀ ਹੈ। ਬਲੈਕ ਐਂਡ ਵਾਈਟ ਵੀਡੀਓ ਦੇ ਅੰਤ ਦੇ ਵਿੱਚ ਟਰੰਪ ਸਿੱਧਾ ਕੈਮਰੇ ਵੱਲ ਵੇਖਦਾ ਹੈ ਤੇ ਸਕਰੀਨ ਦੇ ਉੱਤੇ ਸੁਨੇਹਾ ਦਿਖਾਈ ਦਿੰਦਾ ਹੈ, ਅਮਰੀਕੀ ਸਰਕਾਰ ਦੁਆਰਾ ਜਾਰੀ ਹੈ। ਟਰੰਪ ਦੀ 2024 ਦੀ ਮੁਹਿੰਮ ਦੇ ਦੌਰਾਨ ਪ੍ਰਸਾਰਿਤ ਇੱਕ ਸਮਾਨ ਇਸ਼ਤਿਹਾਰ ਨੇ ਦਰਸ਼ਕਾਂ ਨੂੰ ਅਮਰੀਕਾ ਦੇ ਲਈ ਰਾਸ਼ਟਰਪਤੀ ਟਰੰਪ ਦੀ ਲੜਾਈ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਤੇ ਦੋਵਾਂ ਪ੍ਰਮੁੱਖ ਪਾਰਟੀਆਂ ਦੇ ਕਾਨੂੰਨ ਨਿਰਮਾਤਾਵਾਂ ਨੇ ਜਿਹੜਾ ਟੈਕਸ ਦਾਤਾਵਾਂ ਦੇ ਪੈਸੇ ਦੀ ਇਸ ਰਾਜਨੀਤਿਕ ਵਰਤੋਂ ਦੀ ਆਲੋਚਨਾ ਕੀਤੀ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਇਸ਼ਤਿਹਾਰ ਪਿਛਲੇ ਰਾਸ਼ਟਰਪਤੀਆਂ ਦੇ ਕਾਰਜਕਾਲ ਦੇ ਦੌਰਾਨ ਵਰਤੇ ਗਏ ਇਸ਼ਤਿਹਾਰਾਂ ਦੇ ਸਮਾਨ ਹਨ ਤੇ ਪਹਿਲਾਂ ਅਜਿਹੇ ਇਸ਼ਤਿਹਾਰ ਰਾਸ਼ਟਰਪਤੀ ਦਾ ਪ੍ਰਚਾਰ ਕਰਨ ਦੀ ਬਜਾਏ ਖਾਸ ਨੀਤੀਆਂ ਨੂੰ ਉਤਸ਼ਾਹਿਤ ਕਰਦੇ ਹੁੰਦੇ ਸਨ। ਇੱਕ ਇਸ਼ਤਿਹਾਰ ਜਿਹੜਾ ਨਿਗਰਾਨੀ ਸੰਸਥਾ ਹੈਗੀ ਹੈ ਐਡ ਇਮਪੈਕਟ ਦੇ ਜਿਹੜੇ ਨੇ ਅਨੁਸਾਰ ਇਸ ਨਵੇਂ ਇਸ਼ਤਿਹਾਰ ਦੇ ਉੱਤੇ ਹੁਣ ਤੱਕ 3,19,000 ਅਮਰੀਕਨ ਡਾਲਰ ਤੋਂ ਵੱਧ ਖਰਚ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਸ਼ੁੱਕਰਵਾਰ ਤੋਂ ਇੱਕ ਹੋਰ 1 ਮਿੰਟ ਦਾ ਇਸ਼ਤਿਹਾਰ ਪ੍ਰਸਾਰਿਤ ਕੀਤਾ ਜਾ ਰਿਹਾ। ਇਸ ਦੇ ਵਿੱਚ ਰਾਤ ਨੂੰ ਮਾਊਂਟ ਰਸ਼ਮੋਰ ਦਾ ਜਿਹੜਾ ਇੱਕ ਪੈਨੋਰਾਮਿਕ ਦ੍ਰਿਸ਼ ਤੇ ਅਮਰੀਕਾ ਦੀ 250 ਵਰ੍ਹੇਗੰਢ ਦੇ ਮੌਕੇ ਦੇ ਉੱਤੇ ਟਰੰਪ ਦੇ ਭਾਸ਼ਣ ਦੇ ਹਵਾਲੇ ਤੇ ਅੰਸ਼ ਪੇਸ਼ ਕੀਤੇ ਗਏ ਨੇ। ਇਸ ਤੋਂ ਪਹਿਲਾਂ ਬੁੱਧਵਾਰ ਤੋਂ ਇੱਕ ਹੋਰ 30 ਸੈਕਿੰਡ ਦਾ ਇਸ਼ਤਿਹਾਰ ਪ੍ਰਸਾਰਿਤ ਕੀਤਾ ਜਾ ਰਿਹਾ। ਇਸ ਦੇ ਵਿੱਚ ਟਰੰਪ ਨੂੰ ਕਮਿਊਨਿਜ਼ਮ ਨੂੰ ਜਿਹੜਾ ਹਰਾਉਣ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤਾ ਗਿਆ ਹੈ। ਇਸ ਦੇ ਉੱਤੇ ਟੀਕਾ ਟਿੱਪਣੀਆਂ ਹੋਣ ਲੱਗ ਗਈਆਂ ਨੇ, ਭਾਈ ਪੈਸਾ ਤੂੰ ਜਿਹੜਾ ਹੈ ਲੋਕ ਟੈਕਸ ਦਿੰਦੇ ਨੇ ਉਹਨਾਂ ਦਾ ਪੈਸਾ ਉਡਾ ਰਿਹਾ। ਜੰਗ ਅਜੇ ਖਤਮ ਨਹੀਂ ਹੋਈ, ਦੁਸ਼ਮਣ ਵਾਰ ਦੇ ਲਈ ਤਿਆਰ ਰਵੇ, ਇਰਾਨ ਨੇ ਚੇਤਾਵਨੀ ਦੇ ਦਿੱਤੀ ਹੈ। ਇਰਾਨ ਨੇ ਫੌਜ ਮੁਖੀ ਅਮੀਰ ਹਾਤਮੀ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਦੇ ਵੱਲੋਂ ਦੇਸ਼ ਦੇ ਉੱਤੇ ਠੋਸੀ ਗਈ ਜੰਗ ਤੇ ਖਤਮ ਨਹੀਂ ਹੋਈ ਹੈ ਅਜੇ ਤੇ ਦੁਸ਼ਮਣ ਨੂੰ ਇਰਾਨੀ ਹਥਿਆਰਬੰਦ ਬਲਾਂ ਦੇ ਉੱਤੇ ਹੋਰ ਜਿਹੜਾ ਕਰੜੇ ਵਾਰ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਤਮੀ ਨੇ ਤਹਿਰਾਨ ਦੇ ਵਿੱਚ ਆਯੋਜਿਤ ਇੱਕ ਰਾਸ਼ਟਰਪਤੀ ਸਮਾਰੋਹ ਦੇ ਵਿੱਚ ਕਿਹਾ ਕਿ ਜੰਗ ਅਜੇ ਖਤਮ ਨਹੀਂ ਹੋਈ, ਹਮਲਾਵਰ ਦੁਸ਼ਮਣ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ, ਪਰ ਉਸ ਨੂੰ ਇਰਾਨ ਦੇ ਹਥਿਆਰਬੰਦ ਬਲਾਂ ਦੇ ਹੋਰ ਵੀ ਕਰੜੇ ਵਾਰ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਜਿਹੜਾ ਖੇਤਰੀ ਦੇਸ਼ਾਂ ਨੂੰ ਇਹ ਸਮਝਣ ਦੀ ਅਪੀਲ ਕੀਤੀ ਹੈ ਕਿ ਅਮਰੀਕਾ ਦੇ ਨਾਲ ਸਹਿਯੋਗ ਉਨ੍ਹਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਖੇਤਰ ਦੀ ਸੁਰੱਖਿਆ ਉਥੋਂ ਦੇ ਦੇਸ਼ਾਂ ਨੂੰ ਆਪਸੀ ਸਹਿਯੋਗ ਦੇ ਨਾਲ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਦੇ ਦੌਰਾਨ ਹੋਰਮੁਜ਼ ਸਟ੍ਰੇਟ ਦੇ ਵਿੱਚ ਸਮੁੰਦਰੀ ਆਵਾਜਾਈ ਦੀ ਜਿੰਮੇਵਾਰੀ ਸੰਭਾਲਣ ਵਾਲੀ ਇਰਾਨ ਦੀ ਪਰਸ਼ੀਅਨ ਗਲਫ ਸਟ੍ਰੇਟ ਅਥਾਰਟੀ ਨੇ ਜਹਾਜ਼ ਮਾਲਕਾਂ ਨੂੰ ਕੁਝ ਚਾਰਟਰਾਂ ਵੱਲੋਂ ਜਲ ਮਾਰਗ ਤੋਂ ਲੰਘਣ ਦੇ ਲਈ ਗੈਰ ਕਾਨੂੰਨੀ ਰਸਤਿਆਂ ਦੀ ਵਰਤੋਂ ਕਰਨ ਦੇ ਲਈ ਮਜਬੂਰ ਕੀਤੇ ਜਾਣ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ UNGA ਦੇ ਵਿੱਚ ਜੈਸ਼ੰਕਰ ਹੁਣਾਂ ਨੇ ਸੰਬੋਧਨ ਕੀਤਾ ਤੇ ਟਾਪੂ ਦੇਸ਼ਾਂ ਦੇ ਸਹਿਯੋਗ ਦੇ ਉੱਤੇ ਜ਼ੋਰ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਉਨ੍ਹਾਂ ਨੇ ਕਿਹਾ ਕਿ ਭਾਰਤ ਭਾਵੇਂ ਗਲੋਬਲ ਪੱਧਰ ਦੇ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ, ਪਰ ਉਹ ਆਪਣੀਆਂ ਅੰਤਰਰਾਸ਼ਟਰੀ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਵਿਸ਼ੇਸ਼ ਤੌਰ ਦੇ ਉੱਤੇ ਛੋਟੇ ਟਾਪੂ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਦੇ ਵਿਕਾਸ ਦੇ ਵਿੱਚ ਭਾਰਤ ਦੇ ਨਿਰੰਤਰ ਸਹਿਯੋਗ ਦਾ ਜ਼ਿਕਰ ਕੀਤਾ ਹੈ। ਜੈਸ਼ੰਕਰ ਨੇ ਦੱਸਿਆ ਕਿ ਭਾਰਤ ਦੁਨੀਆ ਭਰ ਦੇ 78 ਦੇਸ਼ਾਂ ਦੇ ਵਿੱਚ 600 ਤੋਂ ਵੱਧ ਅਹਿਮ ਵਿਕਾਸ ਪ੍ਰੋਜੈਕਟਾਂ ਦੇ ਉੱਤੇ ਕੰਮ ਕਰ ਰਿਹਾ ਹੈ। ਇਹ ਪ੍ਰੋਜੈਕਟ ਬੁਨਿਆਦੀ ਢਾਂਚੇ, IT, ਖੇਤੀਬਾੜੀ, ਗ੍ਰੀਨ ਐਨਰਜੀ, ਜਲਵਾਯੂ ਬਦਲਾਅ ਤੇ ਮੈਨੂਫੈਕਚਰਿੰਗ ਵਰਗੇ ਅਹਿਮ ਸੈਕਟਰਾਂ ਦੇ ਨਾਲ ਸੰਬੰਧਿਤ ਨੇ। ਭਾਰਤ ਨੇ ਹਮੇਸ਼ਾ ਕੁਦਰਤੀ ਆਫ਼ਤਾਂ ਤੇ ਮਹਾਂਮਾਰੀਆਂ ਦੇ ਦੌਰਾਨ ਦੂਜੇ ਦੇਸ਼ਾਂ ਨੂੰ ਸਭ ਤੋਂ ਪਹਿਲਾਂ ਮਦਦ ਪਹੁੰਚਾਈ ਹੈ, ਜਿਵੇਂ ਕਿ ਨੇਪਾਲ ਦੇ ਹੜ੍ਹ ਅਤੇ ਵੈਨਜ਼ੂਏਲਾ ਦੇ ਵਿੱਚ ਆਏ ਭੂਚਾਲ ਦੇ ਦੌਰਾਨ ਰਾਹਤ ਸਮੱਗਰੀ, ਦਵਾਈਆਂ ਤੇ ਭੋਜਨ ਦੀ ਸਪਲਾਈ। ਇਸ ਤੋਂ ਇਲਾਵਾ ਭਾਰਤ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਦੇ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ। ਵਿਦੇਸ਼ ਮੰਤਰੀ ਨੇ ਲਾਲ ਸਾਗਰ ਖਾੜੀ ਤੇ ਖੇਤਰ ਅਤੇ ਕਾਲੇ ਸਾਗਰ ਵਰਗੇ ਅਹਿਮ ਸਮੁੰਦਰੀ ਮਾਰਗਾਂ ਦੇ ਉੱਤੇ ਵਪਾਰਕ ਜਹਾਜ਼ਾਂ ਦੇ ਉੱਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਵਿੱਚ ਭਾਰਤੀ ਕਰੂ ਮੈਂਬਰਾਂ ਨੇ ਵੀ ਆਪਣੀ ਜਾਨ ਗਵਾਈ ਹੈ ਤੇ ਕਿ ਬਿਲਕੁਲ ਨਾ ਬਰਦਾਸ਼ਤਯੋਗ ਜਿਹੜੀ ਇਹ ਗੱਲ ਹੈ। ਭਾਰਤ ਨੇ ਲਾਇਬੇਰੀਆ ਤੇ 23 ਹੋਰ ਦੇਸ਼ਾਂ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਵੀ ਸੱਦਾ ਜਿਹੜਾ ਦਿੱਤਾ ਹੈ। ਪੋਪ ਨੇ ਜਿਹੜਾ ਇੱਛਾ ਮੌਤ ਨੂੰ ਜਿਹੜਾ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕਰ ਦਿੱਤੀ ਹੈ। ਪੋਪ ਲੀਓ ਨੇ ਐਤਵਾਰ ਨੂੰ ਕੱਲ੍ਹ ਬੀਤੇ 'ਚ ਡਾਕਟਰੀ ਨਿਗਰਾਨੀ ਹੇਠ ਇੱਛਾ ਨੂੰ
ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕੀਤੀ ਹੈ, ਨਾਲੇ ਇਸ ਨੂੰ ਝੂਠੀ ਦਇਆ ਅਤੇ ਅਨੈਤਿਕ ਜਿਹੜਾ ਕਹਿ ਦਿੱਤਾ ਹੈ। ਪੋਪ ਲੀਓ ਨੇ ਇਹ ਬਿਆਨ ਚਮਤਕਾਰੀ ਇਲਾਜ ਦੇ ਲਈ ਮਸ਼ਹੂਰ ਫਰਾਂਸੀਸੀ ਤੀਰਥ ਸਥਾਨ ਲੋਰਡਸ ਦੀ ਜਿਹੜੀ ਆਪਣੀ ਫੇਰੀ ਦੇ ਦੌਰਾਨ ਦਿੱਤਾ, ਜਿਸ ਦੇ ਵਿਚ ਜੀਵਨ ਦੀ ਮਹੱਤਤਾ ਬਾਰੇ ਕੈਥੋਲਿਕ ਚਰਚ ਦੀਆਂ ਸਿੱਖਿਆਵਾਂ ਨੂੰ ਦੁਹਰਾਇਆ ਗਿਆ ਅਤੇ ਫਰਾਂਸ ਦੀ ਆਪਣੀ ਫੇਰੀ ਦੇ ਤੀਜੇ ਦਿਨ ਪੋਪ ਲੀਓ ਨੇ ਇਕ ਵਾਰ ਫਿਰ ਡਾਕਟਰੀ ਨਿਗਰਾਨੀ ਹੇਠ ਇੱਛਾ ਮੌਤ ਦੇ ਅਧਿਕਾਰ ਦੇ ਉੱਤੇ ਚੱਲ ਰਹੀ ਬਹਿਸ ਦੇ ਉੱਤੇ ਆਪਣੇ ਵਿਚਾਰ ਜਿਹੜੇ ਪ੍ਰਗਟ ਕਰ ਦਿੱਤੇ ਨੇ। ਸਪੇਸ ਦੇ ਵਿਚ ਫੌਜੀ ਕਮਾਂਡ ਤੈਨਾਤ ਕਰਨ ਦੀ ਤਿਆਰੀ ਹੋ ਗਈ ਹੈ ਭਾਰਤ ਦੀ ਵੀ, ਤੇ ਸਿਰਫ 10 ਦੇਸ਼ਾਂ ਦੇ ਕੋਲੇ ਤਾਕਤ ਜਿਹੜੀ ਮੌਜੂਦ ਹੈ। ਜੰਗ ਦੇ ਬਦਲਦੇ ਰੂਪ ਅਤੇ ਨਵੇਂ ਹਥਿਆਰਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ ਦੇ ਵਿਚ ਰੱਖਦਿਆਂ ਹੋਇਆਂ ਭਾਰਤ ਆਪਣੀਆਂ ਫੌਜੀ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਦੇਸ਼ ਦੇ ਵਿਚ ਸਪੇਸ ਕਮਾਂਡ ਦੇ ਗਠਨ ਦੀਆਂ ਤਿਆਰੀਆਂ ਅੰਤਮ ਪੜਾਅ ਦੇ ਵਿਚ ਨੇ। ਇਹ ਥਲ ਫੌਜ, ਹਵਾਈ ਫੌਜ ਅਤੇ ਸਮੁੰਦਰੀ ਫੌਜ ਦੀ ਇਕ ਸਾਂਝੀ ਕਮਾਨ ਹੋਏਗੀ, ਜਿਸਦੀ ਕਮਾਨ ਭਾਰਤੀ ਥਲ ਫੌਜ ਦੇ ਹੱਥ ਦੇ ਵਿਚ ਹੋਵੇਗੀ। ਤਿੰਨਾਂ ਫੌਜਾਂ ਵਿਚਾਲੇ ਆਪਸੀ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਪਹਿਲਾਂ ਇਕ ਅੰਤਰਿਮ ਸਪੇਸ ਕਮਾਨ ਦਾ ਐਲਾਨ ਕੀਤਾ ਜਾਏਗਾ, ਜਿਸ ਨੂੰ ਬਾਅਦ ਦੇ ਵਿਚ ਲੋੜੀਂਦੇ ਸੁਧਾਰਾਂ ਦੇ ਨਾਲ ਸਥਾਈ ਰੂਪ ਦਿੱਤਾ ਜਾਏਗਾ। ਭਾਰਤੀ ਥਲ ਦੇ ਵਜੋਂ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀ ਇਸ ਕਮਾਨ ਦੇ ਮੁਖੀ ਹੋਣਗੇ। ਇਸ ਦੇ ਵਿਚ ਮੇਜਰ ਜਨਰਲ ਰੈਂਕ ਦੇ 5 ਅਧਿਕਾਰੀ ਹੋਣਗੇ, ਜਿਨ੍ਹਾਂ ਦੇ ਵਿਚ ਹਵਾਈ ਫੌਜ ਦੇ 3 ਅਤੇ ਸਮੁੰਦਰੀ ਫੌਜ ਦੇ 2 ਅਧਿਕਾਰੀ ਸ਼ਾਮਲ ਕੀਤੇ ਜਾਣਗੇ। ਬੈਂਗਲੁਰੂ ਸਥਿਤ ਰੱਖਿਆ ਸਪੇਸ ਏਜੰਸੀ DSA ਨੂੰ ਜਿਹੜਾ ਵੀ ਇਸੇ ਕਮਾਨ ਦੇ ਨਾਲ ਜੋੜਿਆ ਜਾਵੇਗਾ। ਇਸ ਕਮਾਨ ਦਾ ਸਭ ਤੋਂ ਅਹਿਮ ਕੰਮ ਹੋਏਗਾ ਉਪਗ੍ਰਹਿਾਂ ਦੇ ਰਾਹੀਂ ਸਰਹੱਦੀ ਗਤੀਵਿਧੀਆਂ ਦੇ ਉੱਤੇ ਹਰ ਪਲ ਨਜ਼ਰ ਰੱਖਣਾ। ਇਸ ਤੋਂ ਇਲਾਵਾ ਫੌਜ ਦੇ ਲਈ ਸਿਕਿਓਰ ਕਮਿਊਨੀਕੇਸ਼ਨ ਸਿਸਟਮ ਤੇ ਨੈਵੀਗੇਸ਼ਨ ਨੂੰ ਜਿਹੜਾ ਯਕੀਨੀ ਬਣਾਉਣਾ ਇਸਦਾ ਅਹਿਮ ਮਕਸਦ ਹੋਵੇਗਾ। ਇੱਕ ਕਮਾਨ ਸਪੇਸ ਦੇ ਵਿਚ ਭਾਰਤੀ ਉਪਗ੍ਰਹਿਾਂ ਦੀ ਸੁਰੱਖਿਆ ਕਰਨਾ ਤੇ ਦੁਸ਼ਮਣ ਦੇ ਉਪਗ੍ਰਹਿਾਂ ਦੇ ਉੱਤੇ ਨਜ਼ਰ ਰੱਖ ਕੇ ਲੋੜ ਪੈਣ ਦੇ ਉੱਤੇ ਉਨ੍ਹਾਂ ਨੂੰ ਤਬਾਹ ਵੀ ਕਰੇਗਾ। ਇਹ ਦੁਸ਼ਮਣ ਦੇ ਗੁਪਤ ਅਤੇ ਖੁਫੀਆ ਸਿਗਨਲਾਂ ਨੂੰ ਜਿਹੜਾ ਜਾਮ ਕਰਨ ਦੇ ਵਿਚ ਵੀ ਅਹਿਮ ਰੋਲ ਨਿਭਾਏਗੀ। ਭਾਰਤ ਤੋਂ ਪਹਿਲਾਂ ਅਮਰੀਕਾ, ਚੀਨ, ਰੂਸ, ਫਰਾਂਸ, ਜਰਮਨੀ, ਜਪਾਨ, ਇਟਲੀ ਤੇ ਆਸਟ੍ਰੇਲੀਆ, ਇਰਾਨ ਅਤੇ ਬ੍ਰਿਟੇਨ ਸਣੇ 10 ਦੇਸ਼ਾਂ ਦੇ ਕੋਲ ਪਹਿਲਾਂ ਹੀ ਆਪਣੀ ਸਪੇਸ ਕਮਾਂਡ ਜਾਂ ਸਪੇਸ ਫੋਰਸ ਹੈਗੀ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਲਗਭਗ 80 ਦੇਸ਼ ਸਿਵਲ ਸਪੇਸ ਪ੍ਰੋਗਰਾਮ ਚਲਾ ਰਹੇ ਨੇ ਤੇ ਜੋ ਆਉਣ ਵਾਲੇ ਸਮੇਂ ਦੇ ਵਿਚ ਇਸ ਤਰ੍ਹਾਂ ਦਾ ਪ੍ਰੋਗਰਾਮ ਸ਼ੁਰੂ ਕਰ ਸਕਦੇ ਨੇ। ਯਾਨੀ ਕਿ ਫੌਜ ਦੇ ਨਾਲ ਨਾਲ ਉਪਰੋਂ ਵੀ ਹੁਣ ਨਿਗਾਹ ਰੱਖੀ ਜਾਵੇਗੀ, ਨਫ਼ਰੀ ਜਿਹੜੀ ਆ ਘਟਾਈ ਜਾ ਸਕਦੀ ਆ। ਫਿਰ ਗ੍ਰੇਟ ਵਾਲ ਆਫ ਚਾਈਨਾ ਆਖਰ ਦੇ ਵਿਚ ਗੱਲ ਕਰਦੇ ਆ। ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟਣ ਦੇ ਕਾਰਨ ਚੀਨ ਦੀ ਮਹਾਨ ਦੀਵਾਰ ਦਾ ਇਕ ਪਾਸਾ ਨੁਕਸਾਨਿਆ ਗਿਆ ਹੈ। ਚੀਨ ਦੀ ਮਹਾਨ ਦੀਵਾਰ ਦਾ ਇਕ ਦੂਰ ਦੁਰਾਡੇ ਦਾ ਹਿੱਸਾ ਪਿਛਲੇ 20 ਸਾਲਾਂ ਤੋਂ ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟੇ ਜਾਣ ਦੇ ਕਾਰਨ ਨੁਕਸਾਨਿਆ ਗਿਆ ਦੱਸਿਆ ਜਾ ਰਿਹਾ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਕੱਲ ਬੀਤੇ ਚ ਜਾਣਕਾਰੀ ਸਾਂਝੀ ਕੀਤੀ ਹੈ। ਚੀਨ ਦੇ ਸਰਕਾਰੀ ਪ੍ਰਸਾਰਕ CCTV ਦੀ ਖ਼ਬਰ ਅਨੁਸਾਰ ਉੱਤਰ ਮੱਧ ਚੀਨ ਦੇ ਵਿਚ ਮਿਗ ਰਾਜਵੰਸ਼ ਦੇ ਦੌਰ ਦੀ ਜਿਹੜੀ ਇਸ ਪ੍ਰਾਚੀਨ ਦੀਵਾਰ ਦੇ ਪੱਥਰਾਂ ਨੂੰ ਕੋਲੇ ਦੀ ਖਾਨ ਦੇ ਰਹਿੰਦ ਖੂੰਹਦ ਨੂੰ ਸਸਤੇ ਦੇ ਵਿਚ ਟਿਕਾਣੇ ਲਗਾਉਣ ਦੇ ਲਈ ਵਰਤਿਆ ਗਿਆ ਹੈ। ਹਾਂਗਕਾਂਗ ਦੇ ਅਖ਼ਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ CCTV ਦੀ ਜਿਹੜੀ ਰਿਪੋਰਟ ਦੇ ਹਵਾਲੇ ਦੇ ਨਾਲ ਦੱਸਿਆ ਕਿ ਸ਼ਾਂਗਸੀ ਸੂਬੇ ਦੀ ਨਿਗਵੂ ਕਾਉਂਟੀ ਦੇ ਵਿਚ ਦੀਵਾਰ ਦੇ ਇਕ ਹਿੱਸੇ ਦੀ ਵਰਤੋਂ ਪਿਛਲੇ ਕਰੀਬ 20 ਸਾਲਾਂ ਤੋਂ ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟਣ ਦੇ ਆਸਾਨ ਰਸਤੇ ਦੇ ਵਜੋਂ ਕੀਤੀ ਜਾ ਰਹੀ ਸੀ, ਜਦਕਿ ਵਿਸਲ ਬਲੋਰ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਵਾਰ ਵਾਰ ਸੁਚੇਤ ਵੀ ਕੀਤਾ ਗਿਆ। ਮਹਾਨ ਦੀਵਾਰ ਦੇ ਗੁਆਉ ਜਿਆਂ ਜਿਓ ਹਿੱਸੇ ਨੂੰ ਜਿਹੜਾ ਨੁਕਸਾਨ ਪਹੁੰਚਿਆ 2007 ਦੇ ਵਿਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੀ ਕੰਪਨੀ ਨਿਗਵੂ ਚਾਓ ਕਾਈ ਕੋਲ ਜਿਹੜਾ ਇੰਡਸਟਰੀ ਨੇ ਖੁਦਾਈ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਦੇ ਲਈ ਇਸ ਢਾਂਚੇ ਦੇ ਵਿਚਕਾਰ ਭੰਨ ਤੋੜ ਕੀਤੀ ਸੀ। CCTV ਨੇ ਦੱਸਿਆ ਕਿ 2015 ਤੋਂ ਵਿਸਲ ਬਲੋਰ ਜਿਹੜਾ ਹੈ ਉਹਦੇ ਵੱਲੋਂ ਵਾਰ ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਸਥਾਨਕ ਅਧਿਕਾਰੀਆਂ ਨੇ ਕੋਈ ਕਾਰਵਾਈ ਨਾ ਕੀਤੀ ਤੇ ਜਿਸ ਦੇ ਕਾਰਨ ਇਹ ਭੰਨ ਤੋੜ ਲਗਭਗ 2 ਦਹਾਕਿਆਂ ਤੋਂ ਜਾਰੀ ਜਿਹੜੀ ਰਹੀ ਹੈ ਤੇ ਦੀਵਾਰ ਦੇ ਵਿਚ 6 ਮੀਟਰ 19 ਫੁੱਟ ਦਾ ਜਿਹੜਾ ਪਾੜਾ ਪੈ ਗਿਆ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਥੇ ਹੀ ਲੈਣੇ ਆ ਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਦੋਸਤਾਂ ਦੇ ਜਾਂਦੇ ਜਾਂਦੇ ਸੰਖੇਪ ਦੇ ਵਿਚ ਸੁਨੇਹੇ ਮੈਂ ਲੈ ਲਵਾਂ ਤੇ ਫਿਰ ਆਪਾਂ ਅੱਗੇ ਲੈਣੇ ਆ ਤੇ ਕਾਲ ਕਰਨੀ ਚਾਹੁੰਦੇ ਹੋ 1-2 ਮਿੰਟ ਦੇ ਵਿਚ ਸਮਾਪਤੀ ਕਰਾਂਗੇ ਤੇ ਤੁਹਾਡਾ ਸਵਾਗਤ ਰਹੇਗਾ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਖੁੱਲੀਆਂ ਨੇ ਜੋ ਦੋਸਤੋ ਜੇ ਕਾਲ ਕਰਨੀ ਚਾਹੁੰਦੇ ਹੋ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸੁਨੇਹਾ ਦੀ ਗੱਲ ਕਰੀਏ ਤੇ ਜਗਤਾਰ ਭਾਰਤ ਜੀ, ਮੁਹੰਮਦ ਜੀ, ਰਾਜਨ ਸੈਣੀ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਹਰਵਿੰਦਰ ਜੌਲ ਭੈਣ ਜੀ, ਮਾਨ ਸਿੰਘ ਸੈਣੀ ਜੀ, ਮੁਹੰਮਦ ਜੀ ਤੇ ਆਪਣੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ, ਚੱਲ ਬਾਈ ਜੀ, ਮਨਦੀਪ ਜੱਸੀ ਜੀ
ਤੇ ਦਵਿੰਦਰ ਭਾਰਤ ਜੀ UAE ਤੋਂ, ਸਾਰੇ ਦੋਸਤ ਨਾਲ ਹਰਵਿੰਦਰ ਜੋਹਲ ਭੈਣ ਜੀ, ਨਵਦੀਪ ਦੀਪ ਜੀ ਆਪਣੇ, ਨਵਦੀਪ ਸਿੰਘ ਜੀ ਆਪਣੇ ਦਿੱਲੀ ਤੋਂ ਬਾਈ ਜੀ, ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ, ਸਾਰੇ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਦੋਸਤੋ। ਇਸ ਦੇ ਨਾਲ ਹੀ ਫਿਰ ਲੈਂਦੇ ਆ ਗਿਆ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਹਲ ਭੈਣ ਜੀ ਨੇ, ਸੁਮਿਤ ਜੋਹਲ ਜੀ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਜਗਦੇਵ ਸੰਧੂ ਬਾਈ ਜੀ ਤੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਇੰਨਾ ਕੁ ਕਰਿਓ ਕਬੂਲ ਅੱਜ ਦੇ ਲਈ ਤੇ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਹੋਏਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਇਸੇ ਗੁਜ਼ਾਰਿਸ਼ ਦੇ ਨਾਲ ਲੈਣਾ ਆ ਗਿਆ, ਸਾਰਿਆਂ ਨੂੰ ਪਿਆਰ ਭਈ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ, ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਸ਼ਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ
1: ਤੇ
0: ਸਹੀ।
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਈਂਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1ਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ 1ਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਣੀਆਂ। ਇਟ ਵਿਲ ਟੇਕ
0: ਜੀ
1: ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫੇਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ
0: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ, ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ
1: ਬਿਲਕੁਲ
0: ਵਿਸ਼ੇਸ਼ ਤੌਰ ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ
0: ਹਾਂਜੀ
1: ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
0: ਇਹ
1: ਜੇ ਹੁਣ
0: ਹੁੰਦਾ
1: ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ ਵੀ
1: ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
0: ਬਿਲਕੁਲ ਸਹੀ
1: ਫਿਰ
0: ਬਿਲਕੁਲ
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ
1: ਦੋ
0: ਕੋਈ ਗੱਲ
1: ਹੋ
0: ਨਹੀਂ।
1: ਰਹੇ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ ਜਾਂਦਾ 12ਵੀਂ 12ਵੀਂ ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ,
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ
0: ਤੁਹਾਨੂੰ
1: ਆ
0: ਪਤਾ
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
1: ਬਿਲਕੁਲ
0: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ।
0: ਜੀ ਜੀ
1: ਜਸਟ
0: ਜੀ
1: ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ, ਹਾਂਜੀ
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ
0: ਇਹਦਾ
1: ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
0: ਹਾਂਜੀ ਹਾਂਜੀ,
1: 8ਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
0: ਠੀਕ ਹੈ,
1: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪਲੀਟ ਡਿਸਕਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਅਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤਾਂ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ ਹੈ। ਕਿਸੇ ਨੇ ਥੋਪਿਆ ਨਹੀਂ,
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ
1: ਪੇਰੈਂਟਸ
0: ਹੈ।
1: ਦਾ ਸੀਗਾ ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ,
1: ਬਿਲਕੁਲ
0: ਠੀਕ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ।
0: ਔਰ
1: ਉਦੋਂ
0: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂ ਜੀ
1: ਮੈਂ
0: ਹਾਂ
1: ਕਿਹਾ
0: ਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂ ਜੀ
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂ ਜੀ
1: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਤਾ,
1: ਵੇਲੇ ਮਤਲਬ
0: ਜੀ ਜੀ
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਇਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਦਾ।
1: ਲੱਗਦਾ ਇੰਜੀਨੀਅਰਿੰਗ
0: ਜੀ
1: ਕਰਨਾ
0: ਜੀ
1: ਹੈ, ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ
0: ਜੀ
1: ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂ ਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ
0: ਹਾਂ ਜੀ
1: ਮੈਡੀਕਲ ਦੇ
0: ਹਾਂ
1: ਵਿੱਚ,
0: ਜੀ
1: ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸਿਸਟ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂ ਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂ ਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
0: ਜੀ
1: 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ
1: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ, ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
0: ਜੀ ਜੀ ਜੀ
1: ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ,
0: ਠੀਕ ਹੈ ਜੀ
1: ਸਿਵਲ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
0: ਹਾਂ ਦੈਟਸ
1: ਡੀਸੀ ਆਪੇ ਬਣ
0: ਗ੍ਰੇਟ।
1: ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂਜੀ
1: ਜਿਹੜੇ ਵੀ
0: ਹਾਂਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ
0: ਬਿਲਕੁਲ
1: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ ਲਾਈਨ 'ਚ
0: ਹਾਂਜੀ
1: ਚਲੇ
0: ਹਾਂਜੀ
1: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਹੀ ਮੈਨੂੰ
0: ਵਾਕਈ
1: ਪਤਾ ਲੱਗ
0: ਹਾਂਜੀ
1: ਗਿਆ ਸੀਗਾ।
0: ਹਾਂਜੀ ਬਿਲਕੁਲ ਜੀ
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ। ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਕੀ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ,
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
0: ਬਿਲਕੁਲ,
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਹੈ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ।
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਉਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਉਸ ਤੋਂ ਬਾਅਦ ਹੈਗੀ ਹਸਤੀ ਮਿੱਟਦੀ ਨਹੀਂ
1: ਮਿੱਟਦੀ
0: ਹਮਾਰੀ,
1: ਇਹ
0: ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ।
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ।
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ ਕਿਆ ਬਤਾ, ਵਾਹ ਜੀ
1: ਵਾਹ। ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
0: ਜੀ
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਗਏ, ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਰੱਬ
1: ਦੇ,
0: ਨੇ ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇ ਦਾ, ਗੁਆਂਢੀਆਂ ਨੂੰ ਦੋਸ਼ ਦੇ ਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ। ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ, ਉਹ ਤੁਮ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਤੋਂ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਤਾਂ ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਕੋਟਾ
0: ਹਾਂਜੀ
1: ਦਿੱਲੀ
0: ਦਿੱਲੀ
1: ਇੱਕ ਹੱਬ
0: ਉਹ
1: ਬਣ
0: ਤੇ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਥੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ
0: ਜੀ
1: ਉੱਥੇ ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ
0: ਨਿਕਾਲਦਾ
1: ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਜੀ
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ,
1: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰਕੇ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ।
1: ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੀ ਜ਼ਿੰਦਗੀ ਦਾ ਇੱਕ,
1: ਬਿਲਕੁਲ
0: ਇਹੀ ਜ਼ਿੰਦਗੀ ਆ।
1: ਬਿਲਕੁਲ
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
1: ਬਿਲਕੁਲ,
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਛ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ
0: ਅੱਛਾ
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
0: ਸੈਲਫ ਕਾਉਂਸਲਿੰਗ,
1: ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ, ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ
1: ਤੁਸੀਂ
0: ਹਾਂਜੀ
1: ਕਿਤੇ
0: ਬਿਲਕੁਲ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ।
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ। ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ,
1: ਪਹੁੰਚਾਇਆ,
0: ਸਾਰਾ
1: ਅਤੇ ਮੈਂ
0: ਹੋਇਆ
1: ਆਪਣੀ ਇੱਕ
0: ਜੀ।
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜਿਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕੀ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ,
0: ਹਾਂਜੀ
1: ਤੁਸੀਂ ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਲੋਇਸ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ
1: ਕਹੀਏ
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
1: ਇਹਨੇ ਅਬ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਂਦੀ।
1: ਸਾਰੀ ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
0: ਬਿਲਕੁਲ
1: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ
0: ਉਹ ਇੱਕ, ਹਾਂ ਬਿਲਕੁਲ
1: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
0: ਜੀ ਜੀ
1: ਸਕੂਲ ਦੇ
0: ਜੀ
1: ਵਿੱਚ
0: ਜੀ
1: ਕੀ ਹੋਇਆ, ਭਾਵੇਂ
0: ਬਿਲਕੁਲ
1: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
0: ਹਾਂਜੀ
1: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ
0: ਠੀਕ,
1: ਫਾੜੀ ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ,
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
0: ਕਿਆ
1: ਇਸ
0: ਬਾਤ
1: ਤਰ੍ਹਾਂ
0: ਹੈ,
1: ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅਜੇ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ
0: ਤੋ
1: ਸ਼ਮੀ ਜੀ, ਥੈਂਕ ਯੂ।
0: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ ਸਾਡੇ ਦੋਸਤ ਇਸ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ, ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜ ਜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ।

0: ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
1: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦੇ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ। ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ। ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ। ਜਿਹੜੇ ਵੀ

0: ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ ਸਾਨੂੰ ਨਹੀਂ ਮਨਜ਼ੂਰ, ਉਹ ਵਾਪਸ ਹੋਣ। ਸਰਕਾਰ ਦੇ ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ। ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ। ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ। ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹਿਯੋਗ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ। ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ, ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ, ਇਹ ਪਿੱਠ ਦਿਖਾ ਕੇ ਭੱਜਦੇ ਨਹੀਂ। ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਕਾਈ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ, ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ, ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ, ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ, ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ, ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
4: ਬਹੁਤ ਹੀ ਸਤਿਕਾਰਯੋਗ ਹਰਬੰਸ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ, ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀ ਮਾਣ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ, ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਕਿਰਨਜੀਤ ਕੌਰ ਹੁਣਾਂ ਦੀ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਸਲੇ ਕਿੰਨੇ ਸਨ ਬੁਲੰਦ। ਪੈਰ ਲਹੂ ਲੁਹਾਨ ਸਨ ਤੇ ਹੌਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
6: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੋਰ ਦੇ ਪਿੰਡ ਰਤੇਵਾਲ ਦੇ ਮਾਸਟਰ ਮਨਾਰਸੀ ਦਾਸ ਰਤੇਵਾਲ ਜੀ ਨੂੰ, ਉਹ ਵੀ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ, ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜਗਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਜੇਠ ਦੀ ਗਰਮੀ ਤਪਦੀ ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ, ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ, ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ, ਇਸ ਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ, ਇਸ ਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ, ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ, ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵੱਲ ਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।

जीवन भला है ये किस काम का, जिंदगी के लिए जैसे जल और पवन,

0: ਨਾਥ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਹਿਰ ਆ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਬੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ, ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ, ਬਣਦਾ ਸੀ ਹਮਸਾਇਆ ਮੇਰਾ ਕਹਿੰਦਾ ਸੀ ਜੋ ਕਾਸ ਕਦੇ।

बीते पल में याद कराता नहादा विश्वाशिक दे।

चार चुफेरे ढूंढ जावा, सुन मेरी हरदास कदे।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁੱਬ ਕੇ ਗੰਗਾ ਦੀ।

0: سکدے تھینک یو
1: سکھوندر کور جی تو بعد ہوں میں سدا دین جا رہا جموں بس کے سارے شاعر ਹਰਭਜਨ ਸਿੰਘ ਅਪਾਸ਼ਿਕ ਜੀ ਨੂੰ ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿਓ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਅਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਹੈ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਇੱਕ ਅੱਗੇ ਪੂਛ ਹਲਾਉਂਦਾ ਲੱਖ ਸੱਚਾ ਹੋਵੇ ਬਿਨ ਪੈਸੇ ਬਸ ਉਸ ਨੂੰ ਥੱਲੇ ਲਾਉਂਦਾ ਏ ਕਿਹੜੇ ਉਹ ਵੀ ਬਸਣ ਪਦੌੜ ਸਦਾ ਚਿੱਕੇ ਉਹ ਵੀ ਬਸਣ ਪਦੌੜ ਸਦਾ ਜਿਨ੍ਹਾਂ ਰੱਖੀਆਂ ਸੋਚਾਂ ਉੱਚੀਆਂ ਨੇ ਯਾਰ।

0: ਜੋਗਿੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ, ਨੀ ਮੈਂ ਬੁਰਾ ਬੁਰਿਆਈਆਂ ਨੂੰ ਤੂੰ ਹਮੇਸ਼ਾ ਯਾਦ ਰੱਖੀਂ।

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇਖ ਕੇ ਥੋੜਾ ਜ਼ਹਿਰ ਜਾਵੀ।

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮੇ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ, ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆਂ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

0: दिन रात मेहनता करदे हां, मजदूर पक्की सरकारां होण जे फिर खुदकुशियां क्यों करदे हां। कुलवंत हक्कां नूं समझे ना कोई, कुलवंत हक्कां नूं समझे ना कोई, ताइयों हक्कां दे लई लड़दे हां। ऐ जिंदगी असी मजदूर तेरे जिउण लई मेहनत करदे हां, जिउण लई मेहनत करदे हां।
1: प्यारे श्रोतेओ, तुसीं हुणे ही कुलवंत सिंह सैदो जी दी कविता जिंदगी असीं मजदूर तेरे सुन के हटे हो। ते हुण मैं तुहाडे सन्मुख पेश करन दी खुशी लै रहा दिलशाद अली जी नूं। दिलशाद अली जी जिहड़े पंजाबी दे नवे उभर दे गायक हन, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੀ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ। ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ, ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਹਾਏ ਕਰੀ ਕਰੀ ਕੇ ਮੈਨੂੰ ਯਾਦ, ਬੱਦਲਾਂ ਦੇ ਵਿੱਚ ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏਗਾ, ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏਗਾ, ਚਿਹਰਾ ਮੇਰਾ ਫੇਰ ਤੈਨੂੰ ਯਾਦ ਆਏਗਾ, ਚਿਹਰਾ ਮੇਰਾ ਫੇਰ ਤੈਨੂੰ ਯਾਦ ਆਏਗਾ, ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ ਤੋਇਆ ਕਰੇਗੀ ਤੂੰ, ਕਰ ਕਰਕੇ ਮੈਨੂੰ ਯਾਦ

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ।

0: ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆ ਕਹਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ੍ਹ

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ, ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ, ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ, ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ, ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ। ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ, ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਬੁਲਾ ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ,

ਸਵੀਰ ਸ਼ਰਮਾ ਦੱਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਜਿਨ੍ਹਾਂ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: cabinets, LDD, custom kitchen work, custom kitchen cabinets, entertainment units, fire placement, vanities and bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
3: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਤੇ 2.25 ਘੰਟੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ, ਕੁਝ ਚੰਗੀਆਂ ਤੇ ਕੁਝ ਮਾੜੀਆਂ ਤੇ ਕੁਝ ਗੰਭੀਰ ਤੇ ਕੁਝ ਖੁਸ਼ ਕਰਨ ਵਾਲੀਆਂ ਖਬਰਾਂ ਵੀ ਹੋਣਗੀਆਂ ਤੇ ਨਾਲ ਦੀ ਨਾਲ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਤੇ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਤਬਦੀਲੀ ਬੜੇ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਦੀ ਵੀ ਬਾਤ ਪਾਵਾਂਗੇ। ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕੋਈ ਪ੍ਰਧਾਨ ਜਿਹੜਾ ਚੰਗਾ ਲੱਗੇ ਤੇ ਕੋਈ ਨਾ ਕੋਈ ਪਾਰਟੀਆਂ ਜਿਹੜੀਆਂ ਨੇ ਅੱਗੇ ਵਧੇ ਤੇ ਉਹਦੇ ਵਿੱਚ ਵੀ ਨਵੀਆਂ ਅਪਡੇਟ ਆ ਚੁੱਕੀਆਂ ਨੇ, ਉਹਨਾਂ ਦਾ ਵੀ ਗੱਲਬਾਤ ਕਰਦੇ ਅੱਗੇ ਜਾ ਕੇ। ਤੇ ਸਟੂਡੀਓ ਦਾ ਨੰਬਰ ਦੋਸਤੋ +358-449-76-1962 ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਬਾਕੀ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਖਾਸ ਕਰਕੇ ਜਿੱਥੇ ਤੁਸੀਂ ਚੈਟ ਦੇ ਵਿੱਚ ਆਪਣੇ ਕਮੈਂਟ ਲਿਖ ਸਕਦੇ ਹੋ ਯੂਟਿਊਬ ਦੇ ਉੱਤੇ ਤੇ ਉਹਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਤੋਂ। ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ।

9 ਵਜ ਕੇ ਤੇ 37 ਮਿੰਟ ਰਾਤ ਦਾ ਸਮਾਂ ਹੈ ਜੀ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ। ਤੇ ਅੱਜ ਉਡੀਕਾਂ ਦੇ ਵਿੱਚ ਰਾਤ ਲੰਘ ਗਈ, ਪਰ ਕੁਝ ਨਾ ਕੁਝ ਨਵੇਂ ਜਿਹੜੇ ਨੇ ਖੁਲਾਸੇ ਹੋ ਗਏ ਨੇ। ਇੰਤਜ਼ਾਰ ਖਤਮ ਹੋਇਆ ਤੇ ਰਾਜਾ ਵੜਿੰਗ ਜੀ ਇੰਗਲੈਂਡ ਨੂੰ ਚਲੇ ਗਏ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕਮਾਨ ਸੰਭਾਲਣ ਦੇ ਲਈ ਹੁਣ ਪ੍ਰਗਟ ਸਿੰਘ ਜੀ ਆ ਗਏ ਨੇ। ਇਸੇ ਤਰ੍ਹਾਂ ਸੱਚਾਈ ਜਾਂ AI ਦਾ ਮੁੱਦਾ, ਵਲਟੂਆ ਸਾਹਿਬ ਵੱਡੇ ਮੁੱਦਿਆਂ ਦੇ ਵਿੱਚ ਫਿਰ ਤੋਂ ਘਿਰਦੇ ਨੇ ਤੇ ਮਿੱਟੀ ਆਵਾਜ਼ਾਂ ਮਾਰਦੀ ਹੈ ਤੇ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਬੰਦਾ ਮਿੱਟੀ ਹੋ ਜਾਂਦਾ ਹੈ। ਪਰ ਆਖਰ ਦੇ ਵਿੱਚ ਜਦੋਂ ਦਿਨ ਸਾਹ ਪੂਰੇ ਹੋ ਜਾਂਦੇ ਨੇ ਜਾਂ ਕੁਝ ਕਾਰਨ ਬਣ ਜਾਂਦੇ ਆ ਪਹਿਲਾਂ, ਤੇ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਜ਼ੋਰ ਜਿਹੜੇ ਆ ਚੰਗੇ ਮਨੁੱਖਾਂ ਨੂੰ ਮਿੱਟੀ ਦੇ ਵਿੱਚ ਮਿੱਟੀ ਜਿਹੜਾ ਕਰ ਦਿੰਦੀਆਂ ਨੇ। ਤੇ ਸੁਪਰੀਮ ਜਿਹੜੀ ਹੈ ਇਨਕਾਰੀ ਆਈ ਹੈ ਸੁਪਰੀਮ ਦੀ, ਤੇ ਕੁਝ ਮੁੱਦਿਆਂ ਦੇ ਉੱਤੇ ਭਾਰਤੀ ਕੇਂਦਰ ਦੇ ਮੁੱਦੇ ਨੇ, ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਲੱਦਾਖ ਦੇ ਵਿੱਚ ਨਵਾਂ ਰੂਪ ਜਿਹੜਾ ਉਹ ਧਾਰਨ ਕਰਨ ਜਾ ਰਿਹਾ ਲੱਦਾਖ, ਕਿਉਂਕਿ ਉੱਥੇ ਜਿਹੜੇ ਨੇ ਬਹੁਤ ਸਾਰੀਆਂ ਨਵੇਂ ਨਕਸ਼ੇ ਦੇ ਵਿੱਚ ਜੋ ਸਥਾਨਾਂ ਦੇ ਨਾਮ ਜਿਹੜੇ ਨੇ ਭਾਰਤ ਦੇ ਸੰਬੰਧ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਚੇਂਜ ਕੀਤਾ ਗਿਆ ਤੇ ਨਵਾਂ ਨਕਸ਼ਾ ਜਿਹੜਾ ਲੱਦਾਖ ਦਾ ਜਾਰੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਦੋਸਤੋ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਤਵਾਰੀਖ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਉੱਤੇ ਜਾਵਾਂਗੇ ਤੇ ਗੱਲਬਾਤ ਤੁਹਾਡੇ ਨਾਲ ਵੀ ਚਲਾਵਾਂਗੇ। ਅੱਜ ਦੇ ਵਿਚਾਰ ਦੇ ਵਿੱਚ 2 ਅਕਤੂਬਰ 2026 ਦਾ ਦਿਹਾੜਾ ਹੈ, ਜਿਵੇਂ ਕਿ ਅੱਜ ਦੇ ਵਿਚਾਰ ਦੇ ਵਿੱਚ ਦੱਸਿਆ ਗਿਆ ਸ਼ਹੀਦ ਭਗਤ ਸਿੰਘ ਉਹਨਾਂ ਦਾ ਜ਼ਿਕਰ ਆਉਂਦਾ ਹੈ। ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਜਿਹੜਾ ਵਿਰੋਧ ਕਰਕੇ ਵੇਖ ਲਵੋ, ਤੁਸੀਂ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰਕੇ ਵੇਖ ਲਵੋ। ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘਮੰਡੀ ਹੰਕਾਰੀ ਆਖ ਕੇ ਦਿੱਤਾ ਜਾਵੇਗਾ। ਇਸ ਦਾ ਕਾਰਨ ਮਾਨਸਿਕ ਖੜੋਤ ਜਿਹੜੀ ਹੈ ਹੁੰਦੀ ਹੈ। ਸ਼ਹੀਦ ਭਗਤ ਸਿੰਘ ਹੁਣੀ ਇਹ ਜਿਹੜੀ ਹੈ ਗੱਲਬਾਤ ਲਿਖਦੇ ਹੈ। ਇਸੇ ਤਰ੍ਹਾਂ ਅੱਜ 2 ਅਕਤੂਬਰ ਜਿਹੜੀ ਹੈ ਗਾਂਧੀ ਜਯੰਤੀ ਵੀ ਜਿਹੜੀ ਮਨਾਈ ਗਈ ਆ ਪੂਰੇ ਭਾਰਤ ਦੇ ਵਿੱਚ, ਤੇ 1800 ਜਿਹੜਾ ਆਪਣਾ 69 ਦੇ ਵਿੱਚ ਗਾਂਧੀ ਦਾ ਪੋਰਬੰਦਰ ਗੁਜਰਾਤ ਦੇ ਵਿੱਚ ਜਨਮ ਹੋਇਆ ਸੀ, ਤੇ ਅੱਜ ਦੇ ਦਿਹਾੜੇ ਦੇ ਉੱਤੇ 2 ਅਕਤੂਬਰ 1492 ਇੰਗਲੈਂਡ ਦੇ ਵੱਲੋਂ ਫਰਾਂਸ ਦੇ ਉੱਤੇ ਹਮਲਾ ਕਰ ਦਿੱਤਾ ਸੀ, ਤੇ 1904 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੁਣਾਂ ਦਾ ਵਾਰਾਣਸੀ ਦੇ ਵਿੱਚ ਜਨਮ ਹੁੰਦਾ ਹੈ। 1949 ਦੇ ਵਿੱਚ ਰੂਸ ਨੇ ਜਿਹੜਾ ਸੀ ਚੀਨ ਨੂੰ ਮਾਨਤਾ ਦੇ ਦਿੱਤੀ, ਤੇ 1977 ਦੇ ਵਿੱਚ ਜ਼ਿਆ ਉਲ ਹੱਕ ਨੇ ਵਿਰੋਧੀ ਪਾਰਟੀਆਂ ਦੇ ਉੱਤੇ ਪਾਬੰਦੀ ਲਾਈ ਸੀ। 2014 ਦੇ ਵਿੱਚ ਭਾਰਤੀ ਹਾਕੀ ਟੀਮ ਦੇ ਵੱਲੋਂ 16 ਸਾਲਾਂ ਬਾਅਦ ਏਸ਼ੀਅਨ ਹਾਕੀ ਖਿਤਾਬ ਜਿਹੜਾ ਜਿੱਤਿਆ, ਤੇ ਅੱਜ ਜਿਹੜਾ ਮੱਲਾਂ ਮਾਰੀਆਂ ਨੇ ਜੀ 44 ਸਾਲਾਂ ਦੇ ਬਾਅਦ, ਉਹਦਾ ਅੱਗੇ ਜਾ ਕੇ ਜ਼ਿਕਰ ਜ਼ਰੂਰ ਕਰਦੇ ਹਾਂ। ਮਹਿਲਾਵਾਂ ਨੇ ਜਿਹੜਾ ਖਾਸ ਜਿਹੜਾ ਆਪਣਾ ਇਤਿਹਾਸ ਰਚਿਆ ਜੀ, ਤੇ ਇੰਡੀਆ ਨੇ ਏਸ਼ੀਆ ਗੇਮਸ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਨੇ ਉਪਲਬਧੀਆਂ ਕਰ ਰਿਹਾ, ਤੇ ਭਾਰਤ ਜਿਹੜਾ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਵਿੱਚ 44 ਸਾਲ ਦੇ ਬਾਅਦ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਛੱਡਿਆ। ਭਾਰਤ ਨੇ ਸ਼ੁੱਕਰਵਾਰ ਨੂੰ ਅੱਜ ਫਾਈਨਲ ਮੁਕਾਬਲੇ 'ਚ ਚੀਨ ਨੂੰ 1-0 ਦੇ ਨਾਲ ਹਰਾਇਆ, ਤੇ ਭਾਰਤ ਦੇ ਲਈ ਇਕਲੌਤਾ ਜਿਹੜਾ ਗੋਲ ਜਿਹੜਾ ਸੀਗਾ ਲਾਲ ਰੇਮਮ ਸਿਆਮੀ ਨੇ ਜਿਹੜਾ ਕੀਤਾ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਮਹਿਲਾ ਹਾਕੀ ਦੇ ਵਿੱਚ ਲੰਮੇ ਸਮੇਂ ਬਾਅਦ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਜਿਹੜਾ ਆਪਣੇ ਨਾਂ ਕਰ ਲਿਆ। ਇਸ ਦੇ ਦੌਰਾਨ ਭਾਰਤੀ ਟੀਮ ਨੇ ਜਿਹੜਾ ਰੱਖਿਆਤਮਕ ਪਹੁੰਚ ਦੇ ਉੱਤੇ ਜ਼ੋਰ ਦਿੱਤਾ ਤੇ ਚੀਨ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਭਾਰਤ ਦੀ ਗੋਲਕੀਪਰ ਸਵਿਤਾ ਪੁਨੀਆ ਨੇ ਵੀ ਜਿਹੜਾ ਅਹਿਮ ਭੂਮਿਕਾ ਨਿਭਾਈ ਹੈ। ਪਹਿਲੇ ਅੱਧ ਦੇ ਵਿੱਚ ਚੀਨ ਨੂੰ ਪੈਨਲਟੀ ਜਿਹੜੀ ਹੈ ਸਟਰੋਕ ਮਿਲਿਆ, ਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦਿਆਂ ਗੋਲ ਰੋਕ ਲਿਆ। ਇਸ ਦੇ ਕਾਰਨ ਭਾਰਤ ਦੀ ਜਿਹੜੀ ਹੈ 1-0 ਦੀ ਲੀਡ ਜਿਹੜੀ ਹੈ ਕਾਇਮ ਰਹੀ ਹੈ। ਇਸੇ ਤਰ੍ਹਾਂ ਭਾਰਤ ਨੇ 13ਵੇਂ ਦਿਨ ਦੇ ਵਿੱਚ 6 ਸੋਨ ਜਿਹੜੇ ਨੇ ਤਗਮੇ ਆਪਣੇ ਝੋਲੀ ਦੇ ਵਿੱਚ ਪਾਏ ਆ, ਜਿੱਤੇ ਆ। ਜਿਵੇਂ ਕਿ ਭਾਰਤ ਲਈ ਏਸ਼ੀਆਈ ਖੇਡਾਂ ਦਾ 13ਵਾਂ ਦਿਨ ਬੇਹੱਦ ਮਹੱਤਵਪੂਰਨ ਰਿਹਾ। ਦਿਨ ਦੀ ਸ਼ੁਰੂਆਤ ਜਿਹੜੀ ਹੈ ਮਹਿਲਾ ਤੀਰਅੰਦਾਜ਼ੀ ਦੇ ਟੀਮ ਦੇ ਜਿਹੜਾ ਰਿਕਰਵ ਮੁਕਾਬਲੇ ਦੇ ਵਿੱਚ ਸੋਨ ਤਗਮੇ ਦੇ ਨਾਲ ਹੋਈ। ਇਸ ਤੋਂ ਬਾਅਦ ਪ੍ਰਵੀਨ ਹੁੰਡਾ ਨੇ ਮਹਿਲਾਵਾਂ ਦੇ 65 ਕਿਲੋਗ੍ਰਾਮ ਮੁਕਾਬਲੇ ਬਾਜੀ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਜਿੱਤਿਆ। ਲਵਲੀਨਾ ਬੋਰ ਗੋਹੇਨ ਨੇ ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਚੱਕਦਾ ਜਿਹੜੇ ਚੱਕਿਆ ਜਾਂਦਾ ਹੈ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਆਪਣੇ ਨਾਂ ਕੀਤਾ ਹੈ। ਇਸ ਤੋਂ ਬਾਅਦ ਅੰਕੁਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਮੁੱਕੇਬਾਜ਼ੀ ਵਰਗ ਦੇ ਵਿੱਚ ਸੋਨ ਤਗਮਾ ਜਿੱਤਿਆ। ਉਸ ਤੋਂ ਠੀਕ ਪਹਿਲਾਂ ਸੁਜੀਤ ਕਾਲਕਲ ਨੇ ਜਿਹੜਾ ਪੁਰਸ਼ਾਂ ਦੇ 65 ਕਿਲੋਗ੍ਰਾਮ
ਫ੍ਰੀ ਸਟਾਈਲ ਕੁਸ਼ਤੀ ਵਰਗ ਦੇ ਵਿੱਚ ਵੀ ਸੋਨ ਤਗਮਾ ਜਿਹੜਾ ਆਪਣੀ ਝੋਲੀ ਦੇ ਵਿੱਚ ਪਾਇਆ ਅਤੇ ਮਹਿਲਾ

0: ਹਾਕੀ ਟੀਮ ਦਾ ਸੋਨ ਤਗਮਾ ਇਸ ਦਿਨ ਭਾਰਤ ਦਾ 6ਵਾਂ ਸੋਨ ਤਗਮਾ ਜਿਹੜਾ ਰਿਹਾ। ਇਸ ਤਰ੍ਹਾਂ ਇੱਕੋ ਦਿਨ ਦੇ ਵਿੱਚ ਭਾਰਤ ਨੇ 6 ਸੋਨ ਤਗਮੇ ਜਿਹੜੇ ਜਿੱਤ ਕੇ ਆਪਣੀ ਤਗਮਾ ਮੁਹਿੰਮ ਨੂੰ ਜਿਹੜਾ ਹੋਰ ਵੀ ਮਜ਼ਬੂਤ ਕਰ ਲਿਆ। ਲਓ ਦੋਸਤੋ, ਇਹ ਹੈ ਜੀ, ਤਾੜੀਆਂ ਬਣਦੀਆਂ ਨੇ ਅਤੇ ਮੁਬਾਰਕਬਾਦ ਬਣਦੀ ਹੈ। ਖਿਡਾਰੀ ਜਿਹੜੇ ਨੇ ਮੱਲਾਂ ਮਾਰ ਰਹੇ ਨੇ, ਚੰਗਾ ਸੁਣਿਆ ਹੈ। ਦੂਸਰੇ ਪਾਸੇ ਗੱਲ ਕਰਦੇ ਹਾਂ, ਅੱਜ ਅੰਤਰਰਾਸ਼ਟਰੀ ਅਹਿੰਸਾ ਦਿਵਸ ਵੀ ਮਨਾਇਆ ਜਾਂਦਾ ਅਤੇ ਵਹਿਮ ਭਰਮਾਂ ਦੀ ਗੱਲ ਕਰਦੇ ਹਾਂ ਅਤੇ ਰਸਮਾਂ ਸਰਾਧ ਦੀ ਗੱਲ ਕਰਦੇ ਹਾਂ ਥੋੜ੍ਹੀ ਜਿਹੀ, ਅਤੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਰੀਨਾ ਅਤੇ ਬਰਸੀਆਂ ਕੀ ਸ਼ੈ ਨੇ? ਧਾਰਮਿਕ ਗ੍ਰੰਥਾਂ ਦੇ ਅਨੁਸਾਰ ਮਰੇ ਪਿੱਤਰਾਂ ਨੂੰ ਭੋਜਨ ਛਕਾਉਣਾ ਸਭ ਤੋਂ ਵੱਡਾ ਪੁੰਨ ਸਮਝਿਆ ਜਾਂਦਾ ਅਤੇ ਦੂਸਰੀ ਗੱਲ ਕਹੀ ਜਾਂਦੀ ਹੈ, ਜਿੱਡਾ ਮਰਜ਼ੀ ਕੋਈ ਵੱਡਾ ਪਾਪ ਹੋਵੇ ਤਾਂ ਸਰਾਧ ਕਰਵਾਉਣ ਦੇ ਨਾਲ ਜਿਹੜਾ ਮਾਫ਼ ਹੋ ਜਾਂਦਾ। ਇਹ ਵੀ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਸਰਾਧਾਂ ਦਾ ਭੋਜਨ ਕੇਵਲ ਵੈਸ਼ਨਵ ਬ੍ਰਾਹਮਣਾਂ ਨੂੰ ਹੀ ਜਿਹੜਾ ਦੇਣਾ ਚਾਹੀਦਾ, ਹੋਰ ਕਿਸੇ ਨੂੰ ਨਹੀਂ ਦੇਣਾ ਚਾਹੀਦਾ, ਭਾਵੇਂ ਉਹ ਭੁੱਖਾ ਹੋਵੇ ਜਾਂ ਜ਼ਰੂਰਤਮੰਦ ਹੀ ਕਿਉਂ ਨਾ ਹੋਵੇ। ਸਿੱਖਾਂ ਦੇ ਵਿੱਚ ਵੀ ਇਹ ਰਵਾਇਤ ਜਿਹੜੀ ਬੜੀ ਤੇਜ਼ੀ ਦੇ ਨਾਲ ਵਧੀ। ਅਜੇ ਵੀ ਕਈ ਸਿੱਖ ਗ੍ਰੰਥੀਆਂ ਜਾਂ ਹੋਰ ਸਿੱਖਾਂ ਨੂੰ ਸੱਦ ਕੇ ਸਰਾਧ ਜਿਹੜੇ ਨੇ ਖਵਾਉਂਦੇ ਨੇ। ਕਈ ਵਾਰ ਤਾਂ ਇਹਨਾਂ ਨੂੰ ਇੱਕੋ ਦਿਨ ਤਿੰਨ ਤਿੰਨ ਚਾਰ ਚਾਰ ਜਿਹੜੀਆਂ ਘਰਾਂ ਦੇ ਵਿੱਚ ਵੀ ਸਰਾਧ ਔਖੇ ਸੌਖੇ ਹੋ ਕੇ ਖਾਣ ਦੇ ਲਈ ਜਾਣਾ ਪੈਂਦਾ। ਅਜਿਹੀਆਂ ਫੋਕੀਆਂ ਮੰਨਤਾਂ ਜਿਹੜੀਆਂ ਨੇ ਅਤੇ ਰੀਤਾਂ ਹਾਸੋਹੀਣੀਆਂ ਅਤੇ ਅੱਜ ਦੇ ਯੁੱਗ ਦੇ ਵਿੱਚ ਕਰ ਰਹੇ ਹਾਂ। ਜੇ ਕੋਈ ਠੱਗ ਜਾਂ ਚੋਰ ਆਪਣੇ ਪਿੱਤਰਾਂ ਦੇ ਨਿਮਿੱਤ ਕੋਈ ਚੀਜ਼ ਦੇਵੇ ਤਾਂ ਜੇ ਜਾਣੀ ਕਿ ਸੱਚਮੁੱਚ ਅੱਪੜਦਾ ਹੋਵੇ ਉੱਥੇ ਪਰਲੋਕ ਦੇ ਵਿੱਚ ਬੈਠੇ ਨੂੰ, ਤਾਂ ਪਿੱਤਰ ਵੀ ਠੱਗ ਅਤੇ ਚੋਰੀ ਦੇ ਹਿੱਸੇਦਾਰ ਹੋਣਗੇ। ਫਿਰ ਮਰਨ ਦੇ ਉਪਰੰਤ ਮੰਜਾ, ਬਿਸਤਰਾ, ਸੂਟ ਅਤੇ ਇੱਥੋਂ ਤੱਕ ਜੁੱਤੀ ਦਾ ਜੋੜਾ ਵੀ ਦਿੱਤਾ ਜਾਂਦਾ। ਸ਼ਾਇਦ ਇਹ ਵੀ ਮਰਨ ਵਾਲੇ ਨੂੰ ਪਹੁੰਚਾਉਣ ਦੇ ਲਈ ਹੀ ਦਿੱਤਾ ਜਾਂਦਾ ਹੋਵੇਗਾ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਵਰੀਨਾ ਦੀ। ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਮਰਨ ਦੇ ਉਪਰੰਤ 10ਵੇਂ, ਹੁਣ ਜੋ ਲੋਕ ਆਪਣੀ ਸਹੂਲਤ ਦੇ ਲਈ ਕੋਈ ਵੀ ਛੁੱਟੀ ਵਾਲਾ ਜਾਂ ਹੋਰ ਦਿਨ ਜਿਹੜਾ ਰੱਖ ਲੈਂਦੇ ਨੇ, ਉਹ 10ਵੇਂ ਦੇ ਉੱਤੇ ਜਾਣੀ ਕਿ ਪਾਠ ਕਰਦੇ ਆ, ਜਾਂ 13ਵੇਂ ਦੇ ਉੱਤੇ ਆਪਣੇ ਕੁਝ ਧਰਮਾਂ 'ਚ ਹੈਗਾ 13ਵਾਂ ਕਰਾਉਂਦੇ ਨੇ, ਅਤੇ ਪਾਠ ਦਾ ਭੋਗ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ 10ਵੇਂ ਦੇ ਉੱਤੇ ਹੁੰਦਾ ਹੈ ਪਵਾਉਂਦੇ ਨੇ, ਅਤੇ ਭੋਗ ਤੋਂ ਬਾਅਦ ਕੋਈ ਰਸਮ ਬਾਕੀ ਰਹੀ ਜਿਹੜੀ ਹੈ ਰਹਿ ਨਹੀਂ ਜਾਂਦੀ। ਫਿਰ ਵੀ ਉਸ ਸਾਲ ਦੇ ਅਖੀਰ ਦੇ ਵਿੱਚ ਦੁਬਾਰਾ ਪਾਠ ਜਾਣੀ ਕਿ ਵਰੀਨਾ ਜਿਹਨੂੰ ਕਿਹਾ ਜਾਂਦਾ, ਕਰਾਇਆ ਜਾਂਦਾ ਹੈ, ਸਾਲ ਬਾਅਦ ਜਿਹੜਾ ਪਾਠ ਕਰਾਉਂਦੇ ਆ, ਕਿ ਆਦਮੀ ਜਾਂ ਉਸਦੀ ਰੂਹ ਧਰਮ ਜਾਂ ਰਾਜ ਦੇ ਕੋਲ, ਧਰਮ ਰਾਜ ਦੇ ਕੋਲ ਨਹੀਂ ਪਹੁੰਚੀ ਜਾਂ ਰਾਹ ਦੇ ਵਿੱਚ ਰਹਿ ਗਈ ਕਿਤੇ, ਜਿਸ ਕਰਕੇ ਦੁਬਾਰਾ ਰਸਮਾਂ ਕਰਨੀਆਂ ਪੈਂਦੀਆਂ ਨੇ ਅਤੇ ਭੋਗ ਸਮੇਂ ਅਰਦਾਸ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੇ ਰੱਬ ਜੀ, ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਹੁਣ ਜ਼ਰਾ ਸੋਚੋ, ਜੋ ਅਰਦਾਸ ਪਿਛਲੇ ਸਾਲ ਕੀਤੀ ਸੀ ਕਿ ਉਹ ਅਧੂਰੀ ਸੀਗੀ, ਜਿਸ ਕਰਕੇ ਦੁਬਾਰਾ ਅਰਦਾਸ ਕਰਨੀ ਪੈ ਗਈ ਹੈ ਕਿ ਸਾਨੂੰ ਆਪਣੇ ਪਹਿਲੇ ਕਿਰਾਏ ਪਾਠ ਦੇ ਉੱਤੇ ਭਰੋਸਾ ਨਹੀਂ ਸੀ। ਪੁਜਾਰੀ ਇਹ ਧਾਰਨਾ ਪਕਾਉਣ ਦੇ ਵਿੱਚ ਕਾਮਯਾਬ ਰਹੇ ਨੇ ਕਿ ਜਦੋਂ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਹੈ ਤਾਂ ਉਸਦਾ ਸੋਗ ਘੱਟੋ ਘੱਟ 1 ਸਾਲ ਮਨਾਇਆ ਜਾਵੇ, ਨਹੀਂ ਤਾਂ ਆਦਮੀ ਦੀ ਰੂਹ ਭਟਕਦੀ ਰਹੇਗੀ। ਬਰਸੀ ਜਿਹੜੀ ਹੈ ਭਾਰਤ ਦੇ ਵਿੱਚ ਧਰਮਾਂ ਦੇ ਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਛੁੱਟੀਆਂ ਹੁੰਦੀਆਂ ਨੇ, ਚੀਨ ਦੇ ਵਿੱਚ ਸਭ ਤੋਂ ਘੱਟ ਨੇ। ਹਰ ਸਾਲ ਤਿਉਹਾਰ ਬਰਸੀਆਂ ਵੱਧ ਰਹੀਆਂ ਨੇ। ਧਾਰਮਿਕ ਅੰਧ ਵਿਸ਼ਵਾਸ ਦੇ ਵਿੱਚ ਸਭ ਤੋਂ ਵੱਧ ਤਰੱਕੀ ਜਿਹੜੀ ਹੈ ਸਾਲਾਨਾ ਬਰਸੀਆਂ ਨੇ ਕਰਾ ਦਿੱਤੀ। ਅਸਲ ਦੇ ਵਿੱਚ ਇਹ ਰਸਮ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਨਾਲ ਜਿਹੜੀ ਸੀ ਸ਼ੁਰੂ ਹੁੰਦੀ ਹੈ। ਹੁਣ ਅਸੀਂ ਪਰਿਵਾਰਕ ਮੈਂਬਰਾਂ ਦੀਆਂ ਬਰਸੀਆਂ ਮਨਾਉਣ ਦੇ ਵਿੱਚ ਬਹੁਤ ਫਖਰ ਮਹਿਸੂਸ ਕਰਦੇ ਹਾਂ, ਜਦਕਿ 10ਵੇਂ ਦੇ ਭੋਗ ਦੁਸਹਿਰੇ ਤੋਂ ਬਾਅਦ ਕੋਈ ਰਸਮ ਨਹੀਂ ਰਹਿੰਦੀ ਹੈ। ਉਤਸਵਾਂ, ਤੀਰਥ ਯਾਤਰਾਵਾਂ, ਬਿਨ ਮਤਲਬ ਦੇ ਰੀਤੀ ਰਸਮ ਰਿਵਾਜ਼ਾਂ ਅਤੇ ਸਮਾਂ ਬਰਬਾਦ ਫਜ਼ੂਲ ਸਮਾਜਿਕ ਬੁਰਾਈਆਂ ਤੋਂ ਬਚਦੇ ਹੋਏ ਆਪਣਾ ਕੀਮਤੀ ਸਮਾਂ ਅਤੇ ਪੈਸਾ ਉਸਾਰੂ ਪਾਸੇ ਲਾਇਆ ਜਾਵੇ, ਇਹੀ ਅੱਜ ਦਾ ਜਿਹੜਾ ਸੰਦੇਸ਼ ਦਿੱਤਾ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਗੱਲਾਂ ਬਾਤਾਂ। ਹੋ ਸਕਦਾ ਹੈ ਕੁਝ ਦੋਸਤ ਇਹਦੇ ਨਾਲ ਸਹਿਮਤ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ। ਇਸੇ ਤਰ੍ਹਾਂ ਪਰਮਿੰਦਰ ਬਾਈ ਜੀ ਜੁੜੇ ਹੋਏ ਨੇ ਆਪਣੇ ਨਾਲ, ਬਰਨ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਆ ਸਾਰੇ ਸਰੋਤਾ ਪਰਿਵਾਰ ਨੂੰ, ਅਤੇ ਲਾਈਕ ਨੰਬਰ 2 ਅਤੇ ਪਰਮਿੰਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਅਤੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ, ਪਰਮਿੰਦਰ ਬਰਨ ਲਾਈਕ ਨੰਬਰ ਕਹਿੰਦੇ 1 ਜੀ। ਅਤੇ ਦੋਸਤੋ ਸਵਾਗਤ ਹੈ, ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਦਾ ਵੀ ਸੁਨੇਹਾ ਆ ਚੁੱਕਿਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਅਤੇ ਲਓ ਫਿਰ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਕੀ ਕਹਿੰਦੀਆਂ ਨੇ ਖਬਰਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਚਰਚਾ ਦਾ ਵਿਸ਼ਾ ਵੀ ਛੋੜ ਚਲਾਉਂਦੇ ਹਾਂ। ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਦੀਆਂ ਅਹਿਮ ਖਬਰਾਂ ਜਿਹੜੀਆਂ ਨੇ, ਸਿਆਸੀ ਹਲਚਲ ਜਿਹੜੀ ਮਚਾਈ ਹੋਈ ਹੈ, ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਵਿਚਾਲੇ ਤਣਾਅ ਜਿਹੜਾ ਬਣਿਆ ਹੋਇਆ, ਪਾਵਰਕੌਮ ਦਾ ਜਿਹੜਾ ਕਰਜ਼ਾ ਚਿਤਕਾਰਾ ਯੂਨੀਵਰਸਿਟੀ ਮਾਮਲਾ, ਅਮਰਜੀਤ ਚਾਵਲਾ ਕੇਸ, ਦਿੱਲੀ ਦਾ ਸਿਆਸੀ ਪ੍ਰਦਰਸ਼ਨ ਤੇ 227 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਦੇ ਸਿਆਸੀ ਸਮੀਕਰਨ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਇਹ ਵਿਸ਼ੇ ਵੀ ਨਾਲ ਨਾਲ ਰਹਿਣਗੇ। ਇਸੇ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੂਸ ਯੂਕਰੇਨ ਤਣਾਅ, ਅਮਰੀਕਾ ਇਰਾਨ ਟਕਰਾਅ, ਮਿਡਲ ਈਸਟ ਦੇ ਵਿੱਚ ਵੱਧਦੀ ਫੌਜੀ ਤੈਨਾਤੀ, ਇੱਕ ਸ਼ਿਪ ਅਮਰੀਕਾ ਨੇ ਹੋਰ ਭੇਜ ਦਿੱਤਾ ਹੈ, ਯੂਕੇ ਦੀ MI5 ਦੀ ਚੇਤਾਵਨੀ, ਲੱਦਾਖ ਦੇ ਸਰਕਾਰੀ ਨਕਸ਼ੇ ਦੇ ਵਿੱਚ ਨਵੇਂ ਨਾਮ, NCERT ਦੀ ਨਵੀਂ ਕਿਤਾਬ ਜਿਹੜੀ ਹੈ ਅਤੇ ਧਰਤੀ ਮੰਗਲ ਦੀ ਬਣਤਰ ਦੇ ਬਾਰੇ ਨਵੀਆਂ ਵਿਗਿਆਨਕ ਖੋਜਾਂ ਦੀ ਜਿਹੜੀ ਹੈ ਚਰਚਾ ਕਰਾਂਗੇ। ਤੁਹਾਡੇ ਮੁਤਾਬਕ ਇਹਨਾਂ ਘਟਨਾਵਾਂ ਦਾ ਪੰਜਾਬ ਦੀ ਸਿਆਸਤ, ਆਮ ਲੋਕਾਂ ਅਤੇ 227 ਦੀ ਚੋਣ ਜਿਹੜੀ ਹੈ ਤਸਵੀਰ ਹੈ ਉਹਦੇ ਉੱਤੇ ਕੀ ਅਸਰ ਪੈ ਸਕਦਾ ਹੈ, ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਬਣਾ ਸਕਦੇ ਹੋ, ਕਰ ਸਕਦੇ ਹੋ ਅਤੇ ਨਾਲ ਕਮੈਂਟਾਂ ਦੇ ਵਿੱਚ ਵੀ ਜਿਹੜਾ ਬਣੇ ਰਹਿ ਸਕਦੇ ਹੋ। ਅਤੇ ਲਓ ਦੋਸਤੋ, ਸ਼ੁਰੂਆਤ ਕਰਨ ਤੋਂ ਪਹਿਲਾਂ ਖਬਰਾਂ ਤੋਂ, ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜੇ ਨੇ, ਉਹਨਾਂ ਦੀ ਕਾਲ ਲੈ ਲਈਏ ਪਹਿਲਾਂ ਅਤੇ ਫਿਰ ਆਪਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਅੱਜ ਇੱਕ ਦੋ ਮਿੰਟ ਮਿਲੇ ਲੈਣੀ।
0: ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਜੀ, ਮੈਂ ਤਾਂ ਹੀ ਮੈਂ ਕਿਹਾ ਚਲੋ ਸ਼ਾਇਦ ਕਿਤੇ ਬਿਜ਼ੀ ਹੋ ਜਾਣਗੇ ਬਾਅਦ ਚੋਂ ਜੀ।
1: ਹਾਂਜੀ ਹਾਂਜੀ, ਕਈ ਵਾਰ ਹੋ ਜਾਂਦੇ ਵੀ ਜੀ, ਉਦਾਂ ਮੈਂ ਵਿਹਲੀ ਸੀ, ਉਹਦਾ ਹੋ ਹੀ ਰਿਹਾ ਤਾਂ ਵਿਹਲੇ ਹੀ ਆ, ਪਰ ਇਸ ਵੇਲੇ ਅਸਲ ਚ ਇਹ ਹੁੰਦਾ ਫਿਰ ਰੋਟੀ ਦਾ ਟਾਈਮ ਹੋ ਜਾਂਦਾ ਲੰਚ।
0: ਬਿਲਕੁਲ ਹੈ ਜੀ, ਬਿਲਕੁਲ ਜੀ,
1: ਤੇ ਤਾਂ ਕਰਕੇ ਫਿਰ ਹੋ ਜਾਂਦਾ ਪੇ, ਨਹੀਂ ਕਰ ਸਕਦੇ ਹੁੰਦੇ, ਸੁਣਦੇ ਰਹੀਦਾ, ਜੀ ਕਰਦਾ ਰਹਿੰਦਾ ਹੁੰਦਾ ਕਈ ਵਾਰ ਕਿਸੇ ਪੁਆਇੰਟ ਤੋਂ ਲੈ ਕੇ ਉਸ ਵੇਲੇ ਹਾਜ਼ਰ ਹੋਣ ਨੂੰ।
0: ਜੀ
1: ਹੁਣ ਰਾਜਨ ਜੀ ਦੀਆਂ ਕਿੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ, ਬਹੁਤ ਵਧੀਆ ਸ਼ੁਗਲ ਦੀਆਂ ਵੀ ਕਰ ਜਾਂਦੇ ਉਧਰੋਂ ਦੂਏ। ਮੈਂ ਮੁਹੰਮਦ ਜੀ ਬਾਰੇ ਵੀ ਚੱਲ ਕਹਿੰਦੇ, ਉਹਨਾਂ ਦਾ ਗੀਤ ਸੁਣ ਕੇ ਹੁਣ ਨੀਂਦ ਆ ਜਾਊਗੀ, ਇੱਕ ਵਾਰ ਹੋਰ ਸੁਣ ਕੇ ਫੇਰ ਸੌਂਗਾ।
0: ਬਿਲਕੁਲ ਹੈ ਜੀ,
1: ਮੈਨੂੰ ਯਾਦ ਆ ਭਾਈ ਜਦੋਂ ਪਿਛਲੇ ਸਾਲ ਸੀ ਭੁਪਿੰਦਰ ਜੀ, ਮੈਨੂੰ ਚੇਤਾ ਜਦੋਂ ਮੁਹੰਮਦ ਜੀ ਗੀਤ ਸੁਣਾਉਂਦੇ ਰਹਿੰਦੇ ਸੀ, ਬਹੁਤ ਸੈਡ ਸੌਂਗ। ਮੈਨੂੰ ਉਹਦਾ ਫਿਕਰ ਜਿਹਾ ਇੱਕ ਗੱਲ ਦਾ ਹੁੰਦਾ ਸੀ ਕਿ ਆਪਣੇ ਜਿੱਦਾਂ ਅਸੀਂ ਫਰੈਂਡ ਆ ਜਾਂ ਦੂਏ ਦੇ, ਚਾਹੇ ਰੇਡੀਓ ਤੇ ਹੀ ਆ, ਤੇ ਜਿਸਲੇ ਸੈਡੇ ਸੈਡ ਬੰਦਾ ਗੀਤ ਸੁਣਾਉਂਦਾ ਤਾਂ ਕਈ ਵਾਰ ਚਿੰਤਾ ਹੁੰਦੀ ਵੀ ਉਹ ਕੁੜੀ ਆ ਚਾਹੇ ਮੁੰਡਾ, ਉਹ ਠੀਕ ਠਾਕ ਹੈਗੇ ਆ ਉਦਾਂ ਹੀ ਆ। ਹੁਣ ਪਤਾ ਲੱਗ ਗਿਆ, ਹੁਣ ਸੁਭਾਅ ਦਾ ਪਤਾ ਲੱਗ ਗਿਆ
0: ਜੀ, ਬਿਲਕੁਲ
1: ਹੈਨਾ। ਫਿਰ ਬੇਫਿਕਰੀ ਹੋ ਜਾਂਦੀ, ਹੁਣ ਦੇਖੋ ਆਪਾਂ ਵੀ ਬੜੇ ਸ਼ੌਕ ਨਾਲ ਸੁਣਦੇ, ਨਹੀਂ ਤਾਂ ਉਦੋਂ ਮੈਨੂੰ ਇਹ ਹੁੰਦਾ ਸੀ ਤੇ ਹਰ ਵੇਲੇ ਸੌਂਗ ਸੈਡ ਸੌਂਗ ਹੁੰਦੇ। ਮੈਂ ਵੀ ਕਈ ਵਾਰ ਕਹਿਣਾ, ਮੈਂ ਕਹਿਣਾ ਵੀ ਜੇ ਉਹ ਕੁੜੀ ਤੁਹਾਨੂੰ ਛੱਡ ਗਈ ਤਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਤਾਂ ਖੁਸ਼ ਰਹੋ।
0: ਬਿਲਕੁਲ ਹੈ ਜੀ,
1: ਤਾਂ ਹੁਣ ਸੁਭਾਅ ਦਾ ਪਤਾ ਲੱਗ ਗਿਆ, ਹੁਣ ਸਾਰੇ ਮਤਲਬ ਠੀਕ ਆ, ਇੱਕ ਦੂਜੇ ਨੂੰ ਜਾਣ ਜਾਂਦੇ ਸੀ। ਅੱਛਾ, ਗੱਲ ਚੱਲਦੀ ਸੀ ਅਰਦਾਸ ਦੀ, ਹੈਨਾ।
0: ਹਾਂਜੀ,
1: ਤੇ ਆਪਾਂ ਕਹਿੰਦੇ ਤੇ ਇੱਕ ਸਾਲ ਬਾਅਦ ਫੇਰ ਅਰਦਾਸ ਕਰਦੇ
0: ਜੇ ਕਿਤੇ, ਦੁਆਬੇ ਦੇ ਵਿੱਚ ਜ਼ਿਆਦਾ ਰਿਹਾ ਜੀ ਇਸ ਇਹਨਾਂ ਚੀਜ਼ਾਂ ਦਾ ਜ਼ੋਰ ਹੈ, ਜਠੇਰਿਆਂ ਦਾ ਜਾਂ ਆਪਣੇ ਬਰਸੀ ਦਾ ਜਿਹੜਾ ਜੀ ਚੱਲਦਾ ਰਿਹਾ ਜੀ। ਜੀ
1: ਹਾਂਜੀ, ਅਰਦਾਸ ਤਾਂ ਇੱਦਾਂ ਕਰਦੇ, ਮੈਂ ਤਾਂ ਕਹਿੰਦੀ ਬਸ ਜਿਹੜੇ ਮਨਾਉਂਦੇ ਆ ਨਾ, ਕੀ ਹੁੰਦੇ ਆ ਚਿੱਤਰ ਪੂਜਦੇ ਜਾਂ ਕੋਈ ਵੀ ਚੀਜ਼ਾਂ ਕਰਦੇ, ਜਾਂ ਸ਼ਰਾਧ ਕਰਾਉਂਦੇ, ਜਿੰਦੇ ਜਿਹੀ ਹੈ ਨਾ ਕਿਸੇ ਨੂੰ, ਉਹਦੀ ਰੂਹ ਨੂੰ ਖੁਸ਼ ਰੱਖੋ, ਰੋਟੀ ਪਾਣੀ ਕਦੇ ਕਦੇ ਪੁੱਛ ਲਓ, ਖੜਾ ਦੋ ਤਾਂ ਖਰੀ ਗੱਲ ਆ, ਬਸ ਤਾਂ ਉਹਨਾਂ ਤੱਕ ਪਹੁੰਚਦਾ ਜੀ, ਤਾਂ ਇੰਨੀ ਗੱਲਾਂ ਹੀ ਆ। ਇਹ ਕਰਨ ਦੀ ਲੋੜ ਵੀ ਹੈ ਨੀ ਭੁਪਿੰਦਰ ਜੀ, ਜਿਸ ਬੰਦੇ ਨੇ ਨਾ ਆਪਣਾ ਜਾਣੀ ਕਿ ਬੜੀ ਖੁਸ਼ੀ ਖੁਸ਼ੀ ਸਾਰੇ ਫਲ ਨਵਾਏ ਹੁੰਦੇ ਆ, ਉਹਨੂੰ ਇਹ ਸਾਰਾ ਕੁਛ ਕਰਨ ਦੀ ਲੋੜ ਵੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
1: ਹਾਂਜੀ ਹਾਂਜੀ, ਹੁਣ ਅਸੀਂ ਆ ਸਾਡੇ ਬੀਜੀ, ਮੇਰੇ ਮਦਰ ਇਨ ਲਾ ਜਾਂ ਫਾਦਰ ਇਨ ਲਾ, ਅਸੀਂ ਤਾਂ ਨਹੀਂ ਉਹਨਾਂ ਲਈ ਕੁਛ ਵੀ ਇਦਾਂ ਦੀਆਂ ਗੱਲਾਂ ਕਰਦੇ
0: ਜੀ, ਬਿਲਕੁਲ
1: ਨਾ ਬੀਜੀ ਚਾਹੁੰਦੇ ਹੁੰਦੇ ਸੀ। ਗੱਲ ਸੁਣੋ, ਉਹ ਇੱਥੇ ਦੇਖੋ, ਜੇ ਅਸੀਂ ਮੈਨੂੰ ਮੇਰੇ ਘਰ ਵਾਲੇ ਨੇ ਮੈਨੂੰ ਲਿਆਂਦਾ, ਉਹਨਾਂ ਦਾ ਪੁੱਤ ਸੀ, ਬੀਜੀ ਨੂੰ ਵੀ ਲਿਆਂਦਾ, ਪੁੱਤ ਨੇ ਆਪਣੇ ਮਾਂ ਨੂੰ ਵੀ ਲਿਆਂਦਾ, ਸਭ ਕੁਛ ਆ। ਉਹ ਕਦੇ ਕਨੇਡਾ, ਕਦੇ ਅਮਰੀਕਾ, ਕਦੇ ਇੰਡੀਆ, ਬਾਹਰ ਥੈ ਥੈ ਸੈਰਾ ਕਰਦੇ ਸੀ, ਹੋਰ ਵੀ ਵਧੀਆ ਕੁਛ ਕਰਦੇ, ਵਧੀਆ ਜ਼ਿੰਦਗੀ ਗੁਜ਼ਾਰ ਕੇ ਗਏ, ਪਿੱਛੋਂ ਕਰਨ ਦੀ ਕੋਈ ਲੋੜ ਹੀ ਨਹੀਂ ਹੈਗੀ।
0: ਮੈਨੂੰ ਉਹਨਾਂ ਤੁਹਾਡੀ ਗੱਲ ਤੋਂ ਚੇਤੇ ਆਇਆ ਕਿ ਸਾਡੇ ਨਾ ਬੀਜੀ, ਸਾਡੇ ਫਾਦਰ ਸਾਹਿਬ ਦੇ ਮਦਰ, ਮੈਂ ਤਾਂ ਚਲੋ ਉਦੋਂ ਮੇਰੇ ਖਿਆਲ ਨਾਲ 10th ਕਲਾਸ ਦੇ ਵਿੱਚ ਸੀਗਾ, ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ, ਥੋੜ੍ਹੀ ਜਿਹੀ ਸੁਰਤ ਜ਼ਰੂਰ ਆ ਗਈ ਸੀ ਉਸ ਸਮਿਆਂ ਦੇ ਵਿੱਚ, ਤਾਂ ਉਹ ਕਹਿੰਦੀ ਹੁੰਦੀ ਸੀ ਵੀ ਜਦੋਂ ਮੈਂ ਮਰ ਗਈ ਨਾ, ਮੇਰੇ ਮੇਰੇ ਉੱਤੇ ਟਾਇਰ ਨਾ ਪਾਇਓ, ਉਹਦੇ ਨਾਲ ਨਾ ਫੂਕਿਓ, ਦੇਸੀ ਘਿਓ ਪਾ ਦਿਓ ਜੀ। ਹਾਂਜੀ, ਫਿਰ ਕੀਤਾ ਵੀ ਓਦਾਂ ਹੀ ਜੀ। ਹਾਂਜੀ ਹਾਂਜੀ।
1: ਅੱਛਾ, ਮੈਨੂੰ ਵੀ ਸਾਡੇ ਬੀਜੀ ਕਹਿੰਦੇ ਹੁੰਦੇ ਸੀ, ਤੇ ਜਦੋਂ ਸੁਰਿੰਦਰ ਮੈਂ ਮਰੀ ਤਾਂ ਮੈਨੂੰ ਪਹਿਲੀ ਤਾਂ ਗੱਲ ਕਹਿੰਦੀ, ਮੇਰੇ ਅਸਤ ਗੰਗਾ ਚ ਜਾ ਕੇ ਪਾ ਕੇ ਆਇਓ, ਜਿੱਦਾਂ ਉਹ ਸੁਣਦੇ ਹੁੰਦੇ ਸੀ ਤੇ ਗੰਗਾ ਜਿਹੜਾ ਜਾਂਦਾ ਤਾਂ ਉਹ ਸਹੀ ਹੋ ਜਾਂਦਾ ਹਨਾ। ਤਾਂ ਫਿਰ ਉਹਨੇ ਕਹਿਣਾ ਵੀ ਅੱਛਾ, ਦੇਸੀ ਘੇ ਦਾ ਏਦਾਂ ਦੀਵਾ ਰੱਖਿਓ, ਤਾਂ ਆ ਕਰਿਓ, ਤਾਂ ਏਦਾਂ ਕਰਿਓ। ਉਹ ਜਦੋਂ ਭੁਪਿੰਦਰ ਜੀ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ, ਉਹ ਫਿਰ ਜਦ ਇੱਥੇ ਆ ਗਿਆ ਸੀ, ਉਹ ਕਹਿਣ ਲੱਗ ਪਏ ਮੇਰੇ ਪਿੱਛੋਂ ਕੁਛ ਕਰਨ ਦੀ ਲੋੜ ਨਹੀਂ, ਤੁਸੀਂ ਸਾਰੇ ਮੈਨੂੰ ਬਹੁਤ ਵਧੀਆ ਮੇਰੇ ਨਾਲ ਕਰ ਰਹੇ, ਸਭ ਕੁਛ ਵਧੀਆ, ਤੁਹਾਨੂੰ ਮੇਰੇ ਪਿੱਛੋਂ ਕਿਤੇ ਕੁਛ ਕਰਨ ਦੀ ਲੋੜ ਨਹੀਂ, ਕਿਤੇ ਨਹੀਂ ਤੁਹਾਨੂੰ ਕੀਰਤਪੁਰ ਜਾ ਕੇ ਦੂਜੇ ਆਸਤ ਪਾਉਣ ਦੀ ਲੋੜ, ਕੁਛ ਨਹੀਂ, ਜਿੱਥੇ ਜੀ ਕਰਦਾ ਇੱਥੇ ਦਰਿਆ ਵਿੱਚ ਪਾ ਦਿਓ। ਕਹਿੰਦੇ ਇਹ ਤਾਂ ਇਸ ਕਰਕੇ ਪਾਉਣੇ ਹੁੰਦੇ ਵੀ ਚੱਲ ਰੁੜ ਜਾਣ ਤਾਂ ਠੀਕ ਆ, ਬਈ ਗੰਦ ਨਾ ਹੋਵੇ ਜਾਂ ਕੁਛ ਵੀ, ਤੇ ਦੇਖੋ ਕਿੰਨੇ ਕਿੰਨੀ ਚੇਂਜ ਆ ਜਾਂਦੀ। ਫਿਰ ਉਹਨੇ ਅੰਮ੍ਰਿਤ ਛਕਿਆ ਸੀ, ਉਹਨਾਂ ਚ ਇੰਨੀ ਚੇਂਜ ਆ ਗਈ, ਉਹ ਕਹਿੰਦੇ ਕੋਈ ਲੋੜ ਨਹੀਂ, ਜਿੱਥੇ ਮਰਜ਼ੀ ਪਾ ਦਿਓ, ਕੋਈ ਗੱਲ ਨਹੀਂ।
0: ਅੱਜ ਕੱਲ ਤਾਂ ਭੈਣ ਜੀ ਇੱਦਾਂ ਦੀ ਤਕਨੀਕ ਆ ਗਈ ਕਿ ਤੁਹਾਡੀ ਪੂਰੀ ਬੋਡੀ ਜਿਹੜੀ ਆ ਨਾ ਉਹਨੂੰ ਫ੍ਰੀਜ਼ ਕਰਕੇ ਤੇ ਉਹਨੂੰ ਮਤਲਬ ਕਿ ਮੁੜ ਕੇ ਜਿੱਦਾਂ ਵਾਈਬ੍ਰੇਟ ਕਰਕੇ ਤੇ ਉਹਨੂੰ ਟੁਕੜੇ ਬਣਾ ਦਿੰਦੇ ਨੇ ਜੀ, ਤੇ ਉਹਦਾ ਫਿਰ ਪਾਊਡਰ ਬਣਾ ਦਿੰਦੇ, ਜਿੱਦਾਂ ਆਪਣੇ ਡਰਾਈ ਆਪਣਾ ਮਿਲਕ ਨਹੀਂ ਬਣਾਉਂਦੇ ਜੀ, ਇੱਦਾਂ ਹੀ ਸਾਰਾ ਕੁਝ ਸਰੀਰ ਦਾ ਬਣਾ ਕੇ ਰੱਖ ਦਿੰਦੇ ਆ ਜੀ, ਤੇ ਉਹ ਮਤਲਬ ਕਿ ਜੋ ਵੀ ਤੁਸੀਂ ਕਰਨਾ ਉਹਨੂੰ ਕਰ ਲਓ, ਚਾਹੇ ਦੱਬ ਲਓ ਚਾਹੇ ਰੱਖ ਲਓ ਜੀ, ਜੋ ਮਰਜ਼ੀ ਕਰੀ ਜਾਓ।
1: ਅੱਛਾ ਅੱਛਾ, ਬੜਾ
0: ਹਾਂਜੀ
1: ਕੁਛ ਆਈ ਜਾਣਾ। ਬਾਕੀ ਰਹੀ ਅਰਦਾਸ ਦੀ ਗੱਲ,
0: ਜੀ
1: ਅਰਦਾਸ ਤਾਂ ਮੇਰੇ ਖਿਆਲ ਚਾਹੇ ਸਾਲ ਪਿੱਛੋਂ ਕਰੇ ਚਾਹੇ ਰੋਜ਼ ਕਰੋ, ਅਰਦਾਸ ਆਪਾਂ ਜੇ ਕਰਦੇ ਹਾਂ ਤਾਂ ਰੋਜ਼ੇ, ਦੇਖੋ ਸਰੀਰ ਨੂੰ ਭੁੱਖ ਸਾਡੇ ਲੱਗਦੀ ਆ, ਹੁਣ ਸਵੇਰੇ ਖਾਧੀ ਆ, ਦੁਪਹਿਰ ਨੂੰ ਫਿਰ ਲੱਗਦੀ ਆ, ਟਕਾਣਾ ਜਿਹਾ ਨੂੰ ਫਿਰ ਲੱਗਣ ਲੱਗ ਪੈਂਦੀ, ਆਪੇ ਬੋਡੀ ਦਿਸਣ ਲੱਗ ਪੈਂਦੀ ਆ। ਫਿਰ ਜਿਸ ਲਈ ਸਵੇਰ ਨੂੰ ਸੁੱਤੇ ਉੱਠਦੇ ਆ, ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਦੀ ਮੇਰੀ ਇਹ ਅਰਦਾਸ ਹੁੰਦੀ ਭਈ ਵਾਹਿਗੁਰੂ ਤੇਰਾ ਸ਼ੁਕਰ ਆ ਜਿਹੜੇ ਅੱਜ ਸਾਹ ਦਿੱਤੇ ਆ, ਹਨਾ, ਫਿਰ ਇਹ ਤੇ ਦੇਖੋ ਹਾਂਜੀ ਨਵਾਂ ਦਿਨ ਚੜਿਆ। ਫਿਰ ਇੱਦਾਂ ਆ ਦੇਖੋ, ਸੌਣ ਨੂੰ ਸੋਹਣਾ ਬੈਡ ਆ, ਉੱਪਰ ਸਿਰ ਤੇ ਸੋਹਣੀ ਛੱਤ ਆ, ਸੋਹਣਾ ਪਰਿਵਾਰ ਆ, ਫਾਈਨੈਂਸ਼ੀਅਲ ਫਰੀਡਮ ਆ, ਤੇ ਹਰ ਤਰ੍ਹਾਂ ਦਾ ਸੁੱਖ ਆ, ਸਭ ਕੁਛ ਆ, ਇੰਨੀਆਂ ਦਾਤਾਂ ਜਿਹਨਾਂ ਦਾ ਸ਼ੁਕਰਾਨਾ ਕਰਨ ਲਈ ਲਫ਼ਜ਼ ਹੈ ਨੀ, ਪਰ ਫਿਰ ਵੀ ਰੋਜ਼ ਉੱਠ ਕੇ ਕਰੀਦਾ, ਔਰ ਦਿਨ ਚ ਕਿੰਨੀ ਕਿੰਨੀ ਵਾਰ ਕਰੀਦਾ। ਮੇਰੇ ਖਿਆਲ ਅਰਦਾਸ ਤਾਂ ਜਦੋਂ ਵੀ ਜੀ ਕਰਦਾ ਨਾ, ਜਿਹਦਾ ਵੀ ਜਿੱਥੇ ਵੀ ਹੈਗੇ, ਜਿਸ ਵੀ ਜਗ੍ਹਾ ਤੇ, ਕੋਈ ਤੁਹਾਨੂੰ ਟਾਈਮ ਦੇਖਣ ਦੀ ਲੋੜ ਨਹੀਂ ਹੈਗਾ, ਸਵੇਰਾ ਤਕਾਲਾ ਦੁਪਹਿਰਾ ਸ਼ਾਮ, ਤੁਸੀਂ ਹਰ ਵੇਲੇ ਉਹਦਾ ਸ਼ੁਕਰਾਨਾ ਕਰੋ। ਸੱਚੀ ਵਾਹਿਗੁਰੂ ਨੇ ਇੰਨਾ ਦਿੱਤਾ, ਭੁਪਿੰਦਰ ਜੀ ਕਦੇ ਸੋਚਿਆ ਹੀ ਨਹੀਂ ਸੀ ਆਪਾਂ ਤਾਂ ਇੱਦਾਂ, ਦੇਖੋ ਕਿੱਥੇ ਤੁਸੀਂ ਬੈਠੇ, ਕਿੱਥੇ ਅਸੀਂ, ਕਿਤੇ ਇਹ ਸੁਪਨੇ ਥੋੜੋ ਸੀ ਵੀ ਅਸੀਂ ਇੱਦਾਂ ਪਹੁੰਚ ਜਾਵਾਂਗੇ, ਕਿਤੇ ਦੀ ਕਿਤੇ ਐਸ਼ ਕਰਦੇ ਹਾਂ।
0: ਬਿਲਕੁਲ ਹੈ ਜੀ, ਬਿਲਕੁਲ, ਇਹ ਸੈਟੀਸਫੈਕਸ਼ਨ ਜਿਹੜੀ ਹੋਣੀ ਚਾਹੀਦੀ ਆ ਨਾ ਜੀ, ਜਿਹੜੀ ਇੱਕ ਠਹਿਰਾਵ ਜ਼ਿੰਦਗੀ 'ਚ ਆਉਣਾ ਚਾਹੀਦਾ ਇਹ ਚੀਜ਼ ਦਾ, ਤਾਂ ਹੀ ਤਸੱਲੀ ਹੁੰਦੀ ਆ ਜੀ, ਬੰਦਾ ਫਿਰ ਜੇ ਜਾਣਾ ਵੀ ਆ ਤਾਂ ਆਰਾਮ ਦੇ ਨਾਲ ਜਾ ਸਕਦਾ ਜੀ।
1: ਪੈਸਾ ਚਾਹੀਦਾ, ਆਹ ਚੀਜ਼ ਚਾਹੀਦਾ, ਘਰ ਬਾਰ ਚਾਹੀਦਾ, ਚੀਜ਼ਾਂ ਚਾਹੀਦਾ, ਮੈਂ ਕਿਹਾ ਉਹਨੇ ਬਿਨਾ ਮੰਗੇ ਤੂੰ ਇੰਨਾ ਕੁਛ ਦਿੱਤਾ, ਕੋਈ ਹਸਾਵੇ ਨੀ। ਪਰ ਮੈਂ ਕਿਹਾ ਇੱਕ ਗੱਲ ਇਹ ਵੀ ਆ, ਮੈਂ ਉਹਨੂੰ ਕਹਾ, ਮੈਂ ਕਿਹਾ ਗੁਰਵਿੰਦਰ ਇੱਕ ਗੱਲ ਇਹ ਵੀ ਆ, ਕਈ ਵਾਰ ਤਾਂ ਬੰਦਾ ਕੋਈ ਮੰਗਦਾ, ਕੋਈ ਖਾਹਿਸ਼ਾਂ ਕਰਦਾ, ਏਦਾਂ ਦੀ ਮੈਂ ਕਦੇ ਕੋਈ ਖਾਹਿਸ਼ ਨਹੀਂ ਕੀਤੀ। ਮੈਂ ਕਿਹਾ ਹੁਣ ਕਈ ਲੋਕ ਇਹ ਸੋਚਦੇ ਹੋਣੇ ਆ ਵੀ ਇਹ ਸੁਰਿੰਦਰ ਮਾਲ ਆ, ਕਿੰਨੀ ਐਸ਼ ਕਰਦੀ, ਕਿੰਨੀਆਂ ਮੌਜਾਂ ਚ ਝੱਟ ਦੇਣੀ, ਇੰਡੀਆ ਘੁੰਮਦੇ ਫਿਰਦੇ, ਏਦਾਂ ਕਦੇ ਕਿਸੇ ਕੰਟਰੀ ਕਦੇ ਕਿਤੇ ਘੁੰਮਦੇ। ਪਰ ਮੈਂ ਕਿਹਾ ਕਿਸੇ ਨੂੰ ਇਸ ਚੀਜ਼ ਦਾ ਨੀ ਪਤਾ ਕਿ ਇੱਥੇ ਤੱਕ ਪਹੁੰਚਣ ਲਈ
0: ਕਿੰਨਾ ਹਾਰਡ ਵਰਕ ਕੀਤਾ,
1: ਸਟਰਗਲ ਵੀ ਕੀਤੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ। ਇਸ ਗੱਲ ਦਾ ਕਿਸੇ ਨੂੰ ਨੀ ਪਤਾ, ਪਰ ਹੁਣ ਉਹ ਤਾਂ ਫਿਰ ਸਾਰੇ ਇਹ ਦੇਖਦੇ ਪਏ, ਮੌਜਾਂ ਕਰਦੇ, ਕਦੇ ਆ ਗਏ, ਕਦੇ ਚਲ ਗਏ, ਉਧਰ ਖਰਚ ਕਰਦੇ, ਇੱਧਰ ਖਰਚ ਗਏ, ਪਰ ਇੱਥੇ ਤੱਕ ਪਹੁੰਚਣ ਲਈ ਵੀ ਬਹੁਤ ਮਿਹਨਤ ਕੀਤੀਆਂ, ਬਿੰਦਰ ਜੀ ਦੋ ਦੋ ਜੋਬਾਂ ਵੀ ਕੀਤੀਆਂ, ਦਿਨ ਰਾਤ ਵੀ ਇੱਕ ਵੀ ਕੀਤੇ ਆ, ਹੁਣ ਮੌਜਾਂ ਆ, ਹੁਣ ਠੀਕ ਹੈ, ਐਸ਼ ਕਰਦੇ
0: ਜੀ, ਬਿਲਕੁਲ ਹੈ ਜੀ।
1: ਚਲੋ ਜੀ, ਅੱਜ ਦੀ ਮੇਰੀ ਕਹਾਣੀ ਖਤਮ ਹੋ ਗਈ, ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ,
0: ਸੋਹਣੀ ਕੀਤੀ, ਥੈਂਕ ਯੂ, ਸ਼ੁਕਰੀਆ,
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸੁਣ ਵੀ
0: ਜੀ। ਦੋਸਤੋ, ਇਹ ਸਾਂਝੀ ਆਪਣੇ ਨਾਲ ਮਾਲ ਭੈਣ ਜੀ ਜੁੜੇ ਸੀ ਯੂਐਸ ਤੋਂ, ਤੇ ਲੋ ਫਿਰ ਆਪਾਂ ਚੰਗੀਆਂ ਖਬਰਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ, ਅਤੇ ਦੋਸਤ ਵੀ ਐਪਰੀਸ਼ੀਏਟ ਕਰ ਰਹੇ ਨੇ ਜੀ। ਅਤੇ ਪ੍ਰਗਟ ਸਿੰਘ ਬਣ ਗਏ ਨੇ ਜੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ। ਰਾਜਾ ਵੜਿੰਗ ਦੀ ਥਾਂ ਹੁਣ ਕਾਂਗਰਸ ਹਾਈਕਮਾਨ ਨੇ ਨਵੀਂ ਜ਼ਿੰਮੇਵਾਰੀ ਜਿਹੜੀ ਹੈ ਸੌਂਪੀ ਹੈ, ਸੂਬਾ ਇਕਾਈ ਦੀ ਕਮਾਨ ਜਿਹੜੀ ਹੈ ਪ੍ਰਗਟ ਸਿੰਘ ਹੁਣਾਂ ਨੂੰ ਜਿਹੜੀ ਹੈ ਥਮਾ ਦਿੱਤੀ ਹੈ। ਕਾਂਗਰਸ ਨੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪ੍ਰਗਟ ਸਿੰਘ ਹੁਣਾਂ ਨੂੰ ਪੰਜਾਬ ਪ੍ਰਦੇਸ਼ ਜਿਹੜਾ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਪਾਰਟੀ ਦੇ ਵੱਲੋਂ ਇਹ ਫੈਸਲਾ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਦੇ ਦਰਮਿਆਨ ਲਿਆ ਗਿਆ। ਰਾਜਾ ਵੜਿੰਗ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਆਫੀਸ਼ੀਅਲੀ ਦੇ ਦਿੱਤਾ ਸੀ। ਉਹਨਾਂ ਨੇ ਰਾਹੁਲ ਗਾਂਧੀ ਨੂੰ ਆਪਣੇ ਕਾਰਜਕਾਲ ਅਤੇ ਪੰਜਾਬ ਦੇ ਵਿੱਚ ਪਾਰਟੀ ਦੀ ਸਥਿਤੀ ਜਿਹੜਾ ਬਾਰੇ ਜਾਣਕਾਰੀ ਦਿੱਤੀ ਸੀ। ਇਸੇ ਤਰ੍ਹਾਂ ਕਈ ਨਾਵਾਂ ਦੇ ਉੱਤੇ ਚਰਚਾ ਵੀ ਚੱਲ ਰਹੀ ਸੀ, ਪਰ ਉਹਦੇ ਵਿੱਚੋਂ ਹੁਣ ਪ੍ਰਗਟ ਸਿੰਘ ਉਹਨਾਂ ਨੂੰ ਜਿਹੜਾ ਇਹ ਅਹੁਦਾ ਜਿਹੜਾ ਦੇ ਦਿੱਤਾ ਗਿਆ। ਵਿਜੇ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਆਗੂਆਂ ਦੇ ਨਾਂ ਵੀ ਚਰਚਾ ਦੇ ਵਿੱਚ ਰਹੇ ਨੇ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਵੱਲੋਂ ਸੂਬੇ ਦੇ ਆਗੂਆਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਹਾਈਕਮਾਨ ਨੂੰ ਰਿਪੋਰਟ ਜਿਹੜੀ ਸੌਂਪੀ ਗਈ ਸੀਗੀ। ਤੇ ਲਓ ਦੋਸਤੋ, ਚੰਗੀ ਗੱਲ ਹੈ ਜੀ, ਕਿਤੇ ਨਾ ਕਿਤੇ ਕਾਟੋ ਕਲੇਸ਼ ਸ਼ਾਇਦ ਖਤਮ ਹੋਵੇਗਾ। ਬਾਕੀ ਵੜਿੰਗ ਸਾਹਿਬ ਜਿਹੜੇ ਨੇ ਬਾਹਰਲੇ ਮੁਲਕ ਨੂੰ ਤੁਰ ਗਏ ਨੇ ਆਪਣਾ ਥੋੜ੍ਹਾ ਜਿਹਾ ਰਿਲੈਕਸ ਕਰਨ ਦੇ ਲਈ, ਤੇ ਹੁਣ ਪ੍ਰਗਟ ਸਿੰਘ ਹੋਣੀ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਜਿਹੜੀ ਸੰਭਾਲਣਗੇ, ਤੇ ਲੱਗਦਾ ਹੈ ਕਿ ਹੁਣ ਹਾਕੀ ਜਿਹੜੀ ਪੂਰੀ ਪਿਆਰ ਮੁਹੱਬਤ ਦੇ ਨਾਲ ਖੇਡੀ ਜਾਵੇਗੀ, ਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲ ਕੇ ਆਪਣਾ ਜਿਹੜਾ ਉਹ ਯੋਗਦਾਨ ਦੇਣਗੇ ਤੇ ਪਾਰਟੀ ਨੂੰ ਹੋਰ ਵੀ ਸਟਰੋਂਗ ਬਣਾਉਣਗੇ। ਉਮੀਦ ਕਰਦੇ ਹਾਂ ਕੁਝ ਨਾ ਕੁਝ ਜਿਹੜਾ ਚੰਗੇ ਜਿਹੜੇ ਲੋਕ ਨੇ ਅੱਗੇ ਆਉਣੇ ਚਾਹੀਦੇ ਆ ਉਹਦੇ ਆਪਾਂ ਹਮਾਇਤੀ ਵੀ ਹਾਂ। ਤੇ ਦੂਸਰੇ ਪਾਸੇ BKU ਜਿਹੜਾ ਪ੍ਰੋਟੈਸਟ ਹੈ 5 ਅਕਤੂਬਰ ਤੋਂ DC ਦੇ SDM ਦਫ਼ਤਰਾਂ ਦੇ ਉੱਤੇ 24 ਘੰਟਿਆਂ ਦੇ ਘਿਰਾਓ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ। ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਦੇ ਵਿੱਚ 5 ਅਕਤੂਬਰ ਤੋਂ ਪੰਜਾਬ ਭਰ ਦੇ ਵਿੱਚ ਡਿਪਟੀ ਕਮਿਸ਼ਨਰਾਂ ਅਤੇ SDM ਦਫ਼ਤਰਾਂ ਦਾ 24 ਘੰਟਿਆਂ ਦਾ ਲਗਾਤਾਰ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਸੰਘਰਸ਼ ਦੀ ਤਿਆਰੀ ਵਜੋਂ ਜਥੇਬੰਦੀ ਵੱਲੋਂ ਪਿੰਡਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਅੱਜ ਲਾਲੜੂ ਸਰਕਲ ਦੇ ਪਿੰਡ ਮਲਕਪੁਰ ਖੇੜੀ ਤੇ ਹੋਰ ਜਿਹੜੇ ਆਲੇ ਦੁਆਲੇ ਪਿੰਡ ਨੇ ਉਹਨਾਂ ਦੇ ਵਿੱਚ ਚਰਚਾ ਰਹੀ ਹੈ। ਉਗਰਾਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਇਹਦੇ ਵਿੱਚ ਕੀਤੀ ਹੈ ਤੇ ਇਸ ਮੌਕੇ ਉਹਨਾਂ ਪੰਜਾਬੀ ਟ੍ਰਿਬਿਊਨ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ 5 ਅਕਤੂਬਰ ਦੀ ਰਾਤ 12 ਵਜੇ ਤੋਂ ਸ਼ੁਰੂ ਹੋਣ ਵਾਲੇ ਘਿਰਾਓ ਅਗਲੇ ਦਿਨ ਰਾਤ 12 ਵਜੇ ਤੱਕ ਲਗਾਤਾਰ ਜਾਰੀ ਰਹਿਣਗੇ, ਜਿਸ ਦੇ ਦੌਰਾਨ ਵੱਡੇ ਸੰਘਰਸ਼ ਦਾ ਜਿਹੜਾ ਐਲਾਨ ਵੀ ਕੀਤਾ ਜਾਵੇਗਾ। MSP ਦਾ ਮੁੱਦਾ ਹੈ ਜਾਂ ਹੋਰ ਸਾਰੇ ਇਹਦੇ ਵਿੱਚ ਮੁੱਦੇ ਜਿਹੜੇ ਨੇ, ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਵੀ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਸੰਦੀਪ ਸਿੰਘ ਕੇਸ ਦੇ ਮਾਮਲੇ ਦੇ ਵਿੱਚ ਨਵਾਂ ਹੀ ਜਿਹੜਾ ਕੰਮ ਕਰ ਦਿੱਤਾ ਫਿਰ ਤੋਂ ਜੀ, ਜਿਵੇਂ ਸੰਸਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਫੁੱਲ ਵੀ ਜਿਹੜੇ ਆ ਸਿਕਿਉਰਿਟੀ ਦੇ ਵਿੱਚ ਹੀ ਆਪ ਹੀ ਚੁਗਾ ਲਏ ਗਏ ਤੇ ਪਰਿਵਾਰ ਜਿਹੜਾ ਉਹ ਤੋਂ ਪਰੇ ਹੀ ਰਿਹਾ। ਸਨਮਦੀਪ ਸਿੰਘ ਜਿਹੜੇ ਨੇ ਕੇਸ ਦੇ ਵਿੱਚ ਕਨੋਈ ਦੇ ਨੌਜਵਾਨ ਦੇ ਜਬਰੀ ਸਰਕਾਰ ਮਗਰੋਂ ਹੁਣ ਫੁੱਲ ਵੀ ਪੁਲਿਸ ਦੇ ਪਹਿਰੇ ਹੇਠ ਹੀ ਜਿਹੜੇ ਚੁਗੇ ਗਏ। ਖੁਦਕੁਸ਼ੀ ਕਰਨ ਵਾਲੇ ਪਿੰਡ ਕਨੋਈ ਦੇ ਨੌਜਵਾਨ ਜਿਹੜਾ ਸਨਮਦੀਪ ਸਿੰਘ, ਜਿਸਦਾ ਬੀਤੇ ਕੱਲ੍ਹ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਹਿਰਾਸਤ ਦੇ ਵਿੱਚ ਲੈਣ ਮਗਰੋਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਬਰੀ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀ, ਉਹਦਾ ਅੰਗੀਠਾ ਫੁੱਲ ਵੀ ਜਿਹੜਾ ਹੁਣ ਪੁਲਿਸ ਦੇ ਪਹਿਰੇ ਦੇ ਹੇਠ ਹੀ ਜਿਹੜੇ ਨੇ ਚੁਗੇ ਗਏ ਨੇ ਤੇ ਸਥਾਨਕ ਉੱਬਾਵਾਲ ਰੋਡ ਦੇ ਉੱਤੇ ਸਥਿਤ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਮ੍ਰਿਤਕ ਨੌਜਵਾਨਾਂ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਮੇਤ ਕਰੀਬ 8 ਤੋਂ 10 ਸਕੇ ਸੰਬੰਧੀ ਹਾਲੇ ਵੀ ਪੁਲਿਸ ਹਿਰਾਸਤ ਦੇ ਵਿੱਚ ਨੇ, ਜਿਨ੍ਹਾਂ ਨੂੰ ਰਿਹਾਈ ਨਹੀਂ ਕੀਤਾ ਗਿਆ। ਮ੍ਰਿਤਕ ਦੇ ਮਾਮਾ ਸੰਦੀਪ ਸਿੰਘ ਵਾਸੀ ਧਨੌਲਾ ਨੇ ਜਿਹੜਾ ਦੱਸਿਆ ਹੈ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਬੀਤੇ ਕੱਲ੍ਹ ਹਿਰਾਸਤ ਦੇ ਵਿੱਚ ਸਨਮਦੀਪ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਣੇ 8 ਤੋਂ 10 ਜਣਿਆਂ ਨੂੰ ਪੁਲਿਸ ਨੇ ਕਿੱਥੇ ਰੱਖਿਆ ਹੋਇਆ। ਉਹਨਾਂ ਕਿਹਾ ਕਿ ਉਹ ਪਹਿਲਾਂ ਪੁਲਿਸ ਥਾਣਾ ਧੂਰੀ ਜਾ ਕੇ ਆਏ, ਜਿਸ ਤੋਂ ਬਾਅਦ ਉਹ ਥਾਣਾ ਸਦਰ ਸੰਗਰੂਰ ਗਏ, ਪਰ ਪੁਲਿਸ ਕੁਝ ਨਹੀਂ ਦੱਸ ਰਹੀ ਹੈ ਇਹਨਾਂ ਦੇ ਬਾਰੇ ਤੇ ਪਰਿਵਾਰਕ ਮੈਂਬਰਾਂ ਨੂੰ ਕਿੱਥੇ ਰੱਖਿਆ ਹੈ। ਉਹਨਾਂ ਕਿਹਾ ਕਿ ਉਹ ਸਵੇਰ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਤੇ ਪਰ ਕੁਝ ਪਤਾ ਨਾ ਲੱਗਿਆ। ਉਹਨਾਂ ਨੇ ਦੋਸ਼ ਲਾਇਆ ਕਿ ਸਵੇਰੇ ਕੁਝ ਰਿਸ਼ਤੇਦਾਰ ਸ਼ਮਸ਼ਾਨ ਘਾਟ ਸੰਗਰੂਰ ਗਏ ਸਨ ਤਾਂ ਜੋ ਫੁੱਲ ਚੁਗਣ ਦੇ ਬਾਰੇ ਪਤਾ ਕੀਤਾ ਜਾ ਸਕੇ, ਪਰ ਉੱਥੇ ਪੁਲਿਸ ਤਾਇਨਾਤ ਹੈ ਤੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਫੁੱਲ ਚੁਗਣ ਦੇ ਉੱਤੇ ਅੰਗੀਠਾ ਸੰਭਾਲਣ ਦੀ ਜਿਹੜੀ ਰਸਮ ਦੇ ਬਾਰੇ ਉਹਨਾਂ ਕਿਹਾ ਕਿ ਫਿਲਹਾਲ ਉਹ ਪਰਿਵਾਰ ਦਾ ਪਤਾ ਲਗਾ ਰਹੇ ਨੇ ਤੇ ਪਰਿਵਾਰ ਮਿਲਣ ਮਗਰੋਂ ਫੁੱਲ ਚੁਗੇ ਜਾਣਗੇ। ਸੰਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਨਾ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣਾ ਨਸੀਬ ਹੋਇਆ ਤੇ ਨਾ ਹੀ ਉਹ ਅੰਤਿਮ ਰਸਮਾਂ ਨਿਭਾ ਸਕੇ ਨੇ ਤੇ ਹੁਣ ਘੱਟੋ ਘੱਟ ਫੁੱਲ ਤਾਂ ਪਰਿਵਾਰ ਨੂੰ ਚੁਗ ਲੈਣ ਦਿਓ ਤੇ ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਕਿਤੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਹੀ ਸੰਸਕਾਰ ਦੀ ਤਰ੍ਹਾਂ ਪੁਲਿਸ ਜਬਰੀ ਫੁੱਲ ਵੀ ਕਿਤੇ ਨਾ ਚੁਗ ਕੇ ਨਾ ਪਾਦ ਆਵੇ ਕਿਤੇ। ਇਸੇ ਤਰ੍ਹਾਂ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਹੋਇਆ, ਜਿਵੇਂ LPU ਦੀ ਗੱਲ ਕੀਤੀ ਹੈ ਕੱਲ੍ਹ ਵੀ ਆਪਾਂ, ਉਹਦੇ ਘਟਨਾ ਦੇ ਸੰਬੰਧਾਂ ਦੇ ਵਿੱਚ 2 ਗ੍ਰਿਫਤਾਰੀਆਂ ਉੱਥੋਂ ਵੀ ਹੋਈਆਂ ਨੇ। ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ 25-26 ਸਤੰਬਰ 2026 ਦੀ ਦਰਮਿਆਨੀ ਰਾਤ ਨੂੰ ਹੋਈ ਵਿਦਿਆਰਥੀ ਹੰਗਾਮੇ ਦੀ ਘਟਨਾ ਦੇ ਸੰਬੰਧ ਦੇ ਵਿੱਚ ਪਟਿਆਲਾ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ 'ਤੇ ਸੋਸ਼ਲ ਮੀਡੀਆ ਰਾਹੀਂ ਗੁੰਮਰਾਹਕੁੰਨ ਅਫਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਦੋਸ਼ ਲੱਗੇ ਨੇ। ਤੱਥਾਂ ਦਾ ਖੁਲਾਸਾ ਕਰਦਿਆਂ ਪਟਿਆਲਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਨੰਗਲ ਦੇ ਰਹਿਣ ਵਾਲੇ ਹਿਮਾਂਸ਼ੂ ਤੇ ਅੰਬਾਲਾ ਦੇ ਆਰੀਅਨ ਦੇ ਵਜੋਂ ਹੋ ਗਈ ਹੈ। ਘਟਨਾ ਤੋਂ ਬਾਅਦ ਘਟਨਾ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਥਾਣਾ ਬਨੂੜ ਵਿਖੇ ਵੀ FIR ਜਿਹੜੀ ਸੀ ਦਰਜ ਕੀਤੀ ਸੀ ਤੇ ਵੱਡੇ ਪੱਧਰ ਦੇ ਉੱਤੇ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਵਿਦਿਆਰਥੀਆਂ ਤੇ ਹੋਰ ਅਸਮਾਜਿਕ ਵਿਅਕਤੀਆਂ ਦੇ ਵੱਲੋਂ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਫੈਲਾਏ ਗਏ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਫਰਜ਼ੀ ਸੁਨੇਹਿਆਂ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜਾਂਚ ਦੇ ਦੌਰਾਨ ਇਹ ਜਿਹੜਾ ਸਾਹਮਣੇ ਆ ਗਿਆ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਨੇ ਵੱਖ ਵੱਖ ਸੋਸ਼ਲ ਮੀਡੀਆ ਗਰੁੱਪਾਂ ਦੇ ਰਾਹੀਂ ਗੁੰਮਰਾਹਕੁੰਨ ਸੁਨੇਹੇ ਫੈਲਾ ਕੇ ਤੇ ਪ੍ਰਚਾਰ ਕੇ ਵਿਦਿਆਰਥੀਆਂ ਨੂੰ ਭੜਕਾਇਆ ਤੇ ਉਕਸਾਇਆ ਤੇ ਜਿਸ ਦੇ ਨਾਲ ਯੂਨੀਵਰਸਿਟੀ ਕੈਂਪਸ ਦੇ ਵਿੱਚ ਸਥਿਤੀ ਨੂੰ ਤਣਾਅਪੂਰਨ ਬਣਾਉਣ ਦੇ ਵਿੱਚ ਯੋਗਦਾਨ ਇਹਨਾਂ ਨੇ ਪਾਇਆ ਹੈ। ਅਮਰਜੀਤ ਚਾਵਲਾ ਕੇਸ ਜਿਹੜਾ ਪਿਛਲੇ ਦਿਨਾਂ 'ਚੋਂ ਚਰਚਾ ਦੇ ਵਿੱਚ ਹੈ, ਆਪ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਤੇ ਬਹਿਰੀਨ ਤੋਂ ਆਈ ਪੀੜਤ ਮਹਿਲਾ ਵਿਚਾਲੇ ਹੋਈ ਗੱਲਬਾਤ ਦੀ ਕਥਿਤ ਆਡੀਓ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਜਿਹੜਾ ਦਰਜ ਬਲਾਤਕਾਰ ਦੇ ਮਾਮਲੇ ਨੂੰ ਅੱਜ ਇੱਕ ਵੀਡੀਓ ਰਿਕਾਰਡਿੰਗ ਜਾਰੀ ਕਰਕੇ ਨਵਾਂ ਮੋੜ ਦੇ ਦਿੱਤਾ। ਇਹ ਕਥਿਤ ਆਡੀਓ ਰਿਕਾਰਡਿੰਗ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਚਾਵਲਾ ਮਾਮਲੇ ਦੇ ਵਿੱਚ ਪੀੜਤ ਔਰਤ ਦੇ ਦਰਮਿਆਨ ਹੋਈ ਗੱਲਬਾਤ ਦੇ ਉੱਤੇ ਆਧਾਰਿਤ ਹੈ। ਆਪ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਹੁਣਾਂ ਨੇ ਅੱਜ ਇੱਥੇ ਇੱਕ ਇਹ ਜਿਹੜਾ ਵੀਡੀਓ ਆਡੀਓ ਰਿਕਾਰਡਿੰਗ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਦੇ ਉੱਤੇ ਸਵਾਲ ਚੁੱਕ ਦਿੱਤੇ ਨੇ। ਪੰਨੂ ਨੇ ਅੱਜ ਦਾਅਵਾ ਕੀਤਾ ਕਿ 7-8 ਮਹੀਨੇ ਦੇ ਸਮੇਂ ਦੇ ਦੌਰਾਨ ਵਿੱਤੀ ਲੈਣ ਦੇਣ ਦਾ ਕਥਿਤ ਆਡੀਓ ਦੇ ਵਿੱਚ ਜ਼ਿਕਰ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਬਹਿਰੀਨ ਤੋਂ ਇਸ ਔਰਤ ਨੂੰ ਪੰਜਾਬ ਕਿਉਂ ਲਿਆਂਦਾ ਗਿਆ ਅਤੇ ਉਸਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਇਮਾਰਤ ਦੇ ਵਿੱਚ ਲੰਮਾ ਸਮਾਂ ਕਿਵੇਂ ਠਹਿਰਾਇਆ ਗਿਆ। ਪੰਜਾਬ ਪੁਲਿਸ ਨੇ ਇਸ ਔਰਤ ਦੀ ਸ਼ਿਕਾਇਤ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ਼ ਜਬਰ ਜਨਾਹ ਦਾ ਜਿਹੜਾ ਪਰਚਾ ਕੀਤਾ ਸੀ। ਅਮਰਜੀਤ ਚਾਵਲਾ ਪਹਿਲਾਂ ਹੀ ਇਹਨਾਂ ਦੋਸ਼ਾਂ ਦਾ ਖੰਡਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਨੇ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਚਾਵਲਾ ਘਟਨਾ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਸੂਤੀ ਸਥਿਤੀ ਜਿਹੜੀ ਪੈਦਾ ਕਰਕੇ ਰੱਖ ਦਿੱਤੀ ਹੈ। ਪੰਜਾਬ ਪੁਲਿਸ ਦੇ ਵੱਲੋਂ ਇਸ ਔਰਤ ਦੀ ਘਟਨਾ ਦਰਮਿਆਨ ਰਹੀ ਹੈ ਰਿਹਾਇਸ਼ ਦੇ ਨਾਲ ਸੰਬੰਧਿਤ ਪ੍ਰਸਥਿਤੀਆਂ ਤੋਂ ਇਲਾਵਾ ਉਸਨੂੰ ਠਹਿਰਨ ਦੀ ਜਿਹੜੀ ਸਹੂਲਤ ਦੇਣ ਵਾਲੇ ਲੋਕਾਂ ਦੀ ਵੀ ਜਾਂਚ ਜਿਹੜੀ ਕਰ ਰਹੀ ਹੈ। ਪੰਨੂ ਹੁਣਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਔਰਤ ਨੂੰ ਪੰਜਾਬ ਲਿਆਉਣ ਦੀਆਂ ਪ੍ਰਸਥਿਤੀਆਂ ਦੇ ਉੱਤੇ ਮਕਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੇ ਵਿੱਚ ਠਹਿਰਾਉਣ ਬਾਰੇ ਵੀ ਜਵਾਬ ਮੰਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਔਰਤ ਦੀ ਮੌਜੂਦਗੀ ਤੇ ਹਾਲਾਤਾਂ ਦੇ ਬਾਰੇ ਜਾਣਕਾਰੀ ਸੀ, ਮਹਿਲਾ ਦੀ ਠਹਿਰ ਤੇ ਆਇਆ ਖਰਚ ਜਿਹੜਾ ਕਿਹੜੇ ਫੰਡਾਂ ਤੋਂ ਕੀਤਾ ਗਿਆ। ਪੀੜਤ ਔਰਤ ਖੁਦ ਆਖ ਚੁੱਕੀ ਹੈ ਕਿ ਉਹ 17 ਨਵੰਬਰ 2025 ਨੂੰ ਬਹਿਰੀਨ ਤੋਂ ਵਾਪਸ ਜਿਹੜੀ ਆਈ ਸੀ ਤੇ ਉਸ ਮਗਰੋਂ ਉਸਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿੱਚ ਜਿਹੜਾ ਠਹਿਰ ਦਿੱਤੀ ਗਈ, ਜਿੱਥੇ ਉਹ 27 ਫਰਵਰੀ ਤੋਂ 16 ਅਗਸਤ 2026 ਤੱਕ ਉੱਥੇ ਰਹੀ। ਉਸ ਮਗਰੋਂ ਉਸਨੂੰ ਦੂਜੀ ਸਰਾਂ ਦੇ ਵਿੱਚ ਸ਼ਿਫਟ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ ਤੇ ਇਸ ਦੇ ਨਾਲ ਹੀ CBI ਦੀ ਜਿਹੜੀ ਹੈ ਜਾਂਚ ਜਿਹੜੀ ਹੈ ਉਹਦੀ ਵੀ ਮੰਗ ਜਿਹੜੀ ਕੀਤੀ ਹੋਈ ਹੈ। ਦੂਸਰੇ ਪਾਸੇ ਇਸੇ ਮਾਮਲੇ ਦੇ ਵਿੱਚ ਜਿਹੜਾ ਗੱਲ ਕਰਦੇ ਨੇ ਰੂਪ ਕੌਰ ਸੰਧੂ ਹੋਣੀ, ਸਬੂਤਾਂ ਸਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕੋਲ 9 ਅਕਤੂਬਰ ਨੂੰ ਜਾਵਾਂਗੀ। ਅਕਾਲੀ ਦਲ ਦੇ ਵਿੱਚੋਂ ਬਰਖਾਸਤ ਰੂਪ ਕੌਰ ਸੰਧੂ ਜਿਹੜੇ ਨੇ ਉਹਨਾਂ ਵੱਲੋਂ ਬਹਿਰੀਨ ਮਾਮਲੇ ਤੋਂ ਲੈ ਕੇ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਜਿਹੜਾ ਦਾਅਵਾ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਕੁਝ ਦਿਨ ਪਹਿਲਾਂ ਪਾਰਟੀ ਦੇ ਵਿੱਚੋਂ ਬਰਖਾਸਤ ਕੀਤੀ ਗਈ ਬੀਬਾ ਰੂਪ ਕੌਰ ਸੰਧੂ ਨੇ ਅੱਜ ਵੀਡੀਓ ਜਾਰੀ ਕਰਦਿਆਂ ਕਹਿ ਦਿੱਤਾ ਕਿ ਉਹ 9 ਅਕਤੂਬਰ ਨੂੰ ਸਬੂਤਾਂ ਦੇ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਸੰਪਰਕ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦੇ ਕੋਲ ਇਸ ਮਾਮਲੇ ਦੇ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਤੇ ਸਬੂਤ ਨੇ ਉਹ ਜਥੇਦਾਰ ਸਾਹਿਬ ਦੇ ਜਿਹੜਾ ਸਾਹਮਣੇ ਰੱਖੇ ਜਾਣਗੇ। ਰੂਪ ਕੌਰ ਸੰਧੂ ਨੇ ਆਪਣੇ ਵੀਡੀਓ ਬਿਆਨ ਦੇ ਵਿੱਚ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਉਹਨਾਂ ਦੇ ਕੋਲ ਜੋ ਕੁਝ ਵੀ ਹੈ ਉਹ ਸਾਰਾ 9 ਅਕਤੂਬਰ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਲੈ ਕੇ ਜਾਣਗੇ ਤੇ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹ ਆਪਣੀ ਗੱਲ ਨੂੰ ਸਬੂਤਾਂ ਦੇ ਆਧਾਰ ਦੇ ਉੱਤੇ ਰੱਖਣਾ ਚਾਹੁੰਦੇ ਨੇ ਤਾਂ ਜੋ ਜਥੇਦਾਰ ਸਾਹਿਬ ਪੂਰੇ ਮਾਮਲੇ ਤੋਂ ਜਿਹੜਾ ਜਾਣੂ ਹੋ ਸਕਣ। ਜਥੇਦਾਰ ਸਾਹਿਬ ਜੋ ਫੈਸਲਾ ਦੇਣਗੇ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਕਹਿੰਦੇ ਰੱਖਾਂਗੀ। ਬੀਬੀ ਰੂਪ ਕੌਰ ਜਿਹੜੀ ਹੈ ਸੰਧੂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਰੱਖਣਗੇ, ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਵੇਗਾ ਉਸ ਨੂੰ ਲੋਕਾਂ ਦੀ ਕਚਹਿਰੀ 'ਚ ਪੇਸ਼ ਜਿਹੜਾ ਕੀਤਾ ਜਾਵੇਗਾ। ਜਥੇਦਾਰ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਨਗੇ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਦੇ ਬਾਰੇ ਫੈਸਲਾ ਲੈਣਗੇ। ਉਹਨਾਂ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਨਾਲ ਸੰਬੰਧਿਤ ਜਿਹੜੀ ਵੀ ਗੱਲ ਉਹਨਾਂ ਦੇ ਕੋਲ ਹੈ ਉਹ ਉਸ ਨੂੰ ਛੁਪਾਉਣ ਦੀ ਬਜਾਏ ਸਬੂਤਾਂ ਸਮੇਤ ਸੰਬੰਧਿਤ ਧਾਰਮਿਕ ਸੰਸਥਾ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ। ਰੂਪ ਕੌਰ ਸੰਧੂ ਨੇ ਕਿਹਾ ਕਿ ਜੇਕਰ ਪੀੜਤ ਬੀਬੀ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋਣਾ ਚਾਹੇਗੀ ਤਾਂ ਉਹ ਉਸ ਨੂੰ ਵੀ ਆਪਣੇ ਨਾਲ ਲੈ ਕੇ ਜਾਣਗੇ ਤੇ ਪੀੜਤ ਬੀਬੀ ਆਪਣਾ ਪੱਖ ਖੁਦ ਜਥੇਦਾਰ ਸਾਹਿਬ ਦੇ ਸਾਹਮਣੇ ਰੱਖਣਾ ਚਾਹੇ ਤਾਂ ਇਸ ਦੇ ਲਈ ਵੀ ਉਹ ਉਸਦੀ ਮਦਦ ਕਰਨਗੇ। ਪਾਰਟੀ 'ਚੋਂ ਬਰਖਾਸਤ ਮਗਰੋਂ ਮੁੜ ਚਰਚਾ ਦੇ ਵਿੱਚ ਇਹ ਮਾਮਲਾ ਜਿਹੜਾ ਆਇਆ ਤੇ ਇਸੇ ਤਰ੍ਹਾਂ ਅਗਲੀ ਖਬਰ ਦੇ ਵੱਲ ਨੂੰ ਚੱਲੀਏ ਤਾਂ ਦੋਸਤੋ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਕੁਝ ਨਾ ਕੁਝ ਮੂਵਮੈਂਟ ਕੀਤੀ ਜਾਂਦੀ ਹੈ ਉੱਪਰ ਚੜ੍ਹਨ ਦੇ ਲਈ, ਜਾਣੀ ਕਿ ਆਪਣੀ ਪਾਰਟੀ ਨੂੰ ਅੱਪ ਕਰਨ ਦੇ ਲਈ, ਤੇ ਉੱਥੇ ਦੂਸਰੇ ਪਾਸੇ ਬੀਬੀਆਂ ਦੇ ਮਸਲੇ ਜਾਂ ਹੋਰ ਸਾਰੇ ਮਸਲਿਆਂ ਦੇ ਵਿੱਚ ਘਿਰਦੇ ਹੈ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਾਈਵ ਪੰਜਾਬ ਦੀ ਰਾਹੀਂ ਜੈਨ ਜੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਿਆਲਾ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਰੂਬਰੂ ਹੋਏ ਨੇ ਸੁਖਬੀਰ ਸਿੰਘ ਬਾਦਲ। ਸਭ ਤੋਂ ਪੁਰਾਣੀ ਪੰਥਕ ਪਾਰਟੀ ਮੰਨੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਨਵੇਂ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 43 ਰੈਲੀਆਂ ਦੇ ਰਾਹੀਂ ਆਪਣੇ ਰਵਾਇਤੀ ਟਕਸਾਲੀ ਵੋਟ ਬੈਂਕ ਨੂੰ ਲੁਭਾਉਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਆਪਣਾ ਧਿਆਨ ਪੰਜਾਬ ਦੇ ਨਵੀਂ ਪੀੜ੍ਹੀ ਜੈਨ ਜੀ ਦੇ ਵੋਟਰਾਂ ਦੇ ਨਾਲ ਜੋੜਨ ਦੇ ਉੱਤੇ ਕੇਂਦਰਿਤ ਕੀਤਾ ਹੈ। ਵਾਈਵ ਪੰਜਾਬ ਦੀ ਸਿਰਲੇਖ ਵਾਲੇ ਇੱਕ ਵਿਦਿਆਰਥੀ ਗੱਲਬਾਤ ਪ੍ਰੋਗਰਾਮ ਦੇ ਦੌਰਾਨ ਸੁਖਬੀਰ ਬਾਦਲ ਨੇ ਨੌਜਵਾਨ ਪੀੜ੍ਹੀ ਅੱਗੇ ਆਪਣਾ ਇੱਕ ਹੋਰ ਨਿੱਜੀ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਆਪਣੇ ਨਿਕਨੇਮ ਲਾਲੀ ਦਾ ਵੀ ਜ਼ਿਕਰ ਕਰ ਦਿੱਤਾ ਤੇ ਆਪਣੇ ਪਿਤਾ, ਪਤਨੀ ਅਤੇ ਬੱਚਿਆਂ ਦੇ ਨਾਲ ਆਪਣੇ ਰਿਸ਼ਤੇ ਦੇ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ। ਨਵੀਂ ਪੀੜ੍ਹੀ ਤੱਕ ਪਹੁੰਚ ਕਰਨ ਦਾ ਇਹ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੀ ਪੇਂਡੂ ਤੇ ਧਾਰਮਿਕ ਹਲਕਿਆਂ ਉੱਤੇ ਰਵਾਇਤੀ ਨਿਰਭਰਤਾ ਜਿਹੜੀ ਉੱਤੋਂ ਇੱਕ ਰਣਨੀਤਿਕ ਤਬਦੀਲੀ ਹੈ, ਕਿਉਂਕਿ ਲੀਡਰਸ਼ਿਪ ਆਪਣਾ ਦਾਇਰਾ ਵਧਾਉਣ ਅਤੇ ਨੌਜਵਾਨਾਂ ਦੇ ਵਿੱਚ ਮੁੜ ਆਪਣੀ ਜਿਹੜੀ ਹੈ ਅਹਿਮੀਅਤ ਸਥਾਪਿਤ ਕਰਨ ਦੀ ਕੋਸ਼ਿਸ਼ 'ਚ ਹੈ। ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਨਾਲ ਗੱਲਬਾਤ ਕਰਨ ਵਾਲੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਉਹਨਾਂ ਨੂੰ ਪਾਰਟੀ ਦੇ ਨਾਲ ਜੋੜਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨਵੀਂ ਪੀੜ੍ਹੀ ਜੈਨ ਜੀ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਉਦੋਂ ਲਿਆ ਜਦੋਂ ਉਹਨਾਂ ਦੇਖਿਆ ਕਿ ਜੰਤਰ ਮੰਤਰ ਦੇ ਉੱਤੇ ਜੈਨ ਜੀ ਦੀ ਅਗਵਾਈ ਦੇ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਨੇ ਕੇਂਦਰ ਸਰਕਾਰ ਨੂੰ ਬੈਕਫੁੱਟ ਦੇ ਉੱਤੇ ਧੱਕ ਦਿੱਤਾ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕਰ ਦਿੱਤਾ। ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਦੇਸ਼ ਭਰ ਦੇ ਵਿੱਚ ਆਪਣੇ ਨੌਜਵਾਨ ਸੰਪਰਕ ਪ੍ਰੋਗਰਾਮਾਂ ਦੇ ਨਾਲ ਤੇਜ਼ੀ ਦੇ ਨਾਲ ਜਿਹੜਾ ਅੱਗੇ ਵੱਧ ਰਹੇ ਹੈ, ਜਿਸ ਦੇ ਵਿੱਚ ਪੰਜਾਬ ਦਾ ਇੱਕ ਪ੍ਰਸਤਾਵਿਤ ਦੌਰਾ ਵੀ ਸ਼ਾਮਲ ਹੈ ਤੇ ਅੱਜ ਜਿਹੜਾ ਬੰਬੇ ਦੇ ਵਿੱਚ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਜੈਨ ਜੀ ਨੇ ਪ੍ਰਦਰਸ਼ਨ ਕੀਤਾ, ਉੱਥੇ ਗ੍ਰਿਫਤਾਰੀਆਂ ਵੀ ਹੋਈਆਂ ਨੇ, ਹੋਰ ਸਾਰਾ ਸਿਲਸਿਲਾ ਚੱਲਿਆ ਤੇ ਆਪਣਾ ਜਿਹੜੇ ਹੈ ਚੋਣ ਕਮਿਸ਼ਨ ਜਿਹੜੇ ਨੇ ਉਹਨਾਂ ਦਾ ਜਿਹੜਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਅਸਤੀਫੇ ਦੀ ਮੰਗ ਹੋ ਰਹੀ ਹੈ। ਦੂਸਰੇ ਪਾਸੇ ਕੁਝ ਖਬਰਾਂ, ਇੱਕ ਅੱਧੀ ਖਬਰ ਲੈ ਕੇ ਫਿਰ ਸੈਣੀ ਸਾਹਿਬ ਦੀਆਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਯੂ ਟਰਨ ਲੈ ਲਿਆ, ਵਿਚੋਲਗੀ ਫੀਸ ਦੇ ਨਾਲ ਕਰਜ਼ਾ ਲੈਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਵੱਲੋਂ ਜੀ। ਪਾਵਰਕੌਮ ਹੁਣ ਸਰਕਾਰੀ ਗਰੰਟੀ ਦੇ ਉੱਤੇ ਚੁੱਕੇਗਾ 500 ਜਾਣੀ ਕਿ 5500 ਕਰੋੜ ਦਾ ਜਿਹੜਾ ਕਰਜ਼ਾ। ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕੌਮ ਨੇ ਹੁਣ ਬਾਂਡ ਜ਼ਰੀਏ 10,000 ਕਰੋੜ ਦੀ ਪੂੰਜੀ ਜੁਟਾਉਣ ਵਾਲੀ ਯੋਜਨਾ ਰੱਦ ਕਰਤੀ ਹੈ ਤੇ ਪਾਵਰਕੌਮ ਹੁਣ ਪੰਜਾਬ ਸਰਕਾਰ ਦੀ ਗਰੰਟੀ ਦੇ ਉੱਤੇ 5500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਬੈਂਕਾਂ ਤੋਂ ਲਵੇਗਾ। ਜਦੋਂ ਪਾਵਰਕੌਮ ਨੇ 10,000 ਦੀ ਪੂੰਜੀ ਜੁਟਾਉਣ ਦੇ ਲਈ ਕਰੀਬ 150 ਕਰੋੜ ਰੁਪਏ ਦੀ ਵਿਚੋਲਗੀ ਫੀਸ ਦੇਣ ਦੇ ਵੱਲੋਂ ਕਦਮ ਵਧਾਏ ਸਨ ਤਾਂ ਉਸ ਦਾ ਜਿਹੜਾ ਵੱਡਾ ਵਿਰੋਧ ਹੋਇਆ ਸੀ ਤੇ ਵਿਰੋਧੀ ਧਿਰਾਂ ਦੇ ਵੱਲੋਂ ਬੇਲੋੜੀ ਵਿਚੋਲਗੀ ਫੀਸ ਨੂੰ ਲੈ ਕੇ ਸੱਤਾਧਾਰੀ ਧਿਰ ਦੀ ਆਲੋਚਨਾ ਕੀਤੀ ਗਈ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਜਿਹੜਾ ਗਮਾਂਡਾ ਦੇ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਤੇ ਦਿੱਤੀ ਜਾਣ ਵਾਲੀ ਵਿਚੋਲਗੀ ਫੀਸ ਦੇ ਉੱਤੇ ਸਵਾਲ ਉੱਠੇ ਨੇ। ਇਸੇ ਤਰ੍ਹਾਂ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਦੀ ਜਿਹੜੀ ਹੈ 30 ਸਤੰਬਰ ਨੂੰ ਹੋਈ ਮੀਟਿੰਗ ਦੇ ਵਿੱਚ ਬਾਂਡ ਦੇ ਜ਼ਰੀਏ 10,000 ਦੀ ਪੂੰਜੀ ਜੁਟਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਮੀਟਿੰਗ ਦੀ ਚਰਚਾ ਇਹ ਗੱਲ ਸਾਹਮਣੇ ਆਈ ਹੈ ਕਿ ਬਾਂਡ ਦੀ ਥਾਂ ਬੈਂਕਾਂ ਤੋਂ ਮਿਲਣ ਵਾਲਾ ਕਰਜ਼ਾ ਸਸਤਾ ਹੈ। 150 ਕਰੋੜ ਦੀ ਵਿਚੋਲਗੀ ਫੀਸ ਦੇਣ ਦੀ ਗੱਲ ਕਿਸੇ ਤੋਂ ਹਜ਼ਮ ਨਹੀਂ ਹੋ ਰਹੀ ਸੀ। ਬੇਸ਼ੱਕ 10,000 ਕਰੋੜ ਬਾਂਡ ਦੇ ਰਾਹੀਂ ਲੈਣ ਦਾ ਜਿਹੜਾ ਫੈਸਲਾ ਰੱਦ ਕਰ ਦਿੱਤਾ ਗਿਆ। ਪਾਵਰਕੌਮ ਦੇ ਵੱਲੋਂ ਹੁਣ 5500 ਕਰੋੜ ਦਾ ਕਰਜ਼ਾ ਜ਼ਰੂਰ ਚੱਕਿਆ ਜਾਣਾ ਹੈ। ਪਤਾ ਇਹ ਵੀ ਲੱਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਸਬਸਿਡੀ ਬਕਾਇਆ ਲਗਾਤਾਰ ਜਿਹੜਾ ਵੱਧ ਰਿਹਾ। ਪਾਵਰਕੌਮ ਦੇ ਮੌਜੂਦਾ ਫੈਸਲੇ ਤੋਂ ਪਹਿਲਾਂ ਮਰਚੈਂਟ ਬੈਂਕਰ ਦੀ ਜਿਹੜੀ ਹੈ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਜਿਸ ਨੂੰ ਵਿਚੋਲਗੀ ਫੀਸ ਅਰੇਂਜ ਫੀਸ ਦੇ ਵਜੋਂ 150 ਕਰੋੜ ਰੁਪਏ ਤੋਂ 177 ਕਰੋੜ ਰੁਪਏ ਦੇ ਜਿਹੜੇ ਸੀ ਦਿੱਤੇ ਜਾਣੇ ਸਨ। ਇਸੇ ਤਰ੍ਹਾਂ ਖੁਟੀਆ ਦੀ ਜਿਹੜੀ ਆ ਅਰਜ਼ ਦੇ ਉੱਤੇ ਚੌਹਾਨ ਦਾ ਜ਼ਿਕਰ ਜਿਗਰਾ ਜਿਹੜਾ ਵੱਧ ਗਿਆ। ਪੰਜਾਬ ਨੂੰ 100 ਕਰੋੜ ਦੇ ਫੰਡ ਦੀ ਜਿਹੜੀ ਹੈ ਹਮਾਇਤ ਕਰ ਦਿੱਤੀ ਹੈ। ਖਿੱਚੋ ਤਾਂ ਦੇ ਦੌਰ ਦੇ ਵਿੱਚ ਚੌਹਾਨ ਖੁੱਡੀਆਂ ਦੀ ਨੇੜਤਾ ਦੇ ਉੱਤੇ ਜਿਹੜੀ ਚਰਚਾ ਹੋ ਰਹੀ ਹੈ। ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਪੰਜਾਬ ਦੇ ਉੱਤੇ ਕੇਂਦਰ ਦੇ ਸਿਆਸੀ ਟਕਰਾਅ ਵਿਚਾਲੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਮਿਹਰਬਾਨ ਹੋਏ ਨੇ। ਕੌਮੀ ਖੇਤੀ ਕਾਨਫਰੰਸ ਜੋ ਕਿ 28 ਤੇ 29 ਸਤੰਬਰ ਨੂੰ ਦਿੱਲੀ ਵਿਖੇ ਹੋਈ ਹੈ, ਉਹਦੇ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਸੁੰਨਤ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ ਦੇ ਸਬਸਿਡੀ ਜਾਰੀ ਕਰਨ ਦੇ ਲਈ ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਨੂੰ ਅਪੀਲ ਕੀਤੀ ਸੀ ਕਿ ਕੇਂਦਰੀ ਮੰਤਰੀ ਚੌਹਾਨ ਨੇ 28 ਸਤੰਬਰ ਨੂੰ ਹੀ ਪੰਜਾਬ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਦੇ ਲਈ 50 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ। ਇਸੇ ਤਰ੍ਹਾਂ 2026 ਦੇ ਲਈ ਇਕੱਲੇ ਤੇਲ ਬੀਜਾਂ ਦੇ ਉੱਤੇ ਹੀ ਜਿਹੜੀ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਆਤਮ ਨਿਰਭਰ ਸਕੀਮ ਤਹਿਤ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਇਸੇ ਕਰਕੇ ਕਣਕ ਅਤੇ ਬੀਜ ਦੇ ਉੱਤੇ ਐਤਕੀ ਪੰਜਾਬ ਸਬਸਿਡੀ ਨਹੀਂ ਦਿੱਤੀ ਗਈ ਸੀ। ਖੁੱਡੀਆਂ ਨੇ ਪੰਜਾਬ ਦੇ ਲਈ ਉਚੇਚੇ ਤੌਰ ਦੇ ਉੱਤੇ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਜੋ ਫੌਰੀ ਮਨਜ਼ੂਰ ਹੋ ਗਈ ਹੈ ਅਤੇ ਬਾਕੀ ਕਿਸੇ ਸੂਬੇ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਨਹੀਂ ਹੋਈ ਹੈ। ਇਸੇ ਤਰ੍ਹਾਂ 100 ਕਰੋੜ ਜਿਹੜਾ ਪੰਜਾਬ ਦੇ ਲਈ ਕਰੀਬ 100 ਕਰੋੜ ਰੁਪਏ ਦੇ ਕੇਂਦਰੀ ਫੰਡ ਮਨਜ਼ੂਰ ਹੋ ਗਏ ਨੇ। ਖਾਸ ਗੱਲ ਇਹ ਵੀ ਹੈ ਕਿ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਦਰਮਿਆਨ ਕਾਫੀ ਸੁਖਾਵੇਂ ਸੰਬੰਧ ਦੇਖੇ ਜਾ ਰਹੇ ਨੇ ਅਤੇ ਚੌਹਾਨ ਆਪਣੇ ਘਰੇਲੂ ਅਤੇ ਸਮਾਜਿਕ ਸਮਾਗਮਾਂ ਦੇ ਵਿੱਚ ਵੀ ਖੁੱਡੀਆਂ ਨੂੰ ਜਿਹੜਾ ਉਚੇਚੇ ਤੌਰ ਦੇ ਉੱਤੇ ਸੱਦਦੇ ਆ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਕੁਝ ਪੰਜਾਬ ਦੀਆਂ ਅਤੇ ਕੁਝ ਦੇਸ਼ ਦੀਆਂ ਖਬਰਾਂ। ਜੰਤਰ ਮੰਤਰ ਪ੍ਰੋਟੈਸਟ ਵੀ ਹੋਇਆ, ਸੌਰਵ ਭਾਰਦਵਾਜ ਸਮੇਤ ਹੋਰ ਆਪ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ ਹੈ। 163 ਦੇ ਤਹਿਤ ਜਿਹੜੇ ਪਾਬੰਦੀਆਂ ਦੇ ਉੱਤੇ ਹੁਕਮ ਲਾਗੂ ਕਰ ਦਿੱਤੇ ਗਏ ਨੇ ਅਤੇ ਇਹਦੇ ਵਿੱਚ ਜਿਹੜਾ ਪ੍ਰਦਰਸ਼ਨ ਨੂੰ ਅਤੇ ਇਹ ਹੁਕਮ ਬਿਨਾਂ ਪੂਰਵ ਲਿਖਤੀ ਪ੍ਰਵਾਨਗੀ ਦੇ ਜਨਤਕ ਮੀਟਿੰਗਾਂ ਜਾਂ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਜਲੂਸ ਕੱਢਣ, ਪ੍ਰਦਰਸ਼ਨ ਕਰਨ, ਘੇਰਾਬੰਦੀ ਕਰਨ ਅਤੇ ਧਰਨੇ ਦੇਣ ਦੇ ਉੱਤੇ ਪਾਬੰਦੀ ਲਗਾਉਂਦਾ ਹੈ। ਇਸ ਦੇ ਤਹਿਤ ਨਾਅਰੇਬਾਜ਼ੀ ਕਰਨ, ਭਾਸ਼ਣ ਦੇਣ, ਹਥਿਆਰ, ਬੈਨਰ, ਪਲੇ ਕਾਰਡ, ਲਾਠੀਆਂ, ਤਲਵਾਰਾਂ, ਡੰਡਿਆਂ, ਇੱਟਾਂ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਨਾਲ ਲੈ ਕੇ ਜਾਣ ਦੇ ਉੱਤੇ ਵੀ ਰੋਕ ਜਿਹੜਾ ਇਹ ਕਾਨੂੰਨ ਜਿਹੜਾ ਲਾਉਂਦਾ ਹੈ। ਇਹ ਧਾਰਾ ਜਿਹੜੀ 144 ਸੀ ਉਹ ਹੁਣ ਜਿਹੜੀ ਹੈ BNS ਦੀ ਜਿਹੜੀ ਧਾਰਾ ਉਹਦੇ ਵਿੱਚ ਆ ਗਈ ਹੈ। 163 ਦੇ ਤਹਿਤ ਇਹ ਜਿਹੜੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਅਤੇ ਲੱਦਾਖ ਦੇ ਵਿੱਚ ਦੋਸਤੋ, ਭਾਰਤ ਨੇ ਲੱਦਾਖ ਦੀ 28 ਥਾਵਾਂ ਨੂੰ ਸਰਕਾਰੀ ਨਕਸ਼ੇ ਦੇ ਉੱਤੇ ਨਵੇਂ ਨਾਮ ਦੇ ਦਿੱਤੇ ਆ। ਇਹ ਖਬਰ ਅੱਗੇ ਜਾ ਕੇ ਜ਼ਰੂਰ ਕਰਦੇ ਹਾਂ ਅਤੇ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
0: ਜੀ
2: ਉਹ ਕਹਿੰਦੇ ਹੁੰਦੇ ਨਾ ਜੀ, ਇਹ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ।
0: ਜੀ ਬਿਲਕੁਲ ਹੈ ਜੀ।
2: ਸੋ ਇਸ ਕਰਕੇ ਅੱਜ ਸਾਹਿਬ ਨੇ ਵਡਿਆਈਆਂ ਜਿਹੜੀਆਂ ਹੈਗੀਆਂ ਆ, ਇੱਕ ਤਾਂ ਜਿਹੜੀ ਆ 44 ਸਾਲ ਬਾਅਦ ਸਾਡੀ ਝੋਲੀ ਦੇ ਵਿੱਚ ਗੋਲਡ ਮੈਡਲ ਕੁੜੀਆਂ ਨੇ ਪਾਇਆ ਹਾਕੀ ਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਾਂਜੀ, ਏਸ਼ੀਅਨ ਗੇਮ ਦੇ ਵਿੱਚ ਹਾਕੀ 44 ਸਾਲ ਬਾਅਦ ਭਾਰਤ ਨੇ ਇਹ ਜਿੱਤੀ ਹੈ ਜੀ, ਤੇ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਮੈਨੂੰ ਲੱਗਦਾ ਆ ਵੀ ਹੁਣ ਮੁੰਡੇ ਵੀ ਕੁਛ ਕਰ ਲੈਣਗੇ।
0: ਬਿਲਕੁਲ ਹੈ ਜੀ, ਬੇਚਾਰੀਆਂ ਬੌਕਸਿੰਗ ਦੇ ਵਿੱਚ ਵੀ ਗੋਲਡ ਮੈਡਲ ਲਏ ਨੇ ਜੀ, ਕੁਸ਼ਤੀ ਦੇ ਵਿੱਚ ਲਏ ਨੇ।
2: ਹਾਂਜੀ, ਕਹਿੰਦੇ ਟੋਟਲ 15 ਹੋ ਗਿਆ ਗੋਲਡ ਸਾਡੇ।
0: ਬਿਲਕੁਲ ਹੈ,
2: ਤੇ ਗੁੱਡ ਰੇਟਿੰਗ ਚੰਗਾ ਆ ਜੀ। ਐਡੀ ਵੱਡੀ ਪਾਪੂਲੇਸ਼ਨ ਹੈਗੀ ਆ, ਤੇ ਪਰ ਸਭ ਇੱਦਾਂ ਹੈ ਨਾ, ਸਾਡੇ ਬਚਪਨ ਦੇ ਵਿੱਚ ਹੀ ਜਿਹੜਾ ਆ ਉਹ ਇੱਦਾਂ ਦਾ ਹੈ ਨਹੀਂ ਕਿ ਜਿੱਦਾਂ ਬਾਕੀ ਵਿਦੇਸ਼ਾਂ ਦੇ ਵਿੱਚ ਬੱਚੇ ਨੂੰ ਬਚਪਨ ਦੇ ਵਿੱਚ ਹੀ ਉਹਦੀ ਰੁਚੀ ਜੱਜ ਕਰਕੇ ਤੇ ਉਹਨੂੰ ਉਧਰਲੇ ਪਾਸੇ ਨੂੰ ਪਹਿਲਾਂ ਹੀ ਮਾਂ ਬਾਪ ਦੇਖ ਲੈਂਦੇ ਆ ਜੀ।
0: ਅਸੀਂ ਤਾਂ ਸੈਣੀ ਸਾਹਿਬ ਬਗਾਵਤ ਕਰਕੇ ਵੀ ਖੇਡੇ ਹਾਂ, ਚਲੋ ਨੈਸ਼ਨਲ ਤੱਕ ਜ਼ਰੂਰ ਖੇਡੇ ਹਾਂ, ਪਰ ਅੱਗੇ ਕਿਤੇ ਨਾ ਕਿਤੇ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ, ਜਾਂ ਪੰਜਾਬ ਪੁਲਿਸ ਦੇ ਵਿੱਚ ਹੀ ਸ਼ਾਇਦ ਕਿਤੇ ਨਾ ਕਿਤੇ ਸਪੋਰਟਸ ਕੋਟੇ ਦੇ ਵਿੱਚ ਹੀ ਆ ਜਾਂਦੇ, ਪਰ ਕਿਸੇ ਨੇ ਗਾਈਡ ਨਹੀਂ ਕੀਤਾ ਜੀ ਇੱਦਾਂ ਇਹਨਾਂ ਪਾਸਿਆਂ ਨੂੰ ਜੀ।
2: ਏਦਾਂ ਨਾ ਕਹੋ ਭਾਰੀ ਸਾਹਿਬ, ਹੁਣ ਤੱਕ ਤੁਸੀਂ ਖੇਡੀ ਜਾ ਰਹੇ ਆ, ਸਾਡੇ ਨਾਲ ਖੇਡੀ ਜਾ ਰਹੇ ਹੈਗੇ ਆ ਜੀ।
0: ਨਹੀਂ, ਉਹ ਗਰਾਊਂਡ ਦੀ ਗੱਲ ਕਰਦੇ ਆ ਜੀ, ਏਦਾਂ ਸਿਆਸਤ।
2: ਅੱਛਾ ਜੀ, ਮੈਂ ਕਿਹਾ ਸ਼ਾਇਦ ਉਦਾਂ ਖੇਡੀ ਜਾ ਰਹੇ, ਤੁਹਾਡੇ ਵਰਗਾ ਖਿਡਾਰੀ ਕਿੱਥੇ ਲੱਭਣਾ ਜੀ।
0: ਹਾਂਜੀ, ਕੀ ਬਾਤ ਹੈ ਜੀ, ਡੂੰਘੀ ਲੱਟ ਮਾਰ ਜਾਂਦੇ ਹੋ ਤੁਸੀਂ ਕਿਸੇ ਨੂੰ ਗੱਲਾਂ।
2: ਚਲੋ
0: ਆਪਣੀਆਂ ਗੱਲਾਂ ਜਵਾਬ ਪਾ ਜਾਂਦਾ ਹੈ ਜੀ, ਦੇਖ ਲਓ ਜੀ।
2: ਚਲੋ, ਬਾਕੀ ਮਹਾਰਾਜ ਸਾਹਿਬ ਬੇਨਤੀ ਇਹ ਹੈਗੀ ਆ ਜੀ
0: ਜੀ
2: ਕਿ ਆਪਾਂ ਜਿਹੜੀ ਹੈਡਿੰਗ ਦਿੱਤਾ ਸੀਗਾ
0: ਜੀ,
2: ਹਾਂਜੀ, ਉਡੀਕਾਂ ਵਿੱਚ ਰਾਤ ਨਿਕਲ ਗਈ ਉਹ। ਹਾਂਜੀ, ਉਹ ਗੱਲ ਇਹ ਸੀ, ਜਦੋਂ ਤੱਕ ਇਹ ਹੈਡਿੰਗ ਦਿੱਤਾ ਗਿਆ ਸੀ ਉਦੋਂ ਤੱਕ ਆਪਾਂ ਵੀ ਅੱਖਾਂ ਲਾ ਕੇ ਦੇਖਦੇ ਪਏ ਸੀ ਵੀ ਭਾਈ ਸਿੰਗਲਾ ਜਾਂ ਪ੍ਰਗਟ ਸਿੰਘ ਹਾਂਜੀ ਕੌਣ ਆ ਜੀ
0: ਜੀ।
2: ਤੇ ਚਲੋ ਖੈਰ, ਉਹ ਕੱਲ ਦੀ ਰਾਤ ਉਡੀਕਾਂ ਚ ਨਿਕਲੀ ਸੀ, ਪਰ ਅੱਜ ਦੀ ਰਾਤ ਉਡੀਕਾਂ ਚ ਨਹੀਂ ਨਿਕਲੀ
0: ਜੀ।
2: ਤੇ ਪ੍ਰਗਟ ਸਿੰਘ ਹੁਣਾਂ ਦਾ ਨਾਂ ਆ ਗਿਆ ਆ
0: ਜੀ।
2: ਉਹ ਥੱਲੇ ਨਾ ਜਦੋਂ ਮੈਨੂੰ ਯਾਦ ਆ, ਤੇ ਉਹ ਜਦੋਂ ਨਾ ਡਾਕਟਰ ਮਨਮੋਹਨ ਸਿੰਘ ਨੂੰ ਡਿਕਲੇਅਰ ਕੀਤਾ ਸੀ ਪ੍ਰਧਾਨ ਮੰਤਰੀ ਵਾਸਤੇ, ਹਾਂਜੀ ਪ੍ਰਾਈਮ ਮਿਨਿਸਟਰ ਵਾਸਤੇ ਉਹ ਡਿਕਲੇਅਰ ਕੀਤਾ ਸੀ, ਉਹਦੇ ਵਾਸਤੇ ਵੀ ਕਾਂਗਰਸ ਬੜੀ ਮੰਥਨ ਚ ਸੀਗੀ ਉਸ ਵੇਲੇ ਜੀ, ਵੀ ਸੋਨੀਆ ਗਾਂਧੀ ਉੱਥੇ ਜਾ ਕੇ ਰਾਸ਼ਟਰਪਤੀ ਭਵਨ ਤੋਂ ਮੁੜਿਆਈ ਸੀ ਜੀ, ਉਹਨੂੰ ਸਮਝਾਤਾ ਸੀਗਾ ਤੇ ਭਈ ਰਹਿਣ ਦੇ ਤੂੰ ਮੁੜ ਕੇ ਜੇ ਜੇ ਬਣ ਵੀ ਗਈ ਤੇ ਇਹਨਾਂ ਨੇ ਵਿਦੇਸ਼ੀ ਮੂਲ ਦਾ ਮੁੱਦਾ ਉਠਾ ਲੈਣਾ ਹੈਗਾ ਆ ਤੇ ਮੁੜ ਕੇ ਫੇਰ ਕੰਮ ਖਰਾਬ ਹੋਊਗਾ, ਉਹਨੂੰ ਬੈਟਰ ਆ ਵੀ ਤੂੰ ਆਪਣੀ ਜਗ੍ਹਾ ਆਪ ਜਿਹੜੀ ਆ ਸੁਪਰ ਚੇਅਰਮੈਨ ਬਣ ਜਾ, ਸੁਪਰ ਪੀਐਮ ਬਣ ਜਾ।
0: ਜੀ
2: ਤੇ ਉਹ ਬੜਾ ਵਧੀਆ ਉਹਨੂੰ ਕਿਸੇ ਨੇ ਆਈਡੀਆ ਦਿੱਤਾ ਜੀ,
0: ਜੀ
2: ਤੇ ਦੱਸਣ ਵਾਲੇ ਤਾਂ ਦੱਸਦੇ ਆ ਵੀ ਅਬਦੁਲ ਕਲਾਮ ਕੋਲ ਗਈ ਸੀ ਤੇ ਅਬਦੁਲ ਕਲਾਮ ਨੇ ਇਹ ਆਈਡੀਆ ਦੇ ਦਿੱਤਾ ਸੀ ਜੀ।
0: ਜੀ
2: ਹਾਂਜੀ,
0: ਜੀ
2: ਤੇ ਉਹ ਜਦੋਂ ਆ ਕੇ ਉਹਨੇ ਇੱਕ ਰਾਤ ਇਹਨਾਂ ਦੇ ਏਦਾਂ ਹੀ ਮੰਥਨ ਜਿਹਾ ਚੱਲਦਾ ਰਿਹਾ, ਜਦੋਂ ਫਿਰ ਇੱਕਦਮ ਫਿਰ ਹੁੰਦਾ ਵਾ ਕੀ ਆ ਵੀ ਅਗਲੇ ਦਿਨ ਸ਼ਾਮ ਨੂੰ ਨਾ ਦੁਪਹਿਰ ਤੋਂ ਬਾਅਦ ਇੱਕਦਮ ਜਿਹੜਾ ਆ ਡਾਕਟਰ ਮਨਮੋਹਨ ਸਿੰਘ ਦੀ ਸਿਕਿਉਰਿਟੀ ਵਧਣ ਲੱਗ ਪੈਂਦੀ ਆ ਜੀ, ਉਹਨਾਂ ਦੇ ਘਰ ਦੇ ਲਾਗੇ ਸਿਕਿਉਰਿਟੀ ਲੱਗਣ ਲੱਗ ਪੈਂਦੀ ਆ,
0: ਜੀ
2: ਉੱਥੋਂ ਫਿਰ ਪਤਾ ਲੱਗ ਜਾਂਦਾ ਵੀ ਏਦਾਂ ਦਾ ਫੈਸਲਾ ਲੱਗਦਾ ਹੋ ਗਿਆ ਆ।
0: ਜੀ
2: ਤੇ ਅਗਲੇ ਦਿਨ ਅਖਬਾਰਾਂ ਦੀ ਹੈਡਲਾਈਨ ਸੀਗੀ ਇਟ ਇਜ਼ ਦੀ ਰਾਈਟ ਚੋਇਸ ਆਫ ਦਾ ਬੇਬੀ,
0: ਹਾਂਜੀ
2: ਤੇ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੇ ਵੀ ਲਿਖਿਆ ਸੀ ਰਾਈਟ ਚੋਇਸ ਆਫ ਬੇਬੀ, ਹਾਂਜੀ ਤੇ ਬਹੁਤ ਵਧੀਆ ਚੋਇਸ ਹੈਗੀ ਆ। ਤੇ ਏਦਾਂ ਹੀ ਪੰਜਾਬ ਵਾਸਤੇ ਵੀ ਮੈਂ ਤਾਂ ਠੀਕ ਚੋਇਸ ਮੰਨਦਾ ਹੈਗਾ ਆ ਜੀ, ਕਿ ਪ੍ਰਗਟ ਸਿੰਘ ਹੁਣੀ ਜਿਹੜੇ ਆ ਵਰਲਡ ਫੇਮਸ ਫਿਗਰ ਹੈਗੇ ਆ ਜੀ, ਆਸਤ ਉਹਨਾਂ ਨੇ ਖਿਡਾਰੀ ਆ ਜੀ ਹਾਕੀ ਦੇ, ਤੇ ਅੱਜ ਹਾਕੀ ਦੇ ਕਪਤਾਨ ਨੂੰ ਪੰਜਾਬ ਦੀ ਕਪਤਾਨੀ ਮਿਲੀ ਆ ਤੇ ਹਾਕੀ ਤੋਂ ਹੀ ਅੱਜ ਖਬਰ ਜਿਹੜੀ ਹੈਗੀ ਆ ਖੁਸ਼ੀ ਦੀ ਆ ਗਈ ਜੀ,
0: ਬਿਲਕੁਲ
2: ਤੇ ਲੱਗਦਾ ਆ ਤੇ ਕਪਤਾਨ ਨੂੰ ਹੁਣ ਇੱਕ ਕਪਤਾਨ ਗਿਆ ਸੀ ਤੇ ਦੂਜਾ ਕਪਤਾਨ ਆਇਆ, ਹੁਣ ਦੇਖਦੇ ਹੈਗੇ ਆ ਜੀ ਕਿ ਇਹ ਕਪਤਾਨ ਜਿਹੜਾ ਆ ਕਾਂਗਰਸ ਨੂੰ ਕਿੱਧਰਲੇ ਪਾਸੇ ਲੈ ਕੇ ਜਾਂਦਾ ਹੈ ਜੀ।
0: ਬਿਲਕੁਲ, ਨਾਲੇ ਦੁਆਬੇ ਵਾਲੇ ਉਹਨਾਂ ਵੀ ਥੋੜੇ ਠੰਡੇ ਜੇ ਸੁਭਾਅ ਦੇ ਨੇ ਜੀ, ਉਹ ਜੇ ਆਕੜ ਕੇ ਵੀ ਗੱਲ ਕਰਦੇ ਤਾਂ ਤਾਂ ਵੀ ਉਹਨਾਂ ਦੇ ਵਿੱਚ ਪਿਆਰ ਹੀ ਦੀਦਾ ਸੀ, ਹੁਣ ਇਹ ਨਾ ਕਿ ਉਹ ਵੀ ਆਪਣੀ ਬੇਟਾਪੀ ਦਾ ਆਪਣੀ ਜਾਂਦੇ ਆ ਜੀ।
2: ਪ੍ਰਗਟ ਸਿੰਘ ਦੀ ਸਰ ਇਹ ਸ਼ੈਲੀ ਆ ਜੀ,
0: ਸ਼ੈਲੀ ਆ
2: ਉਹ ਜੇ ਦੋ ਇੱਕ ਉਂਗਲ ਦੂਜੇ ਵਾਲੇ ਪਾਸੇ ਨੂੰ ਕਰਦੇ ਤਿੰਨ ਉਂਗਲਾਂ ਆਪਣੇ ਵਾਲੇ ਪਾਸੇ ਨੂੰ ਵੀ ਕਰ ਲੈਂਦੇ ਹੈਗੇ ਆ, ਉਹ ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਕਰਦੇ, ਇਹ ਉਹਨਾਂ ਦੇ ਜੇ ਉਹਨਾਂ ਦੇ ਸੁਭਾਅ ਦਾ ਬਹੁਤ ਹੀ ਵੱਡਾ ਗੁਣ ਆ,
0: ਗੁਣ ਆ ਜੀ ਬਿਲਕੁਲ ਆ ਜੀ।
2: ਡਿਪਲੋਮੇਸੀ ਨਹੀਂ ਰੱਖਦੇ ਹੈਗੇ, ਉਹਦੇ ਨਾਲ ਇਹ ਵੀ ਕਹਿੰਦੇ ਹੈਗੇ ਯਾਰ ਆਏ ਤਾਂ ਅਸੀਂ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਆ
0: ਜੀ,
2: ਤੇ ਆਪਾਂ ਮਤਲਬ ਕਰ ਕੀ ਰਹੇ ਹੈਗੇ ਆ, ਇਹ ਉਹਨਾਂ ਦਾ ਹੈਗਾ ਆ ਜੀ।
0: ਜੀ
2: ਉਹ ਕੱਲੀ ਕੱਲੀ ਚੀਜ਼ ਨੂੰ ਮਨਿਊਟਲੀ ਜਿਹੜਾ ਆ ਦੇਖੋ, ਹੈ ਤਾਂ ਅਕਾਲੀ ਦਲ ਵਾਲੇ ਲੈ ਕੇ ਆਏ ਸੀ ਇਹਨਾਂ ਨੂੰ ਰਾਜਨੀਤੀ ਦੇ ਵਿੱਚ, ਹਾਂਜੀ ਇਹ ਸੁਖਬੀਰ ਬਾਦਲ ਹੋਣਾ ਨੇ ਲਿਆਂਦੇ ਸੀਗੇ ਜੀ, ਫੇਰ ਪਤਾ ਨੀ ਕਿਉਂ ਮਤਲਬ ਅਕਾਲੀ ਦਲ ਇਹਨਾਂ ਨੂੰ ਨਾ ਥੋੜਾ ਜਿਹਾ ਪਿੱਛੇ ਪਾਉਣ ਲੱਗ ਪਿਆ
0: ਜੀ।
2: ਤੇ ਵੈਸੇ ਵੀ ਜਿਹੜਾ ਅਕਾਲੀਆਂ ਦੀ ਦੂਜੀ ਟਰਮ ਜਿਹੜੀ ਸੀ ਨਾ ਜੀ, ਉਹ ਤਾਂ ਮੈਂ ਸਾਰੀ ਰਿਸ਼ਤੇਦਾਰੀ ਸਾਰਾ ਕੁਣਬਾ ਬਾਦਲ ਸਾਹਿਬ ਦਾ, ਤੇ ਫਿਰ ਬਾਦਲ ਸਾਹਿਬ ਦਾ ਵੀ ਜਿਹੜਾ ਹੈ ਨਾ ਜੀ ਲੋਭ ਕਈ ਜਗ੍ਹਾ ਦੇ ਉੱਤੇ ਜਿਹੜਾ ਆ ਨਜ਼ਰ ਆਇਆ ਕਿ ਉਹਨਾਂ ਆਪਣਾ ਨਿੱਜ ਭਾਰੂ ਸੀਗਾ ਉਹਨਾਂ ਨੇ ਰੱਖਿਆ ਆ, ਉਹ ਪਹਿਲਾਂ ਵੀ ਹੈਗਾ ਹੋਊਗਾ ਉਹਨਾਂ ਦੇ ਐਕਟ ਐਂਡ ਐਕਸ਼ਨ ਦੇ ਵਿੱਚ ਹੋਊਗਾ, ਪਰ ਉਦੋਂ ਜਿਹੜਾ ਆ ਦੂਜੀ ਟਰਮ ਦੇ ਵਿੱਚ ਤਾਂ ਦਿਸਣ ਹੀ ਲੱਗ ਪਿਆ ਸੀ ਜੀ, ਲੋਕੀ ਫੈਡ ਅਪ ਹੋ ਗਏ ਸੀਗੇ ਜੀ। ਮੈਨੂੰ ਯਾਦ ਆ ਕਿ ਮੈਂ ਇੱਕ ਵਾਰੀ ਚੰਡੀਗੜ੍ਹ ਤੋਂ ਆਉਂਦਾ ਪਿਆ ਸੀ ਜੀ, ਤੇ ਇੱਕ ਰਸਤੇ ਦੇ ਵਿੱਚ ਨਾ ਇੱਕ ਪੁਲਿਸ ਵਾਲੇ ਨੇ ਗੱਡੀ ਨੂੰ ਹੱਥ ਦਿੱਤਾ ਤੇ ਗੱਡੀ ਰੋਕੀ, ਤੇ ਉਹਨੇ ਦੇਖਿਆ ਕਿ ਉਹਨੇ ਫਿਰ ਦੇਖਿਆ ਵੀ ਮੈਂ ਡਰੈਸ ਚ ਸੀ, ਵਕੀਲ ਸਾਹਿਬ ਕਹਿੰਦਾ ਮੈਨੂੰ ਹੁਸ਼ਿਆਰਪੁਰ ਤੱਕ ਲੈ ਜਾਇਓ ਗਾ ਚੰਕਰ ਤੋਂ। ਉਸ ਬੰਦੇ ਨੇ ਵਿਚਾਰੇ ਨੇ ਦੋ ਕੁ ਪੈਗ ਲਾਏ ਸੀ, ਉਹ ਦੋ ਪੈਗ ਦੇ ਵਿੱਚ ਉਹ ਕੁਛ ਦੱਸ ਗਿਆ ਮੈਨੂੰ
0: ਜੀ
2: ਵੀ ਕਿੱਦਾਂ ਜਿਹੜਾ ਹੈਗਾ ਮਾਈਨਿੰਗ ਦਾ ਪੈਸਾ, ਉਦੋਂ ਮਾਈਨਿੰਗ ਦਾ ਜਿਹੜਾ ਹੈਗਾ ਜਾਂ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਜੀ ਉਦੋਂ।
0: ਬਿਲਕੁਲ, ਨਾਲੇ ਉਦਾਂ ਵੀ ਆਪਣੀ ਜੌਬ ਦੇ ਵਿੱਚ ਰੋਇਲ ਨੇ ਸੈਣੀ ਸਾਹਿਬ ਇੱਕ ਸਪੋਰਟਸਮੈਨਸ਼ਿਪ ਜਿਹੜੀ ਆ ਉਹ ਦਿਖਦੀ ਆ, ਝਲਕਦੀ ਹੈ, ਕਿਉਂਕਿ ਮੈਨੂੰ ਚੇਤੇ ਆ ਇਹਨਾਂ ਦੇ ਜਦੋਂ ਨਾ ਇਹਨਾਂ ਨੂੰ ਸਪੋਰਟਸ ਦਾ ਦਿੱਤਾ ਗਿਆ ਸੀਗਾ ਸਾਰਾ ਕਾਰਜ, ਤਾਂ ਉਸ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਭਾਈ ਮੈਂ ਹਾਕੀ ਦੇ ਬਾਰੇ ਜਾਣਦਾ, ਮੈਂ ਪ੍ਰੋਫੈਸ਼ਨ ਆ ਉਹਦਾ ਤਾਂ ਮੈਂ ਚਲੋ ਹੈਂਡਲ ਕਰ ਲਾਂਗਾ, ਪਰ ਇਹਨਾਂ ਨੇ ਬਹੁਤ ਸਾਰੇ ਉਸ ਸਮੇਂ ਦੇ ਵਿੱਚ ਕੋਚ ਕਹਿ ਲਓ ਜਾਂ ਬਹੁਤ ਸਾਰੇ ਐਸੇ ਵਿਅਕਤੀ ਨੂੰ ਜੋਬ ਵੀ ਦਿੱਤੀ, ਚਾਹੇ ਉਹ ਕ੍ਰਿਕਟ ਦੇ ਵਿੱਚ ਚਾਹੇ ਫੁੱਟਬਾਲ ਦੇ ਚਾਹੇ ਕੋਚ ਸੀ, ਜਾਂ ਉਹ ਸਾਰੀਆਂ ਜਿਹੜੀਆਂ ਅਕੈਡਮੀਆਂ ਦੇ ਵਿੱਚ ਉਹਨਾਂ ਨੇ ਜੋਬਾਂ ਕ੍ਰੀਏਟ ਕੀਤੀਆਂ ਸੀਗੀਆਂ, ਇੱਕ ਚੰਗਾ ਕਾਰਜ ਕੀਤਾ। ਉਹ ਮੰਨਦੇ ਨੇ ਕਿ ਜਿਹੜੀ ਫੀਲਡ ਦੇ ਵਿੱਚ ਮੈਨੂੰ ਪਤਾ ਹੈ ਕਿਹੜਾ ਕੰਮ ਕਿੱਦਾਂ ਕਰਨਾ, ਉਹ ਬੰਦਾ ਵੀ ਉੱਥੇ ਫਿੱਟ ਕਰਨਾ ਚਾਹੀਦਾ ਜੀ। ਇਹ ਨਹੀਂ ਕਿ ਹੁਣ ਹੈਗਾ ਤਾਂ ਉਹ ਸਿੱਖਿਆ ਮੰਤਰੀ ਹੈ ਅਤੇ ਲਾ ਕੇ ਚੱਕ ਕੇ ਲਾ ਦਿਉ ਜੀ ਉਹਨੂੰ, ਕਿਤੇ ਨਾ ਕਿਤੇ ਕਿਸਾਨ ਮੰਤਰੀ ਲਾ ਦਿਉ ਜਾਂ ਕਿਤੇ ਹੋਰ ਲਾ ਦਿਓ ਜੀ।
2: ਪਰ ਅੱਛਾ ਮੈਨੂੰ ਯਾਦ ਆਉਂਦਾ ਇਹਨਾਂ ਨੇ ਨਾ ਜਿਹੜਾ ਹੈਗਾ ਆ ਵੀ ਬਤੌਰ ਐਜੂਕੇਸ਼ਨ ਮਿਨਿਸਟਰ ਰਹਿੰਦੇ ਹੋਏ ਨਾ ਜੀ, ਉਹ ਲੈਕਚਰਾਂ ਦੀਆਂ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਨਾ, ਉਹ ਹਾਈ ਕੋਰਟ ਦੀਆਂ ਕੋਈ ਡਾਇਰੈਕਸ਼ਨਾਂ ਸੀ ਉਹਨਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਕੇ ਵੀ ਉਹਨਾਂ ਨੂੰ ਸੈੱਟ ਕੀਤਾ ਸੀ ਜੀ, ਉਹ ਬਾਅਦ ਦੇ ਵਿੱਚ ਫੈਸਲਾ ਰੱਦ ਹੋ ਗਿਆ ਸੀਗਾ ਤੇ ਜਿਹੜਾ ਆ ਉਹਦੇ ਨਾਲ ਉਹ ਬੱਚਿਆਂ ਦਾ ਭਵਿੱਖ ਜਿਹੜਾ ਸੀਗਾ ਉਹ ਖਤਰੇ ਚ ਚਲਾ ਗਿਆ। ਖਤਰੇ ਚ ਕਾਹਦਾ ਚਲ ਗਿਆ, ਸੇਵਾਵਾਂ ਖਤਮ ਹੋ ਗਈਆਂ, ਉਹਦੇ ਉਦੋਂ ਬੜਾ ਕ੍ਰਿਟਿਸਿਜ਼ਮ ਹੋਇਆ ਸੀਗਾ ਜੀ। ਬਟ ਉਹ ਤੋਂ ਮੈਨੂੰ ਇੱਕ ਚੀਜ਼ ਨਜ਼ਰ ਜ਼ਰੂਰ ਆਈ ਹੈਗੀ ਕਿ ਇਹ ਇਹ ਵਾਹਿਦ ਏਦਾਂ ਦਾ ਲੀਡਰ ਹੈਗਾ ਆ ਕਿ ਜਿਹੜਾ ਸਮੱਸਿਆ ਨੂੰ ਸੋਲਵ ਕਰਨ ਲਈ ਤੇ ਟ੍ਰੈਡੀਸ਼ਨਸ ਨੂੰ ਵੀ ਪਾਸੇ ਕਰਨ ਨੂੰ ਤਿਆਰ ਹੈਗਾ ਆ ਜੀ, ਵੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ, ਵੀ ਲੋਕਾਂ ਦਾ ਹੱਲ ਹੋਣਾ ਚਾਹੀਦਾ, ਵੀ ਆਪਾਂ ਪ੍ਰੋਬਲਮ ਜਿਹੜੀ ਉਹਨਾਂ ਨੂੰ ਆਪਾਂ ਨਿਯਮਾਂ ਦੇ ਵਿੱਚ ਜਿਹੜਾ ਆ ਬੰਨ ਕੇ ਜਾਂ ਉਹਨਾਂ ਗੱਲਾਂ ਦੇ ਵਿੱਚ ਬੰਨ ਕੇ ਤੇ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਨਾ ਕਰੀਏ ਲੋਕਾਂ ਦੀ, ਹਾਂਜੀ, ਤੇ ਉਹਨਾਂ ਨੂੰ ਸੁੱਖ ਦਿੱਤਾ ਜਾਵੇ ਜਿਸ ਕੰਮ ਲਈ ਅਸੀਂ ਆਏ ਹਾਂ ਜੀ।
0: ਬਿਲਕੁਲ ਹੈ ਜੀ। ਵੈਸੇ ਤਾਂ ਅੱਜ ਸੈਣੀ ਸਾਹਿਬ ਆਪਣੇ ਮੁਕੱਦਰ ਬਾਈ ਜੀ ਵੀ ਐਪਰੀਸ਼ੀਏਟ ਕਰ ਰਹੇ ਨੇ, ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ ਜੀ, ਕੱਲ ਨੂੰ ਜੇ ਪਰਗਟ ਸਿੰਘ ਨਾ
2: ਗਿਆ। ਮੁਕੱਦਰ ਜੀ ਮੈਂ ਤਾਂ ਵਧਾਈ ਦੇਣੀ ਸੀ ਇਹਨਾਂ ਨੂੰ, ਲਓ ਮੁਕੱਦਰ ਜੀ ਮੇਰੀ ਵੋਟ ਕਾਂਗਰਸ ਦੀ ਪੱਕੀ ਅੱਜ ਪੱਕਾ
0: ਜੀ। ਨਹੀਂ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਪਰਗਟ ਸਿੰਘ ਨਾ ਪੰਜਾਬ ਦੇ ਨਾਲ ਖੜਾ ਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ਼ ਕਹਿੰਦੇ ਖੜੇ ਹੋਵਾਂਗੇ ਜੀ। ਲਓ ਜੀ ਬਗਾਵਤ ਵੀ ਕਰ ਦਿੱਤੀ ਨਾਲ ਹੀ ਜੀ।
2: ਬਰਾਤੇ ਜਰੂਰ ਆਏ ਹੈਗੇ ਆ, ਜੇ ਨਾ ਬਣੀ ਤੇ ਪੰਚਾਇਤ ਵੀ ਅਸੀਂ ਆਪ ਚੱਲ ਕੇ ਆਵਾਂਗੇ ਹਾਂਜੀ,
0: ਮੁੜ ਕੇ ਪੰਚਾਇਤ ਚੋਂ ਬਾਹਰ ਵੀ ਅਸੀਂ ਕੱਢਾਂਗੇ।
2: ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ, ਤਲਾਕ ਸਾਡੀ ਮਰਜ਼ੀ ਨਾਲ ਹੋਊਗਾ, ਪੈਸੇ ਪੂਰੇ ਦਵਾਵਾਂਗੇ ਹਾਂਜੀ
0: ਜੀ।
2: ਤੁਸੀਂ ਆਸਤਾ ਰੱਖੋ, ਵਧੀਆ ਆ, ਬਹੁਤ ਅੱਛੇ ਬੰਦੇ ਹੈਗੇ ਆ, ਠੀਕ ਹੈ ਜੀ। ਇੱਕ ਕੁਛ ਇੱਕ ਜਿਹੜਾ ਹੈਗਾ ਜਾਂ ਥੋੜਾ ਜਿਹਾ ਕਿਤੇ ਰਾਹੁਲ ਗਾਂਧੀ ਤਵੱਜੋ ਦੇ ਦੇਣ ਨਾ ਪੰਜਾਬ ਨੂੰ ਜੀ, ਇੱਥੇ ਵੀ ਥੋੜਾ ਜਿਹੜਾ ਜਿਹੜੇ ਟੈਂਟਡ ਜਿਹੜੇ ਹੈਗੇ ਆ ਨਾ ਜੀ ਕੈਂਡੀਡੇਟ, ਉਹਨਾਂ ਨੂੰ ਪਿੱਛੇ ਕਰ ਦੇਣ ਜੀ, ਉਹਨਾਂ ਨੂੰ ਪਿੱਛੇ ਕਰਕੇ ਨਵੇਂ ਚਿਹਰੇ ਜਿਹੜੇ ਆ ਜਿਹੜੇ ਪੜ੍ਹੇ ਲਿਖੇ ਹੋਣ, ਰਾਜਨੀਤੀ ਦੀ ਸਮਝ ਰੱਖਦੇ ਹੋਣ, ਬਹੁਤ ਵੱਡਾ ਜਿਹੜਾ ਹੈਗਾ ਆ ਸਰ ਸਕੋਪ ਹੈਗਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਕਿਉਂ ਸਕੋਪ ਹੈਗਾ ਆ ਜੀ, ਵੀ ਆਪਣਾ ਜਿਹੜਾ ਹੈਗਾ ਆ ਮੌਜੂਦਾ ਪਾਰਟੀ ਕੋਲੋਂ ਜਿਹੜਾ ਆ ਹਰ ਵਰਗ ਦੁਖੀ ਆ
0: ਜੀ।
2: ਅਕਾਲੀ ਦਲ ਜਿਹੜਾ ਆ ਉਹ ਜਿੰਨਾ ਕੁ ਅੱਗੇ ਵੱਧਦਾ ਓਨਾ ਕੁ ਪਿੱਛੇ ਆ ਜਾਂਦਾ
0: ਜੀ, ਉਹਨਾਂ ਦੇ ਪਿੱਛੇ
2: ਜਾਈ ਜਾਂਦਾ ਜੀ। ਬਿਲਕੁਲ ਹੈ ਜੀ, ਹਾਂਜੀ ਪਿੱਛੇ ਚੱਲ ਜਾਂਦਾ ਹੈਗਾ ਆ ਜੀ। ਜਿਹੜੀ ਚੀਜ਼ ਇਹਨਾਂ ਦੀ ਸਟਰੈਂਥ ਸੀ ਉਹੀ ਅੱਜ ਇਹਨਾਂ ਦੀ ਕਮਜ਼ੋਰੀ ਬਣ ਗਈ ਹੈਗੀ ਆ। ਧਰਮ ਇਹਨਾਂ ਦੀ ਸਟਰੈਂਥ ਸੀ, ਪੰਥ ਦੇ ਨਾਂ ਤੇ ਵੋਟ ਲੈਂਦੇ ਸੀ, ਅੱਜ ਉਹੀ ਪੰਥ ਇਹਨਾਂ ਦੇ ਜਿਹੜਾ ਹੈਗਾ ਆ ਬੈਕ ਫੁੱਟ ਤੇ ਲਿਜਾ ਰਿਹਾ ਜੀ। ਮੈਂ ਲਫ਼ਜ਼ ਤਾਂ ਹੋਰ ਕੋਈ ਬੋਲਣ ਲੱਗਾ ਸੀ, ਮੈਂ ਸੰਕੋਚ ਕਰ ਗਿਆ ਉਹ ਬੋਲਣ ਤੋਂ
0: ਜੀ।
2: ਤੇ ਹੁਣ ਇਸ ਕਰਕੇ ਜਿਹੜਾ ਆ ਕਾਂਗਰਸ ਕੋਲ ਜਿਹੜਾ ਆ ਇੱਕ ਚਾਂਸ ਹੈਗਾ ਆ ਜੀ, ਤੇ ਜੇ ਉਹ ਟੈਂਟਡ ਲੀਡਰ ਵੀ ਪਾਸੇ ਕਰ ਦੇਣ ਨਾ ਜੀ, ਤੇ ਬਹੁਤ ਸੋਹਣੀ ਐਡਮਿਨਿਸਟ੍ਰੇਸ਼ਨ ਦੇ ਜਾਣਗੇ, ਬਾਕੀ ਨਹੀਂ ਤਾਂ ਜਿਹੜਾ ਆ ਔਖਾ ਕਰਨਗੇ। ਇਹਨਾਂ ਦੇ ਵਿੱਚ ਨਾ ਓਵਰ ਅੰਬੀਸ਼ੀਅਸ ਲੀਡਰ ਹੈਗੇ ਅੱਜ ਦੀ ਡੇਟ ਦੇ ਵਿੱਚ, ਤਾਂ ਜਿਹੜੇ ਆ ਇੱਕ ਬੰਦੇ ਜਿਹੜੇ ਆ ਬਾਹਰ ਰਹਿ ਕੇ ਜਿਹੜੇ ਦੇਖਣ ਵਾਲੇ ਆ ਉਹ ਤਾਂ ਖੁਸ਼ ਹੋ ਸਕਦੇ ਆ, ਜਿੱਦਾਂ ਮੁਕੱਦਰ ਵੀਰ ਜੀ ਆਪਾਂ ਖੁਸ਼ ਹੋ ਸਕਦੇ ਹੈਗੇ ਆ ਵੀ ਹਾਂ ਯਾਰ ਵੀ ਬੰਦਾ ਸਹੀ ਆ ਜੀ, ਵੀ ਰਾਜਾ ਵੜਿੰਗਰ ਦੇ ਤਾਂ ਕੰਪਰੋਮਾਈਜ਼ਡ ਪ੍ਰਧਾਨ ਜਿਹੜਾ ਸੀਗਾ ਉਹਨੇ ਬੇੜਾ ਗਰਕ ਕਰ ਦਿੱਤਾ, ਉਹਨੇ ਕਿਤੇ ਦਿਖਾਇਆ ਹੀ ਨੀ, ਦਮ ਦਿਖਾਇਆ ਹੀ ਨੀ ਜੀ।
0: ਜੀ
2: ਤੁਸੀਂ ਦੇਖੋ ਵੀ ਪ੍ਰਗਟ ਸਿੰਘ ਵਾਹਿਦ ਇੱਕ ਇਹੋ ਜਿਹਾ ਬੰਦਾ ਸੀ ਕਿ ਇੰਨੀ ਆਪੋਜੀਸ਼ਨ ਹੋਣ ਦੇ ਬਾਵਜੂਦ ਵੀ ਜਦੋਂ ਭਗਵੰਤ ਮਾਨ ਨੂੰ ਉਹ ਬਿਮਾਰ ਹੋਏ ਉਹਨਾਂ ਨੂੰ ਉਹਨਾਂ ਦੀ ਪਾਰਟੀ ਦਾ ਕੋਈ MLA ਤੱਕ ਨਹੀਂ ਦੇਖਣ
0: ਗਿਆ,
2: ਤੇ ਉਹ ਦਿੱਲੀ ਵਾਲਿਆਂ ਦੇ ਡਰ ਤੋਂ ਹੈ ਜੀ, ਉਦੋਂ ਰੌਲਾ ਪੈ ਰਿਹਾ ਸੀ ਵੀ ਇਹਨੂੰ ਗੱਦੀ ਤੋਂ ਲਾਉਣਾ ਆ ਜੀ, ਇਸ ਕਰਕੇ ਜਿਹੜਾ ਹੈਗਾ ਆ ਜੀ ਉਹ ਵਿਧਾਇਕ ਕੋਈ ਗਿਆ ਹੀ ਨਹੀਂ, ਇੱਕ ਦਿਨ ਰੋਕੇ ਦੂਜੇ ਦਿਨ ਜਿਹੜਾ ਹੈਗਾ ਆ ਫਿਰ ਦੁਪਹਿਰ ਤੋਂ ਬਾਅਦ ਇਹਨਾਂ ਨੇ ਹੌਕਾ ਮਾਰਿਆ, ਉਹ ਛੱਡੋ ਭਾਈ ਦੇਖੋ ਬੰਦਾ ਕਿਹੜਾ ਪੰਜਾਬ ਦਾ, ਤੁਸੀਂ ਦਿੱਲੀ ਵਾਲੇ ਤੋਂ ਡਰਦੇ ਜਿਹੜੇ ਹੈਗੇ ਆ ਕੋਈ ਵੀ ਨੀ ਦੇਖਣ ਜਾ ਰਿਹਾ ਜੀ। ਫਿਰ ਇਹ ਜਦੋਂ ਗਏ ਹੈਗੇ ਫਿਰ ਉਹ ਤੋਂ ਬਾਅਦ ਸ਼ਰਮੋ ਬਸ਼ਰਮੀ ਸਿਸੋਦੀਆ ਗਿਆ ਸੀਗਾ ਜੀ।
0: ਜੀ
2: ਸੋ ਇਸ ਕਰਕੇ ਕਹਿਣ ਦਾ ਮਤਲਬ ਹੈਗਾ ਆ ਕਿ ਜਦੋਂ ਕਿਸੇ ਤੇ ਮਤਲਬ ਆਪੋਨੈਂਟ ਤੇ ਵੀ ਭਾਰੀ ਬਣੀ ਹੈਗੀ ਆ ਨਾ ਜੀ, ਤੇ ਇਹ ਉੱਥੇ ਵੀ ਪਹੁੰਚ ਗਏ ਹੈਗੇ ਆ, ਵੀ ਇਹਨਾਂ ਤੋਂ ਇੱਕ ਜ਼ਰੂਰ ਪਤਾ ਲੱਗਦਾ ਵੀ ਇਨਸਾਨੀਅਤ ਜਿੰਦਾ ਆ ਜੀ।
0: ਬਿਲਕੁਲ
2: ਇਹ ਆ ਵੀ ਲੀਡਰਾਂ ਦੇ ਵਿੱਚ ਵੀ ਜੇ ਲੀਡਰ ਕੋਈ ਹੈਗਾ ਜਿਹਦੇ ਅੰਦਰ ਇਨਸਾਨ ਜਿੰਦਾ ਹੈਗਾ ਆ ਤੇ ਉਹ ਪ੍ਰਗਟ ਸਿੰਘ ਹੈਗਾ ਜੀ। ਮੈਂ ਬਹੁਤ ਖੁਸ਼ ਹਾਂ, ਸੱਚੀ ਗੱਲ ਹੈਗੀ ਆ ਕਿ ਬੰਦਾ ਡਿਜ਼ਰਵ ਕਰਦਾ ਸੀ, ਇਹਨੂੰ ਮਿਲਣੀ ਚਾਹੀਦੀ ਸੀ। ਕੱਲ ਸਿੰਗਲਾ ਸਾਹਿਬ ਦਾ ਰੌਲਾ ਪੈਂਦਾ ਸੀ, ਮੈਂ ਕਿਹਾ ਸਾਡੇ ਟਾਂਡੇ ਚ ਨਹੀਂ ਪਤਾ ਵੀ ਸਿੰਗਲਾ ਕੌਣ ਹੈ।
0: ਚਲੋ ਉਹਨਾਂ ਦੀਆਂ ਉੱਥੇ ਕੇਂਦਰ ਦੇ ਨਾਲ ਵਿੱਚ ਕਹਿ ਲਓ ਜਾਂ ਦਿੱਲੀ ਦੇ ਵਿੱਚ ਜਾਂਦੀਆਂ,
2: ਹਾਂ ਹੋਣਗੇ ਉਹਨਾਂ ਦੇ ਨਾਲ ਹੋਣਗੇ, ਉਹਨਾਂ ਦੇ ਲਾਇਲ ਹੋਣਗੇ ਜਿੱਦਾਂ ਮਰਜ਼ੀ ਹੈਗਾ। ਪੰਜਾਬ ਦਾ ਪ੍ਰਧਾਨ ਜਿਹੜਾ ਆ ਉਹਨੂੰ ਪੰਜਾਬ ਦਾ ਜਿਹੜਾ ਆ ਵੋਟਰ ਜਾਣਦਾ ਤਾਂ ਹੋਵੇ, ਪਤਾ ਹੋਵੇ ਕੌਣ ਆ ਜੀ।
0: ਇਹਦੇ ਵਿੱਚ ਦੇਖੋ ਜ਼ੈਣੀ ਸਾਹਿਬ ਜਿਹੜੇ ਫੈਸਲਾ ਆਇਆ ਉਸ ਤੋਂ ਬਾਅਦ ਇਹ ਵੀ ਚਰਚਾ ਚੱਲ ਪਈ ਹੈ ਕਿ ਭਾਈ ਜਿਹੜੇ ਚੰਨੀ ਸਾਹਿਬ ਜਿੱਤ ਗਏ ਨੇ ਜੀ ਤੇ ਰਾਜਾ ਵੜਿੰਗ ਹਾਰ ਗਏ ਨੇ ਜੀ, ਇੱਦਾਂ ਦਾ ਵੀ ਕਲੇਸ਼ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਜੀ।
2: ਸਰ ਉਹ ਗੱਲ ਠੀਕ ਗੱਲ ਹੈਗੀ ਆ, ਜਿੱਤ ਗਏ ਤੇ ਤਾਂ ਵੀ ਗੋਡਿਆ
0: ਜੀ ਬਿਲਕੁਲ
2: ਹੈ ਜੀ। ਚੰਨੀ ਸਾਹਿਬ ਨੇ ਕੋਈ ਗਲਤ ਮੁੱਦਾ ਤਾਂ ਉਠਾਇਆ ਨੀ ਸੀਗਾ
0: ਜੀ,
2: ਚੰਨੀ ਸਾਹਿਬ ਬਿਲਕੁਲ ਸਹੀ ਕਹਿੰਦੇ ਸੀਗੇ ਵੀ ਭਾਈ ਇਹ ਕੰਪਰੋਮਾਈਜ਼ ਪ੍ਰਧਾਨ ਆ, ਇਹਦੇ ਤੋਂ ਕੀ ਕਰਾ ਲੈਣਾ ਹੈਗਾ ਤੁਸੀਂ
0: ਜੀ,
2: ਇੱਕ ਵੀ ਉਹਨੇ ਜਿਹੜਾ ਹੈਗਾ ਆ ਦੱਸੋ ਉਹ ਸਰਕਾਰ ਦੀਆਂ ਪਾਲਿਸੀਆਂ ਦੇ ਖਿਲਾਫ ਉਹਨੇ ਇੱਕ ਵੀ ਧਰਨਾ ਲਾਇਆ ਹੋਵੇ ਜੀ। ਸਰਕਾਰ ਕਾਂਗਰਸ ਨੂੰ ਤਾਂ ਉਹਨੇ ਮਜ਼ਾਕ ਦਾ ਪਾਤਰ ਬਣਾ ਤਾ ਸੀ ਜੀ,
0: ਬਿਲਕੁਲ ਹੈ ਜੀ।
2: ਕੁਛ ਇੱਕ ਬੋਲਬਾਣੀ 12/5/48 ਹੈ ਜੀ, ਉਹ ਬੂਟਾ ਸਿੰਘ ਹੁੰਦਾ ਸੀ ਇੱਕ ਕਾਲਾ ਕਲੋਆ ਹੈ ਜੀ, ਇਹ ਲਫ਼ਜ਼ ਪ੍ਰਧਾਨ ਦੇ ਸੀ ਕਾਂਗਰਸ ਪ੍ਰਧਾਨ ਦੇ, ਆਪਣੇ ਇੱਕ ਸੀਨੀਅਰ ਲੀਡਰ ਜਿਹੜਾ ਹੋਮ ਮਿਨਿਸਟਰ ਆਫ ਇੰਡੀਆ ਵੀ ਰਹਿ ਕੇ ਹੈ ਜੀ, ਇੱਕ ਸਟੇਟ ਦਾ ਰਾਜਪਾਲ ਰਿਹਾ ਹੋਵੇ
0: ਜੀ,
2: ਤੁਸੀਂ ਜਿਹੜਾ ਹੈਗਾ ਕਿੰਨਾ ਕੁ ਤੁਸੀਂ ਦਿੰਦੇ ਹੈਗੇ ਆ ਵੇਟੇਜ ਦਿੰਦੇ ਆ ਆਪਣੀ ਜਿਹੜੀ ਸੀਨੀਅਰ ਲੀਡਰਸ਼ਿਪ ਨੂੰ ਕਿੰਨਾ ਕੁ ਰਿਗਾਰਡ ਦਿੰਦੇ ਆ,
0: ਬਿਲਕੁਲ ਹੈ ਜੀ।
2: ਤੁਸੀਂ ਤੁਸੀਂ ਦੇਖਿਓ ਸਹੀ ਜਿਹੜੇ ਰਾਜਾ ਵੜਿੰਗ ਨੇ ਜਿਹੜੇ ਹੈਗੇ ਆ ਨਾ ਜੀ ਪ੍ਰਧਾਨ ਪ੍ਰਧੂਨ ਲਾਏ, ਇਹਨਾਂ ਨੇ ਛਾਲਾ ਮਾਰ ਮੂਰ ਕੇ ਜਿਹੜਾ ਹੈਗਾ ਆ ਦੂਜੇ ਗਰੁੱਪ ਚ ਵੜਨ ਦੀ ਕੋਸ਼ਿਸ਼
0: ਕਰਨੀ ਆ ਜੀ, ਕਰਨੀ ਆ ਬਿਲਕੁਲ ਹੈ ਜੀ।
2: ਉਹ ਤਾਂ ਕਾਂਗਰਸ ਖਤਮ ਕਰ ਦੇਣੀ ਸੀ ਜੀ
0: ਜੀ,
2: ਔਰ ਉਹ ਆਪ ਕਹਿੰਦਾ ਸੀ ਵੀ ਅਗਲੇ ਆਹ ਇਲੈਕਸ਼ਨ ਦੇ ਵਿੱਚ ਤਾਂ ਨੀ, ਅਗਲੇ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਮੈਂ ਹੀ ਮੂੰਹ ਹੋਣਾ, ਬਾਕੀ ਤਾਂ ਸਾਰੇ ਮਰਬੁੱਟ ਜਾਣੇ ਆ। ਦੇਖੋ ਕਿੱਡੀ ਪਵਿੱਤਰ ਸੋਚ ਰੱਖੀ ਜੀ,
0: ਵਾਹ ਜੀ ਵਾਹ ਜੀ।
2: ਸੋ ਇਸ ਕਰਕੇ ਕਾਂਗਰਸ ਨੂੰ ਮੁੜ ਕੇ ਵਧਾਈ ਤੇ ਹੁਣ ਆਪਾਂ ਆਈਏ ਅਕਾਲੀ ਦਲ ਤੇ ਜੀ। ਕਹਿੰਦੇ ਸੱਚ ਆ ਕਿ ਇਹ ਆਈ ਆ ਜੀ, ਉਹ ਕਹਿੰਦੇ ਬਹਿਰੀਨ ਵਾਲੀ ਬੀਬੀ ਦੀ ਕਹਿੰਦੇ ਇੱਕ ਆਡੀਓ ਆ ਗਈ ਜੀ
0: ਜੀ।
2: ਹੁਣ ਆਡੀਓ ਆ ਗਈ ਹੈਗੀ ਆ, ਆਡੀਓ ਜਿਸ ਤਰੀਕੇ ਨਾਲ ਆਈ ਹੈਗੀ ਨਾ ਜੀ
0: ਜੀ,
2: ਆਈ ਥਿੰਕ ਇਹ ਏ ਆਈ ਦੀ ਵੀ ਹੈਗੀ ਆ ਤੇ ਇਹ ਸੱਚੀ ਵੀ ਹੈਗੀ ਆ ਜੀ।
0: ਅੱਛਾ ਜੀ,
2: ਮੈਂ ਮਤਲਬ ਪਰ ਸਭ 2-4 ਵਾਰੀ ਸੁਣ ਕੇ ਤੇ ਫਿਰ ਮੈਂ ਇਹ ਗੱਲ ਕਹਿ ਰਿਹਾ, ਕਿਉਂ ਰੀਜ਼ਨਿੰਗ ਵੀ ਦੱਸਦਾ
0: ਜੀ।
2: ਇਹ ਜਿਹੜੀ ਆ ਇੱਕ ਆਡੀਓ ਕਾਲ ਨਹੀਂ ਸੀ
0: ਜੀ,
2: ਇਹ ਵੀਡੀਓ ਕਾਲ ਹੋਏਗੀ ਜੀ
0: ਜੀ।
2: ਹੁਣ ਵੀਡੀਓ ਤਾਂ ਜਿਹੜਾ ਹੈਗਾ ਆ, ਵੀਡੀਓ ਕਾਲ ਦੇ ਵਿੱਚ ਜਿਹੜਾ ਵੀਡੀਓ ਤਾਂ ਡਿਲੀਟ ਹੋ ਗਿਆ ਤੇ ਉਹਦੇ ਵਿੱਚ ਆਡੀਓ ਵਾਲੀ ਜਿਹੜਾ ਹੈਗਾ ਆ ਉਹ ਕਿਸੇ ਨਾ ਕਿਸੇ ਸੋਫਟਵੇਅਰ ਦੇ ਵਿੱਚ ਰਿਕਾਰਡਿੰਗ ਮੌਜੂਦ ਰਹਿੰਦੀ ਹੁੰਦੀ ਆ।
0: ਬਿਲਕੁਲ ਰਹਿੰਦੀ ਆ ਜੀ,
2: ਇਹ ਮਤਲਬ ਡਾਇਰੈਕਟ ਕਾਲ ਨਹੀਂ ਹੈਗੀ ਜੀ, ਵੀਡੀਓ ਕਾਲ ਹੈਗੀ ਆ
0: ਜੀ।
2: ਕਾਰਨ ਡਾਇਰੈਕਟ ਕਾਲ ਦੇ ਉੱਤੇ ਕਦੀ ਵੀ ਇਦਾਂ ਦੀ ਗੱਲ ਲੀਡਰ ਲੋਕ ਕਰਦੇ ਹੀ ਨਹੀਂ
0: ਜੀ।
2: ਹੁਣ ਆਡੀਓ ਕਾਲ ਹੁੰਦੀ ਤੇ ਉਹਨੇ ਜਿਹੜਾ ਕਿਹਾ ਤੈਨੂੰ ਇੰਨੇ ਮਿਲ ਜਾਣਗੇ
0: ਜੀ,
2: ਇੰਨੇ ਦਾ ਕੀ ਮਤਲਬ
0: ਜੀ,
2: ਇੰਨੇ ਦਾ ਮਤਲਬ ਉਸ ਵੇਲੇ ਹੱਥ ਨਾਲ ਇਸ਼ਾਰਾ ਕੀਤਾ ਉਹ ਤਾਂ ਹੀ ਪੋਸੀਬਲ ਆ ਵੀ ਜੇ ਵੀਡੀਓ ਕਾਲ ਆ ਵੀ 2 ਜਾਂ 3 ਏਦਾਂ ਕਰਕੇ ਕੀਤਾ ਹੋਊਗਾ ਜੀ।
0: ਬਿਲਕੁਲ,
2: ਚਾਹੇ ਇੱਕ ਕੀਤਾ ਹੋਊ 2 ਕੀਤੇ ਹੋਣਗੇ ਇਸ਼ਾਰਾ ਕੀਤਾ ਹੋਊਗਾ ਜੀ। ਸੋ ਇਸ ਕਰਕੇ ਜਿਹੜਾ ਆ ਉਹਨੇ ਕਿਹਾ ਵੀ ਪੱਕਾ ਹੀ ਕਰ ਲਓ ਹੈ
0: ਜੀ,
2: ਤੇ ਉਹ ਮਤਲਬ ਜਿਹੜੇ ਹੈਗਾ ਇਸ ਕਰਕੇ ਉਹਦੇ ਵਿੱਚ ਹੋ ਸਕਦਾ ਇਹ ਏ ਆਈ ਨਾਲ ਜਨਰੇਟ ਕੀਤੀ ਹੋਵੇ ਜਾਂ ਵਰਡਿੰਗ ਵੀ ਜਨਰੇਟ ਕੀਤੀ ਹੋਵੇ ਜਾਂ ਗੱਲਬਾਤ ਤੋਂ, ਇਸ ਕਰਕੇ ਕੁਛ ਨੀ ਕਿਹਾ ਜਾ ਸਕਦਾ। ਜ਼ਰੂਰ ਜਿਹੜਾ ਹੈਗਾ ਹਾਂਜੀ ਇਹਨਾਂ ਦਾ ਦਾਵਾ ਜ਼ਰੂਰ ਹੈਗਾ ਆ ਵਲਟੋਆ ਸਾਹਿਬ ਦਾ ਵੀ ਏ ਆਈ ਨਾਲ ਜਨਰੇਟਡ ਆ, ਤੇ ਮੈਂ ਕਹੋ ਤੇ ਕਹਿੰਦੇ ਹੈਗੇ ਜਿਹਦੀ ਕਹੋ ਬਣਾ ਦਿੰਦੇ ਆ ਜੀ,
0: ਤੇ
2: ਬਣ ਵੀ ਜਾਂਦੀਆਂ ਹੈਗੀਆਂ ਇਹਦੇ ਵਿੱਚ ਕੋਈ ਸ਼ੱਕ ਨੀ ਹੈਗਾ ਜੀ
0: ਜੀ।
2: ਬਟ ਐਟ ਦਾ ਸੇਮ ਟਾਈਮ ਵੀ ਉਹ ਇੱਥੇ ਬੀਵੀ ਬੈਠੀ ਹੈਗੀ ਆ, ਜੇ ਉਹਨੇ ਕੱਲ ਨੂੰ ਆ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਭਾਈ ਇਹ ਗੱਲ ਸੱਚ ਆ ਤੇ ਫੇਰ ਆਪਣੇ ਪੱਲੇ ਕੀ ਰਹੂਗਾ ਜੀ,
0: ਕੀ ਰਹੂਗਾ ਜੀ। ਨਹੀਂ ਵੈਸੇ ਅੱਜ ਚੈਲੰਜ ਹੋ ਗਿਆ,
2: ਮੈਂ ਕਹਿੰਦਾ ਹੈਗਾ ਆ ਜੇ ਇਹ ਸੱਚ ਵੀ ਆ
0: ਜੀ,
2: ਉਹਦੇ ਨਾਲ ਚਾਵਲਾ ਸਾਹਿਬ ਦੇ ਕੇਸ ਨੂੰ ਜਿਹੜੀ ਆ ਬੜੀ ਮਜ਼ਬੂਤੀ ਮਿਲ ਗਈ
0: ਜੀ।
2: ਮਤਲਬ ਇਹ ਕਿ ਇੱਥੇ ਸਾਰਾ ਕੁਛ ਜਿਹੜਾ ਹੈਗਾ ਕੋਈ ਜਬਰ ਜਨਾਹ ਵਾਲਾ ਮਾਮਲਾ ਘੱਟ ਹੈਗਾ ਆ, ਸਭ ਲੈਣ ਦੇਣ ਦੇ ਸੌਦੇ ਆ ਜੀ,
0: ਸੌਦੇਬਾਜ਼ੀ।
2: ਉਹ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋਈਆਂ, ਉਹਨੂੰ ਪੂਰੀਆਂ ਕਰਾਉਣ ਵਾਸਤੇ ਤੇ ਉਹ ਜਥੇਦਾਰ ਸਾਹਿਬ ਕੋ ਵੀ ਗਏ ਹੋਗੇ, ਮੇਰੇ ਨਾਲ ਵਾਅਦਾ ਕਰਕੇ ਮੈਨੂੰ ਲਏ, ਮੈਂ ਤਾਂ ਕਿਸੇ ਪਾਸੇ ਜੋਗੀ ਨੀ, ਮੇਰਾ ਪਾਸਪੋਰਟ ਵੀ ਸਰੈਂਡਰ ਹੋ ਗਿਆ, ਸਾਰਾ ਕੁਛ ਹੋ ਗਿਆ। ਜਦੋਂ ਦੇਖਿਆ ਇਹੋ ਜਿਹੀਆਂ ਗੱਲਾਂ ਕਰਨ ਦੇ ਨਾਲ ਵੀ ਕੋਈ ਗੱਲ ਨੀ ਬਣਦੀ ਪਈ, ਤੇ ਫਿਰ ਜਿਹੜਾ ਹੈਗਾ ਆ ਕਈ ਵਾਰੀ ਹੁੰਦਾ ਨਾ ਜੀ, ਤੁਸੀਂ ਦੇਖਿਆ ਹੋਣਾ ਜਿਹੜਾ
0: ਓਪੋਜੀਸ਼ਨ ਚੱਕ ਲੈਂਦੀ
2: ਹੈ ਸਰ, ਇੱਕ ਸਾਡੇ ਡਬਲ ਏਜੰਟ ਹੈਗਾ ਸੀ, ਉਹ ਅਮਰੀਕਾ ਦਾ ਵੀ ਹੈਗਾ ਸੀ, ਪਾਕਿਸਤਾਨ ਦਾ ਵੀ ਏਜੰਟ ਹੈਗਾ ਜੀ, ਜਿਹਨੇ ਬੰਬੇ ਦੇ ਵਿੱਚ ਜਿਹੜਾ ਹੈਗਾ ਕਰਾਇਆ ਸੀ ਜੀ, ਤੇ ਉਹ 26/11 ਜਿਹੜਾ ਹੋਇਆ ਸੀਗਾ
0: ਹਾਂਜੀ
2: ਜੀ,
0: ਛੱਬੀ
2: ਤਾਂ
0: ਗਿਆਰਾਂ
2: ਹੋਟਲ ਦੇ ਵਿੱਚ,
0: ਬਿਲਕੁਲ
2: ਤੇ ਉੱਥੇ ਜਿਹੜਾ ਆ ਹੇਡਲੀ, ਕੀ ਉਹਦਾ ਨਾਂ ਸੀ? ਹਾਂਜੀ ਹੇਡਲੀ,
0: ਜੀ,
2: ਉੱਥੇ ਅਮਰੀਕਾ
0: ਅਜੇ
2: ਦੀ
0: ਵੀ ਉੱਥੇ
2: ਹਿਰਾਸਤ ਵਿੱਚ
0: ਅਮਰੀਕਾ ਹੀ ਬੈਠਾ
2: ਉਹ।
0: ਹੈ ਜੀ। ਹਾਂਜੀ
2: ਹਾਂਜੀ ਉਹ ਦੇਖੋ ਡਬਲ ਏਜੰਟ ਸੀ ਨਾ ਜੀ।
0: ਹਾਂਜੀ
2: ਹੁਣ ਜੋ ਹੋ ਰਿਹਾ ਹੈਗਾ ਆ, ਆਈ ਥਿੰਕ ਜੋ ਮੇਰੀ ਇੱਕ ਵਕੀਲ ਦੇ ਨਾਤੇ ਜਿਹੜੀ ਵਿਜ਼ਡਮ ਕੰਮ ਕਰਦੀ ਆ, ਉਹ ਕਹਿ ਰਹੀ ਆ ਜੀ
0: ਜੀ
2: ਵੀ ਹੁਣ ਜੋ ਹੋ ਰਿਹਾ ਆ, ਉਹ ਬੀਬੀ ਜਿਹੜੀ ਹੈਗੀ ਆ ਵੀ ਉਹ ਸਮਝ ਲਓ ਵੀ ਉਹਦੇ ਤੇ ਬੋਰਡ ਲਿਖਿਆ ਗਿਆ ਯੂਜ਼ ਮੀ,
0: ਜੀ
2: ਤੇ ਹੁਣ ਉਹ ਬੀਬੀ ਨੂੰ ਯੂਜ਼ ਮੀ ਵਾਲਾ ਬੋਰਡ ਜਿਹੜਾ ਹੈਗਾ ਲਾ ਕੇ ਤੇ ਇਹ ਸਰਕਾਰ ਫਾਇਦਾ ਲੈ ਰਹੀ ਆ, ਹੋਰ ਕੁਛ ਨਹੀਂ ਜੀ।
0: ਜੀ
2: ਪੰਨੂ ਸਾਹਿਬ ਨੇ ਅੱਗੇ ਤਾਂ ਕਿਸੇ CBI ਦੀ ਜਾਂਚ ਦੀ ਮੰਗ ਨਹੀਂ ਕੀਤੀ, ਇੱਕ ਇਸ ਕੇਸ ਦੀ ਜਿਹੜੀ ਹੈਗੀ ਆ ਨਾ ਇਹਦੇ ਵਿੱਚ ਕੋਈ ਏਦਾਂ ਦਾ ਹੀ ਨਹੀਂ ਇਸ ਕ੍ਰਾਈਮ ਹੋਇਆ ਹੈ
0: ਜੀ।
2: ਜੇ ਮੈਂ ਲੀਗਲੀ ਗੱਲ ਕਰਾਂ ਤੇ ਧਾਰਮਿਕ ਤੌਰ ਤੇ ਸੈਂਟੀਮੈਂਟਸ ਦੀ ਗੱਲ ਉਹ ਅਲੱਗ ਚੀਜ਼ ਹੈਗੀ ਆ ਜੀ ਵੀ ਹਾਂ ਠੀਕ ਹੈ ਜੀ ਵੀ ਸਾਡੇ ਗੁਰੂ ਘਰਾਂ ਚ ਨਾ, ਅਦਰਵਾਈਜ਼ ਜਿਹੜਾ ਹੈਗਾ ਆ
0: ਸਿਆਸੀ ਤੌਰ ਤੇ
2: ਇੱਕ ਜਿਹੜਾ ਆ ਉਹਨੇ ਰੇਪ ਦਾ ਐਲੀਗੇਸ਼ਨ ਲਗਾਇਆ ਹੈਗਾ ਆ, ਉਹ ਰੇਪ ਦਾ ਐਲੀਗੇਸ਼ਨ ਵੀ ਜਿਹੜਾ ਆ ਉਹ ਏਦਾਂ ਦਾ ਆ ਜੀ ਵੀ 7 ਮਹੀਨੇ ਇੱਥੇ ਰਹੀ ਜੀ ਉਹਨੇ ਕਈ ਤਰੀਕਾਂ ਫਿਰ ਮੈਂ ਏਦਾਂ ਕਰਕੇ ਸੀ ਜੀ ਮੈਨੂੰ ਉਹ ਮਤਲਬ ਇੱਕ ਵਕੀਲ ਦੇ ਨਜ਼ਰੀਏ ਨਾਲ ਮੈਂ ਦੇਖਾਂ ਤੇ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਤੇ ਬੰਦਾ ਬਰੀ ਆ ਜੀ। ਇੱਕ ਗੱਲ
0: ਜੀ,
2: ਪਹਿਲਾਂ ਜਿਹੜੀ ਹਰਾਸਮੈਂਟ ਭੁਗਤਣੀ ਪੈਂਦੀ ਹੈਗੀ ਉਹ ਤਾਂ ਸਾਰਿਆਂ ਨੂੰ ਭੁਗਤਣੀ ਪੈਂਦੀ ਜਦੋਂ ਜੀ ਕ੍ਰਿਮੀਨਲ ਕੇਸ ਰਜਿਸਟਰ ਹੋ ਜਾਂਦਾ, ਬਟ ਪਲੇਨ ਪਲੇਨ ਰੀਡਿੰਗ ਆਫ ਦਾ FIR ਉਹ ਕੀ ਕਹਿੰਦੀ ਹੈਗੀ ਆ ਜੀ, ਉਹ ਦੱਸਦੀ ਹੈਗੀ ਕਿ ਬੰਦਾ ਜਿਹੜਾ ਹੈਗਾ ਆ ਵੀ ਉਹ ਤੋਂ ਬਰੀ ਹੋਏਗਾ ਜੀ 100%। ਪਰ ਸਵਾਲ ਤਾਂ ਇਹ ਹੈਗਾ ਨਾ ਜੀ ਵੀ ਇਹੋ ਜਿਹੇ ਕੇਸ ਦੀ ਤੁਸੀਂ CBI ਜਾਂਚ ਦੀ ਮੰਗ ਕਰਦੇ ਆ, ਬਾਕੀ ਜਿਹੜੀ ਸਟੇਟ ਦੇ ਵਿੱਚ 5 ਕਰੋੜ ਰੁਪਇਆ ਜਿਹੜਾ ਹੈਗਾ CM ਦੀ ਵਾਈਫ ਦੇ ਉੱਤੇ ਐਲੀਗੇਸ਼ਨ ਲੱਗਦੇ ਪਏ ਆ ਕਿ ਰੇਪ ਕੇਸ ਦੇ ਅਕਿਊਜ਼ਡ ਜਿਹੜੇ ਆ ਉਹਨਾਂ ਦੀ ਕੈਂਸਲੇਸ਼ਨ ਦੇ ਦਿੱਤੀ ਗਈ, ਕਮਾਲ ਦੀ ਗੱਲ ਹੈ ਜੀ। ਇੱਕ ਪਾਸੇ ਉਹ ਬਿਫੋਰ ਮੈਜਿਸਟ੍ਰੇਟ ਜਿਹੜੀਆਂ 2 ਲੇਡੀਜ਼ ਬਿਆਨ ਦਿੰਦੀਆਂ ਪਈਆਂ ਆ ਕਿ ਸਾਡੇ ਨਾਲ ਇਹ ਕੁਛ ਹੋਇਆ ਤੇ ਪੁਲਿਸ ਉਹਦੀ ਕੈਂਸਲੇਸ਼ਨ ਦੇ ਰਹੀ ਹੈਗੀ ਆ ਜੀ, ਇਹਦੀ CBI ਜਾਂਚ ਕਰਾਓ ਤਾਂ ਵੀ ਕਿਹਦੇ ਇਨਫਲੂਐਂਸ ਥੱਲੇ ਹੋਇਆ ਤੇ ਕਿੱਦਾਂ ਹੋਇਆ ਜੀ, ਤੇ ਕਿੰਨੀ ਮਨੀ ਟ੍ਰੇਲ ਕਿੱਥੋਂ ਚੱਲੀ ਤੇ ਕਿੱਦਾਂ ਹੈਗਾ ਸੀ ਜੀ।
0: ਜੀ ਬਿਲਕੁਲ ਹੈ ਜੀ,
2: ਉਹਦੀ ਤਾਂ ਕੋਈ ਮੰਗ ਨਹੀਂ ਕੀਤੀ ਜੀ।
0: ਜੀ ਨਹੀਂ,
2: ਬਾਕੀ ਇਹਨਾਂ ਦੇ ਜਿਹੜੇ ਨੋਟ ਭਰੇ ਜਿਹੜੇ ਬੈਗ ਡਿਗੇ ਸੀਗੇ ਜਿਹਦੀ CBI ਦੀ ਹੋਣੀ ਚਾਹੀਦੀ ਸੀ ਜੀ।
0: ਜੀ
2: ਮੁੱਖ ਮੰਤਰੀ ਸਾਹਿਬ ਦੇ ਨੇੜੇ ਤੇੜੇ ਦੇ ਬੰਦੇ ਜਿਹੜੇ ਆ ਜੀ ਉਹ ਸਾਰੇ ਜਿਹੜੇ ਆ ED ਨੇ ਕਿਹਾ ਵੀ ਭਾਈ ਇਨਵੋਲਵ ਹੈਗੇ ਟ੍ਰਾਂਸਫਰ ਦੇ ਵਿੱਚ ਜਾਂ ਪੋਸਟਿੰਗ ਦੇ ਵਿੱਚ, ਉਹਦੀ ਕਰਾ ਲੈਂਦੇ CBI ਕਰਾਉਣੀ ਆ ਤੇ ਫਿਰ ਸਾਰਿਆਂ ਦੀ CBI ਕਰਾ ਹੀ ਲਓ, ਤੇ ਮੈਂ ਕਹਿੰਦਾ CBI ਦਾ ਦਫ਼ਤਰ ਹੀ ਇੱਥੇ ਇੱਕ ਬਣਵਾ ਲਓ ਜਲੰਧਰ।
0: ਬਿਲਕੁਲ ਆ ਜੀ, ਨਾਲੇ CM ਦੇ ਚਾਹੇ ਨਾ ਵੀ ਪਤਾ ਹੋਵੇ ਪਰ ਆਲੇ ਦੁਆਲੇ ਦੇ ਵਿੱਚ ਬਥੇਰਾ ਕੁਝ ਹੋਈ ਜਾਂਦਾ ਹੁੰਦਾ ਹੈ ਜੀ। ਬਿਲਕੁਲ ਹੈ ਜੀ
2: ਸਰ, ਹੁਣ ਇਸ ਕੇਸ ਦੇ ਵਿੱਚ ਨਾ ਲੀਗਲੀ ਕੁਛ ਨਹੀਂ ਰਹਿ ਗਿਆ ਸਿਵਾਏ ਪੋਲਿਟਿਕਸ ਦੇ।
0: ਪੋਲਿਟਿਕਸ ਹੈ ਜੀ, ਪਰ ਸੈਣੀ ਸਾਹਿਬ ਜਿਵੇਂ ਅੱਜ ਰੂਪ ਕੌਰ ਉਹਨਾਂ ਦਾ ਬਿਆਨ ਆਇਆ, ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਕਿ 9 ਅਕਤੂਬਰ ਨੂੰ ਮੈਂ ਆਪ ਖੁਦ ਜਥੇਦਾਰ ਸਾਹਿਬ ਦੇ ਕੋਲ ਸਬੂਤ ਲੈ ਕੇ ਪੇਸ਼ ਹੋ ਜਾਣਾ ਜੀ।
2: ਜਾਵੇ ਜੀ, ਚੰਗੀ ਗੱਲ ਹੈਗੀ ਹੈ, ਇਹ ਤਾਂ ਪਤਾ ਹੀ ਹੈਗਾ ਜੀ ਬੇਦਾਗ ਨਹੀਂ ਕੋਈ, ਜਹਾਂ ਪਾਪੀ ਸਾਰੇ ਹੈ
0: ਜੀ,
2: ਇੱਥੇ ਤਾਂ ਆਪੇ ਹੀ ਪਤਾ ਲੱਗ ਜੂਗਾ ਜੀ।
0: ਜੀ
2: ਪਰ ਇੱਥੇ ਸਿਆਸਤ ਦੇ ਵਿੱਚ ਜਾਂ ਧਾਰਮਿਕ ਖੇਤਰ ਦੇ ਵਿੱਚ
0: ਜੀ
2: ਇਮਾਨਦਾਰ ਉਹੀ ਆ ਜਿਹੜਾ ਫੜਿਆ ਨਹੀਂ ਗਿਆ
0: ਜੀ,
2: ਇਸ ਕਰਕੇ ਜਿਹੜਾ ਆ ਜਿੰਨਾ ਚਿਰ ਤੱਕ ਫੜੇ ਨਹੀਂ ਜਾ ਉਹ ਸਾਰੇ ਸ਼ਰੀਫ ਹੁੰਦੇ ਆ ਤੇ ਸਾਰੇ ਹੀ ਇੱਜ਼ਤਦਾਰ ਹੁੰਦੇ ਆ।
0: ਬਿਲਕੁਲ,
2: ਬਾਕੀ ਜਿਹੜਾ ਹੈਗਾ ਆ ਇਹ ਸਾਰਾ ਕੁਛ ਹੈਗਾ ਉਹ ਵੀ ਲਾਜਵੇ, ਉਹ ਵੀ ਦੱਸਿਆ ਵੀ ਉਹਦੇ ਕੋਲ ਕਿਹਦੇ ਕਿਹਦੇ ਸਬੂਤ ਹੈਗੇ ਆ, ਤੇ ਨਾਲ ਹੀ ਵੀ ਦੱਸਿਆ ਵੀ ਅੱਜ ਤੱਕ ਮੈਂ ਕਿਉਂ ਲੈ ਕੇ ਬੈਠੀ ਰਹੀ
0: ਬੈਠੀ ਰਹੀ ਜੀ, ਕਸੂਰਬਾਰ ਦਾ ਤੋਂ ਵੀ
2: ਹੁੰਦੀ
0: ਹੈ। ਨਾਲੇ ਇੱਕ ਦੇਖੋ ਨਾ
2: ਇਧਰੋਂ ਵਿੱਚ ਤਾਂ ਇਹ
0: ਪ੍ਰੈਸ ਕਾਨਫਰੰਸ
2: ਵੀ ਤੇਰੀਆਂ ਕਿਹੜੀਆਂ ਐਕਸਪੈਕਟੇਸ਼ਨ ਸੀ ਜਿਹੜੀਆਂ ਪੂਰੀਆਂ ਹੋ ਰਹੀਆਂ ਸੀ ਜਿਹਦੇ ਕਰਕੇ ਤੂੰ ਇਹ ਰਾਜ ਦਬਾ ਕੇ ਰੱਖੇ, ਤੇ ਅੱਜ ਜਿਹੜੀਆਂ ਤੇਰੀਆਂ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋ ਰਹੀਆਂ ਤੇ ਤੂੰ ਇਹ ਜਿਹੜਾ ਹੈਗਾ ਆ ਜ਼ਾਹਰ ਕਰਨ ਤੇ ਆ ਗਈਆਂ ਜੀ।
0: ਨਾਲੇ ਦੇਖੋ ਪ੍ਰੈਸ ਕਾਨਫਰੰਸ ਵੀ ਬਾਰੀ ਬਾਰੀ ਹੋ ਰਹੀਆਂ ਨੇ ਨਾ, ਖੇਡ ਮਤਲਬ ਕਿ ਰਲ ਮਿਲ ਕੇ ਖੇਡੀ ਜਾ ਰਹੀ ਆ ਸਾਰੀ, ਜਿੱਦਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਵੀ ਕੀਤਾ ਸੀਗਾ ਕਿ ਭਈ ਹਰ ਹਫ਼ਤੇ ਕੋਈ ਨਾ ਕੋਈ ਮਾੜਾ ਮੋਟਾ ਸੁਰਾਗ ਜਾਂ ਮਾੜਾ ਮੋਟਾ
2: ਜੀ ਹਰ ਹਫ਼ਤੇ ਹੋਣੀ ਹੈਗੀ ਆ, ਸਰਕਾਰ ਦੀ ਜਿਹੜੀ ਹੈਗੀ ਆ ਭਈ ਜਿੰਨਾ ਉਹ ਘੱਟਾ ਮਿੱਟੀ ਪਿਆ ਆ ਹੋਣਾ ਹੈਗਾ ਜੀ ਉਹਦੇ ਉੱਤੇ ਚਾਦਰ ਵਿਛ ਜਾਣੀ ਹੈਗੀ ਆ,
0: ਕਿਉਂਕਿ ਇਹਨਾਂ ਨੂੰ ਉਹ 500 ਕਰੋੜ ਮਾਮਲੇ ਦੇ ਵਿੱਚ ਇਹਨਾਂ ਨੂੰ ਰਾਹਤ ਉਹ ਜਿਹੜੀ ਮਹਿਸੂਸ ਹੋ ਰਹੀ ਆ ਨਾ ਉਹ ਦੱਬਿਆ ਗਿਆ ਮਾਮਲਾ, ਤੇ ਇਹਨਾਂ ਨੇ ਉਹ ਲਕੀਰ ਜਿਹੜੀ ਵੱਡੀ ਖਿੱਚ ਦਿੱਤੀ ਜੀ ਉਦਾਂ ਦੀ, ਨਾਲ ਨਾਲ ਫਿਰ ਧਰਮ ਦਾ ਮੁੱਦਾ ਵੀ ਬਣ ਗਿਆ।
2: ਪਰ ਸਾਹਿਬ ਗੱਲ ਇੱਦਾਂ ਹੈਗੀ ਆ ਜੀ ਵੀ ਜਦੋਂ ਇੱਕ ਚੀਜ਼ ਦਮ ਭਰਾਂ, ਮੈਂ ਆਪਣੀ ਇਮਾਨਦਾਰੀ ਦਾ ਦਮ ਭਰਾਂ, ਜੇ ਉਹੀ ਜਿਹੜੀ ਹੈਗੀ ਆ ਉੱਥੇ ਹੀ ਕਿੰਤੂ ਹੋ ਜਾਏ ਤੇ ਉਹ ਤੋਂ ਵੱਡਾ ਲੋਸ ਕੋਈ ਨੀ ਹੁੰਦਾ, ਚਾਹੇ ਅੱਜ ਜਿਹੜਾ ਹੈਗਾ, ਕਿਉਂਕਿ ਸਰਕਾਰ ਉਹਨਾਂ ਦੀ ਹੈਗੀ ਆ, ਕੁਛ ਨੀ ਵਿਗਾੜ ਸਕਦੇ। ਮੈਂ
0: ਜੀ,
2: ਸੱਤਾ ਬੜੀ ਵੱਡੀ ਚੀਜ਼ ਹੈਗੀ ਹੁੰਦੀ ਆ, ਇਹ ਅਸੀਂ ਸੁਣਿਆ ਸੀ, ਇਹ ਸੁਣਿਆ ਸੀ,
0: ਦੇਖ ਵੀ ਲਿਆ,
2: ਪਰ ਸੱਤਾ ਏਡੀ ਵੱਡੀ ਚੀਜ਼ ਹੁੰਦੀ ਆ ਇਸ ਸਰਕਾਰ ਦੇ ਟੈਨਿਓਰ ਚ ਦੇਖਿਆ,
0: ਦੇਖ ਲਿਆ ਜੀ। ਬਿਲਕੁਲ,
2: ਸਾਰੇ ਸੁਪਰੀਮ ਕੋਰਟ ਦੀ ਪਰਵਾਹ ਨੀ ਮਾਰਦੇ, ਇਹ ਹਾਈ ਕੋਰਟ ਦੀ ਪਰਵਾਹ ਨੀ ਮਾਰਦੇ
0: ਜੀ,
2: ਹੈਂਜੀ, ਹਾਈ ਕੋਰਟ ਇਹਨਾਂ ਨੂੰ ਡਾਇਰੈਕਸ਼ਨਾਂ ਦੇ ਦੇ ਕੇ ਕਹਿੰਦੀ ਉਹ DGP ਪੱਕਾ ਲਾ ਦਿਓ, DGP ਪੱਕਾ ਲਾ ਦਿਓ, ਕਦੋਂ ਦੇ ਕਹਿੰਦੇ ਹੈਗੇ ਜੀ ਉਹ
0: ਜੀ, ਬਿਲਕੁਲ, ਹੁਣ
2: 13 ਤਰੀਕ ਤੱਕ ਹੈ ਨਾ, ਇਹ ਦੇਖ ਲਾਂਗੇ ਕਿ 13 ਤਰੀਕ ਤੱਕ ਇਹ ਲਾਉਂਦੇ ਹੈਗੇ ਆ ਕਿ ਫੇਰ ਜਿਹੜਾ ਜਾਂ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਆ ਜੀ
0: ਜੀ।
2: ਸੋ ਇਸ ਕਰਕੇ ਕਾਨੂੰਨ ਨੂੰ ਦੇਖੋ, ਇਹ ਵਾਹਿਦ ਇੱਦਾਂ ਦੇ ਬੰਦੇ ਹੈਗੇ ਆ, ਇੰਨੇ ਤੇਜ਼ ਆ ਵੀ ਇਹਨਾਂ ਨੇ ਕਾਨੂੰਨ ਦੀਆਂ ਬਰੀਕੀਆਂ ਜਿਹੜੀਆਂ ਦੇਖ ਕੇ ਤੇ ਉਹਦਾ ਪੂਰਾ ਬੈਨੀਫਿਟ ਲੈਂਦੇ ਆ ਜੀ। ਸੰਵਿਧਾਨ ਦੇ ਵਿੱਚ ਇਹ ਚੀਜ਼ ਦੀ ਸਾਇਲੈਂਟ ਸੀਗੀ ਕਿ ਭਾਈ ਉੱਤੇ ਲਿਖਿਆ ਨਹੀਂ ਸੀ ਕਿ ਜੇ ਮੁੱਖ ਮੰਤਰੀ ਜੇਲ੍ਹ ਜਾਵੇ ਤੇ ਉਹ ਰਿਜ਼ਾਈਨ ਕਰਕੇ ਹੀ ਜਾਊਗਾ, ਮੈਂਡੇਟਰੀ ਨਹੀਂ ਸੀ ਕਿਤੇ ਲਿਖਿਆ ਆ।
0: ਹਾਂਜੀ,
2: ਉਹ ਦੇਖੋ ਕੇਜਰੀਵਾਲ ਜਿਹੜਾ ਜੇਲ੍ਹ ਗਿਆ ਤੇ ਕਹਿੰਦਾ ਮੈਂ ਨੀ ਮੁੱਖ ਮੰਤਰੀ ਦਾ, ਉਹਦਾ ਛੱਡਦਾ। ਹਾਂਜੀ, ਉਹ ਜੇਲ੍ਹ ਦੇ ਵਿੱਚੋਂ ਤੂੰ ਬਾਕੀ ਅੱਜ ਤੱਕ ਜਿਹੜਾ ਹੈਗਾ, ਜਦੋਂ ਕਿਸੇ ਦੇ ਖਿਲਾਫ਼ ਪਰਚਾ ਦਰਜ ਹੋਇਆ

0: 60 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਆ ਰਿਜ਼ਾਈਨ ਨਹੀਂ ਕਰਦਾ ਤੇ ਆਟੋਮੈਟਿਕਲੀ ਉਹਦਾ ਰਿਜ਼ਾਈਨ ਮੰਨਿਆ ਜਾਊਗਾ ਜੀ,
1: ਜੀ
0: ਖਤਮ ਹੋ
1: ਬਿਲਕੁਲ
0: ਜਾਊਗੀ।
1: ਬਿਲਕੁਲ ਹੈ ਜੀ, ਜੀ ਤੇ
0: ਸੋ
1: ਸੈਂਸਰ,
0: ਇਹਨਾਂ ਨੂੰ ਡੀਲ ਕਰਨ ਵਾਸਤੇ
1: ਹਾਂਜੀ
0: ਕਾਨੂੰਨ ਵੱਖਰਾ ਹੀ ਚਾਹੀਦਾ ਜੀ।
1: ਚਾਹੀਦਾ ਜੀ ਬਿਲਕੁਲ। ਤੇ ਸੈਂਸਰ ਜੈਨ ਜੀ ਦਾ ਬੜਾ ਜ਼ੋਰ ਪੈ ਰਿਹਾ, ਚਲੋ ਰਾਹੁਲ ਗਾਂਧੀ ਨੇ ਵੀ ਕਾਫੀ ਉਹਦੇ ਉੱਤੇ ਵਰਕਆਊਟ ਵੀ ਕੀਤਾ ਪੂਰੇ ਦੇਸ਼ ਦੇ ਵਿੱਚ, ਚੋਣ ਕਮਿਸ਼ਨ ਨੂੰ ਲੈ ਕੇ ਜਾਂ ਹੋਰ ਸਾਰੇ ਮੁੱਦੇ ਜਿਹੜੇ ਖੜੇ ਨੇ। ਬੰਬੇ ਦੇ ਵਿੱਚ ਵੀ ਅੱਜ ਕਾਫੀ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋਏ ਨੇ, ਦਿੱਲੀ ਦੇ ਵਿੱਚ ਵੀ ਧਾਰਾਵਾਂ ਲਾ ਦਿੱਤੀਆਂ ਗਈਆਂ, ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਵੱਖਰੇ ਵੱਖਰੇ ਸੂਬਿਆਂ 'ਚ। ਲੋਕਾਂ ਨੂੰ ਉੱਥੇ ਕਹਿ ਲਓ ਇੱਕ ਤਰ੍ਹਾਂ ਦੀ ਐਮਰਜੈਂਸੀ ਲਾ ਦਿੱਤੀ ਕਿ ਡੱਕ ਦਿਓ ਭਾਈ, ਭਈ ਬਾਹਰ ਹੀ ਨਾ ਉੱਥੇ ਪਹੁੰਚਣ ਹੀ ਨਾ ਦਿਓ। ਅਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਆ ਨੌਜਵਾਨੀ ਦੀ ਬਾਂਹ ਫੜਨ ਲੱਗੀ ਆ ਜਾਂ ਮੂੰਹ ਦਿਖਾਉਣ ਲੱਗੀ ਆ ਉਹਨੂੰ, ਅਤੇ ਵਾਈਬ ਪੰਜਾਬ ਦੀ ਜੈਨ ਜੀ ਦੇ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ। ਵਿਦਿਆਰਥੀਆਂ ਦੇ ਵਿੱਚ ਉਤਰੇ ਨੇ, ਪਟਿਆਲੇ ਦੇ ਵਿੱਚ ਕੱਲ੍ਹ ਨਜ਼ਰ ਆਏ ਨੇ, ਵੀਡੀਓ ਵੀ ਸਾਹਮਣੇ ਆਈਆਂ ਨੇ, ਕਹਿੰਦੇ ਕਿ ਆਹ ਉਮਰ ਜਿਹੜੀ ਆ ਐਸ਼ ਕਰਨ ਵਾਲੀ ਹੁੰਦੀ ਹੈ, ਇਹ ਜਿਹੜੀ ਆ 20 ਸਾਲ ਦੀ ਉਮਰ ਹੈ ਨਾ, ਦੁਬਾਰਾ ਨਹੀਂ ਆਉਣੀ, ਨਜ਼ਾਰੇ ਲਵੋ। ਅਤੇ ਫਿਰ ਕਹਿੰਦੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਜੀ।
0: ਹਾਂਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਜੀ, ਉਹਨਾਂ ਨੇ ਨਜ਼ਾਰੇ ਹੀ ਤਾਂ ਲਏ ਆ। ਅੱਜ ਦਾ ਜਿਹੜਾ ਯੂਥ ਹੈਗਾ ਸਰ, ਉਹਦੇ ਦਿਮਾਗ ਤੇ ਪਤਾ ਕੀ ਬੋਝ ਆ
1: ਜੀ?
0: ਪਹਿਲਾ ਬੋਝ ਵੀ ਮੈਂ ਮਾਂ ਬਾਪ ਕੋਲੋਂ ਕਿਹੜੇ ਹਾਲਾਤਾਂ ਚ ਅਗਲੇ ਫੀਸ ਦੇ ਰਹੇ ਆ ਤੇ ਮੈਂ ਪੜ੍ਹ ਰਿਹਾ ਆ ਜੀ।
1: ਜੀ
0: ਦੂਜਾ ਬੋਝ ਵੀ ਇਸ ਐਜੂਕੇਸ਼ਨ ਜਿਹੜੀ ਮੈਂ ਲੈ ਰਿਹਾ ਹੈਗਾ ਆ, ਕੀ ਇਹ ਮੈਨੂੰ ਜਿਹੜਾ ਆ ਰੋਟੀ ਦੇਣ ਦੇ ਕਾਬ ਸਮਰੱਥ ਬਣਾ ਦਊਗੀ?
1: ਜੀ
0: ਤੀਜਾ ਬੋਝ ਕੀ ਮੈਂ ਆਪਣੀ ਲਾਈਫ ਦੇ ਵਿੱਚ ਜਿਹੜਾ ਹੈਗਾ ਆ ਵੀ ਟਾਈਮ ਸਿਰ ਸੈੱਟ ਹੋ ਜਾਊਗਾ?
1: ਜੀ
0: ਕੀ ਜਿਹੜਾ ਹੈਗਾ ਇਸ ਐਜੂਕੇਸ਼ਨ ਤੋਂ ਬਾਅਦ ਜਿਹੜਾ ਆ ਕਿਸੇ ਪ੍ਰੋਫੈਸ਼ਨਲ ਕੋਰਸ ਵਾਸਤੇ ਜੇ ਕੋਈ ਐਗਜ਼ਾਮ ਹੋਣਾ ਆ ਤੇ ਕੀ ਉਹ ਵਿਦਿਨ ਟਾਈਮ ਹੋ ਜਾਊਗਾ?
1: ਜੀ
0: ਕੀ ਉਹਦਾ ਰਿਜ਼ਲਟ ਵਿਦਿਨ ਟਾਈਮ ਹੋ ਜਾਊਗਾ?
1: ਜੀ
0: ਕੀ ਉਹਦੇ ਵਿੱਚ ਕਦੇ ਜਿਹੜਾ ਆ ਕਿਸੇ ਕੋਰਟ ਦੇ ਵਿੱਚ ਚੈਲੰਜ ਤਾਂ ਨਹੀਂ ਹੋ ਜਾਊਗਾ?
1: ਜੀ ਜਾਂ ਬਿਨਾਂ ਪੈਸੇ ਦਿੱਤੇ ਹੋ
0: ਜਾਊਗਾ ਸਾਲ ਤੱਕ ਮੈਂ ਪੜ੍ਹਨ ਤੋਂ ਬਾਅਦ ਵੀ ਕਿੰਨੇ ਸਾਲ ਮੈਂ ਹੋਰ ਮਾਂ ਬਾਪ ਕੋਲੋਂ ਹੱਥ ਵੱਢ ਕੇ ਜਿਹੜਾ ਹੈਗਾ ਪੈਸੇ ਲੈਂਦਾ ਰਹੂੰਗਾ?
1: ਜੀ
0: ਸੋ ਇਹ ਸਾਰੇ ਜਿਹੜੇ ਕੁਐਸਚਨ ਆ ਇਹ ਅੱਜ ਦੇ ਯੂਥ ਦੇ ਦਿਮਾਗ ਦੇ ਵਿੱਚ ਹੈਗੇ ਜਿਹੜੇ ਪੜ੍ਹ ਰਹੇ ਆ ਜੀ।
1: ਜੀ
0: ਤੇ ਉਹਨਾਂ ਨੂੰ ਹੱਲ ਕੋਈ ਮਿਲਦਾ ਨੀ ਪਿਆ ਜੀ।
1: ਜੀ
0: ਤੇ ਜੋ ਉਹ ਹੁਣ ਅੱਜ ਦਾ ਯੂਥ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਆ ਜੀ, ਸਾਡੇ ਟਾਈਮ ਦੇ ਉੱਤੇ ਜਿਹੜਾ ਆ ਕੋਈ ਨਾ ਕੋਈ ਮਤਲਬ ਵਿਰਲਾ ਪਾਂਝਾ ਬੱਚਾ ਹੁੰਦਾ ਸੀ, 2-4 ਬੱਚੇ ਹੁੰਦੇ ਸੀਗੇ ਵੀ ਜਿਹੜੇ ਨਾਲ ਜਿਹੜਾ ਆ ਵੀ ਪੜ੍ਹਾਈ ਦੇ ਨਾਲ ਨਾਲ ਨਾ ਜੀ ਵੀ ਕਰੰਟ ਇਵੈਂਟਸ ਤੇ ਜਾਂ ਮਤਲਬ ਆਪਣੇ ਦੇਸ਼ ਦੀ ਪੋਲੀਟਿਕਸ ਦੇ ਵਿੱਚ ਥੋੜਾ ਬਹੁਤਾ ਇੰਟਰਸਟ ਸ਼ੋ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਪਤਾ ਹੁੰਦਾ ਸੀ, ਜਾਂ ਉਹ ਬੱਚੇ ਜਿਹਨਾਂ ਦਾ ਫੀਲਡ ਜਿਹੜਾ ਰਾਜਨੀਤਿਕ ਹੁੰਦਾ ਸੀ, ਜਿਹਨਾਂ ਦੇ ਘਰ ਕਿਸੇ ਰਾਜਨੀਤਿਕ ਬੰਦੇ ਦਾ ਆਉਣਾ ਜਾਣਾ ਹੁੰਦਾ ਸੀਗਾ
1: ਜੀ,
0: ਉਹ ਬੱਚੇ ਜਿਹੜੇ ਹੈਗੇ ਆ ਉਹ ਪੋਲੀਟੀਕਲੀ ਅਵੇਅਰ ਹੁੰਦੇ ਸੀਗੇ। ਬਾਕੀ ਤਾਂ ਜਿਹੜੇ ਹੈਗੇ ਆਪਣੀ ਜਾਂ ਤਾਂ 2 ਤਰੀਕੇ ਹੁੰਦੇ ਹੈਗੇ ਸੀ ਵੀ ਜਾਂ ਪੜ੍ਹਾਈ ਤੇ ਕੰਸਨਟ੍ਰੇਟ ਕਰਨ ਵਾਲੇ ਜਾਂ ਖੇਡਾਂ ਤੇ ਕੰਸਨਟ੍ਰੇਟ ਕਰਨ ਵਾਲੇ ਤੇ ਜਾਂ ਸਾਡੇ ਵਾਂਗੂ ਟਾਈਮ ਪਾਸ ਕਰਨ ਵਾਲੇ ਜੀ।
1: ਸੋ
0: ਇਸ ਕਰਕੇ ਉਹ ਇਹੀ ਹੈ ਨਾ ਜੀ, ਅੱਜ ਦਾ ਯੂਥ ਕੀ ਹੈਗਾ ਸੁਖਬੀਰ ਬਾਦਲ ਹੋਣਾ ਨੂੰ ਇੱਕ ਲੜਕੀ ਨੇ ਸਵਾਲ ਪੁੱਛਿਆ ਵੀ ਅੱਜ ਤੱਕ ਜਿੰਨੀਆਂ ਫ੍ਰੀ ਵੀਜ ਸਕੀਮ ਹੋਈਆਂ ਆ ਸਾਰੀਆਂ ਕਰਜ਼ੇ ਦੇ ਸਿਰ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਕੀਤੀਆਂ ਜੀ ਪੂਰੀਆਂ, ਤੇ ਹੁਣ ਜਿਹੜਾ ਹੈਗਾ ਆ ਵੀ ਕਰਜ਼ੇ ਲੈਣ ਦੀ ਲਿਮਿਟ ਹੀ ਖਤਮ ਹੋ ਗਈ ਆ ਤੇ ਹੁਣ ਅੱਗੇ ਕਿੱਦਾਂ ਸਟੇਟ ਰਨ ਕਰਨੀ ਆ ਤੇ ਕਿੱਦਾਂ ਚਲਾਉਣੀ ਹੈਗੀ ਆ ਜੀ, ਤੇ ਫ੍ਰੀ ਵੀਜ ਕਿੱਥੋਂ ਦੇਣੀ ਆ?
1: ਪਰ ਸਿੰਘ ਸਾਹਿਬ ਕਿਸੇ ਅੱਜ ਤੱਕ ਕਿਸੇ ਪਾਰਟੀ ਨੇ ਆਪਣੇ ਏਜੰਡੇ ਦੇ ਵਿੱਚ ਜਾਂ ਕਹਿ ਲਓ ਕਿ ਮੈਨੂਫੈਸਟੋ ਦੇ ਵਿੱਚ ਜਾਂ ਕਦੇ ਸਟੇਜ ਦੇ ਉੱਤੇ ਖੜ ਕੇ ਇਹ ਵਾਅਦਾ ਕੀਤਾ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜ ਜਾਂ ਸਕੂਲ ਨੇ ਅਤੇ ਉਹਨਾਂ ਦੇ ਵਿੱਚ ਐਡਮਿਸ਼ਨਾਂ ਫਰੀ ਅਤੇ ਬੱਚਿਆਂ ਨੂੰ ਸਾਰੀ ਐਜੂਕੇਸ਼ਨ ਜਿਹੜੀ ਹੈ 10ਵੀਂ ਤੱਕ 12ਵੀਂ ਤੱਕ ਜਾਂ ਯੂਨੀਵਰਸਿਟੀ ਦੀ ਲੈਂਗੁਏਜ ਸੋਰੀ ਐਜੂਕੇਸ਼ਨ ਆ ਉੱਥੇ ਤੱਕ ਵੀ ਫਰੀ ਕਰਾਂਗੇ, ਅਤੇ ਕਿਸੇ ਕਦੇ ਆਇਆ ਇਹ ਚਾਹੇ ਫਿਲਨਟ ਤੱਕ ਜਿਹੜੀਆਂ ਪਹੁੰਚ ਕੀਤੀਆਂ ਨੇ, ਪਰ ਇੱਥੇ ਦਾ ਉਹ ਸਿਸਟਮ ਜਿਹੜਾ ਢਾਂਚਾ ਆ ਫਰੀ ਐਜੂਕੇਸ਼ਨ ਦਾ ਉਹ ਕਿਉਂ ਨਹੀਂ ਲਾਗੂ ਕਰਨ ਦਾ ਨਾਮ ਲੈਂਦੇ?
0: ਪਰ ਹੋਇਆ ਕੀ ਇਹ ਇੱਕ ਦਿਨ ਦੇ ਵਿੱਚ ਨਹੀਂ ਮਰਿਆ ਸਿਸਟਮ
1: ਜੀ,
0: ਇਹਨੂੰ ਮਾਰਿਆ ਗਿਆ ਲਗਾਤਾਰ
1: ਜੀ।
0: ਇੱਥੇ ਸਰਕਾਰੀ ਬੱਸਾਂ ਬਹੁਤ ਸੋਹਣੀਆਂ ਚੱਲਦੀਆਂ ਸੀ, ਪ੍ਰਾਈਵੇਟ ਲੀਡਰਾਂ ਨੇ ਆਪਣੀਆਂ ਪਾ ਲਈਆਂ ਤੇ ਸਰਕਾਰੀ ਨੂੰ ਖਤਮ ਕਰਨ, ਠੀਕ ਹੈ ਜੀ
1: ਜੀ।
0: ਇੱਦਾਂ ਹੀ ਸਰਕਾਰੀ ਅਦਾਰੇ ਜਿਹੜੇ ਹੈਗੇ ਆ ਸਕੂਲ ਕਾਲਜਸ ਬੜੇ ਵਧੀਆ ਚੱਲਦੇ ਸੀ,
1: ਮੰਤਰੀਆਂ ਸੰਤਰੀਆਂ ਨੇ
0: ਪਾਲੇ, ਉਹਨਾਂ ਦੇ ਵਿੱਚ ਟੀਚਰ ਬਹੁਤ ਵਧੀਆ ਹੁੰਦੇ ਸੀ, ਕੁਆਲੀਫਾਈ ਟੀਚਰ ਹੁੰਦੇ ਸੀ, ਪੜ੍ਹਾਉਂਦੇ ਸੀ
1: ਜੀ।
0: ਮੰਤਰੀਆਂ ਨੇ ਇਸ ਚੀਜ਼ ਨੂੰ ਬਿਜ਼ਨਸ ਬਣਾਇਆ, ਆਪਣੇ ਸਕੂਲ ਵਧੀਆ ਵਧੀਆ ਪਾਏ ਜੀ, ਲੱਖਾਂ ਦੀਆਂ ਫੀਸਾਂ ਜੀ, ਉੱਥੋਂ ਕਮਾਈਆਂ ਲੱਗੇ ਕਰਨ
1: ਜੀ।
0: ਤੁਸੀਂ ਕੱਲ ਦੀ ਦੇਖ ਲਓ ਤਾਂ ਜੀ, ਕੱਲ ਦਾ ਜਿਹੜਾ ਹੈਗਾ ਆ ਉੱਤੇ ਟਾਈਮਸ ਆਫ ਇੰਡੀਆ ਦੇ ਵਿੱਚ ਲਿਖਿਆ ਸੀ

0: कि 2500 करोड़ रुपए का बिजनेस है लवली यूनिवर्सिटी का,
1: बिल्कुल है जी, बिल्कुल है जी
0: एक एजुकेशन इंस्टीट्यूशन है।
1: जी
0: एजुकेशन जो व्यापार बन जाती है उस वेले फिर जड़ा हैगा तुसी आ जड़ी है या आदर्शवाद या इदी उम्मीद ना रखो।
1: ना जी, ना जी, ना जी
0: जिड़ा तो तुसी उम्मीद रखते हैं भी वो इदा करनगे, पार्टी किसी ने किया जी वो क्यों करनगे जी, वो तो जड़े रहिंदे उन्होंने खत्म करके ते अपने प्राइवेट बनाउणगे इत्थे तां
1: जी
0: जी लोग जड़े आ उत्थों। सर इत्थे जड़ा या जे बंदा अपने ना 10 घंटे काम करके 12 घंटे काम करके जो कमांदा ना जी
1: जी
0: वो ओदे कोलों खो लिया जाता हैगा या शाम तक जी,
1: बिल्कुल है
0: वो इसे करके वो रात ही बड़ी कटदे हैगे, वो आम बंदे कोलों खो लिया जाता जी।
1: जी
0: ए ओ वर्ग गया जेड़े 80% जेड़े हैगे है लोग हैगे है जिन्हां नूं निचोड़ के ते 20% जेड़े हैगे आ वो कुछ नहीं करके ते ऐश करदे पए आ
1: बिल्कुल है जी, बिल्कुल दुरुस्त है जी।
0: जी
1: ते
0: जी पर साहब
1: सैनी साहब तुसीं कीती है दब्बे कुचले लोकां दी, जां चाहे किसे भी सिस्टम दे विच देख लईए, तां जो कल भी खबर कीती सी कनोई दे नौजवान जबरी संस्कार मगरों हुण फुल वी जिहड़े ने पुलिस दे पैरे हेठ ने, ते उहदी जिहड़ी है मिट्टी है उह वाजा मार रही है जी।
0: वो कहते फुल भी चुग दिते जी चोरी,
1: बिल्कुल जी,
0: मैं तो यही
1: पैरा
0: समझ
1: ला के
0: आती
1: बैठे
0: हैगी
1: ने जी
0: खबर
1: उह
0: अधूरी हैगी,
1: जी
0: पैरा ला के बैठे है कि चुगाए किहदे कोलों जी,
1: जी
0: वो कमेटी वालियां कोलों चुगाते फुल कि
1: जी
0: आप ही तारे होणगे जी, किथे तारने हैगे जां उत्थे ही किते नहर नूर च सिट देणगे जी। सर
1: जी
0: जे जदों तुसीं खबर पढ़ रहे सी ना जी ते मैं सोच रहा सी मेरे रील घूमदी सी
1: जी
0: भी इदां तां यार कदी अतवाद दे विच भी नहीं सी होया,
1: बिल्कुल है जी। खालड़ा उन्हां दे समय
0: लाशां खुरद
1: देखो
0: बुरद
1: के
0: होइयां
1: जी, ये
0: हैं
1: सबूत
0: जी,
1: दिंदे ने फिर
0: लाशां
1: आप जी।
0: खुरद बुरद होइयां, पर ये नहीं हैगा सीगा कि मां बाप थाने दे विच बंद कर दिते ते
1: जी
0: पुलिस वाले जिहड़े हैगे आ उह अगले बंदे दा संस्कार करदे होण,
1: वो लवारस ही
0: पता
1: है जी
0: नहीं एडा
1: बनाता,
0: वड्डा सर
1: बिल्कुल है जी
0: ये एडा वड्डा सेंसिटिव मैटर हैगा या, ते मैं तां सोचदा सीगा भी अज मैं उम्मीद करदा सी भी
1: जी
0: हो सकदा हैगा या भी क्योंकि कोर्ट बैठी हुंदी हैगी जी एक अद्धी भी हाई कोर्ट ही कोई सुओ मोटो लेगी,
1: सुमोटो ले लेंदे जी।
0: मैनू लगदा हैगा या भी
1: जी
0: मामला जाऊगा जरूर जी।
1: नहीं सैनी साहब, हुण गढ़ी साहब जां होर सारे किथे ने जी, इह जिहड़े ह्यूमन राइट वाले ओह किथे ने जी?
0: गल तो यही है ना जी,
1: जी
0: हुण गढ़ी साहब नू जिहड़ा हैगा या भी वो ना तो ओहदी कास्ट दिसदी है ना ओहदे नाल जाति दिसदी हैगी है जी।
1: जी
0: सर जिस तरीके दे नाल वीडियो आईयां हैगियां ना जी रूह कंब जांदी है,
1: जी
0: और वो बच्चे ओ अच्छा मैं बच्चे दी फोटो देखी भाई साहब अज, मैं क्या
1: जी
0: यार भी जिस माँ बाप दा बच्चा इस तरीके दा भी हाँ जवान बच्चा जड़ा है 24 साल दा
1: जी
0: वो है जी भी घरों चल जाए ते उन्हां दा तां वैसे ही बुरा हाल हुंदा,
1: नाले ये भी
0: लक
1: है
0: टुट
1: सैनी साहब,
0: जांदा
1: तो
0: माँ
1: चलो
0: प्यो दा।
1: ये भी मान लैंदे हैं कुछ निजी कारण हो सकते हैं, सुसाइड जां कुछ प्रॉब्लम्स हो सकदियां ने, पर वो प्रशासन नू जां इस सरकारां नू इस चीज़ दा हक थोड़ी दित्ता जा सकता है कि भाई वो लवारस ही हो गया, घर बार वाले जेलां च अपने थाणियां च डके हुए ने, उन्हां दा भी पता नहीं, परिवार वाले लभ ले ने, पता ही थो नहीं है भी है कितने ने।
0: सर इत्थे जिहड़ा हैगा ये तुहाडे विदेशां दे विच एक फंड रेज कीता हुंदा ना जी
1: जी हाँ जी
0: गो फंड
1: गो फंड।
0: गो समथिंग, हाँ गो फंड जिहड़ा हैगा जी
1: जी
0: वो काहदे लई हुंदा, वो इसे लई हुंदा ना
1: जी
0: भी ये जिहड़ी मिट्टी जिथों आई हैगी आ इहदा लास्ट राइट्स जिहड़े हैगे उत्थे जिहड़े आ
1: जी
0: वो हो जाण जी,
1: बिल्कुल है जी
0: ये पता नहीं किदां दे हैगे जी
1: जी
0: भाई बहुत ज्यादा हैगा ये धक्का कीता जी, बहुत ज्यादा धक्का होया हैगा है
1: जी
0: जी, जेड़ा हुण माँ बाप कहिंदे पता नहीं लग रहा है जी पता दोपहर तक कित्थे हैगे सी कहिड़ी जगह ते बंद सी वो
1: जी
0: सारा जेड़ा हैगा, होर काला दौर किदां आउंदा हुंदा जी, काला दौर लियाता है जी होर किदां दा
1: बिल्कुल
0: काला
1: है
0: दौर
1: जी,
0: आउणा हैगा जी,
1: बिल्कुल है जी
0: ते मैं उम्मीद करूंगा भी मैं एक जेड़ा हैगा कानून दा विद्यार्थी होण दे नाते मैं तां इह चीज़ तां देखूंगा कि
1: जी
0: कानून दी जिहड़ी हैगी आ अखां तों पट्टी लथदी कि नहीं लथदी, उह सूओ मोटो लैंदे हैगे जां किदां, वैसे
1: जी
0: तां कोई जथेबंदी भी इहनां दे समर्थन दे विच अजे तां ओपनली
1: कोई
0: नहीं
1: उतरी
0: आई
1: नहीं
0: जी।
1: जी, बिल्कुल है जी
0: हां जी लोकां तों इहनां देखो जदों सरकारां तों मोह भंग होया ते लोकी जथेबंदियां वल नूं तुरे
1: जी
0: ते कोई नहीं, जे शैली वीर जी कितें मिले ते उहनां नूं सवाल जरूर करांगे इह वी शैली
1: जी
0: वीर जी तुसीं की करदे रहे, तुहाडी जथेबंदी दा की कंट्रीब्यूशन सी, क्योंकि
1: बिल्कुल
0: तुसीं तां बहुत ज्यादा सेंसिटिव हैगे सी ते हर इक गल नूं समझदे सी,
1: जी
0: ते उहनां नूं करांगे जी क्वेश्चन इस चीज़ दा
1: बिल्कुल है जी।
0: जी भाई साहब
1: ते
0: जी।
1: सैनी साहब, वड्डा फैसला सुप्रीम ਇਨਕਾਰੀ ਹੋਈ ਹੈ ਮਾਮਲਿਆਂ ਦੇ ਵਿੱਚ, ਕੀ ਬਣ
0: ਉਹ
1: ਗਿਆ
0: ਮੈਂ
1: ਜੀ?
0: ਦੱਸ ਦਿੰਦਾ ਜੀ,
1: ਜੀ
0: ਉਹ ਮੈਂ ਦੱਸਦਾ ਜੀ। ਪਰ ਸ਼ਾਹ ਏਦਾਂ ਹੋਈ, ਇੱਕ ਨਾ ਇਹਨਾਂ ਨੇ ਕਮੇਟੀ ਬਣਾਤੀ ਸੀ ਜਿਹਦੇ ਵਿੱਚ ਉਦੋਂ ਦੇ ਰਾਸ਼ਟਰਪਤੀ ਕੋਵਿੰਦ ਉਹ ਹੈਗੇ ਸੀਗੇ ਜੀ,
1: ਜੀ
0: ਇਹ ਆਪਣੇ ਉਹ ਚੇਅਰਪਰਸਨ
1: ਜੀ
0: ਭਈ ਵਨ ਨੇਸ਼ਨ ਵਨ ਇਲੈਕਸ਼ਨ ਦੀ।
1: ਜੀ ਬਿਲਕੁਲ ਹੈ ਜੀ।
0: ਇਹ ਚਾਹੁੰਦੇ ਸੀਗੇ ਵੀ ਜਦੋਂ ਮਤਲਬ ਵਿਧਾਨ ਸਭਾ ਦੀਆਂ ਚੋਣਾਂ ਤੇ ਇਹ ਇਕੱਠੇ ਹੋਇਆ ਕਰਨ, ਸਾਰੀਆਂ ਸਟੇਟਾਂ ਦੇ ਵਿਧਾਨ ਸਭਾ ਦੇ ਚੋਣਾਂ ਵੀ ਤੇ ਜਿਹੜੇ ਆ ਸੈਂਟਰ ਸਰਕਾਰ ਦੇ ਚੋਣਾਂ ਇਕੱਠੇ ਹੋ ਜਾਣ ਜੀ,
1: ਇੱਕੋ ਸਮੇਂ ਤੇ ਹੋ ਜਾਇਆ ਕਰਨ ਜੀ।
0: ਉਹ ਇੱਕੋ ਸਮੇਂ ਤੇ। ਉਹਦੇ ਵਾਸਤੇ ਜਿਹੜਾ ਨੇ ਕਮੇਟੀ ਬਣਾਈ ਸੀ, ਕਮੇਟੀ ਨੇ ਜਿਹੜਾ ਹੈਗਾ ਯਾਰ ਰਿਪੋਰਟ ਬੜੀ ਹੱਕ ਚ ਦੇ ਦਿੱਤੀ ਸੀ ਜੀ, ਵੀ ਕਰਾ ਲਓ ਜੀ ਕੋਈ ਚੱਕਰ ਨੀ ਹੈਗਾ ਜਾ ਇਹ ਜਦੋਂ ਇੱਕ ਇੱਕ ਇੱਕ ਵਿਧਾਨ ਸਭਾ ਜਿਹੜੀ ਆ ਉਹਨੂੰ ਥੋੜਾ ਇਹ ਹੋਊਗਾ ਕਿ ਜਿਹਦੀ ਅੱਧ ਤੋਂ ਜ਼ਿਆਦਾ ਟਰਮ ਮੁੱਕ ਗਈ ਆ ਉਹਦੀ ਉਸੇ ਵੇਲੇ ਖਤਮ ਕਰ ਦਿਓ, ਜਿਹਦੀ ਅੱਧ ਤੋਂ ਘੱਟ ਹੈਗੀ ਆ ਉਹਨੂੰ ਟਰਮ ਵਧਾ ਦਿਓ ਜੀ। ਉਹ ਮਤਲਬ ਸਾਢੇ ਕੋਈ 7.5 ਸਾਲ ਦੀ ਹੋ ਗਈ ਤੇ ਕੋਈ 2 ਸਾਲ 5 ਮਹੀਨੇ ਦੀ ਹੋ ਗਈ, ਹੈਂਜੀ ਉਸ ਹਿਸਾਬ ਨਾਲ ਕਰ ਲੈਣਾ। ਉਹ ਕਹਿੰਦੇ ਵੀ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਦਾ ਫੋਕਸ ਹੈਗਾ ਸੀਗਾ ਜੀ, ਇਹਨਾਂ ਨੇ ਕੀਤਾ। ਬਾਕੀ ਜਿਹੜਾ ਇਸ ਤੋਂ ਪਹਿਲਾਂ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਇਹਨਾਂ ਨੇ ਨਾ ਜੀ ਸਰਕਾਰ ਨੇ ਕੀਤਾ, ਸੁਪਰੀਮ ਕੋਰਟ ਦੀ ਰਾਏ ਵਾਸਤੇ ਵੀ ਸਦਾ ਦੇ ਦਿੱਤਾ
1: ਜੀ।
0: ਸੁਪਰੀਮ ਕੋਰਟ ਨੇ ਕੀਤਾ ਸੋਚ ਵਿਚਾਰ ਕੇ ਵੀ ਕੱਲ ਨੂੰ ਜਿਹੜਾ ਆ ਜੇ ਇਹ ਕਾਨੂੰਨ ਬਣਦਾ ਆ
1: ਜੀ
0: ਇਹਨੂੰ ਕਿਸੇ ਨੇ ਚੈਲੰਜ ਕਰਨਾ ਹੋਊਗਾ ਤੇ ਉਹ ਕਿੱਥੇ ਕਰੂਗਾ,
1: ਬਿਲਕੁਲ
0: ਵੀ ਉਹ ਸੁਪਰੀਮ ਕੋਰਟ ਚ ਚੈਲੰਜ ਹੋਣਾ। ਸੁਪਰੀਮ ਕੋਰਟ ਨੇ ਕਿਹਾ ਵੀ ਭਾਈ ਇਹ ਐਡਮਿਨਿਸਟ੍ਰੇਟਿਵ ਕੰਮ ਆ, ਤੁਸੀਂ ਆਪ ਦੇਖੋ ਕੀ ਕਰਨਾ ਕੀ ਨਹੀਂ ਕਰਨਾ, ਅਸੀਂ ਤਾਂ ਦੇਖਾਂਗੇ ਕਿ ਸੰਵਿਧਾਨ ਦੇ ਅਨੁਸਾਰ ਜਿਹੜਾ ਹੈਗਾ ਆ ਜੇ ਸਾਡੇ ਕੋਲ ਆਊਗੀ ਮੁੜ ਕੇ ਤੇ ਸਾਨੂੰ ਉਮੀਦ ਆ ਵੀ ਤੁਸੀਂ ਕਰੋਗੇ ਤੇ ਇਹ ਚੈਲੰਜ ਹੋਊਗਾ, ਜੇ ਚੈਲੰਜ ਹੋਊਗਾ ਤੇ ਇਹਦੀ ਲੀਗੈਲਿਟੀ ਔਰ ਇਲੈਗੈਲਿਟੀ ਉਹ ਅਸੀਂ ਦੇਖਣੀ ਹੈਗੀ ਆ, ਉਹ ਉਸ ਵੇਲੇ ਅਸੀਂ ਆਪਣੀ ਰਾਏ ਆਪਣੇ ਫੈਸਲੇ ਚ ਦਿਆਂਗੇ, ਨਾ ਕਿ ਅਸੀਂ ਜਿਹੜਾ ਹੈਗਾ ਤੁਹਾਨੂੰ ਇੱਥੇ ਆ ਕੇ ਓਪਨ ਦੱਸਣ ਲੱਗੇ ਹਾਂ ਜੀ।
1: ਬਿਲਕੁਲ ਹੈ ਜੀ ਜੀ।
0: ਤੇ
1: ਸੈਣੀ ਸਾਹਿਬ ਇੱਕ ਜਿਹੜਾ ਬੈਕ ਫੁੱਟ ਦੇ ਉੱਤੇ ਫਿਰ ਸਰਕਾਰ ਗਈ ਹੈ, ਯੂ ਟਰਨ ਲੈਣਾ ਪੈ ਗਿਆ 5500 ਕਰੋੜ ਰੁਪਏ ਦਾ ਜਿਹੜਾ ਸੀ ਉਹਦੇ ਵਿੱਚ 150 ਕਰੋੜ ਤੋਂ ਲੈ ਕੇ 177 ਕਰੋੜ ਤੱਕ ਜਿਹੜਾ ਸੀਗਾ ਕਮਿਸ਼ਨ ਰੱਖਣਾ ਸੀਗਾ ਤੇ ਇਸਦੇ ਹੁਣ ਪਿੱਛੇ ਹਟੇ ਨੇ ਜੀ।
0: ਸਰ ਉਹਦੇ ਵਿੱਚ ਇੱਦਾਂ ਨਾ ਜੀ ਹੁਣ ਬਦਨਾਮੀ ਥੋੜੀ ਥੋੜਾ ਹੋਈ,
1: ਨਾਲੇ ਕੋਰਟ ਵੀ ਸੀਗਾ
0: 17,000 ਕਰੋੜ ਹਾਂਜੀ ਗਮਾਡਾ ਦੇ ਗਮਾਡਾ ਵਾਸਤੇ 15,000 ਕਰੋੜ ਤੇ ਉਹਦੇ ਵਿੱਚ ਜਿਹੜਾ ਆ 170 ਸਮਥਿੰਗ 193 ਕਰੋੜ ਰੁਪਈਆ ਦਲਾਲੀ ਦੇਣੀ ਸੀ ਗੁਜਰਾਤ ਦੀ ਇੱਕ ਫਰਮ ਨੂੰ ਹਾਂਜੀ। ਇਸੇ ਤਰ੍ਹਾਂ ਜਿਹੜਾ ਹੈਗਾ ਆ ਇਹ ਇਹਨਾਂ ਨੇ PSPCL ਨੇ ਜਾਣੀ ਕਿ ਜਿਹਨੂੰ ਆਪਾਂ ਪਹਿਲਾਂ ਬਿਜਲੀ ਬੋਰਡ ਕਹਿੰਦੇ ਸੀ ਉਹਨਾਂ ਨੇ ਵੀ ਲੋਨ ਲੈਣਾ ਸੀ 5500 ਕਰੋੜ ਦਾ,
1: ਬਿਲਕੁਲ
0: ਉਹਦੇ ਵਿੱਚ ਵੀ ਜਿਹੜਾ ਹੈਗਾ ਆ ਸਰਕਾਰ ਨੂੰ ਕਿਹਾ ਸੀ ਉਸ ਵੇਲੇ ਵੀ ਸਰਕਾਰ ਗਰੰਟਰ ਹੋ ਜਾਏ
1: ਜੀ,
0: ਸਰਕਾਰ ਗਰੰਟੀ ਦੇਣ ਤੋਂ ਮਨਾ ਕਰ ਗਈ
1: ਹੋ ਗਈ,
0: ਇਸ ਕਰਕੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਵੀ ਪ੍ਰਾਈਵੇਟਲੀ ਗਰੰਟਰ ਜਿਹੜਾ ਆ ਅਰੇਂਜ ਕਰਨ ਵਾਸਤੇ ਤੇ ਉਹ ਗਰੰਟੀ ਦਵਾ ਕੇ ਤੇ ਕਰਜ਼ਾ ਦਵਾਉਣ ਵਾਸਤੇ ਉੱਥੇ ਵੀ ਕਮਿਸ਼ਨ ਦਿੱਤਾ ਜਾਣਾ ਸੀ। ਉਹ ਜਦੋਂ ਹੁਣ ਰੌਲਾ ਪਿਆ ਵੀ ਭਾਈ ਇਹ ਕਿਹੜਾ ਤਰੀਕਾ ਹੋਇਆ ਜੀ, ਫਿਰ ਉਹਨਾਂ ਨੇ ਜਿਹੜਾ ਹੈਗਾ ਆ ਜੀ ਉਹ ਤੋਂ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਸਰਕਾਰ ਗਰੰਟੀ ਦੇ ਉੱਤੇ ਤਾਂ ਨਾ ਕਰ ਗਈ ਸੀ ਕਿ ਅਸੀਂ ਜੇ ਇੱਥੇ ਗਰੰਟੀ ਦੇ ਦਿੱਤੀ ਅਸੀਂ ਗਾਂਹ ਕੋਈ ਕਰਜ਼ਾ ਲੈਣਾ ਹੋਇਆ ਉਹਨਾਂ ਨੇ ਕਹਿਣਾ ਇੱਕ ਪਾਸੇ ਤੁਸੀਂ ਪ੍ਰਿੰਸੀਪਲ ਬਦਨਾਮੀ ਜ਼ਿਆਦਾ ਹੋ ਰਹੀ ਆ ਜੀ ਤੇ ਕਰਜ਼ਾ ਲੈਣਾ ਬਹੁਤ ਜ਼ਰੂਰੀ ਆ ਜੀ ਇਹਨਾਂ ਵਾਸਤੇ, ਬਿਨਾਂ ਕਰਜ਼ੇ ਤੋਂ ਕਿੱਥੇ ਚੱਲ ਸਕਦੇ ਜੀ, ਤੇ ਇਸ ਕਰਕੇ ਉਹ 5500 ਕਰੋੜ ਦਾ ਲੋਨ ਜਿਹਦੀ ਗਰੰਟੀ ਹੁਣ ਸਰਕਾਰ ਦੇਗੀ ਜੀ, ਇਹਦੀ ਜਿਹੜੀ ਕਿ ਪਹਿਲਾਂ ਇਹਨਾਂ ਨੇ ਮਨਾ ਕੀਤੀ ਸੀ
1: ਕੀਤੀ ਸੀ,
0: ਤੋ ਇਸ ਕਰਕੇ ਦੱਸ ਰਹੇ ਜਨਾਬ
1: ਜੀ
0: ਵੀ ਸਰਕਾਰ ਬੈਕ ਫੁੱਟ ਤੇ ਗਈ ਆ, ਉਹ ਇਸ ਤਰੀਕੇ ਨਾਲ ਸਰਕਾਰ ਬੈਕ ਫੁੱਟ ਤੇ ਗਈ ਜੀ।
1: ਬਿਲਕੁਲ ਆ ਜੀ।
0: ਕੀ ਪਰ ਇਹ
1: ਸਾਈ ਸਾਹਿਬ ਆਖਰ ਦੇ ਵਿੱਚ ਚੀਨ ਦਾ ਤੇ ਭਾਰਤ ਦਾ ਵਿਵਾਦ ਜਿਹੜਾ ਇੰਟਰਨੈਸ਼ਨਲ ਦੇ ਉੱਤੇ ਚੱਲ ਰਿਹਾ ਮੁੱਦਿਆਂ ਦੇ ਉੱਤੇ, ਉਹਦੇ ਵਿੱਚ ਭਾਰਤ ਸਰਕਾਰ ਨੇ ਅੱਜ ਨਵਾਂ ਕੰਮ ਕੀਤਾ, ਲਦਾਖ ਦੇ ਵਿੱਚ ਆਪਣੀ ਜ਼ਮੀਨ ਦੇ ਉੱਤੇ ਹੱਕ ਮਜ਼ਬੂਤ ਕਰਨ ਦੇ ਲਈ ਇੱਕ ਵੱਡਾ ਫੈਸਲਾ ਲਿਆ ਹੈ ਜਿਹਦੇ ਵਿੱਚ ਸਰਕਾਰ ਨੇ ਲਦਾਖ ਦੀਆਂ 28 ਥਾਵਾਂ ਦੇ ਨਾਮ ਜਿਹੜੇ ਨੇ ਸਰਵੇ ਆਫ ਇੰਡੀਆ ਦੇ ਜਿਹੜੇ ਸਰਕਾਰੀ ਨਕਸ਼ੇ ਦੇ ਵਿੱਚ ਦਰਜ ਕਰ ਦਿੱਤੇ ਅਤੇ ਨਵਾਂ ਨਕਸ਼ਾ ਜਿਹੜਾ ਉਹ ਪਬਲਿਸ਼ ਕਰ ਦਿੱਤਾ ਹੈ, ਜਾਰੀ ਕਰ ਦਿੱਤਾ ਹੈ, ਅਤੇ ਉਹਦੇ ਵਿੱਚ ਚਾਹੇ ਚੀਨ ਅਕਸਰ ਸਰਹੱਦੀ ਮਾਮਲਿਆਂ ਦੇ ਵਿੱਚ ਜਾਂ ਇਲਾਕਿਆਂ ਦੇ ਨਾਮ ਬਦਲ ਕੇ ਉਹਨਾਂ ਨੂੰ ਆਪਣਾ ਉਹਦੇ ਉੱਤੇ ਦਾਅਵਾ ਕਰਦਾ ਰਿਹਾ ਹੈ ਅਤੇ ਹੁਣ ਭਾਰਤ ਨੇ ਸਰਕਾਰੀ ਰਿਕਾਰਡ ਦੇ ਵਿੱਚ ਇਹ ਨਾਮ ਜਿਹੜਾ ਪੱਕੇ ਤੌਰ ਦੇ ਉੱਤੇ ਦਰਜ ਕਰਤੇ ਹੈ ਅਤੇ ਇਹਨਾਂ ਦੇ ਵਿੱਚ ਜਿਵੇਂ ਕਿ 28 ਨਾਵਾਂ ਦੇ ਵਿੱਚ ਪਹਾੜੀਆਂ ਹੋ ਗਈਆਂ, ਚੋਟੀਆਂ ਹੋ ਗਈਆਂ, ਗਲੇਸ਼ੀਅਰ ਹੋ ਗਏ, ਦਰਿਆ, ਝੀਲਾਂ, ਨਦੀਆਂ ਸ਼ਾਮਲ ਨੇ ਇਹਨਾਂ ਦੇ ਵਿੱਚ ਸਾਰਾ ਜੀ। ਕਿਵੇਂ ਦੇਖਦੇ ਹੋ?
0: ਪਰ ਇਹ ਪਤਾ ਕੀ ਹੈ ਜੀ, ਉੱਥੇ ਡਿਮਾਰਕੇਸ਼ਨ ਨਹੀਂ ਹੋਈ ਪ੍ਰੋਪਰ।
1: ਹਾਂਜੀ ਬਿਲਕੁਲ।
0: ਉੱਥੇ ਜਿਹੜਾ ਹੈਗਾ ਆ ਉਹ ਹੁਣ ਕਾਰਨ ਇਹ ਹੈਗਾ ਆ ਵੀ ਜੇ ਕਿਸੇ ਪਾਸਿਓਂ 2 ਕਿਲੋਮੀਟਰ ਵੱਧ ਗਿਆ ਉਹ ਇਲਾਕੇ ਨੂੰ ਆਈਡੈਂਟੀਫਾਈ ਕਰਨਾ ਔਖਾ ਹੋ ਜਾਂਦਾ ਸੀਗਾ ਜੀ।
1: ਬਿਲਕੁਲ ਹੈ ਜੀ।
0: ਹੁਣ ਇੱਕ ਇਮੇਜਿਨਰੀ ਲਾਈਨ ਬਣਾ ਕੇ ਆਪਣੀ ਬਾਉਂਡਰੀ ਦੀ, ਉਹ ਬਾਉਂਡਰੀ ਜਿੱਥੇ ਜਿੱਥੇ ਅਸੀਂ ਹੈਗੇ ਆ ਜੀ, ਜਿੱਥੇ ਜਿੱਥੇ ਸਾਡਾ ਕਲੇਮ ਆ, ਉੱਥੇ ਜਿਹੜੇ ਹੈਗੇ ਆ ਨਾਮਕਰਨ ਕੀਤੇ ਗਏ ਹੈਗੇ ਆ ਜੀ, ਤਾਂ ਕਿ ਜਿਹੜਾ ਆ ਉਹਨੂੰ ਜਿਹੜਾ ਆ ਆਪਣੇ ਮੈਪ ਦੇ ਵਿੱਚ, ਸਰਕਾਰੀ ਮੈਪ ਦੇ ਵਿੱਚ ਉਹ ਨਾਵਾਂ ਦੇ ਨਾਲ ਜਿਹੜਾ ਆ ਉਹਨੂੰ ਦਰਸਾ ਦਿੱਤਾ ਗਿਆ ਆ, ਤਾਂ ਕਿ ਜੇ ਕੱਲ ਨੂੰ ਕੋਈ ਟੇਬਲ ਟਾਕ ਹੁੰਦੀ ਆ ਜਾਂ ਉਹ ਅੱਗੇ ਐਕਸਟ੍ਰੀਟ ਕਰਦੇ ਹੈਗੇ, ਕਿਉਂਕਿ ਉਹਨਾਂ ਦੀ ਨੀਤੀ ਵਿਸਥਾਰਵਾਦੀ ਨੀਤੀ ਆ
1: ਜੀ,
0: ਉਹ ਹਟ ਨਹੀਂ ਸਕਦੇ
1: ਜੀ,
0: ਉਹ ਤਾਂ ਅੱਗੇ ਵਧਣਗੇ ਵਧਣਗੇ ਜੀ,
1: ਜੀ
0: ਉਹਨਾਂ ਨੂੰ ਤੁਹਾਡੀ ਫੌਜ ਆ ਜਿਹੜੀ ਉੱਥੇ ਬੈਠੀ ਹੈਗੀ ਉਹ ਰੋਕਦੀ ਆ ਜੀ,
1: ਜੀ
0: ਤੋ ਇਸ ਕਰਕੇ ਉਹ ਏਰੀਏ ਨੂੰ ਆਇਡੈਂਟੀਫਾਈ ਕਰਨ ਵਾਸਤੇ ਜਾਂ ਕੋਈ ਟੇਬਲ ਟਾਕ ਕਰਨ ਵਾਸਤੇ ਉਸ ਚੀਜ਼ ਦਾ ਜਿਹੜਾ ਆ ਆਇਡੈਂਟੀਫਿਕੇਸ਼ਨ ਤਾਂ ਹੋਣੀ ਜ਼ਰੂਰੀ ਸੀ ਨਾ ਜੀ, ਉਹ ਤਾਂ ਕਰਕੇ ਸਰਕਾਰੀ, ਹਾਂਜੀ ਉਹ ਸਰਕਾਰੀ ਮੈਪ ਤੇ ਤਾਂ ਜਾਂ ਉਹ ਨਾਂ ਦਿੱਤੇ ਗਏ ਹੈਗੇ ਆ, ਤੇ ਇਟ ਇਜ਼ ਗੁੱਡ ਸਾਈਨ, ਅੱਛੀ ਗੱਲ ਹੈਗੀ ਆ ਜੀ, ਜਿਹੜੇ ਬਾਰਡਰ ਦੇ ਪ੍ਰੋਬਲਮ ਆ ਉਹ ਰਿਜ਼ੋਲਵ ਹੋਣ ਤੇ ਉਹ ਚੰਗੀ ਗੱਲ ਹੀ ਹੈ ਜੀ, ਦੇਸ਼ ਵਾਸਤੇ ਬਿਹਤਰੀ ਦੀ ਗੱਲ ਹੈ ਜੀ।
1: ਬਿਲਕੁਲ ਹੈ ਜੀ
0: ਜੀ ਭਾਈ ਸਾਹਿਬ,
1: ਸਾਇੰਸ ਸਾਹਿਬ ਕੁਝ ਰਹਿ
0: ਠੀਕ ਹੈ ਭਾਈ ਸਾਹਿਬ,
1: ਜਾਂਦੇ ਜਾਂਦੇ ਜ਼ਰੂਰ ਸਾਂਝ ਪਾ ਸਕਦੇ ਹੋ,
0: ਰਹਿ ਗਿਆ ਜੀ ਮੇਰਾ ਤਾਂ ਮਾਮਾ ਜੀ ਰਹਿ ਗਏ ਹੈਗੇ ਆ, ਦੇਖਦੇ ਹੈਗੇ ਆ ਜੀ ਉਹ ਆ ਰਹੇ ਆ,
1: ਨਹੀਂ ਮਾਮਾ ਜੀ ਤਿਆਰ ਨੇ ਪਿੱਛੇ ਜੀ, ਹਾਂਜੀ
0: ਬਸ ਠੀਕ ਹੈ ਜੀ, ਠੀਕ ਆ ਮਾਮਾ ਜੀ ਆ ਜਾਣ ਜੀ ਤੇ ਫੇਰ ਆਪਾਂ ਚੱਲੇ, ਠੀਕ ਹੈ ਭਾਈ ਸਾਹਿਬ,
1: ਸ਼ੁਕਰੀਆ
0: ਜੀ, ਥੈਂਕ ਯੂ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ
0: ਅਕਾਲ
1: ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਜੁੜੇ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ, ਖਬਰਾਂ ਦੇ ਉੱਤੇ ਚਰਚਾਵਾਂ ਚੱਲੀਆਂ ਨੇ, ਤੇ ਆਪਾਂ ਕਿਤਾਬ ਦੇ ਵੱਲ ਨੂੰ ਵੀ ਜਾਣਾ ਹੈ, ਕਿਤਾਬ ਪੰਜਾਬ ਦਾ ਵੀ ਜ਼ਿਕਰ ਕਰਨਾ, ਅਗਲਾ ਲੜੀਵਾਰ ਚੈਪਟਰ ਤੁਹਾਡੇ ਨਾਲ 15ਵਾਂ ਸਾਂਝਾ ਕਰਨਾ ਲਾਈਵ ਦੇ ਵਿੱਚ, ਤੇ ਉਸ ਤੋਂ ਪਹਿਲਾਂ ਜਿਹੜੀਆਂ 1-2 ਖਬਰਾਂ ਨੇ ਇੰਟਰਨੈਸ਼ਨਲ ਉਹਨਾਂ ਦਾ ਨਾਲ ਸਾਂਝ ਪਾ ਕੇ, ਤੇ ਫਿਰ ਆਪਾਂ ਜਿਹੜਾ ਕਿਤਾਬ ਦੇ ਵੱਲ ਨੂੰ ਵੀ ਚੱਲਦੇ ਹਾਂ, ਤੇ ਜੇ ਦੋਸਤ ਕਾਲ ਕਰਨੀ ਚਾਹੁੰਦੇ ਆ ਸੰਖੇਪ ਦੇ ਵਿੱਚ ਮੈਂ ਜ਼ਰੂਰ ਕਾਲ ਲੈ ਲਵਾਂਗਾ, ਕਿਉਂਕਿ 1/2 ਘੰਟਾ ਆਪਾਂ ਤਕਰੀਬਨ ਨਾਵਲ ਕਿਤਾਬ ਦੇ ਉੱਤੇ ਲਾਉਣਾ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ। ਤੇ ਗੱਲ ਕਰਦੇ ਹਾਂ ਦੋਸਤੋ ਅਗਲੀਆਂ ਖਬਰਾਂ ਜਿਹੜੀਆਂ ਨੇ, ਜੋ ਹਾਲਾਤ ਯੂਕਰੇਨ ਤੇ ਰੂਸ ਦੇ ਵੀ ਬਣੇ ਨੇ, ਉਹ ਕਹਿੰਦੇ ਨੇ ਪੁਤਿਨ ਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਨਾਟੋ ਦੇ ਸੰਬੰਧ ਦੇ ਵਿੱਚ, ਜੇਕਰ ਸਾਡੇ ਖੇਤਰ ਦੇ ਉੱਤੇ ਹਮਲਾ ਹੋਇਆ ਤਾਂ ਦਵਾਂਗੇ ਮੂੰਹ ਤੋੜ ਕੇ ਫਿਰ ਜਵਾਬ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਕੱਲ੍ਹ ਬੀਤੇ ਦੇ ਵਿੱਚ ਆਪਣੇ ਦੇਸ਼ ਦੇ ਜਿਹੜੇ ਨੇ ਰੁੱਖ ਨੂੰ ਜਿਹੜਾ ਦੁਹਰਾਇਆ ਕਿ ਉਹ ਯੂਰਪੀਅਨ ਦੇਸ਼ਾਂ ਦੇ ਉੱਤੇ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ, ਪਰ ਜੇਕਰ ਇਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਜਿਹੜਾ ਇਸ ਦਾ ਜਵਾਬ ਆਪਣੇ ਹਥਿਆਰਾਂ ਦੇ ਵਿੱਚ ਜਿਹੜਾ ਮੌਜੂਦ ਸਾਰੇ ਹਥਿਆਰਾਂ ਦੇ ਨਾਲ ਹੀ ਦੇਣਗੇ। ਇੱਕ ਵਿਦੇਸ਼ ਨੀਤੀ ਫੋਰਮ ਦੇ ਵਿੱਚ ਬੋਲਦੇ ਹੋਏ ਪੁਤਿਨ ਨੇ ਪੱਛਮੀ ਦੇਸ਼ਾਂ ਤੇ ਯੂਰਪ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਰੂਸ ਦੇ ਨਾਲ ਯੁੱਧ ਦੀ ਤਿਆਰੀ ਜਿਹੜੀ ਆ ਬਾਲਟਿਕ ਸਾਗਰ ਦੇ ਵਿੱਚ ਫੌਜੀ ਅਭਿਆਸ ਕਰਨ ਦੇ ਉੱਤੇ ਤੇ ਰੂਸੀ ਜਹਾਜ਼ਾਂ ਨੂੰ ਜ਼ਬਤ ਕਰਨ ਦੀ ਜਿਹੜੀ ਹੈ ਗੱਲ ਕਰਕੇ ਤਣਾਅ ਵਧਾਉਣ ਦਾ ਦੋਸ਼ ਲਾ ਦਿੱਤਾ ਹੈ। ਮਾਸਕੋ ਨੇ ਪਹਿਲਾਂ ਨਾਟੋ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਫੌਜੀ ਗੱਠਜੋੜ ਦਾ ਕੋਈ ਮੈਂਬਰ ਬਾਲਟਿਕ ਜਿਹੜਾ ਐਨਕਲੇਵ ਨੂੰ ਜਿਹੜਾ ਰੂਸ ਦੇ ਬਾਕੀ ਹਿੱਸੇ ਤੋਂ ਕੱਟਣ ਦੀ ਕੋਸ਼ਿਸ਼ ਕਰਦਾ ਹੈ ਜਿਹੜੇ ਸਾਡੇ ਮੁਲਕ ਨੇ, ਤਾਂ ਉਹ ਕੈਲੀ ਨਿਨਿਨ ਗਰਾਡ ਦੀ ਜਿਹੜੀ ਆ ਰੱਖਿਆ ਦੇ ਲਈ ਪਰਮਾਣੂ ਹਥਿਆਰਾਂ ਦੀ ਜਿਹੜੀ ਵਰਤੋਂ ਕਰਨ ਤੋਂ ਜਿਹੜਾ ਨਹੀਂ ਜਿਹੜਾ ਫਿਰ ਗੁਰੇਜ਼ ਕਰੇਗਾ। ਤੇ ਆਪਣੇ ਨਾਲ ਦੋਸਤੋ 2 ਕਾਲਰ ਵੀ ਜੁੜੇ ਨੇ, ਉਹਨਾਂ ਦੀ ਵੀ ਗੱਲ ਸੁਣਦਾ ਮੈਂ, ਬਸ ਆ ਕੰਪਲੀਟ ਕਰ ਲਵਾਂ ਖਬਰ। ਤੇ ਇਸੇ ਤਰ੍ਹਾਂ ਪਰਮਾਣੂ ਹਥਿਆਰਾਂ ਦੀ ਕਹਿੰਦੇ ਨੇ ਕਿ ਵਰਤੋਂ ਕਰਨ ਤੋਂ ਨਹੀਂ ਝਿਜਕੇਗਾ, ਤੇ ਕਈ ਯੂਰਪੀਅਨ ਜਿਹੜੇ ਨੇ ਦੇਸ਼ਾਂ ਦੇ ਵਿੱਚ ਰੂਸੀ ਦੂਤਾਵਾਸਾਂ ਨੇ ਇਸ ਹਫ਼ਤੇ ਬਿਆਨ ਜਾਰੀ ਕਰ ਦਿੱਤੇ ਸਨ ਕਿ ਮਾਸਕੋ ਦੇ ਕੋਲ ਜਾਣਕਾਰੀ ਹੈ ਕਿ ਨਾਟੋ ਕੈਲੀ ਨਿਨ ਗਰਾਡ ਖੇਤਰ ਜਿਹੜਾ ਉਹਦੀ ਹਵਾਈ ਅਤੇ ਜਲ ਸੈਨਾ ਨਾਕਾਬੰਦੀ ਦੇ ਲਈ ਤਿਆਰੀਆਂ ਜਿਹੜਾ ਕਰ ਰਿਹਾ। ਤੇ ਇਹ ਬਿਆਨ ਜਿਹੜੇ ਨੇ ਪੁਤਿਨ ਦੇ ਵੱਲੋਂ ਵੀ ਆਏ ਨੇ, ਚੇਤਾਵਨੀ ਦਿੱਤੀ ਗਈ ਇੱਕ ਤਰ੍ਹਾਂ ਦੀ ਨਾਟੋ ਦੇ ਜਿਹੜੇ ਮੈਂਬਰ ਨੇ ਤੇ ਜਿਹੜੇ ਆਂਢ ਗੁਆਂਢ ਦੇ ਵਿੱਚ ਉਹਨਾਂ ਦੇ ਯੂਰਪੀਅਨ ਮੁਲਕ ਨੇ ਜਾਂ ਸਕੈਂਡੀਨੇਵੀਅਨ ਮੁਲਕ ਨੇ। ਆਪਣੇ ਨਾਲ ਸਭ ਤੋਂ ਪਹਿਲਾਂ ਡਾਕਟਰ ਆਪਣੇ ਮਲਕੀਤ ਸਿੰਘ ਜੀ ਦੀ ਗੱਲ ਸੁਣਦੇ ਹਾਂ, ਫਿਰ ਜੀਰਾ ਸਾਹਿਬ ਦੀ ਗੱਲ ਸੁਣਦੇ ਹਾਂ, ਨਾਲ ਜੁੜੇ ਹੋਏ ਨੇ ਦੋਵੇਂ ਸੱਜਣ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਨੂੰ ਜੀ, ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ ਭੌਰ ਜੀ ਸਾਹਿਬ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਕੀ ਹਾਲ ਚਾਲ ਜੀ, ਬਸ ਬਹੁਤ ਦਿਨਾਂ ਬਾਅਦ ਮੌਕਾ ਬਣਿਆ ਜੀ ਤੁਹਾਡੇ ਨਾਲ ਜੁੜਨ ਦਾ।
1: ਜੀ ਖੁਸ਼ੀ ਹੋਈ ਜੀ ਜੁੜੇ ਤੁਸੀਂ।
2: ਹਾਂ ਵੇਖੋ ਜੀ, ਜਿਹੜੀ ਆਪਾਂ ਕਰਦੇ ਆ ਨਾ ਜੀ ਸਾਡੀ ਚਾਈਨਾ ਨਾਲ ਸਰਹੱਦ ਦੀ ਗੱਲ,
1: ਹਾਂਜੀ
2: ਸਰ, ਸਾਡੀ ਹਿੰਦੁਸਤਾਨ ਦੀ ਮਤਲਬ ਬਦਕਿਸਮਤੀ ਇਹ ਆ ਵੀ ਸਾਡਾ ਮਾਈ ਬਾਪ ਬਣਿਆ ਹੀ ਕੋਈ ਨੀਗਾ।
1: ਬਿਲਕੁਲ ਹੈ ਜੀ।
2: ਕਿਉਂਕਿ ਅਲੱਗ ਅਲੱਗ ਤਰ੍ਹਾਂ ਦੇ ਰਾਜੇ, ਬਾਹਰੀ ਹਮਲਾਵਰ ਜਾਂ ਇਹ ਇੱਥੇ ਜਿਹੜਾ ਰਾਜ ਕਰਦੇ ਰਹੇ ਨੇ, ਕਦੀ ਮਤਲਬ ਕਿਸੇ ਨੇ ਕਹਿ ਲਈਏ ਨਾ ਵਿੱਚ ਪੰਜਾਬੀ ਸੌਖੀ ਭਾਸ਼ਾ 'ਚ
1: ਜੀ,
2: ਵੀ ਇਹਦੀਆਂ ਬਾਉਂਡਰੀਜ਼ ਮਿਣੀਆਂ ਹੀ ਨਹੀਂ ਕਿਸੇ ਨੇ, ਵੀ ਸਾਡੇ ਕਿੱਥੋਂ ਤੱਕ ਹੈ।
1: ਨਾਲੇ ਦੇਖੋ ਤਿੱਬਤ ਜਦੋਂ ਰਾਜ ਕਰਦਾ ਸੀ ਉਹਦੇ ਰਾਜੇ ਮਹਾਰਾਜੇ ਸੀਗੇ ਜਿਹੜੇ ਉਸ ਸਮੇਂ ਦੇ ਵਿੱਚ, ਉਹਨਾਂ ਨੇ ਵੀ ਬੜੀ ਅੱਤ ਚੁੱਕੀ ਹੋਈ ਸੀ ਜੀ, ਉਹਨਾਂ ਨੇ ਬਥੇਰਾ ਕਹਿਰ ਮਚਾਇਆ ਉਹਨਾਂ ਸਮਿਆਂ 'ਚ ਜੀ।
2: ਹਾਂਜੀ
1: ਜੀ,
2: ਤੇ ਸਾਡਾ ਮੇਰੇ ਖਿਆਲ ਜਿੰਨਾ ਕੁ ਚਲੋ ਮੈਂ ਜਾਣਕਾਰੀ ਰੱਖਦਾ ਵਾਂ ਕਿ ਅਕਬਰ ਦੇ ਸਮੇਂ ਤੇ ਥੋੜੀ ਕੋਸ਼ਿਸ਼ ਕੀਤੀ ਗਈ ਸੀ ਇੱਕ ਵਾਰੀ ਕਿ ਪਤਾ ਤਾਂ ਲਾਓ ਵੀ ਹਿੰਦੁਸਤਾਨ ਹੈਗਾ ਕਿੱਥੋਂ ਕਿ ਤੱਕ।
1: ਬਿਲਕੁਲ ਆ ਜੀ,
2: ਤੇ ਚਲੋ ਹੁਣ AI ਨਾਲ ਮੈਪਸ ਵਗੈਰਾ ਇੱਧਰ ਉੱਧਰ ਹੀ ਐਡ ਕਰਨੇ, ਇਹ ਮਤਲਬ ਚੱਲੀ
1: ਜੀ
2: ਜਾਂਦਾ ਵਾ, ਆਪਣਾ ਹੱਕ ਜਤਾਉਣਾ ਵੀ ਚਾਹੀਦਾ ਜਿੱਥੋਂ ਤੱਕ ਸਾਡਾ ਹੈਗਾ।
1: ਬਿਲਕੁਲ ਆ ਜੀ,
2: ਲੇਕਿਨ ਉਹ ਕਈ ਵਾਰੀ ਨਾ ਇਤਿਹਾਸਕ ਜਾਂ ਕੋਈ ਪ੍ਰਮਾਣਿਕ ਜਿਹੜੇ ਇਹਦੇ ਪ੍ਰੂਫ ਦੇਣੇ ਜਾਂ ਕਰਨੇ, ਉਹ
1: ਜੀ
2: ਬੜੇ ਔਖਾ ਕੰਮ ਹੁੰਦਾ,
1: ਕਿਉਂਕਿ ਦੇਖੋ ਉਹ
2: ਇਹ
1: ਇਲਾਕੇ
2: ਤੇ ਇੱਦਾਂ
1: ਜਿਹੜੇ ਨੇ,
2: ਹੀ ਆ, ਕਦੀ ਆਪਾਂ ਨਾ ਬਦਲਤਾ ਕਦੀ
1: ਜੀ
2: ਉਹਨਾਂ ਨੇ ਬਦਲਤਾ, ਉਹ ਚੱਲੀ ਜਾਣਾ ਕੰਮ ਬਸ।
1: ਨਾਲੇ ਡਾਕਟਰ ਸਾਹਿਬ ਇਹ ਵੀ ਆ ਨਾ ਕਿ ਦੇਖੋ ਉੱਥੇ ਸਾਰਾ ਬਰਫ਼ ਦਾ ਮਾਹੌਲ ਹੈ, ਉੱਥੇ ਮਤਲਬ ਕਿ ਇਸ ਤਰ੍ਹਾਂ ਦੀ ਲਕੀਰ ਖਿੱਚੀ ਵੀ ਨਹੀਂ ਜਾ ਸਕਦੀ, ਉਹ ਸੈਟੇਲਾਈਟ ਦੇ ਜ਼ਰੀਏ ਜਾਂ ਉਸੇ ਤਰ੍ਹਾਂ ਹੀ ਉਹ ਮਾਪਿਆ ਜਾ ਸਕਦਾ ਹੈ, ਉਹ ਚੰਗੀ ਗੱਲ ਹੈ ਜੇ
2: ਹਾਂਜੀ
1: ਹੁੰਦੀ ਹੈ
2: ਹਾਂਜੀ,
1: ਤਾਂ ਦੂਸਰੇ ਪਾਸੇ, ਕਿਉਂਕਿ
2: ਹਾਂ
1: ਉੱਥੇ
2: ਨਹੀਂ
1: ਤਾਰਾ
2: ਬਿਲਕੁਲ ਹੱਕ
1: ਵਗੈਰਾ
2: ਜਤਾਉਣਾ ਚਾਹੀਦਾ ਜੀ, ਆਪਣਾ ਹੱਕ ਤਾਂ ਕਦੇ ਛੱਡਣਾ ਨਹੀਂ ਚਾਹੀਦਾ,
1: ਛੱਡਣਾ ਨਹੀਂ ਚਾਹੀਦਾ ਜੀ।
2: ਹੱਕ ਆਪਣਾ ਜੇ ਆਪਾਂ ਛੱਡ ਹੀ ਦਿੱਤਾ ਤਾਂ ਫਿਰ ਇਟ ਮੀਨ ਫੇਰ ਤਾਂ ਉਹ ਦੁਨੀਆ ਦੇ ਸਾਹਮਣੇ ਵੀ ਐਕਸਪੋਜ਼ ਹੋ ਗਿਆ ਨਾ ਕਿ ਸਾਡਾ ਹੈ ਨਹੀਂ ਸੀ, ਅਸੀਂ ਵੈਸੇ ਹੀ ਮਤਲਬ ਕਰੀ ਜਾ ਰਹੇ ਸਾਂ।
1: ਬਿਲਕੁਲ ਹੈ ਜੀ,
2: ਉਹ ਤਾਂ ਬਹੁਤ ਵਧੀਆ, ਮਤਲਬ ਜੋ ਵੀ ਗੌਰਮੈਂਟ ਦੇ ਸਟੈਪ ਹੈਗੇ ਆ ਆਪਾਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ।
1: ਬਿਲਕੁਲ ਹੈ ਜੀ ਜੀ,
2: ਬਾਕੀ ਵੇਖੋ ਜੀ ਜਿਹੜੀ ਸਿਆਸਤ ਹੁੰਦੀ ਹੈ ਨਾ, ਸਹਿ ਆਪਣੇ ਭਾਰਤ ਸਾਹਿਬ
1: ਜੀ,
2: ਸਿਆਸਤ ਸਾਡੀ ਚਾਹੇ ਦੇਸ਼ ਦੀ ਸਿਆਸਤ ਆ, ਚਾਹੇ ਸਾਡੇ ਮਤਲਬ ਪੰਜਾਬ ਦੀ, ਚਲੋ ਆਪਾਂ ਗੱਲ ਕਰੀਏ ਨਾ, ਇਹ ਦਿਨ ਬ ਦਿਨ ਅੰਧਕਾਰ ਵੱਲ ਜਾ ਰਹੀ ਹੈ
1: ਜੀ।
2: ਔਰ ਉਹ ਕੀ ਕਹਿ ਲਈਏ ਕਿ ਮਤਲਬ ਮੇਰਾ ਖਿਆਲ ਵੀ ਇਹ ਤੋਂ ਨੀਵੇਂ ਪੱਧਰ ਦੀ ਰਾਜਨੀਤੀ ਜਾਂ ਸਿਆਸਤ ਜਿਹੜੀ ਹੈ ਨਾ,
1: ਬਿਲਕੁਲ
2: ਇਹ ਨਹੀਂ ਹੋ ਸਕਦੀ।
1: ਬਿਲਕੁਲ ਹੈ ਜੀ,
2: ਜੋ ਕੁਛ ਅੱਜ ਹੋ ਰਿਹਾ, ਔਰ ਉਦੋਂ ਜ਼ਿਆਦਾ ਦੁੱਖ ਹੁੰਦਾ ਵਾ ਕਿ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਵਾ ਉਹਨਾਂ ਦੇ ਵਿੱਚ ਰਹਿ ਕੇ ਵੀ ਜੋ ਮਤਲਬ ਉਹ ਕੁਛ ਹੋ ਰਿਹਾ ਜਾਂ ਕੀਤਾ ਰਿਹਾ ਜਾਂ ਇਲਜ਼ਾਮਬਾਜ਼ੀ ਲੱਗ ਰਹੀ ਹੈ ਨਾ, ਉਹ ਤੇ ਬਹੁਤ ਹੀ ਜ਼ਿਆਦਾ ਮਤਲਬ ਘਨਾਉਣੀ ਜਿਹਨੂੰ ਕਹਿ ਸਕਦੇ ਆਪਾਂ।
1: ਬਿਲਕੁਲ ਹੈ ਜੀ,
2: ਹਰਕਤ ਹੈਗੀ ਆ
1: ਜੀ, ਬਿਲਕੁਲ ਹੈ।
2: ਉਹ ਜਿਹੜਾ ਹੁੰਦਾ ਨਾ ਕੋਈ, ਵੇਖੋ ਜੀ ਜਿਹੜੀ ਗੁਰੂ ਫਲਸਫੇ ਦੇ ਚੱਲਣ ਵਾਲੀ ਪਾਰਟੀ ਹੈ, ਵੈਸੇ ਰਾਜਨੀਤੀ ਕੋਈ ਵੀ ਹੈ ਜਿਹੜੀ ਹੈ ਉਹ ਹੈ ਤੇ ਫਲਸਫਾ ਹੀ ਹੈ ਨਾ, ਇੱਕ ਸੇਵਾ ਦਾ।
1: ਬਿਲਕੁਲ ਹੈ ਜੀ,
2: ਤੇ ਉਹ ਜੇ ਹੁਣ ਆਪਾਂ ਕਹਿ ਦਈਏ ਬਿਲਕੁਲ ਜਿਹੜੀ ਉਹਦੇ ਨਾਲ ਜੁੜੀ ਧਿਰ ਹੁੰਦੀ ਹੈ ਉਹ ਕਹਿ ਦੇਵੇ ਨਹੀਂ ਰਾਜਨੀਤੀ ਤੋਂ ਪ੍ਰੇਰਿਤ ਆ, ਇਹ ਵੀ ਗੱਲਾਂ ਨਹੀਂ ਹੁੰਦੀਆਂ
1: ਜੀ,
2: ਕੁਛ ਨਾ ਕੁਛ ਕਮੀਆਂ ਪੇਸ਼ੀਆਂ ਤਾਂ ਅੰਦਰ ਹੁੰਦੀਆਂ ਜਦੋਂ ਖਾਸ ਕਰਕੇ ਸਿਆਸਤ ਦੇ ਵਿੱਚ ਕੋਈ ਗੁੰਡਾ ਪਾਰਟੀ ਜਿਹਨੂੰ ਕਹਿਣਗੇ ਆਪਾਂ ਵੀ ਕਾਬਜ ਹੋ ਜਾਂਦੀ ਹੈ।
1: ਬਿਲਕੁਲ ਹੈ ਜੀ,
2: ਚੰਗਿਆਂ ਲੋਕਾਂ ਦੇ ਵਿੱਚ ਜੇ ਚਾਰ ਮਾੜੇ ਜਾਂ ਗੁੰਡੇ ਬਦਮਾਸ਼ ਬੈਠੇ ਹੋਣਗੇ ਨਾ ਜੀ,
1: ਜੀ
2: ਤੇ ਚੱਲਦੀ ਉਹਨਾਂ ਦੀ ਹੈ।
1: ਬਿਲਕੁਲ ਹੈ ਜੀ,
2: ਉਹ ਉਹਨਾਂ ਦੇ ਵਿਰੁੱਧ ਪਾਰਟੀ ਦੇ ਸਿਆਣੇ ਆਗੂ ਜਿਹੜੇ ਹੁੰਦੇ ਨਾ, ਕਈ ਵਾਰੀ ਉਹ ਵੀ ਬੋਲਣ ਤੋਂ ਜਿਹੜੇ ਹੈ ਨਾ ਉਹ ਚਾਹੁੰਦੇ ਹੋਏ ਵੀ, ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ, ਪਤਾ ਨਹੀਂ ਹੁੰਦਾ ਵੀ ਉਹਨਾਂ ਕਿਸੇ ਨੂੰ ਮੁੱਕੀ ਕਰ ਦੇਣਾ।
1: ਬਿਲਕੁਲ ਹੈ ਜੀ,
2: ਹੁਣ ਮੈਂ ਕਿਹੜੀ ਪਾਰਟੀ ਦੀ ਗੱਲ ਕਰ ਰਿਹਾ ਤੈਨੂੰ ਪਤਾ ਹੀ ਹੈ, ਤੇ ਜਿਹਨਾਂ ਬੰਦਿਆਂ ਤੇ ਇਲਜ਼ਾਮ ਲੱਗਦੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਉਹ ਸਾਰਿਆਂ ਨੂੰ ਪਤਾ
1: ਜੀ। ਬਿਲਕੁਲ ਹੈ
2: ਜੀ, ਆਪਾਂ ਕੱਲਾ ਹੱਥੀ ਨਾ ਵੀ ਜੋ ਵੀਡੀਓਜ਼ ਆ ਰਹੀਆਂ ਵੀ ਨਹੀਂ ਉਹ ਝੂਠੀਆਂ ਜੀ, ਉਹ AI ਨਾਲ ਬਣੀਆਂ ਜੀ, ਉਹ ਫਲਾਣ ਆ, ਬਿਲਕੁਲ ਝੂਠ ਹੈ ਉਹ ਗੱਲ
1: ਜੀ।
2: ਤੇ ਇਹਨਾਂ ਨੇ ਉੱਥੇ ਬਹਿ ਕੇ ਜੋ ਕੁਛ ਵੀ ਕੀਤਾ ਵਾ, ਤੇ ਬਾਕੀ ਆਮ ਆਦਮੀ ਪਾਰਟੀ ਵੇਖੋ ਜੀ ਹੋਣਾ ਤੇ ਉਸ ਕੇਸ 'ਚ ਕੱਖ ਵੀ ਨਹੀਂ ਗਾ
1: ਜੀ,
2: ਜੋ ਅਮਰਜੀਤ ਚਾਵਲੇ ਵਾਲਾ ਜਾਂ ਦੂਜਾ
1: ਜੀ,
2: ਪਰ ਉਹ ਲਾਲਾ ਲਾਲਾ ਸੰਸਥਾ ਦੀ ਬਦਨਾਮੀ ਤਾਂ ਹੋ ਗਈ ਹੈ ਨਾ।
1: ਉਹ ਭਰ ਰਹੇ ਨੇ ਨਾ, ਦੇਖੋ ਹਰ ਹਫ਼ਤੇ ਕੋਈ ਨਾ ਕੋਈ ਛੋਟਾ ਮੋਟਾ ਕੱਢ ਦਿੰਦੇ ਨੇ ਜੀ, ਕਲਿੱਪ ਜਾਂ ਕੁਝ ਕਰ ਦਿੰਦੇ ਆ ਜੀ,
2: ਉਹਨਾਂ ਨੇ ਜੀ ਇੱਕੇ ਵਾਰੀ ਥੋੜਾ ਕੱਢਣਾ ਉਹਨਾਂ ਨੇ।
1: ਬਿਲਕੁਲ ਆ ਜੀ, ਬਿਲਕੁਲ ਆ ਜੀ,
2: ਜਦੋਂ ਮਾੜੀ ਜੀ ਗੱਲ ਠੰਡੀ ਠੰਡੀ ਹੋਣ ਲੱਗੂ ਛੋਟੀ ਜੀ ਸ਼ੁਰੂ ਲਈ ਛੱਡ ਦਿਆ ਕਰਨਗੇ,
1: ਛੱਡ ਦਿੰਦੇ ਆ ਜੀ। ਬਿਲਕੁਲ ਆ ਜੀ,
2: ਤੇ ਜੋ 2-4 ਮਹੀਨੇ ਕੰਮ ਚੱਲੀ ਹੋਣਾ
1: ਜੀ,
2: ਔਰ ਜੇ ਉੱਥੇ ਇਹ ਕੁਛ ਹੋਇਆ ਵਾ ਤੇ ਮੇਰਾ ਖਿਆਲ ਆ ਵੀ ਇਦੋਂ ਘਟੀਆ ਕਰਤੂਤ ਕੋਈ ਹੋ ਨਹੀਂ ਸਕਦੀ।
1: ਬਿਲਕੁਲ ਆ ਜੀ,
2: ਇਸ ਕਰਕੇ ਇਹ ਚੀਜ਼ਾਂ ਵੀ ਜੇ ਅਸੀਂ ਮਤਲਬ ਆਪਣੇ ਨਿੱਜੀ ਤਾਲੀ ਕਵਾਂਗੇ ਨਾ ਵੀ ਸਿਆਸਤ ਚ ਇੱਕ ਦੂਜੇ ਨੂੰ ਜਾਂ ਦਿੰਦੇ ਵੀ ਠਿੱਬੀ ਲਾਉਣ ਵਾਸਤੇ ਤੁਸੀਂ ਇਹ ਯੂਜ਼ ਕਰੋਗੇ,
1: ਪੈਸੇ ਦੀ ਖੇਡ ਆ ਜੀ ਬਸ, ਕੁਛ ਨਹੀਂ ਹੈ। ਬਿਲਕੁਲ, ਜਾਂ ਕੋਰਸੀ ਦੀ ਖੇਡ ਆ,
2: ਨੈਤਿਕ ਨੈਤਿਕ ਹਾਂਜੀ ਨੈਤਿਕ ਨਿਗਾਰ ਜਿਹੜਾ ਵਾ ਇਦੋਂ ਵੱਧ ਕੀ ਹੋ ਸਕਦਾ
1: ਜੀ। ਬਿਲਕੁਲ ਬਿਲਕੁਲ ਦਰੁਸਤ ਹੈ,
2: ਤੇ ਬਾਕੀ ਜਿਹੜੀ ਓਪੋਜਿਟ ਸਰਕਾਰ ਹੈ ਪ੍ਰੈਜੈਂਟ ਇਸ ਟਾਈਮ ਇੱਥੇ ਬੈਠੀ ਹੋਈ ਹੈ
1: ਜੀ,
2: ਇਹਦਾ ਤੇ ਪਤਾ ਹੀ ਹੈ ਸਾਰਿਆਂ ਨੂੰ, ਅਗਲਿਆਂ ਨੇ ਆਪਣੇ ਆਪ 2-4 ਮਹੀਨੇ ਕੱਢਣੇ ਆ ਵੀ ਕਦਾਂ ਨਿਕਲਦੇ।
1: ਬਿਲਕੁਲ ਹੈ ਜੀ,
2: ਉਹ ਦੂਜੇ ਬੰਨੇ ਵਾਲੇ ਜਿਹੜੇ ਆ ਉਹ ਜਿੰਨਾ ਕੁ ਤਾਂ ਨੂੰ ਜਾਂਦੇ ਉਦੋਂ ਜ਼ਿਆਦਾ ਠਾਹ ਨੂੰ ਆ ਜਾਂਦੇ ਆ
1: ਜੀ। ਬਿਲਕੁਲ ਹੈ ਜੀ,
2: ਜਿਹੜੇ ਆਪਣੇ ਆਪ ਨੂੰ ਕਹਿੰਦੇ ਪੰਜਾਬ ਬਚਾਉਣਾ, ਅਸੀਂ ਪੰਜਾਬ ਬਚਾਉਣਾ ਤੇ ਪਹਿਲਾਂ ਕਹਿੰਦੇ ਬੰਦੇ ਤਾਂ ਬਾਹਰ ਕੱਢਣੇ ਪੈਣਗੇ ਨਾ।
1: ਬਿਲਕੁਲ ਹੈ ਜੀ, ਲੀਡਰਸ਼ਿਪ ਤਾਂ ਬਦਲਣੀ
2: ਪਊਗੀ, ਇਹਦੇ 'ਚ ਕੁਛ ਵੇਖੋ ਜੀ ਮਤਲਬ ਬੋਲਡ ਡਿਸੀਜਨ ਤੁਹਾਨੂੰ ਲੈਣੇ ਪੈਣੇ
1: ਜੀ। ਬਿਲਕੁਲ ਹੈ, ਬਿਲਕੁਲ ਦਰੁਸਤ ਹੈ,
2: ਚਾਹੇ ਉਹ ਸਾਡੇ ਧਾਰਮਿਕ ਸੰਸਥਾ ਦੇ ਬੈਠੇ ਲੋਕ ਹੈ ਨਾ
1: ਜੀ,
2: ਅਹੁਦਿਆਂ ਉੱਚਿਆਂ ਦੇ ਉੱਤੇ ਬੈਠੇ ਆ, ਤੁਹਾਨੂੰ ਉਹ ਕਿਸੇ ਦੀ ਮਤਲਬ ਕੀ ਕਹਿੰਦੇ ਵੀ ਕਿਸੇ ਦੀ ਆਵਾਜ਼ ਜਾਂ ਕਿਸੇ ਦੀ ਜ਼ਬਾਨ ਬਣ ਕੇ ਨਹੀਂ ਚੱਲਿਆ ਕੰਮ ਚੱਲਦਾ, ਦੁਨੀਆ ਸਾਰੀ ਜਾਣਦੀ ਹੈ।
1: ਬਿਲਕੁਲ ਹੈ ਜੀ,
2: ਜੇ ਨਾ ਵੀ ਮਤਲਬ ਜਿਹੜੇ ਸਿਆਣੇ ਅਕਾਲੀ ਦਲ ਦੇ ਲੀਡਰ ਹੈ ਨਾ ਜੀ,
1: ਜੀ
2: ਉਹ ਤਾਂ ਇਹ ਵੀ ਕਹਿ ਰਿਹਾ ਵੀ ਭਗਵੰਤ ਮਾਨ ਨੂੰ ਜਿਹੜਾ ਗੁਰੂ ਦਾ ਦੋਖੀ ਦਿੱਤਾ ਗਿਆ ਨਾ, ਜੋ ਵੀ ਇਹਨਾਂ ਨੇ ਦਰਜਾ ਦਿੱਤਾ ਜਾਂ ਐਲਾਨ ਕੀਤਾ, ਉਹ ਵੀ ਗਲਤ ਆ।
1: ਜੀ ਜੀ
2: ਕਿਉਂਕਿ ਤੁਸੀਂ ਇਸ ਲੈਵਲ ਤੱਕ ਕਿਸੇ ਵਿਰੋਧੀ ਨੂੰ ਦਬਾਉਣ ਲਈ ਜਿਹੜਾ ਅਕਾਲ ਤਖ਼ਤ ਦੀ ਵਰਤੋਂ ਨਹੀਂ ਕਰ ਸਕਦੇ
1: ਜੀ,
2: ਕਿਉਂਕਿ ਵਿਰੋਧੀ ਨੂੰ ਜਿਹੜਾ ਵੀ ਮਾੜਾ ਮੋਟਾ ਉਹਨੂੰ ਮਿਲਣ ਲੱਗਦਾ, ਉਹਨੂੰ ਹੁਣ ਜਿੱਦਾਂ ਜਥੇਦਾਰ ਸਾਹਿਬ ਬੁਲਾਈ ਜਾਂਦੇ ਆ ਜਾਂ ਸੱਦੀ ਜਾਂਦੇ ਆ, ਇਹਦੇ ਨਾਲ ਹੋਰ ਵੀ ਜ਼ਿਆਦਾ ਸਾਡੇ ਉਸ ਜਿਹੜੀ ਸੰਸਥਾ ਹੈਗੀ ਆ
1: ਜੀ
2: ਗੁਰੂਆਂ ਪੀਰਾਂ ਦੇ ਵੇਲੇ ਦੀ ਬਣੀ ਆ,
1: ਬਿਲਕੁਲ
2: ਉਹਦੇ ਵਿੱਚ ਹੋਰ ਵੀ ਵੇਖੋ ਜੀ ਨੀਵਾਂ ਪਨ ਆਉਂਦਾ
1: ਆਉਂਦਾ ਜੀ। ਦੇਖੋ ਹਾਂ ਰੂਪ ਕੌਰ ਹੁਣੀ ਪਹਿਲਾਂ ਆਪਣੀ
2: ਸਿਆਸਤ ਦੀ ਲੜਾਈ ਜਿਹੜੀ ਉਹ ਸਿਆਸਤ ਨੇ ਲੜਨੀ ਹੈ।
1: ਦੇਖੋ ਸੱਤਾ ਵੀ ਹੰਢਾਈ ਆ ਰੂਪ ਕੌਰ ਹੁਣਾਂ ਨੇ ਸਾਰਾ ਕੁਝ ਕੀਤਾ, ਤੇ ਹੁਣ ਉਹ ਹੀ ਚਲੋ ਬਾਹਰ ਦਾ ਰਸਤਾ ਦਿਖਾਇਆ ਜਾਂ ਕੁਝ ਕੀਤਾ ਐਕਸ਼ਨ ਹੋਇਆ, ਤੇ ਉਹ ਵੀ ਹੁਣ ਉਹ ਚੀਜ਼ ਦੇ ਵਿੱਚ ਉਹ ਮਤਲਬ ਕਿ ਸਬੂਤ ਲੈ ਕੇ ਕਹਿੰਦੇ ਮੈਂ ਦੇਖਦੇ ਹਾਂ ਜੀ ਹੁਣ 9 ਤਰੀਕ ਨੂੰ ਕੀ ਕਰਦੇ ਆ।
2: ਉਹ ਤੇ ਪਤਾ ਹੀ ਹੈ ਜੀ, ਹੁਣ ਤੁਹਾਨੂੰ ਮਤਲਬ ਹੈਗਾ ਵੀ ਜੇ ਹੁਣ ਥੋੜਾ ਬੜਾ ਕੋਈ ਬੋਲਦਾ ਵਾ ਤੇ ਉਹਨੂੰ ਵੈਸੇ ਧੱਕੇ ਨੇ ਬਾਹਰ, ਡੈਮੋਕ੍ਰੇਸੀ ਤਾਂ ਫਿਰ ਇਹ ਵੀ ਨਹੀਂ ਹੈਗੀ।
1: ਬਿਲਕੁਲ ਹੈ ਜੀ,
2: ਜੇ ਬੰਦਾ ਕੋਈ ਬੋਲਣ ਲੱਗਦਾ ਉਹਨੂੰ ਬੈਠੋ ਸੁਣੋ ਕਰੋ ਕਤਲੋ ਪਾਰਟੀ ਤੋਂ ਕੱਢ ਦੇਣਾ, ਹੁਣ ਕੁਦਰਤੀ ਗੱਲ ਹੈ ਵੀ ਆਖਣ ਵਿਰੋਧੀਆਂ ਦੇ ਅੱਖਾਂ 'ਚ ਖੇਡ ਦੀਏ।
1: ਪਰ ਇਹ ਹੈਗੇ ਤਾਂ ਇਹ ਵੀ ਰਲੇ ਮਿਲੇ ਨਾਲ ਹੀ ਨੇ ਨਾ ਡਾਕਟਰ ਸਾਹਿਬ, ਦੇਖੋ ਇਹਨਾਂ ਨੂੰ ਹੁੰਦੇ ਸੁਣਦੇ ਪਤਾ ਵੀ ਚਾਹੇ ਉਹ ਪਾਰਟੀ ਨੇ ਸਾਰਾ ਪਲਾਨ ਕੀਤਾ ਸੀ ਜਾਂ ਜੋ ਵੀ ਸੀਗਾ, ਤੇ ਬੋਲਤਾ ਉਦੋਂ ਵੀ ਸਕਦੇ ਸੀ, ਸਿੱਧੇ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਕਰ ਸਕਦੇ ਸੀ ਵੀ ਆਹ ਕੁਝ ਹੋ ਰਿਹਾ ਜੀ, ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਾਰਟੀ ਤੋਂ ਉਦੋਂ ਆਪ ਵੱਖਰੇ ਹੋ ਜਾਂਦੇ ਤਾਂ ਨਾਲੇ ਇਹਨਾਂ ਦੀ ਹੋਰ ਵੀ ਬੱਲੇ ਬੱਲੇ ਹੁੰਦੀ। ਪਰ ਕਿਤੇ ਨਾ ਕਿਤੇ ਵਿਜਤਾ ਇਹਨਾਂ ਦਾ ਵੀ ਆਪਣਾ ਵਿੱਚ ਹੈਗਾ ਨਾ ਸਾਰੀਆਂ ਚੀਜ਼ਾਂ ਦੇ।
2: ਐਕਚੁਲੀ ਪਤਾ ਭਾਰਜ ਸਾਹਿਬ ਉਹ ਸਿਆਣੇ ਆਉਂਦੇ ਨੇ ਨਾ ਵੀ ਕੀਤੀਆਂ ਰਲ ਕੇ ਤੇ ਦਸੀਆਂ ਲੜ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਉਹ ਬੰਦੇ ਨੂੰ ਫਿਰ ਬਦਲਾਅ ਨਹੀਂ ਇੰਨਾ ਕਰ ਦੋ ਜੀ।
2: ਸੀ ਮੇਨ
1: ਬਿਲਕੁਲ ਹੈ ਜੀ,
2: ਹਾਂਜੀ ਚਲੋ ਠੀਕ ਹੈ। ਗਿਆਨੀ ਹਰਪ੍ਰੀਤ ਹੁਣਾਂ 'ਚ ਵੀ ਗਲਤੀਆਂ ਕਮੀਆਂ ਹੈਗੀਆਂ ਸੀ, ਅਸੀਂ ਆਪਾਂ ਨਹੀਂ ਕਹਿੰਦੇ ਵੀ ਕੋਈ ਆਪਣੇ ਕੀ ਲੱਗਦੇ ਨੇ ਉਹ
1: ਜੀ,
2: ਤੇ ਲੇਕਿਨ ਉਹ ਕਿਸੇ ਨੂੰ ਤੁਸੀਂ ਉਹ ਵੀ ਉਹਨਾਂ ਨੇ ਆਪਣਾ ਕੰਮ ਚਲਾ ਲਿਆ ਤਾਂ ਤੁਹਾਡੀ ਆਪਦੀ ਪਾਰਟੀ ਚੱਲੀ ਜਾਂਦੀ ਹੈ
1: ਜੀ। ਬਿਲਕੁਲ ਹੈ ਜੀ,
2: ਤੁਸੀਂ ਇਸ ਤਰ੍ਹਾਂ ਦੇ ਕੰਮਾਂ 'ਚ ਘਿਰ ਕੇ ਇੱਕ ਦੂਜੇ ਵਾਸਤੇ ਕਰੋਗੇ ਨਾ ਤੇ ਉਹ ਦੋਵਾਂ ਤਰ੍ਹਾਂ ਦਾ ਨੁਕਸਾਨ ਹੈ।
1: ਮੈਂ ਉਹ ਵੀ ਸਵਾਲ ਚੁੱਕਿਆ ਸੀ ਜੇ ਹਰਪ੍ਰੀਤ ਸਿੰਘ ਉਹਨਾਂ ਨੇ ਉਦਣ ਕਿਹਾ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿ ਮੇਰੇ ਉੱਤੇ ਇਹ ਸਾਰਾ ਐਕਸ਼ਨ ਕਰਾਉਣਾ ਸੀ, ਮੈਂ ਤਾਂ ਇਹ ਵੀ ਕਿਹਾ ਸੀ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦਾ ਸੀ ਕਿ ਆਪਣੇ ਪੱਧਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਹਜੇ ਤੱਕ ਫਿਰ FIR ਕਿਉਂ ਨਹੀਂ ਕਰਾਈ ਜੀ।
2: ਉਹ ਵੇਖੋ ਜੀ ਇੱਕ ਦੂਜੇ ਦੀਆਂ ਕਮਜ਼ੋਰੀਆਂ ਇਹਨਾਂ ਸਾਰਿਆਂ ਕੋਲ ਹੈ,
1: ਬਿਲਕੁਲ ਹੈ ਜੀ।
2: ਜਥੇਦਾਰ ਜਿਹੜੇ ਹੁੰਦੇ ਨਾ ਵੇਖੋ ਜੀ, ਜਥੇਦਾਰ ਜਦੋਂ ਬਣਦੇ ਆ ਉਦੋਂ ਪਹਿਲਾਂ ਤੇ ਇਹਨਾਂ ਦਾ ਆਮ ਆਮ ਲੋਕਾਂ ਵਰਗਾ ਜੀਵਨ ਨਹੀਂ ਹੁੰਦਾ
1: ਜੀਵਨ ਹੀ, ਬਿਲਕੁਲ ਹੈ ਜੀ, ਬਿਲਕੁਲ।
2: ਉਸ ਜੀਵਨ ਦੇ ਵਿੱਚ ਤੁਹਾਨੂੰ ਪਤਾ ਵੀ ਕਮੀਆਂ ਪੇਸ਼ੀਆਂ ਆਈਆਂ ਹੁੰਦੀਆਂ, ਤੇ ਮਾਫ਼ ਕਰਨਾ ਵੀ ਅੱਜ ਦਾ ਜਿਹੜਾ ਜਥੇਦਾਰ ਲਾਉਣ ਵਾਲੇ ਪਾਵਰ ਵਾਲੇ ਲੋਕ ਹੈ ਨਾ ਜੀ,
1: ਜੀ
2: ਉਹ ਬੰਦਾ ਲੱਭਦੇ ਹੀ ਉਹ ਆ ਵੀ ਜਿਹਦੇ ਅੰਦਰ ਪਹਿਲਾਂ ਹੀ ਕਮਜ਼ੋਰੀਆਂ ਤੇ ਉਹਨਾਂ ਦੇ ਸਬੂਤ ਉਹਨਾਂ ਕੋਲ ਵਾਧੂ
1: ਵੀਕਨੈਸ ਹੈਗੀ ਆ ਕੋਈ ਨਾ ਕੋਈ,
2: ਕੱਲ ਨੂੰ ਸਾਡੇ ਸਾਡੇ ਆਖੇ ਨਾ ਲੱਗੂਗਾ ਤੇ ਆਖਾਂਗੇ ਆ ਕਾਕਾ ਆ ਕੰਮ ਨਹੀਂ
1: ਲੱਗੇਗਾ। ਬਿਲਕੁਲ
2: ਜੀ, ਇਹ ਕੰਮ ਚੱਲਦਾ ਵਾ ਇੱਥੇ
1: ਜੀ,
2: ਤੇ ਜਿਹੜਾ ਬਿਲਕੁਲ ਕੋਈ ਸੱਚਾ ਸੁੱਚਾ ਸਿੱਖ ਜਾਂ ਬੰਦਾ ਜਿਵੇਂ ਸਿੱਖੀ ਚਲੋ ਕਹਿ ਲੈਂਦੇ ਜਿਹੜੇ ਉੱਥੇ ਬਹਿੰਦੇ ਆ ਗੁਰੂ ਦੇ, ਉਹ ਜੀ ਜਥੇਦਾਰ ਬਣਨ ਲਈ ਤਿਆਰ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਜੀ,
2: ਉਹਨਾਂ ਨੂੰ ਪਤਾ ਹੁੰਦਾ ਵਾ ਵੀ 60% ਲੋਕਾਂ ਵੱਲੋਂ ਗਾਲਾਂ ਮਿਲਣੀਆਂ ਮਿਲਣੀਆਂ, ਫੈਸਲਾ ਜਿੰਨਾ ਮਰਜ਼ੀ ਚੰਗਾ ਲਿਖੋ।
1: ਬਿਲਕੁਲ ਹੈ ਜੀ, ਬਿਲਕੁਲ,
2: ਜਿੰਨਾ ਮਰਜ਼ੀ ਵਧੀਆ ਫੈਸਲਾ ਕਰ ਦੇਣਗੇ ਸਾਡੇ ਜਥੇਦਾਰ, ਹੁਣ ਉਹ ਮਤਲਬ ਐਵੇਂ ਦੇ ਲੱਗ ਗਏ ਆ
1: ਜੀ
2: ਕਿ ਇਹ ਲੋਕਾਂ ਨੇ ਇਹੋ ਕਹਿਣਾ ਵੀ ਬਾਦਲਾਂ ਦਾ ਜਥੇਦਾਰ ਆ, ਹੋਵੇ ਭਾਵੇਂ ਨਾ ਹੋਵੇ,
1: ਨਾ ਹੋਵੇ ਜੀ। ਬਿਲਕੁਲ,
2: ਉਹ ਕਿਉਂਕਿ ਕਿਉਂਕਿ ਸਿਆਸਤ ਨੇ ਅਕਾਲ ਤਖ਼ਤ ਸਾਹਿਬ ਨੂੰ ਵਰਤਿਆ ਹੀ ਇੰਨਾ ਜ਼ਿਆਦਾ
1: ਜੀ,
2: ਉਹ ਜਥੇਦਾਰ ਜਿਹੜਾ ਉਹ ਜਿੱਥੇ ਇਹਨਾਂ ਦਾ ਕੰਮ ਤਾਂ ਧਰਮ ਦਾ ਵਾ
1: ਜੀ,
2: ਔਰ ਉਹ ਜਦੋਂ ਫਿਰ ਏਦਾਂ ਕਰਨਗੇ ਤਾਂ ਉਹ ਫਿਰ ਸੰਸਥਾਵਾਂ ਦੇ ਉੱਤੇ ਵੇਖੋ ਜੀ ਸਵਾਲ ਹੁਣ ਦੁਨੀਆਂ ਤੇ ਉੱਠਦੇ ਤੇ ਹੈਗੇ ਹੀ ਆ ਨਾ।
1: ਬਿਲਕੁਲ ਹੈ ਜੀ,
2: ਕਿੱਥੇ ਏਡੀ ਮਸਲ ਅਸੀਂ ਗਾ ਕੇ ਕਹਾਣੀਆਂ ਜੀ ਸਾਡਾ ਐ ਜੀ ਸਾਡਾ ਜਿਉਂ ਜੀ, ਅੱਜ ਯਾਰ ਲੋਕ ਬੈਠੇ ਕਿਹੋ ਜਿਹੇ, ਫਿਰ ਜੇ ਹੁਣ ਕੋਈ ਗੱਲ ਸਾਡੇ ਵਰਗਾ ਕਰਕੇ ਤੇ ਆਖਣਾ ਤੁਸੀਂ ਵਾਲ ਕਟਾਏ ਆ, ਯਾਰ ਵਾਲ ਕਟਾਏ ਆ, ਉੱਥੇ ਬਹਿ ਕੇ ਕੋਈ ਗਲਤ ਕੰਮ ਤੇ ਨਹੀਂ ਕੀਤਾ, ਹਰਾਮ ਤੇ ਨਹੀਂ ਖਾਧਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹ ਜਿੰਨੇ ਵੀ ਅੱਜ ਦਾ ਪੁਜਾਰੀ ਲੈਣਾ ਨਾ ਜੀ
1: ਜੀ,
2: ਇਹਨਾਂ ਨੇ ਕਿਸੇ ਵੀ ਧਰਮਾਂ ਦਾ, ਹੁਣ ਰਾਮ ਮੰਦਿਰ ਦੀ ਗੋਲਕ ਚੋਰੀ ਕਰਦੇ ਫੜੇ ਗਏ ਆ।
1: ਬਿਲਕੁਲ ਹੈ ਜੀ,
2: ਕੀ ਕਿਨੂੰ ਇੱਥੇ ਚੰਗਾ ਕਿਨੂੰ ਮਾੜਾ ਕਰੋਗੇ।
1: ਉਹਦੇ ਤੇ ਨਾ ਰਿਪੋਰਟ ਆਈ ਸੀ, ਮੈਂ ਚਲੋ ਕਿਸੇ ਦਿਨ ਜ਼ਰੂਰ ਸਾਂਝੀ ਕਰਾਂਗਾ। ਅਸਲ ਦੇ ਵਿੱਚ ਨਾ ਜਦੋਂ ਡਾਕਟਰ ਸਾਹਿਬ ਆਪਣੇ ਇਕਨੋਮਿਕ ਪੱਖ ਤੋਂ ਦੇਖਦੇ ਹਾਂ, GDP ਜਾਂ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ, ਕਿਤੋਂ ਪੈਸਾ ਧੇਲਾ ਇਕੱਠਾ ਨਹੀਂ ਹੁੰਦਾ ਹੁੰਦਾ ਸੀ, ਕਿਉਂਕਿ ਉਹਨਾਂ ਕੇ ਪੈਸਾ ਧੇਲਾ ਹੁੰਦਾ ਸੀ ਹਰ ਮੁਲਕ ਦੇ ਵਿੱਚ, ਤਾਂ ਇਹ ਜਿਹੜੇ ਮੰਦਰ ਸੀਗੇ ਉਹਨਾਂ ਸਮਿਆਂ ਦੇ ਵਿੱਚ ਨਾ ਜੀ, ਤੇ ਇਹ ਇੱਕ ਮਤਲਬ ਕਿ ਕਮਾਊ ਪੁੱਤ ਸੀਗੇ ਜੀ ਦੇਸ਼ ਦੇ ਲਈ ਬਣਾਏ ਗਏ, ਤੇ ਉੱਥੋਂ ਪੈਸਾ ਫਿਰ ਜਿਹੜਾ ਸੀ ਕੀਤਾ ਜਾਂਦਾ ਸੀ ਇਕੱਠਾ, ਜੋ ਚਾਹੇ ਕੋਈ ਵੀ ਧਰਮ ਹੈ, ਇਕੱਲਾ ਮੰਦਰਾਂ ਦੀ ਗੱਲ ਨਹੀਂ ਜੀ।
2: ਹਾਂਜੀ ਹਾਂਜੀ
1: ਜੀ,
2: ਤੇ ਉਹ ਐਕਚੁਲੀ ਨਾ ਵੇਖੋ ਜੀ ਹੁਣ ਜਿਹੜੇ ਹੈ ਨਾ ਅੱਜ ਦੀ ਤਰੀਕ ਦੀ ਅਗਰ ਆਪਾਂ ਗੱਲ ਕਰੀਏ ਨਾ, ਉਹ ਫਲਸਫੇ ਉਹ ਸੋਚ ਵਿਚਾਰ ਬਹੁਤ ਵਧੀਆ ਸੀ,
1: ਬਿਲਕੁਲ ਹੈ ਜੀ,
2: ਚਾਹੇ ਉਹ ਵੇਦਾਂ ਦੀ ਸੀ ਚਾਹੇ ਕਿਸੇ ਦੀ, ਲੇਕਿਨ ਅੱਜ ਦੀ ਤਰੀਕ ਦੇ ਵਿੱਚ ਵੇਖਿਆ ਜਾਵੇ ਨਾ ਤੇ ਆਧੁਨਿਕ ਜਿਹੜੇ ਇਹ ਲੋਕ ਬੈਠੇ ਨੇ ਜੀ,
1: ਜੀ
2: ਇਹ ਬਹੁਤੇ ਮਤਲਬ ਜਿਹੜੇ ਹੈ ਨਾ ਉਹ ਧਰਮ ਨੂੰ ਧੰਦਾ ਬਣਾ ਕੇ ਬੈਠੇ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਵਾ, ਕੋਈ ਕਬੂਦਾ ਬਹਾਨਾ ਕੋਈ ਦੂਜਾ ਬਹਾਨਾ, ਮੇਨ ਮਕਸਦ ਆ ਜੀ ਮੌਜ
1: ਜੀ
2: ਮਸਤੀ ਕਰਨੀ ਤੇ
1: ਜੀ
2: ਪੈਸਾ ਇਕੱਠਾ ਕਰਨਾ,
1: ਪੈਸਾ ਇਕੱਠਾ ਕਰਨਾ ਜੀ, ਬਿਲਕੁਲ ਹੈ,
2: ਮਤਲਬ ਰਾਹੇ ਪਾਉਣ ਵਾਲੇ ਲੋਕ ਸਮਾਜ ਨੂੰ ਕਿਰਾਏ ਪਾ ਰਹੇ,
1: ਕਿਰਾਏ ਪਾ ਰਹੇ ਨੇ ਜੀ, ਬਿਲਕੁਲ ਹੈ ਜੀ, ਦਰੁਸਤ
2: ਤੇ ਆਪ ਖੁਦ ਕਿਰਾਏ ਪੈ ਰਹੇ ਆ
1: ਜੀ,
2: ਪਏ ਹੋਏ ਆ,
1: ਬਿਲਕੁਲ ਹੈ,
2: ਮਹਿੰਗੀਆਂ ਮਹਿੰਗੀਆਂ ਗੱਡੀਆਂ, ਅਣੇ ਅਣੇ ਖਰਚੇ, ਦੋ ਦੋ ਚਾਰ ਹੁਣ SGPC ਦੇ ਮੈਂਬਰ ਜਾਂ ਧਾਰਮਿਕ ਕੋਈ ਮੰਦਿਰ ਦੇ ਦੋ ਦੋ ਤਿੰਨ ਤਿੰਨ ਨੌਕਰ ਕਾਹਦੇ ਮਿਲੇ ਵੀ ਨਾਲ ਉਹਨਾਂ ਨੂੰ, ਗੋਲਕਾਂ ਦੇ ਪੈਸੇ ਤੋਂ ਮੰਦਿਰ ਦੀ ਵੀ ਤਾਂ ਖੋਲ ਗਈ ਆ ਨਾ,
1: ਬਿਲਕੁਲ ਹੈ ਜੀ,
2: ਮਸਜਿਦਾਂ ਦੇ ਵੀ ਇਹਨਾਂ ਨੂੰ ਕਾਹਦੇ ਮਿਲੇ ਹੋਏ ਨਾਲ,
1: ਬਿਲਕੁਲ ਹੈ ਜੀ,
2: ਉਹ ਇਹਨਾਂ ਦੇ ਘਰਾਂ ਦੇ ਵਿੱਚ ਨੌਕਰ ਵੱਖਰੇ, ਗੱਡੀ ਚਲਾਉਣ ਵਾਲੇ ਵੱਖਰੇ, ਕਈ ਤੇ ਹੁਣ ਕੀ ਹੈ ਤੇ ਦੱਸੀਏ ਵੀ ਇੱਥੇ ਪੱਠੜ ਪਾਉਂਦੇ ਫਿਰਦੇ ਘਰਾਂ 'ਚ ਜਾ ਜਾ ਕੇ ਮਾੜੇ ਮਾਤਰ,
1: ਬਿਲਕੁਲ ਹੈ ਜੀ,
2: ਇਹਨਾਂ ਤਕੜਿਆਂ ਲੋਕਾਂ ਨੇ
1: ਜੀ,
2: ਪੈਸਾ ਗੁਰੂ ਦੀ ਕੋਲ ਕਦਾ ਤੇ ਲੈ ਜਾਂਦੇ, ਦੁਰਵਰਤੋਂ ਨਹੀਂ ਹੁੰਦੀ
1: ਜੀ, ਬਿਲਕੁਲ ਹੈ ਜੀ,
2: ਇਸ ਕਰਕੇ ਨਾ ਸਮਾਜ ਮਤਲਬ ਵੇਖੋ ਜੀ ਸਮਾਜ ਨੂੰ ਜੇ ਤੁਸੀਂ ਸੁਧਾਰਨਾ ਨਾ
1: ਜੀ,
2: ਸੇਧ ਦੇਣੀ ਆ
1: ਜੀ,
2: ਤੇ ਧਰਮ ਦਾ ਬਹੁਤ ਵੱਡਾ ਭਾਰਤ ਸਾਹਿਬ ਰੋਲ ਹੈਗਾ ਇਹਦੇ ਵਿੱਚ,
1: ਬਿਲਕੁਲ ਹੈ ਜੀ,
2: ਤੇ ਉਹ ਧਰਮ ਦਾ ਜਿਹੜਾ ਰੋਲ ਸੀ ਨਾ ਉਹਨੂੰ ਅਸੀਂ ਦੂਜੇ ਬੰਨੇ ਯੂਜ਼ ਕਰਦੇ ਹਾਂ,
1: ਬਿਲਕੁਲ ਕਰ ਲਿਆ ਜੀ,
2: ਉਹ ਹਰ ਇੱਕ ਬੰਦਾ ਵੀ ਫਿਰ ਸਮਝਦਾ ਵੀ ਚੱਲ ਜਿੱਦਾਂ ਦਾ ਹੁਣ ਵੇ ਅਸੀਂ ਤੇ ਚਲੋ ਲੋਕ ਤੁਸੀਂ ਤੇ ਕਦੀ ਇੱਕਦਾਂ ਕਿਤੇ ਆਉਂਦੇ ਨੇ ਸਾਲ 2 ਸਾਲਾਂ ਬਾਅਦ,
1: ਜੀ ਹਾਂ ਜੀ,
2: ਤੇ ਅਸੀਂ ਤੇ ਇੱਥੇ ਰੋਜ਼ਾਨਾ ਰਹਿੰਦੇ ਹਾਂ,
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ,
2: ਅਸੀਂ ਤੇ ਤੁਸੀਂ ਆਖੋ ਕਿ ਕਿਹੋ ਜਿਹੀ ਗੱਲ ਕਰਨ ਲੱਗ ਪਏ, ਅਸੀਂ ਤੇ ਉੱਥੇ ਤੱਕੜੀਆਂ ਨਾਲ ਫੀਮ ਵੰਡਦੇ ਵੀ ਵੇਖੇ,
1: ਕੀ ਬਾਤ ਹੈ ਜੀ,
2: ਨਿੱਕੀਆਂ ਨਿੱਕੀਆਂ ਜਿਹੀਆਂ ਹੁੰਦੀਆਂ ਜਿਹੜੀਆਂ
1: ਜੀ ਜੀ ਜੀ ਜੀ ਜੀ,
2: ਉਹ ਚ ਕਿਉਂਕਿ ਉਹ ਸਾਂਝੀ ਲੈ ਆਉਂਦੇ ਆ ਤੇ ਮੁੜ ਕੇ ਵੰਡਣੀ ਹੁੰਦੀ ਤੇ ਉੱਥੇ ਬਹਿ ਕੇ ਵੰਡ ਲੈਂਦੇ,
1: ਕੀ ਬਾਤ ਹੈ ਜੀ, ਕੀ ਬਾਤ ਹੈ ਜੀ,
2: ਚਾਹੇ ਉਹ ਮਤਲਬ ਧਾਰਮਿਕ ਸੰਸਥਾ ਦੇ ਆਫਿਸ ਆ, ਚਾਹੇ ਉਹਨਾਂ ਦੇ ਮਤਲਬ ਕੋਈ ਕਮਰੇ ਆ, ਤੇ ਉਹ ਹੈ ਤਾਂ ਗੁਰੂ ਦੀ ਪ੍ਰੋਪਰਟੀ ਆ ਨਾ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਤੁਸੀਂ ਥੋੜੀ ਜਿਹੀ ਬਾਹਰ ਆ ਕੇ ਵੰਡ ਲਓ ਵੀ ਚਾਹੀਦੀ ਦੁਕਾਨ ਤੇ ਬਹਿ ਜਾਓ, ਆਪਦੇ ਖੇਤ ਘਰ ਬਹਿ ਜਾਓ, ਇਹਨਾਂ ਲੋਕਾਂ ਨੂੰ ਡਰ ਹੀ ਨੀ ਗਾ,
1: ਬਿਲਕੁਲ ਹੈ ਜੀ,
2: ਇਹ ਇਸ ਕਰਕੇ ਆ ਨਾ ਵੀ ਇਹ ਸਭ ਧੰਦੇ ਬਣੇ ਹੋਏ ਆ
1: ਜੀ,
2: ਮਤਲਬ ਮੇਨ ਮੁੱਦੇ ਯਾਰ ਵੇਖੋ ਅਮਰਜੀਤ ਦੀ ਚ ਕੋਈ ਹੈਗੀ ਵੀਡੀਓ ਆ ਜਾਂ ਕੋਈ ਭਗਵੰਤ ਮਾਨ ਨੇ ਉਹ ਜੋ ਕਰਤਾ ਵਾ ਦੂਜੇ ਨੇ ਕਰਤਾ, ਯਾਰ ਇਹ ਪੰਜਾਬ ਦੇ ਮੁੱਦੇ ਥੋੜੇ
1: ਨਹੀਂ ਗੇ ਜੀ, ਨਹੀਂ ਜੀ, ਬਿਲਕੁਲ ਨਹੀਂ ਜੀ, ਬਿਲਕੁਲ,
2: ਐਡਾ ਲਾ ਐਂਡ ਆਰਡਰ ਦਾ ਇੱਥੇ ਸਿਸਟਮ ਵਿਗੜਿਆ ਉਹਦੇ ਤੇ ਕੋਈ ਪਾਰਟੀ ਨਹੀਂ ਬੋਲਦੀ, ਸਹੂਲਤਾਂ ਵੱਧ ਤੋਂ ਵੱਧ, ਦੂਜਾ ਮੈਂ ਆਹ ਮੁਕਤ ਦੀ ਫਰੀਬੀ ਦੀ ਵਧਾ ਦੂੰਗਾ ਮੈਂ ਕਰ ਦੂੰਗਾ, ਯਾਰ ਪੈਸਾ ਆਉਣਾ ਕਿੱਥੋਂ ਅੱਗੇ ਡੁੱਬੇ ਪਏ ਕਰਜ਼ੇ ਚ,
1: ਬਿਲਕੁਲ ਹੈ ਜੀ, ਦਰੁਸਤ ਹੈ ਜੀ, ਜੀ
2: ਮੈਂ ਤੇ ਤੁਹਾਨੂੰ ਦੱਸਾਂ ਜੀ ਵੇਖੋ ਮੈਂ ਨਾ
1: ਜੀ
2: ਚਲੋ ਪਤਾ ਹੀ ਹੈ ਸਰੋਤਿਆਂ ਨੂੰ, ਮੈਂ ਸੋਸ਼ਲ ਮੀਡੀਆ ਵੇਖਣਾ ਹੀ ਬੰਦ ਕਰਤਾ
1: ਜੀ ਜੀ ਜੀ ਜੀ,
2: ਟਵਾਣਾ ਰੇਡੀਓ ਦੇ ਵੀ ਪਹਿਲਾਂ ਅੱਧਾ ਘੰਟਾ ਪੌਣਾ ਘੰਟਾ ਸੁਣੀਦਾ, ਬਾਕੀ ਪਤਾ ਦਾ ਉਹ ਕਮੈਂਟਾਂ ਦੀ ਲੜਾਈ ਉਹ ਦੂਜਾ ਲਾਲਾ,
1: ਬਿਲਕੁਲ ਹੈ ਜੀ,
2: ਬਿਲਕੁਲ, ਬਾਕੀ ਜਿੰਨੇ ਵੀ ਦੋ ਵੀ ਆ ਤੁਹਾਡਾ ਵੀ ਆ ਕਦੇ ਮਹੀਨੇ ਦਾ ਇਹਦੇ ਇੱਦਾਂ ਕੋਈ ਵੇੜਾ ਕੋੜਾ ਸੌਣਦਾ ਹੋ ਜੇ,
1: ਹਾਂਜੀ,
2: ਤੇ ਜੁੜੀ ਦਾ ਖਬਰਾਂ ਹੀ ਨੈਗੇਟਿਵ ਆਈ ਜਾਂਦੀਆਂ ਨੇ ਸਾਡੀਆਂ, ਕਿਤੇ ਪੋਜ਼ਿਟਿਵ ਖਬਰ ਆਉਂਦੀ ਕੋਈ ਨਹੀਂ,
1: ਬਿਲਕੁਲ ਹੈ ਜੀ, ਨਹੀਂ ਆਪਣੀ ਕੋਸ਼ਿਸ਼ ਹੁੰਦੀ ਆ ਕੋਈ ਨਾ ਕੋਈ ਚੰਗਾ ਕਰੀਏ, ਹਾਂਜੀ ਬਿਲਕੁਲ, ਨੈਗੇਟਿਵ
2: ਹਾਂਜੀ
1: ਥੋੜਾ ਜਿਹਾ,
2: ਪਰ ਉਹ ਫਿਰ ਵੀ ਹੈ ਨਾ ਜੀ ਇੱਕ ਪੱਤਰਕਾਰ ਆ, ਪੱਤਰਕਾਰ ਨੂੰ ਸਾਰੀਆਂ ਖਬਰਾਂ ਕਰਨੀਆਂ ਪੈਂਦੀਆਂ,
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਨਹੀਂ ਨਾ ਮਤਲਬ ਚੱਲਦਾ ਨੀ ਕੱਲਾ, ਆਪਾਂ ਨੂੰ ਕੱਲੀਆਂ ਕਹਾਣੀਆਂ ਵੀ ਸੁਣਾਈ ਜਾਵਾਂਗੇ ਉਹਦੇ ਨਾਲ ਵੀ ਕੰਮ ਨਹੀਂ ਨਾ ਚੱਲਣਾ,
1: ਨਹੀਂ ਚੱਲਦਾ ਜੀ, ਬਿਲਕੁਲ ਹੈ,
2: ਚਲੋ ਤੁਹਾਡਾ ਪੇਸ਼ਾ ਵਾ ਤੁਸੀਂ ਤੁਹਾਡੇ ਮੂੰਹੋਂ ਕੀਤੀ ਗੱਲ ਹੋਰ ਹੁੰਦੀ ਹੈ
1: ਜੀ, ਬਿਲਕੁਲ,
2: ਤੇ ਉਹ ਸਾਡੇ ਵਰਗਿਆਂ ਦਾ ਵਿੱਚ ਟਾਂਗ ਫਸਾਉਣੀ ਜਿਹੜੀ ਉਹ ਕੁਝ ਹੋਰ ਹੁੰਦੀ ਹੈ,
1: ਬਿਲਕੁਲ ਹੈ ਜੀ,
2: ਇਸ ਕਰਕੇ ਨਾ ਉਹ ਜਿਹੜਾ ਮਤਲਬ ਸਾਡਾ ਕੁੱਲ ਮਿਲਾ ਕੇ ਵੇਖੀਏ ਨਾ ਤੇ ਮੈਂ ਕਹਿ ਸਕਦਾ ਕਿ ਮਨੁੱਖੀ ਹੋਂਦ ਖਤਰੇ ਵਾਲੇ ਬੰਨੇ ਡੇ ਬਾਈ ਡੇ ਜਾ ਰਹੀ
1: ਜੀ, ਬਿਲਕੁਲ ਹੈ, ਬਿਲਕੁਲ,
2: ਦੋ ਪ੍ਰਸ਼ਾਦਿਆਂ ਦੀ ਸਾਨੂੰ ਲੋੜ ਆ
1: ਜੀ,
2: ਸਵੇਰੇ ਸ਼ਾਮ ਤੇ ਅਸੀਂ ਢਿੱਡਾਂ ਤੇ ਬੰਨਣ ਵਾਸਤੇ ਹੋਏ ਆ,
1: ਬਿਲਕੁਲ ਹੈ ਜੀ,
2: ਉੱਥੋਂ ਵੀ ਠੱਗ ਲਈਏ, ਉੱਥੋਂ ਵੀ ਠੱਗ ਲਈਏ, ਇੱਥੋਂ ਵੀ ਠੱਗ ਲਈਏ,
1: ਠੱਗ ਲਈਏ ਜੀ,
2: ਡੇ ਬਾਈ ਡੇ ਅਸੀਂ ਜਿਹੜੀ ਆ ਨਾ ਜੀ ਉਹ ਤਬਾਹੀ ਵੱਲ ਨੂੰ ਵੱਧ ਰਹੀ, ਚਲੋ ਦੁਨੀਆਂ ਵੱਧ ਰਹੀ ਸਾਰੀ, ਹੁਣ ਚਲੋ ਤੁਸੀਂ ਸਾਡੇ ਨਾਲ ਜ਼ਿਆਦਾ ਸਿਆਣੇ ਜੀ ਇਹਨਾਂ ਵਿਸ਼ਿਆਂ ਤੇ
1: ਜੀ,
2: ਜਿੱਧਰ ਵੇਖੋ ਜੰਗ, ਕੋਈ ਉਧਰੋਂ ਬਰੂਦ ਚੱਲੀ ਆਉਂਦਾ, ਕੋਈ ਇਧਰੋਂ ਕੁੜੀ ਆਉਂਦਾ, ਕੋਈ ਨਕਸਲੀ ਆ
1: ਜੀ,
2: ਕਿਤੇ ਗੈਂਗਸਟਰ ਆ ਗਿਆ, ਕਿਤੇ ਕੁਛ ਆ ਗਿਆ, ਬੰਦਾ ਮਤਲਬ ਬਣਿਆ ਕੀ ਫਿਰਦਾ, ਮੈਨੂੰ ਤਾਂ ਸਮਝ ਨਹੀਂ ਲੱਗਦੀ,
1: ਬਿਲਕੁਲ ਹੈ ਜੀ,
2: ਬਿਲਕੁਲ, ਆਤੰਕਵਾਦ ਦੇ ਵੇਲੇ ਵੀ ਜੀ ਨਾਲੋਂ ਵੀ ਇੱਥੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਹੋਏ ਪਏ ਨੇ
1: ਜੀ ਜੀ ਜੀ, ਬਿਲਕੁਲ ਹੈ ਜੀ,
2: ਬਸ ਉਹ ਸੱਤਾ ਜਿਹੜੀ ਆ ਕੋਈ ਪ੍ਰਾਪਤ ਕਰਨ ਵਾਸਤੇ ਰੋਈ ਜਾਂਦਾ, ਲੋਕਾਂ ਨੂੰ ਬੁੱਧੂ ਬਣਾਈ ਜਾਂਦਾ, ਜਿਹਨੂੰ ਮਿਲੀ ਆ ਉਹ ਆਪਣੀ ਮੇਨਟੇਨ ਰੱਖਣ ਵਾਸਤੇ ਕਰੀ ਜਾਂਦਾ,
1: ਕਰੀ ਜਾਂਦਾ ਜੀ, ਜ਼ੋਰ ਲਾਈ ਜਾਂਦਾ ਜੀ, ਬਿਲਕੁਲ,
2: ਸਾਡਾ ਕੰਮ ਲੰਘ ਲਾਉਣਾ ਚੱਲਿਆ ਜਾਵੇ
1: ਜੀ, ਬਿਲਕੁਲ ਹੈ ਜੀ, ਦਰੁਸਤ,
2: ਮੇਨ ਜਿਹੜੇ ਸਾਡੇ ਗਰਾਊਂਡ ਦੀਆਂ ਪ੍ਰੋਬਲਮਸ ਨੇ, ਐਜੂਕੇਸ਼ਨ ਦੀ ਆ, ਹੈਲਥ ਦੀ ਆ
1: ਜੀ,
2: ਜਾਂ ਹੋਰ ਸਾਡੀਆਂ ਨੇ, ਉਹਦੇ ਵਾਸਤੇ ਕਿਸੇ ਦਾ ਕੋਈ ਧਿਆਨ ਹੀ ਨਹੀਂ ਹੈਗਾ,
1: ਬਿਲਕੁਲ ਦਰੁਸਤ ਹੈ ਜੀ,
2: ਸਮਾਜ ਬਹੁ ਮਤਲਬ ਕਹਿ ਲਈਏ ਕਿ ਪੰਜਾਬ, ਪੰਜਾਬ ਤਾਂ ਉਜੜੇ ਪਿਆ, ਪੰਜਾਬ ਦੇ ਪੱਲੇ ਕੀ ਹੈਗਾ
1: ਜੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੇ ਵਿੱਚ ਜਿੰਨਾ ਪੰਜਾਬ ਉਜੜਿਆ ਜੀ,
1: ਜੀ
2: ਪਹਿਲਾਂ ਜਿਹੜੇ ਰੰਗ ਸੀ ਉਹ ਨਾ ਪਰ ਮੇਰਾ ਖਿਆਲ ਵੀ 90% ਲੋਕ ਦੁਖੀ ਹੈਗੇ ਇਸ ਟਾਈਮ,
1: ਜੀ ਜੀ ਜੀ
2: ਉਹ ਡਰ ਦੇ ਹਾਲਾਤਾਂ ਦੇ ਵਿੱਚ, ਦਹਿਸ਼ਤ ਦੇ ਹਾਲਾਤਾਂ ਦੇ ਵਿੱਚ ਉਹ ਜ਼ਿੰਦਗੀ
1: ਜੀ
2: ਜਿਉਣ ਡਿਆ,
1: ਜੀ
2: ਰੋਜੀ ਰੋਟੀ ਦਾ ਫਰਕ ਪਿਆ, ਫਿਕਰ ਪਿਆ ਹੋਇਆ
1: ਜੀ
2: ਆਮ ਮਾਤੜ ਬੰਦੇ ਨੂੰ, ਤੇ ਕੀ ਕਹਿੰਦੇ ਹੁੰਦੇ ਆ ਵੀ ਬਹੁਤ ਜ਼ਿਆਦਾ ਉਹਦਾ ਮੰਦਾ ਹਾਲ ਹੈ।
1: ਬਿਲਕੁਲ ਹੈ,
2: ਸਿਰਫ ਥੋੜੀ ਜਿਹੀ ਫ੍ਰੀਬੀਜ਼ ਦੇ ਕੇ ਇਹਦੇ ਨਾਲ ਹੀ ਉਹ ਸਰਕਾਰਾਂ ਸਮਝਦੀਆਂ ਵੀ ਅਸੀਂ ਬੜੀ ਵੱਡੀ ਤਰੱਕੀ ਕਰ ਲਈ ਹੈ, ਤੇ
1: ਜੀ
2: ਆਉਣ ਵਾਲੀਆਂ ਨੇ ਇਹਨਾਂ ਨਾਲੋਂ ਵੀ ਬੇੜਾ ਗਰਕ ਕਰਨਾ।
1: ਹਾਂ
2: ਪਾਤਸ਼ਾਹ ਮੇਰੀ ਗੱਲ ਅੱਜ
1: ਬਿਲਕੁਲ
2: ਦੀ ਯਾਦ ਰੱਖਿਓ ਜੀ,
1: ਬਿਲਕੁਲ ਹੈ ਜੀ। ਪਰ
2: ਜਿਹੜੀ ਮਰਜ਼ੀ
1: ਇਹੀ ਹੈ
2: ਸਰਕਾਰ
1: ਜੀ
2: ਆਜੇ
1: ਕਿ ਡਾਕਟਰ ਸਾਹਿਬ ਚਲੋ ਚੰਗੇ ਬੰਦੇ ਅੱਗੇ ਆਉਣ, ਉਹਨਾਂ ਨੂੰ ਚੁਣਿਆ ਜਾਵੇ, ਕੁਝ ਹੋ ਸਕਦਾ ਕਿ ਸੈਂਸਿਟਿਵ ਜੋ ਜਿਹੜੇ ਲੋਕ ਨੇ ਪੰਜਾਬ ਲਈ ਸੋਚਦੇ ਆ ਉਹ ਜ਼ਰੂਰ ਅੱਗੇ ਆਉਣੇ ਚਾਹੀਦੇ ਆ ਜੀ, ਆਪਾਂ ਤਾਂ ਇਹੀ ਹਾਮੀ ਭਰਦੇ ਹਾਂ
2: ਵੇਖੋ
1: ਜੀ।
2: ਜੀ ਉਹ ਤੇ ਹਰ ਵਾਰੀ ਇਹੀ ਉਮੀਦ ਹੁੰਦੀ ਹੈ, ਇਸੇ ਉਮੀਦ ਨਾਲ ਹੀ ਚੁਣੀ ਜਾਂਦੀ ਸਰਕਾਰ,
1: ਜੀ
2: ਲੋਕ ਵੋਟ
1: ਬਿਲਕੁਲ,
2: ਪਾਉਂਦੇ ਆ
1: ਚਾਹੇ ਕਿਸੇ ਵੀ
2: ਵੋਟ
1: ਪਾਰਟੀ
2: ਇਹਨਾਂ ਨੂੰ
1: ਦੇ
2: ਜਿੰਨਾ।
1: ਬਿਲਕੁਲ ਹੈ ਜੀ,
2: ਹਾਂਜੀ ਹੁਣ ਆ ਜਿਹੜੇ ਇਹਨਾਂ ਨੂੰ ਵੀ ਤੇ ਮਤਲਬ ਚੰਗੇ ਸਮਝ ਕੇ ਲਿਆਂਦਾ ਸੀ ਨਾ
1: ਜੀ, ਬਿਲਕੁਲ
2: ਆਪਣੇ ਆਪ ਤੇ ਲੋਕਾਂ ਨੇ ਬਦਲਾ, ਲੋਕ ਬਦਲਾ ਹੀ ਕਰ ਸਕਦੇ ਆ ਜੀ ਵੋਟ ਪਾ ਕੇ, ਹੋਰ
1: ਜੀ
2: ਲੋਕਾਂ ਦੇ ਹੱਥ ਪਾਵਰ ਵੀ ਕੀ ਹੈ,
1: ਕੁਝ ਨਹੀਂ ਜੀ, ਬਿਲਕੁਲ ਹੈ ਜੀ।
2: ਉਹ
1: ਫਿਰ
2: ਤੁਹਾਨੂੰ ਪਤਾ ਵੀ ਉਹ ਕੇਜਰੀਵਾਲ ਪਾਰਟੀ ਜਿਹੜੀ ਸੀ
1: ਜੀ,
2: ਉਸੇ ਨਹੀਂ ਕਿਸੇ ਬੰਦੇ ਨੇ ਲੱਗਣ ਦਿੱਤਾ।
1: ਜੀ
2: ਚਲੋ
1: ਬਿਲਕੁਲ,
2: ਠੀਕ ਹੈ ਕਰੋ ਜੀ ਤੁਸੀਂ ਹੁਣ ਆਪਣੇ ਪ੍ਰੋਗਰਾਮ।
1: ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੁੜੇ ਸੀ ਜੀ ਪੱਟੀ ਤੋਂ, ਤੇ ਗੱਲਬਾਤ ਕਰਨ ਦੇ ਲਈ ਅਗਲੇ ਨਾਲ ਆਪਣੇ ਨਾਲ ਜੀ ਜੀਰਾ ਸਾਹਿਬ ਜੁੜੇ ਹੋਏ ਨੇ, 17 ਮਿੰਟ ਤੋਂ ਹੋਲਡ ਤੇ ਸੀ ਜੀ। ਸਤਿ ਸ਼੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ, ਮਾਫੀ ਚਾਹੁੰਦਾ ਜੀ।
3: ਕੋਈ ਗੱਲ ਨੀ ਜੀ, ਕੋਈ ਗੱਲ ਨੀ, ਸਤਿ ਸ਼੍ਰੀ ਅਕਾਲ ਭਾਰਤ ਜੀ, ਸਰੋਤਿਆਂ ਨੂੰ, ਵੀਰਾਂ ਨੂੰ ਵੀ
1: ਜੀ, ਸਤਿ
3: ਸ਼੍ਰੀ
1: ਅਕਾਲ ਜੀ, ਜੀ ਆਨੂੰ ਜੀ।
3: ਭਾਜੀ ਮੈਨੂੰ ਲੱਗਦਾ ਕੋਈ ਗੱਲ ਨਾ, ਮੇਰੇ ਕਹਿਣ ਨੂੰ ਕੋਈ ਰਹਿ ਨੀ ਜੀ, ਡਾਕਟਰ ਸਾਹਿਬ ਨੇ ਮੈਨੂੰ ਲੱਗਦਾ ਹਫ਼ਤੇ ਦਾ ਜਿਹੜਾ ਕੋਟਾ ਪੂਰਾ ਉਹਦਾ ਚੀਰ ਫਾੜ ਕਰਤਾ ਜੀ।
1: ਨਹੀਂ ਜ਼ਰੂਰ, ਤੁਸੀਂ ਵੀ ਕਰੋ, ਕੋਈ ਨਾ
3: ਕੋਈ ਛੱਡਿਆ ਨਹੀਂ ਗਾ,
1: ਹੋਵੇ ਚਾਹੇ ਬਿਲਕੁਲ ਕਰੋ ਗੱਲ ਆਪਣੀ।
3: ਨਹੀਂ ਕੌਲ ਕੋਈ ਗੱਲ ਨੀ, ਹੁਣ ਲਾਈ ਆ ਤੇ ਹੁਣ ਮਾੜਾ ਮੋਟਾ ਦਾ ਕੋਈ ਤੜਕਾ ਤੁੜਕਾ ਲਾਵਾਂਗੇ, ਨਿੱਕਾ ਮੋਟਾ ਦਾ
1: ਜ਼ਰੂਰ,
3: ਸਾਦਾ ਜਿਹਾ ਲਾ ਦਈਏ ਆਪਾਂ
1: ਜ਼ਰੂਰ ਜੀ।
3: ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇਹ ਉੱਠ ਰਹੀ ਆ,
1: ਹਾਂਜੀ
3: ਨਹੀਂ, ਕੱਲ ਜਿਹੜਾ ਇੱਕ ਇੱਕ ਪਾਇਲਟ ਨੇ ਜਹਾਜ਼ ਬਚਾਇਆ,
1: ਹਾਂਜੀ ਹਾਂਜੀ,
3: ਨਾਲ ਵਾਹ ਵਾਹ ਛੱਟੀ ਆ ਸੁਮਿਤ ਜੀ ਨੇ,
1: ਬਿਲਕੁਲ ਹੈ ਜੀ।
3: ਉਹਦੇ ਬਾਰੇ ਇੱਕ ਖੁਲਾਸਾ ਸੁਣ ਰਿਹਾ ਜੀ ਮੈਂ ਖਬਰਾਂ ਦੇ ਵਿੱਚ ਹੁਣ, ਇੱਕ ਬਈ ਉਹ ਜਿਹੜਾ ਸਹੀ ਮੈਨ ਵਿੱਚ ਉਹ ਵੀ ਇੱਕ ਇਹਨਾਂ ਦਾ ਆਪਣਾ ਇਜ਼ਰਾਈਲ ਵੱਲੋਂ ਕਰਾਇਆ ਗਿਆ ਜੀ।
1: ਹਾਂ ਜੀ ਬਿਲਕੁਲ,
3: ਸਾਰਾ ਕੁਛ
1: ਹੋ ਸਕਦਾ ਜੀ, ਬਿਲਕੁਲ ਹੈ ਜੀ, ਕੁਝ ਵੀ ਹੋ ਸਕਦਾ ਜੀ,
3: ਕਿਉਂਕਿ ਕਿਉਂਕਿ ਉੱਥੇ ਇਲੈਕਸ਼ਨ ਹੋਣੇ ਹੁਣ।
1: ਹਾਂਜੀ ਉਹਦਾ ਰੋਲਾ
3: ਦੇਖੋ, ਜਿੰਨੀ ਉਹਨਾਂ ਦੀ
1: ਜਿਹੜੀ ਉਹਦੇ ਲਾਈ ਆ ਉਹ ਇਸੇ ਕਰਕੇ ਲੱਗੇ ਹੋਏ ਇੰਨਾ ਸਮਾਂ ਖਿੱਚੀ ਜਾਂਦਾ ਕਿਉਂਕਿ ਉਹਨੂੰ ਪਤਾ ਕਿ ਮੇਰੀ ਕੁਰਸੀ ਲੋਕ ਉਹਨੂੰ ਪਸੰਦ ਨਹੀਂ ਕਰਦੇ ਜੀ, ਅਸਲ ਦੇ ਵਿੱਚ ਇਹ ਰੋਲਾ ਵੀ ਇਹਨੇ ਉਦੋਂ ਦਾ ਤਾਂ ਹੀ ਪਵਾਇਆ ਹੋਇਆ ਜੀ,
3: ਕਿਉਂਕਿ ਉਹ ਕਹਿੰਦੇ ਆ ਵੀ ਇੱਕ ਓਮਾਨ ਦਾ
1: ਜੀ
3: ਕੋਪ ਆਇਆ ਵੀ ਜਿਹਦੇ ਕੋਲ ਇੰਨੀ ਸਕਿਉਰਟੀ ਹੈਗੀ ਹੈ ਇਜ਼ਰਾਈਲ ਕੋਲੇ
1: ਜੀ,
3: ਵੀ ਉਹ ਕਿੱਦਾਂ ਵੀ ਬਿਨਾਂ ਚੈੱਕ ਹੋਣ ਤੋਂ ਜਾ ਕੇ ਇਹਨਾਂ ਕੋਲ ਰਹਿ ਸਕਦਾ, ਰੱਖ ਸਕਦੇ ਆ ਕਿੱਦਾਂ
1: ਜੀ,
3: ਇਹ ਦੇਖੋ ਤੁਸੀਂ
1: ਜੀ,
3: ਜਦੋਂ ਕਿ ਇਹਨਾਂ ਦੇ ਓਮਾਨ ਨਾਲ ਕੋਈ ਰਾਜਨੀਤਿਕ ਸੰਬੰਧ ਨਹੀਂ ਰਹਿ ਗਈ
1: ਜੀ,
3: ਇਸ ਕਰਕੇ ਇੰਡੀਪੈਂਡੈਂਟ ਕੋਈ ਹੈ ਇੱਦਾਂ ਦੇ ਉਹਦੇ ਹੈਗਾ ਵਾ
1: ਜੀ,
3: ਐਡੀਟਰ ਸੈਮ ਹੈਗਾ ਉਹਨਾਂ ਨੇ ਖੁਲਾਸਾ ਕੀਤਾ ਜੀ, ਇਹ
1: ਜੀ
3: ਖਾਸ ਕਰਕੇ
1: ਬਿਲਕੁਲ
3: ਜਿਹੜੀ ਫਲਾਈਟ ਸੀ 1073 FV
1: ਜੀ,
3: ਬਈ ਕਿਉਂਕਿ ਗਰੋਕ ਨੇ ਵੀ ਉਹਨਾਂ ਬਾਰੇ ਦੱਸ ਦਿੱਤਾ ਵੀ ਇਹਨਾਂ ਦੇ ਆਪਸ ਚ ਸੰਬੰਧ ਨਹੀਂ ਹੈਗੇ
1: ਜੀ ਜੀ ਜੀ,
3: ਤੇ ਉੱਥੋਂ ਖਦਸ਼ਾ ਜ਼ਾਹਿਰ ਹੁੰਦਾ ਵਾ ਵੀ ਸ਼ਾਇਦ ਸੌਦਾ ਵੀ ਇਹਨਾਂ ਨੇ ਆਪ ਹੀ ਕੋਈ ਕਰਾਇਆ ਹੋਵੇ
1: ਜੀ ਜੀ,
3: ਕਿਉਂਕਿ ਜਿਵੇਂ ਜਹਾਜ਼ ਉੱਪਰੋਂ ਆਇਆ 500 ਕਿੰਨੇ ਹਜ਼ਾਰ ਫੁੱਟ ਤੋਂ ਉਹਦੇ ਚ
1: ਬਿਲਕੁਲ,
3: ਹਾਂਜੀ ਉਹਦੇ ਚ ਇੱਕ ਪਾਣੀ ਦਾ ਗਲਾਸ ਪਿਆ ਸੀਗਾ ਜੀ, ਉਹ ਦੇਖੋ ਓਦਾਂ ਹੀ ਪਿਆ ਜੀ, ਦੇਖੋ
1: ਜੀ
3: ਉਹ ਨੀ ਡੁੱਲਿਆ
1: ਜੀ, ਉਹ ਨਹੀਂ ਜੀ ਇੱਦਾਂ ਇੱਦਾਂ ਨਹੀਂ ਹੋ ਸਕਦਾ ਆਪਣੇ ਜੀਰਾ ਸਾਹਿਬ, ਕਿਉਂਕਿ ਉਹਦਾ ਬੈਲੈਂਸ ਬਣਿਆ ਹੁੰਦਾ ਹੈ ਜਿੱਦਾਂ ਮਰਜ਼ੀ ਹੋ ਜਾਵੇ ਉਹ ਜਿਹੜੀਆਂ, ਕਿਉਂਕਿ ਸੀਟਾਂ ਵੀ ਉਸੇ ਪੋਜੀਸ਼ਨ ਦੇ ਵਿੱਚ ਆ ਜਾਂਦੀਆਂ ਨਾ, ਉਹ ਗ੍ਰੈਵਿਟੀ ਦਾ ਹਿਸਾਬ ਕਿਤਾਬ ਹੈਗਾ ਜੀ,
3: ਅੱਛਾ ਜਦੋਂ ਨੀਚੇ ਨੂੰ ਆਉਂਦਾ ਨਾ ਫਿਰ ਉਹਦੇ ਐਡਜਸਟਮੈਂਟ ਹੋ ਜਾਂਦੀ ਹੈ ਸੰਦੀ,
1: ਹਾਂਜੀ ਜਦੋਂ ਉਹ ਜਾਂ ਤਾਂ ਉਲਟਾ ਹੋ ਜਾਵੇ ਪੂਰਾ ਹੀ ਨਾ, ਫਿਰ ਤਾਂ ਵੱਖਰੀ ਗੱਲ ਹੈ ਜੀ, ਕਿਉਂਕਿ ਦੇਖੋ ਜਿਹੜੇ ਬੈਗ ਉੱਪਰਲੇ ਪਾਸੇ ਉਹ ਥੱਲੇ ਨੂੰ ਡਿੱਗ ਰਹੇ ਨੇ ਜੀ, ਤੇ ਉਹ ਸਾਰਾ ਭਾਰ ਜਿਹੜਾ ਪਾਣੀ ਦਾ ਵੀ ਉਹ ਥੱਲੇ ਨੂੰ ਪੈ ਰਿਹਾ ਜੀ।
3: ਚਲੋ ਬਾਕੀ ਮੈਂ
1: ਜਦੋਂ ਆਪਾਂ ਐਰੋਪਲੇਨ ਚ ਖਾਣਾ ਵੀ ਖਾਂਦੇ ਆ ਉਹ ਪਲੇਨ ਐ ਸਿੱਧਾ ਹੀ ਹੁੰਦਾ ਜਾਂ ਜਿੱਦਾਂ ਵੀ ਆ, ਜਾਂ ਕਿਤੇ ਬੱਦਲ ਇਦਾਂ ਦੇ ਆ ਜਾਂਦੇ ਆ ਕਾਫੀ ਹਾਰਡ ਤਾਂ ਉਹ ਫਿਰ ਗੜਗੜ ਗੜ ਜ਼ਰੂਰ ਕਰਦਾ ਆ, ਪਰ ਜਿਹੜੀਆਂ ਚੀਜ਼ਾਂ ਉਸੇ ਪੋਜੀਸ਼ਨ ਦੇ ਵਿੱਚ ਪਈਆਂ ਰਹਿੰਦੀਆਂ ਨੇ ਜੀ।
3: ਬਾਕੀ ਇੱਕ ਸਵੇਰੇ ਖੁਲਾਸਾ ਕੀਤਾ ਸੀਗਾ ਸਾਂਝਾ ਟੀਵੀ ਵਾਲਿਆਂ ਨੇ
1: ਜੀ,
3: ਉਹਨਾਂ ਨੇ ਇੰਟਰਵਿਊ ਲਿੱਤੇ ਸੀਗੇ ਰੂਪ ਕੌਰ ਸੰਧੂ ਦੇ ਜੀ,
1: ਹਾਂਜੀ,
3: ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਮੈਂ ਕੋਸ਼ਿਸ਼ ਬਹੁਤ ਕੀਤੀ ਆ ਆਪਦੀ ਸੁਣਵਾਈ ਕਰਨ ਲਈ, ਮੇਰੀ ਸੁਣਨੀ ਕਿਸੇ ਨੇ
1: ਜੀ,
3: ਤੇ ਕਿੰਨਾ ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਵੀ ਇੱਕ ਏਦਾਂ ਦਾ ਹੀ ਪਰਿਵਾਰ
1: ਜੀ
3: ਪੀੜਿਤ ਪਰਿਵਾਰ
1: ਜੀ
3: ਬ੍ਰਹਮਪਟਨ ਦੇ ਵਿੱਚ ਬੈਠਾ ਹੋਇਆ ਵੀ ਜਿਹੜਾ ਕਿ ਸ਼ੁਰੂ ਤੋਂ ਇਸ ਸੰਸਥਾ ਦੇ ਨਾਲ ਜੁੜਿਆ ਸੀਗਾ ਜੀ,
1: ਜੀ
3: ਤੇ ਹੋ ਸਕਦਾ ਵੀ ਇੱਕ ਅੱਧੇ ਦਿਨ ਤੱਕ ਉਹ ਵੀ ਖਰਚਾ ਕਰ ਦੇਣਗੇ, ਕਹਿਣ ਦਾ ਮਤਲਬ
1: ਜੀ
3: ਉਸ ਬਾਰੇ ਵੀ
1: ਪਰ ਜੀਰਾ ਸਾਹਿਬ ਅੱਜ ਕਿਸ
3: ਤੇ
1: ਆਧਾਰ
3: ਵਾਕਿਆ
1: ਦੇ
3: ਵੀ
1: ਉੱਤੇ ਕਹਿ ਰਹੇ ਨੇ? ਫਿਰ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਾਂਗੇ ਤੇ 9 ਤਰੀਕ ਨੂੰ, ਤੇ ਉੱਥੇ ਸਾਰੇ ਸਬੂਤ ਰੱਖ ਦੇਣੇ ਨੇ। ਜੇ ਸੁਣਵਾਈ ਪਹਿਲਾਂ ਨਹੀਂ ਕਰਦੇ ਤਾਂ ਹੁਣ ਕਿੱਦਾਂ ਹੋ ਸਕਦੀ ਹੈ?
3: ਨਹੀਂ ਜੀ, ਨਹੀਂ ਨਹੀਂ ਨਹੀਂ ਗੱਲ ਤਾਂ ਫਿਰ ਇਹੀ ਨਾ,
1: ਜੀ
3: ਉਹ ਗੱਲ ਜੀ ਇਹਨਾਂ ਦੇ ਵਿੱਚ ਬਹੁਤ ਝੋਲ ਆ ਜੀ, ਇਹਨਾਂ ਗੱਲਾਂ ਦੇ ਵਿੱਚ ਜੀ
1: ਬਿਲਕੁਲ ਹੈ ਜੀ,
3: ਚੱਕਰ ਤੇ ਆ,
1: ਬਹੁਤ ਝੋਲਾ
3: ਬਹੁਤ
1: ਹੈਗਾ ਜੀ
3: ਜ਼ਿਆਦਾ
1: ਹਰ
3: ਝੋਲ ਨੇ
1: ਪਾਸੇ ਜੀ,
3: ਹਾਂਜੀ
1: ਬਿਲਕੁਲ
3: ਝੋਲਾ ਹੀ ਹੋਇਆ ਪਿਆ ਜੀ,
1: ਜੀ
3: ਕਿਉਂਕਿ ਜਿੱਡੀ ਮਹਾਨ ਸੰਸਥਾ ਸੀਗੀ ਨਾ
1: ਜੀ,
3: ਵੀ ਓਨੇ ਹੀ ਜ਼ਿਆਦਾ ਵੀ ਆ ਉਹਨਾਂ ਨੂੰ ਇਹਨਾਂ ਇਹਨਾਂ ਲੋਕਾਂ ਨੇ ਨਾ ਉਹਨੂੰ ਖਰਾਬ ਕੀਤਾ ਹੋਇਆ ਸਹੀ ਮਾਇਨੇ
1: ਬਿਲਕੁਲ
3: ਵਿੱਚ,
1: ਹੈ ਜੀ, ਬਿਲਕੁਲ ਹੈ, ਬਿਲਕੁਲ ਹੈ ਜੀ
3: ਕਿਉਂਕਿ ਨਾ ਉਹ ਪੁਰਾਣੇ ਨੇਤਾ ਰਹੇ ਆ
1: ਜੀ,
3: ਤੇ ਨਾ ਹੀ ਉਹ ਸੰਭਾਲਣ ਵਾਲੇ ਹੈਗੇ ਆ
1: ਹੈਗੇ ਆ ਜੀ,
3: ਅੱਜ ਕੱਲ੍ਹ ਦਾ ਵਾਕਿਆ, ਜਿਵੇਂ ਆਪਣੇ ਪੱਟੀ ਸਾਹਿਬ ਕਹਿ ਗਏ ਆ ਵੀ ਪੈਸੇ ਦਾ ਬੋਲਬਾਲਾ ਜੀ ਹਰ ਬੰਦੇ ਜੀ,
1: ਬਿਲਕੁਲ ਹੈ, ਬਿਲਕੁਲ ਹੈ ਜੀ,
3: ਹਰ ਕੋਈ ਲੁੱਟਣ ਨੂੰ ਫਿਰਦਾ, ਕਿਹੜੇ ਮਰਜ਼ੀ ਢੰਗ ਅਲੱਗ ਅਲੱਗ ਚਾਹੀਦੇ ਆ,
1: ਜੀ ਬਿਲਕੁਲ ਹੈ ਜੀ,
3: ਤੇ ਬਾਕੀ ਜਿਹੜਾ ਸੈਣੀ ਸਾਹਿਬ ਦੱਸ ਕੇ ਗਏ ਨੇ ਸਾਡੇ
1: ਹਾਂਜੀ
3: ਕੈਪਟਨ
1: ਹਾਂਜੀ ਆਪਣੇ
3: ਪ੍ਰਗਟ ਸਿੰਘ ਜੀ
1: ਪ੍ਰਗਟ ਸਿੰਘ
3: ਬਾਰੇ,
1: ਉਹਨਾਂ ਨੂੰ ਲਾ ਦਿੱਤਾ ਜੀ
3: ਹਾਂਜੀ
1: ਕਾਂਗਰਸ ਦਾ ਪੰਜਾਬ ਦਾ
3: ਚਲੋ
1: ਕੈਪਟਨ ਜੀ,
3: ਦੇਖੋ ਜੀ ਚੱਕਰ ਇਹ ਇੱਕ ਉਮੀਦ ਤਾਂ ਹੁੰਦੀ ਨਾ
1: ਹਾਂ
3: ਘੱਟੋ
1: ਬਿਲਕੁਲ
3: ਘੱਟ
1: ਬਿਲਕੁਲ ਹੈ ਜੀ ਬਿਲਕੁਲ,
3: ਜਨਤਾ ਨੂੰ
1: ਉਂਗਲੀ ਨਹੀਂ ਖੜੀ ਕੀਤੀ ਜਾ ਸਕਦੀ ਉਹਨਾਂ ਤੇ, ਚੰਗੇ ਆ ਜੀ ਸਾਰਾ
3: ਕਿਉਂਕਿ
1: ਕੁਝ,
3: ਸਾਨੂੰ ਉਮੀਦ ਇਹੀ ਆ
1: ਜੀ
3: ਵੀ ਚਲੋ ਸੰਤੁਸ਼ਟੀ ਇਹ ਮਿਲਦੀ ਆ ਵੀ ਚਲੋ ਪੰਜਾਬ ਨੂੰ ਬੜੇ ਚਿਰ ਬਾਅਦ ਇੱਕ
1: ਜੀ
3: ਕਹਿੰਦੇ ਸਾਫ ਛਵੀ ਛਵੀ ਵਾਲਾ
1: ਜੀ,
3: ਹਾਂਜੀ ਵੀ ਜਿਹਨਾਂ ਦੀ ਆਪਦੀ ਛਵੀ ਬਹੁਤ ਵਧੀਆ
1: ਜੀ,
3: ਤੇ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਤੇ ਸ਼ੈਲੀ ਬੇਕਮਾਲ ਆ ਜੀ, ਬਾਕਮਾਲ,
1: ਬਿਲਕੁਲ ਬਿਲਕੁਲ ਜੀ ਜੀ,
3: ਕਿਉਂਕਿ ਮੈਂ ਚੰਗੀ ਤਰ੍ਹਾਂ ਕਿਉਂਕਿ ਜਿਵੇਂ ਤੁਸੀਂ ਵੀ ਦੱਸਿਆ ਮੈਨੂੰ ਖੁਸ਼ੀ ਹੋਈ ਵੈਸੇ
1: ਜੀ
3: ਵੀ ਨੈਸ਼ਨਲ ਤੱਕ ਮੈਂ ਵੀ ਖੇਡੇ ਆ, ਭਾਜੀ ਕਿਹੜੀ ਗੇਮ ਖੇਡੇ ਸੀ?
1: ਮੈਂ ਫੁੱਟਬਾਲ ਖੇਡਦਾ ਰਿਹਾ ਜੀ।
3: ਓਕੇ ਓਕੇ ਓਕੇ ਚਲੋ, ਕਿਉਂਕਿ ਆਪਾਂ ਦਾ ਸਪੋਰਟਸ ਪ੍ਰੇਮੀ ਆ ਜੀ, ਸਿੱਧੀ ਗੱਲ ਆਪਾਂ ਨੂੰ ਕੋਈ ਨਸ਼ਾ ਨਹੀਂ ਜ਼ਿੰਦਗੀ ਜੀ,
1: ਨਾ ਜੀ
3: ਇੱਕ ਨਸ਼ਾ ਸਿਰਫ ਖੇਡਾਂ ਦਾ ਮੈਨੂੰ ਜੀ,
1: ਬਿਲਕੁਲ ਜੀ, ਖੇਡਾਂ ਤੋਂ ਬਾਅਦ ਇੱਧਰ ਆ ਰੇਡੀਓ
3: ਹਾਂ
1: ਵਾਲਾ ਨਸ਼ਾ ਲਾ ਲਿਆ ਜੀ ਮੁੜ ਕੇ
3: ਹਾਂਜੀ ਹਾਂਜੀ ਹਾਂਜੀ
1: ਜੀ,
3: ਤੇ ਬਾਕੀ ਚਲੋ ਕੋਈ ਨੀ, ਉਮੀਦ ਕਰਾਂਗੇ
1: ਜੀ,
3: ਮੁਕੰਦਰ ਜੀ ਨੂੰ ਕਹਿ ਦੇਵਾਂਗੇ ਸ਼ਾਇਦ ਵੀ ਜੇ ਤੁਸੀਂ ਕਹਿ ਵੀ ਕੋਈ ਚੰਗੇ ਬੰਦੇ ਦੱਸੋ ਕਿ
1: ਜੀ,
3: ਚਲੋ ਪਾ ਦੇਣਗੇ ਵੋਟ, ਸ਼ਾਇਦ ਹੁਣ ਮੰਨ ਜਾਣਗੇ ਸ਼ਾਇਦ ਸਾਡੇ ਕਹਿਣ ਤੇ,
1: ਰਾਤਾ ਬਣਦਾ ਥੋੜਾ ਜੀ, ਹੁਣ ਅਸੀਂ ਵੀ ਇਹ ਕਹਿਣ ਜੋਗੇ ਹੋ ਗਏ ਹਾਂ ਜੀ, ਹਾਂ ਜੀ ਇਹ ਤੁਸੀਂ ਸਹੀ ਕਿਹਾ ਜੀ,
3: ਹਾਂਜੀ
1: ਜੀ,
3: ਵੀ ਸਾਫ ਸਾਫ ਸਫਾਈ ਵਾਲੇ ਬੰਦੇ ਇਹੀ ਪੇਸ਼ ਕਰਦੇ ਆ,
1: ਬਿਲਕੁਲ ਹੈ ਜੀ,
3: ਤੇ ਇੱਕ ਮੈਂ ਗੱਲ ਕਰਾਂਗਾ ਜੀ ਸਪੋਰਟਸ ਦੀ ਹੋਰ,
1: ਹਾਂਜੀ
3: ਜਿਸ ਤਰ੍ਹਾਂ ਸਾਡੀ 145 ਕਰੋੜ ਦੀ ਆਬਾਦੀ ਦੇ ਵਿੱਚ
1: ਜੀ,
3: ਹੁਣ ਅਸੀਂ 16 ਗੋਲਡ ਮੈਡਲ ਲੈ ਕੇ ਕਿੰਨੇ ਬਾਗੋ ਬਾਗ ਹੋਏ ਪਏ ਆ,
1: ਬਿਲਕੁਲ ਹੈ ਜੀ, ਪਰ ਜੇ ਪੁਰਾਣੀਆਂ ਪ੍ਰਾਪਤੀਆਂ
3: ਤੇ
1: ਦੇਖੇ
3: ਮੈਨੂੰ
1: ਜੀਰਾ ਸਾਹਿਬ,
3: ਲੱਗਦਾ
1: ਚਲੋ ਇੱਕ ਹੌਸਲਾ ਅਫਜ਼ਾਈ ਹੁੰਦੀ ਆ ਜਿੰਨੇ ਵੀ ਆਏ ਆ, ਤਾਂ
3: ਨਹੀਂ
1: ਮੈਨੂੰ ਇਹ
3: ਚਲੋ
1: ਲੱਗਦਾ ਹੈ
3: ਮੈਂ ਜਿੰਨੇ ਵੀ ਬੱਚਿਆਂ ਨੇ ਵਧੀਆ ਪਾਰਟਿਸਿਪੇਟ ਕੀਤੀ
1: ਕਰ ਲਿਆ
3: ਆ
1: ਜੀ, ਬਿਲਕੁਲ
3: ਜਿੰਨੇ ਵੀ ਮੈਡਲ ਸਾਡੇ 75, 76, 77 ਟੋਟਲ ਆਏ ਨੇ
1: ਜੀ ਜੀ ਜੀ,
3: ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜੀ,
1: ਮੁਬਾਰਕਬਾਦ ਹੈ ਜੀ,
3: ਜਿੰਨੀ ਉਹਨਾਂ ਨੇ ਮਿਹਨਤ ਕੀਤੀ ਆ ਚਲੋ ਉਹਨਾਂ ਦੇ ਪੱਲੇ ਪਈ ਆ
1: ਜੀ,
3: ਠੀਕ ਹੈ ਨਾ
1: ਜੀ,
3: ਤੇ ਪਰ ਇਹ ਗੱਲ ਹੈਗੀ ਜਿੰਨਾ ਚਿਕਰ ਸਾਡੀਆਂ ਸੰਸਥਾਵਾਂ
1: ਜੀ
3: ਦੇ ਉੱਪਰੋਂ ਰਾਜਨੀਤਿਕ ਜਿਹੜੇ ਬੰਦੇ ਆ ਨਾ ਡੋਰੇ ਪਾਈ ਫਿਰਦੇ ਆ
1: ਜੀ
3: ਪ੍ਰਧਾਨਗੀਆਂ ਦੇ
1: ਜੀ,
3: ਜਿੰਨਾ ਚਿਕਰ ਇਹ ਕਲੀਨ ਨਹੀਂ ਕਰਦੇ ਇਹਨਾਂ ਨੂੰ
1: ਜੀ,
3: ਜਿੰਨੇ ਵੀ ਜਿਹੜੀਆਂ ਵੀ ਗੇਮਾਂ ਦੇ ਪਲੇਅਰ ਨੇ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਉਂਦੇ
1: ਜੀ,
3: ਉਹਨਾਂ ਚਿਕਰ ਸਾਡੀਆਂ ਸੰਸਥਾਵਾਂ ਦੇ ਵਿੱਚ ਬਹੁਤ ਤਰੁੱਟੀਆਂ ਰਹਿਣੀਆਂ ਜੀ,
1: ਟੈਲੈਂਟ ਬਹੁਤ ਹੈ ਜੀਰਾ ਸਾਹਿਬ ਪੰਜਾਬ ਦੇ ਵਿੱਚ, ਦੇਖੋ ਦੁਆਬੇ ਦੇ ਵਿੱਚ ਚਲ ਜਾਓ, ਸਾਡੇ ਇੱਥੇ ਫੁੱਟਬਾਲ ਦੀਆਂ ਟੀਮਾਂ, ਚਾਹੇ ਉਹ ਆਪਣੀ ਫਗਵਾੜਾ ਦੀ ਸੀਗੀ JCT ਮਿਲ ਹੋ ਗਈ, ਆਪਣੀ ਰੇਲ ਕੋਚ ਫੈਕਟਰੀ ਜਿਹੜੀ ਕਪੂਰਥਲਾ ਹੋ ਗਈ ਜਾਂ ਫਗਵਾੜਾ ਹੋ ਗਈ, PAP ਜਲੰਧਰ ਦੀਆਂ ਜਿਹੜੀਆਂ ਪੁਲਿਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੀ ਫੁੱਟਬਾਲ ਦੀਆਂ ਜਾਂ ਹਾਕੀ ਦੀਆਂ ਜਿਹੜੇ ਪਲੇਅਰ ਵੱਡੇ ਕੈਂਟ ਦੀਆਂ ਹੋ ਗਈਆਂ, ਤੇ ਇੱਧਰ ਮਾਲਪੁਰ ਬੰਗਿਆਂ ਨੂੰ ਚਲ ਜਾਈਏ, ਮੇਨ ਹੱਬ ਮੰਨੀ ਜਾਂਦੀ ਹੈ, ਉੱਥੇ ਤਾਂ ਪੂਰੀ ਟ੍ਰੇਨਿੰਗ ਕਹਿ ਲਓ ਕਿ ਬਹੁਤ ਨਾਮ ਜਿਹੜਾ ਬੰਗਿਆਂ ਦਾ, ਮਾਲਪੁਰ ਬੰਗਿਆਂ ਦਾ ਰਿਹਾ ਜੀ ਫੁੱਟਬਾਲ ਦੇ ਵਿੱਚ, ਟੀਮ ਬਣਾਉਣੀ ਹੋਵੇ ਤਾਂ ਕੀ ਇਕੱਲੇ ਪੰਜਾਬ ਦੇ ਵਿੱਚੋਂ 11 ਇੱਦਾਂ ਦੇ ਪਲੇਅਰ ਚੁਣ ਸਕਦੇ ਆ ਕਿ ਧੁੰਮਾ ਪਾ ਸਕਦੇ ਆ, ਪਰ ਉੱਧਰ ਸਾਡਾ ਧਿਆਨ ਹੀ ਨਹੀਂ, ਧਿਆਨ ਜ਼ਿਆਦਾ ਕ੍ਰਿਕਟ ਦੇ ਉੱਤੇ, ਕ੍ਰਿਕਟ ਇਹ ਕਰਕੇ ਕਿ ਉਹਦੇ ਵਿੱਚ ਪੈਸਾ ਬਹੁਤ ਹੈ ਜੀ,
3: ਉਹ ਐਕਚੁਅਲੀ ਨਾ ਕ੍ਰਿਕਟ ਤਾਂ ਫਿਰ ਹੁਣ ਅੱਜ ਕੱਲ ਤੁਹਾਨੂੰ ਪਤਾ ਜਿੰਨੇ ਵੀ ਵੱਡੇ ਵੱਡੇ ਆਪਣੇ ਬੈਠੇ ਸੇਠ ਅੰਬਾਨੀ ਅਡਾਨੀ ਵਰਗੇ
1: ਜੀ,
3: ਉਹਨਾਂ ਨੇ ਆਪ ਖੁਦ ਟੀਮਾਂ ਖਰੀਦੀਆਂ ਸਾਡੇ
1: ਬਿਲਕੁਲ ਜੀ, ਬਿਲੇ ਦਾ ਲੱਗਦੇ ਆ ਸਾਰਾ ਕੁਝ ਲੱਗਦਾ ਜੀ,
3: ਹਾਂਜੀ ਉਹਨਾਂ ਨੇ ਟੋਟਲੀ ਇਹਨਾਂ ਨੂੰ ਆਪਣੇ ਹੈਂਡਓਵਰ ਕੀਤਾ ਹੋਇਆ ਵਾ
1: ਜੀ,
3: ਤੇ ਟੋਲ ਜਿੰਨਾ ਮਾਇਆ ਉਹ ਗੇਮ ਦੇ ਵਿੱਚ ਹੈਗੀ ਆ, ਹੋਰ ਗੇਮਾਂ ਵਿੱਚ ਨਹੀਂ ਹੈਗੀ,
1: ਬਿਲਕੁਲ ਹੈ ਜੀ,
3: ਤੇ ਮੈਂ ਤਾਂ ਇਹੀ ਗੱਲ ਕਹਾਂਗਾ ਵੀ ਜੇ ਤੁਸੀਂ ਆਪਣੇ ਸਪੋਰਟਸ ਵੱਲ ਧਿਆਨ ਦੇਣਾ ਵਾ,
1: ਜੀ
3: ਵੀ ਜਿਵੇਂ ਸਾਡੇ ਚਾਈਨਾ ਦੇਖੋ
1: ਜੀ
3: ਜਿੰਨੀ ਸਾਡੀ ਆਬਾਦੀ 145 ਕਰੋੜ, ਉਹ
1: ਬਿਲਕੁਲ
3: ਮੈਨੂੰ ਲੱਗਦਾ 160 ਤੋਂ ਟੱਪਿਆ ਪਿਆ ਜੀ ਗੋਲਡ ਮੈਡਲ ਲੈ ਕੇ ਦੇਖੋ,
1: ਬਿਲਕੁਲ ਹੈ ਜੀ,
3: ਅਸੀਂ 15 ਦੇ
1: ਬਿਲਕੁਲ
3: ਖੁਸ਼ ਹੋਏ ਬੈਠੇ ਹਾਂ
1: ਬਿਲਕੁਲ ਹੈ
3: ਲੱਗਦੇ ਆ
1: ਜੀ, ਦਰੁਸਤ ਹੈ
3: ਬਾਕੀ
1: ਤੁਹਾਡੀ ਗੱਲ
3: ਇਹੀ ਗੱਲ ਕਹਾਂਗੇ।
1: ਜੀ
3: ਹਾਂਜੀ ਹਾਂਜੀ, ਜਿੰਨੀਆਂ ਵੀ ਇਹਨਾਂ ਨੂੰ ਹੈਗਾ ਵਾ ਬਈ ਚੰਗੇ ਬੰਦੇ ਅੱਗੇ ਲੈ ਕੇ ਆਉਣ,
1: ਜੀ
3: ਤੇ ਚੰਗੇ ਜਿਹੜੇ ਜਿੰਨੇ ਵੀ ਹੈਗੇ ਪੁਰਾਣੇ ਪਲੇਅਰ ਖਾਸ
1: ਜੀ
3: ਕਰਕੇ
1: ਬਿਲਕੁਲ ਹੈ,
3: ਉਹਨਾਂ ਦੇ ਹੱਥ ਵਾਗਡੋਰ ਦੇਣੀ ਚਾਹੀਦੀ
1: ਵਾਗਡੋਰ
3: ਆ,
1: ਦਿੱਤੀ ਜਾਵੇ ਜੀ।
3: ਅਕੈਡਮੀਆਂ ਵੱਲ ਧਿਆਨ ਦੇਣਾ, ਅਕੈਡਮੀਆਂ ਵੱਲ ਧਿਆਨ ਦੇਣਾ ਚਾਹੀਦਾ ਵਾ,
1: ਜੀ
3: ਖਾਸ ਕਰਕੇ ਜੇ ਪਲੇਅਰਾਂ ਦੀ ਜ਼ਰੂਰਤ ਹੈਗੀਆਂ ਨੇ
1: ਜੀ
3: ਖਾਸ
1: ਬਿਲਕੁਲ ਹੈ
3: ਕਰਕੇ ਧਿਆਨ, ਕਿਉਂਕਿ ਇੱਕ ਪਲੇਅਰ ਹੀ ਸਮਝ ਸਕਦਾ
1: ਜੀ
3: ਉਹਦੀ ਜ਼ਰੂਰਤ ਨੂੰ,
1: ਜ਼ਰੂਰਤ
3: ਇੱਕ
1: ਨੂੰ
3: ਪੈਸੇ ਵਾਲਾ ਬੰਦਾ ਨਹੀਂ ਸਮਝ ਸਕਦਾ,
1: ਜੀ ਬਿਲਕੁਲ ਹੈ ਜੀ,
3: ਜਿਨ੍ਹਾਂ ਨੇ ਕਦੀ ਉੱਪਰ ਕਦੀ ਸੰਸਥਾਵਾਂ ਦੇ ਵਿੱਚ ਅੱਜ ਤੱਕ ਕਦੀ
1: ਜੀ
3: ਜੁਆਇਨ ਨਹੀਂ ਕੀਤਾ, ਕਿਸੇ
1: ਬਿਲਕੁਲ ਹੈ ਜੀ
3: ਦਾ ਪਾਰਟਿਸਪੇਟ ਨਹੀਂ ਕੀਤਾ।
1: ਜੀ
3: ਬਾਕੀ ਚਲੋ ਪੰਜਾਬ ਨੂੰ ਉਮੀਦ ਕਰਾਂਗੇ ਇੱਕ
1: ਜੀ,
3: ਨਵੀਂ ਸ਼ਾਇਦ ਕਿਰਨ ਕਦੇ
1: ਨਾਲੇ
3: ਆ
1: ਦੇਖੋ
3: ਜਾਵੇ
1: ਜੀਰਾ ਸਰ,
3: ਇਹਦੇ ਨਾਲ
1: ਜਿਹੜਾ ਨਾ ਸਪੋਰਟਸਮੈਨ ਆ ਉਹ ਚਾਹੇ ਕਿਸੇ ਵੀ ਗੇਮ ਦੇ ਵਿੱਚ ਆ, ਉਹ ਡਾਈਟ ਤੋਂ ਬਗੈਰ ਵੀ ਗੁਜ਼ਾਰਾ ਕਰ ਲੈਂਦਾ, ਪਰ ਜਦੋਂ ਹੇਰਾ ਫੇਰੀ ਹੋ ਜਾਂਦੀ ਹੈ ਨਾ ਉਹ ਨਹੀਂ ਝੱਲ ਸਕਦਾ ਜੀ, ਫਿਰ ਉਹ ਇਦਾਂ ਦਾ ਦਿਲ ਟੁੱਟਦਾ ਉਹ ਫਿਰ ਮੁੜ ਕੇ ਖੜ ਵੀ ਨਹੀਂ ਹੁੰਦਾ ਉਹਦੇ ਕੋਲ ਜੀ, ਹਾਲੇ ਕਿ ਉਹ ਡਾਈਟ ਤੋਂ ਬਗੈਰ ਵੀ ਆਪਣੀ ਮਿਹਨਤ ਮੁਸ਼ਕਤ ਪੂਰੀ ਕਰਦਾ ਜੀ, ਚਾਹੇ ਕੋਟੇ ਲੱਗੇ ਹੋਏ ਨੇ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਧਾਂਦਲੀਆਂ ਹੋ ਜਾਂਦੀਆਂ ਨੇ, ਕੇਲੇ ਤੱਕ ਜਿਹੜੇ ਨੇ ਵੇਚ ਕੇ ਖਾ ਜਾਂਦੇ ਨੇ, ਹੋਰ ਦੱਸੋ ਕੀ ਕੀ ਕਹਿੰਦੀਆਂ ਨੇ।
3: ਬਾਕੀ ਬਾਜੀ ਅੱਜ 75 ਕਿਲੋ ਵੇਟ ਦੇ ਵਿੱਚ,
1: ਹਾਂਜੀ
3: ਬਾਕਸਿੰਗ ਦੇ ਆਪਣੇ
1: ਬਾਕਸਿੰਗ ਦੇ
3: ਵਿੱਚ,
1: ਰੈਸਲਿੰਗ ਦੇ ਵਿੱਚ,
3: ਨਹੀਂ ਬਾਕਸਿੰਗ ਨਹੀਂ
1: ਫ੍ਰੀ
3: ਸੋਰੀ
1: ਸਟਾਈਲ, ਫ੍ਰੀ ਸਟਾਈਲ
3: ਕੁਸ਼ਤੀਆਂ ਦੇ ਵਿੱਚ ਨਹੀਂ, ਕੁਸ਼ਤੀਆਂ ਦੇ ਵਿੱਚ ਸੁਜੀਤ ਜੀ ਨੇ 2-9 ਦੇ ਪਿਛੜਨ ਦੇ ਬਾਵਜੂਦ
1: ਜੀ
3: ਜਿਹੜੀ ਵਾਪਸੀ ਕੀਤੀ 10-9 ਦੇ ਨਾਲ ਜਿੱਤੇ,
1: ਜੀ
3: ਬਾ ਕਮਾਲ ਸੀ ਜੀ,
1: ਬਾ
3: ਮੈਂ ਲਾਈਵ ਦੇਖਿਆ ਜੀ, ਧੰਨਵਾਦ ਜੀ ਬਹੁਤ ਬਹੁਤ,
1: ਬਿਲਕੁਲ ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਦੋਸਤੋ ਇਸ ਸਾਂ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਬਾ ਕਮਾਲ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਦੋਸਤੋ ਅੱਜ ਕਿਤਾਬ ਲੱਗਦਾ ਕਿ ਛੱਡਣਾ ਪਊਗਾ ਚੈਪਟਰ, ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ, ਤੇ ਮੁਹੰਮਦ ਜੀ ਵੀ ਲਾਈਨ ਦੇ ਵਿੱਚ ਲੱਗੇ ਹੋਏ ਨੇ ਅੱਗੇ, ਤੇ 1-2 ਖਬਰਾਂ ਕਰਦੇ ਆ ਜਿੰਨਾ ਚਿਰ ਮੁਹੰਮਦ ਜੀ ਜੁੜਦੇ ਆ, ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਚੱਲਾਂਗੇ। ਦੂਸਰੇ ਪਾਸੇ ਰੂਸ ਹਮੇਸ਼ਾ ਯੂਕਰੇਨ ਦੇ ਨਾਲ ਗੱਲਬਾਤ ਦੇ ਲਈ ਤਿਆਰ ਬਾਰ ਤਿਆਰ ਹੈ, ਕ੍ਰੈਮਲਿਨ ਨੇ ਇਹ ਗੱਲ ਕਹੀ ਹੈ, ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸ ਨੂੰ ਜੰਗਬੰਦੀ ਦੀ ਬਜਾਏ ਸ਼ਾਂਤੀ ਦੀ ਜ਼ਰੂਰਤ ਹੈ। ਉਹਨਾਂ ਨੇ ਵਾਲਦਾਈ ਚਰਚਾ ਜਿਹੜੀ ਕਲੱਬ ਹੈ ਉਹਦੇ ਵਿੱਚ 23ਵੀਂ ਸਾਲਾਨਾ ਮੀਟਿੰਗ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜਿਹੜਾ ਕਿਹਾ ਕਿ ਯੂਕਰੇਨ ਸਰਕਾਰ ਕਿਸੇ ਵੀ ਵਿਆਪਕ ਸਮਝੌਤੇ ਵੱਲ ਕੋਈ ਝੁਕਾਅ ਨਹੀਂ ਜਿਹੜਾ ਦਿਖਾਉਂਦੀ ਹੈ, ਅਧੂਰੇ ਜਾਂ ਟੁਕੜਿਆਂ ਦੇ ਵਿੱਚ ਕੀਤੇ ਸਮਝੌਤੇ ਸਾਨੂੰ ਸ਼ਾਂਤੀਪੂਰਨ ਹੱਲ ਦੇ ਨੇੜੇ ਨਹੀਂ ਲਿਆ ਸਕਦੇ ਨੇ, ਸਮਝੌਤੇ ਸਿਰਫ ਵਿਆਪਕ ਹੋ ਸਕਦੇ ਨੇ। ਪੇਸਕੋਵ ਨੇ ਕਿਹਾ ਕਿ ਰੂਸ ਕਾਲੇ ਸਾਗਰ ਦੇ ਵਿੱਚ ਯੂਕਰੇਨੀ ਹਮਲਿਆਂ ਦਾ ਜਵਾਬ ਦੇ ਰਿਹਾ ਤੇ ਕੀਵ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਰੂਸੀ ਬੁਲਾਰੇ ਨੇ ਕਿਹਾ ਕਿ ਰੂਸੀ ਪੱਖ ਜਿਹੜਾ ਹਮੇਸ਼ਾ ਗੱਲਬਾਤ ਦੇ ਲਈ ਤਿਆਰ ਹੈ, ਪਰ ਕਾਲੇ ਸਾਗਰ ਦੇ ਵਿੱਚ ਸਥਿਤੀ ਜਿਹੜੀ ਵਿਸ਼ੇਸ਼ ਹੈ, ਤੇ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਰੂਸ ਯੂਕਰੇਨ ਦੇ ਦੁਆਰਾ ਸ਼ੁਰੂ ਕੀਤੇ ਗਏ ਹਮਲਿਆਂ ਦਾ ਜਵਾਬ ਦੇ ਰਿਹਾ, ਯੂਕਰੇਨ ਨੂੰ ਕੀਮਤ ਚੁਕਾਉਣੀ ਪਵੇਗੀ, ਇਸ ਨੂੰ ਜਵਾਬ ਦੇਣਾ ਪਵੇਗਾ, ਤੇ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਰੂਸ ਆਪਣਾ ਵਿਸ਼ੇਸ਼ ਫੌਜੀ ਆਪਰੇਸ਼ਨ ਜਿਹੜਾ ਜਾਰੀ ਜਿਹੜਾ ਰੱਖ ਰਿਹਾ, ਤੇ ਰੂਸ ਦੇ ਲਈ ਕਾਲੇ ਸਾਗਰ ਦੇ ਰਾਹੀਂ ਯੂਕਰੇਨ ਨੂੰ ਗੋਲਾ ਬਾਰੂਦ ਜਿਹੜਾ ਤੇ ਬਾਲਣ ਦੀ ਸਪਲਾਈ ਨੂੰ ਰੋਕਣਾ ਜਿਹੜਾ ਜ਼ਰੂਰੀ ਹੈ। ਇਸੇ ਤਰ੍ਹਾਂ ਯੂਕੇ ਦੀ ਖੁਫੀਆ ਏਜੰਸੀ MI5 ਦੇ ਵੱਲੋਂ ਜਾਸੂਸੀ ਦੇ ਉੱਤੇ ਜਿਹੜਾ ਖਦਸ਼ਾ ਕੀਤਾ ਗਿਆ, ਖਦਸ਼ਾ ਹੈ ਉਹਨਾਂ ਦਾ ਕਿ ਅਕਾਦਮਿਕਾਂ ਨੂੰ ਚੀਨੀ ਸੰਸਥਾ ਦੇ ਨਾਲ ਸੰਬੰਧ ਖਤਮ ਕਰਨ ਦੀ ਚੇਤਾਵਨੀ ਦਿੱਤੀ ਹੈ। ਬ੍ਰਿਟੇਨ ਦੀ ਘਰੇਲੂ ਖੁਫੀਆ ਏਜੰਸੀ MI5 ਨੂੰ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕਾਂ ਤੇ ਖੋਜਕਰਤਾਵਾਂ ਨੂੰ ਇੱਕ ਚੀਨੀ ਸੰਸਥਾ ਦੇ ਨਾਲ ਕੰਮ ਬੰਦ ਕਰਨ ਤੇ ਸੰਬੰਧਿਤ ਜਿਹੜੇ ਨੇ ਉਹਨਾਂ ਦੇ ਨਾਲ ਸੰਬੰਧ ਤੋੜਨ ਦੀ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ। ਖੁਫੀਆ ਏਜੰਸੀ ਦੇ ਅਨੁਸਾਰ ਇਸ ਚੀਨੀ ਸੰਸਥਾ ਦੇ ਚੀਨ ਦੀ ਜਿਹੜੀ ਆ ਮੁੱਖ ਜਾਸੂਸੀ ਏਜੰਸੀ ਦੇ ਨਾਲ ਬਹੁਤ ਮਜ਼ਬੂਤ ਸੰਬੰਧ ਨੇ ਤੇ ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਵਿੱਚ ਜਾਸੂਸੀ ਸਮਰੱਥਾ ਵਧਾਉਣ ਦੇ ਲਈ ਫੰਡਿੰਗ ਕਰ ਰਹੀ ਹੈ। ਦੇਖ ਲਓ ਜੀ ਕਿੱਥੇ ਤੱਕ ਕੰਮ ਜਾਂਦਾ ਹੈ, ਪੜ੍ਹਨ ਵਾਲੇ ਅਧਾਰਿਆਂ ਤੱਕ ਵੀ ਜਿਹੜਾ ਸਾਰਾ ਕੁਝ ਕੀਤਾ ਜਾਂਦਾ ਹੈ। MI5 ਨੇ ਦੱਸਿਆ ਕਿ ਚਾਈਨਾ ਜਨਰਲ ਟੈਕਨੋਲੋਜੀ ਰਿਸਰਚ ਇੰਸਟੀਟਿਊਟ ਦਾ ਮੁੱਖ ਮਕਸਦ ਅਜਿਹੀਆਂ ਅਕਾਦਮਿਕ ਖੋਜਾਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਜੋ ਚੀਨੀ ਖੁਫੀਆ ਏਜੰਸੀ ਮਿਨਿਸਟਰੀ ਆਫ ਸਟੇਟ ਸਿਕਿਉਰਿਟੀ ਦੀ ਜਿਹੜੀ ਆ ਜਾਸੂਸੀ ਸਮਰੱਥਾ ਨੂੰ ਵਧਾ ਸਕਣ। ਇਸ ਸੰਸਥਾ ਨੇ ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਗੁਪਤ ਸੰਚਾਰ ਪ੍ਰਣਾਲੀਆਂ ਤੇ ਸਟੈਗਨੋਗ੍ਰਾਫੀ ਵਰਗੇ ਸੰਵੇਦਨਸ਼ੀਲ ਜਿਹੜੇ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਹੈ ਤੇ 100 ਤੋਂ ਵੱਧ ਜਿਹੜੇ ਯੂਕੇ ਆਧਾਰਿਤ ਅਕਾਦਮਿਕਾਂ ਨੂੰ ਨਿਸ਼ਾਨਾ ਬਣਾਇਆ। ਖੁਫੀਆ ਏਜੰਸੀਆਂ ਨੇ ਸਪਸ਼ਟ ਕੀਤਾ ਕਿ ਬਹੁਤ ਸਾਰੇ ਅਕਾਦਮਿਕਾਂ ਨੇ ਇਸ ਸੰਸਥਾ ਦੇ ਉੱਤੇ ਚੀਨੀ ਜਾਸੂਸੀ ਜਿਹੜਾ ਏਜੰਸੀ ਦੇ ਨਾਲ ਸੰਬੰਧਾਂ ਤੋਂ ਅਣਜਾਣ ਹੋ ਕੇ ਇਮਾਨਦਾਰੀ ਦੇ ਨਾਲ ਕੰਮ ਜਿਹੜਾ ਕੀਤਾ। ਹਾਲਾਂਕਿ ਹੁਣ ਜੋ ਵੀ ਅਕਾਦਮਿਕ ਜਾਂ ਸੰਸਥਾ CGTRI ਤੋਂ ਗ੍ਰਾਂਟਾਂ ਲਵੇਗੀ ਜਾਂ ਇਸ ਦੇ ਨਾਲ ਭਾਈਵਾਲੀ ਜਾਰੀ ਰੱਖੇਗੀ ਉਸ 'ਤੇ ਨੈਸ਼ਨਲ ਸਿਕਿਉਰਿਟੀ ਐਕਟ 2023 ਦੇ ਤਹਿਤ ਕਾਨੂੰਨੀ ਕਾਰਵਾਈ ਦਾ ਖਤਰਾ ਜਿਹੜਾ ਅੱਗੇ ਹੋਵੇਗਾ। ਯੂਕੇ ਦੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਜਿਹੜਾ ਬ੍ਰਿਟੇਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਸਟਾਫ ਦੇ ਵੱਲੋਂ CGTRI ਦੇ ਨਾਲ ਸਾਰੇ ਸੰਬੰਧ ਤੁਰੰਤ ਜਿਹੜੇ ਖਤਮ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਕਹਿ ਦਿੱਤਾ ਹੈ। ਲੰਡਨ ਸਥਿਤ ਚੀਨੀ ਦੂਤਾਵਾਸ ਨੇ MI5 ਦੀ ਜਿਹੜੀ ਹੈ ਇਸ ਚੇਤਾਵਨੀ ਨੂੰ ਪੂਰਾ ਜਿਹੜਾ ਪੂਰੀ ਤਰ੍ਹਾਂ ਮਨਘੜਤ ਅਤੇ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਅਤੇ ਖਾਰਜ ਕੀਤਾ ਹੈ। ਚੀਨ ਨੇ ਪਹਿਲਾਂ ਵੀ ਬ੍ਰਿਟੇਨ ਦੇ ਵੱਲੋਂ ਲਗਾਏ ਗਏ ਅਜਿਹੇ ਜਾਸੂਸੀ ਦੇ ਦੋਸ਼ਾਂ ਤੋਂ ਜਿਹੜਾ ਇਨਕਾਰ ਕੀਤਾ ਹੈ। ਮਿਡਲ ਈਸਟ ਦੇ ਵਿੱਚ ਜੰਗ ਦੀ ਆਹਟ ਜਿਹੜੀ ਫਿਰ ਤੋਂ ਵੱਧ ਗਈ ਹੈ ਟਰੰਪ ਦੀ ਚੇਤਾਵਨੀ ਮਗਰੋਂ ਅਮਰੀਕਾ ਨੇ ਤੀਜਾ ਜਿਹੜਾ ਏਅਰਕ੍ਰਾਫਟ ਕੈਰੀਅਰ ਭੇਜ ਦਿੱਤਾ ਹੈ ਅਤੇ 10,000 ਸੈਨਿਕਾਂ ਦੀ ਐਂਟਰੀ ਦੇ ਨਾਲ ਤਣਾਅ ਜਿਹੜਾ ਹੋਰ ਵੱਧ ਰਿਹਾ ਹੈ। ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਤਣਾਅ ਦੇ ਦਰਮਿਆਨ ਇੱਕ ਵੱਡੀ ਖਬਰ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਮਿਡਲ ਈਸਟ ਦੇ ਵਿੱਚ ਆਪਣੀ ਫੌਜੀ ਤਾਕਤ ਜਿਹੜਾ ਹੋਰ ਮਜ਼ਬੂਤ ਕਰ ਰਿਹਾ ਹੈ। ਅਮਰੀਕਾ ਖੇਤਰ ਦੇ ਵਿੱਚ ਆਪਣਾ ਤੀਜਾ ਏਅਰਕ੍ਰਾਫਟ ਕੈਰੀਅਰ ਦੇ ਉੱਤੇ ਲਗਭਗ 9,000 ਤੋਂ 10,000 ਜਿਹੜੇ ਵਾਧੂ ਸੈਨਿਕ ਭੇਜ ਰਿਹਾ। USS ਥਿਓਡੋਰ ਰੋਸਵੈਲਟ ਤੇ ਇਸ ਦਾ ਜਿਹੜਾ ਸਟ੍ਰਾਈਕ ਗਰੁੱਪ ਨਵੰਬਰ ਦੇ ਅੰਤ ਤੱਕ ਮਿਡਲ ਈਸਟ ਦੇ ਵਿੱਚ ਜਿਹੜਾ ਪਹੁੰਚ ਜਾਵੇਗਾ। ਇਸ ਸਮੇਂ ਖੇਤਰ ਦੇ ਵਿੱਚ 2 ਹੋਰ ਏਅਰਕ੍ਰਾਫਟ ਕੈਰੀਅਰ ਮੌਜੂਦ ਨੇ ਤੇ ਪਹਿਲਾਂ ਹੀ ਜਿਹੜਾ ਤਾਇਨਾਤ ਨੇ ਤੇ ਇਹਨਾਂ ਦੇ ਵਿੱਚੋਂ US ਜਾਰਜ ਵਾਸ਼ਿੰਗਟਨ ਨੂੰ ਜਿਹੜਾ ਆਮ ਤੌਰ ਤੋਂ ਜਿਹੜਾ ਪ੍ਰਸ਼ਾਂਤ ਮਹਾਂਸਾਗਰ ਦੇ ਵਿੱਚ ਤਾਇਨਾਤ ਕੀਤਾ ਜਾਂਦਾ ਹੈ, ਪਰ ਲੰਬੀ ਤਾਇਨਾਤੀ ਤੋਂ ਬਾਅਦ USS ਅਬਰਾਹਮ ਜਿਹੜਾ ਲਿੰਕੋਲਨ ਨੂੰ ਜਿਹੜਾ ਰਾਹਤ ਦੇਣ ਦੇ ਲਈ ਇਸ ਨੂੰ ਜਿਹੜਾ ਮਿਡਲ ਈਸਟ ਜਿਹੜਾ ਭੇਜਿਆ ਗਿਆ। ਇਸ ਨਵੀਂ ਤਾਇਨਾਤੀ ਦੇ ਨਾਲ ਖੇਤਰ ਦੇ ਵਿੱਚ ਅਮਰੀਕੀ ਨੇਵੀ ਦੀ ਮੌਜੂਦਗੀ ਬੇਮਿਸਾਲ ਪੱਧਰ ਤੱਕ ਵੱਧ ਜਾਵੇਗੀ ਤੇ ਇਸ ਦੇ ਵਿੱਚ 20,000 ਤੋਂ ਵੱਧ ਮਲਾਹ ਤੇ ਮਰੀਨ ਦੇ ਨਾਲ ਨਾਲ ਸੈਂਕੜੇ ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਂਸਭਾ UNGA ਦੇ ਵਿੱਚ ਇਰਾਨ ਦੇ ਵੱਲੋਂ ਕਤਰ ਦੇ ਜਿਹੜੇ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਭੇਜੇ ਗਏ ਸ਼ਾਂਤੀ ਪ੍ਰਸਤਾਵ ਨੂੰ ਰਾਸ਼ਟਰਪਤੀ ਟਰੰਪ ਨੇ ਸਿਰੇ ਤੋਂ ਜਿਹੜਾ ਖਾਰਜ ਕਰ ਦਿੱਤਾ ਹੈ ਤੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਤੁਰੰਤ ਹੋਰਮੁਜ਼ ਨੂੰ ਖੋਲ੍ਹਣ ਦੇ ਲਈ ਸਮਝੌਤਾ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਨੇ। ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਮੁਹੰਮਦ ਜੀ ਦੁਬਈ ਤੋਂ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ ਤੇ ਅੱਜ ਕਿਤਾਬ ਆਪਾਂ ਨਹੀਂ ਸਾਂਝੀ ਕਰ ਪਾਵਾਂਗੇ ਤੇ ਉਦੋਂ ਕੋਈ ਨਹੀਂ ਅਗਲੇ ਦਿਨਾਂ 'ਚ ਜ਼ਰੂਰ ਕਰਾਂਗੇ ਤੇ ਕਾਲ ਕਰਨੀ ਚਾਹੁੰਦੇ ਹੋ ਤੁਹਾਡਾ ਨਿੱਘਾ ਸਵਾਗਤ ਹੈ। ਹੋਰ 15-20 ਮਿੰਟ ਆਪਾਂ ਲਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਪਣੇ ਮੁਹੰਮਦ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਦੁਬਈ ਤੋਂ ਜੀ।
4: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ।
1: ਸਤਿ ਸ਼੍ਰੀ ਅਕਾਲ ਜੀ।
4: ਤੇ ਮਾਨਮਤ ਜੀ, ਮਾਨਮਤ ਦੇ ਸੋਤੇ ਵੀ ਜਿਹੜੇ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ, ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਵੀ ਮਿੱਤਿਆਂ
1: ਜੀ
4: ਦੀ ਦੁਆਵਾਂ। ਬਹੁਤ ਸੋਹਣੀ ਗੱਲਬਾਤ ਰਹੀ ਆ ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਹੈਗੇ ਆ,
1: ਸ਼ੁਕਰੀਆ ਜੀ
4: ਸਾਹਿਬ, ਵੀਰਾਜ ਜੀਰਾ ਸਾਹਿਬ ਤੇ ਆਪਣਾ ਸਿਕੰਦਰ ਸਾਹਿਬ ਵੀ, ਕਿਆ ਬਾਤਾਂ ਤੇ ਸਾਰੇ ਬਹੁਤ ਸੋਹਣੇ ਖਿਆਲ ਹੁੰਦੇ ਆ, ਬੜਾ ਰੋਸ਼ਨ ਖਿਆਲ ਜਿਹੜਾ ਹੈਗਾ ਪਰਸਨੈਲਿਟੀ ਚ ਆ
1: ਜੀ,
4: ਬਹੁਤ ਵਧੀਆ ਸੋਹਣਾ ਲੱਗਾ। ਤੇ ਆਪਣਾ ਗੱਲ ਚੱਲ ਰਹੀ ਸੀ ਇਸ ਵੇਲੇ ਜੋ ਮੌਜੂਦਾ ਸੂਰਤ ਹਾਲ ਆ, ਬਿਲਕੁਲ ਚੇਂਜ ਆ ਰਹੀ ਆ, ਲੇਕਿਨ ਬਸ ਜ਼ਰੂਰਤ ਉਹੀ ਆ ਵੀ ਕੁਛ ਨਵਾਂ ਹੋ ਜਾਵੇ, ਹਨਾ, ਸਮਥਿੰਗ ਨਿਊ, ਸਮਥਿੰਗ ਫਰੈਸ਼,
1: ਕਿਉਂਕਿ
4: ਪਿੱਛੇ ਜੋ ਰੋਣਾ ਰੱਪਾ ਹੈਗਾ ਉਹ ਤਾਂ ਬੜੀ ਦੇਰ ਤੋਂ ਇਹੋ ਹੀ ਚੱਲੀ ਜਾਂਦਾ ਹੈਗਾ, ਪਰ ਹੁਣ ਜ਼ਰੂਰਤ ਹੈ ਜਿਹੜਾ ਹੈਗਾ ਕੁਛ ਨਾ ਕੁਛ ਨਵਾਂ ਹੋਵੇ, ਉਹ ਜਾਵੇ ਜਿਹੜਾ ਕੋਈ ਸਮਥਿੰਗ ਨਿਊ, ਸਮਥਿੰਗ ਫਰੈਸ਼, ਜਿਹਦੇ ਨਾਲ ਸਾਰਾ ਕੁਛ ਜਿਹੜਾ ਹੈਗਾ ਅਮਨ ਅਮਾਨ ਦੇ ਨਾਲ ਜਿਹੜਾ ਹੈਗਾ ਉਹ ਜਿਹੜਾ ਬਣ ਜਾਵੇ, ਜਿਹੜਾ ਕਾਇਮ ਹੋ ਜਾਵੇ
1: ਜੀ,
4: ਤੇ ਆਵਾਮ ਦਾ ਜਿਹੜਾ ਹੈਗਾ ਕੁਛ ਖਿਆਲ ਕੀਤਾ ਜਾਵੇ।
1: ਹਾਂ,
4: ਕਮੀਆਂ ਤਰੁਸ਼ੀਆਂ ਜਿਹੜੀਆਂ ਰਹਿ ਜਾਂਦੀਆਂ ਹੈਗੀਆਂ, ਕਹਿੰਦੇ ਨਾ ਇਨਸਾਨ ਪੂਰੀਆਂ ਕਰ ਲੈਂਦਾ ਆ, ਪਰ ਇੱਕ ਹੋਣਹਾਰ ਅੱਗੇ ਜਿਹੜਾ ਹੈਗਾ ਰਹਿਨੁਮਾ ਆ ਜਾਵੇ, ਉਹ ਸਾਰਾ ਹੀ ਸੰਭਾਲ ਲੈਂਦਾ ਹੈਗਾ, ਕਮਾਂਡ ਨੂੰ ਸੰਭਾਲ ਲੈਂਦਾ ਹੈਗਾ।
1: ਬਿਲਕੁਲ ਹੈ ਜੀ,
4: ਜਿਹੜੀ ਦੁਆਵਾਂ ਸਾਡੀਆਂ ਜੀ ਅੱਗੋਂ ਜਿਹੜਾ
1: ਬਿਹਤਰ
4: ਆਵੇ ਜੀ। ਤੇ ਲਓ ਜੀ, ਮੈਂ ਜਿਹੜਾ ਹੈਗਾ ਸੂਫੀ ਕਲਾਮ ਹੈਗਾ ਤੇ
1: ਜ਼ਰੂਰ ਆਉਣ ਦਿਓ ਜੀ,
4: ਮੈਂ ਫਿਰ ਚਲੋ ਰੂਹਦਾਰੀ ਆਪਾਂ ਕਰ ਲਈਏ।
1: ਬਿਲਕੁਲ ਹੈ ਜੀ
4: ਜੀ ਜੀ ਪਹਿਲਾਂ

0: ਵਾਰੀ ਵਸਦਾ
1: ਬਾਹਰ ਲੱਭਣ ਦਾ ਕੀ ਫਾਇਦਾ, ਬੁਲਾਇਆ ਆਖਦਾ ਮੁੜੀ ਅੰਦਰੀ ਵੇ, ਉੱਥੇ ਮੁੱਕਦਾ ਹਰ ਸ਼ਿਕਵਾ ਗਿਲਾ। ਜਿੱਥੇ ਇਸ਼ਕ ਦਾ ਦੀਵਾ ਬਲਦਾ, ਜਿੱਥੇ ਇਸ਼ਕ ਦਾ ਦੀਵਾ ਬਲਦਾ, ਉੱਥੇ ਡਰ ਵੀ ਮੁੱਕ ਜਾਂਦਾ ਏ।
0: ਵਾਹ।
1: ਜਿਹੜਾ ਯਾਰ

ना खुशबू हर पल मैं महसूस करा, तू ना रिहा पर तेरी खुशबू।

ਬਿਯੋਂਡ ਪਾਰਟ 2 ਸਿਰਲੇਖ ਵਾਲੀ ਕਿਤਾਬ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ 6 ਮਹੀਨਿਆਂ ਬਾਅਦ ਮੰਗਲਵਾਰ ਨੂੰ ਰਿਲੀਜ਼ ਕੀਤੀ ਗਈ ਹੈ। ਪੁਸਤਕ ਦਾ ਪਹਿਲਾ ਹਿੱਸਾ ਜੂਨ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਤੇ ਰਜਿਸਟੈਂਸ ਐਂਡ ਰਿਸੀਲੀਐਂਸ 1000 ਸਦੀ ਤੋਂ ਲੈ ਕੇ 1700 ਈਸਵੀ ਜਿਹੜੀ ਹੈ ਸਿਰਲੇਖ ਵਾਲੇ ਚੈਪਟਰ ਦੇ ਵਿੱਚ ਚੈਪਲਸ ਦੀ ਰਿਸੀਲੀਐਂਸ ਆਫ ਸੇਕਰਡ ਸਾਇੰਟਸ ਨਾਮ ਵਾਲਾ ਭਾਗ ਹੈ ਜਿਸ ਦੇ ਵਿੱਚ ਇਹ ਵੇਰਵਾ ਦਿੱਤਾ ਗਿਆ ਕਿ ਕਿਵੇਂ ਉਸ ਸਮੇਂ ਦੇ ਦੌਰਾਨ ਮੰਦਰਾਂ ਨੇ ਖੇਤਰ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਦੇ ਥਾਵਾਂ ਦੇ ਵਜੋਂ ਕੰਮ ਕੀਤਾ ਹੈ। ਇਸ ਅਧਿਆਇ ਦੇ ਵਿੱਚ ਵਰਣਿਤ ਵਿਰੋਧ ਦਾ ਜਿਹੜਾ ਸੰਕਲਪ ਸਿਰਫ ਲੜਾਈਆਂ ਅਤੇ ਸਿਆਸੀ ਸੰਘਰਸ਼ਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਸੰਸਥਾਵਾਂ ਅਤੇ ਰਵਾਇਤਾਂ ਦੀ ਹੋਂਦ ਬਣਾਈ ਰੱਖਣ ਅਤੇ ਉਹਨਾਂ ਨੂੰ ਸੁਰਜੀਤ ਕਰਨ ਤੱਕ ਫੈਲਿਆ ਹੋਇਆ, ਜਿਸ ਦੇ ਵਿੱਚ ਮੰਦਰਾਂ ਦੀ ਭੂਮਿਕਾ ਅਹਿਮ ਹੈ। ਪਾਠ ਪੁਸਤਕ ਦੇ ਵਿੱਚ ਕਿਹਾ ਗਿਆ ਕਿ ਮੰਦਰਾਂ ਨੇ ਵਿੱਤੀ ਸੰਸਥਾਵਾਂ ਦੇ ਰੂਪ ਦੇ ਵਿੱਚ ਕੰਮ ਕੀਤਾ, ਕਾਸ਼ਤਕਾਰਾਂ, ਪਿੰਡਾਂ ਦੇ ਲੋਕਾਂ ਅਤੇ ਵਪਾਰੀ ਸਮੂਹਾਂ ਨੂੰ ਕਰਜ਼ਾ ਦਿੱਤਾ। ਕੁਝ ਮਾਮਲਿਆਂ ਦੇ ਵਿੱਚ ਉਹਨਾਂ ਨੇ ਸਥਾਨਕ ਟੈਕਸ ਇਕੱਠੇ ਕੀਤੇ ਅਤੇ ਨੀਮ ਅਦਾਲਤੀ ਅਖਤਿਆਰਾਂ ਦੀ ਜਿਹੜੀ ਵਰਤੋਂ ਵੀ ਕੀਤੀ ਹੈ। ਲਓ ਜੀ, ਇਹ ਚੀਜ਼ਾਂ ਚੱਲੀਆਂ ਨੇ। ਦੂਸਰੇ ਪਾਸੇ ਗੈਸ ਅਤੇ ਧੂੜ ਦੇ ਇੱਕੋ ਬੱਦਲ ਤੋਂ ਪੈਦਾ ਹੋਈ ਸੀ ਧਰਤੀ ਅਤੇ ਮੰਗਲ ਗ੍ਰਹਿ, ਫਿਰ ਵੀ ਵੱਖਰੇ ਤਰੀਕੇ ਦੇ ਨਾਲ ਬਣੇ ਨੇ। ਇੱਕ ਜਿਹੜੀ ਛੋਟੇ ਸੰਖੇਪ ਦੇ ਵਿੱਚ ਸਟੱਡੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਖੋਜਕਾਰਾਂ ਨੇ ਧਰਤੀ ਅਤੇ ਮੰਗਲ ਗ੍ਰਹਿ ਦੇ ਬਣਨ ਦੇ ਸ਼ੁਰੂਆਤੀ ਪੜਾਵਾਂ ਦਾ ਜਿਹੜਾ ਮੁੜ ਪਤਾ ਲਗਾਇਆ ਅਤੇ ਇਹ ਦੇਖਿਆ ਹੈ ਕਿ ਦੋਵੇਂ ਗ੍ਰਹਿ ਵੱਖ ਵੱਖ ਤਰੀਕਿਆਂ ਦੇ ਨਾਲ ਬਣੇ ਨੇ, ਭਾਵੇਂ ਕਿ ਦੋਵੇਂ ਗੈਸ ਅਤੇ ਧੂੜ ਦੇ ਇੱਕੋ ਘੁੰਮਦੇ ਹੋਏ ਬੱਦਲ ਦੇ ਵਿੱਚ ਪੈਦਾ ਹੋਏ ਸਨ, ਜੋ ਅੰਤ ਦੇ ਵਿੱਚ ਸੂਰਜੀ ਮੰਡਲ ਬਣ ਗਿਆ ਅਤੇ ਕੋਪਨਹੇਗਨ ਜਿਹੜੀ ਯੂਨੀਵਰਸਿਟੀ ਹੈ ਉਹਦੇ ਗਲੋਬ ਇੰਸਟੀਟਿਊਟ ਦੇ ਖੋਜਕਾਰ ਨੇ ਐਂਡਰਸ ਜੌਹਨਸਨ ਨੇ ਕਿਹਾ ਕਿ ਇਹ ਸਭ ਤੋਂ ਹੈਰਾਨੀਜਨਕ ਨਤੀਜਾ ਹੈ ਕਿਉਂਕਿ ਇੱਕੋ ਸੂਰਜੀ ਮੰਡਲ ਦੇ ਵਿੱਚ ਨਾਲੋਂ ਨਾਲ ਬਣੇ ਦੋ ਗ੍ਰਹਿਾਂ ਤੋਂ ਸਮਾਨ ਬਣਤਰ ਦੇ ਜਿਹੜੇ ਨੇ ਇਤਿਹਾਸ ਦੀ ਉਮੀਦ ਕੀਤੀ ਜਾਂਦੀ ਹੈ। ਕੋਪਨਹੇਗਨ ਆਪਣਾ ਡੈਨਮਾਰਕ ਦੀ ਕੈਪੀਟਲ। ਸਹਿਮੁੱਖ ਖੋਜਕਾਰ ਹਾਈਯਾਂਗ ਵਾਂਗ ਨੇ ਜਿਹੜਾ ਦੱਸਿਆ ਕਿ ਧਰਤੀ ਦੇ ਪੁੰਜ ਦਾ ਜਿਹੜਾ ਘੱਟੋ ਘੱਟ 75% ਹਿੱਸਾ ਦੋ ਯੁਵਾ ਗ੍ਰਹਿਾਂ ਦਾ ਜਾਂ ਪ੍ਰੋਟੋ ਪਲੈਨੇਟਸ ਤੋਂ ਜਿਹੜਾ ਆਇਆ ਜੋ ਪੱਥਰਾਂ ਨੂੰ ਇਕੱਠਾ ਕਰਕੇ ਵੱਡੇ ਹੋਏ ਨੇ ਅਤੇ ਜਦੋਂ ਕਿ ਪਲੈਨੇਟਸੀਮਲਜ਼ ਨੇ ਜਿਹੜਾ ਸੀ 25% ਤੱਕ ਯੋਗਦਾਨ ਪਾਇਆ। ਇਸ ਦੇ ਉਲਟ ਮੰਗਲ ਦੇ ਪੁੰਜ ਦਾ ਜਿਹੜਾ ਲਗਭਗ 3/4 ਹਿੱਸਾ ਹੈ ਪਲੈਨੇਟਸੀਮਲਜ਼ ਤੋਂ ਜਿਹੜਾ ਆਉਂਦਾ ਹੈ ਅਤੇ ਬਾਕੀ ਦਾ 1/4 ਹਿੱਸਾ ਪੱਥਰਾਂ ਦੇ ਇਕੱਠੇ ਹੋਣ ਤੋਂ ਬਣਿਆ। ਨੇਚਰ ਐਸਟ੍ਰੋਨੋਮੀ ਦੇ ਵਿੱਚ ਪ੍ਰਕਾਸ਼ਿਤ ਜਿਹੜਾ ਸਟੱਡੀ ਹੈ 4.5 ਅਰਬ ਸਾਲ ਪਹਿਲਾਂ ਦੇ ਗ੍ਰਹਿਾਂ ਦੀ ਉਤਪਤੀ ਦੀ ਜਾਂਚ ਜਿਹੜੀ ਕਰਨ ਦੇ ਲਈ ਦੋਵਾਂ ਗ੍ਰਹਿਾਂ ਦੀ ਉੱਪਰਲੀ ਸਤਹ ਅਤੇ ਪਰਤ ਦੇ ਵਿੱਚ ਮੌਜੂਦ ਖਾਸ ਤੱਤਾਂ ਦਾ ਵਿਸ਼ਲੇਸ਼ਣ ਜਿਹੜਾ ਕਰਦਾ ਹੈ। ਵਿਗਿਆਨੀ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਗ੍ਰਹਿ ਜਾਂ ਤਾਂ ਵਿਸ਼ਾਲ ਪੁਲਾੜ ਚਟਾਨਾਂ ਦੇ ਟਕਰਾਉਣ ਨਾਲ ਜਾਂ ਵੱਡੀਆਂ ਚਟਾਨਾਂ ਦੁਆਰਾ ਛੋਟੇ ਕਣਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਦੇ ਰਾਹੀਂ ਬਣਦੇ ਨੇ। ਇਹ ਨਵੇਂ ਨਤੀਜੇ ਇਸ ਹਾਈਬ੍ਰਿਡ ਮਾਡਲ ਦਾ ਜਿਹੜਾ ਸਮਰਥਨ ਕਰ ਰਹੇ ਨੇ। ਖੋਜਕਾਰਾਂ ਨੇ ਜਿਹੜਾ ਸੋਡੀਅਮ, ਜ਼ਿੰਕ ਅਤੇ ਪੋਟਾਸ਼ੀਅਮ ਵਰਗੇ ਅਸਥਿਰ ਤੱਤਾਂ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਜਿਨ੍ਹਾਂ ਦੀ ਮੌਜੂਦਗੀ ਜਾਂ ਗੈਰ ਮੌਜੂਦਗੀ ਇੱਕ ਰਸਾਇਣਿਕ ਫਿੰਗਰਪ੍ਰਿੰਟ ਦੇ ਵਜੋਂ ਕੰਮ ਕਰਦੀ ਹੈ। ਕੰਪਿਊਟਰ ਮਾਡਲਾਂ ਦੀ ਮਦਦ ਦੇ ਨਾਲ ਇਹ ਪਤਾ ਲਗਾਇਆ ਗਿਆ ਹੈ ਕਿ ਅਰਬਾਂ ਸਾਲ ਪਹਿਲਾਂ ਗਾਇਬ ਹੋਏ ਸਬੂਤਾਂ ਦੇ ਬਾਵਜੂਦ ਧਰਤੀ ਅਤੇ ਮੰਗਲ ਦੇ ਉੱਤੇ ਪਰਤਾਂ ਦੀ ਬਣਤਰ ਅੱਜ ਵੀ ਉਹਨਾਂ ਦੇ ਗਠਨ ਪ੍ਰਕਿਰਿਆ ਦੀ ਇੱਕ ਜਿਹੜੀ ਹੈ ਅਨੋਖੀ ਛਾਪ ਦੇ ਵਜੋਂ ਜਿਹੜੀ ਬਰਕਰਾਰ ਹੈ। ਜੀ ਦੋਸਤੋ, ਇਹ ਨੇ ਜੀ ਕੁਝ ਗੱਲਾਂ ਬਾਤਾਂ ਧਰਤੀ ਦੀਆਂ, ਕੁਝ ਹੋਰ ਪਲਾਂਟਾਂ ਦੀਆਂ, ਪਲੈਨਟ ਦੀਆਂ, ਅਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੱਧਦੇ ਹਾਂ। ਦੇਸ਼ ਦੇ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਖਤਮ ਕਰਦੇ ਹਾਂ ਅਤੇ ਆਖਰ ਦੇ ਵਿੱਚ ਤੁਹਾਡੇ ਸੁਨੇਹਾਂ ਦੇ ਨਾਲ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਰਾਜਨ ਸੈਣੀ ਸਾਹਿਬ, ਸੁਰਿੰਦਰ ਕੌਰ ਮਾਲ ਜੀ, ਪਰਮਿੰਦਰ ਬਰਨ ਜੀ, ਅਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਪਰ ਨਾਲ ਨਾਲ ਲਾਈਕ ਨੰਬਰ 1 ਅਤੇ ਲਾਈਕ ਨੰਬਰ 4 2 ਭੇਜਿਆ ਜੀ। ਅਤੇ ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ US ਤੋਂ ਭੇਜਦੇ ਨੇ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਨੇ, ਮਾਲ ਭੈਣ ਜੀ ਤੁਹਾਡੇ ਆਲੇ ਦੁਆਲੇ ਰਹਿਣ ਬਸੇਰਾ ਤੁਹਾਨੂੰ ਬਹੁਤ ਕੁਝ ਸਿੱਖਣ ਦੇ ਲਈ ਕਹਿੰਦੇ ਦਿੰਦਾ ਹੈ ਜੀ, ਬਹੁਤ ਵਧੀਆ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ। ਅਤੇ ਇਕਬਾਲ ਮਾਂਗੜ ਜੀ ਕਹਿੰਦੇ ਬਿਊਟੀਫੁੱਲ ਟਾਲਕ ਜੀ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਿਆਣਿਆਂ ਦੀਆਂ ਸਿਆਣੀਆਂ ਗੱਲਾਂ ਇਕਬਾਲ ਜੀ, ਯੂ ਕੈਨ ਪ੍ਰਾਊਡ ਆਫ ਯੂਅਰ ਮਦਰ, ਥੈਂਕਸ ਮਾਲ ਭੈਣ ਜੀ।

ਇਕਬਾਲ ਜੀ ਕਹਿੰਦੇ ਆ ਰਾਜਨ ਸੈਣੀ ਜੀ ਆਈ ਡੂ, ਅਤੇ ਸੈਣੀ ਸਾਹਿਬ ਕਹਿੰਦੇ ਆ ਨਾਈਸ, ਅਤੇ ਇਸੇ ਤਰ੍ਹਾਂ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੇਜਦੇ ਆ, ਅਤੇ ਨਾਲ ਗੁਲਾਬ ਦੇ ਦੋ ਫੁੱਲ ਭੇਜੇ ਆ। ਮਲਕੀਤ ਸਿੰਘ ਜੀ ਆਪਣੇ ਰਣੀਆਂ ਤੋਂ ਸਿਰਸਾ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ, ਅਤੇ ਮਲਕੀਤ ਸਿੰਘ ਪੱਟੀ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਜੀਆਂ ਨੂੰ ਜੀ ਕਿਹਾ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਗੁਲਾਬ ਦੇ ਫੁੱਲ ਵੀ ਭੇਜੇ ਨੇ ਨਾਲ, ਪਿੰਕ ਅਤੇ ਰੈੱਡ। ਜਗਸੀਰ ਬਾਈ ਜੀ ਜੁੜੇ ਹੋਏ ਨੇ, ਜਗਸੀਰ ਸਿੰਘ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਜੀਆਂ ਨੂੰ ਜੀ ਬਹੁਤ ਸਾਰੇ ਦਿਲ ਅਤੇ ਗੁਲਾਬ ਭੇਜੇ ਨੇ। ਅਤੇ ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰਤ ਜੀ, ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਨਾਲ ਦਿਲ ਭੇਜੇ ਨੇ, ਨਾਲ ਤਾੜੀਆਂ ਵਜਾ ਰਹੇ ਨੇ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਦੁਬਈ ਤੋਂ, ਅਤੇ ਭੁਪਿੰਦਰ ਜੀ ਅਤੇ ਐਂਡ ਆਲ ਜੀ ਸਭ ਨੂੰ, ਵੀਰ ਜੀ ਸਤਿ ਸ਼੍ਰੀ ਅਕਾਲ। ਜਗਸੀਰ ਜੀ ਕਹਿੰਦੇ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ, ਅਤੇ ਹਾਂਜੀ ਜਗਸੀਰ ਜੀ ਰਜਿੰਦਰ ਜੀਰਾ ਜੀ ਲਿਖਦੇ ਆ, ਅਤੇ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ। ਆਪਣੇ ਮੁਕੱਦਰ ਬਾਈ ਜੀ ਅਤੇ ਦੋ ਦਿਲ ਭੇਜੇ ਆ, ਇੱਕ ਗੁਲਾਬ ਦਾ ਫੁੱਲ ਭੇਜਿਆ। ਹਰਜਿੰਦਰ ਜੀਰਾ ਜੀ ਕਹਿੰਦੇ ਨਹੀਂ ਜੀ ਸੈਣੀ ਵੀਰ ਜੀ 16, ਅਤੇ ਇਸੇ ਤਰ੍ਹਾਂ ਮੈਡਲਾਂ ਦੀ ਗੱਲ ਕਰਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਜਨਸੰਖਿਆ ਦੇ ਹਿਸਾਬ ਦੇ ਨਾਲ ਗੋਲਡ ਮੈਡਲ ਜ਼ਿਆਦਾ ਹਨ ਭਾਰਤ ਦੇ ਜੀ। ਜੀਰਾ ਜੀ ਕਹਿੰਦੇ ਆ ਕਿ ਓਲੰਪਿਕ ਮਾਸਕੋ ਦੇ ਜੇਤੂ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਕੇ ਇੱਕ ਹੋਰ ਗੋਲਡ ਮੈਡਲ ਪੰਜਾਬ ਦੇ ਨਾਂ ਕਰ ਦਿੱਤਾ, ਇਸ ਦੇ ਬਾਰੇ ਕੀ ਖਿਆਲ ਨੇ ਜੀ ਸਾਡੇ ਸੈਣੀ ਸਾਹਿਬ ਜੀ ਦੇ? ਹਾਂਜੀ, ਉਹਦੇ ਉੱਤੇ ਵਿਸਤਾਰ ਦੇ ਵਿੱਚ ਸ਼ੁਰੂ 'ਚ ਗੱਲ ਕੀਤੀ ਹੈ ਜੀ, ਗੱਲਬਾਤ ਇਹਨਾਂ ਮੁੱਦਿਆਂ ਤੋਂ ਸ਼ੁਰੂ ਹੋਈ ਅੱਜ, ਅਤੇ ਪ੍ਰੋਗਰਾਮ ਸ਼ੁਰੂ ਕਰਦੇ ਹੀ ਇਹ ਖਬਰ ਜਿਹੜੀ ਆ ਚੁੱਕੀ ਸੀ, ਰਾਤ ਦੀ ਸਾਨੂੰ ਵੀ ਉਡੀਕ ਸੀ ਜੀ। ਮੁਕੱਦਰ ਜੀ ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ, ਅਤੇ ਕੱਲ੍ਹ ਨੂੰ ਜੇ ਪ੍ਰਗਟ ਸਿੰਘ ਨਾ ਪੰਜਾਬ ਦੇ ਨਾਲ ਖੜ੍ਹਾ, ਅਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ਼ ਖੜ੍ਹੇ ਹੋਵਾਂਗੇ ਕਹਿੰਦੇ ਜੀ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਸਿਕੰਦਰ ਵੀਰ ਜੀ ਤਹਿ ਦਿਲੋਂ ਸ਼ੁਕਰਾਨੇ ਜੀ, ਅਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਲਵ ਯੂ, ਅਤੇ ਗੂਠੇ ਖੜ੍ਹੇ ਕਰਦੇ ਆ। ਸੁਰਿੰਦਰ ਮਾਲ ਜੀ ਕਹਿੰਦੇ ਆ ਰਾਜਨ ਜੀ ਤਹਿ ਦਿਲੋਂ ਧੰਨਵਾਦ ਵਿਚਾਰ ਪਸੰਦ ਕਰਨ ਦੇ ਲਈ ਜੀ, ਅਤੇ ਮਾਲ ਜੀ ਕਹਿੰਦੇ ਵੈਸੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜੇ ਸਾਨੂੰ ਆਪਣੀ ਗਲਤੀ ਦਿਸਦੀ ਹੋਵੇ ਤਾਂ ਜ਼ਰੂਰ ਮੰਨਣੀ ਚਾਹੀਦੀ ਹੈ, ਇਸ ਦੇ ਨਾਲ ਆਉਣ ਵਾਲਾ ਜਿਹੜਾ ਸਮਾਂ ਵਧੀਆ ਹੋ ਸਕਦਾ ਹੈ। ਬਿਲਕੁਲ ਦਰੁਸਤ ਹੈ ਜੀ। ਅਤੇ ਸੁਰਿੰਦਰ ਮਾਲ ਜੀ ਲਿਖਦੇ ਆ ਦੈਟਸ ਰੀਅਲੀ ਗੁੱਡ ਜੀ, ਅਤੇ ਰਜਿੰਦਰ ਜੀਰਾ ਜੀ ਦੇ ਸੁਨੇਹੇ ਨੇ ਕਹਿੰਦੇ ਨੇ ਕਿ ਭਾਰਤ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ, ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਦੱਸਿਆ ਕਿ ਨੈਸ਼ਨਲ ਤੱਕ ਖੇਡੇ ਨੇ, ਅਤੇ ਲਵ ਸਪੋਰਟਸ ਕਹਿੰਦੇ ਜੀ, ਸ਼ੁਕਰੀਆ ਜੀਰਾ ਸਾਹਿਬ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਇਹ ਮੰਡੀ ਪੈਸੇ ਦੀ ਹੈ ਜੀ, ਸਹੀ ਸਮੇਂ ਦੇ ਉੱਤੇ ਕੀਮਤ ਮਿਲਣੀ ਚਾਹੀਦੀ ਹੈ, ਸਭ ਵਿਕਾਊ ਹੈ। ਜੀਰਾ ਸਾਹਿਬ ਕਹਿੰਦੇ ਹੈਂਡਲੀ, ਅਤੇ ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਇੰਡੀਆ ਤੋਂ, ਅਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ। ਸੁਰਿੰਦਰ ਮਾਲ ਜੀ ਕਹਿੰਦੇ 100% ਐਗਰੀ ਰਾਜਨ ਜੀ। ਔਜਲਾ ਸਾਹਿਬ ਲਿਖਦੇ ਨੇ ਜ਼ਮੀਰ ਜਾਗਦੀ ਹੀ ਹੈ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਔਜਲਾ ਸਾਹਿਬ ਕਹਿੰਦੇ ਪਹਿਲਾਂ ਜ਼ਮੀਰ ਸੁੱਤੀ ਰਹਿੰਦੀ ਹੈ ਜੀ, ਅਤੇ ਇਕਬਾਲ ਮਾਂਗਰ ਜੀ ਕਹਿੰਦੇ 100% ਰਾਈਟ ਜੀ। ਔਜਲਾ ਸਾਹਿਬ ਕਹਿੰਦੇ ਸਿਸਟਮ ਬਦਲਣ ਆਏ ਸੀ ਕਹਿ ਕੇ ਜੀ, ਅਤੇ ਮੁਹੰਮਦ ਜੀ ਲਿਖਦੇ ਸਤਿ ਸ਼੍ਰੀ ਅਕਾਲ ਵੀਰ ਸਿਕੰਦਰ ਜੀ, ਅਤੇ ਰਾਜਨ ਸੈਣੀ ਸਾਹਿਬ ਸੋਰੀ ਰਜਿੰਦਰ ਜੀਰਾ ਜੀ ਕਹਿੰਦੇ ਬਹੁਤ ਵਧੀਆ ਵਿਚਾਰ ਨੇ ਸੈਣੀ ਸਾਹਿਬ ਜੀ ਦੇ ਵੀ ਜੀ, ਕਹਿੰਦੇ ਤਾੜੀਆਂ ਵਜਾਈਆਂ ਨੇ ਅਤੇ ਨਾਲ ਗੂਠੇ ਖੜ੍ਹੇ ਕੀਤੇ ਹੈ। ਅਤੇ ਔਜਲਾ ਸਾਹਿਬ ਲਿਖਦੇ ਨੇ ਦਿਨ ਦੇ ਕੰਮ ਦੇ ਨਾਲ ਗੁਜ਼ਾਰਾ ਰਾਜਨ ਜੀ, ਤੁਹਾਡੇ ਵਾਂਗ ਹਰ ਕੋਈ ਮਾਧਿਅਮ ਰਾਹੀਂ ਕਹਿੰਦੇ ਨੇ ਲਿਖਦੇ ਨੇ। ਅਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਗਲ ਦੇ ਵਿੱਚ ਗੜ ਨਿਕਲਿਆ ਹੋਇਆ ਹੈ ਜੀ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜੀਆਂ ਨੂੰ ਜੀ ਭੈਣ ਜੀ ਸਵਾਗਤ ਹੈ। ਗੁਰੀ ਮਾਂ ਜੀ ਸਭ ਦੋਸਤਾਂ ਨੂੰ ਯੂ ਆਰ ਰਾਈਟ ਸਰ ਕਹਿੰਦੇ ਨੇ, ਅਤੇ ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਜੀ, ਰਾਜਨ ਸੈਣੀ ਜੀ, ਭੁਪਿੰਦਰ ਜੀ, ਦਵਿੰਦਰ ਭਾਰਤ ਜੀ, ਮੁਕੱਦਰ ਵੀਰ ਜੀ, ਮੁਹੰਮਦ ਜੀ, ਅਤੇ ਮਨਦੀਪ ਜੱਸੀ ਬਾਈ ਜੀ, ਇਕਬਾਲ ਵੀਰ ਜੀ, ਰਜਿੰਦਰ ਜੀਰਾ ਜੀ ਨੂੰ, ਸੁਰਿੰਦਰ ਮਾਹਲ ਜੀ ਨੂੰ, ਪਰਮਿੰਦਰ ਜੀ ਨੂੰ, ਜਗਸੀਰ ਸਿੰਘ ਵੀਰ ਜੀ ਨੂੰ, ਅਤੇ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਹੈ। ਅਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਗੁਰੀਮਾਨ ਜੀ ਇੱਕ ਵਾਰੀ ਸਾਰਿਆਂ ਨੂੰ ਬੁਲਾ ਦਿਆ ਕਰੋ ਵੀਰ ਜੀ ਤੁਸੀਂ, ਅਤੇ ਚਲੋ ਚੰਗੀ ਗੱਲ ਹੈ ਜੀ, ਇੱਕੋ ਵਾਰੀ ਸਾਨੂੰ ਵੀ ਸੌਖਾ ਹੋ ਜਾਂਦਾ ਪੜ੍ਹਨਾ। ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ, ਗੁਰੀਮਾਨ ਜੀ, ਅਤੇ ਗੁਰੀ ਜੀ ਲਿਖਦੇ ਆ ਭਾਰਤ ਵੀਰ ਜੀ ਠੀਕ ਕੀਤਾ, ਭਾਰਤ ਨੇ ਅੱਗੇ ਚੀਨ ਅਰੁਣਾਚਲ ਪ੍ਰਦੇਸ਼ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਆਪਣਾ ਦੱਸੀ ਜਾਂਦਾ ਸੀ, ਹੁਣ ਮਿਰਚਾਂ ਬਹੁਤ ਲੱਗਣੀਆਂ ਚੀਨ ਨੂੰ, ਅਤੇ ਇਹ ਚੀਨ ਅਤੇ ਭਾਰਤ ਦਾ ਬਾਰਡਰ ਕਲੀਅਰ ਹੀ ਨਹੀਂ ਹੈ। ਗੁਰੂ ਜੀ ਕਹਿੰਦਾ ਹੈ ਕਿ 1962 ਦੀ ਲੜਾਈ ਦੇ ਵਿੱਚ ਬਹੁਤ ਜ਼ਮੀਨ ਦੱਬ ਗਏ ਸੀ ਜੀ ਭਾਰਤ ਦੀ ਉਹ। ਧੰਨਵਾਦ ਜੀ ਸਾਰੇ ਸੈਣੀ ਵੀਰ ਜੀ ਕਹਿੰਦੇ ਨੇ ਜੀ, ਆਪਣੇ ਗੁਰੀ ਮਾਂ ਜੀ ਕਹਿੰਦੇ ਆ ਸੈਣੀ ਵੀਰ ਜੀ ਦਾ। ਅਤੇ ਇਸੇ ਤਰ੍ਹਾਂ
ਗੁਰੀ ਮਾਨਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਰਾਜਨ ਸੈਣੀ ਸਾਹਿਬ ਨੇ। ਅਤੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ ਜੀ, ਬਿਲਕੁਲ ਆ ਜੀ, ਕੀ ਕਰੀਏ ਹੁਣ, ਨਾਟੋ ਦੇ ਇਹ ਵੀ ਮੈਂਬਰ ਬਣੇ ਹੋਏ ਨੇ, ਕੀ ਕਰ ਸਕਦੇ ਆ ਜੀ, ਇਹਨਾਂ ਨੇ ਵੀ ਗਲ ਗਲਾਵਾਂ ਪਾ ਲਿਆ। ਗੁਰੀ ਜੀ ਲਿਖਦੇ ਆ ਆਪਣੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ। ਦੂਸਰੇ ਪਾਸੇ ਗੁਰੀ ਮਾਨ ਜੀ ਕਹਿੰਦੇ ਆ ਇੱਕ ਜਲੈਸਕੀ, ਦੂਜਾ ਪੰਜਾਬ ਦੇ ਵਿੱਚ ਭੰਡ, ਅਤੇ ਦੋਨੋਂ ਕਮੇਡੀਅਨ ਨੇ ਦੋਨੋਂ ਪਾਸੇ ਬੇੜਾ ਗਰਕ ਹੀ ਕੀਤਾ ਹੈ। ਇਸ ਦੇ ਲਈ ਫਿਊਚਰ ਦੇ ਵਿੱਚ ਗੱਲ ਦਾ ਇਸ਼ਾਰਾ ਆ ਹੈਗਾ ਕਿ ਕਿਸੇ ਵੀ ਕਮੇਡੀਅਨ ਨੂੰ ਸੂਬਾ ਜਾਂ ਦੇਸ਼ ਦੀ ਵਾਗਡੋਰ ਜਿਹੜੀ ਆ ਨਾ ਦਿਓ ਜੀ। ਅਤੇ ਔਜਲਾ ਸਾਹਿਬ ਕਹਿੰਦੇ ਆ ਅੱਜ ਦੇ ਜੱਫੇ ਮਾਰਨੇ ਬਹੁਤਾਤ ਜੀ ਇਹ। ਮਾਲ ਜੀ ਲਿਖਦੇ ਆ ਬਿਲਕੁਲ ਸਹੀ, ਬਿਲਕੁਲ ਇਹਨਾਂ ਦਾ ਪੇਸ਼ਾ ਹੈ ਜੀ ਆਪਾਂ ਤਾਂ ਕਹਿੰਦੇ ਬਸ। ਔਜਲਾ ਸਾਹਿਬ ਨੇ ਇਸ਼ਾਰਾ ਕੀਤਾ ਜੀ ਜਦੋਂ ਮਲਕੀਤ ਪੱਟੀ ਜੀ ਡਾਕਟਰ ਸਾਹਿਬ ਗੱਲਬਾਤ ਕਰ ਰਹੇ ਸਨ ਜੀ। ਅਤੇ ਮੁਹੰਮਦ ਜੀ ਕਹਿੰਦੇ ਆ ਜੀਰਾ ਸਾਹਿਬ ਨਾਈਸ ਟਾਲਕ ਜੀ, ਅਤੇ ਮੁਹੰਮਦ ਬਖਸ਼ੀ ਜੀ ਨੂੰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਜੀਰਾ ਜੀ ਨੇ। ਅਤੇ ਇਸੇ ਤਰ੍ਹਾਂ ਮੁਹੰਮਦ ਜੀ ਸੁਰਿੰਦਰ ਮਾਲ ਜੀ ਨੇ ਪਸੰਦ ਕੀਤਾ ਜੀ ਉਹਨਾਂ ਦਾ ਗੀਤ ਜੀ ਕਲਾਮ ਜੀ, ਅਤੇ ਉਹ ਸ਼ੁਕਰੀਆ ਵੀ ਅਦਾ ਕਰ ਰਹੇ ਨੇ। ਲਓ ਦੋਸਤੋ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ 'ਤੇ ਫਿਰ ਸ਼ੁਰੂਆਤ ਹੋਏਗੀ ਆਪਣੀ, ਅਤੇ ਕੱਲ੍ਹ ਨੂੰ ਪਰ ਨਾਰਾਜ਼ ਨਹੀਂ ਕਰਨਾ ਤੁਹਾਨੂੰ, ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਜੀ 8 ਵਜੇ ਭਾਰਤੀ ਸਮੇਂ ਦੇ ਅਨੁਸਾਰ ਤੁਹਾਡੀ ਕਚਹਿਰੀ ਦੇ ਵਿੱਚ ਜੁੜ ਜਾਣਗੇ ਜੀ, ਹਾਸਿਆਂ ਦੀ ਪਟਾਰੀ ਲੈ ਕੇ ਅਤੇ ਕੱਲ੍ਹ ਦਾ ਵਿਸ਼ਾ ਲੈ ਕੇ। ਅਤੇ ਆਪਣਾ ਰਾਬਤਾ ਬਣੇਗਾ ਹੁਣ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ, ਜਿਹੜਾ ਅਗਲੇ ਸੋਮਵਾਰ ਨੂੰ, ਅਤੇ 2 ਦਿਨ ਆਪਾਂ ਮਹਿਫਲ ਮਿੱਤਰਾਂ ਦੇ ਵਿੱਚ ਰਲ ਮਿਲ ਕੇ ਜੁੜਾਂਗੇ, ਸੁਣਾਂਗੇ ਅਤੇ ਕੁਝ ਸੁਣਾਵਾਂਗੇ ਵੀ ਜੇ ਸਮਾਂ ਇਜਾਜ਼ਤ ਦੇਵੇਗਾ। ਅਤੇ ਹੈਵ ਏ ਨਾਈਸ ਵੀਕਐਂਡ, ਅਤੇ ਸਭ ਹੱਸਦੇ ਵੱਸਦੇ ਰਹੋ, ਅਤੇ ਇਸੇ ਉਮੀਦ ਦੇ ਨਾਲ ਕਿ ਸੋਮਵਾਰ ਨੂੰ ਫਿਰ ਤੋਂ ਮੁਲਾਕਾਤ ਹੋਏਗੀ। ਮੈਨੂੰ ਦਿਓ ਇਜਾਜ਼ਤ, ਅਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਜ਼ਿੰਦਗੀ। ਦੋਸਤੋ ਸਤਿ ਸ਼੍ਰੀ ਅਕਾਲ ਹੈ, ਅਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਚੰਗਾ ਲੱਗਦਾ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਆ ਕਰੋ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ, ਫੇਸਬੁੱਕ ਨੂੰ ਫੋਲੋ ਕਰ ਲਓ, ਅਤੇ ਟੈਲੀਗ੍ਰਾਮ ਦੇ ਵਿੱਚ ਸਰਚ ਕਰ ਸਕਦੇ ਹੋ, ਆਡੀਓ ਵੀਡੀਓ ਦੇ ਰੂਪ ਦੇ ਵਿੱਚ ਸਾਡੀ ਵੈਬਸਾਈਟ ਹੈ ਦੁਆਬਾ ਰੇਡੀਓ, ਉਹਦੇ ਉੱਤੇ ਆਡੀਓ ਵੀਡੀਓ ਦੋਵੇਂ ਰੂਪਾਂ ਦੇ ਵਿੱਚ। ਅਤੇ ਜੇਕਰ ਸਭ ਤੋਂ ਸੌਖਾ ਤਰੀਕਾ ਐਪ ਜਿਹੜਾ ਐਂਡਰੋਇਡ ਹੈ ਦੁਆਬਾ ਰੇਡੀਓ ਦਾ ਓਫਿਸ਼ੀਅਲ, ਉਹਦੇ ਵਿੱਚ ਜਾ ਕੇ ਤੁਸੀਂ ਸਿੱਧਾ ਹੀ ਉੱਥੇ ਆਪਸ਼ਨ ਹੈਗੀਆਂ ਨੇ ਥੱਲੇ, ਅਤੇ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ, ਯੂਟਿਊਬ ਦੇ ਉੱਤੇ ਸਿੱਧਾ ਵਿਜ਼ਿਟ ਕਰ ਸਕਦੇ ਹੋ, ਅਤੇ ਉਹਦੇ ਨਾਲ ਤੁਸੀਂ ਵੀਡੀਓ ਅਤੇ ਆਡੀਓ ਸਾਰਾ ਪ੍ਰੋਗਰਾਮ ਜਿਹੜੇ ਸੁਣ ਸਕਦੇ ਹੋ, ਅਤੇ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੀਆਂ ਕਿਤਾਬਾਂ ਅਤੇ ਹੋਰ ਪ੍ਰੋਗਰਾਮਾਂ ਦਾ ਵੀ ਆਨੰਦ ਮਾਣ ਸਕਦੇ ਹੋ ਜੋ ਪਿਛਲੇ ਸਮਿਆਂ ਦੇ ਵਿੱਚ ਆਪਾਂ ਕੀਤੇ ਹੋਏ ਨੇ। ਅਤੇ ਇਸ ਦੇ ਨਾਲ ਹੀ ਦੋਸਤੋ ਹੈਵ ਏ ਨਾਈਸ ਵੀਕਐਂਡ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਅਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਜੀ। ਸਾਰਾ ਪ੍ਰੋਗਰਾਮ ਜਿਹੜੇ

0: ਸਵਾਗਤ ਹੈ ਲੈ ਕੇ ਹਾਜ਼ਰ ਹਾਂ ਇਸ ਹਫਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਦੋ ਸਵਾ ਦੋ ਘੰਟੇ ਢਾਈ ਘੰਟੇ ਚੱਲੇਗਾ ਫਰਾਈਡੇ ਵਾਲਾ ਦਿਨ ਹੈ ਕਾਫ਼ੀ ਸ਼ਡਿਊਲ ਵੀ ਬਿਜੀ ਹੁੰਦਾ ਹੈ ਬਹੁਤ ਸਾਰੇ ਕੰਮ ਕਾਜ ਤੇ ਨਾਲ ਦੀ ਨਾਲ ਵੀਕਐਂਡ ਦੀ ਤਿਆਰੀ ਤੇ ਨਾਲ ਅੱਜ ਦੇ ਦਿਨ ਦੇ ਵਿੱਚ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਆਪਾਂ ਹਰ ਵਾਰ ਦੀ ਤਰ੍ਹਾਂ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ ਤੇ ਉਹਦੇ ਵਿੱਚੋਂ ਨਵਾਂ ਚੈਪਟਰ ਤੁਹਾਡੇ ਲਈ ਸਾਂਝਾ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਤੇ ਦੇਸ਼ ਦੀਆਂ ਖ਼ਬਰਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ ਤੇ ਕੁਝ ਖੁਲਾਸੇ ਵੀ ਕਰਾਂਗੇ ਤੇ ਇਸੇ ਤਰ੍ਹਾਂ ਹੀ ਦੋਸਤੋ ਨਾਲ ਦੀ ਨਾਲ ਅੱਜ 25 ਤਰੀਕ ਹੈ ਜੀ ਸਤੰਬਰ ਤੇ 2026 ਦਾ ਦਿਹਾੜਾ ਹੈ ਤੇ ਫਰਾਈਡੇ ਵਾਲਾ ਦਿਨ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਵੀ ਸ਼ੁਰੂਆਤ ਕਰਦੇ ਹਾਂ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:07 ਦਾ ਸਮਾਂ ਹੋ ਗਿਆ ਭਾਰਤ ਦੇ ਵਿੱਚ ਰਾਤ ਦੇ 9:37 ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:07 ਦਾ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:07 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਦਾ ਸਮਾਂ ਹੈ ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:07 ਨੇ ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਮਾਹੌਲ ਰਾਤ ਜਿਹੜੀ ਹੋਣ ਲੱਗ ਗਈ ਹੈ ਖਾਸ ਕਰਕੇ ਸਕੈਂਡੀਨੇਵੀਆ ਦੀ ਗੱਲ ਆਉਂਦੀ ਹੈ ਜਦੋਂ ਤੇ ਫਿਨਲੈਂਡ ਦੇ ਵਿੱਚ ਤੇ ਹੁਣ ਰਾਤਾਂ ਲੰਮੀਆਂ ਹੋ ਜਾਣੀਆਂ ਨੇ ਤੇ ਨਾਲ ਦੀ ਨਾਲ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਰਾਤ ਨੂੰ ਮਾਈਨਸ ਦੇ ਵਿੱਚ ਟੈਂਪਰੇਚਰ 0° ਸੈਲਸੀਅਸ ਤੱਕ ਚਲਿਆ ਜਾਂਦਾ ਹੈ ਤੇ ਦਿਨ ਵੇਲੇ ਤਕਰੀਬਨ 12-14 ਡਿਗਰੀ ਜਿਹੜਾ ਪਲੱਸ ਦੇ ਵਿੱਚ ਟੈਂਪਰੇਚਰ ਰਹਿੰਦਾ ਹੈ ਪਤਝੜ ਦਾ ਮੌਸਮ ਪੂਰੀ ਬਹਾਰ ਦੇ ਉੱਤੇ ਹੈ ਤੇ ਰੰਗ ਬਿਰੰਗੇ ਦਰਖਤ ਤੇ ਫੁੱਲ ਜਿਹੜੇ ਨੇ ਪੱਤੇ ਜਿਹੜੇ ਨੇ ਸਾਰੇ ਹੀ ਦਰਖਤ ਜਿਹੜੇ ਨੇ ਬਦਲ ਰਹੇ ਨੇ ਜੀ ਝਾੜ ਰਹੇ ਨੇ ਤੇ ਨਾਲ ਠੰਡ ਦੀ ਤਿਆਰੀ ਜਿਹੜੀ ਹੈ ਸਾਡੀ ਕੁਦਰਤ ਵੀ ਨਾਲ ਦੀ ਨਾਲ ਕਰ ਰਹੀ ਹੈ ਲਓ ਦੋਸਤੋ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਦਰੁਸਤ ਕਰਾ ਦਿਓ ਤੇ ਯੂਟਿਊਬ ਦੇ ਉੱਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਜਿੱਥੋਂ ਕਿਤੋਂ ਵੀ ਤੁਸੀਂ ਜੁੜੇ ਹੋ ਨਿੱਘਾ ਸਵਾਗਤ ਹੈ ਵੈਬਸਾਈਟ ਦੇ ਉੱਤੇ ਵੀ ਕਲਿੱਕ ਕਰ ਸਕਦੇ ਹੋ ਤੇ ਐਪ ਦੀ ਜਿਹੜੀ ਆ ਨਵੀਂ ਅਪਡੇਟ ਆ ਚੁੱਕੀ ਆ ਉਹਨੂੰ ਜਿਹੜਾ ਜ਼ਰੂਰ ਅਪਡੇਟ ਕਰ ਲਓ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਐਪ ਦੀ ਉਸਾਰੀ ਹੋਈ ਹੈ ਤੇ ਉਹਨੂੰ ਅਪਡੇਟ ਕੀਤਾ ਗਿਆ ਪਹਿਲਾਂ ਨਾਲੋਂ ਥੋੜ੍ਹਾ ਜਿਹਾ ਆਸਾਨ ਕੀਤਾ ਗਿਆ ਹੈ ਐਪ ਦੇ ਉੱਤੋਂ ਹੀ ਤੁਸੀਂ ਕਲਿੱਕ ਕਰਕੇ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਤੇ ਜਾਣਕਾਰੀਆਂ ਵੀ ਨਾਲ ਲੈ ਸਕਦੇ ਹੋ ਤੇ ਲਓ ਦੋਸਤੋ ਫਿਰ ਬਾਤ ਪਾਉਂਦੇ ਹਾਂ ਅੱਜ ਦੀ ਤੇ 25 ਸਤੰਬਰ ਦੀ ਅੱਜ ਦੇ ਵਿਚਾਰ ਦੀ ਕਹਿੰਦੇ ਕਿ ਜਦੋਂ ਕੋਈ ਵਿਅਕਤੀ ਤਰਕ ਦੇ ਨਾਲ ਗੱਲ ਨਹੀਂ ਸਮਝਣਾ ਚਾਹੁੰਦਾ ਜਾਂ ਜਦੋਂ ਅਸੀਂ ਕਿਸੇ ਗੱਲ ਨੂੰ ਤਰਕ ਦੇ ਨਾਲ ਸਮਝਾਉਣ ਤੋਂ ਅਸਮਰਥ ਹੋ ਜਾਂਦੇ ਹਾਂ ਤਾਂ ਇਸ ਨੂੰ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਪਲੈਟੋ ਦਾ ਜਿਹੜਾ ਸੀ ਇਹ ਮੰਨਣਾ ਸੀ ਕਿਉਂਕਿ ਫਿਰ ਵਿਵਾਦ ਜਿਹੜਾ ਵੱਧ ਜਾਂਦਾ ਹੈ ਵਿਵਾਦ ਫਿਰ ਪੈਦਾ ਹੋ ਜਾਂਦਾ ਹੈ ਜਦੋਂ ਤਰਕ ਤੋਂ ਲੈ ਕੇ ਸਿੱਧੀ ਫਿਰ ਧਰਮ ਦੇ ਉੱਤੇ ਜਿਹੜੀ ਹੈ ਗੱਲਬਾਤ ਹੁੰਦੀ ਹੈ ਅੱਜ ਦੇ ਦਿਨ ਦੇ ਉੱਤੇ ਹੀ 25 ਸਤੰਬਰ 1639 ਦੇ ਵਿੱਚ ਅਮਰੀਕਾ ਚ ਪਹਿਲੀ ਪ੍ਰਿੰਟਿੰਗ ਪ੍ਰੈਸ ਲੱਗੀ ਸੀ ਤੇ 1818 ਦੇ ਵਿੱਚ ਕਿਸੇ ਮਨੁੱਖ ਦਾ ਖੂਨ ਹੋਰ ਦੂਜੇ ਮਨੁੱਖ ਨੂੰ ਚੜਾਇਆ ਗਿਆ 1844 ਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਹਿਲਾ ਕੌਮਾਂਤਰੀ ਕ੍ਰਿਕਟ ਮੈਚ ਹੋਇਆ ਤੇ ਜਿਸ ਦੇ ਵਿੱਚ ਕੈਨੇਡਾ 23 ਦੌੜਾਂ ਦੇ ਨਾਲ ਜੇਤੂ ਰਿਹਾ 1920 ਦੇ ਵਿੱਚ ਭਾਰਤ ਦੇ ਪ੍ਰਸਿੱਧ ਰਾਕੇਟ ਵਿਗਿਆਨੀ ਸਤੀਸ਼ ਧਵਨ ਹੁਣਾਂ ਦਾ ਜਨਮ ਹੁੰਦਾ ਹੈ ਤੇ 1985 ਚ ਅਸੈਂਬਲੀ ਵੋਟਾਂ ਪਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ ਇਸੇ ਤਰ੍ਹਾਂ ਦੋਸਤੋ ਦਲਾਈ ਲਾਮਾ ਦਾ ਥੋੜਾ ਜਿਹਾ ਜ਼ਿਕਰ ਕਰਦੇ ਆ ਤੇ ਰਾਜਨ ਸੈਣੀ ਸਾਹਿਬ ਨਾਲ ਜੁੜ ਚੁੱਕੇ ਨੇ ਲਾਈਕ ਨੰਬਰ 2 ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ ਦਲਾਈ ਲਾਮਾ ਦਾ ਜ਼ਿਕਰ ਕਰਨ ਲੱਗਿਆ ਸੀ ਤੇ ਮੌਜੂਦਾ 14ਵੇਂ ਦਲਾਈ ਲਾਮਾ ਨੂੰ ਪੱਛਮੀ ਤੇ ਭਾਰਤੀ ਮੀਡੀਆ ਦੇ ਵਿੱਚ ਅਹਿੰਸਾ ਦੇ ਪੈਰੋਕਾਰ ਤੇ ਇੱਕ ਭੱਦਰ ਸੱਜਣ ਦੇ ਵਜੋਂ ਬਹੁਤ ਪ੍ਰਚਾਰਿਆ ਜਾਂਦਾ ਹੈ ਤੇ ਥਾਂ ਥਾਂ ਉਸ ਦੀਆਂ ਤਕਰੀਰਾਂ ਕਰਵਾਈਆਂ ਜਾਂਦੀਆਂ ਨੇ ਉਸ ਨੂੰ 1999 ਦੇ ਵਿੱਚ ਪੱਛਮੀ ਜਗਤ ਦੇ ਵੱਲੋਂ ਨੋਬਲ ਸ਼ਾਂਤੀ ਇਨਾਮ ਵੀ ਦਿੱਤਾ ਗਿਆ ਦਲਾਈ ਲਾਮੇ ਦਾ ਇਹ ਅਕਸ ਜਿਹੜਾ ਸੀ 1959 ਤੋਂ ਮਗਰੋਂ ਹੀ ਜਿਹੜਾ ਲਗਾਤਾਰ ਘੜਿਆ ਜਾਂਦਾ ਰਿਹਾ ਇਹ ਸਾਰੀ ਅਕਾਸੀ ਕਰਕੇ ਇਨਕਲਾਬ ਤੋਂ ਪਹਿਲਾਂ ਦੇ ਤਿੱਬਤ ਅਤੇ ਇਸਦਾ ਲਾਮਾ ਵਰਤਾਰੇ ਦੇ ਅਸਲ ਕਾਰਿਆਂ ਤੋਂ ਬਹੁਤ ਚਲਾਕੀ ਦੇ ਨਾਲ ਧਿਆਨ ਜਿਹੜਾ ਹਟਾ ਜਾਂ ਭਟਕਾ ਦਿੱਤਾ ਗਿਆ ਸੱਚਾਈ ਇਹ ਹੈ ਅਸਲ ਦੇ ਵਿੱਚ ਕਿ 1949 ਦੇ ਵਿੱਚ ਚੀਨ ਦੇ ਵਿੱਚ ਵਾਪਰੀਆਂ ਜਿਹੜੀਆਂ ਨੇ ਇਨਕਲਾਬੀ ਤਬਦੀਲੀਆਂ ਤੋਂ ਪਹਿਲਾਂ ਤਿੱਬਤ ਹੋਰਾਂ ਜਗੀਰੂ ਸਮਾਜਾਂ ਦੇ ਵਾਂਗ ਹੀ ਇੱਕ ਜਗੀਰੂ ਸਮਾਜ ਸੀਗਾ ਜਿਵੇਂ ਕਿ ਆਪਣੇ ਕਹਿ ਲਓ ਕਹਿ ਸਕਦੇ ਆਪਾਂ ਬਹੁਤ ਸਾਰੇ ਮੁਲਕ ਹੈਗੇ ਨੇ ਇੱਕ ਮੁਲਕ ਦਾ ਨਾਮ ਲੈਣ ਲੱਗਿਆ ਸੀ ਕਈ ਵਾਰੀ ਭੁੱਲ ਜਾਂਦਾ ਹੈ ਜੀ ਚਲੋ ਮੰਗੋਲੀਆ, ਹਾਂਜੀ ਮੰਗੋਲੀਆ ਦੇ ਵਿੱਚ ਵੀ ਕਹਿ ਸਕਦੇ ਹਾਂ ਇਸ ਵਕਤ ਜਿਹੜਾ ਉਹ ਜੋ ਹਾਲਾਤਾਂ ਦੇ ਨਾਲ ਘੁਰ ਰਹੇ ਨੇ, ਪਰ ਸਮਾਂ ਸੀ ਕਦੇ ਉਹ ਵੀ ਬੜਾ ਤਸ਼ੱਦਦ ਕੀਤਾ ਤੇ ਪੂਰੀ ਗਰਦ ਉਠਾਈ ਹੋਈ ਸੀ ਉਹਨਾਂ ਮੁਲਕਾਂ ਨੇ ਵੀ ਆਪਣੇ ਸਮੇਂ ਚ ਜਦੋਂ ਉਹ ਪੀਕ ਤੇ ਸੀ। ਇਸੇ ਤਰ੍ਹਾਂ ਜਿਹੜਾ ਤਿੱਬਤ ਹੈ ਹੋਰ ਜਗੀਰੂ ਸਮਾਜਾਂ ਵਾਂਗ ਹੀ ਇੱਕ ਜਗੀਰੂ ਸਮਾਜ ਸੀ, ਪਰ ਇੱਥੇ ਜਗੀਰੂ ਸਮਾਜ ਦੀ ਜਕੜ ਕਿਸੇ ਵੀ ਹੋਰ ਸਮਾਜ ਦੇ ਮੁਕਾਬਲੇ ਵਧੇਰੇ ਸੀ। 650 ਦੇ ਵਿੱਚ ਸਨ 650 ਚ ਤਿੱਬਤੀ ਰਾਜੇ ਸੋਕਸਤਨ ਗਾਮਪੋ ਦੇ ਜਿਹੜੇ ਸੀ ਵੇਲੇ ਤੋਂ ਤਿੱਬਤ ਦੇ ਵਿੱਚ ਜਗੀਰੂ ਸਮਾਜ ਦਾ ਮੁੱਢ ਬੱਝਿਆ। ਉਸਨੇ ਚੀਨ ਅਤੇ ਨੇਪਾਲ ਦੀਆਂ ਰਾਣੀਆਂ ਦੇ ਨਾਲ ਵਿਆਹ ਕਰਵਾਏ ਤੇ ਜਿਨ੍ਹਾਂ ਸਾਂਝਾ ਸਦਕਾ ਉਹ ਜਿਹੜਾ ਸੀ ਤਿੱਬਤ ਦੇ ਵਿੱਚ ਜਗੀਰੂ ਪ੍ਰਬੰਧ ਨੂੰ ਜਿਹੜਾ ਚਲਾਉਣ ਦੇ ਗੁਰ ਵੀ ਜਿਹੜਾ ਸਿੱਖ ਰਿਹਾ ਸੀ। ਇਸੇ ਪ੍ਰਭਾਵ ਦੇ ਸਦਕਾ ਤਿੱਬਤ ਦੇ ਵਿੱਚ ਤਾਂਤਰਿਕ ਬੁੱਧ ਜਿਹੜਾ ਮਤ ਦਾ ਦਾਖਲਾ ਹੁੰਦਾ ਹੈ, ਜਿਸ ਨੇ ਪੁਰਾਣੇ ਵਿਸ਼ਵਾਸਾਂ ਦੇ ਨਾਲ ਰਲ ਕੇ ਲਾਮਾ ਧਾਰਾ ਦੀ ਸ਼ੁਰੂਆਤ ਜਿਹੜੀ ਕੀਤੀ ਤੇ ਹੁਣ ਤਿੱਬਤ ਦੇ ਤਖ਼ਤ ਦੇ ਉੱਤੇ ਬੈਠਣ ਦੇ ਲਈ ਲਗਾਤਾਰ ਜਿਹੜਾ ਭੇਡਾਂ ਦਾ ਕਹਿ ਲਓ ਜਾਂ ਭੇਡਾਂ ਦਾ ਦੌਰ ਜਿਹੜਾ ਹੈ ਸ਼ੁਰੂ ਹੋਇਆ ਹੋਇਆ। ਇਹ ਭੇਡ ਅਹਿੰਸਾ ਤੋਂ ਉਲਟ ਭਿਅੰਕਰ ਹਿੰਸਾ ਦੇ ਵੱਲ ਸ਼ਰੀਕ ਨੇ। 1400 ਸੰਨ ਦੇ ਵਿੱਚ ਤੇ 1600 ਈਸਵੀ ਤੱਕ ਹਿੰਸਕ ਢੰਗਾਂ ਰਾਹੀਂ ਮੱਠਾਂ ਤੇ ਮਹੰਤਾਂ ਨੇ ਕੁੱਲ ਸਮਾਜ ਤੇ ਆਪਣੀ ਜਕੜ ਬਣਾ ਲਈ ਸੀ ਤੇ ਇਸ ਪ੍ਰਬੰਧ ਦਾ ਕੇਂਦਰੀ ਧੁਰਾ ਜਿਹੜਾ ਸੀ ਦਲਾਈ ਲਾਮੇ ਸਨ, ਜਿਨ੍ਹਾਂ ਨੂੰ ਪੁਰਾਣੇ ਕੁਦਰਤੀ ਰੱਬਾਂ ਦਾ ਹੀ ਰੂਪ ਦੱਸਿਆ ਗਿਆ। ਇਹ ਜਿਹੜੀਆਂ ਸਨ ਇਹਨਾਂ ਮੱਠਾਂ ਦੇ ਕੋਲ ਹੀ ਤਿੱਬਤ ਦੀ ਬਹੁਤੇਰੀ ਜ਼ਮੀਨ ਦੇ ਜਿਹੜੀ ਸੀ ਉਹਦੀ ਮਾਲਕੀ ਸੀਗੀ, ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੁਜ਼ਾਰੇ ਤੇ ਪ੍ਰਚਾਰਕ ਕੰਮ ਕਰਦੇ ਨੇ। ਜਿਵੇਂ ਕਿ ਦਰੇਪੰਗ ਮੱਠ ਦੇ ਕੋਲ 185 ਰਿਆਸਤਾਂ ਦੇ ਵਿੱਚ ਕੁੱਲ 7000 ਬੋਧੀ ਪ੍ਰਚਾਰਕਾਂ ਤੇ 40000 ਆਮ ਲੋਕਾਂ ਦੀ ਮਾਲਕੀ ਸੀਗੀ ਉਹਨਾਂ ਸਮਿਆਂ ਚ। ਖੁਦ ਮੌਜੂਦਾ ਦਲਾਈ ਲਾਮਾ ਜਦੋਂ 1950 ਦੇ ਵਿੱਚ ਪਹਿਲੀ ਵਾਰ ਭੱਜਿਆ ਸੀ ਤਾਂ ਉਸਦੇ ਨਾਲ ਜਿਹੜਾ ਸੀ ਸੈਂਕੜੇ ਖੱਚਰਾਂ ਭਰ ਕੇ ਸੋਨੇ ਤੇ ਚਾਂਦੀ ਦੀਆਂ ਇੱਟਾਂ ਲੈ ਕੇ ਗਿਆ ਸੀ। ਉਸਨੇ ਜਿਹੜਾ ਸੀ ਨੱਸਣ ਦੇ ਵਿੱਚ ਅਮਰੀਕੀ ਖੁਫੀਆ ਏਜੰਸੀ CIA ਦਾ ਜਿਹੜਾ ਹੱਥ ਸੀਗਾ ਵਿੱਚ, ਜਿਸ ਨੂੰ ਖੁਦ ਦਲਾਈ ਲਾਮੇ ਨੇ ਆਪਣੀ ਸਵੈ ਜੀਵਨੀ ਫਰੀਡਮ ਇਨ ਐਕਸਾਈਲ ਦੇ ਵਿੱਚ ਜਿਹੜਾ ਮੰਨਿਆ। ਦੂਜੇ ਪਾਸੇ ਤਿੱਬਤ ਦੇ ਆਮ ਮੁਜ਼ਾਰਿਆਂ ਅਤੇ ਆਮ ਬੋਧੀ ਪ੍ਰਚਾਰਕਾਂ ਦੀ ਹਾਲਤ ਅੱਤ ਦੀ ਗਰੀਬੀ ਵਾਲੀ ਸੀ। ਉਹਨਾਂ ਤੇ ਦਰਜਨਾਂ ਕਿਸਮਾਂ ਦੇ ਕਰ ਲਾਏ ਜਾਂਦੇ, ਟੈਕਸ ਲਾਏ ਜਾਂਦੇ। 1940 ਦੇ ਇੱਕ ਅਧਿਐਨ ਦੇ ਮੁਤਾਬਕ 38% ਆਬਾਦੀ ਅਜਿਹੀ ਸੀ ਜਿਹਨੇ ਕਦੇ ਚਾਹ ਵੀ ਪੀ ਕੇ ਨਹੀਂ ਸੀ ਦੇਖੀ। ਲਗਭਗ ਅੱਧੀ ਆਬਾਦੀ ਮੱਖਣ ਵੀ ਖਰੀਦ ਕੇ ਨਹੀਂ ਖਾ ਸਕਦੀ ਸੀ ਤੇ ਦੂਜੇ ਪਾਸੇ ਪ੍ਰਸਿੱਧ ਜਿਹੜੇ ਸਨ ਜੋਕਾ ਕੰਗ ਜਿਹੇ ਮੰਦਰਾਂ ਦੇ ਵਿੱਚ ਹਰ ਰੋਜ਼ 4 ਟਨ ਮੱਖਣ ਦਾ ਚੜਾਵਾ ਚੜਦਾ ਸੀ ਉੱਥੇ, ਤੇ ਲਗਭਗ 90% ਆਬਾਦੀ ਵੱਖ ਵੱਖ ਸਰੀਰਕ ਅਲਾਮਤਾਂ ਕੋੜ, TB, ਧੁਨਖ, ਅੰਨਾਪਨ, ਤਿੱਬਤ ਦੀ ਭੌਤਿਕ ਸਥਿਤੀ ਕਰਕੇ ਇਹ ਜਿਹੜਾ ਉੱਥੇ ਆਮ ਦੇ ਨਾਲੋਂ ਜ਼ਿਆਦਾ ਹੁੰਦਾ ਸੀ, ਇਹਨਾਂ ਬਿਮਾਰੀਆਂ ਦੇ ਉਹ ਸ਼ਿਕਾਰ ਸਨ। ਜਨਤਕ ਜੀਵਨ ਦੇ ਵਿੱਚ ਸੰਨਿਆਸੀ ਜ਼ਿੰਦਗੀ ਦਾ ਪ੍ਰਚਾਰ ਕਰਨ ਵਾਲੇ ਲਾਮਿਆਂ ਤੇ ਉੱਪਰਲੇ ਮਹੰਤਾਂ ਵੱਲੋਂ ਹੇਠਲੇ ਬੋਧੀ ਪ੍ਰਚਾਰਕਾਂ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਆਮ ਗੱਲ ਸੀ, ਜਿਸ ਕਰਕੇ ਜਿਨਸੀ ਬਿਮਾਰੀਆਂ ਦੀ ਵੀ ਵੱਡੀ ਹੋਂਦ ਸੀ। ਮੁਝਾਰਾ ਭੂ ਗੁਲਾਮਾਂ ਦੀਆਂ ਜਿਹੜੀਆਂ ਸਨ ਲੜਕੀਆਂ ਦੇ ਨਾਲ ਜ਼ੋਰ ਜ਼ਬਰਦਸਤੀ ਆਮ ਗੱਲ ਹੁੰਦੀ ਸੀ, ਪਰ ਮਹੰਤਾਂ ਦੇ ਵੱਲੋਂ ਕਿਸੇ ਵੀ ਕਿਸਮ ਦੇ ਆਧੁਨਿਕ ਦਵਾ, ਇਲਾਜ ਅਤੇ ਜਨਤਕ ਸਿਹਤ ਸਹੂਲਤਾਂ ਦਾ ਵਿਰੋਧ ਕੀਤਾ ਜਾਂਦਾ, ਜਿਵੇਂ ਕਿ ਅੱਜ ਵੀ ਤਾਲਿਬਾਨ ਕਰਦਾ ਹੈ। ਸਾਰੇ ਨਿਰੀਖਕ ਇਸ ਗੱਲ ਦੇ ਨਾਲ ਇਕਮਤ ਨੇ ਕਿ ਇਸ ਜੱਕੜ ਵਾਲੇ ਸਮਾਜ ਦੇ ਵਿੱਚ ਆਮ ਲੋਕਾਂ ਦੇ ਲਈ ਸਿੱਖਿਆ ਮੁਕੰਮਲ ਤੌਰ ਦੇ ਉੱਤੇ ਗਾਇਬ ਸੀ। ਤਿੱਬਤ ਦੇ ਵਿੱਚ ਮਾਓਵਾਦੀ ਇਨਕਲਾਬ ਤੋਂ ਪਹਿਲਾਂ ਤਿੱਬਤੀ ਭਾਸ਼ਾ ਦੇ ਵਿੱਚ ਕੋਈ ਵੀ ਮੈਗਜ਼ੀਨ, ਪ੍ਰਕਾਸ਼ਿਤ ਕਿਤਾਬਾਂ ਜਾਂ ਫਿਰ ਹੋਰ ਵੀ ਕਿਸੇ ਕਿਸਮ ਦੇ ਗੈਰ ਧਾਰਮਿਕ ਸਾਹਿਤ ਜਿਹੜਾ ਸੀ ਉਹਦੀ ਅਨਹੋਂਦ ਸੀ। ਇਸ ਗਰੀਬੀ ਤੋਂ ਬਚਣ ਜਾਂ ਭੱਜ ਕੇ ਨਿਕਲ ਜਾਣ ਦਾ ਮੁਝਾਰਿਆਂ ਦੇ ਕੋਲ ਕੋਈ ਹੋਰ ਰਾਹ ਨਹੀਂ ਸੀ, ਤੇ ਜੇਕਰ ਕੋਈ ਵੀ ਅੱਗੋਂ ਬੋਲਦਾ ਸੀ ਇਹਨਾਂ ਦੇ ਤਾਂ ਤਸ਼ੱਦਦ ਦੇ ਭਿਅੰਕਰ ਤੋਂ ਭਿਅੰਕਰ ਰੂਪਾਂ ਦਾ ਸ਼ਿਕਾਰ ਬਣਾਇਆ ਜਾਂਦਾ। ਇੱਕ ਮਿਸਾਲ ਪੈਦਾ ਕਰ ਦਿੱਤੀ ਜਾਂਦੀ ਕਿ ਭਾਈ ਜੇ ਅੱਗੇ ਤੋਂ ਇਸ ਤਰ੍ਹਾਂ ਦੀ ਕਿਸੇ ਨੇ ਹਰਕਤ ਕਰਨੀ ਆ ਤੇ ਹਾਲ ਦੇਖ ਲਓ, ਤੁਹਾਡਾ ਵੀ ਏਦਾਂ ਹੀ ਹੋਣਾ ਹੈ। ਪੁਰਾਣੇ ਅਜਾਇਬ ਘਰਾਂ ਦੇ ਵਿੱਚ ਅੱਜ ਵੀ ਉਹ ਹਥਿਆਰ ਪਏ ਨੇ ਜਿਨ੍ਹਾਂ ਰਾਹੀਂ ਇਹ ਤਸ਼ੱਦਦ ਕਰਿਆ ਜਾਂਦਾ ਸੀ। ਇਹਨਾਂ ਦੇ ਵਿੱਚ ਸੂਲਾਂ ਦੇ ਨਾਲ ਨੋਂ ਉੱਖੜ ਨੇ, ਬੋਰੀ ਦੇ ਵਿੱਚ ਬੰਦ ਕਰਕੇ ਨਹਿਰ ਦੇ ਵਿੱਚ ਸੁੱਟ ਦੇਣਾ, ਅੱਖਾਂ ਦੇ ਵਿੱਚ ਮਿਰਚਾਂ ਭੁੱਕਣੀਆਂ, ਸਲਾਈਆਂ ਦੇ ਨਾਲ ਜਿਹੜਾ ਸੀ ਅੱਖਾਂ ਕੱਢਣੀਆਂ ਤੇ ਅੰਗੂਠਿਆਂ ਦੇ ਨਾਲ ਬੰਨ ਕੇ ਲਮਕਾਉਣਾ ਆਦਿ ਜਿਹੜਾ ਸ਼ਾਮਲ ਹੈ। ਇਨ੍ਹਾਂ ਮਾਰੇ ਜਾਂਦੇ ਲੋਕਾਂ ਦੇ ਅਵਿਸ਼ੇਸ਼ਾਂ ਨੂੰ ਲਾਮਿਆਂ ਦੇ ਵੱਲੋਂ ਯਾਦ ਦੇ ਤੌਰ ਦੇ ਉੱਤੇ ਸਾਂਭ ਕੇ ਰੱਖਿਆ ਜਾਂਦਾ ਤੇ ਮਨੁੱਖੀ ਪੱਟਾਂ ਦੀਆਂ ਹੱਡੀਆਂ ਤੋਂ ਬਣਾਈਆਂ ਬੰਸਰੀਆਂ, ਚਮੜੀ ਤੋਂ ਬਣਾਏ ਢੋਲ, ਖੋਪੜਾ ਤੋਂ ਬਣਾਏ ਡੋਂਗੇ ਆਦਿ ਜਿਹੜੇ ਸਨ, ਜਿਹੜੇ ਕਿ ਇਨਕਲਾਬ ਤੋਂ ਮਗਰੋਂ ਇਨ੍ਹਾਂ ਮਹੱਲਾਂ ਦੇ ਵਿੱਚੋਂ ਮਹਿਲਾਂ ਇਨ੍ਹਾਂ ਦੇ ਵਿੱਚੋਂ ਜਿਹੜਾ ਬਰਾਮਦ ਹੋਏ। ਇਨਕਲਾਬ ਤੋਂ ਮਗਰੋਂ ਮੌਜੂਦਾ ਦਲਾਈ ਲਾਮੇ ਦੇ ਮਹੱਲ ਦੇ ਵਿੱਚ 108 ਵੱਖ ਵੱਖ ਮਨੁੱਖੀ ਖੋਪੜੀਆਂ ਤੋਂ ਬਣੀ ਹੋਈ ਤਸਬੀ ਲੱਭੀ। ਕਈ ਸਾਬਕਾ ਮੁਜਾਰਿਆਂ ਨੇ ਇਨਕਲਾਬ ਤੋਂ ਮਗਰੋਂ ਗਵਾਹੀਆਂ ਪਾਈਆਂ ਕਿ ਲਾਮਿਆਂ ਦੇ ਵੱਲੋਂ ਜਿਉਂਦੇ ਇਨਸਾਨਾਂ ਦੀ ਬਲੀ ਦਿੱਤੀ ਜਾਂਦੀ ਸੀ। ਜਦੋਂ ਬਲੀ ਦਾ ਕੰਸੈਪਟ ਸੀ, ਜਿਵੇਂ ਕਿ ਕਈ ਵਾਰੀ ਮੈਂ ਇੱਥੇ ਵੀ ਜ਼ਿਕਰ ਕੀਤਾ ਹੈ, ਸਵੀਡਨ ਦੇ ਵਿੱਚ ਇਸ ਤਰ੍ਹਾਂ ਦੇ ਮੰਦਰ ਸਥਾਪਿਤ ਅਜੇ ਵੀ ਨੇ ਜਿੱਥੇ ਜਾਨਵਰਾਂ ਦੇ ਨਾਲ ਨਾਲ ਮਤਲਬ ਕਿ ਇੱਕ ਮਨੁੱਖ ਦੀ ਬੰਦੇ ਦੀ ਬਲੀ ਨਾਲ ਦਿੱਤੀ ਜਾਂਦੀ ਸੀ। ਤੇ 1948 ਦੇ ਵਿੱਚ ਮਾਓਵਾਦੀ ਇਨਕਲਾਬ ਦੀ ਜਿੱਤ ਰੋਕਣ ਦੀ ਉਮੀਦ ਦੇ ਨਾਲ 21 ਲੋਕਾਂ ਦੀ ਬਲੀ ਦਿੱਤੀ ਗਈ ਸੀ। ਇਸ ਸਾਰੇ ਦਾ ਅੰਤ ਤਿੱਬਤ ਦੇ ਵਿੱਚ ਚੀਨੀ ਲੋਕ ਮੁਕਤੀ ਸੈਨਾ ਦੇ ਦਖਲ ਤੋਂ ਮਗਰੋਂ ਹੋਇਆ। ਮੁਜਾਰੇ ਆਜ਼ਾਦ ਕਰ ਦਿੱਤੇ ਗਏ, ਉਨ੍ਹਾਂ ਦੇ ਸਿਰ ਚੜਿਆ ਜਗੀਰੂ ਮਾਲਕਾ ਅਤੇ ਲਾਮਿਆਂ ਦਾ ਸਾਰਾ ਲਗਾਨ ਮਾਫ਼ ਕਰ ਦਿੱਤਾ ਗਿਆ। ਜਬਰੀ ਕਰਵਾਈ ਜਾਂਦੀ ਉਲਾਂਗ ਕਿਰਤ ਦੇ ਉੱਪਰ ਰੋਕ ਲਾ ਦਿੱਤੀ ਗਈ ਤੇ 1955 ਤੱਕ ਪਹਿਲੇ ਸਕੂਲ ਖੋਲ੍ਹਣੇ ਸ਼ੁਰੂ ਹੋਏ ਤੇ ਜੁਲਾਈ 1957 ਆਉਂਦੇ ਆਉਂਦੇ ਇੱਥੇ ਜਿਹੜਾ ਸੀਗਾ 79 ਜਿਹੜੇ ਸਨ ਪ੍ਰਾਇਮਰੀ ਸਕੂਲ ਕਾਇਮ ਹੋ ਚੁੱਕੇ ਸਨ, ਜਿਨ੍ਹਾਂ ਦੇ ਵਿੱਚ 6000 ਵਿਦਿਆਰਥੀ ਦਾਖਲ। ਸਾਖਰਤਾ ਦਰ ਜਿਹੜੀ ਸੀ 2% ਤੋਂ ਵੀ ਥੱਲੇ ਸੀ। ਦੋ ਦਹਾਕਿਆਂ ਦੇ ਵਿੱਚ ਮੁਕੰਮਲ ਹੋਣ ਦੇ ਵੱਲ ਨੂੰ ਵਧਣ ਲੱਗ ਪਈ। ਪਹਿਲੇ ਅਖਬਾਰ, ਕਿਤਾਬਾਂ ਤੇ ਪਰਚੇ ਤਿੱਬਤੀ ਭਾਸ਼ਾ ਦੇ ਵਿੱਚ ਛਪਣੇ ਸ਼ੁਰੂ ਹੋਏ। ਤਿੱਬਤੀ ਟਾਈਪਰਾਈਟਰ ਵਿਕਸਿਤ ਕੀਤੇ ਗਏ। ਰਵਾਇਤੀ ਤਿੱਬਤੀ ਦਵਾਈ ਵਿਗਿਆਨ ਦਾ ਅਧਿਐਨ ਕੀਤਾ ਗਿਆ। ਇਸ ਦੀਆਂ ਚੰਗੀਆਂ ਚੀਜ਼ਾਂ ਨੂੰ ਪਹਿਲੀ ਵਾਰੀ ਆਮ ਲੋਕਾਂ ਤੱਕ ਲਿਜਾਇਆ ਗਿਆ। ਔਰਤਾਂ ਦੀ ਭੂਮਿਕਾ ਸਮਾਜ ਨੂੰ ਚਲਾਉਣ ਦੇ ਵਿੱਚ ਵਧਣ ਲੱਗ ਪਈ। 1975 ਤੱਕ ਕੁੱਲ 27,000 ਇਨਕਲਾਬੀ ਕਾਡਰਾਂ ਦੇ ਵਿੱਚੋਂ 12,000 ਔਰਤਾਂ ਸਨ। ਐਵਰੈਸਟ ਜਿਹੜੀ ਹੈ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਵੀ ਤਿੱਬਤ ਹੀ ਸੀ, ਉਹ ਬਣੀ। ਤੇ 1958 ਦੇ ਵਿੱਚ ਪਹਿਲੀ ਕੋਲ ਖਾਨ ਜਿਹੜੀ ਸ਼ੁਰੂ ਹੋਈ। ਇਹ ਸਭ ਉਸ ਵੇਲੇ ਦੀ ਚੀਨੀ ਸਰਕਾਰ ਦੀਆਂ ਤਿੱਬਤ ਨੂੰ ਵਿਭਿੰਨਤਾ ਵਾਲਾ ਇਲਾਕਾ ਬਣਾਉਣ ਦੀਆਂ ਨੀਤੀਆਂ ਦਾ ਨਤੀਜਾ ਸੀਗਾ, ਜਿੱਥੇ ਕਿ ਖੇਤੀ ਵੀ ਹੋਵੇ ਪਰ ਨਾਲੋ ਨਾਲ ਜਿਹੜਾ ਸਨਅਤ ਵੀ ਵਿਕਾਸ ਕਰੇ। ਕਿਉਂਕਿ ਜੇਕਰ ਤਿੱਬਤ ਸਿਰਫ ਖੇਤੀ ਪ੍ਰਧਾਨ ਇਲਾਕਾ ਰਹਿ ਜਾਂਦਾ ਤਾਂ ਇਸਨੇ ਮਹਿਜ ਮੁੱਖ ਚੀਜ਼ ਨੂੰ ਕੱਚੇ ਮਾਲ ਦੀ ਪੂਰਤੀ ਕਰਨ ਦੇ ਵਾਲਾ ਖੇਤਰ ਬਣ ਕੇ ਰਹਿ ਜਾਣਾ ਸੀ ਤੇ ਇਸਦਾ ਆਪਣਾ ਵਿਕਾਸ ਪੱਛੜ ਜਾਣਾ ਸੀ। ਪੁਰਾਣੀਆਂ ਅੰਧ ਵਿਸ਼ਵਾਸੀ ਰੀਤਾਂ ਨੂੰ ਭੰਨਦਿਆਂ ਹੋਇਆਂ ਤਿੱਬਤ ਦੇ ਵਿੱਚ ਪਹਿਲੇ ਵੱਡੇ ਹਸਪਤਾਲ ਖੋਲ੍ਹੇ ਗਏ। ਕੁਝ ਸਾਲਾਂ ਦੇ ਵਿੱਚ ਹੀ ਇਨ੍ਹਾਂ ਦਾ ਜਾਲ ਵਿਛਾ ਦਿੱਤਾ ਗਿਆ ਤੇ ਕੁਝ ਦਹਾਕਿਆਂ ਦੇ ਵਿੱਚ ਹੀ ਤਿੱਬਤ ਵਾਸੀਆਂ ਦੀ ਔਸਤ ਉਮਰ ਦੁੱਗਣੀ ਹੋਣ ਲੱਗ ਪਈ, 60 ਸਾਲ ਦੀ ਉਮਰ ਤੱਕ ਪਹੁੰਚ ਗਈ। ਇਸ ਸਭ ਦੇ ਨਾਲ ਆਰਥਿਕ ਪਾੜੇ ਵੀ ਘਟਣ ਲੱਗ ਪਏ ਤੇ 1976 ਦੇ ਵਿੱਚ ਮਾਓ ਦੀ ਮੌਤ ਤੋਂ ਮਗਰੋਂ ਸਰਮਾਏਦਾਰਾ ਮਾਰਗੀ ਲੋਕ ਚੀਨ ਦੀ ਜਿਹੜੀ ਸਰਕਾਰ ਤੇ ਹਾਵੀ ਹੋਏ, ਜਿਨ੍ਹਾਂ ਨੇ ਸਰਮਾਏਦਾਰਾਂ ਨੀਤੀਆਂ ਨੂੰ ਉਤਸ਼ਾਹਿਤ ਕੀਤਾ ਤੇ ਜਿਸ ਦੇ ਚਲਦਿਆਂ ਤਿੱਬਤ ਦੇ ਵਿੱਚ ਪਿਛਲੇ 3 ਦਹਾਕਿਆਂ ਦੇ ਦੌਰਾਨ ਗੈਰ ਬਰਾਬਰੀ ਵੱਧ ਰਹੀ ਹੈ ਤੇ ਪਰ 1951 ਤੋਂ ਲੈ ਕੇ ਖਾਸ ਕਰ 1959 ਤੱਕ ਤੋਂ ਮਗਰੋਂ 1976 ਤੱਕ ਤਿੱਬਤ ਨੇ ਜੋ ਸੁਨਹਿਰਾ ਦੌਰ ਦੇਖਿਆ ਉਹ ਲੋਕ ਮਨਾਂ ਦੇ ਵਿੱਚ ਨਹੀਂ ਵਿਸਰ ਸਕਦਾ। ਇਸ ਦੌਰ ਦੀਆਂ ਜਿਹੜੀਆਂ ਕਾਮਯਾਬੀਆਂ ਦੀ ਗੱਲ ਸਰਮਾਏਦਾਰਾਂ ਮੀਡੀਆ ਨੂੰ ਵੀ ਜਿਹੜਾ ਕੁਝ ਹੱਦ ਤੱਕ ਮੰਨਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ, ਭਾਵੇਂ ਉਹ ਕਿੰਨੇ ਵੀ ਚੀਨ ਜਾਂ ਮਾਓ ਵਿਰੋਧੀ ਹੀ ਕਿਉਂ ਨਾ ਹੋਣ। ਜੀ ਦੋਸਤੋ, ਇਹ ਸੀ ਜੀ ਤਿੱਬਤ ਦੀ ਪਿਛੋਕੜ ਦੀ ਗੱਲਬਾਤ। ਉੱਥੇ ਵੀ ਬਥੇਰਾ ਕੁਝ ਹੋਇਆ, ਕਿਉਂਕਿ ਸਮਾਂ ਬਦਲਦਾ ਹੈ ਭਾਈ। ਜੇ ਚੰਗੇ ਦਿਨ ਆ ਤੇ ਮਾੜੇ ਦਿਨ ਵੀ ਆਉਣੇ ਆ, ਤੇ ਜੇ ਮਾੜੇ ਦਿਨ ਆ ਤਾਂ ਫਿਰ ਉਹ ਚੰਗਿਆਂ ਦੇ ਵਿੱਚ ਵੀ ਬਦਲਣੇ ਆ। ਤੇ ਲੋ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 15-20 ਮਿੰਟ ਲਾਉਂਦੇ ਹਾਂ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਤੁਹਾਨੂੰ ਗੱਲਾਂ ਸੁਣਾਉਂਦੇ ਹਾਂ ਤੇ ਨਾਲ ਦੀ ਨਾਲ ਅੱਗੇ ਜਾ ਕੇ ਫਿਰ ਤੁਹਾਨੂੰ ਕਿਤਾਬ ਦੇ ਵਿੱਚੋਂ ਗੱਲਬਾਤ ਵੀ ਸੁਣਾਉਂਦੇ ਹਾਂ, ਕਿਤਾਬ ਪੰਜਾਬ ਦੇ ਹਾਲਾਤਾਂ ਦੀ। ਤੇ ਚਾਹੇ ਉਹ 16ਵੀਂ ਸਦੀ ਸੀ ਤੇ ਚਾਹੇ ਉਹ 21ਵੀਂ ਸਦੀ ਹੈ, ਹਾਲਾਤ ਉੱਥੇ ਦੇ ਉੱਥੇ ਹੀ ਖੜੇ ਨਜ਼ਰ ਆਉਂਦੇ ਨੇ। ਤੇ ਸਾਰੇ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ ਸਭ ਦੋਸਤਾਂ ਦਾ। ਰਾਜਨ ਸੈਣੀ ਜੀ, ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਮੁਕੱਦਰ ਜੀ ਤੇ ਸਤਨਾਮ ਜਾਣੀਆਂ ਚਾਲ ਜੀ, ਬਹੁਤ ਬਹੁਤ ਸ਼ੁਕਰੀਆ, ਨਿੱਘਾ ਸਵਾਗਤ ਹੈ ਜੀਆਂ ਨੂੰ ਜੀ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੀ ਤੇ ਕੁਝ ਖੁਲਾਸੇ ਵੀ ਅੱਜ ਕਰਾਂਗੇ ਤੁਹਾਡੇ ਨਾਲ ਜਦੋਂ ਸੈਣੀ ਸਾਹਿਬ ਨਾਲ ਜੁੜਦੇ ਨੇ। ਤੈਨੂੰ ਕਿਹਾ ਸੀ ਨਾ ਬਾਬਾ ED ਤੇਜ਼ ਹੈ, ਰਾਜਜੀਤ ਕਾਹਦਾ ਤੈਨੂੰ ਹੇਜ ਹੈ, ਆਈ ਟੀ ਸੈੱਲ ਲੱਗਿਆ ਹੁਣ ਮੇਜ ਹੈ ਤੇ ਡਾਕਟਰ ਸਾਹਿਬਾ ਬੜੀ ਤੇਜ ਹੈ। ਲੋ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ, ਅਸਲ ਦੇ ਵਿੱਚ ਮੁੱਦਿਆਂ ਦੇ ਵਿੱਚ ਜਾਵਾਂਗੇ। ਗੱਲਬਾਤ ਸ਼ੁਰੂਆਤ ਕਰਦੇ ਹਾਂ ਪੰਜਾਬ, ਪੰਜਾਬ ਤੇ ਦੁਨੀਆਂ ਦੇ ਭਵਿੱਖ ਦੇ ਨਾਲ ਜੁੜੇ ਹੋਏ ਮੁੱਦੇ ਜਿਹੜੇ ਨੇ। ਪੰਜਾਬ ਦੇ ਵਿੱਚ ਕਿਸਾਨਾਂ ਦੇ ਮਸਲੇ ਹੱਲ ਨਜ਼ਰ ਨਹੀਂ ਆਉਂਦੇ ਨੇ। ਐਸ ਆਈ ਆਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਿਆ ਤੇ ਵਿਰੋਧੀ ਧਿਰਾਂ ਇਸ ਨੂੰ ਬੜਾ ਹੁਲਾਰਾ ਦੇ ਰਹੀਆਂ ਨੇ ਤੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਹੋਰ ਜਿਹੜੀਆਂ ਨੇ ਵੱਧਦੀਆਂ ਨਜ਼ਰ ਆਉਣਗੀਆਂ ਤੇ ਰੋਕਾਂ ਲੱਗਣ ਲਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਜਿਹੜੇ ਹੋਰ ਨਵੇਂ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ, ਕਮਾਂਡਾ ਦੇ ਕਰੋੜਾਂ ਰੁਪਏ ਦਾ ਫੰਡਾਂ ਦੇ ਉੱਤੇ ਹਾਈ ਕੋਰਟ ਦੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਤੇ ਫਾਰਮਾਸਿਸਟ ਭਰਤੀ ਪੇਪਰ ਲੀਕ ਮਾਮਲੇ ਚ ਈਡੀ ਦੀ ਜਾਂਚ ਤੇ ਇਹ ਸਾਰੇ ਮਾਮਲੇ ਇੱਕ ਵੱਡਾ ਸਵਾਲ ਖੜਾ ਕਰਦੇ ਨੇ। ਜਵਾਬਦੇਹੀ ਜਿਹੜੀ ਹੈ ਆਖਰ ਕਿਸ ਦੀ ਹੋਵੇਗੀ, ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ। ਦੂਜੇ ਪਾਸੇ ਦੁਨੀਆਂ ਵੱਡਾ ਮੰਚ, ਟਰੰਪ ਸ਼ੀ ਜਿਨਪਿੰਗ ਜਿਹੜੇ ਨੇ ਉਹਨਾਂ ਦੀ ਮੁਲਾਕਾਤ ਹੋਈ ਹੈ। ਇਰਾਨ ਅਮਰੀਕਾ ਤਣਾਅ ਦੇ ਵਿੱਚ, 7 ਦਿਨ ਦਾ ਇਰਾਨ ਨੇ ਸਮਝੌਤੇ ਦੇ ਲਈ ਸਮਾਂ ਦਿੱਤਾ ਹੈ ਅਮਰੀਕਾ ਨੂੰ, ਚਾਹੇ ਉੱਥੇ ਹੀ ਨੇ ਉਹਨਾਂ ਦੇ ਨੁਮਾਇੰਦੇ ਡੈਲੀਗੇਟ ਗਿਆ ਹੋਇਆ ਅਮਰੀਕਾ ਦੇ ਵਿੱਚ, ਯੂਐਨ ਜਿਹੜੀ ਇੱਕ ਚਰਚਾ ਚੱਲ ਰਹੀ ਹੈ। ਕੈਨੇਡਾ ਅਮਰੀਕਾ ਸੰਬੰਧ ਜਿਹੜੇ ਨੇ ਉਹਦੇ ਵਿੱਚ ਵੀ ਕਾਫੀ ਤਲਖੀ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ, ਪਰ ਕੈਨੇਡਾ ਵਾਲੇ ਲੋਕ ਜਿਹੜੇ ਨੇ ਪੂਰੀਆਂ ਪੱਟਾਂ ਤੇ ਥਾਪੀਆਂ ਮਾਰ ਰਹੇ ਨੇ, ਕਹਿੰਦੇ ਆ ਜਾ ਭਾਈ ਟਰੰਪ ਦੇਖ ਲੈਂਦੇ ਹਾਂ ਤੈਨੂੰ। ਇਜ਼ਰਾਇਲ ਫਲਸਤੀਨ ਸੰਕਟ ਤੇ ਇਟਲੀ ਦੇ ਨਵੇਂ ਸਕੂਲੀ ਨਿਯਮਾਂ ਦੇ ਵਿੱਚ ਹੇਰ ਫੇਰ ਕੀਤਾ ਗਿਆ ਤੇ ਉਧਰ ਕੱਟੜਤਾਵਾਦ ਜਾਂ ਹੋਰ ਸਾਰੀਆਂ ਸਿਲਸਿਲਾ ਵੱਧ ਰਿਹਾ ਤੇ ਮੈਲੋਨੀ ਆਪਣੇ ਜਿਹੜੇ ਨੇ ਰੰਗ ਦਿਖਾਉਣ ਲੱਗੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਹੋਣੀਆਂ ਨੇ ਉੱਥੇ ਵੀ। ਨਾਲ ਹੀ ਕੈਨੇਡਾ ਦੇ ਗੁਰਦੁਆਰੇ ਦੇ ਨਾਲ ਜੁੜੇ ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਹਨਾਂ ਦੇ ਆਦੇਸ਼ ਜਾਰੀ ਹੋਏ ਨੇ ਤੇ ਉਹਨਾਂ ਤੋਂ ਜਿਹੜੇ ਨੇ ਕਾਰਵਾਈ ਜਿਹੜੀ ਉਹਦੇ ਉੱਤੇ ਹੋਣੀ ਹੈ ਜਾਂ ਉਹਨਾਂ ਤੋਂ ਪੂਰੀ ਰਿਪੋਰਟ ਜਿਹੜੀ ਹੈ ਉਹਦੀ ਮੰਗ ਲਈ ਹੈ। ਮਰਿਆਦਾ ਤੇ ਜ਼ਿੰਮੇਵਾਰੀ ਦੇ ਬਾਰੇ ਗੰਭੀਰ ਸਵਾਲ ਜਿਹੜੇ ਨੇ ਉੱਥੇ ਖੜੇ ਹੋਏ ਨੇ। ਤੇ ਲਓ ਦੋਸਤੋ, ਨਾਲ ਤੁਹਾਡੇ ਕਮੈਂਟਾਂ ਦੀ ਵੀ ਜਿਹੜੀ ਹੈ ਸਵਾਗਤ ਰਹੇਗਾ ਤੇ ਨਾਲ ਫੋਨ ਕਾਲਾਂ ਦਾ ਵੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਫਾਰਮਰਸ ਦੀ, ਜਿਹੜੀ ਹੈ ਮੀਟਿੰਗ ਅੱਜ ਹੋਈ ਹੈ ਖੁੱਡੀਆ ਸਾਹਿਬ ਦੇ ਨਾਲ ਤੇ ਉਹ ਗੱਲਬਾਤ ਕਿੱਥੇ ਕੁ ਤੱਕ ਗਈ ਹੈ ਉਹਦੇ ਬਾਰੇ ਸ਼ੁਰੂਆਤ ਕਰਦੇ ਹਾਂ। ਖੁੱਡੀਆਂ ਹੁਣਾਂ ਦੇ ਨਾਲ 1.5 ਘੰਟਾ ਮੀਟਿੰਗ ਕਰਨ ਮਗਰੋਂ ਵੀ ਕਿਸਾਨਾਂ ਦੇ ਮਸਲੇ ਮਾਮਲੇ ਹੱਲ ਨਾ ਹੋ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫਦ ਦੀ ਅੱਜ ਬਠਿੰਡਾ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਨਾਲ ਲਗਭਗ 1.5 ਘੰਟਾ ਮੀਟਿੰਗ ਚੱਲੀ ਹੈ। ਮੀਟਿੰਗ ਦੇ ਮਗਰੋਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਮੰਗਾਂ ਜਿਹੜੀਆਂ ਨੇ ਸਾਡੀਆਂ ਉਹਦੇ ਉੱਤੇ ਵਿਸਤਾਰ ਦੇ ਨਾਲ ਗੱਲਬਾਤ ਹੋਣ ਦੇ ਬਾਵਜੂਦ ਵੀ ਮੰਤਰੀ ਹੁਣਾਂ ਨੇ ਕਿਸੇ ਵੀ ਮੰਗ ਦੇ ਬਾਰੇ ਕੋਈ ਠੋਸ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਜਥੇਬੰਦੀ ਨੇ ਐਲਾਨ ਕਰ ਦਿੱਤਾ ਕਿ ਸਰਕਾਰ ਤੋਂ ਹੱਕ ਲੈਣ ਦੇ ਲਈ ਸੰਘਰਸ਼ ਨੂੰ ਹੋਰ ਤਕੜਾ ਕਰਦਿਆਂ 5 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਘਿਰਾਓ ਅਤੇ ਮੁੱਖ ਮੰਤਰੀ ਦੇ ਪਿੱਟ ਸਿਆਪੇ ਦੀਆਂ ਤਿਆਰੀਆਂ ਨੂੰ ਤੇਜ਼ ਕੀਤਾ ਹੁਣ ਜਾਵੇਗਾ। ਦੂਸਰੇ ਪਾਸੇ ਗੱਲ ਕਰੀਏ ਤਾਂ ਐਸ ਆਈ ਆਰ ਮੁੱਦਾ ਜਿਹੜਾ ਵੱਧ ਰਿਹਾ। ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮੇ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ ਹੈ। ਚੋਣ ਸੂਚੀਆਂ ਦੇ ਐਸ ਆਈ ਆਰ ਦੇ ਸੰਬੰਧ ਦੇ ਵਿੱਚ ਕਾਨੂੰਨੀ ਡਿਊਟੀਆਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਚੰਦ ਕੁਰੈਸ਼ੀ ਜਿਹੜੇ ਨੇ ਰਾਹੀਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਕਿ ਕੁਮਾਰ ਦੇ ਵੱਲੋਂ ਦੋ ਚੋਣ ਕਮਿਸ਼ਨਰਾਂ ਦੀ ਜਿਹੜੀ ਸਹਿਮਤੀ ਤੋਂ ਬਿਨਾਂ ਕਥਿਤ ਤੌਰ ਦੇ ਉੱਤੇ ਲਏ ਗਏ ਫੈਸਲਿਆਂ, ਦਿਸ਼ਾ ਨਿਰਦੇਸ਼ਾਂ ਤੇ ਸਾਫਟਵੇਅਰ ਸੋਧਾਂ ਨੂੰ ਗੈਰ ਸੰਵਿਧਾਨਕ ਤੇ ਰੱਦ ਘੋਸ਼ਿਤ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਐਸ ਆਈ ਆਰ ਦੇ ਨਾਲ ਸੰਬੰਧਤ ਅਜਿਹੇ ਸਾਰੇ ਫੈਸਲਿਆਂ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਜਾਵੇ ਤੇ ਅਸਲ ਫਾਰਮ 6 ਨੂੰ ਬਹਾਲ ਕੀਤਾ ਜਾਏ। ਇਸ ਦੇ ਵਿੱਚ ਸੁਧਾਈ ਪ੍ਰਕਿਰਿਆ ਦੇ ਦੌਰਾਨ ਚੋਣ ਸੂਚੀਆਂ ਦੇ ਵਿੱਚੋਂ ਲਗਭਗ 13 ਕਰੋੜ ਵੋਟਰਾਂ ਨੂੰ ਕਥਿਤ ਤੌਰ ਦੇ ਉੱਤੇ ਹਟਾਏ ਜਾਣ ਦੀ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਦੇ ਦੁਆਰਾ ਜਾਂਚ ਦੀ ਮੰਗ ਵੀ ਕੀਤੀ ਹੈ ਤੇ ਪਟੀਸ਼ਨਰ ਨੇ ਲੋਕ ਪ੍ਰਤੀਨਿਧਤਾ ਐਕਟ ਦੇ ਤਹਿਤ ਆਪਣੀਆਂ ਕਾਨੂੰਨੀ ਡਿਊਟੀਆਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕੁਮਾਰ, ਡਿਪਟੀ ਚੋਣ ਕਮਿਸ਼ਨਰ ਮਨੀਸ਼ ਗਰਗ ਅਤੇ ਚੋਣ ਕਮਿਸ਼ਨ ਈਸੀ ਦੀ ਜਿਹੜੀ ਹੈ ਆਈ ਟੀ ਮੁਖੀ ਸੀਮਾ ਖੰਨਾ ਦੇ ਅਪਰਾਧਿਕ ਮੁਕੱਦਮਿਆਂ ਦੀ ਮੰਗ ਵੀ ਕੀਤੀ ਹੈ। ਇਹ ਪਟੀਸ਼ਨ ਦੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਤੋਂ ਕੁਝ ਦਿਨ ਬਾਅਦ ਦਾਇਰ ਕੀਤੀ ਹੈ ਤੇ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਜਿਹੜੇ ਨੇ ਤੇ ਵਿਵੇਕ ਜੋਸ਼ੀ ਨੇ ਐਸ ਆਈ ਆਰ ਦੇ ਨਾਲ ਸੰਬੰਧਤ ਫੈਸਲਿਆਂ ਤੇ ਹੁਕਮਾਂ ਦੇ ਉੱਤੇ ਘੱਟੋ ਘੱਟ 14 ਮੌਕਿਆਂ ਦੇ ਉੱਤੇ ਇਤਰਾਜ਼ ਦਰਜ ਕਰਵਾਏ ਸਨ। ਰਿਪੋਰਟ ਦੇ ਅਨੁਸਾਰ ਇਹ ਇਤਰਾਜ਼ ਉਹਨਾਂ ਫੈਸਲਿਆਂ ਦੇ ਨਾਲ ਸੰਬੰਧਿਤ ਸਨ ਜੋ ਕਥਿਤ ਤੌਰ ਦੇ ਉੱਤੇ ਉਹਨਾਂ ਦੇ ਗਿਆਨ ਤੋਂ ਬਿਨਾਂ ਜਾਂ ਉਹਨਾਂ ਦੀਆਂ ਸਿਫਾਰਿਸ਼ਾਂ ਦੇ ਵਿਰੁੱਧ ਲਏ ਗਏ ਨੇ ਤੇ ਮੁੱਦਿਆਂ ਦੇ ਵਿੱਚ ਫਾਰਮ 6 ਦੇ ਵਿੱਚ ਬਦਲਾਅ ਤੇ ਚੋਣ ਸੂਚੀ ਦੇ ਡਾਟਾ ਦਾ ਜਿਹੜਾ ਪ੍ਰਬੰਧਨ ਸ਼ਾਮਲ ਸੀਗਾ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ 3 ਮੈਂਬਰੀ ਚੋਣ ਕਮਿਸ਼ਨ ਨੇ SIR ਦੇ ਨਾਲ ਸੰਬੰਧਿਤ ਫੈਸਲਿਆਂ ਨੂੰ ਲੈ ਕੇ ਵਾਰ ਵਾਰ ਮਤਭੇਦ ਦੇਖੇ ਨੇ। ਸੰਧੂ ਅਤੇ ਜੋਸ਼ੀ ਨੇ ਫਾਰਮ 6 ਦੇ ਵਿੱਚ ਬਦਲਾਅ, ਚੋਣ ਸੂਚੀਆਂ ਦੇ ਵਿੱਚੋਂ ਨਾਮ ਹਟਾਉਣ ਅਤੇ ਬਹਾਲ ਕਰਨ ਤੇ ਚੋਣ ਸੂਚੀ ਦੇ ਡਾਟਾ ਦੀ ਸੰਭਾਲ ਤੇ ਕੇਂਦਰੀਕਰਨ ਸਮੇਤ ਕਈ ਮੁੱਦਿਆਂ ਦੇ ਉੱਤੇ ਇਤਰਾਜ਼ ਵੀ ਉਠਾਏ ਸਨ। ਇਸ ਦੇ ਵਿੱਚ ਕਿਹਾ ਗਿਆ ਕਿ ਘੱਟੋ ਘੱਟ 14 ਮੌਕਿਆਂ ਤੇ ਇਤਰਾਜ਼ ਦਰਜ ਕੀਤੇ ਗਏ ਜਿਸ ਦੇ ਵਿੱਚ ਇੱਕੋ ਦਿਨ ਦੇ ਵਿੱਚ 4 ਵਾਰ ਸ਼ਾਮਲ ਨੇ। ਅਖਬਾਰ ਦੀ ਬਾਅਦ ਦੀ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਕਿ ਪਿਛਲੇ ਸਾਲ ਦੇ ਦੌਰਾਨ ਲਏ ਗਏ ਫੈਸਲੇ ਸਰਬਸੰਮਤੀ ਦੇ ਨਾਲ ਸਨ। ਅਮਰਿੰਦਰ ਸਿੰਘ ਉਹਨਾਂ ਦੇ ਬੇਬਾਕ ਬੋਲ ਜਿਹੜੇ ਨੇ, ਕਹਿੰਦੇ ਨੇ ਕੁਝ ਨਹੀਂ ਖੱਟਿਆ ਮੈਂ ਭਾਜਪਾਈ ਬਣ ਕੇ। ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਨੇ, ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜਾ ਭਾਜਪਾ ਦੇ ਨਾਲ 4 ਸਾਲਾਂ ਦੇ ਵਿੱਚ ਉਹਨਾਂ ਨੂੰ ਅਸਲ ਦੇ ਵਿੱਚ ਕੁਝ ਵੀ ਹਾਸਲ ਨਹੀਂ ਹੋਇਆ, ਪਰ ਕਾਂਗਰਸ ਦੇ ਵਿੱਚ ਮੁੜ ਸ਼ਾਮਲ ਹੋਣ ਦੀ ਵੀ ਉਹਨਾਂ ਦੀ ਕੋਈ ਯੋਜਨਾ ਕਹਿੰਦੇ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਚੋਣਾਂ ਲੜਨ ਦੇ ਜਿਹੜਾ ਉਹਨਾਂ ਦੇ ਦਿਨ ਹੁਣ ਅਸਰਦਾਰ ਢੰਗ ਦੇ ਨਾਲ ਖਤਮ ਹੋ ਚੁੱਕੇ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਨਾਲ ਵਿਆਪਕ ਇੰਟਰਵਿਊ ਦੇ ਵਿੱਚ 84 ਸਾਲਾ ਸੀਨੀਅਰ ਭਾਜਪਾ ਆਗੂ ਨੇ ਭਾਜਪਾ ਦੇ ਵਿੱਚ ਆਪਣੇ ਸਫ਼ਰ ਦੇ ਬਾਰੇ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਸਤੰਬਰ 2022 ਚ ਭਾਜਪਾ ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਮੈਂ 4 ਸਾਲਾਂ ਦੇ ਵਿੱਚ ਕੀ ਖੱਟਿਆ, ਅਸਲ ਦੇ ਵਿੱਚ ਕੁਝ ਨਹੀਂ। ਜੇ ਤੁਸੀਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹੋ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ। ਨਹੀਂ ਇੱਦਾਂ ਤਾਂ ਨਾ ਕਹੋ ਕੈਪਟਨ ਸਾਹਿਬ ਕੀ ਖੱਟਿਆ, ਖੱਟਿਆ ਤਾਂ ਬਹੁਤ ਕੁਝ ਹੈ। ਜੇ ਤੁਸੀਂ ਉੱਧਰ ਨੂੰ ਨਾ ਭੱਜਦੇ ਜਾਂਦੇ ਤਾਂ ਫਿਰ ED ਦੇ ਛਾਪੇ ਤੁਹਾਡੇ ਤੇ ਵੀ ਪੈਣੇ ਸੀ ਜੀ, ਖਾਸ ਕਰਕੇ ਉਸ ਵਿਅਕਤੀ ਦੇ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਦੇ ਵਿੱਚ ਲਗਭਗ 60 ਸਾਲ ਬਿਤਾਏ ਹਨ। ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਪੰਜਾਬ ਦੇ ਬਾਰੇ ਮੇਰੇ ਕੋਲ ਸਾਰੇ ਜਵਾਬ ਨੇ, ਪਰ ਮੈਂ ਇਸ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ। ਇਹ ਪੁੱਛੇ ਜਾਣ ਦੇ ਉੱਤੇ ਕਿ ਉਹਨਾਂ ਨੂੰ ਇਸ ਫੈਸਲੇ ਦੇ ਉੱਤੇ ਅਫਸੋਸ ਹੈ ਤੇ ਉਹਨਾਂ ਜਵਾਬ ਦਿੱਤਾ, ਨਹੀਂ ਮੈਨੂੰ ਕੋਈ ਅਫਸੋਸ ਨਹੀਂ ਹੈ ਇਹ ਪੁੱਛਣ ਦੇ ਉੱਤੇ ਕਿ ਉਹ ਭਾਜਪਾ ਦੇ ਵਿੱਚ ਰਹਿਣਗੇ। ਉਹਨਾਂ ਕਿਹਾ ਕਿ ਹੋਰ ਵਿਕਲਪ ਵੀ ਕੀ ਹੈ ਮੇਰੇ ਕੋਲ, ਤੇ ਮੈਂ ਅਕਾਲੀ ਦਲ ਦੇ ਵਿੱਚ ਨਹੀਂ ਜਾ ਸਕਦਾ ਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵੀ ਮੈਨੂੰ ਵਾਪਸ ਲਵੇਗੀ। ਉਹ ਖੁਦ ਆਪਣੇ ਤੌਰ ਦੇ ਉੱਤੇ ਉਲਝਣ ਦੇ ਵਿੱਚ ਨੇ ਤੇ ਪਹਿਲਾਂ ਉਹਨਾਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਕਹਿੰਦੇ ਲੋੜ ਹੈ। 2027 ਦੀ ਚੋਣ ਦੇ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਇਹ ਸਾਫ਼ ਨਹੀਂ ਹੈ ਕਿ ਇਸ ਸਮੇਂ ਕਿਹੜੀ ਪਾਰਟੀ ਮੋਹਰੀ ਹੈ। ਆਮ ਆਦਮੀ ਪਾਰਟੀ ਆਪ ਦੀ ਆਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਇਹ ਪਾਰਟੀ ਭੁੱਲ ਗਈ ਹੈ ਕਿ ਉਹ ਇੱਕ ਸਰਕਾਰ ਹੈ ਤੇ ਹੁਣ ਇਸ ਦੀ ਕੋਈ ਵੀ ਭਰੋਸੇਯੋਗਤਾ ਨਹੀਂ ਬਚੀ ਹੈ। ਅਕਾਲੀ ਦਲ ਕਈ ਧੜਿਆਂ ਦੇ ਵਿੱਚ ਵੰਡੇ ਜਾਣ ਦੇ ਕਾਰਨ ਕਹਿੰਦੇ ਤੇਜ਼ੀ ਨਾਲ ਆਪਣਾ ਵਕਾਰ ਗੁਆ ਰਿਹਾ ਤੇ ਜਦੋਂ ਕਿ ਕਾਂਗਰਸ ਵੀ ਵੱਡੀ ਜਿਹੜੀ ਹੈ ਹੋਈ ਹੈ, ਤਾਰੀਫ਼ ਕੀਤੀ ਹੈ। ਸਾਬਕਾ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਅਸਲ ਮੁਕਾਬਲਾ ਆਪ ਅਤੇ ਕਾਂਗਰਸ ਵਿਚਕਾਰ ਬਣ ਰਿਹਾ ਹੈ ਤੇ ਜਦੋਂ ਤੱਕ ਭਾਜਪਾ ਆਪਣੀ ਰਾਜਨੀਤੀ ਦੇ ਵਿੱਚ ਸੁਧਾਰ ਨਹੀਂ ਕਰਦੀ ਉਦੋਂ ਤੱਕ ਇਸ ਕੋਲ ਜ਼ਮੀਨੀ ਸਮਰਥਨ ਦੀ ਘਾਟ ਹੈ ਤੇ ਉਹਨਾਂ ਤਰਕ ਦਿੱਤਾ ਹੈ ਕਿ ਭਾਜਪਾ ਦੇ ਕੋਲ ਕੋਈ ਖਾਸ ਜ਼ਮੀਨੀ ਸਮਰਥਨ ਨਹੀਂ ਹੈ। ਭਾਜਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਜ਼ੋਰਦਾਰ ਵਕਾਲਤ ਕਰਦਿਆਂ ਉਹਨਾਂ ਕਿਹਾ ਕਿ ਮੈਂ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਸਾਂ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ ਹੋਣਾ ਚਾਹੀਦਾ। ਜੇ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਕਾਲੀਆਂ ਦੇ ਨਾਲ ਗੱਠਜੋੜ ਦੀ ਜ਼ਰੂਰਤ ਹੈ ਜੋ ਤੁਹਾਡੇ ਪੁਰਾਣੇ ਭਾਈਵਾਲ ਨੇ। ਦੋਵੇਂ ਪਾਰਟੀਆਂ ਨੇ ਪਹਿਲਾਂ ਵੀ 2 ਜਾਂ 3 ਵਾਰ ਮਿਲ ਕੇ ਸਰਕਾਰਾਂ ਬਣਾਈਆਂ ਨੇ ਤਾਂ ਹੁਣ ਅਚਾਨਕ ਕੀ ਗਲਤ ਹੋ ਗਿਆ। ਦੂਸਰੇ ਪਾਸੇ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ ਆ ਗਿਆ। ਵਿਸਤਾਰ ਦੇ ਵਿੱਚ ਖਬਰ ਹੈ ਕਿ ਵਿਸ਼ੇਸ਼ ਫੰਡ ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ ਆਮ ਵਿੱਤੀ ਘਾਟਾ, ਕਿਉਂਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਜੋ ਚੱਲੀ ਹੈ, ਕੱਲ ਵੀ ਇਹ ਖਬਰ ਕੀਤੀ ਸੀ ਪਰ ਹੁਣ ਜਿਹੜੀਆਂ ਨੇ ਹੋਰ ਇਨਪੁੱਟ ਆਈਆਂ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ 6400 ਕਰੋੜ ਰੁਪਏ ਦੇ ਫੰਡਾਂ ਦੇ ਪ੍ਰਬੰਧਨ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਿਸਤਾਰ ਪੂਰਵਕ ਜਵਾਬ ਮੰਗਿਆ। ਅਦਾਲਤ ਨੇ ਇਹ ਕਦਮ ਅਕਾਊਂਟੈਂਟ ਜਨਰਲ AG ਦੇ ਵੱਲੋਂ ਖਾਤਿਆਂ ਦੇ ਵਿੱਚ ਵੱਡੀ ਗੜਬੜੀ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਚੁੱਕਿਆ। ਅਦਾਲਤ ਨੇ ਖਾਸ ਤੌਰ ਦੇ ਉੱਤੇ ਪੁੱਛਿਆ ਕਿ ਕਿਸੇ ਖਾਸ ਮਕਸਦ ਦੇ ਲਈ ਰੱਖੇ ਜਾਣ ਵਾਲੇ ਵਿਸ਼ੇਸ਼ ਫੰਡ ਜਿਹੜੇ ਨੇ ਡੈਡੀਕੇਟਿਡ ਫੰਡ ਹੁੰਦੇ ਨੇ, ਉਹਨਾਂ ਦੀ ਵਰਤੋਂ ਜਿਹੜੀ ਹੈ ਸੂਬੇ ਦੇ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸੰਚਿਤ ਫੰਡ ਜਿਹੜਾ ਵਿੱਚ ਪਾ ਕੇ ਕੀਤੀ ਜਾ ਸਕਦੀ ਹੈ। ਜਿਹੜਾ ਕੰਸੋਲੀਡੈਂਟਡ ਫੰਡ ਹੁੰਦਾ ਹੈ ਉਹ ਸੰਚਿਤ ਫੰਡ ਜਿਹੜਾ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਇਹ ਨਿਰਦੇਸ਼ ਪੰਜਾਬ ਦੇ ਅਕਾਊਂਟੈਂਟ ਜਨਰਲ ਕੁਮਾਰ ਅਭੇ ਦੀਆਂ ਦਲੀਲਾਂ ਤੋਂ ਬਾਅਦ ਦਿੱਤੇ ਨੇ। ਅਕਾਊਂਟੈਂਟ ਜਨਰਲ ਨੇ ਅਦਾਲਤ ਦੇ ਵਿਚ ਦੁਹਰਾਇਆ ਕਿ 6400 ਜਿਹੜਾ ਨੇ ਕਰੋੜ ਰੁਪਏ ਦੀ ਰਾਸ਼ੀ ਨੂੰ ਸੂਬਾ ਸਰਕਾਰ ਵੱਲੋਂ ਇਕ ਵਿਸ਼ੇਸ਼ ਫੰਡ ਦੇ ਵਜੋਂ ਵੱਖਰਾ ਰੱਖਿਆ ਜਾਣਾ ਲਾਜ਼ਮੀ ਸੀ। ਇਸ ਨੂੰ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸਰਕਾਰੀ ਖਜ਼ਾਨੇ ਦੇ ਵਿਚ ਸ਼ਾਮਲ ਕਰਨਾ ਇਕ ਗੰਭੀਰ ਲੇਖਾ ਨਿਯਮਾਂ ਦੀ ਉਲੰਘਣਾ ਹੈ। ਅਦਾਲਤੀ ਬੈਂਚ ਨੇ ਨੋਟ ਕੀਤਾ ਕਿ ਅਕਾਊਂਟੈਂਟ ਜਨਰਲ ਨੇ ਇਹ ਜਿਹੜਾ ਦਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ 12 ਸਾਲਾਂ ਦੇ ਦੌਰਾਨ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ ਖਰਚੀ ਗਈ ਰਾਸ਼ੀ ਜਿਹੜੀ ਹੈ 6400 ਕਰੋੜ ਰੁਪਏ ਦੀ ਜਿਹੜੀ ਜਮ੍ਹਾਂ ਰਾਸ਼ੀ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ, ਜਿਸ ਨੂੰ ਸਰਕਾਰ ਦੇ ਪਬਲਿਕ ਅਕਾਊਂਟ ਦੇ ਵਿਚ ਖਾਸ ਤੌਰ ਦੇ ਉੱਤੇ ਵਿਸ਼ੇਸ਼ ਫੰਡ ਦੇ ਵਜੋਂ ਰੱਖਿਆ ਜਾਣਾ ਜ਼ਰੂਰੀ ਸੀ। ਤੇ ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਭਾਵੇਂ 31 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਇਕ ਪੱਤਰ ਪ੍ਰਾਪਤ ਹੋਇਆ ਸੀ, ਪਰ ਉਨ੍ਹਾਂ ਦੇ ਦਫ਼ਤਰ ਦੇ ਵਿਚੋਂ ਵੱਲੋਂ ਚੁੱਕੇ ਗਏ ਅਹਿਮ ਸਵਾਲਾਂ ਦਾ ਅਜੇ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਅਦਾਲਤ ਜਸਕੀਰਤ ਸਿੰਘ ਅਤੇ ਹੋਰਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਹੋਰਨਾਂ ਖਿਲਾਫ਼ ਦਾਇਰ ਜਨਹਿਤ ਜਿਹੜੀ ਹੈ ਜਾਂਚਿਕਾ PIL ਦੇ ਉੱਤੇ ਜਿਹੜਾ ਸੁਣਵਾਈ ਕਰ ਰਹੀ ਸੀ ਤੇ ਇਸ ਪਟੀਸ਼ਨ ਦੇ ਵਿਚ ਪੰਜਾਬ ਸਰਕਾਰ ਵੱਲੋਂ ਗਮਾਂਡਾ ਦੇ ਫੰਡਾਂ ਦੀ ਵਰਤੋਂ ਦੇ ਵਿਚ ਕੀਤੀ ਗਈ ਭਾਰੀ ਵਿੱਤੀ ਗੜਬੜੀ ਦਾ ਮੁੱਦਾ ਚੁੱਕਿਆ ਗਿਆ। ਪਟੀਸ਼ਨਕਰਤਾਵਾਂ ਨੇ ਜਿਹੜਾ ਅਕਾਊਂਟੈਂਟ ਜਨਰਲ ਦੇ 3 ਜੂਨ ਦੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗਮਾਂਡਾ ਵੱਲੋਂ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਏ ਗਏ 6400 ਕਰੋੜ ਰੁਪਏ ਨੂੰ ਸੂਬੇ ਦੇ ਆਮ ਰਾਜਸਵ ਜਰਨਲ ਜਿਹੜਾ ਰੈਵਨਿਊ ਹੁੰਦਾ ਹੈ ਵਜੋਂ ਵਰਤਿਆ ਜਾ ਰਿਹਾ ਹੈ, ਜਦੋਂ ਕਿ ਇਹ ਰਾਸ਼ੀ ਜ਼ਮੀਨ ਪ੍ਰਾਪਤੀ ਮੁੜ ਵਸੇਵਾ ਅਤੇ ਮੁੜ ਸਥਾਪਨਾ ਐਕਟ ਦੀ ਧਾਰਾ ਜਿਹੜੀ ਹੈ 10 (3) ਦੇ ਵਿਚ 3 ਦੀ ਜਿਹੜੀ ਹੈ ਪਾਲਣਾ ਦੇ ਲਈ ਖਾਸ ਤੌਰ ਦੇ ਉੱਤੇ ਵਰਤੀ ਜਾਣੀ ਚਾਹੀਦੀ ਸੀਗੀ ਤੇ ਐਕਟ ਦੀ ਧਾਰਾ ਜਿਹੜੀ 10 ਦੇ ਅਨੁਸਾਰ ਹੀ ਜਦੋਂ ਬਹੁ ਫਸਲੀ ਸਿੰਚਾਈ ਵਾਲੀ ਜ਼ਮੀਨ ਦਾ ਐਕਵਾਇਰ ਕੀਤਾ ਜਾਂਦਾ ਹੈ ਤਾਂ ਉਸਦੇ ਬਰਾਬਰ ਖੇਤੀਯੋਗ ਬੰਜਰ ਜ਼ਮੀਨ ਨੂੰ ਖੇਤੀ ਦੇ ਲਈ ਵਿਕਸਿਤ ਕੀਤਾ ਜਾਵੇਗਾ ਜਾਂ ਫਿਰ ਐਕਵਾਇਰ ਕੀਤੀ ਜ਼ਮੀਨ ਦੀ ਕੀਮਤ ਦੇ ਬਰਾਬਰ ਦੀ ਰਾਸ਼ੀ ਖੁਰਾਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਤੇ ਖੇਤੀ ਦੇ ਵਿਚ ਨਿਵੇਸ਼ ਦੇ ਲਈ ਸਰਕਾਰ ਕੋਲੋਂ ਜਮ੍ਹਾਂ ਜਿਹੜੀ ਹੈ ਕਰਵਾਈ ਜਾਵੇਗੀ। ਇਸ ਜਨਹਿਤ ਜਿਹੜਾ ਜਾਂਚਿਕਾ ਦੇ ਵਿਚ ਗਮਾਂਡਾ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਲਏ ਜਾ ਰਹੇ ਕਰਜ਼ਿਆਂ ਦੇ ਉੱਤੇ ਵੀ ਗੰਭੀਰ ਸਵਾਲ ਚੁੱਕੇ ਗਏ ਨੇ। ਜਾਂਚਿਕਾ ਅਨੁਸਾਰ ਇਸ ਪ੍ਰੋਜੈਕਟ ਦੇ ਲਈ ਪਹਿਲਾਂ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ ਜੋ ਵਰਤਿਆ ਹੀ ਨਹੀਂ ਗਿਆ ਤੇ ਹੁਣ 15000 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾ ਰਿਹਾ ਹੈ ਤੇ ਅਦਾਲਤ ਨੇ ਨੋਟ ਕੀਤਾ ਕਿ 15000 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਲਈ ਇਕ ਨਿੱਜੀ ਕੰਪਨੀ ਅਦਾਰੇ ਨੂੰ 191 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ ਜੋ ਕਿ ਗਮਾਂਡਾ ਜਾਂ ਸਰਕਾਰੀ ਖਜ਼ਾਨੇ ਦੇ ਹਿੱਤ ਦੇ ਵਿਚ ਨਹੀਂ ਹੈ। ਅਦਾਲਤ ਦੇ ਵਿਚ ਪਟੀਸ਼ਨ ਕਰਤਾਵਾਂ ਦੀ ਪੈਰਵੀ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸੰਧੂ ਦੇ ਜਿਹੜਾ ਨੇ ਨਾਲ ਐਡਵੋਕੇਟ ਸ਼ਹਿਬਾਜ਼ ਥਿੰਦ ਅਤੇ ਮੁਹੱਬਤ ਸੰਧੂ ਹੋਣਾ ਨੇ ਕੀਤੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੇ ਜਨਹਿਤ ਪਟੀਸ਼ਨ ਦੀ ਸੁਣਵਾਈ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਜਨਹਿਤ ਦੀ ਭਾਵਨਾ ਨਾਲ ਦਾਇਰ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਤੇ ਗਮਾਂਡਾ ਵੱਲੋਂ ਕੀਤੀ ਗਈ ਸਾਰੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ 2013 ਦੇ ਵਿਚ ਐਕਟ ਲਾਗੂ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ 94,443 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਲਈ 6400 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਨੂੰ ਆਮ ਬਜਟ ਘਾਟੇ ਦੇ ਲਈ ਸੰਚਿਤ ਫੰਡ ਦੇ ਵਿਚ ਸ਼ਾਮਲ ਕਰਨ ਦੇ ਵਿਚ ਕੋਈ ਗੜਬੜੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰਾਸ਼ੀ ਨੂੰ ਸਰਕਾਰੀ ਖਾਤਿਆਂ ਦੇ ਵਿਚ ਵੱਖਰੇ ਵਿਸ਼ੇਸ਼ ਫੰਡ ਦੇ ਵਜੋਂ ਰੱਖਣ ਦੀ ਕੋਈ ਲੋੜ ਨਹੀਂ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਜਿਹੜਾ ਪਟੀਸ਼ਨ ਦੀ ਸੁਣਵਾਈ ਦੇ ਮੁੱਦੇ ਨੂੰ ਜਿਹੜਾ ਖੁੱਲ੍ਹਾ ਰੱਖਦਿਆਂ ਸਰਕਾਰ ਤੇ ਹੋਰ ਧਿਰਾਂ ਤੋਂ ਇਕ ਵਿਸ਼ੇਸ਼ ਹਲਫ਼ਨਾਮਾ ਮੰਗਣਾ ਢੁਕਵਾਂ ਹੋਵੇਗਾ ਦੱਸਿਆ। ਕਹਿੰਦੇ ਨੇ ਐਫੀਡੈਵਿਟ ਦਿਓ ਭਾਈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਸਪਸ਼ਟ ਕਰਨ ਦੇ ਲਈ ਕਿਹਾ ਹੈ ਕਿ 6400 ਕਰੋੜ ਰੁਪਏ ਦੀ ਰਾਸ਼ੀ ਜੋ ਕਿ ਧਾਰਾ 10 ਦੇ ਵਿਸ਼ੇਸ਼ ਮਕਸਦ ਦੇ ਲਈ ਸੀ ਨੂੰ ਆਮ ਬਜਟ ਘਾਟਾ ਪੂਰਾ ਕਰਨ ਦੇ ਲਈ ਸੰਚਿਤ ਫੰਡ ਦੇ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਕੁਐਸਚਨ ਕੀਤਾ ਹੈ ਤੇ ਅਦਾਲਤ ਨੇ ਇਹ ਵੀ ਪੁੱਛਿਆ ਕਿ ਗਮਾਂਡਾ ਵੱਲੋਂ ਧਾਰਾ 10 ਤਹਿਤ ਜਮ੍ਹਾਂ ਕਰਵਾਈ ਜਾਣ ਵਾਲੀ ਕੁੱਲ ਰਾਸ਼ੀ ਕਿੰਨੀ ਬਣਦੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਸਮੇਂ ਸਮੇਂ ਤੇ ਲਏ ਗਏ ਭਾਰੀ ਕਰਜ਼ਿਆਂ ਦਾ ਵੇਰਵਾ ਮੰਗ ਲਿਆ ਤੇ ਖਾਸ ਤੌਰ ਦੇ ਉੱਤੇ ਸਪਸ਼ਟ ਕਰਨ ਦੇ ਲਈ ਵੀ ਕਿਹਾ ਕਿ ਕਰਜ਼ਾ ਲੈਣ ਦੇ ਲਈ ਇਕ ਨਿੱਜੀ ਕੰਪਨੀ ਨੂੰ 191 ਕਰੋੜ ਰੁਪਏ ਕਿਉਂ ਦਿੱਤੇ ਜਾ ਰਹੇ ਨੇ ਤੇ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ ਸਤੰਬਰ ਦੇ ਵਿਚ ਹੁਣ ਕਰੇਗੀ। ਦੂਸਰੇ ਪਾਸੇ ED ਦਾ ਖੁਲਾਸਾ ਹੋਇਆ ਕਿ ਜਾਇਦਾਦ ਨਿਲਾਮੀ ਦੇ ਵਿਚ 10000 ਕਰੋੜ ਦਾ ਕਾਲਾ ਮਾਲਾ ਹੈ। ਤੈਨੂੰ ਕਿਹਾ ਸੀ ਨਾ ਬਾਬਾ ED ਤੇਜ਼ ਹੈ। ਆਮ ਆਗੂਆਂ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੇ ਵੱਲ ਵੀ ਉਂਗਲ ਘੁੰਮ ਗਈ ਹੈ। ईडी ने मोहाली दे गमांडा दफ्तर दे विच तीन दिन की तलाशी मुहिम तो जड़ा बाद ए खुलासा कर दिता अज कि गमांडा दिया अण विकिया जमीना दिया रिजर्व कीमतां नू नीलामी तो पहला गैर कानूनी तरीके दे नाल कटाया गया जिहदे नाल सरकारी खजाने नू लगभग 10,000 करोड़ रुपए का चूना लगे है। ईडी वालों दोष लगाए ने कि सियासतदाना ते बिल्डरां नू फायदा पहुंचाउण दे लई अजिहा कीता गया। ईडी ने आम आदमी पार्टी के आगू सतेंद्र जैन ते पंजाब इंचार्ज मनीष सिसोदिया दे उत्ते उंगल चूकी है कि उह गमांडा अधिकारियां दे नाल गैर रस्मी बैठकां करके मास्टर प्लान नीलामी ते जमीन एक्वायर करन वर्गे अहम जड़े फैसलियां नू प्रभावित कर रहे सन। जांच एजेंसी का यह भी दावा है कि दोवें आगू गमांडा के सीनियर प्रशासनिक अधिकारियों नाल गैर रस्मी मीटिंगां करके मास्टर प्लान जमीन अक्वायर करन मुआवजे की राशि तय करन ते नीलामी वर्गे अहम नीतिगत फैसलियां नूं सीधे तौर दे उते प्रभावित कर रहे सन। होर करो इन्हां नाल शेयर जी ते पता नहीं किहड़े हक दे उते आ के बैठे ने। कोई इन्हां को औहदा नहीं है, कोई लैणा देणा नहीं है। दिल्ली तो यह हारे हुए लोग ने ते इत्थे पंजाब दे विच आ के किवें लुट मचाई है देखो इन्हां ने। ईडी अनुसार इन्हां गैर कानूनी बैठकां दे लई चंडीगढ़ दे सैक्टर जड़े ने 39 विचली कोठी नंबर 926 का भी जिक्र आया जो कि आप आगू सन्नी सिंह आलूवालिया दे नां दे उते अलाट है पर उहदे विच रह कोई होर रहा है। उहदी वरतों कीती जांदी सी जिथे गमांडा अधिकारी पुड्डा भवन तों सरकारी फाइलां लै के पहुंचदे सन ते उत्थे सारी प्लैनिंग कीती जांदी। इस तों इलावा सतेंद्र जैन दे ओएसडी अमरिंदर झा ने बिना किसी अधिकारत अहुदे दे उत्ते पुड्डा भवन दे विच इक कमरा मल्लिया होया सी जिथों निर्देश जारी किए जाते सन की करना है। ईडी के अनुसार यह भी पूरी जांच सीबीआई जड़ी है उहदे वल्लों मैसर्ज त्रिउपति इफरा प्रोजैक्ट्स प्राइवेट लिमिटेड दे प्रमोटरा जगमोहन गर्ग ते मनमोहन गर्ग दे विरुद्ध 238 करोड़ रुपए की बैंक धोखाधड़ी दे दर्ज मामले तो शुरू हुई सी। जांच दे दौरान सामने आया कि गमांडा अधिकारियों की मिली भुगत दे नाल मैसर्ज रेमीगेट इफरा डिवेलपरस नू 57 करोड़ रुपए दे सरकारी बकाए दी गैर कानूनी छूट दित्ती गई ते रद्द कीते प्लाटां नू दुबारा अलाट कीता गया। इस कार्रवाई हेठ प्रमुख सकत्तर विकास गर्ग आईएएस चीफ एडमिनिस्ट्रेटर संदीप ऋषि आईएएस साबका सीए राजीव गुप्ता आईएएस एसीए अमरिंदर मालही पीसीएस लैंड एक्विजिशन कुलैक्टर रोहित जिंदल पीसीएस समेत कई प्रमुख अधिकारी आए ने। ईडी ने जब्त किए फोना तो हवाला लैन देन दड़िया ने चैटा मिलन का भी दावा कर दिता है। दूजे पासे पंजाब सरकार वालों हाईकोर्ट के रातों रात एबीएस कार्पस पटीशन दायर करके अधिकारी नू नजायज हिरासत दे विच रखन दे दोष लाए। हालांकि हाईकोर्ट दे वल्लों तैनात जिहड़ा वरंट अफसर है रंजन नंदा दी जिहड़ी है जांच रिपोर्ट दे विच साफ हो गया कि किसी भी अधिकारी नू गैर कानूनी ढंग दे नाल नहीं रोकिया ते दफ्तरी कामकाज आम वांग चल रहा सी ते रिपोर्ट आउण तों बाद पंजाब सरकार ने पटीशन पास वापस जिहड़ी है लै लई। दूसरे पासे हाईकोर्ट दे वल्लों 454 अहुदियां दी चोण प्रक्रिया दे उत्ते रोक ला दित्ती है। जांच सीबीआई सौंपण बारे स्पष्टीकरण मंग लिया है। पंजाब ते हरियाणा हाईकोर्ट ने फार्मासिस्ट फार्मेसी अफसरां दे 454 अहुदियां दे लई चोण प्रक्रिया दे उत्ते रोक लाती है। बैंच ने मुढले तौर दे उत्ते इह देखिया कि 19 जुलाई नूं होई प्रीख्या दे दौरान प्रश्न पत्र लाइव लीक हो गया सी ते डिजिटल अते इलैक्ट्रॉनिक साधना राहीं उम्मीदवारां नूं जवाब सप्लाई कीते जा रहे सन। जस्टिस संदीप मौदगिल ने सूबा सरकार तो यह स्पष्टीकरण भी मंगया कि इस मामले की जांच सीबीआई नूं क्यों ना सौंपी जावे। फिर जस्टिस मौदगिल ने देखा कि पंजाब पुलिस दे वल्लों कीती गई मुढले पड़ा तो पता लग्या जांच की पास होने की गरंटी लई प्रति उम्मीदवार 3.5 लाख तो लैके 13 लाख रुपए तक की भारी रकम वसूली जा रही सी। कई उम्मीदवारां ने धोखेबाजां नूं वित्ती गरंटी वजो तारीख तों बाद दे चैक जिहड़े ने पोस्ट डेटिड चैक दिते। जस्टिस मोदगिल ने टिप्पणी कीती है कि पटीशन दे विच कीते गए हैरान करन वाले खुलासियां लीक होण दे ढंग अते तरीके धोखाधड़ी ते हुण तक हल कीती जा रही जांच दे तरीके दी रोशनी दे विच जिस दे विच कथित तौर दे उते जनतक रोजगार नगद दे विच वेचिया जा रहा है यह स्पष्ट किया जाए कि जांच सीबीआई नूं क्यों ना सौंपी जाए। जिमें कि तत्थां दे इस खास पिछोकड़ दे विच प्रार्थना की गई है जो लाइव धोखाधड़ी दियां ਵਧਦੀਆਂ ਘਟਨਾਵਾਂ ਨੂੰ ਉਜਾਗਰ ਕਰਦਾ ਹੈ, ਜਿਵੇਂ ਕਿ ਮੌਜੂਦਾ ਮਾਮਲੇ ਵਿੱਚ ਜਿਹੜਾ ਪ੍ਰਦਰਸ਼ਿਤ ਕੀਤਾ ਗਿਆ ਹੈ। ਦੂਸਰੇ ਪਾਸੇ ਵੋਟ ਬੈਂਕ ਦੀ ਸਿਆਸਤ ਛੱਡ ਕੇ ਸਮਾਜ ਸੁਧਾਰ ਦੇ ਉੱਤੇ ਧਿਆਨ ਦੇਣ ਭਾਜਪਾ ਵਰਕਰ ਪੀਐਮ ਮੋਦੀ ਸਾਹਿਬ ਕਹਿੰਦੇ ਨੇ। ਇੱਕ ਪਾਸੇ ਐਸ ਆਈ ਆਰ ਦੇ ਵਿੱਚ ਘਿਰੇ ਹੋਏ ਨੇ ਤੇ ਦੂਸਰੇ ਪਾਸੇ ਹੁਣ ਮੋਦੀ ਸਾਹਿਬ ਨੂੰ ਕਹਿੰਦੇ ਨੇ ਭਾਈ ਵੋਟ ਦੀ ਰਾਜਨੀਤੀ ਨਾ ਕਰੋ ਤੇ ਰਾਜਨੀਤੀ ਕਰਨੀ ਹੈ ਤਾਂ ਆਪਣੇ ਸਮਾਜ ਦੇ ਸੁਧਾਰ ਦੀ ਕਰੋ। ਤੇ ਪਤਾ ਨਹੀਂ ਹੁਣ ਕਿੱਦਾਂ ਹੋਣਾ ਜੀ, ਸੁਧਾਰ ਇੰਨੇ ਲੰਮੇ ਸਮੇਂ ਤੋਂ ਬੈਠੇ ਨੇ। ਤੇ ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਇੱਕ ਮਿੰਟ ਜੇ ਮੈਂ ਇੱਧਰੋਂ ਮਸਲਾ ਥੋੜਾ ਜਿਹਾ ਹੱਲ ਕਰ ਲਵਾਂ। ਹਾਂਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਵੋਟ ਬੈਂਕ ਦੀ ਸਿਆਸਤ ਦੀ ਬਜਾਏ ਸਮਾਜਿਕ ਸੁਧਾਰਾਂ ਤੇ ਹਾਂ ਪੱਖੀ ਬਦਲਾਅ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਵਾਰਾਣਸੀ ਤੋਂ ਵਡਨਗਰ ਤੱਕ ਚੱਲ ਰਹੀ ਮੋਟਰਸਾਈਕਲ ਰੈਲੀ ਸੇਵਾ ਯਾਤਰਾ ਦੇ ਉੱਤੇ ਭਾਗੀਦਾਰਾਂ ਦੇ ਨਾਲ ਵਰਚੁਅਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਦੌਰਾਨ ਦੇਸ਼ ਦੇ ਵਿੱਚ ਸ਼ਹਿਰਾਂ ਤੇ ਪਿੰਡਾਂ ਵਿਚਾਲੇ ਪਾੜਾ ਕਾਫੀ ਘਟਿਆ ਹੈ। ਮੈਨੂੰ ਤਾਂ ਲੱਗਦਾ ਕਿ ਵੱਧ ਗਿਆ ਜੀ। ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਵਿੱਚ ਵੱਡਾ ਸੁਧਾਰ ਆਇਆ ਤੇ ਔਰਤਾਂ ਦੀ ਆਤਮ ਨਿਰਭਰਤਾ ਵੀ ਕਹਿੰਦੇ ਵੱਧ ਗਈ ਹੈ। ਮਹਾਤਮਾ ਗਾਂਧੀ ਦੇ ਜੀਵਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਵੀ ਜਿਹੜੀਆਂ ਖਿਲਾਫ਼ ਵੀ ਡਟ ਕੇ ਕੰਮ ਕੀਤਾ ਹੈ ਤੇ ਇਸੇ ਤਰ੍ਹਾਂ ਸਿਆਸੀ ਵਰਕਰਾਂ ਨੂੰ ਵੀ ਸਮਾਜ ਸੁਧਾਰ ਦੇ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਨੇ ਤੇ ਉਨ੍ਹਾਂ ਪ੍ਰਯਾਗਰਾਜ ਦੇ ਵਿੱਚ ਕੁੰਭ ਮੇਲੇ ਦੇ ਦੌਰਾਨ ਸਫਾਈ ਵਿਵਸਥਾ ਸੰਭਾਲਣ ਵਾਲੇ ਸਫਾਈ ਸੇਵਕਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਉਹ ਇਨ੍ਹਾਂ ਸੇਵਕਾਂ ਦੇ ਚਰਨ ਧੋਣ ਦੇ ਲਈ ਪ੍ਰੇਰਿਤ ਜਿਹੜਾ ਹੋਏ ਸਨ। ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਜਿਹੀਆਂ ਯਾਤਰਾਵਾਂ ਨੇ ਉਨ੍ਹਾਂ ਦੇ ਨਿੱਜੀ ਜੀਵਨ ਨੂੰ ਘੜਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਤੇ ਇਨ੍ਹਾਂ ਤੋਂ ਮਿਲੇ ਅਨੁਭਵ ਅੱਜ ਵੀ ਉਨ੍ਹਾਂ ਦੇ ਲਈ ਗੁਰੂ ਵਾਂਗ ਜਿਹੜੇ ਨੇ ਮਾਰਗ ਦਰਸ਼ਨ ਜਿਹੜੇ ਕਰਦੇ ਨੇ। ਤੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਪੂਰੇ ਦੇਸ਼ ਦੇ ਵਿੱਚ ਤੇ ਦੀਵੇ ਜਗਾਏ ਜਾ ਰਹੇ ਨੇ, ਪਰ ਬੱਚੇ ਜਿਹੜੇ ਨੇ ਆਪਣਾ ਰੋਟੀ ਪਾਣੀ ਬਣਾਉਣ ਨੂੰ, ਤੁੜਕਾ ਲਾਉਣ ਨੂੰ ਦੀਵਿਆਂ ਦੇ ਵਿੱਚੋਂ ਤੇਲ ਕੱਢ ਕੇ ਤੇ ਬੋਤਲਾਂ ਚ ਪਾ ਰਹੇ ਨੇ, ਇਹ ਵੀ ਪਿਛਲੇ ਸਮੇਂ ਦੇ ਵਿੱਚ ਵੀਡੀਓਆਂ ਦੇ ਵਿੱਚ ਨਜ਼ਰ ਆਏ ਨੇ। ਤੇ ਲੋ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਨਾਲ ਗੱਲਾਂ ਬਾਤਾਂ ਕਰਦੇ ਉਹਨਾਂ ਦੇ ਨਾਲ ਤੇ ਸਵਾਗਤ ਕਰਦੇ ਹਾਂ ਤੇ ਕੁਝ ਖੁਲਾਸੇ ਨਵੇਂ ਉਹਨਾਂ ਤੋਂ ਕਰਾਵਾਂਗੇ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ, ਵਧੀਆ ਜੀ।
0: ਸੈਣੀ ਸਾਹਿਬ, ਮਾਹੌਲ ਠੰਡਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ, ਮਾਹੌਲ ਹੋਰ ਵੀ ਗਰਮ ਹੁੰਦਾ ਨਜ਼ਰ ਆਉਂਦਾ। ਚਲੋ ਮੈਂ ਕੰਪਲੀਟ ਨਹੀਂ ਕੀਤੀ ਖਬਰ, ਉਹਨੂੰ ਬਾਅਦ ਦੇ ਵਿੱਚ ਲੈ ਲੈਂਦੇ ਹਾਂ, ਤੁਸੀਂ ਗੱਲਬਾਤ ਦੀ ਸ਼ੁਰੂਆਤ ਕਰੋ ਪਹਿਲਾਂ ਜੀ।
1: ਹਾਂਜੀ, ਪਰ ਸਭ ਗੁਰਬਾਣੀ ਦਾ ਕਥਨ ਆ
0: ਜੀ
1: ਕਿ ਪਾਪਾਂ ਬਾਜ ਨਾ ਹੋਵੇ ਤੇ ਮੋਇਆ ਸਾਥ ਨਾ ਜਾਏ।
0: ਵਾਹ ਜੀ,
1: ਇਹ ਪੈਸੇ ਦੀ ਗੱਲ ਜਿਹੜੀ ਆ ਨਾ, ਗੁਰਬਾਣੀ ਤਾਂ ਕਹਿੰਦੀ ਹੈਗੀ ਏ ਜਿਹੜੀ ਮਾਇਆ ਹੈ ਨਾ, ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਮਰਿਆਂ ਦੇ ਇਹ ਸਾਥ ਨਹੀਂ ਜਾਂਦੀ ਜੀ।
0: ਜੀ,
1: ਤੇ ਹੁਣ ਤੁਸੀਂ ਦੇਖੋ ਕਿ ਪਾਪਾਂ ਦਾ ਘੜਾ ਜਿਹੜਾ ਹੈਗਾ ਆ ਜਦੋਂ ਭਰ ਜਾਂਦਾ ਆ ਤੇ ਆਪਣੇ ਆਪ ਕੋਈ ਨਾ ਕੋਈ ਜ਼ਰੀਆ ਬਣ ਜਾਂਦਾ ਆ ਜੀ,
0: ਜੀ ਬਹਾਨਾ ਬਣ ਜਾਂਦਾ ਜੀ।
1: ਜਿਹੜੀ ਪਾਰਟੀ ਇਹ ਦਾਵਾ ਕਰਦੀ ਸੀ ਕਿ 20,000 ਕਰੋੜ ਰੁਪਇਆ ਤਾਂ ਅਸੀਂ ਇਸ ਸਾਲ ਦਾ ਮਾਈਨਿੰਗ ਦੇ ਵਿੱਚੋਂ ਕੱਢ ਲੈਣਾ,
0: ਨਹੀਂ ਸਹੀ ਸੀਗੇ ਸੈਣੀ ਸਾਹਿਬ, 10,000 ਤਾਂ ਕਰੋੜ ਲੈ ਹੀ ਗਏ ਨੇ
1: ਸਰ, ਉਹ ਤਾਂ ਲੈ ਗਏ ਆ
0: ਜੀ,
1: ਪਰ ਉਹਨਾਂ ਨੇ ਇਹ ਨਹੀਂ ਸੀ ਕਿਹਾ ਹੈਗਾ ਆ ਜੀ ਕਿ ਅਸੀਂ ਆਪ ਲੈ ਜਾਂਗੇ, ਉਹ ਕਹਿੰਦੇ ਸੀ ਸਟੇਟ ਦੇ ਖਜ਼ਾਨੇ ਦੇ ਵਿੱਚ 20,000 ਕਰੋੜ ਰੁਪਇਆ ਤਾਂ ਅਸੀਂ ਮਾਈਨਿੰਗ ਚੋਂ ਲਿਆਵਾਂਗੇ।
0: ਸੈਣੀ ਸਾਹਿਬ, ਅਸਲ ਦੇ ਵਿੱਚ ਇਹਦੇ ਸੰਕੇਤ ਹੁਣ ਮੋਦੀ ਸਾਹਿਬ ਵੀ ਤਾਂ ਕਹਿੰਦੇ ਸੀ ਡਿਜੀਟਲ ਇੰਡੀਆ ਬਣਾਉਣਾ, ਉਹਦੇ ਹੁਣ ਦੇਖੋ ਕਿਹੋ ਜਿਹੇ ਸਿੱਟੇ ਸਾਹਮਣੇ ਆ ਰਹੇ ਨੇ, ਤੇ ਏਦਾਂ ਹੀ ਇਹਨਾਂ ਨੇ ਵੀ ਇਸ਼ਾਰਾ ਕੀਤਾ ਸੀ ਇਹ ਤਾਂ ਆਪਣੀ ਜਗ੍ਹਾ ਸਹੀ ਨੇ ਪਰ ਅਸੀਂ ਉਹਦੇ ਵਿੱਚ ਗਲਤੀ ਕਰ ਜਾਂਦੇ ਹਾਂ, ਸਮਝੋ ਕਹਿਣਾ ਕੀ ਚਾਹੁੰਦੇ ਨੇ ਜੀ।
1: ਬਿਲਕੁਲ ਜੀ, ਇਹਨਾਂ ਗਲਤੀਆਂ ਨੂੰ ਫਿਰ ਮਤਲਬ ਜਿਹੜਾ ਆ ਇਹ ਗਲਤੀਆਂ ਮਹਿੰਗੀਆਂ ਪੈਣੀਆਂ ਜੀ। ਕਿਉਂ ਮਹਿੰਗੀਆਂ ਪੈਣੀਆਂ? ਮੇਰੇ ਤੋਂ ਬਾਅਦ ਮੁਕੱਦਰ ਵੀਰ ਜੀ ਨੇ ਆ ਜਾਣਾ ਜਦੋਂ ਉਹਨਾਂ ਨੇ ਆ ਕੇ ਇਹ ਗੱਲ ਕਹਿਣੀ ਵੀ ਆਪਾਂ ਤਾਂ ਵੋਟ ਪਾਉਣੀ ਨੀ ਕਿਸੇ
0: ਨੂੰ।
1: ਇਹ ਅੱਜ ਇੱਕ ਮੁਕੱਦਰ ਕਹਿ ਰਿਹਾ ਆ, ਪੂਰੇ ਦੇਸ਼ ਨੇ ਕਹਿਣਾ ਇਹ ਗੱਲ ਕਿਸੇ ਦਿਨ, ਜੇ ਆਹੀ ਤਰੀਕਾ ਰਿਹਾ ਨਾ ਜੀ ਫਿਰ ਲੋਕਾਂ ਦਾ ਇਸ ਲੋਕਤੰਤਰ ਤੋਂ ਵਿਸ਼ਵਾਸ ਵੈਸੇ ਹੀ ਉੱਡ ਜਾਣਾ ਜੀ।
0: ਬਿਲਕੁਲ ਹੈ ਜੀ,
1: ਅਜੇ ਤਾਂ ਅਸੀਂ ਮੁਕੱਦਰ ਵੀਰ ਨੂੰ ਹੀ ਸਮਝਾਉਂਦੇ ਪਏ ਹਾਂ, ਨਹੀਂ ਬਈ ਆਪਣੇ ਹੱਕ ਦਾ ਇਸਤੇਮਾਲ ਕਰੀਦਾ, ਉਹ ਅਗਲਾ ਕਹਿੰਦਾ ਕੋਈ ਦਿਸਦਾ ਹੋਵੇ ਅੱਗੇ ਤੇ ਕਰੀਏ,
0: ਸਾਡੇ ਤੋਂ ਤਾਂ ਇੱਕ ਨਹੀਂ ਆਇਆ ਜੀ, ਉਹਨੂੰ ਨਹੀਂ ਸਮਝਾ ਸਕੇ ਜੀ ਪੂਰਾ ਦੇਸ਼ ਕਿੱਦਾਂ ਸਮਝਾਵਾਂਗੇ।
1: ਉਹੀ ਤਾਂ ਗੱਲ ਹੈ ਜੀ,
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਈਡੀ ਵਾਲੇ ਜਿਹੜੇ ਆ ਨਾ ਜੀ, ਉਹਨਾਂ ਨੇ ਬਹੁਤ ਸਿਸਟੇਮੈਟਿਕਲੀ ਭਾਰਤ ਸਾਹਿਬ ਕੰਮ ਕੀਤਾ ਜੀ ਉੱਥੇ।
0: ਪਰ ਸੈਣੀ ਸਾਹਿਬ ਇਹਨਾਂ ਦਾ ਇੰਨਾ ਕਹਿ ਕੇ ਸਰ ਜਾਏਗਾ ਕਿ ਭਾਈ ਵਿਰੋਧੀ ਪਾਰਟੀਆਂ ਇਹ ਕਰਾ ਰਹੀਆਂ ਨੇ, ਜਾਂ ਉਹ ਜਨਤਾ ਦੇ ਵਿੱਚ ਤਾਂ ਜਵਾਬ ਦੇਣਾ ਹੀ ਪੈਣਾ ਇਸ ਚੀਜ਼ ਦਾ, ਸਪਸ਼ਟੀਕਰਨ ਤਾਂ ਦੇਣਾ ਹੀ ਪਏਗਾ।
1: ਦੇਖੋ ਇਸ ਵੇਲੇ ਹੈਗੀ ਸੱਤਾ ਇਹਨਾਂ ਕੋਲ
0: ਜੀ,
1: ਠੀਕ ਹੈ ਜੀ, ਇਸ ਵੇਲੇ ਇਹਨਾਂ ਦੀ ਗੱਲ ਜਿਹੜੀ ਹੈਗੀ ਉਹ ਜਿਆਦਾ ਫੈਲਦੀ ਆ, ਜਿਹੜਾ ਵਿਰੋਧੀ ਸੁਰਿਆ ਉਹ ਮਤਲਬ ਨਹੀਂ ਇੰਨਾ ਜਿਆਦਾ ਸਪਰੈਡ ਹੁੰਦਾ। ਬਟ ਜਿੱਦਾਂ ਹੀ ਕੋਡ ਆਫ ਕੰਡਕਟ ਲੱਗ ਗਿਆ, ਤੁਸੀਂ ਦੇਖੋ ਜਿਹੜੇ ਜਿੱਥੇ ਇਹ ਮਤਲਬ ਕੋਈ ਗੱਲ ਕਰਦੇ ਹੈਗੇ ਜੇ ਆਪਣੇ ਹੱਕ ਦੇ ਵਿੱਚ ਕਰਦੇ ਆ, ਉਹਦੇ ਥੱਲੇ ਕਮੈਂਟ ਪੜੋ ਜੀ, ਉਤੋਂ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਲੱਗਦਾ ਆ। ਮੈਂ ਭਾਰਤ ਸਾਹਿਬ ਕਦੀ ਮਤਲਬ ਜਿਹੜਾ ਹੈਗਾ ਨਾ ਜਨਰਲੀ ਮੈਂ ਅਵਾਇਡ ਕਰਦਾ ਸੀ, ਮੈਂ ਕਦੀ ਕਿਸੇ ਮਤਲਬ ਚਾਹੁੰਦੇ ਹੋਏ ਵੀ ਕਦੀ ਕਮੈਂਟ ਨਹੀਂ ਸੀ ਕੀਤਾ, ਪਰ ਹੁਣ ਨਹੀਂ ਸੀ ਰਹਿ ਹੁੰਦਾ। ਹਾਂਜੀ, ਸੋ ਇਸ ਕਰਕੇ ਜਿਹੜਾ ਆ ਬਈ ਇਹ ਸੇਕ ਜਿਹੜਾ ਲੱਗਾ ਆ ਉਹ ਇਸ ਕਰਕੇ ਲੱਗਾ ਜੀ ਕਿ ਇਹ ਜਿਹੜੀ ਲੁੱਟ ਹੋਣੀ ਸੀ ਜੀ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਆ ਉਹ ਜਿਹੜਾ ਆਖਰੀ ਹੱਲਾ ਇਹਨਾਂ ਨੇ ਲੁੱਟ ਦਾ ਮਾਰਨਾ ਸੀ ਨਾ ਜੀ, ਉਹਦੇ ਤੇ ਬ੍ਰੇਕ ਲੱਗ ਗਈ
0: ਜੀ।
1: ਉਹਨਾਂ ਨੇ ਕੀ ਕੀਤਾ ਜੀ, ਈਡੀ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਕੀਤਾ ਇਹਨਾਂ ਦੇ ਅਫਸਰਾਂ ਨੂੰ ਨਾ ਜੀ, ਜਿਹੜੇ ਕੁਐਸਚਨ ਸੀ ਨਾ ਉਹ ਲਿਖ ਕੇ ਦੇ ਦਿੱਤੇ, ਇਹਦਾ ਜਵਾਬ ਬਣਾ ਦਿਓ
0: ਜੀ।
1: ਉਹਨਾਂ ਨੇ ਜਵਾਬ ਬਣਾ ਤਾ ਜੀ ਵੀ ਜੋ ਜੋ ਹੈਗਾ ਆ ਜੀ ਉਹਦੇ ਹਿਸਾਬ ਨਾਲ। ਸਰ ਉਹ ਇੱਕ ਜਿਹੜਾ ਹੈਗਾ ਆ ਰਿਟਨ ਪਰੂਫ ਹੋ ਗਿਆ ਜੀ,
0: ਜੀ
1: ਕੱਲ ਨੂੰ ਉਹ ਤੋਂ ਬੈਕ ਆਊਟ ਨਹੀਂ ਕਰ ਸਕਦੇ, ਇਹਨਾਂ ਦੇ ਹੈਂਡ ਰਾਈਟਿੰਗ ਦਾ ਜਿਹੜਾ ਹੈਗਾ ਆ ਰਿਪਲਾਈ ਆ। ਫੇਰ ਇਹਨਾਂ ਨੇ ਦੇਖੋ ਸਟੇਟ ਨੂੰ ਕਿੰਨਾ ਮਤਲਬ ਜਿਹੜਾ ਆ ਸੀਨੀਅਰ ਵਕੀਲ ਇੰਗੇਜ ਕਰਕੇ ਜਿਹੜਾ ਆ ਹਿਬਸ ਕਰਪਸ ਦੀ ਰਿਟ ਦਾਇਰ ਕੀਤੀ, ਉਹ ਹੁੰਦੀ ਹੈਗੀ ਵੀ ਜੇ ਕਿਸੇ ਬੰਦੇ ਦੀ ਇਲੀਗਲ ਡਿਟੈਂਸ਼ਨ ਹੋਈ ਹੋਵੇ ਤੇ ਉਹ ਕੋਰਟ ਦੇ ਵਿੱਚ ਜਿਹੜਾ ਹੈਗਾ ਉਹਦਾ ਕਿਥ ਐਂਡ ਕਿਨ ਜਾਂ ਕੋਈ ਵੀ ਬੰਦਾ ਜਾ ਕੇ ਵੀ ਫਲਾਨਾ ਬੰਦਾ ਜਿਹੜਾ ਹੈਗਾ ਆ ਉਹਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਆ, ਉਹਨਾਂ ਨੇ ਹਿਰਾਸਤ ਦੇ ਵਿੱਚ ਤਾਂ ਰੱਖਿਆ ਨੀ ਸੀ ਜੀ। ਉਹ ਜਿਹੜਾ ਆ ਉੱਥੋਂ ਕੋਰਟ ਨੇ ਵਾਰੰਟ ਅਫਸਰ ਜਿਹੜਾ ਆ ਨਿਯੁਕਤ ਕਰਤਾ, ਵਾਰੰਟ ਅਫਸਰ ਉੱਥੇ ਗਿਆ, ਉਹਨਾਂ ਨੂੰ ਪੁੱਛਿਆ ਬੰਦਿਆਂ ਨੂੰ ਜੋ ਜੋ ਇਹਨਾਂ ਨੇ ਐਲੀਗੇਸ਼ਨ ਲਾਏ ਸੀ ਜੀ, ਉਹਨਾਂ ਨੂੰ ਖਾਣਾ ਨੀ ਦਿੱਤਾ ਗਿਆ ਜੀ, ਕਿਸੇ ਨੂੰ ਖੜਾ ਰੱਖਿਆ ਗਿਆ ਜੀ, ਉਹਨਾਂ ਨੇ ਜਾ ਕੇ ਪੁੱਛਿਆ, ਅਫਸਰ ਕਹਿੰਦੇ ਨਹੀਂ ਸਾਨੂੰ ਸਭ ਕੁਛ ਮਿਲਿਆ ਜੀ, ਕਿਸੇ ਅਫੀਸਰ ਨੇ ਕੋਈ ਕੰਪਲੇਂਟ ਨੀ ਕੀਤੀ ਜੀ। ਸੋ ਉਹ ਤੋਂ ਬਾਅਦ ਜਿਹੜਾ ਹੈਗਾ ਆ ਉਹ ਵਾਰੰਟ ਅਫਸਰ ਨੇ ਆ ਕੇ ਰਿਪੋਰਟ ਦਿੱਤੀ ਕਿ ਲੀਗਲੀ ਜਿਹੜਾ ਹੈਗਾ ਆ ਸਭ ਕੁਛ ਲੀਗਲ ਹੋ ਰਿਹਾ ਹੈਗਾ ਆ ਜੀ, ਤੇ ਉਹ 50 ਘੰਟੇ ਦੀ ਜਿਹੜੀ ਰੇਡ ਚੱਲੀ ਉਹ ਤੋਂ ਬਾਅਦ ਜਿਹੜਾ ਆ ਵਾਰੰਟ ਅਫਸਰ ਦੀ ਰਿਪੋਰਟ ਉਹਦਾ ਵੀ 55,000 ਰੁਪਇਆ ਜਿਹੜਾ ਆ ਉਹ ਬਿੱਲ ਉਹਨਾਂ ਤੋਂ ਹੁਣ ਇਹਨਾਂ ਨੂੰ ਆ ਗਿਆ ਵੀ 28 ਤਰੀਕ ਤੱਕ ਜਿਹੜਾ ਆ ਉਹ ਜਮਾ ਕਰਾਓ ਜੀ ਕੋਰਟ ਚ।
0: ਪਰ ਜਾਣਾ ਤਾਂ ਪੰਜਾਬ ਦੇ ਖਜ਼ਾਨੇ ਗੱਲਾਂ ਗੁੱਲਾਂ ਕੀਤਾ, ਗੱਡੀਆਂ ਤੋੜੀਆਂ ਈਡੀ ਦੀਆਂ, ਹੋਰ ਸਾਰਾ ਕੁਝ ਕੀਤਾ, ਉਹਦੇ ਉੱਤੇ ਵੀ ਐਕਸ਼ਨ ਹੋਏਗਾ ਕਿ ਆਹ ਤੁਸੀਂ ਕੀ ਕੀਤਾ ਬਾਈ?
1: ਸਰ ਇਹ ਮੈਂ ਬੇਨਤੀ ਕਰਾਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਆਪਣੇ ਇਸ ਚੈਨਲ ਤੋਂ ਕਿਹਾ ਆ ਜੀ ਕਿ ਅਰਵਿੰਦ ਕੇਜਰੀਵਾਲ ਜਿਹੜਾ ਆ ਉਹਦੀ ਸਾਈਕੀ ਬਹੁਤ ਖਤਰਨਾਕ ਆ ਜੀ, ਜਿੱਥੇ ਉਹ ਭੀੜ ਤੰਤਰ ਨੂੰ ਜਿਹੜਾ ਆ ਇਸਤੇਮਾਲ ਜਿਹੜਾ ਆ ਹਮੇਸ਼ਾ ਆਪਣੇ ਸਵਾਰਥ ਲਈ ਕਰ ਲੈਂਦੇ ਆ ਜੀ,
0: ਜਾਣਦਾ ਚੰਗੀ ਤਰ੍ਹਾਂ
1: ਉਹ ਬੰਦੇ ਗਏ ਨੀ ਸੀ, ਉਹ ਭੇਜੇ ਗਏ ਸੀ, ਉਹ ਇਸ਼ਾਰਾ ਹੋਇਆ ਸੀ ਤੇ ਤਾਂ ਜੇ ਇਹ ਇੰਨਾ ਹੀ ਵਿਰੋਧ ਹੁੰਦਾ ਤੇ ਤਹਿਸੀਲ ਲੈਵਲ ਤੇ ਜਿਹੜਾ ਯਾਰ ਵੋਲਟ ਹੋਣਾ ਚਾਹੀਦਾ ਸੀ, ਸਾਰੀਆਂ ਤਹਿਸੀਲਾਂ ਤੇ ਪ੍ਰਦਰਸ਼ਨ ਹੋ ਜਾਣੇ ਚਾਹੀਦੇ ਸੀ,
0: ਉੱਥੇ ਕੱਲਾ ਹੀ ਤਾਂ
1: ਕੋਈ ਗੱਲ ਨਹੀਂ ਹੋਈ।
0: ਉਹ ਪੱਤਰਕਾਰ ਪੁੱਛਦੇ ਵੀ ਤੁਸੀਂ ਆਪਣੇ ਕਿਹੜੇ ਪਿੰਡ ਤੋਂ ਆ, ਕੌਣ? ਮੈਂ ਪੰਜਾਬ ਆ, ਕਹਿੰਦਾ ਮੈਂ ਪੰਜਾਬ ਆ, ਬਸ ਤੂੰ ਹੀ ਕੱਲਾ ਪੰਜਾਬ ਹੋ ਗਿਆ, ਬਾਕੀ ਵੀ ਤਾਂ ਬੈਠੇ ਆ ਚੁੱਪ ਕਰਕੇ।
1: ਸਰ ਆਈਡੈਂਟੀ

0: ਜੀ
1: ਉਹ ਤੋਂ ਇਲਾਵਾ ਜਿਹੜਾ ਹੈਗਾ ਜੀ ਅਜੇ ਤਾਂ ਆਉਣਾ ਹੈਗਾ ਜੀ, ਔਰ ਉਹ ਤੋਂ ਇਲਾਵਾ ਕੀ ਜਿਹੜਾ ਹੈਗਾ ਆ ਆਇਆ ਜੀ ਕਿ ਸੈਕਟਰ 39 ਦੀ ਜਿਹੜੀ ਆ
0: ਕੋਠੀ ਆ
1: ਕੋਠੀ ਨੰਬਰ 926 ਦੇ ਵਿੱਚ ਜਿਹੜਾ ਸਤਿੰਦਰ ਜੈਨ ਰਹਿ ਰਿਹਾ
0: ਜੀ,
1: ਹੈ ਜੀ, ਅਲੋਟ ਹੋਈ ਹੈਗੀ ਆ ਉਹ ਸੰਨੀ ਸਿੰਘ ਆਲੂ ਵਾਲੀ ਨੂੰ, ਉਹ ਕੋਈ ਸੀਵਰੇਜ ਬੋਰਡ ਦਾ ਮੈਂਬਰ ਆਇਆ ਹੈ ਜੀ,
0: ਹਾਂਜੀ,
1: ਉਹ ਇਸ ਕਰਕੇ ਕਹਿੰਦੇ ਉਹ ਕੋਠੀਆਂ ਹੁੰਦੀਆਂ ਮੰਤਰੀਆਂ ਨੂੰ ਅਲੋਟ ਹੈਗੀਆਂ ਜੀ,
0: ਤੇ
1: ਉਹ ਇੱਕ ਜਿਹੜਾ ਆ ਵੀ ਸੀਵਰੇਜ ਬੋਰਡ ਦਾ ਜਿਹੜਾ ਆ ਚੇਅਰਮੈਨ ਉਹਨੂੰ ਤੁਸੀਂ ਅਲੋਟ ਕੀਤੀ ਹੈਗੀ ਆ ਤੇ ਰਹਿ ਰਿਹਾ ਉੱਥੇ ਸਤਿੰਦਰ ਜੈਨ ਜੀ। ਏਦਾਂ ਹੀ ਜਿਹੜਾ ਹੈਗਾ ਆ ਮੈਂ ਹੁਣੇ ਹੁਣੇ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਦੇਖ ਰਿਹਾ ਸੀ ਤੇ ਉਹ ਲੜਕੀ ਜਿਹੜੀ ਆ ਜੇ ਸੁਖਪਾਲ ਕਹਿਰਾ ਨੇ ਜਿਹੜਾ ਕੋਈ ਐਲੀਗੇਸ਼ਨ ਲਗਾਇਆ ਸੀ ਉਹ ਡਾਕਟਰ ਬਲਵੀਰ ਸਿੰਘ ਦੀ ਕੋਠੀ ਚ ਰਹਿ ਰਹੀ ਹੈ
0: ਜੀ।
1: ਸਾਡੇ ਪੰਜਾਬ ਦੇ ਜਿਹੜੇ ਬੱਗੂ ਗੋਸ਼ੇ ਆ ਇਹ ਵਿਚਾਰੇ ਤਾਂ ਸਰਕਾਰੀ ਕੋਠੀ ਵੀ ਨੀ ਇਹਨਾਂ ਨੂੰ ਨਸੀਬ ਹੋਈ, ਇਹ ਤਾਂ ਵਿਚਾਰੇ ਕਾਹਦੇ ਮੰਤਰੀ ਬਣੇ ਜੀ।
0: ਉਹ ਤਾਂ ਕਹਿੰਦੇ ਪਰਿਵਾਰਕ ਕੋਠੀਆਂ ਦੇ ਵਿੱਚ ਬਣਾ ਕੇ ਬੈਠੇ ਆ, ਉਹ ਤਾਂ ਹੈਗਾ ਹੀ ਹੈਗਾ ਇੱਥੇ ਚੰਡੀਗੜ੍ਹ ਦੇ ਵਿੱਚ, ਪੰਜਾਬ ਚ ਵੀ ਇੱਕ ਨਵਾਂ ਪਰਿਵਾਰ ਬਣਾ ਕੇ ਬੈਠੇ ਆ ਜੀ।
1: ਹੁਣ ਦੇਖੋ ਜੀ ਇਹ ਚੀਜ਼ ਮੈਂ ਨੀ ਕਹਿ ਸਕਦਾ ਜੀ, ਤੁਸੀਂ ਤਾਂ ਫਿਨਲੈਂਡ ਬੈਠੇ ਆ, ਮੈਂ ਤਾਂ ਚੱਕਿਆ ਮੈਂ ਦੱਸ ਜਾਣਾ, ਮੈਂ ਨੀ ਕਹਿੰਦਾ ਜੀ ਇਸ ਗੱਲ ਨੂੰ, ਸਾਡੇ ਕੋਈ ਸਬੂਤ ਨਹੀਂ ਜੀ, ਪਰ ਉਹ ਕੁੜੀ ਰੌਲਾ ਬਹੁਤ ਪਾਉਂਦੀ ਪਈ ਆ, ਕਹਿੰਦੀ ਖੈਰ ਇਹਨੂੰ ਮੈਂ ਕੋਰਟ ਵਿੱਚ ਘੜੀ ਦੇਣਾ ਜੀ
0: ਜੀ।
1: ਤੋ ਇਸ ਕਰਕੇ ਪਰ ਗੱਲ ਤਾਂ ਇਹ ਹੈਗਾ ਨਾ ਕਿਹੜੀ ਲਾਫਲ ਅਥਾਰਟੀ ਨਾਲ ਜੀ
0: ਜੀ
1: ਤੁਸੀਂ ਅੱਜ ਦੀ ਦੇਖੋ ਇਹ ਕਹਿ ਤਾਂ ਦਿੰਦੇ ਹੈਗੇ ਆ ਜੀ, ਹੁਣ ਉਥੋਂ ਜੋ ਜੋ ਜਿਹੜੇ ਹੈਗੇ ਆ ਐਗਰੀਮੈਂਟ ਹੋਏ ਹੈਗੇ ਆ ਜੀ ਉਹ ਸਾਰਿਆਂ ਨੂੰ ਘੋਖਿਆ ਗਿਆ ਹੈਗਾ ਜੀ, ਤ੍ਰਿਪਤੀ ਬਿਲਡਰਸ ਦਾ ਜਿਹੜਾ ਹੈਗਾ ਆ ਘੁਟਾਲਾ ਆ ਉਹ ਹੈਗਾ ਜੀ, ਫਿਰ ਇਹਨਾਂ ਦੇ ਨਾ ਜੀ ਸਤਿੰਦਰ ਜੈਨ ਦਾ ਇੱਕ OSD ਸੀਗਾ ਅਮਰਿੰਦਰ ਝਾ, ਉਹ ਗਮਾਡਾ ਦੇ ਦਫਤਰ ਦੇ ਵਿੱਚ ਏਦਾਂ ਬਹਿੰਦਾ ਸੀ ਵੀ ਜਿੱਦਾਂ ਉੱਥੇ ਗਮਾਡਾ ਦਾ ਜਿਹੜਾ ਹੈਗਾ ਆ ਕੋਈ ਇੰਪਲਾਈ ਹੁੰਦਾ ਜਾਂ ਆਫਿਸਰ ਹੁੰਦਾ ਆ ਜੀ, ਔਰ ਉੱਥੇ ਹੀ ਕਹਿੰਦੇ ਉਹਦਾ ਬੰਦ ਕਮਰਾ ਸਸੋਦੀਏ ਦੀ ਮੀਟਿੰਗ ਹੁੰਦੀ ਸੀ ਤੇ ਨਾਲ ਉਹਦੀ ਮੀਟਿੰਗ ਹੁੰਦੀ ਸੀ ਇਹਦੀ ਸਤਿੰਦਰ ਜੈਨ ਦੀ ਜੀ। ਸੋ ਇਸ ਕਰਕੇ ਇਹਨਾਂ ਨੂੰ ਪਤਾ ਹੈਗਾ ਜੀ, ਦਰਅਸਲ ਗੱਲ ਇਹ ਹੈਗੀ ਆ ਦਿੱਲੀ ਦੇ ਸਾਰੇ ਬੰਦੇ ਉਧਰੋਂ ਵਿਹਲੇ ਹੋ ਕੇ ਨਾ ਜੀ ਇਹ ਇੱਥੇ ਆ ਕੇ ਡੇਰਾ ਲਾ ਲਿਆ ਇਹਨਾਂ ਨੇ ਮੋਹਾਲੀ ਚੰਡੀਗੜ੍ਹ ਜੀ, ਇੱਥੇ ਆ ਕੇ ਇਹਨਾਂ ਨੇ ਜਿਹੜੀ ਹੈਗੀ ਆ ਲੁੱਟ ਮਚਾਈ ਉਹਦੇ ਬਾਰੇ ED ਕਹਿ ਰਹੀ ਆ ਜੀ, ਬਾਕੀ ਸਾਨੂੰ ਨੀ ਪਤਾ,
0: ਬਿਲਕੁਲ
1: ED ਦਾ ਇਹ ਜਿਹੜਾ ਕਹਿਣਾ ਹੈ ਜੀ। ਵੱਡੀ ਗੱਲ ਤਾਂ ਇਹ ਹੈਗੀ ਆ ਜੀ ਇਸ ਜਿਹੜੀ ਪਾਰਟੀ ਆ ਇਹਦਾ ਸਭ ਤੋਂ ਵੱਡੀ ਜਿਹੜੀ ਹੈਗੀ ਸੀ ਇਹ ਲੈ ਕੇ ਆਏ ਸੀ ਵੀ ਕੱਟੜ ਇਮਾਨਦਾਰ
0: ਜੀ,
1: ਉਹ ਇਮਾਨਦਾਰੀ ਦਾ ਨਕਾਬ ਤਾਂ ਜਿਹੜਾ ਉਤਰ ਗਿਆ ਆ ਜੀ
0: ਜੀ,
1: ਇਹ ਹੁਣ ਜ਼ਮੀਨਾਂ ਦੇ ਮਗਰ ਪੈਂਦੇ ਸੀਗੇ ਕਿਉਂਕਿ ਪੰਜਾਬ ਦੀ ਜ਼ਮੀਨ ਜਿਹੜੀ ਹੈਗੀ ਆ ਬੜੀ ਕੀਮਤੀ ਆ ਜੀ, ਇਹ ਵਾਰ ਵਾਰ ਜਿਹੜਾ ਹੈਗਾ ਕਦੀ ਲੈਂਡ ਪੁਲਿੰਗ ਦੇ ਨਾਂ ਤੇ ਕਦੀ ਕਿਸੇ ਚੀਜ਼ ਦੇ ਨਾਂ ਤੇ ਲੈ ਕੇ ਆਉਂਦੇ ਸੀ ਜੀ, ਹੁਣ ਵੀ ਜਿਹੜਾ ਇਹ ਇੰਡਸਟਰੀਅਲ ਪਲਾਟ ਜਿਹੜੇ ਹੈਗੇ ਉਹਨਾਂ ਦੇ ਨਾਂ ਤੇ ਇਹਨਾਂ ਨੇ 300 acres ਜਿਹੜੀ ਅਕਵਾਇਰ ਕੀਤੀ ਸੀ ਦੋ ਪਿੰਡਾਂ ਦੀ ਜ਼ਮੀਨ
0: ਜੀ,
1: ਤੇ ਉਹ ਦਰਾਲੀ ਤੇ ਸਨੇਟਾ, ਹਾਂਜੀ ਸਨੇਟਾ ਨਾਂ ਦਾ ਪਿੰਡ ਹੈਗਾ ਜੀ, ਉਹ ਦੋ ਪਿੰਡ ਹੈਗੇ ਜੀ ਉਹਨਾਂ ਦੇ ਸੈਕਟਰ 103 ਤੇ 101 ਜਿਹੜਾ ਆ ਬਣਾ ਕੇ ਉਹ ਉੱਥੇ ਜਿਹੜੇ ਆ ਉਹ ਇਹਨਾਂ ਦੇ ਪ੍ਰੋਜੈਕਟ ਜਿਹੜੇ ਹੈਗੇ ਆ ਉੱਥੇ ਲਾਉਣ ਦੇ ਸੀਗਾ ਜੀ, ਉਹ ਹੁਣ ਜਿਹੜੇ ਹੈਗੇ ਆ ਸਾਰੀਆਂ ਚੀਜ਼ਾਂ ਆ ਐਟ ਲੀਸਟ ਟੈਂਪਰੇਰੀ ਤੌਰ ਤੇ ਜਿਹੜੀ ਆ ਉਹ ਲੁੱਟ ਜਿਹੜੀ ਹੋਣੀ ਸੀ ਜੀ ਉਹਨੂੰ ਰੋਕ ਤਾਂ ਲੱਗੀ ਆ ਜੀ, ਤੇ ਬਾਕੀ ED ਨੇ ਮੈਨੂੰ ਲੱਗਦਾ ਆ ਕਿ ਦੇਖੋ ਇਹਨਾਂ ਨੂੰ ਇਹ ਹੈਗਾ ਸੀਗਾ ਜੀ ਵੀ ਇਸ ਚੀਜ਼ ਦਾ ਵਿਰੋਧ ਕਰਦੇ ਸੀ ED ਕੋਈ ਜੁਰਿਸਡਿਕਸ਼ਨ ਨਹੀਂ ਗੀ ਏਦਾਂ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣ ਦੀ ਕਿਉਂਕਿ ਅਸੀਂ ਤਾਂ ਕੋਈ ਕੇਸ ਦਰਜ ਕੀਤਾ ਹੀ ਨੀ, ਇਹਨਾਂ ਨੂੰ ਇਹ ਸੀ ਅਸੀਂ FIR ਦਰਜ ਕਰਾਂਗੇ ਨੀ ਤੇ ਉਹ ਤੋਂ ਅੱਗੇ ਕੰਮ ਇਨਵੈਸਟੀਗੇਸ਼ਨ ਦਾ ਕੰਮ ਅੱਗੇ ਵਧੂਗਾ ਨੀ ਜੀ, ਉਹਨਾਂ ਨੇ ਇੱਕ CBI ਦੀ ਜਿਹੜੀ ਹੈਗੀ ਆ FIR ਉਹਦਾ ਰੈਫਰੈਂਸ ਦੇ ਕੇ ਤੇ ਜਾਂਚ ਨੂੰ ਅੱਗੇ ਵਧਾ ਲਿਆ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜਾ ਆ ਵੀ ਨਵਾਂ ਕੇਸ CBI ਦਰਜ ਕਰੂਗੀ ਤੇ ਉਹ ਜਿਹੜਾ ਹੈਗਾ ਆ ਉਹ ਤੋਂ ਅੱਗੇ ਕਿਉਂਕਿ ਦੱਸਦੇ ਹੈਗੇ ਨਾ ਜੀ ਵੀ ਕਿਸੇ ਆਫਿਸਰ ਕੋਲੋਂ ਕੈਸ਼ ਵੀ ਤੇ ਗੋਲਡ ਵੀ ਬਰਾਮਦ ਹੋਇਆ ਜੀ ਇਸ ਇਹਨਾਂ ਛਾਪਿਆਂ ਦੇ ਦੌਰਾਨ, ਉਹ ਸ਼ਾਇਦ ਉਸ ਤਰੀਕੇ ਦੀ FIR ਦਰਜ ਕਰਕੇ ਉਹਦੇ ਨਾਲ ਜਿਹੜਾ ਹੈਗਾ ਆ ਇਸ ਇਨਵੈਸਟੀਗੇਸ਼ਨ ਨੂੰ ਜੋੜਨਗੇ ਜੀ।
0: ਐਨੀਵੇ ਜੀ ਬਿਲਕੁਲ ਜ਼ਿਕਰ ਕੀਤਾ ਨਾ
1: ਸਟੇਟ ਦਾ ਘਾਟਾ ਤਾਂ,
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼ ਕੰਟੀਨਿਊ।
1: ਹਾਂਜੀ ਸਟੇਟ ਨੂੰ ਘਾਟਾ ਤਾਂ ਹੋਇਆ ਨਾ ਜੀ, ਜਿਹੜਾ ਰੈਵਨਿਊ ਜਿਹੜਾ ਆ ਸਟੇਟ ਦੇ ਮਤਲਬ ਖਾਤੇ ਦੇ ਵਿੱਚ ਨਹੀਂ ਆਇਆ
0: ਜੀ,
1: ਉਧਰੋਂ 6400 crore ਰੁਪਇਆ ਜਿਹੜਾ ਹੈਗਾ ਆ ਜੀ ਇਹ ਗਮਾਟਾ ਦਾ ਪਹਿਲਾਂ ਹੀ ਹੜੱਪ ਕਰ ਗਏ ਜੀ
0: ਜੀ,
1: ਪਰ ਐਸਾ ਉੱਥੇ ਜਿਹੜਾ ਆ ਸਵਾਲ ਤਾਂ ਹਾਈ ਕੋਰਟ ਦੇ ਵਿੱਚ ਵੀ ਇਹ ਆਉਣਾ ਚਾਹੀਦਾ ਸੀਗਾ
0: ਜੀ
1: ਕਿ ਇਹ ਉਹਨਾਂ ਨੇ ਅਕਾਊਂਟੈਂਟ ਜਨਰਲ ਨੇ ਕਿਹਾ ਵੀ ਗਮਾਟਾ ਦਾ 6400 crore ਰੁਪਇਆ ਜਿਹੜਾ ਹੈਗਾ ਇਹ ਖਰਚ ਗਏ ਤੇ ਉਹਦੇ ਤੇ ਅਸੀਂ ਇਤਰਾਜ਼ ਲਾਇਆ ਸੀਗਾ ਜੀ, ਉਹ ਰਿਜ਼ਰਵ ਰੱਖਿਆ ਹੁੰਦਾ ਆ ਜੀ ਵੀ ਜਾਇਦਾਦ ਜਿਹੜੀ ਹੈਗੀ ਆ ਉਹਨੂੰ ਜੇ ਕੋਈ ਮਤਲਬ ਖੇਤੀ ਯੋਗ ਜ਼ਮੀਨ ਹੁੰਦੀ ਆ ਉਹ ਆਪਾਂ ਜੇ ਕੋਈ

0: ਅਕਵਾਇਰ ਕਰਦੇ ਆ ਜ਼ਮੀਨ
1: ਜੀ,
0: ਉਹਦੇ ਇਵਜ ਦੇ ਵਿੱਚ ਬੰਜਰ ਜ਼ਮੀਨ ਜਿਹੜੀ ਹੈਗੀ ਆ ਉਹ ਲੈਣੀ ਹੁੰਦੀ, ਖਰੀਦ ਲੈਣੀ ਹੁੰਦੀ ਆ
1: ਜੀ,
0: ਉਹਦੇ ਵਾਸਤੇ ਕੁਛ ਇੱਕ ਪਰਸੈਂਟ ਜਿਹੜਾ ਹੈਗਾ ਆ ਅਮਾਉਂਟ ਦਾ, ਜਿਹੜੀ ਆਪਾਂ ਜਿਸ ਭਾਅ ਵੇਚੀ ਆ ਨਾ ਜੀ, ਉਹਦੇ ਵਿੱਚੋਂ ਕੁਛ ਇੱਕ ਪਰਸੈਂਟ ਅਮਾਉਂਟ ਜਿਹੜਾ ਆ ਉਹ ਰੱਖਣਾ ਪੈਂਦਾ ਹੈਗਾ, ਮੈਂਡੇਟਰੀ ਆ, ਜ਼ਰੂਰੀ ਆ
1: ਜੀ,
0: ਤਾਂ ਕਿ ਉਸ ਜ਼ਮੀਨ ਨੂੰ ਵੀ ਡਿਵੈਲਪ ਕੀਤਾ ਜਾ ਸਕੇ ਤੇ ਵਾਹੀ ਯੋਗ ਬਣਾਇਆ ਜਾ ਸਕੇ
1: ਜੀ।
0: ਮੇਰਾ ਸਵਾਲ ਤਾਂ ਇਹ ਸੀ ਵੀ ਪੁੱਛਿਆ ਜਾਂਦਾ ਭਾਵੇਂ ਪਿਛਲੀਆਂ 10 ਸਾਲ ਤੋਂ ਜਾਂ 15 ਸਾਲ ਤੋਂ ਹੀ ਲੈ ਲੈਂਦੇ ਜੀ, ਵੀ ਦੱਸੋ ਜੀ ਵੀ 15 ਸਾਲ ਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਕਿੰਨੀ ਜ਼ਮੀਨ ਵਿਕੀ ਆ ਤੇ ਕਿੰਨੀ ਉਹਦੇ ਇਵਜ ਦੇ ਵਿੱਚ ਖਰੀਦੀ ਆ ਜੀ,
1: ਅੰਕੜਾ
0: ਉਹਦੇ ਇਵਜ ਦੇ ਵਿੱਚ ਕਿੰਨਾ ਮੁਆਵਜ਼ਾ ਬਣਦਾ ਸੀ ਜਿਹੜਾ ਤੁਸੀਂ ਇਸ ਹੈਡ ਥੱਲੇ ਅਮਾਊਂਟ ਰੱਖਣਾ ਸੀ ਜੀ, ਤੇ ਕੀ ਉਹ ਇੰਨਾ ਅਮਾਊਂਟ ਮੌਜੂਦ ਹੈਗਾ ਜੀ। ਇਹਨਾਂ ਨੂੰ ਤਾਂ ਸਕਸੈਸ਼ਨ ਦੇ ਵਿੱਚ ਜਿਹੜਾ ਆ 6,00,000 ਕਰੋੜ ਰੁਪਇਆ ਆਇਆ ਨਾ ਜੀ, ਇਹਨਾਂ ਦਾ 6,00,000 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਖੁਰਦ ਬੁਰਦ ਕੀਤਾ। ਇਹ ਤੋਂ ਪਹਿਲੀਆਂ ਸਰਕਾਰਾਂ ਕੀ ਕਰ ਗਈਆਂ ਹੈਗੀਆਂ ਜੀ, ਉਹ ਵੀ ਨਾਲ ਰਿਕਾਰਡ ਤੇ ਆ ਜਾਂਦਾ ਵੀ ਉਹਨਾਂ ਨੇ ਗਮਾਡੇ ਦਾ ਇਸਤੇਮਾਲ ਕਿਸ ਤਰੀਕੇ ਨਾਲ ਕੀਤਾ ਹੈਗਾ ਜੀ, ਉਹ ਵੀ ਭਾਵੇਂ ਉਜਾਗਰ ਹੋ ਜਾਂਦਾ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ
0: ਜੀ ਭਾਰਤ ਸਾਹਿਬ
1: ਜੀ। ਸੈਣੀ ਸਾਹਿਬ ਜ਼ਿਕਰ ਕੀਤਾ ਤੁਸੀਂ ਬੀਬੀ ਦਾ, ਤੇ ਚਲੋ ਖਹਿਰਾ ਸਾਹਿਬ ਨੇ ਤਾਂ ਫੇਸਬੁੱਕ ਭਰੀ ਹੋਈ ਆ ਆਪਣੀ, ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਬੀਬੀ ਜਿਹੜੀ ਇੰਨੀ ਕਲਪ ਰਹੀ ਹੈ ਅੱਜ ਤੁਹਾਡੇ, ਕਹਿੰਦੇ ਸਿਸੋਦੀਆ ਦੇ ਸੰਦਰਭ ਦੇ ਵਿੱਚ ਕੀਤੇ ਗਏ ਮੈਂ ਇੱਕ ਸੰਖੇਪ ਜ਼ਿਕਰ ਤੋਂ ਹੀ ਤੁਸੀਂ ਇੰਨੀ ਬੁਖਲਾੜ ਦੇ ਵਿੱਚ ਕਿਉਂ ਆ ਗਏ ਹੋ ਮੈਡਮ ਜੀ, ਤੇ ਤੁਹਾਡੀ ਜਿਹੜੀ ਹੈ ਅਸੰਸਦੀ ਅਤੇ ਅਭੱਦਰ ਭਾਸ਼ਾ ਤੁਹਾਡੀ ਮਾੜੀ ਜਿਹੜਾ ਪਰਵਰਿਸ਼ ਨੂੰ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ। ਮੈਂ ਆਪਣੇ ਇਸ ਦੋਸ਼ ਨੂੰ ਮੁੜ ਦੁਹਰਾਉਂਦਾ ਕਿ ਤੁਸੀਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਮੰਤਰੀ ਨਿਵਾਸ ਨੰਬਰ 960 ਦੇ ਵਿੱਚ ਰਹਿ ਰਹੇ ਹੋ, ਜੋ ਮੰਤਰੀ ਡਾਕਟਰ ਰਵਜੋਤ ਸਿੰਘ ਉਹਨਾਂ ਨੂੰ ਅਲਾਟ ਕੀਤੀ ਗਈ ਹੈ, ਪਰ ਹੁਣ ਉਸ ਦੇ ਉੱਤੇ ਮਨੀਸ਼ ਸਿਸੋਦੀਆ ਦਾ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਕਬਜ਼ਾ ਹੈ। ਤੁਸੀਂ ਖੁਦ ਮੰਨਿਆ ਕਿ ਤੁਸੀਂ ਮਕਾਨ ਨੰਬਰ 900 ਜਿਹੜਾ ਆਪਣਾ 59 ਹੈ ਉਹਦੇ ਵਿੱਚ ਰਹਿੰਦੇ ਹੋ, ਤੇ ਜਦਕਿ ਆਪਣੀ ਬੁਖਲਾਟ ਦੇ ਵਿੱਚ ਤੁਸੀਂ ਮਕਾਨ ਨੰਬਰ 961 ਦਿਖਾ ਦਿੱਤਾ ਜੋ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਅਲਾਟ ਹੋਇਆ ਹੈ। ਤੁਸੀਂ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਦਿਲ ਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਹੈ, ਪਰ ਡਾਕਟਰ ਬਲਵੀਰ ਸਿੰਘ ਤਾਂ ਕਹਿੰਦੇ ਅੱਖਾਂ ਦੇ ਮਾਰ ਨੇ, ਫਿਰ ਤੁਸੀਂ ਆਪਣੇ ਮਾਤਾ ਪਿਤਾ ਦੇ ਦਿਲ ਦਾ ਇਲਾਜ ਦਿੱਲੀ ਦੇ ਉਹਨਾਂ ਵਿਸ਼ਵ ਪੱਧਰੀ ਹਸਪਤਾਲਾਂ ਦੇ ਵਿੱਚ ਕਿਉਂ ਨਹੀਂ ਕਰਵਾਉਂਦੇ ਜਿਨ੍ਹਾਂ ਨੂੰ ਤੁਹਾਡੇ ਸੁਪਰੀਮੋ ਕੇਜਰੀਵਾਲ ਨੇ ਬਣਾਇਆ, ਬਜਾਏ ਇਸ ਦੇ ਕਿ ਕਿਸੇ ਮੰਤਰੀ ਦੇ ਸਰਕਾਰੀ ਨਿਵਾਸ ਦੀ ਵਰਤੋਂ ਕੀਤੀ ਜਾਵੇ? ਤੇ ਕੀ ਤੁਸੀਂ ਸਿਸੋਦੀਆ ਦੇ ਪੰਜਾਬ ਦੇ ਵਿੱਚ ਪ੍ਰਭਾਵ ਕਾਰਨ ਮੈਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਰਹੇ ਹੋ? ਜੇਕਰ ਅਜਿਹਾ ਹੈ ਤਾਂ ਸਿਸੋਦੀਆ ਖੁਦ ਸਪਸ਼ਟ ਕਰਨ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕੀ ਪ੍ਰਭਾਵ ਜਾਂ ਭੂਮਿਕਾ ਹੈ। ਅੰਤ ਦੇ ਵਿੱਚ ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਉਸ ਵਿਅਕਤੀ ਤੋਂ ਡਰ ਜਾਵੇ ਜੋ ਆਪਣੇ ਹੀ ਘਰ ਦੇ ਵਿੱਚ ਨਹੀਂ ਰਹਿ ਸਕਦੀ ਤੇ ਆਪਣੇ ਬਜ਼ੁਰਗ ਮਾਤਾ ਪਿਤਾ ਦਾ ਇਲਾਜ ਵੀ ਆਪਣੇ ਖਰਚੇ ਦੇ ਉੱਤੇ ਨਹੀਂ ਕਰਵਾ ਸਕਦੀ। ਖਹਿਰਾ ਜੀ ਸੈਣੀ ਸਾਹਿਬ।
0: ਚਲੋ ਹੁਣ ਖਹਿਰਾ ਸਾਹਿਬ ਵੀ ਬਹੁਤ ਕੁਛ ਕਹਿ ਗਏ ਹੈਗੇ, ਆਪਾਂ ਤਾਂ ਕੀ ਟਿੱਪਣੀ ਕਰਨੀ ਹੈਗੀ ਆ। ਵੱਡੀ ਗੱਲ ਤੇ ਹੈਗੀ ਆ ਦਿੱਲੀ ਤੋਂ ਕਿੱਡੇ ਕਿੰਨੇ ਬੰਦੇ ਆਏ ਹੈਗੇ ਆ, ਇਹ ਤਾਂ ਹੁਣ ਚਲੋ ਈਡੀ ਦੇ ਛਾਪਿਆਂ ਤੋਂ ਬਾਅਦ ਹੀ ਜਿਹੜਾ ਆ ਡਿਸਕਲੋਜ਼ ਹੋਇਆ ਜੀ। ਵੈਸੇ ਵੀ ਜਿਹੜਾ ਹੈਗਾ ਆ ਸਰ ਇਸ ਚੀਜ਼ ਦਾ ਜਿਹੜਾ ਆ ਅਦਰਵਾਈਜ਼ ਕੋਈ ਪਰੂਫ ਨਹੀਂ ਸੀ ਮਿਲਣਾ, ਇੱਕ ਸੈਂਟਰ ਦੀ ਏਜੰਸੀ ਆ ਕੇ ਜਿਹੜੀ ਹੈਗੀ ਇਸ ਚੀਜ਼ ਨੂੰ ਇਸ ਫੈਕਟ ਨੂੰ ਸਰਟੀਫਾਈ ਕਰ ਗਈ ਆ, ਇਹ ਬਹੁਤ ਵਧੀਆ ਹੋਇਆ ਜੀ।
1: ਬਿਲਕੁਲ। ਤੇ ਸੈਣੀ ਸਾਹਿਬ
0: ਅੱਗੇ
1: ਚੱਲੀਏ ਤਾਂ ਆ ਰਿਹਾ ਕਿ ਆਈਟੀ ਦੇ ਵਿੱਚ ਵੀ ਕਾਫੀ ਬੰਦੇ ਲਿਆ ਕੇ ਜਿਹੜੇ ਨੇ ਬਿਠਾ ਦਿੱਤੇ ਆ ਜੀ।
0: ਹਾਂਜੀ ਸਰ, ਉਹਦੇ ਬਾਰੇ ਸਰ ਕੋਈ ਜਿਹੜਾ ਹੈਗਾ ਜੀ ਕੋਈ ਡਾਕੂਮੈਂਟ ਆਪਣੇ ਕੋਲ ਨਹੀਂ ਹੈਗਾ ਜੀ, ਪਰ ਇਹ ਆ ਕਿ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਜੀ ਉਹ ਉਹਨਾਂ ਨੇ ਆਪਣੇ ਆਪਣੇ ਆਈਟੀ ਸੈੱਲ ਐਕਟਿਵ ਕਰ ਦਿੱਤੇ ਹੈਗੇ ਆ ਜੀ। ਤੁਸੀਂ ਆ ਜਿਹੜਾ ਖਹਿਰਾ ਸਾਹਿਬ ਦੀ ਪੋਸਟ ਦੇ ਥੱਲੇ ਦੇਖ ਲਿਓ ਜੀ, ਉਹ ਤੋਂ ਪਤਾ ਲੱਗ ਜਾਂਦਾ ਹੈ ਜੀ ਵੀ ਹਾਂ ਜੀ ਇਹਨਾਂ ਦੇ ਐਕਟਿਵ ਆਈਟੀ ਸੈੱਲ ਐਕਟਿਵ ਹੋ ਗਏ ਆ ਜੀ। ਸੋ ਇਸ ਕਰਕੇ ਜਿਹੜਾ ਉਹ ਹੁਣ ਕੱਲੀ ਕੱਲੀ ਪੋਸਟ ਜਿਹੜੀ ਹੈਗੀ ਆ ਨਾ ਜੀ ਉਹਦੇ ਤੇ ਪੂਰੀ ਪੈਣੀ ਨਜ਼ਰ ਹੈਗੀ ਆ ਜੀ, ਤੇ ਕੱਲੀ ਕੱਲੀ ਪੋਸਟ ਦੇ ਉੱਤੇ ਜਿਹੜਾ ਕਮੈਂਟ ਆ ਰਹੇ ਹੈਗੇ ਜੀ ਉਹਨਾਂ ਤੋਂ ਪਤਾ ਲੱਗ ਜਾਂਦਾ ਹੈਗਾ ਆ ਜੀ ਕੋਈ ਨਾ ਕੋਈ ਬੰਦਾ ਜਿਹੜਾ ਜਿਹਦੀ ਆਈਡੈਂਟੀ ਜਿਹੜੀ ਆ ਡਿਸਕਲੋਜ਼ ਨਹੀਂ ਹੁੰਦੀ ਹੈਗੀ ਤੇ ਉਹ ਜਾਂ ਫੇਕ ਆਈਡੀਆਂ ਦੇ ਤੋਂ ਕਮੈਂਟ ਹੁੰਦੇ ਆ ਜੀ ਉਹ ਪਤਾ ਲੱਗ ਜਾਂਦਾ ਹੈ ਜੀ। ਇਸ ਚੀਜ਼ ਨੂੰ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਜਿਹੜੇ ਹੈਗੇ ਆ ਕਹਿ ਗਏ ਸੀ ਉਸ ਟਾਈਮ ਤੇ ਵੀ ਮੇਰੀ ਜਿਹੜੀ ਪੋਸਟ ਦੇ ਉੱਤੇ ਜਿਹੜੀਆਂ ਜਿਹਦੇ ਕਮੈਂਟ ਕਰਦੇ ਆ ਉਹ ਮੈਨੂੰ ਪਤਾ ਹੈਗੇ ਆ, ਉਹਨਾਂ ਨੇ ਤਾਂ ਕਮਰਾ ਨੰਬਰ ਵਗੈਰਾ ਵੀ ਦੱਸ ਦਿੱਤਾ ਸੀ ਵੀ ਕਿੱਥੇ ਬੈਠੀ ਤੁਹਾਡੀ ਆਈਟੀ ਸੈੱਲ ਦੀ ਟੀਮ ਜੀ।
1: ਬਿਲਕੁਲ।
0: ਇਸ ਕਰਕੇ ਹੁਣ ਸਰ ਜਿਹੜੀ ਹੈਗੀ ਤੁਸੀਂ ਯਾਦ ਕਰੋ ਵੀ ਮਹੀਨਾ ਕੁ ਪਹਿਲਾਂ ਖ਼ਬਰ ਕੀਤੀ ਸੀ ਵੀ 18 ਕਰੋੜ ਰੁਪਇਆ ਜਿਹੜਾ ਹੈਗਾ ਆ ਉਹਨੂੰ ਦਿੱਤਾ ਹੈਗਾ ਆ ਜੀ ਕਿਸੇ ਫਰਮ ਨੂੰ ਵੀ ਉਹ ਆ ਕੇ ਤੇ ਇੱਥੇ ਜਿਹੜਾ ਹੈਗਾ ਆ ਇਹ ਆਈਟੀ ਸੈੱਲ ਦੇ ਤੌਰ ਤੇ ਓਪਰੇਟ ਕਰੇਗੀ ਜਾਂ ਸਰਕਾਰ ਦਾ ਦੇਖੇਗੀ, ਇੰਟਰਸਟ ਵਾਚ ਕਰੇਗੀ ਤੇ ਨਾਲੇ ਪਬਲੀਕੇਸ਼ਨ ਜਾਂ ਉਹਨਾਂ ਦਾ ਜਿਹੜਾ ਹੈਗਾ ਆ ਉਹ ਸਾਰਾ ਕੰਮ ਨੂੰ ਦੇਖਣਾ ਸੀ ਜੀ ਉਹਨਾਂ ਨੇ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਨਾ ਜੀ ਮੋਡਸ ਅਪਰੈਂਡੀ, ਇਹਨਾਂ ਦਾ ਤਰੀਕਾ ਹੀ ਕੰਮ ਕਰਨ ਦਾ ਇਹ ਹੈਗਾ ਆ ਜੀ ਕਿ ਚੀਜ਼ਾਂ ਨੂੰ ਪ੍ਰਚਾਰੋ ਹੀ ਇੰਨਾ ਹੀ ਪ੍ਰਚਾਰੋ, ਇੰਨਾ ਪ੍ਰਚਾਰੋ ਕਰੋ ਭਾਵਾਂ ਗਰਾਊਂਡ ਤੇ ਕੁਛ ਵੀ ਨਾ,
1: ਕੁਛ ਵੀ ਨਾ ਜੀ।
0: ਤੁਸੀਂ ਦਿੱਲੀ ਦੇ ਵਿੱਚ ਉਹਨਾਂ ਤੇ ਜਿਹੜਾ ਆ ਬਾਅਦ ਦੇ ਵਿੱਚ ਆਡੀਟਰ ਜਨਰਲ ਨੇ ਦੋਸ਼ ਲਾਏ ਉਹਨਾਂ ਕੰਮਾਂ ਦਾ ਜਿਹੜੇ ਕੰਮ ਸ਼ੁਰੂ ਹੀ ਨਹੀਂ ਹੋਏ, ਉਹਨਾਂ ਦੀਆਂ ਮਸ਼ਹੂਰੀਆਂ ਦੇ ਖਰਚੇ ਜਿਹੜੇ ਹੈਗੇ ਪਏ ਆ ਜੀ ਉੱਥੇ
1: ਜੀ।
0: ਪਰ ਮਾਫ ਕਰਨਾ, ਏਜੰਸੀ ਜਿਹੜੀਆਂ ਹੈਗੀਆਂ ਉਹ ਦੋਸ਼ ਲਾ ਦਿੰਦੀਆਂ ਹੈਗੀਆਂ, ਜਾਂ ਤਾਂ ਕਿਸੇ ਚੀਜ਼ ਨੂੰ ਕਨਕਲੂਡ ਕਰਕੇ ਲਿਜਾਇਆ ਕਰਨ, ਜਿਹੜੇ ਗਿਲਟੀ ਆ ਉਹ ਬਿਹਾਇੰਡ ਦੀ ਬਾਰਸ ਹੋਣ ਜੀ, ਪਤਾ ਲੱਗੇ ਵੀ ਜੇਲ੍ਹ ਦੇ ਅੰਦਰ ਬੈਠੇ ਆ ਜੀ, ਫਿਰ ਤਾਂ ਜਿਹੜਾ ਹੈਗਾ ਲੋਕਾਂ ਦਾ ਫੇਥ ਬਣੇਗਾ ਜੀ। ਨਹੀਂ ਤਾਂ ਹਰ ਏਜੰਸੀ ਜਿਹੜੀ ਆ ਸ਼ੱਕ ਦੇ ਘੇਰੇ ਚ ਹੀ ਰਹਿੰਦੀ ਆ ਜੀ, ਜਿੱਦਾਂ ਮਰਜ਼ੀ ਆ ਜੀ।
1: ਜੀ ਸਾਹਿਬ ਸਾਹਿਬ, ਸ਼ੱਕ ਦੇ ਘੇਰੇ ਦੀ ਤੁਸੀਂ ਗੱਲ ਕੀਤੀ ਆ, ਚਲੋ ਆਪਣੇ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਦੇ ਉੱਤੇ ਫਿਰ ਮੁੱਦਾ ਜਿਹੜਾ 5 ਕਰੋੜ ਵਾਲਾ ਉਹ ਫਿਰ ਘੇਰਾ ਪਾ ਰਿਹਾ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ। ਹਾਂਜੀ
0: ਭਾਰਤ ਸਾਹਿਬ, ਬੇਨਤੀ ਇਹ ਹੈਗੀ ਆ, ਦਾਸ ਨੇ ਤਾਂ ਇਹ ਗੱਲ ਜਿਹੜੀ ਹੈਗੀ ਆ ਮਹੀਨਾ ਪਹਿਲਾਂ ਹੀ ਦੱਸ ਦਿੱਤੀ ਸੀ, ਜਿੱਦਾਂ 8 ਸਤੰਬਰ ਨੂੰ ਜਦੋਂ ਹੋਇਆ ਸੀ ਤੇ ਮੈਂ 9 ਜਾਂ 10 ਤਰੀਕ ਨੂੰ ਮੈਂ ਦੱਸਿਆ ਸੀ ਵੀ ਦੇਖੋ, ਮੈਂ ਟਵਾਣਾ ਸਾਹਿਬ ਦੇ ਵਿੱਚ ਮੰਚ ਤੇ ਵੀ ਇਹ ਗੱਲ ਕਹਿ ਕੇ ਆਇਆ ਸੀ ਵੀ ਇਹ ਕੇ ਜੀ ਮੀਡੀਆ ਨੇ ਵੀ ਨੈਰੇਟਿਵ ਕਿੱਦਾਂ ਬਣਾਇਆ ਵੀ ਜਿੱਦਾਂ ਬੜੀ ਵੱਡੀ ਰਿਲੀਫ ਮਿਲ ਗਈ ਹੁੰਦੀ ਆ ਤੇ ਉਹਨਾਂ ਨੂੰ ਉਹ ਤੁਸੀਂ, ਔਰ ਮੈਂ ਮੈਨੂੰ ਯਾਦ ਆ ਸਰ ਤੁਸੀਂ ਵੀ ਖਬਰ ਇਸੇ ਤਰੀਕੇ ਨਾਲ ਮੈਨੂੰ ਪੜ੍ਹ ਕੇ ਸੁਣਾ ਰਹੇ ਸੀ ਤੇ ਮੈਂ ਕਿਹਾ ਸੀ ਭਾਈ ਸਾਹਿਬ ਖਬਰ ਏਦਾਂ ਨਾ ਕਰਿਓ। ਹਾਂਜੀ ਮੈਂ ਕਿਹਾ ਇਹ ਜੋ ਖਬਰ ਭੇਜੀ ਗਈ ਆ ਤੁਹਾਨੂੰ ਇਹ ਏਦਾਂ ਨਹੀਂ ਹੈ, ਇਹ ਜਿਹੜੀ ਹੈਗੀ ਸਟੇ ਐਪਲੀਕੇਸ਼ਨ ਤੇ ਉਹਨੇ ਹਾਫ ਰਿਲੀਫ ਦਿੱਤੀ ਆ ਤੇ ਹਾਫ ਨਹੀਂ ਦਿੱਤੀ। ਉਹ ਦੇਖੋ ਜਸਟਿਸ ਰਣਜੀਤ ਸਿੰਘ ਹੁਣੀ ਉਹ ਮਤਲਬ ਜਿਹੜਾ ਹੈਗਾ ਵੈਸੇ ਤਾਂ 30 ਤਰੀਕ ਸੀ ਜੀ ਕੇਸ ਦੇ ਵਿੱਚ ਜੀ, ਬਟ ਉਹਨਾਂ ਨੇ ਜਿਹੜਾ ਹੈਗਾ ਆ ਪਹਿਲਾਂ ਅਪੀਅਰ ਹੋ ਕੇ, ਕਿਸੇ ਕਾਨੂੰਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦਾ ਜੀ ਉਹਨੂੰ 39(4) ਕਹਿੰਦੇ ਹੈਗੇ CPC 39 ਆਰਡਰ 39(4) CPC ਥੱਲੇ ਜਿਹੜਾ ਹੈਗਾ ਆ ਕਿ ਜੇ ਕਿਸੇ ਪਾਰਟੀ ਨੇ ਕੋਰਟ ਨੂੰ ਮਿਸਲੈਡ ਕਰਕੇ ਐਕਸ ਪਾਰਟੀ ਸਟੇ ਲਿਆ ਹੋਵੇ ਤੇ ਉਹਨੂੰ ਵਕੇਟ ਕਰਾਉਣ ਵਾਸਤੇ ਤੇ ਐਪਲੀਕੇਸ਼ਨ ਦਿੱਤੀ ਜਾ ਸਕਦੀ ਜੀ। ਜਰਨਲੀ ਜਿਹੜਾ ਹੈਗਾ ਆ ਅਸੀਂ ਆਮੇ ਹੈਗੇ ਆ ਕਿਉਂਕਿ ਇਹਦੇ ਵਿੱਚ ਵਾਕਈ ਜਿਹੜੇ ਕੰਸੀਲਮੈਂਟ ਆਫ ਫੈਕਟ ਸੀ ਇਹ ਤਾਂ ਦੱਸਿਆ ਹੀ ਨਹੀਂ ਸੀ ਗਿਆ ਕਿਤੇ ਵੀ ਸਾਡੇ ਖਿਲਾਫ਼ ਹਾਈ ਕੋਰਟ ਦੇ ਵਿੱਚ ਮੁਕੱਦਮਾ ਸੀ ਤੇ ਉਸ ਮੁਕੱਦਮੇ ਦੇ ਵਿੱਚ ਜਿਹੜਾ ਆ ਜੱਜਮੈਂਟ ਦੇ ਵਿੱਚ ਇਹ ਗੱਲਾਂ ਲਿਖੀਆਂ ਹੀ ਜਿਹੜੀਆਂ ਉਹਨਾਂ ਨੇ ਬੋਲੀਆਂ ਜੀ।
1: ਲੋਕਲ ਕੋਰਟ ਦੇ ਵਿੱਚ ਇਹ ਜੱਜਮੈਂਟ ਹੀ ਨਹੀਂ ਲਾਈ ਜੀ ਤੇ ਕੋਰਟ ਕਹਿੰਦੀ ਆ ਭਾਈ ਤੁਸੀਂ ਸਾਨੂੰ ਗੁਮਰਾਹ ਕਰ ਰਹੇ ਹੋ ਜਾਂ ਝੂਠ ਬੋਲ ਕੇ ਕੇਸ ਜਿਹੜਾ ਤੁਸੀਂ ਇਲਜਾ ਰਹੇ ਹੋ। ਹਾਂਜੀ
0: ਠੀਕ ਗੱਲ ਹੈ ਕਿ ਉਹ ਫੈਕਟਸ ਹੀ ਨਹੀਂ ਸੀ ਇਹਨਾਂ ਨੇ ਦੱਸੇ, ਇਹਨਾਂ ਨੇ ਤਾਂ ਜਿਹੜਾ ਹੈਗਾ ਆ ਭਈ ਇਦਾਂ ਕਰਕੇ ਸਾਡੇ ਤੇ ਦੋਸ਼ ਲਾਉਂਦਾ ਜੀ ਇਸ ਤਰੀਕੇ ਨਾਲ,
1: ਉਹਨਾਂ ਨੇ ਫਿਰ ਜਿਹੜਾ ਹੈਗਾ ਆ ਕਹੀ ਸੀ ਉਦੋਂ ਪਿਛਲੇ ਦਿਨਾਂ 'ਚ ਕਿ ਜਸਟਿਸ ਜਿਹੜੇ ਰਣਜੀਤ ਸਿੰਘ ਨੇ ਉਹਨਾਂ ਨੇ ਆਪ ਥੋੜੀ ਉਹ ਸਾਰਾ ਕੁਝ ਕਿਹਾ ਤਾਂ ਹਾਈ ਕੋਰਟ ਦੀ ਜੱਜਮੈਂਟ ਆ, ਉਹਨਾਂ ਨੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਆ ਜੀ ਤੇ ਉਹ ਤਾਂ ਇਹਦੇ ਵਿੱਚ ਜਵਾਬ ਦੇ ਇਹ
0: ਸੀਗੀ
1: ਜੀ।
0: ਹੁਣ ਸਟੇ ਐਪਲੀਕੇਸ਼ਨ ਤਾਂ ਉਹਨਾਂ ਨੇ ਡਿਸਮਿਸ ਕਰ ਦਿੱਤੀ ਹੈਗੀ ਆ, ਹੁਣ ਉਹਨਾਂ ਨੇ ਰੱਖ ਲਿਆ ਵੀ ਅਸੀਂ ਪਹਿਲਾਂ ਮੇਨਟੇਨੇਬਿਲਟੀ ਤੇ ਦੇਖਣਾ ਕਿ ਵੈਦਰ ਦਿਸ ਸੂਟ ਇਜ਼ ਮੇਨਟੇਨੇਬਲ ਔਰ ਨਾਟ
1: ਜੀ।
0: ਸਿਰਫ ਇੱਕ ਬੰਦਾ ਗਲਤ ਇਹਨਾਂ ਨੇ ਇੰਪਲੀਟ ਕਰ ਲਿਆ, ਉਹਦੇ ਤੇ ਨਾਲ ਹੀ ਹੁਣ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਵੀ ਨਾਲ ਹੀ ਰਿਲੀਫ ਮਿਲ ਜਾਣੀ ਹੈਗੀ ਆ ਜੀ
1: ਬਿਲਕੁਲ,
0: ਕਿਉਂਕਿ ਉਹਨਾਂ ਨੇ ਵੀ ਤਾਂ ਜਿਹੜਾ ਹੈਗਾ ਉਹਨਾਂ ਦਾ ਵੀ ਸੋਰਸ ਤਾਂ ਉਹੀ ਜੱਜਮੈਂਟ ਆ ਨਾ ਜੀ।
1: ਹਾਂਜੀ ਬਿਲਕੁਲ,
0: ਉਹਨਾਂ ਦਾ ਸੋਰਸ ਵੀ ਉਹੀ ਜੱਜਮੈਂਟ ਆ, ਉਹਨਾਂ ਦਾ ਸੋਰਸ ਵੀ ਉਹੀ ਸਬੂਤ ਹੈਗੇ ਆ ਜਿਹੜੇ ਉਹਨਾਂ ਪਟੀਸ਼ਨਾਂ ਦੇ ਨਾਲ ਲੱਗੇ
1: ਸੀਗੇ ਜੀ
0: ਤੇ ਜਦੋਂ
1: ਜੀ ਬਿਲਕੁਲ
0: ਹਾਂਜੀ ਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਇਹ ਪਬਲਿਕ ਡਾਕੂਮੈਂਟ ਬਣ ਜਾਂਦਾ ਹੈਗਾ ਜੀ। ਇਹ ਵੀ ਆਪਾਂ ਆਪਣੇ ਮਤਲਬ ਵਿਸ਼ਲੇਸ਼ਣ ਦੇ ਵਿੱਚ ਕਿਹਾ ਦੱਸਿਆ ਸੀ ਵੀ ਜਦੋਂ ਕੋਈ ਕੋਰਟ ਦੀ ਜੱਜਮੈਂਟ ਜਿਹੜੀ ਹੈਗੀ ਆ ਜਦ ਤੱਕ ਕੇਸ ਪੈਂਡਿੰਗ ਆ ਤਦ ਤੱਕ ਕੇਸ ਹੁੰਦਾ ਪਾਰਟੀਆਂ ਦਾ, ਉਦੋਂ ਤੱਕ ਨਕਲਾਂ ਲੈ ਸਕਦੀਆਂ ਪਾਰਟੀਆਂ ਕੰਸਰਨਡ ਪਾਰਟੀਆਂ। ਜਦੋਂ ਕੋਈ ਕੇਸ ਡਿਸਪੋਜ਼ ਆਫ ਹੋ ਜਾਂਦਾ ਹੈਗਾ ਆ ਜਾਂ ਮਤਲਬ ਕੋਈ ਫੈਸਲਾ ਆ ਜਾਂਦਾ ਆ ਹਾਂਜੀ, ਜਾਂ ਚਾਹੇ ਭਾਵਾਂ ਵਿਡਰਾਅ ਹੀ ਹੋਇਆ ਹੋਵੇ ਤੇ ਦੈਨ ਉਹ ਪਬਲਿਕ ਡਾਕੂਮੈਂਟ ਬਣ ਜਾਂਦਾ ਆ, ਕੋਈ ਵੀ ਉਹਦੀ ਕਾਪੀ ਕਢਾ ਕੇ ਤੇ ਉਹਨੂੰ ਜਿਹੜਾ ਆ ਪੜ੍ਹ ਸਕਦਾ ਆ ਕਿਸੇ ਵੀ ਮੰਚ ਤੇ, ਕਿਸੇ ਮੰਚ ਦੇ ਉੱਤੇ ਉਹਦਾ ਰੈਫਰੈਂਸ ਦੇ ਸਕਦਾ ਆ ਜੀ, ਉਹ ਡਿਫੇਮੇਸ਼ਨ ਦੀ ਕੈਟਾਗਰੀ ਚ ਨਹੀਂ ਆਊਗਾ ਜੀ।
1: ਪਰ ਸਾਹਿਬ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਆ, ਲੋਕਲ ਕੋਰਟ ਨੇ ਕਹੀ ਆ ਜੱਜ ਸਾਹਿਬਾਨ ਨੇ ਕਿ ਜੇ ਜਿਹੜਾ ਹੁਣ ਜੁਰਮਾਨਾ ਸੀਗਾ ਮਾਨਹਾਨੀ ਜਿਹੜੀ ਆ ਡਾਕਟਰ ਗੁਰਪ੍ਰੀਤ ਕੌਰ ਹੁਣੀ ਕਰ ਰਹੇ ਸਨ, ਕਿ ਹੁਣ ਉਹਨਾਂ ਨੇ ਇਹ ਵੀ ਜਿਹੜੀ ਆ ਪਹਿਲਕਦਮੀ ਦੇ ਦਿੱਤੀ ਆ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ, ਜੇ ਉਹ ਚਾਹੁਣ ਤੇ ਮਾਨਹਾਨੀ ਦਾ ਕੇਸ ਉਲਟਾ ਇਹਨਾਂ ਦੇ ਉੱਤੇ ਕਰ ਸਕਦੇ ਨੇ ਜੀ, ਹਰਜਾਨਾ ਲੈਣ ਦੀ ਬਜਾਏ ਦੇਣਾ ਵੀ ਪੈ ਸਕਦਾ।
0: ਸਰ ਓਹਨਾ ਨੇ ਪ੍ਰੇਅਰ ਨਹੀਂ ਸੀ ਕੀਤੀ, ਅਦਰਵਾਈਜ਼ ਇਸੇ ਕੇਸ ਦੇ ਵਿੱਚ ਕੋਸਟ ਪੈ ਜਾਣੀ ਸੀ
1: ਜੀ।
0: ਉਹ ਕੋਸਟ ਹੁੰਦੀ ਆ 50,000 ਰੁਪਏ ਤੱਕ ਜਿਹੜਾ ਹੈਗਾ ਆ ਵੀ ਆਪਾਂ ਕਲੇਮ ਕਰ ਸਕਦੇ ਹੈਗੇ ਜੀ, ਐਗਜ਼ੈਂਪਲਰੀ ਕੋਸਟ
1: ਜੀ।
0: ਜਦੋਂ ਕੰਸੀਲਮੈਂਟ ਆਫ ਫੈਕਟ ਦੇ ਨਾਲ ਜਿਹੜਾ ਆ ਵੀ ਆਪਾਂ ਕੋਈ ਸਟੇ ਲੈਣੇ ਆ, ਐਕਸ ਪਾਰਟੀ ਸਟੇ ਲੈਣੇ ਆ, ਤੇ ਬਾਅਦ ਵਿੱਚ ਪਤਾ ਲੱਗ ਜਾਂਦਾ ਵੀ ਅਦਾਲਤ ਨੂੰ ਧੋਖਾ ਦਿੱਤਾ ਜਾਂ ਅਦਾਲਤ ਕੋਲੋਂ ਕੋਈ ਚੀਜ਼ਾਂ ਛੁਪਾਈਆਂ ਗਈਆਂ, ਤੇ ਉਹ ਕੋਸਟ ਜਿਹੜੀ ਹੈਗੀ ਆ ਜਿਹੜਾ ਦੂਜਾ ਬੰਦਾ ਕਲੇਮ ਕਰਦਾ ਆ ਤੇ 50,000 ਰੁਪਏ ਤੱਕ ਜਿਹੜਾ ਹੈਗਾ ਉਹ ਕੋਸਟ ਪਾਈ ਜਾ ਸਕਦੀ ਹੈਗੀ ਆ। ਉਹਨਾਂ ਨੇ ਜਿਹੜਾ ਆ ਕਿ ਸ਼ਾਇਦ ਇਹਨਾਂ ਨੇ ਪ੍ਰੇਅਰ ਨਾ ਕੀਤੀ ਹੋਵੇ ਇਸ ਚੀਜ਼ ਦੀ ਤੇ ਮੈਨੂੰ ਕੋਸਟ ਦਵਾਈ ਜਾਵੇ, ਤੇ ਇਸ ਕਰਕੇ ਉਹਨਾਂ ਨੇ ਲਿਬਰਟੀ ਦੇ ਉੱਤੇ ਇਹਨਾਂ ਨੂੰ ਕਰ ਦਿੱਤਾ ਕਿ ਤੁਸੀਂ ਕੰਪਨਸੇਸ਼ਨ ਵਾਸਤੇ ਜਿਹੜਾ ਆ ਸੈਪਰੇਟ ਪ੍ਰੋਸੀਡਿੰਗ ਦਾਇਰ ਕਰ ਸਕਦੇ ਹੋ, ਯੂ ਆਰ ਐਟ ਦਾ ਲਿਬਰਟੀ। ਹਾਂਜੀ, ਤੋ ਉਹਨਾਂ ਨੂੰ ਤੇ ਬਾਕੀ ਮੈਨੂੰ ਨੀ ਲੱਗਦਾ ਕਿ ਉਧਰਲੇ ਪਾਸੇ ਨੂੰ ਚੱਲਣਗੇ, ਕਿਉਂਕਿ ਲਿਟੀਗੇਸ਼ਨ ਜਿਹੜੀ ਹੁੰਦੀ ਆ ਜੀ ਉਹ ਲਿਟੀਗੇਸ਼ਨ ਜੇ ਜ਼ਰੂਰੀ ਹੋਵੇ ਤੇ ਕੰਸਟ੍ਰਕਟਿਵ ਲਿਟੀਗੇਸ਼ਨ ਹੀ ਕਰਨੀ ਚਾਹੀਦੀ ਆ, ਤੇ ਜਿੱਦਾਂ ਦਾ ਜਸਟਿਸ ਰਣਜੀਤ ਸਿੰਘ ਉਹਨਾਂ ਦਾ ਟੈਂਪਰਾਮੈਂਟ ਆ, ਆਈ ਡੋਂਟ ਥਿੰਕ ਕਿ ਉਹ ਮਤਲਬ ਉਧਰਲੇ ਪਾਸੇ ਨੂੰ ਤੁਰਨਗੇ
1: ਜੀ,
0: ਨਹੀਂ ਉਹ ਉਹਨਾਂ ਨੇ ਰਾਜਨੀਤੀ ਕਰਨੀ ਨੀ ਜੀ, ਉਹ ਤਾਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਦੀ ਗੱਲ ਹੈਗੀ ਆ ਜੀ, ਉਹ ਲੋਕ ਹਿੱਤ ਵਾਚਦੇ ਹੈਗੇ, ਉਹਨਾਂ ਨੇ ਪਰਸਨਲ ਹੈ ਨੀ ਜੀ ਉਹਨਾਂ ਦਾ ਕੁਛ ਵੀ,
1: ਤੇ
0: ਕਿਉਂਕਿ ਮੈਂ ਤਾਂ ਇਸ ਚੀਜ਼ ਕਰਕੇ
1: ਇੱਕ ਚੀਜ਼ ਹੋਰ ਮੈਂ ਸੋਚ ਰਿਹਾ ਸੀ, ਕੱਲ ਜਿੱਦਾਂ ਵਲਟੋਹਾ ਸਾਹਿਬ ਦੀ ਗੱਲ ਕੀਤੀ ਸੀ, ਬੋਵਮੈਨ ਕਮਿਸ਼ਨ ਨੇ ਨੋਟਿਸ ਕੱਢਿਆ ਤੇ ਡੀਜੀਪੀ ਨੂੰ ਕਿਹਾ ਉਹਦੇ ਉੱਤੇ ਕਰੋ ਭਾਈ ਕਾਰਵਾਈ ਕਰੋ ਜਾਂ ਕਿੱਦਾਂ ਕਰੋ, ਪਰ ਇਸ ਕੇਸ ਦੇ ਵਿੱਚ 5 ਕਰੋੜ ਮਾਮਲੇ ਦੇ ਵਿੱਚ ਕਿਤੇ ਬੋਵਮੈਨ ਕਮਿਸ਼ਨ ਨਹੀਂ ਦਿਖਿਆ ਜੀ।
0: ਸਰ ਉਹਨਾਂ ਦਾ ਹੀ ਤਾਂ ਹੈਗਾ ਆ ਜੀ ਕਰਿੰਦਾ, ਉੱਥੇ ਤਾਂ ਸੂਬੇ ਮੋਟੋ ਨੋਟਿਸ ਲੈ ਲਿਆ ਸੀਗਾ ਜੀ, ਇੱਥੇ ਨੀ ਹੈਗਾ ਜੀ ਵੀ ਉਹ ਰੇਪ ਵਿਕਟਿਮ ਜਿਹੜੀਆਂ ਪੀੜਿਤ ਜਿਹੜੀਆਂ ਆ ਉਹ ਨਿਆਂ ਮੰਗਦੀਆਂ ਪਈਆਂ। ਸਰ ਉਹ ਵੀ ਬਾਹਰ ਆ ਗਈਆਂ ਜੀ, ਉਹ ਵੀ ਮੀਡੀਆ ਦੇ ਵਿੱਚ ਆ ਗਈਆਂ ਹੈਗੀਆਂ ਜੀ, ਭਾਈ ਸਾਡੇ ਨਾਲ ਜਿਹੜਾ ਧੱਕਾ ਹੋਇਆ ਤੇ ਇਹਨਾਂ ਨੇ ਜਿਹੜਾ ਆ ਭਾਈ ਪੈਸੇ ਲੈ ਕੇ ਤੇ ਬੰਦੇ ਛੱਡ ਦਿੱਤੇ ਜੀ, ਉਹ ਸਰ ਉਹ ਤਾਂ ਗਰੋਸ ਨੈਗਲੀਜੈਂਸ ਆ, ਗਰੋਸ ਨੈਗਲੀਜੈਂਸ, ਏਦਾਂ ਹੋ ਹੀ ਨੀ ਸਕਦਾ ਵੀ 164 ਦੇ ਬਿਆਨ ਹੋਏ ਹੁਣ ਤੇ ਪੁਲਿਸ ਕੈਂਸਲੇਸ਼ਨ ਦੇ ਰਿਹਾ ਜੀ।
1: ਜੀ
0: ਇਹ ਤਾਂ ਹਾਈ ਕੋਰਟ ਤੱਕ ਮਸਲਾ ਜਦੋਂ ਜਾਣਾ ਆ ਉਦੋਂ ਪਤਾ ਲੱਗਣਾ ਹੈਗਾ ਆ ਜੀ, ਹੋ ਸਕਦਾ ਮੈਨੂੰ ਮਤਲਬ ਜਿਹੜੀ ਸਰ ਮੈਨੂੰ ਤਾਂ ਇਹ ਲੱਗਦਾ ਹੈਗਾ ਆ ਵੀ ਉਹ ਜੱਜਿਸ ਜਿਹੜੇ ਆ ਨੇ ਕੈਂਸਲੇਸ਼ਨ ਅਸੈਪਟ ਕੀਤੀ ਆ ਹਾਈ ਕੋਰਟ ਦਾ ਮਨ ਆ ਗਿਆ ਤੇ ਉਹਨਾਂ ਨੇ ਹੋ ਸਕਦਾ ਉਹਨਾਂ ਨੂੰ ਵੀ ਕਾਲ ਕਰ ਲੈਣ, ਉਹਨਾਂ ਦੀ ਐਕਸਪਲੇਨੇਸ਼ਨ ਕਾਲ ਕਰ ਲੈਣ ਜਾਂ ਉਹਨਾਂ ਦੇ ਖਿਲਾਫ ਸਟ੍ਰਿਕਚਰ ਪਾਸ ਕਰ ਦੇਣ। ਕਈ ਵਾਰੀ ਤਾਂ ਇੰਨਾ ਜ਼ਿਆਦਾ ਉਹ ਗਰਮ ਹੋ ਜਾਂਦੇ ਆ ਜੀ, ਉਹ ਮੁੜ ਕੇ ਜੱਜਾਂ ਨੂੰ ਟ੍ਰੇਨਿੰਗ ਵਾਸਤੇ ਭੇਜ ਦਿੰਦੇ ਹੈਗੇ ਜੀ, ਵਰਕ ਵਿਡਰਾ ਕਰ ਲੈਂਦੇ ਉਹਨਾਂ ਕੋਲੋਂ
1: ਜੀ, ਬਿਲਕੁਲ ਜੀ,
0: ਕਿਉਂਕਿ ਕੰਮ ਗਲਤ। ਸਰ ਇੱਕ ਅਸੀਂ ਤਾਂ ਸਧਾਰਨ ਬੁੱਧੀ ਬੰਦੇ ਹੈਗੇ ਆ, ਇੱਕ ਛੋਟੀ ਜਿਹੀ ਕੋਰਟ ਚ ਵਕਾਲਤ ਕਰਦੇ, ਜੇ ਸਾਡਾ ਦਿਮਾਗ ਇਹ ਕੰਮ ਕਰਦਾ ਆ
1: ਤੇ
0: ਕੀ ਵੱਡੇ ਕੁਰਸੀਆਂ ਤੇ ਬੈਠੇ ਹੈਗੇ ਆ, ਉਹਨਾਂ ਦਾ ਨੀ ਦਿਮਾਗ ਕੰਮ ਕਰਦਾ ਇਹ ਚੀਜ਼ ਦਾ ਵੀ ਭਾਈ 164 ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਉਸੇ ਮੈਜਿਸਟ੍ਰੇਟ ਕੋਲ ਸਹੁੰ ਖਾ ਕੇ ਬਿਆਨ ਦੇ ਕੇ ਆਉਂਦੇ ਤੇ ਉਸੇ ਮੈਜਿਸਟ੍ਰੇਟ ਜਿਹੜਾ ਕੈਂਸਲੇਸ਼ਨ ਅਸੈਪਟ ਕਰਦਾ ਵਿਦਆਊਟ ਮਤਲਬ ਜਿਹੜਾ ਟ੍ਰਾਇਲ ਹੈ ਜੀ, ਤਾਂ ਕੋਈ ਚਲਾਨ ਪੇਸ਼ ਨਾ ਕੋਈ ਕੁਛ, ਤੇ ਉਹ ਤਾਂ ਉਸ ਇਸ ਕਰਕੇ ਪਤਾ ਤਾਂ ਲੱਗਦਾ ਆ
1: ਜੀ,
0: ਮੈਜਿਸਟ੍ਰੇਟ ਨੂੰ ਚਾਹੀਦਾ ਸੀ ਕੈਂਸਲੇਸ਼ਨ ਅਸੈਪਟ ਨਾ ਕਰਦਾ ਤੇ ਉਹਨਾਂ ਨੂੰ ਟ੍ਰਾਇਲ ਵਾਸਤੇ ਉਹਦਾ ਕਰ ਦਿੰਦਾ ਫਿਰ ਚਲਾਨ ਪੇਸ਼ ਕਰੋ
1: ਜੀ,
0: ਵੱਧ ਤੋਂ ਵੱਧ ਉੱਪਰ ਅਪੀਲ ਚ ਜਾਂ ਰਿਵੀਜ਼ਨ ਚ ਜਾਂਦੇ ਹੈਗੇ ਤੇ ਮੈਜਿਸਟ੍ਰੇਟ ਨੂੰ ਐਪਰੀਸ਼ੀਏਟ ਕੀਤਾ ਜਾਣਾ ਸੀ ਤੇ ਬਿਲਕੁਲ ਠੀਕ ਕਹਿ ਰਿਹਾ ਮੈਜਿਸਟ੍ਰੇਟ, 164 ਦੇ ਬਿਆਨ ਹੋਏ ਹੈਗੇ ਆ ਤੇ ਉਹ ਤੋਂ ਬਾਅਦ ਤੁਸੀਂ ਚਲਾਨ ਕਿੱਦਾਂ ਨੀ ਪੇਸ਼ ਕਰਨਾ, ਕੋਈ ਵੀ ਨਾ ਗਵਾਹ ਹੋਵੇ, ਕੁੜੀ ਇਕੱਲੀ ਦੇ ਬਿਆਨ ਲਿਖੋ ਤੇ ਚੁੱਪ ਕਰਕੇ ਪੇਸ਼ ਕਰੋ ਚਲਾਨ
1: ਜੀ, ਬਿਲਕੁਲ ਜੀ ਜੀ।
0: ਤੇ ਸਰ ਇਨਵੈਸਟੀਗੇਸ਼ਨ ਏਜੰਸੀ ਧੱਕਾ ਕਰਦੀਆਂ ਆ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ। ਤੇ ਦੂਸਰੇ ਪਾਸੇ ਸੈਣੀ ਸਾਹਿਬ, ਜਿਹੜਾ ਕਾਫੀ ਦਿਨਾਂ ਤੋਂ ਮੁੱਦਾ ਜਿਹੜਾ ਬੱਚਿਆਂ ਦਾ ਪੇਪਰ ਲੀਕ ਦਾ ਜਾਂ ਖਰੀਦੋ ਫਰੋਖਤ, ਉਹਦੇ ਵਿੱਚ ਵੀ ਹਾਈਕੋਰਟ ਦੇ ਵੱਲੋਂ 454 ਅਹੁਦਿਆਂ ਦੀਆਂ ਜਿਹੜੀਆਂ ਨੇ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾਤੀ ਹੈ ਤੇ ਜਾਂਚ ਕਹਿੰਦੇ ਅਸੀਂ CBI ਨੂੰ ਕਿਉਂ ਨਾ ਸੋਚੀਏ, ਸਾਨੂੰ ਇਹ ਸਪਸ਼ਟੀਕਰਨ ਦਿਓ ਜੀ, ਕਿਉਂ ਨਾ ਦਈਏ ਜਾਂਚ ਜਿਹੜੀ CBI ਨੂੰ, 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਜਿਹੜੀ ਭਾਰੀ ਰਕਮ ਵਸੂਲੀ ਜਾ ਰਹੀ ਸੀ ਜੀ ਇਹ ਚ।
0: ਪਰ ਸਾਹਿਬ ਜਸਟਿਸ ਮੋਡਗਿੱਲ ਦੀ ਟਿੱਪਣੀ ਪਤਾ ਕੀ ਆ
1: ਜੀ,
0: ਉਹ ਕਹਿੰਦੇ ਇਨ ਦਾ ਸਟੇਟ ਇੰਪਲਾਇਮੈਂਟ ਇਜ਼ ਸੋਲਡ ਐਟ ਪਬਲਿਕ
1: ਜੀ, ਬਿਲਕੁਲ
0: ਤੇ ਰੁਜ਼ਗਾਰ ਵੇਚਿਆ ਜਾ ਰਿਹਾ ਹੈਗਾ ਆ ਪਬਲਿਕਲੀ
1: ਜੀ,
0: ਹਾਂਜੀ ਭਈ ਪਬਲਿਕਲੀ ਤੁਸੀਂ ਜਿਹੜਾ ਹੈਗਾ ਆ ਭੀ ਆਮ ਜਨਤਾ ਦੇ ਵਿੱਚ ਰੁਜ਼ਗਾਰ ਵੇਚਦੇ ਹੋ
1: ਜੀ,
0: ਤੋ ਇਸ ਕਰਕੇ ਉਹਨਾਂ ਨੇ ਇਹ ਜਿਹੜੀ ਆ ਭੀ ਉਹ ਦੇਖੋ, ਮੈਂ ਤਾਂ ਕਾਕਰੋਚ ਪਾਰਟੀ ਤੇ ਹੈਰਾਨ ਆ ਜੀ, ਉੱਥੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਲਿਆ ਸੀ,
1: ਹੁਣ
0: ਤਾਂ ਤੁਹਾਨੂੰ ਇੱਥੇ ਕਹਿੰਦੇ ਸੀ ਜੀ ਇੱਥੇ ਜਿਹੜਾ ਹੈਗਾ ਆ ਵੀ ਪੇਪਰ ਲੀਕ ਨਹੀਂ ਹੋਇਆ ਹੈ ਜੀ, ਇੱਥੇ ਤਾਂ ਜਿਹੜਾ ਹੈਗਾ ਆ ਅੰਦਰ ਜਿਹੜਾ ਹੈਗਾ ਆ ਉਹ ਤਾਂ ਚੀਟਿੰਗ ਦਾ ਨਕਲ ਦਾ ਮਾਮਲਾ ਆ
1: ਹੈ
0: ਜੀ, ਨਕਲ ਦਾ ਮਾਮਲਾ ਆ ਤੇ ਅਸੀਂ ਜਿਹੜਾ ਆ ਉੱਤੇ ਕਾਰਵਾਈ ਕੀਤੀ ਆ। ਹੁਣ ਤਾਂ ਹਾਈ ਕੋਰਟ ਕਹਿ ਰਹੀ ਹੈਗੀ ਇੰਨੀ ਗੱਲ ਜੀ ਵੀ ਪੇਪਰ ਲੀਕ ਹੋਇਆ ਜੀ, ਤੇ ਹੁਣ ਕੀ ਤੁਸੀਂ ਆਪਣੇ ਮੰਤਰੀ ਜਿਹੜਾ ਹੈਗਾ ਉਹਦਾ ਰਿਜ਼ਾਈਨ ਲਓਗੇ ਜੀ?
1: ਬਿਲਕੁਲ।
0: ਤੋ ਇਹ ਕਰਕੇ ਜਿਹੜਾ ਆ ਬਹੁਤ ਵੱਡੀ ਟਿੱਪਣੀ ਆਈ ਸੀਗੀ। ਤੇ ਚਲੋ ਐਨੀਵੇ ਉਹਨਾਂ ਨੇ ਉਸ ਪਰ ਇਹ ਸਭ ਗੱਲ ਦਿੱਤਾ ਹੈਗੀ ਆ, ਉਹਨਾਂ ਬੱਚਿਆਂ ਦੇ ਵਿੱਚ ਕੁਛ ਇੱਕ ਜਿਹੜੇ ਹੈਗੇ ਆ ਥੋੜੀਆਂ ਨੇ ਹੇਰਾਫੇਰੀ ਕੀਤੀ ਹੋਊਗੀ, ਬਾਕੀ ਜੈਨੂਅਨ ਵੀ ਹੋਣਗੇ। ਉਹਨਾਂ ਦਾ ਵਿਚਾਰਿਆਂ ਦਾ ਦਿਲ ਤੇ ਕੀ ਗੁਜ਼ਰਦੀ ਆ, ਇਸ ਚੀਜ਼ ਨੂੰ ਤਾਂ ਆਪਾਂ ਵਾਰ ਵਾਰ ਕਹਿੰਦੇ ਹੈਗੇ ਆ ਵੀ ਇੱਥੇ
1: ਬਿਲਕੁਲ
0: ਸਰ ਬੱਚੇ ਡਿਪਰੈਸ਼ਨ ਚ ਚਲ ਜਾਂਦੇ ਆ ਜੀ। ਮਿਹਨਤ ਕਰਕੇ ਪੇਪਰ ਦਿੱਤਾ ਹੁੰਦਾ, ਆਸ ਹੁੰਦੀ ਹੈਗੀ ਆ ਪਾਸ ਆਵਾਂਗੇ ਰੁਜ਼ਗਾਰ ਮਿਲੂਗਾ ਜੀ। ਇੱਥੇ ਪਹਿਲਾਂ ਤਾਂ ਬੰਦਿਆਂ ਦੀਆਂ ਉਮਰਾਂ ਜਿਹੜੀਆਂ ਨਿਕਲ ਜਾਂਦੀਆਂ ਹੈਗੀਆਂ ਜੀ, ਇੱਥੇ ਕੋਈ ਐਡਵਰਟਾਈਜ਼ਮੈਂਟ ਹੀ ਨਹੀਂ ਆਉਂਦੀ ਜੀ। ਐਡਵਰਟਾਈਜ਼ਮੈਂਟ ਆਉਂਦੀ ਹੈਗੀ ਤੇ ਆਹ ਚੱਕਰ ਪੈ ਜਾਂਦੇ
1: ਇਹਦੇ ਵਿੱਚ ਨਾ। ਅੱਜ ਚਲੋ ਜੌਬ ਦੇ ਉੱਤੇ ਇਹ ਗੱਲ ਤੁਰ ਪਈ ਹੈ ਕਿ ਇੱਥੇ ਏਦਾਂ ਦੀ ਘਟਨਾ ਵਾਪਰੀ ਸੀ ਕਾਫੀ ਸਮਾਂ ਪਹਿਲਾਂ, ਤੇ ਕੁਲੀਕ ਜਿਹੜੇ ਗੱਲਬਾਤ ਕਰਨ ਲੱਗ ਗਏ ਇਹਦੇ ਉੱਤੇ। ਤੇ ਜਦੋਂ ਮੈਂ ਵੀ ਉਹਨਾਂ ਨੂੰ ਇੰਡੀਆ ਦੀ ਗੱਲ ਦੱਸਣ ਲੱਗਿਆ, ਮੈਂ ਕਿਹਾ ਬਹੁਤ ਸਾਰੇ ਬੱਚੇ ਜਿਹਨਾਂ ਨੇ ਕਰਜ਼ਾ ਚੱਕਿਆ ਹੁੰਦਾ ਹੈ ਉਹ ਸੁਸਾਈਡ ਕਰ ਜਾਂਦੇ ਨੇ, ਜਾਂ ਮਾਪੇ ਕਰ ਜਾਂਦੇ ਨੇ ਕਿ ਕਰਜ਼ਾ ਲਾਉਣਾ ਕਿੱਥੋਂ ਆ। ਤੇ ਬਹੁਤ ਸਾਰੇ ਨੌਕਰੀਆਂ ਤੋਂ ਪਰੇਸ਼ਾਨ ਜਿਹੜੇ ਬੱਚੇ ਨੇ ਉਹ ਜਿਹੜੇ ਨੇ ਨਹੀਂ, ਮਤਲਬ ਕਿ ਕਹਿ ਸਕਦੇ ਉਹਨਾਂ ਨੌਕਰੀਆਂ ਨਹੀਂ ਮਿਲਦੀਆਂ, ਜਾਂ ਉਹ ਕਿਸੇ ਕਾਰਨਾਂ ਕਰਕੇ ਸੁਸਾਈਡ ਵੱਲ ਨੂੰ ਵੱਧਦੇ ਨੇ, ਡਿਪਰੈਸ਼ਨ ਦੇ ਵਿੱਚ ਜਾਂਦੇ ਹੈ। ਤੇ ਇੱਥੇ ਵੀ ਨਾ ਇੱਦਾਂ ਹੀ ਉਹ ਲੜਕੀ ਸੀਗੀ ਇੱਕ, ਬੜੀ ਹੋਣਹਾਰ ਕਹਿ ਲਓ ਕਿ ਬਹੁਤ ਪਰਫੈਕਟ, ਤੇ ਉਹ ਡਾਕਟਰੀ ਬਣਨਾ ਚਾਹੁੰਦੀ ਸੀ ਜਿੱਦਾਂ ਵੀ, ਤੇ ਉਹ ਇੱਦਾਂ ਹੀ ਕਿਤੇ ਗਲਤੀ ਦੇ ਨਾਲ ਉਹਨਾਂ ਦੇ ਕਹਿ ਦਿੱਤਾ ਗਿਆ, ਜਾਂ ਉਹ ਕਹਿੰਦੀ ਉਸ ਕੁੜੀ ਦੇ ਮਨ ਦੇ ਵਿੱਚ ਇਹ ਚੀਜ਼ ਆਈ ਜਦੋਂ ਉਹ ਨੋਟ ਲਿਖ ਕੇ ਗਈ ਕਿ ਮੈਨੂੰ ਇਹ ਕਮਿਊਨਿਟੀ ਜਿਹੜੀ ਹੈ ਜਾਂ ਮੇਰੇ ਜਿਹੜਾ ਸਮਾਜ ਆ ਉਹ ਮੈਨੂੰ ਅਡੋਪਟ ਹੀ ਨਹੀਂ ਕਰਨਾ ਚਾਹੁੰਦਾ। ਕਿੱਡਾ ਵੱਡੀ ਉਹ ਗੱਲ ਕਹਿ ਕੇ ਗਈ ਜੀ ਜਾਂਦੇ ਜਾਂਦੇ, ਚਾਹੇ ਮੈਂ ਇੰਨੀ ਕਾਬਲਤ ਆ, ਮੇਰੇ ਵਿੱਚ ਸਾਰਾ ਕੁਝ ਹੈ, ਪਰਫੈਕਟ ਹਾਂ, ਹਰ ਚੀਜ਼ ਮੇਰੀ ਬਟਿਆਂ ਦੇ ਵਿੱਚ ਹੀ ਨੰਬਰ ਜਿੰਨੇ ਚਾਹੀਦੇ ਉਹ ਤੋਂ ਵੀ ਪਲੱਸ ਦੇ ਵਿੱਚ ਆਉਂਦੇ ਰਹੇ ਨੇ, ਪਰ ਕਮਿਊਨਿਟੀ ਮੈਨੂੰ ਅਸੈਪਟ ਜਾਂ ਸਮਾਜ ਜਾਂ ਇਹ ਜਿਹੜਾ ਢਾਂਚਾ ਹੈਗਾ ਆ ਸਿਸਟਮ ਹੈਗਾ ਉਹ ਮੈਨੂੰ ਅਡੋਪਟ ਨਹੀਂ ਕਰਨਾ ਚਾਹੁੰਦਾ, ਮੇਰੇ ਬਰਾਬਰ ਨਹੀਂ ਹੈ ਜਾਂ ਮੈਂ ਉਹਨਾਂ ਦੇ ਬਰਾਬਰ ਨਹੀਂ ਹੈ ਜਾਂ ਮੈਂ ਘੋਲ ਮਿਲ ਨਹੀਂ ਸਕਦੀ ਉਹਦੇ ਵਿੱਚ।
0: ਪਰ ਇਹਦਾ ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਸੀਂ ਸਾਡੇ ਦੇਸ਼ ਦੀਆਂ ਤਰੀਫਾਂ ਉੱਥੇ ਬਹਿ ਕੇ ਨਾ ਕਰਿਆ ਕਰੋ
1: ਜੀ,
0: ਤੁਸੀਂ ਚੰਗਾ ਉੱਥੇ ਲੋਕਾਂ ਨੂੰ ਇਹ ਦੱਸਦੇ ਸਾਡੇ ਦੇਸ਼ ਬਾਰੇ।
1: ਨਹੀਂ ਸੈਣੀ ਸਾਹਿਬ, ਇੱਥੇ ਵੀ ਚਲੋ ਹਰ ਪਾਸੇ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਘਟਨਾ ਮੇਲ ਖਾਈ ਜਾਂਦੀ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ। ਇਹ ਤੁਹਾਡੀ
0: ਠੀਕ ਆ, ਪਰ ਤੁਸੀਂ ਕੰਪੈਰੀਜ਼ਨ ਕਰਕੇ ਸਾਡੇ ਨਾਲ ਨਾ ਕੰਪੈਰੀਜ਼ਨ ਕਰਿਆ ਕਰੋ, ਦੇ ਕੋਲ ਪਾਕਿਸਤਾਨ ਚ ਇੱਦਾਂ ਹੁੰਦੀ ਹੈ, ਸ਼੍ਰੀਲੰਕਾ ਚ ਇੱਦਾਂ ਹੁੰਦੀ ਹੈ, ਪਰ ਸਾਡੇ ਦੇਸ਼ ਦੀ ਗੱਲ ਨਹੀਂ ਕਰਨੀ ਉੱਥੇ। ਹਾਂਜੀ ਹਾਂਜੀ, ਨਹੀਂ ਤਾਂ ਏਅਰਪੋਰਟ ਤੋਂ ਚੁਕਾਵਾਂਗੇ ਜਦੋਂ ਕਿਤੇ ਇੰਡੀਆ ਆਏ, ਇਹ ਕੋਈ ਤਰੀਕਾ ਨੀ ਹੈਗਾ ਜੀ। ਅਸੀਂ ਜਿੰਨੇ ਮਰਜ਼ੀ ਆਪਣੇ ਘਰ ਭੁੱਖੇ ਮਰਦੇ, 100 ਕਵੀਆਂ ਹੋਣ, ਅਸੀਂ ਬਾਹਰਲੇ ਦੇਸ਼ ਚ ਜਾ ਕੇ ਇੱਦਾਂ ਦੀ ਗੱਲ ਨਹੀਂ ਕਰਨੀ ਹੈਗੀ।
1: ਬਿਲਕੁਲ ਨਹੀਂ, ਇੰਡੀਆ ਜਿਹੜੇ ਮੁਲਕ ਦਾ ਖਾਈਏ ਉਹਦਾ ਉਸਦਾ ਬੁਰਾ ਨੀ ਮੰਗੀਦਾ, ਲੱਕ ਪਰਦੇਸੀ ਹੋਈਏ, ਆਪਣਾ ਦੇਸ਼ ਨੀ ਭੰਡੀਦਾ, ਨਾ ਆਪਾਂ ਇਹਨੂੰ ਭੰਡਦੇ ਆ ਨਾ ਉਹਨੂੰ ਭੰਡਦੇ ਆ ਜੀ, ਆਪਾਂ ਤਾਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਉੱਤੇ ਗੱਲ ਕਰਦੇ ਆ।
0: ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ, ਪਰ ਸਭ ਸੱਚਾਈ ਵੀ ਇਹ ਹੈਗੀ ਆ, ਕਦੋਂ ਤੱਕ ਮੂੰਹ ਮੋੜਾਂਗੇ, ਸੱਚਾਈ ਵੀ ਇਹ ਆ ਜੀ।
1: ਬਿਲਕੁਲ ਹੈ ਜੀ,
0: ਪਰ ਸਭ ਹੁਣ ਜਿਹੜੀ ਹੈਗੀ ਆ ਅੱਜ ਦੀ ਜਿਹੜੀ ਯਾਰ ਉਹ ਕਹਿੰਦੇ ਨਾ ਜੀ ਤੁਲਸੀ ਕਵੀ ਨਾ ਛੋ, ਹਾਂ ਬਿਲਕੁਲ ਜੀ, ਉੱਥੇ ਕਹਿੰਦੇ ਹੈਗੇ ਆ ਨਾ ਜੀ ਤੁਲਸੀ ਇਸ ਸੰਸਾਰ ਮੇ ਕਾਮ ਹੋਤ ਹੈ ਦੋਏ, ਦੁੱਖ ਦੇਵਤ ਦੁੱਖ ਹੋਏ ਸੀ, ਸੁਖ ਦੇਵਤ ਸੁਖ ਹੋਏ। ਹਾਂਜੀ, ਆ ਸਾਰੇ ਸਰੇ ਆਮ ਐਗਜ਼ਾਮਪਲ ਤੁਹਾਡੇ ਸਾਹਮਣੇ ਪਈ ਆ ਜੀ। ਪਰ ਇਹ ਸਭ ਰਾਜੀਤ ਦੀਆਂ ਪੰਜ ਭੈਣਾਂ ਸੀ ਜੀ, ਚਾਰ ਇਹ ਤੋਂ ਵੱਡੀਆਂ ਸੀ
1: ਜੀ,
0: ਤੇ ਇੱਕ ਇਹਦੇ ਕੋਲੋਂ ਛੋਟੀ ਸੀ ਜੀ
1: ਜੀ।
0: ਤੇ ਰਾਜੀਤ ਜਦੋਂ BA ਫਾਈਨਲ ਚ ਪੜ੍ਹਦਾ ਪਿਆ ਸੀ ਤੇ ਇਹਨਾਂ ਦੇ ਪਿਤਾ ਜੀ ਵੀ ਪੁਲਿਸ ਦੇ ਵਿੱਚ ਸੀ, ਤੇ ਇਹ ਇਹਨਾਂ ਦੇ ਕਰਕੇ ਰਾਜੀਤ ਨੂੰ ਹੀ ਮਤਲਬ ਟਾਰਗੇਟ ਕਰਕੇ ਤੇ ਖੜਕੂਆਂ ਨੇ ਇਹਨਾਂ ਦੇ ਘਰ ਹਮਲਾ ਕਰ ਦਿੱਤਾ ਜੀ
1: ਜੀ।
0: ਤੇ ਇਹਨਾਂ ਦੀ ਭੈਣ ਉਹ ਮੈਰਿਡ ਸੀ ਜੀ, ਤੇ ਬਟ ਹੈਗੀ ਸੀ ਇੱਥੇ ਇੱਥੇ ਪੇਕੇ ਸੀ ਜੀ ਉਹ
1: ਜੀ।
0: ਉਹ ਕਹਿੰਦੇ ਸੀ ਵੀ ਰਾਜੀ ਕਿੱਥੇ ਆ, ਰਾਜੀ ਕਿੱਥੇ, ਕੱਢੋ ਬਾਹਰ
1: ਜੀ।
0: ਉਹਨੂੰ ਇਹਨਾਂ ਨੇ ਮਾਵਾਂ ਧੀਆਂ ਨੇ ਅੰਦਰ ਲਕੋਤਾ ਸੀ ਜੀ, ਤੇ ਕੁੜੀ ਨੇ ਕੀਤਾ ਇੱਕ ਬੰਦੇ ਨੂੰ ਜੱਫਾ ਹੀ ਪਾ ਲਿਆ, ਤੇ ਉਹ ਉਹਦੀ ਜਿਹੜੀ ਹੈਗੀ ਅਸਾਲਟ ਡਿੱਗ ਪਈ ਜੀ
1: ਜੀ।
0: ਇਹ ਚੱਕ ਦੌੜ ਕੇ ਆਪ ਚੱਕਣ ਲੱਗੀ ਕੁੜੀ ਉਹ, ਤੇ ਉਹਨੇ ਫਿਰ ਫਟਾਫਟ ਅਸਾਲਟ ਖੋ ਕੇ ਤੇ ਬਰਸਟ ਮਾਰ ਕੇ ਤੇ ਉਹ ਕੁੜੀ ਦੀ ਮੌਤ ਹੋ ਗਈ, ਤੇ ਮਾਂ ਅੱਗੇ ਉਹਦੀ ਤੇ ਮਾਂ ਦੇ ਵੀ ਬਰਸਟ ਵੱਜ ਗਿਆ
1: ਜੀ।
0: ਉਹ ਦੋ ਡੈਥ ਇਹਨਾਂ ਦੇ ਘਰ ਹੋ ਗਈਆਂ ਸੀ, ਤੇ ਜਿਹਦੇ ਕਰਕੇ ਫੇਰ ਉਦੋਂ ਮਾਲ ਸਿੰਘ ਭੁੱਲਰ ਹੁਣੀ ਸੀਗੇ DGP ਤੇ ਪਿਤਾ ਜੀ ਵੀ ਪੁਲਿਸ ਵਿੱਚ ਹੋਣ ਕਰਕੇ, ਤੇ ਫੇਰ ਉਹਨਾਂ ਨੇ ਟੈਰਰਿਸਟ ਅਫੈਕਟਡ ਫੈਮਿਲੀ ਕਹਿ ਕੇ ਦੀ
1: ਜੀ
0: ਇਹਨਾਂ ਨੂੰ ਜੋਬ ਦਿੱਤੀ ਸੀ, ਇੰਸਪੈਕਟਰ
1: ਸਾਹਿਬ
0: ਭਰਤੀ
1: ਹੈਗੇ
0: ਕੀਤਾ ਸੀ
1: ਅੰਦਰ ਹੀ ਸੀਗੇ
0: ਕਿਉਂਕਿ
1: ਉਸ ਸਮੇਂ ਵੀ, ਅੰਦਰ ਹੀ ਸੀਗੇ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ।
0: ਹਾਂਜੀ
1: ਅੱਛਾ ਜੀ
0: ਹਾਂਜੀ ਹਾਂਜੀ ਤੇ ਕੁੜੀ ਨੇ ਦਰਵਾਜ਼ਾ ਲਾਤਾ ਸੀ ਮੈਨੂੰ ਲੱਗਦਾ
1: ਜੀ,
0: ਦੱਸਦੇ ਸੀ ਜੀ। ਜਿਹੜੀ ਗੱਲ ਤੁਸੀਂ ਅੰਡਰਲਾਈਨ ਕਰ ਰਹੇ ਹੈਗੇ ਨਾ ਜੀ, ਮੈਂ ਵੀ ਮਤਲਬ ਜਿਹੜਾ ਹੈਗਾ ਜੀ ਪੁਆਇੰਟ ਆਊਟ ਕੀਤਾ, ਨਹੀਂ ਉਹਨੂੰ ਮੈਨੂੰ ਮੈਨੂੰ ਇਹ ਪਤਾ ਵੀ ਇਹ ਹੈਗਾ ਉੱਥੇ ਘਰੇ ਹੀ ਸੀਗਾ, ਪਰ ਉਹਨਾਂ ਨੂੰ ਪਤਾ ਸੀਗਾ ਵੀ ਘਰ ਅੰਦਰ ਵੜਿਆ ਹੋਇਆ ਤੇ ਇਸ ਕਰਕੇ ਹੈਗਾ ਤਾਂ ਅੰਦਰ ਹੀ ਸੀ
1: ਜੀ ਜੀ ਜੀ
0: ਜੀ ਉਹ ਬਹੁਤ ਦੇਵਰ ਚੇਜ਼ਿੰਗ ਉਹ ਪਿੱਛਾ ਕਰ ਰਹੇ ਸੀ ਜੀ
1: ਜੀ
0: ਤੇ ਮੇਰੇ ਤੋਂ 2 ਸਾਲ ਪਿੱਛੇ ਪੜ੍ਹਦੇ ਸੀ ਜੀ।
1: ਅੱਛਾ ਜੀ ਠੀਕ,
0: ਉਸੇ ਕਾਲਜ ਚ ਅਸੀਂ ਇਕੱਠੇ ਹਾਂਜੀ ਹਾਂਜੀ ਹਾਂਜੀ ਅਸੀਂ ਕਾਲਜ ਡੇ ਤੇ ਰਹੇ ਹੈਗੇ ਆ
1: ਜੀ
0: ਤੇ ਹੀ ਵਾਜ ਵੈਰੀ ਐਕਟਿਵ, ਕੱਦ ਕਾਠ ਸੋਹਣਾ ਸੀਗਾ ਤੇ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਪਛਾਣਿਆ ਜਾਂਦਾ ਜੀ
1: ਬਿਲਕੁਲ ਹੈ ਜੀ।
0: ਪਰ ਸਵਾਲ ਇਹ ਹੈਗਾ ਆ ਕਿ ਉਸ ਮਤਲਬ ਜਿਹੜਾ ਆ ਲੋਸ ਤੋਂ ਬਾਅਦ ਇਹਨਾਂ ਨੂੰ ਉਹਦੇ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਮਾਲ ਸਿੰਘ ਭੁੱਲਰ ਹੋਣਾ ਨੇ ਇੰਸਪੈਕਟਰ ਭਰਤੀ ਕੀਤਾ ਤੇ ਤਰੱਕੀ ਦੀਆਂ ਮੰਜ਼ਲਾਂ ਚੜ੍ਹਦੇ ਹੋਏ ਕਿੱਥੇ ਪਹੁੰਚੇ ਜੀ
1: ਜੀ।
0: ਬਟ ਹੀ ਸਪੇਅਰਡ ਨਨ, ਆਪਣੇ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੇ ਕਿਸੇ ਬੰਦੇ ਨੂੰ ਵੀ ਫਾਲਸ ਇੰਪਲੀਕੇਸ਼ਨ ਜਿਹੜਾ ਹੈਗਾ ਆ ਉਹਤੇ ਕਰਨ ਤੋਂ ਗੁਰੇਜ ਨਹੀਂ ਕੀਤਾ,
1: ਬਖਸ਼ਿਆ ਨਹੀਂ ਕਿਸੇ ਨੂੰ ਜੀ
0: ਨਹੀਂ ਜੀ। ਉਹ ਬੰਦੇ ਦਾ ਕਿਸੇ ਕ੍ਰਾਈਮ ਦੇ ਵਿੱਚ ਰੋਲ ਹੈ ਨਹੀਂ ਸੀਗਾ ਜੀ, ਤਾਂ ਵੀ ਇਹਨਾਂ ਨੇ ਜਿਹੜਾ ਹੈਗਾ ਆ ਸਿਰਫ ਇੱਕ ਛੋਟੀ ਜਿਹੀ ਗੱਲ ਦੇ ਉੱਤੇ ਜਿਹੜਾ ਹੈਗਾ ਆ ਉਸ ਬੰਦੇ ਨੂੰ, ਉਸ ਬੰਦੇ ਦਾ ਇੰਨਾ ਸੀਗਾ ਕਿ ਉਹ ਕਾਂਗਰਸ ਦਾ ਉਹ ਰਾਹੁਲ ਗਾਂਧੀ ਦਾ ਇੰਨਾ ਕੁ ਨੇੜੇ ਤੇ ਬੰਦਾ ਸੀ ਕਿ ਇੱਕ ਵਾਰੀ ਵੀ ਹਿਮਾਚਲ ਦੀ ਚੋਣ ਸੀ ਤੇ ਰਾਹੁਲ ਗਾਂਧੀ ਦੇ ਨਾਲ ਉਹ ਕਿਤੇ ਉਹਦੇ ਕੋਈ ਰਿਸ਼ਤੇਦਾਰ ਹੈਗੇ ਸੀ ਜਿਹਨਾਂ ਰਾਹੀਂ ਉਹ ਰਾਹੁਲ ਗਾਂਧੀ ਨੂੰ ਮਿਲਿਆ ਸੀ ਤੇ ਰਾਹੁਲ ਗਾਂਧੀ ਨੇ ਉਹਨੂੰ ਟਰਸਟ ਕਰਕੇ ਤੇ ਉੱਥੇ ਭੇਜ ਦਿੱਤਾ ਜੀ ਹਿਮਾਚਲ ਚ
1: ਜੀ।
0: ਤੇ ਉਹ ਬੰਦੇ ਨੇ ਨਾ ਜੀ ਉੱਥੋਂ ਹਿਮਾਚਲ ਦੇ ਇਲੈਕਸ਼ਨ ਤੋਂ ਆ ਕੇ ਤੇ ਦਿੱਲੀ ਵਾਪਸ ਚਲਾ ਗਿਆ ਰਾਹੁਲ ਗਾਂਧੀ ਕੋਲ ਤੇ ਵੀ ਮੇਰੇ ਕੋਲ ਇੰਨੇ ਪੈਸੇ ਬਚੇ ਆ ਜੀ
1: ਜੀ
0: ਹਾਂਜੀ। ਉਹ ਕਹਿੰਦਾ ਕਿ ਤੈਨੂੰ ਪੈਸੇ ਤਾਂ ਜਿਹੜੇ ਹੈਗੇ ਇੰਨੇ ਪੈਸੇ ਨਾਲ, ਕਹਿੰਦਾ ਜੀ ਮੇਰੇ ਕੋਲ ਖਰਚੀ ਇੰਨੇ ਹੋਏ ਤੇ ਮੈਂ ਇੰਨੇ ਵਾਪਸ ਤਾਂ ਹੀ ਕਰਨ ਆਇਆ
1: ਜੀ।
0: ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਰਾਹੁਲ ਗਾਂਧੀ ਦਾ ਜਿਹੜਾ ਆ ਵੀ ਬਹੁਤ ਉਸ ਬੰਦੇ ਨਾਲ ਨੇੜਤਾ ਹੋ ਗਈ ਜੀ
1: ਜੀ।
0: ਬਟ ਇਹਨਾਂ ਨੇ ਜਦੋਂ ਉਹਨੂੰ ਫਾਲਸ ਇੰਪਲੀਕੇਟ ਕੀਤਾ ਉਸ ਬੰਦੇ ਨੂੰ ਸਜ਼ਾ ਹੋ ਗਈ, ਨੋ ਡਾਊਟ ਹਾਈ ਕੋਰਟ ਦੇ ਵਿੱਚ ਪਹਿਲੀ ਪੇਸ਼ੀ ਦੇ ਉੱਤੇ ਜਮਾਨਤ ਦੇ ਉੱਤੇ ਵਕੀਲ ਸਾਹਿਬ ਆਰਗੂ ਕਰਨ ਲੱਗੇ ਸੀ ਤੇ ਜੱਜ ਨੇ ਦੇਖਿਆ ਤੇ ਮੈਰਿਟ ਤੇ ਹੀ ਉਹਨਾਂ ਨੇ ਉਸੇ ਵੇਲੇ ਸੁਣ ਕੇ ਤੇ ਉਸੇ ਵੇਲੇ ਉਦਣ ਹੀ ਬਰੀ ਕਰ ਦਿੱਤਾ ਜੀ
1: ਜੀ।
0: ਮਤਲਬ ਫਾਲਸ ਇੰਪਲੀਕੇਸ਼ਨ ਜਿਹੜੀ ਹੈਗੀ ਜੀ ਉਹਦੇ ਵਿੱਚ ਸਜ਼ਾ, ਪਰ ਉਸ ਬੰਦੇ ਦਾ ਜਿਹੜਾ ਹੈਗਾ ਆ 10-20 ਲੱਖ ਰੁਪਇਆ ਤਾਂ ਉਹਦਾ ਜਿਹੜਾ ਹੈਗਾ ਜੀ ਇੱਥੇ ਹੀ ਲੱਗ ਗਿਆ ਸੀਗਾ ਜੀ ਟ੍ਰਾਇਲ ਕੋਰਟ ਦੇ ਵਿੱਚ ਜੀ
1: ਹੁਸ਼ਿਆਰਪੁਰੋਂ। ਫਿਊਚਰ ਵੀ ਖਰਾਬ ਹੋਇਆ,
0: ਫਿਊਚਰ ਇਹ ਖਰਾਬ ਹੋਇਆ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਕਿਉਂਕਿ ਇੱਕ ਵਾਰੀ ਬੰਦਾ ਅੰਦਰ ਚਲ ਜਾਏ ਜਾਂ ਸਜ਼ਾ ਜਾਬਤਾ ਹੋ ਜਾਏ, ਜਿਹੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਨੂੰ ਤਾਂ ਪਲ ਪਲ ਦੀ ਇਨਫੋਰਮੇਸ਼ਨ ਹੁੰਦੀ ਫਲਾਨਾ ਕਿੱਥੇ ਫਲਾਨਾ ਕਿੱਥੇ, ਉਹ ਮੁੜ ਕੇ ਦੁਬਾਰਾ ਉਹ ਲਿੰਕ ਅਸਟੈਬਲਿਸ਼ ਕਰ ਹੀ ਨਹੀਂ ਪਾਇਆ ਜੀ, ਉਹਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ ਜੀ ਬੰਦੇ ਦਾ
1: ਬਿਲਕੁਲ ਜੀ।
0: ਸੋ ਇੱਕ ਇਮਾਨਦਾਰ ਬੰਦਾ ਸਿਰਫ ਜਿਹੜਾ ਹੈਗਾ ਇਸੇ ਕਰਕੇ ਉਹਦਾ ਰਾਜਨੀਤਿਕ ਫਿਊਚਰ ਸੀਗਾ ਬੰਦੇ ਦਾ ਤੇ ਉਹ ਫਿਊਚਰ ਖਤਮ ਹੋ ਗਿਆ ਜੀ। ਇਸ ਕਰਕੇ ਮਤਲਬ ਕੋਈ ਸੋਫਟ ਕਾਰਨਰ ਬਹੁਤਾ ਪਿੰਡ ਵਾਲਿਆਂ ਦਾ ਵੀ ਹੈ ਨਹੀਂ ਸੀਗਾ ਜੀ
1: ਇਹਨਾਂ ਦੇ ਨਾਲ।
0: ਅੱਜ ਜੋ ਹਾਲਾਤ ਤੁਸੀਂ ਜਿੱਦਾਂ ਦੀ ਦੇਖੀ ਹੈਗੇ ਆ ਵੀ ਜਿੱਦਾਂ ਦੀ ਗੱਲਬਾਤ ਉਹਦੇ ਵਿੱਚ ਤੁਸੀਂ ਦੇਖੋ ਨਾ ਕਿ ਮੈਨੂੰ ਲੱਗਦਾ ਸੀ ਵੀ ਚਿਹਰੇ ਤੋਂ ਜਿਹੜਾ ਆ ਕਿ ਇਹ ਬੰਦਾ ਸੋਚਦਾ ਤਾਂ ਹੈ ਨਾ ਜੀ
1: ਜੀ
0: ਸਰ ਉੱਥੇ ਅੱਜ ਜਿਹੜੀ ਆ ਵੀ ਕਿਉਂਕਿ ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ ਜੀ ਕਿ ਅੱਜ ਜਿਹੜਾ ਆ ਪੁਲਿਸ ਨੇ ਰਿਮਾਂਡ ਲਿਆ ਜੀ ਆਪਣੇ ਹੀ SSP ਦਾ ਰਿਮਾਂਡ ਲਿਆ ਜੀ
1: ਬਿਲਕੁਲ ਜੀ
0: ਰਿਮਾਂਡ ਲਿਆ। ਰਿਮਾਂਡ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਹੈਗੀਆਂ ਜੀ ਉਹ ਇਹ ਕਹੀਆਂ ਜੀ ਕਿ ਇਹ ਇੱਕ ਜਿਹੜਾ ਹੈਗਾ ਕਿਸਮ ਦਾ ਰੈਕਟ ਚਲਾਉਂਦਿਆ ਸੀ
1: ਜੀ,
0: ਆਪਣੇ ਚਹੇਤਾ ਜਿਹੜੇ ਹੈਗੇ ਆ ਅਫਸਰ ਲਾ ਕੇ ਤੇ ਉਹਨੂੰ ਜਿਹੜਾ CI ਦਾ ਇੰਚਾਰਜ ਬਣਾ ਦਿੰਦਾ ਸੀ ਇੰਦਰਜੀਤ ਨੂੰ
1: ਜੀ।
0: ਤੇ ਇਹ ਉੱਥੇ ਤੱਕ ਵੀ ਉਹ ਕਹਿ ਗਏ ਕਿ ਇਹ ਪਾਕਿਸਤਾਨ ਤੋਂ ਇਹਨਾਂ ਨੇ ਖੁਦ ਵੀ ਇੱਕ ਵਾਰੀ ਸਪਲਾਈ ਮੰਗਾਈ ਨਸ਼ੇ ਦੀ ਤਾਂ ਕਿ ਦੂਜੇ ਲੋਕਾਂ ਤੇ ਪਲਾਂਟ ਕੀਤੀ ਜਾ ਸਕੇ ਜਾਂ ਉਹਨਾਂ ਤੋਂ ਜਿਹੜਾ ਹੈਗਾ ਆ ਬਲੈਕਮੇਲ ਕੀਤਾ ਜਾ ਸਕੇ
1: ਜੀ।
0: ਅੱਜ ਦੇ ਜਿਹੜਾ ਹੈਗਾ ਆ ਰਿਮਾਂਡ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਵੀ ਕਿਸੇ ਬੰਦੇ ਕੋਲੋਂ 20 ਲੱਖ ਰੁਪਏ ਦੀ ਮੰਗ ਕੀਤੀ ਸੀ ਕਿਸੇ ਦੁਕਾਨਦਾਰ ਨੂੰ ਚੱਕ ਲਿਆ ਸੀਗਾ ਜੀ ਸ਼ਾਮ ਦੇ ਟਾਈਮ
1: ਜੀ,
0: ਮੁੜ ਕੇ CIA ਸਟਾਫ ਲਿਆ ਕੇ ਉਹਨੇ ਇੰਦਰਜੀਤ ਨੇ ਜਿਹੜੇ ਹੈਗੇ ਹੱਡ ਤੋੜੇ ਫੇਰ ਮੁੜ ਕੇ ਇਹਦੀ ਹੱਡ ਇਹਨੇ ਸ਼ਾਮ ਰਾਤ ਨੂੰ ਜਦੋਂ ਗਿਆ ਇਹਨੇ ਕਿਹਾ ਇਹਦੇ ਕੋਲੋਂ 20 ਲੱਖ ਰੁਪਇਆ ਲੈ ਲਓ ਤੇ ਇਹਨੂੰ ਜਾਣ ਦਿਓ। ਉਹ ਕਹਿੰਦਾ ਮੇਰੇ ਕੋਲ ਹੈ ਹੀ ਨੀ, ਮੈਂ ਰਿਸ਼ਤੇਦਾਰਾਂ ਤੋਂ ਵੀ ਮੰਗਾ ਤੇ 5 ਲੱਖ ਤੋਂ ਜ਼ਿਆਦਾ ਨੀ ਮੈਂ ਦੇ ਪਾਊਂਗਾ
1: ਜੀ।
0: ਇਹਨਾਂ ਨੇ 5 ਲੱਖ ਵੀ ਲੈ ਲਿਆ ਤੇ ਮੁੜ ਕੇ ਉਹਦੇ ਤੇ ਜਿਹੜਾ ਹੈਗਾ ਕੇਸ ਵੀ ਬਣਾ ਦਿੱਤਾ ਸੀ। ਇਹ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਰ ਰਹੇ, ਇਹ ਜਿਹੜਾ ਪੁਲਿਸ ਦਾ ਰਿਕਾਰਡ ਆ ਉਹ ਬੋਲਦਾ ਜੀ
1: ਬਿਲਕੁਲ ਜੀ।
0: ਤੇ ਇੱਕ ਘਟਨਾ ਦਾ ਤਾਂ ਪਹਿਲਾਂ ਹੋਰ ਜ਼ਿਕਰ ਹੁੰਦਾ ਜੀ, ਵੀ ਇੱਕ ਲੜਕੀ ਜਿਹੜੀ ਹੈਗੀ ਇਹਨਾਂ ਨੇ ਮਤਲਬ ਉਹ ਟਵਾਣਾ ਸਾਹਿਬ ਨੇ ਵੀ ਮੇਰਾ ਖਿਆਲ ਕਿਸੇ ਟਾਈਮ ਤੇ ਸ਼ੇਅਰ ਕੀਤੀ ਸੀ ਵੀ ਇੱਕ ਲੜਕੀ ਸੀ 7-8 ਸਾਲ ਦੀ, ਉਹਦੇ ਫਾਦਰ ਦੇ ਉੱਤੇ ਜਿਹੜਾ ਹੈਗਾ ਜਾਂ ਫਿਰ ਫਾਲਸ ਇੰਪਲੀਕੇਸ਼ਨ ਦੇ ਵਿੱਚ ਝੂਠਾ ਕੇਸ ਬਣਾ ਦਿੱਤਾ ਸੀ ਇੱਥੇ ਚਿੱਟੇ ਦਾ। ਉਹ ਜਦੋਂ ਦੇਖਣ ਗਈ ਵੀ ਮੇਰੇ ਪਿਓ ਨੂੰ ਹਵਾਲਾਤ ਦੇ ਵਿੱਚ ਰੱਖਿਆ ਹੈ ਤੇ ਉਹਨੇ ਲੰਬਾ ਸਾਹ ਲਿਆ, ਇੱਕਦਮ ਹੌਕਾ ਲਿਆ ਤੇ ਉਹ ਕੁੜੀ ਉੱਥੇ ਡੈਥ ਹੋ ਗਈ ਸੀ ਕੁੜੀ।
1: ਜੀ ਜੀ,
0: ਸੋ ਇਸ ਕਰਕੇ ਇਹੋ ਜਿਹੀਆਂ ਜਦੋਂ ਮਤਲਬ ਬੰਦੇ ਨੇ ਆਹਾਂ ਲਈਆਂ ਹੋਣ ਤੇ ਫਿਰ ਉਹਦਾ ਹਸ਼ਰ ਜਿਹੜਾ ਹੈਗਾ ਆ ਇਹ ਹੀ ਹੁੰਦਾ। ਤੇ ਜੀਰਾ ਸਾਹਿਬ ਤਾਂ ਕਹਿੰਦੇ ਹੁੰਦੇ ਹੈਗੇ ਆ ਜੀ ਵੀ ਦੁੱਖ ਸੁੱਖ ਇੱਥੇ ਹੀ ਹੈਗੇ ਆ ਜੀ,
1: ਬਿਲਕੁਲ
0: ਸਾਰੇ ਹਾਂਜੀ ਵੀ ਨਰਕ ਸਵਰਗ ਇੱਥੇ ਹੀ ਹੈਗਾ ਆ ਜੀ। ਸੋ ਇਸ ਕਰਕੇ ਜੀ ਆਪਣੇ ਕਰਮਾਂ ਦਾ ਫਲ ਜਿਹੜਾ ਆ ਬੰਦੇ ਨੂੰ ਪਾਉਣਾ ਹੀ ਪੈਂਦਾ ਆ ਜੀ,
1: ਬਿਲਕੁਲ
0: ਜਦੋਂ ਮਰਜੀ ਜਿੱਥੇ ਮਰਜੀ ਚਲ ਜਾਓ ਜੀ। ਸੋ ਜੀ ਇਹ ਤਾਂ ਸੀ ਜੀ ਰਾਜਨੀਤੀ, ਹੁਣ ਦੇਖੋ 5 ਦਿਨ ਦਾ ਰਿਮਾਂਡ ਉਤੋਂ ਅੱਗੇ ਕੀ ਕਰਦੇ ਜੀ।
1: ਤੁਸੀਂ ਫਲ ਦੀ ਗੱਲ ਕੀਤੀ ਹੈ, ਕੈਪਟਨ ਸਾਹਿਬ ਕਾਂਗਰਸ ਦੇ ਨਾਲ ਵੀ ਬਗਾਵਤ ਕੀਤੀ ਪਰ ਬਾਅਦ ਦੇ ਵਿੱਚ ਹੁਣ ਬੀਜੇਪੀ ਚ ਬੈਠੇ ਹੈ, ਪਰ ਉੱਥੇ ਜਾ ਕੇ ਕਹਿੰਦੇ ਨੇ ਭਾਈ ਫਲ ਨਹੀਂ ਮਿਲਿਆ ਮੈਨੂੰ ਕਿਸੇ ਵੀ ਤਰ੍ਹਾਂ ਦਾ, ਹਜੇ ਤਾਈ 4 ਸਾਲ ਹੋ ਗਏ, ਕੀ ਬਣਿਆ ਮੈਂ ਤੇਰੀ, ਕਹਿੰਦੇ ਨੇ ਕੀ ਬਣਿਆ ਮੈਂ ਵਾਜਪਾਈ ਬੀਜੇਪੀ ਬੰਦਾ ਬਣ ਕੇ ਜੀ।
0: ਪਰ ਇਹ ਸਭ ਬੇਨਤੀ ਇਹ ਹੈਗੀ ਆ ਕਿ ਜਿੱਦਣ ਕੈਪਟਨ ਸਾਹਿਬ ਇੱਥੇ ਆਏ ਸੀ ਨਾ ਜੀ, ਕੈਪਟਨ ਸਾਹਿਬ ਨਾ ਕਾਹਲੀ ਕਰ ਗਏ
1: ਜੀ।
0: ਕੈਪਟਨ ਸਾਹਿਬ ਨੂੰ ਨਾ ਜਿੱਦਣ ਇਹਨਾਂ ਨੇ ਚਲੋ ਉਹਨਾਂ ਨੇ ਕਿਹਾ ਵੀ ਤੂੰ ਰਿਜ਼ਾਈਨ ਕਰ ਦੇ, ਉਹਨੇ ਚਾਹੀਦਾ ਸੀ ਯਾਰ ਰਿਜ਼ਾਈਨ ਕਰਕੇ ਚੁੱਪ ਕਰਕੇ ਮਹਿਲ ਚ ਜਾ ਕੇ ਬਹਿ ਜਾਂਦਾ ਹੈ ਜੀ। ਚੁੱਪ ਕਰਕੇ ਜਿਹੜਾ ਹੈਗਾ ਆ 2-4 ਮਹੀਨੇ ਇਹਨਾਂ ਦਾ ਤਮਾਸ਼ਾ ਦੇਖ ਲੈਂਦੇ, ਉਹਨੇ ਦੇ ਵਿੱਚ ਹੀ ਜਿਹੜਾ ਹੈਗਾ ਆ ਨਾ ਤਾਂ ਜਿਹੜਾ ਆ ਕਾਂਗਰਸ ਵਾਲਾ ਮੋਹ ਟੁੱਟਣਾ ਸੀ ਇਹਨਾਂ ਤੋਂ
1: ਹੈ
0: ਜੀ, ਆਪ ਦਿੱਲੀ ਜਾ ਕੇ ਜਿਹੜਾ ਹੈਗਾ ਚੱਲ ਜਾਂਦੇ, ਦਿੱਲੀ ਚੱਲ ਜਾਂਦੇ ਆਰਾਮ ਨਾਲ, ਦਿੱਲੀ ਸੈਂਟਰ ਪੋਲਿਟਿਕਸ
1: ਵਾਂਗੂ ਜਿੱਦਾਂ ਮਰਜ਼ੀ
0: ਭਾਈ ਸਾਂਭ ਲਓ ਤੁਸੀਂ ਕਰ ਲਓ
1: ਜੀ।
0: ਓਨੇ ਚਿਰ ਦੇ ਵਿੱਚ ਹੀ ਇਹਨਾਂ ਦਾ ਆਪਸੀ ਖਿਲਾਰਾ ਪੈ ਹੀ ਜਾਣਾ ਸੀ, ਨਵਜੋਤ ਸਿੰਘ ਸਿੱਧੂ ਨੇ ਕਿਹੜਾ ਸੀ ਮੈਨੂੰ ਬਣਾਓ ਤੇ ਉਹਨੇ ਕਿਹੜਾ ਸੀ ਮੈਨੂੰ ਬਣਾਓ, ਆਪ ਚੁੱਪ ਸਾਇਲੈਂਟ ਰਹਿੰਦੇ
1: ਬਿਲਕੁਲ।
0: ਅਲਟੀਮੇਟਲੀ ਕਾਂਗਰਸ ਨੂੰ ਉਹਨਾਂ ਨੂੰ ਹੀ ਭੇਜਣਾ ਪੈਣਾ ਸੀਗਾ ਵੀ ਭਾਈ ਤੂੰ ਹੀ ਕੰਟਰੋਲ ਕਰ ਸਕਦਾ ਆ, ਸਾਡੇ ਕੋਲ ਹੋ ਗਈ ਗਲਤੀ ਤੇ ਉਹਨਾਂ ਨੇ ਮਾਫ਼ੀ ਮੰਗ ਕੇ ਤੇ ਇਹਨੂੰ ਭੇਜਣਾ ਸੀ
1: ਜੀ,
0: ਤੇ ਬੀਜੇਪੀ ਦੇ ਵਿੱਚ ਵੀ ਇੱਜ਼ਤ ਰਹਿ ਜਾਣੀ ਸੀ
1: ਜੀ।
0: ਬੀਜੇਪੀ ਸਨਮਾਨ ਉਹਦਾ ਹੀ ਕਰਦੀ ਹੈਗੀ ਆ ਜਿੱਥੋਂ ਉਹਨੂੰ ਮਤਲਬ ਖਤਰਾ ਹੁੰਦਾ ਆ ਜੀ, ਅਦਰਵਾਈਜ਼ ਜਿਹੜਾ ਹੈ ਜਿੱਥੋਂ ਖਤਰਾ ਮੁੱਕ ਜਾਂਦਾ ਉਹਦਾ ਕਾਹਦਾ ਸਨਮਾਨ ਨੀ
1: ਜੀ।
0: ਹੁਣ ਜਾਂ ਤਾਂ ਜਿਹੜੇ ਹੈਗੇ ਆ ਕੀ ਹੋ ਜਾਂਦਾ ਜੀ, ਵੱਧ ਤੋਂ ਵੱਧ ਕੀ ਕਰ ਲੈਂਦੇ ਜੀ, ਉਹ ਇਹਨਾਂ ਨੇ ਕੁਛ ਨੀ ਸੀ ਕਰਨਾ ਜਦੋਂ ਕਾਂਗਰਸ ਚ ਸੀ ਉਦੋਂ ਨਾ ਕਰ ਸਕੇ, ਤੇ ਫਿਰ ਉਸ ਵੇਲੇ ਤੇ ਉਹਨਾਂ ਨੇ ਜੇ ਪਾਵਰ ਤੋਂ ਚੱਲ ਵੀ ਗਏ ਸੀ ਤਾਂ ਵੀ ਜਿਹੜਾ ਈਡੀ ਵਾਲਿਆਂ ਨੇ ਕੀ ਕਰ ਲੈਣਾ ਸੀ, ਈਡੀ ਨੇ ਕੋਈ ਕਿਸੇ ਜਦੋਂ ਉਹਨਾਂ ਨੂੰ ਖਤਰਾ ਕੋਈ ਨੀ ਸੀ ਭਾਈ ਵੀ ਇਸ ਵੇਲੇ ਉਹਨਾਂ ਨੇ ਜਿਹੜਾ ਹੈਗਾ ਆ ਕਾਂਗਰਸ ਨੇ ਇਹਨਾਂ ਨੂੰ ਜਿਹੜਾ ਆ ਗਤੀਓਂ ਲਾਇਆ ਆ, ਇਸ ਕਰਕੇ ਜਿਹੜਾ ਇਹਨਾਂ ਨੇ ਨਾ ਜੀ ਰਿਸੈਂਟਮੈਂਟ ਦਿਖਾਈ ਵੀ ਜਿੱਦਾਂ ਮੇਰੇ ਤੋਂ ਬਿਨਾਂ ਮੈਂ ਕਾਂਗਰਸ ਬਰਬਾਦ ਹੀ ਕਰ ਦਊਗਾ, ਉਹ ਨੀ ਹੁੰਦਾ ਹੁੰਦਾ ਜੀ। ਪਾਰਟੀਆਂ ਜਿਹੜੀਆਂ ਇੱਕ ਬੰਦਾ ਜਿਹੜਾ ਹੈਗਾ ਆ ਬੰਦਾ ਵੱਡਾ ਨੀ ਹੁੰਦਾ, ਅਹੁਦਾ ਵੱਡਾ ਹੁੰਦਾ ਸਰ, ਜਿੱਦਾਂ ਹੀ ਅਹੁਦਾ ਗਿਆ ਤੇ ਕੈਪਟਨ ਹੁਣੀ ਖਤਮ ਹੋ ਗਏ ਜੀ। ਹੁਣ ਤਾਂ ਇਸ ਏਜ ਦੇ ਵਿੱਚ ਆ ਕੇ ਜਿੱਦਾਂ ਮਰਜ਼ੀ ਮੇਰੇ ਵਾਂਗੂ ਦਾੜੀ ਕਾਲੀ ਕਰੀ ਜਾਣ ਤੇ, ਪਰ ਉੱਠਣ ਲੱਗਿਆ ਤਕਲੀਫ ਜ਼ਰੂਰ ਹੁੰਦੀ ਆ ਜੀ।
1: ਨਹੀਂ ਵੈਸੇ ਸਾਇੰਸਾਂ ਦੀ ਗੋਲੀ ਖਾਣੀ ਪੈਂਦੀ ਹੈ, ਇਹਦੇ ਨਾਲ ਚੰਗਾ ਨੀ ਆਰਾਮ ਨਾਲ ਸੰਨਿਆਸ ਹੀ ਲੈਣ ਤਾਂ ਆਰਾਮ ਨਾਲ ਘਰ ਬੈਠਣ ਨਜ਼ਾਰੇ ਲੈਣ ਜੀ ਨਾਲੇ।
0: ਪਰ ਸਭ ਇਹ ਗੱਲਾਂ ਕਹਿਣ ਦੀ ਲੋੜ ਹੀ ਕੀ ਹੁੰਦੀ ਹੈਗੀ ਚੁੱਪ ਕਰਕੇ ਜਦੋਂ ਆਪਾਂ ਬੋਲਣਾ ਹੀ ਨੀ ਤਾਂ ਸੰਨਿਆਸ ਹੀ ਆ ਜੀ।
1: ਬਿਲਕੁਲ
0: ਸੰਨਿਆਸ ਦਾ ਤਾਂ ਮਤਲਬ ਇਹ ਹੁੰਦਾ ਨਾ ਜੀ ਕਿਵੇਂ ਮੁੜ ਕੇ ਜਿਹੜਾ ਹੈਗਾ ਆ ਜੇ ਤੁਸੀਂ ਕਿਤੇ ਐਕਟਿਵ ਹੁੰਦੇ ਹੈਗੇ ਆ ਤੇ ਹਰ ਕੋਈ ਬੰਦਾ ਕਹਿੰਦਾ ਨਾਲੇ ਤੂੰ ਸੰਨਿਆਸ ਲੈ ਰਿਹਾ ਸੀ ਹੈ
1: ਜੀ,
0: ਉਹਦੇ ਨਾਲੋਂ ਬਿਹਤਰ ਹੈਗਾ ਕਿ ਸਾਇਲੈਂਟ ਹੋ ਕੇ ਬਹਿ ਜਾਣ ਆਰਾਮ ਨਾਲ ਚੁੱਪ ਕਰਕੇ ਜਿਹੜਾ ਹੈਗਾ ਆ ਜੀ।
1: ਬਿਲਕੁਲ
0: ਪਤਾ ਹੀ ਲੱਗ ਗਿਆ ਵੀ ਇਸ ਪਾਰਟੀ ਨੇ ਕੁਛ ਨੀ ਪੱਲੇ ਪਾਉਣਾ, ਇਹ ਬੋਲਣ ਨਾਲ ਵੀ ਕੁਛ ਨੀ ਹੋਣਾ ਜੀ।
1: ਜੀ ਬਿਲਕੁਲ ਜੀ, ਪਰ ਦੂਸਰੇ ਪਾਸੇ ਸਾਇੰਸ ਸਾਹਿਬ ਜਿਹੜੇ ਬੋਲ ਰਹੇ ਨੇ
0: ਕਾਂਗਰਸ ਵੀ ਹੁਣ ਜਿਹੜਾ ਹੈਗਾ ਆ ਕਾਂਗਰਸ ਦਾ ਵੀ ਹੁਣ ਝਾਕਾ ਲੱਥ ਗਿਆ ਹੈਗਾ, ਕਾਂਗਰਸ ਦੇ ਲੀਡਰ ਜਿਹੜੇ ਹੈਗੇ ਆ ਇਹਨਾਂ ਨੂੰ ਅਕਸੈਪਟ ਕਰਨਗੇ ਜੀ, ਉਹ ਗੱਲ ਹੀ ਨੀ ਬਣਨੀ ਜੀ, ਉਹ ਰੁਤਬਾ ਬਣਨਾ ਹੀ ਨੀ ਹੈਗਾ ਜੀ, ਇੱਕ ਦੇ ਵੇਲੇ ਕਮਾਂਡ ਹੁੰਦੀ ਹੈਗੀ ਆ ਜੀ, ਬਾਅਦ ਕਿੱਥੇ ਹੁੰਦੀ ਜੀ, ਹੁਣ ਸਾਰੇ ਹੀ ਕੈਪਟਨ ਆ, ਅਗਲੇ ਕਹਿੰਦੇ ਗੱਲਾਂ ਕਰਕੇ ਇੱਕ ਕੈਪਟਨ ਸੀ ਹੁਣ ਅਸੀਂ ਸਾਰੇ ਕੈਪਟਨ ਆ
1: ਜੀ।
0: ਹਾਂਜੀ,
1: ਤੇ ਸੈਣੀ ਸਾਹਿਬ ਜਿਹੜਾ ਡਿਬਰੂਗੜ੍ਹ ਵਿੱਚ ਕੈਪਟਨ ਬੈਠਾ ਹੈ ਮਨਪ੍ਰੀਤ ਤਿਆਲੀ ਸਾਹਿਬ ਕਹਿੰਦੇ ਆ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਬਾਰੇ ਕਿ ਉਹ ਦੋ ਹਲਕਿਆਂ ਤੋਂ ਕਹਿ ਸਕਦੇ ਕਿ ਚੋਣ ਜਿਹੜੀ ਆ ਲੜ ਸਕਦੇ ਹੋ, ਚਾਹੇ ਮਾਝੇ ਤੋਂ ਹੋਵੇ ਤੇ ਚਾਹੇ ਮਾਲਵੇ ਦੇ ਵਿੱਚ, ਦੋਵੇਂ ਪਾਸੇ ਕਹਿੰਦੇ ਬੇੜੀਆਂ ਚ ਪੈਰ ਰੱਖਣਗੇ ਜੀ।
0: ਚਲੋ ਚੰਗੀ ਗੱਲ ਹੈਗੀ ਆ, ਇਹ ਹਰ ਇੱਕ ਬੰਦੇ ਦਾ ਅਧਿਕਾਰ ਹੈਗਾ ਆ ਜੀ,
1: ਜੀ
0: ਕਾਨੂੰਨ ਇਜਾਜ਼ਤ ਦਿੰਦਾ ਆ ਜੀ, ਪਰ ਇਹ ਆ ਵੀ ਉਹ ਜਸਟਿਸ ਕਿਸ ਹਲਕੇ ਨੂੰ ਵੀ ਛੱਡਣਗੇ ਜੀ,
1: ਜੀ
0: ਮੰਨ ਲਓ ਦੋਨਾਂ ਤੋਂ ਜਿੱਤ ਜਾਂਦੇ ਹੈਗੇ ਆ ਤੇ ਇੱਕ ਤਾਂ ਜਿਹੜਾ ਛੱਡਣਾ ਪਊਗਾ ਜੀ,
1: ਜੀ
0: ਕੀ ਮਾਲਵਾ ਛੱਡਣਗੇ ਜਾਂ ਮਾਝਾ ਛੱਡਣਗੇ
1: ਜੀ,
0: ਜਾਂ ਪਹਿਲਾਂ ਹੀ ਡਿਕਲੇਅਰ ਕਰ ਦੇਣ ਜੀ ਵੀ ਜੇ ਮੈਂ ਦੋਨਾਂ ਤੋਂ ਜਿੱਤ ਗਿਆ ਤੇ ਫਿਰ ਮੈਂ ਆਹ ਛੱਡਣੀ ਆ ਤੇ ਆਹ ਰੱਖਣੀ ਆ ਜੀ।
1: ਜੀ
0: ਇਹ ਤਾਂ ਸਮੇਂ ਦੀ ਗਰਭ ਦੇ ਵਿੱਚ ਹੈਗਾ ਜੀ, ਵੀ ਦੇਖੋ ਇਹਦੇ ਸਿਰ ਤੇ ਸਿਹਰਾ ਲੱਗਣਾ ਜੀ।
1: ਜੀ ਬਿਲਕੁਲ।
0: ਵੈਸੇ ਏਦਾਂ ਆ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਹੁਤ ਹੋ ਗਏ ਆ ਤੇ ਮੰਤਰੀ ਘੱਟ ਹੈਗੇ ਆ ਜੀ,
1: ਬਿਲਕੁਲ ਹੈ ਜੀ।
0: ਤੇ ਇਸ ਕਰਕੇ ਦੇਖਦੇ ਹੈਗੇ ਆ ਜੀ। ਇਹ ਉਹਨਾਂ ਦੀ ਚਲੋ ਜੀ ਚੋਇਸ ਹੈਗੀ ਆ, ਤੇ ਕਾਨੂੰਨ ਇਜਾਜ਼ਤ ਦਿੰਦਾ ਆ, ਇਸ ਕਰਕੇ ਉਹਨਾਂ ਨੂੰ ਜਰੂਰ ਦੋ ਦੀਆਂ ਵੀ ਭਾਵੇਂ ਤਿੰਨ ਲਾ ਲੈਣ, ਉਹਦੇ ਵਿੱਚ ਕਿਹੜੀ ਗੱਲ ਹੈਗੀ ਆ, ਘਰ ਘਰ ਦੀਆਂ ਹੀ ਸੀਟਾਂ ਆ, ਕਿਹੜਾ ਕਿਤੋਂ ਲੈਣ ਜਾਣੀ ਆ ਜੀ।
1: ਜੀ ਬਿਲਕੁਲ।
0: ਇਹ ਤਾਂ ਕਾਂਗਰਸ ਨੂੰ ਹੁੰਦਾ ਨਾ ਵੀ ਸੀਟਾਂ ਜਿਹੜੀਆਂ ਪਿਓ ਪੁੱਤ ਨੂੰ ਨੀ ਦਿੰਦੇ।
1: ਜੀ
0: ਉਹ ਰਾਣਾ ਗੁਰਜੀਤ ਦੇਖੋ ਕਾਮਯਾਬ ਹੋ ਗਿਆ ਸੁਲਤਾਨਪੁਰ ਤੋਂ, ਉਹਨੇ ਕਿਹਾ ਸੀ ਜੇ ਮੇਰਾ ਮੁੰਡਾ ਜਿਹੜਾ ਹਾਰ ਗਿਆ ਤੇ ਮੈਂ ਕਹਿੰਦਾ ਸਾਰੀ ਉਮਰ ਲਈ ਰਾਜਨੀਤੀ ਨੂੰ ਸੰਨਿਆਸ ਲੈ ਲਓ।
1: ਜੀ
0: ਹਾਂਜੀ, ਉਹਨੇ ਮੁੰਡਾ ਆਪਣਾ ਕਾਂਗਰਸ ਦੇ ਜਿਹੜਾ ਹੈਗਾ ਕੰਟੈਸਟਿੰਗ ਕੈਂਡੀਡੇਟ ਨਾਲ ਵੋਟ ਜਿਤਾ ਕੇ ਲੈ ਆਉਂਦਾ ਜੀ।
1: ਜੀ
0: ਹੁਣ ਵੀ ਜਿਹੜਾ ਹੈਗਾ ਆ, ਜੇ ਕਾਂਗਰਸ ਨੇ ਏਦਾਂ ਦੀ, ਕਾਂਗਰਸ ਨੂੰ ਨਾ ਮੰਥਨ ਜਿਹੜਾ ਹੈਗਾ ਆ ਵੀ ਸਟੇਟ ਦੇ ਅੰਦਰ ਬਹਿ ਕੇ ਜਿਹੜਾ ਆ ਉਹ ਕਰਨਾ ਚਾਹੀਦਾ, ਫੇਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ, ਦੇਖੋ ਇਹਨਾਂ ਦਾ ਵਰਕਰ ਜਿਹੜਾ ਆ ਜਰੂਰ ਐਕਟਿਵ ਹੈਗਾ
1: ਜੀ,
0: ਕਾਂਗਰਸ ਦਾ ਵਰਕਰ ਜਰੂਰ ਐਕਟਿਵ ਹੈਗਾ। ਦੂਜਾ ਇਹ ਆ ਕਿ ਸੈਕੂਲਰ ਛਵੀ ਹੋਣ ਕਰਕੇ ਨਾ ਜੀ ਥੋੜੀ, ਤੇ ਲੋਕੀ ਜਿਹੜੇ ਆ ਪੜ੍ਹੇ ਲਿਖੇ ਲੋਕੀ ਜਿਹੜੇ ਹੈਗੇ ਆ ਉਹਨਾਂ ਦੀ ਚੋਇਸ ਜਿਹੜੀ ਹੈਗੀ ਆ ਇਹ ਕਾਂਗਰਸ ਹੁੰਦੀ ਆ ਜੀ। ਜਿਹੜੇ ਹਾਂਜੀ ਬਹੁਤੇ ਪੰਥਕ ਨਹੀਂ ਹੈਗੇ ਜਿਹੜੇ ਬੰਦੇ, ਉਹ ਕਹਿੰਦੇ ਠੀਕ ਗੱਲ ਹੈਗੀ ਆ ਵੀ ਸਿਰਫ ਜਿਹੜੀ ਆ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈਗੀ ਆ, ਕੋਈ ਧਰਮ ਦੇ ਨਾਲ ਬਹੁਤਾ ਜਿਹੜਾ ਹੈਗਾ ਆ ਚਰਚਾ ਧਰਮ ਤੇ ਤਾਂ ਨਹੀਂ ਹੋਣਾ ਹੋਣੀ।
1: ਬਿਲਕੁਲ ਹੈ ਜੀ।
0: ਜੀ ਸਰ,
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੈਨੀਫੈਸਟੋ ਦੀ ਜਿਹੜੀ ਤਿਆਰੀ ਕਰ ਰਿਹਾ ਹੈ ਤੇ ਅੱਜ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਹੈ 27 ਦੀਆਂ ਚੋਣਾਂ ਦੇ ਨੂੰ ਲੈ ਕੇ, ਤੇ ਦੇਖਦੇ ਆ ਕੀ ਕੁਝ ਮੈਨੀਫੈਸਟੋ ਦੇ ਵਿੱਚ ਆਉਂਦਾ ਹੈ। ਜਿੱਥੇ ਪਹਿਲਾਂ 9 ਮੈਂਬਰੀ ਇਹ ਕਮੇਟੀ ਸੀਗੀ ਉਹ ਵਧਾ ਕੇ ਹੁਣ 20 ਮੈਂਬਰੀ ਕਰ ਦਿੱਤੀ, ਗਿਣਤੀ ਵਧਾਤੀ ਇਹਦੀ, ਤੇ ਕਿਵੇਂ ਦੇਖਦੇ ਹੋ ਜੀ? ਵੈਸੇ ਲੋਕਾਂ ਦੇ ਵਿੱਚ ਸਟੇਜਾਂ ਦੇ ਉੱਤੇ ਤਾਂ ਲਾਰੇ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਯੋਜਨਾਵਾਂ ਤਾਂ ਲਾਗੂ ਕਰੀ ਜਾ ਰਹੇ ਆ, ਪਰ ਅਸਲ ਦੇ ਵਿੱਚ ਤਾਂ ਮੈਨੀਫੈਸਟੋ ਦੇ ਵਿੱਚ ਜੋ ਕੁਝ ਆਏਗਾ ਉਹ ਦੇਖਣਾ ਹੋਏਗਾ ਜੀ।
0: ਨਹੀਂ, ਅਕਾਲੀ ਦਲ ਨੂੰ ਮੇਰਾ ਸੁਝਾਅ ਰਹਿਣ ਸਰਾਵਾਂ ਦੇ ਨਾਲ ਜਿਹੜਾ ਹੈਗਾ ਆ ਵੀ ਗੁਰਦੁਆਰੇ ਤੋਂ ਕੋਈ ਡਿਸਟੈਂਸ ਰੱਖ ਲੈਣ ਜੀ, ਵੀ 500 ਮੀਟਰ ਹਟ ਕੇ ਤੇ ਹੋਟਲ ਜਿਹੜਾ ਹੈਗੇ ਆ ਉਹ ਅਵੇਲੇਬਲ ਹੋਇਆ ਕਰਨਗੇ, ਹੋਟਲ ਖੋਲ ਦਿੱਤੇ ਜਾਣਗੇ ਜੀ। ਤੇ ਉਹ ਅੱਜ ਕੱਲ ਚੱਲ ਰਿਹਾ ਹੈਗਾ ਆ ਜੀ, ਇੱਥੇ ਜਿਹੜਾ ਆ ਜੋ ਹਾਲਾਤ ਹੈਗੇ ਆ ਜੀ, ਮੈਨੀਫੈਸਟੋ ਕੀ ਕਰਨਾ ਜੀ, ਪਹਿਲਾਂ ਇੱਜ਼ਤ ਬਚਾਓ ਮੁਹਿੰਮ ਦਾ ਚਲਾ ਲਓ
1: ਜੀ।
0: ਪਰ ਲੋਕੀ ਬਹੁਤ ਗੱਲਾਂ ਕਰਦੇ ਹੈਗੇ ਆ, ਨਹੀਂ ਸੁਣੀਆਂ ਜਾਂਦੀਆਂ ਜੀ। ਸੋ ਇਸ ਕਰਕੇ ਵੀ ਤੁਸੀਂ ਦੇਖੋ ਤਾਂ ਸਹੀ ਤੁਹਾਡੀਆਂ ਸਰਾਵਾਂ ਦੇ ਵਿੱਚ ਕਿੰਨੇ ਕਿੰਨੇ ਦਿਨ ਤੁਸੀਂ ਠਹਿਰਾ ਰਹੇ ਹੈਗੇ ਆ,
1: ਇੱਕ
0: ਮੇਨ ਤੁਹਾਡੀ ਐਡਮਿਨਿਸਟ੍ਰੇਸ਼ਨ ਤਾਂ ਨੇੜੇ ਲਿਆ ਹੈ ਜੀ, ਤੁਹਾਨੂੰ ਪਤਾ ਹੀ ਨਹੀਂ ਵੀ ਥੱਲੇ ਕੀ ਹੋ ਰਿਹਾ ਜੀ, ਫਿਰ ਤੁਸੀਂ ਐਡਮਿਨਿਸਟ੍ਰੇਸ਼ਨ ਕਰਦੇ ਕਾਹਦੀ ਆ ਜੀ,
1: ਜੀ
0: ਕੀ ਤੁਹਾਡਾ ਕੰਟਰੋਲ ਆ ਵੀ ਜਿੱਥੇ ਜਿਹੜਾ ਬੰਦਾ ਬੈਠਾ ਹੈਗਾ ਆ ਉਹੀ ਰਾਜਾ ਬਣਿਆ ਆ ਜੀ, ਚੜਾਵੇ ਦੇ ਸਿਰ ਤੇ ਤੁਸੀਂ ਐਸ਼ਾਂ ਕਰਦੇ ਹੈਗੇ ਆ ਜੀ।
1: ਜੀ
0: ਸੋ ਇਸ ਕਰਕੇ ਮਹਾਰਾਜ ਇਹਨਾਂ ਦੀ ਤਾਂ ਗੱਲ ਮੈਨੀਫੈਸਟੋ ਦੇ ਵਿੱਚ ਦੇਖ ਲੈਣ, ਜੋ ਮਰਜ਼ੀ ਕਰ ਲੈਣ ਜੀ, ਪਰ ਜੋ ਆਹ ਡੈਂਟ ਪੈ ਗਿਆ ਨਾ ਜੀ, ਪਰ ਸਭ ਗੱਲ ਤਾਂ ਇਹ ਹੈਗੀ ਇਹ ਘਟਨਾ ਤਾਂ ਜ਼ਾਹਰ ਹੋ ਗਈ
1: ਜੀ,
0: ਖਰੇ ਕਿੰਨੀਆਂ ਘਟਨਾਵਾਂ ਅੱਗੇ ਵਾਪਰਤੀਆਂ ਸੀ
1: ਜੀ,
0: ਇੱਜ਼ਤ ਬਚਾਉਣ ਦਾ ਮਾਰਾ ਹਰ ਕੋਈ ਬੰਦਾ ਚੁੱਪ ਕਰ ਜਾਂਦਾ ਕਈ ਵਾਰੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਅਕਾਲੀ ਦਲ ਦਾ ਸਰ ਜਿਹੜਾ ਆ ਪਹਿਲਾਂ ਬਿਲਕੁਲ ਸਰ ਸਿੱਧਾ ਟੱਕਰ ਦਿਸਦੀ ਪਈ ਸੀ ਵੀ ਹਾਂ ਜੀ ਅਕਾਲੀ ਦਲ ਆ ਜਾਊਗਾ ਜੀ,
1: ਜੀ
0: ਆਹ ਘਟਨਾ ਜਿਹੜੀ ਹੈਗੀ ਆ ਇਹਨੇ ਏਦਾਂ ਦਾ ਡੈਂਟ ਪਾਇਆ ਹੈਗਾ ਆ ਜੀ ਕਿ ਲੋਕਾਂ ਦੇ ਹਿਰਦੇ ਦੁਖੀ ਤਾਂ ਹੋਏ ਆ ਜੀ,
1: ਜੀ
0: ਜਿਹੜਾ ਵੀ ਮਤਲਬ ਆਸਥਾ ਰੱਖਦਾ ਹੈਗਾ ਆ ਜੀ ਉਹ ਦੁਖੀ ਆ ਜੀ ਇਹਨਾਂ ਦੀਆਂ ਮਤਲਬ ਇਹ ਗੱਲਾਂ ਸੁਣ ਕੇ ਜੀ, ਤੇ ਹਜੇ ਤਾਂ ਰਾਜ ਭਾਗ ਹੈ ਨੀ, 10 ਸਾਲ ਹੋ ਗਏ ਆ ਤੇ ਫੇਰ ਇਹੋ ਜਿਹੇ ਕੰਮ ਕਰਦੇ ਹੈਗੇ, ਜੇ ਇਹਨਾਂ ਦੇ ਰਾਜ ਆ ਜਾਂਦਾ ਫੇਰ ਕੀ ਹੋਊਗਾ ਜੀ।
1: ਬਿਲਕੁਲ।
0: ਹੁਣ ਤਾਂ ਚਲੋ ਗੱਲ ਬਾਹਰ ਆ ਜਾਂਦੀ ਹੈਗੀ, ਫੇਰ ਤਾਂ ਜੇ ਰਾਜ ਭਾਗ ਇਹਨਾਂ ਦਾ ਹੋਵੇ ਫੇਰ ਕਿੱਥੇ, ਫੇਰ ਤਾਂ ਇਹੋ ਜਿਹਾ ਵਿਕਟਮ ਜਿਹੜਾ ਹੈਗਾ ਆ ਉਹ ਆਉਣਾ ਹੀ ਨੀ ਬਾਹਰ ਜੀ, ਉਹਨਾਂ ਨੇ ਪਹਿਲਾਂ ਹੀ ਇਲੀਮੀਨੇਟ ਕਰ ਲੈਣੇ ਹੈਗੇ ਜੀ।
1: ਜੀ
0: ਸੋ ਇਸ ਕਰਕੇ ਦੇਖੋ ਸਰ ਅੱਗੇ ਸਟੇਟ ਦਾ ਕਿੱਦਾਂ ਦਾ ਮਾਹੌਲ ਬਣਦਾ ਆ ਜੀ, ਬਟ ਇਹ ਆ ਵੀ ਮੈਂ ਦੇਖਿਆ ਵੀ ਕੈਪਟਨ ਸਾਹਿਬ ਦੀ ਪੋਲੀਟੀਕਲ ਆਬਜ਼ਰਵੇਸ਼ਨ ਜਿਹੜੀ ਆ ਨਾ ਜੀ,
1: ਜੀ
0: ਉਹ ਠੀਕ ਆ ਸਰ, ਜੋ ਦਿਸਦਾ ਪਿਆ ਜੀ ਉਹਨਾਂ ਦੇ ਪੋਲੀਟੀਕਲ ਆਬਜ਼ਰਵੇਸ਼ਨ ਠੀਕ ਆ ਜੀ, ਆਖਰ ਉਹਨਾਂ ਨੇ ਵੀ ਜ਼ਿੰਦਗੀ ਦੇਖੀ ਆ ਸਰ
1: ਜੀ। ਬਿਲਕੁਲ
0: ਜੀ, ਭਾਰਤ ਸਾਹਿਬ
1: ਸੈਣੀ ਸਾਹਿਬ ਉਸਤਾਦ ਜੀ ਕਹਿੰਦੇ ਆ ਆਪ ਚੰਡੀਗੜ੍ਹ ਜਾਣ ਜੋਗੇ ਨਹੀਂ, ਜਿਹੜੇ ਰਹਿੰਦੇ ਨੇ ਉਹਨਾਂ ਨੂੰ ਜਰਦੇ ਨਹੀਂ, ਨਾ ਅਸੀਂ ਕਹਿੰਦੇ ਚੰਡੀਗੜ੍ਹ ਜਾਈਏ ਨਾ ਉੱਥੇ ਰਹਿਣ ਵਾਲਿਆਂ ਨੂੰ, ਕਿਤੇ ਰਹਿਣ ਦਿੰਦੇ ਅਸੀਂ ਨਫ਼ਰਤ ਜਾਂ ਚੰਗੇ ਕਹੀਏ ਜੀ। ਹਾਂਜੀ
0: ਦੇਖੋ ਜੀ ਗੱਲ ਏਦਾਂ ਹੈਗੀ ਆ, ਸਾਨੂੰ ਕੀ ਪਤਾ ਅਖਬਾਰਾਂ ਉੱਥੋਂ ਚੱਲਦੀਆਂ ਹੈਗੀਆਂ, ਸਾਰਾ ਅਸੀਂ ਆਪ ਚੰਡੀਗੜ੍ਹ ਵਾਲੇ ਕਹਿੰਦੇ ਹੈਗੇ ਠੀਕ ਗੱਲ ਹੈ ਜੀ, ਪਰ ਰਿਪੋਰਟਾਂ ਜਿਹੜੀਆਂ ਆਉਂਦੀਆਂ ਆ ਅਸੀਂ ਤਾਂ ਉਹੀ ਕਹਿ ਰਹੇ ਹੈਗੇ ਆ ਜੀ, ਬਾਕੀ ਤਾਂ ਕੋਈ ਨੀ, ਸਾਡਾ ਤਾਂ ਹਿਰਦੇ ਬੁਲੰਗੜਿਆ ਗਿਆ ਆ ਜੀ। ਹੁਣ ਉਸਤਾਦ ਜੀ ਉਸਤਾਦ ਜੀ ਦੂਰ ਬੈਠੇ ਹੈਗੇ ਇਸ ਕਰਕੇ ਆ ਜੀ
1: ਇਹ ਦਰਦ ਨੀ ਸਮਝਦੇ ਅਕਾਲੀ ਦਾ, ਦੇਖ ਲੋ।
0: ਹਾਂਜੀ ਇਹ ਪੰਜਾਬ ਦਾ ਦਰਦ ਕਿੱਥੇ ਸਮਝਦੇ ਹੈਗੇ ਆ, ਜੇ ਪੰਜਾਬ ਦਾ ਦਰਦ ਸਮਝਦੇ ਹੋਣ ਤੇ ਪੰਜਾਬ ਆਉਣ ਆ ਕੇ ਚਾਰ ਦਿਨ ਜਿਹੜਾ ਹੈਗਾ ਆ ਲੋਕਾਂ ਨੂੰ ਮਤਲਬ ਕੋਈ ਦਿਸ਼ਾ ਦੇਣ, ਇੱਥੇ ਜਵਾਨੀ ਭਟਕ ਚੁੱਕੀ ਆ ਜੀ।
1: ਕਹਿੰਦੇ
0: ਪਰ
1: ਜਦੋਂ ਅਸੀਂ ਆਈਦਾ ਸੀ
0: ਜਾਂਦਾ ਜਾਂਦਾ ਕਵਾਂ ਜੀ
1: ਹਸੈਣੀ ਸਾਹਿਬ, ਉਹ ਦੱਸੋ ਕਹਿੰਦੇ ਆ ਸੀ ਜਦੋਂ ਲੋਕਾਂ ਨੂੰ ਇੱਥੇ ਸਮਝਾਈਦਾ, ਉਹ ਅੱਗੋਂ ਮੋਹਰੇ ਕਹਿੰਦੇ ਵੀ ਤੁਸੀਂ ਵੀ ਤਾਂ ਇੱਥੋਂ ਹੀ ਗਏ ਸੀ।
0: ਹਾਂਜੀ ਇਹ ਵੀ ਗੱਲ ਠੀਕ ਹੈਗੀ ਆ ਜੀ
1: ਜੀ,
0: ਉਹ ਗਏ ਸੀ ਤੇ ਫੇਰ ਉਥੋਂ ਸਮਝ ਗਏ ਨਾ
1: ਜੀ।
0: ਐਨ ਆਰ ਆਈ ਜਦੋਂ ਆਉਂਦੇ ਹੈਗੇ ਆ ਕੇ ਕੰਮ ਬੜਾ ਕਰਦੇ ਆ ਜੀ,
1: ਬਿਲਕੁਲ।
0: ਇਹ ਵੀ ਤਾਂ ਜਦੋਂ ਪਿੰਡ ਆਏ ਸੀ ਆ ਕੇ ਫਟਾਫਟ ਨਾਲੀ ਕੱਢਣ ਦੌੜ ਪੈਂਦੇ ਸੀਗੇ, ਤਾਂ ਤੁਸੀਂ ਕੋਲ ਬੈਠੇ ਹੈਗੇ ਆ, ਨਾਲੀ ਬੰਦ ਪਈ ਹੈਗੀ, ਤੁਸੀਂ ਨਾਲੀ ਵੀ ਨੀ ਖੋਲ ਸਕਦੇ ਆਪਣੇ ਆਪ। ਅੱਛਾ ਜੀ ਅਗਲੇ ਵੀ ਉਹਦੇ ਉਹ ਰਹਿਣ ਦੇ, ਤੂੰ ਰਹਿਣ ਦੇ ਕਰਕੇ ਅਗਲੇ ਵੀ ਕਹਿੰਦੇ ਸੀ ਕੱਢੀ ਗਿਆ ਕੱਢੀ ਗਿਆ ਆਰਾਮ ਨਾਲ।
1: ਮੁੜ ਕੇ ਜਦੋਂ ਬੰਦ ਵੀ ਹੁੰਦੀ ਆ ਫਿਰ ਵੀ ਉੱਥੇ ਨੂੰ ਕੋਲਾਂ ਕਰਦੇ ਅਮਰੀਕਾ ਨੂੰ ਵੀ ਆ ਜਾ ਭਾਈ।
0: ਆਹੋ ਉਹ ਸੱਚੀ ਗੱਲ ਹੈ ਜੀ। ਇੱਕ ਦਿਨ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਦਾ, ਇਹਨਾਂ ਨੂੰ ਪਿੰਡੋਂ ਫੋਨ ਆਇਆ ਵੀ ਜਿਹੜਾ ਵਾਟਰ ਸਪਲਾਈ ਵਾਲੀ ਮੋਟਰ ਸੜ ਗਈ ਆ। ਮੋਟਰ ਪਿੰਡ ਸੜੀ ਤੇ ਰੌਲਾ ਮਿਸ਼ੀਗਨ ਚ।
1: ਤੁਸੀਂ ਕੁਝ ਕਹਿਣ ਲੱਗੇ ਸੀ?
0: ਠੀਕ ਹੈ ਭਾਈ ਸਾਹਿਬ,
1: ਨਹੀਂ ਕਹਿਣ ਲੱਗੇ ਮਨ ਦੀ ਗੱਲ ਕਰਨ ਲੱਗੇ ਹੀ ਜਾਂਦੇ ਜਾਂਦੇ ਹੋਏ ਹਾਂਜੀ।
0: ਨਾ ਮੇਰੇ ਵੱਡੇ ਵੀਰੇ ਹੈਗੇ ਆ, ਨਾ ਮੈਨੂੰ ਕੁੱਟਣ ਗਏ ਐਵੇਂ, ਨਹੀਂ ਬਈ ਨਹੀਂ ਮੈਂ ਕੁਛ ਨੀ ਬੋਲਣਾ ਜੀ। ਹਾਂਜੀ ਦਿਓ ਇਜਾਜ਼ਤ ਸਰ,
1: ਸ਼ੁਕਰੀਆ
0: ਜੀ। ਮੈਂ ਮੁਹੰਮਦ ਸਾਹਿਬ ਨੂੰ ਦੇਖਣਾ ਹੈਗਾ, ਉਹਨਾਂ ਨੇ ਆ ਕੇ ਫੇਰ ਕੋਈ ਕਲਾਮ ਸੁਣਾਉਣਗੇ ਤੇ ਮੈਨੂੰ ਹਜੇ ਮੈਂ ਟਾਈਮ ਹੈਗਾ, ਮੈਂ 10 ਮਿੰਟ ਸੁਣ ਸਕਦਾ ਹੈਗਾ ਜੀ ਉਹਨਾਂ ਨੂੰ, ਮੈਂ ਉਹਨਾਂ ਦੀ ਉਡੀਕ ਰਹਿਣਾ। ਠੀਕ ਹੈ ਸਰ, ਸ਼ੁਕਰੀਆ ਜੀ, ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਸਰ।
1: ਲੋ ਦੋਸਤੋ, ਇਸਾਂ ਜੀ ਐਡਵੋਕੇਟ ਰਾਜਨ ਸੈਣ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਨਾਲ ਹਾਸਾ ਠੱਠਾ ਵੀ ਨਾਲ ਦੀ ਨਾਲ ਚੱਲਦਾ ਹੈ। ਤੇ ਦੋਸਤੋ ਆਪਾਂ ਕਿਤਾਬ ਦੀ ਵੀ ਗੱਲ ਕਰਨੀ ਆ ਆਖਰ ਦੇ ਵਿੱਚ ਤੁਹਾਡੇ ਲਈ, ਵਿਦੇਸ਼ੀ ਖਬਰਾਂ ਨੇ ਉਹਨਾਂ ਨੂੰ ਲੈ ਕੇ ਫਿਰ 1-2 ਮਿੰਟ ਕਾਲ ਲੈ ਕੇ, ਤਾਂ ਫਿਰ ਉਸ ਤੋਂ ਬਾਅਦ ਜਲਦੀ ਜਲਦੀ ਆਪਾਂ, ਸਮਾਂ ਵੀ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ ਸਮਾਂ ਕਈ ਵਾਰੀ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਹੀ ਲੱਗ ਜਾਂਦਾ ਜੀ, ਤੇ ਜਲਦੀ ਤੋਂ ਜਲਦੀ ਆਪਾਂ ਚੱਲਦੇ ਹਾਂ ਫਿਰ ਅੱਜ ਦੇ ਜਿਹੜਾ ਕਿਤਾਬ ਦੇ ਸਿਲਸਿਲੇ ਦੇ ਵਿੱਚ, ਜਿਹੜਾ ਅੱਜ ਦਾ ਆਪਣਾ ਸਿਲਸਿਲਾ ਹੁੰਦਾ ਕਿਤਾਬਾਂ ਦੇ ਅੰਗ ਸੰਗ ਨੂੰ ਜਿਹੜਾ ਪਹੁੰਚ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਨੇ ਕੁਝ, ਉਹਨਾਂ ਦਾ ਜ਼ਿਕਰ ਜ਼ਰੂਰ ਤੁਹਾਡੇ ਨਾਲ ਕਰਦੇ ਹਾਂ, ਕਾਫੀ ਇੰਟਰਸਟਿੰਗ ਨੇ। ਪਿਛਲੇ ਦਿਨਾਂ ਦੇ ਵਿੱਚ ਵਾਦ ਵਿਵਾਦ ਜਿਹੜੇ ਨੇ CNN ਦੇ ਨਾਲ ਜਾਂ ਹੋਰ ਨਿਊਜ਼ ਏਜੰਸੀਆਂ ਦੇ ਨਾਲ ਟਰੰਪ ਸਾਹਿਬ ਦੇ ਪਏ, ਉਹਦੇ ਵਿੱਚ ਕੋਰਟ ਦੇ ਕੁਝ ਫੈਸਲੇ ਆਏ ਨੇ ਤੇ ਚੰਗੀ ਝਾੜ ਝੰਬ ਉਹਨਾਂ ਦੀ ਹੋਈ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ। ਤੇ ਈਰਾਨ ਵੀ ਜਿਹੜਾ ਅਮੈਰੀਕਾ ਦੇ ਵਿੱਚ ਹੈ ਤੇ ਉੱਥੇ ਵਾਰਤਾਲਾਪ ਦੇ ਦੌਰਾਨ ਉਹਨਾਂ ਨੇ 7 ਦਿਨ ਦਿੱਤੇ ਆ, ਜੇਕਰ ਸਮਝੌਤਾ ਹੁੰਦਾ ਤਾਂ ਠੀਕ ਆ, ਨਹੀਂ ਤਾਂ ਫਿਰ ਦੇਖਦੇ ਹਾਂ ਕਹਿੰਦੇ ਅਗਲੇ ਕੀ ਕਰਨਾ ਹੈ। ਡੋਨਲਡ ਟਰੰਪ ਦੇ ਬੈਨ ਸੰਬੰਧੀ ਹੁਕਮਾਂ ਦੇ ਉੱਤੇ ਰੋਕ ਮੀਡੀਆ ਅਦਾਰਿਆਂ ਨੂੰ ਵਾਈਟ ਹਾਊਸ ਤੱਕ ਪਹੁੰਚ ਬਹਾਲ ਕਰਨ ਦਾ ਹੁਕਮ ਹੋ ਗਿਆ। ਇੱਕ ਫੈਡਰਲ ਜੱਜ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਵਾਈਟ ਹਾਊਸ ਦੇ ਅਹਾਤੇ ਦੇ ਵਿੱਚ 3 ਮੀਡੀਆ ਅਦਾਰਿਆਂ ਦੇ ਉੱਤੇ ਲਾਈ ਗਈ ਪਾਬੰਦੀ ਦੇ ਉੱਤੇ ਅਸਥਾਈ ਰੋਕ ਜਿਹੜੀ ਲਾ ਦਿੱਤੀ ਹੈ। ਜੱਜ ਨੇ ਅੱਜ ਸਵੇਰੇ ਹੁਕਮ ਦਿੱਤੇ ਨੇ ਕਿ CNN, MS ਨਾਓ ਅਤੇ ਪੋਲੀਟਿਕੋ ਦੀ ਜਿਹੜੀ ਹੈ ਪਹੁੰਚ ਨੂੰ ਬਹਾਲ ਕੀਤਾ ਜਾਵੇ। ਇਹ ਟਰੰਪ ਅਤੇ ਉਨ੍ਹਾਂ ਮੀਡੀਆ ਅਧਾਰਿਆਂ ਦਰਮਿਆਨ ਵੱਧਦੇ ਤਣਾਅ ਦੇ ਵਿੱਚ ਨਵਾਂ ਮੋੜ ਹੈ, ਜਿਨ੍ਹਾਂ ਦੀ ਕਵਰੇਜ ਉਹ ਪਸੰਦ ਨਹੀਂ ਕਰਦੇ। ਟਰੰਪ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਮੀਡੀਆ ਅਧਾਰਿਆਂ ਦੇ ਉੱਤੇ ਪਾਬੰਦੀ ਜਿਹੜੀ ਲਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਝੂਠੀਆਂ ਖ਼ਬਰਾਂ ਕਿਹਾ ਸੀ। ਬਾਅਦ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਰਿਪੋਰਟਿੰਗ ਕੌਮੀ ਸੁਰੱਖਿਆ ਦੇ ਲਈ ਖ਼ਤਰਾ ਹੈ, ਤੇ ਉਧਰ ਮੀਡੀਆ ਅਧਾਰਿਆਂ ਦੇ ਨੇ ਜਿਹੜਾ ਸੀ ਦਲੀਲ ਦੇ ਦਿੱਤੀ ਸੀ ਕਿ ਪਾਬੰਦੀ ਪਹਿਲੀ ਹੀ ਸੋਧ ਦੀ ਸਰਾਸਰ ਉਲੰਘਣਾ ਹੈ, ਕਿਉਂਕਿ ਇਸ ਨੇ ਉਨ੍ਹਾਂ ਦੀ ਕਵਰੇਜ ਦੀ ਜਿਹੜੀ ਸਮੱਗਰੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਤੇ ਆਪਣੇ ਹੁਕਮ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੇ ਕਿਹਾ ਕਿ ਮੀਡੀਆ ਅਧਾਰਿਆਂ ਨੇ 14 ਦਿਨਾਂ ਦੇ ਲਈ ਪ੍ਰਭਾਵੀ ਆਰਜ਼ੀ ਰੋਕ ਜਿਹੜੀ ਉਹਦੇ ਉੱਤੇ ਹੁਕਮ ਪ੍ਰਾਪਤ ਕਰਨ ਦੇ ਲਈ ਕਾਨੂੰਨੀ ਮਾਪਦੰਡਾਂ ਨੂੰ ਪੂਰਾ ਕਰ ਲਿਆ। ਨਾਲ ਉਨ੍ਹਾਂ ਕਿਹਾ ਕਿ ਇਹ ਦਿਖਾਉਣ ਦੇ ਵਿੱਚ ਸਫਲ ਹੋਣ ਦੀ ਸੰਭਾਵਨਾ ਰੱਖਦੇ ਨੇ ਕਿ ਉਨ੍ਹਾਂ ਦੇ ਵਾਈਟ ਹਾਊਸ ਪ੍ਰੈਸ ਪਾਸ ਬਿਨਾਂ ਕਿਸੇ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਦੇ ਰੱਦ ਕੀਤੇ ਗਏ ਸਨ। ਤੇ ਉਨ੍ਹਾਂ ਲਿਖਿਆ ਕਿ ਇਹ ਉੱਚ ਪੈਮਾਨਾ ਹੈ, ਪਰ ਪਟੀਸ਼ਨਰਾਂ ਨੇ ਇਸ ਨੂੰ ਜਿਹੜਾ ਪੂਰਾ ਕਰ ਲਿਆ ਤੇ ਇਹ ਫੈਸਲਾ ਟਰੰਪ ਤੇ ਮੀਡੀਆ ਅਧਾਰਿਆਂ ਵਿਚਕਾਰ ਵੱਧਦੇ ਤਣਾਅ ਦੇ ਵਿੱਚ ਨਿਊਜ਼ ਆਊਟਲੈਟਾਂ ਨੂੰ ਰਾਹਤ ਜਿਹੜਾ ਦਿੰਦਾ ਹੈ। ਇਸੇ ਤਰ੍ਹਾਂ ਕੈਨੇਡਾ ਦੀ ਗੱਲ ਕਰੀਏ ਤਾਂ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਤਿਆਰੀ ਜ਼ਰੂਰ ਹੈ, ਮਾਰਕ ਕਾਰਨੀ ਨੇ ਕਹਿ ਦਿੱਤੀ ਹੈ। ਇਹਦੇ ਵਿੱਚ ਜਿਹੜੀ ਟੈਂਸ਼ਨ ਬਣੀ ਹੋਈ ਹੈ ਅਮਰੀਕਾ ਕੈਨੇਡਾ ਦੀ, ਕੈਨੇਡਾ ਤੇ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਦੂਰ ਦਾ ਖਤਰਾ ਦੱਸਿਆ, ਪਰ ਇਸ ਨੂੰ ਨਜ਼ਰ ਅੰਦਾਜ਼ ਕਹਿੰਦੇ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਦੇ ਲਈ ਤਿਆਰੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਰਹਿੰਦੀ ਹੈ, ਤੇ ਉਨ੍ਹਾਂ ਇਸ ਨੂੰ ਜਿਹੜਾ ਐਕਸਟ੍ਰੀਮ ਟੇਲ ਰਿਸਕ ਦੇ ਵਿੱਚ ਕਿਹਾ ਹੈ ਕਿ ਅਜਿਹਾ ਖਤਰਾ ਜਿਸ ਦੀ ਸੰਭਾਵਨਾ ਬਹੁਤ ਘੱਟ ਹੋਵੇ ਪਰ ਨਤੀਜੇ ਬੇਹੱਦ ਗੰਭੀਰ ਹੋ ਸਕਦੇ ਨੇ। ਇੱਕ ਇੰਟਰਵਿਊ ਦੇ ਵਿੱਚ ਕਾਰਨੀ ਨੇ ਕਿਹਾ ਕਿ ਇਹ ਕੋਈ ਬੇਸ ਕੇਸ ਨਹੀਂ ਹੈ, ਪਰ ਇਸ ਸੰਭਾਵਨਾ ਦੇ ਲਈ ਤਿਆਰ ਨਾ ਹੋਣਾ ਗੈਰ ਜ਼ਿੰਮੇਵਾਰ ਨਾ ਹੋਵੇਗਾ ਤੇ ਉਨ੍ਹਾਂ ਨੇ ਇਸ ਨੂੰ ਰਿਸਕ ਮੈਨੇਜਮੈਂਟ ਦਾ ਜਿਹੜਾ ਹਿੱਸਾ ਦੱਸਿਆ ਤੇ ਫੌਜੀ ਤਿਆਰੀਆਂ ਬਾਰੇ ਵੇਰਵੇ ਦੇਣ ਤੋਂ ਇਨਕਾਰ ਕੀਤਾ। ਕਾਰਨੀ ਦੇ ਬਿਆਨ ਨੇ ਕੈਨੇਡਾ ਅਮਰੀਕਾ ਸਬੰਧਾਂ ਚ ਪਹਿਲਾਂ ਤੋਂ ਚੱਲ ਰਹੇ ਤਣਾਅ ਨੂੰ ਹੋਰ ਚਰਚਾ ਦੇ ਵਿਚ ਲਿਆ ਦਿੱਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿਟੀ ਨੇ ਕਿਹਾ ਹੈ ਕਿ ਵੱਖ ਵੱਖ ਜੋਖਮਾਂ ਦਾ ਮੁਲਾਂਕਣ ਕਰਨਾ ਸਰਕਾਰਾਂ ਅਤੇ ਫੌਜਾਂ ਦੀ ਜਿਹੜੀ ਹੈ ਆਮ ਪ੍ਰਕਿਰਿਆ, ਤੇ ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਦੀ ਸੁਰੱਖਿਆ ਨਾਲ ਜੁੜੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਂਦਾ ਹੈ ਤੇ ਗੁਰੇਜ਼ ਕੀਤਾ ਕਿ ਕੈਨੇਡਾ ਨੇ ਕਿਹੜੇ ਖਾਸ ਦ੍ਰਿਸ਼ਾਂ ਦੇ ਲਈ ਤਿਆਰੀ ਕੀਤੀ ਹੋਈ ਹੈ। ਮੰਤਰੀ ਇਵਾਨ ਸੁਲੋਮਨ ਨੇ ਵੀ ਕਿਹਾ ਕਿ ਕਿਸੇ ਵੀ ਸੰਭਾਵੀ ਸਥਿਤੀ ਨੂੰ ਪਰਖਣਾ ਸਰਕਾਰ ਦੇ ਕੰਮ ਦਾ ਹਿੱਸਾ ਹੈ ਤੇ ਉਨ੍ਹਾਂ ਕਿਹਾ ਕਿ ਹਰ ਲੰਮੇ ਸਮੇਂ ਦੇ ਜੋਖਮ ਨੂੰ ਧਿਆਨ ਦੇ ਵਿਚ ਰੱਖ ਕੇ ਸਰਕਾਰਾਂ ਤਿਆਰੀਆਂ ਕਰਦੀਆਂ ਨੇ, ਪਰ ਫੌਜੀ ਤਿਆਰੀਆਂ ਦੀ ਕਿਸਮ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਨ੍ਹਾਂ ਕੋਈ ਵੇਰਵਾ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਅਗਲੀ ਖ਼ਬਰ ਵੱਲ ਨੂੰ ਵਧੀਏ ਤੇ ਖਤਮ ਹੋਵੇਗਾ ਟਕਰਾਅ। ਈਰਾਨ ਦੇ ਵੱਲੋਂ ਅਮਰੀਕਾ ਨਾਲ ਗੱਲਬਾਤ ਦੇ ਲਈ 7 ਦਿਨਾਂ ਦਾ ਪੇਸ਼ਕਸ਼ ਜਿਹੜੀ ਹੈ ਕਰ ਦਿੱਤੀ ਹੈ। ਈਰਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲਣ ਤੇ 7 ਦਿਨਾਂ ਦੇ ਅੰਦਰ ਜੰਗ ਖਤਮ ਕਰਨ ਦੇ ਮਕਸਦ ਦੇ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਦੱਸਿਆ ਕਿ ਇਹ ਪ੍ਰਸਤਾਵ ਇਸੇ ਹਫ਼ਤੇ ਵਿਚੋਲਿਆਂ ਰਾਹੀਂ ਅਮਰੀਕੀ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਤੇ ਵਾਈਟ ਹਾਊਸ ਨੇ ਇਸ ਸਬੰਧੀ ਮੰਗੀ ਗਈ ਪ੍ਰਤੀਕਿਰਿਆ ਦੇ ਉੱਤੇ ਤੁਰੰਤ ਕੋਈ ਅਜੇ ਤੱਕ ਟਿੱਪਣੀ ਨਹੀਂ ਕੀਤੀ ਹੈ। ਇਹ ਪ੍ਰਸਤਾਵ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਤੇ ਹੋਰਮੁਜ਼ ਸਟ੍ਰੇਟ ਦੇ ਲਗਭਗ ਬੰਦ ਹੋਣ ਤੋਂ ਬਾਅਦ ਇੱਕ ਨਵੀਂ ਕੂਟਨੀਤਿਕ ਪਹਿਲ ਸਾਬਤ ਹੋ ਸਕਦਾ ਹੈ। ਵਿਸ਼ਵ ਦੀ ਕੁੱਲ ਤੇਲ ਸਪਲਾਈ ਦਾ 5-4 ਹਿੱਸਾ ਇਸੇ ਰਸਤੇ ਜਿਹੜਾ ਲੰਘਦਾ ਹੈ। ਨਿਊਯਾਰਕ ਦੇ ਵਿੱਚ ਸੰਯੁਕਤ ਰਾਜ ਰਾਸ਼ਟਰ ਮਹਾਸਭਾ UNGA ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਾਗਚੀ ਨੇ ਕਿਹਾ ਕਿ ਇਹ ਸ਼ਰਤਾਂ ਦੋਵੇਂ ਦੇਸ਼ਾਂ ਵਿਚਾਲੇ ਜੂਨ ਮਹੀਨੇ ਹੋਈ ਸਹਿਮਤੀ ਵਾਂਗ ਹੀ ਨੇ ਤੇ ਇਹ ਕੋਈ ਨਵੀਂ ਮੰਗ ਨਹੀਂ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਦੇ ਵਿਚ ਆਪਣੇ ਸੰਬੋਧਨ ਦੇ ਦੌਰਾਨ ਕੂਟਨੀਤਿਕ ਸੰਪਰਕ ਦੀ ਪੁਸ਼ਟੀ ਕੀਤੀ ਹੈ ਤੇ ਟਰੰਪ ਨੇ ਕਿਹਾ ਕਿ ਈਰਾਨ ਸਮਝੌਤਾ ਕਰ ਸਕਦਾ ਜਾਂ ਫਿਰ ਤਬਾਹੀ ਦਾ ਸਾਹਮਣਾ ਕਰ ਸਕਦਾ ਹੈ। ਜਿਸ ਤੋਂ ਬਾਅਦ ਈਰਾਨੀ ਵਫਦ ਨੇ ਭਾਸ਼ਣ ਦੇ ਦੌਰਾਨ ਵਾਕਆਊਟ ਕੀਤਾ ਤੇ ਇਸ ਦੇ ਜਵਾਬ ਦੇ ਵਿਚ ਈਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਕਿਹਾ ਕਿ ਈਰਾਨ ਨੂੰ ਆਪਣੀ ਸੁਰੱਖਿਆ ਲਈ ਸ਼ਕਤੀਸ਼ਾਲੀ ਹੋਣਾ ਪਵੇਗਾ ਤੇ ਈਰਾਨ ਬਿਨਾਂ ਕਿਸੇ ਧੱਕੇਸ਼ਾਹੀ ਜਾਂ ਤਾਕਤ ਦੀ ਵਰਤੋਂ ਸਵੀਕਾਰ ਕੀਤੇ ਗੱਲਬਾਤ ਅਤੇ ਡਿਪਲੋਮੈਸੀ ਦੇ ਲਈ ਤਿਆਰ ਹੈ ਤੇ ਟਰੰਪ ਅਨੁਸਾਰ ਅਮਰੀਕੀ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਜੰਗ ਦੇ ਵਿਚ ਸ਼ਾਮਲ ਹੋਇਆ, ਜਦਕਿ ਪਜੇਸ਼ਕੀਅਨ ਨੇ ਕਿਹਾ ਕਿ ਈਰਾਨ ਪਰਮਾਣੂ ਹਥਿਆਰ ਨਹੀਂ ਬਣਾਵੇਗਾ ਪਰ ਸ਼ਾਂਤੀਪੂਰਨ ਪਰਮਾਣੂ ਤਕਨਾਲੋਜੀ ਦਾ ਅਧਿਕਾਰ ਰੱਖਦਾ ਹੈ। ਪਰਮਾਣੂ ਗਤੀਵਿਧੀਆਂ ਦੋਵਾਂ ਦੇਸ਼ਾਂ ਵਿਚਾਲੇ ਮੁੱਖ ਰੁਕਾਵਟ ਬਣੀਆਂ ਹੋਈਆਂ ਨੇ, ਜਿੱਥੇ ਅਮਰੀਕਾ ਸੁਰੱਖਿਆ ਗਰੰਟੀ ਦੀ ਮੰਗ ਕਰ ਰਿਹੈ, ਈਰਾਨ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਉੱਤੇ ਅੜਿਆ ਹੋਇਆ। ਨਵੇਂ ਪ੍ਰਸਤਾਵ ਦੇ ਵਿਚ ਹੋਰਮੁਜ਼ ਸਟ੍ਰੇਟ ਦੇ ਵਿਚ ਆਵਾਜਾਈ ਬਹਾਲ ਕਰਨ ਤੇ ਵਿਆਪਕ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਤੇ ਧਿਆਨ ਦਿੱਤਾ ਹੈ। ਅਰਾਕਚੀ ਨੇ ਇਹ ਨਹੀਂ ਦੱਸਿਆ ਅਜੇ ਕਿ 7 ਦਿਨਾਂ ਦੀ ਪ੍ਰਕਿਰਿਆ ਦੇ ਦੌਰਾਨ ਪਰਮਾਣੂ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਜਾਂ ਨਹੀਂ ਹੋਵੇਗੀ। ਇਟਲੀ ਚਲੀਏ ਤਾਂ ਇਟਲੀ ਦੇ ਸਕੂਲਾਂ ਦੇ ਵਿਚ ਬਦਲ ਗਏ ਨੇ ਨਿਯਮ। ਮੈਲੋਨੀ ਸਰਕਾਰ ਨੇ ਨਵੇਂ ਫੈਸਲੇ ਕੀਤੇ ਹੈ। ਇਟਲੀ ਦੀ ਸਰਕਾਰ ਨੇ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਕੈਬਨਿਟ ਨੇ ਵੀਰਵਾਰ ਨੂੰ ਕੱਲ ਬੀਤੇ ਚ ਇਕ ਫਰਮਾਨ ਪਾਸ ਕਰ ਦਿੱਤਾ ਹੈ। ਇਸ ਫਰਮਾਨ ਦੇ ਮੁਤਾਬਕ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਗਾਉਣ ਦੇ ਨਾਲ ਨਾਲ ਹਰੇਕ ਕਲਾਸ ਦੇ ਵਿਚ ਇਟਾਲੀਅਨ ਭਾਸ਼ਾ ਦੀ ਘੱਟ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਮੈਲੋਨੀ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਵਿਚ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਤੇ ਮੈਲੋਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਇਟਾਲੀਅਨ ਭਾਸ਼ਾ ਦੇ ਬਾਰੇ ਜਿਹੜੇ ਵਿਦਿਆਰਥੀਆਂ ਦੀ ਸਮਝ ਘੱਟ ਹੈ, ਇਕ ਕਲਾਸ ਦੇ ਵਿਚ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ 30% ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਇਟਾਲੀਅਨ ਭਾਸ਼ਾ ਸਿੱਖਣ ਦੇ ਲਈ ਹੋਰ ਸਰੋਤ ਪ੍ਰਦਾਨ ਕੀਤੇ ਗਏ ਨੇ, ਨਾਲ ਹੀ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਅਤੇ ਪਾਬੰਦੀ ਲਗਾਈ ਹੈ। ਮੈਲੋਨੀ ਨੇ ਇਨ੍ਹਾਂ ਉਪਾਵਾਂ ਨੂੰ ਸਮਝਦਾਰੀ ਭਰਿਆ ਕਦਮ ਜਿਹੜਾ ਦੱਸਦੇ ਹੋਏ ਕਿਹਾ ਕਿ ਉਹ ਵੰਡ ਨਹੀਂ ਪਾਉਂਦੇ ਸਗੋਂ ਅਸਲ ਦੇ ਵਿਚ ਏਕੀਕਰਨ ਨੂੰ ਉਤਸ਼ਾਹਤ ਕਰ ਰਹੇ ਨੇ। ਸਿੱਖਿਆ ਮੰਤਰੀ ਗਿਓਸੇਪ ਵਾਲਦੀ ਤਾਰਾ ਨੇ ਕਿਹਾ ਕਿ ਇਹ ਸੀਮਾ ਪੂਰੀ ਤਰ੍ਹਾਂ ਭਾਸ਼ਾ ਦੇ ਨਾਲ ਸੰਬੰਧਿਤ ਹੈ ਤੇ ਨਾਗਰਿਕਤਾ ਦੇ ਨਾਲ ਨਹੀਂ। ਉਨ੍ਹਾਂ ਨੇ ਨਕਾਬ ਅਤੇ ਬੁਰਕੇ ਦੇ ਉੱਤੇ ਪਾਬੰਦੀ ਨੂੰ ਲਿੰਗ ਸਮਾਨਤਾ ਦੇ ਮੁੱਦੇ ਵਜੋਂ ਜਿਹੜਾ ਪੇਸ਼ ਕੀਤਾ। ਇਸ ਦੇ ਦੌਰਾਨ ਵਿਰੋਧੀ ਪਾਰਟੀਆਂ ਦਾ ਕਹਿਣਾ ਕਿ ਮੈਲੋਨੀ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਸੱਜੇ ਪੱਖੀ ਨੀਤੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਵੀਰਵਾਰ ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਸ ਫਰਮਾਨ ਦੇ ਕਈ ਖਰੜੇ ਤਿਆਰ ਕੀਤੇ ਗਏ, ਪਰ ਮੁੱਖ ਨੁਕਤੇ ਸਪਸ਼ਟ ਸਨ। ਚਿਹਰਾ ਢੱਕਣ ਦੇ ਉੱਤੇ ਪਾਬੰਦੀ ਬੁਰਕੇ ਅਤੇ ਨਕਾਬ ਦੇ ਉੱਤੇ ਲਾਗੂ ਹੋਏਗੀ। ਹਿਜਾਬ ਨੂੰ ਬਾਹਰ ਰੱਖਿਆ ਗਿਆ ਕਿਉਂਕਿ ਇਸ ਦੇ ਵਿੱਚ ਚਿਹਰਾ ਦਿਸਦਾ ਰਹਿੰਦਾ ਹੈ। ਜੇਕਰ ਕਿਸੇ ਬੱਚੇ ਨੂੰ ਸਕੂਲ ਦੇ ਵਿੱਚ ਘੁਲਣ ਮਿਲਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਸਮਾਜਿਕ ਸੇਵਾਵਾਂ ਨੂੰ ਬੁਲਾਇਆ ਜਾਵੇਗਾ ਅਤੇ ਮਾਪਿਆਂ ਨੂੰ ਮੁਫ਼ਤ ਇਟਾਲੀਅਨ ਕਲਾਸਾਂ ਦੇ ਵਿੱਚ ਜਾਣ ਦੀ ਲੋੜ ਹੋਏਗੀ। ਅਜਿਹਾ ਕਰਨ ਦੇ ਵਿੱਚ ਅਸਫਲ ਰਹਿਣ ਦੇ ਉੱਤੇ 1000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਵੀ ਲੱਗੇਗਾ। ਕੈਬਨਿਟ ਨੇ ਇਸ ਨੂੰ ਇੱਕ ਡਿਕਰੀ ਲਾ ਵਜੋਂ ਮਨਜੂਰੀ ਦੇ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਇਹ ਤੁਰੰਤ ਲਾਗੂ ਹੋ ਸਕਦਾ ਹੈ, ਪਰ ਇਸ ਨੂੰ 60 ਦਿਨਾਂ ਦੇ ਅੰਦਰ ਅੰਦਰ ਸੰਸਦ ਦੇ ਦੁਆਰਾ ਮਨਜੂਰੀ ਮਿਲਣੀ ਜ਼ਰੂਰੀ ਹੈ। ਮੈਲੋਨੀ ਸਰਕਾਰ ਨੇ ਨਿਯਮ ਅਜਿਹੇ ਸਮੇਂ ਪੇਸ਼ ਕੀਤੇ ਨੇ ਜਦੋਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਏਕੀਕਰਨ ਦਾ ਮੁੱਦਾ ਜਿਹੜਾ ਉੱਠ ਰਿਹਾ ਹੈ। ਅਮਰੀਕਾ ਚੀਨ ਵਿਚਾਲੇ ਰੇਸ ਹੋਵੇ ਰੈਸਲਿੰਗ ਨਾ ਹੋਵੇ, ਵਾਈਟ ਹਾਊਸ ਦੇ ਵਿਚ ਟਰੰਪ ਦੇ ਨਾਲ ਮੁਲਾਕਾਤ ਦੇ ਦੌਰਾਨ ਬੋਲੇ ਨੇ ਸ਼ੀ ਜਿਨਪਿੰਗ। ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਸ਼ਾਂਤੀ ਪੂਰਵਕ ਇਕੱਠੇ ਰਹਿਣਾ ਚਾਹੀਦਾ ਤੇ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਸਹਿਯੋਗ ਤੋਂ ਲਾਭ ਹੋ ਸਕਦਾ ਹੈ, ਜਦੋਂ ਕਿ ਟਕਰਾਅ ਦੋਵਾਂ ਦੇ ਲਈ ਨੁਕਸਾਨਦੇਹ ਹੋਏਗਾ। ਅਮਰੀਕਾ ਤੇ ਚੀਨ ਵਿਚਕਾਰ ਮੁਕਾਬਲੇ ਨੂੰ ਖਤਮ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਇਹ ਸਿਹਤਮੰਦ ਹੋਣਾ ਚਾਹੀਦਾ ਹੈ ਤੇ ਸੀਮਾਵਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਇਹ ਅਮਰੀਕਾ ਤੇ ਚੀਨ ਵਿਚਕਾਰ ਇੱਕ ਦੌੜ ਹੋਣੀ ਚਾਹੀਦੀ ਹੈ, ਨਾ ਕਿ ਰੈਸਲਿੰਗ। ਉਨ੍ਹਾਂ ਨੇ ਇਸ ਨੂੰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੱਸਿਆ, ਨਾ ਕਿ ਰੈਸਲਿੰਗ ਦੇ ਮੁਕਾਬਲੇ ਵਜੋਂ ਜਿੱਥੇ ਇੱਕ ਦੀ ਜਿੱਤ ਦੂਜੇ ਦੀ ਹਾਰ ਦੇ ਉੱਤੇ ਨਿਰਭਰ ਕਰਦੀ ਹੈ। ਤੇ ਪਰਮਾਣੂ ਸਮਝੌਤੇ ਜਾਂ ਹੋਰ ਸਾਰੀਆਂ ਟੈਕਨੀਕ ਟੈਕਨੋਲੋਜੀ AI ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਇਹਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ। ਆਖਰੀ ਖਬਰ ਵੱਲ ਨੂੰ ਚੱਲਦੇ ਹਾਂ। ਇਰਾਨ ਤੇ ਹਮਲਾ ਹੁਣ ਤੱਕ ਸਭ ਤੋਂ ਆਸਾਨ ਫੈਸਲੇ ਦੇ ਵਿੱਚੋਂ ਇੱਕ ਸੀ। ਨੇਤਨਯਾਹੂ ਵੀ ਜਿਹੜੇ ਨੇ ਬੋਲੇ ਆ, ਪਰ ਲੋਕਾਂ ਨੇ ਇਹਨਾਂ ਨੂੰ ਪਸੰਦ ਨਹੀਂ ਕੀਤਾ। ਅੱਧੇ ਕੁ ਪਸੰਦ ਕਰਦੇ ਨੇ, ਅੱਧੇ ਕੁ ਨਹੀਂ ਪਸੰਦ ਕਰਦੇ ਨੇ, ਤੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ਨੈਤਿਕ ਰੂਪ ਦੇ ਵਿੱਚ ਕਾਇਰ ਕਹਿ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਇਰਾਨ ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਦੇ ਵਿੱਚੋਂ ਇੱਕ ਸੀ ਤੇ ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਜੋ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਉਨ੍ਹਾਂ ਦੇ ਮੰਚ ਦੇ ਉੱਤੇ ਆਉਂਦੇ ਹੀ ਬਾਹਰ ਚਲੇ ਗਏ ਤੇ ਨੇਤਨਯਾਹੂ ਨੇ ਉਨ੍ਹਾਂ ਨੂੰ ਨੈਤਿਕ ਰੂਪ ਦੇ ਵਿੱਚ ਕਾਇਰ ਕਰਾਰ ਦਿੱਤਾ ਹੈ। ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੋਲਣ ਦੇ ਲਈ ਮਹਾਂਸਭਾ ਦੇ ਮੰਚ ਤੇ ਆਏ ਤਾਂ ਕਈ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਜਦਕਿ ਕਈਆਂ ਨੇ ਹੂਟਿੰਗ ਕਰ ਦਿੱਤੀ। ਬਹੁਤ ਸਾਰੇ ਨੁਮਾਇੰਦੇ ਬਾਹਰ ਚਲੇ ਗਏ ਤੇ ਬਾਅਦ ਦੇ ਵਿਚ ਜ਼ਿਆਦਾਤਰ ਸੀਟਾਂ ਖਾਲੀ ਰਹੀਆਂ। ਮਹਾਂਸਭਾ ਦੇ ਪ੍ਰਧਾਨ ਖਿਲੀਲੂਰ ਰਹਿਮਾਨ ਨੇ ਵਾਰ ਵਾਰ ਕਿਹਾ ਕਿ ਕਿਰਪਾ ਕਰਕੇ ਹਾਲ ਦੀ ਵਿਚ ਸ਼ਾਂਤੀ ਬਣਾਈ ਰੱਖੋ। ਨੇਤਨਯਾਹੂ ਨੇ ਕਿਹਾ ਕਿ ਜੇ ਕੋਈ ਹੋਰ ਵੀ ਨੈਤਿਕ ਰੂਪ ਦੇ ਵਿਚ ਕਾਇਰ ਹੈ ਜੋ ਹੁਣ ਤੱਕ ਹਾਲ ਤੋਂ ਬਾਹਰ ਨਹੀਂ ਗਿਆ ਤਾਂ ਕਿਰਪਾ ਕਰਕੇ ਹੁਣੇ ਹੀ ਬਾਹਰ ਚਲਾ ਜਾਏ ਤੇ ਆਪਣੀ ਰੱਖਿਆ ਕਰਦਿਆਂ ਹੋਇਆਂ ਇਜ਼ਰਾਈਲ ਉਨ੍ਹਾਂ ਕਈ ਦੇਸ਼ਾਂ ਦੀ ਵੀ ਰੱਖਿਆ ਕਰ ਰਿਹਾ ਜਿਨ੍ਹਾਂ ਦੇ ਨੁਮਾਇੰਦੇ ਹੁਣ ਇਸ ਹਾਲ ਤੋਂ ਬਾਹਰ ਚਲੇ ਗਏ ਨੇ। ਦਰਅਸਲ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਉਹ ਉਨ੍ਹਾਂ ਦੇ ਕਈ ਆਗੂ ਇਰਾਨ ਦੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਲਈ ਨਿੱਜੀ ਤੌਰ ਦੇ ਉੱਤੇ ਸਾਡੇ ਜਿਹੜਾ ਧੰਨਵਾਦ ਵੀ ਜਿਹੜਾ ਕਰ ਰਹੇ ਨੇ। ਸੰਯੁਕਤ ਰਾਸ਼ਟਰ ਦੇ ਵਿਚ ਫਲਸਤੀਨੀ ਮਿਸ਼ਨ ਨੇ 193 ਮੈਂਬਰ ਦੇਸ਼ਾਂ ਦੇ ਵਿਚੋਂ ਕਈਆਂ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਮਹਾਂਸਭਾ ਦੇ ਹਾਲ ਦੇ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਲਿਆਉਣ ਤੇ ਜਿਵੇਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਮ ਦੇ ਐਲਾਨ ਹੋਵੇ ਸਾਰੇ ਮਿਲ ਕੇ ਹਾਲ ਤੋਂ ਬਾਹਰ ਚਲੇ ਜਾਣ। ਸੁਨੇਹੇ ਦੇ ਵਿਚ ਕਿਹਾ ਗਿਆ ਸੀ ਕਿ ਇਸ ਦੇ ਨਾਲ ਨੇਤਨਯਾਹੂ ਤੇ ਉਨ੍ਹਾਂ ਦੀ ਸਰਕਾਰ ਨੂੰ ਸਾਫ਼ ਸੁਨੇਹਾ ਮਿਲੇਗਾ ਕਿ ਕੋਈ ਵੀ ਉਨ੍ਹਾਂ ਦੇ ਕਤਲੇਆਮ ਯੁੱਧ ਜਿਹੜਾ ਅਪਰਾਧਾਂ ਅਤੇ ਗੈਰ ਕਾਨੂੰਨੀ ਕਬਜ਼ੇ ਦੇ ਵਿਚ ਮਦਦ ਉਤਸ਼ਾਹ ਜਾਂ ਸਾਥ ਦੇਣ ਦੇ ਲਈ ਤਿਆਰ ਨਹੀਂ। ਸ਼ਾਂਤੀ ਪਸੰਦ ਕਰਨ ਵਾਲੇ ਸਾਰੇ ਦੇਸ਼ ਅਤੇ ਲੋਕ ਮੰਗ ਕਰਦੇ ਨੇ ਕਿ ਇਹ ਸਭ ਖਤਮ ਜਿਹੜਾ ਹੋਣਾ ਚਾਹੀਦਾ ਹੈ। ਲੋ ਦੋਸਤੋ, ਇਹ ਸੀ ਜੀ ਦੇਸ਼ ਭੇਤ ਦੀਆਂ ਖ਼ਬਰਾਂ। ਆਖਰ ਦੇ ਵਿਚ ਕੈਨੇਡਾ ਪਾਵਨ ਬੀੜਾਂ ਦੀ ਬੇਅਦਬੀ। ਅਕਾਲ ਤਖ਼ਤ ਦੇ ਵੱਲੋਂ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਨੂੰ ਜਿਹੜਾ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਨੇ। ਕੈਨੇਡਾ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਾਲ ਦੀ ਜਿਹੜੀ ਡਿੱਕੀ ਦੇ ਵਿਚ ਰੱਖ ਕੇ ਲੈ ਕੇ ਜਾਣ ਦੇ ਨਾਲ ਜਿਹੜਾ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ ਤੇ ਇਸ ਮਾਮਲੇ ਦੇ ਵਿਚ ਸ੍ਰੀ ਗੁਰੂ ਜਿਹੜੇ ਨੇ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਸਪਸ਼ਟੀਕਰਨ ਦੇਣ ਦਾ ਜਿਹੜਾ ਆਦੇਸ਼ ਦਿੱਤਾ ਗਿਆ ਹੈ। ਲੋ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਭੇਤ ਦੀਆਂ ਖ਼ਬਰਾਂ। ਆਖਰ ਦੇ ਵਿਚ ਇੱਕ ਕਾਲ ਲੈ ਕੇ ਫਿਰ ਆਪਾਂ ਕਿਤਾਬਾਂ ਦੀ ਦੁਨੀਆਂ ਦੇ ਵਿਚ ਚੱਲਦੇ ਹਾਂ। ਮੁਹੰਮਦ ਜੀ ਜੀ ਆਨੂ ਜੀ ਨਿੱਘਾ ਸਵਾਗਤ ਹੈ ਜੀ। ਜੀ ਆਨੂ ਜੀ, ਸਤਿ ਸ੍ਰੀ ਅਕਾਲ ਜੀ।
2: ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਰੇਡੀਓ ਬਾਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ।
1: ਥੈਂਕ ਯੂ ਜੀ।
2: ਮਤਲਬ ਹਿੱਸਾ ਇਹ ਆ ਵੀ ਹਾਲਾਤ ਜਿਹੜੇ ਹੈਗੇ ਆ ਵਰਤੋਂ ਬਦਤਰ ਵੀ ਹੋਈ ਜਾ ਰਹੇ ਆ ਤੇ ਕੁਦਰਤ ਜਿਹੜੀ ਹੈਗੀ ਆ ਬਸ ਹੁਣ ਕਹਿਣ ਦਾ ਮਤਲਬ ਇਹ ਹੈਗਾ ਵੀ ਇੱਕ ਸਹੀ ਜਿਹੜਾ ਹੈਗਾ ਰਹਿਨੁਮਾ ਜਿਹੜਾ ਹੈਗਾ ਨਾ ਉਹ ਅੱਗੇ ਆਉਣ ਦੀ ਜ਼ਰੂਰਤ ਹੈ। ਪਹਿਲਾਂ ਵਕਤ ਦੀ ਆਵਾਜ਼ ਇਹ ਇਸ ਵਕਤ ਜੋ ਸੂਤੇ ਹਾਲ ਬਣੀ ਹੈ ਨਾ ਇਹ ਇੱਕ ਵਕਤ ਦੀ ਆਵਾਜ਼ ਹੈਗੀ ਆ ਕਿ ਕਦਮ ਇਸ ਤਰ੍ਹਾਂ ਦਾ ਸ਼ਖਸ ਅੱਗੇ ਆਵੇ ਜਿਹੜਾ ਹੈਗਾ ਜਿਹਦੇ ਨਾਲ ਆਵਾਮ ਵੀ ਸੁੱਖ ਦਾ ਸਾਹ ਲਵੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਹੱਕ ਹਕੂਕ ਦਿੱਤੇ ਜਾਣ ਜਿਹੜਾ ਹੈਗਾ ਤੇ ਮਤਲਬ ਕਿ ਸਹੀ ਇੱਕ ਸਮਾਜ ਦੀ ਸਿਰਜਣਾ ਹੋਵੇ ਹੈ ਨਾ
1: ਜੀ।
2: ਤੇ ਹੁਣ ਜਿਹੜਾ ਹੈਗਾ ਦੇਖੋ ਅੱਗੋਂ ਕੀ ਜਿਹੜਾ ਹੈਗਾ ਉਪਰੋਂ ਜਿਹੜਾ ਕੀ ਕਹਿੰਦੇ ਆ ਫਤਵਾ ਜਿਹੜਾ ਹੈਗਾ ਉਹ ਉਪਰੋਂ ਵੀ ਮਿਲਦੇ ਹੈਗੇ ਆ ਫਤਵੇ
1: ਤੇ
2: ਬਾਕੀ ਜਿਹੜਾ ਹੈਗਾ ਚਲੋ ਜ਼ਮੀਨ ਦੇ ਉੱਤੇ ਧਰੀ ਚੜ੍ਹ ਸਾਨੂੰ ਮਿਲ ਜਾਂਦਾ ਨਾ ਪੰਜਾਬੀ ਕਈ ਵਾਰੀ ਅਸੀਂ ਸੋਚਿਆ ਨੀ ਹੁੰਦਾ ਇਹੋ ਜਿਹਾ ਕਿਹਦੇ ਅੱਗੇ ਆ ਜਾਂਦੇ ਆ ਨਾ
1: ਜੀ।
2: ਤੇ ਬਾਕੀ ਚਲੋ ਦੇਖਦੇ ਅਸੀਂ ਤਾਂ ਸਾਡੀਆਂ ਦੁਆਵਾਂ ਹੈਗੀਆਂ ਵੀ ਕੋਈ ਸਹੀ ਸ਼ਖਸ ਜਿਹੜਾ ਅੱਗੇ ਆਵੇ ਜਿੰਨਾ ਆਵਾਮ ਵੀ ਸੁੱਖ ਦਾ ਸਾਹ ਲਵੇ ਸਾਰਿਆਂ ਦੇ ਹੱਕ ਹਕੂਕ ਜਿਹੜੇ ਉਹਨਾਂ ਨੂੰ ਮਿਲਣ ਜਿਹੜਾ ਹੈਗਾ
1: ਬਿਲਕੁਲ
2: ਕੋਈ ਵੀ ਜਿਹੜਾ ਹੈਗਾ ਰੋਵੇ ਨਾ ਹਨਾ ਜਿਵੇਂ ਬਲਕਿ ਜਿਵੇਂ ਆਵਾਮ ਰੋਂਦਾ ਪਿਆ ਜਿਹੜਾ ਹੈਗਾ ਉਹਨਾਂ ਦੀ ਕੋਈ
1: ਜੀ
2: ਦਾਦ ਫਰਿਆਦ ਨਹੀਂ ਸੁਣਦਾ ਪਿਆ ਜਿਹੜਾ ਹੈਗਾ ਤੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਗੱਡੀਆਂ ਨਹੀਂ ਚੱਲਦੀਆਂ
1: ਬਿਲਕੁਲ
2: ਜਿਹੜਾ ਹੈਗਾ ਜ਼ਰੂਰਤ ਹੈ
1: ਜੀ।
2: ਤੇ ਚਲੋ ਆਵਾਜ਼ ਗਈ ਹੈਗੀ ਆ ਚਲੋ ਉਹ ਵੀ ਸ਼ਾਇਦ ਜਿਹੜਾ ਹੈਗਾ ਗੌਰ ਕਰਨ ਜਿਹੜੇ ਹੈਗੇ ਆ ਮੌਜੂਦਾ ਰੂਲਿੰਗ ਜਿਹੜੇ ਹੈਗੇ ਆ
1: ਜੀ
2: ਜੀ। ਤੇ ਚਲੋ ਰੂਹਦਾਰੀ ਆਪਣਾ ਰਾਜਨ
1: ਜ਼ਰੂਰ ਜ਼ਰੂਰ
2: ਚਲੋ ਰੂਹਦਾਰੀ ਕਰ ਲਈਏ ਸੂਫੀ ਕਲਾਮ
1: ਜ਼ਰੂਰ ਜੀ
2: ਜੀ। ਰੱਬਾ ਮੇਰੇ ਹਾਲ ਦਾ ਮੇਰੇ ਮੋਰ ਮੱਚਦਾ

ਹਰ ਜ਼ਖਮ ਦੇ ਪਿੱਛੇ ਸਜਣਾ ਇੱਕ ਤੇਰਾ ਹੀ ਚਿਹਰਾ ਰਿਹਾ ਰਾਤ।

0: ਥੈਂਕ ਯੂ ਸੋ ਮਚ।
1: ਸ਼ੁਕਰੀਆ ਮੁਹੰਮਦ ਜੀ, ਬਹੁਤ ਬਹੁਤ ਸ਼ੁਕਰੀਆ ਇੰਨੀ ਪਿਆਰੀ ਆਵਾਜ਼ ਦੇ ਵਿੱਚ ਬੋਲਾਂ ਦੀ ਸਾਂਝ ਪਾਉਣ ਲਈ ਜੀ, ਬਹੁਤ ਬਹੁਤ ਸ਼ੁਕਰੀਆ,
0: ਸ਼ੁਕਰੀਆ,
1: ਥੈਂਕ ਯੂ ਜੀ। ਜੀ ਦੋਸਤੋ, ਇਹ ਸੀ ਜੀ ਮੁਹੰਮਦ ਜੀ, ਦੁਬਈ ਤੋਂ ਜੁੜੇ ਸੀ ਤੇ ਗੱਲਬਾਤ ਵੀ ਕਰਕੇ ਗਏ ਨਾਲ ਗੀਤ ਸੰਗੀਤ। ਥੋੜਾ ਜਿਹਾ ਦੋਸਤੋ ਅੱਜ ਦੇ ਦਿਨ ਦੇ ਵਿੱਚ ਬਿਜ਼ੀ ਸ਼ਡਿਊਲ ਹੁੰਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕੁਝ ਪੰਨੇ ਜਿਹੜੇ ਨੇ ਕਿਤਾਬਾਂ ਦੇ ਵਿੱਚੋਂ ਵੀ ਤੁਹਾਡੇ ਨਾਲ ਸਾਂਝ ਪਾਈ ਜਾਵੇ, ਨਾਲ ਕਿਤਾਬਾਂ ਦੇ ਵੀ ਜੋੜਿਆ ਜਾਵੇ। ਤੇ ਉਹ ਦਿਨ ਅੱਜ ਆ ਗਿਆ, ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਬਾਤ ਪਾਉਂਦੇ ਹਾਂ ਕਿਤਾਬਾਂ ਦੀ ਦੋਸਤੋ, ਤੇ ਉਹਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇਸ ਚੈਪਟਰ ਦੀ ਸਾਂਝ ਪਾ ਰਹੇ ਹਾਂ ਕਿਤਾਬ ਦੀ, ਪੰਜਾਬ ਦੀ, ਤੇ ਉਹਦੇ ਵਿੱਚੋਂ ਲੜੀਵਾਰ ਭਾਗ ਤੁਹਾਡੇ ਨਾਲ ਜਿਹੜਾ ਚੌਦਵਾਂ ਸਾਂਝਾ ਕਰਨ ਜਾ ਰਹੇ ਹਾਂ। ਤੇ ਅੱਗੇ ਵੱਧਦੇ ਹਾਂ ਉਹਦੇ ਵਿੱਚੋਂ, ਤੇ ਕੁਝ ਪਲਾਂ ਦੇ ਵਿੱਚ ਦੋਸਤੋ ਥੋੜਾ ਜਿਹਾ ਮਸਲੇ ਕਈ ਵਾਰੀ ਪੈ ਜਾਂਦੇ ਨੇ, ਉਹਨਾਂ ਨੂੰ ਆਪਾਂ ਨਾਲ ਦੀ ਨਾਲ ਹੱਲ ਕਰ ਲਈਏ ਤੇ ਫਿਰ ਖੁੱਲ੍ਹ ਕੇ ਇਸ ਨਾਵਲ ਦੇ ਵੱਲ ਨੂੰ ਚੱਲਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962 ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਮਤਲਬ ਕਿ ਬਾਅਦ ਦੇ ਵਿੱਚ ਹੁਣ ਮੈਂ ਕਾਲ ਨਹੀਂ ਲੈ ਪਾਵਾਂਗਾ, ਮਾਫ਼ੀ ਚਾਹਾਂਗਾ, ਜਿੰਨਾ ਚਿਰ ਮੈਂ ਕਿਤਾਬ ਦੀ ਸਾਂਝ ਪਾਵਾਂਗਾ ਦੋਸਤੋ। 8-10 ਪੰਨੇ ਅੱਜ ਜ਼ਰੂਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਇਸ ਦੇ ਵਿੱਚ

ਹੋਇਆ ਤੇ ਉਹਦੇ ਵਿੱਚ ਇਸ ਚੈਪਟਰ ਦੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਇਸ ਕਿਤਾਬ ਨੂੰ ਲਿਖਿਆ ਜੀ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀ ਦਾ ਮੰਚ ਤੇ ਲੜੀਵਾਰ ਭਾਗ 14 ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਦੇਖਦੇ ਹਾਂ ਅੱਜ ਇਹ ਸਾਨੂੰ ਅੱਜ ਦਾ ਚੈਪਟਰ ਕਿੱਥੇ ਲੈ ਕੇ ਜਾਂਦਾ ਹੈ। ਇਹ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਅਧਿਆਇ 5 ਤੋਂ 1849 ਤੋਂ ਲੈ ਕੇ 1859 ਤੱਕ ਦਾ ਸਫ਼ਰ ਹੈ ਬ੍ਰਿਟਿਸ਼ ਪੰਜਾਬ ਤੇ 1857 ਦਾ ਗਦਰ, ਇਹਦੇ ਵਿੱਚ ਜਿਹੜਾ ਉਹਨਾਂ ਚੀਜ਼ਾਂ ਦਾ ਜ਼ਿਕਰ ਆਵੇਗਾ ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਚੈਪਟਰ ਦੀ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 14। ਅਠਾਰਾਂ ਦੇ ਵਿੱਚ ਹੈਨਰੀ ਲਾਰਸ ਦੀ ਜਿਹੜੀ ਸੀ ਲਾਹੌਰ ਰੈਜ਼ੀਡੈਂਟ ਦੇ ਵਜੋਂ ਨਿਯੁਕਤੀ ਹੋ ਜਾਂਦੀ ਹੈ। ਅਸਲ ਹਾਕਮ ਉਹੀ ਰਿਹਾ ਇਸ ਸਾਲ ਤੋਂ ਲੈ ਕੇ 1947 ਤੱਕ ਜਦੋਂ ਭਾਰਤ ਆਜ਼ਾਦ ਹੁੰਦਾ ਹੈ। ਅੰਗਰੇਜ਼ਾਂ ਨੇ 101 ਸਾਲ ਪੰਜਾਬ ਦੇ ਉੱਤੇ ਰਾਜ ਕੀਤਾ। ਇਸ ਤੋਂ ਪਹਿਲਾਂ ਅਕਬਰ ਨੇ ਜਿਹੜਾ ਸੀ 1556 ਦੇ ਵਿੱਚ ਲਾਹੌਰ ਤੇ ਕਬਜ਼ਾ ਕੀਤਾ ਤੇ 1712 ਤੱਕ ਸ਼ਾਹ ਆਲਮ ਦੀ ਮੌਤ ਤੱਕ 156 ਸਾਲ ਮੁਗਲਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ। ਸ਼ਾਹ ਆਲਮ ਤੋਂ ਰਣਜੀਤ ਸਿੰਘ ਦੇ ਰਾਜ ਤੱਕ 9 ਦਹਾਕਿਆਂ ਦਾ ਸਮਾਂ ਜਿਹੜਾ 18ਵੀਂ ਸਦੀ ਦੀ ਜੁਗ ਗਰਦੀ ਕਤਲੋਗਾਰਤ ਦਾ ਦੌਰ ਹੈ। ਮੁੱਖ ਤੌਰ ਦੇ ਉੱਤੇ ਇਸ ਦੌਰ ਵਿਚਲੀ ਟੱਕਰ ਸਿੱਖਾਂ ਤੇ ਅਫਗਾਨਾਂ ਵਿਚਕਾਰ ਹੋਈ। ਕਦੇ ਇੱਕ ਦੀ ਪਕੜ ਮਜ਼ਬੂਤ ਹੋ ਜਾਂਦੀ ਤੇ ਕਦੇ ਦੂਜੇ ਦੀ। ਮੁਗਲ ਸੂਬੇਦਾਰ ਜ਼ਕਰੀਆ ਖਾਨ, ਮੀਰ ਮੰਨੂ ਤੇ ਅਰਾਈ ਅਦੀਨਾ ਬੇਗ ਨੇ ਜ਼ਰੂਰ ਆਪਣੀ ਆਪਣੀ ਪਕੜ ਮਜ਼ਬੂਤ ਰੱਖੀ। ਸਿੱਖ ਹਕੂਮਤ ਜਦੋਂ ਆਪਣੇ ਆਖਰੀ ਸਾਹਾਂ ਦੇ ਉੱਤੇ ਸੀ, ਤਿੰਨ ਅੰਗਰੇਜ਼ ਵਿਉਂਤ ਬਣਾ ਰਹੇ ਨੇ ਕਿ ਉਹਨਾਂ ਨੇ ਪੰਜਾਬ ਦੇ ਉੱਤੇ ਰਾਜ ਕਿਵੇਂ ਕਰਨਾ ਹੈ। ਪਹਿਲਾ ਸੀ ਹੈਨਰੀ ਲਾਰੰਸ, ਜੋ 1806 ਦੇ ਵਿੱਚ ਉੱਤਰੀ ਆਇਰਲੈਂਡ ਦੇ ਆਮ ਜਿਹੇ ਘਰ ਦੇ ਵਿੱਚ ਜੰਮਿਆ। ਸਕਾਟਲੈਂਡ ਦੇ ਨਾਲ ਵੀ ਉਸਦਾ ਕੋਈ ਰਿਸ਼ਤਾ ਸੀ। ਪਿਤਾ ਅਲੈਗਜ਼ਾਂਡਰ ਈਸਟ ਇੰਡੀਆ ਕੰਪਨੀ ਵੱਲੋਂ ਟੀਪੂ ਸੁਲਤਾਨ ਦੇ ਵਿਰੁੱਧ 1799 ਦੇ ਵਿੱਚ ਲੜਿਆ ਤੇ ਬਹਾਦਰੀ ਦੇ ਤਮਗੇ ਮਿਲੇ, ਪਰ ਘਰ ਦੇ ਵਿੱਚ ਗਰੀਬੀ ਰਹੀ। ਫਿਰ ਵੀ ਈਸਟ ਇੰਡੀਆ ਕੰਪਨੀ ਬਰਤਾਨੀਆ ਦੇ ਅਮੀਰਾਂ ਦੀ ਉਹ ਇਕਾਈ ਸੀ ਜਿਹੜੀ ਲੀਡਨ ਹਾਲ ਸਟਰੀਟ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਨਾਲ ਵਪਾਰ ਕਰਕੇ ਦੌਲਤ ਇਕੱਠੀ ਕਰ ਰਹੀ ਸੀ, ਖੁਸ਼ਹਾਲ ਹੋ ਰਹੀ ਸੀ ਤੇ ਰਾਜ ਕਰ ਰਹੀ ਸੀ। ਜਦੋਂ ਦਿਲ ਕਰੇ ਉਹ ਫੌਜ ਦੇ ਮਾਹਰ ਜਰਨੈਲਾਂ ਨੂੰ ਹੁਕਮ ਦੇ ਸਕਦੀ ਸੀ ਕਿ ਕਿਰਪਾਨਾ ਮਿਆਨ ਦੇ ਵਿੱਚੋਂ ਕੱਢੋ ਤੇ ਫਲਾਨੇ ਦੁਸ਼ਮਣ ਉੱਪਰ ਹੱਲਾ ਬੋਲ ਦਿਓ। ਚੰਗੇ ਭਾਗਾਂ ਨੂੰ ਲਾਰੰਸ ਦਾ ਜਿਹੜਾ ਇੱਕ ਰਿਸ਼ਤੇਦਾਰ ਹਡਲ ਸਟੋਨ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਤੇ ਮਦਰਾਸ ਦੇ ਵਿੱਚ ਕੰਪਨੀ ਦਾ ਡਾਇਰੈਕਟਰ ਨਿਯੁਕਤ ਵੀ ਹੋ ਗਿਆ। ਇਸ ਬੰਦੇ ਨੇ ਹੈਨਰੀ ਅਤੇ ਉਸਦੇ ਚਾਰ ਹੋਰ ਭਰਾਵਾਂ ਨੂੰ ਕੰਪਨੀ ਦੇ ਵਿੱਚ ਨੌਕਰੀਆਂ ਦਿੱਤੀਆਂ। ਹੈਨਰੀ ਤੇ ਉਸਦੇ ਤਿੰਨ ਭਰਾਵਾਂ ਨੂੰ ਸੈਨਿਕ ਟ੍ਰੇਨਿੰਗ ਦੇਣ ਵਾਸਤੇ ਅਮਰੀਕਾ ਭੇਜਿਆ ਗਿਆ ਤੇ ਉਸਦੇ ਇੱਕ ਭਰਾ ਜਨ ਨੂੰ ICS ਦੀ ਟ੍ਰੇਨਿੰਗ ਲੈਣ ਵਾਸਤੇ ਹੈਲੀਬਰੀ ਭੇਜ ਦਿੱਤਾ ਗਿਆ। ਅਜੇ ਮਸਫੁੱਟ ਜਾਣੀ ਕਿ ਮੁਸ਼ਫੁੱਟ ਜਿਹੜਾ ਸੀ, ਅਜੇ ਮੁਸ਼ਫੁੱਟ ਜਵਾਨ ਹੀ ਸੀਗਾ ਜਦੋਂ ਹੈਨਰੀ ਬਰਮਾ ਦੇ ਵਿੱਚ ਜੰਗ ਲੜਨ ਚਲਿਆ ਗਿਆ। ਇੱਥੇ ਬਿਮਾਰ ਹੋ ਗਿਆ ਤੇ ਐਨ ਮਰਨ ਕਿਨਾਰੇ ਪਹੁੰਚ ਗਿਆ। ਇਸ ਦੀ ਬਦਲੀ ਭਾਰਤ ਦੇ ਵਿੱਚ ਪੂਰਬੀ ਯੂਪੀ ਦੇ ਵਿੱਚ ਕਰਵਾ ਦਿੱਤੀ ਗਈ। ਰਾਜੀ ਹੋ ਗਿਆ, ਸਿਹਤਮੰਦ ਹੋਇਆ। ਇੱਥੇ ਇਸ ਨੂੰ ਗੋਰਖਪੁਰ, ਲੁਧਿਆਣਾ, ਫਿਰੋਜ਼ਪੁਰ ਤੇ ਖੈਬਰ ਚਾਰ ਜ਼ਿਲ੍ਹਿਆਂ ਦਾ ਸਰਵੇ ਕਰਨ ਦਾ ਹੁਕਮ ਮਿਲ ਗਿਆ। ਉਸਨੇ ਇਨ੍ਹਾਂ ਜ਼ਿਲ੍ਹਿਆਂ ਦੇ ਹਰੇਕ ਪਿੰਡ ਦੇ ਵਿੱਚ ਜਾਣਾ ਸੀ। ਗੋਰਖਪੁਰ, ਜੋ ਕਿ 1829 ਤੋਂ 30 ਦਾ ਸਰਵੇ ਕਰਦਿਆਂ ਉਹਨੇ ਆਪਣੀ ਕਜ਼ੀਨ ਹਨੌਰੀਆ ਮਾਰਸ਼ਲ ਦੇ ਨਾਲ ਵਿਆਹ ਕਰਾ ਲਿਆ ਤੇ 1842 ਦੀਆਂ ਗਰਮੀਆਂ ਦੇ ਵਿੱਚ ਜਦੋਂ ਪਿਛਲੇ ਸਾਲ ਮਾਰੇ ਗਏ ਹਜ਼ਾਰਾਂ ਸੈਨਿਕਾਂ ਦੀਆਂ ਮੌਤਾਂ ਦਾ ਬਦਲਾ ਲੈਣ ਵਾਸਤੇ ਕਾਬੁਲ ਦੇ ਵੱਲੋਂ ਮੁਹਿੰਮ ਚੱਲੀ, ਦਰਾ ਖੈਬਰ ਪਾਰ ਕਰਨ ਵਕਤ ਜਿਹੜਾ ਸੀ ਲਾਰਸ ਨੇ ਬਹੁਤ ਬਹਾਦਰੀ ਦਿਖਾਈ, ਜਿਸਦਾ ਸਦਕਾ ਦਰਾ ਜਿਹੜਾ ਲੰਘ ਪਏ। ਲਾਰੰਸ ਦੀ ਜਿਹੜੀ ਸੀ ਅਗਲੀ ਨਿਯੁਕਤੀ ਨੇਪਾਲ ਦੇ ਰੈਜ਼ੀਡੈਂਟ ਦੇ ਵਜੋਂ ਹੋ ਗਈ। ਇੱਥੇ ਉਹਨੇ ਦੇਖਿਆ ਕਿ ਬ੍ਰਿਟਿਸ਼ ਸਿਪਾਹੀਆਂ ਦੇ ਬੱਚੇ ਜਿਹੜੇ ਅੱਧੇ ਅੰਗਰੇਜ਼ ਅੱਧੇ ਦੇਸੀ ਹੁੰਦੇ ਸੀ,
ਹੁੰਦੇ ਨੇ ਜਾਂ

ਪੜ੍ਹਾਈ ਦਾ ਕੋਈ ਇੰਤਜ਼ਾਮ ਹੀ ਨਹੀਂ। ਕੋਈ ਗੋਰਾ ਦੇਸੀ ਕੁੜੀ ਦੇ ਨਾਲ ਵਿਆਹ ਕਰ ਲੈਂਦਾ ਤਾਂ ਉਸਦੀ ਔਲਾਦ ਨੂੰ ਐਂਗਲੋ ਇੰਡੀਅਨ ਕਿਹਾ ਜਾਂਦਾ। ਲਾਰੈਂਸ ਨੇ ਜਿਹੜਾ ਸੀ ਆਪਣੀ ਬਚਤ ਦੀ ਰਕਮ ਇਨ੍ਹਾਂ ਆਸ਼ਰਮਾਂ ਦੇ ਉੱਤੇ ਖਰਚਣੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੇ ਬਾਅਦ ਦੇ ਵਿੱਚ ਸੈਨਿਕਾਂ ਦੇ ਬੱਚਿਆਂ ਵਾਸਤੇ ਰੈਜ਼ੀਡੈਂਸ਼ੀਅਲ ਸਕੂਲ ਜਿਹੜੇ ਸੀ ਬਣਾਏ। ਸ਼ਿਮਲੇ, ਸਨਾਵਰ, ਨੀਲਗਿਰੀ ਦਾ ਲਵਡੇਲ ਪਾਕਿਸਤਾਨ ਦੇ ਵਿੱਚ ਮਰੀ ਸ਼ਹਿਰਾਂ ਦੇ ਵਿੱਚ ਵਿਚਲੇ ਸਕੂਲਾਂ ਨੂੰ ਅੱਜ ਵੀ ਲਾਰੈਂਸ ਸਕੂਲ ਕਹਿੰਦੇ ਨੇ, ਭਾਵੇਂ ਹੁਣ ਇਨ੍ਹਾਂ ਦੇ ਵਿੱਚ ਦਾਖਲਾ ਕੋਈ ਵੀ ਲੈ ਸਕਦਾ ਹੈ। ਪੰਜਾਬ ਦੇ ਨਾਲ 1845 ਤੋਂ 46 ਦੇ ਯੁੱਧ ਦੇ ਪਿੱਛੋਂ ਲਾਰੈਂਸ ਨੂੰ ਗਵਰਨਰ ਜਨਰਲ ਨੇ ਲਾਹੌਰ ਦਾ ਰੈਜ਼ੀਡੈਂਟ ਲਾ ਕੇ ਭੇਜਿਆ। ਪੰਜਾਬ ਦਾ ਹਾਕਮ ਇਸੇ ਨੇ ਹੋਣਾ ਸੀ, ਕਿਉਂਕਿ ਬਾਲ ਜਿਹੜਾ ਸੀਗਾ ਬੱਚਾ ਦਲੀਪ ਸਿੰਘ ਨਾਮ ਦਾ ਹੀ ਮਹਾਰਾਜਾ ਸੀਗਾ। ਸ਼ਕਤੀਸ਼ਾਲੀ ਲਾਰੈਂਸ ਉਹਨਾਂ ਥੋੜੇ ਕੁ ਅੰਗਰੇਜ਼ਾਂ ਦੇ ਵਿੱਚੋਂ ਸੀ ਜੋ ਸੋਚਦੇ ਸਨ ਕਿ ਰਾਜ ਉਦੋਂ ਕਰ ਸਕੋਗੇ ਜਦੋਂ ਪ੍ਰਜਾ ਦਾ ਭਲਾ ਕਰਕੇ ਉਸਦਾ ਭਰੋਸਾ ਜਿੱਤ ਲਓਗੇ। 1843 ਦੇ ਵਿੱਚ ਉਹਨੇ ਆਪਣਾ ਇਹ ਵਿਚਾਰ ਲਿਖ ਕੇ ਗਦਰ ਤੋਂ 14 ਸਾਲ ਪਹਿਲਾਂ ਦੇ ਦਿੱਤਾ ਸੀ। ਬਤੌਰ ਰੈਜ਼ੀਡੈਂਟ ਉਹ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣ ਦੇ ਵਿਰੁੱਧ ਸੀਗਾ ਤੇ ਉਹ ਚਾਹੁੰਦਾ ਸੀ ਕਿ ਦਰਬਾਰ ਮੁੜ ਸਥਾਪਿਤ ਹੋਵੇ, ਜਿੱਥੇ ਜਿੱਥੇ ਪੁਰਾਣੇ ਹਾਕਮ ਨੇ ਉਹਨਾਂ ਦੇ ਨਾਲ ਲਾਰੈਂਸ ਨੇ ਆਪਣੇ ਅੰਗਰੇਜ਼ ਸਲਾਹਕਾਰ ਲਾ ਤੇ। ਫੁਰਤੀਲੇ ਰੋਬਦਾਰ ਵਾਲੇ ਅਕਸਰ ਹੰਕਾਰੇ ਹੋਏ ਇਨ੍ਹਾਂ ਸਲਾਹਕਾਰਾਂ ਨੂੰ ਲਾਰੈਂਸ ਦੇ ਬੰਦੇ ਕਿਹਾ ਜਾਂਦਾ ਤੇ ਲਾਰੈਂਸ ਵਾਸਤੇ ਪੂਰੇ ਵਫ਼ਾਦਾਰ ਸਨ। ਇਸ ਪਰਿਵਾਰ ਦੇ ਵਿੱਚ ਲਾਰੈਂਸ ਪਿਤਾ ਦਾ ਰੋਲ ਕਰਦਾ ਤੇ ਪ੍ਰਜਾ ਦਾ ਮਿੱਤਰ ਹਾਕਮ। ਇਨ੍ਹਾਂ ਦੇ ਵਿੱਚੋਂ ਇੱਕ ਹੈਰੀ ਲਮਸਟਨ ਨੇ ਸਲਾਹ ਦਿੱਤੀ ਸੀ ਕਿ ਨਵੀਆਂ ਫੌਜਾਂ ਰੈਜੀਮੈਂਟਾਂ ਖੜੀਆਂ ਕਰੋ, ਖਾਸ ਕਰ ਫਰੰਟੀਅਰ ਇਲਾਕੇ ਦੇ ਵਿੱਚ ਗਾਈਡਸ ਰੈਜੀਮੈਂਟ ਦੀ ਜਿਹੜੀ ਫੌਰੀ ਲੋੜ ਹੈ। ਇਸ ਨੂੰ ਕੱਚੀ ਫੌਜ ਕਿਹਾ ਜਾਵੇ ਕਿਉਂਕਿ ਰੈਗੂਲਰ ਫੌਜਾਂ ਤਾਂ ਬੰਗਾਲ, ਬੰਬੇ ਤੇ ਮਦਰਾਸ ਰਹਿਣਗੀਆਂ, ਕਲਕੱਤਿਓ ਹੁਕਮ ਨਹੀਂ ਆਇਆ। ਲਾਹੌਰ ਦੇ ਰੈਜ਼ੀਡੈਂਟ ਨੇ ਦੀ ਪੰਜਾਬ ਇਰੈਗੂਲਰ ਫੋਰਸ ਜਿਹੜੀ ਸੀ PIF ਖੜੀ ਕਰ ਦਿੱਤੀ, ਜਿਹਦੇ ਸ਼ੁਰੂ ਦੇ ਵਿੱਚ ਸਿੱਖ ਸਿਪਾਹੀ ਲਏ ਗਏ ਪਰ ਪਿੱਛੋਂ ਪੰਜਾਬੀ, ਮੁਸਲਮਾਨ ਤੇ ਪਖਤੂਣ ਵੀ ਜਿਹੜੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਗਏ। ਹੈਨਰੀ ਦਾ ਦੂਜਾ ਬੰਦਾ ਜੇਮਸ ਐਬਟ 1846 ਤੋਂ 1849 ਤੱਕ ਹਜ਼ਾਰੇ ਤੈਨਾਤ ਜਿਹੜਾ ਰਿਹਾ, ਜਿਸ ਨੂੰ ਰਣਜੀਤ ਸਿੰਘ ਤੇ ਉਸਦੇ ਵਾਰਸ ਸਿੱਧਾ ਨਹੀਂ ਸੀ ਕਰ ਸਕੇ। ਐਬਟ ਨੇ ਹਜ਼ਾਰਾਂ ਵਾਸੀਆਂ ਨੂੰ ਜਿੱਤ ਦੇ ਲਈ ਜਿੱਤ ਤਾਂ ਲਿਆ, ਜਿਸ ਦੇ ਫਲਸਰੂਪ 1849 ਦੇ ਵਿੱਚ ਜਦੋਂ ਚਤਰ ਸਿੰਘ 6 ਮਹੀਨੇ ਮਾਰੋ ਮਾਰ ਕਰਦਾ ਫਿਰਦਾ ਰਿਹਾ, ਹਜ਼ਾਰਾਂ ਵਾਸੀਆਂ ਨੇ ਸਿੱਖਾਂ ਦੇ ਖਿਲਾਫ਼ ਐਬਟ ਦਾ ਸਾਥ ਦਿੱਤਾ ਤਾਂ ਜਾ ਕੇ ਕਿਤੇ ਪਿਓ ਪੁੱਤ ਦੀਆਂ ਫੌਜਾਂ ਹਾਰੀਆਂ। ਐਬਟ ਨੇ ਅਜੇ 5 ਸਾਲ ਹੋਰ ਹਜ਼ਾਰਾਂ ਕਸਬਾ ਹੋਏਗਾ ਜੀ ਉਸ ਸਮੇਂ ਦਾ ਹਜ਼ਾਰਾਂ ਸੰਭਾਲਣਾ ਹੈ ਤੇ ਆਪਣੀ ਹਮਦਰਦੀ ਦੇ ਨਾਲ ਜੰਗ ਲਈ ਕਬਾਇਲੀਆਂ ਦਾ ਸੁਭਾਅ ਜਿਹੜਾ ਜੋ ਉਹਨਾਂ ਦੀ ਮਾਨਸਿਕਤਾ ਹੈ ਸੁਭਾਅ ਬਦਲ ਕੇ ਨਿਮਰ ਤੇ ਭਲੇ ਬਣਾ ਦਿੱਤੇ। ਇੰਨਾ ਅਮਨ ਅਮਾਨ ਹੋਰ ਕਿਸੇ ਸੂਬੇ ਦੇ ਵਿੱਚ ਨਹੀਂ ਹੋਇਆ ਜਿੰਨਾ ਹਜ਼ਾਰੇ ਦੇ ਵਿੱਚ, ਜਿੱਥੇ ਟਿਕ ਟਕਾਓ ਕਦੀ ਹੋਇਆ ਹੀ ਨਹੀਂ ਸੀ। ਇਸੇ ਕਰਕੇ ਅੱਜ ਤੱਕ ਇਸਦੇ ਸ਼ਹਿਰ ਦਾ ਨਾਮ ਐਬਟਾਬਾਦ ਹੈ ਜੋ ਬਦਲਿਆ ਨਹੀਂ ਹੈ। ਇਵੇਂ ਹੀ ਲਾਰੈਂਸ ਨੇ ਪੰਜਾਬੀਆਂ ਦੇ ਮਨ ਮੋਹ ਲਏ, ਸਿੱਖ ਸਰਦਾਰਾਂ ਦਾ ਸਤਿਕਾਰ ਕੀਤਾ, ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਭਰਤੀ ਸ਼ੁਰੂ ਕੀਤੀ। ਸਿੱਖਾਂ ਨੂੰ ਪਤਾ ਸੀ ਕਿ ਲਾਰੈਂਸ ਮਹਾਰਾਜਾ ਦਲੀਪ ਸਿੰਘ ਨੂੰ ਹਟਾ ਕੇ ਅੰਗਰੇਜ਼ੀ ਰਾਜ ਕਾਇਮ ਕਰਨ ਦੇ ਹੱਕ ਦੇ ਵਿੱਚ ਨਹੀਂ, ਇਸ ਕਰਕੇ ਰਾਣੀ ਜਿੰਦਾ ਦੀ ਜਲਾਵਤਨੀ ਨੂੰ ਸਿੱਖ ਜਿਹੜਾ ਸੀ ਬਰਦਾਸ਼ਤ ਕਰ ਗਏ ਸਨ। ਉਹ ਪੰਜਾਬ ਨੂੰ ਅੰਗਰੇਜ਼ਾਂ ਦੇ ਰਾਜ ਵਿਸਤਾਰ ਦੇ ਤੂਫਾਨ ਦੇ ਵਜੋਂ ਵਿੱਚੋਂ ਬਾਹਰ ਰੱਖਣ ਦਾ ਜਿਹੜਾ ਇੱਛੁਕ ਸੀਗਾ, ਜਿਹਨੇ ਹਿੰਦੁਸਤਾਨ ਦੇ ਅਨੇਕ ਆਜ਼ਾਦ ਖਿੱਤੇ ਨਿਗਲ ਲੈਣੇ ਸਨ। ਹਾਰਡਿੰਗ ਲਾਰੈਂਸ ਦਾ ਦੋਸਤ ਹੋ ਗਿਆ। ਜਿੰਨਾ ਚਿਰ ਹਾਰਡਿੰਗ ਰਹੇਗਾ, ਲਾਰੈਂਸ ਪੰਜਾਬ ਨੂੰ ਅੰਗਰੇਜ਼ੀ ਰਾਜ ਤੋਂ ਬਾਹਰ ਰੱਖ ਸਕੇਗਾ। ਪਰ ਉਸਦਾ ਸੁਪਨਾ ਭੰਗ ਹੋ ਗਿਆ ਜਦੋਂ 1848 ਦੇ ਵਿੱਚ ਡਲਹੌਜੀ ਉਸਦੀ ਥਾਂ ਦੇ ਉੱਤੇ ਆ ਗਿਆ। 1849 ਚ ਜਦੋਂ ਬਿਮਾਰੀ ਤੋਂ ਮੁਕਤ ਹੋ ਕੇ ਲਾਰੈਂਸ ਲਾਹੌਰ ਪਰਤਿਆ ਵਾਪਸ, ਤਾਂ ਉਹਨੇ ਡਲਹੌਜੀ ਦੇ ਨਾਲ ਦਿਲ ਦੀ ਗੱਲ ਕੀਤੀ ਕਿ ਹੋਰ ਖੂਨੀ ਯੁੱਧ ਕਰਕੇ ਪੰਜਾਬ ਤੇ ਕਬਜ਼ਾ ਨਾ ਕੀਤਾ ਜਾਵੇ, ਮੇਰੀ ਸਲਾਹ ਮੰਨ ਲਓ ਤਾਂ ਰੈਜ਼ੀਡੈਂਟ ਦਾ ਜਿਹੜਾ ਇਕਬਾਲ ਵੱਧ ਜਾਵੇਗਾ। ਡਲਹੌਜੀ ਨੇ ਉਸਦੀ ਗੱਲ ਦਾ ਬੁਰਾ ਮਨਾਇਆ। ਇੱਕ ਅੰਗਰੇਜ਼ ਦੇ ਸ਼ਬਦ ਦੇ ਵਿੱਚ, ਡਲਹੌਜੀ ਆਪਣੇ ਜੂਨੀਅਰ
ਨੂੰ ਦੱਸੇਗਾ ਕਿ ਬਿਲਕੁਲ ਜਾਂ ਨੋ ਇਨਕਲਾਬ ਇਕਬਾਲ ਕਰਨਾ ਜਾਂ ਨਹੀਂ ਕਰਨਾ ਇਕਬਾਲ। ਇਸਦਾ ਫੈਸਲਾ ਡਲਹੌਜੀ ਕਰੇਗਾ ਆਪ, ਨਾ ਕਿ ਲਾਰੰਸ ਕਰੇਗਾ। ਅੰਤਿਮ ਫੈਸਲਾ ਡਲਹੌਜੀ ਦਾ ਹੋਏਗਾ। ਜਾਂ ਲਾਰੰਸ ਹੈਨਰੀ ਲਾਰੰਸ ਤੋਂ ਜਿਹੜਾ 5 ਸਾਲ ਛੋਟਾ ਸੀਗਾ, ਜਾਂ ਲਾਰੰਸ ਆਪਣੇ ਵੱਡੇ ਭਰਾ ਤੋਂ ਸੁਭਾਅ ਦੇ ਵਿੱਚ ਬਿਲਕੁਲ ਵੱਖਰਾ ਸੀ, ਤੇ 1846 ਦੇ ਵਿੱਚ ਉਸ ਨੂੰ ਵੀ ਜਿਹੜਾ ਸੀ ਪੰਜਾਬ ਭੇਜਿਆ ਗਿਆ, ਤੇ ਲੰਮਾ ਤੇ ਸਿਹਤਮੰਦ ਜਵਾਨ ਪੰਜਾਂ ਦੇ ਵਿੱਚੋਂ ਇਕੱਲਾ ਸਿਵਲ ਬੈਕਗਰਾਉਂਡ ਦਾ ਸੀ, ਤੇ ਬਾਕੀ ਚਾਰੇ ਫੌਜੀ ਪਿਛੋਕੜ ਦੇ। ਜਾਨ ਨੇ ਵੀ ਜਿਹੜਾ ਸੀ ਫੌਜ ਦੇ ਵਿੱਚ ਭਰਤੀ ਹੋ ਜਾਣਾ ਸੀ। ਪਿਤਾ ਨੇ ਕੰਪਨੀ ਅੱਗੇ ਤਰਲਾ ਕੀਤਾ, ਪੰਜਾਂ ਦੇ ਵਿੱਚੋਂ ਇੱਕ ਤਾਂ ਛੱਡ ਦਿਓ ਜਿਹੜਾ ਮੌਤ ਦੇ ਮੂੰਹ ਅੱਗੇ ਨਾ ਖਲੋਵੇ, ਇਸ ਨੂੰ ਸਿਵਲ ਦੇ ਵਿੱਚ ਰੱਖ ਲਓ। ਗੱਲ ਮੰਨ ਲਈ ਗਈ। ਉਹਨੇ ICS ਕੀਤੀ, ਹੈਲੀਬਰੀ ਕਾਲਜ ਦੇ ਵਿੱਚ ਪੜ੍ਹਦਿਆਂ ਉਹਨੇ ਬੰਗਲਾ ਸਿੱਖ ਲਈ, ਭਾਸ਼ਾ ਬੰਗਾਲੀ। ਇਸ ਤੋਂ ਪਹਿਲਾਂ ਉਹ ਬ੍ਰਿਸਟਲ ਦੇ ਸਕੂਲ ਦੇ ਵਿੱਚ ਪੜ੍ਹਿਆ। ਇਸ ਸਕੂਲ ਦੇ ਬਾਰੇ ਉਸਨੂੰ ਯਾਦ ਹੈ ਕਿ ਹਰ ਰੋਜ਼ ਡੰਡੇ ਖਾਂਦਾ, ਜਿਸ ਦਿਨ ਡੰਡੇ ਖਾਣ ਤੋਂ ਬਚ ਜਾਂਦਾ ਅਗਲੇ ਦਿਨ ਦੁੱਗਣੇ ਪੈ ਜਾਂਦੇ। ਕਲਕੱਤੇ ਦੇ ਵਿੱਚ ਉਹਨੇ ਫਾਰਸੀ ਅਤੇ ਹਿੰਦੁਸਤਾਨੀ ਸਿੱਖੀਆਂ। ਭਾਸ਼ਾਵਾਂ ਦਿੱਲੀ, ਪਾਣੀਪਤ, ਇਟਾਵਾ ਦੇ ਵਿੱਚ DC ਲੱਗ ਗਿਆ। ਇਹ ਸ਼ਾਨਦਾਰ ਜਿਹੜਾ ਅਫਸਰ ਹੈ, ਪਰ ਬਾਕੀ ਸਿਵਿਲੀਅਨ ਤੇ ਆਰਮੀ ਅਫਸਰਾਂ ਮੁਲਾਜ਼ਮਾਂ ਵਾਂਗ ਉਸ ਤੋਂ ਭਾਰਤ ਦੀਆਂ ਗਰਮੀਆਂ ਬਰਦਾਸ਼ਤ ਨਾ ਹੁੰਦੀਆਂ। ਜੀ ਕਰਦਾ ਕਿ ਇਨ੍ਹੀਂ ਦਿਨੀ ਲੰਡਨ ਦੇ ਵੱਲ ਨੂੰ ਉੱਡ ਜਾਵਾਂ। ਉਸਨੂੰ ਦਿੱਲੀ ਕਦੀ ਚੰਗੀ ਨਾ ਲੱਗੀ। 1830 ਦੇ ਵਿੱਚ ਉਹ ਦਿੱਲੀ ਦੇ ਵਿੱਚ ਸੀਗਾ, ਲਾਲ ਕਿਲੇ ਦੇ ਵਿੱਚ ਬਾਦਸ਼ਾਹ ਦਾ ਪਰਿਵਾਰ ਪੈਨਸ਼ਨ ਲੈ ਕੇ ਦਿਨ ਕੱਟੀ ਕਰ ਰਿਹਾ, ਤੇ ਲਾਲ ਕਿਲੇ ਨੂੰ ਉਹ ਸ਼ਹਿਰ ਦਾ ਸੀਵਰ ਟੈਂਕ ਜਿਹੜਾ ਸੀਗਾ ਕਿਹਾ ਕਰਦਾ ਸੀ। ਜਾਨ ਨੇ ਦੇਖਿਆ ਕਿ ਕਿਲੇ ਦੇ ਅੰਦਰ ਗੁਲਾਮੀ ਸੀ, ਇੱਕ ਇੱਕ ਬੰਦੇ ਦੇ ਕਈ ਕਈ ਪਤਨੀਆਂ ਤੇ ਰਖੇਲਾਂ। ਕਿਲੇ ਦੇ ਬਾਹਰ ਕੰਪਨੀ ਰਾਜ ਦੇ ਵਿੱਚ ਆਜ਼ਾਦੀ ਸੀ, ਕਾਨੂੰਨ ਲਾਗੂ ਸੀ। ਦਿੱਲੀ ਦੇ ਵਿੱਚ ਜਾਨ ਦਾ ਬੌਸ, ਇੱਥੋਂ ਦਾ ਰੈਜ਼ੀਡੈਂਟ ਤੇ ਕਮਿਸ਼ਨਰ ਟਮਸ ਮੈਟਕਾਫ ਸੀਗਾ। ਇਹ ਉਸੇ ਚਾਰਲਸ ਮੈਟਕਾਫ ਦਾ ਭਰਾ ਸੀ ਜਿਸ ਨੂੰ 1808 ਤੋਂ 9 ਦੇ ਵਿੱਚ ਅਸੀਂ ਰਣਜੀਤ ਸਿੰਘ ਦੇ ਨਾਲ ਗੱਲਬਾਤ ਕਰਦਾ ਹੋਇਆ ਦੇਖ ਚੁੱਕੇ ਹਾਂ ਪਹਿਲਾਂ। ਬੋਸਵਰਥ ਸਮਿਥ, ਜਿਸਨੇ ਜਾਨ ਲਾਰੰਸ ਦੀ ਜਿਹੜੀ ਸੀ ਜੀਵਨੀ ਲਿਖੀ, ਉਦੋਂ 21 ਸਾਲ ਦਾ ਸੀ ਜਦੋਂ ਉਹਨੇ ਅਜਿਹੇ ਦ੍ਰਿਸ਼ ਦੇਖੇ। ਮਹਿਲ ਦੇ ਵਿੱਚੋਂ ਰੋਂਦੀ ਬਾਹਰ ਭੱਜੀ ਆਉਂਦੀ ਜਵਾਨ ਕੁੜੀ ਨੂੰ ਜਾਨ ਪਨਾਹ ਦੇ ਰਿਹਾ। ਕੁੜੀ ਦੀ ਪਿੱਠ ਦੇ ਉੱਤੇ ਬੈਂਤਾਂ ਦੇ ਨੀਲ ਦਿਸ ਰਹੇ ਨੇ। ਮਹਿਲ ਦੇ ਸ਼ਾਹੀ ਖਾਨਦਾਨ ਦੇ ਵਿੱਚ ਪੈਦਾ ਹੋਇਆ ਇੱਕ ਹਰਾਮੀ ਮੁੰਡਾ ਕਿਲੇ ਦਾ ਗੇਟ ਟੱਪ ਕੇ ਅੰਗਰੇਜ਼ੀ ਇਲਾਕੇ ਦੇ ਵਿੱਚ ਕਦਮ ਰੱਖਦਾ ਹੈ। ਦੋਵੇਂ ਭਰਾਵਾਂ ਦਾ ਮੁਕਾਬਲਾ ਕਰਦਾ ਹੋਇਆ ਲਿਓਨਲ ਟ੍ਰੋਟਰ ਲਿਖਦਾ ਹੈ ਕਿ ਹੈਨਰੀ ਦੀ ਹਮਦਰਦੀ ਪੁਰਾਣੀ ਅਰਿਸਟੋਕ੍ਰੇਸੀ ਦੇ ਨਾਲ ਸੀ। ਜਾਨ ਦੀ ਜਿਹੜੀ ਸੀ ਹਮਦਰਦੀ ਉਸ ਆਮ ਪ੍ਰਜਾ ਦੇ ਨਾਲ ਸੀ ਜਿਹੜੀ ਹੱਥੀ ਕਮਾਈ ਕਰਕੇ ਰੋਟੀ ਟੁੱਕ ਕਮਾਉਂਦੀ ਹੈ। 19ਵੀਂ ਸਦੀ ਦੇ ਅਖੀਰ ਦੇ ਵਿੱਚ ਜਿਹੜੀਆਂ ਜੀਵਨੀਆਂ ਲਿਖੀਆਂ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਸੁਭਾਅ ਦਾ ਮੁਕਾਬਲਾ ਕੌਮਾਂ ਜਾਂ ਨਸਲਾਂ ਦੀ ਉਦਾਹਰਣ ਦੇ ਵਿੱਚੋਂ ਦਿਆ ਕਰਦੇ ਸਨ। ਇਸ ਫਾਰਮੂਲੇ ਦੇ ਮੁਤਾਬਕ ਹੈਨਰੀ ਦੇ ਵਿੱਚ ਆਇਰਿਸ਼ ਨਿੱਘ ਸੀਗਾ, ਜਾਨ ਦੇ ਵਿੱਚ ਸਕੋਟਿਸ਼ ਦ੍ਰਿੜਤਾ ਸੀਗੀ। ਸਿਸ ਸਤਲੁਜ ਪੰਜਾਬ ਦੇ ਵਿੱਚ 1834 ਤੋਂ 1837 ਤੱਕ ਜਾਨ ਪਾਣੀਪਤ DC ਰਿਹਾ। 1809 ਤੋਂ ਬਾਅਦ ਇਹ ਅੰਗਰੇਜ਼ੀ ਇਲਾਕਾ ਹੀ ਸੀਗਾ। ਬੰਦੂਕ, ਕੁੱਤਾ ਤੇ ਘੋੜਾ, ਜਾਨ ਸਵਾਰ ਗੋਰੇ ਭੂਰੇ ਸਿਪਾਹੀਆਂ ਦੇ ਨਾਲ ਪਿੰਡਾਂ ਦਾ ਦੌਰਾ ਕਰਦਾ ਤੇ ਸੁਰੱਖਿਆ ਪੱਖੋਂ ਲੋਕ ਨਿਸ਼ਚਿਤ ਰਹਿਣੇ ਚਾਹੀਦੇ ਨੇ। ਲੋਕਾਂ ਦੇ ਮੋਢਿਆਂ ਦੇ ਉੱਪਰੋਂ ਹਥਿਆਰ ਉਤਰ ਗਏ। ਪਿਛਲੇ ਸਮੇਂ ਦੇ ਵਿੱਚ ਚਾਹੇ ਹਲ ਵਾਹੁਣ ਜਾਣਾ ਚਾਹੇ ਪਸ਼ੂ ਚਾਰਨ, ਹੱਥ ਦੇ ਵਿੱਚ ਕਿਰਪਾਨ ਜਾਂ ਮੋਢੇ ਦੇ ਉੱਤੇ ਗੰਡਾਸਾ, ਬਰਛਾ ਜਾਂ ਬੰਦੂਕ ਲਾਜ਼ਮੀ ਹੁੰਦੀ ਸੀ। ਹਥਿਆਰਬੰਦ ਖੇਤੀ ਪੁਰਾਣੇ ਵੇਲਿਆਂ ਤੋਂ ਚੱਲਦੀ ਆ ਰਹੀ ਹੈ। ਰਣਜੀਤ ਸਿੰਘ ਵੇਲੇ ਵੀ ਲੋਕ ਹਥਿਆਰ ਪਹਿਣ ਕੇ ਹੀ ਰੱਖਦੇ ਤੇ ਛੁੱਟ ਪੁੱਟ ਸ਼ਕਤੀ ਸੰਘਰਸ਼ ਵੀ ਹੁੰਦੇ ਰਹਿੰਦੇ ਤੇ ਜੱਦੀ ਦੁਸ਼ਮਣੀਆਂ ਕਾਰਨ ਵੀ ਹਥਿਆਰਾਂ ਦੀ ਜ਼ਰੂਰਤ ਪੈਂਦੀ। ਪਾਣੀਪਤ ਜਾਂ ਦੇ ਨਾਲ ਕੰਮ ਕਰਦਾ ਇੱਕ ਕੁਲੀਗ ਚਾਰਲਸ ਰੇਕੀ ਉਸਦੇ ਹਰਮਨ ਪਿਆਰੇ ਹੋਣ ਦਾ ਭੇਦ ਦੱਸਦਿਆਂ ਲਿਖਦਾ ਹੈ ਕਿ ਉਸਦੇ ਵਿੱਚ ਸਕੋਟਿਸ਼ ਦ੍ਰਿੜਤਾ ਤੋਂ ਬਿਨਾਂ ਹੋਰ ਕੁਝ ਵੀ ਸੀ। ਪਹਿਲੀ ਗੱਲ ਤਾਂ ਇਹ ਕਿ ਉਹ ਹਰ ਸਮੇਂ ਹਰ ਥਾਂ ਭਾਵੇਂ ਬੈਡਰੂਮ ਦੇ ਵਿੱਚ ਹੋਵੇ ਮਿਲਣ ਦੇ ਲਈ ਤਿਆਰ ਬਾਰ ਤਿਆਰ ਰਹਿੰਦਾ। ਪੇਂਡੂ ਕਿਸਾਨਾਂ ਦੇ ਨਾਲ ਮਜ਼ਾਕ ਕਰਦਾ, ਸ਼ਾਹੂਕਾਰਾਂ ਦੇ ਨਾਲ ਗੱਪ ਛੱਪ ਕਰਦਾ, ਪੜ੍ਹੇ ਲਿਖੇ ਦੇਸੀ ਲੋਕਾਂ ਨੂੰ ਦਲੀਲਾਂ ਦੇ ਨਾਲ ਗੱਲਾਂ ਸਮਝਾਉਂਦਾ,
ਬੰਦੂਕ ਤੇ ਕੁੱਤਾ ਲੈ ਕੇ ਸੈਰ ਦੇ ਲਈ ਨਿਕਲਦਾ। ਜੋ ਮਿਲਦਾ ਉਸ ਨੂੰ ਬੁਲਾਉਂਦਾ, ਸਵਾਲ ਪੁੱਛਦਾ, ਘੋੜੇ ਦੀ ਦੁੜਕੀ ਲਵਾਉਂਦਾ, ਪਿੰਡ ਦੀ ਸੱਤ ਦੇ ਵਿਚ ਰੁਕਦਾ, ਪੇਂਡੂਆਂ ਦੇ ਨਾਲ ਦੇਰ ਤੱਕ ਗੱਲਾਂ ਕਰਦਾ, ਸਰਪੰਚ ਤੋਂ ਲੈ ਕੇ ਨਾਈ ਤੱਕ ਲੋਕ ਆਖਿਆ ਕਰਦੇ ਜਾਨ ਲਾਰੈਸ ਜਿਹੜਾ ਹੈ ਸਾਬ ਸਭ ਜਾਣਦਾ ਹੈ। ਜਾਨ ਲਾਰੈਂਸ ਸਭ ਜਾਣਦਾ ਹੈ। ਰੇਕੀ ਦੇ ਅਨੁਸਾਰ ਉਸਨੂੰ ਆਪਣੇ ਕੰਮਾਂ ਦੀ ਸਮਝ ਸੀਗੀ, ਆਪਣੀ ਸ਼ਕਤੀ ਤੇ ਸਮਰਥਾ ਪਤਾ ਸੀ। ਜੋ ਕਰਨਾ ਹੈ ਕਰਨਾ ਹੈ, ਗ੍ਰਿਫਤਾਰੀ ਹੈ ਜਾਂ ਫਿਰ ਲੜਾਈ ਝਗੜਾ ਸੁਲਝਾਉਣਾ ਹੈ। ਝਗੜੇ ਦਾ ਨਿਪਟਾਰਾ ਉਹ ਮੌਕੇ ਤੇ ਕਰ ਦਿੰਦਾ, ਇਹ ਨਹੀਂ ਕਿ ਅਦਾਲਤ ਦੇ ਵਿਚ ਬੈਠਾ ਦਲੀਲਾਂ ਸੁਣੀ ਜਾਵੇ। ਖੁਸ਼ਾਮਦੀਆਂ ਨੂੰ ਤੁਰੰਤ ਭਜਾ ਦਿੰਦਾ ਤੇ ਉਸਦਾ ਕੱਦ ਲੰਮਾ ਤੇ ਜਿਸਮ ਗੱਠਵਾਂ, ਪੇਂਡੂਆਂ ਦੇ ਵਿਚ ਕੱਦ ਕਾਠ ਰੋਬ ਪਾਉਂਦਾ ਹੈ। 1845 ਦੇ ਆਖਰ ਦੇ ਵਿਚ ਉਹ 34 ਸਾਲ ਦਾ ਹੋ ਗਿਆ। ਪਾਣੀਪਤ ਤੇ ਇਟਾਵਾ ਦੀ ਆਪਣੀ ਡਿਊਟੀ ਨਿਭਾ ਕੇ ਫਰਲੋ ਦੇ ਉੱਤੇ ਬਰਤਾਨੀਆ ਜਾ ਆਇਆ ਤੇ ਵਿਆਹਿਆ ਗਿਆ। ਵਾਪਸ ਦਿੱਲੀ ਉਸਨੂੰ ਮੈਜਿਸਟਰੇਟ ਅਤੇ ਕੁਲੈਕਟਰ ਲਾਇਆ ਗਿਆ। ਸਿੱਖਾਂ ਦੇ ਨਾਲ ਜੰਗ ਦੀ ਬਦਲਵਾਹੀ ਦੇਖ ਕੇ ਹਾਰਡਿੰਗ ਕਲਕੱਤਿਓਂ ਦਿੱਲੀ ਆ ਗਿਆ ਤੇ ਪੁਰਾਣੀ ਮੁਗਲ ਰਾਜਧਾਨੀ ਦੇ ਵਿਚ ਮੀਟਿੰਗ ਦੇ ਦੌਰਾਨ ਹਾਰਡਿੰਗ ਦੀ ਬਾਜ ਅੱਖ ਇਸ ਜਵਾਨ ਮੈਜਿਸਟਰੇਟ ਦੇ ਉੱਤੇ ਪੈ ਜਾਂਦੀ ਹੈ। ਇਹ ਸ਼ਾਨਦਾਰ ਘੋੜਸਵਾਰ ਇਮਾਨਦਾਰ, ਇਖਲਾਕ ਜਾਣਨ ਸਿੱਖਣ ਦੇ ਲਈ ਉਤਸੁਕ, ਲਿਬਾਸ ਦੇ ਵੱਲੋਂ ਬੇਪਰਵਾਹ, ਜਿਸ ਨੂੰ ਕੋਈ ਕੰਮ ਔਖਾ ਨਹੀਂ ਲੱਗਦਾ, ਕੋਈ ਕੰਮ ਛੋਟਾ ਨਹੀਂ ਲੱਗਦਾ, ਸਭ ਕੰਮ ਆਪ ਕਰਨੇ ਚਾਹੁੰਦਾ, ਜਿੱਥੇ ਡਿਊਟੀ ਕਰਦਾ ਉੱਥੇ ਦੇ ਸਭ ਬੰਦਿਆਂ ਨੂੰ ਜਾਣਦਾ। ਇਸ ਦਿੱਲੀ ਮੀਟਿੰਗ ਤੋਂ ਬਾਅਦ ਜੋ ਹੋਇਆ ਅਸੀਂ ਦੇਖ ਲਿਆ। ਫੇਰੂ ਸ਼ਹਿਰ ਅਤੇ ਮੁਦਕੀ ਦੀਆਂ ਲੜਾਈਆਂ ਹਾਰਡਿੰਗ ਨੇ ਗਫ ਦੇ ਸਿਪਾਹੀ ਦੇ ਵਜੋਂ ਲੜੀਆਂ। ਜਦੋਂ ਹਾਰਡਿੰਗ ਨੇ ਦੇਖਿਆ ਕਿ ਅੰਗਰੇਜ਼ੀ ਫੌਜਾਂ ਥੱਕ ਗਈਆਂ, ਉਹਨੇ ਜਾਨ ਨੂੰ ਆਪਣੇ ਹੱਥ ਦੇ ਨਾਲ ਖੱਤ ਲਿਖਿਆ, ਜਿੰਨੀ ਟਰਾਂਸਪੋਰਟ ਦਾ ਇੰਤਜ਼ਾਮ ਕਰ ਸਕੇ ਕਰ ਤੇ, ਜਲਦੀ ਬਹੁਤ ਰਾਸ਼ਨ ਸਾਰੇ ਹਥਿਆਰ ਲੈ ਕੇ ਦਿੱਲੀ ਤੋਂ ਇੱਥੇ ਆ ਜਾ। ਲਾਰੈਂਸ ਪਹਿਲੋਂ ਹੀ ਹਾਰਡਿੰਗ ਦੇ ਮੋਢੇ ਦੇ ਨਾਲ ਮੋਢਾ ਡਾਹ ਕੇ ਲੜ ਰਿਹਾ ਸੀ। ਜਾਨ ਨੇ 4,000 ਗੱਡੀਆਂ ਦਾ ਕਾਰਵਾਰ ਰਾਸ਼ਨ ਦੇ ਅਮਿਨੀਸ਼ਨ ਭਰ ਕੇ ਤੋਰ ਲਿਆ ਤੇ ਹਰੇਕ ਗੱਡਾ ਉਸਦਾ ਮਾਲਕ ਜੋੜੇਗਾ ਤੇ ਹੱਕੇਗਾ। ਹਾਰਡਿੰਗ ਦੀ ਜਿੱਤ ਉਹਨੇ ਯਕੀਨੀ ਬਣਾਤੀ ਤੇ ਸਾਬਤ ਕਰ ਦਿੱਤਾ ਕਿ ਜਿਵੇਂ ਉਹਨੇ ਜਾਨ ਬਾਰੇ ਸੋਚਿਆ ਸੀ ਉਵੇਂ ਦਾ ਹੀ ਨਿਕਲਿਆ। ਕੁਝ ਹਫ਼ਤਿਆਂ ਦੇ ਬਾਅਦ ਜਦੋਂ ਲਾਹੌਰ ਤੋਂ ਜਲੰਧਰ ਦੁਆਬ ਖੋਹ ਲਏ ਗਏ, ਜਾਨ ਨੂੰ ਦੁਆਬ ਦਾ ਕਮਿਸ਼ਨਰ ਲਾ ਦਿੱਤਾ ਗਿਆ ਤੇ ਹੈਨਰੀ ਨੂੰ ਲਾਹੌਰ ਦਾ ਰੈਜ਼ੀਡੈਂਟ। ਛੋਟਾ ਭਰਾ ਦੁਆਬ ਦੇ ਵਿਚ ਕਾਮਯਾਬ ਹੋਇਆ, ਉਹਨੇ ਧਾਰਮਿਕ ਆਜ਼ਾਦੀ ਦਾ ਐਲਾਨ ਕੀਤਾ। ਜਾਨ ਦਾ ਜੀਵਨੀ ਲੇਖਕ ਦੱਸਦਾ ਹੈ ਕਿ ਮਸੀਤਾਂ ਦੇ ਵਿਚੋਂ ਅਜ਼ਾਨ ਦੀਆਂ ਆਵਾਜ਼ਾਂ ਫਿਰ ਆਉਣ ਲੱਗ ਪਈਆਂ ਜੋ ਸਿੱਖਾਂ ਨੇ ਖਾਮੋਸ਼ ਕਰ ਛੱਡੀਆਂ ਸਨ। ਮੁਸਲਮਾਨਾਂ, ਹਿੰਦੂਆਂ, ਸਿੱਖਾਂ, ਈਸਾਈਆਂ ਨੂੰ ਆਪਣੀ ਆਪਣੀ ਧਾਰਮਿਕ ਰਸਮ ਕਰਨ ਦਾ ਹੱਕ ਹੈ, ਪਰ ਅਜਿਹਾ ਕਰਦਿਆਂ ਉਹ ਗੁਆਂਢੀ ਦੇ ਧਰਮ ਦੇ ਵਿਚ ਵਿਘਨ ਨਾ ਪਾਉਣ। ਦੂਜਾ ਕੰਮ ਉਹਨੇ ਮਾਮਲਾ ਘਟਾਉਣ ਦਾ ਜਿਹੜਾ ਕਰ ਦਿੱਤਾ। ਉਹਨੇ ਆਪਣੇ ਇੱਕ ਅਫਸਰ ਨੂੰ ਕਿਹਾ, ਕਿਸਾਨਾਂ ਨੂੰ ਰਿਆਇਤ ਦੇ, ਜੇ ਵਧੀਕੀ ਕੀਤੀ ਤਾਂ ਸਾਰੀ ਉਮਰ ਦੇ ਲਈ ਮੈਨੂੰ ਆਪਣਾ ਦੁਸ਼ਮਣ ਸਮਝ ਲਈ। ਹਾਂ, ਟੈਕਸ ਉਗਰਾਉਣ ਵੇਲੇ ਉਸਨੂੰ ਦੱਸ ਕਿ ਇੰਨੇ ਪੈਸਿਆਂ ਦੀ ਰਿਆਇਤ ਕੀਤੀ ਹੈ, ਇਸ ਪੈਸੇ ਦੇ ਨਾਲ ਖੂਹ ਖੁਦਵਾ ਲਾ। ਇਉਂ ਰਿਆਇਤਾਂ ਦੇ ਕੇ ਜਾਨ ਨੇ ਤਲਾਬ ਖੁਦਵਾਏ, ਦਰਖਤ ਲਵਾਏ। ਜਿਹੜਾ ਕਿਸਾਨ ਰਿਆਇਤ ਲੈ ਕੇ ਦੱਸੀ ਗਈ ਜ਼ਿੰਮੇਵਾਰੀ ਨਾ ਨਿਭਾਉਂਦਾ ਸੀ, ਉਹਨੂੰ ਵੀ ਉਹ ਦੇਖਦਾ ਸੀ, ਉਸਨੂੰ ਜੁਰਮਾਨਾ ਕਰਦਾ ਸੀ। ਜਿਸ ਕਿਸਾਨ ਨੇ ਦਿਖਾ ਦਿੱਤਾ ਕਿ ਖੇਤੀਬਾੜੀ ਦੇ ਵਿਚ ਉਹਨੇ ਸੁਧਾਰ ਲਿਆਂਦਾ ਹੈ ਤਾਂ ਇਨਾਮ ਦੇ ਵਜੋਂ ਮਾਮਲਾ ਮਾਫ਼ ਹੈ। ਏਦਾਂ ਦੇ ਵੀ ਲੋਕ ਸਨ ਦੇਖੋ ਗੋਰਿਆਂ ਦੇ ਵਿਚ। ਜਾਨ ਨੇ ਦੁਆਬੇ ਦੇ ਵਿਚੋਂ ਆਵਾਜਾਈ ਟੈਕਸ ਅਤੇ ਐਕਸਾਈਜ਼ ਟੈਕਸ ਹਟਾ ਦਿੱਤਾ ਜੋ ਸਰਕਾਰ ਖਾਲਸਾ ਵਸੂਲਦੀ ਸੀ। ਇਸ ਦੇ ਨਾਲ ਉਦਯੋਗ ਦੇ ਵਿਚ ਸੁਧਾਰ ਹੋ ਗਿਆ। ਇਹ ਵੀ ਫੈਸਲਾ ਹੋ ਗਿਆ ਕਿ ਜਿਹੜਾ ਚੌਲ ਹੈ, ਚਾਵਲ ਦੀ ਥਾਂ ਮਾਮਲਾ ਜੇ ਨਗਦੀ ਦੇ ਵਿਚ ਤਾਰਨਾ ਹੈ ਆ ਗਿਆ ਹੈ। ਪਹਿਲਾਂ ਕਿਸਾਨਾਂ ਨੂੰ ਝੋਨਾ ਬੀਜਣ ਦੀ ਮਜਬੂਰੀ ਸੀ ਕਿਉਂਕਿ ਹੋਰ ਫਸਲਾਂ ਮਾਮਲੇ ਵਾਸਤੇ ਨਹੀਂ ਲਈਆਂ ਜਾਂਦੀਆਂ ਸਨ ਤੇ ਹੁਣ ਫਾਇਦਾ ਇਹ ਹੋਇਆ ਕਿ ਕਿਸਾਨ ਜੋ ਮਰਜ਼ੀ ਬੀਜ ਤੇ ਵੱਢਣ। ਪਹਾੜੀ ਰਾਜੇ ਜਿਸ ਰਾਜ ਦੇ ਅਧੀਨ ਹੁੰਦੇ ਉਸ ਰਾਜ ਨੂੰ ਲੋੜ ਪੈਣ ਦੇ ਉੱਤੇ ਫੌਜੀ ਮਦਦ ਦਿੰਦੇ। ਹੁਣ ਫੌਜੀਆਂ ਦੀ ਭਰਤੀ ਜ਼ਰੂਰੀ ਨਹੀਂ ਸੀਗੀ, ਨਗਦ ਮਾਮਲਾ ਅਦਾ ਕਰੋ ਤੇ ਜੇ ਪਹਾੜੀ ਰਾਜੇ ਫੌਜ ਦੀ ਨਫ਼ਰੀ ਘੱਟ ਕਰਨੀ ਚਾਹੁਣ ਤਾਂ ਬਰਤਰਫ ਸਿਪਾਹੀ ਕੰਪਨੀ ਭਰਤੀ ਕਰ ਲਵੇਗੀ ਤੇ ਉਹ ਬੇਰੁਜ਼ਗਾਰ ਨਹੀਂ ਹੋਣਗੇ। ਜਾਨ ਨੇ ਦੇਖਿਆ ਕਿ ਬੇਦੀਆਂ ਦੇ ਵਿਚ ਕੁੜੀ ਮਾਰਨ ਦਾ ਰਿਵਾਜ਼ ਹੈ। ਬੇਦੀਆਂ ਦੇ ਵਿਚ ਕੁੜੀ ਮਾਰਨ ਦਾ ਰਿਵਾਜ਼ ਹੈ। ਕਾਰਨ ਇਹ ਦੱਸਿਆ ਉਹਨੇ ਉਸ ਸਮੇਂ ਕਿ ਗੁਰੂ ਨਾਨਕ ਦੇ ਬੇਦੀ ਸਨ,
ਸੋ ਦੁਨੀਆਂ ਦੇ ਵਿੱਚ ਸਭ ਤੋਂ ਉੱਚੀ ਜਾਤ ਬੇਦੀਆਂ ਦੀ ਹੈ। ਉੱਚੀ ਜਾਤ ਦੀਆਂ ਧੀਆਂ ਨੀਵੀਆਂ ਜਾਤਾਂ ਦੇ ਵਿੱਚ ਕਿਵੇਂ ਵਿਆਹ ਦਈਏ? ਫਿਰ ਇਸ ਦੇ ਨਾਲ ਤਾਂ ਕੁੜੀ ਭਿੱਟੀ ਜਾਵੇਗੀ, ਬੇਦੀ ਜਦ ਭਿੱਟੀ ਜਾਵੇਗੀ ਤੇ ਗੁਰੂ ਨਾਨਕ ਦੇਵ ਦਾ ਨਿਰਾਦਰ ਹੋਵੇਗਾ। ਬੇਦੀਆਂ ਦੀ ਧੀ ਬੇਦੀਆਂ ਦੇ ਵੀ ਨਹੀਂ ਵਿਆਹੀ ਜਾ ਸਕਦੀ ਹੈ। ਇੱਕੋ ਇਲਾਜ ਹੈ, ਜੰਮਦਿਆਂ ਹੀ ਮਾਰ ਦਿਓ। ਜਲੰਧਰ ਦੇ ਬੇਦੀਆਂ ਦਾ ਵਫਦ ਅਰਜੀ ਲੈ ਕੇ ਜਾਨ ਦੇ ਕੋਲ ਜਿਹੜਾ ਪੁੱਜ ਜਾਂਦਾ ਤੇ ਕਿਹਾ, ਤੁਸੀਂ ਐਲਾਨ ਕੀਤਾ ਕਿ ਗੁਆਂਢੀ ਦੇ ਧਰਮ ਧਾਰਮਿਕ ਰਸਮਾਂ ਦੇ ਵਿੱਚ ਵਿਘਨ ਨਹੀਂ ਪਾਉਣਾ। ਸਾਡਾ ਇਹ ਰਿਵਾਜ ਸਦੀਆਂ ਤੋਂ ਚੱਲਦਾ ਆ ਰਿਹਾ। ਜਹਾਨ ਨੇ ਕਿਹਾ, ਗੁਰੂ ਨਾਨਕ ਦੇਵ ਜੀ ਤੇ ਤੁਹਾਡਾ ਧਰਮ ਗ੍ਰੰਥ ਕੁੜੀ ਮਾਰਨ ਦੇ ਖਿਲਾਫ ਨੇ। ਮੈਂ ਪਤਾ ਕਰ ਲਿਆ, ਮੈਂ ਇਹਨਾਂ ਸੈਂਕੜੇ ਇੱਥੇ ਆਏ ਲੋਕਾਂ ਦੇ ਵਿੱਚ ਐਲਾਨ ਕਰਦਾ ਕਿ ਕੁੜੀ ਮਾਰਨ ਦੀ ਆਗਿਆ ਦਰਕਿਨਾਰ ਜਿਹੜੇ ਬੰਦੇ ਕੁੜੀ ਮਾਰਨ ਦੇ ਦੋਸ਼ੀ ਪਾਏ ਗਏ, ਮੈਂ ਇੱਕ ਇੱਕ ਕਰਕੇ ਕਤਲ ਦਾ ਦੋਸ਼ੀ ਮੰਨ ਕੇ ਫਾਂਸੀ ਤੇ ਚੜਾ ਦਿਆਂਗਾ। ਅੱਗੇ ਤੋਂ ਜੇ ਹਰਕਤ ਕੀਤੀ ਤਾਂ ਇੱਕ ਹੋਰ ਫੈਸਲਾ ਜਿਹੜਾ ਸਾਰੇ ਸਰਦਾਰਾਂ ਸਰਪੰਚਾਂ ਦੇ ਕੋਲ ਲਿਖਤੀ ਪਹੁੰਚਾਇਆ ਗਿਆ ਤੇ ਮੁਨਾਦੀ ਕਰਵਾਈ ਗਈ ਕਿ ਉਹ ਸੀ ਸਤੀ ਦੀ ਭਿਆਨਕ ਰਸਮ ਬੰਦ ਕੀਤੀ, ਸਤੀ ਪ੍ਰਥਾ, ਜਿਸ ਪਰਿਵਾਰ ਦੇ ਵਿੱਚ ਇਹ ਕਰਤੂਤ ਵਾਪਰੇਗੀ ਸਜ਼ਾ ਦੀ ਉਡੀਕ ਕਰੇ। ਤੀਜਾ, ਕੋੜੀਆਂ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਜਾਂ ਪਾਣੀ ਦੇ ਵਿੱਚ ਡੋਬ ਕੇ ਮਾਰਨ ਦਾ ਰਿਵਾਜ਼ ਖਤਮ ਕਰਵਾਇਆ ਕਿ ਭਾਈ ਉਹਨਾਂ ਨੂੰ ਵੀ ਜਿਉਂਦਾ ਹੱਕ ਹੈ। ਪੰਜਾਬ ਦੇ ਲਾਰੰਸ ਭਰਾਵਾਂ ਦੀ ਜੋੜੀ ਤੋਂ ਇਲਾਵਾ ਤੀਜਾ ਮਜ਼ਬੂਤ ਇਰਾਦੇ ਵਾਲਾ ਬੰਦਾ ਡਲਹੌਜੀ 1812 ਤੋਂ 60 ਦੇ ਵਿੱਚ ਦੇਖਿਆ ਗਿਆ। ਉਹਦਾ ਨਾਮ ਜੇਮਸ ਬਰਾਊਨ ਰੈਮਜ਼ੇ ਸੀ। ਹੈਨਰੀ ਲਾਰੰਸ ਤੋਂ 6 ਸਾਲ ਤੇ ਜਾਨ ਲਾਰੰਸ ਤੋਂ ਉਹ 1 ਸਾਲ ਛੋਟਾ। ਬਤੌਰ ਗਵਰਨਰ ਜਨਰਲ ਉਸਦੀ ਤਾਕਤ ਲਾਰੰਸ ਭਰਾਵਾਂ ਤੋਂ ਵਧੇਰੇ ਹੋਣੀ ਸੀ, ਪਰ ਇੱਕ ਮੁਸ਼ਕਲ ਪ੍ਰਤੱਖ ਸੀ, ਕਲਕੱਤਾ ਲਾਹੌਰ ਤੇ ਜਲੰਧਰ ਤੋਂ ਦੂਰ ਬਹੁਤ ਸੀਗਾ। ਉਹ ਲਾਹੌਰ ਤੋਂ 1000 ਮੀਲ ਦੂਰ ਦਾ ਪੂਰਬ ਦੇ ਵਿੱਚ ਡਲਹੌਜੀ ਇਲਾਕੇ ਦਾ ਨਾਮ ਹੈ। ਪਿਤਾ ਇਸਦੇ 9ਵੇਂ ਅਰਲ ਜਗੀਰਦਾਰ ਸਨ। ਸ਼ਾਹੀ ਖਾਨਦਾਨ ਦੇ ਵਿੱਚ ਜੰਮਿਆ ਇਸ ਕਾਟ ਪਿਤਾ 1820 ਦੇ ਵਿੱਚ ਕੰਪਨੀ ਦੀ ਭਾਰਤੀ ਫੌਜ ਦਾ ਕਮਾਂਡਰ ਇਨ ਚੀਫ ਸੀਗਾ। ਉਸ ਤੋਂ ਪਹਿਲਾਂ 6 ਸਾਲ ਕੈਨੇਡਾ ਦੇ ਵਿੱਚ ਗਵਰਨਰ ਜਨਰਲ ਰਿਹਾ। 10.5 ਅਰਲ ਦਾ ਬਚਪਨ ਕਿਉਂਕਿ ਅਮਰੀਕਾ ਦੇ ਵਿੱਚ ਬੀਤਿਆ, ਇਸ ਕਰਕੇ ਯੂਰਪ ਦੇ ਵਿੱਚ ਸੁੰਗੜ ਕੇ ਰਹਿਣ ਦੀ ਥਾਂ ਦੇ ਉੱਤੇ ਇਸ ਨੂੰ ਭਾਰਤ ਦੀ ਵਿਸ਼ਾਲਤਾ ਨੇ ਆਕਰਸ਼ਿਤ ਕੀਤਾ ਤੇ ਅਮਰੀਕਾ ਦਾ ਤਾਂ ਕੀ ਮੁਕਾਬਲਾ। ਪਰ ਬਰਤਾਨੀਆ ਆਪਣੇ ਅਨੁਸਾਰ ਹੁਣ ਭਾਰਤ ਦਾ ਰੰਗ ਰੂਪ ਬਦਲੇਗਾ। ਤਿੱਖਾ ਰਾਜਨੀਤੀ ਵਾਨ ਸੀਗਾ ਜਵਾਨ ਡਲਹੌਜੀ। ਪਹਿਲਾਂ ਬੋਰਡ ਆਫ ਟ੍ਰੇਡ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ, ਇਹ ਕੈਬਨਿਟ ਮੰਤਰੀ ਦੇ ਬਰਾਬਰ ਦਾ ਰੁਤਬਾ ਹੈ। ਫਿਰ ਜਦੋਂ ਉਸ ਨੂੰ ਭਾਰਤ ਦੇ ਵਿੱਚ ਸਿਖਰਲੀ ਕੁਰਸੀ ਮਿਲ ਗਈ, ਇਸ ਸ਼ਰਤ ਦੇ ਉੱਤੇ ਪ੍ਰਵਾਨ ਕੀਤੀ ਕਿ ਮੈਂ ਆਜ਼ਾਦ ਕੰਮ ਕਰਾਂਗਾ, ਦਖਲ ਅੰਦਾਜ਼ੀ ਨਾ ਹੋਵੇ। ਜਨਵਰੀ 1848 ਚ ਕਲਕੱਤੇ ਪੁੱਜਿਆ ਤੇ ਦਿਖਾਣਾ ਸ਼ੁਰੂ ਕਰ ਦਿੱਤਾ ਉਹਨੇ ਕਿ ਉਹ ਸਾਮਰਾਜਵਾਦੀ ਹੈ, ਆਧੁਨਿਕ ਖਿਆਲਾਂ ਦਾ ਹੈ, ਉਸਦੇ ਮੁਕਾਬਲੇ ਭਾਰਤੀ ਲੋਕ ਘਟੀਆ ਨੇ। ਸ਼ੁਰੂ ਦੇ ਵਿੱਚ ਦੇਸੀ ਸਰਦਾਰਾਂ ਨੇ ਉਸ ਤੋਂ ਦੂਰੀ ਬਣਾਈ ਰੱਖੀ। ਉਹਨੇ ਫੈਸਲਾ ਕੀਤਾ ਕਿ ਮੈਂ ਘਸੀਆਂ ਪਿੱਟੀਆਂ ਭਾਰਤੀ ਰਸਮਾਂ ਦੇ ਉੱਤੇ ਬੇਕਾਰ ਸੰਸਥਾਵਾਂ ਨੂੰ ਤੇਜ਼ੀ ਦੇ ਨਾਲ ਖਤਮ ਕਰਕੇ ਫਾਇਦੇਮੰਦ ਗੋਰਾ ਕਾਨੂੰਨ ਲਾਗੂ ਕਰਾਂਗਾ, ਯੂਨੀਵਰਸਿਟੀਆਂ ਖੋਲਾਂਗਾ, ਰੇਲਾਂ ਤੇ ਡਾਕ ਤਾਰ ਦਾ ਜਾਲ ਵਿਛਾ ਦਿਆਂਗਾ, ਭਾਰਤ ਦੀਆਂ ਹੱਦਾਂ ਦਾ ਵਿਸਤਾਰ ਕਰਾਂਗਾ। ਜਾਨ ਲਾਰੰਸ ਦੇ ਜੀਵਨੀਕਾਰ ਨੇ ਸਹੀ ਲਿਖਿਆ ਕਿ ਵੱਡੇ ਨਾਲੋਂ ਡਲਹੌਜੀ ਨੂੰ ਛੋਟਾ ਵੱਧ ਪਸੰਦ ਆਇਆ, ਜੋ ਉਸੇ ਵਰਗਾ ਹੀ ਸੀ। ਵੱਡੇ ਭਰਾ ਤੋਂ ਵੱਧ ਪ੍ਰੈਕਟੀਕਲ ਸੀਗਾ। ਹੈਨਰੀ ਦਾ ਇੱਕ ਕਸੂਰ ਇਹ ਵੀ ਸੀ ਕਿ ਉਹ ਹਾਰਡਿੰਗ ਦੇ ਬੜਾ ਨਜ਼ਦੀਕ ਸੀ। ਹੈਨਰੀ ਨੂੰ ਡਲਹੌਜੀ ਦੇ ਵਿੱਚ ਇਹ ਦੋਸ਼ ਨਜ਼ਰ ਆਉਂਦਾ ਸੀ ਕਿ ਉਹ ਹਾਰਡਿੰਗ ਵਾਂਗ ਦਿਆਲੂ ਨਹੀਂ ਹੈ। ਬੇਸ਼ੱਕ ਨਾ ਮਾਤਰ ਹੀ ਸਹੀ, ਡਲਹੌਜੀ ਦੇ ਆਉਣ ਤੱਕ ਸਿੱਖ ਹਕੂਮਤ ਅਜੇ ਸਾਹ ਲੈ ਰਹੀ ਹੈ, ਜਿਸ ਨੂੰ ਦੋ ਲਾਰੰਸ ਭਰਾ ਚਲਾ ਰਹੇ ਨੇ। ਵੱਡਾ ਭਰਾ ਹੈਨਰੀ ਬਿਮਾਰ ਹੋ ਕੇ ਇੰਗਲੈਂਡ ਚਲਿਆ ਗਿਆ, ਛੋਟੇ ਜਾਨ ਨੂੰ ਲਾਹੌਰ ਦਾ ਰੈਜ਼ੀਡੈਂਟ ਲਾ ਦਿੱਤਾ ਗਿਆ। ਗਵਰਨਰ ਜਨਰਲ ਅਤੇ ਜਾਨ ਲਾਰੰਸ ਦੀ ਜੋੜੀ ਵਧੀਆ ਬਣੀ ਸੀ। 1 ਸਾਲ ਬਾਅਦ ਹੈਨਰੀ ਪਰਤ ਆਉਂਦਾ ਹੈ। ਮੁਲਤਾਨ ਚੇਲਿਆਂ ਵਾਲਾ ਤੇ ਗੁਜਰਾਤ ਦੀਆਂ ਲੜਾਈਆਂ ਦੇ ਦੌਰਾਨ ਡਲਹੌਜੀ ਕਾਲਾ ਪੈ ਗਿਆ, ਗੁੱਸੇ ਦੇ ਵਿੱਚ ਆ ਗਿਆ ਤੇ ਪੰਜਾਬ ਆਪਰੇਸ਼ਨਸ ਦਾ ਜਿਹੜਾ ਅੰਗਰੇਜ਼ ਬ੍ਰਿਟਿਸ਼ ਕਮਾਂਡਰ ਹਿਊ ਗਫ ਵੀ ਉਹਨੂੰ ਪਸੰਦ ਨਹੀਂ ਸੀ। ਫਰਵਰੀ 1849 ਦੇ ਵਿੱਚ ਡਲਹੌਜੀ ਵੱਲੋਂ ਹੈਨਰੀ ਦੇ ਨਾਮ ਸਖ਼ਤ ਸ਼ਬਦਾਵਲੀ ਦੇ ਵਿੱਚ ਖਤ ਲਿਖਿਆ ਜਾਂਦਾ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਸਿਵਲ ਅਤੇ ਆਰਮੀ ਦੋਹਾਂ ਦਾ ਮੈਂ ਸੁਪਰੀਮ ਜਿਹੜਾ ਕਮਾਂਡਰ ਹਾਂ, ਮੈਂ ਗਫ਼ ਦੇ ਕੰਮ ਢੰਗ ਤੋਂ ਸੰਤੁਸ਼ਟ ਨਹੀਂ। ਮੇਰਾ ਫੈਸਲਾ ਹੈ ਕਿ ਜੇਲਮ ਪਾਰ ਕਰਕੇ ਮੇਰੀ ਸੈਨਾ ਪੰਜਾਬ ਤੇ ਕਬਜ਼ਾ ਕਰੇਗੀ।
ਉਸ ਪਿੱਛੋਂ ਰੱਬ ਦੀ ਮਿਹਰ ਦੇ ਨਾਲ ਸਿੰਧ ਟੱਪ ਕੇ ਪਰਲੇ ਇਲਾਕੇ ਖੋਹਾਂਗੇ। ਆਪਾਂ ਜਾਣ ਗਏ ਹਾਂ ਕਿ ਸਿੱਖ ਫੌਜ ਹਰਾ ਕੇ ਪੰਜਾਬ ਬਰਤਾਨੀਆ ਰਾਜ ਦੇ ਵਿੱਚ ਕੰਮ ਕਰ ਲਿਆ, ਪਰ ਰੱਬ ਨੇ ਇੰਨੀ ਮਿਹਰ ਨਹੀਂ ਕੀਤੀ ਕਿ ਸਿੰਧ ਪਾਰ ਦੇ ਇਲਾਕੇ ਜਿੱਤ ਸਕੇ। ਹੈਨਰੀ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਣ ਤੋਂ ਤਾਂ ਨਹੀਂ ਸੀ ਰੋਕ ਸਕਿਆ, ਪਰ ਉਹ ਪੰਜਾਬ ਦੇ ਉੱਪਰ ਰਾਜ ਕਰਦਾ ਰਹੇਗਾ। ਉਸਦਾ ਇਕਬਾਲ ਬੁਲੰਦ ਸੀ ਤੇ ਉਸਦੇ ਬੰਦੇ ਵਿਭਾਗਾਂ ਦਾ ਪ੍ਰਬੰਧ ਜਿਹੜਾ ਸੀ ਠੀਕ ਚਲਾ ਰਹੇ ਨੇ। ਡਲਹੌਜੀ ਹੈਨਰੀ ਨੂੰ ਰਾਜ ਕਰਨੋਂ ਹਟਾ ਤਾਂ ਨਾ ਸਕਿਆ, ਪਰ ਉਹਨੇ ਉਸਦੇ ਖੰਭ ਕੁੱਤਰ ਦਿੱਤੇ ਜ਼ਰੂਰ। ਉਸਨੇ ਫੈਸਲਾ ਕੀਤਾ ਕਿ ਇਕੱਲਾ ਹੈਨਰੀ ਨਹੀਂ, ਬੋਰਡ ਗਠਿਤ ਹੋਵੇਗਾ, ਬੋਰਡ ਰਾਜ ਚਲਾਵੇਗਾ। ਹੈਨਰੀ ਬੋਰਡ ਦੀ ਪ੍ਰਧਾਨਗੀ ਕਰੇਗਾ ਤੇ ਬੋਰਡ ਦੇ ਵਿੱਚ ਉਹਦਾ ਭਰਾ ਜਾਨ ਵੀ ਹੋਏਗਾ। ਯੂਪੀ ਤੋਂ ਸਿਵਲ ਅਫਸਰ ਚਾਰਲਸ ਮਨਸੀਲ ਹੋਵੇਗਾ। ਹੈਨਰੀ ਨੂੰ ਕਿਹਾ ਕਿ ਨਵੀਆਂ ਰੈਜੀਮੈਂਟਾਂ ਖੜੀਆਂ ਕਰ, ਪੰਜਾਬੀਆਂ ਨੂੰ ਹਥਿਆਰ ਰਹਿਤ ਕਰ, ਦਰਬਾਰ ਦੇ ਕੁਝ ਬੰਦੇ ਜਿਹੜੇ ਅਜੇ ਵੀ ਰਸੂਖ ਵਾਲੇ ਨੇ ਉਹਨਾਂ ਦੀ ਫੂਕ ਕੱਢ। ਜਾਨ ਨੂੰ ਮਾਮਲਾ ਤੇ ਵਿੱਤ ਵਿਭਾਗ ਦਿੱਤਾ ਗਿਆ ਤੇ ਪੁਲਿਸ ਅਤੇ ਅਦਾਲਤਾਂ ਮਨਸੀਲ ਦੇ ਕੋਲ ਹੋਣਗੀਆਂ। ਦੋ ਗੱਲਾਂ ਅੰਗਰੇਜ਼ੀ ਪੰਜਾਬ ਵਾਸਤੇ ਵਰਦਾਨ ਬਣੀਆਂ, ਇੱਕ ਤਾਂ ਸਿੱਖ ਰਾਜ ਦੇ ਖਾਤਮੇ ਦੇ ਨਾਲ ਮੁਸਲਮਾਨ ਬਹੁਤ ਗਿਣਤੀ ਖੁਸ਼ ਹੋਈ, ਰਣਜੀਤ ਸਿੰਘ ਫਿਰਕਾ ਪ੍ਰਸਤ ਬਿਲਕੁਲ ਹੀ ਜਿਹੜਾ ਸੀ ਨਹੀਂ ਸੀ। ਤਾਂ ਵੀ ਤਲਬੋਤ ਲਿਖਦਾ ਹੈ, ਵੱਡੇ ਮੁਸਲਮਾਨ ਜ਼ਿਮੀਂਦਾਰਾਂ ਦੇ ਵਿੱਚੋਂ ਬਹੁਤਿਆਂ ਨੇ ਜੰਗਾਂ ਦੇ ਵਿੱਚ ਸਿੱਖਾਂ ਦੇ ਖਿਲਾਫ਼ ਅੰਗਰੇਜ਼ਾਂ ਦੀ ਮਦਦ ਕੀਤੀ। ਦੂਜਾ, ਸਿੱਖਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਹੈਨਰੀ ਲਾਰੈਂਸ ਉਹਨਾਂ ਦਾ ਹਮਦਰਦ ਹਾਕਮ ਹੈ, ਹਾਰ ਦੀ ਬੇਇੱਜ਼ਤੀ ਅਤੇ ਕੁੜੱਤਨ ਦੂਰ ਕਰਨੀ ਚਾਹੁੰਦਾ ਹੈ। ਬੇਸ਼ੱਕ ਵੱਡੇ ਭਰਾ ਜਿੰਨਾ ਦਿਆਲੂ ਤਾਂ ਨਹੀਂ ਹੈ ਉਹ, ਪਰ ਜਾਨ ਨੇ ਵੀ ਸਿੱਖਾਂ ਦੀ ਤਾਕਤ ਦੇਖ ਲਈ ਸੀ। ਪੰਜਾਬ ਦੇ ਸਰਦਾਰ ਮਹਿਸੂਸ ਕਰ ਰਹੇ ਸਨ ਕਿ ਹਾਰਿਆ ਹੋਇਆ ਨਾਲ ਜੋ ਬਦਸਲੂਕ ਜਿੱਤਣ ਵਾਲੇ ਕਰਿਆ ਕਰਦੇ ਨੇ ਅੰਗਰੇਜ਼ਾਂ ਨੇ ਨਹੀਂ ਕੀਤਾ। ਬਾਅਦ ਦੇ ਵਿੱਚ ਜਾਨ ਨੇ ਲਿਖਿਆ, ਅਸੀਂ ਦੁਸ਼ਮਣੀ ਵਾਲੀ ਨਫ਼ਰਤ ਦੇ ਨਾਲ ਸਿੱਖਾਂ ਦੇ ਵਿਰੁੱਧ ਫੌਜਾਂ ਚੜ੍ਹਾਈਆਂ, ਪਰ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਕਿ ਇਹ ਸਤਿਕਾਰ ਦੇ ਹੱਕਦਾਰ ਨੇ। ਸਾਰੇ ਭਾਰਤ ਦੇ ਵਿੱਚੋਂ ਇਨ੍ਹਾਂ ਵਰਗਾ ਬਹਾਦਰ ਪੱਕੇ ਇਰਾਦੇ ਵਾਲਾ ਯੁੱਧ ਦੇ ਵਿੱਚ ਖੌਫ ਜ਼ਦਾ ਕਰਨ ਵਾਲਾ ਹੋਰ ਕੋਈ ਗਰੁੱਪ ਨਹੀਂ ਹੈ। ਅੰਗਰੇਜ਼ੀ ਪੰਜਾਬ ਦਾ ਸੁਚਾਰੂ ਪ੍ਰਬੰਧ ਚਲਾਉਣ ਦੇ ਲਈ ਅੰਗਰੇਜ਼ਾਂ ਨੇ 6 ਡਿਵੀਜ਼ਨਾਂ ਦੇ ਵਿੱਚ ਵੰਡਿਆ, ਲਾਹੌਰ, ਮੁਲਤਾਨ, ਜੇਹਲਮ ਤੇ ਲੇਹ, ਜਲੰਧਰ, ਦੁਆਬ ਅਤੇ ਅੰਬਾਲਾ। ਡੀਸੀ ਦੀ ਸਹਾਇਤਾ ਵਾਸਤੇ ਇੱਕ ਜਾਂ ਵਧੇਕ ਅਸਿਸਟੈਂਟ ਕਮਿਸ਼ਨਰ ਲਾਏ ਜਾ ਸਕਦੇ ਨੇ। ਅੱਧੇ ਅਫਸਰ ਮਿਲਟਰੀ ਦੇ ਵਿੱਚੋਂ ਸਨ ਤੇ ਸਾਰੇ ਅਫਸਰ ਅੰਗਰੇਜ਼ ਹੋਣਗੇ। ਪੰਜਾਬ ਬੋਰਡ ਦੇ ਪ੍ਰਧਾਨ ਨੇ ਪੰਜਾਬ ਦੇ ਅਫਗਾਨਿਸਤਾਨ ਵਾਲੇ ਪਾਸੇ ਕਿਲਿਆਂ ਦੀ ਜੰਜੀਰ ਉਸਾਰਨੀ ਸ਼ੁਰੂ ਕਰ ਦਿੱਤੀ। 10 ਕੱਚੀਆਂ ਰੈਜੀਮੈਂਟਾਂ ਥਾਪੀਆਂ ਗਈਆਂ ਤੇ 5 ਘੋੜ ਸਵਾਰ, 5 ਤੋਪਖਾਨਾ ਬੋਰਡ ਕਮਾਨ ਕਰੇਗਾ। ਕੌੜੀ ਹਾਰ ਦੇਖੀ ਸੀ, ਪਹਿਲਾਂ ਸਿੱਖ ਦੂਰ ਰਹੇ ਪਰ ਫਿਰ ਹੌਲੀ ਹੌਲੀ ਭਰਤੀ ਹੋਣ ਲੱਗ ਪਏ। ਫਰੰਟੀਅਰ ਗਾਈਡ ਜਿਹੜੇ ਹੈਨਰੀ ਲਾਰੈਂਸ ਦੇ ਦਿਮਾਗ ਦੀ ਉਪਜ ਸੀਗੀ, ਸਭ ਤੋਂ ਪਹਿਲਾਂ ਬਣਾਈ ਰੈਜੀਮੈਂਟ ਸੀ, ਮਜ਼ਬੂਤ ਕੀਤੀ ਗਈ। ਡਲਹੌਜੀ ਨੇ ਫੈਸਲਾ ਕੀਤਾ ਕਿ ਪੇਸ਼ਾਵਰ ਵਾਦੀ ਕੇਵਲ ਕੱਚੀ ਫੌਜ ਦੇ ਨਾਲ ਹੀ ਨਹੀਂ ਸੰਭਾਲੀ ਜਾ ਸਕਦੀ ਹੈ, ਬੰਗਾਲ ਆਰਮੀ ਦੇ 10,000 ਫੌਜੀ ਤੇ 3,000 ਅੰਗਰੇਜ਼ ਇੱਥੇ ਪਹਿਰਾ ਦੇਣਗੇ। ਨਵੀਆਂ ਰੈਜੀਮੈਂਟਾਂ ਥਾਪਣ ਦੇ ਬਾਅਦ ਪੰਜਾਬ ਨੂੰ ਹਥਿਆਰ ਮੁਕਤ ਕਰਨ ਦਾ ਫੈਸਲਾ ਹੋਇਆ। ਆਖਰੀ ਜੰਗ ਦੇ 6 ਹਫ਼ਤਿਆਂ ਬਾਅਦ ਹਰੇਕ ਪਿੰਡ ਦੇ ਵਿੱਚ ਮੁਨਾਦੀ ਕਰਵਾਈ ਗਈ ਕਿ ਹਥਿਆਰ ਜਮ੍ਹਾਂ ਕਰਵਾਓ। ਹਜ਼ਾਰਾਂ ਤੇ ਸਿੰਧ ਵਾਲੇ ਪਾਸੇ ਇਹ ਜਿਹੜਾ ਕਾਰਵਾਈ ਨਹੀਂ ਕੀਤੀ ਗਈ, ਮਕਸਦ ਤਾਂ ਸਿੱਖਾਂ ਨੂੰ ਖਾਲੀ ਕਰਨ ਦਾ ਸੀਗਾ। ਹਰੇਕ ਸਾਈਜ਼ ਅਤੇ ਹਰ ਕਿਸਮ ਦੇ 1,20,000 ਹਥਿਆਰ ਜਮ੍ਹਾਂ ਹੋਏ, ਜਿਨ੍ਹਾਂ ਦੇ ਵਿੱਚ 19ਵੀਂ ਸਦੀ ਦੇ ਹਥਿਆਰਾਂ ਤੋਂ ਲੈ ਕੇ ਸਿਕੰਦਰ ਪੋਰਸ ਯੁੱਧ ਵੇਲੇ ਦੇ ਤੀਰ ਕਮਾਨ ਵੀ ਨੇ। ਬੋਸਵਰਤ ਸਮਿਥ ਅਨੁਸਾਰ ਜਦੋਂ ਪੰਜਾਬ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਬਹੁਤ ਥੋੜੀਆਂ ਜੇਲ੍ਹਾਂ ਸੀ। ਕੈਦੀਆਂ ਦੀ ਕੌਣ ਦੇਖਭਾਲ ਕਰੇ, ਜੁਰਮਾਨਾ ਕਰੋ, ਜਾਇਦਾਦ ਕੁਰਕ ਕਰੋ ਜਾਂ ਦੇਸ਼ ਨਿਕਾਲਾ ਦੇ ਦਿਓ। ਯੂਰਪੀਅਨ ਜਰਨੈਲ ਅਵਿਤ ਬੀਲ ਨੂੰ ਇੱਕ ਵਾਰ ਪੇਸ਼ਾਵਰ ਦਾ ਚਾਰਜ ਜਿਹੜਾ ਦਿੱਤਾ ਗਿਆ, ਉਹਨੇ ਬਾਗੀਆਂ ਨੂੰ ਤੋਪਾਂ ਦੇ ਨਾਲ ਉਡਾ ਦਿੱਤਾ ਸੀ ਤੇ ਹੈਨਰੀ ਨੇ 25 ਜੇਲ੍ਹਾਂ ਉਸਾਰੀਆਂ। ਪੰਜਾਬ ਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਗੈਰ ਹਾਜ਼ਰ ਦੇਖੀਆਂ ਉਹ ਸਨ ਵਹੀ ਖਾਤਿਆਂ ਦੀਆਂ ਬੈਲੈਂਸ ਸ਼ੀਟਾਂ, ਸੜਕਾਂ, ਪੁਲ, ਟਰਾਂਸਪੋਰਟ, ਸਕੂਲ ਤੇ ਹਸਪਤਾਲ। ਉਕਤ ਸਾਧਨ ਵਿਕਸਿਤ ਕਰਨ ਦੇ ਲਈ ਕਿਸਾਨੀ ਦਾ ਦਿਲ ਜਿੱਤਣਾ ਜ਼ਰੂਰੀ ਸੀਗਾ। ਫੈਸਲਾ ਹੋ ਗਿਆ ਮਾਮਲਾ ਅੱਧਾ ਮਾਫ, ਕਈ ਥਾਂ ਚੌਥਾ ਹਿੱਸਾ ਲਿਆ ਜਾਏਗਾ, ਬਾਕੀ ਮਾਫ ਪਰ ਉਗਰਾਹੀ ਨਗਦ ਹੋਏਗੀ। ਟੈਕਸ ਘਟਾਉਣ ਦੇ ਨਾਲ ਬੋਰਡ ਨੂੰ ਕੋਈ ਨੁਕਸਾਨ ਨਾ ਹੋਇਆ। ਪਹਿਲੀ ਵਾਰ ਮੁਲਤਾਨ ਤੋਂ ਉਗਰਾਹੀ ਖਜ਼ਾਨੇ ਦੇ ਵਿੱਚ ਆਉਣ ਲੱਗ ਪਈ।
ਹੋਰ ਇਲਾਕੇ ਵੀ ਅਜਿਹੇ ਸਨ ਜਿਨ੍ਹਾਂ ਤੋਂ ਨਵਾਂ ਮਾਮਲਾ ਆ ਗਿਆ। ਜਿਹੜੇ ਬਾਗੀ ਆਪਣੀਆਂ ਹਰਕਤਾਂ ਛੱਡ ਨਹੀਂ ਰਹੇ ਸਨ, ਉਨ੍ਹਾਂ ਦਾ ਮਾਲ ਧਨ ਤੇ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਲੋਕਾਂ ਨੂੰ ਰਾਹਤ ਮਿਲੀ, ਸਰਕਾਰ ਦੀ ਆਮਦਨ ਥਿਰ ਰਹੀ ਤੇ 1 ਜਨਵਰੀ 1850 ਨੂੰ ਬੋਰਡ ਨੇ ਆਵਾਜਾਈ ਕਰ ਅਤੇ ਸ਼ਹਿਰੀ ਕਰ ਲੈਣੇ ਬੰਦ ਕਰ ਛੁੱਟੇ ਟੈਕਸ, ਜਾਣੀ ਕਿ ਸਰਕਾਰ ਖਾਲਸਾ ਦੇ ਆਖਰੀ ਸਾਲ ਹਾਲਤ ਇਹ ਹੋ ਗਈ ਸੀ ਕਿ ਜੇ ਕਿਸੇ ਵਪਾਰੀ ਨੂੰ ਸਾਰਾ ਪੰਜਾਬ ਪਾਰ ਕਰਨਾ ਪੈਂਦਾ ਤੇ 12 ਵਾਰ ਟੈਕਸ ਉੱਥੇ ਸੀ ਜਿਹੜਾ ਸੀ ਉਗਰਾਹਿਆ ਜਾਂਦਾ ਸੀ। ਇਹ ਟੈਕਸ ਲਾਹੌਰ ਨਹੀਂ ਪੁੱਜਦਾ ਸੀ, ਰਸਤੇ ਦੇ ਵਿੱਚ ਹੀ ਖੁਰ ਜਾਂਦਾ ਸੀ। ਚੰਗੀ ਕਿਸਮਤ, ਅੰਗਰੇਜ਼ੀ ਹਕੂਮਤ ਦੇ ਪਹਿਲੇ 3 ਸਾਲ ਬਾਰਿਸ਼ਾਂ ਬਹੁਤ ਵੱਧ ਹੋਈਆਂ, ਸਮੇਂ ਸਿਰ ਹੋਈਆਂ। ਹਜ਼ਾਰਾਂ ਜਿਹੜੀਆਂ ਸੀ ਸਿਪਾਹੀ ਨੌਕਰੀਓਂ ਨਿਕਲ ਕੇ ਖੇਤੀ ਕਰਨ ਲੱਗ ਪਏ। ਉਪਜ ਵਧਣੀ ਸ਼ੁਰੂ ਹੋ ਗਈ, ਪਰ ਕਿਸਾਨਾਂ ਦੀ ਕਿਸਮਤ ਮਾੜੀ, ਭਾਅ ਡਿੱਗ ਗਏ। ਸਟੇਟ ਦੀ 1849 ਦੇ ਵਿੱਚ ਉਗਰਾਹੀ 1.34 ਕਰੋੜ ਤੋਂ ਵੱਧ ਕੇ 1857 ਦੇ ਵਿੱਚ 2.05 ਕਰੋੜ ਹੋ ਗਈ। ਬੋਰਡ ਤੋਂ ਪਹਿਲਾਂ ਜਦੋਂ ਹੈਨਰੀ ਰੈਜ਼ੀਡੈਂਟ ਹੁੰਦਾ ਸੀਗਾ, ਉਸਦੇ ਨਾਲ ਇੱਕ ਇੰਜੀਨੀਅਰ ਕਰਨਲ ਰਾਬਰਟ ਨੇਪੀਅਰ ਨੇ ਕੰਮ ਕੀਤਾ। ਨੇਪੀਅਰ ਨੂੰ ਪੰਜਾਬ ਦੇ ਵਿੱਚ ਨਹਿਰਾਂ ਤੇ ਸੜਕਾਂ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਮਿਲਟਰੀ ਸੜਕਾਂ, ਵਪਾਰਕ ਸੜਕਾਂ, ਵੱਡੀਆਂ ਸੜਕਾਂ ਨੂੰ ਜੋੜਦੀਆਂ ਲਿੰਕ ਸੜਕਾਂ ਬਣਨ ਲੱਗ ਪਈਆਂ। ਜਿਹੜਾ ਸ਼ਾਹਰਾਹ ਸ਼ੇਰ ਸ਼ਾਹ ਸੂਰੀ ਨੇ ਤਿਆਰ ਕੀਤਾ, ਅਕਬਰ ਨੇ ਵਧਾਇਆ। ਪੇਸ਼ਾਵਰ ਤੋਂ ਬਰਾਸਤਾ, ਲਾਹੌਰ, ਦਿੱਲੀ, ਕਲਕੱਤੇ ਤੱਕ ਜਿਹੜਾ ਗ੍ਰੈਂਡ ਟਰੱਕ ਰੋਡ GT ਰੋਡ ਬਣੇਗੀ। ਅੰਗਰੇਜ਼ੀ ਰਾਜ ਦੇ ਪਹਿਲੇ 3 ਸਾਲਾਂ ਦੇ ਵਿੱਚ ਨੇਪੀਅਰ ਨੇ 1349 ਮੀਲ ਜਿਹੜੀ ਸੀ ਸੜਕ ਮੁਕੰਮਲ ਕਰ ਛੱਡੀ। 1853 ਮੀਲ ਉੱਪਰ ਕੰਮ ਚੱਲ ਰਿਹਾ ਸੀ। 2487 ਮੀਲ ਸੜਕਾਂ ਦੇ ਨਕਸ਼ੇ ਪਾਸ ਹੋ ਗਏ। 5272 ਮੀਲ ਦਾ ਸਰਵੇ ਕਰ ਲਿਆ ਗਿਆ। ਪੇਂਡੂ ਪੰਜਾਬੀ ਆਪਣੀ ਆਬਾਦੀ ਕੋਲੋਂ ਸੱਪ ਵਾਂਗ ਵਲ ਖਾਂਦੀ ਸੜਕ ਦੇਖ ਕੇ ਹੈਰਾਨ ਹੋ ਜਾਂਦੇ ਤੇ ਸੜਕਾਂ ਉਨ੍ਹਾਂ ਵਾਸਤੇ ਸਨ। ਸ਼ਾਹਜਹਾਨ ਨੇ 17ਵੀਂ ਸਦੀ ਦੇ ਵਿਚ ਹਿਮਾਲਾ ਤੋਂ ਲਾਹੌਰ ਤੱਕ ਜਿਹੜੀ ਨਹਿਰ ਖੁਦਵਾਈ ਸੀ, ਉਹ ਉਸਦੇ ਸ਼ਾਲੀਮਾਰ ਬਾਗ ਵਾਸਤੇ ਸੀ। ਪਰ ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਮੁਲਤਾਨ ਵਾਸੀ ਨਹਿਰ ਦੇ ਨਾਲ ਸਿੰਜਾਈ ਕਰਨ ਤੋਂ ਜਿਹੜਾ ਅਣਜਾਣ ਨਹੀਂ ਸਨ। ਦਿਖਾਉਣ ਦੇ ਲਈ ਕਿ ਸਰਕਾਰ ਦੀ ਖੇਤੀਬਾੜੀ ਦੇ ਵਿੱਚ ਪੂਰੀ ਰੁਚੀ ਹੈ, ਬੋਰਡ ਨੇ 247 ਮੀਲ ਲੰਮੀ ਨਹਿਰ ਖੁਦਵਾਈ, ਜਿਹੜੀ ਸਰਕਾਰ ਦੇ ਬਾਗ ਸਿੰਜਣ ਦੇ ਲਈ ਨਹੀਂ, ਅਦੀਨਾ ਨਗਰ, ਅੰਮ੍ਰਿਤਸਰ ਤੇ ਪਟਿਆਲੇ ਤੱਕ ਫਸਲਾਂ ਸਿੰਜੇਗੀ ਤੇ ਨਹਿਰ ਵੀ ਰਾਵੀ ਦੇ ਉਸੇ ਥਾਂ ਤੋਂ ਲਿਆਂਦੀ ਗਈ ਹੈ ਜਿਸ ਪੁਆਇੰਟ ਤੋਂ ਸ਼ਾਹਜਹਾਨ ਲੈ ਕੇ ਆਇਆ ਸੀ। ਅੰਗਰੇਜ਼ੀ ਪੰਜਾਬ ਦੀ ਨਵੀਂ ਕਾਢ ਡਿਪਟੀ ਕਮਿਸ਼ਨਰ ਦੀ ਅਸਾਮੀ ਸੀਗੀ। ਉਹਨੇ ਇੱਕ ਜ਼ਿਲ੍ਹੇ ਦੇ ਵਿੱਚ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਸੰਭਾਲਣੀ ਹੈ। ਉਹ ਬੋਲੀਆਂ ਕਰਵਾਏਗਾ, ਕਰਜ਼ੇ ਮਨਜ਼ੂਰ ਕਰੇਗਾ ਤੇ ਉਗਰਾਹੇਗਾ, ਸੜਕ ਬਣਾਵੇਗਾ, ਜੰਗਲੀ ਲੱਕੜੀ ਵੇਚੇਗਾ, ਡਾਕਖਾਨੇ ਬਣਾਵੇਗਾ, ਹਸਪਤਾਲਾਂ ਵਿੱਚ ਦਵਾਈਆਂ ਦਾ ਪ੍ਰਬੰਧ ਕਰੇਗਾ, ਸਰਕਾਰੀ ਬਿੱਲਾਂ ਦਾ ਭੁਗਤਾਨ ਕਰੇਗਾ, ਮਾਮਲਾ ਉਗਰਾਹੇਗਾ, DC ਦਫ਼ਤਰ ਦੇ ਵਿੱਚ ਬੈਠ ਕੇ ਕੰਮ ਨਹੀਂ ਕਰੇਗਾ, ਸਾਲ ਦੇ ਵਿੱਚ ਘੱਟੋ ਘੱਟ 5 ਮਹੀਨੇ ਘੋੜੇ ਦੀ ਕਾਠੀ ਤੇ ਰਹੇਗਾ, ਉਹਦਾ ਤੰਬੂ ਨਾਲ ਜਿਹੜਾ ਜਾਏਗਾ ਜਿੱਥੇ ਜਿੱਥੇ ਉਹ ਜਾਏਗਾ, ਮੋਬਾਈਲ ਦਫ਼ਤਰ ਦੇ ਵਜੋਂ ਕੰਮ ਆਵੇਗਾ। ਝਗੜੇ ਨਿਪਟਾਉਣ ਦੇ ਲਈ, ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਉਹ ਕਿਸੇ ਦਰਖਤ ਹੇਠ ਜਾਂ ਖੂਹ ਕਿਨਾਰੇ ਬੈਠ ਕੇ ਸੁਣਵਾਈ ਕਰੇਗਾ। ਹੜਾਂ, ਦੰਗਿਆਂ ਜਾਂ ਹੋਰ ਕਤਲਾਂ ਵਕਤ ਉਹ ਮੌਕੇ ਉੱਤੇ ਬੇਖੌਫ ਜਾਵੇਗਾ ਤੇ ਸਾਰੇ DC ਚੜ੍ਹਦੀ ਉਮਰ ਵਾਲੇ ਚੁਸਤ ਫੁਰਤ, ਹਿੰਮਤੀ, ਸਹੀ ਫੈਸਲਾ ਕਰਨ ਯੋਗ, ਜਿਨ੍ਹਾਂ ਦੀ ਇੱਥੋਂ ਦੇ ਵਾਸੀਆਂ ਨੂੰ ਜਾਣਨ ਦੇ ਵਿੱਚ ਰੁਚੀ ਹੋਵੇ, ਨਿਯੁਕਤ ਕੀਤੇ ਜਾਂਦੇ। ਉਹ ਸਥਾਨਕ ਬੋਲੀ ਸਿੱਖ ਦੇ ਲੋਕਾਂ ਦਾ ਆਦਰ ਕਰਦੇ ਤੇ ਪ੍ਰਯੋਗ ਬਹੁਤ ਕਾਮਯਾਬ ਰਿਹਾ। ਦੂਰ ਅੰਦੇਸ਼ ਹੈਨਰੀ ਐਵੇਂ ਨਹੀਂ ਸੀ। ਆਪਣੇ ਜ਼ਿਲ੍ਹਾ ਅਫਸਰਾਂ ਦੇ ਰਾਹੀਂ ਉਹਨੇ ਪੰਜਾਬ ਦੇ ਨੈਣ ਨਕਸ਼ ਬਦਲ ਦਿੱਤੇ। ਇਸ ਸਾਰੇ ਤਾਣੇ ਪੇਟੇ ਨੂੰ ਸਮਝਣ ਵਾਸਤੇ ਆਪਾਂ ਆਮ ਜਿਹਾ ਵਿਸ਼ਲੇਸ਼ਣ ਕਰਨ ਦੀ ਥਾਂ ਦੇ ਉੱਤੇ ਕਿਸੇ ਇੱਕ DC ਨੂੰ ਦੇਖੀਏ, ਪਰਖੀਏ। ਲਾਰੈਂਸ ਭਰਾਵਾਂ ਵਾਂਗ ਜਾਨ ਨਿਕਲਸਨ ਵੀ ਸਕੋਟ ਆਇਰਿਸ਼ ਸੀਗਾ, ਉਨ੍ਹਾਂ ਵਾਂਗ ਭਾਰਤ ਦੇ ਵਿੱਚ ਉਸਦਾ ਵੀ ਇੱਕ ਸਰਪ੍ਰਸਤ ਸੀ। ਇਹ ਸੀ ਨਿਕਲਸਨ ਦਾ ਮਾਮਾ ਜੇਮਸ ਹੋਗ। 2 ਵਾਰ ਕੰਪਨੀ ਦਾ ਡਾਇਰੈਕਟਰ ਰਿਹਾ, 1 ਵਾਰ ਚੇਅਰਮੈਨ। ਕਲਕੱਤੇ ਦੇ ਵਿੱਚ ਵਕਾਲਤ ਕਰਦਿਆਂ ਪਹਿਲਾਂ ਉਹਨੇ ਕਾਫੀ ਧਨ ਕਮਾਇਆ, ਫਿਰ 1834 ਦੇ ਵਿੱਚ ਈਸਟ ਇੰਡੀਆ ਸਟਾਕ ਨਾਮ ਦੀ ਕੰਪਨੀ ਖੜੀ ਕਰ ਲਈ। ਇਸ ਪਿੱਛੋਂ ਕੰਪਨੀ ਦੀ ਅਫਸਰੀ ਹਾਸਲ ਕੀਤੀ, ਬਾਅਦ ਦੇ ਵਿੱਚ ਪਾਰਲੀਮੈਂਟ ਦਾ ਮੈਂਬਰ ਰਿਹਾ ਤੇ ਬੈਰਨ ਦਾ ਖਿਤਾਬ ਹਾਸਲ ਕੀਤਾ। ਜਾਨ ਨਿਕਲਸਨ ਦਾ ਜਿਹੜਾ ਪਿਤਾ ਡਾਕਟਰ ਸੀਗਾ,
ਚਾਚਾ ਈਸਟ ਇੰਡੀਆ ਕੰਪਨੀ ਦੇ ਜਹਾਜ਼ ਦੇ ਵਿੱਚ ਭਾਰਤ ਚਲਿਆ ਗਿਆ ਤੇ ਮੇਟ ਲੱਗ ਗਿਆ। ਪੂਰਬੀ ਯੂਪੀ ਦੇ ਸ਼ਹਿਰ ਮਿਰਜ਼ਾਪੁਰ ਦੇ ਵਿੱਚ ਕੰਪਨੀ ਦਾ ਅਫੀਮ ਡਿਪਾਰਟਮੈਂਟ ਸੀ, ਉਸ ਦੇ ਵਿੱਚ ਕੰਮ ਕਰਨ ਲੱਗ ਪਿਆ। ਜਾਨ 1830 ਦੇ ਵਿੱਚ 8 ਸਾਲ ਦਾ ਸੀ ਜਦੋਂ ਪਿਤਾ ਦੀ ਮੌਤ ਹੋ ਗਈ। 7 ਭੈਣਾਂ ਭਰਾਵਾਂ ਦੇ ਵਿੱਚ ਸਭ ਤੋਂ ਵੱਡਾ, ਚਾਚਿਆਂ ਤੇ ਮਾਮਿਆਂ ਭੈਣ ਭਰਾਵਾਂ ਦੀ ਭੀੜ ਦੇ ਵਿੱਚੋਂ ਉਹ ਆਪਣੇ ਹਿੱਸੇ ਦੀ ਥਾਂ ਲੱਭਣ ਲੱਗ ਪਿਆ। ਉਹ ਭਾਰਤ ਆਉਣ ਵਾਸਤੇ ਤਿਆਰ ਹੋਵੇਗਾ। 1839 ਦੇ ਵਿੱਚ 16 ਸਾਲ ਦੀ ਉਮਰ ਚ ਹੀ ਉਹ ਲੰਮਾ ਕੱਦ ਕੱਢ ਆਇਆ। ਕਲਕੱਤੇ ਪੁੱਜ ਕੇ ਬੰਗਾਲ ਇਨਫੈਂਟਰੀ ਦੇ ਵਿੱਚ ਬਗੈਰ ਟ੍ਰੇਨਿੰਗ ਸਕੂਲ ਦੇ ਵਿੱਚ ਦਾਖਲਾ ਲਏ, ਸਿੱਧਾ ਕੈਂਡਿਟ ਜਿਹੜਾ ਭਰਤੀ ਹੋ ਗਿਆ। ਇਹ ਛੋਟ ਮਾਮੇ ਜੇਮਸ ਨੇ ਦਵਾਈ ਸੀ ਤੇ 6 ਫੁੱਟ 2 ਇੰਚ ਕੱਦ, ਪੂਰਾ ਹਿੰਮਤੀ, ਨਿਗਾਹ ਧਰਤੀ ਦੇ ਵੱਲ, ਜਿਹੜੀ ਨਿਗਾਹ ਸੀ ਉਹਦੀ ਧਰਤੀ ਦੇ ਵੱਲ ਝੁਕਾਉਣ ਦੀ ਥਾਂ ਅਸਮਾਨ ਵੱਲ ਸੀ, ਜਾਣੀ ਕਿ ਨਜ਼ਰ। ਸੁਭਾਅ ਦੇ ਵਜੋਂ ਗੁਸੈਲਾ ਸੀ। ਭਾਰਤ ਆਉਂਦਿਆਂ ਹੀ ਉਹਨੇ ਆਪਣੇ ਤੋਂ ਸੀਨੀਅਰ ਬ੍ਰਿਟਿਸ਼ ਕੈਂਡਿਟ ਨੂੰ ਜਿਹੜਾ ਸੀ ਡਿਊਲ ਦੇ ਲਈ ਵੰਗਾਰਿਆ ਤੇ ਸਾਥੀਆਂ ਨੇ ਮਨਾ ਕਰ ਦਿੱਤਾ, ਨਹੀਂ ਕੋਈ ਭਾਣਾ ਵਾਪਰ ਜਾਣਾ ਸੀ। 1840 ਦੇ ਅਖੀਰ ਦੇ ਵਿੱਚ ਜਦੋਂ ਫਿਰੋਜ਼ਪੁਰ ਦੇ ਵਿੱਚ 27ਵੀਂ ਨੇਟਿਵ ਇਨਫੈਂਟਰੀ ਦੇ ਵਿੱਚ ਬੋਰ ਹੋ ਰਿਹਾ ਸੀ, ਉਸਨੂੰ ਜਲਾਲਾਬਾਦ ਭੇਜ ਦਿੱਤਾ ਗਿਆ। ਰਸਤੇ ਦੇ ਵਿੱਚ ਪੇਸ਼ਾਵਰ ਸੀ ਜਿੱਥੇ ਸਰਕਾਰ ਖਾਲਸਾ ਦਾ ਅਵਿਤਾ ਬਿੱਲ ਸੂਬੇਦਾਰ ਸੀ ਤੇ ਸੂਬੇਦਾਰ ਨੇ ਨਿਕਸਨ ਅਤੇ ਉਸਦੀ ਰੈਜੀਮੈਂਟ ਦਾ ਜਿਹੜਾ ਸਵਾਗਤ ਕੀਤਾ, ਇੱਜ਼ਤ ਕੀਤੀ। ਖੈਬਰ ਦਰੇ ਦੇ ਉੱਤੇ ਅਫਰੀਦੀ ਗਾਰਦ ਸੀ, ਉਹਨਾਂ ਨੇ ਰਿਸ਼ਵਤ ਲੈ ਕੇ ਲਾਂਘਾ ਦੇ ਦਿੱਤਾ ਤੇ 1841 ਦੀਆਂ ਗਰਮੀਆਂ ਚ ਸ਼ਾਹ ਸੂਜ਼ਾ ਤੇ ਅੰਗਰੇਜ਼ਾਂ ਵਿਰੁੱਧ ਅਫਗਾਨਾਂ ਦੇ ਵਿੱਚ ਨਫ਼ਰਤ ਵੱਧ ਗਈ। ਨਿਕਲਸਨ 18 ਸਾਲਾਂ ਦਾ ਹੋ ਗਿਆ ਤੇ ਉਸ ਜਿੰਮੇ ਇਹ ਕੰਮ ਲਾਇਆ ਗਿਆ ਕਿ ਸ਼ਾਹ ਸੂਜ਼ਾ ਦੇ ਹਰਮ ਦੀਆਂ 600 ਔਰਤਾਂ ਨੂੰ ਕਾਬਲ ਪਹੁੰਚਾਉਣਾ ਹੈ। ਔਰਤਾਂ ਦਾ ਕੀ ਬਣਿਆ ਪਤਾ ਨਹੀਂ, ਪਰ ਨਿਕਲਸਨ ਅਤੇ ਉਸਦੀ ਫੌਜ ਨੂੰ ਗਜਨੀ ਦੇ ਕਿਲੇ ਅੰਦਰ ਦੋਸਤ ਮੁਹੰਮਦ ਦੇ ਹਮਦਰਦ ਪਠਾਣਾ ਨੇ ਬੰਦ ਕਰ ਦਿੱਤਾ। ਕਈ ਮਹੀਨਿਆਂ ਬਾਅਦ ਮਾਰਚ 1842 ਦੇ ਵਿੱਚ ਜਦੋਂ ਹਜ਼ਾਰਾਂ ਭਾਰਤੀ ਸੈਨਿਕ ਬਰਫਾਨੀ ਹਵਾਵਾਂ ਨੇ ਝੰਬ ਕੇ ਮਾਰ ਦਿੱਤੇ ਤਾਂ ਉਸ ਤੋਂ ਕੁਝ ਹਫ਼ਤਿਆਂ ਬਾਅਦ ਨਿਕਲਸਨ ਨੇ ਆਤਮ ਸਮਰਪਣ ਕੀਤਾ। ਇਨ੍ਹਾਂ ਬੰਦੀਆਂ ਦੇ ਉੱਤੇ ਅਫਗਾਨਾਂ ਨੇ ਸ਼ੁਰੂ ਦੇ ਵਿੱਚ ਬਹੁਤ ਸਖਤੀਆਂ ਕੀਤੀਆਂ, ਤਸੀਹੇ ਦਿੱਤੇ, ਪਰ ਬਾਅਦ ਦੇ ਵਿੱਚ ਕੁਝ ਸੁਧਾਰ ਹੋਇਆ। ਮੀਟ ਦੇ ਨਾਲ ਰੋਟੀ ਵੀ ਦੇਣ ਲੱਗੇ। ਦੋਸਤ ਦੇ ਬੇਟੇ ਅਕਬਰ ਨੇ ਕਾਬਲ ਦੇ ਵਿੱਚ ਡਿਨਰ ਦਿੱਤਾ ਤੇ ਰਿਹਾ ਕਰਤਾ। ਜਿੱਥੇ ਜਿੱਥੇ ਹੋਰ ਥਾਵਾਂ ਦੇ ਉੱਤੇ ਕੈਦ ਸਨ ਉਹ ਅੰਗਰੇਜ਼ ਵੀ ਰਿਹਾ ਕਰ ਦਿੱਤੇ, ਪਰ ਜਲਾਲਾਬਾਦ ਤੇ ਪੇਸ਼ਾਵਰ ਜਿਹੜੀ ਸੜਕ ਜਾਂਦੀ ਹੈ ਉਸ ਉੱਤੇ ਤੁਰਨ ਦੀ ਮਨਾਹੀ ਹੈ। ਲਾਰੰਸਾਂ ਦਾ ਤੀਜਾ ਭਰਾ ਜਾਰਜ ਕਿਸੇ ਹੋਰ ਥਾਂ ਤੋਂ ਰਿਹਾ ਹੋਇਆ। ਇਸ ਸਮੇਂ ਤੱਕ ਪਿਛਲੀਆਂ ਸਰਦੀਆਂ ਦੇ ਵਿੱਚ ਹੋਈਆਂ ਹਜ਼ਾਰਾਂ ਮੌਤਾਂ ਦਾ ਬਦਲਾ ਲੈਣ ਲਈ ਅੰਗਰੇਜ਼ ਤਿਆਰ ਸੀ। ਭਾਰਤ ਵਿਚਲੀਆਂ ਫੌਜਾਂ ਅਫਗਾਨਿਸਤਾਨ ਦੇ ਵੱਲ ਤੁਰ ਪਈਆਂ। ਵਾਪਸ ਪਰਤਦੀਆਂ ਨਿਕਲਸਨ ਦੀ ਫੌਜ ਅਜੇ ਕਾਬਲ ਦੇ ਵੱਲ ਚੜੀ। ਭਾਰਤੀ ਫੌਜ ਦਾ ਮੇਲ ਬਾਮਿਆਨ ਇਲਾਕੇ ਦੇ ਵਿੱਚ ਹੋਇਆ। ਵਾਪਸ ਪੇਸ਼ਾਵਰ ਪਰਤਦੀ ਸੈਨਾ ਵੀ ਹਮਲਾਵਾਰਾਂ ਦੇ ਵਿੱਚ ਸ਼ਾਮਲ ਹੋ ਕੇ ਕਾਬਲ ਦੇ ਵੱਲ ਨੂੰ ਤੁਰ ਪਈ ਤੇ ਸਤੰਬਰ 1842 ਦੇ ਵਿੱਚ ਅਫਗਾਨਾਂ ਨੂੰ ਸਬਕ ਸਿਖਾਇਆ। ਇਸ ਪਿੱਛੋਂ ਇਹ ਸਾਰੇ ਸਿਪਾਹੀ ਅਫਗਾਨ ਲਿਬਾਸ ਪਹਿਨੀ ਵਾਪਸ ਪਰਤ ਆਏ ਤੇ ਨਿਕਲਸਨ ਨੇ ਆਪਣੀ ਮਾਂ ਨੂੰ ਖੱਤ ਦੇ ਵਿੱਚ ਲਿਖਿਆ, ਅਫਸੋਸ, ਅਸੀਂ ਸਜ਼ਾ ਘੱਟ ਦਿੱਤੀ ਹੈ। ਇਹ ਵੀ ਲਿਖਿਆ ਕਿ ਅਫਗਾਨਾਂ ਵਰਗੀ ਧੋਖੇਬਾਜ਼ ਤੇ ਖੂਨ ਦੀ ਪਿਆਸੀ ਹੋਰ ਕੋਈ ਕੌਮ ਨਹੀਂ, ਪਰ ਉਹ ਸੋਹਣੇ ਤੇ ਤੰਦਰੁਸਤ ਨੇ, ਉਨ੍ਹਾਂ ਦੇ ਅੰਦਰ ਕੁਦਰਤੀ ਨਿਮਰਤਾ ਵੀ ਹੈਗੀ ਹੈ। ਕਾਬਲੋਂ ਰਵਾਨਾ ਹੋਣ ਤੋਂ ਪਹਿਲਾਂ ਜਾਰਜ ਨੇ ਆਪਣੇ ਵੱਡੇ ਭਰਾ ਲਾਰੰਸ ਦੇ ਨਾਲ ਨਿਕਲਸਨ ਨੂੰ ਮਿਲਿਆ ਤੇ ਉਸਦੇ ਗੁਣ ਦੱਸੇ ਤੇ ਦੱਸਿਆ ਕਿ ਇਸੇ ਦੀ ਤਾਕਤ ਦੇ ਨਾਲ ਅਸੀਂ ਖੈਬਰ ਦਾ ਦਰਾ ਪਾਰ ਕੀਤਾ। ਜਦੋਂ ਨਿਕਲਸਨ ਪੇਸ਼ਾਵਰ ਪਰਤ ਰਿਹਾ ਸੀ ਤੇ ਰਸਤੇ ਦੇ ਵਿੱਚ ਉਸਨੂੰ ਆਪਣੇ ਭਰਾ ਅਲੈਗਜ਼ੈਂਡਰ ਦੀ ਲਾਸ਼ ਮਿਲਦੀ ਹੈ ਤੇ ਮਾਮੇ ਦੀ ਮਦਦ ਦੇ ਨਾਲ ਉਹਨੇ ਇੰਡੀਆ ਪੁੱਜਿਆ। ਪਖਤੂਨ ਇਲਾਕੇ ਦੇ ਵਿੱਚ ਉਸਦੇ ਕਤਲ ਦਾ ਭੇਦ ਕਦੀ ਨਹੀਂ ਖੁੱਲਾ। ਕੁਝ ਸਮਾਂ ਫਿਰੋਜ਼ਪੁਰ, ਫਿਰ ਮੁਰਾਦਾਬਾਦ ਡਿਊਟੀ ਕਰਕੇ 1845 ਦੇ ਵਿੱਚ ਨਿਕਲਸਨ ਸਭਰਾਓ ਫਿਰ ਹੈਨਰੀ ਲਾਰੰਸ ਨੂੰ ਮਿਲ ਗਿਆ। ਹੈਨਰੀ ਨੇ ਉਸ ਵਿਚਲੇ ਆਤਮ ਵਿਸ਼ਵਾਸ, ਬਰਦਾਸ਼ਤ ਕਰਨ ਦੀ ਤਾਕਤ, ਲੀਡਰਸ਼ਿਪ ਗੁਣ ਦੇਖੇ ਤੇ 1847 ਦੇ ਵਿੱਚ ਜੰਮੂ ਕਸ਼ਮੀਰ ਰਾਜਾ ਗੁਲਾਬ ਸਿੰਘ ਦੀਆਂ ਫੌਜਾਂ ਨੂੰ ਅੰਗਰੇਜ਼ੀ ਟ੍ਰੇਨਿੰਗ ਦੇਣ ਪਿੱਛੋਂ ਫਿਰ ਉਹ ਲਾਹੌਰ ਆ ਗਿਆ ਜਿੱਥੇ ਲਾਰੰਸ ਨੇ ਉਸਨੂੰ ਆਪਣਾ ਅਸਿਸਟੈਂਟ ਰੱਖ ਲਿਆ। ਰੈਜੀਡੈਂਟ ਵਾਸਤੇ ਉਹਨੇ ਲਾਹੌਰ, ਰਾਵਲਪਿੰਡੀ, ਪੇਸ਼ਾਵਰ ਤੇ ਹੋਰ ਕਈ ਥਾਵਾਂ ਦੇ ਉੱਤੇ ਡਿਊਟੀ ਦਿੱਤੀ। 1849 ਚ ਜਿਹੜੀ ਐਂਗਲੋ ਸਿੱਖ ਜੰਗ ਹੋਈ ਉਸ ਵਾਸਤੇ ਨਿਕਲਸਨ ਨੇ ਤੱਥ, ਅੰਕੜੇ, ਇੰਟੈਲੀਜੈਂਸ ਇਕੱਠੇ ਕਰਕੇ ਹੈਨਰੀ ਨੂੰ ਦਿੱਤੇ। ਇਸ ਯੁੱਧ ਦੇ ਵਿੱਚ ਤੇਜ਼ ਘੋੜਾ ਦੌੜਾ ਦਿਆ
ਲੜਦਿਆਂ ਇਲਾਕੇ ਬਾਰੇ ਜਾਣਕਾਰੀ ਲੈਂਦਿਆਂ ਉਹ ਥੱਕਦਾ ਹੀ ਨਹੀਂ ਸੀ। ਰਾਸ਼ਨ ਤੇ ਅਮਨੀਸ਼ਨ ਦੀ ਸਪਲਾਈ ਦੇ ਵਿੱਚ ਉਸਨੇ ਕਦੇ ਵਿਘਨ ਨਹੀਂ ਪੈਣ ਦਿੱਤਾ। ਇਸ ਜੰਗੀ ਦੌਰ ਦੇ ਵਿੱਚ ਰਾਵਲ ਪਿੰਡੀ ਦੇ ਗੱਖੜ ਸਰਦਾਰ ਰਾਜਾ ਮੁਹੰਮਦ ਖਾਨ ਨੇ ਡਟ ਕੇ ਉਸਦੀ ਮਦਦ ਕੀਤੀ। ਉਸਦੀ ਕੁਸ਼ਲਤਾ ਦੇਖਦਿਆਂ ਜੰਗ ਜਿੱਤਣ ਬਾਅਦ ਲਾਰਸ ਨੇ ਨਿਕਲਸਨ ਨੂੰ ਰਾਵਲ ਪਿੰਡੀ ਦਾ ਡਿਪਟੀ ਕਮਿਸ਼ਨਰ ਲਾਇਆ। ਲਿਓਨਲ ਟ੍ਰੋਟਰ ਨੇ 1890 ਚ ਉਸਦੀ ਜੀਵਨੀ ਦੇ ਵਿੱਚ ਲਿਖਿਆ, ਇੱਥੋਂ ਦੇ ਵਸਨੀਕਾਂ ਨੇ ਦੋਵੇਂ ਬਾਹਾਂ ਫੈਲਾ ਕੇ ਉਸਦਾ ਸਵਾਗਤ ਕੀਤਾ। ਇਸਦੇ ਪਿਸਦੇ ਲੋਕਾਂ ਨੇ ਜਿਹੜੇ ਮਾਰ ਕੁੱਟ ਖਾਂਦੇ ਸੀ, ਪਿਸਦੇ ਲੋਕਾਂ ਨੇ ਮਜ਼ਬੂਤ ਪਰ ਇਨਸਾਫ ਕਰਨ ਵਾਲੇ ਨਿਕਲਸਨ ਨੂੰ ਜਿਹੜਾ ਸੀ ਪਸੰਦ ਕੀਤਾ। 27 ਸਾਲ ਦੇ ਡੀਸੀ ਨੇ ਪਹਿਲਾਂ ਕਿਸੇ ਇਲਾਕੇ ਦੇ ਲੋਕਾਂ ਨਾਲ ਪ੍ਰਜਾ ਵਾਂਗ ਵਿਹਾਰ ਨਹੀਂ ਸੀ ਕੀਤਾ। ਉਸਨੂੰ ਸਿਵਲ ਪ੍ਰਬੰਧ ਦਾ ਕੋਈ ਤਜਰਬਾ ਨਹੀਂ ਸੀ, ਪਰ ਹੁਣ ਉਹ ਇੱਕ ਜ਼ਿਲ੍ਹੇ ਦਾ ਬਾਦਸ਼ਾਹ ਸੀ। ਬੱਚੇ ਬੱਚੇ ਦੀ ਜ਼ੁਬਾਨ ਦੇ ਉੱਤੇ ਉਸਦਾ ਨਾਮ, ਉਸਦੀ ਜੰਗ ਦੇ ਵਿੱਚ ਬਹਾਦਰੀ ਦੀਆਂ ਸਾਖੀਆਂ ਘਰੋ ਘਰੀ ਪੁੱਜ ਗਈਆਂ। ਤਕੜੇ ਯੋਧੇ ਦੀ ਤਸਵੀਰ ਉਭਰੀ ਜਿਸਨੇ ਚਤਰ ਸਿੰਘ ਵਰਗੇ ਜਾਬਰਾਂ ਨੂੰ ਉਖਾੜ ਸੁੱਟਿਆ। ਰਾਵਲ ਪਿੰਡੀ ਨੂੰ ਮਿਥਿਹਾਸਕ ਰਾਜਾ ਜਿਹੜਾ ਮਿਲ ਗਿਆ ਸੀ। ਇੱਥੇ ਇੱਕ 15 ਸਾਲਾਂ ਮੁੰਡਾ ਪੜ੍ਹਨ ਦੇ ਵਿੱਚ ਤੇਜ਼ ਸੀ। ਇਹ ਵਾਹ ਦੇ ਮੁਹੰਮਦ ਹਯਾਤ ਖਾਨ ਦਾ ਬੇਟਾ ਸੀ ਤੇ ਜੱਟ ਪਰਿਵਾਰ ਕਦੀ ਖੁਸ਼ਹਾਲ ਹੁੰਦਾ ਸੀ, ਪਰ ਹੁਣ ਗਰੀਬੀ ਨੇ ਝੰਬ ਦਿੱਤਾ। ਨਿਕਲਸਨ ਨੇ ਪੜ੍ਹਨ ਵਾਸਤੇ ਮੁੰਡੇ ਦਾ ਵਜ਼ੀਫਾ ਲਾ ਤਾ। ਹਯਾਤ ਖਾਨ ਨੂੰ ਉਸਨੇ ਆਪਣਾ ਅਰਦਲੀ ਰੱਖ ਲਿਆ ਤੇ ਨਕਸਲ ਵਰਗੇ ਹੋਰ ਵੀ ਅਫਸਰ ਸਨ ਜਿਹੜੇ ਆਪਣੇ ਮਾਤਹਿੱਤ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਧਿਆਨ ਰੱਖਦੇ, ਬਾਕੀ ਦੀ ਪ੍ਰਜਾ ਆਪਣਾ ਖਿਆਲ ਆਪ ਰੱਖੇ। ਪ੍ਰਜਾ ਦਾ ਰੁਤਬਾ ਹਾਕਮ ਤੋਂ ਬਹੁਤ ਨੀਵਾਂ ਰਿਹਾ। ਇਸ ਪਿੱਛੋਂ ਉਹ ਫਰਲੋ ਦੇ ਉੱਤੇ ਜਿਹੜਾ ਦੇਸ਼ ਗਿਆ, ਯੂਰਪ ਦਾ ਦੌਰਾ ਕੀਤਾ। ਇੱਕ ਤਾਂ ਹੰਗੇਰੀਅਨ ਤੇ ਆਸਟਰੀਅਨ ਧੜਿਆਂ ਵਿਚਕਾਰ ਤਕਰਾਰ ਵੀ ਦੇਖਿਆ, ਪਰਖਿਆ ਤੇ ਨਿਬੜਨਾ ਚਾਹਿਆ। ਇਧਰੋਂ ਪੰਜਾਬ ਦੇ ਵਿੱਚ ਉਸਦਾ ਦੋਸਤ ਹਰੇਕ ਖੱਤ ਦੇ ਵਿੱਚ ਲਿਖਦਾ ਕਿ ਐਤਕੀ ਵਿਆਹ ਕਰਾ ਕੇ ਹੀ ਵਾਪਸ ਆਵੀਂ। ਇੱਕ ਭਲੀ ਔਰਤ ਤੁਹਾਨੂੰ ਪਿਆਰ ਕਰੇ, ਕੰਮਾਂ ਦੇ ਵਿੱਚ ਮਦਦਗਾਰ ਹੋਵੇ, ਰੱਬ ਨੂੰ ਛੱਡ ਕੇ ਦੁਨੀਆਂ ਦੇ ਹਰੇਕ ਮਰਦ ਔਰਤ ਦੇ ਨਾਲੋਂ ਵਧੀਕ ਹਿਤਕਾਰੀ ਪਤਨੀ ਤੋਂ ਸਿਵਾ ਕੌਣ ਹੋ ਸਕਦਾ ਹੈ। ਟ੍ਰੋਟਰ ਨੇ ਲਿਖਿਆ ਕਿ ਉਹ ਸ਼ਾਇਦ ਔਰਤ ਦੇ ਨਾਲੋਂ ਆਪਣੇ ਕੰਮ ਨੂੰ ਵਧੀਕ ਪਿਆਰ ਕਰਦਾ। ਉਸਦੇ ਦਿਲ ਦੇ ਵਿੱਚ ਰੋਮਾਂਸ ਦੀ ਸੂਖਮਤਾ ਦੇ ਨਾਲੋਂ ਸ਼ਾਇਦ ਗੁੱਸਾ ਵਧੀਕ ਸੀ। ਨਿਕਲਸਨ ਨੇ ਕਿਹਾ ਕਿ ਭਾਰਤ ਚੂਹੇ ਫੜਨ ਵਾਲੇ ਪਿੰਜਰੇ ਵਾਂਗ ਹੈ, ਅੰਦਰ ਆਰਾਮ ਦੇ ਨਾਲ ਲੰਘ ਆਓ, ਬਾਹਰ ਨਹੀਂ ਨਿਕਲ ਸਕਦੇ। ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸਨੂੰ ਲਾਹੌਰ, ਪਿੰਡੀ, ਕਸ਼ਮੀਰ, ਮੁਰਾਦਾਬਾਦ, ਫਿਰੋਜ਼ਪੁਰ ਜਾਂ ਭਾਰਤ ਦਾ ਕੋਈ ਖਿੱਤਾ ਚੰਗਾ ਲੱਗਾ ਹੋਵੇ, ਸਗੋਂ ਸਭ ਕੁਝ ਬੁਰਾ ਹੀ ਲੱਗਦਾ ਸੀ। ਜੇ ਉਹ ਲੜਾਕੇ ਹਾਕਮ ਦਾ ਰੋਲ ਪਸੰਦ ਕਰਦਾ ਸੀ ਤਾਂ ਵੀ ਉਸਨੂੰ ਲੜਾਈ ਘੱਟ, ਹਕੂਮਤ ਵਧੀਕ ਚੰਗੀ ਲੱਗੀ। 1852 ਚ ਪੰਜਾਬ ਆਇਆ ਤੇ ਬੰਨੂ ਜ਼ਿਲ੍ਹੇ ਦਾ ਡੀਸੀ ਲਾਤਾ, ਜਿਸ ਦੇ ਵਿੱਚ ਉਦੋਂ ਡੇਰਾ ਇਸਮਾਇਲ ਖਾਨ ਵੀ ਸੀ। 1851 ਤੱਕ ਉਸਦਾ ਦੋਸਤ ਬੰਨੂ ਦਾ ਡੀਸੀ ਰਿਹਾ। ਇੱਥੇ ਉਹਨੇ ਪੂਰੀ ਹੁਸ਼ਿਆਰੀ ਤੇ ਤਾਕਤ ਦੇ ਨਾਲ ਕੰਮ ਕੀਤਾ ਤੇ ਬਹੁਤ ਵਿਗੜੇ ਲੋਕਾਂ ਨੂੰ ਸਿੱਧਾ ਵੀ ਕੀਤਾ, ਜਿਨ੍ਹਾਂ ਨੂੰ ਸਿੱਧੇ ਕਰਨਾ ਸੌਖਾ ਕੰਮ ਨਹੀਂ ਸੀ। ਕਿਹਾ ਕਰਦਾ ਕਿ ਅਫਗਾਨਾਂ ਦੇ ਭੈੜੇ ਨਮੂਨੇ ਨੇ ਇਹ ਲੋਕ, ਮਨੁੱਖੀ ਨਸਲਾਂ ਦੇ ਵਿੱਚ ਇਨ੍ਹਾਂ ਤੋਂ ਘਟੀਆ ਕੋਈ ਨਹੀਂ ਹੈ। ਬੰਨੂ ਨਿਕਲਸਨ ਨੂੰ ਚੰਗਾ ਲੱਗਾ ਕਿਉਂਕਿ ਪੇਸ਼ਾਵਰ ਦੇ ਨੇੜੇ ਸੀ। ਐਡਵਰਡਸ ਨੇ 1853 ਦੇ ਵਿੱਚ ਸਾਰੀ ਪੇਸ਼ਾਵਰ ਡਿਵੀਜ਼ਨ ਦਾ ਚਾਰਜ ਜਿਹੜਾ ਲੈ ਲਿਆ, ਜਿਸਦੇ ਵਿੱਚ ਬੰਨੂ ਵੀ ਸੀ ਤੇ ਨਿਕਲਸਨ ਨੂੰ ਐਡਵਰਡਸ ਤੇ ਉਸਦੀ ਪਤਨੀ ਦਾ ਜਦੋਂ ਵੀ ਸਾਥ ਮਿਲਿਆ ਖੁਸ਼ ਹੋਇਆ। ਬੰਨੂ ਤੋਂ ਪੇਸ਼ਾਵਰ ਤੱਕ ਸੜਕ ਬਣ ਗਈ ਸੀਗੀ, ਜਿਸ ਕਰਕੇ 60 ਮੀਲ ਦਾ ਸਫ਼ਰ ਕੋਈ ਮੁਸ਼ਕਲ ਨਹੀਂ ਸੀ। ਐਡਵਰਡਸ ਤੋਂ ਬਾਅਦ ਇਹ ਸਾਰਾ ਇਲਾਕਾ ਨਿਕਲਸਨ ਦੇ ਪ੍ਰਬੰਧ ਹੇਠ ਆ ਗਿਆ। ਨਿਕਲਸਨ ਨੂੰ ਗੁੱਸਾ ਸੀ ਕਿ ਐਡਵਰਡਸ ਨੇ ਇਨ੍ਹਾਂ ਜਾਂਗਲੀ ਲੋਕਾਂ ਨੂੰ ਸਿੱਧੇ ਕਿਉਂ ਨਹੀਂ ਕੀਤਾ, ਇਨ੍ਹਾਂ ਦੀ ਬਦਤਮੀਜ਼ੀ ਅਤੇ ਡਾਕੇ ਰੁਕਣੇ ਜ਼ਰੂਰੀ ਨੇ। ਉਹਨੇ 1500 ਘੋੜ ਸਵਾਰਾਂ ਦੇ ਨਾਲ ਡਾਕੂਆਂ ਦਾ ਪਿੱਛਾ ਕੀਤਾ, ਪਹਾੜਾਂ ਦੇ ਵਿੱਚ ਧੱਕ ਦਿੱਤੇ। ਜਦੋਂ ਹਮਲਾਵਾਰਾਂ ਨੂੰ ਝਕਾਨੀ ਦੇਣ ਦੇ ਵਿੱਚ ਡਾਕੂ ਕਾਮਯਾਬ ਹੋ ਗਏ, ਉਹਨੇ ਇਨ੍ਹਾਂ ਨੂੰ ਘੇਰੇਬੰਦੀ ਦੇ ਵਿੱਚ ਲੈ ਲਿਆ। ਘੇਰੇਬੰਦੀ ਤੰਗ ਹੁੰਦੀ ਗਈ, ਦਬਾਅ ਵੱਧ ਗਿਆ ਤੇ ਡਾਕੂਆਂ ਦਾ ਸਰਦਾਰ ਬੰਨੂ ਦੇ ਵਿੱਚ ਆ ਗਿਆ। ਆਤਮ ਸਮਰਪਣ ਕਰਕੇ ਪੁੱਛਿਆ ਕੀ ਸ਼ਰਤਾਂ ਨੇ। ਇੱਕ ਵਾਰ ਫਿਰ ਜਿਹੜਾ ਸਿਰ ਬਚਾਉਣ ਦੇ ਲਈ 1 ਰੁਪਿਆ ਦਿਓ, ਅੱਗੋਂ ਨੂੰ ਬੰਦੇ ਬਣ ਕੇ ਰਹੋ ਤੁਸੀਂ ਇੱਥੇ, ਮਨਜ਼ੂਰ ਹੈ। ਉਹਨਾਂ ਨੇ ਸਬਕ ਸਿੱਖ ਲਿਆ। ਨਿਕਲਸਨ ਲੰਮੇ ਸਮੇਂ ਦੇ ਲਈ ਪਹਾੜੀ ਜੰਗ ਲਮਕਾਉਣੀ ਵੀ ਨਹੀਂ ਸੀ ਚਾਹੁੰਦਾ। ਥੋੜੇ ਦਿਨਾਂ ਬਾਅਦ ਇੱਕ ਕਬੀਲੇ ਦਾ ਸਰਦਾਰ ਪਸ਼ੂ ਚੋਰੀ ਕਰਦਾ ਘਿਰ ਗਿਆ, ਗੋਲੀ ਮਾਰ ਕੇ ਮਾਰ ਦਿੱਤਾ ਤੇ ਨਿਕਲਸਨ ਦੇ ਹੁਕਮ ਦੇ ਨਾਲ ਉਸਦੀ ਲਾਸ਼ ਦੇ 2 ਟੋਟੇ ਕਰਕੇ ਮੰਡੀ ਦੇ ਵਿੱਚ ਲਟਕਾ ਦਿੱਤੀ ਗਈ ਤਾਂ ਕਿ ਬਾਕੀ ਦੇ ਸਬਕ ਸਿੱਖ ਲੈਣ। ਉਸਨੂੰ ਪਤਾ ਲੱਗਿਆ
ਉਸ ਨੂੰ ਪਤਾ ਲੱਗਦਾ ਗਿਆ ਕਿੱਥੇ ਕਿੱਥੇ ਭ੍ਰਿਸ਼ਟ ਮੁਲਾਜ਼ਮ ਨੇ। ਜਦੋਂ ਕੋਈ ਵੀ ਇਮਾਨਦਾਰ ਬੰਦਾ ਲੱਭ ਜਾਂਦਾ, ਪਹਿਲੇ ਨੂੰ ਬਰਤਰਫ ਕਰਕੇ ਦੂਜੇ ਨੂੰ ਲਾ ਦਿੰਦਾ। ਇੱਕ ਦਿਨ ਮੁਲਾਕਾਤ ਕਰਨ ਆਏ ਇੱਕ ਬੰਦੇ ਨੇ ਦੇਖਿਆ ਕਿ ਫਰਸ਼ ਦੇ ਉੱਤੇ ਸੁੱਟੀ ਪਈ ਕਾਇਦੇ ਕਾਨੂੰਨ ਦੀ ਕਿਤਾਬ ਨੂੰ ਠੁੱਡੇ ਮਾਰਦਿਆਂ ਨਿਕਲਸਨ ਕਹਿ ਰਿਹਾ ਸੀ, ਇਹ ਹੈ ਮੇਰਾ ਤਰੀਕਾ ਕਾਇਦੇ ਕਾਨੂੰਨ ਲਾਗੂ ਕਰਨ ਦਾ। ਬੰਨੂ ਦੇ ਵਿੱਚ ਉਸਦਾ ਅਕਸ ਪੱਥਰ ਦੇ ਜ਼ਾਲਮ ਆਦਮੀ ਦਾ ਬਣ ਗਿਆ। ਨਿਕਲਸਨ ਤੋਂ ਕੁਝ ਸਾਲ ਦੇ ਬਾਅਦ ਬੰਨੂ ਨਿਯੁਕਤ ਹੋਏ। ਥੋਰਬਰਨ ਅਨੁਸਾਰ ਉਹ ਖੁਦ ਗਰਜ਼ੀ ਤੋਂ ਮੁਕਤ, ਦਲੇਰ, ਤੁਰੰਤ ਫੈਸਲਾ ਲੈ ਕੇ ਇਨਸਾਫ਼ ਲੈਣ ਦੇਣ ਵਾਲਾ ਜਿਹੜਾ ਅਫਸਰ ਬਣੇ ਬਾਰੇ ਦੋਵੇਂ ਤਰ੍ਹਾਂ ਦਾ ਪ੍ਰਭਾਵ ਸੀਗਾ। ਲੋਕ ਭੈਭੀਤ ਵੀ ਸਨ ਤੇ ਪ੍ਰਸੰਸਾ ਵੀ ਕਰਦੇ। ਉਸਦੇ ਅਖੀਰਲੇ ਸਾਲ ਡਕੈਤੀਆਂ, ਧਾੜਾਂ ਤੇ ਕਤਲ ਪੂਰੇ ਬੰਦ ਹੋ ਗਏ। ਉਹ ਕੋੜੇ ਮਰਵਾ ਕੇ ਖੁਸ਼ ਹੁੰਦਾ। ਥੋਰਬਰਨ ਕੋਲ ਦੋ ਬੰਦੇ ਕੋਈ ਝਗੜਾ ਨਿਬੇੜਨ ਦੀ ਅਰਜ ਲੈ ਕੇ ਆਏ ਤਾਂ ਆਪਸ ਦੇ ਵਿੱਚ ਤਕਰਾਰ ਕਰਨ ਲੱਗ ਪਏ। ਇੱਕ ਨੇ ਦੂਜੇ ਨੂੰ ਕਿਹਾ, ਕਮੀਜ਼ ਉਤਾਰ ਕੇ ਪਿੱਠ ਜਿਹੜੀ ਹੈ ਸਾਹਿਬ ਦੇ ਵੱਲ ਕਰ, ਇਹ ਦੇਖਣ ਤਾਂ ਸਹੀ ਤੈਨੂੰ ਕਿਵੇਂ ਕੋੜੇ ਵੱਜਦੇ ਰਹੇ ਨੇ। ਦੂਜੇ ਨੇ ਕਿਹਾ, ਤੂੰ ਵੀ ਕਮੀਜ਼ ਉਤਾਰ ਤੇ ਤੇਰੀ ਪਿੱਠ ਉੱਪਰ ਲਾਸ਼ਾਂ ਦੇ ਨਿਸ਼ਾਨ ਥੋੜੇ ਨਹੀਂ ਨੇ। ਨਿਕਲਸਨ ਨੇ ਅਜੇ ਬੰਨੂ ਦੇ ਵਿੱਚ ਡਿਊਟੀ ਸ਼ੁਰੂ ਹੀ ਕੀਤੀ ਸੀ, ਇੱਕ ਕਬਾਇਲੀ ਸਰਦਾਰ ਉਸੇ ਅੱਗੇ ਆ ਗਿਆ, ਖੰਗੂਰਾ ਮਾਰ ਕੇ ਜ਼ਮੀਨ ਉੱਪਰ ਥੁੱਕਿਆ। ਇਸਦਾ ਮਤਲਬ ਬੇਇੱਜ਼ਤੀ ਕਰਨਾ ਸੀ ਕਿ ਮੈਂ ਤੈਨੂੰ ਕੁਝ ਨਹੀਂ ਸਮਝਦਾ। ਨਿਕਲਸਨ ਨੇ ਜਿਹੜਾ ਅਰਦਲੀ ਬੁਲਾਏ, ਕੜਕਿਆ, ਇਸ ਨੂੰ ਕਹੋ ਥੁੱਕਿਆ ਚੱਟੇ, ਫਿਰ ਲੱਤਾਂ ਮਾਰ ਕੇ ਬਾਹਰ ਕੱਢੋ। ਹੁਕਮ ਦੀ ਤਾਮੀਲ ਹੋਈ। ਇੱਕ ਮੁੱਲਾ ਬਿਨਾਂ ਸਲਾਮ ਕੀਤੇ ਆਕੜ ਕੇ ਲੰਘ ਗਿਆ। ਹੁਕਮ ਹੋਇਆ, ਇਸਦੀ ਦਾੜੀ ਮੁੰਨ ਦਿਓ। ਰਾਜ ਕਰਦੀ ਧਿਰ ਦੇ ਕਿਸੇ ਅਫਸਰ ਦਾ ਨਿਰਾਦਰ ਹੋਵੇ, ਨਿਕਲ ਸਾਨੂੰ ਹਰਗਿਜ਼ ਵੀ ਮਨਜ਼ੂਰ ਨਹੀਂ। ਹੈਨਰੀ ਲਾਰਸ ਅਤੇ ਉਸਦੇ ਮੇਮ ਅਨੋਰੀਆ ਨੇ ਯਤਨ ਕੀਤਾ ਕਿ ਨਿਕਲਸਨ ਦੀ ਧਰਮ ਦੇ ਵਿੱਚ ਦਿਲਚਸਪੀ ਹੋ ਜਾਵੇ। ਕਿੰਨੇ ਕੁ ਸਫਲ ਹੋਏ ਪਤਾ ਨਹੀਂ। ਕਦੀ ਕਦੀ ਪਸ਼ਤੂਨ ਬੱਚਿਆਂ ਦੀ ਭਲਾਈ ਵੱਲ ਧਿਆਨ ਦਿੰਦਾ। ਉਹਨੇ 1854 ਦੇ ਵਿੱਚ ਐਡਵਰਡਜ਼ ਨੂੰ ਇੱਕ ਖੱਤ ਲਿਖਿਆ ਤੇ ਖੱਤ 'ਚ ਲਿਖਿਆ ਕਿ ਮੇਰੇ ਕੋਲ ਵਜ਼ੀਰਿਸਤਾਨ ਦਾ ਇੱਕ ਬੱਚਾ ਪੇਸ਼ ਕੀਤਾ ਗਿਆ ਜਿਹੜਾ ਜ਼ਹਿਰ ਦੇ ਕੇ ਬੰਦਾ ਮਾਰਨ ਦੇ ਵਿੱਚ ਉਸਤਾਦ ਸੀਗਾ। ਮੈਂ ਪੁੱਛਿਆ, ਜ਼ਹਿਰ ਦੇ ਕੇ ਬੰਦੇ ਮਾਰਨੇ ਚੰਗੀ ਗੱਲ ਹੈ? ਬੱਚੇ ਨੇ ਕਿਹਾ, ਚਾਕੂ ਜਾਂ ਤਲਵਾਰ ਦੇ ਨਾਲ ਮਾਰਨ ਦੇ ਨਾਲੋਂ ਇਸ ਤਰ੍ਹਾਂ ਚੰਗੇ ਹੈ। ਕਿਉਂ? ਡੀਸੀ ਨੇ ਪੁੱਛਿਆ। ਬੱਚੇ ਨੇ ਕਿਹਾ, ਖੂਨ ਦੇ ਨਿਸ਼ਾਨ ਜਿਹੜਾ ਫੜਵਾ ਦਿੰਦੇ ਨੇ। ਤੇ ਨਿਕਲਸਨ ਨੇ ਇੱਕ ਕਬਾਇਲੀ ਸਰਦਾਰ ਨੂੰ ਕਿਹਾ, ਇਸ ਬੱਚੇ ਨੂੰ ਗੋਦ ਲੈ ਲੈ ਤੇ ਇਸਦਾ ਸੁਧਾਰ ਕਰ। ਇੱਕ ਖੱਤ ਜਿਹੜਾ ਸੀ ਉਹਦੇ ਵਿੱਚ ਲਿਖਿਆ, ਕੋਈ ਬੱਚਾ ਆਪਣੇ ਹੱਥਾਂ ਦੇ ਨਾਲ ਅੱਬੂ ਦੀ ਦਾੜੀ ਪਲੋਸਦਾ, ਅੱਬੂ ਬੱਚੇ ਦੇ ਸਿਰ ਦੇ ਵਾਲ ਪਲੋਸਦਾ ਦੇਖ ਕੇ ਕਿਸਦਾ ਦਿਲ ਨਹੀਂ ਪਸੀਜਦਾ। ਆਰਮੀ ਅਫਸਰ ਨੇਵਿਲ ਚੇਮਰਲੇਨ ਉਹ ਕੁਰਸੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਜਿਸ ਉੱਪਰ ਨਿਕਲਸਨ ਦੀ ਅੱਖ ਸੀ ਤੇ ਨਾ ਮਿਲੀ। ਉਸਨੇ ਇਸ ਨਾਕਾਮਯਾਬੀ ਮਗਰੋਂ ਨੇਵਲ ਨੂੰ ਖੱਤ ਲਿਖ ਕੇ ਕਿਹਾ, ਮੈਂ ਸਮਝਦਾ ਇਹ ਰੁਤਬਾ ਤੁਹਾਨੂੰ ਮਿਲਣਾ ਚਾਹੀਦਾ ਸੀ, ਤੁਸੀਂ ਮੈਥੋਂ ਵਧੀਕ ਕਾਬਲ ਹੋ। ਤੇ ਨੇਵਲ ਨੇ ਖੱਤ ਦਾ ਕੋਈ ਜਵਾਬ ਨਾ ਦਿੱਤਾ। ਕੁਰਸੀ ਨਾ ਮਿਲਣ ਤੇ ਇੰਨਾ ਕ੍ਰੋਧ ਨਹੀਂ ਆਇਆ ਜਿੰਨਾ ਇਸ ਗੱਲ ਦੇ ਉੱਤੇ ਤੈਸ਼ ਦੇ ਵਿੱਚ ਆ ਗਿਆ ਕਿ ਇਹ ਬਦਤਮੀਜ਼ ਬੰਦਾ ਇੰਨਾ ਗੁਸਤਾਖ ਕਿ ਖੱਤ ਮਿਲਣ ਦੀ ਰਸੀਦ ਤੱਕ ਨਾ ਦੇਵੇ। ਬੁਰਾ ਭਲਾ ਕਹਿ ਦਿੱਤਾ ਤੇ ਪਤਾ ਲੱਗਿਆ ਕਿ ਉਸਨੂੰ ਖੱਤ ਮਿਲਿਆ ਹੀ ਨਹੀਂ। ਫਿਰ ਖਿਮਾ ਜਾਚਨਾ ਕੀਤੀ ਤੇ ਉਸਦੀ ਸ਼ਖਸੀਅਤ ਗੁੰਝਲਦਾਰ ਸੀ। ਆਕੜ ਦੇ ਵਿੱਚ ਜਿਹੜਾ ਸਿਰ ਤਣਿਆ ਰਹਿੰਦਾ ਸੀ ਝੁੱਕ ਗਿਆ। ਹਰੇਕ ਡੀਸੀ ਉਸ ਵਰਗਾ ਘੁਮੰਡੀ, ਸਖਤ, ਬਦਲਾਖੋਰ, ਦਹਿਲ ਪਾਉਣ ਵਾਲਾ ਤੇ ਆਪਣੇ ਮਨੋਰਥ ਦੇ ਵਿੱਚ ਕਾਮਯਾਬ ਹੋਣ ਦੇ ਵਿੱਚ ਨਿਪੁੰਨ ਨਹੀਂ ਸੀ। ਹਾਕਮ ਜਮਾਤ ਦੇ ਬੰਦੇ ਉਸਦੇ ਗੁਣਾ ਅਗੁਣਾ ਤੋਂ ਵਾਕਫ ਸਨ। 1849 ਦੀ ਮਹਾਨ ਹਾਰ ਦੇ 3 ਸਾਲ ਅੰਦਰ ਰਣਜੀਤ ਸਿੰਘ ਦੀ ਆਪ ਹੁਦਰੀ ਪ੍ਰਜਾ ਸੁਧਰ ਕੇ ਭਲੀ ਮਾਨਸ ਹੋ ਗਈ ਤੇ ਅੰਗਰੇਜ਼ੀ ਰਾਜ ਦੀ ਸਭ ਤੋਂ ਵਧੀਕ ਅਨੁਸ਼ਾਸਿਤ ਹੋ ਗਈ। ਫਸਲਾਂ ਚੰਗੀਆਂ ਹੋਈਆਂ, ਲੋਕ ਸ਼ਾਂਤ ਹੋਏ। ਸਾਡਾ ਇਹ ਪ੍ਰਦੇਸ ਬੰਬੇ ਤੇ ਬੰਗਾਲ ਨਾਲੋਂ ਵਧੀਕ ਖੁਸ਼ਹਾਲ ਹੋ ਗਿਆ। ਡਲਹੌਜੀ ਦੀ ਲੀਡਰਸ਼ਿਪ ਹੇਠ ਸਾਡੇ ਅਫਸਰਾਂ ਨੇ ਇੰਨਾ ਕੰਮ ਕੀਤਾ ਕਿ ਸਭ ਤੋਂ ਪਿੱਛੋਂ ਸਾਡੇ ਪ੍ਰਬੰਧ ਦੇ ਵਿੱਚ ਆਉਣ ਵਾਲਾ ਪ੍ਰਾਂਤ ਸਭ ਤੋਂ ਅੱਗੇ ਲੰਘ ਗਿਆ। ਇਹ ਵਾਕ ਨਿਕਲਸਨ ਦੇ ਜੀਵਨੀਕਾਰ ਲਿਓਨਲ ਦੇ ਹਨ ਜੋ ਉਹਨੇ 19ਵੀਂ ਸਦੀ ਦੇ ਅਖੀਰ ਦੇ ਵਿੱਚ ਲਿਖੇ, ਪਰ ਹੋਰ ਅੰਗਰੇਜ਼ ਅਤੇ ਭਾਰਤੀ ਲੇਖਕਾਂ ਨੇ ਵੀ ਇਸ ਦੇ ਨਾਲ ਮਿਲਦੀ ਜੁਲਦੀ ਗੱਲ ਲਿਖੀ। ਹਿੰਦੁਸਤਾਨੀ ਮੂਲ ਦਾ ਪੰਜਾਬੀ ਦੇ ਵਿੱਚ ਜੱਜ ਮੁਹੰਮਦ ਲਤੀਫ ਵੀ 1890 ਦੇ ਵਿੱਚ ਲਿਖਦਾ ਹੈ ਕਿ ਅੰਗਰੇਜ਼ਾਂ ਦੇ ਕਾਇਮ ਕੀਤੇ ਅਮਨ ਕਾਨੂੰਨ ਦੇ ਵਿੱਚ ਸੁਖੀ ਵੱਸਦੇ ਹਿੰਦੂ, ਸਿੱਖ ਤੇ ਮੁਸਲਮਾਨ ਅੰਗਰੇਜ਼ਾਂ ਨੂੰ ਅਸੀਸਾਂ ਦਿੰਦੇ ਨੇ। ਤਾਬਿਆਦਾਰ ਪ੍ਰਜਾ, ਮਿਹਨਤਕਸ਼ ਕਿਸਾਨ, ਹਿੰਮਤੀ ਵਪਾਰੀ ਤੇ ਦੂਰ ਅੰਦੇਸ਼ੀ ਧਨਾੜਾਂ ਸਦਕਾ
ਖੁਸ਼ਹਾਲੀ ਹੀ ਖੁਸ਼ਹਾਲੀ ਦਿਸਦੀ ਹੈ। ਉਪਰੋਕਤ ਕਥਨ ਪੂਰੀ ਤਰ੍ਹਾਂ ਸਹੀ ਹੋਣ ਜ਼ਰੂਰੀ ਨਹੀਂ, ਕਿਉਂਕਿ ਇਹ ਰਾਜ ਕਰਦੇ ਵਰਗ ਅਤੇ ਰਾਜ ਦੇ ਅਧੀਨ ਕੰਮ ਕਰਦੀ ਅਫਸਰਸ਼ਾਹੀ ਦੀਆਂ ਲਿਖਤਾਂ ਨੇ। ਇਨ੍ਹਾਂ ਦੇ ਵਿੱਚ ਸ਼ੇਖੀ ਅਤੇ ਖੁਸ਼ਾਮਦ ਦੋਵੇਂ ਮੌਜੂਦ ਨੇ, ਤਾਂ ਵੀ ਕੁਝ ਨਾ ਕੁਝ ਚੰਗਾ ਹੋਇਆ ਹੀ ਹੋਏਗਾ। ਪੰਜਾਬ ਬੋਰਡ ਨੇ ਕਈ ਪ੍ਰਾਪਤੀਆਂ ਕੀਤੀਆਂ, ਇੱਕ ਨੁਕਸਾਨ ਜ਼ਰੂਰ ਹੋ ਗਿਆ। ਜਿਹੜਾ ਅਮੁੱਲ ਕੋਹੇਨੂਰ ਪੰਜਾਬ ਸਰਕਾਰ ਦੀ ਪ੍ਰਾਪਤੀ ਸੀ, ਅੰਗਰੇਜ਼ ਰਾਜ ਦੇ ਵਿੱਚ ਸ਼ਾਮਲ ਹੋਣ ਬਾਅਦ ਮਲਕਾ ਵਿਕਟੋਰੀਆ ਦੇ ਕੋਲ ਚਲਿਆ ਗਿਆ ਤੇ ਡਲਹੌਜੀ ਦਾ ਹੁਕਮ ਸੀ ਕਿ ਇਸ ਦੀ ਸਖ਼ਤ ਹਿਫਾਜ਼ਤ ਕੀਤੀ ਜਾਵੇ। ਜਾਨ ਲਾਰੰਸ ਉਸ ਨੂੰ ਜਿਹੜਾ ਸੀ ਓਵਰ ਕੋਟ ਦੀ ਜੇਬ ਦੇ ਵਿੱਚ ਪਾ ਕੇ ਰੱਖਦਾ ਜਿਹੜਾ ਉਹਨੇ ਪਹਿਨਣਾ ਹੁੰਦਾ। ਕੁਝ ਦਿਨਾਂ ਮਗਰੋਂ ਜਦੋਂ ਡਲਹੌਜੀ ਨੇ ਕਿਹਾ ਕਿ ਮਲਕਾ ਨੇ ਮੰਗਵਾਇਆ ਹੈ, ਹੀਰਾ ਭੇਜ ਦਿਓ, ਜਾਨ ਨੇ ਜੇਬ ਦੇ ਵਿੱਚ ਹੱਥ ਮਾਰਿਆ, ਕੋਹੇਨੂਰ ਗਾਇਬ, ਜੇਬ ਖਾਲੀ, ਚੁੱਪ ਕਰ ਗਿਆ। ਸੋਚਣ ਲੱਗ ਪਿਆ ਕਿ ਨੌਕਰ ਨੂੰ ਬੁਲਾ ਲਿਆ ਤੇ ਹੀਰੇ ਬਾਰੇ ਪੁੱਛਿਆ ਕਿ ਜੇਬ ਦੇ ਵਿੱਚੋਂ ਕਿੱਧਰ ਚਲਿਆ ਗਿਆ। ਨੌਕਰ ਨੇ ਕਿਹਾ, ਮੈਂ ਕੋਟ ਦੇ ਉੱਪਰ ਬਰੱਸ਼ ਫੇਰ ਰਿਹਾ ਸਾਂ ਤਾਂ ਜੇਬ ਦੇ ਵਿੱਚ ਕੋਈ ਚੀਜ਼ ਰੜਕੀ ਹੈ, ਕੱਢ ਕੇ ਦੇਖਿਆ ਤਾਂ ਸ਼ੀਸ਼ੇ ਦੀ ਡਲੀ ਸੀ, ਮੈਂ ਪੀਪੀ ਦੇ ਵਿੱਚ ਰੱਖ ਦਿੱਤੀ ਹੈ। ਸ਼ੁਕਰ ਰੱਬ ਦਾ, ਕਹਿੰਦਾ, ਸ਼ੀਸ਼ਾ ਪੀਪੀ ਦੇ ਵਿੱਚ ਪਿਆ ਮਿਲ ਗਿਆ। ਲਾਰੰਸ ਭਰਾ ਵੱਖ ਵੱਖ ਦਿਸ਼ਾਵਾਂ ਦੇ ਵਿੱਚ ਸੋਚ ਰਹੇ ਨੇ ਤੇ ਹੈਨਰੀ ਦੀ ਕੋਸ਼ਿਸ਼ ਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਨਾਮ ਲਾਇਆ ਜਾਵੇ ਕਾਮਯਾਬ ਨਹੀਂ ਹੋਈ। ਹੁਣ ਉਹ ਸੋਚ ਰਿਹਾ ਸੀ ਕਿ ਜੇ ਸਰਦਾਰਾਂ ਦੀ ਇੱਜ਼ਤ ਕਾਇਮ ਰੱਖੀਏ ਤਾਂ ਇਹ ਹਾਰ ਦੀ ਸੱਟ ਵਿੱਚੋਂ ਨਿਕਲ ਜਾਣਗੇ ਤੇ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਰੱਖੀਏ, ਸੱਤਾ ਦੇ ਵਿੱਚੋਂ ਹਿੱਸਾ ਦੇਈਏ, ਤਦ ਬਗਾਵਤ ਨਹੀਂ ਉੱਠੇਗੀ। ਜਾਨ ਨੇ ਵੱਡੇ ਭਰਾ ਨੂੰ ਲਿਖਿਆ, ਸਾਡੀ ਹੋਂਦ ਉਦੋਂ ਸੁਰੱਖਿਅਤ ਰਹੇਗੀ ਜਦੋਂ ਸਰਦਾਰਾਂ ਨੂੰ ਹੌਲੀ ਹੌਲੀ ਕਮਜ਼ੋਰ ਕਰ ਦਿਆਂਗੇ। ਵਿਚਾਰਾਂ ਦਾ ਇਹ ਵਖਰੇਵਾਂ ਡਲਹੌਜੀ ਅੱਗੇ ਵੀ ਪੇਸ਼ ਹੋਇਆ। ਰੇੜਕਾ, ਤਣਾਓ, ਵਿਰੋਧ ਤਿੱਖੇ ਸਨ। ਆਖਰ ਗਵਰਨਰ ਜਨਰਲ ਅਤੇ ਭਰਾ ਇਸ ਨਤੀਜੇ ਦੇ ਉੱਤੇ ਪੁੱਜੇ, ਕਿਸ ਤਰ੍ਹਾਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਜੇ ਦੋ ਧਿਰਾਂ ਖਲੋਂਦੀਆਂ ਨੇ ਫਿਰ ਬੋਰਡ ਚੱਲ ਹੀ ਨਹੀਂ ਸਕਦਾ। ਦੋਵਾਂ ਭਰਾਵਾਂ ਨੇ ਅਸਤੀਫੇ ਦੇਣ ਦੀ ਪੇਸ਼ਕਸ਼ ਕਰ ਦਿੱਤੀ। ਗਵਰਨਰ ਜਨਰਲ ਦੇ ਆਪਣੇ ਖਿਆਲ ਛੋਟੇ ਜਾਨ ਨਾਲ ਜਿਹੜਾ ਮਿਲਦੇ ਜੁਲਦੇ ਸਨ, ਜਿਹੜਾ ਵਧੀਕ ਪ੍ਰੈਕਟੀਕਲ ਸੀ, ਤੇ ਇਸ ਦੇ ਲਈ ਹੁਣ ਉਹ ਉਸਦੇ ਹੱਥ ਐਕਸ਼ਨ ਕਰਨ ਦਾ ਮੌਕਾ ਆ ਗਿਆ। ਹੈਨਰੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ, ਜਾਨ ਦਾ ਨਹੀਂ। ਹੈਨਰੀ ਨੂੰ ਰਾਜਪੂਤਾਨੇ ਦਾ ਰੈਜ਼ੀਡੈਂਟ ਲਾ ਕੇ ਅਜਮੇਰ ਭੇਜ ਦਿੱਤਾ। ਹੈਨਰੀ ਨਾਰਾਜ਼ ਨਾ ਰਹੇ। ਇਹ ਕਿਹਾ ਗਿਆ ਕਿ ਪੰਜਾਬ ਨੂੰ ਇਕੱਲਾ ਹਾਕਮ ਠੀਕ ਚਲਾਏਗਾ ਤੇ ਉਹ ਵੀ ਤਾਂ ਜੇ ਉਹ ਸਿਵਲ ਦਾ ਹੋਵੇ। ਲਾਰੰਸ ਮਿਲਟਰੀ ਕਾਡਰ ਦੇ ਵਿੱਚੋਂ ਸੀ ਤੇ ਜਾਨ ਸਿਵਲ ਕਾਡਰ ਚੋਂ। ਜੋ ਜਾਨ ਪੰਜਾਬ ਦਾ ਪ੍ਰਬੰਧ ਚਲਾਏ। ਹੈਨਰੀ ਦਾ ਸਵਾਲ ਸੀ ਕਿ ਮੈਂ 20 ਸਾਲ ਤੋਂ ਸਰਕਾਰ ਚਲਾ ਰਿਹਾ, ਇੰਨਾ ਤਜਰਬਾ ਕਾਫੀ ਨਹੀਂ ਕਿ ਮੈਂ ਸਿਵਲ ਮਿਲਟਰੀ ਦੋਵੇਂ ਜ਼ਿੰਮੇਵਾਰੀਆਂ ਨਿਭਾ ਸਕਾਂ। ਇਸ ਸਵਾਲ ਦਾ ਡਲਹੌਜੀ ਨੇ ਕੋਈ ਜਵਾਬ ਨਾ ਦਿੱਤਾ, ਜਵਾਬ ਹੈ ਹੀ ਨਹੀਂ ਸੀ। ਬਾਅਦ ਦੇ ਵਿੱਚ ਡਲਹੌਜੀ ਨੇ ਕਿਸੇ ਨੂੰ ਕਿਹਾ ਸੀ ਕਿ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਸਮਝਣ ਲੱਗ ਪਿਆ ਸੀ। ਹੈਨਰੀ ਦੀ ਬਦਲੀ ਨੇ ਅਫਸਰਾਂ, ਸਰਦਾਰਾਂ ਤੇ ਪੰਜਾਬ ਦੀ ਪ੍ਰਜਾ ਨੂੰ ਉਦਾਸ ਕੀਤਾ। ਉਹਨੇ ਆਪਣੀ ਅੱਖ ਦੇ ਨਾਲ ਪੰਜਾਬ ਦਾ ਚੱਪਾ ਚੱਪਾ ਦੇਖਿਆ, ਪ੍ਰਜਾ ਦੇ ਹਰੇਕ ਵਰਗ ਦੇ ਨਾਲ ਸੰਵਾਦ ਰਚਾਇਆ, ਆਪਣੇ ਮੁਲਾਜ਼ਮਾਂ ਦੇ ਘਰਾਂ ਤੱਕ ਜਾ ਪੁੱਜਦਾ। ਜਿਹੜੇ ਅਫਸਰ ਉਸਦੇ ਨਾਲ ਡਿਨਰ ਕਰਦੇ ਉਹਨਾਂ ਨੂੰ ਇੱਕ ਨਸੀਹਤ ਹਮੇਸ਼ਾ ਦਿੱਤੀ ਜਾਂਦੀ, ਦੇਸੀ ਪ੍ਰਜਾ ਵਾਸਤੇ ਰਹਿਮ ਦਿਲ ਰਹਿਣਾ ਹੈ। ਪੰਜਾਬ ਦੇ ਵਿੱਚ ਤੈਨਾਤ ਅੰਗਰੇਜ਼ਾਂ ਦੀਆਂ ਕਈ ਗਲਤ ਫਹਿਮੀਆਂ ਨਫ਼ਰਤਾਂ ਦੂਰ ਕੀਤੀਆਂ। 1853 ਫਰਵਰੀ ਦੇ ਵਿੱਚ ਉਹ ਪੰਜਾਬ ਦਾ ਚੀਫ ਕਮਿਸ਼ਨਰ ਨਿਯੁਕਤ ਹੋਇਆ। ਉਸਦੇ ਨਾਲ ਰਾਬਰਟ ਮਿਟ ਗੁਮਰੀ ਜੁਡੀਸ਼ੀਅਲ ਕਮਿਸ਼ਨਰ ਅਤੇ ਡੋਨਲਡ ਮੈਕਲਿਊਡ ਮਾਲ ਕਮਿਸ਼ਨਰ ਲਾ ਦਿੱਤੇ ਗਏ। ਥੋੜੇ ਦਿਨਾਂ ਬਾਅਦ ਖਾਲੀ ਨਿਗਾਹਾਂ ਲਟਕਿਆ ਉਦਾਸ ਚਿਹਰਾ ਲੈ ਕੇ ਲਾਰੰਸ ਸਦਾ ਦੇ ਲਈ ਲਾਹੌਰ ਦੇ ਵਿੱਚੋਂ ਚਲਿਆ ਗਿਆ। ਨਵੇਂ ਚੀਫ ਕਮਿਸ਼ਨਰ ਜਾਨ ਦੇ ਬਾਰੇ ਉਸਦਾ ਜੀਵਨੀਕਾਰ ਦੱਸਦਾ ਹੈ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਸੀ, ਉਹਨੇ ਮਰੀ ਵਿਚਲਾ, ਜਿਹੜਾ ਪਾਕਿਸਤਾਨ ਦੇ ਵਿੱਚ ਮਰੀ ਹੈ, ਮਰੀ ਵਿਚਲਾ ਆਪਣਾ ਘਰ ਮੁਰੰਮਤ ਕਰਵਾਇਆ, ਪਰ ਉਸਦੀ ਉਂਗਲ ਉਦੋਂ ਵੀ ਪੰਜਾਬ ਦੀ ਨਬਜ਼ ਦੇ ਉੱਤੇ ਜਿਹੜਾ ਰਹੀ। ਪੰਜਾਬੀ ਬੋਲਣੀ ਤਾਂ ਉਸਨੂੰ ਨਹੀਂ ਸੀ ਆਈ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਆਰਾਮ ਦੇ ਨਾਲ ਗੱਲ ਕਰਦਾ। ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਚ ਸਰਕਾਰੀ ਬੋਲੀ ਉਰਦੂ ਸੀ ਤੇ ਪੱਛਮੀ ਡਿਵੀਜ਼ਨਾਂ ਦੇ ਵਿੱਚ ਫਾਰਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਸਿਰਜਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਜੋ ਤੁਹਾਡੇ ਸਾਹਮਣੇ ਇਸ ਨੂੰ ਪੇਸ਼ ਕਰ ਰਿਹਾ। ਅੱਜ ਸਮਾਂ ਤੁਹਾਡਾ ਫਿਰ ਜ਼ਿਆਦਾ ਲੈ ਗਿਆ, ਮਾਫ਼ੀ ਚਾਹਾਂਗਾ। ਤੇ ਲੋ, ਇੱਥੇ ਇਸ ਕਿਤਾਬ ਦੀ, ਨਾਵਲ ਦੀ ਕਰਦੇ ਹਾਂ ਸਮਾਪਤੀ। ਇੱਥੋਂ ਹੀ ਅਗਲੀ ਲੜੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਸੀ ਦੋਸਤੋ
ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਲੜੀਵਾਰ ਭਾਗ 14 ਤੇ ਮੈਨੂੰ ਦਿਓ ਆ ਗਿਆ। ਇੱਥੇ ਹੀ ਆਪਾਂ ਇਸ ਕਿਤਾਬ ਦੀ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਤੇ ਆਖਰ ਦੇ ਵਿੱਚ ਦੋਸਤੋ, ਤੁਹਾਡੇ ਸੁਨੇਹੇ ਨੇ ਮਾਫੀ ਚਾਹਾਂਗਾ ਅੱਜ ਮੈਂ ਪੜ੍ਹ ਨਹੀਂ ਪਾਵਾਂਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਵੀ ਜੁੜੇ ਨੇ ਨਾਲ। ਸਮਾਂ ਕਾਫੀ ਹੋ ਗਿਆ। ਹੈਵ ਏ ਨਾਈਸ ਵੀਕਐਂਡ ਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਤੁਹਾਡੀ ਮੇਰੀ ਫਿਰ ਤੋਂ। ਤੇ ਕੱਲ੍ਹ ਨੂੰ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਜੀ ਮਹਿਫਲ ਮਿੱਤਰਾਂ ਦੀ, ਤੇ ਉਹਦੇ ਵਿੱਚ ਤੁਸੀਂ ਜ਼ਰੂਰ ਜੁੜਨਾ ਹੈ 8 ਵਜੇ ਤੋਂ ਲੈ ਕੇ 10 ਵਜੇ ਤੱਕ। ਜੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇਹ ਮੇਰੀ ਉਮੀਦ ਹੈ, ਗੁਜ਼ਾਰਿਸ਼ ਹੁੰਦੀ ਹੈ। ਤੇ ਹੋਰ ਕੁਝ ਨਹੀਂ ਮੰਗਦੇ ਤੁਹਾਡੇ ਤੋਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਲੋ ਮੈਨੂੰ ਦਿਓ ਆ ਗਿਆ ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ। ਹੈਵ ਏ ਨਾਈਸ ਵੀਕਐਂਡ, ਇੰਜੋਏ ਕਰੋ ਤੇ ਦੁਆਬਾ ਰੇਡੀਓ ਨੂੰ ਸੁਣਦੇ ਰਹੋ ਤੇ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਸਾਂਝਾ ਕਰਦੇ ਰਹੋ। ਸਤਿ ਸ੍ਰੀ ਅਕਾਲ ਜੀ ਇਸ ਦੇ ਨਾਲ ਜੀ।

Okay, 1, 2, 3. ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ

0: ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ, ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ। ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ,
0: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ,
0: ਉਹ ਓਕੇ ਹੈ, ਉਹੀ ਹੋਣਾ
1: ਚਾਹੀਦਾ। ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਹੈ ਜਾਂ ਸਾਡੇ ਡਿਸੀਜ਼ਨ ਨੂੰ ਚੈਲੇਂਜ ਕਰਦਾ ਹੈ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ,
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ, ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
0: ਜੀ।
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ
0: ਸਾਡੇ ਤੋਂ ਹੋ ਜਾਂਦਾ ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ
0: ਜੀ,
1: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ,
1: ਪਰਮਿਸਿਵ, ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ।
1: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ
0: ਜੀ,
1: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿਸ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
0: ਉਹਨੂੰ
1: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
0: ਜੀ ਜੀ ਜੀ ਜੀ ਜੀ, ਬਿਲਕੁਲ
1: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
1: ਠੀਕ ਹੈ,
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ, ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ,
1: ਬੱਚੇ ਲਈ ਨਹੀਂ ਹੈ,
0: ਬਿਲਕੁਲ ਬਿਲਕੁਲ,
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ।

0: या उन्हां नूं ये लगदा ही नहीं कि ये जरूरी है, उन्हां नूं लगदा है जरूरतां पूरियां करनियां ही पेरेंटिंग है,
1: जी,
0: और
1: जी.
0: वो सारियां जरूरतां पूरियां कर रहे हैं, और बच्चे नूं भी एक टाइम तो बाद ये लगन लग जांदा है कि मां बाप जिहड़े है वो जरूरतां पूरियां करन दा सोर्स है,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
0: ਉਹ ਜੁੜਾਵ ਨਹੀਂ ਆਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਆ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
0: ਉਹ ਨਹੀਂ ਬਣਦਾ
1: ਬਿਲਕੁਲ ਬਿਲਕੁਲ ਬਿਲਕੁਲ ਜੀ.
0: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ. ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ,
1: ਜੀ ਜੀ ਜੀ.
0: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
0: ਹਾਂਜੀ,
1: ਉਸਦੇ
0: ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ,
1: ਉਹ
0: ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ,
1: ਜੀ ਜੀ,
0: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ. ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ,
1: ਜੀ ਜੀ.
0: ਮੇਰਾ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ.
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ.
0: ਬਿਲਕੁਲ.
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ ਪਾਪੂਲਰ
0: ਆਮ ਲੋਕ ਕਰਦੇ ਹੈ?
1: ਜੀ ਜੀ ਜੀ.
0: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ,
0: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ. ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
0: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ.
1: ਜੀ ਜੀ ਜੀ.
0: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ? ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
0: ਪੀੜੀ ਦਰ ਪੀੜੀ ਚੱਲ ਰਿਹਾ.
1: ਜੀ ਜੀ.
0: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
1: ਜੀ ਜੀ,
0: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
1: ਬਿਲਕੁਲ
0: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ.
0: ਹਾਂ
1: ਬਿਲਕੁਲ ਬਿਲਕੁਲ ਜੀ. ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ.
0: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ.
1: ਬਿਲਕੁਲ ਬਿਲਕੁਲ ਜੀ ਬਿਲਕੁਲ,
0: ਠੀਕ ਹੈ. ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
0: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ.
1: ਜੀ ਬਿਲਕੁਲ. ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ.
0: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ. ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ.
0: ਬਿਲਕੁਲ
1: ਹੋਏਗੀ. ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ.
0: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ.
1: ਜੀ,
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ ਹੈ ਨਾ, ਬਿਲਕੁਲ.
0: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ.
1: ਜੀ,
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ.
1: ਜੀ ਜੀ ਬਿਲਕੁਲ.
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ. ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ. ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ.
1: ਬਿਲਕੁਲ ਠੀਕ ਹੈ,
0: ਹੈ ਨਾ,
1: ਬਿਲਕੁਲ.
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ.
1: ਜੀ ਜੀ ਜੀ,
0: ਇਹ ਠੀਕ ਨਹੀਂ ਹੈ.
1: ਬਿਲਕੁਲ,
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ. ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ.
1: ਜੀ ਜੀ.
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ. ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜੇ ਬੱਚਿਆਂ ਨੂੰ. ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ, ਹੋਰ ਕੀ ਹੋਣਾ ਇਸ ਤੋਂ ਵੱਧ. ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ. ਠੀਕ ਹੈ. ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ.
1: ਜੀ ਜੀ ਜੀ.
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ. ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ ਉਹਨਾਂ ਨੂੰ ਇਹ ਕਰ ਕਰ ਜਾਂਦੇ।
0: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ ਬਿਲਕੁਲ।
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ
0: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ
0: ਬੋਧਾ ਕਸੂਰ ਨਹੀਂ ਹੈ, ਕੋਈ ਕਸੂਰ ਨਹੀਂ ਹੈ।
1: ਬਿਲਕੁਲ
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
0: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
1: ਜੀ ਜੀ
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
0: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ? ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ।
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ।
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
0: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ।
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ ਠੀਕ,
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
0: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ ਹੈ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੀ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਹੋਈ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ,
0: ਹਾਂਜੀ,
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਹੀ ਬੱਚਾ ਬਣੇ ਉਹ।
0: ਬਿਲਕੁਲ,
1: ਘੱਟੋ ਘੱਟ ਉਹ ਤਾਂ ਬਣੇ,
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ ਜੀ,
0: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
0: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਵਾਰ ਵਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸ ਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ।
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਉਣੀ ਸ਼ੁਰੂ ਹੋ, ਨੈਗੇਟਿਵਿਟੀ ਜਿਹੜੀ ਹੈ ਉਹ ਤੇ,
0: ਹਾਂਜੀ
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ।
0: ਬਹੁਤ ਵਿਆਪਕ ਹੈ ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ,
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ, ਬਿਲਕੁਲ ਬਿਲਕੁਲ।
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ,
0: ਬਿਲਕੁਲ ਉਤਰਦਾ। ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ,
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ,
0: ਹਾਂਜੀ,
1: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ,
0: ਹਾਂਜੀ,
1: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
0: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
0: ਹਾਂ
1: ਉਹ ਕਹੇਗਾ ਛੱਡੋ ਪਰੇ।
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
0: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ 4 ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ,
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ,
0: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
0: ਸਭ
1: ਹੋਣੀ
0: ਤੋਂ
1: ਚਾਹੀਦੀ
0: ਪਹਿਲੀ
1: ਹੈ।
0: ਸ਼ਰਤ ਹੈ
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ
0: ਹਾਂਜੀ
1: ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ
1: ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ,
1: ਹਾਂ,
0: ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿਝ ਰਹੀ ਹੈ, ਹੁਣ ਇਹਨੇ ਫਿਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ,
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ
0: ਜਿਹੜੀਆਂ ਅਸੀਂ
1: ਬਿਲਕੁਲ
0: ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ।
1: ਜੀ ਜੀ
0: ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, YouTube ਤੋਂ ਜੋ ਮਰਜ਼ੀ ਦੇਖੋ। ਹਾਂਜੀ,
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਝ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦੇ ਸਮਰਜੀਤ ਸਿੰਘ ਮੈਨੂੰ ਆ ਗਿਆ, ਰੱਬ ਰੱਖਾ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
1: ਹਾਂਜੀ
2: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਬਿਲਕੁਲ
2: ਤੇ
1: ਸਹੀ।
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਈਂਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th ਤੱਕ। ਆ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
2: ਬਿਲਕੁਲ,
1: ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ, ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ ਮੇਰੇ ਭਰਾ ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ
1: ਜੀ
2: ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ ਸਾਰੀ ਉਮਰ ਤੁਸੀਂ ਐਸ਼ ਕਰੋਗੇ,
1: ਇਹ
2: ਜੇ ਹੁਣ ਤੁਸੀਂ
1: ਹੁੰਦਾ
2: ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ
1: ਫਿਰ
2: ਮਤਲਬ ਦਿਹਾੜੀ ਕਰਨੀ ਪੈਣੀ
1: ਦਿਹਾੜੀ ਫਿਰ
2: ਹੈ,
1: ਪਛਤਾਵਾ ਹੀ
2: ਫਿਰ
1: ਰਹੇਗਾ।
2: ਪਛਤਾਵਾ ਰਹਿਣਾ।
1: ਹਾਂਜੀ
2: ਅਸੀਂ
1: ਹਾਂਜੀ
2: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
1: ਬਿਲਕੁਲ ਸਹੀ
2: ਫਿਰ
1: ਬਿਲਕੁਲ
2: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
1: ਹਾਂਜੀ
2: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
1: ਬਿਲਕੁਲ
2: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
1: ਦੋ
2: ਮਿਹਨਤ
1: ਐਡ ਹੋ ਗਏ, ਚਲੋ ਕੋਈ
2: ਦੋ
1: ਗੱਲ
2: ਹੋਰ
1: ਨਹੀਂ।
2: ਹੈ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ
1: ਹਾਂਜੀ
2: ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ,
1: ਹਾਂਜੀ
2: ਉਸ
1: ਹਾਂਜੀ
2: ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ
2: ਫਿਰ ਤਾਂ
1: ਮਤਲਬ
2: ਆ
1: ਸਾਰੇ।
2: ਗਿਆ ਉਸ ਤੋਂ ਬਾਅਦ। ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
2: ਬਿਲਕੁਲ
1: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ, ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀਗੀ,
1: 8ਵੀਂ ਬੋਰਡ ਦੀ, ਹਾਂਜੀ
2: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ
1: ਇਹਦਾ
2: ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
1: ਹਾਂਜੀ ਹਾਂਜੀ,
2: 8ਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। 9ਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ।
1: ਪਲੱਸ ਪੁਆਇੰਟਸ,
2: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th-10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ, ਕਿਸੇ ਨੇ ਥੋਪਿਆ ਨਹੀਂ,
1: ਅੱਛਾ
2: ਸਪਨਾ
1: ਠੀਕ ਹੈ
2: ਪੇਰੈਂਟਸ ਦਾ ਸੀਗਾ ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬੰਦਾ ਹੈਗਾ, ਉਦੋਂ ਤੱਕ ਮਾਈਂਡ
1: ਆਪ
2: ਬਣ
1: ਹੀ
2: ਗਿਆ
1: ਤੁਸੀਂ ਸੋਚ ਆਪਣਾ
2: ਬਿਲਕੁਲ,
1: ਇਹਨੂੰ ਆਪਣਾ ਸੁਪਨਾ ਬਣਾ ਲਿਆ
2: ਬਿਲਕੁਲ
1: ਠੀਕ ਹੈ
2: ਕਿ ਬੰਦਾ ਹੈਗਾ, ਮੈਡੀਕਲ ਲੈ
1: ਜੀ
2: ਲਈ, ਨਾਲ ਥੋੜਾ ਮੈਥ ਇੰਟਰਸਟ ਸੀ ਤੇ ਨੋਨ ਮੈਡੀਕਲ ਵੈਸੀ ਆਪਸ਼ਨ ਰੱਖ ਲਈ।
1: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
2: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
1: ਠੀਕ ਠੀਕ ਹੈ,
2: ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ,
1: ਹਾਂਜੀ
2: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
1: ਸਹੀ
2: ਅਪ
1: ਟਰੈਕ
2: ਕਰੋ,
1: ਤੇ ਜਾ ਰਹੇ ਸੀ,
2: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨ ਹੁੰਦੇ ਨੇ ਬੈਂਕਿੰਗ ਦੇ,
1: ਜੀ ਜੀ ਜੀ,
2: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ, ਮੈਂ ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ, ਦੈਟ ਇਜ਼ ਦਾ ਸਟੇਜ ਜਦੋਂ 9th-10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
1: ਬਿਲਕੁਲ
2: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
1: ਹਾਂਜੀ
2: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ। ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
1: ਸ਼ੁਰੂ ਤੋਂ
2: ਤਿਆਰ
1: ਬਣਿਆ ਹੋਇਆ
2: ਹੋ ਚੁੱਕਿਆ ਸੀਗਾ।
1: ਬਿਲਕੁਲ
2: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ, ਕਿਉਂਕਿ ਬੇਸ
1: ਜੀ
2: ਚੰਗਾ
1: ਜੀ
2: ਬਣਿਆ ਹੋਇਆ ਸੀਗਾ।
1: ਬਿਲਕੁਲ ਠੀਕ ਹੈ।
2: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
1: ਜੀ
2: ਤੁਸੀਂ
1: ਜੀ
2: ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ।
2: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
1: ਜੀ
2: 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
1: ਬਿਲਕੁਲ
2: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
2: ਬਿਲਕੁਲ ਬਿਲਕੁਲ।
1: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੋਂ ਡਾ ਕੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ। ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ, ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ?
2: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਆ, ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ, ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
1: ਹਾਂਜੀ ਹਾਂਜੀ,
2: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਬੰਦਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ
2: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਦੀ ਅਸੀਂ ਸਿਵਲਸ ਕਰਕੇ ਡੀਸੀ ਬਣਾ ਕੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ ਤੋਂ ਆਪੇ
1: ਡੀਸੀ ਹੀ ਬਣ ਗਏ
2: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ,
2: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ।
2: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
2: ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
1: ਬਿਲਕੁਲ ਜੀ।
2: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
3: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੋਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜ਼ੀਸ਼ਨਾਂ ਹਾਸਿਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਿਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਹੀ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
2: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਆਪਣਾ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ, ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ
1: ਕਰ ਰਹੇ ਹਾਂ, ਨਹੀਂ ਹੈ ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ, ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ, ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਹੈ ਕਿ ਹਸਤੀ ਮਿਟਦੀ ਨਹੀਂ
2: ਮਿਟਦੀ ਨਹੀਂ
1: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
1: ਜੀ ਜੀ ਜੀ,
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ, ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈਨੀ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕੀ ਪਤਾ ਕੀ ਪਤਾ, ਵਾਹ ਜੀ
2: ਵਾਹ, ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ, ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ,
1: ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀ, ਕੋਸ਼ੀਅਸ ਹੋ ਜਾਂਦੇ ਬਿਲਕੁਲ। ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ,
2: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
1: ਦੇਣਾ,
2: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਹੁੰਦਾ।
1: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੋਂ ਕਮ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
2: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ,
2: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
2: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ,
2: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਇਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ ਜੀ
2: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ ਨਿਕਲਦਾ, ਉਸ ਤੋਂ ਬਾਅਦ ਆਪਣਾ ਪਲਾਨ ਵੀ ਇੱਥੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ।
1: ਇੱਕ ਬੈਕਅਪ ਪਲਾਨ,
2: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤੁਸੀਂ ਪਲਾਨ ਵੀ ਇੱਥੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫ਼ੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ। ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫ਼ੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
1: ਹੈ। ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਇਹੀ ਜ਼ਿੰਦਗੀ ਆ। ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ। ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਛ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਬੰਦਾ ਉੱਥੇ।
2: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲੀਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫ਼ੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
2: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਸੈਲਫ ਕਾਉਂਸਲਿੰਗ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
2: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
2: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ।
1: ਜੀ ਜੀ ਜੀ,
2: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ
1: ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫ਼ੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬਲਾਵਾ ਨਹੀਂ ਬੁੱਝਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
2: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਓਲੰਪਿਕਸ ਦੀ ਆਪਾਂ ਗੱਲ
1: ਹਾਂਜੀ
2: ਕਰੀਏ,
1: ਹਾਂਜੀ
2: ਇਸ ਵਾਰੀ
1: ਬਿਲਕੁਲ
2: ਓਲੰਪਿਕਸ ਦੇ ਵਿੱਚ ਪੀ ਵੀ ਸਿੰਧੂ, ਸਾਕਸ਼ੀ
1: ਹਾਂ
2: ਮਲਿਕ, ਦੀਪਾ
1: ਬਿਲਕੁਲ ਬਿਲਕੁਲ
2: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
1: ਉਹਨਾਂ ਨੂੰ ਮਿਲਦੀ,
2: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ
2: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੁਣ,
1: ਚੇਂਜਸ ਆ ਰਹੇ ਹੈ,
2: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ
2: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
2: ਉਹਨਾਂ ਦੀ
1: ਕਰਦੇ
2: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
1: ਹਾਂਜੀ
2: ਤੁਸੀਂ
1: ਹਾਂਜੀ
2: ਤੁਸੀਂ
1: ਬਿਲਕੁਲ ਜੀ,
2: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
2: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
2: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ

0: ਜਿਹੜੇ ITI, ਜਿੱਦਾਂ ਕਿ ITIs ਨੇ ਇਹ ਕੋਰਸਸ
1: ਹਾਂਜੀ
0: ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ
1: ਅੱਛਾ
0: ਸਾਡੇ
1: ਜੀ
0: ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ
1: ਹਾਂਜੀ
0: ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ, ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ, ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ
0: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ, ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੌਟਮੈਨ ਹੋ ਗਿਆ,
1: ਅੱਛਾ ਜੀ
0: ਡੀਜ਼ਲ ਮਕੈਨਿਕ ਇੰਜੀਨੀਅਰਿੰਗ,
1: ਅੱਛਾ
0: ਫਿਟਰ,
1: ਜੀ
0: ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ,
1: ਹਾਂਜੀ
0: ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਇਹ ਤਾਂ ਮਤਲਬ ਇਹ ਹੈ ਵੀ
0: ਉਦਯੋਗਿਕ।
1: ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ
0: ਹਾਂਜੀ
1: ਨਾਲ ਹੀ ਸੰਬੰਧਿਤ ਕੋਰਸ ਹੋ ਗਏ।
0: ਬਿਲਕੁਲ, ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ, ਤਾਂ ਇਹ
1: ਹਾਂਜੀ
0: ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ, ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ, ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ,
1: ਅੱਛਾ
0: ਮੈਕਸਿਮਮ
1: ਜੀ
0: ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ ਕੋਈ ਵੀ ਕੋਰਸ ਦਾ ਦੋ
0: ਤੇ
1: ਦੋ ਸਾਲ
0: ਹਾਂਜੀ,
1: ਦਾ ਵੱਧ ਤੋਂ ਵੱਧ
0: ਮਿਨੀਮਮ
1: ਹੋਵੇ।
0: ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ, ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ ਮਤਲਬ ਇਹ
0: ਹਾਂਜੀ
1: ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
0: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ
1: ਹਾਂਜੀ
0: ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈ ਨਾ,
1: ਹਾਂਜੀ
0: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ
1: ਬਿਲਕੁਲ ਜੀ
0: ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ
1: ਹਾਂਜੀ
0: ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ, ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ
0: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ
1: ਅੱਛਾ
0: ਇਹਦੇ
1: ਜੀ
0: ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ,
1: ਠੀਕ ਹੈ ਜੀ
0: ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ, ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
0: ਤਾਂ
1: ਜੀ
0: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
0: ਲਈ ਇਹ ਬੜਾ ਲਾਹੇਵੰਦ ਕੋਰਸ ਹੈ, ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ
0: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ।
0: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
0: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
0: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
0: ਤਾਂ
1: ਜੀ
0: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ
0: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾ�द ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
0: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ, ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ
0: ਹਾਂਜੀ
1: ਹੈਗੀ ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
0: ਹਾਂਜੀ
1: ਸਕਦੇ ਆ।
0: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿੰਨਾ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
0: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ ਮਤਲਬ
0: ਤਾਂ
1: ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
0: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਉਹ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
0: ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
0: ਦੇਖੋ ਜੇ ਮਤਲਬ ਜਦੋਂ ਅਸੀਂ ਆਈਟੀਆਈ ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
0: ਗਵਰਨਮੈਂਟ ਆਈਟੀਆਈਜ਼ ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ਆਈਟੀਆਈ ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ਆਈਟੀਆਈ ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
0: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
0: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ਆਈਟੀਆਈ ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
0: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
0: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
0: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 courses ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
0: ਤਾਂ ਉਹਦੇ
1: ਜੀ,
0: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
0: ਉਦਯੋਗਿਕ ਖੇਤਰ ਦੇ ਵਿੱਚ ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ,
1: ਅੱਛਾ ਜੀ,
0: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
0: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
0: ਤਾਂ
1: ਜੀ,
0: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
0: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ ਉਹ
1: ਇਸ
0: ਵੀ
1: ਕੋਰਸ
0: ਦੋ
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
0: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
0: ਨਹੀਂ
1: ਉਨੇ
0: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
0: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ,
1: ਅੱਛਾ ਜੀ,
0: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
0: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੋਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
0: ਉਸ ਤੋਂ ਬਾਅਦ
1: ਹਾਂਜੀ,
0: JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ, ਇਹਦੇ ਨਾਲ
1: ਅੱਛਾ
0: ਕੀ
1: ਜੀ,
0: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ 2nd year ਦੇ ਵਿੱਚ।
1: ਅੱਛਾ ਜੀ,
0: ਹਾਂਜੀ ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
0: ਨਹੀਂ ਇਲੈਕਟ੍ਰੀਸ਼ਨ 'ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ, ਉਹਦੇ ਲਈ ਉਹਨੂੰ
1: ਠੀਕ ਹੈ,
0: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
0: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
0: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ,
1: ਹਾਂਜੀ
0: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ, ਗਵਰਨਮੈਂਟ
1: ਹਾਂਜੀ,
0: ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ,
1: ਅੱਛਾ
0: ਤੇ
1: ਜੀ,
0: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
0: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਆ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ ਜਿਹੜਾ, ਸਾਡਾ
1: ਹਾਂਜੀ
0: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ, ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ
0: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ
0: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ
0: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
0: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
0: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੁਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ
0: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ
0: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ
0: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
0: ਤਕਰੀਬਨ
1: ਜੀ
0: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ
0: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ ਫਿਰ ਉੱਥੇ ਆਮਦਨ ਕਿੰਨੀ ਕੁ
0: ਹਾਂਜੀ,
1: ਹੁੰਦੀ ਹੈ ਇਹਨਾਂ ਦੀ?
0: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
0: ਆਮਦਨ
1: ਜੀ
0: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਆ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ
0: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ
0: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ
0: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
0: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ
0: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ,
1: ਅੱਛਾ
0: ਤਾਂ
1: ਜੀ
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ IELTS ਦੇ 5.5 band ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ
0: ਹਾਂਜੀ,
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਸਰ। ਹਾਂਜੀ,
1: ਇੱਕ
0: ਮੈਂ ਸਰਕਾਰੀ
1: ਨੌਜਵਾਨ
0: ਖੇਤਰ ਪਰ ਇਹ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ?
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ,
1: ਅੱਛਾ ਜੀ
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ?
0: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂਜੀ ਹਾਂਜੀ
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ठीक है, और स्टेट वाइज पीडब्ल्यूडीज जेडे डिपार्टमेंट्स ने अपने, है ना, तो
1: अच्छा
0: ओदे
1: जी, अच्छा
0: विच भी ये जेडियां पोस्टां ने बल्क दे विच निकलदियां ने,
1: जी,
0: ते इन्हां विच बस एक थोड़ा जिहा प्रोसीजर ये रहिंदा है कि जे तां जिवें यूनियन गवर्नमेंट दे थ्रू निकलियां ने पोस्टां, तां उहनां दी उहो एज लिमिट हुंदी है 33, अराउंड 32-33 इन्हां दी इदां दी एज लिमिट हुंदी है फॉर जनरल पॉपुलेशन।
1: अच्छा जी,
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ ਪੀਡਬਲਿਊਡੀਜ਼ ਨੇ,
1: ਹਾਂ ਜੀ,
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ ਪੀਡਬਲਿਊਡੀ ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਿਓਰੀਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
0: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ, ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ,
0: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ,
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ,
1: ਅੱਛਾ
0: ਅਸੀਂ
1: ਜੀ,
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ,
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ,
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ,
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ, ਹੈ ਨਾ, 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ, ਹੈ ਨਾ, BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ,
1: ਅੱਛਾ ਜੀ,
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ,
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ,
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ
0: ਆਈਟੀਆਈ ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ਆਈਟੀਆਈ ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
0: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ, ਬਟ
1: ਅੱਛਾ ਜੀ
0: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ
1: ਜੀ
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ, 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ, ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੀ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ ਇੱਕ ਮਿੰਟ, ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ, ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਦੇ
1: ਹਾਂਜੀ
0: ਲਈ ਉਹ ਇੱਕ ਪਲੇਟਫਾਰਮ, ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ, ਜਾਂ ਫਿਰ ਹਾਇਅਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਨਾਲ ਸੁਣਿਆ।
0: ਜੀ।
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపా రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ. ਤੇ 2.25 ਘੰਟੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ. ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ. ਕੁਝ ਚੰਗੀਆਂ ਤੇ ਕੁਝ ਮਾੜੀਆਂ ਤੇ ਕੁਝ ਗੰਭੀਰ ਤੇ ਕੁਝ ਖੁਸ਼ ਕਰਨ ਵਾਲੀਆਂ ਖ਼ਬਰਾਂ ਵੀ ਹੋਣਗੀਆਂ ਤੇ ਨਾਲ ਦੀ ਨਾਲ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ. ਤੇ ਪੰਜਾਬ ਦੇ ਵਿਚ ਰਾਜਨੀਤੀ ਦੇ ਵਿਚ ਤਬਦੀਲੀ ਬੜੇ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਦੀ ਵੀ ਬਾਤ ਪਾਵਾਂਗੇ. ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕੋਈ ਪ੍ਰਧਾਨ ਜਿਹੜਾ ਚੰਗਾ ਲੱਗੇ ਤੇ ਕੋਈ ਨਾ ਕੋਈ ਪਾਰਟੀਆਂ ਜਿਹੜੀਆਂ ਨੇ ਅੱਗੇ ਵਧੇ ਤੇ ਉਹਦੇ ਵਿਚ ਵੀ ਨਵੀਆਂ ਅਪਡੇਟ ਆ ਚੁੱਕੀਆਂ ਨੇ, ਉਹਨਾਂ ਦਾ ਵੀ ਗੱਲਬਾਤ ਕਰਦੇ ਅੱਗੇ ਜਾ ਕੇ. ਤੇ ਸਟੂਡੀਓ ਦਾ ਨੰਬਰ ਦੋਸਤੋ +358 449 76 1968 ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ. ਬਾਕੀ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਖਾਸ ਕਰਕੇ ਜਿੱਥੇ ਤੁਸੀਂ ਚੈਟ ਦੇ ਵਿੱਚ ਆਪਣੇ ਕਮੈਂਟ ਲਿਖ ਸਕਦੇ ਹੋ ਯੂਟਿਊਬ ਦੇ ਉੱਤੇ ਤੇ ਉਹਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ. ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ. ਇਸੇ ਤਰ੍ਹਾਂ ਦੋਸਤੋ, ਨਾਲ ਦੇ ਨਾਲ ਜਿਹੜਾ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:00 ਤੇ ਇਸ ਵਕਤ 7 ਮਿੰਟ ਦਾ ਸਮਾਂ ਹੈ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਦੁਪਹਿਰ ਦਾ ਸਮਾਂ ਹੋ ਚੁੱਕਿਆ, ਜਿਸ ਦੇ ਵਿੱਚ ਘੜੀਆਂ ਦੇ ਉੱਤੇ ਝਾਤ ਮਾਰੀਏ ਤਾਂ 9:07 ਦਾ ਸਮਾਂ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:09 ਦਾ ਸਮਾਂ ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:00 ਜਿਹੜੇ ਨੇ ਆਪਣੇ 7 ਮਿੰਟ ਹੋ ਗਏ ਨੇ ਜੀ. ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:00 ਤੇ 37 ਮਿੰਟ ਰਾਤ ਦਾ ਸਮਾਂ ਹੈ ਜੀ. ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ. ਤੇ ਅੱਜ ਉਡੀਕਾਂ ਦੇ ਵਿੱਚ ਰਾਤ ਲੰਘ ਗਈ ਪਰ ਕੁਝ ਨਾ ਕੁਝ ਨਵੇਂ ਜਿਹੜੇ ਨੇ ਖੁਲਾਸੇ ਹੋ ਗਏ ਨੇ. ਇੰਤਜ਼ਾਰ ਖਤਮ ਹੋਇਆ ਤੇ ਰਾਜਾ ਵੜਿੰਗ ਜੀ ਇੰਗਲੈਂਡ ਨੂੰ ਚਲੇ ਗਏ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕਮਾਨ ਸੰਭਾਲਣ ਦੇ ਲਈ ਹੁਣ ਪ੍ਰਗਟ ਸਿੰਘ ਜੀ ਆ ਗਏ ਨੇ. ਇਸੇ ਤਰ੍ਹਾਂ ਸੱਚਾਈ ਜਾਂ AI ਦਾ ਮੁੱਦਾ, ਵਲਟੂਆ ਸਾਹਿਬ ਵੱਡੇ ਮੁੱਦਿਆਂ ਦੇ ਵਿੱਚ ਫਿਰ ਤੋਂ ਘਿਰਦੇ ਨੇ ਤੇ ਮਿੱਟੀ ਆਵਾਜ਼ਾਂ ਮਾਰਦੀ ਹੈ ਤੇ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਬੰਦਾ ਮਿੱਟੀ ਹੋ ਜਾਂਦਾ ਹੈ ਪਰ ਆਖਰ ਦੇ ਵਿੱਚ ਜਦੋਂ ਦਿਨ ਸਾਹ ਪੂਰੇ ਹੋ ਜਾਂਦੇ ਨੇ ਜਾਂ ਕੁਝ ਕਾਰਨ ਬਣ ਜਾਂਦੇ ਆ ਪਹਿਲਾਂ ਤੇ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਜ਼ੋਰ ਜਿਹੜੇ ਆ ਚੰਗੇ ਮਨੁੱਖਾਂ ਨੂੰ ਮਿੱਟੀ ਦੇ ਵਿੱਚ ਮਿੱਟੀ ਜਿਹੜਾ ਕਰ ਦਿੰਦੀਆਂ ਨੇ ਤੇ ਸੁਪਰੀਮ ਜਿਹੜੀ ਹੈ ਇਨਕਾਰੀ ਆਈ ਹੈ ਸੁਪਰੀਮ ਦੀ ਤੇ ਕੁਝ ਮੁੱਦਿਆਂ ਦੇ ਉੱਤੇ ਭਾਰਤੀ ਕੇਂਦਰ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ. ਲਦਾਖ ਦੇ ਵਿੱਚ ਨਵਾਂ ਰੂਪ ਜਿਹੜਾ ਉਹ ਧਾਰਨ ਕਰਨ ਜਾ ਰਿਹਾ ਲਦਾਖ ਕਿਉਂਕਿ ਉੱਥੇ ਜਿਹੜੇ ਨੇ ਬਹੁਤ ਸਾਰੀਆਂ ਨਵੇਂ ਨਕਸ਼ੇ ਦੇ ਵਿੱਚ ਜੋ ਸਥਾਨਾਂ ਦੇ ਨਾਮ ਜਿਹੜੇ ਨੇ ਭਾਰਤ ਦੇ ਸੰਬੰਧ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਚੇਂਜ ਕੀਤਾ ਗਿਆ ਤੇ ਨਵਾਂ ਨਕਸ਼ਾ ਜਿਹੜਾ ਲਦਾਖ ਦਾ ਜਾਰੀ ਕਰ ਦਿੱਤਾ ਗਿਆ ਹੈ. ਇਸੇ ਤਰ੍ਹਾਂ ਹੀ ਦੋਸਤੋ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਤਵਾਰੀਖ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਉੱਤੇ ਜਾਵਾਂਗੇ ਤੇ ਗੱਲਬਾਤ ਤੁਹਾਡੇ ਨਾਲ ਵੀ ਚਲਾਵਾਂਗੇ. ਅੱਜ ਦੇ ਵਿਚਾਰ ਦੇ ਵਿੱਚ 2 ਅਕਤੂਬਰ 2026 ਦਾ ਦਿਹਾੜਾ ਹੈ, ਜਿਵੇਂ ਕਿ ਅੱਜ ਦੇ ਵਿਚਾਰ ਦੇ ਵਿੱਚ ਦੱਸਿਆ ਗਿਆ ਸ਼ਹੀਦ ਭਗਤ ਸਿੰਘ ਉਹਨਾਂ ਦਾ ਜ਼ਿਕਰ ਆਉਂਦਾ ਹੈ. ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਜਿਹੜਾ ਵਿਰੋਧ ਕਰਕੇ ਵੇਖ ਲਵੋ, ਤੁਸੀਂ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰਕੇ ਵੇਖ ਲਵੋ. ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘਮੰਡੀ ਹੰਕਾਰੀ ਆਖ ਕੇ ਦਿੱਤਾ ਜਾਵੇਗਾ. ਇਸ ਦਾ ਕਾਰਨ ਮਾਨਸਿਕ ਖੜੋਤ ਜਿਹੜੀ ਹੈ ਹੁੰਦੀ ਹੈ. ਸ਼ਹੀਦ ਭਗਤ ਸਿੰਘ ਹੁਣੀ ਇਹ ਜਿਹੜੀ ਹੈ ਗੱਲਬਾਤ ਲਿਖਦੇ ਹੈ. ਇਸੇ ਤਰ੍ਹਾਂ ਅੱਜ 2 ਅਕਤੂਬਰ ਜਿਹੜੀ ਹੈ ਗਾਂਧੀ ਜੈਅੰਤੀ ਵੀ ਜਿਹੜੀ ਮਨਾਈ ਗਈ ਆ ਪੂਰੇ ਭਾਰਤ ਦੇ ਵਿੱਚ ਤੇ 1800 ਜਿਹੜਾ ਆਪਣਾ 69 ਦੇ ਵਿੱਚ ਗਾਂਧੀ ਦਾ ਪੋਰਬੰਦਰ ਗੁਜਰਾਤ ਦੇ ਵਿੱਚ ਜਨਮ ਹੋਇਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ 2 ਅਕਤੂਬਰ 1492 ਇੰਗਲੈਂਡ ਦੇ ਵੱਲੋਂ ਫਰਾਂਸ ਦੇ ਉੱਤੇ ਹਮਲਾ ਕਰ ਦਿੱਤਾ ਸੀ ਤੇ 1904 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੁਣਾਂ ਦਾ ਵਾਰਾਣਸੀ ਦੇ ਵਿੱਚ ਜਨਮ ਹੁੰਦਾ ਹੈ। 1949 ਦੇ ਵਿੱਚ ਰੂਸ ਨੇ ਜਿਹੜਾ ਸੀ ਚੀਨ ਨੂੰ ਮਾਨਤਾ ਦੇ ਦਿੱਤੀ ਤੇ 1977 ਦੇ ਵਿੱਚ ਜ਼ੀਆ ਉਲ ਹੱਕ ਨੇ ਵਿਰੋਧੀ ਪਾਰਟੀਆਂ ਦੇ ਉੱਤੇ ਪਾਬੰਦੀ ਲਾਈ ਸੀ। 2014 ਦੇ ਵਿੱਚ ਭਾਰਤੀ ਹਾਕੀ ਟੀਮ ਦੇ ਵੱਲੋਂ 16 ਸਾਲਾਂ ਬਾਅਦ ਏਸ਼ੀਅਨ ਹਾਕੀ ਖਿਤਾਬ ਜਿਹੜਾ ਜਿੱਤਿਆ ਤੇ ਅੱਜ ਜਿਹੜਾ ਮੱਲਾਂ ਮਾਰੀਆਂ ਨੇ ਜੀ 44 ਸਾਲਾਂ ਦੇ ਬਾਅਦ ਉਹਦਾ ਅੱਗੇ ਜਾ ਕੇ ਜ਼ਿਕਰ ਜ਼ਰੂਰ ਕਰਦੇ ਆ। ਮਹਿਲਾਵਾਂ ਨੇ ਜਿਹੜਾ ਖਾਸ ਜਿਹੜਾ ਆਪਣਾ ਇਤਿਹਾਸ ਰਚਿਆ ਜੀ ਤੇ ਇੰਡੀਆ ਨੇ ਏਸ਼ੀਆ ਗੇਮਸ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਨੇ ਉਪਲਬਧੀਆਂ ਕਰ ਰਿਹਾ ਤੇ ਭਾਰਤ ਜਿਹੜਾ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਵਿੱਚ 44 ਸਾਲ ਦੇ ਬਾਅਦ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਛੱਡਿਆ। ਭਾਰਤ ਨੇ ਸ਼ੁੱਕਰਵਾਰ ਨੂੰ ਅੱਜ ਫਾਈਨਲ ਮੁਕਾਬਲੇ 'ਚ ਚੀਨ ਨੂੰ 1-0 ਦੇ ਨਾਲ ਹਰਾਇਆ ਤੇ ਭਾਰਤ ਦੇ ਲਈ ਇਕਲੌਤਾ ਜਿਹੜਾ ਗੋਲ ਜਿਹੜਾ ਸੀਗਾ ਲਾਲ ਰੇਮ ਸਿਆਮੀ ਨੇ ਜਿਹੜਾ ਕੀਤਾ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਮਹਿਲਾ ਹਾਕੀ ਦੇ ਵਿੱਚ ਲੰਮੇ ਸਮੇਂ ਬਾਅਦ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਜਿਹੜਾ ਆਪਣੇ ਨਾਂ ਕਰ ਲਿਆ। ਇਸ ਦੇ ਦੌਰਾਨ ਭਾਰਤੀ ਟੀਮ ਨੇ ਜਿਹੜਾ ਰੱਖਿਆਤਮਕ ਪਹੁੰਚ ਦੇ ਉੱਤੇ ਜ਼ੋਰ ਦਿੱਤਾ ਤੇ ਚੀਨ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਭਾਰਤ ਦੀ ਗੋਲਕੀਪਰ ਸਵਿਤਾ ਪੁਨੀਆ ਨੇ ਵੀ ਜਿਹੜਾ ਅਹਿਮ ਭੂਮਿਕਾ ਨਿਭਾਈ ਹੈ। ਪਹਿਲੇ ਅੱਧ ਦੇ ਵਿੱਚ ਚੀਨ ਨੂੰ ਪੈਨਲਟੀ ਜਿਹੜੀ ਹੈ ਸਟਰੋਕ ਮਿਲਿਆ ਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦਿਆਂ ਗੋਲ ਰੋਕ ਲਿਆ। ਇਸ ਦੇ ਕਾਰਨ ਭਾਰਤ ਦੀ ਜਿਹੜੀ ਹੈ 1-0 ਦੀ ਲੀਡ ਜਿਹੜੀ ਹੈ ਕਾਇਮ ਰਹੀ ਹੈ। ਇਸੇ ਤਰ੍ਹਾਂ ਭਾਰਤ ਨੇ 13ਵੇਂ ਦਿਨ ਦੇ ਵਿੱਚ 6 ਸੋਨ ਜਿਹੜੇ ਨੇ ਤਗਮੇ ਆਪਣੇ ਝੋਲੀ ਦੇ ਵਿੱਚ ਪਾਏ ਆ ਜਿੱਤੇ ਆ। ਜਿਵੇਂ ਕਿ ਭਾਰਤ ਲਈ ਏਸ਼ੀਆਈ ਖੇਡਾਂ ਦਾ 13ਵਾਂ ਦਿਨ ਬੇਹੱਦ ਮਹੱਤਵਪੂਰਨ ਰਿਹਾ। ਦਿਨ ਦੀ ਸ਼ੁਰੂਆਤ ਜਿਹੜੀ ਹੈ ਮਹਿਲਾ ਤੀਰਅੰਦਾਜ਼ੀ ਦੇ ਟੀਮ ਦੇ ਜਿਹੜਾ ਰਿਕਰਵ ਮੁਕਾਬਲੇ ਦੇ ਵਿੱਚ ਸੋਨ ਤਗਮੇ ਦੇ ਨਾਲ ਹੋਈ। ਇਸ ਤੋਂ ਬਾਅਦ ਪਰਵੀਨ ਹੁੰਡਾ ਨੇ ਮਹਿਲਾਵਾਂ ਦੇ 65 ਕਿਲੋਗ੍ਰਾਮ ਮੁਕਾਬਲੇ ਬਾਜੀ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਜਿੱਤਿਆ। ਲਵਲੀਨਾ ਬੋਰ ਗੋਹੇਨ ਨੇ ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਚੱਕਦਾ ਜਿਹੜੇ ਚੱਕਿਆ ਜਾਂਦਾ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਅੰਕੁਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਮੁੱਕੇਬਾਜ਼ੀ ਵਰਗ ਦੇ ਵਿੱਚ ਸੋਨ ਤਗਮਾ ਜਿੱਤਿਆ। ਉਸ ਤੋਂ ਠੀਕ ਪਹਿਲਾਂ ਸੁਜੀਤ ਕਾਲਕਲ ਨੇ ਜਿਹੜਾ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀ ਸਟਾਈਲ ਕੁਸ਼ਤੀ ਵਰਗ ਦੇ ਵਿੱਚ ਵੀ ਸੋਨ ਤਗਮਾ ਜਿਹੜਾ ਆਪਣੀ ਝੋਲੀ ਦੇ ਵਿੱਚ ਪਾਇਆ ਤੇ ਮਹਿਲਾ ਹਾਕੀ ਟੀਮ ਦਾ ਸੋਨ ਤਗਮਾ ਇਸ ਦਿਨ ਭਾਰਤ ਦਾ 6ਵਾਂ ਸੋਨ ਤਗਮਾ ਜਿਹੜਾ ਰਿਹਾ। ਇਸ ਤਰ੍ਹਾਂ ਇੱਕੋ ਦਿਨ ਦੇ ਵਿੱਚ ਭਾਰਤ ਨੇ 6 ਸੋਨ ਤਗਮੇ ਜਿਹੜੇ ਜਿੱਤ ਕੇ ਆਪਣੀ ਤਗਮਾ ਮੁਹਿੰਮ ਨੂੰ ਜਿਹੜਾ ਹੋਰ ਵੀ ਮਜ਼ਬੂਤ ਕਰ ਲਿਆ। ਲੋ ਦੋਸਤੋ, ਇਹ ਹੈ ਜੀ, ਤਾੜੀਆਂ ਬਣਦੀਆਂ ਨੇ ਤੇ ਮੁਬਾਰਕਬਾਦ ਬਣਦੀ ਹੈ। ਖਿਡਾਰੀ ਜਿਹੜੇ ਨੇ ਮੱਲਾਂ ਮਾਰ ਰਹੇ ਨੇ, ਚੰਗਾ ਸੁਣਿਆ ਹੈ। ਦੂਸਰੇ ਪਾਸੇ ਗੱਲ ਕਰਦੇ ਹਾਂ, ਅੱਜ ਅੰਤਰਰਾਸ਼ਟਰੀ ਅਹਿੰਸਾ ਦਿਵਸ ਵੀ ਮਨਾਇਆ ਜਾਂਦਾ ਹੈ ਤੇ ਵਹਿਮ ਭਰਮਾਂ ਦੀ ਗੱਲ ਕਰਦੇ ਹਾਂ ਤੇ ਰਸਮਾਂ ਸ਼ਰਾਧ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਤੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਰੀਨਾ ਤੇ ਬਰਸੀਆਂ ਕੀ ਸ਼ੈ ਨੇ? ਧਾਰਮਿਕ ਗ੍ਰੰਥਾਂ ਦੇ ਅਨੁਸਾਰ ਮਰੇ ਪਿੱਤਰਾਂ ਨੂੰ ਭੋਜਨ ਛਕਾਉਣਾ ਸਭ ਤੋਂ ਵੱਡਾ ਪੁੰਨ ਸਮਝਿਆ ਜਾਂਦਾ ਤੇ ਦੂਸਰੀ ਗੱਲ ਕਹੀ ਜਾਂਦੀ ਹੈ, ਜਿੱਡਾ ਮਰਜ਼ੀ ਕੋਈ ਵੱਡਾ ਪਾਪ ਹੋਵੇ ਤਾਂ ਸ਼ਰਾਧ ਕਰਵਾਉਣ ਦੇ ਨਾਲ ਜਿਹੜਾ ਮਾਫ਼ ਹੋ ਜਾਂਦਾ। ਇਹ ਵੀ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਸ਼ਰਾਧਾਂ ਦਾ ਭੋਜਨ ਕੇਵਲ ਵੈਸ਼ਨਵ ਬ੍ਰਾਹਮਣਾਂ ਨੂੰ ਹੀ ਜਿਹੜਾ ਦੇਣਾ ਚਾਹੀਦਾ, ਹੋਰ ਕਿਸੇ ਨੂੰ ਨਹੀਂ ਦੇਣਾ ਚਾਹੀਦਾ, ਭਾਵੇਂ ਉਹ ਭੁੱਖਾ ਹੋਵੇ ਜਾਂ ਜ਼ਰੂਰਤਮੰਦ ਹੀ ਕਿਉਂ ਨਾ ਹੋਵੇ। ਸਿੱਖਾਂ ਦੇ ਵਿੱਚ ਵੀ ਇਹ ਰਵਾਇਤ ਜਿਹੜੀ ਬੜੀ ਤੇਜ਼ੀ ਦੇ ਨਾਲ ਵਧੀ। ਅਜੇ ਵੀ ਕਈ ਸਿੱਖ ਗ੍ਰੰਥੀਆਂ ਜਾਂ ਹੋਰ ਸਿੱਖਾਂ ਨੂੰ ਸੱਦ ਕੇ ਸ਼ਰਾਧ ਜਿਹੜੇ ਨੇ ਖਵਾਉਂਦੇ ਨੇ। ਕਈ ਵਾਰ ਤਾਂ ਇਹਨਾਂ ਨੂੰ ਇੱਕੋ ਦਿਨ ਤਿੰਨ ਤਿੰਨ ਚਾਰ ਚਾਰ ਜਿਹੜੀਆਂ ਘਰਾਂ ਦੇ ਵਿੱਚ ਵੀ ਸ਼ਰਾਧ ਔਖੇ ਸੌਖੇ ਹੋ ਕੇ ਖਾਣ ਦੇ ਲਈ ਜਾਣਾ ਪੈਂਦਾ। ਅਜਿਹੀਆਂ ਫੋਕੀਆਂ ਮੰਨਤਾਂ ਜਿਹੜੀਆਂ ਨੇ ਤੇ ਰੀਤਾਂ ਹਾਸੋਹੀਣੀਆਂ ਤੇ ਅੱਜ ਦੇ ਯੁੱਗ ਦੇ ਵਿੱਚ ਕਰ ਰਹੇ ਹਾਂ। ਜੇ ਕੋਈ ਠੱਗ ਜਾਂ ਚੋਰ ਆਪਣੇ ਪਿਤਰਾਂ ਦੇ ਨਿਮਿਤ ਕੋਈ ਚੀਜ਼ ਦੇਵੇ ਤਾਂ ਜੇ ਜਾਣੀ ਕਿ ਸੱਚਮੁੱਚ ਅਪੜਦਾ ਹੋਵੇ ਉੱਥੇ ਪ੍ਰਲੋਕ ਦੇ ਵਿੱਚ ਬੈਠੇ ਨੂੰ ਤਾਂ ਪਿੱਤਰ ਵੀ ਠੱਗ ਤੇ ਚੋਰੀ ਦੇ ਹਿੱਸੇਦਾਰ ਹੋਣਗੇ। ਫਿਰ ਮਰਨ ਦੇ ਉਪਰੰਤ ਮੰਜਾ ਬਿਸਤਰਾ ਸੂਟ ਤੇ ਇੱਥੋਂ ਤੱਕ ਜੁੱਤੀ ਦਾ ਜੋੜਾ ਵੀ ਦਿੱਤਾ ਜਾਂਦਾ। ਸ਼ਾਇਦ ਇਹ ਵੀ ਮਰਨ ਵਾਲੇ ਨੂੰ ਪਹੁੰਚਾਉਣ ਦੇ ਲਈ ਹੀ ਦਿੱਤਾ ਜਾਂਦਾ ਹੋਵੇਗਾ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਵਰੀਨਾ ਦੀ। ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਮਰਨ ਦੇ ਉਪਰੰਤ 10ਵੇਂ ਹੁਣ ਜੋ ਲੋਕ ਆਪਣੀ ਸਹੂਲਤ ਦੇ ਲਈ ਕੋਈ ਵੀ ਛੁੱਟੀ ਵਾਲਾ ਜਾਂ ਹੋਰ ਦਿਨ ਜਿਹੜਾ ਰੱਖ ਲੈਂਦੇ ਨੇ ਉਹ 10ਵੇਂ ਦੇ ਉੱਤੇ ਜਾਣੀ ਕਿ ਪਾਠ ਕਰਦੇ ਆ ਜਾਂ 13ਵੇਂ ਦੇ ਉੱਤੇ ਆਪਣੇ ਕੁਝ ਧਰਮਾਂ 'ਚ ਹੈਗਾ 13ਵਾਂ ਕਰਾਉਂਦੇ ਨੇ ਤੇ ਪਾਠ ਦਾ ਭੋਗ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ 10ਵੇਂ ਦੇ ਉੱਤੇ ਹੁੰਦਾ ਹੈ ਪਵਾਉਂਦੇ ਨੇ ਤੇ ਭੋਗ ਤੋਂ ਬਾਅਦ ਕੋਈ ਰਸਮ ਬਾਕੀ ਰਹੀ ਜਿਹੜੀ ਹੈ ਰਹਿ ਨਹੀਂ ਜਾਂਦੀ। ਫਿਰ ਵੀ ਉਸ ਸਾਲ ਦੇ ਅਖੀਰ ਦੇ ਵਿੱਚ ਦੁਬਾਰਾ ਪਾਠ ਜਾਣੀ ਕਿ ਵਰੀਨਾ ਜਿਹਨੂੰ ਕਿਹਾ ਜਾਂਦਾ ਕਰਾਇਆ ਜਾਂਦਾ ਸਾਲ ਬਾਅਦ ਜਿਹੜਾ ਪਾਠ ਕਰਾਉਂਦੇ ਆ ਕਿ ਆਦਮੀ ਜਾਂ ਉਸਦੀ ਰੂਹ ਧਰਮ ਜਾਂ ਰਾਜ ਦੇ ਕੋਲ ਧਰਮ ਰਾਜ ਦੇ ਕੋਲ ਨਹੀਂ ਪਹੁੰਚੀ ਜਾਂ ਰਾਹ ਦੇ ਵਿੱਚ ਰਹਿ ਗਈ ਕਿਤੇ, ਜਿਸ ਕਰਕੇ ਦੁਬਾਰਾ ਰਸਮਾਂ ਕਰਨੀਆਂ ਪੈਂਦੀਆਂ ਨੇ ਤੇ ਭੋਗ ਸਮੇਂ ਅਰਦਾਸ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੇ ਰੱਬ ਜੀ, ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਹੁਣ ਜਰਾ ਸੋਚੋ, ਜੋ ਅਰਦਾਸ ਪਿਛਲੇ ਸਾਲ ਕੀਤੀ ਸੀ ਕਿ ਉਹ ਅਧੂਰੀ ਸੀਗੀ, ਜਿਸ ਕਰਕੇ ਦੁਬਾਰਾ ਅਰਦਾਸ ਕਰਨੀ ਪੈ ਗਈ ਹੈ ਕਿ ਸਾਨੂੰ ਆਪਣੇ ਪਹਿਲੇ ਕਿਰਾਏ ਪਾਠ ਦੇ ਉੱਤੇ ਭਰੋਸਾ ਨਹੀਂ ਸੀ। ਪੁਜਾਰੀ ਇਹ ਧਾਰਨਾ ਪਕਾਉਣ ਦੇ ਵਿੱਚ ਕਾਮਯਾਬ ਰਹੇ ਨੇ ਕਿ ਜਦੋਂ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਹੈ ਤਾਂ ਉਸਦਾ ਸੋਗ ਘੱਟੋ ਘੱਟ ਇੱਕ ਸਾਲ ਮਨਾਇਆ ਜਾਵੇ, ਨਹੀਂ ਤਾਂ ਆਦਮੀ ਦੀ ਰੂਹ ਭਟਕਦੀ ਰਹੇਗੀ। ਬਰਸੀ ਜਿਹੜੀ ਹੈ, ਭਾਰਤ ਦੇ ਵਿੱਚ ਧਰਮਾਂ ਦੇ ਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਛੁੱਟੀਆਂ ਹੁੰਦੀਆਂ ਨੇ, ਚੀਨ ਦੇ ਵਿੱਚ ਸਭ ਤੋਂ ਘੱਟ ਨੇ। ਹਰ ਸਾਲ ਤਿਉਹਾਰ ਬਰਸੀਆਂ ਵੱਧ ਰਹੀਆਂ ਨੇ। ਧਾਰਮਿਕ ਅੰਧ ਵਿਸ਼ਵਾਸ ਦੇ ਵਿੱਚ ਸਭ ਤੋਂ ਵੱਧ ਤਰੱਕੀ ਜਿਹੜੀ ਹੈ ਸਲਾਨਾ ਬਰਸੀਆਂ ਨੇ ਕਰਾ ਦਿੱਤੀ। ਅਸਲ ਦੇ ਵਿੱਚ ਇਹ ਰਸਮ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਨਾਲ ਜਿਹੜੀ ਸੀ ਸ਼ੁਰੂ ਹੁੰਦੀ ਹੈ। ਹੁਣ ਅਸੀਂ ਪਰਿਵਾਰਕ ਮੈਂਬਰਾਂ ਦੀਆਂ ਬਰਸੀਆਂ ਮਨਾਉਣ ਦੇ ਵਿੱਚ ਬਹੁਤ ਫਖਰ ਮਹਿਸੂਸ ਕਰਦੇ ਹਾਂ, ਜਦਕਿ ਦਸਵੇਂ ਦੇ ਭੋਗ ਦੁਸਹਿਰੇ ਤੋਂ ਬਾਅਦ ਕੋਈ ਰਸਮ ਨਹੀਂ ਰਹਿੰਦੀ ਹੈ। ਉਤਸਵਾਂ, ਤੀਰਥ ਯਾਤਰਾਵਾਂ, ਬਿਨ ਮਤਲਬ ਦੇ ਰੀਤੀ ਰਸਮ ਰਿਵਾਜਾਂ ਤੇ ਸਮਾਂ ਬਰਬਾਦ ਫਜ਼ੂਲ ਸਮਾਜਿਕ ਬੁਰਾਈਆਂ ਤੋਂ ਬਚਦੇ ਹੋਏ ਆਪਣਾ ਕੀਮਤੀ ਸਮਾਂ ਤੇ ਪੈਸਾ ਉਸਾਰੂ ਪਾਸੇ ਲਾਇਆ ਜਾਵੇ, ਇਹੀ ਅੱਜ ਦਾ ਜਿਹੜਾ ਸੰਦੇਸ਼ ਦਿੱਤਾ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਗੱਲਾਂ ਬਾਤਾਂ। ਹੋ ਸਕਦਾ ਹੈ ਕੁਝ ਦੋਸਤ ਇਹਦੇ ਨਾਲ ਸਹਿਮਤ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ। ਇਸੇ ਤਰ੍ਹਾਂ ਪਰਮਿੰਦਰ ਬਾਈ ਜੀ ਜੁੜੇ ਹੋਏ ਨੇ, ਆਪਣੇ ਨਾਲ ਬਰਨ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਆ ਸਾਰੇ ਸਰੋਤਾ ਪਰਿਵਾਰ ਨੂੰ ਤੇ ਲਾਈਕ ਨੰਬਰ 2 ਤੇ ਪਰਮਿੰਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ, ਪਰਮਿੰਦਰ ਬਰਨ ਲਾਈਕ ਨੰਬਰ ਕਹਿੰਦੇ 1 ਜੀ। ਤੇ ਦੋਸਤੋ ਸਵਾਗਤ ਹੈ, ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਦਾ ਵੀ ਸੁਨੇਹਾ ਆ ਚੁੱਕਿਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਲਓ ਫਿਰ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ, ਕੀ ਕਹਿੰਦੀਆਂ ਨੇ ਖ਼ਬਰਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਚਰਚਾ ਦਾ ਵਿਸ਼ਾ ਵੀ ਛੋੜ ਚਲਾਉਂਦੇ ਹਾਂ। ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਦੀਆਂ ਅਹਿਮ ਖ਼ਬਰਾਂ ਜਿਹੜੀਆਂ ਨੇ, ਸਿਆਸੀ ਹਲਚਲ ਜਿਹੜੀ ਮਚਾਈ ਹੋਈ ਹੈ, ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਵਿਚਾਲੇ ਤਣਾਅ ਜਿਹੜਾ ਬਣਿਆ ਹੋਇਆ, ਪਾਵਰਕੌਮ ਦਾ ਜਿਹੜਾ ਕਰਜ਼ਾ, ਚਿਤਕਾਰਾ ਯੂਨੀਵਰਸਿਟੀ ਮਾਮਲਾ, ਅਮਰਜੀਤ ਚਾਵਲਾ ਕੇਸ, ਦਿੱਲੀ ਦਾ ਸਿਆਸੀ ਪ੍ਰਦਰਸ਼ਨ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਦੇ ਸਿਆਸੀ ਸਮੀਕਰਨ, ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਇਹ ਵਿਸ਼ੇ ਵੀ ਨਾਲ ਨਾਲ ਰਹਿਣਗੇ। ਇਸੇ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੂਸ ਯੁਕਰੇਨ ਤਣਾਅ, ਅਮਰੀਕਾ ਇਰਾਨ ਟਕਰਾਅ, ਮਿਡਲ ਈਸਟ ਦੇ ਵਿੱਚ ਵੱਧਦੀ ਫੌਜੀ ਤੈਨਾਤੀ, ਇੱਕ ਸ਼ਿਪ ਅਮਰੀਕਾ ਨੇ ਹੋਰ ਭੇਜ ਦਿੱਤਾ ਹੈ, ਯੂਕੇ ਦੀ MI5 ਦੀ ਚੇਤਾਵਨੀ, ਲੱਦਾਖ ਦੇ ਸਰਕਾਰੀ ਨਕਸ਼ੇ ਦੇ ਵਿੱਚ ਨਵੇਂ ਨਾਮ, NCERT ਦੀ ਨਵੀਂ ਕਿਤਾਬ ਜਿਹੜੀ ਹੈ ਤੇ ਧਰਤੀ ਮੰਗਲ ਦੀ ਬਣਤਰ ਦੇ ਬਾਰੇ ਨਵੀਆਂ ਵਿਗਿਆਨਕ ਖੋਜਾਂ ਦੀ ਜਿਹੜੀ ਹੈ ਚਰਚਾ ਕਰਾਂਗੇ। ਤੁਹਾਡੇ ਮੁਤਾਬਕ ਇਨ੍ਹਾਂ ਘਟਨਾਵਾਂ ਦਾ ਪੰਜਾਬ ਦੀ ਸਿਆਸਤ, ਆਮ ਲੋਕਾਂ ਤੇ 2027 ਦੀ ਚੋਣ ਜਿਹੜੀ ਹੈ ਤਸਵੀਰ ਹੈ ਉਹਦੇ ਉੱਤੇ ਕੀ ਅਸਰ ਪੈ ਸਕਦਾ ਹੈ, ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਬਣਾ ਸਕਦੇ ਹੋ, ਕਰ ਸਕਦੇ ਹੋ ਤੇ ਨਾਲ ਕਮੈਂਟਾਂ ਦੇ ਵਿੱਚ ਵੀ ਜਿਹੜਾ ਨਾਲ ਜਿਹੜਾ ਬਣੇ ਰਹਿ ਸਕਦੇ ਹੋ। ਤੇ ਲੋ ਦੋਸਤੋ, ਸ਼ੁਰੂਆਤ ਕਰਨ ਤੋਂ ਪਹਿਲਾਂ ਖ਼ਬਰਾਂ ਤੋਂ, ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜੇ ਨੇ, ਉਹਨਾਂ ਦੀ ਕਾਲ ਲੈ ਲਈਏ ਪਹਿਲਾਂ ਤੇ ਫਿਰ ਆਪਾਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਜੀ ਆਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ। ਮੈਂ ਕਿਹਾ ਅੱਜ 1-2 ਮਿੰਟ ਮਿਲੇ ਲੈਣੀ।
1: ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਜੀ, ਮੈਂ ਤਾਂ ਹੀ ਮੈਂ ਕਿਹਾ ਚਲੋ ਸ਼ਾਇਦ ਕਿਤੇ ਬਿਜ਼ੀ ਹੋ ਜਾਣਗੇ ਬਾਅਦ ਚੋ ਜੀ।
2: ਹਾਂਜੀ ਹਾਂਜੀ, ਕਈ ਵਾਰ ਹੋ ਜਾਂਦੇ ਜੀ, ਉਦਾਂ ਮੈਂ ਵਿਹਲੀ ਸੀ, ਉਦਾਂ ਹੋ ਹੀ ਰਿਹਾ ਤਾਂ ਵਿਹਲੇ ਹੀ ਆ, ਪਰ ਇਸ ਵੇਲੇ ਅਸਲ ਚ ਇਹ ਹੁੰਦਾ ਤੇ ਰੋਟੀ ਦਾ ਟਾਈਮ ਹੋ ਜਾਂਦਾ ਲੱਗਦਾ।
1: ਬਿਲਕੁਲ ਜੀ, ਬਿਲਕੁਲ ਜੀ,
2: ਤੇ ਤਾਂ ਕਰਕੇ ਫਿਰ ਹੋ ਜਾਂਦਾ ਪੇ ਨਹੀਂ ਕਰ ਸਕਦੇ ਹੁੰਦੇ, ਸੁਣਦੇ ਰਹੀਦਾ, ਜੀ ਕਰਦਾ ਰਹਿੰਦਾ ਹੁੰਦਾ ਕਈ ਵਾਰ ਕਿਸੇ ਪੁਆਇੰਟ ਤੋਂ ਲੈ ਕੇ ਉਸ ਵੇਲੇ ਹਾਜ਼ਰ ਹੋਣ ਨੂੰ। ਹੁਣ ਰਾਜਨ ਜੀ ਦੀਆਂ ਕਿੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ, ਬਹੁਤ ਵਧੀਆ ਸ਼ੁਗਲ ਦੀਆਂ ਵੀ ਕਰ ਜਾਂਦੇ ਉਧਰੋਂ ਦੂਏ, ਮੈਂ ਮੁਹੰਮਦ ਜੀ ਬਾਰੇ ਵੀ ਚੱਲ ਕਹਿੰਦੇ ਉਹਨਾਂ ਦਾ ਗੀਤ ਸੁਣ ਕੇ ਹੁਣ ਨੀਂਦ ਆ ਜਾਊਗੀ, ਇੱਕ ਵਾਰ ਹੋਰ ਸੁਣ ਕੇ ਫੇਰ ਸੌਂਗਾ।
1: ਬਿਲਕੁਲ ਜੀ,
2: ਮੈਨੂੰ ਯਾਦ ਆ ਭਾਈ ਜਦੋਂ ਪਿਛਲੇ ਸਾਲ ਸੀ ਭੁਪਿੰਦਰ ਜੀ, ਮੈਨੂੰ ਚੇਤਾ ਜਦੋਂ ਮੁਹੰਮਦ ਜੀ ਗੀਤ ਸੁਣਾਉਂਦੇ ਰਹਿੰਦੇ ਸੀ ਬਹੁਤ ਸੈਡ ਸੌਂਗ, ਮੈਨੂੰ ਉਹ ਫਿਕਰ ਜਿਹਾ ਇੱਕ ਗੱਲ ਦਾ ਹੁੰਦਾ ਸੀ ਕਿ ਆਪਣੇ ਜਿੱਦਾਂ ਅਸੀਂ ਫਰੈਂਡ ਆ ਜਾਂ ਦੂਏ ਦੇ ਚਾਹੇ ਰੇਡੀਓ ਤੇ ਹੀ ਆ, ਤੇ ਜਿਸਲੇ ਸੈਡੇ ਸੈਡ ਬੰਦਾ ਗੀਤ ਸੁਣਾਉਂਦਾ ਤਾਂ ਕਈ ਵਾਰ ਚਿੰਤਾ ਹੁੰਦੀ ਵੀ ਉਹ ਕੁੜੀ ਆ ਚਾਹੇ ਮੁੰਡਾ ਉਹ ਠੀਕ ਠਾਕ ਹੈਗੇ ਆ ਓਦਾਂ ਹੀ ਆ। ਹੁਣ ਪਤਾ ਲੱਗ ਗਿਆ, ਹੁਣ ਸੁਭਾਅ ਦਾ ਪਤਾ ਲੱਗ ਗਿਆ।
1: ਬਿਲਕੁਲ
2: ਹੈਨਾ, ਫਿਰ ਬੇਫਿਕਰੀ ਹੋ ਜਾਂਦੀ। ਹੁਣ ਦੇਖੋ ਆਪਾਂ ਵੀ ਬੜੇ ਸ਼ੌਕ ਦਾ ਸੁਣਦੇ, ਨਹੀਂ ਤਾਂ ਮੈਨੂੰ ਇਹ ਹੁੰਦਾ ਸੀ ਤੇ ਹਰ ਵੇਲੇ ਸੌਂਗ ਸੈਡ ਸੌਂਗ ਹੁੰਦੇ। ਮੈਂ ਵੀ ਕਈ ਵਾਰ ਕਹਿਣਾ, ਮੈਂ ਕਹਿਣਾ ਜੇ ਉਹ ਕੁੜੀ ਤੁਹਾਨੂੰ ਛੱਡ ਗਈ ਤਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਤਾਂ ਖੁਸ਼ ਰਹੋ।
1: ਬਿਲਕੁਲ,
2: ਹੁਣ ਸੁਭਾਅ ਦਾ ਪਤਾ ਲੱਗ ਗਿਆ, ਹੁਣ ਸਾਰੇ ਮਤਲਬ ਠੀਕ ਆ, ਇੱਕ ਦੂਜੇ ਨੂੰ ਜਾਣ ਜਾਂਦੇ ਸੀ। ਅੱਛਾ, ਗੱਲ ਚੱਲਦੀ ਸੀ ਅਰਦਾਸ ਦੀ, ਹੈਨਾ?
1: ਹਾਂਜੀ।
2: ਤੇ ਆਪਾਂ ਕਹਿੰਦੇ ਤੇ ਇੱਕ ਸਾਲ ਬਾਅਦ ਫੇਰ ਅਰਦਾਸ ਕਰਦੇ
1: ਸੀ। ਬਸ ਯਾ ਦੁਆਬੇ ਦੇ ਵਿੱਚ ਜ਼ਿਆਦਾ ਰਿਹਾ ਜੀ, ਇਹਨਾਂ ਚੀਜ਼ਾਂ ਦਾ ਜ਼ੋਰ ਹੈ, ਜਠੇਰਿਆਂ ਦਾ ਜਾਂ ਆਪਣੇ ਬਰਸੀ ਦਾ ਜਿਹੜਾ ਜੀ ਚੱਲਦਾ ਰਿਹਾ ਜੀ। ਜੀ
2: ਹਾਂਜੀ, ਅਰਦਾਸ ਤਾਂ ਇੱਦਾਂ ਕਰਦੇ, ਮੈਂ ਤਾਂ ਕਹਿੰਦੀ ਬਸ ਜਿਹੜੇ ਮਨਾਉਂਦੇ ਆ ਨਾ, ਕੀ ਹੁੰਦੇ ਆ, ਪਿੱਤਰ ਪੂਜਦੇ ਜਾਂ ਕੋਈ ਵੀ ਚੀਜ਼ਾਂ ਕਰਦੇ, ਜੇ ਸ਼ਰਾਧ ਕਰਾਉਂਦੇ ਜਿੰਦੇ ਜੀ, ਹੈ ਨਾ, ਕਿਸੇ ਨੂੰ ਉਹਦੀ ਰੂਹ ਨੂੰ ਖੁਸ਼ ਰੱਖੋ। ਰੋਟੀ ਪਾਣੀ ਕਦੇ ਕਦੇ ਪੁੱਛ ਲਓ, ਖੜਾ ਦੋ ਤਾਂ ਖਰੀ ਗੱਲ ਬਸ ਤਾਂ ਉਹਨਾਂ ਤੱਕ ਪਹੁੰਚਦਾ ਨੀ, ਤਾਂ ਇੰਨੀ ਗੱਲਾਂ ਹੀ ਆ ਇਹ ਕਰਨ ਦੀ ਲੋੜ ਵੀ ਹੈ ਨੀ। ਭੁਪਿੰਦਰ ਜੀ, ਜਿਸ ਬੰਦੇ ਨੇ ਨਾ ਆਪਣਾ ਜਾਣੀ ਕਿ ਬੜੀ ਖੁਸ਼ੀ ਖੁਸ਼ੀ ਸਾਰੇ ਫੜ ਨਵਾਏ ਹੁੰਦੇ ਆ, ਉਹਨੂੰ ਇਹ ਸਾਰਾ ਕੁਛ ਕਰਨ ਦੀ ਲੋੜ ਵੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਦੁਰੁਸਤ ਹੈ ਜੀ।
2: ਹਾਂਜੀ ਹਾਂਜੀ, ਹੁਣ ਅਸੀਂ ਆ ਸਾਡੇ ਬੀਜੀ, ਮੇਰੇ ਮਦਰ ਇਨ ਲਾ ਜਾਂ ਫਾਦਰ ਇਨ ਲਾ, ਅਸੀਂ ਤਾਂ ਨੀ ਉਹਨਾਂ ਲਈ ਕੁਛ ਬੀਜਦਾਂ ਦੀਆਂ ਗੱਲਾਂ ਕਰਦੇ ਨਾ, ਬੀਜੀ ਚਾਹੁੰਦੇ ਹੁੰਦੇ ਸੀ। ਗੱਲ ਸੁਣੋ, ਉਹ ਇੱਥੇ ਦੇਖੋ, ਜੇ ਅਸੀਂ ਮੈਨੂੰ ਮੇਰੇ ਘਰ ਵਾਲੇ ਨੇ ਮੈਨੂੰ ਲਿਆਂਦਾ, ਉਹਨਾਂ ਦਾ ਪੁੱਤ ਸੀ, ਬੀਜੀ ਨੂੰ ਵੀ ਲਿਆਂਦਾ, ਪੁੱਤ ਨੇ ਆਪਣੇ ਮਾਂ ਨੂੰ ਵੀ ਲਿਆਂਦਾ, ਸਭ ਕੁਛ ਆ। ਉਹ ਕਦੇ ਕੈਨੇਡਾ, ਕਦੇ ਅਮੈਰੀਕਾ, ਕਦੇ ਇੰਡੀਆ, ਬਾਹਰ ਥੈਂ ਥੈਂ ਸੈਰਾ ਕਰਦੇ ਸੀ, ਹੋਰ ਵੀ ਵਧੀਆ ਕੁਛ ਕਰਦੇ, ਵਧੀਆ ਜ਼ਿੰਦਗੀ ਗੁਜ਼ਾਰ ਕੇ ਗਏ, ਪਿੱਛੋਂ ਕਰਨ ਦੀ ਕੋਈ ਲੋੜ ਨੀ ਹੈਗੀ।
1: ਮੈਨੂੰ ਨਾ ਤੁਹਾਡੀ ਗੱਲ ਤੋਂ ਚੇਤੇ ਆਇਆ ਕਿ ਸਾਡੇ ਨਾ ਬੀਜੀ, ਸਾਡੇ ਫਾਦਰ ਸਾਹਿਬ ਦੇ ਮਦਰ, ਮੈਂ ਤਾਂ ਚਲੋ ਉਦੋਂ ਮੇਰੇ ਖਿਆਲ ਨਾਲ 10th ਕਲਾਸ ਦੇ ਵਿੱਚ ਸੀਗਾ, ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ, ਥੋੜੀ ਜਿਹੀ ਸੁਰਤ ਜ਼ਰੂਰ ਆ ਗਈ ਸੀ ਉਸ ਸਮਿਆਂ ਦੇ ਵਿੱਚ। ਤਾਂ ਉਹ ਕਹਿੰਦੀ ਹੁੰਦੀ ਸੀ ਵੀ ਜਦੋਂ ਮੈਂ ਮਰ ਗਈ ਨਾ, ਮੇਰੇ ਉੱਤੇ ਟਾਇਰ ਨਾ ਪਾਇਓ, ਉਹਦੇ ਨਾਲ ਨਾ ਫੂਕਿਓ, ਦੇਸੀ ਘਿਓ ਪਾ ਦਿਓ। ਫਿਰ ਕੀਤਾ ਵੀ ਓਦਾਂ ਹੀ ਜੀ। ਹਾਂਜੀ ਹਾਂਜੀ।
2: ਅੱਛਾ, ਮੈਨੂੰ ਵੀ ਸਾਡੇ ਬੀਜੀ ਕਹਿੰਦੇ ਹੁੰਦੇ ਸੀ, ਤੇ ਜਦੋਂ ਸੁਰਿੰਦਰ ਮੈਂ ਮਰੀ ਤਾਂ ਮੈਨੂੰ ਪਹਿਲੀ ਤਾਂ ਗੱਲ ਕਹਿੰਦੀ, ਮੇਰੇ ਅਸਤ
1: ਗੰਗਾ
2: ਚ ਜਾ ਕੇ ਪਾ ਕੇ ਆਇਓ, ਜਿੱਦਾਂ ਉਹ ਸੁਣਦੇ ਹੁੰਦੇ ਸੀ ਤੇ ਗੰਗਾ ਜਿਹੜਾ ਜਾਂਦਾ ਤਾਂ ਉਹ ਸਹੀ ਹੋ ਜਾਂਦਾ, ਹੈਨਾ? ਤਾਂ ਫੇਰ ਉਹਨੇ ਕਹਿਣਾ ਵੀ ਅੱਛਾ, ਦੇਸੀ ਘੇ ਦਾ ਏਦਾਂ ਦੀਵਾ ਰੱਖਿਓ ਤਾਂ ਆ ਕਰਿਓ ਤਾਂ ਏਦਾਂ ਕਰਿਓ। ਉਹ ਜਦੋਂ ਭੁਪਿੰਦਰ ਜੀ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ, ਉਹ ਫਿਰ ਜਦ ਇੱਥੇ ਆ ਗਿਆ ਸੀ, ਉਹ ਕਹਿਣ ਲੱਗ ਪਏ ਮੇਰੇ ਪਿੱਛੋਂ ਕੁਛ ਕਰਨ ਦੀ ਲੋੜ ਨੀ, ਤੁਸੀਂ ਸਾਰੇ ਮੈਨੂੰ ਬਹੁਤ ਵਧੀਆ ਮੇਰੇ ਨਾਲ ਕਰ ਰਹੇ, ਸਭ ਕੁਛ ਵਧੀਆ, ਤੁਹਾਨੂੰ ਮੇਰੇ ਪਿੱਛੋਂ ਕਿਤੇ ਕੁਛ ਕਰਨ ਦੀ ਲੋੜ ਨੀ, ਕਿਤੇ ਨੀ ਤੁਹਾਨੂੰ ਕੀਰਤਪੁਰ ਜਾ ਕੇ ਦੂਜੇ ਆਸਤ ਪਾਉਣ ਦੀ ਲੋੜ, ਕੁਛ ਨੀ, ਜਿੱਥੇ ਜੀ ਕਰਦਾ ਇੱਥੇ ਦਰਿਆ ਵਿੱਚ ਪਾ ਦਿਓ। ਕਹਿੰਦੇ ਇਹ ਤਾਂ ਇਸ ਕਰਕੇ ਪਾਉਣੇ ਹੁੰਦੇ ਵੀ ਚੱਲ ਰੁੜ ਜਾਣ ਤਾਂ ਠੀਕ ਆ, ਵੀ ਗੰਦ ਨਾ ਹੋਵੇ ਜਾਂ ਕੁਛ ਵੀ। ਤੇ ਦੇਖੋ ਕਿੰਨੀ ਚੇਂਜ ਆ ਜਾਂਦੀ। ਫਿਰ ਉਹਨੇ ਅੰਮ੍ਰਿਤ ਛਕਿਆ ਸੀ, ਉਹਨਾਂ ਚ ਇੰਨੀ ਚੇਂਜ ਆ ਗਈ, ਉਹ ਕਹਿੰਦੇ ਕੋਈ ਲੋੜ ਨੀ, ਜਿੱਥੇ ਮਰਜ਼ੀ ਪਾ ਦੋ, ਕੋਈ ਗੱਲ ਨੀ।
1: ਅੱਜ ਕੱਲ ਤਾਂ ਭੈਣ ਜੀ ਏਦਾਂ ਦੀ ਤਕਨੀਕ ਆ ਗਈ ਕਿ ਤੁਹਾਡੀ ਪੂਰੀ ਬੋਡੀ ਜਿਹੜੀ ਆ ਨਾ, ਉਹਨੂੰ ਫ੍ਰੀਜ਼ ਕਰਕੇ ਤੇ ਉਹਨੂੰ ਮਤਲਬ ਕਿ ਮੁੜ ਕੇ ਜਿੱਦਾਂ ਵਾਈਬ੍ਰੇਟ ਕਰਕੇ ਤੇ ਉਹਨੂੰ ਟੁਕੜੇ ਬਣਾ ਦਿੰਦੇ ਨੇ ਜੀ, ਤੇ ਉਹਦਾ ਫਿਰ ਪਾਊਡਰ ਬਣਾ ਦਿੰਦੇ, ਜਿੱਦਾਂ ਆਪਣੇ ਡਰਾਈ ਆਪਣਾ ਮਿਲਕ ਨੀ ਬਣਾਉਂਦੇ ਜੀ, ਏਦਾਂ ਹੀ ਸਾਰਾ ਕੁਝ ਸਰੀਰ ਦਾ ਬਣਾ ਕੇ ਰੱਖ ਦਿੰਦੇ ਆ ਜੀ, ਤੇ ਉਹ ਮਤਲਬ ਕਿ ਜੋ ਵੀ ਤੁਸੀਂ ਕਰਨਾ ਉਹਨੂੰ ਕਰ ਲਓ, ਚਾਹੇ ਦੱਬ ਲਓ ਚਾਹੇ ਰੱਖ ਲਓ ਜੀ, ਜੋ ਮਰਜ਼ੀ ਕਰੀ ਜਾਓ।
2: ਅੱਛਾ ਅੱਛਾ, ਬੜਾ ਕੁਛ ਆਈ ਜਾਣਾ। ਬਾਕੀ ਰਹੀ ਅਰਦਾਸ ਦੀ ਗੱਲ, ਅਰਦਾਸ ਤਾਂ ਮੇਰੇ ਖਿਆਲ ਚਾਹੇ ਸਾਲ ਪਿੱਛੋਂ ਕਰੇ ਚਾਹੇ ਰੋਜ਼ ਕਰੋ, ਅਰਦਾਸ ਆਪਾਂ ਜੇ ਕਰਦੇ ਹਾਂ ਤਾਂ ਰੋਜ਼ ਦੇਖੋ ਸਰੀਰ ਨੂੰ ਭੁੱਖ ਸਾਡੇ ਨੂੰ ਲੱਗਦੀ ਆ, ਹੁਣ ਸਵੇਰੇ ਖਾਧੀ ਆ, ਦੁਪਹਿਰ ਨੂੰ ਫੇਰ ਲੱਗਦੀ ਆ, ਟਿਕਾਣਾ ਜੇ ਨੂੰ ਫੇਰ ਲੱਗਣ ਲੱਗ ਪੈਂਦੀ, ਆਪੇ ਬੋਡੀ ਦਿਸਣ ਲੱਗ ਪੈਂਦੀ ਆ। ਫਿਰ ਜਿਸ ਲਈ ਸਵੇਰ ਨੂੰ ਸੁੱਤੇ ਉੱਠਦੇ ਆ, ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਦੀ ਮੇਰੀ ਇਹ ਅਰਦਾਸ ਹੁੰਦੀ ਭਈ ਵਾਹਿਗੁਰੂ ਤੇਰਾ ਸ਼ੁਕਰ ਆ ਜਿਹੜੇ ਅੱਜ ਸਾਹ ਦਿੱਤੇ ਆ,
1: ਹਨਾ?
2: ਫੇਰ ਇਹ ਤੇ ਦੇਖੋ, ਹਾਂਜੀ, ਨਵਾਂ ਦਿਨ ਚੜਿਆ। ਫੇਰ ਏਦਾਂ ਦੇਖੋ, ਸੌਣ ਨੂੰ ਸੋਹਣਾ ਬੈਡ ਆ, ਉੱਪਰ ਸਿਰ ਤੇ ਸੋਹਣੀ ਛੱਤ ਆ, ਸੋਹਣਾ ਪਰਿਵਾਰ ਆ, ਫਾਈਨੈਂਸ਼ੀਅਲ ਫਰੀਡਮ ਆ, ਤੇ ਹਰ ਤਰ੍ਹਾਂ ਦਾ ਸੁੱਖ ਆ, ਸਭ ਕੁਛ ਆ, ਇੰਨੀਆਂ ਦਾਤਾਂ ਜਿਨ੍ਹਾਂ ਦਾ ਸ਼ੁਕਰਾਨਾ ਕਰਨ ਲਈ ਲਫ਼ਜ਼ ਹੈ ਨੀ, ਪਰ ਫੇਰ ਵੀ ਰੋਜ਼ ਉੱਠ ਕੇ ਕਰੀਦਾ, ਔਰ ਦਿਨ ਚ ਕਿੰਨੀ ਕਿੰਨੀ ਵਾਰੀ ਕਰੀਦਾ। ਮੇਰੇ ਖਿਆਲ ਅਰਦਾਸ ਤਾਂ ਜਦੋਂ ਵੀ ਜੀ ਕਰਦਾ ਨਾ, ਜਿਹਦਾ ਵੀ ਜਿੱਥੇ ਵੀ ਹੈਗੇ, ਜਿਸ ਵੀ ਜਗ੍ਹਾ ਤੇ, ਕੋਈ ਤੁਹਾਨੂੰ ਟਾਈਮ ਦੇਖਣ ਦੀ ਲੋੜ ਨੀ ਹੈਗਾ, ਸਵੇਰਾ ਤਕਾਲਾ ਦੁਪਹਿਰਾ ਸ਼ਾਮ, ਤੁਸੀਂ ਹਰ ਵੇਲੇ ਉਹਦਾ ਸ਼ੁਕਰਾਨਾ ਕਰੋ। ਸੱਚੀ ਵਾਹਿਗੁਰੂ ਨੇ ਇੰਨਾ ਦਿੱਤਾ, ਭੁਪਿੰਦਰ ਜੀ ਕਦੇ ਸੋਚਿਆ ਹੀ ਨਹੀਂ ਸੀ ਆਪਾਂ ਤਾਂ ਏਦਾਂ, ਦੇਖੋ ਕਿੱਥੇ ਤੁਸੀਂ ਬੈਠੇ, ਕਿੱਥੇ ਅਸੀਂ, ਕਿਤੇ ਇਹ ਸੁਪਨੇ ਥੋੜੋ ਸੀ ਕਿ ਅਸੀਂ ਏਦਾਂ ਪਹੁੰਚ ਜਾਵਾਂਗੇ, ਕਿਤੇ ਦੀ ਕਿਤੇ ਐਸ਼ ਕਰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ, ਇਹ ਸੈਟੀਸਫੈਕਸ਼ਨ ਜਿਹੜੀ ਹੋਣੀ ਚਾਹੀਦੀ ਆ ਨਾ ਜੀ, ਜਿਹੜੀ ਇੱਕ ਠਹਿਰਾਵ ਜ਼ਿੰਦਗੀ ਚ ਆਉਣਾ ਚਾਹੀਦਾ ਇਹ ਚੀਜ਼ ਦਾ, ਤਾਂ ਹੀ ਤਸੱਲੀ ਹੁੰਦੀ ਆ ਜੀ, ਬੰਦਾ ਫਿਰ ਜੇ ਜਾਣਾ ਵੀ ਆ ਤਾਂ ਆਰਾਮ ਦੇ ਨਾਲ ਜਾ ਸਕਦਾ ਜੀ।
2: ਮੇਰੇ ਅੱਧਾ ਘੰਟਾ ਹੋਇਆ ਮੇਰੀ ਡਾਕਟਰ ਆਈ ਮੇਰੇ ਕੋਲ ਬੈਠੀ ਗੱਲਾਂ ਕਰਦੇ, ਮੈਂ ਉਹਨਾਂ ਨੂੰ ਇਹੀ ਕਹਾਂ ਮੈਂ ਕਿਹਾ ਕਿਸ ਚੀਜ਼ ਦੀ ਕਮੀ ਨੀ ਛੱਡੀ ਰੱਬ ਨੇ, ਮੈਂ ਕਿਹਾ ਮੰਗਿਆ ਉਦੋਂ ਕੁਛ ਨੀ, ਕਦੇ ਨੀ ਮੰਗਿਆ ਪੇ ਪੈਸਾ ਚਾਹੀਦਾ, ਆਹ ਚੀਜ਼ ਚਾਹੀਦਾ, ਘਰ ਬਾਰ ਚਾਹੀਦਾ, ਚੀਜ਼ਾਂ ਚਾਹੀਦੀਆਂ। ਮੈਂ ਕਿਹਾ ਉਹਨੇ ਬਿਨਾਂ ਮੰਗੇ ਤੋਂ ਵੀ ਇੰਨਾ ਕੁਛ ਦਿੱਤਾ, ਕੋਈ ਹਸਾਵੇ ਨੀ। ਪਰ ਮੈਂ ਕਿਹਾ ਇੱਕ ਗੱਲ ਇਹਦੀ ਆ, ਮੈਂ ਉਹਨੂੰ ਕਹਾ, ਮੈਂ ਕਿਹਾ ਗੁਰਵਿੰਦਰ ਇੱਕ ਗੱਲ ਇਹਦੀ ਆ ਤੇ ਕਈ ਵਾਰ ਤਾਂ ਬੰਦਾ ਕੋਈ ਮੰਗਦਾ, ਕੋਈ ਖਾਹਿਸ਼ਾਂ ਕਰਦਾ, ਏਦਾਂ ਦੀ ਮੈਂ ਕਦੇ ਕੋਈ ਖਾਹਿਸ਼ ਨੀ ਕੀਤੀ। ਮੈਂ ਕਿਹਾ ਹੁਣ ਕਈ ਲੋਕ ਇਹ ਸੋਚਦੇ ਹੋਣੇ ਆਪੇ ਇਹ ਸੁਰਿੰਦਰ ਮਾਲ ਆ, ਕਿੰਨੀ ਐਸ਼ ਕਰਦੀ, ਕਿੰਨੀਆਂ ਮੌਜਾਂ ਚ ਝੜਦੇ ਨੇ, ਇੰਡੀਆ ਘੁੰਮਦੇ ਫਿਰਦੇ, ਏਦਾਂ ਕਦੇ ਕਿਸੇ ਕੰਟਰੀ ਕਦੇ ਕਿਤੇ ਘੁੰਮਦੇ। ਪਰ ਮੈਂ ਕਿਹਾ ਕਿਸੇ ਨੂੰ ਇਸ ਚੀਜ਼ ਦਾ ਨੀ ਪਤਾ ਤੇ ਇੱਥੇ ਤੱਕ ਪਹੁੰਚਣ ਲਈ
1: ਕਿੰਨਾ ਹਾਰਡ ਵਰਕ ਕੀਤਾ,
2: ਗੱਲ ਵੀ ਕੀਤੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਹਾਂਜੀ। ਇਸ ਗੱਲ ਦਾ ਕਿਸੇ ਨੂੰ ਨੀ ਪਤਾ, ਪਰ ਹੁਣ ਉਹ ਤਾਂ ਫਿਰ ਸਾਰੇ ਇਹ ਦੇਖਦੇ ਪਏ ਮੌਜਾਂ ਕਰਦੇ, ਕਦੇ ਆ ਗਏ, ਕਦੇ ਚਲੇ ਗਏ, ਉਧਰ ਖਰਚ ਕਰਦੇ, ਇੱਧਰ ਖਰਚ ਗਏ। ਪਰ ਇੱਥੇ ਤੱਕ ਪਹੁੰਚਣ ਲਈ ਵੀ ਬਹੁਤ ਮਿਹਨਤ
1: ਕੀਤੀ,
2: ਦੋ ਦੋ ਜੋਬਾਂ ਵੀ ਕੀਤੀਆਂ, ਦਿਨ ਰਾਤੀ ਇੱਕ ਵੀ ਕੀਤੇ ਆ, ਹੁਣ ਮੌਜਾਂ ਹੁਣ ਠੀਕ ਹੈ, ਐਸ਼ ਕਰਦੇ।
1: ਜੀ ਬਿਲਕੁਲ।
2: ਚਲੋ ਜੀ, ਅੱਜ ਦੀ ਮੇਰੀ ਕਹਾਣੀ ਖਤਮ ਹੋ ਗਈ, ਹੁਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਸੋਹਣੀ ਕੀਤੀ, ਥੈਂਕ ਯੂ, ਸ਼ੁਕਰੀਆ।
2: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੁਣਦੀ
1: ਜੀ ਦੋਸਤੋ, ਇਸ ਜੀ ਆਪਣੇ ਨਾਲ ਮਾਲ ਭੈਣ ਜੀ ਜੁੜੇ ਸੀ ਯੂਐਸ ਤੋਂ, ਤੇ ਲੋ ਫਿਰ ਆਪਾਂ ਚੰਗੀਆਂ ਖਬਰਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਤੇ ਦੋਸਤ ਵੀ ਐਪਰੀਸ਼ੀਏਟ ਕਰ ਰਹੇ ਨੇ ਜੀ। ਤੇ ਪ੍ਰਗਟ ਸਿੰਘ ਬਣ ਗਏ ਨੇ ਜੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ। ਰਾਜਾ ਵੜਿੰਗ ਦੀ ਥਾਂ ਹੁਣ ਕਾਂਗਰਸ ਹਾਈਕਮਾਨ ਨੇ ਨਵੀਂ ਜ਼ਿੰਮੇਵਾਰੀ ਜਿਹੜੀ ਹੈ ਸੌਂਪੀ ਹੈ, ਸੂਬਾ ਇਕਾਈ ਦੀ ਕਮਾਨ ਜਿਹੜੀ ਹੈ ਪ੍ਰਗਟ ਸਿੰਘ ਹੁਣਾਂ ਨੂੰ ਜਿਹੜੀ ਹੈ ਥਮਾ ਦਿੱਤੀ ਹੈ। ਕਾਂਗਰਸ ਨੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪ੍ਰਗਟ ਸਿੰਘ ਹੁਣਾਂ ਨੂੰ ਪੰਜਾਬ ਪ੍ਰਦੇਸ਼ ਜਿਹੜਾ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਪਾਰਟੀ ਦੇ ਵੱਲੋਂ ਇਹ ਫੈਸਲਾ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਦੇ ਦਰਮਿਆਨ ਲਿਆ ਗਿਆ। ਰਾਜਾ ਵੜਿੰਗ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਜਿਹੜਾ ਆਫੀਸ਼ੀਅਲੀ ਦੇ ਦਿੱਤਾ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣੇ ਕਾਰਜਕਾਲ ਤੇ ਪੰਜਾਬ ਦੇ ਵਿੱਚ ਪਾਰਟੀ ਦੀ ਸਥਿਤੀ ਜਿਹੜਾ ਬਾਰੇ ਜਾਣਕਾਰੀ ਦਿੱਤੀ ਸੀ। ਇਸੇ ਤਰ੍ਹਾਂ ਕਈ ਨਾਵਾਂ ਦੇ ਉੱਤੇ ਚਰਚਾ ਵੀ ਚੱਲ ਰਹੀ ਸੀ, ਪਰ ਉਹਦੇ ਵਿੱਚੋਂ ਹੁਣ ਪ੍ਰਗਟ ਸਿੰਘ ਉਨ੍ਹਾਂ ਨੂੰ ਜਿਹੜਾ ਇਹ ਅਹੁਦਾ ਜਿਹੜਾ ਦੇ ਦਿੱਤਾ ਗਿਆ। ਵਿਜੇ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਆਗੂਆਂ ਦੇ ਨਾਂ ਵੀ ਚਰਚਾ ਦੇ ਵਿੱਚ ਰਹੇ ਨੇ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਵੱਲੋਂ ਸੂਬੇ ਦੇ ਆਗੂਆਂ ਤੇ ਪਾਰਟੀ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਹਾਈਕਮਾਨ ਨੂੰ ਰਿਪੋਰਟ ਜਿਹੜੀ ਸੌਂਪੀ ਗਈ ਸੀਗੀ। ਤੇ ਲੋ ਦੋਸਤੋ, ਚੰਗੀ ਗੱਲ ਹੈ ਜੀ, ਕਿਤੇ ਨਾ ਕਿਤੇ ਕਾਟੋ ਕਲੇਸ਼ ਸ਼ਾਇਦ ਖਤਮ ਹੋਵੇਗਾ। ਬਾਕੀ ਵੜਿੰਗ ਸਾਹਿਬ ਜਿਹੜੇ ਨੇ ਬਾਹਰਲੇ ਮੁਲਕ ਨੂੰ ਤੁਰ ਗਏ ਨੇ ਆਪਣਾ ਥੋੜਾ ਜਿਹਾ ਰਿਲੈਕਸ ਕਰਨ ਦੇ ਲਈ, ਤੇ ਹੁਣ ਪ੍ਰਗਟ ਸਿੰਘ ਹੁਣੀ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਜਿਹੜੀ ਸੰਭਾਲਣਗੇ। ਤੇ ਲੱਗਦਾ ਕਿ ਹੁਣ ਹਾਕੀ ਜਿਹੜੀ ਪੂਰੀ ਪਿਆਰ ਮੁਹੱਬਤ ਦੇ ਨਾਲ ਖੇਡੀ ਜਾਵੇਗੀ ਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲ ਕੇ ਆਪਣਾ ਜਿਹੜਾ ਉਹ ਯੋਗਦਾਨ ਦੇਣਗੇ ਤੇ ਪਾਰਟੀ ਨੂੰ ਹੋਰ ਵੀ ਸਟਰੋਂਗ ਬਣਾਉਣਗੇ। ਉਮੀਦ ਕਰਦੇ ਹਾਂ ਕੁਝ ਨਾ ਕੁਝ ਜਿਹੜਾ ਚੰਗੇ ਜਿਹੜੇ ਲੋਕ ਨੇ ਅੱਗੇ ਆਉਣੇ ਚਾਹੀਦੇ ਆ ਉਹਦੇ ਆਪਾਂ ਹਮਾਇਤੀ ਵੀ ਹਾਂ। ਤੇ ਦੂਸਰੇ ਪਾਸੇ BKU ਜਿਹੜਾ ਪ੍ਰੋਟੈਸਟ ਹੈ 5 ਅਕਤੂਬਰ ਤੋਂ DC ਦੇ SDM ਦਫ਼ਤਰਾਂ ਦੇ ਉੱਤੇ 24 ਘੰਟਿਆਂ ਦੇ ਘਿਰਾਓ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ। ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਦੇ ਵਿੱਚ 5 ਅਕਤੂਬਰ ਤੋਂ ਪੰਜਾਬ ਭਰ ਦੇ ਵਿੱਚ ਡਿਪਟੀ ਕਮਿਸ਼ਨਰਾਂ ਅਤੇ SDM ਦਫ਼ਤਰਾਂ ਦਾ 24 ਘੰਟਿਆਂ ਦਾ ਲਗਾਤਾਰ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਸੰਘਰਸ਼ ਦੀ ਤਿਆਰੀ ਵਜੋਂ ਜਥੇਬੰਦੀ ਵੱਲੋਂ ਪਿੰਡਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਲਾਲੜੂ ਸਰਕਲ ਦੇ ਪਿੰਡ ਮਲਕਪੁਰ ਖੇੜੀ ਤੇ ਹੋਰ ਜਿਹੜੇ ਆਲੇ ਦੁਆਲੇ ਪਿੰਡ ਨੇ ਉਨ੍ਹਾਂ ਦੇ ਵਿੱਚ ਚਰਚਾ ਰਹੀ ਹੈ। ਉਗਰਾਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਇਹਦੇ ਵਿੱਚ ਕੀਤੀ ਹੈ ਤੇ ਇਸ ਮੌਕੇ ਉਨ੍ਹਾਂ ਪੰਜਾਬੀ ਟ੍ਰਿਬਿਊਨ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ 5 ਅਕਤੂਬਰ ਦੀ ਰਾਤ 12 ਵਜੇ ਤੋਂ ਸ਼ੁਰੂ ਹੋਣ ਵਾਲੇ ਘਿਰਾਓ ਅਗਲੇ ਦਿਨ ਰਾਤ 12 ਵਜੇ ਤੱਕ ਲਗਾਤਾਰ ਜਾਰੀ ਰਹਿਣਗੇ ਜਿਸ ਦੇ ਦੌਰਾਨ ਵੱਡੇ ਸੰਘਰਸ਼ ਦਾ ਜਿਹੜਾ ਐਲਾਨ ਵੀ ਕੀਤਾ ਜਾਵੇਗਾ। MSP ਦਾ ਮੁੱਦਾ ਜਾਂ ਹੋਰ ਸਾਰੇ ਇਹਦੇ ਵਿੱਚ ਮੁੱਦੇ ਜਿਹੜੇ ਨੇ, ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਵੀ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਸੰਦੀਪ ਸਿੰਘ ਕੇਸ ਦੇ ਮਾਮਲੇ ਦੇ ਵਿੱਚ ਨਵਾਂ ਹੀ ਜਿਹੜਾ ਕੰਮ ਕਰ ਦਿੱਤਾ ਫਿਰ ਤੋਂ ਜੀ, ਜਿਵੇਂ ਸੰਸਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਫੁੱਲ ਵੀ ਜਿਹੜੇ ਆ ਸਿਕਿਉਰਿਟੀ ਦੇ ਵਿੱਚ ਹੀ ਆਪ ਹੀ ਚੁਗਾ ਲਏ ਗਏ ਤੇ ਪਰਿਵਾਰ ਜਿਹੜਾ ਉਹ ਤੋਂ ਪਰੇ ਹੀ ਰਿਹਾ। ਸਨਮਦੀਪ ਸਿੰਘ ਜਿਹੜੇ ਨੇ ਕੇਸ ਦੇ ਵਿੱਚ ਕਨੋਈ ਦੇ ਨੌਜਵਾਨ ਦੇ ਜਬਰੀ ਸਰਕਾਰ ਮਗਰੋਂ ਹੁਣ ਫੁੱਲ ਵੀ ਪੁਲਿਸ ਦੇ ਪਹਿਰੇ ਹੇਠ ਹੀ ਜਿਹੜੇ ਚੁਗੇ ਗਏ। ਖੁਦਕੁਸ਼ੀ ਕਰਨ ਵਾਲੇ ਪਿੰਡ ਕਨੋਈ ਦੇ ਨੌਜਵਾਨ ਜਿਹੜਾ ਸਨਮਦੀਪ ਸਿੰਘ, ਜਿਸਦਾ ਬੀਤੇ ਕੱਲ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਹਿਰਾਸਤ ਦੇ ਵਿੱਚ ਲੈਣ ਮਗਰੋਂ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਬਰੀ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀ, ਉਹਦਾ ਅੰਗੀਠਾ ਫੁੱਲ ਵੀ ਜਿਹੜਾ ਹੁਣ ਪੁਲਿਸ ਦੇ ਪਹਿਰੇ ਦੇ ਹੇਠ ਹੀ ਜਿਹੜੇ ਨੇ ਚੁਗੇ ਗਏ ਨੇ ਤੇ ਸਥਾਨਕ ਉੱਬਾਵਾਲ ਰੋਡ ਦੇ ਉੱਤੇ ਸਥਿਤ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਮ੍ਰਿਤਕ ਨੌਜਵਾਨਾਂ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਮੇਤ ਕਰੀਬ 8 ਤੋਂ 10 ਸਕੇ ਸੰਬੰਧੀ ਹਾਲੇ ਵੀ ਪੁਲਿਸ ਹਿਰਾਸਤ ਦੇ ਵਿੱਚ ਨੇ, ਜਿਨ੍ਹਾਂ ਨੂੰ ਰਿਹਾਈ ਨਹੀਂ ਕੀਤਾ ਗਿਆ। ਮ੍ਰਿਤਕ ਦੇ ਮਾਮਾ ਸੰਦੀਪ ਸਿੰਘ ਵਾਸੀ ਧਨੌਲਾ ਨੇ ਜਿਹੜਾ ਦੱਸਿਆ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਬੀਤੇ ਕੱਲ ਹਿਰਾਸਤ ਦੇ ਵਿੱਚ ਸਨਮਦੀਪ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਣੇ 8 ਤੋਂ 10 ਜਣਿਆਂ ਨੂੰ ਪੁਲਿਸ ਨੇ ਕਿੱਥੇ ਰੱਖਿਆ ਹੋਇਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਪੁਲਿਸ ਥਾਣਾ ਧੂਰੀ ਜਾ ਕੇ ਆਏ, ਜਿਸ ਤੋਂ ਬਾਅਦ ਉਹ ਥਾਣਾ ਸਦਰ ਸੰਗਰੂਰ ਗਏ, ਪਰ ਪੁਲਿਸ ਕੁਝ ਨਹੀਂ ਦੱਸ ਰਹੀ ਹੈ ਇਨ੍ਹਾਂ ਦੇ ਬਾਰੇ ਤੇ ਪਰਿਵਾਰਕ ਮੈਂਬਰਾਂ ਨੂੰ ਕਿੱਥੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਤੇ ਪਰ ਕੁਝ ਪਤਾ ਨਾ ਲੱਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਵੇਰੇ ਕੁਝ ਰਿਸ਼ਤੇਦਾਰ ਸ਼ਮਸ਼ਾਨ ਘਾਟ ਸੰਗਰੂਰ ਗਏ ਸਨ ਤਾਂ ਜੋ ਫੁੱਲ ਚੁਗਣ ਦੇ ਬਾਰੇ ਪਤਾ ਕੀਤਾ ਜਾ ਸਕੇ, ਪਰ ਉਥੇ ਪੁਲਿਸ ਤੈਨਾਤ ਹੈ ਤੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਫੁੱਲ ਚੁਗਣ ਦੇ ਉੱਤੇ ਅੰਗੀਠਾ ਸੰਭਾਲਣ ਦੀ ਜਿਹੜੀ ਰਸਮ ਦੇ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਪਰਿਵਾਰ ਦਾ ਪਤਾ ਲਗਾ ਰਹੇ ਨੇ ਤੇ ਪਰਿਵਾਰ ਮਿਲਣ ਮਗਰੋਂ ਫੁੱਲ ਚੁਗੇ ਜਾਣਗੇ। ਸੰਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਨਾ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣਾ ਨਸੀਬ ਹੋਇਆ ਤੇ ਨਾ ਹੀ ਉਹ ਅੰਤਿਮ ਰਸਮਾਂ ਨਿਭਾ ਸਕੇ ਨੇ ਤੇ ਹੁਣ ਘੱਟੋ ਘੱਟ ਫੁੱਲ ਤਾਂ ਪਰਿਵਾਰ ਨੂੰ ਚੁਗ ਲੈਣ ਦਿਓ ਤੇ ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਕਿਤੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਹੀ ਸੰਸਕਾਰ ਦੀ ਤਰ੍ਹਾਂ ਪੁਲਿਸ ਜਬਰੀ ਫੁੱਲ ਵੀ ਕਿਤੇ ਨਾ ਚੁਗ ਕੇ ਨਾ ਪਾਦ ਆਵੇ ਕਿਤੇ। ਇਸੇ ਤਰ੍ਹਾਂ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਹੋਇਆ, ਜਿਵੇਂ LPU ਦੀ ਗੱਲ ਕੀਤੀ ਹੈ ਕੱਲ ਵੀ ਆਪਾਂ, ਉਹਦੇ ਘਟਨਾ ਦੇ ਸੰਬੰਧਾਂ ਦੇ ਵਿੱਚ ਦੋ ਗ੍ਰਿਫਤਾਰੀਆਂ ਉੱਥੋਂ ਵੀ ਹੋਈਆਂ ਨੇ। ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ 25-26 ਸਤੰਬਰ 2026 ਦੀ ਦਰਮਿਆਨੀ ਰਾਤ ਨੂੰ ਹੋਈ ਵਿਦਿਆਰਥੀ ਹੰਗਾਮੇ ਦੀ ਘਟਨਾ ਦੇ ਸੰਬੰਧ ਦੇ ਵਿੱਚ ਪਟਿਆਲਾ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੇ ਸੋਸ਼ਲ ਮੀਡੀਆ ਰਾਹੀਂ ਗੁੰਮਰਾਹਕੁੰਨ ਅਫਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਦੋਸ਼ ਲੱਗੇ ਨੇ। ਤੱਥਾਂ ਦਾ ਖੁਲਾਸਾ ਕਰਦਿਆਂ ਪਟਿਆਲਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਨੰਗਲ ਦੇ ਰਹਿਣ ਵਾਲੇ ਹਿਮਾਂਸ਼ੂ ਤੇ ਅੰਬਾਲਾ ਦੇ ਆਰੀਅਨ ਦੇ ਵਜੋਂ ਹੋ ਗਈ ਹੈ। ਘਟਨਾ ਤੋਂ ਬਾਅਦ ਘਟਨਾ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਥਾਣਾ ਬਨੂੜ ਵਿਖੇ ਵੀ FIR ਜਿਹੜੀ ਸੀ ਦਰਜ ਕੀਤੀ ਸੀ ਤੇ ਵੱਡੇ ਪੱਧਰ ਦੇ ਉੱਤੇ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਵਿਦਿਆਰਥੀਆਂ ਤੇ ਹੋਰ ਅਸਮਾਜਿਕ ਵਿਅਕਤੀਆਂ ਦੇ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਫੈਲਾਏ ਗਏ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਫਰਜ਼ੀ ਸੁਨੇਹਿਆਂ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜਾਂਚ ਦੇ ਦੌਰਾਨ ਇਹ ਜਿਹੜਾ ਸਾਹਮਣੇ ਆ ਗਿਆ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਨੇ ਵੱਖ-ਵੱਖ ਸੋਸ਼ਲ ਮੀਡੀਆ ਗਰੁੱਪਾਂ ਦੇ ਰਾਹੀਂ ਗੁੰਮਰਾਹਕੁੰਨ ਸੁਨੇਹੇ ਫੈਲਾ ਕੇ ਤੇ ਪ੍ਰਚਾਰ ਕੇ ਵਿਦਿਆਰਥੀਆਂ ਨੂੰ ਭੜਕਾਇਆ ਤੇ ਉਕਸਾਇਆ ਤੇ ਜਿਸ ਦੇ ਨਾਲ ਯੂਨੀਵਰਸਿਟੀ ਕੈਂਪਸ ਦੇ ਵਿੱਚ ਸਥਿਤੀ ਨੂੰ ਤਣਾਅਪੂਰਨ ਬਣਾਉਣ ਦੇ ਵਿੱਚ ਯੋਗਦਾਨ ਇਨ੍ਹਾਂ ਨੇ ਪਾਇਆ ਹੈ। ਅਮਰਜੀਤ ਚਾਵਲਾ ਕੇਸ ਜਿਹੜਾ ਪਿਛਲੇ ਦਿਨਾਂ ਚੋਂ ਚਰਚਾ ਦੇ ਵਿੱਚ ਹੈ, ਆਪ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਤੇ ਬਹਿਰੀਨ ਤੋਂ ਆਈ ਪੀੜਤ ਮਹਿਲਾ ਵਿਚਾਲੇ ਹੋਈ ਗੱਲਬਾਤ ਦੀ ਕਥਿਤ ਆਡੀਓ ਜਿਹੜੀ ਆ ਜਾਰੀ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਜਿਹੜਾ ਦਰਜ ਬਲਾਤਕਾਰ ਦੇ ਮਾਮਲੇ ਨੂੰ ਅੱਜ ਇੱਕ ਵੀਡੀਓ ਰਿਕਾਰਡਿੰਗ ਜਾਰੀ ਕਰਕੇ ਨਵਾਂ ਮੋੜ ਦੇ ਦਿੱਤਾ। ਇਹ ਕਥਿਤ ਆਡੀਓ ਰਿਕਾਰਡਿੰਗ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਚਾਵਲਾ ਮਾਮਲੇ ਦੇ ਵਿੱਚ ਪੀੜਤ ਔਰਤ ਦੇ ਦਰਮਿਆਨ ਹੋਈ ਗੱਲਬਾਤ ਦੇ ਉੱਤੇ ਆਧਾਰਿਤ ਹੈ। ਆਪ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਹੁਣਾਂ ਨੇ ਅੱਜ ਇੱਥੇ ਇੱਕ ਇਹ ਜਿਹੜਾ ਵੀਡੀਓ ਆਡੀਓ ਰਿਕਾਰਡਿੰਗ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਦੇ ਉੱਤੇ ਸਵਾਲ ਚੁੱਕ ਦਿੱਤੇ ਨੇ। ਪੰਨੂ ਨੇ ਅੱਜ ਦਾਅਵਾ ਕੀਤਾ ਕਿ 7-8 ਮਹੀਨੇ ਦੇ ਸਮੇਂ ਦੇ ਦੌਰਾਨ ਵਿੱਤੀ ਲੈਣ ਦੇਣ ਦਾ ਕਥਿਤ ਆਡੀਓ ਦੇ ਵਿੱਚ ਜ਼ਿਕਰ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਬਹਿਰੀਨ ਤੋਂ ਇਸ ਔਰਤ ਨੂੰ ਪੰਜਾਬ ਕਿਉਂ ਲਿਆਂਦਾ ਗਿਆ ਤੇ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਇਮਾਰਤ ਦੇ ਵਿੱਚ ਲੰਮਾ ਸਮਾਂ ਕਿਵੇਂ ਠਹਿਰਾਇਆ ਗਿਆ। ਪੰਜਾਬ ਪੁਲਿਸ ਨੇ ਇਸ ਔਰਤ ਦੀ ਸ਼ਿਕਾਇਤ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ਼ ਜਬਰ ਜਨਾਹ ਦਾ ਜਿਹੜਾ ਪਰਚਾ ਕੀਤਾ ਸੀ। ਅਮਰਜੀਤ ਚਾਵਲਾ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਨੇ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਚਾਵਲਾ ਘਟਨਾ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਸੂਤੀ ਸਥਿਤੀ ਜਿਹੜੀ ਪੈਦਾ ਕਰਕੇ ਰੱਖ ਦਿੱਤੀ ਹੈ। ਪੰਜਾਬ ਪੁਲਿਸ ਦੇ ਵੱਲੋਂ ਇਸ ਔਰਤ ਦੀ ਘਟਨਾ ਦਰਮਿਆਨ ਰਹੀ ਹੈ ਰਿਹਾਇਸ਼ ਦੇ ਨਾਲ ਸੰਬੰਧਿਤ ਪਰਿਸਥਿਤੀਆਂ ਤੋਂ ਇਲਾਵਾ ਉਸ ਨੂੰ ਠਹਿਰਨ ਦੀ ਜਿਹੜੀ ਸਹੂਲਤ ਦੇਣ ਵਾਲੇ ਲੋਕਾਂ ਦੀ ਵੀ ਜਾਂਚ ਜਿਹੜੀ ਕਰ ਰਹੀ ਹੈ। ਪੰਨੂ ਹੁਣਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਔਰਤ ਨੂੰ ਪੰਜਾਬ ਲਿਆਉਂਦੀਆਂ ਪਰਿਸਥਿਤੀਆਂ ਦੇ ਉੱਤੇ ਮਕਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੇ ਵਿੱਚ ਠਹਿਰਾਉਣ ਬਾਰੇ ਵੀ ਜਵਾਬ ਮੰਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਔਰਤ ਦੀ ਮੌਜੂਦਗੀ ਤੇ ਹਾਲਾਤਾਂ ਦੇ ਬਾਰੇ ਜਾਣਕਾਰੀ ਸੀ। ਮਹਿਲਾ ਦੀ ਠਹਿਰ ਤੇ ਆਇਆ ਖਰਚ ਜਿਹੜਾ ਕਿਹੜੇ ਫੰਡਾਂ ਤੋਂ ਕੀਤਾ ਗਿਆ। ਪੀੜਤ ਔਰਤ ਖੁਦ ਆਖ ਚੁੱਕੀ ਹੈ ਕਿ ਉਹ 17 ਨਵੰਬਰ 2025 ਨੂੰ ਬਹਿਰੀਨ ਤੋਂ ਵਾਪਸ ਜਿਹੜੀ ਆਈ ਸੀ ਤੇ ਉਸ ਮਗਰੋਂ ਉਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿਚ ਜਿਹੜਾ ਠਹਿਰ ਦਿੱਤੀ ਗਈ, ਜਿੱਥੇ ਉਹ 27 ਫਰਵਰੀ ਤੋਂ 16 ਅਗਸਤ 2026 ਤੱਕ ਉਥੇ ਰਹੀ। ਉਸ ਮਗਰੋਂ ਉਸ ਨੂੰ ਦੂਜੀ ਸਰਾਂ ਦੇ ਵਿਚ ਸ਼ਿਫਟ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਹੈ ਤੇ ਇਸ ਦੇ ਨਾਲ ਹੀ CBI ਦੀ ਜਿਹੜੀ ਹੈ ਜਾਂਚ ਜਿਹੜੀ ਹੈ ਉਹਦੀ ਵੀ ਮੰਗ ਜਿਹੜੀ ਕੀਤੀ ਹੋਈ ਹੈ। ਦੂਸਰੇ ਪਾਸੇ ਇਸੇ ਮਾਮਲੇ ਦੇ ਵਿਚ ਜਿਹੜਾ ਗੱਲ ਕਰਦੇ ਨੇ ਰੂਪ ਕੌਰ ਸੰਧੂ ਹੋਣੀ, ਸਬੂਤਾਂ ਸਣੇ ਅਕਾਲ

ਰੂਪ ਕੌਰ ਸੰਧੂ ਨੇ ਆਪਣੇ ਵੀਡੀਓ ਬਿਆਨ ਦੇ ਵਿੱਚ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਉਨ੍ਹਾਂ ਦੇ ਕੋਲ ਜੋ ਕੁਝ ਵੀ ਹੈ ਉਸ ਉਹ ਸਾਰਾ 9 ਅਕਤੂਬਰ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਲੈ ਕੇ ਜਾਣਗੇ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹ ਆਪਣੀ ਗੱਲ ਨੂੰ ਸਬੂਤਾਂ ਦੇ ਆਧਾਰ ਦੇ ਉੱਤੇ ਰੱਖਣਾ ਚਾਹੁੰਦੇ ਨੇ ਤਾਂ ਜੋ ਜਥੇਦਾਰ ਸਾਹਿਬ ਪੂਰੇ ਮਾਮਲੇ ਤੋਂ ਜਿਹੜਾ ਜਾਣੂ ਹੋ ਸਕਣ। ਜਥੇਦਾਰ ਸਾਹਿਬ ਜੋ ਫੈਸਲਾ ਦੇਣਗੇ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਕਹਿੰਦੇ ਰੱਖਾਂਗੀ। ਬੀਬੀ ਰੂਪ ਕੌਰ ਜਿਹੜੀ ਹੈ ਸੰਧੂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਰੱਖਣਗੇ। ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਵੇਗਾ ਉਸ ਨੂੰ ਲੋਕਾਂ ਦੀ ਕਚਹਿਰੀ ਚ ਪੇਸ਼ ਜਿਹੜਾ ਕੀਤਾ ਜਾਵੇਗਾ। ਜਥੇਦਾਰ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਨਗੇ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਦੇ ਬਾਰੇ ਫੈਸਲਾ ਲੈਣਗੇ। ਉਨ੍ਹਾਂ ਆਪਣੇ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਨਾਲ ਸੰਬੰਧਿਤ ਜਿਹੜੀ ਵੀ ਗੱਲ ਉਨ੍ਹਾਂ ਦੇ ਕੋਲ ਹੈ ਉਹ ਉਸ ਨੂੰ ਛੁਪਾਉਣ ਦੀ ਬਜਾਏ ਸਬੂਤਾਂ ਸਮੇਤ ਸੰਬੰਧਿਤ ਧਾਰਮਿਕ ਸੰਸਥਾ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ। ਰੂਪ ਕੌਰ ਸੰਧੂ ਨੇ ਕਿਹਾ ਕਿ ਜੇਕਰ ਪੀੜਤ ਬੀਬੀ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋਣਾ ਚਾਹੇਗੀ ਤਾਂ ਉਹ ਉਸ ਨੂੰ ਵੀ ਆਪਣੇ ਨਾਲ ਲੈ ਕੇ ਜਾਣਗੇ ਤੇ ਪੀੜਤ ਬੀਬੀ ਆਪਣਾ ਪੱਖ ਖੁਦ ਜਥੇਦਾਰ ਸਾਹਿਬ ਦੇ ਸਾਹਮਣੇ ਰੱਖਣਾ ਚਾਹੇ ਤਾਂ ਇਸ ਦੇ ਲਈ ਵੀ ਉਹ ਉਸਦੀ ਮਦਦ ਕਰਨਗੇ। ਪਾਰਟੀ ਚੋਂ ਬਰਖਾਸਤ ਮਗਰੋਂ ਮੁੜ ਚਰਚਾ ਦੇ ਵਿਚ ਇਹ ਮਾਮਲਾ ਜਿਹੜਾ ਆਇਆ ਤੇ ਇਸੇ ਤਰ੍ਹਾਂ ਅਗਲੀ ਖ਼ਬਰ ਦੇ ਵੱਲ ਨੂੰ ਚੱਲੀਏ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਕੁਝ ਨਾ ਕੁਝ ਮੂਵਮੈਂਟ ਕੀਤੀ ਜਾਂਦੀ ਹੈ ਉੱਪਰ ਚੜ੍ਹਨ ਦੇ ਲਈ ਜਾਣੀ ਕਿ ਆਪਣੀ ਪਾਰਟੀ ਨੂੰ ਅਪ ਕਰਨ ਦੇ ਲਈ ਤੇ ਉੱਥੇ ਦੂਸਰੇ ਪਾਸੇ ਬੀਬੀਆਂ ਦੇ ਮਸਲੇ ਜਾਂ ਹੋਰ ਸਾਰੇ ਮਸਲਿਆਂ ਦੇ ਵਿਚ ਘਿਰਦੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਾਈਵ ਪੰਜਾਬ ਦੀ ਰਾਹੀਂ ਜੈਨ ਜੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਿਆਲਾ ਦੇ ਵਿਚ ਵਿਦਿਆਰਥੀਆਂ ਦੇ ਨਾਲ ਰੂਬਰੂ ਹੋਏ ਨੇ ਸੁਖਬੀਰ ਸਿੰਘ ਬਾਦਲ। ਸਭ ਤੋਂ ਪੁਰਾਣੀ ਪੰਥਕ ਪਾਰਟੀ ਮੰਨੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਇਕ ਨਵੇਂ ਰੂਪ ਦੇ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 43 ਰੈਲੀਆਂ ਦੇ ਰਾਹੀਂ ਆਪਣੇ ਰਵਾਇਤੀ ਟਕਸਾਲੀ ਵੋਟ ਬੈਂਕ ਨੂੰ ਲੁਭਾਉਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਆਪਣਾ ਧਿਆਨ ਪੰਜਾਬ ਦੇ ਨਵੀਂ ਪੀੜ੍ਹੀ ਜੈਨ ਜੀ ਦੇ ਵੋਟਰਾਂ ਦੇ ਨਾਲ ਜੋੜਨ ਦੇ ਉੱਤੇ ਕੇਂਦਰਿਤ ਕੀਤਾ। ਵਾਈਵ ਪੰਜਾਬ ਦੀ ਸਿਰਲੇਖ ਵਾਲੇ ਇਕ ਵਿਦਿਆਰਥੀ ਗੱਲਬਾਤ ਪ੍ਰੋਗਰਾਮ ਦੇ ਦੌਰਾਨ ਸੁਖਬੀਰ ਬਾਦਲ ਨੇ ਨੌਜਵਾਨ ਪੀੜ੍ਹੀ ਅੱਗੇ ਆਪਣਾ ਇਕ ਹੋਰ ਨਿੱਜੀ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਨੇ ਆਪਣੇ ਨਿੱਕ ਨੇਮ ਲਾਲੀ ਦਾ ਵੀ ਜ਼ਿਕਰ ਕਰ ਦਿੱਤਾ ਤੇ ਆਪਣੇ ਪਿਤਾ ਪਤਨੀ ਅਤੇ ਬੱਚਿਆਂ ਦੇ ਨਾਲ ਆਪਣੇ ਰਿਸ਼ਤੇ ਦੇ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ। ਨਵੀਂ ਪੀੜ੍ਹੀ ਤੱਕ ਪਹੁੰਚ ਕਰਨ ਦਾ ਇਹ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੀ ਪੇਂਡੂ ਤੇ ਧਾਰਮਿਕ ਹਲਕਿਆਂ ਉੱਤੇ ਰਵਾਇਤੀ ਨਿਰਭਰਤਾ ਜਿਹੜੀ ਉੱਤੋਂ ਇੱਕ ਰਣਨੀਤਿਕ ਤਬਦੀਲੀ ਹੈ ਕਿਉਂਕਿ ਲੀਡਰਸ਼ਿਪ ਆਪਣਾ ਦਾਇਰਾ ਵਧਾਉਣ ਅਤੇ ਨੌਜਵਾਨਾਂ ਦੇ ਵਿਚ ਮੁੜ ਆਪਣੀ ਜਿਹੜੀ ਹੈ ਅਹਿਮੀਅਤ ਸਥਾਪਿਤ ਕਰਨ ਦੀ ਕੋਸ਼ਿਸ਼ ਚ ਹੈ। ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਨਾਲ ਗੱਲਬਾਤ ਕਰਨ ਵਾਲੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਪਾਰਟੀ ਦੇ ਨਾਲ ਜੋੜਨਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਨਵੀਂ ਪੀੜ੍ਹੀ ਜੈਨ ਜੀ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਉਦੋਂ ਲਿਆ ਜਦੋਂ ਉਨ੍ਹਾਂ ਦੇਖਿਆ ਕਿ ਜੰਤਰ ਮੰਤਰ ਦੇ ਉੱਤੇ ਜੈਨ ਜੀ ਦੀ ਅਗਵਾਈ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨ ਨੇ ਕੇਂਦਰ ਸਰਕਾਰ ਨੂੰ ਬੈਕਫੁੱਟ ਦੇ ਉੱਤੇ ਧੱਕ ਦਿੱਤਾ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕਰ ਦਿੱਤਾ। ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਦੇਸ਼ ਭਰ ਦੇ ਵਿਚ ਆਪਣੇ ਨੌਜਵਾਨ ਸੰਪਰਕ ਪ੍ਰੋਗਰਾਮਾਂ ਦੇ ਨਾਲ ਤੇਜ਼ੀ ਦੇ ਨਾਲ ਜਿਹੜਾ ਅੱਗੇ ਵਧ ਰਹੇ ਹੈ ਜਿਸ ਦੇ ਵਿਚ ਪੰਜਾਬ ਦਾ ਇਕ ਪ੍ਰਸਤਾਵਿਤ ਦੌਰਾ ਵੀ ਸ਼ਾਮਲ ਹੈ ਤੇ ਅੱਜ ਜਿਹੜਾ ਬੰਬੇ ਦੇ ਵਿਚ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਜੈਨ ਜੀ ਨੇ ਪ੍ਰਦਰਸ਼ਨ ਕੀਤਾ ਉੱਥੇ ਗ੍ਰਿਫਤਾਰੀਆਂ ਵੀ ਹੋਈਆਂ ਨੇ। ਹੋਰ ਸਾਰਾ ਸਿਲਸਿਲਾ ਚੱਲਿਆ ਤੇ ਆਪਣਾ ਜਿਹੜੇ ਹੈ ਚੋਣ ਕਮਿਸ਼ਨ ਜਿਹੜੇ ਨੇ ਉਹਨਾਂ ਦਾ ਜਿਹੜਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਅਸਤੀਫੇ ਦੀ ਮੰਗ ਹੋ ਰਹੀ ਹੈ। ਦੂਸਰੇ ਪਾਸੇ ਕੁਝ ਖ਼ਬਰਾਂ ਇੱਕ ਅੱਧੀ ਖ਼ਬਰ ਲੈ ਕੇ ਫਿਰ ਸੈਣੀ ਸਾਹਿਬ ਦੀ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਯੂ ਟਰਨ ਲੈ ਲਿਆ, ਵਿਚੋਲਗੀ ਫੀਸ ਦੇ ਨਾਲ ਕਰਜ਼ਾ ਲੈਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਵੱਲੋਂ ਜੀ। ਪਾਵਰਕੌਮ ਹੁਣ ਸਰਕਾਰੀ ਗਰੰਟੀ ਦੇ ਉੱਤੇ ਚੁੱਕੇਗਾ 500 ਜਾਣੀ ਕਿ 5500 ਕਰੋੜ ਦਾ ਜਿਹੜਾ ਕਰਜ਼ਾ। ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਪਾਵਰਕੌਮ ਨੇ ਹੁਣ ਬਾਂਡ ਜ਼ਰੀਏ 10,000 ਕਰੋੜ ਦੀ ਪੂੰਜੀ ਜੁਟਾਉਣ ਵਾਲੀ ਯੋਜਨਾ ਰੱਦ ਕਰਤੀ ਹੈ ਤੇ ਪਾਵਰਕੌਮ ਹੁਣ ਪੰਜਾਬ ਸਰਕਾਰ ਦੀ ਗਰੰਟੀ ਦੇ ਉੱਤੇ 5500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਬੈਂਕਾਂ ਤੋਂ ਲਵੇਗਾ। ਜਦੋਂ ਪਾਵਰਕੌਮ ਨੇ 10,000 ਦੀ ਪੂੰਜੀ ਜੁਟਾਉਣ ਦੇ ਲਈ ਕਰੀਬ 150 ਕਰੋੜ ਰੁਪਏ ਦੀ ਵਿਚੋਲਗੀ ਫੀਸ ਦੇਣ ਦੇ ਵੱਲੋਂ ਕਦਮ ਵਧਾਏ ਸਨ ਤਾਂ ਉਸ ਦਾ ਜਿਹੜਾ ਵੱਡਾ ਵਿਰੋਧ ਹੋਇਆ ਸੀ ਤੇ ਵਿਰੋਧੀ ਧਿਰਾਂ ਦੇ ਵੱਲੋਂ ਬੇਲੋੜੀ ਵਿਚੋਲਗੀ ਫੀਸ ਨੂੰ ਲੈ ਕੇ ਸੱਤਾਧਾਰੀ ਧਿਰ ਦੀ ਆਲੋਚਨਾ ਕੀਤੀ ਗਈ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਪਹਿਲਾਂ ਹੀ ਜਿਹੜਾ ਗਮਾਂਡਾ ਦੇ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਤੇ ਦਿੱਤੀ ਜਾਣ ਵਾਲੀ ਵਿਚੋਲਗੀ ਫੀਸ ਦੇ ਉੱਤੇ ਸਵਾਲ ਉੱਠੇ ਨੇ। ਇਸੇ ਤਰ੍ਹਾਂ ਪਾਵਰਕੌਮ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਜਿਹੜੀ ਹੈ 30 ਸਤੰਬਰ ਨੂੰ ਹੋਈ ਮੀਟਿੰਗ ਦੇ ਵਿਚ ਬਾਂਡ ਦੇ ਜ਼ਰੀਏ
10,000 ਦੀ ਪੂੰਜੀ ਜੁਟਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਮੀਟਿੰਗ ਦੀ ਚਰਚਾ

0: ਇਹ ਗੱਲ ਸਾਹਮਣੇ ਆਈ ਹੈ ਕਿ ਬਾਂਡ ਦੀ ਥਾਂ ਬੈਂਕਾਂ ਤੋਂ ਮਿਲਣ ਵਾਲਾ ਕਰਜ਼ਾ ਸਸਤਾ ਹੈ। 150 ਕਰੋੜ ਦੀ ਵਿਚੋਲਗੀ ਫੀਸ ਦੇਣ ਦੀ ਗੱਲ ਕਿਸੇ ਤੋਂ ਹਜ਼ਮ ਨਹੀਂ ਹੋ ਰਹੀ ਸੀ। ਬੇਸ਼ੱਕ 10,000 ਕਰੋੜ ਬਾਂਡ ਦੇ ਰਾਹੀਂ ਲੈਣ ਦਾ ਜਿਹੜਾ ਫੈਸਲਾ ਰੱਦ ਕਰ ਦਿੱਤਾ ਗਿਆ। ਪਾਵਰਕੌਮ ਦੇ ਵੱਲੋਂ ਹੁਣ 5500 ਕਰੋੜ ਦਾ ਕਰਜ਼ਾ ਜ਼ਰੂਰ ਚੱਕਿਆ ਜਾਣਾ ਹੈ। ਪਤਾ ਇਹ ਵੀ ਲੱਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਸਬਸਿਡੀ ਬਕਾਇਆ ਲਗਾਤਾਰ ਜਿਹੜਾ ਵੱਧ ਰਿਹਾ। ਪਾਵਰਕੌਮ ਦੇ ਮੌਜੂਦਾ ਫੈਸਲੇ ਤੋਂ ਪਹਿਲਾਂ ਮਰਚੈਂਟ ਬੈਂਕਰ ਦੀ ਜਿਹੜੀ ਆ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਜਿਸ ਨੂੰ ਵਿਚੋਲਗੀ ਫੀਸ ਅਰੇਂਜ ਫੀਸ ਦੇ ਵਜੋਂ 150 ਕਰੋੜ ਰੁਪਏ ਤੋਂ 177 ਕਰੋੜ ਰੁਪਏ ਦੇ ਜਿਹੜੇ ਸੀ ਦਿੱਤੇ ਜਾਣੇ ਸਨ। ਇਸੇ ਤਰ੍ਹਾਂ ਖੁਟੀਆ ਦੀ ਜਿਹੜੀ ਆ ਅਰਜ਼ ਦੇ ਉੱਤੇ ਚੌਹਾਨ ਦਾ ਜ਼ਿਕਰ ਜਿਗਰਾ ਜਿਹੜਾ ਵੱਧ ਗਿਆ। ਪੰਜਾਬ ਨੂੰ 100 ਕਰੋੜ ਦੇ ਫੰਡ ਦੀ ਜਿਹੜੀ ਆ ਹਮਾਇਤ ਕਰ ਦਿੱਤੀ ਹੈ। ਖਿੱਚੋ ਤਾਂ ਦੇ ਦੌਰ ਦੇ ਵਿੱਚ ਚੌਹਾਨ ਖੁਡੀਆਂ ਦੀ ਨੇੜਤਾ ਦੇ ਉੱਤੇ ਜਿਹੜੀ ਚਰਚਾ ਹੋ ਰਹੀ ਹੈ। ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਪੰਜਾਬ ਦੇ ਉੱਤੇ ਕੇਂਦਰ ਦੇ ਸਿਆਸੀ ਟਕਰਾਅ ਵਿਚਾਲੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਮਿਹਰਬਾਨ ਹੋਏ ਨੇ। ਕੌਮੀ ਖੇਤੀ ਕਾਨਫਰੰਸ ਜੋ ਕਿ 28 ਤੇ 29 ਸਤੰਬਰ ਨੂੰ ਦਿੱਲੀ ਵਿਖੇ ਹੋਈ ਹੈ, ਉਹਦੇ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ ਦੇ ਸਬਸਿਡੀ ਜਾਰੀ ਕਰਨ ਦੇ ਲਈ ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਨੂੰ ਅਪੀਲ ਕੀਤੀ ਸੀ ਕਿ ਕੇਂਦਰੀ ਮੰਤਰੀ ਚੌਹਾਨ ਨੇ 28 ਸਤੰਬਰ ਨੂੰ ਹੀ ਪੰਜਾਬ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਦੇ ਲਈ 50 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ। ਇਸੇ ਤਰ੍ਹਾਂ 2026 ਦੇ ਲਈ ਇਕੱਲੇ ਤੇਲ ਬੀਜਾਂ ਦੇ ਉੱਤੇ ਜਿਹੜੀ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਆਤਮ ਨਿਰਭਰ ਸਕੀਮ ਤਹਿਤ ਰਾਸ਼ੀ ਦਿੱਤੀ ਜਾ ਰਹੀ ਹੈ ਤੇ ਇਸੇ ਕਰਕੇ ਕਣਕ ਅਤੇ ਬੀਜ ਦੇ ਉੱਤੇ ਐਤਕੀ ਪੰਜਾਬ ਸਬਸਿਡੀ ਨਹੀਂ ਦਿੱਤੀ ਗਈ ਸੀ। ਖੁੱਡੀਆਂ ਨੇ ਪੰਜਾਬ ਦੇ ਲਈ ਉਚੇਚੇ ਤੌਰ ਦੇ ਉੱਤੇ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਜੋ ਫੌਰੀ ਮਨਜ਼ੂਰ ਹੋ ਗਈ ਹੈ ਤੇ ਬਾਕੀ ਕਿਸੇ ਸੂਬੇ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਨਹੀਂ ਹੋਈ ਹੈ। ਇਸੇ ਤਰ੍ਹਾਂ 100 ਕਰੋੜ ਜਿਹੜਾ ਪੰਜਾਬ ਦੇ ਲਈ ਕਰੀਬ 100 ਕਰੋੜ ਰੁਪਏ ਦੇ ਕੇਂਦਰੀ ਫੰਡ ਮਨਜ਼ੂਰ ਹੋ ਗਏ ਨੇ। ਖਾਸ ਗੱਲ ਇਹ ਵੀ ਹੈ ਕਿ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਦਰਮਿਆਨ ਕਾਫੀ ਸੁਖਾਵੇਂ ਸੰਬੰਧ ਦੇਖੇ ਜਾ ਰਹੇ ਨੇ ਤੇ ਚੌਹਾਨ ਆਪਣੇ ਘਰੇਲੂ ਤੇ ਸਮਾਜਿਕ ਸਮਾਗਮਾਂ ਦੇ ਵਿੱਚ ਵੀ ਖੁੱਡੀਆਂ ਨੂੰ ਜਿਹੜਾ ਉਚੇਚੇ ਤੌਰ ਦੇ ਉੱਤੇ ਸੱਦਦੇ ਆ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਕੁਝ ਪੰਜਾਬ ਦੀਆਂ ਤੇ ਕੁਝ ਦੇਸ਼ ਦੀਆਂ ਖਬਰਾਂ। ਜੰਤਰ ਮੰਤਰ ਪ੍ਰੋਟੈਸਟ ਵੀ ਹੋਇਆ। ਸੌਰਭ ਭਾਰਦਵਾਜ ਸਮੇਤ ਹੋਰ ਆਪ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਚ ਲਿਆ ਹੈ। 163 ਦੇ ਤਹਿਤ ਜਿਹੜੇ ਪਾਬੰਦੀਆਂ ਦੇ ਉੱਤੇ ਹੁਕਮ ਲਾਗੂ ਕਰ ਦਿੱਤੇ ਗਏ ਨੇ ਤੇ ਇਹਦੇ ਵਿੱਚ ਜਿਹੜਾ ਪ੍ਰਦਰਸ਼ਨ ਨੂੰ ਤੇ ਇਹ ਹੁਕਮ ਬਿਨਾਂ ਪੂਰਵ ਲਿਖਤੀ ਪ੍ਰਵਾਨਗੀ ਦੇ ਜਨਤਕ ਮੀਟਿੰਗਾਂ ਜਾਂ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਜਲੂਸ ਕੱਢਣ, ਪ੍ਰਦਰਸ਼ਨ ਕਰਨ, ਘੇਰਾਬੰਦੀ ਕਰਨ ਤੇ ਧਰਨੇ ਦੇਣ ਦੇ ਉੱਤੇ ਪਾਬੰਦੀ ਲਗਾਉਂਦਾ ਹੈ। ਇਸ ਦੇ ਤਹਿਤ ਨਾਅਰੇਬਾਜ਼ੀ ਕਰਨ, ਭਾਸ਼ਣ ਦੇਣ, ਹਥਿਆਰ, ਬੈਨਰ, ਪਲੇ ਕਾਰਡ, ਲਾਠੀਆਂ, ਤਲਵਾਰਾਂ, ਡੰਡਿਆਂ, ਇੱਟਾਂ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਨਾਲ ਲੈ ਕੇ ਜਾਣ ਦੇ ਉੱਤੇ ਵੀ ਰੋਕ ਜਿਹੜਾ ਇੱਕ ਨੂੰ ਜਿਹੜਾ ਲਾਉਂਦਾ ਹੈ। ਇਹ ਧਾਰਾ ਜਿਹੜੀ 144 ਸੀ ਉਹ ਹੁਣ ਜਿਹੜੀ ਹੈ BNS ਦੀ ਜਿਹੜੀ ਧਾਰਾ ਉਹਦੇ ਵਿੱਚ ਆ ਗਈ ਹੈ। 163 ਦੇ ਤਹਿਤ ਇਹ ਜਿਹੜੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਤੇ ਲਦਾਖ ਦੇ ਵਿੱਚ ਦੋਸਤੋ, ਭਾਰਤ ਨੇ ਲਦਾਖ ਦੀ 28 ਥਾਵਾਂ ਨੂੰ ਸਰਕਾਰੀ ਨਕਸ਼ੇ ਦੇ ਉੱਤੇ ਨਵੇਂ ਨਾਮ ਦੇ ਦਿੱਤੇ ਆ। ਇਹ ਖਬਰ ਅੱਗੇ ਜਾ ਕੇ ਜ਼ਰੂਰ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ,
1: ਉਹ ਕਹਿੰਦੇ ਹੁੰਦੇ ਨਾ ਜੀ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਅੱਜ ਸਾਹਿਬ ਨੇ ਵਡਿਆਈਆਂ ਜਿਹੜੀਆਂ ਹੈਗੀਆਂ ਆ, ਇੱਕ ਤਾਂ ਜਿਹੜੀ ਆ 44 ਸਾਲ ਬਾਅਦ ਸਾਡੀ ਝੋਲੀ ਦੇ ਵਿੱਚ ਗੋਲਡ ਮੈਡਲ ਕੁੜੀਆਂ ਨੇ ਪਾਇਆ ਹਾਕੀ ਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ, ਏਸ਼ੀਅਨ ਗੇਮ ਦੇ ਵਿੱਚ ਹਾਕੀ 44 ਸਾਲ ਬਾਅਦ ਭਾਰਤ ਨੇ ਇਹ ਜਿੱਤੀ ਹੈ ਜੀ।
0: ਜੀ,
1: ਤੇ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
0: ਮੁਬਾਰਕਾਂ ਨੇ ਜੀ।
1: ਤੇ ਮੈਨੂੰ ਲੱਗਦਾ ਆ ਵੀ ਹੁਣ ਮੁੰਡੇ ਵੀ ਕੁਛ ਕਰ ਲੈਣਗੇ।
0: ਬਿਲਕੁਲ ਹੈ ਜੀ, ਬੇਚਾਰੇ ਬੋਕਸਿੰਗ ਦੇ ਵਿੱਚ ਵੀ ਗੋਲਡ ਮੈਡਲ ਲਏ ਨੇ ਜੀ, ਕੁਸ਼ਤੀ ਦੇ ਵਿੱਚ ਲਏ ਨੇ।
1: ਹਾਂਜੀ, ਕਹਿੰਦੇ ਟੋਟਲ 15 ਹੋ ਗਿਆ ਗੋਲਡ ਸਾਡੇ।
0: ਬਿਲਕੁਲ,
1: ਤੇ ਗੁੱਡ ਰੇਟਿੰਗ, ਚੰਗਾ ਆ ਜੀ। ਐਡੀ ਵੱਡੀ ਪਾਪੂਲੇਸ਼ਨ ਹੈਗੀ ਆ ਤੇ ਪਰ ਸਭ ਏਦਾਂ ਹੈ ਨਾ, ਸਾਡੇ ਬਚਪਨ ਦੇ ਵਿੱਚ ਹੀ ਜਿਹੜਾ ਆ ਉਹ ਏਦਾਂ ਦਾ ਹੈ ਨਹੀਂ ਕਿ ਜਿੱਦਾਂ ਬਾਕੀ ਵਿਦੇਸ਼ਾਂ ਦੇ ਵਿੱਚ ਬੱਚੇ ਨੂੰ ਬਚਪਨ ਦੇ ਵਿੱਚ ਹੀ ਉਹਦੀ ਰੁਚੀ ਜੱਜ ਕਰਕੇ ਤੇ ਉਹਨੂੰ ਉਧਰਲੇ ਪਾਸੇ ਨੂੰ ਪਹਿਲਾਂ ਹੀ ਮਾਂ ਬਾਪ ਦੇਖ ਲੈਂਦੇ ਆ ਜੀ।
0: ਅਸੀਂ ਤਾਂ ਸੈਣੀ ਸਾਹਿਬ ਬਗਾਵਤ ਕਰਕੇ ਵੀ ਖੇਡੇ ਆ, ਚਲੋ ਨੈਸ਼ਨਲ ਤੱਕ ਜ਼ਰੂਰ ਖੇਡੇ ਆ, ਪਰ ਅੱਗੇ ਕਿਤੇ ਨਾ ਕਿਤੇ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ, ਜਾਂ ਪੰਜਾਬ ਪੁਲਿਸ ਦੇ ਵਿੱਚ ਹੀ ਸ਼ਾਇਦ ਕਿਤੇ ਨਾ ਕਿਤੇ ਸਪੋਰਟਸ ਕੋਟੇ ਦੇ ਵਿੱਚ ਹੀ ਆ ਜਾਂਦੇ, ਪਰ ਕਿਸੇ ਨੇ ਗਾਈਡ ਨਹੀਂ ਕੀਤਾ ਜੀ ਇਹਨਾਂ ਪਾਸਿਆਂ ਨੂੰ ਜੀ।
1: ਇਦਾਂ ਨਾ ਕਹੋ ਭਾਰੀ ਸਾਹਿਬ, ਹੁਣ ਤੱਕ ਤੁਸੀਂ ਖੇਡੀ ਜਾ ਰਹੇ ਆ, ਸਾਡੇ ਨਾਲ ਖੇਡੀ ਜਾ ਰਹੇ ਹੈਗੇ ਆ ਜੀ।
0: ਨਹੀਂ ਉਹ ਗਰਾਊਂਡ ਦੀ ਗੱਲ ਕਰਦੇ ਆ ਜੀ, ਇਦਾਂ ਸਿਆਸਤ।
1: ਅੱਛਾ ਜੀ, ਮੈਂ ਕਿਹਾ ਸ਼ਾਇਦ ਉਦਾਂ ਖੇਡੀ ਜਾ ਰਹੇ, ਤੁਹਾਡੇ ਵਰਗਾ ਖਿਡਾਰੀ ਕਿੱਥੇ ਲੱਭਣਾ ਜੀ।
0: ਹਾਂਜੀ, ਕੀ ਬਾਤ ਹੈ ਜੀ, ਡੂੰਘੀ ਸੱਟ ਮਾਰ ਜਾਂਦੇ ਤੁਸੀਂ ਕਿਸੇ ਨੂੰ ਗੱਲਾਂ ਗੱਲਾਂ।
1: ਚਲੋ
0: ਆਪਣੀਆਂ ਗੱਲਾਂ ਜਵਾਬ ਪਾ ਜਾਂਦਾ ਹੈ ਜੀ, ਦੇਖ ਲਓ।
1: ਚਲੋ ਬਾਕੀ ਮਹਾਰਾਜ ਸਾਹਿਬ ਬੇਨਤੀ ਇਹ ਹੈਗੀ ਆ ਜੀ
0: ਜੀ,
1: ਕਿ ਆਪਾਂ ਜਿਹੜੀ ਹੈਡਿੰਗ ਦਿੱਤਾ ਸੀਗਾ
0: ਜੀ,
1: ਹਾਂਜੀ, ਉਡੀਕਾਂ ਵਿੱਚ ਰਾਤ ਨਿਕਲ ਗਈ ਉਹ, ਹਾਂਜੀ ਉਹ ਗੱਲ ਇਹ ਸੀ, ਜਦੋਂ ਤੱਕ ਇਹ ਹੈਡਿੰਗ ਦਿੱਤਾ ਗਿਆ ਸੀ ਉਦੋਂ ਤੱਕ ਆਪਾਂ ਵੀ ਅੱਖਾਂ ਲਾ ਕੇ ਦੇਖਦੇ ਪਏ ਸੀ ਵੀ ਭਾਈ ਸਿੰਗਲਾ ਜਾਂ ਪ੍ਰਗਟ ਸਿੰਘ ਹਾਂਜੀ ਕੌਣ ਆ ਜੀ। ਤੇ ਚਲੋ ਖੈਰ ਉਹ ਕੱਲ ਦੀ ਰਾਤ ਉਡੀਕਾਂ ਚ ਨਿਕਲੀ ਸੀ, ਪਰ ਅੱਜ ਦੀ ਰਾਤ ਉਡੀਕਾਂ ਚ ਨਹੀਂ ਨਿਕਲੀ
0: ਜੀ,
1: ਤੇ ਪ੍ਰਗਟ ਸਿੰਘ ਹੁਣਾਂ ਦਾ ਨਾਂ ਆ ਗਿਆ ਆ
0: ਜੀ।
1: ਉਹ ਥੱਲੇ ਨਾ ਜਦੋਂ ਮੈਨੂੰ ਯਾਦ ਆ, ਤੇ ਉਹ ਜਦੋਂ ਨਾ ਡਾਕਟਰ ਮਨਮੋਹਨ ਸਿੰਘ ਨੂੰ ਡਿਕਲੇਅਰ ਕੀਤਾ ਸੀ ਪ੍ਰਧਾਨ ਮੰਤਰੀ ਵਾਸਤੇ, ਹਾਂਜੀ ਪ੍ਰਾਈਮ ਮਿਨਿਸਟਰ ਵਾਸਤੇ ਉਹ ਡਿਕਲੇਅਰ ਕੀਤਾ ਸੀ, ਉਹਦੇ ਵਾਸਤੇ ਵੀ ਕਾਂਗਰਸ ਬੜੀ ਮੰਥਨ ਚ ਸੀਗੀ ਉਸ ਵੇਲੇ ਜੀ, ਵੀ ਸੋਨੀਆ ਗਾਂਧੀ ਉੱਥੇ ਜਾ ਕੇ ਰਾਸ਼ਟਰਪਤੀ ਭਵਨ ਤੋਂ ਮੜਿਆਈ ਸੀ ਜੀ, ਉਹਨੂੰ ਸਮਝਾ ਦਿੱਤਾ ਸੀਗਾ ਤੇ ਭਈ ਰਹਿਣ ਦੇ ਤੂੰ, ਮੁੜ ਕੇ ਜੇ ਜੇ ਬਣ ਵੀ ਗਈ ਤੇ ਇਹਨਾਂ ਨੇ ਵਿਦੇਸ਼ੀ ਮੂਲ ਦਾ ਮੁੱਦਾ ਉਠਾ ਲੈਣਾ ਹੈਗਾ ਆ ਤੇ ਮੁੜ ਕੇ ਫੇਰ ਕੰਮ ਖਰਾਬ ਹੋਊਗਾ, ਉਹਨੂੰ ਬੈਟਰ ਆ ਵੀ ਤੂੰ ਆਪਣੀ ਜਗ੍ਹਾ ਆਪ ਜਿਹੜੀ ਆ ਸੁਪਰ ਚੇਅਰਮੈਨ ਬਣ, ਸੁਪਰ ਪੀ ਐਮ ਬਣ ਜਾ
0: ਜੀ।
1: ਤੇ ਉਹ ਬੜਾ ਵਧੀਆ ਉਹਨੂੰ ਕਿਸੇ ਨੇ ਆਈਡੀਆ ਦਿੱਤਾ ਜੀ
0: ਜੀ,
1: ਤੇ ਦੱਸਣ ਵਾਲੇ ਤਾਂ ਦੱਸਦੇ ਆ ਵੀ ਅਬਦੁਲ ਕਲਾਮ ਕੋਲ ਗਈ ਸੀ ਤੇ ਅਬਦੁਲ ਕਲਾਮ ਨੇ ਇਹ ਆਈਡੀਆ ਦੇ ਦਿੱਤਾ ਸੀ ਜੀ।
0: ਜੀ
1: ਤੇ ਉਹ ਜਦੋਂ ਆ ਕੇ ਉਹਨੇ ਇੱਕ ਰਾਤ ਇਹਨਾਂ ਦੇ ਏਦਾਂ ਹੀ ਮੰਥਨ ਜਿਹਾ ਚੱਲਦਾ ਰਿਹਾ, ਜਦੋਂ ਫੇਰ ਇੱਕਦਮ ਫਿਰ ਹੁੰਦਾ ਵਗੀ ਆ ਵੀ ਅਗਲੇ ਦਿਨ ਸ਼ਾਮ ਨੂੰ ਨਾ ਦੁਪਹਿਰ ਤੋਂ ਬਾਅਦ ਇੱਕਦਮ ਜਿਹੜਾ ਆ ਡਾਕਟਰ ਮਨਮੋਹਨ ਸਿੰਘ ਦੀ ਸਿਕਿਉਰਿਟੀ ਵਧਣ ਲੱਗ ਪੈਂਦੀ ਆ ਜੀ, ਉਹਨਾਂ ਦੇ ਘਰ ਦੇ ਲਾਗੇ ਸਿਕਿਉਰਿਟੀ ਲੱਗਣ ਲੱਗ ਪੈਂਦੀ ਆ, ਉੱਥੋਂ ਫਿਰ ਪਤਾ ਲੱਗ ਜਾਂਦਾ ਵੀ ਏਦਾਂ ਦਾ ਫੈਸਲਾ ਲੱਗਦਾ ਹੋ ਗਿਆ ਆ
0: ਜੀ।
1: ਤੇ ਅਗਲੇ ਦਿਨ ਅਖਬਾਰਾਂ ਦੀ ਹੈਡਲਾਈਨ ਸੀਗੀ, ਇਟ ਇਜ਼ ਦੀ ਰਾਈਟ ਚੋਇਸ ਆਫ ਦਾ ਬੇਬੀ, ਹਾਂਜੀ, ਤੇ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੇ ਵੀ ਲਿਖਿਆ ਸੀ ਰਾਈਟ ਚੋਇਸ ਆਫ ਬੇਬੀ, ਹਾਂਜੀ, ਤੇ ਬਹੁਤ ਵਧੀਆ ਚੋਇਸ ਹੈਗੀ ਆ। ਤੇ ਏਦਾਂ ਹੀ ਪੰਜਾਬ ਵਾਸਤੇ ਵੀ ਮੈਂ ਤਾਂ ਠੀਕ ਚੋਇਸ ਮੰਨਦਾ ਹੈਗਾ ਆ ਜੀ, ਕਿ ਪ੍ਰਗਟ ਸਿੰਘ ਹੁਣੀ ਜਿਹੜੇ ਆ ਵਰਲਡ ਫੇਮਸ ਫਿਗਰ ਹੈਗੇ ਆ ਜੀ, ਖਿਡਾਰੀ ਆ ਜੀ ਹਾਕੀ ਦੇ
0: ਜੀ,
1: ਤੇ ਅੱਜ ਹਾਕੀ ਦੇ ਕਪਤਾਨ ਨੂੰ ਪੰਜਾਬ ਦੀ ਕਪਤਾਨੀ ਮਿਲੀ ਆ, ਤੇ ਹਾਕੀ ਤੋਂ ਹੀ ਅੱਜ ਖਬਰ ਜਿਹੜੀ ਹੈਗੀ ਆ ਖੁਸ਼ੀ ਦੀ ਆ ਗਈ
0: ਜੀ,
1: ਤੇ ਲੱਗਦਾ ਆ ਤੇ ਕਪਤਾਨ ਨੂੰ ਹੁਣ ਇੱਕ ਕਪਤਾਨ ਗਿਆ ਸੀ ਤੇ ਦੂਜਾ ਕਪਤਾਨ ਆਇਆ, ਹੁਣ ਦੇਖਦੇ ਹੈਗੇ ਆ ਜੀ ਕਿ ਇਹ ਕਪਤਾਨ ਜਿਹੜਾ ਆ ਕਾਂਗਰਸ ਨੂੰ ਕਿੱਧਰਲੇ ਪਾਸੇ ਲੈ ਕੇ ਜਾਂਦਾ ਜੀ।
0: ਬਿਲਕੁਲ, ਨਾਲੇ ਦੁਆਬੇ ਵਾਲੇ ਉਹਨਾਂ ਵੀ ਥੋੜੇ ਠੰਡੇ ਜੇ ਸੁਭਾਅ ਦੇ ਨੇ ਜੀ, ਉਹ ਜੇ ਆਕੜ ਕੇ ਵੀ ਗੱਲ ਕਰਦੇ ਤਾਂ ਤਾਂ ਵੀ ਉਹਨਾਂ ਦੇ ਵਿੱਚ ਪਿਆਰ ਹੀ ਦੀਦਾ, ਹੁਣ ਇਹ ਨਾ ਕਿ ਉਹ ਵੀ ਆਪਣੀ ਬੇਟਾਪੀ ਆਪਣੀ ਜਾਂਦੇ ਆ ਜੀ।
1: ਪ੍ਰਗਟ ਸਿੰਘ ਦੀ ਸਰ ਇਹ ਸ਼ੈਲੀ ਆ ਜੀ, ਉਹ ਜੇ ਦੋ ਇੱਕ ਉਂਗਲ ਦੂਜੇ ਵਾਲੇ ਪਾਸੇ ਨੂੰ ਕਰਦੇ, ਤਿੰਨ ਉਂਗਲਾਂ ਆਪਣੇ ਵਾਲੇ ਪਾਸੇ ਨੂੰ ਵੀ ਕਰ ਲੈਂਦੇ ਹੈਗੇ ਆ, ਉਹ ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਕਰਦੇ, ਇਹ ਉਹਨਾਂ ਦੇ ਜੇ ਉਹਨਾਂ ਦੇ ਸੁਭਾਅ ਦਾ ਬਹੁਤ ਹੀ ਵੱਡਾ ਗੁਣ ਆ,
0: ਗੁਣ ਆ ਜੀ, ਬਿਲਕੁਲ ਆ ਜੀ।
1: ਡਿਪਲੋਮੇਸੀ ਨਹੀਂ ਰੱਖਦੇ ਹੈਗੇ, ਉਹਦੇ ਨਾਲ ਇਹ ਵੀ ਕਹਿੰਦੇ ਹੈਗੇ ਯਾਰ ਆਏ ਤਾਂ ਅਸੀਂ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਆ, ਤੇ ਆਪਾਂ ਮਤਲਬ ਕਰ ਕੀ ਰਹੇ ਹੈਗੇ ਆ, ਇਹ ਉਹਨਾਂ ਦਾ ਹੈਗਾ ਆ ਜੀ
0: ਜੀ।
1: ਉਹ ਕੱਲੀ ਕੱਲੀ ਚੀਜ਼ ਨੂੰ ਮਨਿਊਟਲੀ ਜਿਹੜਾ ਆ ਦੇਖੋ, ਹੈ ਤਾਂ ਅਕਾਲੀ ਦਲ ਵਾਲੇ ਲੈ ਕੇ ਆਏ ਸੀ ਇਹਨਾਂ ਨੂੰ ਰਾਜਨੀਤੀ ਦੇ ਵਿੱਚ, ਹਾਂਜੀ, ਇਹ ਸੁਖਬੀਰ ਬਾਦਲ ਹੋਣਾ ਨੇ ਲਿਆਂਦੇ ਸੀਗੇ ਜੀ, ਫੇਰ ਪਤਾ ਨੀ ਕਿਉਂ ਮਤਲਬ ਅਕਾਲੀ ਦਲ ਇਹਨਾਂ ਨੂੰ ਨਾ ਥੋੜਾ ਜਿਹਾ ਪਿੱਛੇ ਪਾਉਣ ਲੱਗ ਪਿਆ
0: ਜੀ।
1: ਤੇ ਵੈਸੇ ਵੀ ਜਿਹੜਾ ਅਕਾਲੀਆਂ ਦੀ ਦੂਜੀ ਟਰਮ ਜਿਹੜੀ ਸੀ ਨਾ ਜੀ, ਉਹ ਤਾਂ ਮੈਂ ਸਾਰੀ ਰਿਸ਼ਤੇਦਾਰੀ ਸਾਰਾ ਕੁਣਬਾ ਬਾਦਲ ਸਾਹਿਬ ਦਾ, ਤੇ ਫਿਰ ਬਾਦਲ ਸਾਹਿਬ ਦਾ ਵੀ ਜਿਹੜਾ ਹੈ ਨਾ ਜੀ ਲੋਭ ਕਈ ਜਗ੍ਹਾ ਦੇ ਉੱਤੇ ਜਿਹੜਾ ਆ ਨਜ਼ਰ ਆਇਆ ਕਿ ਉਹਨਾਂ ਆਪਣਾ ਨਿੱਜ ਭਾਰੂ ਸੀਗਾ ਉਹਨਾਂ ਨੇ ਰੱਖਿਆ ਆ, ਉਹ ਪਹਿਲਾਂ ਵੀ ਹੈਗਾ ਹੋਊਗਾ ਉਹਨਾਂ ਦੇ ਐਕਟ ਐਂਡ ਐਕਸ਼ਨ ਦੇ ਵਿੱਚ ਹੋਊਗਾ, ਪਰ ਉਦੋਂ ਜਿਹੜਾ ਆ ਦੂਜੀ ਟਰਮ ਦੇ ਵਿੱਚ ਤਾਂ ਦਿਸਣ ਹੀ ਲੱਗ ਪਿਆ ਸੀ ਜੀ, ਜੋ ਕਿ ਫੈਡ ਅਪ ਹੋ ਗਏ ਸੀਗੇ ਜੀ। ਮੈਨੂੰ ਯਾਦ ਆ ਕਿ ਮੈਂ ਇੱਕ ਵਾਰੀ ਚੰਡੀਗੜ੍ਹ ਤੋਂ ਆਉਂਦਾ ਪਿਆ ਸੀ ਜੀ, ਤੇ ਇੱਕ ਰਸਤੇ ਦੇ ਵਿੱਚ ਨਾ ਇੱਕ ਪੁਲਿਸ ਵਾਲੇ ਨੇ ਗੱਡੀ ਨੂੰ ਹੱਥ ਦਿੱਤਾ ਤੇ ਗੱਡੀ ਰੋਕੀ, ਤੇ ਉਹਨੇ ਦੇਖਿਆ, ਉਹਨੇ ਫੇਰ ਦੇਖਿਆ ਵੀ ਮੈਂ ਐਡਰੈਸ ਚ ਸੀ, ਵਕੀਲ ਸਾਹਿਬ ਕਹਿੰਦਾ ਮੈਨੂੰ ਹੁਸ਼ਿਆਰਪੁਰ ਤੱਕ ਲੈ ਜਾਇਓ ਗਾੜੀਆਂ ਕਰੋ। ਉਸ ਬੰਦੇ ਨੇ ਵਿਚਾਰੇ ਨੇ ਦੋ ਕੁ ਪੈਗ ਲਾਏ ਸੀ, ਉਹ ਦੋ ਪੈਗ ਦੇ ਵਿੱਚ ਉਹ ਕੁਛ ਦੱਸ ਗਿਆ ਮੈਨੂੰ, ਵੀ ਕਿੱਦਾਂ ਜਿਹੜਾ ਹੈਗਾ ਮਾਈਨਿੰਗ ਦਾ ਪੈਸਾ, ਉਦੋਂ ਮਾਈਨਿੰਗ ਦਾ ਜਿਹੜਾ ਹੈਗਾ ਯਾ ਸ਼ੁਰੂਆਤ ਇਹਨਾਂ ਨੇ ਕੀਤੀ ਸੀਗੀ ਉਦੋਂ।
0: ਬਿਲਕੁਲ, ਨਾਲੇ ਉਦਾਂ ਵੀ ਆਪਣੀ ਜੌਬ ਦੇ ਵਿੱਚ ਰੋਇਲ ਨੇ ਸੈਣੀ ਸਾਹਿਬ ਇੱਕ ਸਪੋਰਟਸਮੈਨਸ਼ਿਪ ਜਿਹੜੀ ਆ ਉਹ ਦਿਖਦੀ ਆ, ਝਲਕਦੀ ਹੈ, ਕਿਉਂਕਿ ਮੈਨੂੰ ਚੇਤੇ ਆ ਇਹਨਾਂ ਦੇ ਜਦੋਂ ਨਾ ਇਹਨਾਂ ਨੂੰ ਸਪੋਰਟਸ ਦਾ ਦਿੱਤਾ ਗਿਆ ਸੀਗਾ ਸਾਰਾ ਕਾਰਜ, ਤਾਂ ਉਸ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਭਾਈ ਮੈਂ ਹਾਕੀ ਦੇ ਬਾਰੇ ਜਾਣਦਾ, ਮੈਂ ਪ੍ਰੋਫੈਸ਼ਨ ਆ ਉਹਦਾ ਤਾਂ ਮੈਂ ਚਲੋ ਹੈਂਡਲ ਕਰ ਲਾਂਗਾ, ਪਰ ਇਹਨਾਂ ਨੇ ਬਹੁਤ ਸਾਰੇ ਉਸ ਸਮੇਂ ਦੇ ਵਿੱਚ ਕੋਚ ਕਹਿ ਲਓ ਜਾਂ ਬਹੁਤ ਸਾਰੇ ਐਸੇ ਵਿਅਕਤੀ ਨੂੰ ਜੌਬ ਵੀ ਦਿੱਤੀ, ਚਾਹੇ ਉਹ ਕ੍ਰਿਕਟ ਦੇ ਵਿੱਚ, ਚਾਹੇ ਫੁੱਟਬਾਲ ਦੇ, ਚਾਹੇ ਕੋਚ ਸੀ, ਜਾਂ ਉਹ ਸਾਰੀਆਂ ਜਿਹੜੀਆਂ ਅਕੈਡਮੀਆਂ ਦੇ ਵਿੱਚ ਉਹਨਾਂ ਨੇ ਜੌਬਾਂ ਕ੍ਰੀਏਟ ਕੀਤੀਆਂ ਸੀਗੀਆਂ, ਇੱਕ ਚੰਗਾ ਕਾਰਜ ਕੀਤਾ। ਉਹ ਮੰਨਦੇ ਨੇ ਕਿ ਜਿਹੜੀ ਫੀਲਡ ਦੇ ਵਿੱਚ ਮੈਨੂੰ ਪਤਾ ਹੈ ਕਿਹੜਾ ਕੰਮ ਕਿੱਦਾਂ ਕਰਨਾ, ਉਹ ਬੰਦਾ ਵੀ ਉੱਥੇ ਫਿੱਟ ਕਰਨਾ ਚਾਹੀਦਾ ਜੀ। ਇਹ ਨਹੀਂ ਕਿ ਹੁਣ ਹੈਗਾ ਤਾਂ ਉਹ ਸਿੱਖਿਆ ਮੰਤਰੀ ਹੈ ਤੇ ਲਾ ਕੇ ਚੱਕ ਕੇ ਲਾ ਦਿਓ ਜੀ ਉਹਨੂੰ, ਕਿਤੇ ਨਾ ਕਿਤੇ ਕਿਸਾਨ ਮੰਤਰੀ ਲਾ ਦਿਓ ਜਾਂ ਕਿਤੇ ਹੋਰ ਲਾ ਦਿਓ ਜੀ।
1: ਪਰ ਅੱਛਾ ਮੈਨੂੰ ਯਾਦ ਆਉਂਦਾ ਇਹਨਾਂ ਨੇ ਨਾ ਜਿਹੜਾ ਹੈਗਾ ਆ ਵੀ ਬਤੌਰ ਐਜੂਕੇਸ਼ਨ ਮਿਨਿਸਟਰ ਰਹਿੰਦੇ ਹੋਏ ਨਾ ਜੀ, ਉਹ ਲੈਕਚਰਾਂ ਦੀਆਂ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਨਾ, ਉਹ ਹਾਈ ਕੋਰਟ ਦੀਆਂ ਕੋਈ ਡਾਇਰੈਕਸ਼ਨਾਂ ਸੀ ਉਹਨਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਕੇ ਵੀ ਉਹਨਾਂ ਨੂੰ ਸੈੱਟ ਕੀਤਾ ਸੀ ਜੀ। ਉਹ ਬਾਅਦ ਦੇ ਵਿੱਚ ਫੈਸਲਾ ਰੱਦ ਹੋ ਗਿਆ ਸੀਗਾ ਤੇ ਜਿਹੜਾ ਆ ਉਹਦੇ ਨਾਲ ਉਹ ਬੱਚਿਆਂ ਦਾ ਭਵਿੱਖ ਜਿਹੜਾ ਸੀਗਾ ਉਹ ਖਤਰੇ ਚ ਚਲਾ ਗਿਆ। ਖਤਰੇ ਚ ਕਾਹਦਾ ਚਲ ਗਿਆ, ਸੇਵਾਵਾਂ ਖਤਮ ਹੋ ਗਈਆਂ, ਉਹਦੇ ਉਦੋਂ ਬੜਾ ਕ੍ਰਿਟਿਸਿਜ਼ਮ ਹੋਇਆ ਸੀਗਾ ਜੀ। ਬਟ ਉਹ ਤੋਂ ਮੈਨੂੰ ਇੱਕ ਚੀਜ਼ ਨਜ਼ਰ ਜ਼ਰੂਰ ਆਈ ਹੈਗੀ ਕਿ ਇਹ ਇਹ ਵਾਹਿਦ ਏਦਾਂ ਦਾ ਲੀਡਰ ਹੈਗਾ ਆ ਕਿ ਜਿਹੜਾ ਸਮੱਸਿਆ ਨੂੰ ਸੋਲਵ ਕਰਨ ਲਈ ਤੇ ਟ੍ਰੈਡੀਸ਼ਨਸ ਨੂੰ ਵੀ ਪਾਸੇ ਕਰਨ ਨੂੰ ਤਿਆਰ ਹੈਗਾ ਆ ਜੀ, ਵੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ, ਵੀ ਲੋਕਾਂ ਦਾ ਹੱਲ ਹੋਣਾ ਚਾਹੀਦਾ, ਵੀ ਆਪਾਂ ਪ੍ਰੋਬਲਮ ਜਿਹੜੀ ਉਹਨਾਂ ਨੂੰ ਆਪਾਂ ਨਿਯਮਾਂ ਦੇ ਵਿੱਚ ਜਿਹੜਾ ਆ ਬੰਨ ਕੇ ਜਾਂ ਉਹਨਾਂ ਗੱਲਾਂ ਦੇ ਵਿੱਚ ਬੰਨ ਕੇ ਤੇ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਨਾ ਕਰੀਏ ਲੋਕਾਂ ਦੀ, ਹਾਂਜੀ, ਤੇ ਉਹਨਾਂ ਨੂੰ ਸੁੱਖ ਦਿੱਤਾ ਜਾਵੇ ਜਿਸ ਕੰਮ ਲਈ ਅਸੀਂ ਆਏ ਆ ਜੀ।
0: ਬਿਲਕੁਲ ਜੀ, ਵੈਸੇ ਤਾਂ ਅੱਜ ਸੈਣੀ ਸਾਹਿਬ ਆਪਣੇ ਮੁਕੱਦਰ ਬਾਈ ਜੀ ਵੀ ਐਪਰੀਸ਼ੀਏਟ ਕਰ ਰਹੇ ਨੇ, ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ ਜੀ, ਕੱਲ ਨੂੰ ਜੇ ਪਰਗਟ ਸਿੰਘ ਨਾ
1: ਗਿਆ। ਮੁਕੱਦਰ ਜੀ ਮੈਂ ਤਾਂ ਵਧਾਈ ਦੇਣੀ ਸੀ ਇਹਨਾਂ ਨੂੰ, ਲਓ ਮੁਕੱਦਰ ਜੀ ਮੇਰੀ ਵੋਟ ਕਾਂਗਰਸ ਦੀ ਪੱਕੀ ਅੱਜ ਪੱਕਾ
0: ਜੀ। ਨਹੀਂ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਪਰਗਟ ਸਿੰਘ ਨਾ ਪੰਜਾਬ ਦੇ ਨਾਲ ਖੜਾ ਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ਼ ਕਹਿੰਦੇ ਖੜੇ ਹੋਵਾਂਗੇ ਜੀ। ਲਓ ਜੀ ਬਗਾਵਤ ਵੀ ਕਰ ਦਿੱਤੀ ਨਾਲ ਹੀ ਜੀ,
1: ਬਰਾਤੇ ਜਰੂਰ ਆਏ ਹੈਗੇ ਆ ਜੇ ਨਾ ਬਣੀ ਤੇ ਪੰਚਾਇਤ ਵੀ ਅਸੀਂ ਆਪ ਚੱਲ ਕੇ ਆਵਾਂਗੇ ਹਾਂਜੀ,
0: ਮੁੜ ਕੇ ਪੰਚਾਇਤ ਚੋਂ ਬਾਹਰ ਵੀ ਅਸੀਂ ਕੱਢਾਂਗੇ।
1: ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ, ਤਲਾਕ ਸਾਡੀ ਮਰਜ਼ੀ ਨਾਲ ਹੋਊਗਾ, ਪੈਸੇ ਪੂਰੇ ਦਵਾਵਾਂਗੇ ਹਾਂਜੀ
0: ਜੀ।
1: ਤੁਸੀਂ ਆਸਤਾ ਰੱਖੋ, ਵਧੀਆ ਆ, ਬਹੁਤ ਅੱਛੇ ਬੰਦੇ ਹੈਗੇ ਆ, ਠੀਕ ਹੈ ਜੀ। ਇੱਕ ਕੁਛ ਇੱਕ ਜਿਹੜਾ ਹੈਗਾ ਜਾਂ ਥੋੜਾ ਜਿਹਾ ਕਿਤੇ ਰਾਹੁਲ ਗਾਂਧੀ ਤਵੱਜੋ ਦੇ ਦੇਣ ਨਾ ਪੰਜਾਬ ਨੂੰ ਜੀ, ਇੱਥੇ ਵੀ ਥੋੜਾ ਜਿਹੜਾ ਜਿਹੜੇ ਟੈਂਟਡ ਜਿਹੜੇ ਹੈਗੇ ਆ ਨਾ ਜੀ ਕੈਂਡੀਡੇਟ, ਉਹਨਾਂ ਨੂੰ ਪਿੱਛੇ ਕਰ ਦੇਣ ਜੀ, ਉਹਨਾਂ ਨੂੰ ਪਿੱਛੇ ਕਰਕੇ ਨਵੇਂ ਚਿਹਰੇ ਜਿਹੜੇ ਆ ਜਿਹੜੇ ਪੜ੍ਹੇ ਲਿਖੇ ਹੋਣ, ਰਾਜਨੀਤੀ ਦੀ ਸਮਝ ਰੱਖਦੇ ਹੋਣ, ਬਹੁਤ ਵੱਡਾ ਜਿਹੜਾ ਹੈਗਾ ਆ ਸਰ ਸਕੋਪ ਹੈਗਾ ਜੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਕਿਉਂ ਸਕੋਪ ਹੈਗਾ ਆ ਜੀ ਵੀ ਆਪਣਾ ਜਿਹੜਾ ਹੈਗਾ ਆ ਮੌਜੂਦਾ ਪਾਰਟੀ ਕੋਲੋਂ ਜਿਹੜਾ ਆ ਹਰ ਵਰਗ ਦੁਖੀ ਹੈ
0: ਜੀ।
1: ਅਕਾਲੀ ਦਲ ਜਿਹੜਾ ਆ ਉਹ ਜਿੰਨਾ ਕੁ ਅੱਗੇ ਵੱਧਦਾ ਓਨਾ ਕੁ ਪਿੱਛੇ ਆ ਜਾਂਦਾ
0: ਜੀ, ਉਹਨਾਂ ਦੇ ਪਿੱਛੇ ਜਾਈ ਜਾਂਦਾ ਜੀ। ਬਿਲਕੁਲ
1: ਹੈ ਜੀ ਹਾਂਜੀ, ਪਿੱਛੇ ਚੱਲ ਜਾਂਦਾ ਹੈਗਾ ਆ ਜੀ। ਜਿਹੜੀ ਚੀਜ਼ ਇਹਨਾਂ ਦੀ ਸਟਰੈਂਥ ਸੀ ਉਹੀ ਅੱਜ ਇਹਨਾਂ ਦੀ ਕਮਜ਼ੋਰੀ ਬਣ ਗਈ ਹੈਗੀ ਆ। ਧਰਮ ਇਹਨਾਂ ਦੀ ਸਟਰੈਂਥ ਸੀ, ਪੰਥ ਦੇ ਨਾਂ ਤੇ ਵੋਟ ਲੈਂਦੇ ਸੀ, ਅੱਜ ਉਹੀ ਪੰਥ ਇਹਨਾਂ ਦੇ ਜਿਹੜਾ ਹੈਗਾ ਯਾਰ ਬੈਕ ਫੁੱਟ ਤੇ ਜਾ ਰਿਹਾ ਜੀ। ਮੈਂ ਲਫ਼ਜ਼ ਤਾਂ ਹੋਰ ਕੋਈ ਬੋਲਣ ਲੱਗਾ ਸੀ, ਮੈਂ ਸੰਕੋਚ ਕਰ ਗਿਆ ਉਹ ਬੋਲਣ ਤੋਂ
0: ਜੀ,
1: ਤੇ ਹੁਣ ਇਸ ਕਰਕੇ ਜਿਹੜਾ ਆ ਕਾਂਗਰਸ ਕੋਲ ਜਿਹੜਾ ਆ ਇੱਕ ਚਾਂਸ ਹੈਗਾ ਆ ਜੀ, ਤੇ ਜੇ ਉਹ ਟੈਂਟਡ ਲੀਡਰ ਵੀ ਪਾਸੇ ਕਰ ਦੇਣ ਜੀ ਤੇ ਬਹੁਤ ਸੋਹਣੀ ਐਡਮਿਨਿਸਟ੍ਰੇਸ਼ਨ ਦੇ ਜਾਣਗੇ, ਬਾਕੀ ਨਹੀਂ ਤਾਂ ਜਿਹੜਾ ਆ ਔਖਾ ਕਰਨਗੇ। ਇਹਨਾਂ ਦੇ ਵਿੱਚ ਨਾ ਓਵਰ ਅੰਬੀਸ਼ੀਅਸ ਲੀਡਰ ਹੈਗੇ ਅੱਜ ਦੀ ਡੇਟ ਦੇ ਵਿੱਚ, ਤਾਂ ਜਿਹੜੇ ਆ ਇੱਕ ਬੰਦੇ ਜਿਹੜੇ ਆ ਬਾਹਰ ਰਹਿ ਕੇ ਜਿਹੜੇ ਦੇਖਣ ਵਾਲੇ ਆ ਉਹ ਤਾਂ ਖੁਸ਼ ਹੋ ਸਕਦੇ ਆ, ਜਿੱਦਾਂ ਮੁਕੱਦਰ ਵੀਰ ਜੀ ਆਪਾਂ ਖੁਸ਼ ਹੋ ਸਕਦੇ ਹੈਗੇ ਆ ਵੀ ਹਾਂ ਯਾਰ ਵੀ ਬੰਦਾ ਸਹੀ ਆ ਜੀ, ਵੀ ਰਾਜਾ ਵੜਿੰਗਰ ਦੇ ਤਾਂ ਕੰਪਰੋਮਾਈਜ਼ਡ ਪ੍ਰਧਾਨ ਜਿਹੜਾ ਸੀਗਾ ਉਹਨੇ ਬੇੜਾ ਗਰਕ ਕਰ ਦਿੱਤਾ, ਉਹਨੇ ਕਿਤੇ ਦਿਖਾਇਆ ਹੀ ਨੀ, ਦਮ ਦਿਖਾਇਆ ਹੀ ਨੀ ਜੀ। ਤੁਸੀਂ ਦੇਖੋ ਵੀ ਪ੍ਰਗਟ ਸਿੰਘ ਵਾਹਦ ਇੱਕ ਇਹੋ ਜਿਹਾ ਬੰਦਾ ਸੀ ਕਿ ਇੰਨੀ ਆਪੋਜੀਸ਼ਨ ਹੋਣ ਦੇ ਬਾਵਜੂਦ ਵੀ ਜਦੋਂ ਭਗਵੰਤ ਮਾਨ ਨੂੰ ਉਹ ਬਿਮਾਰ ਹੋਏ ਉਹਨਾਂ ਨੂੰ ਉਹਨਾਂ ਦੀ ਪਾਰਟੀ ਦਾ ਕੋਈ MLA ਤੱਕ ਨੀ ਦੇਖਣ ਗਿਆ, ਤੇ ਉਹ ਦਿੱਲੀ ਵਾਲਿਆਂ ਦੇ ਡਰ ਤੋਂ ਹੈ ਜੀ, ਉਦੋਂ ਰੌਲਾ ਪੈ ਰਿਹਾ ਸੀ ਵੀ ਇਹਨੂੰ ਗੱਦੀ ਤੋਂ ਲਾਉਣਾ ਆ ਜੀ, ਇਸ ਕਰਕੇ ਜਿਹੜਾ ਹੈਗਾ ਆ ਜੀ ਉਹ ਵਿਧਾਇਕ ਕੋਈ ਗਿਆ ਹੀ ਨੀ, ਇੱਕ ਦਿਨ ਰੋਕੇ ਦੂਜੇ ਦਿਨ ਜਿਹੜਾ ਹੈਗਾ ਆ, ਫਿਰ ਦੁਪਹਿਰ ਤੋਂ ਬਾਅਦ ਇਹਨਾਂ ਨੇ ਹੌਕਾ ਮਾਰਿਆ, ਉਹ ਛੱਡੋ ਭਾਈ ਦੇਖੋ ਬੰਦਾ ਕਿਹੜਾ ਪੰਜਾਬ ਦਾ, ਤੁਸੀਂ ਦਿੱਲੀ ਵਾਲੇ ਤੋਂ ਡਰਦੇ ਜਿਹੜੇ ਹੈਗੇ ਆ, ਕੋਈ ਵੀ ਨੀ ਦੇਖਣ ਜਾ ਰਿਹਾ ਜੀ। ਫਿਰ ਇਹ ਜਦੋਂ ਗਏ ਹੈਗੇ, ਫਿਰ ਉਹ ਤੋਂ ਬਾਅਦ ਸ਼ਰਮੋ ਬਸ਼ਰਮੀ ਸਿਸੋਦੀਆ ਗਿਆ ਸੀਗਾ ਜੀ। ਸੋ ਇਸ ਕਰਕੇ ਕਹਿਣ ਦਾ ਮਤਲਬ ਹੈਗਾ ਆ ਕਿ ਜਦੋਂ ਕਿਸੇ ਤੇ ਮਤਲਬ ਆਪੋਨੈਂਟ ਤੇ ਵੀ ਭਾਰੀ ਬਣੀ ਹੈਗੀ ਆ ਨਾ ਜੀ, ਤੇ ਇਹ ਉੱਥੇ ਵੀ ਪਹੁੰਚ ਗਏ ਹੈਗੇ ਆ। ਇਹਨਾਂ ਤੋਂ ਇੱਕ ਜਰੂਰ ਪਤਾ ਲੱਗਦਾ ਵੀ ਇਨਸਾਨੀਅਤ ਜਿੱਦਾਂ ਆ ਜੀ, ਇਹ ਆ ਵੀ ਲੀਡਰਾਂ ਦੇ ਵਿੱਚ ਵੀ ਜੇ ਲੀਡਰ ਕੋਈ ਹੈਗਾ ਜਿਹਦੇ ਅੰਦਰ ਇਨਸਾਨ ਜਿੰਦਾ ਹੈਗਾ ਆ, ਤੇ ਉਹ ਪ੍ਰਗਟ ਸਿੰਘ ਹੈਗਾ ਜੀ। ਮੈਂ ਬਹੁਤ ਖੁਸ਼ ਆ, ਸੱਚੀ ਗੱਲ ਹੈਗੀ ਆ ਕਿ ਬੰਦਾ ਡਿਜ਼ਰਵ ਕਰਦਾ ਸੀ, ਇਹਨੂੰ ਮਿਲਣੀ ਚਾਹੀਦੀ ਸੀ। ਕੱਲ ਸਿੰਗਲਾ ਸਾਹਿਬ ਦਾ ਰੌਲਾ ਪੈਂਦਾ ਸੀ, ਮੈਂ ਕਿਹਾ ਸਾਡੇ ਟਾਂਡੇ ਚ ਨੀ ਪਤਾ ਵੀ ਸਿੰਗਲਾ ਕੌਣ ਹੈ।
0: ਚਲੋ ਉਹਨਾਂ ਦੀਆਂ ਉੱਥੇ ਕੇਂਦਰ ਦੇ ਨਾਲ ਵਿੱਚ ਕਹਿ ਲੋ ਜਾਂ ਦਿੱਲੀ ਦੇ ਵਿੱਚ ਜਾਣੀਆਂ,
1: ਹਾਂ ਹੋਣਗੇ ਉਹਨਾਂ ਦੇ ਨਾਲ ਹੋਣਗੇ, ਉਹਨਾਂ ਦੇ ਲਾਇਲ ਹੋਣਗੇ ਜਿੱਦਾਂ ਮਰਜ਼ੀ ਹੈਗਾ। ਪੰਜਾਬ ਦਾ ਪ੍ਰਧਾਨ ਜਿਹੜਾ ਆ ਉਹਨੂੰ ਪੰਜਾਬ ਦਾ ਜਿਹੜਾ ਆ ਵੋਟਰ ਜਾਣਦਾ ਤਾਂ ਹੋਵੇ, ਵਧਦਾ ਹੋਵੇ ਕੌਣ ਆ ਜੀ।
0: ਇਹਦੇ ਵਿੱਚ ਦੇਖੋ ਸੈਣੀ ਸਾਹਿਬ ਜਿਹੜਾ ਫੈਸਲਾ ਆਇਆ ਉਹ ਤੋਂ ਬਾਅਦ ਇਹ ਵੀ ਚਰਚਾ ਚੱਲ ਪਈ ਹੈ ਕਿ ਭਾਈ ਜਿਹੜੇ ਚੰਨੀ ਸਾਹਿਬ ਜਿੱਤ ਗਏ ਨੇ ਜੀ ਤੇ ਰਾਜਾ ਵੜਿੰਗ ਹਾਰ ਗਏ ਨੇ ਜੀ, ਏਦਾਂ ਦਾ ਵੀ ਕਲੇਸ਼ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਜੀ।
1: ਸਰ ਉਹ ਗੱਲ ਠੀਕ ਗੱਲ ਹੈਗੀ ਆ, ਜਿੱਤ ਗਏ ਤੇ ਤਾਂ ਵੀ ਗੋਡਿਆ
0: ਜੀ, ਬਿਲਕੁਲ
1: ਜੀ। ਚੰਨੀ ਸਾਹਿਬ ਨੇ ਕੋਈ ਗਲਤ ਮੁੱਦਾ ਤਾਂ ਉਠਾਇਆ ਨੀ ਸੀਗਾ
0: ਜੀ,
1: ਚੰਨੀ ਸਾਹਿਬ ਬਿਲਕੁਲ ਸਹੀ ਕਹਿੰਦੇ ਸੀਗੇ ਵੀ ਭਾਈ ਇਹ ਕੰਪਰੋਮਾਈਜ਼ ਪ੍ਰਧਾਨ ਆ, ਇਹਦੇ ਤੋਂ ਕੀ ਕਰਾ ਲੈਣਾ ਹੈਗਾ ਤੁਸੀਂ
0: ਜੀ।
1: ਇੱਕ ਵੀ ਉਹਨੇ ਜਿਹੜਾ ਹੈਗਾ ਆ ਦੱਸੋ ਉਹ ਸਰਕਾਰ ਨੇ ਪਾਲਿਸੀਆਂ ਦੇ ਖਿਲਾਫ ਉਹਨੇ ਇੱਕ ਵੀ ਧਰਨਾ ਲਾਇਆ ਹੋਵੇ ਜੀ। ਸਰਕਾਰ ਕਾਂਗਰਸ ਨੂੰ ਤਾਂ ਉਹਨੇ ਮਜ਼ਾਕ ਦਾ ਪੱਤਰ ਬਣਾ ਤਾ ਸੀ ਜੀ,
0: ਬਿਲਕੁਲ ਹੈ ਜੀ।
1: ਕੁਛ ਇੱਕ ਬੋਲ ਬਾਣੀ 12-5-48 ਹੈ ਜੀ, ਉਹ ਬੂਟਾ ਸਿੰਘ ਹੁੰਦਾ ਸੀ ਇੱਕ ਕਾਲਾ ਕਲੋਆ ਹੈ ਜੀ, ਇਹ ਲਫ਼ਜ਼ ਪ੍ਰਧਾਨ ਦੇ ਸੀ, ਕਾਂਗਰਸ ਪ੍ਰਧਾਨ ਦੇ ਆਪਣੇ ਇੱਕ ਸੀਨੀਅਰ ਲੀਡਰ ਜਿਹੜਾ ਹੋਮ ਮਿਨਿਸਟਰ ਆਫ ਇੰਡੀਆ ਵੀ ਰਹਿ ਕੇ ਹੈ ਜੀ, ਇੱਕ ਸਟੇਟ ਦਾ ਰਾਜਪਾਲ ਰਿਹਾ ਹੋਵੇ
0: ਜੀ।
1: ਤੁਸੀਂ ਜਿਹੜਾ ਹੈਗਾ ਕਿੰਨਾ ਕੁ ਤੁਸੀਂ ਦਿੰਦੇ ਹੈਗੇ ਆ ਵੇਟੇਜ ਦਿੰਦੇ ਆ ਆਪਣੀ ਜਿਹੜੀ ਸੀਨੀਅਰ ਲੀਡਰਸ਼ਿਪ ਨੂੰ, ਕਿੰਨਾ ਕੁ ਰਿਗਾਰਡ ਦਿੰਦੇ ਆ?
0: ਬਿਲਕੁਲ ਹੈ ਜੀ।
1: ਤੁਸੀਂ ਦੇਖਿਓ ਸਹੀ, ਜਿਹੜੇ ਰਾਜਾ ਵੜਿੰਗ ਨੇ ਜਿਹੜੇ ਹੈਗੇ ਆ ਨਾ ਜੀ ਪ੍ਰਧਾਨ ਪ੍ਰਧੂਣ ਲਾਏ, ਇਹਨਾਂ ਨੇ ਛਾਲਾ ਮਾਰ ਮੂਰ ਕੇ ਜਿਹੜਾ ਹੈਗਾ ਆ ਦੂਜੇ ਗਰੁੱਪ ਚ ਵੜਨ ਦੀ ਕੋਸ਼ਿਸ਼
0: ਕਰਨੀ ਆ ਜੀ, ਕਰਨੀ ਆ, ਬਿਲਕੁਲ ਹੈ ਜੀ।
1: ਉਹ ਤਾਂ ਕਾਂਗਰਸ ਖਤਮ ਕਰ ਦੇਣੀ ਸੀ ਜੀ
0: ਜੀ,
1: ਔਰ ਉਹ ਆਪ ਕਹਿੰਦਾ ਸੀ ਵੀ ਅਗਲੇ ਆਹ ਇਲੈਕਸ਼ਨ ਦੇ ਵਿੱਚ ਤਾਂ ਨੀ, ਅਗਲੇ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਮੈਂ ਹੀ ਮੂੰਹ ਹੋਣਾ, ਬਾਕੀ ਤਾਂ ਸਾਰੇ ਮਰ ਫੁੱਟ ਜਾਣੇ ਆ। ਦੇਖੋ ਕਿੱਡੀ ਪਵਿੱਤਰ ਸੋਚ ਰੱਖੀ ਸੀ
0: ਜੀ, ਵਾਹ ਜੀ।
1: ਸੋ ਇਸ ਕਰਕੇ ਕਾਂਗਰਸ ਨੂੰ ਮੁੜ ਕੇ ਵਧਾਈ
0: ਜੀ,
1: ਤੇ ਹੁਣ ਆਪਾਂ ਆਈਏ ਅਕਾਲੀ ਦਲ ਤੇ ਜੀ।
0: ਬਿਲਕੁਲ
1: ਸੱਚ ਆ ਕਿ ਇਹ ਆਈ ਆ ਜੀ, ਉਹ ਕਹਿੰਦੇ ਬਹਿਰੀਨ ਵਾਲੀ ਬੀਬੀ ਦੀ ਕਹਿੰਦੇ ਇੱਕ ਆਡੀਓ ਆ ਗਈ ਜੀ
0: ਜੀ।
1: ਹੁਣ ਆਡੀਓ ਆ ਗਈ ਹੈਗੀ ਆ, ਆਡੀਓ ਜਿਸ ਤਰੀਕੇ ਨਾਲ ਆਈ ਹੈਗੀ ਨਾ ਜੀ
0: ਜੀ,
1: ਆਈ ਥਿੰਕ ਇਹ AI ਦੀ ਵੀ ਹੈਗੀ ਆ ਤੇ ਇਹ ਸੱਚੀ ਵੀ ਹੈਗੀ ਆ ਜੀ।
0: ਅੱਛਾ ਜੀ,
1: ਮੈਂ ਮਤਲਬ ਭਾਈ ਸਾਹਿਬ 2-4 ਵਾਰੀ ਸੁਣ ਕੇ ਤੇ ਫਿਰ ਮੈਂ ਇਹ ਗੱਲ ਕਹਿ ਰਿਹਾ, ਕਿਉਂ ਰੀਜ਼ਨਿੰਗ ਵੀ ਦੱਸਦਾ
0: ਜੀ।
1: ਇਹ ਜਿਹੜੀ ਆ ਇੱਕ ਆਡੀਓ ਕਾਲ ਨਹੀਂ ਸੀ
0: ਜੀ,
1: ਇਹ ਵੀਡੀਓ ਕਾਲ ਹੋਏਗੀ ਜੀ
0: ਜੀ।
1: ਹੁਣ ਵੀਡੀਓ ਤਾਂ ਜਿਹੜਾ ਹੈਗਾ ਆ, ਵੀਡੀਓ ਕਾਲ ਦੇ ਵਿੱਚ ਜਿਹੜਾ ਵੀਡੀਓ ਤਾਂ ਡਿਲੀਟ ਹੋ ਗਿਆ ਤੇ ਉਹਦੇ ਵਿੱਚ ਆਡੀਓ ਵਾਲੀ ਜਿਹੜਾ ਹੈਗਾ ਆ ਉਹ ਕਿਸੇ ਨਾ ਕਿਸੇ ਸੋਫਟਵੇਅਰ ਦੇ ਵਿੱਚ ਰਿਕਾਰਡਿੰਗ ਮੌਜੂਦ ਰਹਿੰਦੀ ਹੁੰਦੀ ਆ।
0: ਬਿਲਕੁਲ ਰਹਿੰਦੀ ਆ ਜੀ।
1: ਇਹ ਮਤਲਬ ਡਾਇਰੈਕਟ ਕਾਲ ਨਹੀਂ ਹੈਗੀ ਜੀ, ਵੀਡੀਓ ਕਾਲ ਹੈਗੀ ਆ
0: ਜੀ।
1: ਕਾਰਨ, ਡਾਇਰੈਕਟ ਕਾਲ ਦੇ ਉੱਤੇ ਕਦੀ ਵੀ ਏਦਾਂ ਦੀ ਗੱਲ ਲੀਡਰ ਲੋਕ ਕਰਦੇ ਹੀ ਨਹੀਂ
0: ਜੀ।
1: ਹੁਣ ਆਡੀਓ ਕਾਲ ਹੁੰਦੀ ਤੇ ਉਹਨੇ ਜਿਹੜਾ ਕਿਹਾ ਤੈਨੂੰ ਇੰਨੇ ਮਿਲ ਜਾਣਗੇ
0: ਜੀ,
1: ਇੰਨੇ ਦਾ ਕੀ ਮਤਲਬ
0: ਜੀ?
1: ਇੰਨੇ ਦਾ ਮਤਲਬ ਉਸ ਵੇਲੇ ਹੱਥ ਨਾਲ ਇਸ਼ਾਰਾ ਕੀਤਾ, ਉਹ ਤਾਂ ਹੀ ਪੋਸੀਬਲ ਆ ਵੀ ਜੇ ਵੀਡੀਓ ਕਾਲ ਆ ਵੀ 2 ਜਾਂ 3 ਏਦਾਂ ਕਰਕੇ ਕੀਤਾ ਹੋਊਗਾ ਜੀ।
0: ਬਿਲਕੁਲ,
1: ਚਾਹੇ ਇੱਕ ਕੀਤਾ ਹੋਊ, 2 ਕੀਤੇ ਹੋਣਗੇ, ਇਸ਼ਾਰਾ ਕੀਤਾ ਹੋਊਗਾ ਜੀ। ਸੋ ਇਸ ਕਰਕੇ ਜਿਹੜਾ ਆ ਉਹਨੇ ਕਿਹਾ ਭਾਈ ਪੱਕਾ ਹੀ ਕਰ ਲਓ ਹੈ
0: ਜੀ।
1: ਤੇ ਉਹ ਮਤਲਬ ਜਿਹੜੇ ਹੈਗਾ ਇਸ ਕਰਕੇ ਉਹਦੇ ਵਿੱਚ ਹੋ ਸਕਦਾ ਇਹ AI ਨਾਲ ਜਨਰੇਟ ਕੀਤੀ ਹੋਵੇ ਜਾਂ ਵਰਡਿੰਗ ਵੀ ਜਨਰੇਟ ਕੀਤੀ ਹੋਵੇ ਜਾਂ ਗੱਲਬਾਤ ਤੋਂ, ਇਸ ਕਰਕੇ ਕੁਛ ਨੀ ਕਿਹਾ ਜਾ ਸਕਦਾ। ਜਰੂਰ ਜਿਹੜਾ ਹੈਗਾ ਹਾਂਜੀ, ਇਹਨਾਂ ਦਾ ਦਾਵਾ ਜਰੂਰ ਹੈਗਾ ਆ ਵਲਟੋਆ ਸਾਹਿਬ ਦਾ ਵੀ AI ਨਾਲ ਜਨਰੇਟਡ ਆ,
0: ਤੇ
1: ਮੈਂ ਕਹੋ ਤੇ ਕਹਿੰਦੇ ਹੈਗੇ ਜਿਹਦੀ ਕਹੋ ਬਣਾ ਦਿੰਦੇ ਆ ਜੀ,
0: ਤੇ
1: ਬਣ ਵੀ ਜਾਂਦੀਆਂ ਹੈਗੀਆਂ, ਇਹਦੇ ਵਿੱਚ ਕੋਈ ਸ਼ੱਕ ਨੀ ਹੈਗਾ ਜੀ
0: ਜੀ।
1: ਬਟ ਐਟ ਦਾ ਸੇਮ ਟਾਈਮ ਵੀ ਉਹ ਇੱਥੇ ਬੀਬੀ ਬੈਠੀ ਹੈਗੀ ਆ, ਜੇ ਉਹਨੇ ਕੱਲ ਨੂੰ ਆ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਭਾਈ ਇਹ ਗੱਲ ਸੱਚ ਆ, ਤੇ ਫੇਰ ਆਪਣੇ ਪੱਲੇ ਕੀ ਰਹੂਗਾ ਜੀ,
0: ਕੀ ਰਹੂਗਾ ਜੀ। ਨਹੀਂ ਵੈਸੇ ਅੱਜ
1: ਪਰ
0: ਚੈਲੰਜ ਹੋ ਗਿਆ
1: ਮੈਂ ਕਹਿੰਦਾ ਹੈਗਾ ਆ ਜੇ ਇਹ ਸੱਚ ਵੀ ਆ
0: ਜੀ
1: ਉਹਦੇ ਨਾਲ ਚਾਵਲਾ ਸਾਹਿਬ ਦੇ ਕੇਸ ਨੂੰ ਜਿਹੜੀ ਆ ਬੜੀ ਮਜ਼ਬੂਤੀ ਮਿਲ ਗਈ
0: ਜੀ
1: ਮਤਲਬ ਇਹ ਕਿ ਇੱਥੇ ਸਾਰਾ ਕੁਛ ਜਿਹੜਾ ਹੈਗਾ ਕੋਈ ਜਬਰ ਜਨਾਹ ਵਾਲਾ ਮਾਮਲਾ ਘੱਟ ਹੈਗਾ ਆ ਸਭ ਲੈਣ ਦੇਣ ਦੇ ਸੌਦੇ ਆ ਜੀ
0: ਸੌਦੇਬਾਜ਼ੀ
1: ਉਹ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋਈਆਂ ਉਹਨੂੰ ਪੂਰੀਆਂ ਕਰਾਉਣ ਵਾਸਤੇ ਤੇ ਉਹ ਜਥੇਦਾਰ ਸਾਹਿਬ ਕੋ ਵੀ ਗਏ ਹੋ ਗਏ ਮੇਰੇ ਨਾਲ ਵਾਅਦਾ ਕਰਕੇ ਮੈਨੂੰ ਲਏ ਮੈਂ ਤਾਂ ਕਿਸੇ ਪਾਸੇ ਜੋਗੀ ਨੀ ਮੇਰਾ ਪਾਸਪੋਰਟ ਵੀ ਸਰੈਂਡਰ ਹੋ ਗਿਆ ਸਾਰਾ ਕੁਛ ਹੋ ਗਿਆ ਜਦੋਂ ਦੇਖਿਆ ਇਹੋ ਜਿਹੀਆਂ ਗੱਲਾਂ ਕਰਨ ਦੇ ਨਾਲ ਵੀ ਕੋਈ ਗੱਲ ਨੀ ਬਣਦੀ ਪਈ ਤੇ ਫਿਰ ਜਿਹੜਾ ਹੈਗਾ ਆ ਕਈ ਵਾਰੀ ਹੁੰਦਾ ਨਾ ਜੀ ਤੁਸੀਂ ਦੇਖਿਆ ਹੋਣਾ ਜਿਹੜਾ
0: ਓਪੋਜੀਸ਼ਨ ਚੱਕ
1: ਇੱਕ ਸਰ ਇੱਕ ਸਾਡੇ ਡਬਲ ਏਜੰਟ ਹੈਗਾ ਸੀ ਉਹ ਅਮਰੀਕਾ ਦਾ ਵੀ ਹੈਗਾ ਸੀ ਪਾਕਿਸਤਾਨ ਦਾ ਵੀ ਏਜੰਟ ਹੈਗਾ ਜੀ ਜਿਹਨੇ ਬੰਬੇ ਦੇ ਵਿੱਚ ਜਿਹੜਾ ਹੈਗਾ ਕਰਾਇਆ ਸੀ ਜੀ ਤੇ ਉਹ 26/11 ਜਿਹੜਾ ਹੋਇਆ ਸੀਗਾ ਜੀ ਹੋਟਲ ਦੇ ਵਿੱਚ
0: ਬਿਲਕੁਲ
1: ਤੇ ਉੱਥੇ ਜਿਹੜਾ ਹੇਡਲੀ ਕੀ ਉਹਦਾ ਨਾਂ ਸੀ ਹਾਂਜੀ ਹੇਡਲੀ
0: ਜੀ
1: ਉੱਥੇ
0: ਅਮਰੀਕਾ ਦੀ ਹਿਰਾਸਤ ਵਿੱਚ
1: ਹਾਂਜੀ ਉਹ ਦੇਖੋ ਡਬਲ ਏਜੰਟ ਸੀ ਨਾ ਜੀ
0: ਹਾਂਜੀ
1: ਹੁਣ ਜੋ ਹੋ ਰਿਹਾ ਹੈਗਾ ਆ ਆਈ ਥਿੰਕ ਜੋ ਮੇਰੀ ਇੱਕ ਵਕੀਲ ਦੇ ਨਾਤੇ ਜਿਹੜੀ ਵਿਜ਼ਡਮ ਕੰਮ ਕਰਦੀ ਆ ਉਹ ਕਹਿ ਰਹੀ ਆ ਜੀ ਵੀ ਹੁਣ ਜੋ ਹੋ ਰਿਹਾ ਆ ਉਹ ਬੀਬੀ ਜਿਹੜੀ ਹੈਗੀ ਆ ਵੀ ਉਹ ਸਮਝ ਲਓ ਵੀ ਉਹਦੇ ਤੇ ਬੋਰਡ ਲਿਖਿਆ ਗਿਆ ਯੂਜ਼ ਮੀ
0: ਜੀ
1: ਤੇ ਹੁਣ ਉਹ ਬੀਬੀ ਨੂੰ ਯੂਜ਼ ਮੀ ਵਾਲਾ ਬੋਰਡ ਜਿਹੜਾ ਹੈਗਾ ਲਾ ਕੇ ਤੇ ਇਹ ਸਰਕਾਰ ਫਾਇਦਾ ਲੈ ਰਹੀ ਆ ਹੋਰ ਕੁਛ ਨੀ ਜੀ
0: ਜੀ
1: ਪੰਨੂ ਸਾਹਿਬ ਨੇ ਅੱਗੇ ਤਾਂ ਕਿਸੇ CBI ਦੀ ਜਾਂਚ ਦੀ ਮੰਗ ਨੀ ਕੀਤੀ ਇੱਕ ਇਸ ਕੇਸ ਦੀ ਜਿਹੜੀ ਹੈਗੀ ਆ ਨਾ ਇਹਦੇ ਵਿੱਚ ਕੋਈ ਏਦਾਂ ਦਾ ਹੀਨੀਅਸ ਕ੍ਰਾਈਮ ਹੋਇਆ ਹੈਂਜੀ ਜੇ ਮੈਂ ਲੀਗਲੀ ਗੱਲ ਕਰਾਂ ਤੇ ਧਾਰਮਿਕ ਤੌਰ ਤੇ ਸੈਂਟੀਮੈਂਟਸ ਦੀ ਗੱਲ ਉਹ ਅਲੱਗ ਚੀਜ਼ ਹੈਗੀ ਆ ਜੀ ਵੀ ਹਾਂ ਠੀਕ ਹੈ ਜੀ ਵੀ ਸਾਡੇ ਗੁਰੂ ਘਰਾਂ ਚ ਨਾ ਅਦਰਵਾਈਜ਼ ਜਿਹੜਾ ਹੈਗਾ ਆ
0: ਇੱਕ
1: ਜਿਹੜਾ ਆ ਉਹਨੇ ਰੇਪ ਦਾ ਐਲੀਗੇਸ਼ਨ ਲਗਾਇਆ ਹੈਗਾ ਆ ਉਹ ਰੇਪ ਦਾ ਐਲੀਗੇਸ਼ਨ ਵੀ ਜਿਹੜਾ ਆ ਉਹ ਏਦਾਂ ਦਾ ਆ ਜੀ ਵੀ 7 ਮਹੀਨੇ ਇੱਥੇ ਰਹੀ ਜੀ ਉਹਨੇ ਕਈ ਤਰੀਕਾਂ ਫਿਰ ਮੈਂ ਏਦਾਂ ਕਰਕੇ ਸੀ ਜੀ ਮੈਨੂੰ ਉਹ ਮਤਲਬ ਇੱਕ ਵਕੀਲ ਦੇ ਨਜ਼ਰੀਏ ਨਾਲ ਮੈਂ ਦੇਖਾਂ ਤੇ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਬੰਦਾ ਬਰੀ ਆ ਜੀ ਇੱਕ ਗੱਲ
0: ਜੀ
1: ਪਹਿਲਾਂ ਜਿਹੜੀ ਹਰਾਸਮੈਂਟ ਭੁਗਤਣੀ ਪੈਂਦੀ ਹੈਗੀ ਉਹ ਤਾਂ ਸਾਰਿਆਂ ਨੂੰ ਭੁਗਤਣੀ ਪੈਂਦੀ ਜਦੋਂ ਜੀ ਕ੍ਰਿਮੀਨਲ ਕੇਸ ਰਜਿਸਟਰ ਹੋ ਜਾਂਦਾ ਬਟ ਪਲੇਨ ਰੀਡਿੰਗ ਆਫ ਦਾ FIR ਉਹ ਕੀ ਕਹਿੰਦੀ ਹੈਗੀ ਆ ਜੀ ਉਹ ਦੱਸਦੀ ਹੈਗੀ ਕਿ ਬੰਦਾ ਜਿਹੜਾ ਹੈਗਾ ਆ ਵੀ ਉਹ ਤੋਂ ਬਰੀ ਹੋਏਗਾ ਜੀ 100% ਪਰ ਸਵਾਲ ਤਾਂ ਇਹ ਹੈਗਾ ਨਾ ਜੀ ਵੀ ਇਹੋ ਜਿਹੇ ਕੇਸ ਦੀ ਤੁਸੀਂ CBI ਜਾਂਚ ਦੀ ਮੰਗ ਕਰਦੇ ਆ ਬਾਕੀ ਜਿਹੜੀ ਸਟੇਟ ਦੇ ਵਿੱਚ 5 ਕਰੋੜ ਰੁਪਇਆ ਜਿਹੜਾ ਹੈਗਾ CM ਦੀ ਵਾਈਫ ਦੇ ਉੱਤੇ ਐਲੀਗੇਸ਼ਨ ਲੱਗਦੇ ਪਏ ਆ ਕਿ ਰੇਪ ਕੇਸ ਦੇ ਅਕਿਊਜ਼ਡ ਜਿਹੜੇ ਆ ਉਹਨਾਂ ਦੀ ਕੈਂਸਲੇਸ਼ਨ ਦੇ ਦਿੱਤੀ ਗਈ ਕਮਾਲ ਦੀ ਗੱਲ ਆ ਜੀ ਇੱਕ ਪਾਸੇ ਉਹ ਬਿਫੋਰ ਮੈਜਿਸਟ੍ਰੇਟ ਜਿਹੜੀਆਂ 2 ਲੇਡੀਜ਼ ਬਿਆਨ ਦਿੰਦੀਆਂ ਪਈਆਂ ਆ ਕਿ ਸਾਡੇ ਨਾਲ ਇਹ ਕੁਛ ਹੋਇਆ ਤੇ ਪੁਲਿਸ ਉਹਦੀ ਕੈਂਸਲੇਸ਼ਨ ਦੇ ਰਹੀ ਹੈਗੀ ਆ ਜੀ ਇਹਦੀ CBI ਜਾਂਚ ਕਰਾਓ ਤਾਂ ਵੀ ਕਿਹਦੇ ਇਨਫਲੂਐਂਸ ਥੱਲੇ ਹੋਇਆ ਤੇ ਕਿੱਦਾਂ ਹੋਇਆ ਜੀ ਤੇ ਕਿੰਨੀ ਮਨੀ ਟ੍ਰੇਲ ਕਿੱਥੋਂ ਚੱਲੀ ਤੇ ਕਿੱਦਾਂ ਹੈਗਾ ਸੀ
0: ਜੀ ਬਿਲਕੁਲ ਹੈ ਜੀ
1: ਉਹਦੀ ਤਾਂ ਕੋਈ ਮੰਗ ਨਹੀਂ ਕੀਤੀ ਜੀ
0: ਜੀ ਨਹੀਂ
1: ਬਾਕੀ ਇਹਨਾਂ ਦੇ ਜਿਹੜੇ ਨੋਟ ਭਰੇ ਜਿਹੜੇ ਬੈਗ ਡਿਗੇ ਸੀਗੇ ਜਿਹਦੀ CBI ਦੀ ਹੋਣੀ ਚਾਹੀਦੀ ਸੀ ਜੀ
0: ਜੀ
1: ਮੁੱਖ ਮੰਤਰੀ ਸਾਹਿਬ ਦੇ ਨੇੜੇ ਤੇੜੇ ਦੇ ਬੰਦੇ ਜਿਹੜੇ ਆ ਜੀ ਉਹ ਸਾਰੇ ਜਿਹੜੇ ਆ ED ਨੇ ਕਿਹਾ ਵੀ ਭਾਈ ਇਨਵੋਲਵ ਹੈਗੇ ਟ੍ਰਾਂਸਫਰ ਦੇ ਵਿੱਚ ਜਾਂ ਪੋਸਟਿੰਗ ਦੇ ਵਿੱਚ ਉਹਦੀ ਕਰਾ ਲੈਂਦੇ CBI ਕਰਾਉਣੀ ਆ ਤੇ ਫਿਰ ਸਾਰਿਆਂ ਦੀ CBI ਕਰਾ ਹੀ ਲਓ ਤੇ ਮੈਂ ਕਹਿੰਦਾ CBI ਦਾ ਦਫ਼ਤਰ ਹੀ ਇੱਥੇ ਇੱਕ ਬਣਵਾ ਲਓ ਜਲੰਧਰ
0: ਬਿਲਕੁਲ ਆ ਜੀ ਨਾਲੇ CM ਦੇ ਚਾਹੇ ਨਾ ਵੀ ਪਤਾ ਹੋਵੇ ਪਰ ਆਲੇ ਦੁਆਲੇ ਦੇ ਵਿੱਚ ਬਥੇਰਾ ਕੁਝ ਹੋਈ ਜਾਂਦਾ ਹੁੰਦਾ ਹੈ ਜੀ ਬਿਲਕੁਲ ਹੈ
1: ਸਰ ਹੁਣ ਇਸ ਕੇਸ ਦੇ ਵਿੱਚ ਨਾ ਲੀਗਲੀ ਕੁਛ ਨੀ ਰਹਿ ਗਿਆ ਸਵਾਏ ਪੋਲਿਟਿਕਸ
0: ਦੇ ਪੋਲਿਟਿਕਸ ਹੈ ਜੀ ਪਰ ਸੈਣੀ ਸਾਹਿਬ ਜਿਵੇਂ ਅੱਜ ਰੂਪ ਕੌਰ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਕਿ 9 ਅਕਤੂਬਰ ਨੂੰ ਮੈਂ ਆਪ ਖੁਦ ਜਥੇਦਾਰ ਸਾਹਿਬ ਦੇ ਕੋਲ ਸਬੂਤ ਲੈ ਕੇ ਪੇਸ਼ ਹੋ ਜਾਣਾ ਜੀ
1: ਜਾਵੇ ਜੀ ਚੰਗੀ ਗੱਲ ਹੈਗੀ ਆ ਇਹ ਤਾਂ ਪਤਾ ਹੀ ਹੈਗਾ ਜੀ ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ
0: ਜੀ
1: ਇੱਥੇ ਆਪੇ ਹੀ ਪਤਾ ਲੱਗ ਜੂਗਾ ਜੀ
0: ਜੀ
1: ਪਰ ਇੱਥੇ ਸਿਆਸਤ ਦੇ ਵਿੱਚ ਜਾਂ ਧਾਰਮਿਕ ਖੇਤਰ ਦੇ ਵਿੱਚ
0: ਜੀ
1: ਇਮਾਨਦਾਰ ਉਹੀ ਆ ਜਿਹੜਾ ਫੜਿਆ ਨੀ ਗਿਆ
0: ਜੀ
1: ਇਸ ਕਰਕੇ ਜਿਹੜਾ ਆ ਜਿੰਨਾ ਚਿਰ ਤੱਕ ਫੜੇ ਨੀ ਜਾ ਉਹ ਸਾਰੇ ਸ਼ਰੀਫ ਹੁੰਦੇ ਆ ਤੇ ਸਾਰੇ ਹੀ ਇੱਜ਼ਤਦਾਰ ਹੁੰਦੇ ਆ
0: ਬਿਲਕੁਲ
1: ਬਾਕੀ ਜਿਹੜਾ ਹੈਗਾ ਆ ਇਹ ਸਾਰਾ ਕੁਛ ਹੈਗਾ ਉਹ ਵੀ ਲੈ ਜਾਵੇ ਉਹ ਵੀ ਦੱਸਿਆ ਵੀ ਉਹਦੇ ਕੋਲ ਕਿਹਦੇ ਕਿਹਦੇ ਸਬੂਤ ਹੈਗੇ ਆ ਤੇ ਨਾਲ ਹੀ ਵੀ ਦੱਸਿਆ ਵੀ ਅੱਜ ਤੱਕ ਮੈਂ ਕਿਉਂ ਲੈ ਕੇ ਬੈਠੀ ਰਹੀ
0: ਬੈਠੀ ਰਹੀ ਕਸੂਰਵਾਰ ਦਾ ਤੂੰ ਵੀ
1: ਹੁੰਦੀ
0: ਹੈ ਨਾਲੇ ਇੱਕ ਦੇਖੋ ਨਾ ਇੱਧਰ ਵਿੱਚ ਤਾਂ ਇਹ ਪ੍ਰੈਸ ਕਾਨਫਰੰਸ
1: ਕਿਹੜੀਆਂ ਕਿਹੜੀਆਂ ਐਕਸਪੈਕਟੇਸ਼ਨ ਸੀ ਜਿਹੜੀਆਂ ਪੂਰੀਆਂ ਹੋ ਰਹੀਆਂ ਸੀ ਜਿਹਦੇ ਕਰਕੇ ਤੂੰ ਇਹ ਰਾਜ ਦਬਾ ਕੇ ਰੱਖੇ ਤੇ ਅੱਜ ਜਿਹੜੀਆਂ ਤੇਰੀਆਂ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋ ਰਹੀਆਂ ਤੇ ਤੂੰ ਇਹ ਜਿਹੜਾ ਹੈਗਾ ਆ ਜ਼ਾਹਰ ਕਰਨ ਤੇ ਆ ਗਈਆਂ ਜੀ
0: ਨਾਲੇ ਦੇਖੋ ਪ੍ਰੈਸ ਕਾਨਫਰੰਸ ਵੀ ਬਾਰੀ ਬਾਰੀ ਹੋ ਰਹੀਆਂ ਨੇ ਨਾ ਖੇਡ ਮਤਲਬ ਕਿ ਰਲ ਮਿਲ ਕੇ ਖੇਡੀ ਜਾ ਰਹੀ ਹੈ ਸਾਰੀ ਜਿੱਦਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਵੀ ਕੀਤਾ ਸੀਗਾ ਕਿ ਭਈ ਹਰ ਹਫ਼ਤੇ ਕੋਈ ਨਾ ਕੋਈ ਮਾੜਾ ਮੋਟਾ ਸੁਰਾਗ
1: ਹਰ ਹਫ਼ਤੇ ਹੋਣੀ ਜੀ ਹਰ ਹਫ਼ਤੇ ਹੋਣੀ ਹੈਗੀ ਆ ਸਰਕਾਰ ਦੀ ਜਿਹੜੀ ਹੈਗੀ ਆ ਭਈ ਜਿੰਨਾ ਉਹ ਘੱਟਾ ਮਿੱਟੀ ਪਿਆ ਆ ਹੋਣਾ ਹੈਗਾ ਜੀ ਉਹਦੇ ਉੱਤੇ ਚਾਦਰ ਵਿਛ ਜਾਣੀ ਹੈਗੀ ਆ
0: ਕਿਉਂਕਿ ਇਹਨਾਂ ਨੂੰ ਉਹ 500 ਕਰੋੜ ਮਾਮਲੇ ਦੇ ਵਿੱਚ ਇਹਨਾਂ ਨੂੰ ਰਾਹਤ ਉਹ ਜਿਹੜੀ ਮਹਿਸੂਸ ਹੋ ਰਹੀ ਹੈ ਨਾ ਉਹ ਦੱਬਿਆ ਗਿਆ ਮਾਮਲਾ ਤੇ ਇਹਨਾਂ ਨੇ ਉਹ ਲਕੀਰ ਜਿਹੜੀ ਵੱਡੀ ਖਿੱਚ ਦਿੱਤੀ ਜੀ ਉਦਾਂ ਦੀ ਨਾਲ ਨਾਲ ਫਿਰ ਧਰਮ ਦਾ ਮੁੱਦਾ ਵੀ ਬਣ ਗਿਆ
1: ਗੱਲ ਏਦਾਂ ਹੈਗੀ ਆ ਜੀ ਵੀ ਜਦੋਂ ਇੱਕ ਚੀਜ਼ ਦਮ ਭਰਾਂ ਮੈਂ ਆਪਣੀ ਇਮਾਨਦਾਰੀ ਦਾ ਦਮ ਭਰਾਂ ਜੇ ਉਹੀ ਜਿਹੜੀ ਹੈਗੀ ਆ ਉੱਥੇ ਹੀ ਕਿੰਤੂ ਹੋ ਜਾਏ ਤੇ ਉਹ ਤੋਂ ਬੜਾ ਲੋਸ ਕੋਈ ਨੀ ਹੁੰਦਾ ਚਾਹੇ ਅੱਜ ਜਿਹੜਾ ਹੈਗਾ ਕਿਉਂਕਿ ਸਰਕਾਰ ਉਹਨਾਂ ਦੀ ਹੈਗੀ ਆ ਕੁਛ ਨੀ ਵਿਗਾੜ ਸਕਦੇ ਮੈਂ ਸੱਤਾ ਬੜੀ ਵੱਡੀ ਚੀਜ਼ ਹੈਗੀ ਹੁੰਦੀ ਆ ਇਹ ਅਸੀਂ ਸੁਣਿਆ ਸੀ
0: ਦੇਖ ਵੀ ਲਿਆ
1: ਪਰ ਸੱਤਾ ਏਡੀ ਵੱਡੀ ਚੀਜ਼ ਹੁੰਦੀ ਆ ਇਸ ਸਰਕਾਰ ਦੇ ਟੈਨਿਓਰ ਚ ਦੇਖਿਆ
0: ਦੇਖ ਲਿਆ ਜੀ
1: ਬਿਲਕੁਲ ਸਾਰੇ ਸੁਪਰੀਮ ਕੋਰਟ ਦੀ ਪਰਵਾਹ ਨੀ ਮਾਰਦੇ ਇਹ ਹਾਈ ਕੋਰਟ ਦੀ ਪਰਵਾਹ ਨੀ ਮਾਰਦੇ ਹਾਂਜੀ ਹਾਈ ਕੋਰਟ ਇਹਨਾਂ ਨੂੰ ਡਾਇਰੈਕਸ਼ਨਾਂ ਦੇ ਕੇ ਕਹਿੰਦੀ ਉਹ DGP ਪੱਕਾ ਲਾ ਦਿਓ DGP ਪੱਕਾ ਲਾ ਦਿਓ ਕਦੋਂ ਦੇ ਕਹਿੰਦੇ ਹੈਗੇ ਜੀ ਉਹ
0: ਜੀ ਬਿਲਕੁਲ ਹੁਣ
1: 13 ਤਰੀਕ ਤੱਕ ਹੈ ਨਾ ਇਹ ਦੇਖ ਲਾਂਗੇ ਕਿ 13 ਤਰੀਕ ਤੱਕ ਇਹ ਲਾਉਂਦੇ ਹੈਗੇ ਆ ਕਿ ਫੇਰ ਜਿਹੜਾ ਜਾਂ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਆ
0: ਜੀ
1: ਸੋ ਇਸ ਕਰਕੇ ਕਾਨੂੰਨ ਨੂੰ ਦੇਖੋ ਇਹ ਵਾਹਿਦ ਏਦਾਂ ਦੇ ਬੰਦੇ ਹੈਗੇ ਆ ਇੰਨੇ ਤੇਜ਼ ਆ ਵੀ ਇਹਨਾਂ ਨੇ ਕਾਨੂੰਨ ਦੀਆਂ ਬਰੀਕੀਆਂ ਜਿਹੜੀਆਂ ਦੇਖ ਕੇ ਤੇ ਉਹਦਾ ਪੂਰਾ ਬੈਨੀਫਿਟ ਲੈਂਦੇ ਆ ਜੀ ਸੰਵਿਧਾਨ ਦੇ ਵਿੱਚ ਜੀ ਦੀ ਸਾਇਲੈਂਟ ਸੀਗੀ ਕਿ ਭਾਈ ਉੱਤੇ ਲਿਖਿਆ ਨਹੀਂ ਸੀ ਕਿ ਜੇ ਮੁੱਖ ਮੰਤਰੀ ਜੇਲ੍ਹ ਜਾਵੇ ਤੇ ਉਹ ਰਿਜ਼ਾਈਨ ਕਰਕੇ ਹੀ ਜਾਊਗਾ ਮੈਂਡੇਟਰੀ ਨਹੀਂ ਸੀ ਕਿਤੇ ਲਿਖਿਆ ਆ ਹਾਂਜੀ ਉਹ ਦੇਖੋ ਕੇਜਰੀਵਾਲ ਜਿਹੜਾ ਜੇਲ ਗਿਆ ਤੇ ਕਹਿੰਦਾ ਮੈਂ ਨੀ ਮੁੱਖ ਮੰਤਰੀ ਦਾ ਅਹੁਦਾ ਛੱਡਦਾ ਹਾਂਜੀ ਉਹ ਜੇਲ੍ਹ ਦੇ ਵਿੱਚੋਂ ਤੂੰ ਬਾਕੀ ਅੱਜ ਤੱਕ ਜਿਹੜਾ ਹੈਗਾ ਜਦੋਂ ਕਿਸੇ ਦੇ ਖਿਲਾਫ਼ ਪਰਚਾ ਦਰਜ ਹੋਇਆ ਆਪਣੇ ਆਪ ਝਾਰਖੰਡ ਵਾਲੇ ਦੇ ਉਹਨਾਂ ਨੇ ਜਿੱਦਾਂ ਹੀ ਪਰਚਾ ਕੋਈ ਦਰਜ ਹੋਇਆ ਅਗਲੇ ਸਾਰੇ ਜਿੱਦਾਂ ਕਰਦੇ ਰਹੇ ਜੀ ਇੱਕ ਟ੍ਰੈਡੀਸ਼ਨ ਵੀ ਹੁੰਦਾ ਨਾ ਜੀ ਉਹਲੇ ਬੰਦੇ ਰਿਜ਼ਾਈਨ ਕਰਦੇ ਸੀ ਜਾਂਦੇ ਸੀ ਸਾਫ਼ ਹੁੰਦੇ ਸੀ ਮੁੜ ਕੇ ਆ ਕੇ ਉਹ ਤਾਂ ਇਹਦਾ ਮੇਨ ਟਾਈਮ ਕਿਸੇ ਨਾ ਹੋਰ ਬੰਦੇ ਨੂੰ ਦੇ ਜਾਂਦੇ ਸੀ ਈਵਨ ਲਾਲੂ ਪ੍ਰਸ਼ਾਦ ਯਾਦਵ ਨੇ ਵੀ ਆਪਣੀ ਜਿਹੜੀ ਹੈਗੀ ਆ ਅਨਪੜ੍ਹ ਵਾਈਫ ਨੂੰ ਵੀ ਉਹ ਜਿਹੜਾ ਹੈਗਾ CM ਬਣਾ ਕੇ ਤੇ ਆਪ ਜਦੋਂ ਸਟੈਪ ਡਾਊਨ ਕਰ ਗਿਆ ਸੀ ਜਦੋਂ ਉਹਦੇ ਤੇ ਪਰਚਾ ਹੋਇਆ ਸੀ ਜਾਂ ਜੇਲ੍ਹ ਜਾਣਾ ਪਿਆ ਸੀ ਤੇ
0: ਬਿਲਕੁਲ ਜੀ
1: ਇਹ ਦੇਖੋ ਇਹਨਾਂ ਨੇ ਉਹਦੇ ਕਰਕੇ ਉਹਦੇ ਵਿੱਚ ਸੋਧ ਕਰਨੀ ਪਈ ਅਮੈਂਡਮੈਂਟ ਕਰਨੀ ਪਈ ਜੀ ਜੇ 60 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਜਾਂ ਰਿਜ਼ਾਈਨ ਨਹੀਂ ਕਰਦਾ ਤੇ ਆਟੋਮੈਟਿਕਲੀ ਉਹਦਾ ਰਿਜ਼ਾਈਨ ਮੰਨਿਆ ਜਾਊਗਾ ਜੀ ਖਤਮ ਹੋ ਜਾਊਗੀ
0: ਬਿਲਕੁਲ ਜੀ
1: ਇਹਨਾਂ ਨੂੰ ਡੀਲ ਕਰਨ ਵਾਸਤੇ ਕਾਨੂੰਨ ਵੱਖਰਾ ਹੀ ਚਾਹੀਦਾ ਜੀ
0: ਚਾਹੀਦਾ ਜੀ ਬਿਲਕੁਲ ਤੇ ਸੈਂਸਰ ਜੈਨ ਜੀ ਦਾ ਬੜਾ ਜ਼ੋਰ ਪੈ ਰਿਹਾ ਚਲੋ ਰਾਹੁਲ ਗਾਂਧੀ ਨੇ ਵੀ ਕਾਫੀ ਉਹਦੇ ਉੱਤੇ ਵਰਕਆਊਟ ਵੀ ਕੀਤਾ ਪੂਰੇ ਦੇਸ਼ ਦੇ ਵਿੱਚ ਚੋਣ ਕਮਿਸ਼ਨ ਨੂੰ ਲੈ ਕੇ ਜਾਂ ਹੋਰ ਸਾਰੇ ਮੁੱਦੇ ਜਿਹੜੇ ਖੜੇ ਨੇ ਬੰਬੇ ਦੇ ਵਿੱਚ ਵੀ ਅੱਜ ਕਾਫੀ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋਏ ਨੇ ਦਿੱਲੀ ਦੇ ਵਿੱਚ ਵੀ ਧਾਰਾਵਾਂ ਲਾ ਦਿੱਤੀਆਂ ਗਈਆਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਵੱਖਰੇ ਵੱਖਰੇ ਸੂਬਿਆਂ ਚ ਲੋਕਾਂ ਨੂੰ ਉੱਥੇ ਕਹਿ ਲਓ ਇੱਕ ਤਰ੍ਹਾਂ ਦੀ ਐਮਰਜੈਂਸੀ ਲਾ ਦਿੱਤੀ ਕਿ ਡੱਕ ਦਿਓ ਭਾਈ ਭਈ ਬਾਹਰ ਹੀ ਨਾ ਉੱਥੇ ਪਹੁੰਚਣ ਹੀ ਨਾ ਦਿਓ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਆ ਨੌਜਵਾਨੀ ਦੀ ਬਾਂਹ ਫੜਨ ਲੱਗੀ ਆ ਜਾਂ ਮੂੰਹ ਦਿਖਾਉਣ ਲੱਗੀ ਆ ਉਹਨੂੰ ਤੇ ਵਾਈਬ ਪੰਜਾਬ ਦੀ ਜੈਨ ਜੀ ਦੇ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਵਿਦਿਆਰਥੀਆਂ ਦੇ ਵਿੱਚ ਉਤਰੇ ਨੇ ਪਟਿਆਲੇ ਦੇ ਵਿੱਚ ਕੱਲ ਨਜ਼ਰ ਆਏ ਨੇ ਵੀਡੀਓ ਵੀ ਸਾਹਮਣੇ ਆਈਆਂ ਨੇ ਕਹਿੰਦੇ ਕਿ ਆਹ ਉਮਰ ਜਿਹੜੀ ਆ ਐਸ਼ ਕਰਨ ਵਾਲੀ ਹੁੰਦੀ ਹੈ ਇਹ ਜਿਹੜੀ ਆ 20 ਸਾਲ ਦੀ ਉਮਰ ਹੈ ਨਾ ਦੁਬਾਰਾ ਨਹੀਂ ਆਉਣੀ ਨਜ਼ਾਰੇ ਲਵੋ ਤੇ ਫਿਰ ਕਹਿੰਦੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਜੀ
1: ਹਾਂਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਜੀ ਉਹਨਾਂ ਨੇ ਨਜ਼ਾਰੇ ਹੀ ਤਾਂ ਲਏ ਆ ਅੱਜ ਦਾ ਜਿਹੜਾ ਯੂਥ ਹੈਗਾ ਸਰ ਉਹਦੇ ਦਿਮਾਗ ਤੇ ਪਤਾ ਕੀ ਬੋਝ ਆ
0: ਜੀ
1: ਪਹਿਲਾ ਬੋਝ ਵੀ ਮੈਂ ਮਾਂ ਬਾਪ ਕੋਲੋਂ ਕਿਹੜੇ ਹਾਲਾਤਾਂ ਚ ਅਗਲੇ ਫੀਸ ਦੇ ਰਹੇ ਆ ਤੇ ਮੈਂ ਪੜ੍ਹ ਰਿਹਾ ਆ ਜੀ
0: ਜੀ
1: ਦੂਜਾ ਬੋਝ ਵੀ ਇਸ ਐਜੂਕੇਸ਼ਨ ਜਿਹੜੀ ਮੈਂ ਲੈ ਰਿਹਾ ਹੈਗਾ ਆ ਕੀ ਇਹ ਮੈਨੂੰ ਜਿਹੜਾ ਆ ਰੋਟੀ ਦੇਣ ਦੇ ਕਾਬਿਲ ਸਮਰੱਥ ਬਣਾ ਦਊਗੀ
0: ਜੀ
1: ਤੀਜਾ ਬੋਝ ਕੀ ਮੈਂ ਆਪਣੀ ਲਾਈਫ ਦੇ ਵਿੱਚ ਜਿਹੜਾ ਹੈਗਾ ਜੀ ਆ ਟਾਈਮ ਸਿਰ ਸੈੱਟ ਹੋ ਜਾਊਗਾ
0: ਜੀ
1: ਕੀ ਜਿਹੜਾ ਹੈਗਾ ਇਸ ਐਜੂਕੇਸ਼ਨ ਤੋਂ ਬਾਅਦ ਜਿਹੜਾ ਆ ਕਿਸੇ ਪ੍ਰੋਫੈਸ਼ਨਲ ਕੋਰਸ ਵਾਸਤੇ ਜੇ ਕੋਈ ਐਗਜ਼ਾਮ ਹੋਣਾ ਆ ਤੇ ਕੀ ਉਹ ਵਿਦਿਨ ਟਾਈਮ ਹੋ ਜਾਊਗਾ
0: ਜੀ
1: ਕੀ ਉਹਦਾ ਰਿਜ਼ਲਟ ਵਿਦਿਨ ਟਾਈਮ ਹੋ ਜਾਊਗਾ
0: ਜੀ
1: ਕੀ ਉਹਦੇ ਵਿੱਚ ਕਦੇ ਜਿਹੜਾ ਆ ਕਿਸੇ ਕੋਰਟ ਦੇ ਵਿੱਚ ਚੈਲੰਜ ਤਾਂ ਨਹੀਂ ਹੋ ਜਾਊਗਾ
0: ਜੀ ਜਾਂ ਬਿਨਾਂ ਪੈਸੇ ਦਿੱਤੇ ਹੋ
1: ਕਿੰਨੇ ਸਾਲ
0: ਜਾਊਗਾ ਤੱਕ
1: ਮੈਂ ਪੜ੍ਹਨ ਤੋਂ ਬਾਅਦ ਵੀ ਕਿੰਨੇ ਸਾਲ ਮੈਂ ਹੋਰ ਮਾਂ ਬਾਪ ਕੋਲੋਂ ਹੱਥ ਅੱਡ ਕੇ ਜਿਹੜਾ ਹੈਗਾ ਪੈਸੇ ਲੈਂਦਾ ਰਹੂੰਗਾ
0: ਜੀ।
1: ਸੋ ਇਹ ਸਾਰੇ ਜਿਹੜੇ ਕੁਐਸਚਨ ਆ ਇਹ ਅੱਜ ਦੇ ਯੂਥ ਦੇ ਦਿਮਾਗ ਦੇ ਵਿੱਚ ਹੈਗੇ ਜਿਹੜੇ ਪੜ੍ਹ ਰਹੇ ਆ ਜੀ
0: ਜੀ
1: ਤੇ ਉਹਨਾਂ ਨੂੰ ਹੱਲ ਕੋਈ ਮਿਲਦਾ ਨੀ ਪਿਆ ਜੀ
0: ਜੀ।
1: ਤੇ ਜੋ ਉਹ ਹੁਣ ਅੱਜ ਦਾ ਯੂਥ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਆ ਜੀ ਸਾਡੇ ਟਾਈਮ ਦੇ ਉੱਤੇ ਜਿਹੜਾ ਆ ਕੋਈ ਨਾ ਕੋਈ ਮਤਲਬ ਵਿਰਲਾ ਵਾਂਝਾ ਬੱਚਾ ਹੁੰਦਾ ਸੀ ਦੋ ਚਾਰ ਬੱਚੇ ਹੁੰਦੇ ਸੀਗੇ ਵੀ ਜਿਹੜੇ ਨਾਲ ਜਿਹੜਾ ਆ ਵੀ ਪੜ੍ਹਾਈ ਦੇ ਨਾਲ ਨਾਲ ਨਾ ਜੀ ਵੀ ਕਰੰਟ ਇਵੈਂਟਸ ਤੇ ਜਾਂ ਮਤਲਬ ਆਪਣੇ ਦੇਸ਼ ਦੀ ਪੋਲੀਟਿਕਸ ਦੇ ਵਿੱਚ ਥੋੜਾ ਬਹੁਤਾ ਇੰਟਰਸਟ ਸ਼ੋ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਜਾਂ ਉਹ ਬੱਚੇ ਜਿਹਨਾਂ ਦਾ ਫੀਲਡ ਜਿਹੜਾ ਰਾਜਨੀਤਿਕ ਹੁੰਦਾ ਸੀ ਜਿਹਨਾਂ ਦੇ ਘਰ ਕਿਸੇ ਰਾਜਨੀਤਿਕ ਬੰਦੇ ਦਾ ਆਉਣਾ ਜਾਣਾ ਹੁੰਦਾ ਸੀਗਾ
0: ਜੀ
1: ਉਹ ਬੱਚੇ ਜਿਹੜੇ ਹੈਗੇ ਆ ਉਹ ਪੋਲੀਟੀਕਲੀ ਅਵੇਅਰ ਹੁੰਦੇ ਸੀਗੇ ਬਾਕੀ ਤਾਂ ਜਿਹੜੇ ਹੈਗੇ ਆਪਣੀ ਜਾਂ ਤਾਂ ਦੋ ਤਰੀਕੇ ਹੁੰਦੇ ਹੈਗੇ ਸੀ ਵੀ ਜਾਂ ਪੜ੍ਹਾਈ ਤੇ ਕੰਸਨਟ੍ਰੇਟ ਕਰਨ ਵਾਲੇ ਜਾਂ ਖੇਡਾਂ ਤੇ ਕੰਸਨਟ੍ਰੇਟ ਕਰਨ ਵਾਲੇ ਤੇ ਜਾਂ ਸਾਡੇ ਵਾਂਗੂ ਟਾਈਮ ਪਾਸ ਕਰਨ ਵਾਲੇ ਜੀ
0: ਸੋ
1: ਇਸ ਕਰਕੇ ਉਹ ਇਹੀ ਹੈ ਨਾ ਜੀ ਅੱਜ ਦਾ ਯੂਥ ਕੀ ਹੈਗਾ ਸੁਖਬੀਰ ਬਾਦਲ ਹੋਣਾ ਨੂੰ ਇੱਕ ਲੜਕੀ ਨੇ ਸਵਾਲ ਪੁੱਛਿਆ ਵੀ ਅੱਜ ਤੱਕ ਜਿੰਨੀਆਂ ਫ੍ਰੀ ਵੀਜ ਸਕੀਮ ਹੋਈਆਂ ਆ ਸਾਰੀਆਂ ਕਰਜ਼ੇ ਦੇ ਸਿਰ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਕੀਤੀਆਂ ਜੀ ਪੂਰੀਆਂ ਤੇ ਹੁਣ ਜਿਹੜਾ ਹੈਗਾ ਆ ਵੀ ਕਰਜ਼ੇ ਲੈਣ ਦੀ ਲਿਮਿਟ ਹੀ ਖਤਮ ਹੋ ਗਈ ਆ ਤੇ ਹੁਣ ਅੱਗੇ ਕਿੱਦਾਂ ਸਟੇਟ ਰਨ ਕਰਨੀ ਆ ਤੇ ਕਿੱਦਾਂ ਚਲਾਉਣੀ ਹੈਗੀ ਆ ਜੀ ਤੇ ਫ੍ਰੀ ਵੀਜ ਕਿੱਥੋਂ ਦੇਣੀ ਆ।
0: ਪਰ ਸਿੰਘ ਸਾਹਿਬ ਕਿਸੇ ਅੱਜ ਤੱਕ ਕਿਸੇ ਪਾਰਟੀ ਨੇ ਆਪਣੇ ਏਜੰਡੇ ਦੇ ਵਿੱਚ ਜਾਂ ਕਹਿ ਲੋ ਕਿ ਮੈਨੂਫੈਸਟੋ ਦੇ ਵਿੱਚ ਜਾਂ ਕਦੇ ਸਟੇਜ ਦੇ ਉੱਤੇ ਖੜ ਕੇ ਇਹ ਵਾਅਦਾ ਕੀਤਾ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜ ਜਾਂ ਸਕੂਲ ਨੇ ਤੇ ਉਹਨਾਂ ਦੇ ਵਿੱਚ ਐਡਮਿਸ਼ਨਾਂ ਫ੍ਰੀ ਤੇ ਬੱਚਿਆਂ ਨੂੰ ਸਾਰੀ ਐਜੂਕੇਸ਼ਨ ਜਿਹੜੀ ਹੈ 10ਵੀਂ ਤੱਕ 12ਵੀਂ ਤੱਕ ਜਾਂ ਯੂਨੀਵਰਸਿਟੀ ਦੀ ਲੈਂਗੁਏਜ ਸੋਰੀ ਐਜੂਕੇਸ਼ਨ ਆ ਉੱਥੇ ਤੱਕ ਵੀ ਫ੍ਰੀ ਕਰਾਂਗੇ ਤੇ ਕਿਸੇ ਕਦੇ ਆਇਆ ਇਹ ਚਾਹੇ ਫਿਲਨਟ ਤੱਕ ਜਿਹੜੀਆਂ ਪਹੁੰਚ ਕੀਤੀਆਂ ਨੇ ਪਰ ਇੱਥੇ ਦਾ ਉਹ ਸਿਸਟਮ ਜਿਹੜਾ ਢਾਂਚਾ ਆ ਫ੍ਰੀ ਐਜੂਕੇਸ਼ਨ ਦਾ ਉਹ ਕਿਉਂ ਨਹੀਂ ਲਾਗੂ ਕਰਨ ਦਾ ਨਾਮ ਲੈਂਦੇ
1: ਪਰ ਹੋਇਆ ਕੀ ਇਹ ਇੱਕ ਦਿਨ ਦੇ ਵਿੱਚ ਨੀ ਮਰਿਆ ਸਿਸਟਮ
0: ਜੀ
1: ਇਹਨੂੰ ਮਾਰਿਆ ਗਿਆ ਲਗਾਤਾਰ
0: ਜੀ
1: ਇੱਥੇ ਸਰਕਾਰੀ ਬੱਸਾਂ ਬਹੁਤ ਸੋਹਣੀਆਂ ਚੱਲਦੀਆਂ ਸੀ ਪ੍ਰਾਈਵੇਟ ਲੀਡਰਾਂ ਨੇ ਆਪਣੀਆਂ ਪਾ ਲਈਆਂ ਤੇ ਸਰਕਾਰੀ ਨੂੰ ਖਤਮ ਕਰਨ ਠੀਕ ਹੈ ਜੀ
0: ਜੀ
1: ਏਦਾਂ ਹੀ ਸਰਕਾਰੀ ਅਦਾਰੇ ਜਿਹੜੇ ਹੈਗੇ ਆ ਸਕੂਲ ਕਾਲਜਸ ਬੜੇ ਵਧੀਆ ਚੱਲਦੇ ਸੀ
0: ਮੰਤਰੀਆਂ ਸੰਤਰੀਆਂ ਨੇ
1: ਉਹਨਾਂ ਦੇ ਵਿੱਚ ਟੀਚਰ ਬਹੁਤ ਵਧੀਆ ਹੁੰਦੇ ਸੀ ਕੁਆਲੀਫਾਈਡ ਟੀਚਰ ਹੁੰਦੇ ਸੀ ਪੜ੍ਹਾਉਂਦੇ ਸੀ
0: ਜੀ
1: ਮੰਤਰੀਆਂ ਨੇ ਇਸ ਚੀਜ਼ ਨੂੰ ਬਿਜ਼ਨਸ ਬਣਾਇਆ ਆਪਣੇ ਸਕੂਲ ਵਧੀਆ ਵਧੀਆ ਪਾਏ ਜੀ ਲੱਖਾਂ ਦੀਆਂ ਫੀਸਾਂ ਜੀ ਉਥੋਂ ਕਮਾਈਆਂ ਲੱਗੇ ਕਰਨ
0: ਜੀ
1: ਤੁਸੀਂ ਕੱਲ ਦੀ ਦੇਖ ਲਓ ਤਾਂ ਜੀ ਕੱਲ ਦਾ ਜਿਹੜਾ ਹੈਗਾ ਆ ਉੱਤੇ ਟਾਈਮਸ ਆਫ ਇੰਡੀਆ ਦੇ ਵਿੱਚ ਲਿਖਿਆ ਸੀ ਕਿ 2500 ਕਰੋੜ ਰੁਪਏ ਦਾ ਬਿਜ਼ਨਸ ਆ ਲਵਲੀ ਯੂਨੀਵਰਸਿਟੀ ਦਾ
0: ਬਿਲਕੁਲ ਬਿਲਕੁਲ
1: ਇਹ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਆ ਐਜੂਕੇਸ਼ਨ ਜਦੋਂ ਵਪਾਰ ਬਣ ਜਾਂਦੀ ਆ ਉਸ ਵੇਲੇ ਫਿਰ ਜਿਹੜਾ ਹੈਗਾ ਤੁਸੀਂ ਆਹ ਜਿਹੜੀ ਆਦਰਸ਼ਵਾਦ ਆ ਇਹਦੀ ਉਮੀਦ ਨਾ ਰੱਖੋ
0: ਨਾ ਜੀ ਨਾ ਜੀ
1: ਜਿਹੜਾ ਤੋਂ ਤੁਸੀਂ ਉਮੀਦ ਰੱਖਦੇ ਆ ਵੀ ਉਹ ਏਦਾਂ ਕਰਨਗੇ ਪਾਰਟੀ ਕਿਸੇ ਨੇ ਕਿਹਾ ਜੀ ਉਹ ਕਿਉਂ ਕਰਨਗੇ ਜੀ ਉਹ ਤਾਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਖਤਮ ਕਰਕੇ ਤੇ ਆਪਣੇ ਪ੍ਰਾਈਵੇਟ ਬਣਾਉਣਗੇ ਤੇ ਤਾਂ ਜੀ ਲੋਕ ਜਿਹੜੇ ਆ ਉੱਥੋਂ ਸਰ ਇੱਥੇ ਜਿਹੜਾ ਆ ਜੇ ਬੰਦਾ ਆਪਣੇ ਨਾ 10 ਘੰਟੇ ਕੰਮ ਕਰਕੇ 12 ਘੰਟੇ ਕੰਮ ਕਰਕੇ ਜੋ ਕਮਾਉਂਦਾ ਨਾ ਜੀ ਉਹ ਉਹਦੇ ਕੋਲੋਂ ਖੋ ਲਿਆ ਜਾਂਦਾ ਹੈਗਾ ਆ ਸ਼ਾਮ ਤੱਕ ਜੀ
0: ਬਿਲਕੁਲ
1: ਉਹ ਇਸੇ ਕਰਕੇ ਉਹ ਰਾਤ ਹੀ ਬੜੀ ਕੱਢਦੇ ਹੈਗੇ ਉਹ ਆਮ ਬੰਦੇ ਕੋਲੋਂ ਖੋ ਲਿਆ ਜਾਂਦਾ ਜੀ ਇਹ ਉਹ ਵਰਗ ਆ ਜਿਹੜੇ 80% ਜਿਹੜੇ ਹੈਗੇ ਆ ਲੋਕ ਹੈਗੇ ਆ ਜਿਹਨਾਂ ਨੂੰ ਨਿਚੋੜ ਕੇ ਤੇ 20% ਜਿਹੜੇ ਹੈਗੇ ਆ ਉਹ ਕੁਛ ਨੀ ਕਰਕੇ ਤੇ ਐਸ਼ ਕਰਦੇ ਪਏ ਆ
0: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ ਜੀ
1: ਜੀ
0: ਤੇ ਸੈਣੀ ਸਾਹਿਬ ਤੁਸੀਂ ਕੀਤੀ ਆ ਦੱਬੇ ਕੁਚਲੇ ਲੋਕਾਂ ਦੀ ਜਾਂ ਚਾਹੇ ਕਿਸੇ ਵੀ ਸਿਸਟਮ ਦੇ ਵਿੱਚ ਦੇਖ ਲਈਏ ਤਾਂ ਜੋ ਕੱਲ ਵੀ ਖਬਰ ਕੀਤੀ ਸੀ ਕਨੋਈ ਦੇ ਨੌਜਵਾਨ ਜਬਰੀ ਸੰਸਕਾਰ ਮਗਰੋਂ ਹੁਣ ਫੁੱਲ ਵੀ ਜਿਹੜੇ ਨੇ ਪੁਲਿਸ ਦੇ ਪੈਰੇ ਹੇਠ ਨੇ ਤੇ ਉਹਦੀ ਜਿਹੜੀ ਹੈ ਮਿੱਟੀ ਹੈ ਉਹ ਆਵਾਜ਼ਾਂ ਮਾਰ ਰਹੀ ਹੈ ਜੀ
1: ਉਹ ਕਹਿੰਦੇ ਫੁੱਲ ਵੀ ਚੁੱਕ ਦਿੱਤੇ ਜੀ ਖਬਰ ਅਧੂਰੀ ਹੈਗੀ ਪਹਿਰਾ ਲਾ ਕੇ ਬੈਠੇ ਕਿ ਚੁਗਾਏ ਕਿਹਦੇ ਕੋਲੋਂ ਜੀ
0: ਜੀ
1: ਉਹ ਕਮੇਟੀ ਵਾਲਿਆਂ ਕੋਲੋਂ ਚੁਗਾਤੇ ਫੁੱਲ
0: ਜੀ
1: ਆਪ ਹੀ ਤਾਰੇ ਹੋਣਗੇ ਜੀ ਕਿੱਥੇ ਤਾਰਨੇ ਹੈਗੇ ਜਾਂ ਉੱਥੇ ਕਿਤੇ ਨਹਿਰ ਨੂਰ ਚ ਸਿੱਟ ਦੇਣਗੇ ਜੀ
0: ਜੀ
1: ਸਰ ਜੇ ਜਦੋਂ ਤੁਸੀਂ ਖਬਰ ਪੜ੍ਹ ਰਹੇ ਸੀ ਨਾ ਜੀ ਤੇ ਮੈਂ ਸੋਚ ਰਿਹਾ ਸੀ ਮੇਰੇ ਰੀਲ ਘੁੰਮਦੀ ਸੀ ਵੀ ਏਦਾਂ ਤਾਂ ਯਾਰ ਕਦੀ ਅੱਤਵਾਦ ਦੇ ਵਿੱਚ ਵੀ ਨਹੀਂ ਸੀ ਹੋਇਆ
0: ਬਿਲਕੁਲ ਖਾਲੜਾ ਉਹਨਾਂ ਦੇ
1: ਲਾਸ਼ਾਂ ਖੁਰਦ ਬੁਰਦ ਹੋਈਆਂ
0: ਲਾਸ਼ਾਂ
1: ਖੁਰਦ ਬੁਰਦ ਹੋਈਆਂ ਪਰ ਇਹ ਨਹੀਂ ਹੈਗਾ ਸੀਗਾ ਕਿ ਮਾਂ ਬਾਪ ਥਾਣੇ ਦੇ ਵਿੱਚ ਬੰਦ ਕਰ ਦਿੱਤੇ ਤੇ ਪੁਲਿਸ ਵਾਲੇ ਜਿਹੜੇ ਹੈਗੇ ਆ ਉਹ ਅਗਲੇ ਬੰਦੇ ਦਾ ਸੰਸਕਾਰ ਕਰਦੇ ਹੋਣ।
0: ਪਤਾ ਨਹੀਂ
1: ਏਡਾ ਵੱਡਾ ਸਰ, ਇਹ ਏਡਾ ਵੱਡਾ ਸੈਂਸਿਟਿਵ ਮੈਟਰ ਹੈਗਾ ਆ, ਤੇ ਮੈਂ ਤਾਂ ਸੋਚਦਾ ਸੀਗਾ ਵੀ ਅੱਜ ਮੈਂ ਉਮੀਦ ਕਰਦਾ ਸੀ ਵੀ ਹੋ ਸਕਦਾ ਹੈਗਾ ਆ ਵੀ ਕਿਉਂਕਿ ਕੋਰਟ ਬੈਠੀ ਹੁੰਦੀ ਹੈਗੀ ਜੀ ਇੱਕ ਅੱਧੀ ਵੀ ਹਾਈ ਕੋਰਟ ਹੀ ਕੋਈ ਸੂ ਮੋਟੋ ਲਏਗੀ, ਮੈਨੂੰ ਲੱਗਦਾ ਹੈਗਾ ਆ ਜਾਤੀ ਦਿਸਦੀ ਹੈਗੀ ਆ ਜੀ। ਸਰ ਜਿਸ ਤਰੀਕੇ ਦੇ ਨਾਲ ਵੀਡੀਓ ਆਈਆਂ ਹੈਗੀਆਂ ਨਾ ਜੀ, ਰੂਹ ਕੰਬ ਜਾਂਦੀ ਆ
0: ਜੀ।
1: ਔਰ ਉਹ ਬੱਚੇ, ਉਹ ਅੱਛਾ ਮੈਂ ਬੱਚੇ ਦੀ ਫੋਟੋ ਦੇਖੀ ਭਾਰਤ ਸਾਹਿਬ ਅੱਜ, ਮੈਂ ਕਿਹਾ ਯਾਰ ਭਾਈ ਜਿਸ ਮਾਂ ਬਾਪ ਦਾ ਬੱਚਾ ਇਸ ਤਰੀਕੇ ਦਾ ਵੀ ਹਾਂ ਜਵਾਨ ਬੱਚਾ ਜਿਹੜਾ ਆ 24 ਸਾਲ ਦਾ
0: ਜੀ,
1: ਉਹ ਮੈਂ ਜੀ ਭਾਈ ਘਰੋਂ ਚੱਲ ਜਾਏ ਤੇ ਉਹ ਉਹਨਾਂ ਦਾ ਤਾਂ ਵੈਸੇ ਹੀ ਬੁਰਾ ਹਾਲ ਹੁੰਦਾ,
0: ਨਾਲੇ ਲੱਕ
1: ਟੁੱਟ ਜਾਂਦਾ ਮਾਂ ਪਿਓ ਦਾ।
0: ਇਹ ਵੀ ਮੰਨ ਲੈਂਦੇ ਆ ਕੁਝ ਨਿੱਜੀ ਕਾਰਨ ਹੋ ਸਕਦੇ ਆ, ਸੁਸਾਈਡ ਜਾਂ ਕੁਝ ਪ੍ਰੋਬਲਮਸ ਹੋ ਸਕਦੀਆਂ ਨੇ, ਪਰ ਉਹ ਪ੍ਰਸ਼ਾਸਨ ਨੂੰ ਜਾਂ ਇਸ ਸਰਕਾਰਾਂ ਨੂੰ ਇਸ ਚੀਜ਼ ਦਾ ਹੱਕ ਥੋੜੀ ਦਿੱਤਾ ਜਾ ਸਕਦਾ ਕਿ ਭਾਈ ਉਹ ਲਵਾਰਸ ਹੀ ਹੋ ਗਿਆ, ਘਰ ਬਾਰ ਵਾਲੇ ਜੇਲਾਂ ਚ ਆਪਣੇ ਥਾਣਿਆਂ ਚ ਡੱਕੇ ਹੋਏ ਨੇ, ਉਹਨਾਂ ਦਾ ਵੀ ਪਤਾ ਨੀ, ਪਰਿਵਾਰ ਵਾਲੇ ਲੱਭ ਲਏ ਨੇ, ਪਤਾ ਹੀ ਥੋ ਨੀ ਹੈ ਭਾਈ ਹੈ ਕਿੱਥੇ ਨੇ।
1: ਸਰ ਇੱਥੇ ਜਿਹੜਾ ਹੈਗਾ ਆ ਤੁਹਾਡੇ ਵਿਦੇਸ਼ਾਂ ਦੇ ਵਿੱਚ ਇੱਕ ਫੰਡ ਰੇਜ਼ ਕੀਤਾ ਹੁੰਦਾ ਨਾ ਜੀ,
0: ਜੀ ਹਾਂਜੀ,
1: ਗੋ ਫੰਡ, ਗੋ ਸਮਥਿੰਗ, ਹਾਂ ਗੋ ਫੰਡ ਜਿਹੜਾ ਹੈਗਾ ਜੀ, ਉਹ ਕਾਹਦੇ ਲਈ ਹੁੰਦਾ? ਉਹ ਇਸੇ ਲਈ ਹੁੰਦਾ ਨਾ ਵੀ ਇਹ ਜਿਹੜੀ ਮਿੱਟੀ ਜਿੱਥੋਂ ਆਈ ਹੈਗੀ ਆ ਇਹਦਾ ਲਾਸਟ ਰਾਈਟਸ ਜਿਹੜੇ ਹੈਗੇ ਉੱਥੇ ਜਿਹੜੇ ਆ ਉਹ ਹੋ ਜਾਣ ਜੀ।
0: ਬਿਲਕੁਲ ਆ ਜੀ,
1: ਇਹ ਪਤਾ ਨੀ ਕਿੱਦਾਂ ਦੇ ਹੈਗੇ ਜੀ।
0: ਜੀ
1: ਬਈ ਬਹੁਤ ਜਿਆਦਾ ਹੈਗਾ, ਇਹ ਧੱਕਾ ਕੀਤਾ ਜੀ, ਬਹੁਤ ਜਿਆਦਾ ਧੱਕਾ ਹੋਇਆ ਹੈਗਾ ਜੀ, ਜਿਹੜਾ ਹੁਣ ਮਾਂ ਬਾਪ ਕਹਿੰਦੇ ਪਤਾ ਨੀ ਲੱਗ ਰਿਹਾ ਜੀ, ਪਤਾ ਦੁਪਹਿਰ ਤੱਕ ਕਿੱਥੇ ਹੈਗੇ ਸੀ, ਕਿਹੜੀ ਜਗ੍ਹਾ ਤੇ ਬੰਦ ਸੀ, ਉਹ ਸਾਰਾ ਜਿਹੜਾ ਹੈਗਾ। ਹੋਰ ਕਾਲਾ ਦੌਰ ਕਿੱਦਾਂ ਆਉਂਦਾ ਹੁੰਦਾ ਜੀ, ਕਾਲਾ ਦੌਰ ਲਿਆ ਤਾ ਹੈ ਜੀ, ਹੋਰ ਕਿੱਦਾਂ ਦਾ ਕਾਲਾ ਦੌਰ ਆਉਣਾ ਹੈਗਾ ਜੀ।
0: ਬਿਲਕੁਲ,
1: ਤੇ ਮੈਂ ਉਮੀਦ ਕਰੂੰਗਾ ਵੀ ਮੈਂ ਇੱਕ ਜਿਹੜਾ ਹੈਗਾ ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਤਾਂ ਇਸ ਚੀਜ਼ ਤਾਂ ਦੇਖੂੰਗਾ ਕਿ ਕਾਨੂੰਨ ਦੀ ਜਿਹੜੀ ਹੈਗੀ ਆ ਅੱਖਾਂ ਤੋਂ ਪੱਟੀ ਲੱਥਦੀ ਕਿ ਨਹੀਂ ਲੱਥਦੀ, ਉਹ ਸੂਓ ਮੋਟੋ ਲੈਂਦੇ ਹੈਗੇ ਜਾਂ ਕਿੱਦਾਂ
0: ਜੀ।
1: ਵੈਸੇ ਤਾਂ ਕੋਈ ਜਥੇਬੰਦੀ ਵੀ ਇਹਨਾਂ ਦੇ ਸਮਰਥਨ ਦੇ ਵਿੱਚ ਅਜੇ ਤੱਕ ਓਪਨਲੀ ਨਹੀਂ ਆਈ ਜੀ।
0: ਬਿਲਕੁਲ ਹੈ ਜੀ,
1: ਹਾਂਜੀ, ਲੋਕਾਂ ਇਹਨਾਂ ਦੇਖੋ ਜਦੋਂ ਸਰਕਾਰਾਂ ਤੋਂ ਮੋਹ ਭੰਗ ਹੋਇਆ ਤੇ ਲੋਕੀ ਜਥੇਬੰਦੀਆਂ ਵੱਲ ਨੂੰ ਤੁਰੇ
0: ਜੀ,
1: ਤੇ ਕੋਈ ਨੀ ਜੇ ਸ਼ੈਲੀ ਵੀਰ ਜੀ ਕਿਤੇ ਮਿਲੇ ਤੇ ਉਹਨਾਂ ਨੂੰ ਸਵਾਲ ਜਰੂਰ ਕਰਾਂਗੇ ਇਹ, ਸ਼ੈਲੀ ਵੀਰ ਜੀ ਤੁਸੀਂ ਕੀ ਕਰਦੇ ਰਹੇ, ਤੁਹਾਡੀ ਜਥੇਬੰਦੀ ਦਾ ਕੀ ਕੰਟਰੀਬਿਊਸ਼ਨ ਸੀ, ਕਿਉਂਕਿ ਤੁਸੀਂ ਤਾਂ ਬਹੁਤ ਜ਼ਿਆਦਾ ਸੈਂਸਿਟਿਵ ਹੈਗੇ ਸੀ ਤੇ ਹਰ ਇੱਕ ਗੱਲ ਨੂੰ ਸਮਝਦੇ ਸੀ
0: ਜੀ,
1: ਤੇ ਉਹਨਾਂ ਨੂੰ ਕਰਾਂਗੇ ਜੀ ਕੁਐਸਚਨ ਇਸ ਚੀਜ਼ ਦਾ ਜੀ। ਭਾਰਤ ਸਾਹਿਬ ਜੀ,
0: ਸੈਣੀ ਸਾਹਿਬ ਵੱਡਾ ਫੈਸਲਾ ਸੁਪਰੀਮ ਇਨਕਾਰੀ ਹੋਈ ਹੈ ਮਾਮਲਿਆਂ ਦੇ ਵਿੱਚ, ਕੀ ਬਣ ਗਿਆ?
1: ਉਹ ਮੈਂ ਦੱਸ ਦਿੰਨਾ ਜੀ, ਉਹ ਮੈਂ ਦੱਸਦਾ ਜੀ, ਪਰ ਸਾਹਿਬ ਏਦਾਂ ਹੋਈ, ਇੱਕ ਨਾ ਇਹਨਾਂ ਨੇ ਕਮੇਟੀ ਬਣਾ ਤੀ ਸੀ ਜਿਹਦੇ ਵਿੱਚ ਉਦੋਂ ਦੇ ਰਾਸ਼ਟਰਪਤੀ ਕੋਵਿੰਦ ਉਹ ਹੈਗੇ ਸੀਗੇ ਜੀ, ਇਹ ਆਪਣੇ ਉਹ ਚੇਅਰਪਰਸਨ
0: ਜੀ,
1: ਭਈ ਵਨ ਨੇਸ਼ਨ ਵਨ ਇਲੈਕਸ਼ਨ ਦੀ
0: ਜੀ, ਬਿਲਕੁਲ ਜੀ,
1: ਇਹ ਚਾਹੁੰਦੇ ਸੀਗੇ ਵੀ ਜਦੋਂ ਵੱਲੋਂ ਵਿਧਾਨ ਸਭਾ ਦੀਆਂ ਚੁਣਾਵ ਤੇ ਇਹ ਇਕੱਠੇ ਹੋਇਆ ਕਰਨ, ਸਾਰੀਆਂ ਸਟੇਟਾਂ ਦੇ ਵਿਧਾਨ ਸਭਾ ਦੇ ਚੁਣਾਵ ਵੀ ਤੇ ਜਿਹੜੇ ਆ ਸੈਂਟਰ ਸਰਕਾਰ ਦੇ ਚੁਣਾਵ ਇਕੱਠੇ ਹੋ ਜਾਣ,
0: ਇੱਕੋ ਸਮੇਂ ਤੇ ਹੋ ਜਾ ਕਰਨ ਜੀ,
1: ਉਹ ਇੱਕੋ ਸਮੇਂ ਤੇ। ਉਹਦੇ ਵਾਸਤੇ ਜਿਹੜਾ ਨੇ ਕਮੇਟੀ ਬਣਾਈ ਸੀ, ਕਮੇਟੀ ਨੇ ਜਿਹੜਾ ਹੈਗਾ ਯਾਰ ਰਿਪੋਰਟ ਬੜੀ ਹੱਕ ਚ ਦੇ ਦਿੱਤੀ ਸੀ ਜੀ, ਵੀ ਕਰਾ ਲਓ ਜੀ, ਕੋਈ ਚੱਕਰ ਨੀ ਹੈਗਾ ਯਾ, ਇਹ ਜਦੋਂ ਇੱਕ ਇੱਕ ਵਿਧਾਨ ਸਭਾ ਜਿਹੜੀ ਆ ਉਹਨੂੰ ਥੋੜਾ ਇਹ ਹੋਊਗਾ ਕਿ ਜਿਹਦੀ ਅੱਧ ਤੋਂ ਜ਼ਿਆਦਾ ਟਰਮ ਮੁੱਕ ਗਈ ਆ ਉਹਦੀ ਉਸੇ ਵੇਲੇ ਖਤਮ ਕਰ ਦਿਓ, ਜਿਹਦੀ ਅੱਧ ਤੋਂ ਘੱਟ ਹੈਗੀ ਆ ਉਹਨੂੰ ਟਰਮ ਵਧਾ ਦਿਓ ਜੀ, ਉਹ ਮਤਲਬ ਸਾਢੇ ਕੋਈ 7.5 ਸਾਲ ਦੀ ਹੋ ਗਈ ਤੇ ਕੋਈ 2 ਸਾਲ 5 ਮਹੀਨੇ ਦੀ ਹੋ ਗਈ,
0: ਹਾਂਜੀ
1: ਉਸ ਹਿਸਾਬ ਨਾਲ ਕਰ ਲੈਣਾ। ਉਹ ਕਹਿੰਦੇ ਵੀ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਦਾ ਫੋਕਸ ਹੈਗਾ ਸੀਗਾ ਜੀ, ਇਹਨਾਂ ਨੇ ਕੀਤਾ, ਬਾਕੀ ਜਿਹੜਾ ਇਸ ਤੋਂ ਪਹਿਲਾਂ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਇਹਨਾਂ ਨੇ ਨਾ ਜੀ ਸਰਕਾਰ ਨੇ ਕੀਤਾ, ਸੁਪਰੀਮ ਕੋਰਟ ਦੀ ਰਹਿ ਵਾਸਤੇ ਵੀ ਸਤਾ ਦੇ ਦਿੱਤਾ
0: ਜੀ।
1: ਸੁਪਰੀਮ ਕੋਰਟ ਨੇ ਕੀਤਾ ਸੋਚ ਵਿਚਾਰ ਕੇ ਵੀ ਕੱਲ ਨੂੰ ਜਿਹੜਾ ਆ ਜੇ ਇਹ ਕਾਨੂੰਨ ਬਣਦਾ ਆ ਇਹਨੂੰ ਕਿਸੇ ਨੇ ਚੈਲੰਜ ਕਰਨਾ ਹੋਊਗਾ ਤੇ ਉਹ ਕਿੱਥੇ ਕਰੂਗਾ?
0: ਬਿਲਕੁਲ,
1: ਉਹ ਸੁਪਰੀਮ ਕੋਰਟ ਚ ਚੈਲੰਜ ਹੋਣਾ,
0: ਤੇ ਜੇ
1: ਅਸੀਂ ਆਪਣੀ ਰਾਏ ਉੱਥੇ ਦੇ ਆਏ, ਇਹਨਾਂ ਦੇ ਟੇਬਲ ਤੇ ਅਸੀਂ ਆਪਣੀ ਰਾਏ ਦੇ ਆਏ
0: ਜੀ,
1: ਹਾਂਜੀ, ਤੇ ਫੇਰ ਇਹ ਜਿਹੜਾ ਹੈਗਾ ਆ ਵੀ ਅਸੀਂ ਇੱਥੇ ਕੀ ਫੈਸਲਾ ਕਰਾਂਗੇ?
0: ਬਿਲਕੁਲ
1: ਇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਵੀ ਭਾਈ ਇਹ ਐਡਮਿਨਿਸਟ੍ਰੇਟਿਵ ਕੰਮ ਆ, ਤੁਸੀਂ ਆਪ ਦੇਖੋ ਕੀ ਕਰਨਾ ਕੀ ਨਹੀਂ ਕਰਨਾ, ਅਸੀਂ ਤਾਂ ਦੇਖਾਂਗੇ ਕਿ ਸੰਵਿਧਾਨ ਦੇ ਅਨੁਸਾਰ ਜਿਹੜਾ ਹੈਗਾ ਆ ਜੇ ਸਾਡੇ ਕੋਲ ਆਊਗੀ ਮੁੜ ਕੇ
0: ਜੀ
1: ਤੇ ਸਾਨੂੰ ਉਮੀਦ ਆ ਵੀ ਤੁਸੀਂ ਕਰੋਗੇ ਤੇ
0: ਜੀ
1: ਇਹ ਚੈਲੰਜ ਹੋਊਗਾ, ਜੇ
0: ਜੀ
1: ਚੈਲੰਜ ਹੋਊਗਾ ਤੇ ਇਹਦੀ ਲੀਗੈਲਿਟੀ ਔਰ ਇਲੀਗੈਲਿਟੀ ਉਹ
0: ਜੀ
1: ਅਸੀਂ ਦੇਖਣੀ ਹੈਗੀ ਆ, ਉਹ ਉਸ ਵੇਲੇ ਅਸੀਂ ਆਪਣੀ ਰਾਏ ਆਪਣੇ ਫੈਸਲੇ ਚ ਦਿਆਂਗੇ,
0: ਜੀ
1: ਨਾ ਕਿ ਅਸੀਂ ਜਿਹੜਾ ਹੈਗਾ ਤੁਹਾਨੂੰ ਇੱਥੇ ਆ ਕੇ ਓਪਨ ਦੱਸਣ ਲੱਗੇ ਆ ਜੀ।
0: ਬਿਲਕੁਲ ਹੈ ਜੀ। ਤੇ
1: ਹਾਂਜੀ
0: ਸੈਣੀ ਸਾਹਿਬ, ਇੱਕ ਜਿਹੜਾ ਬੈਕ ਫੁੱਟ ਦੇ ਉੱਤੇ ਫਿਰ ਸਰਕਾਰ ਗਈ ਹੈ, ਯੂ ਟਰਨ ਲੈਣਾ ਪੈ ਗਿਆ 5500 ਕਰੋੜ ਰੁਪਏ ਦਾ ਜਿਹੜਾ ਸੀ, ਉਹਦੇ ਵਿੱਚ 150 ਕਰੋੜ ਤੋਂ ਲੈ ਕੇ 177 ਕਰੋੜ ਤੱਕ ਜਿਹੜਾ ਸੀਗਾ ਕਮਿਸ਼ਨ ਰੱਖਣਾ ਸੀਗਾ, ਤੇ ਇਸ ਦੇ ਹੁਣ ਪਿੱਛੇ ਹਟੇ ਨੇ ਜੀ।
1: ਸਰ ਉਹਦੇ ਵਿੱਚ ਇੱਦਾਂ ਨਾ ਜੀ, ਹੁਣ ਬਦਨਾਮੀ ਥੋੜੀ ਥੋੜਾ ਹੋਈ,
0: ਨਾਲੇ ਕੋਰਟ ਵੀ
1: 17,000 ਕਰੋੜ ਹਾਂਜੀ ਗਵਾਡਾ ਦੇ ਗਵਾਡਾ ਵਾਸਤੇ 15,000 ਕਰੋੜ ਤੇ ਉਹਦੇ ਵਿੱਚ ਜਿਹੜਾ 170 ਸਮਥਿੰਗ 193 ਕਰੋੜ ਰੁਪਈਆ ਦਲਾਲੀ ਦੇਣੀ ਸੀ ਗੁਜਰਾਤ ਦੀ ਇੱਕ ਫਰਮ ਨੂੰ। ਹਾਂਜੀ ਇਸੇ ਤਰ੍ਹਾਂ ਜਿਹੜਾ ਹੈਗਾ ਆ ਇਹ ਇਹਨਾਂ ਨੇ PSPCL ਨੇ ਜਾਣੀ ਕਿ ਜਿਹਨੂੰ ਆਪਾਂ ਪਹਿਲਾਂ ਬਿਜਲੀ ਬੋਰਡ ਕਹਿੰਦੇ ਸੀ, ਉਹਨਾਂ ਨੇ ਵੀ ਲੋਨ ਲੈਣਾ ਸੀ 5500 ਕਰੋੜ ਦਾ।
0: ਬਿਲਕੁਲ
1: ਉਹਦੇ ਵਿੱਚ ਵੀ ਜਿਹੜਾ ਹੈਗਾ ਆ ਸਰਕਾਰ ਨੂੰ ਕਿਹਾ ਸੀ ਉਸ ਵੇਲੇ ਵੀ ਸਰਕਾਰ ਗਰੰਟਰ ਹੋ ਜਾਏ
0: ਜੀ,
1: ਸਰਕਾਰ ਗਰੰਟੀ ਦੇਣ ਤੋਂ ਮਨਾਂਗੜ
0: ਗਈ
1: ਹੋ ਗਈ, ਇਸ ਕਰਕੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਵੀ ਪ੍ਰਾਈਵੇਟ ਵੀ ਗਰੰਟਰ ਜਿਹੜਾ ਜਾ ਅਰੇਂਜ ਕਰਨ ਵਾਸਤੇ ਤੇ ਉਹ ਗਰੰਟੀ ਦਵਾ ਕੇ ਤੇ ਕਰਜ਼ਾ ਦਵਾਉਣ ਵਾਸਤੇ ਉੱਥੇ ਵੀ ਕਮਿਸ਼ਨ ਦਿੱਤਾ ਜਾਣਾ ਸੀ। ਉਹ ਜਦੋਂ ਹੁਣ ਰੌਲਾ ਪਿਆ ਵੀ ਭਾਈ ਇਹ ਕਿਹੜਾ ਤਰੀਕਾ ਹੋਇਆ ਜੀ, ਫਿਰ ਉਹਨਾਂ ਨੇ ਜਿਹੜਾ ਹੈਗਾ ਆ ਜੀ ਉਹ ਤੋਂ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਸਰਕਾਰ ਗਰੰਟੀ ਦੇ ਉੱਤੇ ਤਾਂ ਨਾ ਕਰ ਗਈ ਸੀ ਵੀ ਅਸੀਂ ਜੇ ਇੱਥੇ ਗਰੰਟੀ ਦੇ ਦਿੱਤੀ ਅਸੀਂ ਗਾਂਹ ਕੋਈ ਕਰਜ਼ਾ ਲੈਣਾ ਹੋਇਆ ਉਹਨਾਂ ਨੇ ਕਹਿਣਾ ਇੱਕ ਪਾਸੇ ਤੁਸੀਂ ਪ੍ਰਿੰਸੀਪਲ ਬੋਰੋਵਰ ਬਣ ਜਾਂਦੇ ਆ ਕਿਤੇ ਕਿਤੇ ਤੁਸੀਂ ਗਰੰਟੀ ਦੇ ਕੇ ਕਰਜ਼ਾ ਲੈਣੇ ਹੈਗੇ, ਤੁਹਾਡੀ ਤਾਂ ਇੰਨੀ ਜਿਹੜੀ ਸਮਰੱਥਾ ਹੀ ਨਹੀਂ ਰਹੀ। ਸੋ ਹੁਣ ਸਰਕਾਰ ਨੇ ਸੋਚਿਆ ਵੀ ਬਦਨਾਮੀ ਜ਼ਿਆਦਾ ਹੋ ਰਹੀ ਆ ਜੀ ਤੇ ਕਰਜ਼ਾ ਲੈਣਾ ਬਹੁਤ ਜ਼ਰੂਰੀ ਆ ਜੀ ਇਹਨਾਂ ਵਾਸਤੇ, ਬਿਨਾਂ ਕਰਜ਼ੇ ਤੋਂ ਕਿੱਥੇ ਚੱਲ ਸਕਦੇ ਜੀ, ਤੇ ਇਸ ਕਰਕੇ ਉਹ 5500 ਕਰੋੜ ਦਾ ਲੋਨ ਜਿਹਦੀ ਗਰੰਟੀ ਹੁਣ ਸਰਕਾਰ ਦੇਗੀ ਜੀ, ਇਹਦੀ ਜਿਹੜੀ ਕਿ ਪਹਿਲਾਂ ਇਹਨਾਂ ਨੇ ਮਨਾ ਕੀਤੀ ਸੀ। ਸੋ ਇਸ ਕਰਕੇ ਦੱਸ ਰਹੇ ਜਨਾਬ ਵੀ ਸਰਕਾਰ ਬੈਕਫੁੱਟ ਤੇ ਗਈ ਆ, ਉਹ ਇਸ ਤਰੀਕੇ ਨਾਲ ਸਰਕਾਰ ਬੈਕਫੁੱਟ ਤੇ ਗਈ ਜੀ।
0: ਬਿਲਕੁਲ
1: ਸਾਹਿਬ,
0: ਆਖਰ ਦੇ ਵਿੱਚ ਚੀਨ ਦਾ ਤੇ ਭਾਰਤ ਦਾ ਵਿਵਾਦ ਜਿਹੜਾ ਇੰਟਰਨੈਸ਼ਨਲ ਦੇ ਉੱਤੇ ਚੱਲ ਰਿਹਾ ਮੁੱਦਿਆਂ ਦੇ ਉੱਤੇ, ਉਹਦੇ ਵਿੱਚ ਭਾਰਤ ਸਰਕਾਰ ਨੇ ਅੱਜ ਨਵਾਂ ਕੰਮ ਕੀਤਾ, ਲੱਦਾਖ ਦੇ ਵਿੱਚ ਆਪਣੀ ਜ਼ਮੀਨ ਦੇ ਉੱਤੇ ਹੱਕ ਮਜ਼ਬੂਤ ਕਰਨ ਦੇ ਲਈ ਇੱਕ ਵੱਡਾ ਫੈਸਲਾ ਲਿਆ ਜਿਹਦੇ ਵਿੱਚ ਸਰਕਾਰ ਨੇ ਲੱਦਾਖ ਦੀਆਂ 28 ਥਾਵਾਂ ਦੇ ਨਾਮ ਜਿਹੜੇ ਨੇ ਸਰਵੇ ਆਫ ਇੰਡੀਆ ਦੇ ਜਿਹੜੇ ਸਰਕਾਰੀ ਨਕਸ਼ੇ ਦੇ ਵਿੱਚ ਦਰਜ ਕਰ ਦਿੱਤੇ ਤੇ ਨਵਾਂ ਨਕਸ਼ਾ ਜਿਹੜਾ ਉਹ ਪਬਲਿਸ਼ ਕਰ ਦਿੱਤਾ ਹੈ, ਜਾਰੀ ਕਰ ਦਿੱਤਾ ਹੈ, ਤੇ ਉਹਦੇ ਵਿੱਚ ਚਾਹੇ ਚੀਨ ਅਕਸਰ ਸਰਹੱਦੀ ਮਾਮਲਿਆਂ ਦੇ ਵਿੱਚ ਜਾਂ ਇਲਾਕਿਆਂ ਦੇ ਨਾਮ ਬਦਲ ਕੇ ਉਹਨਾਂ ਨੂੰ ਆਪਣਾ ਉਹਦੇ ਉੱਤੇ ਦਾਅਵਾ ਕਰਦਾ ਰਿਹਾ ਹੈ, ਤੇ ਹੁਣ ਭਾਰਤ ਨੇ ਸਰਕਾਰੀ ਰਿਕਾਰਡ ਦੇ ਵਿੱਚ ਇਹ ਨਾਮ ਜਿਹੜਾ ਪੱਕੇ ਤੌਰ ਦੇ ਉੱਤੇ ਦਰਜ ਕਰਤੇ ਹੈ, ਤੇ ਇਹਨਾਂ ਦੇ ਵਿੱਚ ਜਿਵੇਂ ਕਿ 28 ਨਾਵਾਂ ਦੇ ਵਿੱਚ ਪਹਾੜੀਆਂ ਹੋ ਗਈਆਂ, ਚੋਟੀਆਂ ਹੋ ਗਈਆਂ, ਗਲੇਸ਼ੀਅਰ ਹੋ ਗਏ, ਦਰਿਆ, ਝੀਲਾਂ, ਨਦੀਆਂ ਸ਼ਾਮਲ ਨੇ ਇਹਨਾਂ ਦੇ ਵਿੱਚ ਸਾਰਾ ਜੀ। ਕਿਵੇਂ ਦੇਖਦੇ ਹੋ?
1: ਪਰ ਪਤਾ ਕੀ ਹੈ ਜੀ, ਉੱਥੇ ਡਿਮਾਰਕੇਸ਼ਨ ਨਹੀਂ ਹੋਈ ਪ੍ਰੋਪਰ,
0: ਹਾਂਜੀ
1: ਉੱਥੇ ਜਿਹੜਾ ਹੈਗਾ ਆ ਉਹ ਹੁਣ ਕਾਰਨ ਇਹ ਹੈਗਾ ਆ ਵੀ ਜੇ ਕਿਸੇ ਪਾਸਿਓਂ 2 ਕਿਲੋਮੀਟਰ ਵੱਧ ਗਿਆ ਉਹ ਇਲਾਕੇ ਨੂੰ ਆਈਡੈਂਟੀਫਾਈ ਕਰਨਾ ਔਖਾ ਹੋ ਜਾਂਦਾ ਸੀਗਾ।
0: ਬਿਲਕੁਲ ਹੈ ਜੀ,
1: ਹੁਣ ਇੱਕ ਇਮੈਜਿਨਰੀ ਲਾਈਨ ਬਣਾ ਕੇ ਆਪਣੀ ਬਾਉਂਡਰੀ ਦੀ, ਉਹ ਬਾਉਂਡਰੀ ਜਿੱਥੇ ਜਿੱਥੇ ਅਸੀਂ ਹੈਗੇ ਆ ਜੀ, ਜਿੱਥੇ ਜਿੱਥੇ ਸਾਡਾ ਕਲੇਮ ਆ, ਉੱਥੇ ਜਿਹੜੇ ਹੈਗੇ ਨਾਮਕਰਨ ਕੀਤੇ ਗਏ ਹੈਗੇ ਆ ਜੀ, ਤਾਂ ਕਿ ਜਿਹੜਾ ਆ ਉਹਨੂੰ ਜਿਹੜਾ ਆ ਆਪਣੇ ਮੈਪ ਦੇ ਵਿੱਚ, ਸਰਕਾਰੀ ਮੈਪ ਦੇ ਵਿੱਚ ਉਹ ਨਾਵਾਂ ਦੇ ਨਾਲ ਜਿਹੜਾ ਆ ਉਹਨੂੰ ਦਰਸਾਤਾ ਗਿਆ ਆ, ਤਾਂ ਕਿ ਜੇ ਕੱਲ ਨੂੰ ਕੋਈ ਟੇਬਲ ਟਾਕ ਹੁੰਦੀ ਆ ਜਾਂ ਉਹ ਅੱਗੇ ਐਕਸਟ੍ਰੀਟ ਕਰਦੇ ਹੈਗੇ, ਕਿਉਂਕਿ ਉਹਨਾਂ ਦੀ ਨੀਤੀ ਵਿਸਥਾਰਵਾਦੀ ਨੀਤੀ ਆ
0: ਜੀ,
1: ਉਹ ਹਟ ਨਹੀਂ ਸਕਦੇ
0: ਜੀ,
1: ਉਹ ਤਾਂ ਅੱਗੇ ਵਧਣਗੇ ਜੀ, ਉਹਨਾਂ ਨੂੰ ਤੁਹਾਡੀ ਫੌਜ ਆ ਜਿਹੜੀ ਉੱਥੇ ਬੈਠੀ ਹੈਗੀ ਉਹ ਰੋਕਦੀ ਆ ਜੀ। ਸੋ ਇਸ ਕਰਕੇ ਉਹ ਏਰੀਏ ਨੂੰ ਆਇਡੈਂਟੀਫਾਈ ਕਰਨ ਵਾਸਤੇ ਜਾਂ ਕੋਈ ਟੇਬਲ ਟਾਕ ਕਰਨ ਵਾਸਤੇ ਉਸ ਚੀਜ਼ ਦਾ ਜਿਹੜਾ ਆ ਆਇਡੈਂਟੀਫਿਕੇਸ਼ਨ ਤਾਂ ਹੋਣੀ ਜ਼ਰੂਰੀ ਸੀ ਨਾ ਜੀ, ਉਹ ਤਾਂ ਕਰਕੇ ਸਰਕਾਰੀ ਹਾਂਜੀ ਉਹ ਸਰਕਾਰੀ ਮੈਪ ਤੇ ਤਾਂ ਜਾਂ ਉਹ ਨਾਂ ਦਿੱਤੇ ਗਏ ਹੈਗੇ ਆ, ਤੇ ਇਟ ਇਜ਼ ਗੁੱਡ ਸਾਈਨ, ਅੱਛੀ ਗੱਲ ਹੈਗੀ ਆ ਜੀ, ਜਿਹੜੇ ਬਾਰਡਰ ਦੇ ਪ੍ਰੋਬਲਮ ਆ ਉਹ ਰਿਜ਼ੋਲਵ ਹੋਣ ਤੇ ਉਹ ਚੰਗੀ ਗੱਲ ਹੀ ਹੈ ਜੀ, ਦੇਸ਼ ਵਾਸਤੇ ਬਿਹਤਰੀ ਦੀ ਗੱਲ ਹੈ ਜੀ।
0: ਬਿਲਕੁਲ ਹੈ
1: ਜੀ ਭਾਈ ਸਾਹਿਬ,
0: ਸਾਇੰਸ ਸਾਹਿਬ ਕੁਝ
1: ਠੀਕ ਹੈ ਭਾਈ ਸਾਹਿਬ,
0: ਜਾਂਦੇ ਜਾਂਦੇ ਜ਼ਰੂਰ ਸਾਂਝ ਪਾ ਸਕਦੇ ਹੋ,
1: ਰਹਿ ਗਿਆ ਜੀ ਮੇਰਾ ਤਾਂ ਮਾਮਾ ਜੀ ਰਹਿ ਗਏ ਹੈਗੇ ਆ, ਦੇਖਦੇ ਹੈਗੇ ਆ ਜੀ ਉਹ ਆ ਰਹੇ ਆ,
0: ਨਹੀਂ ਮਾਮਾ ਜੀ ਤਿਆਰ ਨੇ ਪਿੱਛੇ ਜੀ ਆਂਦੇ
1: ਬਸ ਠੀਕ ਹੈ ਜੀ, ਠੀਕ ਹੈ ਮਾਮਾ ਜੀ ਆ ਜਾਣ ਜੀ ਤੇ ਫੇਰ ਆਪਾਂ ਚੱਲੀਏ, ਠੀਕ ਹੈ ਭਾਈ ਸਾਹਿਬ,
0: ਸ਼ੁਕਰੀਆ
1: ਜੀ, ਥੈਂਕ ਯੂ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ। ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਜੁੜੇ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ, ਖਬਰਾਂ ਦੇ ਉੱਤੇ ਚਰਚਾਵਾਂ ਚੱਲੀਆਂ ਨੇ, ਤੇ ਆਪਾਂ ਕਿਤਾਬ ਦੇ ਵੱਲ ਨੂੰ ਵੀ ਜਾਣਾ ਹੈ। ਕਿਤਾਬ ਪੰਜਾਬ ਦਾ ਵੀ ਜ਼ਿਕਰ ਕਰਨਾ, ਅਗਲਾ ਲੜੀਵਾਰ ਚੈਪਟਰ ਤੁਹਾਡੇ ਨਾਲ 15ਵਾਂ ਸਾਂਝਾ ਕਰਨਾ ਲਾਈਵ ਦੇ ਵਿੱਚ, ਤੇ ਉਸ ਤੋਂ ਪਹਿਲਾਂ ਜਿਹੜੀਆਂ ਇੱਕ ਦੋ ਖਬਰਾਂ ਨੇ ਇੰਟਰਨੈਸ਼ਨਲ, ਉਹਨਾਂ ਦਾ ਨਾਲ ਸਾਂਝ ਪਾ ਕੇ ਤੇ ਫਿਰ ਆਪਾਂ ਜਿਹੜਾ ਕਿਤਾਬ ਦੇ ਵੱਲ ਨੂੰ ਵੀ ਚੱਲਦੇ ਹਾਂ। ਤੇ ਜੇ ਦੋਸਤ ਕਾਲ ਕਰਨੀ ਚਾਹੁੰਦੇ ਆ ਸੰਖੇਪ ਦੇ ਵਿੱਚ, ਮੈਂ ਜ਼ਰੂਰ ਕਾਲ ਲੈ ਲਵਾਂਗਾ, ਕਿਉਂਕਿ ਅੱਧਾ ਘੰਟਾ ਆਪਾਂ ਤਕਰੀਬਨ ਨਾਵਲ ਕਿਤਾਬ ਦੇ ਉੱਤੇ ਲਾਉਣਾ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ। ਤੇ ਗੱਲ ਕਰਦੇ ਹਾਂ ਦੋਸਤੋ ਅਗਲੀਆਂ ਖਬਰਾਂ ਜਿਹੜੀਆਂ ਨੇ, ਜੋ ਹਾਲਾਤ ਯੂਕਰੇਨ ਤੇ ਰੂਸ ਦੇ ਵੀ ਬਣੇ ਨੇ,